0: www.sportsradio.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments .com. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਵੈਰੀ ਗੁੱਡ। ਓਕੇ, ਐਂਡ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮਿਸਟਰ ਸਿੰਘ ਪੀਜ਼ੇ ਦੀ ਵੀ ਡੀਲ ਬਾਰੇ ਦੱਸ ਦਵਾਂ। ਵਧੀਆ ਟੌਪ ਦਾ ਨੰਬਰ 1 ਪੀਜ਼ਾ ਖਾਣਾ ਮਿਸਟਰ ਸਿੰਘ ਪੀਜ਼ਾ। ਸੋ ਮਿਸਟਰ ਸਿੰਘ ਪੀਜ਼ੇ 'ਤੇ 2 ਲਾਰਜ ਪੀਜ਼ੇ, 4 ਟੋਪਿੰਗ, 4 ਫਰੀ ਡਿਪ, 2 ਲੀਟਰ ਕੋਕ ਫਰੀ, ਸਿਰਫ $40 ਚਿਹਰੇ ਸਭ ਕੁਛ। ਸੋ ਨੰਬਰ ਹੈ 905-500-4000 ਮਿਸਟਰ ਸਿੰਘ ਪੀਜ਼ਾ, 905-500-4000 ਮਿਸਟਰ ਸਿੰਘ ਪੀਜ਼ਾ। ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ ਮਿਸਟਰ ਸਿੰਘ ਪੀਜ਼ੇ ਦੀਆਂ। ਸੋ ਵਿਜ਼ਿਟ ਦਮ ਐਂਡ ਤੁਹਾਡੇ ਲਈ ਮਿਸਟਰ ਸਿੰਘ ਪੀਜ਼ਾ ਅਵੇਲੇਬਲ ਹੈ ਅਤੇ ਮਲਟੀਪਲ ਲੋਕੇਸ਼ਨਸ ਤੋਂ ਤੁਹਾਨੂੰ ਸੇਵਾਵਾਂ ਇਹ ਦੇ ਰਹੇ ਨੇ। ਮੇਕ ਸ਼ੋਰ ਕਰ ਲਈਏ ਸਾਰੇ ਸਾਡੇ ਮੈਸੇਜ ਤੁਹਾਡੇ ਤੱਕ ਜਾ ਰਹੇ ਨੇ। P&J ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਜੀ ਹੁਣੇ ਮੈਂ ਗੱਲ ਕਰ ਰਿਹਾ ਸੀ ਕਿ ਬਾਈ ਜੀ ਯਾਰ ਬਹੁਤ ਰੀਜ਼ਨੇਬਲ ਰੇਟ, ਬਹੁਤ ਯਾਰ ਦਿਲ ਦੇ ਚੰਗੇ ਬੰਦੇ ਨੇ ਅਤੇ ਐਂ ਨਹੀਂ ਵੀ ਤੁਹਾਨੂੰ ਓਵਰ ਚਾਰਜ ਕਰਨਗੇ। ਸੋ ਤੁਸੀਂ ਅਗਰ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਤੁਸੀਂ ਆਪਣੇ ਵਾਸ਼ਰੂਮ ਰੈਨੋਵੇਟ ਕਰਵਾਉਣੇ ਆ, ਬੇਸਮੈਂਟ ਬਣਵਾਉਣੀ ਆ, ਗੱਲ ਕੀ ਕੋਈ ਵੀ ਰੈਨੋਵੇਸ਼ਨ ਦਾ ਕੰਮ, ਇੱਕ ਵਾਰ ਨਾ ਪ੍ਰਸ਼ਾਂਤ ਭਾਜੀ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲ ਲਓ। ਨੰਬਰ ਹੈ 437-318-0400, 437-318-0400, 437-318-0400 ਦੇ ਉੱਤੇ ਇਹਨਾਂ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ ਅਤੇ ਵਧੀਆ ਸਰਵਿਸ, ਵਧੀਆ ਟੀਮ, ਫੁੱਲੀ ਇੰਸ਼ੋਰਡ ਕੰਪਨੀ ਹੈ ਅਤੇ ਤੁਹਾਨੂੰ ਨਾਰਾਜ਼ ਨਹੀਂ ਕਰਨਗੇ, ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਇੱਕ ਵਾਰ ਇਹਨਾਂ ਨੂੰ ਕਰ ਲਓ ਫੋਨ ਅਤੇ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਨੇ। ਸੋ ਵਿਲ ਬੀ ਰਾਈਟ ਬੈਕ ਅਤੇ ਫਿਰ ਗੱਲਬਾਤ ਕਰਨੀ ਹੈ ਪਵਾਰ ਸਾਹਿਬ ਨਾਲ।

ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਅਰੀ ਲੇਨ ਟਾਊਨਸ, ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: ਇਹਦੇ ਤੋਂ ਨਾ ਮੈਨੂੰ ਗੱਲ ਯਾਦ ਆਈ ਗੁਮਨਾਮ,
1: ਹਾਂਜੀ,
0: ਆਵੇ ਨਾ ਜੇ ਚੈਨ ਤੇ ਦੱਸੋ ਕੀ ਕਰੀਏ, ਅੱਖਾਂ ਤਰਲੇ ਲੈਣ ਤੇ ਦੱਸੋ ਕੀ ਕਰੀਏ,
1: ਕੀ ਕਰੀਏ,
0: ਉਹਦੀ ਯਾਦ ਦੇ ਛਾਲੇ ਜਾਨੋ ਪਿਆਰੇ ਨੇ, ਕੰਡੇ ਪੈਰੀ ਪਹਿਣ ਤੇ ਦੱਸੋ ਕੀ ਕਰੀਏ।
1: ਵਾਹ ਜੀ ਵਾਹ, ਇਹ ਤਾਂ ਉਹੀ ਕਰਤਾ ਹਾਏ।
0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਇੱਥੋਂ ਗੱਡੀ ਦਾ ਸਟੀਅਰਿੰਗ ਸਾਡੇ ਹੱਥ, ਮੇਰਾ ਨਾਮ ਪ੍ਰਭ ਸੰਧੂ, ਮੈਂ ਤੁਹਾਡਾ ਆਪਣਾ ਮੇਜ਼ਬਾਨ, ਹੋਸਟ, ਦੋਸਤ, ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ। ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ।

0: रह गए
1: अच्छा ਇਦਾਂ ਦੇ ਤਰਾਨੇ ਸੁਣ ਕੇ ਨਾ ਤੇ ਮੱਲੋ ਮੱਲੀ ਗੁਮਨਾਮ ਕੁਛ ਨਾ ਕੁਛ ਔੜ ਜਾਂਦਾ
2: ਮੈਂ ਵੀ ਹੁਣੇ ਹੁਣੇ ਮੇਰੇ ਵੀ ਦਿਮਾਗ 'ਚ ਕੁਛ ਆ
1: ਅੱਛਾ ਕਹਿੰਦੇ ਨਾ ਔੜ ਨਾ ਔੜ ਹੋਣੀ ਚਾਹੀਦੀ ਆ ਕਿਤੇ ਜਿਹਨੂੰ ਤੱਕਿਆ ਸੀ ਤੇ ਜੀ ਕੀਤਾ ਸੀ ਜੀਵਨ ਨੂੰ ਜਿਹਨੂੰ ਤੱਕਿਆ ਸੀ ਤੇ ਜੀ ਕੀਤਾ ਸੀ ਜੀਵਨ ਨੂੰ ਤੇ ਮਾਰਨ ਉਹਦੇ ਨੈਣ ਤੇ ਦੱਸੋ ਕੀ ਕਰੀਏ ਹਾਸੇ ਵਿੱਚ ਵੀ ਕਾਗਜ਼ ਕਾਲੇ ਕਰ ਵੇਖੇ ਤੇ ਅੱਖਰ ਪਾਵਣ ਵਹਿਣ ਤੇ ਦੱਸੋ ਕੀ ਕਰੀਏ

ਮਿਸ਼ਨ ਦੀ ਗੁੱਡੀ ਤੋਂ ਵੀ ਯਾਦ ਆਇਆ ਕਿ ਆਪਣਾ ਆਪ ਭੁਲਾ ਦੇਣਾ ਵਾ ਤੇ ਖੁਦ ਨੂੰ ਇੰਜ ਸਜਾ ਦੇਣਾ ਵਾ। ਤੂੰ ਗੁੱਡੀ ਦੀ ਗੱਲ ਕਰਨਾ ਹੈ, ਤੂੰ ਗੁੱਡੀ ਦੀ ਗੱਲ ਕਰਨਾ ਹੈ, ਮੈਂ ਤੇ ਰੰਗ ਉਡਾ ਦਿੰਦਾ ਵਾਂ।

0: 905-673-3337 ਸਟੂਡੀਓ ਦਾ ਇੱਕ ਨੰਬਰ, ਸੇਮ ਨੰਬਰ ਰਹਿਣ ਵਾਲੇ ਨੇ, ਗੱਲਾਂ ਬਾਤਾਂ ਬਦਲ ਲਈਆਂ ਹਮੇਸ਼ਾ ਦੀ ਤਰ੍ਹਾਂ। 905-673-3337 905-673-3337 ਸਟੂਡੀਓ ਦਾ ਇੱਕ ਨੰਬਰ ਨੇ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ, ਔਰ ਟ੍ਰੈਫਿਕ ਬੈਕ ਟੂ ਬੈਕ ਜਾਮ ਆ ਬਾਹਰ, ਅਤੇ ਪੰਜਾਬੀ ਲਹਿਰਾਂ ਸਿੱਖਣਾ ਤੇ ਹਮੇਸ਼ਾ ਦੀ ਤਰ੍ਹਾਂ
1: ਪੰਜਾਬੀ ਲਹਿਰਾਂ ਤਾਂ 100 ਦੀ ਸਪੀਡ ਤੇ
0: ਆਲਵੇਜ਼। ਗੁਮਨਾਮ, ਤੁਸੀਂ ਵੀ ਕਹਿ ਰਹੇ ਸੀ ਕੁਛ ਔੜਿਆ।
1: ਹਾਂਜੀ, ਮੈਂ ਅਰਜ਼ ਕਰਾਂ।
0: ਆਉਂ ਦਿਓ।
1: ਤੇਰੇ ਪੈਰਾਂ ਕੋਲ ਬੈਠਾ ਤਾਂ ਕੀ ਹੋ ਗਿਆ, ਦੱਸ ਭਲਾ ਰੱਬ ਨੂੰ ਮੱਥੇ ਟੇਕੇ ਨਹੀਂ ਜਾਂਦੇ। ਤੈਨੂੰ ਦੇਖਦੇ ਰਹਿਣਾ ਮੇਰੀ ਆਦਤ ਹੋ ਗਈ, ਪਰ ਤੈਨੂੰ ਦੇਖਣ ਵਾਲੇ ਮੈਥੋਂ ਦੇਖੇ ਨਹੀਂ ਜਾਂਦੇ। ਤੈਨੂੰ ਦੇਖਣ ਵਾਲੇ ਮੈਥੋਂ ਦੇਖੇ ਨਹੀਂ ਜਾਂਦੇ।
0: ਕਿਆ ਬਾਤ ਹੈ। ਅਤੇ ਮੈਂ ਜਿਹੜੀਆਂ ਦੋ ਲਾਈਨਾਂ ਰਹਿ ਗਈਆਂ ਸੀ ਪੂਰੀਆਂ ਕਰਦਾ ਕਿ ਚੱਪਾ ਪੱਖੂਆਂ ਦੇ ਕੰਮ ਨਾ ਆਵੇ, ਅੱਧ 'ਚੋਂ ਅੱਧ ਬਚਾ ਦੇਣਾ ਵਾ, ਅਤੇ ਮੁਰਸ਼ਦ ਬੁੱਲਾ ਖੁਸ਼ ਹੁੰਦਾ ਏ ਬੰਦਾ ਜਦੋਂ ਨਤਾ ਦੇਣਾ ਵਾ, ਅਤੇ 20ਵਾਂ ਸਾਲ ਇਹ ਆਪਣਾ ਹਿੱਸਾ ਮੈਂ ਕੁੱਤਿਆਂ ਨੂੰ ਵੀ ਪਾ ਦਿੰਦਾ ਵਾਂ, ਅਤੇ ਕੋਲ ਕਲੀਮਾ ਹੈ ਇਹ ਹੀ ਦੁਨੀਆ। ਇਹ ਕਲੀਮ ਸਾਹਿਬ ਹੋਏ ਨੇ,
1: ਹਾਂਜੀ,
0: ਬੜੇ ਜ਼ਬਰਦਸਤ ਸ਼ਾਇਰ ਲੈਂਦੇ ਪੰਜਾਬ ਦੇ, ਅਤੇ ਮੈਨੂੰ ਲੱਗਦਾ ਕਿ ਉਹ ਐਸੇ ਸ਼ਾਇਰ ਹੋਏ ਨੇ ਜਿਨ੍ਹਾਂ ਨੇ ਇਸ਼ਕ ਪੰਜਾਬੀ ਨਾਲ ਕੀਤਾ, ਅਤੇ ਪੰਜਾਬੀ ਨੂੰ ਐਸੀਆਂ ਉਹ ਕਲਮਾਂ ਦੇ ਗਏ ਜੋ ਬਾ ਉਮਰ ਤੱਕ ਅਮਰ ਰਹਿਣਗੀਆਂ।
1: ਇੱਥੇ ਮੈਂ ਐਡ ਕਰਾਂ, ਮੈਂ ਸੁਣਿਆ, ਮੈਂ ਉਹਨਾਂ ਦੀ ਜਦੋਂ ਜੀਵਨੀ ਪੜ੍ਹੀ ਸੀ ਨਾ
0: ਜੀ,
1: ਉਹ ਕਹਿੰਦੇ ਕਿ ਇੱਕ ਮਜਮੇ 'ਚ ਗਏ, ਉਹ ਪਹਿਲਾਂ ਉਰਦੂ ਦੇ ਵਿੱਚ ਲਿਖਦੇ ਹੁੰਦੇ
0: ਜੀ,
1: ਉਹਨਾਂ ਨੂੰ ਕਿਸੇ ਨੇ ਮਿਹਣਾ ਮਾਰਿਆ ਕਿ ਪੰਜਾਬੀ ਜਿਹੜੀ ਬੋਲੀ ਆ ਨਾ ਉਹ ਇਸ ਕਾਬਲ ਨਹੀਂ ਕਿ ਉਹ
0: ਕੁਛ ਲਿਖਿਆ ਜਾ ਸਕੇ,
1: ਕੁਛ ਲਿਖਿਆ ਜਾ ਸਕੇ। ਤੇ ਉਹ ਦੇਖ ਲਓ, ਉਸ ਦਿਨ ਤੋਂ ਬਾਅਦ
0: ਪੰਜਾਬੀ ਵਾਸਤੇ ਬਣੀ,
1: ਹਾਂ, ਉਸ ਦਿਨ ਤੋਂ ਬਾਅਦ ਉਹਨਾਂ ਨੇ ਜੋ ਵੀ ਲਿਖਿਆ ਉਹ ਪੰਜਾਬੀ ਜ਼ਬਾਨ ਦੇ ਵਿੱਚ ਲਿਖਿਆ।
0: ਤੇ ਮੈਨੂੰ ਲੱਗਦਾ ਕਿ ਉਹ ਇੱਕ ਐਸੀ ਸਾਡੇ ਵਾਸਤੇ ਮਿਸਾਲ ਆ, ਅਸੀਂ ਆਪਣੀ ਬੋਲੀ ਨਾਲ ਟੁੱਟਦੇ ਜਾ ਰਹੇ ਹਾਂ, ਅਤੇ ਉਹਨਾਂ ਨੇ ਅਖੀਰ ਤੱਕ ਟੁੱਟਣ ਤੱਕ ਪੰਜਾਬੀ ਦਾ ਸਾਥ ਨਹੀਂ ਛੱਡਿਆ। ਸੋ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਅਤੇ ਪੰਜਾਬੀ ਆਪਣੇ ਬੱਚਿਆਂ ਨੂੰ ਪੰਜਾਬੀ ਊੜੇ ਤੋਂ ਲੈ ਕੇ ਸੱਸੇ ਪੈਰ ਬਿੰਦੀ ਸਾਹ ਬੋਲੋ, ਖੱਖੇ ਪੈਰ ਬਿੰਦੀ ਖਾ ਬੋਲੋ, ਗੱਗਾ ਨਹੀਂ ਖਾਲੀ ਕਿਹੜੇ ਕਿਹੜੇ ਅੱਖਰ ਆ ਇਹ ਵੀ ਦੱਸੋ, ਕਿਉਂਕਿ ਇਹ ਸਾਡੀ ਪਹਿਚਾਣ ਆ, ਹੈਨਾ,
1: ਵਿਰਾਸਤ ਆ ਜੀ।
0: ਸੋ ਜੇ ਅਸੀਂ ਸਾਡੀ ਆਪਦੀ ਪਹਿਚਾਣ ਹੀ ਆਪਣੇ ਬੱਚਿਆਂ ਨੂੰ ਨਾਂ ਦੇ ਕੇ ਗਏ, ਬੱਚੇ ਸਾਡੇ ਰਹਿਣਗੇ ਕਿੱਦਾਂ। 973-3337 ਜੁੜੇ ਹੋਏ ਪੰਜਾਬੀ, ਔਰ ਮੇਰੇ ਨਾਲ ਬੈਠੇ ਨੇ ਗਮ ਨਾਮ, ਅੱਛਾ ਇਹ ਨਾਮ ਖੇੜੇ ਨਹੀਂ ਛੱਡ ਰਿਹਾ।

0: ਅੱਛਾ, ਇਹ ਜਿਹੜਾ ਮੈਂ ਸੌਂਗ ਪਲੇ ਕੀਤਾ, ਕਿਸੇ ਨੂੰ ਪਤਾ ਕਿ ਇਹ ਸੌਂਗ ਕਿਹਦਾ? ਤੁਹਾਨੂੰ ਪਤਾ?
1: ਇਹ ਮੈਂ
0: ਪੜ੍ਹ ਕੇ ਇੰਚੀ ਢਿੰਗ ਕਰਨੀ,
1: ਮੈਂ ਸੁਣਿਆ ਇਹ ਉਹਨਾਂ ਦਾ ਜਿਹਨਾਂ ਦਾ ਇੱਕ ਸੌਂਗ ਆ, ਮੈਂ ਸੁਣਿਆ।
0: ਕੋਈ ਦੱਸ ਸਕਦਾ ਕਿ ਇਹ ਜਿਹੜੇ ਗਾਇਕ ਨੇ, ਪਲੇਬੈਕ ਸਿੰਗਰ ਨੇ, ਇਹ ਕੌਣ ਨੇ? 905-673-3337 905-673-3337 ਸੋ ਐਸਾ ਤਰ੍ਹਾਂ ਨਾ ਹੈ, ਵਾਰ ਵਾਰ ਸੁਣਨ ਜੀ ਕਰਦਾ। ਕੋਈ ਦੱਸ ਸਕਦਾ ਕਿ ਇਹਦੇ ਗਾਇਕ ਕੌਣ ਨੇ? 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਸਟੂਡੀਓ ਦੇ ਘੜੀਆਂ ਦੇ ਮੁਤਾਬਕ 8:32 ਹੋ ਚੁੱਕੇ, ਥੋੜ੍ਹਾ ਸਾਡਾ ਸਾਥ ਬਣਿਆ ਰਹਿਣਾ ਹੁਣ ਤੋਂ ਲੈ ਕੇ ਪੂਰੇ 10 ਵਜੇ ਤੱਕ। ਸੋ 905-673-3337 905-673-3337

GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com, paradisedevelopments.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਨੂੰ ਪਤਾ ਕਿ ਤੁਸੀਂ ਕਾਲ ਦੀ ਟਰਾਈ ਕੀਤੀ ਸੀ, ਸੋ ਕਾਲ ਓਪਨ ਆ, ਕਾਲ ਓਪਨ ਹੀ ਹੋਈਆਂ ਸੀਗੀ। ਗੁਮਨਾਮ ਹੋ ਜਾਂਦਾ ਨਾ ਕਈ ਵਾਰ,
4: ਕਈ ਵਾਰ
3: ਅਸੀਂ ਕਈ ਵਾਰ ਆਵਾਜ਼ਾਂ ਮਾਰ ਰਹੇ ਹੁੰਦੇ, ਸਾਡੀ ਆਵਾਜ਼ ਬਾਹਰ ਨਹੀਂ ਜਾ ਰਹੀ ਹੁੰਦੀ, ਇਹ ਤਾਂ ਉਹ ਗੱਲ ਬਣੀ ਨਾ। ਸੋ ਕਾਲਾਂ ਨੂੰ ਕਹਿ ਰਹੇ ਸੀਗੇ, ਸੋ ਕਾਲਸ ਆ ਰਹੀਆਂ ਸੀ ਪਰ ਜਾ ਕਿਤੇ ਹੋ ਰਹੀਆਂ ਸੀ। ਮੈਨੂੰ ਪਤਾ ਕਿ ਤੁਹਾਨੂੰ ਪਰੇਸ਼ਾਨੀ ਹੋਈ ਹੋਣੀ ਆ, ਜਿਨ੍ਹਾਂ ਜਿਨ੍ਹਾਂ ਨੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਰੀਅਲੀ ਸੌਰੀ। ਤੁਸੀਂ ਹੁਣ ਕਾਲ ਕਰ ਸਕਦੇ ਹੋ 905-673-33-37, ਹੁਣ ਕਾਲਾਂ ਸਾਡੇ ਕੋਲ ਪਹੁੰਚਣਗੀਆਂ। ਆਪਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੇ ਸੌਂਗ ਜਿਹਨਾਂ ਨੇ ਗਾਇਆ ਆ, ਜਿਹੜੇ ਪਲੇਬੈਕ ਸਿੰਗਰ ਆ,
4: ਹਾਂਜੀ,
3: ਇਹਨਾਂ ਬਾਰੇ ਕੋਈ ਦੱਸ ਸਕਦਾ? ਸੋ 905-673-33-37, 905-673-33-37, 905-673-33-37, ਜੁੜਿਓ ਪੰਜਾਬੀ ਲਹਿਰਾਂ ਨਾਲ।

0: मतलब डाउन फील करने वाला लिखने वास्ते कि जहाँ वैसे ही बंदा लिख दिंदा उदा ही मौज दे विच भी।
1: पहली गल तो है जी, आपां जदों भी लिखण दी गल करदे आ जां जदों भी किसी शायर दी गल करदे आ तां उहदे नाल टुट्टिया दिल जोड़ दिंदे आ।
0: गहराई
1: च हुंदा ही जदों इंसान जरूरी नहीं भी ओह दर्द फील करे ते फेर ही ओह दर्द नूं जाण सकदा। हुण मान लो किसी दे सट वज्जी, कई बार आपां नूं भी हुंदा ना ओहदी सट देख आए है किन्ना दर्द हुंदा। ਉਵੇਂ ਸ਼ਾਇਰ ਬੰਦੇ ਹੁੰਦੇ ਆ, ਕਿਸੇ ਨੂੰ ਜਦੋਂ ਦੇਖਦੇ ਆ ਨਾ ਦੁੱਖ ਦੇ ਵਿੱਚ
0: ਜੀ,
1: ਤਾਂ ਉਹਨੂੰ ਆਪਣੇ ਅੰਦਰ ਸਮੋ ਲੈਂਦੇ ਨੇ, ਉਹਨੂੰ ਆਪਣੇ ਅੰਦਰ ਮਹਿਸੂਸ ਕਰਦੇ ਨੇ ਕਿ ਉਹ ਕਿਸ ਪੋਜੀਸ਼ਨ 'ਚ ਆ।
0: ਪਰ ਬਾਲੇ ਸ਼ਾਇਰ ਮੈਂ ਰੋਂਦੜੂ ਵੇਖਿਆ, ਮਤਲਬ ਸ਼ਿਕਵੇ ਸ਼ਿਕਾਇਤਾਂ ਇਹੀ ਕਰ। ਪਰ ਮੈਂ ਇੱਕ ਰਾਈਟਰ ਵੇਖਿਆ ਆ ਜਿਹੜੇ ਬਹੁਤ ਚੜ੍ਹਦੀ ਕਲਾ ਵਾਲੇ। ਅੱਛਾ, ਮੈਂ ਉਹਨਾਂ ਨਾਲ ਗੱਲ ਵੀ ਕੀਤੀ, ਮੈਂ ਇੰਟਰਵਿਊ ਵੀ ਕੀਤੀ ਸੀ ਕਾਮੇਕੇ ਸਿੱਧੂ ਨੇ, ਕੁਲਵਿੰਦਰ ਬਾਈ ਜੀ, ਕੁਲਵਿੰਦਰ ਸਿੱਧੂ ਕਾਮੇਕੇ। ਉਹ ਕਹਿੰਦੇ ਕਿ ਮੈਂ ਚੜ੍ਹਦੀ ਕਲਾ 'ਚ ਲਿਖਦਾ, ਮੈਂ ਕਦੀ ਕੋਈ ਡਾਊਨ ਫੀਲ ਨੈਗੇਟਿਵ ਪਾਸ 'ਤੇ ਕੁਛ ਨਹੀਂ ਲਿਖਿਆ, ਸਿਰਫ ਚੜ੍ਹਦੀ ਕਲਾ 'ਤੇ। ਬਹੁਤ ਸਾਰੇ ਨੇ। ਸੋ 7340, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਹੋ ਜੀ, ਇੱਕ ਸੈਕਿੰਡ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ, ਸਰ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਜੀ।
2: ਹੈਲੋ
0: ਜੀ, ਜੀ ਸਰ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਮੇਰੀ ਮੈਂ ਗੱਲ ਤਾਂ ਲੱਗਾ ਕਰਨ ਪਰ
0: ਜੀ
2: ਹੈਗੀ ਸੱਚੀ
0: ਜੀ ਸਰ।
2: ਗੁਰੂ ਸਾਹਿਬ ਨੇ ਕਿਹਾ ਮੈਂ ਜੋ ਗੁਰਬਾਣੀ ਵਿੱਚ ਲਿਖਿਆ ਕਹਿਦਾ
0: ਜੀ ਜੀ।
2: ਆ ਜੋ ਪੰਜਾਬੀ ਗਾਣੇ ਲਿਖੇ ਜਾਂਦੇ ਬਾਰੇ ਗੁਰੂ ਸਾਹਿਬ ਕੀ ਕਹਿੰਦੇ,
0: ਪਰ ਆਪਾਂ ਆਪਾਂ ਜੇ ਧਾਰਮਿਕ ਜੇ ਆਪਾਂ ਉਸ ਤਰੀਕੇ ਨਾਲ ਗੱਲ ਕਰੀਏ ਤੇ ਬੜਾ ਕੁਛ ਐਸਾ ਆ ਕਿ ਜਿਹੜਾ ਅਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਵੀ ਨਹੀਂ ਕਰ ਸਕਦੇ। ਸੋ ਜੇ ਆਪਾਂ ਗੁਰੂ ਸਾਹਿਬ ਦੀ ਆਈ ਥਿੰਕ ਕਿ ਇਹ ਸਿਰਫ ਇੱਕ ਤੁਹਾਡੇ ਦਿਲ ਪਰਚਾਉਣ ਵਾਸਤੇ ਆਪਾਂ ਪੰਜਾਬੀ ਅਤੇ ਪੰਜਾਬੀ ਦੀ ਗੱਲਾਂ ਕਰਦੇ ਹਾਂ, ਜੇ ਆਪਾਂ ਆਪਣੇ ਧਾਰਮਿਕ ਚੀਜ਼ਾਂ ਨੂੰ ਥੋੜ੍ਹਾ ਜਿਹਾ ਦੂਰ ਰੱਖੀਏ ਆਪਾਂ
2: ਨਾ, ਗੁਰਦੁਆਰੇ ਜਾਂਦੇ ਮੱਥਾ ਟੇਕਦੇ ਗੱਲ ਵੀ ਮੰਨਣੀ ਚਾਹੀਦੀ ਹੈ।
0: ਨਹੀਂ ਨਹੀਂ ਬਿਲਕੁਲ, ਉਹ ਤਾਂ ਹਰ ਇਨਸਾਨ 'ਤੇ ਲਾਗੂ ਹੁੰਦੀ ਆ, ਤੁਹਾਡੇ 'ਤੇ ਵੀ, ਮੇਰੇ 'ਤੇ ਵੀ, ਸਭ 'ਤੇ।
2: ਨਹੀਂ ਬਹੁਤ ਇਹ ਆ, ਆਪਾਂ ਮਤਲਬ ਮੱਥਾ ਟੇਕਣਾ ਬਹੁਤਾ ਰਸਮ ਜਿਹੀ ਕਰਦੇ ਹਾਂ ਆਪਾਂ ਵੈਸੇ।
0: ਮੈਂ ਤੁਹਾਨੂੰ ਰੋਜ਼ ਇਹੀ ਗੱਲ ਕਹਿੰਦਾ ਇੱਥੇ ਕਿ ਅਸੀਂ ਵਿਖਾਵਾ ਹੀ ਕਰਦੇ ਹਾਂ, ਅਸੀਂ ਤੇ ਅਸੀਂ ਵਿਖਾਵੇ ਵਾਸਤੇ ਬਣੇ।
2: ਆਪਣਾ ਬਣਦਾ ਵੀ ਤਾਂ ਹੀ ਨਹੀਂ, ਆਪਣੇ ਕੋਲ ਤਾਂ ਹੀ ਪੈਂਦੀ
0: ਆ। ਮੈਨੂੰ ਲੱਗਦਾ ਕਿ ਤੁਸੀਂ ਇੱਥੇ ਸਹੀ ਹੋ, ਮੈਂ ਤੁਹਾਡੇ ਨਾਲ ਐਗਰੀ ਹਾਂ
2: ਬਿਲਕੁਲ। ਕੋਈ ਗੱਲ ਕਰੋ, ਬੋਲੋ, ਕਿ ਆਪਾਂ ਆਪਣੇ ਪੱਲੇ ਹੀ ਨਹੀਂ ਹੈ ਕੋਈ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਅਗਲੇ ਕਾਲਰ ਵੱਲ ਚੱਲਦੇ ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਸਰ। ਸਤਿ ਸ਼੍ਰੀ ਅਕਾਲ, 1507 ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
3: ਠੀਕ ਆ, ਦੱਸਿਆ ਕਿਸੇ ਨੇ ਕੀ ਨਾਂ ਗਾਣੇ ਦਾ ਮੁੰਡੇ
0: ਦਾ? ਇਹ ਦੱਸਿਆ ਨੀ ਕਿਸੇ ਨੇ ਅਜੇ ਤੱਕ।
3: ਗੁਰਸ਼ਬਦ
0: ਇੱਥੇ ਰੱਖ, ਤੁਸੀਂ ਤਾਂ ਫਿਰ ਜਾਣੀ ਜਾਣੋ। ਗੁਰਸ਼ਬਦ ਮੈਂ ਤਾਂ ਕਹਿ ਰਿਹਾ ਸੀ, ਗੁਰਸ਼ਬਦ ਦਾ ਇਹ ਯੰਗ ਮੁੰਡੇ ਆ, ਔਰ ਚੱਲ ਮੇਰਾ ਪੁੱਤ ਐਕਟਰ ਵੀ ਆ ਮੁੰਡਾ, ਹੀਰੋ ਵੀ ਬੜਾ ਸੋਹਣਾ, ਚੱਲ ਮੇਰਾ ਪੁੱਤ ਜਿਹਨਾਂ ਨੇ ਮੂਵੀ ਵੇਖੀ ਆ। ਗੁਰਸ਼ਬਦ ਤੇ ਇੱਕ ਮੁੰਡਾ ਹੋ ਰਿਹਾ, ਇਹਨਾਂ ਦਾ ਟੂਰ ਆ ਰਿਹਾ ਦੋਨਾਂ ਦਾ, ਤੇ ਆਪਣੇ ਰੋਜ਼ ਥੀਏਟਰ ਦੇ ਵਿੱਚ 30 ਅਕਤੂਬਰ ਨੂੰ ਸ਼ੋਅ ਲਾ ਰਹੇ ਨੇ। ਤੇ ਬੜਾ ਸੋਹਣਾ ਗਾਉਣ ਵਾਲੇ ਪਲੇਬੈਕ ਨੇ, ਬੜੇ ਸਾਰੇ ਸੌਂਗ ਨੇ ਇਹਨਾਂ ਦੇ, ਪਤਾ ਨਹੀਂ ਹੈ ਕਿਉਂਕਿ ਇਹ ਜਿਹੜੇ ਪਲੇਬੈਕ ਸਿੰਗਰ ਹੁੰਦੇ ਜ਼ਿਆਦਾ ਸਾਹਮਣੇ ਘੱਟ ਆਉਂਦੇ ਆ, ਤੇ ਇਹਨਾਂ ਦਾ ਸ਼ੋਅ ਆ ਰਿਹਾ। ਸੋ ਆਪਾਂ ਉਸ ਸ਼ੋਅ ਦੀ ਪ੍ਰਮੋਸ਼ਨ ਕਰਨੀ ਹੈ, ਬਸ ਉਹ ਆਪਾਂ ਸੱਜਣਾ ਮਿੱਤਰਾਂ ਨੂੰ ਦੱਸਣਾ ਹੈ, ਬਸ ਉਹਦੇ ਕਰਕੇ ਗਾਣਾ ਚਲਾਇਆ ਸੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-33 ਸਿੰਘ ਜੀ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
4: ਹੈਲੋ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰੇ, ਚੜ੍ਹਦੀ ਕਲਾ, ਬੜੇ ਚਿਰ ਬਾਅਦ।
4: ਹਾਂਜੀ ਹਾਂ, ਮੈਂ ਕਾਫੀ ਟਾਈਮ ਬਾਅਦ ਆਇਆ ਜੀ ਨੂੰ। ਗੁਰਨਾਮ ਵੀਰ ਨੂੰ ਵੀ ਸਤਿ ਸ਼੍ਰੀ ਅਕਾਲ। ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ, ਵੀਰਾ ਕਹਿੰਦਾ ਵੀ ਜਿਹਦਾ ਦਿਲ ਟੁੱਟਿਆ ਹੁੰਦਾ ਜ਼ਰੂਰੀ ਨਹੀਂ ਉਹੀ ਸ਼ਾਇਰ ਹੁੰਦਾ। ਬਟ ਉਹਨਾਂ ਨੇ ਆਪ ਹੀ ਐਗਜ਼ਾਮਪਲ ਦਿੱਤੀ ਹੈ ਕਿ ਜਦੋਂ ਆਪ ਕਿਸੇ ਦੇ ਸੱਟ ਵੱਜੀ ਹੁੰਦੀ ਹੈ ਤਾਂ ਬਹੁਤ ਦਰਦ ਫੀਲ ਕਰਦੇ
0: ਯਾਰ, ਇੱਥੇ ਫੜਾ ਗਿਆ ਗੁਰਨਾਮ,
4: ਤਾਂ ਹੀ ਫੀਲ ਕਰਦੇ ਆ ਕਿਉਂਕਿ ਜੇ ਆਪਣੇ ਵੱਜੀ ਹੁੰਦੀ ਉਹ
0: ਰੋਜ਼। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਜੇ ਜਿਵੇਂ ਤੁਸੀਂ ਕਹਿ ਰਹੇ ਹੋ, ਮੈਨੂੰ ਲੱਗਦਾ ਕਿ ਜੇ ਕੋਈ ਜਿਹਦਾ ਦਿਲ ਨਹੀਂ ਟੁੱਟਿਆ ਤੇ ਉਹ ਲਿਖ ਰਿਹਾ, ਪਰ ਉਹਦੇ ਵਿੱਚ ਉਹ ਅਸਲੀਅਤ ਨਹੀਂ ਹੋਣੀ, ਪਰ ਜਿਹਦਾ ਟੁੱਟਿਆ ਆ ਉਹ ਅਸਲੀਅਤ ਪਾ ਸਕਦਾ, ਉਹਦੇ ਵਿੱਚ ਆਪਣੇ ਮਹਿਸੂਸ ਭਾਵਨਾਵਾਂ ਪਾ ਸਕਦਾ।
4: ਅਦਰ ਇੱਕ ਚੀਜ਼ ਤੁਸੀਂ ਨੋਟ ਕਰਿਓ, ਜਦੋਂ ਵੀ ਤੁਸੀਂ

0: ਸ਼ਹਿਰੀ ਬੋਲਦੇ ਜਾਂ ਸੁਣਨਾ, ਤੇ ਉਹ ਆਪਾਂ ਨੂੰ ਨਾ ਮਤਲਬ ਇੱਕ ਹਿਸਾਬ ਨਾਲ ਨਾ ਅੰਦਰੋਂ ਰੋਣ ਵਾਂਗੂ ਕਰ ਦਿੰਦੀ ਹੈ ਨਾ। ਉਹ ਤਾਂ ਹੀ ਹੁੰਦੀ ਹੈ ਜੇ ਆਪਣੇ ਨਾਲ ਉਹ ਚੀਜ਼ ਬੀਤੀ ਹੁੰਦੀ ਆ, ਜਾਂ ਉਹ ਸ਼ਾਇਰ ਜਿਹੜਾ ਉਹ ਆਪਦੀ ਡੰਗਾਈ ਤਾਂ ਹੀ ਲਿਖਦਾ ਕਿਉਂਕਿ ਉਹਦੇ ਨਾਲ ਹੋਇਆ ਹੁੰਦਾ ਉਹ ਚੀਜ਼। ਤੇ ਮੈਨੂੰ ਨੀ ਲੱਗਦਾ ਕਿ ਹੋਣਗੇ 2-4% ਜਿਹਨਾਂ ਦੇ ਦਿਲ ਨਹੀਂ ਟੁੱਟੇ ਤੇ ਉਹ ਸ਼ਾਇਰ ਬਣੇ ਆ, ਬਟ ਮੈਨੂੰ ਲੱਗਦਾ ਬਹੁਤ ਕਾਫੀ ਹੈਗੇ ਆ, 95% ਹੋਣਗੇ ਜਿਹਨਾਂ ਦੇ ਦਿਲ ਟੁੱਟੇ ਤੇ ਉਹ ਸ਼ਾਇਰ ਬਣੇ ਆ। ਕਿਉਂਕਿ ਵੀਰੇ ਨਾ ਕੋਈ ਵੀ ਚੀਜ਼ ਆ ਨਾ ਆਪਾਂ ਨੂੰ ਜਿੰਨਾ ਚਿਰ ਐਕਸਪੀਰੀਅੰਸ ਨਾ ਹੋਵੇ ਉਸ ਚੀਜ਼ ਦਾ, ਉਹਦੇ ਬਾਰੇ ਆਪਾਂ ਸੋਚ ਜਾਂ ਲਿਖ ਹੀ ਨਹੀਂ ਸਕਦੇ।
1: ਬਿਲਕੁਲ,
0: ਹਾਂਜੀ, ਇਹ ਚੀਜ਼ ਹੈਗੀ ਆ ਮੈਨੂੰ ਲੱਗਦਾ।
2: ਰੇਡੀਓ ਪ੍ਰੋਗਰਾਮ ਕਰਨ ਲੱਗਿਆ ਤੂੰ ਸੁਣਿਆ ਕਰ, ਕੋਈ ਸੁਣਦੀ ਹੋਣੀ ਆ, ਤਾਂ ਹੀ ਨੀ ਵਿਚਾਰਾ ਇੱਥੇ ਦੱਸ ਪਾਉਂਦਾ।
1: ਪ੍ਰਭ ਜੀ ਤੁਸੀਂ ਤਾਂ ਹੁਣ ਪਰਦੀ ਖੋਲਤੇ।
2: ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। 905-673-3337 ਯਾਰ, ਪੰਜਾਬੀ ਲਹਿਰਾਂ ਇਸ ਵੇਲੇ ਨਾ ਸੱਚੀ ਜਿਹਨੂੰ ਆਦਤ, ਜਿਵੇਂ ਚਾਹ ਵਾਲੀ ਆਦਤ ਆ, ਜਿਵੇਂ ਚਾਹ ਪੀ ਲਈਏ
1: ਹਾਂਜੀ,
2: ਤੇ ਦੂਜੀ ਵਾਰੀ ਫਿਰ ਉਸੇ ਦਿਨ ਉਸੇ ਟਾਈਮ ਨਾ ਚਾਹ ਪੀਣ ਨੂੰ ਜੀ ਕਰਦਾ,
1: ਤੋੜ ਲੱਗਦੀ
2: ਪੰਜਾਬੀ ਲਹਿਰਾਂ ਦੀ, ਇੱਦਾਂ ਤੋੜ ਲੱਗਦੀ ਆ। ਮੈਂ ਨਾ 2-3 ਅੱਜ ਸਰੋਤਿਆਂ ਨੂੰ ਮਿਲਿਆ ਤੇ ਮੈਂ ਕਿਹਾ ਮੇਰਾ ਪ੍ਰੋਗਰਾਮ ਹੁੰਦਾ 9-10, ਉਹ ਕਹਿੰਦੇ ਉਦੋਂ ਤਾਂ ਸੌਂ ਜਾਂਦੇ ਆ, ਪਰ 6 ਵਜੇ ਸਾਨੂੰ ਕਹਿੰਦੇ ਬਹੁਤ ਬੁਰੀ ਆਦਤ ਲੱਗੀ ਹੋਈ ਆ। ਜਿੱਦਾਂ ਨਵੀਂ ਸਿੱਧੂ ਜਿੰਨਾ ਚਿਰ ਕਹਿੰਦਾ ਵੀ ਉਹ ਗਾਣੇ ਜੇ ਵਜਾ ਕੇ ਤੇ ਬਾਹਰੋਂ ਗਾਣੇ ਜੇ ਗਾਉਂਦਾ ਆਉਂਦਾ ਨੀ ਨਾ, ਕਹਿੰਦਾ ਸਾਡੀ ਐਨਰਜੀ ਨੀ ਬੂਸਟ ਹੁੰਦੀ, ਅਸੀਂ ਸੌਣ ਜੋਗੇ ਹੋ ਜਾਈਦਾ।
1: ਸਹੀ ਗੱਲ ਹੈ।
2: ਸੋ ਪੰਜਾਬੀ ਲਹਿਰਾਂ ਨੂੰ ਸੁਣਨ ਵਾਲੇ ਜਿਹੜੇ ਸਰੋਤੇ ਆ ਨਾ, ਬੜੀ ਦੂਰ ਦੂਰ ਤੱਕ ਬਹੁਤ ਪਿਆਰ, ਬਹੁਤ ਮੁਹੱਬਤ। AM 530 ਦੀ ਸੁਪਰ ਹਿੱਟ ਫਰੀਕੁਐਂਸੀ ਹੈ ਬਾਈ, ਇੱਥੋਂ ਲੈ ਕੇ ਤੁਸੀਂ ਬੈਰੀ ਤੱਕ, ਨੈਗਰਾ ਫਾਲ ਤੱਕ, ਹੈਮਿਲਟਨ, ਕਿਚਨਰ, ਕੈਂਬਰਿਜ, ਲੰਡਨ, ਈਵਨ ਕਿ ਮਾਫ ਕਰਨਾ ਵਿੰਡਸਰ ਤੱਕ ਤੁਸੀਂ ਪੰਜਾਬੀ ਲਹਿਰਾਂ ਨੂੰ AM 530 ਦੀ ਫ੍ਰੀਕੁਐਂਸੀ ਨੂੰ ਇੰਜੋਏ ਕਰਦੇ ਹੋ। ਸੋ ਬਹੁਤ ਪਿਆਰ, ਬਹੁਤ ਮੁਹੱਬਤ। 905-673-3337 ਸਟੂਡੀਓ ਕਾ ਨੰਬਰ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸ਼ਾਇਰਾਂ ਦੀ ਗੱਲ ਹੋਈ ਆ ਤੇ ਫਿਰ ਅਸਲੀ ਸ਼ਾਇਰੀ ਦਾ ਜਿਹੜਾ ਇੱਕ ਨਗਮਾ ਨਾ ਹੋਵੇ, ਹੋ ਨਹੀਂ ਸਕਦਾ।

0: ਸੋ ਬਿਲਕੁਲ ਜੀ, ਮਨ ਸਮਝਾ ਲੈਣਾ ਆਪਾਂ। ਸੋ 10 ਵਜੇ ਤੱਕ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ, ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਤੁਹਾਡੇ ਨਾਲ ਜੁੜਾਂਗੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਇੱਥੇ ਮੈਨੂੰ ਦਿਓ ਇਜਾਜ਼ਤ, ਕਿਉਂਕਿ ਸਮਾਂ ਹੋ ਗਿਆ ਖਬਰਾਂ ਦਾ। ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਪ੍ਰੋਫੈਸਰ ਸੁਦੀਪ ਸਿੰਘ ਚਲੋ ਪਹੁੰਚ ਚੁੱਕੇ ਨੇ। ਸੋ ਖਬਰਾਂ ਦੇ ਬਾਅਦ ਲੈ ਕੇ ਆਉਣੇ ਆ ਫਿਰ ਰੇਡੀਓ ਪ੍ਰੋਗਰਾਮ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਰਾਤ ਦੇ 10 ਵਜੇ ਤੱਕ। ਸੋ ਪਹੁੰਚਦੇ ਹੁਣ ਜਲੰਧਰ, ਪ੍ਰੋਫੈਸਰ ਸੁਦੀਪ ਸਿੰਘ ਚਲੋ ਸਰ, ਤੁਸੀਂ ਆਉਣੇ ਰਹੋ ਜੀ
1: ਜੀ। ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪਿਛਲੇ 2 ਦਿਨਾਂ ਤੋਂ ਜਲੰਧਰ ਦੇ ਲਾਗਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉਸ ਪ੍ਰਦਰਸ਼ਨ ਵੀ ਹੋਏ ਨੇ, ਨਾਮੇ ਮਗਰੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਲਾ ਹੁਣ ਸ਼ਾਂਤ ਹੋ ਰਹੇ ਨੇ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ DGP ਨੇ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਵਿਦਿਆਰਥੀਆਂ ਦੇ ਪ੍ਰਦਰਸ਼ਨ ਦਰਮਿਆਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੈਂਪਸ ਵਿੱਚ ਕਲਾਸਾਂ 10 ਦਿਨਾਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਜਾ ਚੁੱਕਾ ਹੈ। ਐਤਵਾਰ ਦੀ ਯੂਨੀਵਰਸਿਟੀ ਕੈਂਪਸ ਵਿੱਚ ਭਾਰੀ ਰੋਸ ਪ੍ਰਦਰਸ਼ਨ, ਅੱਗ ਲਾਉਣ ਦੀਆਂ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਐਤਵਾਰ ਦੇਰ ਰਾਤ ਤੱਕ ਵਿਦਿਆਰਥੀਆਂ ਨੂੰ ਸੰਦੇਸ਼ ਜਾਰੀ ਕੀਤਾ ਸੀ ਕਿ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਕੈਂਪਸ ਵਿੱਚ 28 ਸਤੰਬਰ ਤੋਂ 10 ਦਿਨਾਂ ਦੇ ਸਮੇਂ ਲਈ ਕਲਾਸਾਂ ਮੁਅੱਤਲ ਰਹਿਣਗੀ। ਇਸ ਤੋਂ ਇਲਾਵਾ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਜੇਕਰ ਉਹ ਚਾਹੁਣ ਤਾਂ ਆਪਣੇ ਮਾਪਿਆਂ ਅਤੇ ਸਰਪ੍ਰਸਤਾਂ ਦੀ ਸਲਾਹ ਨਾਲ 10 ਦਿਨਾਂ ਦੇ ਸਮੇਂ ਲਈ ਆਪਣੇ ਜੱਦੀ ਸ਼ਹਿਰਾਂ ਜਾਂ ਘਰਾਂ ਨੂੰ ਰਹਿ ਰਹੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਸਰਗਰਮੀ ਵਿੱਚ ਸ਼ਾਮਲ ਹੋਣ ਤੋਂ ਬਚਣ। ਪੂਰਾ ਮਾਮਲਾ ਇਹ ਸੀ ਕਿ 3 ਦਿਨ ਪਹਿਲਾਂ LPU ਕੈਂਪਸ ਤੇ ਗਰਲਜ਼ ਹੋਸਟਲ ਦੀ ਇੱਕ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਦੇ ਦੋਸ਼ਾਂ ਦੇ ਮੱਦੇਨਜ਼ਰ ਵਿਦਿਆਰਥੀ ਪ੍ਰਦਰਸ਼ਨ ਤੋਂ ਬਾਅਦ ਹਿੰਸਾ ਭੜਕ ਗਈ ਸੀ। ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਸੀ ਤੇ ਅੱਗ ਵੀ ਲਾ ਦਿੱਤੀ ਗਈ ਸੀ। ਵਿਦਿਆਰਥੀਆਂ ਨੇ ਕਥਿਤ ਜਬਰ ਜਨਾਹ ਦੇ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਕਾਰਵਾਈ ਉੱਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਦੂਜੇ ਪਾਸੇ LPU ਪ੍ਰਸ਼ਾਸਨ ਨੇ ਵਾਰ ਵਾਰ ਜਬਰ ਜਨਾਹ ਦੀ ਘਟਨਾ ਨੂੰ ਇੱਕ ਅਫਵਾਹ ਤੇ ਝੂਠ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਅਕਸ ਨੂੰ ਢਾਹ ਲਾਉਣ ਲਈ ਇਹ ਸਾਰੀ ਸਾਜ਼ਿਸ਼ ਰਚੀ ਗਈ ਹੈ। ਇਸ ਦਰਮਿਆਨ ਪੰਜਾਬ ਪੁਲਿਸ ਵੱਲੋਂ ਸਮੁੱਚੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਦੇ ਹੱਥ ਇੱਕ ਅਜਿਹਾ ਮੈਸੇਜ ਲੱਗਾ ਜੋ ਉੱਥੇ ਵੱਡੇ ਪੱਧਰ ਤੇ ਭੰਨਤੋੜ ਤੇ ਅੱਗ ਲਾਉਣ ਦੀਆਂ ਘਟਨਾ ਤੋਂ 5 ਦਿਨ ਪਹਿਲਾਂ ਇੰਟਰਨੈਟ ਮੀਡੀਆ ਰਾਹੀਂ ਵਾਇਰਲ ਹੋਇਆ ਸੀ। ਪੁਲਿਸ ਨੇ ਪਤਾ ਵਿੱਚ ਲਾਉਣ ਵਿੱਚ ਰੁੱਝੀ ਹੈ ਕਿ ਆਖਿਰ 5 ਦਿਨ ਬਾਅਦ ਸ਼ਨੀਚਰਵਾਰ ਨੂੰ ਅਜਿਹਾ ਕੀ ਹੋਇਆ ਕਿ ਸੋਮਵਾਰ ਨੂੰ ਪਾਇਆ ਗਿਆ ਮੈਸੇਜ ਸ਼ਨੀਚਰਵਾਰ ਨੂੰ ਅਸਰ ਵਿਖਾਉਣ ਲੱਗਾ ਅਤੇ ਉੱਥੇ ਇਸ ਤਰੀਕੇ ਨਾਲ ਵਿਦਿਆਰਥੀ ਭੜਕ ਗਏ ਤੇ ਕੈਂਪਸ ਵਿੱਚ ਭੰਨ ਤੋੜ ਅਤੇ ਵਾਹਨਾਂ ਨੂੰ ਅੱਗ ਲਾਉਣ ਲਈ ਉਤਾਰੂ ਹੋ ਗਏ। ਪੰਜਾਬ ਸਰਕਾਰ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਪਿੱਛੇ ਸਾਜ਼ਿਸ਼ ਰਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦਰਮਿਆਨ ਪੰਜਾਬ ਪੁਲਿਸ ਦੇ ਮੁਖੀ DGP ਗੌਰਵ ਯਾਦਵ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਕਿਹਾ ਕਿ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਲੋੜੀਂਦੇ ਪੁਲਿਸ ਪ੍ਰਬੰਧ ਕੀਤੇ ਗਏ ਨੇ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਆਲੇ ਦੁਆਲੇ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ LPU ਦੇ ਆਲੇ ਦੁਆਲੇ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਅਤੇ ਕੈਂਪਸ ਵਿੱਚ ਆਉਣ ਜਾਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਤਫਸੀਲੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕਰ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਉੱਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਯਾਨੀ ਕਿ ਬੇਅਦਬੀ ਰੋਕੂ ਐਕਟ ਸੰਬੰਧੀ ਬਣਾਈ ਗਈ 7 ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਕਮੇਟੀ ਮੈਂਬਰਾਂ ਨਾਲ ਐਕਟ ਵਿੱਚ ਸੋਧ ਬਾਰੇ ਬਾਰੀਕੀ ਨਾਲ ਗੱਲਬਾਤ ਕੀਤੀ ਗਈ। ਇਹ ਮੀਟਿੰਗ 2 ਘੰਟੇ ਦੇ ਕਰੀਬ ਚੱਲੀ ਹੈ। ਮੁੱਖ ਮੰਤਰੀ ਨਾਲ ਮੀਟਿੰਗ ਕਰਨ ਵਾਲੀ 7 ਮੈਂਬਰੀ ਕਮੇਟੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਹਰਨਾਮ ਸਿੰਘ ਖਾਲਸਾ, ਰਾਮਪੁਰ ਖੇੜਾ ਦੇ ਸੰਤ ਬਾਬਾ ਸੇਵਾ ਸਿੰਘ, ਸੇਵਾ ਮੁਕਤ ਜਸਟਿਸ ਜਸਪਾਲ ਸਿੰਘ, ਗੁਰਬੀਰ ਸਿੰਘ, ਸਾਬਕਾ IPS ਅਧਿਕਾਰੀ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਔਲਖ ਅਤੇ ਐਡਵੋਕੇਟ ਪ੍ਰੀਤਿੰਦਰ ਪਾਲ ਸਿੰਘ ਸ਼ਾਮਲ ਨੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਮੀਟਿੰਗ ਵਿਚ ਆਪਸੀ ਜਾਣ ਪਛਾਣ ਹੋਈ ਹੈ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਇਤਰਾਜ਼ ਲਾਏ ਗਏ ਨੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ, ਇਸ ਬਾਰੇ ਵੀ ਗੱਲਬਾਤ ਹੋਈ ਹੈ ਤੇ ਰਿਪੋਰਟ ਜਲਦੀ ਹੀ ਬਣਾ ਕੇ ਸੌਂਪੀ ਜਾਵੇ। ਤੁਹਾਨੂੰ ਚੇਤੇ ਕਰਾ ਦਈਏ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਨਾਲ ਸੰਬੰਧਿਤ ਕਾਨੂੰਨੀ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਤਹਿਤ ਇਹ ਐਕਟ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਸੀ। ਇਸ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੁਝ ਇਤਰਾਜ਼ ਪ੍ਰਗਟਾਏ ਸਨ, ਜਿਨ੍ਹਾਂ ਵਿਚ ਸੋਧ ਨੂੰ ਲੈ ਕੇ ਹੀ ਪੰਜਾਬ ਸਰਕਾਰ ਵੱਲੋਂ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਚ ਪੰਜਾਬ ਦੇ ਮੁੱਦਿਆਂ ਤੇ ਚਰਚਾ ਕੀਤੀ ਗਈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਪੁਲਿਸ ਜਬਰ ਖਤਮ ਕਰਨ ਸਣੇ ਹੋਰਨਾਂ ਸਮਾਜਿਕ ਮੁੱਦਿਆਂ ਉੱਤੇ ਚਰਚਾ ਕਰਵਾਈ ਗਈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਸਣੇ ਲੋਕ ਹਿੱਤ ਵਿਚ ਕੰਮ ਕਰਨ ਵਾਲੀਆਂ 36 ਕਿਸਾਨ ਮਜ਼ਦੂਰ ਮੁਲਾਜ਼ਮ ਧਾਰਮਿਕ ਸਮਾਜਿਕ ਅਤੇ ਨੌਜਵਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸਾਰੀਆਂ ਧਿਰਾਂ ਨੇ ਫੈਸਲਾ ਲਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਪਿੰਡਾਂ ਵਿਚ ਨਸ਼ਿਆਂ ਅਤੇ ਹੋਰਨਾਂ ਮੁੱਦਿਆਂ ਸੰਬੰਧੀ ਬੋਰਡ ਲਾਏ ਜਾਣਗੇ। ਇਸ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਤੋਂ ਇਹਨਾਂ ਮੁੱਦਿਆਂ ਉੱਤੇ ਸਵਾਲ ਪੁੱਛੇ ਜਾਣਗੇ। ਇਸ ਚਰਚਾ ਦੌਰਾਨ 3 ਦਰਜਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਆਗੂਆਂ ਨੇ ਸੂਬੇ ਵਿਚੋਂ ਨਸ਼ਿਆਂ ਅਤੇ ਕਥਿਤ ਪੁਲਿਸ ਜਬਰ ਖਤਮ ਕਰਨ ਲਈ ਵਿਚਾਰ ਰੱਖੇ ਅਤੇ ਹੋਰਨਾਂ ਜਥੇਬੰਦੀਆਂ ਨੂੰ ਇੱਕੋ ਮੰਚ ਉੱਤੇ ਲਿਆਉਣ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ। ਪੰਜਾਬ ਦੀ ਸਿਆਸਤ ਵਿੱਚ ਚੋਣਾਂ ਤੋਂ ਪਹਿਲਾਂ ਇੱਕ ਹੋਰ ਹਿਲਜੁਲ ਹੋਈ ਹੈ। ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦੇ 4 ਦਿਨ ਬਾਅਦ ਹੀ ਯੂ ਟਰਨ ਲੈਂਦੇ ਹੋਏ ਹੁਣ ਅਸਤੀਫਾ ਦੇ ਦਿੱਤਾ। ਉਹ 4 ਦਿਨ ਪਹਿਲਾਂ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਏ ਸਨ ਅਤੇ ਸਿਆਸੀ ਪਾਰੀ ਖੇਡਣ ਲਈ ਮੈਦਾਨ ਵਿੱਚ ਉਤਰੇ ਸਨ। ਨਸ਼ੇ ਦੇ ਸੁਭਾਗਾਂ ਅਤੇ ਗੈਂਗਸਟਰਵਾਦ ਖਿਲਾਫ ਖੁੱਲ ਕੇ ਬੋਲਣ ਵਾਲੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਵੱਲੋਂ 4 ਦਿਨਾਂ ਵਿੱਚ ਹੀ ਪਾਰਟੀ ਛੱਡਣ ਤੋਂ ਸਿਆਸੀ ਹਲਕੇ ਕਾਫੀ ਹੈਰਾਨ ਨੇ। ਨਿਰੰਜਨ ਸਿੰਘ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਐਲਾਨ ਕੀਤਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਭ੍ਰਿਸ਼ਟਾਚਾਰ, ਫਿਰੌਤੀ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ਉੱਤੇ ਉਹਨਾਂ ਨੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ, ਪਰ ਕੁਝ ਅਜਿਹੇ ਮਤਭੇਦ ਨੇ ਜਿਨ੍ਹਾਂ ਨਾਲ ਉਹ ਸਮਝੌਤਾ ਨਹੀਂ ਕਰ ਸਕਦੇ। ਨਿਰੰਜਨ ਸਿੰਘ ਅਤੇ ਪੰਜਾਬ ਪੁਲਿਸ ਦੇ ਸਾਬਕਾ DSP ਬਲਵਿੰਦਰ ਸੇਖੋ ਨੇ ਬੀਤੀ 23 ਸਤੰਬਰ ਨੂੰ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਰਸਮੀ ਤੌਰ ਤੇ ਸ਼ਮੂਲੀਅਤ ਕੀਤੀ ਸੀ ਤੇ ਚਰਚੇ ਵੀ ਚੱਲ ਰਹੇ ਸਨ ਕਿ ਪਾਰਟੀ ਵੱਲੋਂ ਨਿਰੰਜਨ ਸਿੰਘ ਨੂੰ ਹਲਕਾ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਐਲਾਨਿਆ ਜਾ ਸਕਦਾ, ਪਰ ਉਹਨਾਂ ਵੱਲੋਂ 4 ਦਿਨ ਬਾਅਦ ਹੀ ਪਾਰਟੀ ਛੱਡ ਦੇਣਾ ਅਤੇ ਅਸਤੀਫਾ ਦੇ ਦੇਣਾ ਸਿਆਸੀ ਤੌਰ ਤੇ ਚਰਚਾ ਦਾ ਵਿਸ਼ਾ ਬਣ ਗਿਆ ਕਿ ਇਸ ਯੂ ਟਰਨ ਦੇ ਕੀ ਮਾਇਨੇ ਨੇ ਅਤੇ ਕੀ ਕਾਰਨ ਹੋ ਸਕਦੇ ਨੇ। ਪੰਜਾਬ ਸਰਕਾਰ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੁੱਚੇ ਸੂਬੇ ਵਿੱਚ ਕਰੀਬ 15,000 ਯੂਥ ਕਲੱਬ ਰੱਦ ਕਰ ਦਿੱਤੇ ਨੇ। ਯੁਵਕ ਸੇਵਾਵਾਂ ਵਿਭਾਗ ਨੇ ਪੁਰਾਣੇ ਯੂਥ ਕਲੱਬ ਤਾਂ ਰੱਦ ਕਰ ਦਿੱਤੇ ਨੇ, ਪਰ ਹੁਣ ਪਿੰਡਾਂ ਵਿੱਚ ਨਵੇਂ ਬਣਾਏ ਜਾਣ ਵਾਲੇ ਯੂਥ ਕਲੱਬਾਂ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀਆਂ ਨੇ ਯੂਥ ਕਲੱਬ ਐਫੀਲੀਏਟਿਡ ਪਾਲਿਸੀ 2025 ਤਹਿਤ ਸਮੀਖਿਆ ਕਰਨ ਮਗਰੋਂ ਪੁਰਾਣੇ ਗੈਰ ਗਰਮ ਯੂਥ ਕਲੱਬਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਤਾਂ ਹਾਲੇ ਤੱਕ ਕੋਈ ਨਵਾਂ ਯੂਥ ਕਲੱਬ ਬਣ ਵੀ ਨਹੀਂ ਸਕਿਆ ਹੈ। ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀਆਂ ਨੇ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੇ ਕਰੀਬ 15,500 ਯੂਥ ਕਲੱਬਾਂ ਨੂੰ ਜਨਤਕ ਨੋਟਿਸ ਜਾਰੀ ਕਰਕੇ ਪਿਛਲੇ 3 ਵਰ੍ਹਿਆਂ ਦੀ ਕਾਰਗੁਜ਼ਾਰੀ 45 ਦਿਨਾਂ ਵਿੱਚ ਪੇਸ਼ ਕਰਨ ਦਾ ਮੌਕਾ ਦਿੱਤਾ ਸੀ। ਇਹਨਾਂ ਵਿੱਚੋਂ ਕਰੀਬ 700 ਕਲੱਬ ਸਰਗਰਮ ਮਿਲੇ, ਬਾਕੀ ਸਾਰੇ ਯੂਥ ਕਲੱਬ ਰੱਦ ਕਰ ਦਿੱਤੇ ਗਏ। ਆਮ ਤੌਰ ਤੇ ਹਰ ਨਵੀਂ ਸਰਕਾਰ ਨਵੇਂ ਕਲੱਬ ਤਾਂ ਬਣਾਉਂਦੀ ਹੈ, ਪਰ ਪੁਰਾਣੇ ਕਲੱਬ ਕਦੇ ਰੱਦ ਨਹੀਂ ਹੋਏ ਸਨ। ਵੀਰਵਾ ਮੁਤਾਬਕ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਨਵੇਂ ਯੂਥ ਕਲੱਬ ਬਣਾਉਣ ਦੀ ਪ੍ਰਕਿਰਿਆ ਵਿੱਢੀ ਗਈ ਹੈ, ਪਰ ਹੁਣ ਤੱਕ ਸਮੁੱਚੇ ਪੰਜਾਬ ਵਿੱਚ ਨਵੇਂ 600 ਕਲੱਬ ਹੀ ਬਣ ਸਕੇ ਨੇ। ਜ਼ਿਲ੍ਹਾ ਮਾਨਸਾ, ਮਲੇਰਕੋਟਲਾ, ਬਠਿੰਡਾ, ਪਠਾਨਕੋਟ ਅਤੇ ਫਾਜ਼ਿਲਕਾ ਵਿੱਚ ਤਾਂ ਇੱਕ ਵੀ ਨਵਾਂ ਯੂਥ ਕਲੱਬ ਨਹੀਂ ਬਣਿਆ। ਪੰਜਾਬ ਦੇ ਮੌਸਮ ਦੀ ਤੁਹਾਨੂੰ ਤਾਜ਼ਾ ਜਾਣਕਾਰੀ ਦੇਈਏ ਤਾਂ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਮੌਸਮ ਥੋੜਾ ਬਦਲਿਆ। ਕਈ ਦਿਨ ਮੌਸਮ ਸਾਫ਼ ਚੱਲਣ ਤੋਂ ਬਾਅਦ ਲੰਘੇਕਰ ਬੱਦਲਵਾਈ ਅਤੇ ਕਿਣਮਣ ਹੋਈ। ਪੰਜਾਬ ਵਿੱਚ ਹੁਸ਼ਿਆਰਪੁਰ, ਬਠਿੰਡਾ, ਜਲੰਧਰ, ਫਾਜ਼ਿਲਕਾ, ਪਟਿਆਲਾ ਸਣੇ ਕਈ ਹੋਰ ਸ਼ਹਿਰਾਂ ਵਿੱਚ ਮੀਂਹ ਪਿਆ। ਮੀਂਹ ਕਰਕੇ ਦਿਨ ਦੇ ਸਮੇਂ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ, ਪਰ ਕਿਸਾਨਾਂ ਲਈ ਜ਼ਰੂਰ ਥੋੜਾ ਚਿੰਤਾ ਦਾ ਵਿਸ਼ਾ ਬਣਿਆ ਹੈ, ਕਿਉਂਕਿ ਪੰਜਾਬ ਵਿੱਚ ਝੋਨੇ ਦੀ ਫਸਲ ਇਸ ਵੇਲੇ ਅਖੀਰਲੇ ਅਜਿਹੇ ਵਿੱਚ ਮੀਂਹ ਪੈਣ ਅਤੇ ਹਵਾਵਾਂ ਚੱਲਣ ਕਰਕੇ ਫਸਲ ਦਾ ਦਾਣਾ ਬਦਰੰਗ ਹੋ ਸਕਦਾ ਹੈ ਅਤੇ ਝੋਨੇ ਦੀ ਫਸਲ ਦੇ ਝਾੜ ਉੱਤੇ ਵੀ ਅਸਰ ਪੈ ਸਕਦਾ। ਕਈ ਥਾਵਾਂ ਉੱਤੇ ਫਸਲ ਮੰਡੀਆਂ ਵਿੱਚ ਪਹੁੰਚਣੀ ਵੀ ਸ਼ੁਰੂ ਹੋ ਚੁੱਕੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਸਰਕਾਰ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਜਸ਼ਨ ਏ ਇਨਕਲਾਬ ਸਮਾਗਮ ਲੁਧਿਆਣੇ ਵਿਖੇ ਖੇਤੀਬਾੜੀ ਯੂਨੀਵਰਸਿਟੀ ਦੇ ਫੁੱਟਬਾਲ ਮੈਦਾਨ ਵਿੱਚ ਕਰਵਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਦਿੱਲੀ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਆਡਿਟ ਕਰਵਾਉਣ ਦਾ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਦਿੱਤਾ ਗਿਆ ਅਤੇ ਪਿਛਲੇ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਬਾਅਦ ਇਹ ਵਿਆਪਕ ਨਿਰਦੇਸ਼ ਦਿੱਤੇ ਗਏ ਨੇ। ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਸੜਕ ਸੁਰੱਖਿਆ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸਖ਼ਤੀ ਵਿਖਾਉਂਦਿਆਂ ਇਹ ਗੱਲ ਵੀ ਕਹੀ ਹੈ ਕਿ ਟ੍ਰੈਫਿਕ ਚਲਾਣ ਨੂੰ ਬਿਜਲੀ ਬਿੱਲ ਦੇ ਨਾਲ ਵੀ ਜੋੜਿਆ ਜਾ ਸਕਦਾ। ਇਸ ਸੰਭਾਵਨਾ ਉੱਤੇ ਸਵਾਲ ਕੀਤਾ। ਜਾਪਾਨ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ ਇੱਕੋ ਦਿਨ ਵਿੱਚ 8 ਰਿਕਾਰਡ ਮੈਡਲ ਜਿੱਤੇ ਨੇ, ਜਿਨ੍ਹਾਂ ਵਿੱਚ ਈਸ਼ਾ ਸਿੰਘ ਵੱਲੋਂ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਜਿੱਤਿਆ ਸਿਲਵਰ ਮੈਡਲ ਸ਼ਾਮਲ ਹੈ। ਇਸ ਤੋਂ ਇਲਾਵਾ ਭਾਰਤੀ ਅਥਲੀਟਾਂ ਨੇ 7 ਹੋਰ ਮੈਡਲ ਇੱਕੋ ਦਿਨ ਵਿੱਚ ਜਿੱਤੇ ਨੇ। ਅਮੈਰੀਕਾ ਦੇ ਭਾਰਤ ਵਿੱਚ ਰਾਜਦੂਤ ਸਰਜੀਓ ਗੋਰ 28 ਮੈਂਬਰੀ ਵਫਦ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਸਿੱਖ ਆਗੂਆਂ ਨਾਲ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਕੌਮ ਨਾਲ ਸੰਬੰਧਿਤ ਮੁੱਦੇ ਵੀ ਚਰਚਾ ਵਿੱਚ ਲਿਆਂਦੇ। ਗਮਾਡਾ ਤੋਂ ਬਾਅਦ ਹੁਣ ਈਡੀਆਈ ਦਫ਼ਤਰ ਵਿੱਚ ਵੀ ਈਡੀ ਦੀ ਛਾਪੇਮਾਰੀ ਹੋਈ ਹੈ ਤੇ 6 ਕਰੋੜ ਰੁਪਏ ਦੇ ਕਥਿਤ ਮੁਆਵਜ਼ਾ ਘੁਟਾਲੇ ਦੀ ਜਾਂਚ ਲਈ 15 ਮੈਂਬਰੀ ਟੀਮ ਪਹੁੰਚੀ ਅਤੇ ਕਾਗਜ਼ਾਤ ਖੰਗਾਲੇ ਗਏ ਨੇ। ਅਮਰਜੀਤ ਸਿੰਘ ਚਾਵਲਾ ਮਾਮਲੇ ਵਿੱਚ ਪੁਲਿਸ ਟੀਮ ਵੱਲੋਂ ਲਗਾਤਾਰ ਪੁੱਛਗਿੱਛ ਦੇ ਨਾਲ ਨਾਲ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਚਾਵਲਾ ਦੀ ਰਿਹਾਇਸ਼ ਉੱਤੇ ਛਾਪੇਮਾਰੀ ਤੋਂ ਬਾਅਦ ਹੁਣ ਡਰਾਈਵਰ ਕੋਲੋਂ 5 ਘੰਟੇ ਪੁੱਛਗਿੱਛ ਕੀਤੀ ਗਈ ਹੈ ਅਤੇ ਜੋ ਵੀਰਵੇ ਇਸ ਸੰਬੰਧੀ ਸਾਹਮਣੇ ਆਏ ਨੇ ਉਹਨਾਂ ਦੀ ਤਸਦੀਕ ਕੀਤੀ ਜਾ ਰਹੀ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਸੁਣਦੇ ਰਹੋ AM 530। ਫਿਲਹਾਲ ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
4: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, 86141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
5: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। All State Insurance, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
6: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-$500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
7: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
8: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
7: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
9: 647-706-6640।
10: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟ ਇਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ, 905-805-3000। ਡ੍ਰੀਮ ਹੋਮ ਅਪਲਾਈਂਸਸ, 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
9: ਸੱਚ ਕਿਹੋ ਜਿਹਾ ਹੁੰਦਾ?
11: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
12: ਮਿੱਟੀ ਚੁਗਦੀ ਫਸਲ ਸੱਚ ਹੈ,
11: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਇੱਕ ਖੂਬਸੂਰਤ ਜੀ ਸ਼ਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਚੁੱਕਿਆ ਜੀ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰਾ ਸਾਥ ਦੇ ਰਹੇ ਨੇ ਗੈਵੀ। ਗੈਵੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਰੇਡੀਓ AM 530 ਸੁਣ ਰਹੇ ਸਾਰੇ ਹੀ ਪਿਆਰੇ ਪਿਆਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਨੂੰ ਉਮੀਦ ਹੈ ਸਾਰੇ ਇਸ ਖੂਬਸੂਰਤ ਸ਼ਾਮ ਦਾ ਅਤੇ ਸਾਡੇ ਸ਼ੋਅ ਦਾ ਆਨੰਦ ਮਾਣ ਰਹੇ ਹੋਣਗੇ।
0: ਆਨੰਦ ਵੀ ਹੁੰਦਾ, ਇੱਕ ਲੁਤਫ ਵੀ ਹੁੰਦਾ।
1: ਲੁਤਫ, ਹਾਂ
0: ਲੁਤਫ। 905-673-3337 ਸੇਮ ਨੰਬਰ ਰਹਿਣ ਵਾਲੇ ਨੇ। 905-673-3337 905-673-3337। ਕੁਛ ਗੱਲਾਂ ਹੁੰਦੀਆਂ ਕਹਿੰਦੇ ਕਿ ਕੁਛ ਜੇ ਚੀਜ਼ਾਂ ਆਪਾਂ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਨਾ, ਕਹਿੰਦੇ ਥੋੜ੍ਹੀ ਪਰਸਨੈਲਿਟੀ ਬਦਲ ਜਾਂਦੀ ਹੈ। ਕੀ ਇਹ ਸੱਚ ਆ? ਜਿਵੇਂ ਕਿ ਕਹਿੰਦੇ ਕਿ ਤੁਸੀਂ ਬਹੁਤ ਲੋਕ ਤੁਸੀਂ ਵੇਖੇ ਹੋਣੇ, ਜਿਵੇਂ ਮੈਂ ਕਈ ਵਾਰ ਨਾ ਮਤਲਬ ਖੋ ਜਾਂਦਾ ਤੇਰੇ ਵਾਂਗੂ,
1: ਗਾਇਬ ਹੋ ਜਾਂਦਾ, ਗੁੰਮ
0: ਹੋ ਜਾਂਦੇ। ਅਤੇ ਜਦੋਂ ਗੁੰਮ ਤੁਸੀਂ ਹੁੰਦੇ ਨਾ, ਤੁਹਾਡਾ ਚਿਹਰਾ ਵਿਗੜ ਜਾਂਦਾ। ਜਿੱਦਾਂ ਦਾ ਤੁਸੀਂ ਭਾਵਨਾ, ਜੇ ਉਦਾਸ ਕੁਛ ਸੋਚ ਰਹੇ ਹੋ ਮਯੂਸੀਅਤ ਦੇ ਨਾਲ, ਤੁਹਾਡਾ ਚਿਹਰਾ ਮਯੂਸ ਹੋ ਜਾਣਾ,
1: ਹਾਵ ਭਾਵ ਉੱਡ ਜਾਂਦੇ ਆ,
0: ਉੱਡ ਜਾਂਦੇ ਆ। ਜੇ ਤੁਸੀਂ ਕਿਸੇ ਫਨੀ ਚੀਜ਼ ਬਾਰੇ ਸੋਚ ਰਹੇ ਹੋ, ਕੋਈ ਚੁਟਕਲਾ ਚੇਤੇ ਆ ਗਿਆ, ਕੋਈ ਹਾਸੋਹੀਣੀ ਗੱਲ, ਤੁਸੀਂ ਮੁਸਕਰਾ ਰਹੇ ਹੋ,
1: ਚਿਹਰੇ 'ਤੇ ਮੁਸਕਾਨ ਆਏ।
0: ਹਾਂ, ਅਤੇ ਜੇ ਕੋਈ ਐਸੀ ਗਹਿਰਾਈ ਦੇ ਵਿੱਚ ਸੋਚ ਹੋ ਜਿੱਥੇ ਤੁਹਾਡਾ ਕਿਸੇ ਦੇ ਨਾਲ ਕੋਈ ਵਿੰਗ ਤੜੇਂਗ ਵਾਲਾ ਕੰਮ, ਉੱਥੇ ਫਿਰ ਤੁਹਾਡੇ ਮੱਥੇ 'ਤੇ ਤਿਉੜੀਆਂ।
1: ਬਿਲਕੁਲ।
0: ਅਤੇ ਇਹਨਾਂ ਇਹਨਾਂ ਤਿੰਨਾਂ ਸਿਚੁਏਸ਼ਨ ਦੇ ਵਿੱਚ ਲੋਕਾਂ ਨੂੰ ਤੁਹਾਡਾ ਜਿਹੜਾ ਪਸੰਦ ਆਉਣ ਵਾਲਾ ਜਿਹੜਾ ਰਿਐਕਸ਼ਨ ਆ ਉਹ ਮੁਸਕਰਾਹਟ।
1: ਮੁਸਕਰਾਹਟ ਸਭ ਤੋਂ ਸੋਹਣੀ ਮੁਸਕਰਾਹਟ।
0: ਲੋਕ ਖਿੱਚੇ ਚੱਲੇ ਆਉਣ, ਕਹਿੰਦੇ ਮੁਸਕਰਾਉਂਦੇ ਰਹੋ।
1: ਬਿਲਕੁਲ ਜੀ,
0: ਬਸ ਲੋਕਾਂ ਦੇ ਵਿੱਚ ਤੁਸੀਂ ਜੇ ਆਪਣੀ ਪਹਿਚਾਣ ਨੂੰ ਬਰਕਰਾਰ ਰੱਖਣਾ, ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਵੱਲ ਵੇਖਣ, ਤੁਹਾਡੀ ਪਰਸਨੈਲਿਟੀ ਨੂੰ ਤੁਸੀਂ ਚਾਰ ਚੰਨ ਲਾਉਣਾ ਚਾਹੁੰਦੇ, ਮੁਸਕਰਾਉਂਦੇ ਰਹੋ।
1: ਇੱਥੇ ਮੈਂ ਇੱਕ ਚੀਜ਼ ਸਹੀ ਵੀ ਕਰਨੀ ਚਾਹੁੰਦਾ, ਮੁਸਕਰਾਉਣ ਤੇ ਹੱਸਣ 'ਚ ਫਰਕ ਹੁੰਦਾ।
0: ਮੁਸਕਰਾਓ, ਹਾਂ ਹੱਸਣਾ।
1: ਜਦੋਂ ਆਪਾਂ ਨੂੰ ਕੋਈ ਮੁਸਕਰਾਉਂਦਾ ਦੇਖਦਾ ਨਾ, ਤਾਂ ਕਿਤੇ ਨਾ ਕਿਤੇ ਉਹ ਆਪਣੇ ਦੁੱਖ ਵੀ ਭੁੱਲ ਜਾਂਦਾ।
0: ਹਾਂ,
1: ਪਰ ਜਦੋਂ ਆਪਾਂ ਨੂੰ ਕੋਈ ਹੱਸਦਾ ਦਿਖਦਾ ਨਾ, ਤਾਂ ਸ਼ਾਇਦ ਸਾਨੂੰ ਲੱਗਦਾ ਕਿ ਉਹ ਸਾਡੇ ਦੁੱਖ 'ਤੇ ਹੱਸ ਰਿਹਾ, ਤਾਂ ਉੱਥੇ ਕੰਮ ਗਲਤ ਹੋ ਜਾਂਦਾ।
0: ਪਰ ਮੁਸਕਰਾਉਣਾ ਤੇ ਹੱਸਣਾ, ਹੱਸਦੇ ਰਹੋਗੇ ਸ਼ਦਾਈ ਲੱਗੋਗੇ ਬੜਾ।
1: ਬਿਲਕੁਲ, ਜਿਵੇਂ ਮੈਂ ਹੱਸਦਾ।
0: ਨਹੀਂ, ਹੁਣ ਤੁਸੀਂ ਲੱਗ ਰਹੇ, ਤੁਸੀਂ ਮੇਰੀ ਗੱਲ 'ਤੇ ਹੱਸਣ, ਮੈਂ ਵਧੀਆ ਲੱਗਿਆ। ਤੇ ਨਾ ਹੱਸਦੇ ਫਿਰ ਮੈਨੂੰ ਸ਼ਦਾਈ ਲੱਗਣਾ ਸੀ। ਕਹਿੰਦੇ ਕਿ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੋ। ਛਿੱਤਰ ਥੋੜ੍ਹੀ ਕਹਿਣੇ ਕਿਸੇ ਤੋਂ, ਆਪਣੀ ਆਪਣੀ ਕਮਿਊਨਿਟੀ 'ਚ ਕਹਿੰਦੇ ਇਹ ਵੇਖੀ ਜਾਂਦਾ।
1: ਮੈਂ ਜੇ ਕਮਾਂ ਜੇ ਜਿਹੜੀ
0: ਡੇਲੇ ਵੇਖ, ਡੇਲੇ ਕੱਢ ਕੱਢ ਵੇਖਣ ਡਿਆ, ਡੇਲੇ ਪਾੜ ਪਾੜ ਵੇਖਣ ਡਿਆ,
1: ਕੀ ਘੂਰਦਾ,
0: ਘੂਰੀ ਜਾਂਦਾ ਖਾਣਾ।
1: ਪਰ ਇਹ ਜਿਹੜਾ ਵੈਸਟਰਨ ਕਲਚਰ ਆ, ਉਹਦੇ ਵਿੱਚ ਇਹਨੂੰ ਕੌਨਫੀਡੈਂਸ ਵੀ ਮੰਨਿਆ ਜਾਂਦਾ।
0: ਕਹਿੰਦੇ ਕਿ ਜੇ ਤੁਹਾਡਾ, ਕਹਿੰਦੇ ਦੇਖੋ ਮੈਂ ਕੋਸ਼ਿਸ਼ ਕਰਦਾ, ਮੈਂ ਹਮੇਸ਼ਾ ਨਾ ਕੁਛ ਚਿਰ ਅੱਖਾਂ 'ਚ ਅੱਖਾਂ ਪਾਉਣ ਤੋਂ ਬਾਅਦ ਮੈਂ ਸ਼ਰਮਾ ਜਾਂਦਾ। ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੋ ਤੇ ਤੁਹਾਡਾ ਯਕੀਨ ਭਰੋਸਾ ਉਹ ਵਧੂਗਾ। ਸੁਣੋ, ਮੇਰੇ ਵਾਂਗੂ ਬੋਲੀ ਨਾ ਜਾਓ, ਸੁਣੋ। ਮੈਂ ਬੋਲਦਾ ਬਹੁਤ ਆ, ਮੈਂ ਸੁਣਦਾ ਹੀ ਨਹੀਂ, ਮੈਂ ਤੇਰੀ ਵੀ ਨਹੀਂ ਸੁਣ, ਤੂੰ ਹਾਂਜੀ ਕਿਹਾ, ਮੈਂ ਤੇ ਬ੍ਰੇਕ ਹੀ ਲੱਗੀ ਮੇਰੇ ਤੋਂ।
1: ਬਹੁਤ ਵਾਰ ਹੋ ਜਾਂਦਾ ਜੀ।
0: ਹਾਂ, ਤੁਸੀਂ ਸੁਣੋ, ਬੋਲਣ ਨਾਲੋਂ ਜ਼ਿਆਦਾ ਸੁਣੋ, ਲੋਕ ਪਸੰਦ ਕਰਨਗੇ। ਮੈਨੂੰ ਤਾਂ ਹੀ ਨਹੀਂ ਲੋਕ ਪਸੰਦ ਕਰਦੇ, ਮੈਂ ਆਪਣੇ ਘੋੜੇ ਦੁੱਲ ਹੀ ਜਾਂਦਾ ਇਹਨਾਂ।
1: ਪਰ ਇਹ ਵੀ ਕਲਾ ਹੁੰਦੀ ਹੈ ਜੀ, ਬੋਲਣਾ ਵੀ ਇੱਕ ਕਲਾ।
0: ਅਤੇ ਪਰ ਇੰਨਾ ਵੀ ਨਾ ਬੋਲੋ ਕਿ ਤੁਸੀਂ ਰੁਕੋ ਹੀ ਨਾ, ਅਗਲੇ ਨੂੰ ਵੀ ਸਮਾਂ ਦਿਓ।
1: ਇਹ ਵੀ ਸਹੀ ਹੈ, ਦੋਵੇਂ ਚੀਜ਼ਾਂ ਕੋਈ ਵੀ।
0: ਮੈਨੂੰ ਇੱਕ ਵਾਰ ਇੱਕ ਕਾਲਰ ਆ ਕੇ ਕਹਿ ਗਿਆ, ਕਹਿੰਦਾ ਭਾਅ ਜੀ ਸਾਡੀ ਵੀ ਸੁਣ ਲਿਆ ਕਰੋ। ਸੋ ਬਿਲਕੁਲ, ਤੁਹਾਨੂੰ ਵੀ ਸੁਣਨਾ, ਅਸੀਂ ਤੁਹਾਡੇ ਸੁਣਨ ਵਾਸਤੇ ਬੈਠੇ ਹਾਂ। ਤਾਰੀਫ, ਤਾਰੀਫ ਕਰਨੀ ਚਾਹੀਦੀ,
1: ਤਾਰੀਫ ਕਰਨੀ ਚਾਹੀਦੀ।
0: ਸੋਹਣਾ ਲੱਗ ਰਿਹਾ, ਸੋਹਣੀ ਸ਼ਿਲਟ ਪਾਈ ਤੂੰ ਅੱਜ, ਕੋਕਾ ਕੋਲੇ ਰੰਗ ਦੀ।
1: ਬਰਾਊਨ ਹੈ ਨਾ,
0: ਬਰਾਊਨ ਕਿ ਕੋਕਾ ਕੋਲ,
1: ਕੋਕਾ ਕੋਲਾ ਹੀ ਕਹਿੰਦੇ ਆ,
0: ਮਾਈਆਂ ਕਹਿ ਦਿੰਦੇ ਕੋਕਾ ਕੋਲ,
1: ਕਾਫੀ ਕਲਰ ਕਹਿੰਦੇ,
0: ਕਾਫੀ ਕਲਰ। ਕਾਫੀ ਤਾਂ ਹੁਣ ਪਤਾ, ਇੰਨਾ ਐਕਸਪੀਰੀਅੰਸ ਪਹਿਲਾਂ ਹੈ ਨਹੀਂ ਸੀ, ਮੇਰੀ ਚਾਹ ਕਿੱਥੇ। 905-673-3337 ਗੱਲਾਂ ਬਾਤਾਂ ਕਰ ਰਹੇ ਹਾਂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਸਟੂਡੀਓ ਦੀ ਘੜੀਆਂ ਦੇ ਮੁਤਾਬਕ 9:12 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸੋ ਸਾਥ ਇੱਦਾਂ ਹੀ ਬਣਿਆ ਰਹੇ, ਉਸ ਤੋਂ ਪਹਿਲਾਂ ਇੱਕ ਬੜੀ ਖੂਬਸੂਰਤ ਸਾਥ ਵਾਲੀ ਮੈਸੇਜ ਨਿਊਜ਼ ਤੁਹਾਡਾ ਸਾਂਝੀ ਕਰੀਏ, ਉਹ ਇਹ ਕਿ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਅਕਾਲ ਮੌਰਿਕ ਦੇ ਪ੍ਰਿੰਸੀਪਲ ਬ੍ਰੋਕਰ ਨੇ, ਅਤੇ ਇਹ ਜਿੱਦਾਂ ਉਹਨੇ ਕਹੀ ਦਿੰਦਾ ਕਿ ਐਲ ਆਈ ਸੀ ਦੀ ਮਸ਼ਹੂਰੀ ਆਉਂਦੀ ਹੁੰਦੀ ਸੀ ਨਿੱਕੇ
1: ਜ਼ਿੰਦਗੀ ਕੇ ਸਾਥ ਥੀ ਜ਼ਿੰਦਗੀ ਕੇ ਬਾਅਦ,
0: ਹਾਂ ਉਹ ਮੌਰਗੇਜ ਆ,
1: ਬਿਲਕੁਲ ਇਹ ਜ਼ਰੂਰੀ ਚੀਜ਼ ਹੈ, ਇਹ ਵੀ ਇੱਕ ਅੰਗ ਹੈ ਜੀ ਲਾਈਫ
0: ਦਾ, ਜੇ ਸਹੀ ਹੋ ਰਵੇ ਤਾਂ, ਜੇ ਜੇ ਤੁਸੀਂ ਸਹੀ ਹੱਥਾਂ ਦੇ ਵਿੱਚੋਂ ਤਾਂ
1: ਤਾਂ
0: ਨਹੀਂ ਤਾਂ ਜ਼ਿੰਦਗੀ ਤੋਂ ਬਾਅਦ ਵੀ ਵਕਤ ਪਿਆ ਰਹਿੰਦਾ ਕਈਆਂ ਨੂੰ,
1: ਬਿਲਕੁਲ ਸੱਚ ਹੈ ਜੀ।
0: ਉਹ ਚੀਜ਼ਾਂ ਕਈ ਇਹਦੇ ਵਿੱਚ ਐਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਇੱਕ ਪ੍ਰੋਫੈਸ਼ਨਲ ਪ੍ਰਿੰਸੀਪਲ ਬ੍ਰੋਕਰ ਐਕਸਪੀਰੀਅੰਸ ਉਹ ਉੱਥੇ ਪਤਾ ਲੱਗਣੀ ਹੈ ਸਾਨੂੰ।
1: ਦੇਖੋ ਸਲਾਹ ਹਰ ਕੋਈ ਦੇ ਦਿੰਦਾ, ਪਰ ਇੱਕ ਚੰਗੀ ਸਲਾਹ ਇੱਕ ਸਿਆਣੇ ਤੋਂ ਹੀ ਮਿਲਦੀ ਹੈ।
0: ਉਹ ਸਿਆਣੇ ਸਾਡੇ ਰਸ਼ਮੀਤ ਜੀ ਹੈ। ਰਸ਼ਮੀਤ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ ਕੀ ਹਾਲ ਚਾਲ?
2: ਬਹੁਤ ਬਹੁਤ ਧੰਨਵਾਦ ਸਰ ਜੀ, ਆਲਵੇਜ਼ ਫੋਰ ਦਾ ਕਾਇੰਡ ਵਰਡਸ ਐਜ਼ ਅ ਕਾਇੰਡ ਹਿਊਮਨ ਬੀਇੰਗ ਐਜ਼ ਵੈਲ, ਕਿ ਮੈਂ ਜਦੋਂ ਫੋਨ ਕਰਦੀ ਹੈਗੀ ਆ ਤੁਸੀਂ ਬਈ ਮੈਨੂੰ ਆਨਰ ਕਰ ਦਿੰਦੇ ਹੈਗੇ ਹੋ, ਥੈਂਕ ਯੂ ਫੋਰ ਦੈਟ ਐਜ਼ ਵੈਲ। ਅੱਜ ਮੈਂ ਬਹੁਤ ਜਲਦੀ ਆ ਗਈ ਆ,
0: ਨਹੀਂ ਥੈਂਕ ਯੂ ਸੋ ਮਚ।
2: ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਆਲਵੇਜ਼ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਜਿਵੇਂ ਪ੍ਰਭ ਜੀ ਮੈਂਸ਼ਨ ਕਰ ਰਹੇ ਸੀ ਕਿ ਐਕਸਪੀਰੀਅੰਸ, ਐਕਸਪੀਰੀਅੰਸ ਦਾ ਬਹੁਤ ਫਰਕ ਪੈਂਦਾ ਜੀ, ਤੁਸੀਂ ਕਿਸੇ ਵੀ ਫੀਲਡ ਵਿੱਚ ਹੈਗੇ ਹੋ, ਤੁਸੀਂ ਆਪਣੇ ਬਾਰੇ ਹੀ ਸੋਚ ਕੇ ਦੇਖ ਲਓ ਕਿ ਜਦ ਤੁਸੀਂ ਨਵਾਂ ਸ਼ੁਰੂ ਕੀਤਾ ਸੀ ਤੇ ਕਿੱਦਾਂ ਕੰਮ ਕਰਦੇ ਸੀਗੇ ਤੇ ਹੁਣ ਕਿੱਦਾਂ ਇੰਪਰੂਵਮੈਂਟ ਹੋ ਗਈ ਹੈ। ਉੱਦਾਂ ਹੀ ਐਜ਼ ਅ ਪ੍ਰਿੰਸੀਪਲ ਬ੍ਰੋਕਰ, ਪ੍ਰਿੰਸੀਪਲ ਬ੍ਰੋਕਰ ਪਹੁੰਚਣ ਵਾਸਤੇ ਵੀ ਬਹੁਤ ਟਾਈਮ ਚਿਰ ਲੱਗਦਾ ਹੈਗਾ। ਪਹਿਲਾਂ ਅਸੀਂ ਮੌਰਗੇਜ ਏਜੰਟ ਲੈਵਲ 1 ਬਣਦੇ ਹਾਂ ਪੜ੍ਹਾਈ ਕਰਕੇ, ਸਾਲ ਦੀ ਜਿਹੜੀ ਹੈਗੀ ਐਕਸਪੀਰੀਅੰਸ ਤੋਂ ਬਾਅਦ ਦੁਬਾਰਾ ਪੜ੍ਹਾਈ ਕਰਕੇ ਲੈਵਲ 2 ਦੇ ਏਜੰਟ ਬਣ ਸਕਦੇ ਹੈਗੇ ਹੋ। ਉਸ ਤੋਂ 2 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਤੁਸੀਂ ਫਿਰ ਪੜ੍ਹਾਈ ਕਰਕੇ ਬ੍ਰੋਕਰ ਬਣ ਸਕਦੇ ਹੈਗੇ ਹੋ। ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਪ੍ਰਿੰਸੀਪਲ ਬ੍ਰੋਕਰ ਬਣ ਸਕਦੇ ਹੋ ਕਿਸੇ ਬ੍ਰੋਕਰੇਜ ਦੀ, ਜਾਂ ਆਪਣੀ ਬ੍ਰੋਕਰੇਜ ਖੋਲ ਸਕਦੇ ਹੈਗੇ ਹੋ ਜਿਹਦੇ ਵਿੱਚ ਤੁਸੀਂ ਤੁਹਾਡੇ ਅੰਡਰ ਜਿਹੜਾ ਹੈਗਾ ਨਵੇਂ ਏਜੰਟ ਕੰਮ ਕਰਦੇ ਹੈਗੇ ਨੇ। ਸੋ ਜਦੋਂ ਇੰਨਾ ਐਕਸਪੀਰੀਅੰਸ ਹੋ ਜਾਂਦਾ ਉਹਦੇ ਨਾਲ ਕੀ ਹੈ ਕਿ ਬਹੁਤ ਸਾਰੇ ਡਿਫਰੈਂਟ ਸਿਨੈਰੀਓਜ ਜਿਹੜੇ ਨੇ ਉਹ ਵੇਖਣ ਨੂੰ ਮਿਲਦੇ ਨੇ, ਕਿਉਂਕਿ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੈਗੀ ਹੈ। ਮੈਂ ਆਲਵੇਜ਼ ਇਸ ਚੀਜ਼ ਨੂੰ ਕਹਿ ਕੇ ਜਾਂਦੀ ਹੈਗੀ ਹਾਂ, ਰੀਜ਼ਨ ਬੀਇੰਗ ਹਰ ਜਣੇ ਦੀ ਸਿਚੁਏਸ਼ਨ ਸੇਮ ਨਹੀਂ ਹੈਗੀ ਹੈ, ਕਦੀ ਸਾਡੀ ਇਨਕਮ ਸੇਮ ਨਹੀਂ ਹੋ ਸਕਦੀ, ਸਾਡਾ ਕ੍ਰੈਡਿਟ ਸੇਮ ਨਹੀਂ ਹੋ ਸਕਦਾ ਹੈਗਾ, ਲਾਇਬਿਲਿਟੀਜ਼ ਜਿਹੜੀਆਂ ਨੇ। ਸੋ ਜਿੱਦਾਂ ਦੀ ਸਿਚੁਏਸ਼ਨ ਹੈ ਉੱਦਾਂ ਦਾ ਹੱਲ ਹੈ, ਉਹ ਹੱਲ ਕੋਈ ਸਿਖਾ ਨਹੀਂ ਸਕਦਾ, ਉਹ ਕੋਈ ਵੀ ਕਿਤਾਬ ਨਹੀਂ ਸਿਖਾ ਸਕਦੀ ਜਦ ਤੱਕ ਤੁਸੀਂ ਐਕਸਪੀਰੀਅੰਸ ਨਾਲ ਗੋ ਥਰੂ ਨਹੀਂ ਹੁੰਦੇ ਹੈਗੇ ਹੋ। ਉਸੀ ਐਕਸਪੀਰੀਅੰਸ ਦਾ ਫਾਇਦਾ ਲੈ ਸਕਦੇ ਹੈਗੇ ਹੋ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਮੌਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈ, ਭਾਵੇਂ ਰਿਨਿਊਅਲ ਹੀ ਆ ਗਿਆ ਹੈ, ਇਹ ਵੇਖਣਾ ਚਾਹੁੰਦੇ ਹੋ ਕਿ ਰੇਟ ਵਧੀਆ ਮਿਲ ਸਕਦਾ ਕਿ ਨਹੀਂ, ਡੈਟ ਕੰਸੋਲੀਡੇਟ ਕਰਨਾ ਹੈਗਾ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਨਵਾਂ ਘਰ ਲੈਣਾ ਹੈਗਾ, ਇੱਕ ਅਸੈਸਮੈਂਟ ਕਰਾਉਣੀ ਹੈਗੀ ਹੈ, ਤੁਸੀਂ ਕਿੰਨੀ ਮੌਰਗੇਜ ਵਾਸਤੇ ਕੁਆਲੀਫਾਈ ਕਰੋਗੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। ਜਾਂਦੇ ਜਾਂਦੇ ਇੱਕ ਇਹ ਗੱਲ ਦੱਸ ਕੇ ਜਾਓ ਕਿ ਇੱਕ ਚੰਗੇ ਇਨਸਾਨ ਦੇ ਵਿੱਚ
2: ਜੀ
0: ਦੋ ਖੂਬੀਆਂ ਦੱਸ ਕੇ ਜਾਓ ਕਿਹੜੀਆਂ ਹੋਣੀਆਂ ਚਾਹੀਦੀਆਂ?
2: ਓਨੈਸਟੀ,
0: ਹਾਂਜੀ,
2: ਤੇ ਐਮਪੈਥੀ।
0: ਇਹਦੀ ਪੰਜਾਬੀ ਕਰ ਦਿਓ।
2: ਐਮਪੈਥੀ ਦੀ ਪੰਜਾਬੀ ਜਿੱਦਾਂ ਕਿਸੇ ਦੇ ਦੁੱਖ ਨਾਲ ਦੁੱਖ ਸਾਂਝੇ ਹੋਣਾ,
0: ਮੈਂ ਸਮਝ ਗਿਆ, ਐਮਪੈਥੀ
2: ਸਿੰਪੈਥੀ ਨਹੀਂ, ਐਮਪੈਥੀ ਲਾਈਕ ਐਮਪੈਥੀ ਯੂ ਕੈਨ ਗੋ ਇਨਟੂ देयर ਸ਼ੂਜ਼ ਟੂ ਅੰਡਰਸਟੈਂਡ ਕਿ ਵਾਟ ਦੇ ਆਰ ਗੋਇੰਗ ਥਰੂ।
0: ਓਕੇ, ਠੀਕ ਹੈ, ਤੁਹਾਡੇ ਤੋਂ ਸ਼ੁਰੂਆਤ ਕਰਤੀ ਹੈ ਇਹ ਟੌਪਿਕ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ, ਥੈਂਕ ਯੂ।
0: ਬਿਲਕੁਲ ਜੀ ਰਸ਼ਮੀਤ ਜੀ, ਹੁਣ ਤੁਸੀਂ ਕਾਲ ਕਰ ਲਿਓ ਮੌਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ। ਬਹੁਤ ਪਿਆਰੇ ਇਨਸਾਨ ਨੇ, ਔਰ ਸਭ ਤੋਂ ਵੱਡੀ ਗੱਲ ਆ ਨਾ ਤੁਸੀਂ ਸਹੀ ਹੱਥਾਂ ਦੇ ਵਿੱਚ ਹੋਵੋਗੇ। 6475394499 ਗੂਗਲ ਕਰ ਲਿਓ ਮੇਰਾ ਨੰਬਰ, ਕਈ ਵਾਰ ਤੁਸੀਂ ਕਾਹਲੀ ਬੋਲਦੇ ਆ ਨਹੀਂ ਸਮਝ ਆਉਂਦਾ ਤਾਂ ਗੂਗਲ ਕਰਨਾ, RASHMEET ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ। ਬਸ ਤੁਸੀਂ ਫਿਰ ਮੈਨੂੰ ਆਪੇ ਥੈਂਕ ਯੂ ਕਹਿ ਦੇਣਾ ਕਿ ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰ ਰਸ਼ਮੀਤ ਜੀ, ਥੈਂਕ ਯੂ ਸੋ ਮਚ। 905-673-3337 ਗੁਮਨਾਮ, ਆਪਾਂ ਨਾ ਗੱਲਾਂ ਕਰ ਰਹੇ ਹਾਂ ਕਿ ਘੱਟ ਸੋਚੋ, ਸਕਾਰ ਮਤ ਸਕਾਰ ਅੱਛਾ ਮੈਨੂੰ ਤਾਂ ਕਹਿਣਾ ਸਕਾਰਤਮਕ ਮੱਖ ਕੀ ਹੁੰਦਾ, ਸਕਾਰਾਤਮਕ ਐਡਾ ਔਖਾ ਤਾਂ ਹੈ ਨਹੀਂ ਸੀ, ਤੂੰ ਕਿਹਾ ਮੈਨੂੰ ਆ ਗਿਆ ਨਾ। ਇਹਨੂੰ ਪਤਾ ਕੀ ਕਹਿੰਦੇ ਆ? ਸਪੋਰਟਿਵ, ਤੂੰ ਮੇਰੀ ਸਪੋਰਟ ਕੀਤੀ।
1: ਅੱਛਾ, ਮੈਨੂੰ ਲੱਗਦਾ ਐਮਪਤੀ ਨੂੰ ਹਮਦਰਦੀ ਵੀ ਕਹਿੰਦੇ ਆ।
0: ਹਾਂ, ਜਿਹੜੀ ਤੂੰ ਮੇਰੇ ਨਾਲ ਕੀਤੀ ਉਹ ਸਪੋਰਟ, ਕਿਸੇ ਨੂੰ ਕੋਈ ਗੱਲ ਨਹੀਂ ਸਮਝ ਆ ਰਹੀ ਉਹਦੀ ਸਪੋਰਟ ਕਰਨੀ, ਕਿਸੇ ਨੂੰ ਕੋਈ ਕੰਮ ਨਹੀਂ ਆ ਰਿਹਾ ਸਮਝਾ ਦੇਣਾ, ਮਤਲਬ ਇਹ ਨਹੀਂ ਕਿ ਅਗਲਾ ਫਸ ਗਿਆ ਤੇ ਫਸੇ ਰਹਿਣ ਦੋ। ਇਹਦੇ ਨਾਲ ਲੋਕ ਤੁਹਾਨੂੰ ਯਾਦ ਰੱਖਦੇ ਆ, ਓਕੇ 905-673-3333 ਮੇਰਾ ਬੜਾ ਲੰਮਾ ਲੈਜਣਾ ਅਬਦੁਲ ਕਲਾਮ ਵਾਂਗੂ ਓਕੇ ਚੰਗੇ ਇਨਸਾਨ ਦੇ ਵਿੱਚ ਇੱਕ ਚੀਜ਼ ਐਸੀ ਆ ਜਿਹੜੀ ਉਹਨੂੰ ਮਹਾਨ ਬਣਾ ਦਿੰਦੀ ਆ
1: ਅੱਛਾ
0: ਚੰਗੇ ਇਨਸਾਨ ਦੇ ਵਿੱਚ ਉਹ ਹੋਣੀ ਬਹੁਤ ਜ਼ਰੂਰੀ ਉਹ ਹੈ ਨਹੀਂ ਅੱਜ ਕੱਲ੍ਹ ਹੈ ਨਹੀਂ
1: ਅੱਜ ਕੱਲ੍ਹ ਬਿਲਕੁਲ ਵੀ ਨਹੀਂ
0: ਜਮਾ ਹੀ ਨਹੀਂ ਬਹੁਤ ਘੱਟ ਆ ਮੈਂ ਕਹਿ ਦੂੰਗਾ ਵੀ ਮੇਰੇ 'ਚ ਹੈਗੀ ਪਰ ਉਹ ਝੂਠ ਹੀ ਹੋਊਗਾ
1: ਰੇਅਰ ਹੁੰਦੀ
0: ਰੇਅਰ ਇੱਕ ਚੰਗੇ ਇਨਸਾਨ ਦੇ ਵਿੱਚ ਇੱਕ ਗੁਣ ਆ ਉਹ ਅੱਜ ਕੱਲ੍ਹ ਆਪਣੇ 'ਚੋਂ ਦੂਰ ਹੁੰਦਾ ਜਾ ਰਿਹਾ ਉਹ ਕਿਹੜਾ ਆ 905-673-3333 ਤੁਸੀਂ ਮੈਨੂੰ ਦੱਸਣਾ ਆ ਅਤੇ ਮੈਂ ਸੁਣ ਲੈਣਾ ਆ ਬਸ ਆਹੀ ਕਹਾਣੀ ਆ ਔਰ ਇਹਦੋਂ ਅੱਗੇ ਕੀ ਆ 905-673-3333 ਤੁਹਾਡੇ ਨਾਲ ਨਾਲ ਹੋਰ 50,000 60,000 70,000 ਸਰੋਤਿਆਂ ਨੇ ਵੀ ਸੁਣ ਲੈਣਾ ਆ ਤੁਸੀਂ ਮੈਨੂੰ ਦੱਸਣਾ ਹੈ ਕਿ ਇੱਕ ਚੰਗੇ ਇਨਸਾਨ ਦੇ ਵਿੱਚ ਉਹ ਕਿਹੜੀ ਚੀਜ਼ ਆ ਜਿਹੜੀ ਅਸੀਂ ਘਟਾਉਂਦੇ ਜਾਂਦੇ ਹਾਂ ਜਿਹੜੀ ਉਹ ਖੂਬੀ ਹੋਣੀ ਚਾਹੀਦੀ ਆ ਪਰ ਅਸੀਂ ਉਹ ਗਵਾਉਂਦੇ ਜਾਂਦੇ ਹਾਂ ਹੌਲੀ ਹੌਲੀ ਅਸੀਂ ਉਹ ਛੱਡ ਹੀ ਗਏ ਹਾਂ ਸਾਨੂੰ ਆਉਂਦਾ ਹੀ ਨਹੀਂ ਉਹ ਜਿਹਦੇ ਨਾਲ ਅਸੀਂ ਸੋਹਣੇ ਬਣਨਾ ਸਾਡੇ ਅੰਦਰ ਦਾ ਸੁਹੱਪਣ ਹੋਰ ਗੂੜਾ ਹੋਣਾ
1: ਸੱਚ ਬੋਲਣਾ ਤਾਂ ਨਹੀਂ
0: ਉਹ ਤਾਂ ਬੋਲਦੇ ਨਹੀਂ ਆਪਾਂ
1: ਇਹ ਵੀ ਗੱਲ ਸਹੀ
0: ਇਦੋਂ ਵੀ ਖਤਰਨਾਕ ਚੀਜ਼ ਆ ਪਿਆਰੀ ਚੀਜ਼ ਆ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਸੀ ਵੀ ਇਹ
1: ਜ਼ਰੂਰੀ ਹੈ
0: ਜ਼ਰੂਰੀ ਆ
1: ਪਰ ਅੱਜ ਕੱਲ੍ਹ ਸੱਚ
0: ਤੁਸੀਂ ਜਿੱਤ ਲਓ ਅਗਲੇ ਇਨਸਾਨ ਨੂੰ ਤੁਸੀਂ ਜਿੱਤ ਸਕਦੇ ਹੋ ਤੁਸੀਂ ਵੱਡੀਆਂ ਵੱਡੀਆਂ ਜੰਗਾਂ ਜਿੱਤ ਸਕਦੇ ਹੋ ਨਾਲ
1: ਅੱਛਾ
0: ਵੱਡੇ ਵੱਡੇ ਜਿਹੜੇ ਦੁਸ਼ਮਣ ਆ ਨਾ ਉਹਨਾਂ ਨੂੰ ਹਰਾ ਸਕਦੇ
1: ਐਡੀ ਵੱਡੀ ਪਾਵਰ ਆ
0: ਐਡੀ ਵੱਡੀ 905-673-3333 ਤੁਸੀਂ ਸਾਰਾ ਜ਼ੋਰ ਲਾ ਲਿਓ ਤੁਸੀਂ ਨਹੀਂ ਦੱਸ ਪਾਉਣਾ
1: ਮੈਂ ਤਾਂ ਆਪ ਸੋਚੀ ਪੈ ਗਿਆ
0: ਮੈਂ ਚੈਲੰਜ ਕਰਦਾ ਮੈਂ ਕਿਹਾ ਸ਼ਾਇਦ ਚੈਲੰਜ ਲੈ ਕੇ ਤੁਸੀਂ ਥੋੜ੍ਹਾ ਖੂਨ ਖੋਲੇ ਅਤੇ ਤੁਸੀਂ ਉਹ ਚੀਜ਼ ਲੱਭ ਲਓ 905-673-3333 9046733337 ਉਹ ਅੱਜ ਆਪਾਂ ਤਾਂ ਲਾਈਵ ਹੋਣਾ ਹੀ ਭੁੱਲ ਗਏ ਗੁਣਾ ਲਾਈਵ ਕਿਉਂ ਨਹੀਂ ਹੋਏ ਆਪਾਂ
1: ਵੇਟ ਕਰਦੇ ਹੋਣੇ ਸਾਰੇ
0: ਉਹ ਚਲਾਓ ਲਾਈਟ ਜੀ ਚਲਾਓ ਥੋੜ੍ਹਾ ਜਿਹਾ ਚਿਹਰਾ ਰੋਸ਼ਨਾਈ ਹੈ ਆਪਾਂ ਵੀ ਅਤੇ ਫਿਲਟਰ ਬਹੁਤ ਜ਼ਰੂਰੀ ਆ ਫਿਲਟਰ ਰਹਿ ਗਏ ਨਾ ਸਾਡੇ 'ਚ ਜਿਹੜਾ ਅਸਲੀ ਚਿਹਰਾ ਤਾਂ ਅਸੀਂ ਲਕੋਈਓ ਬੈਠੇ ਹਾਂ ਬਹੁਤ ਸਾਰੀਆਂ ਕਾਲਜ ਨੇ ਕੁਛ ਕਾਲ ਪ੍ਰਾਈਵੇਟ ਨੇ ਸੋ ਪ੍ਰਾਈਵੇਟ ਵਾਲਿਆਂ ਨੂੰ ਮਾਫੀ ਆ ਤੁਸੀਂ ਭਾਈ ਨੰਬਰ ਤੋਂ ਕਾਲ ਕਰੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਬਹੁਤ ਮੁਹੱਬਤ ਅਤੇ ਗੱਲ ਇਹ ਕਰ ਰਹੇ ਹਾਂ ਕਿ ਐਸੀ ਕਿਹੜੀ ਉਹ ਇੱਕ ਆਦਤ ਆ ਇੱਕ ਉਹ ਚੀਜ਼ ਆ ਜਿਹੜੀ ਚੰਗੇ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਆ ਪਰ ਉਹ ਹੌਲੀ ਹੌਲੀ ਅਸੀਂ ਗਾਉਂਦੇ ਜਾਂਦੇ ਹਾਂ ਬਹੁਤ ਸਾਰੀਆਂ ਕਾਲ ਨੇ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ ਆਂਟੀ ਜੀ ਸਾਡੇ ਨਾਲ ਨੇ ਨਾਲ ਦੀ ਨਾਲ ਜਸਵੀਰ ਜੀ ਲਾਈਨ 'ਤੇ ਨਾਲ ਦੇ ਨਾਲ ਪ੍ਰਾਈਵੇਟ ਵਾਲੇ ਸੱਜਣਾ ਪ੍ਰਾਈਵੇਟ ਵਾਲਿਓ ਬਸ ਕਰੋ ਨੰਬਰ ਤੋਂ ਕਾਲ ਕਰ ਲਓ ਤੁਹਾਡਾ ਨੰਬਰ ਪ੍ਰਾਈਵੇਟ ਆ ਮੇ ਵੀ ਤੁਹਾਨੂੰ ਪਤਾ ਨਾ ਹੋਵੇ ਆਪਣੇ ਨੰਬਰ ਤੋਂ ਕਾਲ ਕਰੋ ਫਿਰ ਗੱਲਾਂ ਬਾਤਾਂ ਕਰਦੇ ਹਾਂ 905-673-3333 ਸਤਿ ਸ਼੍ਰੀ ਅਕਾਲ ਆਂਟੀ ਜੀ ਤੁਸੀਂ ਆਉਣੇ ਰਹੋ ਜੀ
2: ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
2: ਪੇਸ਼ੈਂਸੀ ਨਿਮਰਤਾ ਸਹਿਨਸ਼ੀਲਤਾ ਸਬਰ ਸੰਤੋਖ ਸਾਰੇ ਹੀਰੇ ਮੋਤੀ ਨੇ ਜਿਹੜੇ ਆਪਣੇ ਅੰਦਰ ਨੇ
0: ਤੁਸੀਂ ਤਾਂ ਕਿਸੇ ਵਾਸਤੇ ਵੀ ਛੱਡ ਦਿੰਦੇ ਕੋਈ ਚੀਜ਼ ਕਿਸੇ ਵਾਸਤੇ ਵੀ ਛੱਡ ਦਿੰਦੇ ਕੋਈ ਸ਼ਬਦ ਐਸੀ ਕਿਹੜੀ ਉਹ ਆਦਤ ਆ ਜਿਹੜੀ ਇੱਕ ਚੰਗੇ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਪਰ ਸਾਡੇ ਚੋਂ ਗਾਇਬ ਹੀ ਹੁੰਦੀ ਜਾ ਰਹੀ ਆ ਅਸੀਂ ਉਸ ਆਦਤ ਨੂੰ ਭੁੱਲ ਹੀ ਗਏ ਹਾਂ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਸੀ ਕਿ ਤੁਸੀਂ ਲੋਕਾਂ ਨੂੰ ਜਿੱਤ ਸਕਦੇ ਹੋ ਉਸ ਇੱਕ ਆਦਤ ਦੇ ਨਾਲ ਪਰ ਅਸੀਂ ਉਹ ਆਦਤ ਪਤਾ ਨਹੀਂ ਅਸੀਂ ਭੁੱਲ ਹੀ ਗਏ ਹਾਂ ਮੈਂ ਚਾਹੁੰਦਾ ਕਿ ਤੁਸੀਂ ਦੱਸੋ 905-673-3333 ਜਸਵੀਰ ਸੋਢੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ ਜੀ ਆਇਆਂ ਨੂੰ
3: ਹਾਂਜੀ ਕਾਈਂਡਨੈਸ ਤੇ ਫੋਰਗਿਵਨੈਸ
0: ਤੇ ਫੋਰਗਿਵਨੈਸ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
3: ਫੋਰਗਿਵਨੈਸ ਕਾਈਂਡਨੈਸ ਤੇ ਹਿਊਮੈਨਿਟੀ
0: ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਮੈਂ ਐਗਰੀ ਹਾਂ ਤੁਸੀਂ ਐਗਰੀ ਹੋ ਸਤਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ
4: ਸਤਿ ਸ਼੍ਰੀ ਅਕਾਲ ਸੋਰੀ ਮੇਰੇ ਮੈਂ ਹੀ ਸੀਗੀ ਪ੍ਰਾਈਵੇਟ ਨੰਬਰ ਤੋਂ ਐਂਡ ਮੇਰਾ ਨਾਮ ਗੁਰੀਮਨ ਹੈ ਸੋਰੀ ਮੇਰੇ ਹਸਬੈਂਡ ਦੇ ਨਾਮ ਤੇ ਫੋਨ ਹੈ
0: ਓਕੇ ਸੋਰੀ ਜੀ
4: ਨੋ ਪ੍ਰੋਬਲਮ ਥੈਂਕ ਯੂ ਫੋਰ ਲੈਟਿੰਗ ਮੀ ਨੋ ਨਾਲੇ ਮੈਂ ਚੇਂਜ ਵੀ ਕਰ ਲਿਆ
0: ਜੀ ਬਿਲਕੁਲ ਜੀ ਸੋ ਜੀ
4: ਸੋ ਮੇਰੇ ਖਿਆਲ ਨਾਲ ਲਾਈਕ ਮਦਦਗਾਰ ਰਹਿਣਾ ਜਿੱਥੇ ਵੀ ਪੋਸੀਬਲ ਆ, ਐਂਡ ਆਪਾਂ ਬਹੁਤ ਥਾਵਾਂ ਤੇ ਆਪਣਾ ਮਨ ਤੇ ਹੱਥ ਘੁੱਟ ਲੈਣੇ ਆ ਕਿ ਕੀ ਮਦਦ ਕਰਨੀ ਆ, ਕੋਈ ਗੱਲ ਨੀ। ਮੈਂ ਕਿਤੇ ਪੜ੍ਹ ਰਹੀ ਸੀਗੀ ਕਿ ਆਪਣੇ ਫੋਨ ਦੇ ਵਿੱਚ ਇੰਨੇ ਕੰਟੈਕਟ ਹੁੰਦੇ ਆ, ਬਟ ਲੈਟਸ ਸੇ ਆਪਾਂ ਐਮਰਜੈਂਸੀ ਕੋਈ ਪਿਕ ਡਰੌਪ ਵੀ ਕਰਨਾ ਹੈ, ਕੁਛ ਲੈਟਸ ਸੇ ਕੁਛ ਵੀ, ਤੇ ਆਪਾਂ ਐਪਸ ਤੇ ਬਹੁਤ ਡਿਪੈਂਡ ਕਰਨ ਲੱਗ ਪਏ ਅੱਜ ਕੱਲ੍ਹ। ਸੋ ਉਹ ਜਿਹੜੀ ਰਿਸ਼ਤਿਆਂ ਦੀ ਕਨਵੀਨੀਅੰਸ ਹੈ ਉਹ ਐਪਸ ਦੀ ਕਨਵੀਨੀਅੰਸ ਹੋਣ ਲੱਗ ਪਈ ਆ। ਸੋ ਕਿਸੇ ਜ਼ਮਾਨੇ ਜਦੋਂ ਐਪਸ ਨਹੀਂ ਸੀਗੀਆਂ, ਲੋਕੀ ਬਹੁਤ ਇੱਕ ਦੂਜੇ ਲਈ ਮਦਦਗਾਰ ਰਹਿੰਦੇ ਸੀ, ਚੰਗੇ ਮਾੜੇ ਖੁਸ਼ੀ ਗਮੀ ਸਭ ਦੇ ਵਿੱਚ। ਸੋ ਇੱਕ ਇਹ ਕੁਆਲਿਟੀ ਹੋਣੀ ਚਾਹੀਦੀ ਆ, ਐਂਡ ਸੈਕਿੰਡਲੀ ਟੂ ਬੀ ਵੈਰੀ ਵੈਰੀ ਕਾਇੰਡ। ਅੱਜ ਮੈਂ ਇੱਕ ਬੁੱਕ ਦੇ ਵਿੱਚ ਪੜ੍ਹ ਰਹੀ ਸੀਗੀ, ਉਹ ਕਹਿੰਦੇ ਉਹਨਾਂ ਨੇ ਲਿਖਿਆ ਕਿ ਜਦੋਂ ਮੈਂ ਕਿਸੇ ਨੂੰ ਕਹਿੰਦੀ ਆ ਟ੍ਰਾਈ ਟੂ ਬੀ ਕਾਇੰਡ ਔਰ ਕਾਇੰਡਨੈਸ ਸਪਰੈਡ ਕਰਨ ਦੀ ਕੋਸ਼ਿਸ਼ ਕਰਦੀ ਆ, ਤੇ ਕਹਿੰਦੇ ਮੈਨੂੰ ਐਵੇਂ ਮਹਿਸੂਸ ਹੁੰਦਾ ਜਿਵੇਂ ਲੋਕਾਂ ਤੋਂ ਪਤਾ ਨੀ ਕੀ ਮੰਗ ਲਿਆ ਹੋਵੇ। ਸੋ ਉਸ ਲਾਈਨ ਦੇ ਚੱਕਰ ਚ ਮੈਂ ਅੱਜ ਬੁੱਕ ਬੋਰੋ ਕੀਤੀ ਲਾਇਬ੍ਰੇਰੀ ਚੋਂ, ਐਂਡ ਵਿਚ ਵਾਸ ਟਰੂ ਕਿ ਜੋ ਤੁਹਾਨੂੰ ਸਿਖਾਇਆ ਜਾਂਦਾ ਕਿ ਟੂ ਬੀ ਕਾਇੰਡ, ਬਟ ਜਦੋਂ ਆਪਾਂ ਐਡਲਟ ਹੋ ਜਾਂਦੇ ਫਿਰ ਆਪਾਂ ਨਾਪ ਤੋਲ ਕਰਨ ਲੱਗ ਪੈਂਦੇ ਕਿੱਥੇ ਹੋਣਾ ਚਾਹੀਦਾ ਕਿੱਥੇ ਨਹੀਂ ਹੋਣਾ ਚਾਹੀਦਾ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਔਰ ਬੜੀ ਖੂਬਸੂਰਤ ਗੱਲ ਹੈ ਕਿ ਤੁਸੀਂ ਬੁੱਕ ਲੈ ਕੇ ਆਏ ਹੋ। ਪੜ੍ਹੋ, ਪੜ੍ਹਨਾ ਬਹੁਤ ਜ਼ਰੂਰੀ, ਛੱਡ ਹੀ ਗਏ ਆ ਪੜ੍ਹਨਾ।
4: ਹਾਂਜੀ,
0: ਬਹੁਤ ਸ਼ੁਕਰੀਆ। 905-673-3337 ਨਵਰੂਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ।
5: ਹਾਂਜੀ ਬੜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
5: ਬਸ ਠੀਕ ਠਾਕ, ਠੀਕ ਠਾਕ ਬੜੀ। ਮਾਨੀ ਮੇਰੇ ਆਂਸਰ ਵੀ ਵੈਸੇ ਸੇਮ ਹੀ ਹੈ ਸਾਰਿਆਂ ਵਾਂਗੂ ਹੀ, ਉਹਨਾਂ ਨੇ ਆਲਰੇਡੀ ਕਹਿ ਦਿੱਤਾ ਵਾ, ਇਨਸਾਨੀਅਤ ਬੜੀ ਭੁੱਲ ਗਏ, ਮਾਫ਼ੀ ਅਸੀਂ ਦੇ ਨਹੀਂ ਸਕਦੇ ਕਿਸੇ ਨੂੰ। ਹਾਂਜੀ, ਤੇ ਦਿਲ ਕੀਤਾ ਜਿੱਤਣਾ ਵਾ। ਹਾਂਜੀ
0: ਜੀ, ਬਹੁਤ ਖੂਬ
5: ਜੀ ਜੀ। ਹਾਂਜੀ, ਮੇਰੇ ਵੀ ਸੇਮ ਹੀ ਆਂਸਰ ਹੈ ਬਾਜੀ।
0: ਸ਼ੁਕਰੀਆ, ਥੈਂਕ ਯੂ ਸੋ ਮਚ ਯਾਰ, ਤੁਸੀਂ ਇੰਨੀਆਂ ਪਿਆਰੀਆਂ ਗੱਲਾਂ ਕਰਦੇ ਹੋ, ਤੁਸੀਂ ਤਾਂ ਮੇਰੇ ਤੋਂ ਵਧੀਆ ਹੋਸਟ ਬਣ ਸਕਦੇ ਹੋ, ਸੋਹਣੀਆਂ ਗੱਲਾਂ ਕਰਦੇ ਹੋ ਸਾਰੇ। AM 530 ਦੇ ਜਿੰਨੇ ਵੀ ਲਿਸਨਰ ਆ ਨਾ, ਬਹੁਤ ਖੂਬਸੂਰਤ ਲਿਸਨਰ, ਬਹੁਤ ਸਿਆਣੇ, ਸੂਝਵਾਨ, ਬੜੀਆਂ ਪਿਆਰੀਆਂ ਗੱਲਾਂ ਕਰਦੇ ਹੋ ਤੁਸੀਂ ਸਾਰੇ, ਇੱਕ ਇੱਕ ਦਿਨ ਕਰਕੇ ਰੇਡੀਓ ਪ੍ਰੋਗਰਾਮ ਤੇ ਆਓ ਜੀ। 4133 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਰੇਡੀਓ ਪ੍ਰੋਗਰਾਮ ਉਡਾਨ ਚ।
6: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਗੁਰੂ ਸਾਹਿਬ ਨੇ ਕਿਹਾ ਨਾ, ਕਮਨ ਸੋ ਅੱਖਰ ਕਮਨ ਗੁਣ, ਕਮਨ ਸੋ ਮਣੀਆਂ ਮੰਤ, ਕਮਨ ਸੋ ਵਿਸੋ ਹੋ ਕਰੀ ਜਿਤ ਵਸੇ ਆਵੇ ਕੰਤ। ਉਹ ਕਹਿੰਦੇ ਨਿਮਨ ਸੋ ਅੱਖਰ ਖਮਣ ਗੁਣ, ਜੇ ਪਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ਼ ਕਰ ਤਾਂ ਵਸ ਆਵੀ ਕੰਤ। ਉਹ ਕਹਿੰਦੇ ਵੀ ਨਿਮਰਤਾ ਤੇ ਤੁਹਾਡਾ ਮਿੱਠਾ ਬੋਲਣਾ ਤੇ ਮਾਫ਼ੀ ਦੇਣੀ, ਕਿਸੇ ਨੂੰ ਮਾਫ਼ ਕਰ ਦੇਣਾ,
0: ਬਹੁਤ ਸ਼ੁਕਰੀਆ। ਬੜੀਆਂ ਕਾਲਸ ਨੇ, ਸਭ ਨਾਲ ਗੱਲਬਾਤ ਕਰਾਂਗੇ, ਪਰ ਮੈਂ ਦੂਜੇ ਪਾਸੇ ਲਾਈਵ ਹਾਂ ਟਿਕਟੋਕ ਤੇ, ਡਿਵਰਟ ਹੋ ਗਿਆ ਮਾਇੰਡ। ਸਭ ਤੋਂ ਵੱਡੀ ਗੱਲ ਇੱਕ ਇਨਸਾਨ ਦੇ ਵਿੱਚ, ਇੱਕ ਚੰਗੇ ਇਨਸਾਨ ਦੇ ਵਿੱਚ ਕਿਹੜੀ ਹੋਣੀ ਚਾਹੀਦੀ ਆ, ਅਸੀਂ ਉਹਨਾਂ ਗੱਲਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹਰਜੋਤ ਜੀ ਸਾਡੇ ਨਾਲ ਨੇ, ਇਸ ਤੋਂ ਬਾਅਦ ਸਰਪੰਚ ਸਾਹਿਬ ਲੰਬੇ ਸਮੇਂ ਤੋਂ ਸਾਡੇ ਨਾਲ ਨੇ। ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ
7: ਜੀ? ਹਾਂਜੀ, ਥੈਂਕ ਯੂ ਜੀ, ਬਹੁਤ ਵਧੀਆ ਜੀ, ਚੜ੍ਹਦੀ ਕਲਾ, ਤੁਹਾਡਾ ਟੌਪਿਕ ਬਹੁਤ ਸ਼ਾਨਦਾਰ ਹੈ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ।
0: ਥੈਂਕ ਯੂ ਜੀ।
7: ਮੈਂ ਸਾਰਿਆਂ ਦੇ ਵਿਊ ਸੁਣ ਰਿਹਾ ਸੀ, ਕਾਇੰਡਨੈਸ ਫੋਰਗਿਵਨੈਸ ਸਾਰਿਆਂ ਨੇ ਕਿਹਾ, ਮੈਂ ਉਹਦੀ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਜੀ, ਜਿਹੜੀ ਆਪਣੀ ਡੇਲੀ ਲਾਈਫ 'ਚ ਕੰਮ ਆਉਣ ਵਾਲੀ ਹੈ
0: ਜੀ।
7: ਅਸੀਂ ਜਦੋਂ ਗੱਡੀ ਚਲਾਉਂਦੇ ਹਾਂ, ਟ੍ਰੈਫਿਕ ਹੁੰਦਾ, ਮੰਨ ਲਓ ਕੋਈ ਬੰਦਾ ਗੱਡੀ ਸਲੋ ਚਲਾਉਣ ਲੱਗ ਗਿਆ ਜਾਂ ਅੱਗੇ ਖੜ ਗਿਆ, ਤੇ ਇੱਕਦਮ ਪਿੱਛੋਂ ਹੌਰਨ ਮਾਰਨ ਲੱਗ ਜਾਂਦੇ ਆ ਜਾਂ ਅੱਖਾਂ ਕੱਢਣ ਲੱਗ ਜਾਂਦੇ ਆ ਜਾਂ ਅੰਦਰ ਬੈਠੇ ਬੈਠੇ ਗੱਲ ਕੱਢਣ ਲੱਗ ਜਾਂਦੇ ਕਿ ਕੀ ਹੋ ਗਿਆ, ਉਦੋਂ ਸਾਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਯਾਰ, ਕੀ ਪਤਾ ਉਹਦਾ ਪਿੱਛੇ ਬੱਚਾ ਰੋ ਰਿਹਾ ਹੋਏ, ਕੋਈ ਉਹਨੂੰ ਫੋਨ ਐਮਰਜੈਂਸੀ ਆ ਗਿਆ, ਉਹਦੇ ਕੋਈ ਘਰ ਕੋਈ ਵਾਈਫ ਪ੍ਰੈਗਨੈਂਟ ਹੋ ਸਕਦੀ ਹੈ, ਕੋਈ ਹਸਪੀਟਲ ਹੋ ਸਕਦਾ, ਕੋਈ ਮਤਲਬ ਲੋੜ ਵਾਲੀ ਚੀਜ਼ ਵੀ ਹੋ ਸਕਦੀ, ਪੋਜ਼ਿਟਿਵ ਸੋਚਣਾ ਚਾਹੀਦਾ ਬਜਾਏ ਕਿ ਇਹ ਸੋਚਣਾ ਚਾਹੀਦਾ ਕਿ ਬੰਦੇ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਜਾਂ ਮੂਰਖ ਬੰਦਾ ਜੀ ਸੜਕ ਤੇ ਖੜ ਗਿਆ। ਉਦੋਂ ਆਪਾਂ ਨੂੰ ਥੋੜਾ ਜਿਹਾ ਕਾਇੰਡਨੈਸ ਦੇ ਨਾਲ ਸੋਚਣਾ ਚਾਹੀਦਾ, ਦੂਸਰੇ ਦੇ ਪੱਖ ਦੀ ਗੱਲ ਸੋਚਣੀ ਚਾਹੀਦੀ, ਤਾਂ ਕਿ
0: ਆਪਾਂ ਹਟ ਗਏ ਨਾ, ਅਸੀਂ ਆਪਣੇ ਅੰਦਰਲੇ ਚੰਗੇ ਇਨਸਾਨ ਤੋਂ ਬੜੀ ਦੂਰ ਜਾ ਚੁੱਕੇ ਹਾਂ, ਨਾ ਤਾਂ ਸਾਡੇ ਵਿੱਚ ਕਾਇੰਡਨੈਸ ਆ, ਨਾ ਸਾਡੇ ਵਿੱਚ ਫਰਗਿਵਨੈਸ ਆ। ਮਾਫ਼ ਤਾਂ ਅਸੀਂ ਕਰਦੇ ਨਹੀਂ ਨਾ, ਮਾਫ਼ ਤਾਂ ਅਸੀਂ ਆਪਣੇ ਨੂੰ ਨਹੀਂ ਕਰਦੇ, ਮਾਫ਼ ਤਾਂ ਸੱਚ ਜਾਣਿਓ ਅਸੀਂ ਆਪਣੇ ਆਪ ਨੂੰ ਨਹੀਂ ਕਰਦੇ, ਅਸੀਂ ਆਪ ਇੰਨੀਆਂ ਗਲਤੀਆਂ ਕਰਦੇ ਹਾਂ। ਅਸੀਂ ਆਪਣੀਆਂ ਗਲਤੀਆਂ ਨੂੰ ਸਵੀਕਾਰਦੇ ਨਹੀਂ ਆ, ਗਲਤੀਆਂ ਤਾਂ ਦੇਖੋ ਇਨਸਾਨ ਦਾ ਪਾਰਟ ਆ, ਪਰ ਮੈਨੂੰ ਲੱਗਦਾ ਕਿ ਇੱਕ ਚੰਗੇ ਇਨਸਾਨ ਦੇ ਵਿੱਚ ਕਿਹੜੀਆਂ ਕਿਹੜੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਤੁਸੀਂ ਬਾਖੂਬ ਦੱਸੀਆਂ, ਪਰ ਕੋਈ ਕੋਈ ਖੂਬੀ ਰਹਿ ਤਾਂ ਨਹੀਂ ਗਈ ਜਿਹੜੀ ਚੰਗੇ ਇਨਸਾਨ ਦੇ ਵਿੱਚ ਹੈ? ਕਿਸੇ ਨੂੰ ਬਹੁਤ ਸਾਰੀਆਂ ਕਾਲਜ ਨੇ ਆਪਾਂ ਲਈਏ, ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ, ਬਹੁਤ ਸਾਰੀਆਂ ਕਾਲਜ ਨੇ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
8: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜੈ ਆਇਆਂ ਨੂੰ ਕੀ ਹਾਲ ਚਾਲ?
8: ਪਹਿਲਾਂ ਤਾਂ ਮੇਰੀ ਪੁਰਾਣੀ ਕੰਪਲੇਂਟ, ਜਦੋਂ ਤੁਸੀਂ ਆਨ ਏਅਰ ਕਰਦੇ ਨਾ ਹੁਣ ਪੂਰੀ ਆਵਾਜ਼ ਵੱਧ ਜਾਂਦੀ ਹੈ।
0: ਹੁਣ ਜ਼ਿਆਦਾ ਹੋ ਜਾਂਦੀ ਹੈ?
8: ਹਾਂ, ਇਸ ਤਰ੍ਹਾਂ ਜਿਵੇਂ ਹੁਣ ਆਨ ਏਅਰ ਕੀਤਾ ਨਾ, ਇਹ ਜਿਵੇਂ ਤੁਹਾਨੂੰ ਅੱਗੇ ਵੀ ਦੱਸਿਆ ਨਾ, ਜਿਵੇਂ ਪ੍ਰੋਗਰਾਮ ਸਟੇਟ ਸਟੂਡੀਓ ਦੇਖੋ ਹੀ ਆ, ਤੋ ਉਹ 'ਚ ਜਿਹੜਾ ਬੋਲ ਰਿਹਾ ਉਹਦੀ ਆਵਾਜ਼ ਸੁਣ ਰਹੀ ਹੁੰਦੀ ਆ ਆਨ ਏਅਰ 'ਚ। ਜਿਵੇਂ ਆਪਾਂ ਫਾਲ ਲਾਲ ਦੇ ਰੇਡੀਓ ਫਿਰ ਬੰਦ ਕਰ ਦਈਦਾ ਨਾ, ਕਿਉਂਕਿ ਡਿਸਟਰਬੈਂਸ ਨਾ ਆਵੇ।
0: ਤੁਸੀਂ ਮੇਰੇ ਕੋਲ ਸਟੂਡੀਓ 'ਚ ਆ ਜਾਇਆ ਕਰੋ, ਇੱਥੇ ਪੂਰੀ ਆਵਾਜ਼ ਆਊਗੀ।
8: ਮੈਂ ਆਉਣਾ ਜੀ, ਕਿਸੇ ਦੇ ਜ਼ਰੂਰ ਆਉਣਾ ਪੱਕਾ।
0: ਬਹੁਤ ਸ਼ੁਕਰੀਆ,
8: ਤਿਆਰੀ ਆ ਦੋ ਹਫ਼ਤਿਆਂ ਨੂੰ ਵਾਪਸੀ, ਪਰ ਉਦੋਂ ਪਹਿਲਾਂ ਹੋ ਕੇ ਜਾਣਾ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
8: ਮੈਂ ਨਾ ਆਪਣਾ ਸੰਤ ਸਾਹਿਬ ਕਹਿਣ ਲੱਗਾ, ਮੈਂ ਆਪ ਨਾ ਜਿਵੇਂ ਨਵਾਂ ਨਵਾਂ ਬਾਈ ਜਿੱਥੇ ਲਾਇਸੈਂਸ ਲਿਆ, ਬੜੇ ਕਾਹਲੇ ਪੈਣਾ ਜਿਵੇਂ ਕਿਸ ਤਰ੍ਹਾਂ ਸੀ ਨਾ, ਹੁਣ ਨੀ ਕਦੀ ਹਾਰ ਬੰਦਾ ਜਿਵੇਂ ਕਿਸ ਤਰ੍ਹਾਂ ਕਰਕੇ ਜਿਵੇਂ ਕਾਹਲੀ ਨੀ ਪਈ ਦਾ ਛੱਡੀ ਦਾ। ਤੇ ਇੱਕ ਚੀਜ਼ ਹੋਰ ਐਡ ਕਰੋ, ਵੀ ਜਿਸ ਤਰ੍ਹਾਂ ਨਾ ਕਈ ਚਲੋ ਆਉਂਦੇ ਜਿਵੇਂ ਮਸਤ, ਜਿਵੇਂ ਆਪਾਂ ਕਿਹੜਾ ਕਿਸੇ ਨੂੰ ਸਲਾਹ ਦਿੰਦੇ ਨਾ, ਅਗਲਾ ਕਹਿੰਦਾ ਯਾਰ ਲੈ ਇਹ ਵੱਡੀ ਸਲਾਹ ਦੇਂਦੇ ਜੇ ਕਿਸ ਤਰ੍ਹਾਂ ਕੀ ਰੱਖੀ ਦਾ, ਪਰ ਆਪਾਂ ਆਪਣੀ ਆਦਤ ਰੱਖੀ ਜਾਣੀ ਚਾਹੀਦੀ ਹੈ
0: ਜੀ।
8: ਜਿਵੇਂ ਬਿੱਛੂ ਰੁੜਿਆ ਜਾ ਰਿਹਾ ਸੀ ਨਾ ਪਾਣੀ ਦੇ ਵਿੱਚ, ਗੁਰੂ ਸਾਹਿਬ ਉਹਨੂੰ ਮਤਲਬ ਬਾਹਰ ਕੱਢਦੇ, ਡੰਗ ਮਾਰਦਾ, ਹੱਥ ਕੰਬਦਾ ਤੇ ਫਿਰ ਡਿੱਗ ਪੈਂਦਾ। ਲਾਗੇ ਮਰਦਾਨਾ ਗੁਰੂ ਸਾਹਿਬ ਕੀ ਕਰ ਲਏ, ਉਹ ਆਪਣਾ ਕਰ ਲਿਆ ਡੰਗ ਮਾਰਦਾ, ਤੁਸੀਂ ਫਿਰ ਉਹਨੂੰ ਕੱਢਦੇ ਜੀ, ਮਦਦ ਕਰ ਲਏ ਜੀ। ਉਹਨੇ ਯਾਰ ਉਹ ਤਾਂ ਸੁਭਾਅ ਉਹ ਆਪਦਾ ਵਰਤ ਰਿਹਾ ਤੇ ਮੈਂ ਆਪਣਾ ਸੁਭਾਅ ਵਰਤ ਰਿਹਾ। ਹਾਂਜੀ,
0: ਮੈਨੂੰ ਨਾ ਤੁਹਾਡੀਆਂ ਸਾਰੀਆਂ ਗੱਲਾਂ ਸਰਪੰਚ ਸਾਹਿਬ ਬਿਲਕੁਲ, ਮੈਨੂੰ ਲੱਗਦਾ ਕਿ ਚੰਗੇ ਇਨਸਾਨ 'ਚ ਸਾਰੀਆਂ ਖੂਬੀਆਂ ਹੋਣੀਆਂ ਚਾਹੀਦੀਆਂ, ਨੋ ਰਾਏ, ਨੋ ਡਾਊਟ। ਪਰ ਜਿਹੜੀ ਸਭ ਤੋਂ ਵੱਡੀ ਮੈਨੂੰ ਲੱਗਦਾ ਕਿ ਜਿਹੜੀ ਇਨਸਾਨ ਦੇ ਵਿੱਚ ਨਾ ਇਹ ਹੋਣੀਆਂ ਚਾਹੀਦੀਆਂ, ਪਰ ਜਿਹੜੀ ਇੱਕ ਸਭ ਤੋਂ ਵੱਡੀ ਚੀਜ਼ ਹੈ ਨਾ, ਨਿਮਰਤਾ ਤੋਂ ਬਿਨਾਂ ਤਾਂ ਇਨਸਾਨ ਹੀ ਨਹੀਂ ਆ। ਪਰ ਉਹ ਤਾਂ ਉਹ ਦੇਖੋ, ਚਲੋ ਨਿਮਰਤਾ ਵੀ ਬਹੁਤ ਸਾਰੇ ਸੱਜਣਾਂ ਦੇ ਵਿੱਚ ਹੈ, ਇੱਕ ਚੀਜ਼ ਬਹੁਤ ਸਾਰੇ ਸੱਜਣਾਂ ਨੇ ਕਹੀ ਆ, ਉਹ ਸਾਡੇ ਵਿੱਚੋਂ ਕਿਤੇ ਨਾ ਕਿਤੇ ਸਾਡੀ ਈਗੋ ਤੇ ਹੈਵੀ ਹੋ ਗਈ ਆ, ਉਹ ਚੀਜ਼ ਅਸੀਂ ਭੁੱਲ ਜਾ ਰਹੇ ਹਾਂ, ਉਹ ਆ ਜੀ ਮਾਫ਼ ਕਰਨਾ। ਅਸੀਂ ਮਾਫ਼ ਨਹੀਂ ਕਰ ਪਾਉਂਦੇ, ਅਸੀਂ ਮਾਫ਼ ਕਰਕੇ ਸਾਹਮਣੇ ਵਾਲੇ ਨੂੰ ਜਿੱਤ ਸਕਦੇ ਹਾਂ, ਪਰ ਅਸੀਂ ਮਾਫ਼ ਕਰ ਹੀ ਨਹੀਂ ਪਾਉਂਦੇ। ਸਾਡੇ ਵਿੱਚ ਅਹੰਕਾਰ, ਈਗੋ, ਉਹੀ ਗੁਰੂ ਸਾਹਿਬ ਦੱਸ ਗਏ ਸੀ ਨਾ, ਕਾਮ, ਕ੍ਰੋਧ, ਮੋਹ, ਲੋਭ, ਇੰਨਾ ਸਾਡੇ 'ਤੇ ਹੈਵੀ ਹੋ ਚੁੱਕਿਆ ਕਿ ਅਸੀਂ ਮਾਫ਼ ਨਹੀਂ ਕਰ ਪਾਉਂਦੇ। ਅਸੀਂ ਛੋਟੇ ਨਹੀਂ ਹੋਣੇ ਚਾਹੁੰਦੇ, ਅਸੀਂ ਚਾਹੁੰਦੇ ਕਿ ਮਾਫ਼ ਕਰਕੇ ਅਸੀਂ ਕਿਸੇ ਤਾਂ ਛੋਟੇ ਨਾ ਹੋ ਜਾਈਏ, ਮਾਫ਼ੀ ਤਾਂ ਅਸੀਂ ਮੰਗਦੇ ਹੀ ਨਹੀਂ ਹਾਂ।
8: ਬਹੁਤ
0: ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ ਸਰਪੰਚ ਸਾਹਿਬ। ਜਲਦੀ ਮਿਲਦੇ ਹਾਂ, 9056733337 ਲਾਸਟ ਕਾਲ ਆਵਾਂਗੇ। ਸੇਵਕ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ ਜੀ, ਆਨੂੰ
9: ਪੰਥ ਰਤਨ ਕਿਹਾ ਜਾਂਦਾ, ਸਿੱਖ ਕੌਮ ਦੇ ਵਿੱਚ ਪੰਥ ਰਤਨ ਵੀ ਅਨਮੋਲ ਚੀਜ਼ ਕਿਹਾ ਜਾਂਦਾ ਜਿਹਨੂੰ ਵੀ, ਉਦੋਂ ਉੱਤੇ ਸੰਤ ਮਸਕੀਨ ਜੀ ਬਹੁਤ ਤਕੜੇ ਫਿਲੋਸਫਰ ਕਹਿ ਲਓ ਤੇ ਕਥਾਵਾਚਕ ਕਹਿ ਲਓ। ਮੈਨੂੰ ਬਹੁਤ ਲੰਮਾ ਸਮਾਂ ਸੁਣਿਆ ਤੇ ਮੈਨੂੰ ਬਹੁਤ ਸਾਰੇ ਜਿਹੜੇ ਸਵਾਲਾਂ 'ਚ ਮੈਂ ਫਸਿਆ ਸੀ ਨਾ, ਉਹ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਉਹ ਕਹਿੰਦੇ ਆ ਜੀ ਜਿਹੜੀ ਰਾਜਨੀਤੀ ਆ ਉਹ ਚੱਲਦੀ ਆ ਸ਼ਾਮ ਦਾਮ ਡੰਡ ਬੇਦ, ਵੀ ਜੇ ਮੈਂ ਤੁਹਾਡੇ ਕੋਲ ਚਾਹੁੰਦਾ ਚਾਹੇ ਮੈਂ ਤੁਹਾਨੂੰ ਕੁੱਟਾਂ ਚਾਹੇ ਮਾਰਾਂ, ਤੁਹਾਨੂੰ ਲਾਲਚ ਦੇਵਾਂ, ਤੁਹਾਡੇ ਜਾਨ ਮਾਲ ਦਾ ਨੁਕਸਾਨ ਕਰਾਂ, ਜਿਹੜੀ ਕਹਿੰਦਾ ਧਰਮ ਨੀਤੀ ਆ, ਧਰਮ ਨੀਤੀ ਕਹਿੰਦਾ ਦੋ ਚੀਜ਼ਾਂ ਨਾਲ
0: ਚੱਲਦੀ,
9: ਆਪਣੇ ਆਪ ਵਿੱਚ ਦਇਆ ਤੇ ਦੂਜਿਆਂ ਦੇ ਉੱਤੇ ਦਇਆ, ਆਪਣੇ ਆਪ ਦੇ ਵਿੱਚ ਸੰਤੋਖ, ਇਹ ਦੋਵਾਂ ਧਰਮ ਨੀਤੀ ਚੱਲਦੀ ਆ। ਦੂਜਿਆਂ ਤੇ ਦਇਆ ਕਰੋ, ਜੇ ਕਿਸੇ ਨੇ ਗਲਤੀ ਕਰਤੀ ਮਾਫ਼ ਕਰੋ ਯਾਰ, ਫਿਰ ਕਿਉਂ ਮੇਰੇ ਤੋਂ ਵੀ ਹੋ ਸਕਦੀ,
0: ਤੇ
9: ਜੋ ਤੁਹਾਡੇ ਕੋਲ ਹੈਗਾ ਜਿੱਥੇ ਤੁਸੀਂ ਬੈਠੇ ਆ ਉਹਦੇ ਚ ਸੰਤੋਖ ਰੱਖੋ। ਇਹ ਦੋਵੇਂ ਚੀਜ਼ਾਂ ਅੱਜ ਸਿੱਖ ਕੌਮ ਆਪਾਂ ਵੀ ਮਤਲਬ ਅੱਜ ਮਹਾਰਾਜ ਨੇ ਸਿੱਖਾਂ ਨੂੰ ਬਹੁਤ ਸਾਰੀਆਂ ਬਾਦਸ਼ਾਹੀਆਂ ਬਖਸ਼ੀਆਂ ਵਾ, ਨਾ ਤਾਂ ਆਪਣੇ ਚੋ ਸੰਤੋਖ ਆ ਤੇ ਨਾ ਅਸੀਂ ਕਿਸੇ ਤੇ ਦਇਆ ਕਰਨ ਤਿਆਰ ਆ। ਠੀਕ ਆ ਜੀ,
0: ਜਿਹੜੇ ਗੁਰੂ ਸਾਹਿਬ ਸਾਨੂੰ ਸਭ ਤੋਂ ਜਿਹੜੀ ਵੱਡੀ ਦਾਤ ਬਖਸ਼ ਕੇ ਗਏ ਆ ਉਹ ਉਹਦੇ ਵਿੱਚ ਇਹ ਸਭ ਤੋਂ ਪਹਿਲਾਂ ਸੀ ਕਿ ਮਾਫ਼ ਕਰਨਾ ਅਸੀਂ ਕੀ ਮਾਫ਼ ਕਰਨਾ ਸਾਨੂੰ ਆਉਂਦਾ ਆ ਅਸੀਂ ਭੁੱਲ ਤਾਂ ਨਹੀਂ ਗਏ ਪਰ ਮੈਨੂੰ ਲੱਗਦਾ ਕਿ ਇੱਕ ਚੰਗਾ ਇਨਸਾਨ ਜਿਹਨੂੰ ਅਸੀਂ ਕਹਿੰਦੇ ਕਿ ਚਾਹੇ ਉਹ ਸਿੱਖ ਆ ਚਾਹੇ ਕੋਈ ਵੀ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਆ ਇੱਕ ਚੰਗਾ ਇਨਸਾਨ ਉਹ ਆ ਜਿਹੜਾ ਜਿਹਨੂੰ ਮਾਫ਼ ਕਰਨਾ ਆ ਗਿਆ ਮੈਨੂੰ ਇਹ ਲੱਗਦਾ
10: ਸਾਰੇ ਪ੍ਰਚਾਰਕ ਬੰਦ ਕਰਕੇ ਐਲਈਡੀਆਂ ਤੇ ਵੀ ਸ਼ੁਰੂ ਕਰ ਦੇਵੀ ਨਾ ਲੋਕਾਂ ਦੀ ਸੋਚ ਬਦਲ ਜੂ ਕਿਉਂਕਿ ਉਹਨਾਂ ਨੂੰ ਜਿੰਨੀਆਂ ਭਾਸ਼ਾਵਾਂ ਦਾ ਗਿਆਨ ਸੀ ਇਕੱਲੀਆਂ ਭਾਸ਼ਾਵਾਂ ਹੀ ਲੋਕ ਸਰਚ ਮਾਰ ਕੇ ਦੇਖ ਲੈਣ ਕਿ ਸੰਤ ਮਸਕੀਨ ਸਿੰਘ ਜੀ ਨੂੰ ਭਾਸ਼ਾਵਾਂ
0: ਜੀ ਬਿਲਕੁਲ
10: ਉਹਨਾਂ ਨੇ ਇਕੱਲੇ ਗ੍ਰੰਥ ਸਾਹਿਬ ਤੋਂ ਮਤਲਬ ਕਿ ਸਿੱਖਿਆ ਨਹੀਂ ਲਈ ਉਹਨਾਂ ਨੇ ਹੋਰ
0: ਜੀ ਮਾਫ਼ ਕਰਨਾ ਸਰ ਤੁਹਾਡੀ ਕਾਲ ਡਿਸਕਨੈਕਟ ਹੋਈ ਤੁਸੀਂ ਦੁਬਾਰਾ ਕਾਲ ਕਰ ਲਓ ਸੋਰੀ ਮਾਫ਼ ਕਰਨਾ ਬਿਲਕੁਲ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੰਤ ਮਸਕੀਨ ਜੀ ਉਹਨਾਂ ਦੀ ਤੁਸੀਂ ਗੱਲ ਕੀਤੀ ਉਹ ਬ੍ਰਹਮ ਗਿਆਨੀ ਸਨ ਸੰਤ ਮਸਕੀਨ ਜੀ ਮੈਂ ਇਕੱਲਾ ਗਿਆਨੀ ਨਹੀਂ ਮੈਂ ਉਹਨਾਂ ਨੂੰ ਬ੍ਰਹਮ ਗਿਆਨੀ ਕਹੂੰਗਾ ਉਹਨਾਂ ਦੀਆਂ ਤੁਸੀਂ ਜਦੋਂ ਵੀ ਵੀਡੀਓਜ਼ ਤੁਹਾਡੇ ਸਾਹਮਣੇ ਆਉਂਦੀਆਂ ਨਾ ਅਤੇ ਕਿੰਨੇ ਪਿਆਰ ਦੇ ਨਾਲ ਕਿੰਨੇ ਠਹਿਰਾਵ ਦੇ ਨਾਲ ਕਿੰਨੇ ਕਿਹੜੇ ਲਹਿਜ਼ੇ ਦੇ ਵਿੱਚ ਉਹ ਤੁਹਾਨੂੰ ਗੁਰਮਤਿ ਦੀਆਂ ਗੱਲਾਂ ਦੱਸ ਜਾਂਦੇ ਆ ਔਰ ਪ੍ਰੈਕਟੀਕਲ ਚੀਜ਼ਾਂ ਜਿਹੜੀਆਂ ਤੁਹਾਨੂੰ ਈਜ਼ੀਲੀ ਤੁਹਾਡੇ ਜ਼ਿਹਨ ਦੇ ਵਿੱਚ ਪੈ ਜਾਣ ਐਸੀਆਂ ਗੱਲਾਂ ਸੰਤ ਮਸਕੀਨ ਜੀ ਨੂੰ ਜ਼ਰੂਰ ਸੁਣਿਆ ਕਰੋ 905-673-3337 905-673-3337
11: ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬੱਚਤ
12: ਬ੍ਰੈਂਪਟਨ ਵਾਲਿਓ ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ ਬਾਈ 2 ਗੈਟ 1 ਫ੍ਰੀ ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ ਬ੍ਰੈਂਪਟਨ ਸਿੱਖ ਸੰਗਤ ਗੁਰੂ ਘਰ ਦੇ ਨੇੜੇ ਜਾਂ ਆਰਡਰ ਕਰੋ www.royalperfumes.co ਤੇ ਕਾਲ ਕਰੋ 437-315-0701
13: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311 ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ
0: BDS ਹੋਮ ਪੇਂਟਿੰਗ ਤੇ ਰੈਨੋਵੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ BDS ਹੋਮ ਪੇਂਟਿੰਗ ਰੈਨੋਵੇਸ਼ਨ ਦਾ ਕੰਮ ਕਰਾਉਣਾ 20 ਮਿੰਟ ਫਿਨਿਸ਼ ਕਰਾਉਣੀ ਆ ਤਾਂ BDS ਹੋਮ ਪੇਂਟਿੰਗ ਅਤੇ ਰੈਨੋਵੇਸ਼ਨ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਓ 905-965-6311 905-965-6311 ਤੇ ਤੁਸੀਂ ਕਾਲ ਕਰ ਲਿਓ ਆਪਾਂ ਗੁਮਨਾਮ ਸਾਰਿਆਂ ਨੇ ਬਹੁਤ ਵਧੀਆ ਵਧੀਆ ਆਪਣੇ ਆਪਣੇ ਪੁਆਇੰਟ ਰੱਖੇ ਪਰ ਅਸੀਂ ਮਾਫ਼ ਕਰ ਕਿਉਂ ਨਹੀਂ ਪਾਉਂਦੇ ਅਸੀਂ ਮਾਫ਼ ਕਰਨ ਦੀ ਗੱਲ ਕੀਤੀ ਮਾਫ਼ੀ ਦੀ ਗੱਲ ਕੀਤੀ ਫੋਰਗਿਵਨੈਸ ਦੀ ਗੱਲ ਕੀਤੀ ਪਰ ਅਸੀਂ ਮਾਫ਼ ਕਰ ਕਿਉਂ ਨਹੀਂ ਪਾਉਂਦੇ ਇਹ ਵੀ ਦੱਸੋ ਸਾਰੇ ਤਾਂ ਸੂਝਵਾਨ ਆ ਕਿੰਨੀ ਵਧੀਆ ਗੱਲਾਂ ਬਾਤਾਂ ਚੱਲ ਰਹੀਆਂ ਪਰ ਅਸੀਂ ਮਾਫ਼ ਕਰ ਕਿਉਂ ਨਹੀਂ ਪਾਉਂਦੇ ਐਸੀ ਕਿਹੜੀ ਗੱਲ ਆ ਜਿਹੜੀ ਸਾਨੂੰ ਮਾਫ਼ ਕਰਨ ਤੋਂ ਰੋਕਦੀ ਆ ਅਸੀਂ ਸਾਹਮਣੇ ਵਾਲੇ ਨੂੰ ਮਾਫ਼ ਕਰ ਕਿਉਂ ਨਹੀਂ ਪਾਉਂਦੇ

ਪੰਨੀ ਜੌਲ ਤੇ ਗੁਰਸ਼ਬਦ ਆਪਣਾ ਅਸ਼ਕੇ ਟੂਰ ਲੈ ਕੇ ਆ ਰਹੇ ਨੇ ਰੋਜ਼ ਥੀਏਟਰ ਦੇ ਵਿੱਚ 30 ਅਕਤੂਬਰ ਨੂੰ। ਟਿਕਟਾਂ ਵਾਸਤੇ ਤੁਸੀਂ ਮੈਨੂੰ ਕਾਲ ਕਰਨੀ ਆ 437-870-0001।

ਸੋ ਬਨੀ ਜੋਲ ਉਹਨਾਂ ਦਾ ਇੱਕ ਬੜਾ ਹੀ ਫੇਮਸ ਗੀਤ ਆ ਕਿ ਮੈਂ ਤੁਹਾਨੂੰ ਸੁਣਾਉਣਾ ਆ, ਇੱਦਾਂ ਸਵਾਦ ਜਿਹਾ ਨਹੀਂ ਆਉਣਾ ਕਿ ਸੁਣਾ ਦਿਆਂ, ਮੈਂ ਸੁਣਾ ਦਿਆਂ ਹੁਣ ਬਹੁਤ ਜ਼ੋਰ ਦੀ ਆ ਰਿਹਾ ਗੀਤ ਉਹ ਅਤੇ ਲੈਟ ਇਟ ਬੀ, ਸੋ ਆਉਣ ਦਿਓ।

0: ਸ਼ਬਦ ਆ ਰਹੇ ਨੇ 30 ਅਕਤੂਬਰ ਨੂੰ ਰੋਜ਼ ਥੀਏਟਰ ਦੇ ਵਿੱਚ। ਟਿਕਟਾਂ ਆਪਣੀਆਂ ਤੁਸੀਂ ਜਲਦੀ ਨਾਲ, ਕਿਉਂਕਿ ਵੈਰੀ ਲਿਮਿਟਡ ਸਪੋਟ ਆ। ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ, ਰੇਡੀਓ ਉਡਾਨ ਇੰਸਟਾਗ੍ਰਾਮ ਦੇ ਪੇਜ 'ਤੇ ਮੈਨੂੰ ਤੁਸੀਂ DM ਕਰ ਦਿਓ। ਟਿਕਟਾਂ ਜਲਦੀ ਨਾਲ ਆਪਣੇ ਪਰਿਵਾਰਾਂ ਦੀਆਂ, ਸੋਹਣੇ ਸੱਜਣਾਂ ਦੀਆਂ, ਮਹਿਬੂਬਾਂ ਦੀਆਂ, ਫੈਮਿਲੀ ਸ਼ੋਅ ਆ। ਗੁਰਸ਼ਬਦ ਅਤੇ ਬਨੀ ਜੋਲ ਅਸ਼ਕੇ ਟੂਰ ਲੈ ਕੇ ਪਹੁੰਚ ਰਹੇ ਨੇ, ਅਤੇ ਉਡਾਨ ਮੀਡੀਆ ਆਪਣਾ ਆਲਵੇਜ਼।
1: ਪ੍ਰਭ ਜੀ, ਇੱਕ ਤੇ ਇੱਕ 11 ਵਾਲੀ ਗੱਲ ਹੋ ਗਈ।
0: ਹਾਂ, ਇੱਕ ਤੇ 11,
1: ਇੱਕ ਦੋਨੋਂ ਦੋ ਆਰਟਿਸਟ,
0: ਦੋਨੋਂ ਬੜੇ ਪਿਆਰੇ ਆਰਟਿਸਟ ਆ। ਤੁਸੀਂ ਗੁਰਸ਼ਬਦ ਦਾ ਵੀ ਮੈਂ ਅੱਗੇ ਜਾ ਕੇ ਗੀਤ ਸੁਣਾਉਂ ਤੁਹਾਨੂੰ, ਬੜਾ ਘੈਂਟ ਆ। ਅੱਛਾ, ਇਹ ਗਾਣਾ ਸੁਣ ਕੇ ਨਾ ਬਣਿਆ ਨੂੰ ਕਾਲਜ ਲਾਈਫ ਯਾਦ ਆਉਣੀ ਆ। ਸੋ ਕਾਲ ਲੈ ਲਈਏ, ਕਾਲਾਂ ਬਹੁਤ ਸਾਰੀਆਂ ਨੇ। 4133 ਸਰ ਜੀ ਆਇਆਂ ਨੂੰ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ। 4133
2: ਹਾਂ, ਗੁਮਨਾਮ ਬੇਟੇ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਤੇ ਬੇਟੇ ਮੈਂ ਇਹ ਦੱਸਿਆ ਸੀ ਨਾ, ਨਿਮਨ ਸੁਖਰ ਖਮਣ ਗੁੰਜੇ ਬਮਣੀਆਂ ਮੰਤ
0: ਜੀ।
2: ਹਾਂ, ਤੇ ਇਹਦਾ ਮਤਲਬ ਉਹੀ ਆ ਨਾ, ਵੀ ਨਿਮਨ ਹੁੰਦਾ ਨਿਉਣਾ, ਖਮਣ ਹੁੰਦਾ ਮਾਫ਼ ਕਰਨਾ, ਤੇ ਜੇ ਬੰਦਾ ਮਿੱਠਾ ਮਿੱਠਾ ਬੋਲਣਾ, ਜੇ ਬਣਨਾ। ਤੇ ਜਦੋਂ ਆਪਣੇ ਚ ਹੰਕਾਰ ਆ ਬੇਟੇ, ਤੇ ਆਪਾਂ ਫਿਰ ਕਿਸੇ ਨੂੰ ਮਾਫ ਕਰਦੇ ਵੀ ਨਹੀਂ ਤੇ ਮਾਫ਼ੀ ਮੰਗਦੇ ਵੀ ਨਹੀਂ। ਸਾਡੇ ਕੋਲ ਇੱਕ ਹੰਕਾਰ ਦੀ ਬੂ ਆਉਂਦੀ ਆ, ਇਸ ਕਰਕੇ ਆਪਾਂ ਨਾ ਮਾਫ਼ੀ ਮੰਗਦੇ ਆ, ਨਾ ਮਾਫ਼ ਕਰਨਾ ਚਾਹੁੰਦੇ ਆ, ਨਾ ਅਸੀਂ ਮਿੱਠਾ ਬੋਲਦੇ ਆ ਨਾ
0: ਜੀ। ਬਿਲਕੁਲ, ਹਾਂ, ਈਗੋ, ਬਿਲਕੁਲ ਜੀ,
2: ਈਗੋ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਆਪਾਂ ਅਗਲੀਆਂ ਕਾਲ ਲੈ ਲਈਏ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33 ਨਹੀਂ, ਮਾਫ਼ ਕਰਨਾ, ਕਾਲਸ ਬਹੁਤ ਸਾਰੇ ਨੇ, ਸਾਰੇ ਗੁੱਸੇ ਹੋ ਜਾਂਦੇ ਆ। ਕਾਲਸ ਲੈਣੀਆਂ ਬਹੁਤ ਜ਼ਰੂਰੀ ਜੀ। ਸਰ, ਸਤਿ ਸ਼੍ਰੀ ਅਕਾਲ, 0418 ਤੁਸੀਂ ਓਨਰ ਹੋ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
3: ਹਾਂ ਜੀ, ਹਾਲ ਚਾਲ ਵਧੀਆ। ਮੈਂ ਕਲਾਇੰਟ ਜੀ ਬੋਲ ਦੂੰਗਾ
0: ਜੀ। ਸਰ,
3: ਵੀ ਜਿਹੜਾ ਨਾ ਮਾਫ਼ ਕਰਨ ਤੋਂ ਬਾਅਦ ਨਾ ਇੱਕ ਸਕੂਨ ਆਉਂਦਾ, ਉਹਦਾ ਅਹਿਸਾਸ ਉਸ ਬੰਦੇ ਨੀ ਹੁੰਦਾ ਜਿਹੜਾ ਮਾਫ਼ ਕਰਦਾ, ਤਾਂ ਕਿ ਸਾਰਿਆਂ ਨੂੰ, ਕਿਉਂਕਿ ਸਾਰਿਆਂ ਨੂੰ ਇਸ ਗੱਲ ਤਾਂ ਹੀ ਨੀ ਪਤਾ ਲੱਗਦਾ ਕਿ ਮਾਫ਼ ਨਾ ਕਰਨ ਦੇ ਪਿੱਛੇ ਗੱਲ ਕੀ ਹੈ। ਕੁਛ ਨੀ, ਅੜੀ ਹੈ, ਧੌਣ ਚ ਕੱਲਾ, ਜਿਹੜਾ ਕੁਦਰਤ ਅੱਪੀ ਕੱਢ ਦਿੰਦੀ ਹੈ ਕਈ ਵਾਰੀ।
0: ਹਾਂਜੀ, ਤੇਰਾ ਕੀ ਬਾਤ ਆ, ਬਹੁਤ ਸ਼ੁਕਰੀਆ, ਬੜੀ ਖੂਬਸੂਰਤ ਗੱਲ ਹੈ, ਬੜੀ ਡੂੰਘੀ ਗੱਲ ਹੈ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਹਰਜਿੰਦਰ ਮਨਹਾਸ ਜੀ ਸਾਡੇ ਜੁੜੇ ਨੇ। ਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
4: ਸਤਿ ਸ਼੍ਰੀ ਅਕਾਲ ਜੀ। ਜਦੋਂ ਤੁਸੀਂ, ਅਸੀਂ ਮਾਫ਼ੀ ਦੀ ਗੱਲ ਕਰਦੇ ਹਾਂ ਕਿ ਮਾਫ਼ ਕਿਉਂ ਨੀ ਕਰ ਸਕਦੇ
0: ਜੀ,
4: ਉਹ ਕਹਿੰਦੇ ਆ ਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇੱਕੇ ਚੀਜ਼ ਆਉਣੀ ਆ, ਜਾਂ ਹੰਕਾਰ ਆਊਗੀ ਜਾਂ ਦਇਆ ਆਊਗੀ। ਜਿਹਦੇ ਵਿੱਚ ਦਇਆ ਹੋਊਗੀ ਉਹ ਹੰਕਾਰ ਨੀ ਹੋਊਗਾ, ਜਿਹਦੇ ਹੰਕਾਰ ਹੋਊਗੀ ਉਹ ਦਇਆ ਨੀ ਹੋਊਗੀ।
0: ਸੋ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ,

0: ਲੱਗਦੇ ਕਿ ਸਿਰਫ ਇੱਕ ਹੰਕਾਰੀ ਇਨਸਾਨ ਹੀ ਮਾਫ ਨਹੀਂ ਕਰ ਪਾਉਂਦਾ, ਇਹ ਇਹ ਕਹਿਣਾ ਚਾਹੁੰਦੇ ਤੁਸੀਂ?
1: ਬਿਲਕੁਲ, ਜਦੋਂ ਜਦੋਂ ਜਦੋਂ ਅਸੀਂ ਇਹ ਕਹਿੰਦੇ ਕਿ ਮਾਫ ਕਿਉਂ ਨਹੀਂ ਕਰ ਪਾਉਂਦੇ, ਉਹਦੇ ਚ ਈਗੋ ਆਊਗੀ
0: ਜੀ,
1: ਉਹਦੇ ਚ ਕੋਈ ਨਾ ਕੋਈ ਉਹਦੇ ਚ ਉਹਦਾ ਕੋਈ ਮਾੜਾਪਣ ਦੇਖੂਗਾ ਕਿ ਇਹਨੇ ਆਹ ਕੰਮ ਕੀਤਾ, ਮੈਂ ਕਿਉਂ ਕਰਾਂ ਇਹਨੂੰ ਮਾਫ, ਉਹਦੇ ਚ ਈਗੋ ਆ ਗਈ। ਜਦੋਂ ਤੂੰ ਆ ਗਈ ਤਾਂ ਮੈਂ ਨਹੀਂ ਆ, ਜਦੋਂ ਮੈਂ ਆ ਫਿਰ ਤੁਸੀਂ ਨਹੀਂ ਆ।
0: ਸੋ ਮੈਨੂੰ ਮੈਨੂੰ ਤਾਂ ਆਪਣੇ ਆਪ ਤੇ ਹੁਣ ਗੁੱਸਾ ਜਿਹਾ ਆਉਣ ਲੱਗ ਗਿਆ ਕਿ ਅੱਛਾ ਮੇਰੇ ਅੰਦਰ ਵੀ ਹੰਕਾਰ ਆ, ਆਪਾਂ ਸਾਰੇ ਹੰਕਾਰੀ ਇਸ ਦਾ ਮਤਲਬ ਤਾਂ ਨਹੀਂ ਮਾਫ ਕਰ ਪਾਉਂਦੇ,
1: ਤਾਂ ਹੀ ਨਹੀਂ ਮਾਫ ਕਰ ਪਾਉਂਦੇ। ਜਦੋਂ ਦਇਆ ਧਰਮ ਸੰਤੋਖ
0: ਜੀ,
1: ਦਇਆ ਤੇ ਧਰਮ ਇਹ ਇਕੱਠੇ ਚੱਲਦੇ ਆ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਮੈਨੂੰ ਦੱਸਣ ਵਾਸਤੇ, ਮੈਂ ਵੀ ਇਸ ਚੀਜ਼ ਤੇ ਅਮਲ ਕਰੂੰਗਾ ਤੇ ਸਾਰੇ ਕਰੀਏ, ਅਸੀਂ ਸਾਰੇ ਆਪਣੇ ਹੰਕਾਰ ਈਗੋ ਈਰਖਾ ਨੂੰ ਮਾਰਨਾ, ਮਾਫ ਕਰਨਾ ਸਰ, ਕਾਲ ਡਿਸਕਨੈਕਟ ਹੋ ਗਈ ਆ, ਆਪਾਂ ਸਾਰੇ ਇਸ ਤੇ ਅਮਲ ਕਰੀਏ, ਆਪਾਂ ਆਪਣੇ ਅੰਦਰਲੇ ਹੰਕਾਰ ਨੂੰ ਮਾਰੀਏ ਤੇ ਮਾਫ ਕਰਨਾ ਸਿੱਖੀਏ, ਅੱਧੀ ਤੁਹਾਡੀ ਰਹਿੰਦੀ ਜ਼ਿੰਦਗੀ ਖੂਬਸੂਰਤ ਹੋ ਜਾਣੀ ਆ, ਤੁਸੀਂ ਸਭ ਤੋਂ ਅਮੀਰ ਇਨਸਾਨ ਹੋ ਜਾਓਗੇ। ਅਮੀਰ ਇਕੱਲਾ ਪੈਸੇ ਨਾਲ ਨਹੀਂ ਹੋਇਆ ਜਾਂਦਾ, ਖੁਸ਼ੀਆਂ ਵਾਲਾ ਜਿਹਦੇ ਕੋਲ ਸਭ ਤੋਂ ਜ਼ਿਆਦਾ ਖੁਸ਼ੀਆਂ, ਸਭ ਤੋਂ ਅਮੀਰ ਇਨਸਾਨ ਆ, ਖੁਸ਼ੀਆਂ ਕਿੱਦਾਂ ਆਉਣਗੀਆਂ? ਨਵੇਂ ਸੁਗਰਾ ਹੋਏ, ਬਾਬਾ ਨਾਨਕ ਵੀ ਤਾਂ ਇਹੀ ਕਹਿ ਗਿਆ ਨਾ, ਰੱਜ ਨਹੀਂ ਆਉਣਾ ਨਾ ਮਾਇਆ ਨਾਲ, ਨਾ ਮਹਿਲਾਂ ਕੋਠੀਆਂ ਕਾਰਾਂ ਨਾਲ, ਰੱਜ ਤਾਂ ਹੈ ਹੀ ਨਹੀਂ ਕਿਸੇ ਚੀਜ਼ 'ਚ, ਹੈਨਾ?
2: ਬਿਲਕੁਲ ਜੀ, ਬੰਦਾ ਕਦੇ ਵੀ ਬੰਦਾ ਕਹਿ ਦਈਏ ਕਦੇ ਵੀ ਸੈਟਿਸਫਾਈ ਨਹੀਂ ਹੋ ਸਕਦਾ, ਬੰਦਾ ਹਮੇਸ਼ਾ ਇੱਕ ਦੌੜ 'ਚ।
0: ਮੈਨੂੰ ਲੱਗਦਾ ਕਿ ਰੱਜ ਨਹੀਂ ਹੈ ਕਿਤੇ ਵੀ, ਦੌੜ ਆ ਨਾ ਜਿਹੜੀ, ਉਹ ਤਾਂ ਇਹ ਜਿਹੜੀ ਦੌੜ ਹੈ ਇਹਦਾ ਕੋਈ ਅੰਤ ਨਹੀਂ ਆ। ਹੁਣ ਤੁਸੀਂ ਜੇ ਮਾਫ ਕਰਨਾ ਸਿੱਖ ਗਏ ਇਹਦਾ ਮਤਲਬ ਤੁਸੀਂ ਹੰਕਾਰ ਨੂੰ ਜਿੱਤ ਲਿਆ, ਸੋ ਜੇ ਤੁਸੀਂ ਹੰਕਾਰ ਨੂੰ ਜਿੱਤ ਲਿਆ ਤੇ ਤੁਸੀਂ ਸਭ ਤੋਂ ਖੂਬਸੂਰਤ ਇਨਸਾਨ ਬਣ ਗਏ, ਤੇ ਇਹੀ ਤਾਂ ਪਹਿਚਾਣ ਹੈ ਇੱਕ ਇਨਸਾਨ ਦੇ ਵਿੱਚ ਜਿਹਨੂੰ ਮਾਫ ਕਰਨਾ ਆ ਗਿਆ, ਜਿਹ 'ਚ ਈਗੋ ਨਹੀਂ, ਜਿਹ 'ਚ ਤੁਸੀਂ ਆਪਣਾ ਪ੍ਰਾਈਡ ਰੱਖ ਸਕਦੇ ਹੋ, ਪਰ ਮਾਫ ਕਰਨਾ ਤਾਂ ਪਾਰਟ ਹੀ ਨਹੀਂ ਹੈਗਾ। ਜੇ ਤੁਸੀਂ ਕਹਿੰਦੇ ਹੋ ਕਿ ਜੇ ਮਾਫ ਕਰਿਆ ਮੈਂ ਨੀਵਾਂ ਹੋ ਜਾਊਂਗਾ, ਤੇ ਗੁਰੂ ਸਾਹਿਬ ਤਾਂ ਇਹ ਵੀ ਕਹਿ ਗਏ ਨਾ ਨੀਵੇਂ ਸਗੁਰਾ ਹੋਏ, ਸੋ ਜੇ ਨੀਵਾਂ ਹੋ ਕੇ ਜੇ ਤੁਸੀਂ ਅਗਲੇ ਬੰਦੇ ਨੂੰ ਜਿੱਤ ਸਕਦੇ ਹੋ ਤਾਂ ਵਾਈ ਨਾਟ। ਸੋ 905-673-3333 ਬਹੁਤ ਸਾਰੀਆਂ ਕਾਲਜ ਨੇ, ਸੋ ਨਾਲ ਦੀ ਨਾਲ ਤੁਹਾਨੂੰ ਸੁਨੇਹਾ ਵੀ ਦੇਣਾ ਆ, ਬਹੁਤ ਸਾਰੇ ਮੈਸੇਜ ਵੀ ਨੇ। ਸੋ ਸਭ ਤੋਂ ਪਹਿਲਾਂ ਰੋਇਲ ਪਰਫਿਊਮਸ, ਰੋਇਲ ਪਰਫਿਊਮ ਖੁੱਲ੍ਹ ਚੁੱਕਿਆ, ਮਹਿੰਗੇ ਮਹਿੰਗੇ ਪਰਫਿਊਮਾਂ 'ਤੇ ਹੁਣ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹੈ। ਰੋਇਲ ਪਰਫਿਊਮ 1 ਰੀਗਨ ਰੋਡ ਬਰੈਂਪਟਨ ਦੇ ਵਿੱਚ ਖੁੱਲ੍ਹ ਚੁੱਕਿਆ ਆ, $100 ਦੇ 2 ਪਰਫਿਊਮ, ਇੱਕ ਨਾਲ ਬਿਲਕੁਲ ਫ੍ਰੀ ਆ, ਰੇਡੀਓ ਡਾਂ ਦਾ ਰੈਫਰ ਦੇਣ 'ਤੇ ਚੌਥਾ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ। ਸੋ $100 'ਚ 4 ਆਈਟਮ, ਰੋਇਲ ਪਰਫਿਊਮ 1 ਰੀਗਨ ਰੋਡ 437-315-0701-4373-315-0701 ਰੋਇਲ ਪਰਫਿਊਮ। ਅਤੇ ਜਿਹੜੇ ਗਾਣੇ ਦੀ ਮੈਂ ਗੱਲ ਕਰ ਰਿਹਾ ਸੀਗਾ ਸੁਣੀਏ, ਉਹ

ਮੈਨੂੰ ਨਾ ਇਹ ਗਾਣਾ ਸੁਣ ਕੇ ਉਦੋਂ ਵੀ ਕੁਛ ਲਫ਼ਜ਼ ਜੋੜੇ ਸੀ ਕਿ ਜਾਣ ਜਾਣ ਕੇ ਤੰਗ ਨਾ ਕਰ, ਸਾਨੂੰ ਦੇਖ ਕੇ ਬੂਹੇ ਬੰਦ ਨਾ ਕਰ, ਸਭ ਪਤਾ ਏ, ਸਭ ਜਾਣਦਾ ਏ, ਇਹ ਬੇਖਬਰੀ ਦੇ ਟੰਗ ਨਾ ਕਰ।

ਨਾਲ ਦੀ ਨਾਲ ਆ ਕਿ ਸਬਰ ਪਹਿਲਾਂ ਹੀ ਟੁੱਟਣ ਤੇ ਆ, ਸਬਰ ਪਹਿਲਾਂ ਹੀ ਟੁੱਟਣ ਤੇ ਆ, ਤੂੰ ਕੋਲੋਂ ਲੰਘ ਪਰ ਖੰਘ ਨਾ ਕਰ, ਕਿ ਸਾਡਾ ਸੌਦਾ ਬਿਨ ਮਤਲਬ ਦਾ, ਸਾਡਾ ਸੌਦਾ ਬਿਨ ਮਤਲਬ ਦਾ, ਤੇ ਤੂੰ ਮੰਗ ਕੇ ਉੱਤੇ ਮੰਗ ਨਾ ਕਰ, ਤੇ ਸਭ ਵੇਚ ਕੇ ਸਭ ਲੈ ਦਿਆਂਗੇ, ਸਭ ਵੇਚ ਕੇ ਸਭ ਲੈ ਦਿਆਂਗੇ, ਦਿਲ ਦੇ ਰਾਜੇ ਨੰਗ ਨਾ ਕਰ, ਦਿਲ ਦੇ ਰਾਜੇ ਨੰਗ ਨਾ ਕਰ। ਸੋ 905-673-3337 905-673-3337 ਸਟੂਡੀਓ ਦਾ ਇੱਕ ਨੰਬਰ ਆ। ਸੋ ਨਾਲ ਦੀ ਨਾਲ ਦੱਸ ਰਿਹਾ ਕਿ ਗੁਰਸ਼ਬਦ ਐਂਡ ਬੰਨੀ ਜੌਲ ਆਪਣਾ ਅਸ਼ਕੇ ਟੂਰ ਲੈ ਕੇ ਪਹੁੰਚ ਰਹੇ ਨੇ, ਗੁਰਸ਼ਬਦ ਐਂਡ ਬੰਨੀ ਜੌਲ ਆਪਣਾ ਅਸ਼ਕੇ ਟੂਰ ਲੈ ਕੇ ਪਹੁੰਚ ਰਹੇ ਨੇ ਰੋਜ਼ ਥੀਏਟਰ ਦੇ ਵਿੱਚ। 30 ਅਕਤੂਬਰ ਨੂੰ ਟਿਕਟਾਂ ਲਾਈਵ ਨੇ ਰੋਜ਼ ਥੀਏਟਰ ਦੀ ਵੈਬਸਾਈਟ 'ਤੇ, ਔਰ ਤੁਸੀਂ ਬਹੁਤੀ ਜਾਣਕਾਰੀ ਲਈ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਲਿਓ। ਸੋ ਲਿਮਿਟਡ ਦੇ ਸਪੋਟ ਨੇ, ਲਿਮਿਟਡ ਦੀਆਂ ਟਿਕਟਾਂ ਨੇ, ਆ ਜਾਓ ਫਿਰ।

0: ਅੱਛਾ ਕਹਿੰਦੇ ਕਿ ਰਲ ਮਿਲ ਕੇ ਕਰਵਾਈ ਚੋਰੀ ਦੋਹਾਂ ਨੇ। ਗੁਮਨਾਮ ਇਰਸ਼ਾਦ ਕਰ।
1: ਇਰਸ਼ਾਦ ਜੀ,
0: ਰਲ ਮਿਲ ਕੇ ਕਰਵਾਈ ਚੋਰੀ ਦੋਹਾਂ ਨੇ ਤੇ ਅੱਖਾਂ ਤੇ ਦਿਲ ਦੀ ਕਮਜ਼ੋਰੀ ਦੋਹਾਂ ਨੇ। ਆਖਰ ਥਾਪੜ ਥਾਪੜ ਬਾਲ ਸੁਲਾ ਦਿੱਤਾ, ਆਖਰ ਥਾਪੜ ਥਾਪੜ ਬਾਲ ਸਵਾ ਦਿੱਤਾ, ਨੀਂਦਰ ਦੀ ਗੋਲੀ ਤੇ ਲੋਰੀ ਦੋਹਾਂ ਨੇ। ਸੋ ਅੱਜ ਫਿਰ ਮੇਰੀ ਜੇਬ ਤੇ ਡਾਕਾ ਮਾਰ ਲਿਆ, ਬਾਲਣ ਤੇ ਆਟੇ ਦੀ ਬੋਰੀ ਦੋਹਾਂ ਨੇ। 905-673-33 ਚੱਲ ਰਹੀਆਂ ਨੇ, ਸਮਾਂ ਫਲਾਈ ਕਰਕੇ ਲੰਘ ਰਿਹਾ ਆ, 9:59 ਹੋ ਚੁੱਕਿਆ। ਨਾਲ ਦੀ ਨਾਲ ਮੈਸੇਜ ਤੁਹਾਨੂੰ ਦਈਏ ਡਰੀਮ ਹੋਮ ਅਪਲਾਇੰਸਿਸ ਦਾ। ਤੁਸੀਂ ਅਪਲਾਇੰਸਿਸ ਲੈਣੇ ਤਾਂ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ। ਬਹੁਤ ਸਾਰੇ ਡਾਲਰ ਦੀ ਸੇਵਿੰਗ ਹੋਣੀ ਹੈ ਤੁਹਾਡੀ, ਬੜੇ ਸਾਰੇ ਡਾਲਰ ਤੁਹਾਡੇ ਬਚ ਜਾਣੇ ਆ ਡਰੀਮ ਹੋਮ ਅਪਲਾਇੰਸਿਸ। ਸੋ ਡਰੀਮ ਹੋਮ ਅਪਲਾਇੰਸਿਸ 2915 ਅਰਜੈਂਟੀਆ ਰੋਡ ਮਿਸੀ ਸਾਗਾ, ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਡਿਲੀਵਰੀ ਬਿਲਕੁਲ ਫ੍ਰੀ ਆ, ਇੰਸਟਾਲੇਸ਼ਨ ਬਿਲਕੁਲ ਫ੍ਰੀ ਆ। ਸੋ ਵਾਈ ਨੋਟ, ਗਰੰਟੀ ਕਰਦੇ ਆ, ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਣਗੇ। ਸੋ ਜ਼ਰੂਰ ਪਹੁੰਚਿਓ ਡਰੀਮ ਹੋਮ ਅਪਲਾਇੰਸਿਸ। ਹੋਏ ਹੋਏ ਕੀ ਲੱਗ ਗਿਆ, 905-673-33-37। ਜੀ ਸਰ, 5-6-3 ਓ ਬਸ ਉਹ ਫੋਨ ਹੀ ਕੱਟ ਗਏ ਹੋ, ਆ ਤਾਂ ਝੇੜੀ ਕਰ ਗਏ ਹੋ। ਸੋ ਐਨੀਵੇ ਦੁਬਾਰਾ ਕਾਲ ਕਰ ਲਿਓ 56-30 ਵਾਲਿਓ, 905-673-33-37। ਗੱਲਾਂ ਬਾਤਾਂ ਚੱਲ ਰਹੀਆਂ ਆ। ਅਸ਼ਕੇ ਟੂਰ ਗੁਰਸ਼ਬਦ ਅਤੇ ਬੰਨੀ ਜੌਲ 30 ਅਕਤੂਬਰ ਨੂੰ ਰੋਜ਼ ਥੀਏਟਰ ਦੇ ਵਿੱਚ ਬ੍ਰੈਂਪਟਨ 'ਚ ਪਰਫੋਰਮ ਕਰਨ ਜਾ ਰਹੇ ਨੇ। ਅਸ਼ਕੇ ਟੂਰ ਲੈ ਕੇ ਆ ਰਹੇ ਨੇ ਗੁਰਸ਼ਬਦ ਦੇ ਗਾਣੇ, ਨਾ ਮਤਲਬ ਬਹੁਤ ਕਮਾਲ ਆ ਯਾਰ। ਮੈਂ ਰੇਸ਼ਮ ਦੀ ਗੁੱਡੀ ਸੋਹਣੇ ਆ, ਮਤਲਬ ਉਹਨੂੰ ਦੇਖ ਕੇ ਤਾਂ ਮਤਲਬ ਸ਼ਾਇਰੀ ਅੰਦਰੋਂ ਨਾ ਮਤਲਬ ਭਰ ਭਰ ਕੇ ਨਿਕਲਦੀ ਬਾਹਰ। ਸੋ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ
2: ਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਇਹਦਾ ਪੈਕ ਪੁੱਕ ਚੰਗਾ ਲੱਗਾ ਹੋਵੇ ਤਾਂ ਫੇਰ ਮਾਫ ਕਰਦਾ ਕੋਈ।
0: ਅੱਛਾ, ਕਰਦਾ ਹੀ ਨਹੀਂ ਇਹ ਤੁਸੀਂ
2: ਪੈ ਜਾਂਦੇ ਬੰਦੇ।
0: ਹਾਂ ਨਹੀਂ ਨਹੀਂ, ਤੁਸੀਂ ਬਹੁਤ ਵਧੀਆ ਗੱਲ ਕੀਤੀ ਆ। ਓਸ਼ੋ ਪਤਾ ਕੀ ਕਹਿੰਦਾ, ਕਹਿੰਦਾ ਜੇ ਇੱਕ ਚੰਗਾ ਇਨਸਾਨ ਲੱਭਣਾ, ਇੱਕ ਸ਼ਰਾਬੀ ਜਾਂ ਭਿਖਾਰੀ ਕੋਲੇ ਚਲਾ ਜਾ, ਉਹਨਾਂ ਦੇ ਵਿੱਚੋਂ ਚੰਗਾ ਇਨਸਾਨ ਲੱਭਣਾ, ਬਾਕੀ ਤਾਂ ਸਭ ਫਰੇਬੀ ਨੇ।
2: ਹਾਂਜੀ, ਉਹ ਤਾਂ ਫਿਰ ਦੇਖਦਾ ਹੀ ਆ, ਜਿੱਦਾਂ ਪੈਗ ਲਾ ਲਿਆ ਹੋਵੇ ਚੰਗਾ, ਉਹ ਜੇ ਦਿਹਾੜੀ ਤੇ ਆ ਜਾਵੇ ਫੇਰ ਤਾਂ ਮੰਨਦਾ ਹੀ ਨਹੀਂ। ਤਾਂ ਜੇ ਮੰਨ ਗਿਆ ਉਹਨ ਕਹਿਣਾ ਬਸ ਠੀਕ ਆ, ਕਹਿੰਦਾ ਜਾਣ ਦੇ ਠੀਕ ਆ ਬੋ ਗੱਲ ਹੁਣ। ਮੈਂ ਇੱਕ ਗੀਤ ਲਾ ਦਿਓ ਦੂਏ ਦਾ
0: ਜੀ ਸਰ,
2: ਤੂੰ ਨਾ ਕਰ ਮਨ ਮਤੀਆਂ ਤੈਨੂੰ ਆਖਰ ਪਊ ਪਛਤਾਉਣਾ।
0: ਇਹ ਮੈਨੂੰ ਨਾ ਐਸੀਆਂ ਫਰਮਾਇਸ਼ਾਂ ਕਰ ਦਿਓ, ਮੈਨੂੰ ਖੁਦ ਨੀ ਲੱਭਦੀਆਂ ਐਸੀਆਂ, ਮਤਲਬ ਇਹਦਾ ਮੈਨੂੰ ਦੱਸੋ ਦੁਬਾਰਾ, ਇਹਦਾ ਸਿੰਗਰ ਕੌਣ ਆ? ਕੇਸ ਕੰਗ ਜੀ। ਓਕੇ, ਤੁਸੀਂ ਤਾਂ ਛੇੜਾਂ ਤਾਰਾਂ ਦੂਜੀਆਂ ਛੇੜ ਲਿਆ 70 ਵਾਲੀਆਂ,
2: ਤੈਨੂੰ ਆਖਰ ਪਊ ਪਛਤਾਉਣਾ।
0: ਇੱਥੇ ਓਕੇ ਜੀ,
2: ਜੇ ਤਾਂ ਮਨ ਮਤੀਆਂ ਕੋਈ ਕਰੇ ਤਾਂ ਫਿਰ ਪਛਤਾਉਣਾ ਹੀ ਪੈਣਾ।
0: ਇੱਥੇ ਰੱਖ, ਬਿਲਕੁਲ ਜੀ ਬਿਲਕੁਲ, ਇਹ ਇਹ ਮੈਨੂੰ ਲੱਗਦਾ ਕਿ ਬੈਟਰ ਟਰੁੱਥ ਆ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। 905-673-33-37, 905-673-33-37 ਤੇ ਮੈਂ ਰੇਸ਼ਮ ਦੀ ਗੁੱਡੀ ਸੋਹਣੇ ਆ, ਸੁਣਨਾ ਲਾਈਵ ਤਾਂ ਤੁਹਾਨੂੰ ਆਉਣਾ ਪੈਣਾ ਆ ਰੋਜ਼ ਥੀਏਟਰ ਦੇ ਵਿੱਚ। ਗੁਮਨਾਮ,
3: ਹਾਂਜੀ,
0: ਟੇਢਾ ਟੇਢਾ ਤੱਕਦੀ ਤੂੰ।
3: ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀ ਕਿ ਮੈਨੂੰ ਵੀ ਦੱਸੋ ਟਿਕਟਾਂ ਕਿੱਥੋਂ ਮਿਲਣੀਆਂ।
0: ਰੋਜ਼ ਥੀਏਟਰ ਦੀ ਵੈਬਸਾਈਟ ਤੋਂ ਜਾਂ ਉਡਾਨ ਰੇਡੀਓ ਉਡਾਨ ਦਾ ਅਫੀਸ਼ੀਅਲ ਸਾਡਾ ਜਿਹੜਾ ਚੈਨਲ ਆ, ਤੁਸੀਂ ਉਹਦੇ ਤੇ ਸਾਡੇ ਨਾਲ ਮੈਨੂੰ ਇਨਬਾਕਸ ਕਰ ਦਿਓ। ਡੀਐਮ ਕਹਿੰਦੇ ਹੁੰਦੇ, ਕੀ ਕਹਿੰਦੇ ਹੁੰਦੇ ਆ?
3: ਡੀਐਮ
0: ਕਰ ਦਿਓ ਮੈਨੂੰ, ਰੇਡੀਓ ਉਡਾਨ ਦੇ ਸਾਡੇ ਅਫੀਸ਼ੀਅਲ ਪੇਜ ਤੇ ਡੀਐਮ ਕਰ ਦਿਓ ਤੇ ਤੁਹਾਨੂੰ ਅਸੀਂ ਟਿਕਟਾਂ ਦਿਆਂਗੇ ਔਰ ਵਧੀਆ ਪ੍ਰਾਈਸ ਤੇ ਦਿਆਂਗੇ, ਕਿਉਂਕਿ ਗੁਰਸ਼ਬਦ ਤੇ ਬੰਨੀ ਜੌਲ ਇੰਨਾ ਪਿਆਰਾ ਸ਼ੋਅ ਹੋਣ ਵਾਲਾ ਨਾ, ਯੂ ਕੈਨ ਨਾਟ ਮਿਸ ਬ੍ਰੋ, ਆਈ ਐਮ ਟੈਲਿੰਗ ਯੂ। ਇਹ ਤਾਂ ਯੂਥ ਦੇ ਵੇਖਣ ਵਾਲਾ ਸ਼ੋਅ ਹੋਣਾ ਆ, ਤੇ ਫਿਰ ਜਦੋਂ ਐਸਾ ਮਿਊਜ਼ਿਕ ਚੱਲਦਾ ਹੋਵੇ ਯਾਰ,

0: ਐਸੀ ਮਿਊਜ਼ਿਕ ਨੂੰ ਕੋਈ ਕਹਿ ਸਕਦਾ ਕਿ ਅਸੀਂ ਸੁਣਦਾ ਨਹੀਂ, ਇੰਨਾ ਪਿਆਰਾ ਮਿਊਜ਼ਿਕ ਯਾਰ, ਕਮਾਲ। ਐਮੀ ਵੀਰੇ ਥੈਂਕ ਯੂ ਸੋ ਮੱਚ। ਓ ਐਮੀ ਮੇਰੀ ਜਾਨ, ਲਵ ਯੂ। ਸੋ ਐਮੀ ਬੜਾ ਪਿਆਰਾ ਸਾਡਾ ਸੱਜਣ ਆ, ਅਸੀਂ ਸਾਊਥ ਅਫਰੀਕਾ ਇਕੱਠੇ ਰਹੇ ਹਾਂ ਅਤੇ ਬਹੁਤ ਮਸਤੀ ਕਰਦੇ ਰਹੇ ਹਾਂ, ਅਤੇ ਮੈਨੂੰ ਫੁੱਲ ਮਾਰਦਾ ਇਹ, ਅਮੀਰ ਬੰਦਾ ਇਹ। ਸੋ ਬਹੁਤ ਪਿਆਰਾ, ਦਿਲ ਦਾ ਅਮੀਰ ਆ। ਸੋ ਐਮੀ ਥੈਂਕ ਯੂ ਬਰੋ, ਲਵ ਯੂ, ਮਿਸ ਯੂ ਯਾਰ ਬੜਾ। ਦੇਖੋ ਜਿਹੜਾ ਪਾਸਟ ਹੁੰਦਾ ਨਾ ਤੁਹਾਡਾ, ਇਹ ਤੁਹਾਨੂੰ ਚੇਤੇ ਕਰਨਾ ਚਾਹੀਦਾ। ਵੈਸੇ ਤਾਂ ਪਾਸਟ ਦਾ ਕੋਈ ਸਿਰ ਪੈਰ ਹੁੰਦਾ ਨਹੀਂ ਆ, ਪਰ ਕੁਛ ਯਾਦਾਂ ਹੁੰਦੀਆਂ ਪਾਸਟ ਦੀਆਂ,
1: ਮੈਮਰੀਜ਼।
0: ਸੋ ਬਹੁਤ ਪਿਆਰਾ, ਬਹੁਤ ਬੀਬਾ ਮੁੰਡਾ, ਬਹੁਤ ਬਹੁਤ ਗਾਲੜੀ, ਬਹੁਤ ਹਾਸਮੁੱਖ, ਇੰਨੀਆਂ ਗੱਲਾਂ ਆਉਂਦੀਆਂ ਇਹਨੂੰ, ਤੁਹਾਨੂੰ ਬੋਲਣੀ ਮੇਰੇ ਵਰਗਾ। ਅੱਛਾ ਮੈਂ ਤੋਂ ਸਿੱਖਿਆ ਬੋਲਣਾ, ਇੰਨਾ ਗਾਲੜੀ ਇਹ। ਐਵੀ ਕਿਸੇ ਦਿਨ ਆਪਾਂ ਲਾਈਵ ਆਵਾਂਗੇ ਅਤੇ ਦੇਖੀ ਗੱਲਾਂ ਟੁੱਟਣ, ਇੱਦਾਂ ਇੱਦਾਂ ਇਹ ਮੇਰੇ ਤੋਂ ਵਧੀਆ ਹੋਸਟ ਬਣ ਸਕਦਾ। ਐਵੀ ਕਿਸੇ ਦਿਨ ਆਪਾਂ ਲਾਈਵ ਆਵਾਂਗੇ, ਆਪਾਂ ਰਿਕਾਰਡ ਕਰਦੇ ਹਾਂ। ਇਹਨਾਂ ਨੂੰ ਪਤਾ ਨਹੀਂ ਇਹ, ਮੈਂ ਕੱਲ੍ਹ ਅਮਨ ਔਜਲੇ ਬਾਈ ਨੂੰ ਮਿਲਿਆ, ਅਮਨ ਔਜਲਾ ਆਪਣੇ ਪੰਜਾਬ ਦੇ ਨੰਬਰ ਵਨ ਪੋਡਕਾਸਟਰ ਨੇ, ਅਮਨ ਔਜਲੇ ਮਿਲਿਆ ਉੱਥੇ ਨੁਸਰਤ ਆਪਣਾ ਸੋਰੀ ਮਾਫ਼ ਕਰਾਂ ਰਾਹਤ ਸਾਹਿਬ ਦਾ ਸ਼ੋਅ ਵੇਖਣ ਗਏ ਅਤੇ ਮੈਨੂੰ ਕਹਿੰਦੇ ਬਾਈ ਖਾਣਾ ਕੀ ਆ। ਉਹ ਮੈਂ ਕਿਹਾ ਯਾਰ ਕੁਛ ਨਹੀਂ ਖਾਂਦਾ, ਸਾਰੇ ਪੁੱਛਦੇ ਕਿ ਤੂੰ ਇੰਨਾ ਬੋਲਦਾ ਖਾਣਾ ਕੀ ਆ। ਮੈਂ ਕਿਹਾ ਫਿਰ ਤੂੰ ਸਾਡੇ ਐਮੀ ਬਾਈ ਨੂੰ ਨਹੀਂ ਸੁਣਿਆ ਗਾ। ਸੋ ਇਹ ਉਹ ਐਮੀ ਕਹਾਂਗਾ। ਸੋ ਥੈਂਕ ਯੂ ਸੋ ਮੱਚ, ਬਹੁਤ ਮੁਹੱਬਤ, ਬਹੁਤ ਪਿਆਰ। ਅਮਨ ਭੈਣ ਜੀ, ਸਤਿ ਸ਼੍ਰੀ ਅਕਾਲ, ਅਸੀਸ ਪ੍ਰੋਡਕਸ਼ਨ ਤੋਂ, ਮਾਲਵਾ ਕੰਸਟਰਕਸ਼ਨ ਵਾਲਿਓ, ਥੈਂਕ ਯੂ ਸੋ ਮੱਚ, ਬਹੁਤ ਮੁਹੱਬਤ, ਬਹੁਤ ਪਿਆਰ ਜੀ।
1: ਜਿਵੇਂ ਕਈ ਇਨਸਾਨ ਇੱਦਾਂ ਹੀ ਲੁਕੇ ਰਹਿ ਜਾਂਦੇ ਆ ਨਾ, ਉਵੇਂ ਕਈ ਚੰਗੇ ਬਿਜ਼ਨਸ ਵੀ ਲੁਕੇ ਰਹਿ ਜਾਂਦੇ, ਉਹਨਾਂ ਨੂੰ ਵੀ ਰੇਡੀਓ ਦੇ ਸਹਾਰੇ ਨਾਲ ਇੱਕ ਹਲਾਰਾ ਕਿਉਂ ਨਾ ਦੇਈਏ।
0: ਹਾਂ ਸੋ ਬਈ ਜੇ ਤੁਹਾਡੇ ਬਿਜ਼ਨਸ ਆ ਚੱਲ ਨਹੀਂ ਰਹੇ, ਬਿਜ਼ਨਸ ਰੁਕੇ ਹੋਏ ਆ, ਤੇ ਅਸੀਂ ਉਹਨੂੰ ਧੱਕਾ ਲਾ ਸਕਦੇ ਆ, ਰਲ ਮਿਲ ਕੇ ਅੱਗੇ ਵਧਾ ਸਕਦੇ ਆ। ਰੇਡੀਓ ਉਡਾਨ ਤੇ ਤੁਸੀਂ ਸਾਨੂੰ ਡੀਐਮ ਕਰੋ ਇੰਸਟਾਗ੍ਰਾਮ ਤੇ, ਜਾਂ ਤੁਸੀਂ 4378700001 ਕਿਸੇ ਵੀ ਤਰ੍ਹਾਂ ਦਾ ਤੁਸੀਂ ਬਿਜ਼ਨਸ ਕਰਦੇ ਹੋ ਤੇ ਆਪਣੇ ਬਿਜ਼ਨਸ ਨੂੰ ਲੱਖਾਂ ਹਜ਼ਾਰਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਉਣਾ ਆ, ਤੇ ਤੁਹਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਆਰ ਜੇ ਪ੍ਰਭ ਸੰਧੂ ਦਾ ਕਰਕੇ ਸਾਡਾ ਪੇਜ ਹੈ, ਉੱਥੇ ਮੈਨੂੰ ਡੀਐਮ ਕਰ ਦਿਓ, ਜਾਂ ਤੁਸੀਂ 4378700001 4378700001 ਤੇ ਕਾਲ ਕਰ ਲਿਓ, ਤੇ ਫਿਰ ਤੁਹਾਡੇ ਬਿਜ਼ਨਸ ਨੂੰ

ਸੋ ਇਸ ਸ਼ੋਅ ਨੂੰ ਤੁਸੀਂ ਲਾਈਵ ਇੰਜੋਏ ਕਰਨਾ ਤਾਂ ਤੁਸੀਂ ਰੋਜ਼ ਥੀਏਟਰ ਦੀ ਵੈਬਸਾਈਟ 'ਤੇ ਜਾ ਕੇ ਟਿਕਟਾਂ ਲੈ ਲਓ, ਜਾਂ ਤੁਸੀਂ ਮੇਰੇ ਨਾਲ ਮੈਨੂੰ ਡੀ ਐਮ ਕਰ ਦਿਓ, ਥੋੜ੍ਹੀਆਂ ਫੀਸਾਂ ਫੂਸਾਂ ਬਚਾ ਦਿਆਂਗੇ ਅਤੇ ਤੁਹਾਨੂੰ ਡਿਸਕਾਊਂਟ 'ਚ ਟਿਕਟਾਂ ਦਵਾ ਦਾਂਗੇ। ਪਰ ਇਹ ਸ਼ੋਅ ਡਿਸਕਾਊਂਟ ਵੀ ਖੜਾ ਹੈ ਨਹੀਂ ਆ, ਸੀਟਾਂ ਭਰੀਆਂ ਜਾਣੀਆਂ ਨੇ ਆ, ਬਾਅਦ ਤੁਹਾਨੂੰ ਸੀਟਾਂ ਮਿਲਣੀਆਂ ਨਹੀਂ ਆ। ਬੁੱਕ ਏ ਸਪੋਟ ਯੋਰ ਫਰੈਂਡ ਫੈਮਿਲੀ ਫਰੈਂਡੀਆਂ ਫਰੈਂਡ ਬੇਬੇ ਬਾਪੂ, ਫੈਮਿਲੀ ਸ਼ੋਅ ਆਉਣ ਵਾਲਾ, ਆ ਜਾਓ।

0: ਸੋ ਗੁੱਡੀ ਨੇ ਉੱਡ ਜਾਣਾ ਆ, ਸਾਰਾ ਕੁਛ ਹੋ ਜਾਣਾ ਆ, ਸ਼ੋਅ ਵੀ ਦੇਖ ਲੈਣਾ, ਪਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਨੇਹਾ ਦੇ ਦਈਏ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਨੇ ਦੇਖੋ ਹੁਣ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਐਮੀ ਵਿਰਕ ਉਹਨਾਂ ਨੂੰ ਬ੍ਰਾਂਡ ਅੰਬੈਸਡਰ ਲਿਆ। ਸੋ ਇਟਸ ਅਮੇਜ਼ਿੰਗ ਬਾਈ, ਤੁਸੀਂ ਹੁਣ ਜਾਓਗੇ ਤਾਂ ਹੁਣ ਤੁਹਾਨੂੰ ਹੋਰ ਪ੍ਰਾਊਡ ਮੂਮੈਂਟ ਹੋਣੀ ਆ ਆਪਣੀ ਕਮਿਊਨਿਟੀ ਦਾ ਸਭ ਤੋਂ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, ਜਿੱਥੇ ਲਹਿੰਗੇ ਗਰਾਰੇ ਸ਼ਰਾਰੇ ਨਹੀਂ, ਕੋਟ ਪੈਂਟ ਸ਼ੇਰਵਾਨੀਆਂ ਸੂਟ ਬਲੇਜ਼ਰ ਵਿਆਹ ਸ਼ਾਦੀ ਦੀ ਸ਼ੋਪਿੰਗ ਲਈ। ਹੁਣ ਤੁਹਾਨੂੰ ਇੰਡੀਆ ਫਲਾਈ ਕਰਨ ਦੀ ਲੋੜ ਨਹੀਂ ਆ, ਸਿੱਧਾ ਫੈਸ਼ਨ ਆਈ ਕਿਊ ਪਹੁੰਚੋ, ਰੇਡੀਓ ਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਤਾਂ ਕਿ ਪਿਆਰੇ ਪਿਆਰੇ ਤੋਹਫੇ ਅਤੇ ਡਿਸਕਾਊਂਟ। ਕਹਿਣਾ ਚਾਹ ਰਹੇ ਹੋ ਕੁਛ?
1: ਹੁਣ ਉਹਨਾਂ ਨੇ ਆਪਣੀ ਇਨਵੈਂਟਰੀ ਬਲੈਂਕਟ ਵੀ ਕਰ ਲਿਆ,
0: ਇੱਥੇ ਰੱਖ
1: ਸਰਦੀਆਂ ਆ ਰਹੀਆਂ।
0: ਬਿਲਕੁਲ, ਸੋ ਭਾਈ ਤੁਸੀਂ ਸਾਰਾ ਕੁਝ ਮਿਲ ਜਾਣਾ ਏ ਟੂ ਜ਼ੈਡ, ਵਨ ਸਟਾਪ ਸ਼ਾਪ ਫੈਸ਼ਨ ਆਈ ਕਿਊ, 905-453-22। ਔਰ ਨਾਲ ਦੀ ਨਾਲ ਤੁਹਾਡੀ ਵੱਡੀ ਸੇਵਿੰਗ ਕਰਵਾਉਣੀ ਆ, ਵੱਡੀ ਬੱਚਤਾਂ ਵੱਡੀਆਂ ਬੱਚਤਾਂ ਪੰਜਾਬ, ਇੱਕ ਮਸ਼ਹੂਰੀ ਆਉਂਦੀ ਹੁੰਦੀ ਸਰ ਡਾਕਖਾਨਾ ਪੰਜਾਬ ਵੱਡੀਆਂ ਵੱਡੀਆਂ ਬੱਚਤਾਂ। ਇੱਥੇ ਸਭ ਤੋਂ ਵੱਡਾ ਖਰਚਾ ਪਤਾ ਕੀ ਆ? ਮੌਰਗੇਜ ਤੋਂ ਬਾਅਦ ਦੂਜਾ ਵੱਡਾ ਖਰਚਾ ਹੈਗਾ ਆ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਆਟੋ ਅਤੇ ਹੋਮ ਇੰਸ਼ੋਰੈਂਸ ਦੇ ਪੈਕੇਜ। ਤੁਹਾਨੂੰ ਸਿੱਧੇ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ ਦਾ ਨੰਬਰ ਦਿੰਦੇ ਹਾਂ, ਤੁਹਾਡੇ ਥਾਊਜ਼ੰਡਸ ਆਫ ਡਾਲਰ ਬਚ ਜਾਣੇ ਆ। ਤੁਸੀਂ ਕਾਲ ਕਰ ਲਿਓ ਰਾਹੁਲ ਪ੍ਰਭਾਕਰ ਹਰਾਂ ਨੂੰ, 437-604-5093। ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਬਹੁਤ ਵੱਡੀ ਸੇਵਿੰਗ ਕਰਨੀ ਚਾਹੁੰਦੇ ਤਾਂ ਡਾਇਰੈਕਟ ਕਾਲ ਕਰ ਲਿਓ ਆਲ ਸਟੇਟ ਇੰਸ਼ੋਰੈਂਸ ਦੀ ਡੈਨਫੋਰਥ ਏਜੰਸੀ ਨੂੰ, 437-604-5093, 437-604-5093। ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਬੰਡਲ ਡਿਸਕਾਊਂਟ ਲੈਣ ਦੇ ਲਈ ਗਰੁੱਪ ਡਿਸਕਾਊਂਟ ਇਹਨਾਂ ਕੋਲ ਆਏ ਹੋਏ ਆ, ਤੁਹਾਡੀ ਰੀਨਿਊਲ ਆਉਣ ਵਾਲੀ ਆ ਤਾਂ ਵੀ ਤੁਸੀਂ ਕਾਲ ਕਰ ਲਿਓ, ਨਵੀਂ ਗੱਡੀ ਲਈ ਤਾਂ ਵੀ ਕਾਲ ਕਰ ਲਿਓ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ। ਕਾਲ ਰਾਹੁਲ ਪ੍ਰਭਾਕਰ ਆਲ ਸਟੇਟ ਇੰਸ਼ੋਰੈਂਸ। ਅਤੇ ਗੁਨਾਮ,
1: ਹਾਂਜੀ
0: 2 ਮਿੰਟ ਰਹਿ ਗਿਆ।
1: ਹਾਂਜੀ,
0: ਜੇ ਕਿਸੇ ਇਨਸਾਨ ਨੂੰ ਕਿਹਾ ਜਾਵੇ ਕਿ ਤੇਰੇ ਕੋਲ 2 ਮਿੰਟ ਰਹਿ ਗਏ ਤੂੰ ਕੀ ਕਰਨਾ ਚਾਹੇਗਾ? ਬੜੀ ਪਿਆਰੀ ਜੀ ਗੱਲ ਆ।
1: ਜੇ ਕਿਸੇ ਇਨਸਾਨ ਨੂੰ
0: ਕਿਹਾ ਜਾਵੇ ਕਿ ਤੇਰੇ ਕੋਲ ਭਾਈ 2 ਮਿੰਟ ਹੀ ਆ
1: ਜ਼ਿੰਦਗੀ ਦੇ,
0: ਲਾਈਫ ਦੇ, ਕੀ ਕਰੇਗਾ? ਉਹ ਕੀ ਸੋਚੂਗਾ? ਤੇਰਾ ਤੇਰਾ ਥੋਟ ਸਭ ਤੋਂ ਪਹਿਲਾਂ ਕੀ ਹੋਊਗਾ?
1: ਮੈਂ ਆਪਣੇ ਘਰਦਿਆਂ ਨਾਲ ਬਿਤਾਊਂਗਾ 2 ਮਿੰਟ।
0: 2 ਮਿੰਟ? ਓਕੇ,
1: ਆਖਰੀ 2 ਮਿੰਟ।
0: ਕੀ ਕਰੋਗੇ ਤੁਸੀਂ ਜੇ ਤੁਹਾਨੂੰ ਥੱਲੇ ਯਮਰਾਜ ਆਵੇ ਕਿ ਭਾਈ ਚੱਲ ਵੱਟ ਤਿਆਰੀ 2 ਮਿੰਟ ਰਹਿ ਗਏ ਤੇਰੇ ਕੋਲ, ਤੁਸੀਂ ਉਹ 2 ਮਿੰਟ ਕੀ ਕਹੋਗੇ? ਉਹਨਾਂ ਦੋਨਾਂ ਮਿੰਟਾਂ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਤਾਂ ਕਨਫਿਊਜ਼ ਹੀ ਹੋ ਜੂੰਗਾ, ਮੇਰੇ ਕੋਲ ਤਾਂ ਕੰਮ ਹੀ ਬਹੁਤ ਆ, ਮੈਂ 2 ਮਿੰਟ ਜਿੰਨੇ ਕੰਮ ਹੀ ਨਹੀਂ ਕਰ ਪਾਉਣੇ ਆਪਣੇ, ਹੈਨਾ? ਬਹੁਤ ਸਾਰੇ ਕਨਫਿਊਜ਼ ਹੋ ਜਾਣਗੇ ਵੀ ਔਰ ਮੈਂ ਕੀ ਕੀ ਕਰਾਂ, ਉਹ ਮੈਂ ਕਿਹਨੂੰ ਫੋਲ ਕਰਾਂ, ਕਿਹਨੂੰ 2 ਮਿੰਟ ਤਾਂ ਕਿਸੇ ਨੂੰ ਸੱਜਣ ਪਿਆਰੇ ਨੂੰ ਜੱਫੀ ਵੀ ਨਹੀਂ ਪੈਣੀ।
1: ਤੁਸੀਂ ਬਹੁਤ ਡੂੰਘੀ ਗੱਲ ਕਹਿਤੀ, ਪਰ ਆਪਾਂ ਨੂੰ
0: ਇਹ ਕੱਲ੍ਹ ਨੂੰ ਗੱਲ ਕਰਾਂਗੇ, ਆਪਾਂ ਸੋਚ ਕੇ ਆਇਓ ਸਾਰੇ ਵੀ ਜੇ ਤੁਹਾਡੇ ਕੋਲ ਰੱਬ ਕੇ ਦੇਖੋ, ਇਹ ਸੱਚਾਈ ਆ, ਇਹ ਸੱਚਾਈ ਆ ਸਾਡੀ ਇਸ ਡੈਸਟੀਨੇਸ਼ਨ ਦਾ, ਇਹ ਬਾਕੀ ਸਭ ਕੁਝ ਝੂਠ ਆ ਪਰ ਇਹ ਸੱਚ ਆ। ਅਸੀਂ ਜਾਣਾ ਇੱਕ ਦਿਨ, ਅਸੀਂ ਤਾਂ ਪਰਮਾਨੈਂਟ ਬਣਾਈ ਬੈਠੇ ਹਾਂ ਟੈਂਪਰੇਰੀ ਚੀਜ਼ਾਂ ਨੂੰ, ਲੜੀ ਜਾਂਦੇ ਐਵੇਂ 100-100, 200-200, 500-500 ਪਿੱਛੇ ਲੋਕਾਂ ਨਾਲ, ਪਰ ਇਹ ਸਭ ਕੁਛ ਟੈਂਪਰੇਰੀ ਆ। ਸੋ ਬਾਈ ਜੀ ਕਹਿੰਦੇ ਲਾਈਫ ਇੰਸ਼ੋਰੈਂਸ, ਗੁੱਡ ਵਨ, ਮੈਂ ਵੀ ਆਮ ਵਿਦ ਯੂ, ਮੈਂ ਵੀ ਲਾਈਫ ਇੰਸ਼ੋਰੈਂਸ ਲਊਂਗਾ। ਸੋ ਘਰਦਿਆਂ ਤਾਂ ਮਾਲੋ ਮਾਲ ਕਰਕੇ ਜਾਓ। ਸੋ 905-673-3300 ਇੱਥੇ ਸਾਡਾ ਸਮਾਂ ਹੁੰਦਾ ਜੀ ਸਮਾਪਤ, ਸਾਡਾ ਅਸੀਂ ਪਰ ਟਿਕਟੋਕ 'ਤੇ ਗੱਲਾਂ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਕੇ ਟੂਰ ਲੈ ਕੇ ਆ ਰਹੇ ਨੇ 30 ਅਕਟੂਬਰ ਨੂੰ, ਅਤੇ ਟਿਕਟਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਦਿਓ, ਬਹੁਤ ਸਾਰੇ ਪੈਸੇ ਤੁਹਾਡੇ ਬਚਾ ਦਿਆਂਗੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਵਾਜ਼ ਰੱਖਿਓ, ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ। ਅਤੇ ਗੁੱਡ ਨਾਈਟ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਤੁਸੀਂ ਵੀ ਮੁਸਕਰਾਓ, ਕੁਛ ਬੋਲੋ। ਗੁਮਨਾਮ ਜੀ ਜਾਂਦੇ ਜਾਂਦੇ ਸੱਜਣਾਂ ਨੂੰ ਕੀ ਕਹਿਣਾ ਚਾਹੋਗੇ?
1: ਹੱਸਦੇ ਵਸਦੇ ਰਹੋ,
0: ਮੁਸਕਰਾਉਂਦੇ ਰਹੋ,
1: ਮੁਸਕਰਾਉਂਦੇ
0: ਖੁਸ਼ ਰਹੋ,
1: ਖੁਸ਼ ਰਹੋ, ਤੇ ਜ਼ਿੰਦਾਬਾਦ
0: ਰਹੋ, ਲਵ ਯੂ ਆਲ, ਜ਼ਿੰਦਗੀ।

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਣੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ

ਸਮੇਂ ਤੋਂ ਪਹਿਲਾਂ ਗੱਲ ਖਾਨੇ ਵਿੱਚ ਪੈ ਤੇ ਨਹੀਂ ਨਾ ਜਾਂਦੀ। ਸਮੇਂ ਤੋਂ ਪਹਿਲਾਂ ਗੱਲ ਖਾਨੇ ਵਿੱਚ ਪੈ ਤੇ ਨਹੀਂ ਨਾ ਜਾਂਦੀ। ਕੁਝ ਬੰਦਿਆਂ ਚੋਂ ਸਾਰੀ ਜ਼ਿੰਦਗੀ ਮੈਂ ਤੇ ਨਹੀਂ ਨਾ ਜਾਂਦੀ। ਜੇ ਮਿਲਣ ਦੇ ਲਈ ਕੋਈ ਲੋੜੋਂ ਵੱਧ ਤਾਂ ਸੌਣ ਲੱਗੇ ਜਾਵੇ ਤੇ, ਜੇ ਮਿਲਣ ਲਈ ਕੋਈ ਲੋੜੋਂ ਵੱਧ ਤਰਸਾਉਣ ਲੱਗ ਜਾਵੇ ਤੇ, ਸੱਚੀ ਫਿਰ ਤੇ ਮਿਲਣ ਦੀ ਇੱਛਾ ਰਹਿ ਨਹੀਂ ਨਾ ਜਾਂਦੀ। ਜੇ ਮੇਰੇ ਜਿਨ੍ਹਾਂ ਨੇ ਯਾਦ ਕਰਨਾ ਚੱਲ ਥੋੜਾ ਬਹੁਤ ਕਰਿਆ ਕਰ, ਜੇ ਮੇਰੇ ਜਿਨ੍ਹਾਂ ਨੇ ਯਾਦ ਕਰਨਾ ਚੱਲ ਥੋੜਾ ਬਹੁਤ ਕਰਿਆ ਕਰ, ਉਹ ਯਾਦ ਕਦੇ ਵੀ ਜਾਨ ਕਿਸੇ ਦੀ ਲੈ ਤੇ ਨਹੀਂ ਨਾ ਜਾਂਦੀ। ਉਹ ਯਾਦ ਕਦੇ ਵੀ ਜਾਨ ਕਿਸੇ ਦੀ ਲੈ

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ ਰੇਡੀਓ ਪ੍ਰੋਗਰਾਮ ਸਭ ਰੰਗ ਪੇਸ਼ ਹੁੰਦਾ ਹੈ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਸਵੇਰੇ 4 ਵਜੇ ਤੋਂ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਮਨੋਰੰਜਨ ਕਰਨ ਦੇ ਨਾਲ ਨਾਲ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਔਰ ਸਾਡੇ ਬ੍ਰਹਮਟਨ ਦੇ ਵਿੱਚ, ਕੈਨੇਡਾ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਔਰ ਜਿਹੜੇ ਸਿਟੀ ਦੇ ਇਲੈਕਸ਼ਨ ਹੋਣ ਜਾ ਰਹੇ ਨੇ 26 ਅਕਤੂਬਰ ਨੂੰ, ਉਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਜਾਣਕਾਰੀ ਪ੍ਰੋਵਾਈਡ ਕਰਦੇ ਨੇ। ਸੋ ਸਾਡੀ ਵਾਰੀ ਆਉਂਦੀ ਹੈ ਇਸ ਵੇਲੇ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦਾ ਲਾਸਟ ਵਾਲਾ ਪ੍ਰੋਗਰਾਮ ਹੁੰਦਾ ਹੈ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਭੈਣ ਭਰਾਵਾਂ ਦੇ ਨਾਲ, ਜਿਹੜੇ ਪੰਜਾਬ ਤੋਂ ਬਹੁਤ ਦੂਰ ਵਸਦੇ ਨੇ, ਉਹਨਾਂ ਦੇ ਨਾਲ ਉਸ ਪੰਜਾਬ ਦੀਆਂ, ਉਸ ਪੰਜਾਬੀ ਮਾਂ ਬੋਲੀ ਦੀਆਂ, ਉਸ ਪੰਜਾਬੀ ਸੱਭਿਆਚਾਰ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣ, ਤਾਂ ਕਿ ਟਾਈਮ ਜੋ ਹੈ ਨਾ 10 ਵਜੇ ਤੋਂ 11 ਵਜੇ ਦਾ, ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਤੁਸੀਂ ਬੈਠੇ ਹੋ, ਖਾਣਾ ਵਾਣਾ ਖਾ ਕੇ ਫ੍ਰੀ ਆਪਣੇ ਆਪਣੇ ਬੈਡਰੂਮਾਂ ਦੇ ਵਿੱਚ ਵੀ ਬੈਠੇ ਕਈ ਪ੍ਰੋਗਰਾਮ ਸੁਣਦੇ ਹੈ, ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਦੇ ਨਾਲ ਗੱਲਾਂ ਬਾਤਾਂ ਅਕਸਰ ਹੁੰਦੀਆਂ ਰਹਿੰਦੀਆਂ ਕਿ ਬਹੁਤ ਸਾਰੇ ਦੋਸਤ, ਮਿੱਤਰ, ਭੈਣ ਭਰਾ ਪ੍ਰੋਗਰਾਮ ਸੁਣਦੇ ਨੇ, ਲੇਕਿਨ ਕਈ ਵਾਰ ਘਰ ਪਰਿਵਾਰ ਦੇ ਵਿੱਚ ਬੈਠਿਆਂ ਅਤੇ ਫੋਨ ਕਰਨਾ ਥੋੜ੍ਹਾ ਜਿਹਾ ਮੁਨਾਸਬ ਨਹੀਂ ਸਮਝਦੇ, ਅਤੇ ਮੇਰੇ ਨਾਲ ਆਫ ਦੀ ਏਅਰ ਕਈ ਵਾਰ ਦੋਸਤਾਂ ਮਿੱਤਰਾਂ ਨਾਲ ਗੱਲ ਹੁੰਦੀ ਹੈ। ਕੱਲ੍ਹ ਹੀ ਮੈਨੂੰ ਮੌਕਾ ਮਿਲਿਆ, ਪਰਸੋਂ ਸਾਡੇ ਸੈਟਰਡੇ ਇੱਕ ਲੌਂਗੋ ਪਾਰਕ ਦੇ ਵਿੱਚ ਰੋਇਲ ਵੈਸਟ ਦੇ ਉੱਪਰ ਇੱਕ ਕ੍ਰੈਡਿਟ, ਉਹਨਾਂ ਨੇ ਬਹੁਤ ਵਧੀਆ ਕੈਨੇਡਾ ਦੇ ਸੰਬੰਧ ਦੇ ਵਿੱਚ ਇੱਕ ਫੰਕਸ਼ਨ ਕੀਤਾ ਸੀ ਛੋਟਾ ਜਿਹਾ, ਬਹੁਤ ਦੋਸਤ, ਮਿੱਤਰ, ਭੈਣ ਭਰਾ ਇਕੱਠੇ ਹੋਏ ਸੀ ਉੱਥੇ। 3-4 ਦੋਸਤ ਮਿੱਤਰ ਮੈਨੂੰ ਮਿਲੇ, ਉਹਨਾਂ ਨੇ ਕਿਹਾ ਸੀ ਅਸੀਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਹਾਡਾ ਪ੍ਰੋਗਰਾਮ ਜ਼ਰੂਰ ਸੁਣਦੇ ਹਾਂ ਔਰ ਬੜੀ ਇੰਤਜ਼ਾਰ ਕਰਦੇ ਹਾਂ, ਅਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀ ਫੀਡਬੈਕ ਤੁਹਾਨੂੰ ਮਿਲਦੀ ਹੈ ਕਿ ਦੋਸਤ ਮਿੱਤਰ ਤੁਹਾਡੇ ਨਾਲ ਜੁੜੇ ਹੋਏ ਨੇ, ਤੁਹਾਡੀ ਗੱਲਬਾਤ ਸੁਣਦੇ ਨੇ, ਤੁਹਾਨੂੰ ਫੋਨ ਵੀ ਕਰਦੇ ਨੇ, ਅਤੇ ਤੁਹਾਡਾ ਵਧੀਆ ਅੱਛਾ ਲੱਗਦਾ ਜਦੋਂ ਦੋਸਤ ਮਿੱਤਰ ਜੁੜਦੇ ਨੇ, ਪ੍ਰੋਗਰਾਮ ਸੁਣਦੇ ਨੇ ਤਾਂ। ਸੋ ਸਟੂਡੀਓ ਦਾ ਨੰਬਰ ਹੈ 647-367-5353, 647-367-5353, 647-367-5353 ਨੰਬਰ ਹੈ। ਸੋ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, ਜਿਹੜਾ ਪੰਜਾਬ ਤੋਂ ਪਬਲਿਸ਼ ਹੁੰਦਾ ਹੈ ਸ਼ਾਮ ਨੂੰ, ਕਿਉਂਕਿ ਆਪਣੇ ਇੱਥੇ ਸ਼ਾਮ ਹੁੰਦੀ ਹੈ, ਉਸ ਵੇਲੇ ਉੱਥੇ ਸਵੇਰ ਹੋ ਗਈ ਹੁੰਦੀ ਹੈ, ਅਤੇ ਸ਼ਾਮ ਨੂੰ ਤੁਸੀਂ ਉਸ ਨੂੰ ਪੜ੍ਹ ਸਕਦੇ ਹੋ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ, ਜਿੱਥੇ ਤੁਸੀਂ ਦੇਖਦੇ ਹੋ ਪੰਜਾਬੀ ਦੀਆਂ ਕਲਾਸਿਕ ਫਿਲਮਾਂ, ਪੰਜਾਬੀ ਦੀਆਂ ਪੁਰਾਣੀਆਂ ਫਿਲਮਾਂ ਔਰ ਪੰਜਾਬੀ ਦੀਆਂ ਲੇਟੈਸਟ ਰਿਲੀਜ਼ ਹੋਈਆਂ ਨਵੀਆਂ ਫਿਲਮਾਂ, ਔਰ ਇਸ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ, ਜਿੱਥੇ ਜਿੱਥੇ ਵੀ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਹਨ, ਉੱਥੋਂ ਦੇ ਜੋ ਜੋ ਵੀ ਪ੍ਰੋਗਰਾਮ ਆਰਗੇਨਾਈਜ਼ ਹੁੰਦੇ ਨੇ, ਸਾਰਿਆਂ ਦੀ ਰਿਕਾਰਡਿੰਗ ਸਾਡੇ ਕੋਲ ਪਹੁੰਚਦੀ ਰਹਿੰਦੀ ਹੈ, ਅਤੇ ਅਸੀਂ IPTV ਚੈਨਲ ਦੇ ਉੱਪਰ ਉਸ ਨੂੰ ਅਪਲੋਡ ਕਰਦੇ ਰਹਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ ਜੋ ਪੂਰੀ ਤਰੀਕੇ ਨਾਲ ਪੰਜਾਬ, ਪੰਜਾਬੀ ਔਰ ਪੰਜਾਬੀ ਭੈਣ ਭਰਾਵਾਂ ਨੂੰ ਸਮਰਪਿਤ ਹੈ। ਤੁਸੀਂ ਵੀ ਕੋਈ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨਾ ਹੋਵੇ ਤੇ ਤੁਹਾਨੂੰ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕਾਸਟ ਮਿਲ ਸਕਦੀਆਂ ਨੇ। ਸੋ ਹੁਣ 2-3-4 ਅਕਤੂਬਰ ਨੂੰ ਜੋ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ ਹੈ, ਉਸ ਦੇ ਲਈ ਮੈਂ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਕਿ ਵਿਸ਼ਵ ਪੰਜਾਬੀ ਕਾਨਫਰੰਸ, ਜਿਹੜੀ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲੇ 3 ਪਾਕਿਸਤਾਨ ਦੇ ਵਿੱਚ ਹੋ ਚੁੱਕੀਆਂ ਨੇ, 1 ਦੁਬਈ ਦੇ ਵਿੱਚ ਹੋ ਚੁੱਕੀ ਹੈ, ਔਰ 2 ਕੈਨੇਡਾ ਦੇ ਵਿੱਚ ਹੋ ਚੁੱਕੀਆਂ ਨੇ ਇੱਥੇ। ਸੋ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਤੁਸੀਂ ਗਵਾਹ ਬਣ ਸਕਦੇ ਹੋ 2-3-4 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 7-8 ਵਜੇ ਤੱਕ ਦੇ ਪ੍ਰੋਗਰਾਮ ਹੋਇਆ ਕਰਨਗੇ। ਸਾਰੇ ਪ੍ਰੋਗਰਾਮ ਉਲੀਕੇ ਗਏ ਨੇ, ਤਿਆਰੀਆਂ ਚੱਲ ਰਹੀਆਂ ਨੇ, ਹਾਲ ਵਗੈਰਾ ਦੇ ਵਿੱਚ ਸੀਟਿੰਗ ਅਰੇਂਜਮੈਂਟ, ਉੱਥੇ ਖਾਣ ਪੀਣ ਦਾ ਸਾਰਾ ਜੋ ਬਿਲਕੁਲ ਤਿਆਰੀਆਂ ਵਿਆਰੀਆਂ ਹੋ ਗਈਆਂ ਨੇ। ਸਾਡੀਆਂ ਮੀਟਿੰਗਾਂ 2-4 ਹੋ ਗਈਆਂ ਨੇ, ਦੋਸਤ, ਮਿੱਤਰ, ਭੈਣ ਭਰਾ ਦੇਸ਼ਾਂ ਵਿਦੇਸ਼ਾਂ ਤੋਂ ਆਉਣੇ ਸ਼ੁਰੂ ਵੀ ਹੋ ਗਏ ਨੇ, ਸਾਡੇ 4-5 ਦੋਸਤ ਮਿੱਤਰ ਆ ਵੀ ਗਏ ਨੇ, ਅਤੇ ਅਸੀਂ ਅਕਸਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ। ਸਾਰੀਆਂ ਤਿਆਰੀਆਂ, ਜਿਹੜੀ ਹੋਮਵਰਕ ਜਿਹੜਾ ਨਾ, ਦੇਖੋ ਐਡਾ ਵੱਡਾ ਜਦੋਂ ਪ੍ਰੋਜੈਕਟ ਹੋਏ ਨਾ, ਅਤੇ ਉਸਦਾ ਹੋਮਵਰਕ ਕਰਨਾ ਬਹੁਤ ਜ਼ਰੂਰੀ ਹੁੰਦਾ। ਸੋ ਕਥੂਰੀਆ ਸਾਹਿਬ ਤੇ ਉਹਨਾਂ ਦੀ ਸਮੁੱਚੀ ਜਿਹੜੀ ਪੂਰੀ ਪ੍ਰਬੰਧਕੀ ਟੀਮ ਮਿਲ ਬੈਠ ਕੇ ਵਿਚਾਰਾਂ ਕਰਦੇ ਆਈਦਾ ਕੀ ਕੀ ਪ੍ਰੋਗਰਾਮ ਹੋਣਾ, ਕਿਸ ਕਿਸ ਦਿਨ, ਮਿੰਟ ਟੂ ਮਿੰਟ ਪ੍ਰੋਗਰਾਮ, ਸਾਰਾ ਜੋ ਉਹ ਪ੍ਰੋਗਰਾਮ ਜਿਹੜਾ ਹੋ ਰਿਹਾ। ਸੋ ਅੱਜ ਤਰੀਕ ਹੋ ਗਈ ਜੀ 28 ਸੈਪਟੈਂਬਰ, ਸੋਮਵਾਰ ਦਾ ਦਿਨ ਹੈ ਤੇ ਦਿਨ ਰਹਿ ਗਏ 3 ਕੁ ਬਾਕੀ ਤੇ ਉਸ ਤੋਂ ਬਾਅਦ 2-3-4 ਅਕਤੂਬਰ ਨੂੰ ਰੌਣਕਾਂ ਲੱਗ ਜਾਣਗੀਆਂ ਨੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਅੱਜ ਤਰੀਕ 28 ਸੋਮਵਾਰ ਦਾ ਦਿਨ ਹੋ ਗਿਆ ਜੀ। 18 ਡਿਗਰੀ ਟੈਂਪਰੇਚਰ ਇਸ ਵੇਲੇ ਹੈ ਤੇ 21 ਡਿਗਰੀ ਟੈਂਪਰੇਚਰ ਰਿਹਾ ਵੱਧ ਤੋਂ ਵੱਧ ਦਿਨ ਵੇਲੇ। ਕੱਲ ਨੂੰ ਮੰਗਲਵਾਰ 29 ਸਤੰਬਰ ਹੋ ਜਾਣੀ ਹੈ, 22 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। 7:14 ਦੇ ਸੂਰਜ ਦੇਵਤਾ ਨੇ ਸਵੇਰੇ ਦਰਸ਼ਨ ਦੇਣੇ ਨੇ ਤੇ 7:03 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਦੇਖੋ ਕੁਦਰਤ ਦੇ ਰੰਗ ਦੇਖੋ, ਸੂਰਜ ਨਿਕਲਣ ਦਾ ਟਾਈਮ ਵੱਧਦਾ ਜਾਂਦਾ, ਹੁਣ ਸੂਰਜ ਸ਼ਾਮ ਨੂੰ ਸਨਸੈਟ ਹੋਣ ਦਾ ਟਾਈਮ ਜਿਹੜਾ ਘਟਦਾ ਜਾਂਦਾ। ਪਹਿਲਾਂ 9:07-8 ਤੱਕ ਸਨਸੈਟ ਹੋਣ ਦਾ ਸਮਾਂ ਸੀ ਤੇ ਸਵੇਰੇ ਟਾਈਮ ਅਰਲੀ ਹੋ ਜਾਂਦਾ ਸੀ ਤੇ ਹੁਣ ਦੇਖੋ ਉਲਟਾ ਕੰਮ ਜਿਹੜਾ ਹੌਲੀ ਹੌਲੀ ਇਹ ਕੁਦਰਤ ਦੀ ਨੇਚਰ ਦੇ ਜਿਹੜੇ ਰੰਗ ਨੇ ਨਾ ਉਹ ਕੁਦਰਤੀ ਜਾਣਦੇ ਹੈ। ਸੋ ਸਾਨੂੰ ਤੇ ਅੱਜ ਦੇਖੋ ਮੇਰੇ ਲਈ ਹੋਰ ਖੁਸ਼ੀ ਦਾ ਸਬੱਬ ਹੈ ਕਿ ਹੁਸਨੈਨ ਅਕਬਰ ਜੀ ਸਾਡੇ ਦੋਸਤ ਜਿਹੜੇ ਅਕਸਰ ਹੀ ਮੇਰੇ ਨਾਲ ਪਹਿਲੇ ਵੀ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ਾਮਿਲ ਹੁੰਦੇ ਸੀ, ਲੇਕਿਨ ਪਿੱਛੇ ਜੇ ਥੋੜ੍ਹੀ ਦੇਰ ਮਹੀਨਾ ਕਿ ਇਹਨਾਂ ਨੇ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤ ਪੁੱਛਣ ਲਈ ਗਏ ਸਨ ਪਾਕਿਸਤਾਨ ਤੇ ਹੁਣ ਸਾਡੀ ਕਾਨਫਰੰਸ ਹੋ ਰਹੀ ਹੈ 2-3-4 ਨੂੰ, ਉਸ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਇਹ ਪਹੁੰਚ ਚੁੱਕੇ ਨੇ ਤੇ ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਵੀ ਪਾਰਟੀਸਪੇਟ ਕਰਨਗੇ ਤੇ ਰੌਣਕਾਂ ਲੱਗਣਗੀਆਂ ਤੇ ਆਪਣੀ ਮਨਪਸੰਦ ਦੀਆਂ ਗੱਲਾਂ ਬਾਤਾਂ ਹੁਸਨੈਨ ਜੀ ਤੋਂ ਵੀ ਸੁਣਾਂਗੇ ਤੇ ਕਲਾਮ ਵੀ ਇਹਨਾਂ ਦੇ ਆਪਾਂ ਜ਼ਰੂਰ ਸੁਣਾਂਗੇ। ਹੁਸਨੈਨ ਜੀ ਮੈਂ ਅੱਜ ਨਾ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀ, ਉੱਥੇ ਲਿਖਿਆ ਸੀ ਕਿ ਜਿਹੜਾ ਤੁਹਾਡਾ ਪਾਸਟ ਹੈ ਨਾ ਉਹਨੂੰ ਐਕਸੈਪਟ ਕਰੋ ਵਿਦਆਊਟ ਐਨੀ ਰਿਗਰੈਟਸ, ਕਿਸੇ ਚੀਜ਼ ਦਾ ਕੋਈ ਗਿਲਾ ਨਾ ਕਰੋ, ਕੋਈ ਸ਼ਿਕਵਾ ਨਾ ਕਰੋ, ਪਾਸਟ ਦੇ ਵਿੱਚ ਜੋ ਬੀਤ ਗਿਆ ਨਾ ਉਹ ਬੀਤ ਗਿਆ, ਉਹਨੂੰ ਐਕਸੈਪਟ ਕਰੋ ਉਸੇ ਤਰੀਕੇ ਦੇ ਨਾਲ ਤੇ ਐਕਸੈਪਟ ਯੂਅਰ ਪ੍ਰੈਜੈਂਟ ਵਿਦ ਕੌਨਫੀਡੈਂਸ, ਜਿਹੜਾ ਤੁਹਾਡਾ ਪ੍ਰੈਜੈਂਟ ਹੈ, ਜੋ ਤੁਹਾਡਾ ਵਰਤਮਾਨ ਹੈ ਉਹਨੂੰ ਕੌਨਫੀਡੈਂਸ ਦੇ ਨਾਲ ਐਕਸੈਪਟ ਕਰੋ ਜਿਸ ਤਰ੍ਹਾਂ ਦਾ ਹੈ, ਸਬਰ ਕਰੋ, ਸੰਤੋਖ ਕਰੋ, ਮਿਹਨਤ ਕਰੋ, ਦਸਾਂ ਨੌਵਾਂ ਦੀ ਕਿਰਤ ਕਰੋ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ।
1: ਕਿਆ ਬਾਤ!
0: ਤੇ ਐਕਸੈਪਟ ਯੂਅਰ ਫਿਊਚਰ ਵਿਦਆਊਟ ਐਨੀ ਫੀਅਰ, ਆਉਣ ਵਾਲੇ ਭਵਿੱਖ ਦੀ ਕਦੇ ਚਿੰਤਾ ਨਾ ਕਰੋ, ਕਦੇ ਡਰ ਨਾ ਰੱਖੋ ਆਪਣੇ ਮਨ ਦੇ ਵਿੱਚ ਤੇ ਇਹਦੇ ਨਾਲ ਜ਼ਿੰਦਗੀ ਜਿਹੜੀ ਤੁਹਾਡੀ ਦੇ ਨਾ ਬਹੁਤ ਬਿਹਤਰ ਬਣ ਸਕਦੀ ਹੈ।
1: ਬਹੁਤ ਅੱਛੀ ਗੱਲ।
0: ਤੇ ਇੱਕ ਹੋਰ ਜਿਹੜੀਆਂ ਦੋ ਬਹੁਤ ਮਹਾਨ ਸ਼ਖਸੀਅਤਾਂ ਦਾ ਨਾ ਅੱਜ ਜਨਮ ਦਿਨ ਹੈ, ਉਹ ਵੀ ਮੈਂ ਜ਼ਰੂਰ ਸ਼ੇਅਰ ਕਰਾਂਗੇ ਸਾਡੇ ਸਰੋਤਿਆਂ ਦੇ ਨਾਲ। ਇੱਕ ਤੇ ਸਰਦਾਰ ਭਗਤ ਸਿੰਘ, ਸ਼ਹੀਦ ਆਜ਼ਮ ਭਗਤ ਸਿੰਘ, ਉਹਨਾਂ ਦਾ ਜਨਮ ਦਿਨ 28 ਸਤੰਬਰ 1907 ਨੂੰ ਉਹਨਾਂ ਦਾ ਜਨਮ ਹੋਇਆ ਸੀ। ਤੇ ਇੱਕ ਸਾਡੇ ਸੁਰਾਂ ਦੀ ਜਿਹੜੀ ਮਲਕਾ ਨਾ ਜਿਹਨੂੰ ਮੈਲੋਡੀ ਕੁਈਨ ਵੀ ਕਿਹਾ ਜਾਂਦਾ ਹੈ, ਸਰਸਵਤੀ ਦੇਵੀ ਦੇ ਨਾਲ ਵੀ ਜਿਸ ਨੂੰ ਕੰਪੈਰੀਜ਼ਨ ਕੀਤਾ ਜਾਂਦਾ ਹੈ, ਲਤਾ ਮੰਗੇਸ਼ਕਰ ਜਿਹੜੀ ਹਿੰਦੁਸਤਾਨ ਬਾਲੀਵੁੱਡ ਦੀ ਜਿਹੜੀ ਸੰਗੀਤ ਜਗਤ ਦੀ ਜਿਹੜੀ ਜਾਣੀ ਪਹਿਚਾਣੀ ਦੁਨੀਆਂ ਦੀ ਮਹਾਨ ਗਾਇਕਾ ਜਿਹੜੀ ਹੋਈ ਹੈ ਨਾ ਉਸ ਦਾ ਜਨਮ ਦਿਨ ਹੈ।
1: ਕਿਆ ਬਾਤ!
0: ਸੋ ਸਭ ਤੋਂ ਪਹਿਲੇ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਵੱਲੋਂ, ਸਾਡੇ ਕਥੂਰੀਆ ਸਾਹਿਬ ਵੱਲੋਂ, ਸਮੁੱਚੀ ਸਾਡੀ ਟੀਮ ਵੱਲੋਂ, ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਇਹਨਾਂ ਦੋਨਾਂ ਮਹਾਨ ਸ਼ਖਸੀਅਤਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਵਧਾਈਆਂ। ਭਾਵੇਂ ਦੋਨੋਂ ਸ਼ਖਸੀਅਤਾਂ ਸਾਡੇ ਦਰਮਿਆਨ ਅੱਜ ਨਹੀਂ ਨੇ, ਨਾ ਸਰਦਾਰ ਭਗਤ ਸਿੰਘ ਜੀ ਔਰ ਨਾ ਲਤਾ ਮੰਗੇਸ਼ਕਰ, ਲੇਕਿਨ ਇਹਨਾਂ ਦੀ ਜ਼ਿੰਦਗੀ ਤੋਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਨਾ ਮਿਲੀ। ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇਖੋ 23 ਸਾਲ ਦੀ ਉਮਰ ਦੇ ਵਿੱਚ 1907 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ 1931 ਦੇ ਵਿੱਚ ਇਹਨਾਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਫਾਂਸੀ ਦੇ ਰੱਸੇ ਦੇ ਉੱਪਰ ਲਟਕਾ ਦਿੱਤਾ ਗਿਆ ਸੀ। ਸਾਡੇ ਨੌਜਵਾਨਾਂ ਦੇ ਲਈ ਚਾਨਣ ਮੁਨਾਰੇ, ਨੌਜਵਾਨਾਂ ਦੇ ਪਥ ਪ੍ਰਦਰਸ਼ਕ, ਤੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਘਰ ਦੇ ਵਿੱਚ ਮਾਹੌਲ ਹੀ ਐਸਾ ਸੀ ਕਿ ਉਹਨਾਂ ਨੂੰ ਦੇਸ਼ ਪਿਆਰ ਦੀ ਜਿਹੜੀ ਭਾਵਨਾ ਉਹਨਾਂ ਦੇ ਮਨ ਦੇ ਵਿੱਚ ਨਾ ਜਾਗਰਤ ਜਿਹੜੀ ਹੋ ਗਈ ਸੀ। ਸ਼ੁਰੂ ਦੇ ਵਿੱਚ ਬਚਪਨ ਤੋਂ ਹੀ ਉਹਨਾਂ ਦੇ ਆਪਣੇ ਆਲੇ ਦੁਆਲੇ ਦਾ ਜੋ ਸਿਆਸੀ ਗੁਲਾਮੀ ਸੀ, ਦੁਨੀਆ ਜਿਸ ਨੂੰ ਬਰਦਾਸ਼ਤ ਕਰ ਰਹੀ ਸੀ, ਔਰ ਬਰਤਾਨਵੀ ਰਾਜ ਦੇ ਖਿਲਾਫ਼ ਜਿਹੜੀ ਹੌਲੀ ਹੌਲੀ ਮੂਵਮੈਂਟ ਜਿਹੜੀ ਚੱਲ ਰਹੀ ਸੀ ਨਾ, ਉਸ ਦਾ ਅਸਰ ਉਹਨਾਂ 'ਤੇ ਸ਼ੁਰੂ ਹੋਣਾ ਹੋ ਗਿਆ ਸੀ। ਔਰ ਉਸ ਤੋਂ ਬਾਅਦ ਜਦੋਂ 1919 ਦੇ ਵਿੱਚ ਜਲ੍ਹਿਆਂਵਾਲੇ ਬਾਗ ਦਾ ਜੋ ਸਾਕਾ ਹੋਇਆ ਨਾ, ਉਸ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਕਰਤਾਰ ਸਿੰਘ ਸਰਾਭਾ ਜੀ ਨੂੰ ਉਹ ਆਪਣੇ ਗੁਰੂ ਮੰਨਿਆ ਕਰਦੇ ਸਨ ਇਸ ਖੇਤਰ ਦੇ ਵਿੱਚ, ਦੇਸ਼ ਦੀ ਆਜ਼ਾਦੀ ਦੇ ਖੇਤਰ ਦੇ ਵਿੱਚ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਅਤੇ ਅੱਜ ਉਹਨਾਂ ਦਾ ਜਨਮ ਦਿਨ ਹੈ ਅਤੇ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਉਹਨਾਂ ਦੇ ਜਨਮ ਦਿਨ 'ਤੇ ਯਾਦ ਕਰਕੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੇ ਸਰਦਾਰ ਭਗਤ ਸਿੰਘ ਜੀ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਵੀ ਯਾਦ ਸਾਂਝੀ ਕਰਨੀ ਹੋਵੇ, ਕੋਈ ਉਹਨਾਂ ਨੂੰ ਜਨਮ ਦਿਨ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ ਤੁਸੀਂ ਫੋਨ ਕਰ ਸਕਦੇ ਹੋ 647-367-5553। ਸਾਡੇ ਇੱਕ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? 1484
2: ਹਾਂਜੀ, ਸਤਿ ਸ਼੍ਰੀ ਅਕਾਲ ਜੀ
0: ਡਾਕਟਰ ਸਾਹਿਬ, ਕੀ ਹਾਲ ਚਾਲ?
1: ਡਾਕਟਰ ਸਾਹਿਬ
2: ਜੀ ਵਧੀਆ ਜੀ, ਵਧੀਆ
0: ਡਾਕਟਰ ਸਾਹਿਬ, ਕੋਈ ਗੱਲਬਾਤ ਕਰਨੀ ਚਾਹੋਗੇ? ਸ਼ਹੀਦ ਆਜ਼ਮ ਭਗਤ ਸਿੰਘ ਦਾ ਅੱਜ ਜਨਮ ਦਿਨ ਹੈ ਜੀ।
2: ਹਾਂਜੀ ਹਾਂਜੀ, ਮੈਂ ਅੱਜ ਪੜ੍ਹਿਆ ਜੀ, ਬੜਾ ਕੁਝ ਪੜ੍ਹਿਆ।
0: 27 ਸਤੰਬਰ ਨੂੰ ਉਹਨਾਂ ਨੂੰ ਦੇਖੋ ਤੇ 23 ਸਾਲ ਦੀ ਉਮਰ ਦੇ ਵਿਚ ਉਹਨਾਂ ਨੂੰ ਫਾਂਸੀ ਦੇ ਉੱਪਰ ਲਟਕਾ ਦਿੱਤਾ ਗਿਆ ਸੀ। ਉਹ ਵੀ 1928 ਦੇ ਵਿਚ ਉਹਨਾਂ ਨੇ ਮਾਰਨਾ ਕਿਸੇ ਨੂੰ ਹੋਰ ਸੀ, ਲੇਕਿਨ ਗਲਤੀ ਦੇ ਨਾਲ ਸਾਂਡਰਸ ਜਿਹੜਾ ਉਹਨਾਂ ਦੇ ਹੱਥੋਂ ਮਾਰਿਆ ਗਿਆ, ਉਹਨਾਂ ਨੇ ਮਾਰਨਾ ਸੀ ਜੇਮਸ ਸਕਾਟ ਨੂੰ, ਜਿਸ ਨੇ ਲਾਲਾ ਲਾਜਪਤ ਰਾਏ ਨੂੰ ਲਾਠੀਆਂ ਮਾਰਨ ਦਾ ਹੁਕਮ ਦੇ ਕੇ ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਗਈ ਸੀ ਉਸ ਐਜੂਕੇਸ਼ਨ ਦੇ ਵਿੱਚ। ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਪ੍ਰਣ ਕਰ ਲਿਆ ਸੀ ਕਿ ਨਹੀਂ ਭਾਈ, ਮੈਂ ਤਾਂ ਦੇਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾਉਣੀ ਹੈ, ਜਿੰਨੀ ਦੇਰ ਤੱਕ ਦੇਸ਼ ਸਾਡਾ ਆਜ਼ਾਦ ਨਹੀਂ ਹੁੰਦਾ। ਪਰ ਇਸ ਆਜ਼ਾਦੀ ਤੋਂ ਤੁਹਾਨੂੰ ਕੀ ਲੱਗਦਾ ਹੈ, ਭਗਤ ਸਿੰਘ ਨੇ ਖੁਸ਼ ਹੋਣਾ ਸੀ ਜਿਸ ਆਜ਼ਾਦੀ ਨੂੰ ਅਸੀਂ ਮਾਰ ਰਹੇ ਹਾਂ, ਜਿਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਜੋ ਬਣ ਗਏ, ਜਿਸ ਤਰ੍ਹਾਂ ਦੀ ਆਜ਼ਾਦੀ ਦੀ ਕਲਪਨਾ ਭਗਤ ਸਿੰਘ ਹੋਰਾਂ ਨੇ ਕੀਤੀ ਸੀ?
2: ਇਹ ਸਭ ਪੋਲੀਟਿਕਸ ਹੈ ਜੀ, ਜਿਹੜੀ ਜੇ ਜੇ ਗਾਂਧੀ ਚਾਹੁੰਦਾ ਤੇ ਇਹਨਾਂ ਨੂੰ ਬਚਾ ਸਕਦਾ ਸੀ, ਤੇ ਇਹਨਾਂ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹਨਾਂ ਨੇ ਸਭ ਪੋਲੀਟਿਕਸ ਹੈ ਜੀ, ਸ਼ੁਰੂ ਤੋਂ ਚੱਲਦੀ ਆਈ ਹੈ, ਤੇ ਸਿੱਖਾਂ ਦਾ ਖਾਸ ਤੌਰ ਤੇ ਇਹਨਾਂ ਨਾਲ ਹੁਣ ਤੱਕ ਆ ਰਹੀ ਹੈ ਜੀ।
0: ਚਲੋ, ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ। ਡਾਕਟਰ ਸਾਹਿਬ ਦਾ ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਤਜਰਬਾ ਹੈ, 647-993-1484 ਇਹਨਾਂ ਦਾ ਨੰਬਰ ਹੈ, 6479931484। ਤੁਸੀਂ ਕੋਈ ਵੀ ਹੈਲਥ ਦੇ ਸੰਬੰਧੀ ਕੋਈ ਟਿਪਸ ਲੈਣੀਆਂ ਹੋਣ ਇਹਨਾਂ ਤੋਂ, ਕੋਈ ਛੋਟੀ ਮੋਟੀ ਸਮੱਸਿਆ ਦਾ ਸੋਲੂਸ਼ਨ ਇਹਨਾਂ ਤੋਂ ਕਢਵਾਉਣਾ ਹੋਵੇ, ਤੁਸੀਂ ਫੋਨ ਕਰ ਸਕਦੇ ਹੋ ਡਾਕਟਰ ਜਸਵੀਰ ਚੌਹਾਨ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।
2: ਅੱਜ ਵੀ ਤੁਹਾਨੂੰ ਇੱਕ ਕਹਾਣੀ ਸੁਣਾਈਏ
0: ਜੀ, ਬਰੀਫ ਰੱਖਿਓ ਥੋੜਾ ਜਿਹਾ, ਸਾਡੇ ਕਾਲਰ ਲਾਈਨ ਤੇ। ਹਾਂਜੀ
2: ਹਾਂਜੀ, ਅੱਜ ਮੈਨੂੰ ਸਵੇਰੇ 4 ਵਜੇ ਇੰਡੀਆ ਤੋਂ ਫੋਨ ਆਇਆ
0: ਜੀ,
2: ਤੇ ਮੈਂ ਤਾਂ ਫੋਨ ਲਿਆ ਨੀ, ਤੇ ਉਦੋਂ ਬਾਅਦ ਮੈਂ 8:30 ਵਜੇ ਫਿਰ ਫੋਨ ਕੀਤਾ ਇੰਡੀਆ। ਮੈਂ ਕਿਹਾ ਦੱਸ ਕੀ ਗੱਲ ਆ, ਉਹ ਇੱਕ ਲੇਡੀ ਸੀ ਤੇ ਉਹ ਕਹਿੰਦੀ ਜੀ ਮੈਨੂੰ ਵਰਟੀਗੋ ਹੋ ਗਿਆ
0: ਜੀ। ਵਰਟੀਗੋ ਇਹ ਕੀ ਹੁੰਦਾ ਜੀ?
2: ਵਰਟੀਗੋ ਹੁੰਦੀ ਜਦੋਂ ਜਦੋਂ ਇੰਬੈਲੈਂਸ ਹੋ ਜਾਏ ਨਾ ਆਪਣੇ ਬੋਡੀ ਦੇ ਵਿੱਚ ਕੁਛ ਨਾ ਕੋਈ ਚੀਜ਼ ਦਾ,
0: ਜੀ ਜੀ,
2: ਉਹ ਫਿਰ ਡਿੱਗਦਾ ਫਿਰ ਆਪਣੇ ਆਪ ਹੀ।
0: ਅੱਛਾ ਅੱਛਾ ਅੱਛਾ,
2: ਉਹਨੂੰ ਵਰਟੀਗੋ ਕਹਿੰਦੇ ਨੇ
0: ਜੀ ਜੀ।
2: ਤੇ ਉਹਨੂੰ ਮੈਂ ਸਿਮਟਮ ਲਾਏ ਤੇ ਮੈਂ ਕਿਹਾ ਤੇ ਇਹ ਮੈਨੂੰ ਪਤਾ ਹੁੰਦਾ ਵੀ ਕਿਹੜੇ ਪੇਸ਼ੈਂਟ ਕੋਲ ਕਿਹੜੀ ਦਵਾਈ ਪਈ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੇਰੇ ਕੋਲ ਇਹ ਦਵਾਈ ਹੈਗੀ ਆ, ਪੁੱਛਿਆ ਬਿਨ ਪਤਾ
0: ਜੀ।
2: ਉਹਨੇ ਉਹ ਦਵਾਈ ਆਪਣੇ ਹਸਬੈਂਡ ਨੂੰ ਫੋਨ ਕੀਤਾ ਤੇ ਉਹ ਦਵਾਈ ਉਹਨੂੰ ਮਿਲ ਗਈ, ਉਹਦੇ ਟਰਾਜ ਦੇ ਵਿੱਚ ਪਈ ਸੀ। ਉਹਨੇ ਕੱਢ ਕੇ ਉਹਨੇ ਨਾ ਜਦੋਂ 4 ਡ੍ਰੋਪ, ਮੈਂ ਕਿਹਾ 4 ਡ੍ਰੋਪ ਲੈ ਲਾ, 4 ਡ੍ਰੋਪ ਲੈ, ਮੈਂ ਕਿਹਾ ਹੁਣ ਵੀਡੀਓ ਕਾਲ ਖੋਲ
0: ਜੀ।
2: ਉਹਨੇ ਵੀਡੀਓ ਖੋਲੀ, ਮੈਂ ਕਿਹਾ ਹੁਣ 1 ਮਿੰਟ ਦੇ ਵਿੱਚ ਹੀ, ਮੈਂ ਕਿਹਾ ਹੁਣ ਤੂੰ ਤੁਰ ਕੇ ਦਿਖਾ।
0: ਅੱਛਾ ਅੱਛਾ ਅੱਛਾ, ਵੈਰੀ ਗੁੱਡ।
2: ਅਕੋਰਡਿੰਗਲੀ
0: ਮੈਡੀਸਨ ਜੇ ਮਿਲ ਜਾਵੇ ਤੇ ਸਹੀ।
2: ਉਹਦੇ ਮੂੰਹ ਚ ਮੈਂ ਉਹੀ ਦਵਾਈ ਪਹਿਲਾਂ ਉਹਦੇ ਮੂੰਹ ਚ ਪਾ ਦੇਣਾ ਤੇ 5 ਮਿੰਟ ਉਹਨੂੰ ਕਹਿਣਾ ਬਹਿ ਜਾਏ ਤੇ 5 ਮਿੰਟ ਦੇ ਵਿੱਚ ਦੇ ਕੀ ਅਸਰ ਹੁੰਦਾ।
0: ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਤੇ ਪਰਮਾਤਮਾ ਕਰੇ ਤੁਹਾਨੂੰ ਤੰਦਰੁਸਤੀ ਰਹੇ ਤੇ ਤੁਸੀਂ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਮਿਹਰਬਾਨੀ।
2: ਓਕੇ ਜੀ, ਸਤਿ ਸ਼੍ਰੀ
0: ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ ਤੁਸੀਂ।
3: ਹੈਲੋ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
3: ਉਹਨਾਂ ਦਾ ਜਨਮ ਕਹਿੰਦੇ ਹੁੰਦੇ ਘਰ ਵਿਚ, ਉਹ ਉਹਨਾਂ ਦੇ ਚਾਚਾ ਜੀ ਸੀਗੇ, ਫਿਰ ਉਹਨਾਂ ਨੂੰ ਗੁਰਤੀਤਾ ਦੀ ਮਿਲੀ ਹੈਗੀ ਆ
0: ਜੀ ਜੀ,
3: ਤੇ ਕੁਛ ਉਹਨਾਂ ਦੀ ਆਪਣੀ ਸੋਚ ਬਹੁਤ ਬੱਚੀ।
0: ਹਾਂ, ਮੇਨ ਮੇਨ ਮੇਨ ਚੀਜ਼ ਹੁੰਦਾ ਜੀ, ਦੇਖੋ ਤੁਹਾਨੂੰ ਇੰਸਪਾਇਰ ਕਰਦਾ ਕੋਈ, ਲੇਕਿਨ ਬਾਕੀ ਸਭ ਕੁਝ ਕਰਨਾ ਤੁਸੀਂ ਆਪ ਹੀ ਹੁੰਦਾ।
3: ਹਾਂਜੀ, ਜਿਹੜਾ ਕਰਤਾਰ ਸਿੰਘ ਸਾਬਾ ਦੀ ਫੋਟੋ ਆ, ਉਹ ਵੀ ਉਹਨਾਂ ਦੇ ਘਰ ਆਉਂਦੇ
0: ਜਾਂਦੇ ਸੀ।
3: ਚਾਚਾ ਜੀ ਤਾਂ ਸੀਗੇ ਕਿ ਬਹੁਤ, ਉਹਦੇ ਫਾਦਰ ਨੂੰ ਵੀ ਤਿੰਨੇ ਬਹੁਤ, ਇੱਕ ਸਵਰਨ ਸਿੰਘ ਸੀਗਾ ਉਹਨਾਂ ਦੀ ਦੋਵੇਂ, ਅਸੀਂ ਤਾਂ ਹੁਣ ਤਾਂ ਮੈਂ ਦੇਖੀਆਂ ਤਾਈਆਂ ਸਾਡੀਆਂ ਉਹ ਜਮਾਂਗੇ ਤਾਂ ਉਹ ਪਕਸੂ ਤਾਂ
0: ਬਿਲਕੁਲ ਜੀ ਬਿਲਕੁਲ, ਦੇਣਾ ਵੀ ਚਾਹੀਦਾ ਹਰ ਇੱਕ ਨੂੰ ਦੇਣਾ ਚਾਹੀਦਾ।
3: ਉਹਨਾਂ ਨੇ ਇਹੋ ਜਿਹਾ ਨਹੀਂ ਸਿਰਜਿਆ ਸੀਗਾ, ਉਹ ਕਹਿੰਦੇ ਸੀ ਸਾਨੂੰ ਰੋਟੀ ਪਾਣੀ ਇੱਕੋ ਜਿਹਾ ਮਿਲਣਾ ਚਾਹੀਦਾ।
0: ਬਿਲਕੁਲ ਬਿਲਕੁਲ,
3: ਉਹ ਰੋਟੀ ਪਾਣੀ ਕਿਹੜਾ ਦਿੰਦਾ, ਉਹ ਤਾਂ ਮੈਂ ਪਕਸੂ ਦਾ ਇੱਕ ਲਿਖਿਆ ਵੀ ਹੈਗਾ, ਮੇਰੇ ਮੈਂ ਆਪਣੀ ਕਿਤਾਬ ਵਿੱਚ ਪਕਸੂ ਬਹੁਤ ਪੜ੍ਹਿਆ ਸੀਗਾ, ਤੇ ਉਹ ਤਾਂ ਉਹਨਾਂ ਦੀ ਸੋਚ ਤੋਂ ਤਾਂ ਬਿਲਕੁਲ ਉਲਟ ਜੇ ਲੋਕ ਕਹਿੰਦੇ, ਉਹਨੇ ਲਿਖ ਦਿੱਤਾ ਸੀ ਆਪਣੀ ਜੇ ਤੇ ਵੀ ਜਿਹੜੇ ਜਿੱਤੇ ਜਾਣਗੇ ਪੂਰੇ ਇਹਨਾਂ ਤੋਂ ਪੈਦੇ ਆਉਣਗੇ, ਉਹੀ ਗੱਲ
0: ਜੀ ਜੀ
3: ਪਤਾ ਕੇ ਦੇਖ ਰਹੇ ਹਾਂ ਜੀ। ਕੋਈ ਇਹਨਾਂ ਨੇ ਬੇੜਾ ਕਰ ਕਰਤਾ, ਜਿਹੜਾ ਆਪਣੇ ਘਰ ਭੱਜ ਜਾਂਦੇ ਲੋਕਾਂ ਨਾਲ ਸੋਚਦੇ ਨੀ ਹੈਗੇ, ਬਾਕੀ ਜਿਹੜੀ ਸੋਚ ਸੀ ਜੋ ਲਿਖਦੇ ਸੀ ਜੋ ਕਣੀ ਚ ਕੁਛ ਕਣੀ ਚ ਕੁਛ ਦਾ ਉਹ ਮਾਰ ਕੇ ਵੀ ਉਹ ਇਕਦਮ ਉਹਨਾਂ ਨੇ ਕੇਸ ਕੂਸ ਕਟਾ ਕੇ ਪਤਾ ਨੀ ਲੱਗਦਾ ਸੀ ਪਰਸੋਂ ਇਕਦਮ ਉਹ ਕਾਨਪੁਰ ਦੇ ਜਾਵੜੇ ਇਕਦਮ ਪਤਾ ਨੀ ਲੱਗਿਆ ਸੀ ਉਹਦੇ ਚੱਪੇ ਚੱਪੇ ਆਪਣੀ ਸੜੀ ਹੈਗੀ।
0: ਠੀਕ ਹੈ ਜੀ, ਥੈਂਕ ਯੂ ਜੀ, ਸ਼ੁਕਰੀਆ ਭੈਣ ਜੀ, ਸੋਚ ਸੀ
3: ਉਹਨਾਂ ਬਹੁਤ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਫੋਨ ਡਿਸਕਨੈਕਟ ਹੋ ਗਿਆ ਜੀ, ਤੇ ਤੁਸੀਂ ਦੁਬਾਰਾ ਕਾਲ ਕਰੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
4: ਹਾਂਜੀ
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
4: ਹਾਂਜੀ ਬੇਟੇ,
1: ਸਤਿ ਸ਼੍ਰੀ ਅਕਾਲ, ਸਲਾਮ
0: ਬਿਲਕੁਲ ਬਿਲਕੁਲ
4: ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
0: ਜੀ।
4: ਤੇ ਬੇਟੇ ਇਹਨਾਂ ਨੇ ਤਾਂ ਜਵਾਨੀ ਦੀ ਉਮਰ ਦੇ ਵਿਚ ਹੀ
0: ਛੋਟੀ ਜੀ ਉਮਰ ਹੁੰਦੀ, ਅੱਜ ਕੱਲ ਤਾਂ ਬੱਚਿਆਂ ਦੇ ਵਿਆਹ ਹੀ 25-26-26-27 27 ਸਾਲ ਚ ਜਾ ਕੇ ਬੱਚੇ ਕਰਦੇ, ਤੇ 22-23 ਸਾਲ ਦਾ ਤਾਂ ਲੂਹਾਂ ਛੋਕਰਾ ਹੀ ਅਸੀਂ ਗਿਣਦੇ ਆਮ ਤੌਰ ਤੇ। ਉਹਦੇ ਵੇਖੋ ਇੰਨੀ ਸਪਿਰਿਟ, ਇੰਨੀ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਭਰੀ ਹੋਈ, ਦੇਖੋ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਨੇ।
4: ਜਦੋਂ ਅਸੀਂ ਸਕੂਲ ਚ ਪੜ੍ਹਦੇ ਸੀ ਨਾ, ਸਾਡੀਆਂ ਛੋਟੀਆਂ ਹੁੰਦੀਆਂ ਨੂੰ ਕਵਿਤਾ ਬੋਲ ਕੇ ਬੋਲਣ ਨੂੰ ਕਹਿੰਦੇ ਸੀ ਨਾ, ਅਸੀਂ ਆਵੋ ਨੀ ਸਹੀ ਆਓ ਰਲ ਮਿਲ
0: ਦੇਵਨੀ ਵਧਾਈਏ
4: ਘੋੜੀਆਂ
0: ਜੀ,
4: ਜਾਣੇ ਤਾਂ ਹੋਈਏ ਪਿਆਰ ਨੇ ਬਹੁਤ ਲਾੜੀ ਨੂੰ, ਫਿਰ ਉਹਨਾਂ ਨੇ ਵਿਆਹ ਲਿਆ
0: ਤੇ ਬਹੁਤ ਲਾੜੀ ਨੂੰ ਵਿਆਹ ਲਿਆ,
4: ਦੇਸ਼ ਨੂੰ ਜਾਣਾ ਤੇ ਦੇਸ਼ ਨੂੰ ਜਿਹੜੇ ਕੁਰਬਾਨੀ ਮੈਂ ਕਰ ਦੇਣੀ ਆ ਨਾ ਮੇਰੇ ਵਾਸਤੇ ਤਾਂ ਉਹੀ ਵਿਆਹ, ਮੈਂ ਤਾਂ ਉਹੀ ਮੇਰੀ ਲਾੜੀ ਆ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ। ਸੋ ਹੁਸੈਨ ਜੀ, ਅੱਜ ਚਲੋ ਭਗਤ ਸਿੰਘ ਜੀ ਦੀ ਗੱਲ ਆਪਾਂ ਕੀਤੀ, ਉਹਨਾਂ ਦਾ ਜਨਮ ਦਿਨ ਹੈ, ਤੇ ਦੋਸਤ ਮਿੱਤਰ ਸਾਡੇ ਫੋਨ ਕਰ ਰਹੇ ਨੇ, ਤੇ ਹੋਰ ਵੀ ਫੋਨ ਕਰ ਸਕਦੇ ਹੋ ਤੁਸੀਂ 647-300-5753-53, ਤੇ ਨਾਲ ਸਾਡੇ ਇੱਕ ਨਾ ਮੈਲੋਡੀ ਕਿੰਗ ਜਿਹਨੂੰ ਵੀ ਕਿਹਾ, ਮੈਲੋਡੀ ਕੁਈਨ ਵੀ ਜਿਹਨਾਂ ਨੂੰ ਕਿਹਾ ਜਾਂਦਾ, ਔਰ ਉਹਦੇ ਨਾਲ ਨਾਲ ਭਾਰਤ ਦੀ ਕੋਇਲ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ, ਕੁਈਨ ਆਫ ਮੈਲੋਡੀ ਵੀ ਕਿਹਾ ਜਾਂਦਾ ਹੈ, ਸੁਰਾਂ ਦੀ ਦੇਵੀ ਵੀ ਕਿਹਾ ਜਾਂਦਾ ਹੈ, ਸਵਰ ਕੋਕਲਾ ਵੀ ਕਿਹਾ ਜਾਂਦਾ ਹੈ। ਲਤਾ ਮੰਗੇਸ਼ਕਰ ਜੀ ਦਾ ਵੀ ਅੱਜ ਜਨਮ ਦਿਨ ਹੈ, ਤੇ ਸੰਗੀਤਕ ਮਾਹੌਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਸੰਗੀਤਕ ਰੰਗ ਜਿਹੜਾ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰੋ, ਕੋਈ ਨਾ ਕੋਈ ਇੱਕ ਅੱਧਾ ਬੈਂਤ ਹੀਰ ਦੇ ਵਿੱਚੋਂ ਜਾਂ ਜੋ ਤੁਹਾਡਾ ਮਨਪਸੰਦ ਹੋਏ ਉਹ ਤੁਹਾਡੀ ਇੱਛਾ ਤੁਹਾਡੇ ਤੇ।
1: ਮੈਂ ਇੱਥੇ ਇਹੀ ਗੱਲ ਕਰਾਂਗਾ ਕਿ ਜਾਣਾ ਤੇ ਦੁਨੀਆਂ ਤੋਂ ਸਭ ਨਹੀਂ ਹੈ
0: ਜੀ ਜੀ ਜੀ ਬਿਲਕੁਲ,
1: ਲੇਕਿਨ ਜਿਵੇਂ ਟੀਪੂ ਸੁਲਤਾਨ ਰਾਂ ਦਾ ਕੌਲ ਹੈ ਨਾ ਕਿ ਗਿੱਦੜ ਦੀ 100 ਸਾਲਾ ਜ਼ਿੰਦਗੀ ਨਾਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਬਿਹਤਰ ਹੈ।
0: ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ।
1: ਇਸੇ ਤਰ੍ਹਾਂ ਹੀ ਸ਼ਹੀਦ ਭਗਤ ਸਿੰਘ ਜਿਹੜੇ ਨੇ ਉਹਨਾਂ ਨੇ ਜਿਹੜਾ ਵੀ ਆਪਣਾ ਟਾਈਮ ਵਕਤ ਥੋੜਾ ਵੀ ਦਿੱਤਾ, ਲੇਕਿਨ ਜਵਾਨਾਂ ਤਰ੍ਹਾਂ ਸ਼ੇਰਾਂ ਤਰ੍ਹਾਂ ਜਾਨ ਦੇ ਦੁਨੀਆਂ ਦੇ ਨਾਂ ਰਹਿ ਗਿਆ। ਇਸੇ ਤਰ੍ਹਾਂ ਇਹ ਸਾਡੇ ਵਾਸਤੇ ਇਹ ਜੋ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਦਿਨ ਹੁੰਦੇ ਨੇ ਉਹ ਸਾਡੇ ਵਾਸਤੇ ਇੱਕ ਸਬਕ ਹੁੰਦਾ,
0: ਇਨਸਪੀਰੇਸ਼ਨ ਹੁੰਦੀ ਹੈ ਕਿ ਅਸੀਂ
1: ਵੀ ਜਿਹੜਾ ਨਾ ਕੋਈ ਨਾ ਕੋਈ ਐਸਾ ਅਮਲ ਜਾਂ ਜਿਹਦਾ ਕੋਈ ਕੰਮ ਕਰੀਏ ਤਾਂ ਕਿ ਸਾਡਾ ਵੀ ਹਮੇਸ਼ਾ ਨਾਂ ਰਹੇ।
0: ਬਿਲਕੁਲ ਬਿਲਕੁਲ, ਮੈਂ ਸਹਿਮਤ ਹਾਂ ਤੁਹਾਡੇ
1: ਤੇ। ਮੈਂ ਹੁਣ ਦੁਨੀਆਂ ਦੇ ਬਾਰੇ ਥੋੜਾ ਜਿਹਾ ਦੱਸੂਆਂ। ਦੁਨੀਆ ਇੱਕ ਮੁਸਾਫਰ ਖਾਨਾ,
0: ਵਾਹ,
1: ਇੱਥੇ ਕੋਈ ਆਵੇ ਕੋਈ ਜਾਵੇ, ਕਿਸ ਦੀ ਜੁਰਤ ਮੁਹੰਮਦ ਬਖਸ਼ਾ,

0: ਏ ਬੰਦਿਆ ਕੱਲ ਮਿੱਟੀ ਦੇ ਥੱਲੇ
1: ਬਿਲਕੁਲ ਕੀ ਬਾਤ
0: ਪਰ ਇੱਥੇ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਦੀ ਯਾਦ ਆ ਜਾਂਦੀ ਹੈ ਕਿ ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ
1: ਬਿਲਕੁਲ
0: ਜਿਨ੍ਹਾਂ ਕੀਤੀਆਂ ਨੇ
1: ਕਮਾਈਆਂ ਨੇ ਬਿਲਕੁਲ ਬਿਲਕੁਲ ਬਿਲਕੁਲ
0: ਤੇ ਵਲੀ ਅੱਲਾ ਦੇ ਮਰਦੇ ਨਾਹੀ ਅਤੇ ਕਰਦੇ ਪਰਦਾ ਪੋਸ਼ੀ ਕੀ ਹੋਇਆ ਜੇ ਦੁਨੀਆ ਉੱਤੋਂ ਟੁਰ ਗਏ ਨਾਲ ਖਾਮੋਸ਼ੀ
1: ਵਾਹ ਵਾਹ ਵਾਹ ਵਾਹ ਹੁਸਨੈਣ ਜੀ ਬਾ ਕਮਾਲ ਤੁਹਾਡੀ ਆਵਾਜ਼ ਤੇ ਬਾ ਕਮਾਲ ਪੇਸ਼ਕਾਰੀ ਸੋ 647-367-5353 647-367-5353 ਸਟੂਡੀਓ ਦਾ ਸਾਡਾ ਨੰਬਰ ਹੈ ਸੋ ਅੱਜ ਸਾਡੇ ਭਾਰਤ ਦੀ ਕੋਇਲ ਕੁਈਨ ਆਫ ਮੈਲੋਡੀ ਸੁਰਾਂ ਦੀ ਦੇਵੀ ਸਵਰ ਕੋਕਲਾ ਲਤਾ ਮੰਗੇਸ਼ਕਰ ਦਾ ਵੀ ਜਨਮ ਦਿਨ ਹੈ 28 ਸਤੰਬਰ 1929 ਨੂੰ ਉਹਨਾਂ ਦਾ ਜਨਮ ਹੋਇਆ ਸੀ ਤੋ ਜਿਹੜੇ ਜਿਹੜੇ ਮਾਨ ਸਨਮਾਨ ਉਹਨਾਂ ਦੀ ਝੋਲੀ ਦੇ ਵਿੱਚ ਪਏ 1000 ਦੇ ਕਰੀਬ ਹਿੰਦੀ ਫਿਲਮਾਂ ਦੇ ਵਿੱਚ ਹਿੰਦੀ ਔਰ ਪੰਜਾਬੀ ਔਰ 36 ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਵਿੱਚ ਹੁਸਨੈਨ ਜੀ ਉਹਨਾਂ ਨੇ ਗਾਣੇ ਰਿਕਾਰਡ ਕਰਵਾਏ ਤੇ 30-35 ਹਜ਼ਾਰ ਤੋਂ ਉੱਪਰ ਉਹਨਾਂ ਦੇ ਗਾਣੇ ਜਿਹੜੇ ਰਿਕਾਰਡ ਹੋਏ ਭਾਰਤ ਰਤਨ ਉਹਨਾਂ ਨੂੰ ਮਿਲਿਆ ਪਦਮ ਵਿਭੂਸ਼ਣ ਉਹਨਾਂ ਨੂੰ ਮਿਲਿਆ ਪਦਮ ਭੂਸ਼ਣ ਉਹਨਾਂ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਉਹਨਾਂ ਨੂੰ ਮਿਲਿਆ ਫਰਾਂਸ ਦਾ ਜਿਹੜਾ ਹਾਈਐਸਟ ਆਨਰਏਬਲ ਅਵਾਰਡ ਹੈ ਨਾ ਲੀਜਨ ਆਫ ਆਨਰ ਜਿਹੜਾ ਫਰਾਂਸ ਦੀ ਗਵਰਨਮੈਂਟ ਵੱਲੋਂ ਉਹ ਵੀ ਲਤਾ ਮੰਗੇਸ਼ਕਰ ਨੂੰ ਜਿਹੜਾ ਉਹ ਮਿਲਿਆ ਸੀ ਸੋ ਉਹਨਾਂ ਦਾ ਨਾਮ ਵੀ ਰਹਿੰਦੀ ਦੁਨੀਆਂ ਤੱਕ ਜਿਹੜਾ ਨਾ ਉਹ ਕਾਇਮ ਰਹੇਗਾ ਲੰਡਨ ਦੇ ਰਾਇਲ ਐਲਬਰਟ ਹਾਲ ਜਿਹੜਾ ਹੈਗਾ ਲੰਡਨ ਦੇ ਵਿੱਚ ਪਹਿਲੀ ਭਾਰਤੀ ਮਹਿਲਾ ਸੀ ਜਿਸ ਨੂੰ ਉੱਥੇ ਗਾਉਣ ਦਾ ਨਾ ਮੌਕਾ ਮਿਲਿਆ 1974 ਦੇ ਵਿੱਚ ਸੋ ਅਸੀਂ ਉਹਨਾਂ ਦੇ ਜਨਮ ਦਿਨ ਦੀਆਂ ਵੀ ਸਾਡੇ ਸੰਗੀਤ ਪ੍ਰੇਮੀਆਂ ਨੂੰ ਸਾਡੇ ਭਾਰਤ ਵਾਸੀਆਂ ਨੂੰ ਸਾਡੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਸੋ ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਕਿਸੇ ਸਰੋਤੇ ਨੇ ਲਤਾ ਮੰਗੇਸ਼ਕਰ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਕੋਈ ਗੱਲਬਾਤ ਐਸੀ ਜਿਹੜੀ ਤੁਸੀਂ ਸਰੋਤਿਆਂ ਦੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਜਾਂ ਭਗਤ ਸਿੰਘ ਜੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਬਾਰੇ ਉਹਨਾਂ ਦੇ ਜਨਮ ਦਿਨ ਦੇ ਬਾਰੇ ਉਹਨਾਂ ਦੀ ਲਾਈਫ ਦੇ ਬਾਰੇ ਕੋਈ ਗੱਲ ਸਾਡੇ ਨਾਲ ਸ਼ੇਅਰ ਕਰਨੀ ਹੋਵੇ 647-367-5353 ਦੇ ਉੱਪਰ ਤੁਸੀਂ ਕਰ ਸਕਦੇ ਹੋ ਤੇ ਫਿਲਹਾਲ ਇੱਕ ਤੁਹਾਡੇ ਨਾਲ ਮੈਂ ਛੋਟਾ ਜਿਹਾ ਗੀਤ ਵੀ ਸ਼ੇਅਰ ਕਰਦਾ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਹੀ ਟ੍ਰਿਬਿਊਟ ਦਿੱਤੀ ਗਈ ਹੈ ਕਿ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਉਹਨਾਂ ਦੇ ਵਿੱਚ ਜਿਹੜਾ ਜਜ਼ਬਾ ਸੀ ਉਹਨਾਂ ਦੇ ਵਿੱਚ ਜਿਹੜਾ ਉਤਸ਼ਾਹ ਸੀ ਨਾ ਉਹ ਸਾਨੂੰ ਅੱਜ ਤੱਕ ਜਿਹੜਾ ਨਾ ਪ੍ਰੇਰਿਤ ਕਰਦਾ ਹੈ ਸੋ ਇੱਕ ਪਿਆਰਾ ਜਿਹਾ ਗੀਤ ਸੁਣਦੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਲੈ ਕੇ ਚੱਲਾਂਗੇ ਅੱਗੇ
2: ਰਾਜਗੁਰੂ ਸੁਖਦੇਵ ਸਰਾਭੇ ਉਦਮ ਦਾ ਕੀ ਕਹਿਣਾ

ਸਤਿ ਸ੍ਰੀ ਅਕਾਲ ਜੀ 2825 ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਕੀ ਹਾਲ ਚਾਲ ਹੈ ਠੀਕ ਠਾਕ ਹੋ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਤੁਹਾਡੀ ਆਵਾਜ਼ ਨੀ ਆਵਾਜ਼ ਕਲੀਅਰ ਨੀ ਆ ਰਹੀ ਜਾਂ ਤੇ ਤੁਸੀਂ ਡਰਾਈਵ ਡਰੂਵ ਕਰ ਰਹੇ ਹੋ ਨਾਲ ਹਾਂ ਤੇ ਨਾਲ ਜਾਂ ਤਾਂ ਨਾ ਤੁਹਾਡੀ ਕੋਈ ਡਿਸਟਰਬੈਂਸ ਆ ਰਹੀ ਆਵਾਜ਼ ਦੀ ਕਲੀਅਰ ਆਵਾਜ਼ ਨੀ ਸੁਣ ਰਹੀ ਉਧਰੋਂ ਆਵਾਜ਼ ਘੱਟ ਕਰ ਦਿਓ ਨਾ ਹਾਂਜੀ ਹਾਂਜੀ ਹੁਣ ਸਹੀ ਹੈ ਜਨਰਲ ਡਾਇਰ ਨੀ ਸੀ ਉਹ ਊਧਮ ਸਿੰਘ ਸੀ ਭਾਈ ਇਹ ਭਗਤ ਸਿੰਘ ਸੀ ਊਧਮ ਸਿੰਘ ਸੀ ਜਿਹਨੇ ਜਨਰਲ ਡਾਇਰ ਨੂੰ ਮਾਰਿਆ ਸੀ ਨਾ ਲੰਡਨ ਜਾ ਕੇ ਉਹ ਊਧਮ ਸਿੰਘ ਸੀ ਇਹ ਭਗਤ ਸਿੰਘ ਸੀ ਜਿਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ 1931 ਦੇ ਵਿੱਚ 23 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਤਾਂ ਨੈਸ਼ਨਲ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ ਬੰਬ ਵੀ ਇਸ ਕਰਕੇ ਸੁੱਟਿਆ ਕਿਸੇ ਨੂੰ ਮਾਰਨ ਵਾਸਤੇ ਨਹੀਂ ਸੁੱਟਿਆ ਸੀ ਸਿਰਫ ਸਰਕਾਰ ਦੇ ਕੰਨ ਖੋਲਣ ਵਾਸਤੇ ਕਿ ਜੋ ਕੁਝ ਤੁਸੀਂ ਕਰ ਰਹੇ ਹੋ ਨਾ ਲੋਕਾਂ ਦੇ ਉੱਪਰ ਅਤਿਆਚਾਰ ਕਰ ਰਹੇ ਹੋ ਉਹ ਗਲਤ ਹੈ ਜਿਹੜਾ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਇਹਨਾਂ ਨੇ ਜੋ ਕੁਝ ਕੀਤਾ ਸੀ ਲੇਕਿਨ ਇਹਨਾਂ ਤੋਂ ਉਹ ਜਿਹੜਾ ਇਹਨਾਂ ਤੋਂ ਮਰਡਰ ਵੀ ਹੋਇਆ ਸੀ ਸਾਂਡਰਸ ਦਾ ਉਹ ਵੀ ਗਲਤੀ ਨਾਲ ਮਾਰਨਾ ਸੀ ਇਹਨਾਂ ਨੇ ਜੇਮਸ ਸਕਾਟ ਨੂੰ ਜਿਸ ਨੇ ਲਾਲਾ ਲਾਜਪਤ ਰਾਏ ਦੇ ਉੱਪਰ ਲਾਠੀ ਚਾਰਜ ਦਾ ਹੁਕਮ ਦਿੱਤਾ ਸੀ ਪਰ ਉਹ ਜੇਮਸ ਸਕਾਟ ਦੀ ਜਗ੍ਹਾ ਨਿਕਲਿਆ ਆ ਸਾਂਡਰਸ ਆਪਣੇ ਮੋਟਰਸਾਈਕਲ ਤੇ ਉਹਨਾਂ ਨੇ ਜਦੋਂ ਗੋਲੀਆਂ ਚਲਾਈਆਂ ਤੇ ਸਾਂਡਰਸ ਦੀ ਡੈਥ ਹੋ ਗਈ ਸੀ ਲਤਾ ਮੰਗੇਸ਼ਕਰ ਵੀ ਭਾਈ ਸਾਡੇ ਹਿੰਦੁਸਤਾਨ ਦਾ ਹੀਰਾ ਸੀ ਇੱਕ ਬਿਲਕੁਲ ਜੀ ਇੰਗਲੈਂਡ ਦੇ ਵਿਚ ਜਿਹੜੀ ਮੇਰਾ ਖਿਆਲ ਇੱਕ ਬਣੀ ਹੈ ਨਾ ਇੱਕ ਜਿੱਥੇ ਉਹ ਮੋਮ ਦੀਆਂ ਬਣੀਆਂ ਹੋਈਆਂ ਮਿਊਜ਼ੀਅਮ ਦੇ ਵਿਚ ਨਾ ਉੱਥੇ ਇਹਨਾਂ ਦਾ ਲੱਗਾ ਹੋਇਆ ਸਟੈਚੂ ਇਹਨਾਂ ਦਾ ਆਪਣੇ ਪੰਜਾਬ ਹਿੰਦੁਸਤਾਨ ਦੇ ਬਹੁਤ ਸਚਿਨ ਤੇਂਦੁਲਕਰ ਦਾ ਵੀ ਉੱਥੇ ਲੱਗਿਆ ਹੋਇਆ ਸ਼ਾਹਰੁਖ ਖਾਨ ਦਾ ਵੀ ਉੱਥੇ ਲੱਗਿਆ ਹੋਇਆ ਅਮਿਤਾਬ ਬੱਚਨ ਦਾ ਵੀ ਉੱਥੇ ਲੱਗਿਆ ਹੋਇਆ ਸ਼ੁਕਰੀਆ ਮਿਹਰਬਾਨੀ ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ 647-367-5353 ਸਾਡਾ

0: ਚਲੋ ਸ਼ੁਕਰੀਆ ਸ਼ੁਕਰੀਆ ਮੈਮ,
1: ਹੋਰ ਵੀ ਡੋਬ ਗਿਆ ਦੁਨੀਆ ਨੂੰ,
0: ਥੈਂਕ ਯੂ,
1: ਇਹਦਾ ਮੂਰਖ ਲੋਕ ਨੇ ਬ੍ਰੇਨ ਪਾਸ਼ ਲੋਕ ਨੇ,
0: ਥੈਂਕ ਯੂ ਥੈਂਕ ਯੂ ਥੈਂਕ ਯੂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਫੋਨ ਡਿਸਕਨੈਕਟ ਹੋ ਗਿਆ, ਦੁਬਾਰਾ ਕਾਲ ਕਰੋ ਤੇ ਤੁਹਾਨੂੰ ਕਨੈਕਟ ਮੈਂ ਕਰ ਲਿਆ ਸੀ ਲੇਕਿਨ ਤੁਹਾਡੀ ਕਾਲ ਡਿਸਕਨੈਕਟ ਹੋ ਗਈ। ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਹੈਲੋ, ਸਤਿ ਸ਼੍ਰੀ ਅਕਾਲ ਡਾਕਟਰ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਿਲਕੁਲ ਮਿਸ ਕਰਦੇ,
2: ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ।
0: ਭਗਤ ਸਿੰਘ ਤੇਰੀ ਫੋਟੋ ਕਿਉਂ ਨੀ ਆਉਂਦੀ ਨੋਟਾਂ ਤੇ, ਕਿਹਦਾ ਭਲਾ ਲਾਇਆ
2: ਹੋਇਆ?
0: ਮੈਂ ਭਰ ਕੇ ਦੇਖ ਲੈਣਾ ਜੇ ਆ ਗਿਆ ਤਾਂ ਕੋਈ ਨਾ ਕੋਈ ਮਿਲ ਕਰ ਦੇ। ਠੀਕ ਠਾਕ
3: ਬੇਨਤੀ ਸੀ, ਇੱਕ ਗਾਣੇ ਸੁਣਾ ਦਿਓ, ਕੁਲਦੀਪ ਮਾਨਕ ਦਾ ਮਾਰ ਰਿਹਾ ਸੀ ਜਾਲ ਮੁਸਕੇਟਾ ਐਸ ਪੀ ਸਾਂਡ ਰਸ ਰੋਡ ਤਾ।
0: ਮੈਂ ਨਾ ਇੱਕ ਕੁਲਦੀਪ ਮਾਨਕ ਦਾ ਗਾਣਾ ਕੱਢਿਆ ਤੇ ਹੈ ਤੇ ਮੈਂ ਦੇਖਣਾ ਉਹਦੀ ਜਗ੍ਹਾ ਤੇ ਇਹ ਕੱਢ ਕੇ ਦੇਖ ਲੈਣਾ ਤੁਹਾਡੇ ਵਾਲਾ ਲਾਉਣਾ ਮਾਰਨਾ ਐਸ ਪੀ ਹੁਣੇ ਹੁਣੇ ਲਾਉਣਾ
3: ਲਾਉਂਦਾ ਸੀ ਆਪਣੇ ਪਿੰਡਾਂ ਕੋਲ ਦਾ ਚੱਕ ਮਹਾਰਾਜ ਦਾ।
0: ਜੀ ਜੀ ਜੀ ਜੀ ਜੀ ਜੀ ਜੀ ਜੀ
3: ਉਹਦਾ
0: ਹਾਂ ਮੈਂ ਹੁਣੇ ਲਾਉਣਾ, ਕੋਈ ਗੱਲ ਲਾ ਦਿੰਦਾ। ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 5630
4: ਜਿਦਾ ਪਹਿਲਾਂ ਤੋਂ ਜਿਦਾ ਗੀਤ ਬਣਦੇ ਆਏ ਆ, ਜਿਦਾ ਇੰਦਰਮਲ ਦਾ, ਦੂਏ ਦਾ, ਬੇਗੋ ਦਾ, ਇਹ ਭਗਤ ਸਿੰਘ ਦਾ ਜਿਦਾ ਜਟਾਣਾ ਬਾਅਦ ਚ ਆਏ, ਜਿਦਾਂ ਉਹਨਾਂ ਦੇ ਤਾਂ ਨਾਂ ਨਹੀਂ ਬਾਅਦ ਚ ਆਏ ਵਾਲੇ,
0: ਜਿਦਾਂ
4: ਹੁਣ ਵੀ ਕਿੰਨੇ ਡੁੱਬ ਕੇ ਮਰਦੇ ਰਹੇ ਨਹਿਰਾਂ ਚ, ਵੀ ਕਈਆਂ ਨੇ ਦੂਜੇ ਵੀ ਕੀਤੇ ਇੱਕ ਦੂਏ ਨਾਲ।
0: ਜੀ ਜੀ
4: ਮਰਦੇ ਨਹੀਂ ਆਏ ਹੁਣ ਵੀ, ਉਹਨਾਂ ਦੇ ਗੀਤ ਨਹੀਂ ਆਏ, ਜਟਾਣੇ ਦਾ ਵੀ ਆਇਆ ਫੇਰ ਹੁਣ ਬਾਅਦ ਚ ਆਇਆ ਬਹੁਤ ਚਿਰ।
0: ਜੀ ਜੀ
4: ਹਾਂਜੀ, ਏਦਾਂ ਭਗਤ ਸਿੰਘ ਦਾ ਤਾਂ ਪਹਿਲਾਂ ਸੀ ਜਿਦਾਂ ਫਿਰ ਉਹ ਨਾਂ ਜਿਦਾਂ ਉਹ ਪਹਿਲਾਂ ਜਿਦਾਂ ਪਹਿਲਾਂ ਜਿਹੜਾ ਨਾਂ ਹੋਇਆ ਉਹ ਭਗਤ ਸਿੰਘ ਦਾ ਹੋਇਆ।
0: ਜੀ ਜੀ ਜੀ ਜੀ
4: ਹਾਂਜੀ, ਫੇਰ ਜਟਾਣੇ ਦਾ ਆਇਆ, ਹੁਣ ਜਦੋਂ ਨਹਿਰ ਔਖੀ ਦੇਖ ਲਓ ਉਹ ਵੀ ਹੋਇਆ ਹੀ ਆ,
0: ਇਸ ਤਰ੍ਹਾਂ ਹੀ
4: ਮਲਦਾ ਜਿਦਾਂ ਦੂਜੇ ਨਹਿਰ ਚ ਬੇਗੋ ਦੇ ਆਏ ਮਰਦੇ, ਹੁਣ ਤਾਂ ਬਹੁਤ ਮਰਦੇ ਆ ਤਾਂ ਉਹਨਾਂ ਦੇ ਨਾਂ ਨੀ ਆਉਂਦੇ, ਉਹ ਪਹਿਲਾਂ ਨਾਂ ਸੀ ਜਿਦਾਂ ਉਹ ਫਿਰ ਪਹਿਲਾਂ ਪਹਿਲਾਂ ਯਾਦ ਕਰਦੇ ਸਾਰੇ। ਹੁਣ ਗੀਤ ਲਾਇਓ ਵੀ ਜਿਦਾਂ ਤੁਸੀਂ ਉਹ ਨਾ ਕਰ ਮਨ ਬਤੀਆਂ ਤੈਨੂੰ ਆ ਕਰ ਪਊ
0: ਪਛਤਾਉਣਾ। ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ। ਸੋ ਦੋਸਤੋ ਤੁਸੀਂ ਜੁੜੇ ਹੋ 6 4 7 3 6 7 5 3 5 3 ਸਾਡੇ ਸਟੂਡੀਓ ਦੇ ਨੰਬਰ, ਬਹੁਤ ਸਾਰੇ ਦੋਸਤਾਂ ਦੀਆਂ ਜੀ ਕਾਲਾਂ ਆ ਰਹੀਆਂ, ਬੜਾ ਅੱਛਾ ਲੱਗ ਰਿਹਾ ਤੇ ਸਾਡੇ ਹੁਸਨੈਣ ਜੀ ਏਦਾਂ ਲੱਗਦਾ ਵੀ ਜਿਵੇਂ ਸੁਸਤੀ ਸੁਸਤੀ ਆ ਜੀ। ਹੁਸਨੈਣ ਜੀ ਤੁਸੀਂ ਹਾਜ਼ਰੀ ਲਵਾਓ ਤੇ ਤੁਸੀਂ ਫਿਰ ਨਾ ਨੀਂਦ ਲੈ ਲਓ, ਹਾਜ਼ਰੀ ਲਵਾਓ, ਇੱਕ ਦੋਸਤਾਂ ਨੂੰ ਨਾ ਵਧੀਆ ਜਿਹਾ ਇੱਕ ਸੁਣਾ ਦਿਓ, ਕੋਈ ਮੈਲੋਡੀ ਜਿਹਾ, ਕੋਈ ਜਿਹੜਾ ਪੂਰੇ ਤਰੀਕੇ ਦੇ ਨਾਲ ਰੰਗ ਬੰਨ ਦੇਵੇ ਜਿਹੜਾ ਥੋੜ੍ਹਾ ਜਿਹਾ।

ਫਤਾ ਕਰਾਸੀਆ ਨੇ।

ਨਹੀਂ ਇਸ ਦੀਆਂ ਪੈਜਾਸੀਆਂ ਨੀ ਵਾਰਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ।

0: ਵਾਹ ਵਾਹ ਸੁਨੈਣ ਜੀ, ਬਹੁਤ ਖੂਬਸੂਰਤ ਤੁਹਾਡੀ ਆਵਾਜ਼ ਹੈ ਤੇ ਤੁਹਾਡੀ ਖੂਬਸੂਰਤ ਆਵਾਜ਼ ਦਾ ਅਸੀਂ ਆਨੰਦ ਮਾਣਦੇ ਰਹਾਂਗੇ ਤੇ ਅੱਜ ਹੁਣ ਲੱਗਦਾ ਹੈ ਕਿ ਤੁਹਾਨੂੰ ਨੀਂਦ ਮੇਰੇ ਖਿਆਲ ਚੜੀ ਪਈ ਹੈ ਤੇ ਤੁਸੀਂ ਕੋਈ ਗੱਲ ਨੀ, ਰੈਸਟ ਕਰੋ, ਆਰਾਮ ਕਰੋ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, 9900 ਹੈ ਜੀ ਤੁਹਾਡਾ ਜੀ, ਸਤਿ ਸ੍ਰੀ ਅਕਾਲ ਜੀ, ਐਨ
1: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਹਾਂਜੀ, ਜਿਵੇਂ ਗੱਲਬਾਤ ਸੁਣ ਰਹੇ ਸੀਗੇ, ਜਿਵੇਂ ਸਰਦਾਰ ਭਗਤ ਸਿੰਘ ਦੀ ਗੱਲਬਾਤ ਕਰ ਰਹੇ ਸੀਗੇ।
0: ਜੀ ਜੀ ਜੀ,
1: ਜਿਵੇਂ ਆ ਹੁਸੈਨ ਜੀ ਤੁਹਾਡੇ ਨਜ਼ਦੀਕ ਬੈਠੇ ਨੇ ਤੇ ਜਿਵੇਂ ਤੁਸੀਂ ਕਹਿ ਲੋ ਵੀ ਜਦੋਂ ਸਾਂਝਾ ਪੰਜਾਬ ਸੀਗਾ ਜਾਂ ਸਿਰਫ ਹਿੰਦੁਸਤਾਨ ਵਰਤ ਸਕਦੇ ਹੋ, ਕਿਉਂਕਿ ਉਦੋਂ ਕਾਫੀ ਹਿੰਦੁਸਤਾਨ ਵਰਤਿਆ ਜਾਂਦਾ ਸੀ।
0: ਬਿਲਕੁਲ ਬਿਲਕੁਲ,
1: ਤੇ ਉਦੋਂ ਆਪਣੇ ਜਿਵੇਂ ਰੈਵੋਲਿਊਸ਼ਨਰੀ ਸੀਗੇ ਸਰਦਾਰ ਭਗਤ ਸਿੰਘ ਕਹਿ ਲੋ ਜਾਂ ਤੁਸੀਂ ਸਰਦਾਰ ਊਧਮ ਸਿੰਘ ਕਹਿ ਲੋ।
0: ਜੀ ਜੀ,
1: ਪਰ ਇਹ ਤਾਂ ਕੁੱਲ ਲਕਾਈ ਦੇ ਲਈ ਕੁਰਬਾਨੀ ਦੇਣ ਵਾਲੇ ਲੋਕ ਸੀਗੇ।
0: ਬਿਲਕੁਲ ਜੀ ਬਿਲਕੁਲ, ਇਹਨਾਂ ਨੇ ਉਦੋਂ ਕੋਈ ਹਿੰਦੁਸਤਾਨ ਪਾਕਿਸਤਾਨ ਉਦੋਂ ਡਿਵਾਈਡ ਥੋੜਾ ਹੋਇਆ ਸੀ, ਉਦੋਂ ਤਾਂ ਪੂਰੇ ਦੇਸ਼ ਦੇ ਉੱਪਰ ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਦੇ ਖਿਲਾਫ ਜਿਹੜੀ ਇਹਨਾਂ ਦੀ ਬਗਾਵਤ ਸੀ ਜਿਹੜੀ।
1: ਪਰ ਹੁਸੈਨ ਜੀ ਨੂੰ ਪੁੱਛਿਓ ਵੀ ਭਾਰਤ ਦੇ ਵਿੱਚ ਤਾਂ ਆਪਾਂ ਦੇਖ ਰਹੇ ਹਾਂ ਪਰ ਪਾਕਿਸਤਾਨ ਦੇ ਵਿੱਚ ਭਗਤ ਸਿੰਘ ਨੂੰ ਜਾਂ ਊਧਮ ਸਿੰਘ ਨੂੰ ਕਿੰਨਾ ਕੁ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਜ਼ਾਦੀ ਦਵਾਈ ਹੈ, ਮਾੜਾ ਜਿਹਾ।
0: ਥੈਂਕ ਯੂ, ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ 647-5353-6473-6673-5353। ਹੁਸਨੈਨ ਜੀ ਚਲੇ ਗਏ ਇੱਕ ਵਾਰੀ ਉੱਠ ਕੇ ਮੇਰੇ ਕੋਲੋਂ, ਤੇ ਕੱਲ ਮੈਂ ਜ਼ਰੂਰ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਉੱਪਰ, ਆਫ ਦੀ ਅਰ ਮੈਂ ਕਰਕੇ ਤੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਸੋ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ, 647-5353-6573 ਦੇ ਉੱਪਰ ਕਰ ਸਕਦੇ ਹੋ। ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਤੋਰਾਂਗੇ। ਸਾਡੇ ਰੇਡੀਓ ਪ੍ਰੋਗਰਾਮ ਦੇ ਪ੍ਰਾਊਡ ਸਪੌਂਸਰ ਨੇ ਜੀ ਬ੍ਰੈਂਪਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, 905-230-4340, 9052304800। ਤੁਸੀਂ ਲੈਣੀ ਹੋਏ ਘਰ ਦੀ ਕਿਚਨ ਦੀ ਕੋਈ ਗਰੋਸਰੀ, ਘਰ ਦੀ ਕਿਚਨ ਵਾਸਤੇ ਕੋਈ ਬਰਤਨ ਲੈਣਾ ਹੋਏ, ਰੈਸਟੋਰੈਂਟ ਵਾਸਤੇ ਕੋਈ ਗਰੋਸਰੀ ਚਾਹੀਦੀ ਹੋਏ, ਰੈਸਟੋਰੈਂਟ ਵਾਸਤੇ ਕੋਈ ਵੱਡਾ ਕਪੈਸਿਟੀ ਦਾ ਬਰਤਨ ਚਾਹੀਦਾ ਹੋਏ, ਡਿਸਪੋਜ਼ੇਬਲ ਸਮਾਨ ਚਾਹੀਦਾ ਹੋਏ ਕਿਸੇ ਵੀ ਕਲਰ ਦੇ ਵਿੱਚ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿੰਨੀ ਵੀ ਮਾਤਰਾ ਦੇ ਵਿੱਚ ਤੁਸੀਂ ਪ੍ਰਾਪਤ ਕਰ ਸਕਦੇ ਹੋ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ। ਘਰ ਦੇ ਵਿੱਚ ਰਿਪੇਅਰ ਕਰਨ ਦੇ ਲਈ, ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਕੋਈ ਵੀ ਘਰ ਦੇ ਵਿੱਚ ਛੋਟਾ ਮੋਟਾ ਕੰਮ ਕਰਨ ਦੇ ਲਈ ਕੋਈ ਔਜ਼ਾਰ ਚਾਹੀਦਾ ਹੋਏ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੈ, ਤੁਸੀਂ ਪੰਜਾਬੀ ਥੀਮ ਡਿਵੈਲਪ ਕਰਨਾ ਹੈ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਤੁਹਾਨੂੰ ਚਾਹੀਦਾ ਹੋਵੇ, ਪੀੜੀਆਂ, ਪੱਖੀਆਂ, ਚਰਖੇ, ਤੰਦੂਰ, ਢੋਲਕ, ਚਾਟੀਆਂ, ਮਧਾਣੀਆਂ, ਗਿੱਧੇ ਭੰਗੜੇ ਦੇ ਡਰੈਸ, ਗਿੱਧੇ ਭੰਗੜੇ ਦੇ ਮਾਡਲ ਤੁਸੀਂ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਲੈ ਸਕਦੇ ਹੋ। ਬਰਤਨ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਚਾਹੀਦਾ ਹੋਏ, ਮਿੱਟੀ ਦਾ ਬਰਤਨ ਚਾਹੀਦਾ ਹੋਏ, ਚੀਨੀ ਦਾ ਬਰਤਨ ਚਾਹੀਦਾ ਹੋਏ, ਸਟੀਲ ਦਾ ਬਰਤਨ ਚਾਹੀਦਾ ਹੋਏ, ਬ੍ਰਾਸ ਦਾ ਬਰਤਨ ਚਾਹੀਦਾ ਹੋਏ, ਤੁਹਾਨੂੰ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ, 100 ਕੈਂਡੀ ਰੋਡ ਤੇ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ, ਜਿੱਥੋਂ ਤੁਹਾਨੂੰ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਚੀਜ਼ ਜਿਸ ਦੀ ਤੁਸੀਂ ਸੋਚ ਕੇ ਆਓਗੇ ਉਹ ਤੁਹਾਨੂੰ ਉੱਥੋਂ ਮਿਲ ਸਕਦੀ ਹੈ।

ਬਹੁਤ ਜਲਦ ਵਿਨਸਟਰ ਦੇ ਵਿੱਚ ਵੀ ਬ੍ਰਾਂਚ ਜਿਹੜੀ ਖੁੱਲਣ ਜਾ ਰਹੀ ਹੈ। ਤੁਸੀਂ ਵਫੇ ਇਹਨਾਂ ਦਾ ਟਰਾਈ ਕਰੋ, 40 to 50 ਆਈਟਮਾਂ ਦੇ ਨਾਲ ਸਜਿਆ ਹੋਇਆ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੇ ਸੈਲਡ, ਤਰ੍ਹਾਂ ਤਰ੍ਹਾਂ ਦੇ ਸੈਲਡ, ਸਵੀਟ ਡਿਸ਼ਿਜ਼, ਔਰ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ। ਟਿਫਨ ਸਰਵਿਸ ਵੀ ਅਵੇਲੇਬਲ ਹੈ, ਤੁਸੀਂ 7 ਦਿਨ ਲਈ ਲਗਵਾਉਣੀ, 6 ਦਿਨ ਲਈ, 5 ਦਿਨ ਲਈ ਤੁਸੀਂ ਲਗਵਾ ਸਕਦੇ ਹੋ। ਮੈਨਿਊ ਡਿਸਾਈਡ ਕਰਕੇ ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ, ਉਹ ਸਰਵਿਸ ਵੀ ਮਿਲ ਸਕਦੀ ਹੈ। 100-125 ਆਦਮੀਆਂ ਦੇ ਲਈ ਕੋਈ ਹਾਲ ਬੁੱਕ ਕਰਵਾਉਣਾ ਹੈ, ਲਾਈਟ, ਸਾਊਂਡ, ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ। 100-125 ਗੱਡੀਆਂ, ਖੁੱਲ੍ਹੀ ਡੁੱਲੀ ਪਾਰਕਿੰਗ ਹੈ, ਉਹ ਸਰਵਿਸ ਵੀ ਤੁਹਾਨੂੰ ਮਿਲ ਸਕਦੀ ਹੈ। ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਫੋਨ ਨੰਬਰ 905-450-3333। ਕੋਈ ਪ੍ਰੋਪਰਟੀ ਲੱਭ ਰਹੇ ਹੋ, ਗੈਸ ਸਟੇਸ਼ਨ ਤੁਹਾਨੂੰ ਕੋਈ ਚਾਹੀਦਾ ਹੈ, ਕੋਈ ਗਰੋਸਰੀ ਸਟੋਰ ਲੱਭ ਰਹੇ ਹੋ, ਕੋਈ ਪੀਜ਼ਾ ਸਟੋਰ ਲੱਭ ਰਹੇ ਹੋ, ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ, ਜਾਂ ਕੋਈ ਟਰੱਕ ਯਾਰਡ ਲੱਭ ਰਹੇ ਹੋ,

416-525-7400। ਅਮਾਇਨ ਅਕੈਡਮੀ ਹੇਅਰ ਐਂਡ ਸਥੈਟਿਕਸ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ। ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਕੋਈ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਤਾਂ ਤੁਸੀਂ ਫੋਨ ਕਰੋ 905-399-8110-9053-996-110। ਅਮਾਇਰਾ ਅਕੈਡਮੀ ਹੇਅਰ ਐਂਡ ਸਥੈਟਿਕਸ। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੈ, ਗੱਡੀ ਕਿਸੇ ਵੀ ਕੰਪਨੀ ਦੀ ਹੈ, ਕੋਈ ਵੀ ਮਾਡਲ ਹੈ ਗੱਡੀ ਦਾ,

0: 1-855-450-3300 National Auto Service 99 Kennedy Road South Abbas ji nu tusi call karoge khulli dulli workshop hai 7-8 liftan lagiyan hoyian ne 10-15 da trained staff hai inna de kol priority base te koi waiting nahi tuhanu service badi vadiya mil sakdi hai affordable package de upar bahut vadiya service tusi karwao 905-450-3300 National Auto Service 99 Kennedy Road South de upar call kar sakde ho 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ ਕੋਈ ਕਾਲ ਕਰਨੀ ਹੋਵੇ ਕੋਈ ਫੀਡਬੈਕ ਦੇਣੀ ਹੋਵੇ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ ਤਾਂ ਕਰ ਸਕਦੇ ਹੋ ਗੱਲਬਾਤ ਇੱਕ ਵਿੱਚ ਆਈ ਸੀ ਕਿ ਕੋਈ ਵੀ ਕੰਮ ਜਦੋਂ ਕਰਨਾ ਹੋਏ ਨਾ ਕੋਈ ਵੀ ਕੰਮ ਉਨੀ ਦੇਰ ਤੱਕ ਮਨ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਜਨੂਨ ਉਸ ਕੰਮ ਦੇ ਪ੍ਰਤੀ ਵਿਸ਼ ਹੋਵੇ ਮਨ ਦੇ ਵਿੱਚ ਪੂਰੀ ਤਰੀਕੇ ਨਾਲ ਸਖਤ ਮਿਹਨਤ ਕਰਨੀ ਹੋਵੇ ਦੀਵਾਨਗੀ ਹੋਵੇ ਉਸ ਕੰਮ ਦੇ ਪ੍ਰਤੀ ਪਾਗਲਪਨ ਹੋਵੇ ਉਸ ਦਿਮਾਗ ਦੇ ਵਿੱਚ ਠੋਕਰਾਂ ਮੁਸ਼ਕਲਾਂ ਤਕਲੀਫਾਂ ਸਹਿ ਸਹਿ ਕੇ ਹੀ ਆਦਮੀ ਜ਼ਿੰਦਗੀ ਦੇ ਵਿੱਚ ਕਿਸੇ ਕੰਮ ਨੂੰ ਪ੍ਰਾਪਤ ਕਰਨ ਦੇ ਲਈ ਉਸ ਦੀਆਂ ਉਚਾਈਆਂ ਤੇ ਪਹੁੰਚ ਸਕਦਾ ਹੈ ਨਿਰਾ ਇਹ ਨਹੀਂ ਕਈ ਵਾਰ ਅਸੀਂ ਕਹਿ ਦਿੰਦੇ ਨਾ ਯਾਰ ਕਾਸ਼ ਮੇਰੇ ਕੋਲੇ ਕੋਈ ਮੈਂ ਪੈਸਾ ਹੁੰਦਾ ਨਾ ਮੇਰੇ ਕੋਲੇ ਕੋਈ ਰਿਸੋਰਸਿਸ ਹੁੰਦੇ ਤੇ ਮੈਂ ਇਹ ਕਰ ਲੈਣਾ ਸੀ ਮੈਂ ਉਹ ਕਰ ਲੈਣਾ ਸੀ ਮੈਂ ਇੱਦਾਂ ਕਰ ਸਕਦਾ ਮੈਂ ਇੱਦਾਂ ਕਰ ਸਕਦਾ ਇਹ ਗੱਲ ਬਿਲਕੁਲ ਗਲਤ ਹੈ ਹੁਣ ਦੇਖੋ ਵੀ ਅਮਿਤਾਬ ਬੱਚਨ ਦਾ ਮੁੰਡਾ ਅਮਿਤਾਬ ਬੱਚਨ ਦੇ 5% ਵੀ ਬਰਾਬਰ ਕੰਮ ਨਹੀਂ ਕਰ ਸਕਿਆ ਸਚਿਨ ਤੇਂਦੁਲਕਰ ਦਾ ਮੁੰਡਾ ਜਿੱਡਾ ਉੱਚੇ ਲੈਵਲ ਦਾ ਜਿਸ ਲੈਵਲ ਦਾ ਪਲੇਅਰ ਸਚਿਨ ਤੇਂਦੁਲਕਰ ਬਣਿਆ ਉਹਦਾ ਮੁੰਡਾ 5% ਵੀ ਉਹਦੇ ਬਰਾਬਰ ਨਹੀਂ ਆ ਸਕਿਆ ਗਵਾਸਕਰ ਦਾ ਮੁੰਡਾ 5% ਉਹਦੇ ਬਰਾਬਰ ਨਹੀਂ ਆ ਸਕਿਆ ਸ਼ਾਹਰੁਖ ਖਾਨ ਦਾ ਮੁੰਡਾ ਫਿਲਮ ਇੰਡਸਟਰੀ ਦੇ ਵਿੱਚ ਜੋ ਸ਼ਾਹਰੁਖ ਖਾਨ ਦਾ ਰੁਤਬਾ ਉਹਦਾ ਮੁੰਡਾ 5% ਵੀ ਉਹਦੇ ਬਰਾਬਰ ਨਹੀਂ ਆ ਸਕਿਆ ਉਹਨਾਂ ਕੋਲੇ ਹੁਣ ਕਿਸੇ ਚੀਜ਼ ਦੀ ਕੋਈ ਕਮੀ ਥੋੜੋ ਹੈ ਕੋਈ ਪੈਸੇ ਦੀ ਉਹਨਾਂ ਕੋਲੇ ਕਮੀ ਨਹੀਂ ਰਿਸੋਰਸਿਸ ਦੀ ਉਹਨਾਂ ਦੇ ਕੋਲੇ ਕੋਈ ਕਮੀ ਨਹੀਂ ਹੈ ਸਿਰਫ ਕਮੀ ਤੇ ਹੈ ਹਾਰਡ ਵਰਕ ਦੀ ਕਮੀ ਹੈ ਕਈ ਵਾਰ ਅਸੀਂ ਕੰਫਰਟ ਜ਼ੋਨ ਦੇ ਵਿੱਚ ਰਹਿ ਕੇ ਕਾਮਯਾਬੀ ਲੱਭਦੇ ਹਾਂ ਕੰਫਰਟ ਜ਼ੋਨ ਦੇ ਵਿੱਚ ਰਹਿ ਕੇ ਕਾਮਯਾਬੀ ਜਿਹੜੀ ਹੈ ਨਾ ਨਹੀਂ ਲੱਭੀ ਜਾ ਸਕਦੀ ਕਾਮਯਾਬੀ ਦੇ ਲਈ ਤੁਹਾਨੂੰ ਆਪਣੇ ਕੰਮ ਦੇ ਪ੍ਰਤੀ ਦੀਵਾਨਾ ਹੋਣਾ ਪਏਗਾ ਆਪਣੇ ਕੰਮ ਦੇ ਪ੍ਰਤੀ ਪਾਗਲਪਨ ਦੀ ਹੱਦ ਤੱਕ ਜਾਣਾ ਪਏਗਾ ਆਪਣੇ ਕੰਮ ਨੂੰ ਜਨੂੰਨ ਦੀ ਹੱਦ ਤੱਕ ਅਪਣਾਉਣਾ ਪਏਗਾ ਤੇ ਸਖਤ ਮਿਹਨਤ ਤੇ ਹੈ ਹੀ ਹੈ ਪੂਰੀ ਤਰੀਕੇ ਦੇ ਨਾਲ ਵਿਸ਼ ਆਪਣੇ ਮਨ ਦੇ ਵਿੱਚ ਲੈ ਕੇ ਚੱਲੋਗੇ ਤਾਂ ਫੇਰ ਤੁਸੀਂ ਉਸ ਕੰਮ ਦੇ ਵਿੱਚ ਕਾਮਯਾਬੀ ਜਿਹੜੀ ਨਾ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਪ੍ਰਾਪਤੀ ਕਾਮਯਾਬੀ ਦੇ ਲਈ ਜ਼ਿੰਦਗੀ ਦਾ ਬੜਾ ਵੱਡੀ ਸਟਰਗਲ ਹੁੰਦੀ ਹੈ ਉਹਦੇ ਵਿੱਚ ਉਹ ਕਾਮਯਾਬੀ 1-2 ਦਿਨਾਂ ਦੇ ਵਿੱਚ ਨਹੀਂ ਮਿਲ ਜਾਂਦੀ ਪਿਕਾਸੋ ਪਾਬਲੋ ਪਿਕਾਸੋ ਸਪੇਨ ਦਾ ਇੱਕ ਪੇਂਟਰ ਹੈ ਸੀ ਜਿਸਦਾ ਨਾਮ ਦੁਨੀਆਂ ਦੇ ਵਿੱਚ ਬਹੁਤ ਮਸ਼ਹੂਰ ਹੈ ਤੁਸੀਂ ਨਾਮ ਉਸਦਾ ਸੁਣਿਆ ਹੋਏਗਾ ਇੱਕ ਵਾਰ ਕੋਈ ਔਰਤ ਜਾ ਰਹੀ ਸੀ ਉਸਨੇ ਦੇਖਿਆ ਕਿ ਪਾਬਲੋ ਪਿਕਾਸੋ ਖੜਾ ਹੈ ਤੇ ਉਹਨੇ ਉਸਨੂੰ ਪਹਿਚਾਣ ਲਿਆ ਗਈ ਤਾਂ ਵੀ ਦੁਨੀਆਂ ਦਾ ਮੰਨਿਆ ਪਰਮੰਨਿਆ ਚਿੱਤਰਕਾਰ ਹੈ ਪੇਂਟਰ ਹੈ ਉਹਨੂੰ ਕਹਿੰਦੀ ਹੈ ਪਿਕਾਸੋ ਨੂੰ ਕਹਿੰਦੀ ਕਿ ਸਰ ਮੈਂ ਤੁਹਾਨੂੰ ਪਹਿਚਾਣ ਲਿਆ ਤੁਸੀਂ ਦੁਨੀਆਂ ਦੇ ਮੰਨੇ ਪਰਮੰਨੇ ਜਿਹੜੇ ਚਿੱਤਰਕਾਰ ਹੋ ਤੇ ਮੈਨੂੰ ਕੋਈ ਛੋਟੀ ਮੋਟੀ ਇੱਕ ਪੇਂਟਿੰਗ ਹੀ ਬਣਾ ਦਿਓ ਉਹ ਕਹਿੰਦਾ ਨਹੀਂ ਹੁਣ ਤਾਂ ਮੈਂ ਬਿਜ਼ੀ ਹਾਂ ਤੇ ਮੈਂ ਨਹੀਂ ਬਣਾ ਸਕਦਾ ਉਹ ਜ਼ਿਆਦਾ ਜਿੱਦ ਪੈ ਗਈ ਔਰਤ ਉਹ ਕਹਿੰਦੀ ਨਹੀਂ ਮੈਨੂੰ ਹੁਣੇ ਬਣਾ ਕੇ ਦਿਓ ਮੈਂ ਤੁਹਾਡੀ ਬੜੀ ਫੈਨ ਹਾਂ ਤੁਹਾਡੀ ਬੜੇ ਐਡਮਾਇਰਰ ਹੋ ਤੁਸੀਂ ਮੇਰੇ ਤੇ ਮੈਨੂੰ ਬਣਾ ਕੇ ਦਿਓ ਉਹਨੇ ਆਪਣੇ ਥੈਲੇ ਦੇ ਵਿੱਚ ਇੱਕ ਛੋਟਾ ਜਿਹਾ ਕਾਗਜ਼ ਕੱਢਿਆ ਤੇ ਬਰੱਸ਼ ਕੱਢ ਕੇ ਨਾ ਉਹਦੇ ਉੱਤੇ ਥੋੜੀਆਂ ਜਿਹੀਆਂ ਲਕੀਲੀਕਾਂ ਲਾਈਨਾਂ ਵਾਹ ਵੂ ਕੇ ਨਾ ਉਹ ਕਾਗਜ਼ ਉਹਨੂੰ ਫੜਾ ਦਿੱਤਾ ਤੇ ਉਹਨੂੰ ਕਹਿੰਦਾ ਵੀ ਜਾ ਇਹ $1 million ਦੀ ਤੇਰੀ ਨਾ ਪਿਕਚਰ ਜਿਹੜੀ ਹੈ ਪੇਂਟਿੰਗ ਮੈਂ ਤੈਨੂੰ ਬਣਾ ਦਿੱਤੀ ਹੈ ਔਰਤ ਬੜੀ ਹੈਰਾਨ ਪਰੇਸ਼ਾਨ ਹੈ ਵੀ ਇਹਨੇ 15-20 ਸੈਕਿੰਡ ਲਗਾਏ ਤੇ ਮੈਨੂੰ ਇਹ ਪੇਂਟਿੰਗ ਜਿਹੜੀ ਬਣਾ ਦਿੱਤੀ ਕਹਿੰਦਾ ਇਹ $1 million ਦੀ ਹੈ ਉਹ ਅਗਲੇ ਦਿਨ ਮਾਰਕੀਟ ਗਈ ਉਹ ਕਹਿੰਦੀ ਮੈਂ ਪਤਾ ਤੇ ਕਰਾਂ ਭਾਈ ਇਹ ਵਾਕਈ $1 million ਦੀ ਕਿ ਮੈਨੂੰ ਐਵੇਂ ਟਰਕਾ ਗਿਆ ਛੋਟੀ ਜਿਹੀ ਕੋਈ ਪੇਂਟਿੰਗ ਬਣਾ ਕੇ ਦੇ ਕੇ ਉਹ ਗਈ ਮਾਰਕੀਟ ਦੇ ਵਿੱਚ ਤੇ ਵਾਕਿਆ ਉਸ ਪੇਂਟਿੰਗ ਦਾ ਮੁੱਲ ਜਿਹੜਾ ਨਾ $1 million ਜਿਹੜਾ ਨਾ ਪਿਆ ਮਾਰਕੀਟ ਦੇ ਵਿੱਚ ਫਿਰ ਆਈ ਫਿਰ ਉਹ ਪਿਕਾਸੋ ਦਾ ਪਤਾ ਟਿਕਾਣਾ ਲੱਭ ਕੇ ਫਿਰ ਉਹਦੇ ਕੋਲ ਗਈ ਉਹਨੂੰ ਕਹਿੰਦੇ ਵੀ ਤੁਸੀਂ ਨਾ ਵਾਕਿਆ ਉਹ ਜਿਹੜੀ ਪੇਂਟਿੰਗ ਮੈਨੂੰ ਬਣਾ ਕੇ ਦਿੱਤੀ ਉਹਦੀ ਤਾਂ ਕੀਮਤ $1 million ਪੈ ਗਈ ਤੇ ਤੁਸੀਂ ਮੈਨੂੰ ਇੱਦਾਂ ਕਰੋ ਪੇਂਟਿੰਗ ਬਣਾਉਣ ਦਾ ਨਾ ਢੰਗ ਸਿਖਾ ਦਿਓ ਤੇ ਮੈਂ ਵੀ ਇਸ ਤਰ੍ਹਾਂ ਦੀ ਪੇਂਟਿੰਗ ਬਣਾਉਣ ਲੱਗ ਜਾਂਗੀ ਉਹਨੇ ਫਿਰ ਮੁਸਕਰਾ ਕੇ ਉੱਤਰ ਦਿੱਤਾ ਉਸ ਨੂੰ ਉਹ ਕਹਿੰਦਾ ਬੀਬੀ ਤੂੰ ਇਹ ਨਾ ਸਮਝ ਵੀ ਮੈਂ ਤੈਨੂੰ 10-15 ਸੈਕਿੰਡ ਦੇ ਵਿੱਚ ਜਿਹੜੀ ਪੇਂਟਿੰਗ ਬਣਾ ਦਿੱਤੀ ਹੈ ਤੇ ਇਸ ਪੇਂਟਿੰਗ ਦਾ ਮੁੱਲ $1 million ਪੈ ਗਿਆ ਤੂੰ ਇਹਦੇ ਪਿੱਛੇ ਦੇਖ ਇਹਦੇ ਪਿੱਛੇ ਮੇਰੀ 30 ਸਾਲ ਦੀ ਜਿਹੜੀ ਤਪੱਸਿਆ ਜਿਹੜੀ ਹੈ ਨਾ ਉਹ ਛੁਪੀ ਹੋਈ ਹੈ ਸੋ ਸਾਨੂੰ ਕਿਸੇ ਵੀ ਇਨਸਾਨ ਦੀ ਕਾਮਯਾਬੀ ਜਿਹੜੀ ਨਜ਼ਰ ਆ ਜਾਂਦੀ ਹੈ ਅਸੀਂ ਉਹਦੀ ਕਾਮਯਾਬੀ ਨੂੰ ਦੇਖ ਕੇ ਅਸੀਂ ਬੜਾ ਝੁਰਦੇ ਰਹਿੰਦੇ ਹਾਂ ਅਸੀਂ ਸੋਚਦੇ ਰਹੇ ਕਿ ਆਦਮੀ ਇੰਨਾ ਕਾਮਯਾਬ ਕਿਉਂ ਹੋ ਗਿਆ ਯਾਰ, ਇੰਨਾ ਉੱਚੇ ਦਰਜੇ ਤੇ ਕਿਵੇਂ ਪਹੁੰਚ ਗਿਆ, ਲੇਕਿਨ ਉਸਦੀ ਉਸ ਕਾਮਯਾਬੀ ਦੇ ਪਿੱਛੇ ਉਹਦੀ ਸਟਰਗਲ ਕਿੰਨੀ ਹੈ, ਉਹਦੀ ਮਿਹਨਤ ਕਿੰਨੀ ਹੈ, ਉਹਦੀ ਹਾਰਡ ਵਰਕ ਕਿੰਨੀ ਹੈ, ਉਹਦੀ ਜਨੂਨ ਕਿੰਨਾ ਉਸ ਕੰਮ ਦੇ ਪ੍ਰਤੀ, ਪਾਗਲਪਨ ਕਿੰਨਾ ਸੀ ਉਹਦੇ ਪ੍ਰਤੀ, ਉਸ ਕੰਮ ਦੇ ਪ੍ਰਤੀ, ਔਰ ਦੀਵਾਨਗੀ ਦੀ ਹੱਦ ਤੱਕ ਕਿਵੇਂ ਉਸਨੂੰ ਉਸਨੇ ਕੰਮ ਨੇ ਅਪਣਾਇਆ, ਇਹ ਚੀਜ਼ਾਂ ਅਸੀਂ ਭੁੱਲ ਜਾਂਦੇ ਹਾਂ। ਸੋ ਕਦੇ ਵੀ ਇੱਕ ਸਟੈਪ ਦੇ ਨਾਲ ਕੋਈ ਚੀਜ਼ ਕਾਮਯਾਬੀ ਨਹੀਂ ਮਿਲਦੀ, ਉਹਦੇ ਪਿੱਛੇ ਤੁਹਾਨੂੰ ਉਮਰ ਗਾਲਣੀ ਪੈਂਦੀ ਹੈ, ਉਹਦੇ ਪਿੱਛੇ ਤੁਹਾਨੂੰ ਸਮਾਂ ਲਗਾਉਣਾ ਪੈਂਦਾ ਹੈ, ਉਹਦੇ ਪਿੱਛੇ ਤੁਹਾਨੂੰ ਹਾਰਡ ਵਰਕ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਤੇ ਤਾਂ ਜਾ ਕੇ ਤੁਸੀਂ ਕਾਮਯਾਬੀ ਦਾ ਜਿਹੜਾ ਨਾ ਉਸ ਮੰਜ਼ਿਲ ਨੂੰ ਜਿਹੜੀ ਪ੍ਰਾਪਤ ਕਰ ਸਕਦੇ ਹੋ, ਉਸ ਨੂੰ ਪ੍ਰਾਪਤ ਜਿਹੜੀ ਕਰ ਸਕਦੇ ਹੋ। ਸੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਟਾਈਮ ਹੁਣ ਵੱਧ ਚੱਲਿਆ ਸਮਾਪਤੀ ਵੱਲ, ਤੇ ਆਪਾਂ ਮਿਲਾਂਗੇ ਕੱਲ ਮੰਗਲਵਾਰ ਨੂੰ ਕੋਈ ਹੋਰ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਇੱਕ ਬੀਬੀ ਗੋਸਲ ਜੀ ਆ ਗਏ, ਇਹਨਾਂ ਦੀ ਜਾਂਦੇ ਜਾਂਦੇ ਗੱਲ ਸੁਣ ਲਈਏ। ਹਾਂਜੀ ਬੀਬੀ ਜੀ, ਜਲਦੀ ਜਲਦੀ ਗੱਲ ਕਰੋ ਜੋ ਅੱਜ ਟਾਈਮ ਹੁਣ ਸਮਾਪਤੀ ਹੋ ਚੱਲੀ ਹੈ ਜੀ। ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ ਡਾਕਟਰ ਜੀ। ਉਹ ਪਰਸੋਂ ਜਿਹੜੇ ਵਾਲਾ ਬਾਗ ਦਾ ਸਾਕਾ ਹੋਇਆ ਤਾਂ ਉਹ ਆਪ ਜਾ ਕੇ ਉਸ ਤੋਂ ਮਿੱਟੀ ਲੈ ਕੇ ਆਇਆ ਖੂਨ ਦਾ, ਬਈ ਮੈਂ
0: ਪ੍ਰਣ ਕੀਤਾ ਸੀ ਨਾ, ਪ੍ਰਣ ਕੀਤਾ ਨਾ ਉਹਨੇ ਉੱਥੇ ਜਾ ਕੇ
1: 12 ਸਾਲ ਦਾ ਸੀ ਉਸ ਵੇਲੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਇਰਾਦਾ ਉਹਨਾਂ ਜੇ ਤਾਂ ਤੁਸੀਂ ਹੁਣ ਦੱਸਿਆ ਉਹਦੇ ਮਨ ਸੀ ਜੋ ਮੈਂ ਕਰੂੰਗਾ
0: ਕਰਕੇ। ਬਸ ਜੀ ਬਸ, ਤੁਸੀਂ ਮਨ ਦੇ ਵਿੱਚ ਤੁਹਾਡੇ ਰੀਝ ਹੋਣੀ ਚਾਹੀਦੀ, ਫੇਰ ਹੀ ਤੁਸੀਂ ਕੰਮ ਕਰ ਸਕਦੇ ਹੋ। ਸੋ ਦੋਸਤੋ ਕੱਲ ਮਿਲਾਂਗੇ ਇਸੇ ਟਾਈਮ 10 ਵਜੇ ਤੋਂ ਲੈ ਕੇ 11 ਵਜੇ ਤੱਕ ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਤੇ ਮਾਨਕ ਸਾਹਿਬ ਦਾ ਇਸ ਨੂੰ ਗਾਣਾ ਜਿਹੜਾ ਇੱਕ ਦੋਸਤ ਨੇ ਫਰਮਾਇਸ਼ ਕੀਤੀ ਸੀ,
2: ਮਦਦਗਾਰ ਹੈ ਇੱਕ ਕਰਤਾਰ ਤੇਰਾ, ਕਿਉਂਕਿ ਤੇਰੇ ਵਿੱਚ ਬਹਿ ਕੇ ਕਰਦਾ ਤੂੰ ਟਿਕ ਅਟਿਕ ਉੱਤੇ, ਜੰਗੀ ਜੋਧਿਆਂ ਜੰਗ ਨੂੰ ਜਿੱਤ ਕੇ ਤੂੰ

0: This is AM 530, CHLO AM, serving Brampton, Mississauga, Toronto, the GTA, and the world at am530.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਗੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
2: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਵੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: all good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: कॉल करो 647-504-1557 या मैसेज करो पंजाबी लहरा दे इंस्टाग्राम पेज ते।
1: ढिलों वीडियो 1980 तो पंजाबी कम्युनिटी दे विच हाजर है। गोर रोड एंड एबनीजर ते लोकेटेड ने IPTV अते गुरबाणी रेडियो दिया सर्विसेज ले। भावें तुसी 4K IPTV सुपर फास्ट अल्ट्रा हाई डेफिनेशन बॉक्स लेना या थोड़े कोल बॉक्स हैगा पर तुसी ढिलों वीडियो दे कस्टमर बनना चाहुंदे हो, नो बफरिंग नो फ्रीजिंग 4K सर्विस ले पुराना बॉक्स कदे भी अपग्रेड अपडेट करवाओ, तुसी ढिलों वीडियो नु कॉल करो। मेन प्रोडक्ट ढिलों वीडियो दा गुरबाणी रेडियो इंडिया लेके जाण वास्ते बेस्ट गिफ्ट, जिस विच संपूर्ण पाठ हैगा श्री गुरु ग्रंथ साहिब जी दा, नितनेम दिया सारिया बाणिया ने, ढाडी वारा ने, 300 शब्द ने, 110-220 दा चार्जर अते ईयर प्लग दे नाल नाल 20 घंटे दी बैटरी, टोरंटो एयरपोर्ट तो लैके थोड़े पिंड तक दा थोड़ा साथी ढिलों वीडियो दा गुरबाणी रेडियो। IPTV दी टॉप दी सर्विस या ढिलों वीडियो गुरबाणी रेडियो गो रोड एबनीजर 7 दिन खुले ने 11 to 8, 905-204-1313, 905-204-1313।
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
0: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1919।

ਏਰਨ ਮਿਲਸ ਐਕੁਰਾ ਏਰਨ ਮਿਲਸ ਐਕੁਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੁਰਾ 9058285800 9058

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ ਨੌ ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਚੜ੍ਹਦੀ ਕਲਾ, ਇੰਜੋਏ ਕਰ ਰਹੇ ਹੋ? ਐਨ ਦਿਲ ਬਾਗੋ ਬਾਗ ਹੈ ਕਿ ਨਹੀਂ? ਦੇਖੋ ਮੰਡੇ ਆ, ਮੰਡੇ ਨੂੰ ਤਾਂ ਚਾਹ ਚੜਿਆ ਹੋਣਾ ਚਾਹੀਦਾ ਯਾਰ ਕਿ ਵਧੀਆ ਯਾਰ, ਇੱਕ ਹੋਰ ਹਫ਼ਤਾ ਦੇਖ ਰਹੇ ਹਾਂ ਅਤੇ ਇਸ ਵੀਕ ਲਿਖ ਲਿਆ ਕਰੋ, ਆਹ ਵੀ ਕਰਨਾ ਉਹ ਵੀ ਕਰਨਾ। ਸੋਚ ਤਾਂ ਬੜਾ ਕੁਛ ਲੈਂਦੇ ਹਾਂ ਬਟ ਜਦੋਂ ਤੱਕ ਲਿਖਦੇ ਨਹੀਂ, ਜਦੋਂ ਤੱਕ ਪਲੈਨਿੰਗ ਨਹੀਂ ਕਰਦੇ ਫਿਰ ਨਹੀਂ ਕੁਛ ਹੁੰਦਾ ਯਾਰ। ਮੈਂ ਵੀ ਵਿੱਚ ਹੀ ਹਾਂ ਹੁਣ, ਮੈਂ ਸੋਚਦਾ ਬਹੁਤ ਕੁਛ ਹੈ ਵੀ ਯਾਰ ਮੈਂ ਇਸ ਵੀਕ ਅੱਜ ਮੈਂ ਆਹ ਵੀ ਕਰਨਾ, ਕੱਲ੍ਹ ਨੂੰ ਮੈਂ ਉਹ ਵੀ ਕਰਨਾ, ਇਹ ਵੀ ਕੰਮ ਪਏ ਆ। ਅਤੇ ਜੇ ਨਾ ਤੁਸੀਂ ਕੰਮਾਂ ਨੂੰ ਦੇਖਦੇ ਨਹੀਂ, ਹੁਣ ਦੇਖਣ ਦਾ ਭਾਵ ਕਿ ਜੇ ਲਿਖਿਆ ਹੋਵੇ ਬੰਦਾ ਦੇਖ ਲੈਂਦਾ, ਅੱਛਾ ਯਾਰ ਠੀਕ ਹੈ ਆਹ ਚੀਜ਼ ਹੋ ਗਈ ਨਹੀਂ ਹੋਈ, ਐਵੇਂ ਪਤਾ ਨਹੀਂ ਕਰੋੜਾਂ ਹੀ ਸੋਚਾਂ ਆਉਂਦੀਆਂ ਨੇ ਰੋਜ਼, ਸੋ ਅੱਧੀਆਂ ਚੀਜ਼ਾਂ ਭੁੱਲ ਜਾਂਦੀਆਂ, ਅੱਧੀਆਂ ਯਾਦ ਰਹਿੰਦੀਆਂ। ਸੋ ਕਰਦੇ ਹਾਂ ਗੱਲਾਂ ਬਾਤਾਂ ਅਤੇ ਲਾਉਂਦੇ ਰੌਣਕਾਂ ਸਟੂਡੀਓ 'ਚ ਗੱਲਬਾਤ ਥੋੜ੍ਹੀ ਸਾਡੀ ਹੋਵੇਗੀ। ਐਂਡ ਲੈਟਸ ਹੈਵ ਅ ਗੁੱਡ ਟਾਈਮ, ਲੈਟਸ ਇੰਜੋਏ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਪਾਈਏ ਤੇ ਖੂਬ ਭੰਗੜਾ ਪਾਈਏ। ਸੋ 9056733337 ਆਪਣਾ ਇੱਕ ਉਹ ਇੱਕ ਵਨ ਐਂਡ ਓਨਲੀ ਫੋਨ ਨੰਬਰ ਹੈ। 905-673-3337 ਆਪਣਾ ਇੱਕੋ ਇੱਕ ਨੰਬਰ ਹੈ ਤੇ ਤੁਹਾਡੇ ਨਾਲ ਕਰੀਏ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਦੀ ਇਸ ਮਿੱਠੀ ਜਿਹੀ ਸ਼ਾਮ ਨੂੰ ਇੰਜੋਏ ਕਰੀਏ। ਸੋ ਅੱਜ ਗੀਤ ਸੰਗੀਤ ਵੀ ਲਾਵਾਂਗੇ, ਥੋੜ੍ਹਾ ਜਿਹਾ ਚਿਲ ਜਿਹਾ ਪ੍ਰੋਗਰਾਮ। ਕੋਸ਼ਿਸ਼ ਰਹਿੰਦੀ ਹੈ ਕਿ ਮੰਡੇ ਨੂੰ ਤੁਹਾਨੂੰ ਬੜੀ ਟੈਨਸ਼ਨ ਜੀ ਨਾ ਦੇਈਏ, ਐਵੇਂ ਮੈਂ ਟੈਨਸ਼ਨ ਵਾਲੀਆਂ ਗੱਲਾਂ ਬਾਤਾਂ ਕਰਨ ਲੱਗ ਗਿਆ। ਚਲੋ ਹੋ ਵੀ ਸਕਦੀਆਂ ਨੇ, ਇਹ ਨਹੀਂ ਪੱਕੀ ਗਰੰਟੀ ਨਹੀਂ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੋਵੇਗੀ, ਬਟ ਫਿਰ ਵੀ ਕਈ ਵਾਰ ਇਹ ਵੀ ਹੁੰਦਾ ਯਾਰ ਕਿ ਕੋਈ ਗੱਲ ਆ ਜਾਂਦੀ ਹੈ ਤੇ ਤੁਸੀਂ ਕਹਿੰਦੇ ਹੋ ਨਾ ਵੀ ਯਾਰ ਸਾਡੇ ਵੀ ਘਰ 'ਚ ਇਹੀ ਹੁੰਦਾ, ਸਾਡੇ ਵੀ ਪਰਿਵਾਰਾਂ 'ਚ ਐਂ ਹੋ ਰਿਹਾ, ਸਾਡੇ ਵੀ ਉਹ ਹੋ ਰਿਹਾ। ਸੋ ਜੇ ਉੱਦਾਂ ਦੀ ਕੋਈ ਗੱਲ ਆ ਵੀ ਜਾਂਦੀ ਹੈ ਤਾਂ ਫਿਰ ਕੋਈ ਬੁਰੀ ਵੀ ਚੀਜ਼ ਨਹੀਂ, ਡਿਸਕਸ਼ਨਾਂ ਵੀ ਹੋ ਲੈਣੀਆਂ ਚਾਹੀਦੀਆਂ ਨੇ, ਉਹ ਵੀ ਬਹੁਤ ਜ਼ਰੂਰੀ ਹੈ। ਸੋ ਆਈ ਹੋਪ ਕਿ ਤੁਹਾਡਾ ਵੀਕਐਂਡ ਵਧੀਆ ਰਿਹਾ ਹੋਵੇਗਾ। ਪਹਿਲੀ ਗੱਲ ਤਾਂ ਵੀਕਐਂਡ ਤੇ ਬਹੁਤ ਬਿਜ਼ੀ ਹੋਣ ਤੋਂ ਬਾਅਦ ਹੁਣ ਥੋੜ੍ਹੀ ਜਿਹੀ ਰਿਲੀਫ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਮਿਲ ਰਹੀ ਹੈ। ਥੋੜ੍ਹਾ ਜਿਹਾ ਆਫ ਸੀਜ਼ਨ ਹੈ, ਵੈਡਿੰਗਸ ਵੀ ਤਕਰੀਬਨ ਖਤਮ ਨੇ, ਫੰਕਸ਼ਨ ਬਹੁਤ ਸਾਰੇ ਸੀਗੇ, ਹੁਣ ਹੌਲੀ ਹੌਲੀ ਹੌਲੀ ਹੌਲੀ ਉਹ ਵੀ ਬੰਦ ਹੋ ਰਹੇ ਨੇ। ਸੋ ਆਈ ਹੋਪ ਕਿ ਤੁਸੀਂ ਆਪਣੇ ਹੁਣ ਇਸ ਰਿਲੈਕਸਿੰਗ, ਆਪਣੇ ਇਸ ਥੋੜ੍ਹੇ ਜਿਹੇ ਚਿਲ ਜਿਹੇ ਸਮੇਂ ਨੂੰ ਇੰਜੋਏ ਕਰ ਰਹੇ ਹੋ। ਹੁਣ ਥੋੜ੍ਹੇ ਜਿਹੇ ਲੋਕ ਫੋਕਸ ਨੇ, ਕਿਹਾ ਅਸੀਂ ਕੰਮ ਵੀ ਕਰਨੇ ਆ, ਨਾਲ ਦੀ ਨਾਲ ਅਸੀਂ ਜਿਹੜੀ ਹੁਣ ਚਿਲ ਕੀਤੀ ਹੈ ਇੰਨੀ, ਉਹ ਮੇਕਅਪ ਵੀ ਕਰਨੀ ਹੈ। ਹੁਣ ਸਮਰ ਤਾਂ ਬਹੁਤ ਸਾਰੇ ਲੋਕ ਕਹਿੰਦੇ ਨਵੀਂ ਯਰ ਕੋਈ ਕੰਮ ਹੀ ਨਹੀਂ ਹੋਏ, ਬਿਜ਼ੀ ਬਹੁਤ ਰਹੇ ਆ। ਚਲੋ ਇੰਜੋਇਮੈਂਟ ਵੀ ਜ਼ਰੂਰੀ ਆ, ਹੁਣ ਜੇ ਆਪਾਂ 24 ਘੰਟੇ 7 ਦਿਨ ਸਮਰ 'ਚ ਵੀ ਉਸ ਕੰਮ ਹੀ ਕੰਮ ਕੰਮ ਹੀ ਕੰਮ ਕਰੀ ਜਾਵਾਂਗੇ, ਫਿਰ ਥੋੜ੍ਹੇ ਕਿਤੇ ਨਾ ਕਿਤੇ ਹੁੰਦਾ ਯਾਰ ਕਿ ਬੰਦਾ ਉਸ ਰਿਲੈਕਸੇਸ਼ਨ ਨੂੰ ਮਿਸ ਕਰਦਾ। ਸੋ ਹੁਣ ਆਪਾਂ ਗੀਤ ਸੰਗੀਤ ਵੀ ਲਾਵਾਂਗੇ, ਪਹਿਲਾਂ ਤੁਹਾਨੂੰ ਇੱਕ ਮੈਸੇਜ ਦੇ ਦਈਏ ਅਤੇ ਉਸ ਮੈਸੇਜ ਤੋਂ ਬਾਅਦ ਫਿਰ ਪਤਾ ਨਹੀਂ ਆਹ ਲਾਈਏ ਜਾਂ ਕੋਈ ਨਵਾਂ ਗੀਤ ਹੈ ਉਹ ਲਾਵਾਂਗੇ, ਦੇਖਦੇ ਹਾਂ। ਮੈਨੂੰ ਤੁਸੀਂ 2-4 ਮਿੰਟ ਦਿਓ ਅਤੇ ਫਿਰ ਲੈਟਸ ਸੀ।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: Authorized and paid by the campaign office of Harsimran Singh.
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਕਿਆ ਬਾਤ ਹੈ, ਜ਼ਰੂਰ। ਐਂਡ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, ਕਦੇ ਵੀ ਤੁਸੀਂ ਕੋਈ ਵੀ ਨੰਬਰ ਲੈਣੇ ਹੋਣ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਜ਼ਰੂਰ ਮੈਸੇਜ ਕਰਦਿਆ ਕਰੋ। ਹੁਣ ਬਹੁਤ ਸਾਰੇ ਨੰਬਰ ਨੇ ਅਸੀਂ ਬੋਲੀ ਦੇ ਨੇ, ਕਈ ਵਾਰ ਤੁਹਾਡੇ ਤੋਂ ਕੋਈ ਲਿਖਿਆ ਨਹੀਂ ਜਾਂਦਾ, ਤਾਂ ਇੰਸਟਾਗ੍ਰਾਮ PUNJABILEHRA ਪੰਜਾਬੀ ਲਹਿਰਾ, PUNJABILEHRA ਪੰਜਾਬੀ ਲਹਿਰਾ ਤੇ ਇੰਸਟਾਗ੍ਰਾਮ ਤੇ ਸਾਨੂੰ ਜ਼ਰੂਰ ਤੁਸੀਂ ਮੈਸੇਜ ਕਰੋ ਤੇ ਆਲਵੇਜ਼ ਅਸੀਂ ਹਾਜ਼ਰ ਹਾਂ। ਤੇ ਕੋਸ਼ਿਸ਼ ਕਰੀ ਦੀ ਯਾਰ ਕਿ ਜੇ ਕੋਈ ਨੰਬਰ ਮੰਗਦਾ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਸਾਨੂੰ ਨੰਬਰ ਦੇ ਦੀ। ਤੁਸੀਂ ਵੀ ਕਹੋ ਕਿ ਬੱਲੇ ਯਾਰ ਨਵੀਂ, ਤੁਸੀਂ ਤਾਂ ਬਸ ਮੈਸੇਜ ਭੇਜਿਆ ਤੇ ਨਾਲ ਹੀ ਸਾਨੂੰ ਨੰਬਰ ਮਿਲ ਗਿਆ, ਇਹ ਫਿਰ ਸਰਵਿਸ ਬਹੁਤ ਜ਼ਰੂਰੀ ਹੈ। ਦੁਆਬਾ ਟਰੈਵਲ ਦੀ ਟੀਮ ਨੇ ਬੜੀਆਂ ਜ਼ਬਰਦਸਤ ਡੀਲਾਂ ਲਾਈਆਂ ਹੋਈਆਂ ਨੇ, ਇੰਡੀਆ ਤਾਂ ਜਾਣਾ ਹੀ ਆ। ਹੁਣ ਸਰਦੀਆਂ ਦੇ ਵਿੱਚ ਇਹੀ ਕੰਮ ਹੁੰਦਾ ਕਿ ਚਲੋ ਹੁਣ ਜਾਂਦੇ ਹਾਂ ਤੇ ਸਨੋਅ ਨੂੰ ਮਿਸ ਕਰਦੇ ਹਾਂ ਤੇ ਲੈਟਸ ਗੋ ਇੰਜੋਏ। ਸੋ ਦੁਆਬਾ ਟਰੈਵਲ, ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ, ਟੋਰਾਂਟੋ ਟੂ ਅੰਮ੍ਰਿਤਸਰ ਦੀ ਫਲਾਈਟ ਹੈ, ਨਵੰਬਰ ਦੇ ਦੂਜੇ ਵੀਕ ਤੁਸੀਂ ਜਾਣਾ, ਇੱਕ ਸਟੋਪ ਹੈ, 2 ਅਟੈਚੀ ਹੈ, 1 ਵੇ, $1,295 ਦੀ ਟਿਕਟ ਹੈ। ਤੇ ਦੁਆਬਾ ਟਰੈਵਲ ਦਾ ਨੰਬਰ ਹੈ 9057967800, ਦੁਆਬਾ ਟਰੈਵਲ 9057967800। ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਅਤੇ ਉਸ ਦੇ ਨਾਲ ਨਾਲ ਇੰਡੀਆ ਦੀਆਂ ਜੇ ਗੱਲਾਂ ਹੁੰਦੀਆਂ, ਅਟੈਚੀ ਵੀ ਚਾਹੀਦੇ ਆ, ਸਾਰਿਆਂ ਨੂੰ ਹੁੰਦਾ ਯਾਰ ਕਿ ਨਵਾਂ ਅਟੈਚੀ ਹੋਵੇ ਅਤੇ ਵਧੀਆ ਟੌਰ ਨਾਲ ਜਾਈ। ਅਗਲੇ ਵੀ ਕਹਿਣ ਕਿ ਬੱਲੇ ਯਾਰ ਤੁਸੀਂ ਤਾਂ ਪੂਰੀਆਂ ਤਿਆਰੀਆਂ ਕਰਕੇ ਆਏ ਹੋ। ਸੋ ਫੈਸ਼ਨ ਆਈ ਕਿਉਂ ਦੇ 3 ਪੀਸ ਲਗੇਜ ਸੈੱਟ 149 ਦਾ, 6 ਬੈੱਡਸ਼ੀਟ ਸੈੱਟ $99 'ਚ, 3 ਕੁਇਲਟ ਤੇ ਕੰਫਰਟਰ ਸੈੱਟ $99 'ਚ। ਬਾਕੀ ਕੱਪੜੇ ਲੈਣੇ ਆ ਤਾਂ ਕੱਪੜਿਆਂ ਦੀ ਇੱਥੇ ਕੋਈ ਰੀਸ ਹੀ ਨਹੀਂ। ਐਮੀ ਵਿਰਕ ਜਦੋਂ ਬਣੀ ਗਏ ਫੈਸ਼ਨ ਆਈ ਕਿਊ ਦੇ ਬ੍ਰਾਂਡ ਅੰਬੈਸਡਰ ਯਾਰ, ਤਾਂ ਹੋਰ ਕੀ ਚਾਹੀਦਾ। ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਵਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ। ਸੋ ਫੈਸ਼ਨ ਆਈ ਕਿਊ 905-453-2225-905-453-2225 ਲਾ ਦੀਏ ਫਿਰ ਮੋਢੇ ਤੋਂ ਤਿਲਕ ਦਾ ਜਾਵੇ ਸਤਾਰਾਂ ਬਲ ਖਾਵੇ।

0: ਸੋ ਹੁਣ ਦੁਪੱਟਿਆਂ ਦਾ ਦੌਰ ਫਿਰ ਤੋਂ ਚੱਲ ਗਿਆ ਯਾਰ। ਇੱਕ ਸਮਾਂ ਸੀਗਾ ਜਦੋਂ ਬਸ ਜੀਨਾਂ ਹੀ ਦਿਸਦੀਆਂ ਸੀਗੀਆਂ। ਮੈਨੂੰ ਯਾਦ ਹੈ ਗਾਣੇ ਵੀ ਬੜੇ ਆਏ ਸੀਗੇ ਯਾਰ ਉਹਨਾਂ ਦਿਨਾਂ ਦੇ ਵਿੱਚ ਵੀ, ਸਾਰੀ ਫੈਮਿਲੀ ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ ਜੀਨ ਕੁੜੀਏ, ਤੇ ਬੜੀਆਂ ਹੋਰ ਚਲੋ ਚੀਜ਼ਾਂ ਸੀਗੀਆਂ ਉਦੋਂ, ਜੀਨਾਂ ਵੀ ਪਾਪੂਲਰ ਹੋਈਆਂ ਤੇ ਡਰੈਸਾਂ ਵੀ ਸਕਰਟਾਂ ਵੀ ਯੇ ਵੋ। ਪਰ ਫਿਰ ਉਹ ਸਾਰੇ ਦੌਰ ਤੋਂ ਬਾਅਦ ਅੱਜ ਹੁਣ ਇੱਕ ਵਾਰ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਜੋ ਪੰਜਾਬੀ ਇੰਡੀਅਨ ਜਿਹੜਾ ਆਪਣਾ ਪਹਿਰਾਵਾ ਉਹ ਯਾਰ ਬਹੁਤ ਕਹਿੰਦੇ ਹੁੰਦੇ ਆ ਕਿ ਟ੍ਰੈਂਡ ਦੇ ਵਿੱਚ ਹੈ ਇੱਕ ਵਾਰ ਫਿਰ ਤੋਂ। ਕਿੰਨੇ ਸੂਟਾਂ ਵਾਲੇ ਸਟੋਰ ਕਸਟਮ ਡਿਜ਼ਾਈਨਰ ਇੱਥੇ ਵੀ ਯਾਰ ਖੁੱਲ ਚੁੱਕੇ ਨੇ ਤੇ ਦੇ ਸੋ ਬਿਜ਼ੀ। ਸੋ ਦੁਪੱਟਿਆਂ ਦੀ ਪੂਰੀ ਟੌਰ ਹੈ ਤੇ ਸ਼ਰਾਰੇ ਗਰਾਰੇ ਪਲਾਜ਼ੋ ਲਹਿੰਗੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਆਪਾਂ ਨੂੰ ਵਿਰਾਸਤ ਚ ਮਿਲੀਆਂ, ਇਹ ਨਹੀਂ ਕਦੇ ਖਤਮ ਹੁੰਦੀਆਂ। ਚਲੋ ਟ੍ਰੈਂਡ ਆਉਂਦੇ ਜਾਂਦੇ ਰਹਿੰਦੇ ਆ ਤੇ ਹੁਣ ਦੇਖੋ ਕੋਈ ਵੀ ਫੰਕਸ਼ਨ ਹੈ ਕੁੜੀਆਂ ਕਹਿੰਦੀਆਂ ਸਾਨੂੰ ਪਰਾਂਦੀਆਂ ਕਿੱਥੋਂ ਮਿਲਣਗੀਆਂ ਬਈ, ਸਾਨੂੰ ਘੱਗਰੇ ਕਿੱਥੋਂ ਮਿਲਣਗੇ, ਸਾਨੂੰ ਆਹ ਕਿੱਥੋਂ ਮਿਲੂ, ਸਾਨੂੰ ਉਹ ਕਿੱਥੋਂ ਮਿਲੂ। ਤੇ ਮੁੰਡੇ ਵੀ ਕੁੜਤੇ ਪਜਾਮੇ ਸ਼ੇਰਵਾਨੀਆਂ। ਤੇ ਕੱਲ ਪਰਸੋਂ ਮੇਰਾ ਇੱਕ ਯਾਰ ਮਿੱਤਰ ਹੈ ਉਹ ਕਹਿੰਦਾ ਨਵੀਂ ਯਾਰ ਤੇਰੇ ਕੋਲ ਕੋਈ ਸ਼ੋਲ ਜਾਂ ਲੋਈ ਹੈਗੀ ਆ? ਮੈਂ ਕਿਹਾ ਹਾਂ ਬਥੇਰੀਆਂ ਪਈਆਂ, ਲੈ ਜਾ। ਤੇ ਉਹ ਵੀ ਪਾ ਕੇ ਗਿਆ, ਕਹਿੰਦਾ ਯਾਰ ਸਾਰੇ ਕਹਿੰਦੇ ਵਾਹ ਬਈ ਵਾਹ ਟੌਹਰ ਹੀ ਬੜੀ ਕੱਢੀ ਆ। ਸੋ ਟੌਹਰ ਤਾਂ ਆਪਣੇ ਪਹਿਰਾਵੇ ਦੀ ਬਿਲਕੁਲ ਮੈਂ ਕਹਿੰਦਾ ਕਿ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਆ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ ਤੇ ਨੰਬਰ ਹੈ ਆਪਣਾ 9056733 37 9056733 37 ਆਪਣਾ ਫੋਨ ਨੰਬਰ ਹੈ, ਯਾਦ ਰੱਖੋ ਜ਼ਰੂਰ ਮੈਸੇਜ ਤੁਸੀਂ ਅਨਾਜ ਮਾਰਟ ਦਾ। ਅਨਾਜ ਮਾਰਟ ਗਰੋਸਰੀ ਸਟੋਰ ਤੁਹਾਡੇ ਲਈ ਖੁੱਲ ਚੁੱਕਿਆ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ। ਤੇ ਅਨਾਜ ਮਾਰਟ ਦੀ ਸਫਾਈ, ਅਨਾਜ ਮਾਰਟ ਦੀ ਓਰਗਨਾਈਜੇਸ਼ਨ, ਤੇ ਮੈਂ ਕਹਿੰਦਾ ਕਿ ਅਨਾਜ ਮਾਰਟ ਦੀ ਜਿੰਨੀ ਤਾਰੀਫ ਕਰੀਏ ਓਨੀ ਹੀ ਘੱਟ ਹੈ। ਸਾਰੀ ਆਪਣੀ ਗਰੋਸਰੀ ਬਾਕੀ ਸਾਰਾ ਆਪਣਾ ਘਰ ਦਾ ਜਿੰਨਾ ਸਮਾਨ ਚਾਹੀਦਾ ਤੁਹਾਨੂੰ ਅਨਾਜ ਮਾਰਟ ਏਅਰਪੋਰਟ ਰੋਡ ਐਂਡ ਮੇਫੀਲਡ ਦੇ ਬਿਲਕੁਲ ਕੋਰਨਰ ਤੇ ਮਿਲੇਗਾ। ਸੋ ਅਨਾਜ ਮਾਰਟ ਤੇ ਤੁਸੀਂ ਵਿਜ਼ਿਟ ਕਰੋ ਐਂਡ ਆਪਣੇ ਮਨਪਸੰਦ ਦੀ ਗਰੋਸਰੀ ਤੁਸੀਂ ਜ਼ਰੂਰ ਹੋ। ਹਾਰਡਵੁੱਡ ਜਾਇੰਟ ਦੀ ਟੀਮ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ। ਹਾਰਡਵੁੱਡ ਜਾਇੰਟ ਜਿੱਥੇ ਕਿ ਆਪਣੇ ਯਾਰ ਕਮਿਊਨਿਟੀ ਦਾ ਬਹੁਤ ਹੀ ਵੱਡਾ, ਬੜਾ ਹੀ ਸ਼ਾਨਦਾਰ ਹਾਰਡਵੁੱਡ ਲੈਮਨੇਟ ਵਾਈਨਲ ਟਾਇਲ ਫਲੋਰਿੰਗ ਦਾ ਸਟੋਰ ਹੈ। ਹਾਰਡਵੁੱਡ ਜਾਇੰਟ ਨੇ ਹੁਣ ਆਪਣੀ ਲੋਕੇਸ਼ਨ ਵੀ ਅਪਗ੍ਰੇਡ ਕੀਤੀ ਉੱਥੇ ਨਾਲ ਹੀ। ਸੋ ਸਟੀਲਸ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ ਤੇ ਜਿੰਨੇ ਵੀ ਸਾਡੇ ਕੋਈ ਵੀ ਕੰਟਰੈਕਟਰ ਮਿੱਤਰ ਸੱਜਣੇ ਤੁਸੀਂ ਜਾਓ ਹਾਰਡਵੁੱਡ ਜਾਇੰਟ। ਹਾਰਡਵੁੱਡ ਜਾਇੰਟ, ਹਾਰਡਵੁੱਡ ਜਾਇੰਟ ਦੀ ਬੱਲੇ ਬੱਲੇ, ਹਾਰਡਵੁੱਡ ਜਾਇੰਟ ਦੀ ਟੌਰ, ਹਾਰਡਵੁੱਡ ਜਾਇੰਟ ਦੀ ਕਹਿੰਦੇ ਨਹੀਂ ਹੁੰਦੇ ਕਿ ਜਿੱਥੇ ਵੀ ਜਾਓ ਤਾਰੀਫ ਹੁੰਦੀ ਜ਼ਰੂਰ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਅੱਜ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਇੱਕ ਮੁੰਡਾ ਤੇ ਉਹ ਵੌਨ ਦੇ ਵਿੱਚ 205 ਕਿਲੋਮੀਟਰ ਪਰ ਆਵਰ ਦੀ ਸਪੀਡ ਤੇ ਜਾ ਰਿਹਾ ਸੀ। ਹੈ ਦੇਖੋ ਤੁਸੀਂ ਗੱਡੀ ਯਾਰ ਕਮਾਲ ਦੀ ਗੱਲ ਹੈ। ਗੱਡੀ ਐਸੀ ਕਿਹੜੀ ਸੀ ਭਰਾਵਾ ਤੇਰੇ ਕੋਲ ਜਿਹੜੀ 205 ਤੇ ਆਡੀ ਜਾ ਰਹੀ ਸੀਗੀ? ਸੋ ਸਵੇਰ ਦੀ 1:37 ਦੀ ਰਾਤ ਦੀ ਗੱਲ ਹੈ, ਰਾਤ ਕਹਿ ਲਓ ਸਵੇਰ ਕਹਿ ਲਓ, ਪਾਈਨ ਵੈਲੀ ਦੇ ਉੱਤੇ 40 ਸਾਲ ਦਾ ਪਿਕਰਿੰਗ ਦਾ ਰਹਿਣ ਵਾਲਾ ਬ੍ਰੈਥ ਸੈਂਪਲ ਵੀ ਦਿੱਤੀ ਤੇ ਇੱਕ ਅਲਰਟ ਵੀ ਰਜਿਸਟਰ ਹੋਇਆ। ਸੋ ਉਹਨੂੰ ਚਾਰਜ ਕੀਤਾ ਗਿਆ ਸਪੀਡਿੰਗ, ਸਟੰਟ ਡਰਾਈਵਿੰਗ ਅਤੇ ਕੇਅਰਲੈਸ ਡਰਾਈਵਿੰਗ ਦੇ ਨਾਲ। ਤੁਸੀਂ ਮੈਨੂੰ ਸੱਚੋ ਸੱਚ ਦੱਸਿਓ ਯਾਰ, ਤੁਸੀਂ ਮੈਕਸੀਮਮ ਕਿੰਨੀ ਕੁ ਸਪੀਡ ਤੱਕ ਗੱਡੀ ਚਲਾਈ ਹੈ? ਹੁਣ ਚਲੋ 150 ਤਾਂ ਆਪਾਂ ਟੱਚ ਕੀਤਾ ਹੋਇਆ, ਪਰ 205 ਬੰਦੇ ਦਾ ਯਾਰ ਕੰਟਰੋਲ ਕਿਵੇਂ ਰਹਿੰਦਾ ਗੱਡੀ ਤੇ? ਮੈਂ ਹੁਣ ਫੋਟੋ ਵੀ ਦੇਖ ਰਿਹਾ ਆਡੀ ਦਾ, ਮੈਨੂੰ ਲੱਗਦਾ ਯਾਰ ਆਡੀ ਦਾ SUV ਆ, ਪਤਾ ਨਹੀਂ Q5 ਹੈ Q7 ਹੈ ਕਿਹੜਾ, ਬਟ ਯਾਰ 205 ਆਪਾਂ ਤਾਂ 140-150 ਤੇ ਜਾਂਦੇ ਹਾਂ ਤਾਂ ਲੱਗਦਾ ਜਿਵੇਂ ਗੱਡੀ ਉੱਡਦੀ ਜਾ ਰਹੀ ਹੈ, ਇਹ ਫਿਰ ਵੀ 205। ਸੋ ਨੰਬਰ ਹੈ ਆਪਣਾ 9056733337। ਮੈਨੂੰ ਸੱਚੋ ਸੱਚ ਦੱਸਿਓ ਤੁਸੀਂ ਮੈਕਸੀਮਮ ਕਿਸ ਸਪੀਡ ਤੇ ਗੱਡੀ ਚਲਾਈ ਹੋਈ ਹੈ? ਜੇ 170-80-90 ਵੀ ਟੱਚ ਕੀਤਾ ਤਾਂ ਦੱਸੋ, ਪਰ 200 ਤਾਂ ਨਹੀਂ ਕਿਸੇ ਨੇ ਟੱਚ ਕੀਤਾ ਹੋਣਾ ਯਾਰ। ਤੁਸੀਂ ਇੰਨੇ ਡੇਅਰ ਡੈਵਲ ਹੈਗੇ ਹੋ ਯਾਰ, ਪਤਾ ਨਹੀਂ ਇੰਨੀ ਸਪੀਡ ਨਾਲ ਜਾਣਾ ਕਿੱਥੇ ਆ, ਇਹ ਤਾਂ ਜਹਾਜ਼ ਨੂੰ ਬੰਦਾ ਟੌਪ ਕਰਨ ਨੂੰ ਫਾਇਦਾ ਲੱਗਦਾ ਸੀਗਾ। ਸੋ ਚਲੋ ਫੜਿਆ ਗਿਆ, ਹੁਣ ਇਹੋ ਜਿਹੇ ਬੰਦੇ ਨੂੰ ਤਾਂ ਕਦੇ ਲਾਇਸੈਂਸ ਇਹਨਾਂ ਤੋਂ 205 'ਚ ਜਿਹੜੇ ਜਾ ਰਹੇ ਨੇ। ਮਾੜੀ ਜਿਹੀ ਵੀ ਗੱਡੀ ਕਿਤੇ ਟੱਕਰ ਜਾਂਦੀ ਤਾਂ ਚਲੋ ਜੀ ਨੁਕਸਾਨ ਜਿੰਨਾ ਮੀਨੋ ਹੋ ਸਕਦਾ ਸੀ, ਲੱਕੀਲੀ ਜਿਹੜੇ ਬਾਕੀ ਡਰਾਈਵਰ ਸੀਗੇ ਉਹ ਬਚ ਗਏ। ਇੱਕ ਮੈਂ ਬਿਯੋਂਡ ਆਈਵਰ ਦਾ ਨੰਬਰ ਤੁਹਾਨੂੰ ਜ਼ਰੂਰ ਦੇਵਾਂ, ਕਿਸੇ ਨੇ ਵੀ ਅਗਰ ਐਨਕਾਂ ਲੈਣੀਆਂ ਹੰਬਰ ਵੈਸਟ ਅਤੇ ਗੋਲਵੇ ਦੇ ਬਿਲਕੁਲ ਕੋਰਨਰ ਤੇ ਬਿਯੋਂਡ ਆਈਵਰ ਤੁਹਾਡੇ ਲਈ ਹਾਜ਼ਰ ਹੈ। ਇੱਕ ਐਨਕ ਲਓ, ਦੂਜੀ ਐਨਕ ਬਿਲਕੁਲ ਫਰੀ ਫਰੀ ਫਰੀ ਫਰੀ। ਬਿਯੋਂਡ ਆਈਵਰ ਹੰਬਰ ਵੈਸਟ ਗੋਲਵੇ ਬਿਯੋਂਡ ਆਈਵਰ ਦਾ ਨੰਬਰ ਹੈ 9057933937 ਤੇ ਰੋਮੀ ਬਾਈ ਜੀ ਨੂੰ ਵਿਜਿਟ ਕਰੋ, ਆਈ ਡਾਕਟਰ ਇੱਥੇ ਅਵੇਲੇਬਲ ਨੇ ਤੇ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਇਹ ਕਰਦੇ ਨੇ। 1706 ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ? ਵਧੀਆ ਜੀ।
1: ਚਲੋ ਨਵੀਂ ਨਵੀਂ ਡੋਜ ਚਾਰਜਰ ਲਈ ਸੀ ਤੇ ਫਰੈਂਡ ਦੇ ਲਈ ਜੈਨੇਸਿਸ, ਉਹ ਪਹਿਲਾਂ ਹੰਡਾਈ ਦੀ ਹੁੰਦੀ ਸੀ ਜੈਨੇਸਿਸ ਤੇ ਉਹਨਾਂ ਦਾ ਜੀ ਅਰਾਊਂਡ 1670 ਦੀ ਗੱਲ ਹੈ
0: ਜੀ।
1: ਤੇ ਉਦੋਂ ਆਪਾਂ ਅਲਬਰਟਾ ਸੀ ਉੱਥੇ ਯੈਲੋ ਹੈਡ ਤੇ, ਉੱਥੇ ਭਜਾਈ ਸੀ 240-240 ਤੱਕ ਚੱਲ ਗਏ ਸੀ।
0: ਕਿੰਨੀ ਤੱਕ?
1: 240 ਤੱਕ।
0: 240 ਤੱਕ
1: ਭਜਾ ਗਿਆ ਨਿਕਲ ਗਿਆ ਪੂਰੀ ਸਮੈਲ ਆਉਣ ਲੱਗ ਪਈ ਚਾਰਾਂ ਜਾਂ ਜਦੋਂ ਕਰਵ ਤੇ ਇਕਦਮ ਮੁੜੀ ਜੀ ਉਦੋਂ ਫਿਰ ਸਾਈਡ ਦੇ ਖਿਲਾਰ
0: ਟੱਚ ਕੀਤਾ ਚਾਰਜਰਾਂ ਦੀ ਟੌਰ ਵੀ ਬਹੁਤ ਸੀ, ਹੁਣ ਤਾਂ ਚਲੋ ਸਾਰਾ ਕੋਲ ਹੈ।
1: ਫੈਲਕਨ ਬਹੁਤ ਸੋਹਣਾ ਗਾਣਾ ਜੀ। ਹਾਂਜੀ ਹਾਂਜੀ, ਫੈਲਕਨ
0: ਕਿਹਦਾ ਗਾਣਾ ਇਹ?
1: ਮੈਂ ਤਾਂ ਟੈਕਸਟ ਕੀਤਾ, ਮੇਰੇ ਖਿਆਲ ਨਾਲ ਤੁਹਾਨੂੰ ਪਹੁੰਚਿਆ ਕਿ ਨਹੀਂ,
0: ਮੈਨੂੰ ਆਇਆ ਨੀ। ਫੈਲਕਨ ਗਾਣਾ,
1: ਫੈਲਕਨ ਬਾਈ ਲੱਖੀ ਘੁੰਮਣ।
0: ਠੀਕ ਹੈ ਲੱਖੀ ਘੁੰਮਣ ਮੈਨੂੰ ਲੱਭ ਗਿਆ। ਨੋ ਪ੍ਰੋਬਲਮ, ਥੈਂਕ ਯੂ ਵੈਰੀ
1: ਮਚ। ਟਾਈਮ ਦੁਬਾਰਾ ਆਉਣਾ ਜੇ ਤੇ ਉਹਦੇ ਤੇ ਗਾਣਾ
0: ਟ੍ਰਾਈ ਕਰਨਾ ਲਾਜ਼ਮੀ। ਪਰ ਦੇਖੋ ਇਹ ਬਾਈ ਜੀ ਕਹਿੰਦੇ ਕਿ ਨਵੀਂ ਮੈਂ ਗੱਡੀ 240 ਤੇ ਚਲਾਈ ਹੋਈ ਆ, ਮੈਨੂੰ ਥੋੜਾ ਯਕੀਨ ਜਿਹਾ ਨਹੀਂ ਹੋ ਰਿਹਾ ਯਾਰ ਕਿ 240 ਤੇ ਵਾਕਈ। ਸੋ ਤੁਸੀਂ ਦੱਸੋ, ਤੁਸੀਂ ਮੈਕਸੀਮਮ ਗੱਡੀ ਆਪਣੀ ਕਿੰਨੀ ਕੁ ਸਪੀਡ ਤੇ ਚਲਾਈ ਹੈ? ਨੰਬਰ ਆਪਣਾ 9056733337। ਆਨੈਸਟਲੀ ਦੱਸਣਾ ਹੈ ਮੇਰਾ, ਕਹਿ ਦਿਓ ਨਵੀਂ ਇਸ ਦਾ 350 ਤੇ ਵੀ ਪਹੁੰਚਦੀ ਕਰਦੀ ਸੀ ਗੱਡੀ। ਸੋ 905-673-3337 ਆਪਣਾ ਨੰਬਰ ਹੈ, 9056733337 9056733337 ਤੇ ਗੱਲਬਾਤ ਹੋ ਰਹੀ ਹੈ। ਵੈਸੇ ਦੇਖੋ ਆਪਾਂ ਸਪੀਡਿੰਗ ਨੂੰ ਨਾ ਇੰਡੋਰਸ ਕਰ ਰਹੇ ਹਾਂ ਨਾ ਪ੍ਰਮੋਟ ਕਰ ਰਹੇ ਹਾਂ। ਮੈਂ ਤਾਂ ਦੇਖੋ, ਮੈਨੂੰ ਤਾਂ 205 ਦੇ ਉੱਤੇ ਯਕੀਨ ਨਹੀਂ ਸੀ ਹੋ ਰਿਹਾ। ਮੈਂ ਹੁਣੇ ਆਪਣੇ ਡੈਡ ਨਾਲ ਗੱਲ ਕਰ ਰਹੇ ਸੀ, ਉਹ ਕਹਿੰਦੇ ਕਿ ਨਵੀਂ ਯਾਰ 205 ਤੇ ਅਗਲਾ ਗੱਡੀ ਲੈ ਕੇ ਮੈਂ ਗਿਆ। ਮੈਂ ਕਿਹਾ ਦੇਖਦੇ ਹਾਂ, ਜਿਹੜੀ ਆਪਣੇ ਸੱਜਣ ਮਿੱਤਰ ਵੀ ਬਥੇਰੇ ਹੋਣਗੇ ਜਿਹੜੇ ਬਸ ਸ਼ੌਕ ਰੱਖਦੇ ਆ ਸਪੀਡਿੰਗ ਦਾ। ਰਾਜਵੰਤ ਕੌਰ ਨੂੰ ਕਾਲ ਕਰੋ, ਜੇ ਗੱਡੀਆਂ ਦੀ ਘਰਾਂ ਦੀ ਤੁਹਾਡੀ ਇੰਸ਼ੋਰੈਂਸ ਨਹੀਂ ਹੋ ਰਹੀ ਤਾਂ ਰਾਜਵੰਤ ਕੌਰ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਐਕਸਪਰਟ ਨੇ ਰਾਜਵੰਤ, ਤੇ ਰਾਜਵੰਤ 30 ਕੰਪਨੀਆਂ ਨਾਲ ਗੱਲਬਾਤ ਕਰਕੇ ਤੁਹਾਨੂੰ ਐਸਟੀਮੇਟ ਲੈ ਕੇ ਦਿੰਦੇ ਨੇ ਤੇ 30 ਤੋਂ ਲੈ ਕੇ 35% ਤੱਕ ਦੇ ਡਿਸਕਾਊਂਟ ਲੈ ਕੇ ਦਿੰਦੇ ਨੇ। ਰਾਜਵੰਤ ਕੌਰ 6476744735 6476744735 4735 ਰਾਜਵੰਤ ਕੌਰ 2323 ਹੈਲੋ
2: ਹਾਂਜੀ ਵੀਰੇ ਕੀ ਹਾਲ ਚਾਲ ਹੈ ਜੀ
0: ਵਧੀਆ ਵੀਰੇ ਕਿੱਦਾਂ
2: ਠੀਕ ਜੀ ਆਪਾਂ ਭਜਾਈ ਵੀਰੇ 164 ਤੱਕ
0: 164
2: ਆ ਰਹੇ ਸੀਗੇ ਹਾਂਜੀ ਔਰੇਲੀਆ ਤੋਂ ਆ ਰਹੇ ਸੀ ਹਾਈਵੇ 11 ਤੇ ਨਾਰਮਲ 90 ਦੀ ਉੱਥੇ ਸਪੀਡ ਜ਼ੋਨ ਹੈ ਤੇ ਅਰਾਊਂਡ 100 510 ਤੇ ਆ ਰਹੇ ਤੇ ਐਸਯੂਵੀ ਲੰਘੀ ਨਾ ਕੋਲੋਂ ਬੜੀ ਤੇਜ਼ ਜੈਗੁਆਰ ਦੀ ਵੈਸੇ ਅਸੀਂ ਦੋ ਤਿੰਨ ਜਣੇ ਸੀਗੇ ਤੇ ਉਹਨੂੰ ਕਹੀ ਯਾਰ ਆ ਥੋੜੇ ਜਿਹਾ ਮਤਲਬ ਰੂਡਲੀ ਆਪਾਂ ਨੂੰ ਓਵਰਟੇਕ ਕਰਕੇ ਆਪਣੇ ਮੂਹਰੇ ਆ ਕੇ ਬ੍ਰੇਕਾਂ ਜਿਹਾ ਮਾਰ ਰਿਹਾ ਤੇ ਉਹਦੇ ਨਾਲ ਥੋੜੀ ਜਿਹੀ ਮਤਲਬ ਸੋਰਟ ਆਫ ਰੇਸਿੰਗ ਜੀ ਲੱਗ ਗਈ ਉਹਦੇ ਨਾਲ ਨਾ ਤੇ ਇੱਕ ਵਾਰ ਤਾਂ ਜਿਵੇਂ 110 ਤੋਂ 120 ਹੋਈ 30 ਹੋਈ 40 ਹੋਈ 50-54 ਤੇ ਉਹਨੂੰ ਓਵਰਟੇਕ ਕਰ ਲਿਆ ਮੇਰੇ ਕੋਲ ਸੀਗੀ ਹੋਂਡਾ ਸਿਵਿਕ ਆਪਾਂ ਤਾਂ ਜੈਗੁਆਰ ਦੱਬ ਲਈ ਐਂਡ ਆਫਟਰ ਦੈਟ ਦੈਟ ਗਾਏ ਪਤਾ ਨੀ ਉਹਨੂੰ ਕੀ ਹੋਇਆ ਕੀ ਨਹੀਂ ਉਹ ਤਾਂ ਦੇਖਿਆ ਹੀ ਨੀ ਫਿਰ ਸਾਨੂੰ ਆਪਾਂ ਨੂੰ ਆਪਣੀ ਔਕਾਤ ਪਤਾ ਚੱਲ ਜੀਗੀ ਸਿਵਿਕ ਇਜ਼ ਨੋਵੇਅਰ ਯੂ ਨੋ ਨੋਵੇਅਰ
0: ਤੁਸੀਂ ਸੋਚਿਆ ਹੋਣਾ ਹੈ ਜੈਗੁਆਰ ਕੀ ਚੀਜ਼ ਹੈ ਸਿਵਿਕ ਦੇ ਮੂਹਰੇ ਹੈ ਉੱਡੀ ਨਾ ਜਾਈਏ ਫਿਰ ਵੀ 164 ਵੀ ਕਿਹੜਾ ਕੋਈ ਘੱਟ ਸਪੀਡ ਹੈ
2: ਹਾਂਜੀ ਬਿਲਕੁਲ ਸ਼ੇਕ ਕਰਨ ਲੱਗ ਗਈ ਸੀ ਕਾਰ ਵੈਸੇ ਵੀ ਸਿਵਿਕ ਥੋੜੀ ਹਲਕੀ ਕਾਰ ਹੈ 20-30 ਤੱਕ ਠੀਕ ਹੈ ਬਟ 164 ਤੇ ਉਹ ਕੰਬਣ ਜੇ ਲੱਗ ਗਈ ਸੀ ਐਂਡ ਦੈਨ ਯੂ ਨੋ ਆਈ ਗਾਟ ਸਕੇਅਰਡ ਐਂਡ ਆਈ ਸੇਡ ਠੀਕ ਹੈ ਵਾਪਸ ਆ ਜਾਓ ਆਪਣੀ ਪੈਂਚ
0: ਤੁਸੀਂ ਬੜੇ ਦਲੇਰ ਹੋ ਸਿਵਿਕ ਨੂੰ ਹੀ ਲੈ ਗਏ 164 ਤੇ ਪ੍ਰਸ਼ਾਂਤ ਬਾਈ ਜੀ ਯਾਰ ਪ੍ਰਸ਼ਾਂਤ ਹੁਣਾਂ ਤੋਂ ਮੈਂ ਕਾਫੀ ਕੰਮ ਕਰਾ ਰਿਹਾ ਤੇ ਬੰਦੇ ਬਹੁਤ ਕਮਾਲ ਦੇ ਨੇ ਇਹ ਜਿਹਨਾਂ ਤੋਂ ਕੋਈ ਕੋਈ ਥੋੜੀ ਰੈਨੋਵੇਸ਼ਨ ਹੋਣ ਵਾਲੀ ਹੈ ਆਈ ਨੀ ਵੀ ਆਹ ਵੀ ਕਰਾ ਲਓ ਉਹ ਵੀ ਕਰਾ ਲਓ ਇਹਨਾਂ ਨੇ ਤੁਹਾਨੂੰ ਉਹ ਚੀਜ਼ ਜਾਇਜ਼ ਜਾਇਜ਼ ਦੱਸਣੀ ਆ ਵੀ ਠੀਕ ਹੈ ਜੇ ਤੁਸੀਂ ਫੁੱਲ ਮੇਕਓਵਰ ਚਾਹੁੰਦੇ ਹੋ ਤਾਂ ਇੰਨਾ ਕੋਸਟ ਹੋਊਗਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਰੈਨੋਵੇਟ ਕਰਨੀ ਹੈ ਕੋਈ ਰੈਂਟਲ ਪ੍ਰੋਪਰਟੀ ਆ ਤਾਂ ਇਹ ਤੁਹਾਨੂੰ ਸਗੇ ਦੇ ਪੈਸੇ ਬਚਾ ਕੇ ਦੇਣਗੇ ਫੁੱਲੀ ਇੰਸ਼ੋਰਡ ਕੰਪਨੀ ਹੈ ਕੋਈ ਸ਼ਾਰਟਕੱਟ ਨਹੀਂ ਵਧੀਆ ਕੰਮ ਕਰਦੇ ਆ ਸੋ ਪ੍ਰਸ਼ਾਂਤ ਨੂੰ ਕਾਲ ਕਰੋ ਐਟ PNJ ਰੈਨੋਵੇਸ਼ਨ ਬੰਦੇ ਬਹੁਤ ਵਧੀਆ ਨੇ ਵਾਸ਼ਰੂਮ ਰੈਨੋਵੇਟ ਕਰਨੇ ਨੇ ਤਾਂ ਨੰਬਰ ਹੈ 4373180403 PNJ ਰੈਨੋਵੇਸ਼ਨ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਕਰੋ ਜੀ 2525 ਹਾਂਜੀ
3: ਮੈਂ ਚਲਾਈ ਸੀ ਭਾਜੀ ਮੈਂ ਓਮਾਨ ਚ ਚਲਾਈ ਸੀ ਉੱਥੇ ਮੈਂ ਜੋਬ ਕਰਦਾ ਹੁੰਦਾ ਸੀ ਉਹਦੀ ਸੁਪਰਵਾਈਜ਼ਰ ਦੀ ਤੇ ਉੱਥੇ ਮੇਰੇ ਨਾਲ ਇੱਕ ਮਾਨੀ ਸੀ ਜਿਹੜਾ ਮਤਲਬ ਕਿ ਉਹਦਾ ਪਾਰਟਨਰਸ਼ਿਪ ਸੀ ਉਹਦੇ ਵਿੱਚ ਤੇ ਉਹ ਆਪਾਂ ਸਾਈਡ ਸੀ ਘੱਟੋ ਘੱਟ 500 ਕਿਲੋਮੀਟਰ ਦੂਰ ਹੁੰਦੀ ਤੇ ਉਹ ਜਿਹੜਾ ਰੋਡ ਸੀ ਨਾ ਸਿਟੀ ਦੇ ਆਊਟ ਸਾਈਡ ਹੀ ਉਹ 300 ਕਿਲੋਮੀਟਰ ਦਾ ਡਿਸਟੈਂਸ ਹੁੰਦਾ ਸੀ ਉਹਦਾ ਬਟ ਉਹ ਜੇ ਮਤਲਬ ਕਿ ਬਣਿਆ ਹੋਇਆ ਸੀ ਬਟ ਉੱਥੇ ਕੈਮਰੇ ਨਹੀਂ ਲੱਗੇ ਹੈਗੇ ਅਜੇ ਉੱਥੇ ਤੇ ਉਹ ਇਸ ਤਰ੍ਹਾਂ ਦਾ ਰੋਡ ਹੁੰਦਾ ਕਿ ਤੁਹਾਨੂੰ ਦੂਰ ਦੂਰ ਤੱਕ ਕੋਈ ਗੱਡੀ ਨੀ ਲੱਭਣੀ ਸਿਰਫ ਪਲੇਨ ਰੋਡ ਹੀ ਹੁੰਦਾ ਤੇ ਮੈਂ ਉੱਥੇ ਉਹ ਮਤਲਬ ਕਿ ਪਾਣੀ ਮੈਂ ਡਰਦਾ ਮੈਂ ਨਹੀਂ ਇੰਨੀ ਨੀ ਉਹ ਕਹਿੰਦਾ 200 ਦੇ ਥੱਲੇ ਨੀ ਹੋਣੀ ਚਾਹੀਦੀ ਸੂਈ ਮਤਲਬ ਕਿ ਅਮਾਨੀ ਤੇ ਮੈਂ ਕਿ ਮੈਨੂੰ ਡਰ ਲੱਗਦਾ ਮੈਂ ਨਹੀਂ ਭਾਜੀ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਕਿ ਮੈਂ ਗੱਡੀ ਕੋ ਕਹਿੰਦਾ ਕੁਛ ਨੀ ਹੋਣਾ ਉਹਨੇ ਪਾਣੀ ਦਾ ਗਲਾਸ ਭਾਜੀ ਰੱਖ ਦੇਣਾ ਕਸਮੀ ਗੱਲ ਆ ਪਾਣੀ ਦਾ ਗਲਾਸ ਰੱਖ ਦੇਣਾ ਕਹਿੰਦਾ ਜੇ ਡੁੱਲ ਗਿਆ ਤੇ ਕਹਿੰਦਾ ਗੱਡੀ ਤੂੰ ਜਿੰਨੀ ਆਪਣੀ ਮਰਜ਼ੀ ਦੀ ਸਪੀਡ ਤੇ
0: ਚਲਾ ਉਹ ਕਿਉਂ ਚਾਹੁੰਦਾ ਸੀ ਵੀ ਤੁਸੀਂ ਉਸ ਸਪੀਡ ਤੇ ਜਾਓ
3: ਉਹ ਭਾਜੀ ਉਹ ਉਹਨੇ ਜਾ ਕੇ ਫੇਰ ਵਾਪਸ ਆਉਣਾ ਹੁੰਦਾ ਸੀ ਉਹ ਮਤਲਬ ਕਿ ਕੋਈ ਕਰਦਾ ਹੁੰਦਾ ਸੀ ਤੇ ਉਹਨੇ ਉੱਥੇ ਹਾਂ ਉਹਨੇ ਵਾਪਸ ਵੀ ਆਉਣਾ ਹੁੰਦਾ ਸੀ ਤੇ 200 ਪਰ ਉੱਥੇ ਇਹ ਲੈਂਡ ਕਰੂਜ਼ਰ ਚ ਭਾਜੀ ਤੁਸੀਂ 220 ਦੀ ਸਪੀਡ ਤੇ ਗੱਡੀ ਐਂ ਲਾਦੀ ਹੁੰਦੀ ਜਿੱਦਾਂ ਤੁਸੀਂ ਬਸ 100 ਜਾਂ 120 ਦੀ ਚਲਾਉਂਦੇ ਤਾਂ ਉੱਥੋਂ ਦੇ ਰੋਡ ਬਹੁਤ ਸ਼ਾਨਦਾਰ ਆ
0: ਅੱਛਾ
3: ਹਾਂ ਰੋਡ ਬਹੁਤ ਕੰਫਰਟੇਬਲ ਤੇ ਤੁਹਾਨੂੰ ਪਤਾ ਨੀ ਲੱਗੂਗਾ ਕਿ ਤੁਸੀਂ ਜਿੰਨੀ ਮਰਜ਼ੀ ਸਪੀਡ ਚਲਾਓ ਤੁਹਾਨੂੰ 220 ਦੀ ਸਪੀਡ ਤੇ ਵੀ ਐਂ ਲੱਗੂਗਾ ਤੁਸੀਂ ਨੋਰਮਲੀ 120 ਦੀ ਜਾਂ 100 ਦੀ ਸਪੀਡ ਤੇ ਗੱਡੀ
0: ਚਲਾਉਂਦੇ ਅੱਛਾ ਉਹਨੇ ਤੁਹਾਨੂੰ ਇੰਨਾ ਵੀ ਕਹਿਤਾ ਕਿ ਜੇ ਪਾਣੀ ਡੁੱਲ ਗਿਆ ਤਾਂ ਗੱਡੀ ਤੂੰ ਜਿੰਨੀ ਮਰਜ਼ੀ ਸਲੋ ਕਰ ਲਈ ਹੈ
3: ਸਲੋ ਕਰਦੀ ਹਾਂ ਉਹਨੇ ਪਾਣੀ ਦਾ ਗਲਾਸ ਈਵਨ ਕਿ ਪਾਣੀ ਦਾ ਗਲਾਸ ਹਿਲਦਾ ਨਹੀਂ ਹੈ ਉੱਥੋਂ
0: ਉੱਥੇ ਸੜਕਾਂ ਇੰਨੀਆਂ ਯਾਰ ਸਮੂਥ ਬਣੀਆਂ ਹੋਈਆਂ
3: ਬਹੁਤ ਬਹੁਤ ਸਮੂਥ ਹੁੰਦੇ ਭਾਜੀ ਮੈਂ ਬਲੀਵ ਕਰਦਾ ਮੈਂ ਕਦੀ ਇੰਨੀ ਸਮੂਥ ਸੜਕਾਂ ਕਿਤੇ ਮਤਲਬ ਅਗਰ ਤੁਸੀਂ ਦੁਬਈ ਚਲ ਜਾਓ ਜਾਂ ਕਿਸੇ ਵੀ ਅਰਬ ਚ ਜਾਂਦੇ ਹੋ ਤਾਂ ਸੜਕਾਂ ਬਹੁਤ ਸਮੂਥ ਆ ਭਾਜੀ ਉੱਥੋਂ ਦੀਆਂ
0: ਉਹਨਾਂ ਨੂੰ ਕਹੋ ਕਿ ਯਾਰ ਆਪਦੇ ਬੰਦੇ ਸਾਡੇ ਕੋਲ ਵੀ ਭੇਜੋ ਇੱਥੇ ਆਪਣੇ ਤਾਂ ਜਿੱਥੇ ਇੱਕ ਲੇਨ ਹੈ ਦੋ ਬਣਾਉਣੀਆਂ ਹੁੰਦੀਆਂ 20 ਸਾਲ ਲੱਗ ਜਾਂਦੇ ਆ
3: ਮੈਂ ਮੋਸਟਲੀ ਕਦੀ ਹੁਣ ਇੱਥੇ ਵੀ ਗੱਡੀ ਚਲਾਉਂਦਾ ਮੈਂ ਕਈ ਵਾਰ ਵਾਈਫ ਨਾਲ ਆਪਣੇ ਬੈਠੇ ਮੈਂ ਕਹਿ ਦਿੰਦਾ ਕਿ ਯਾਰ ਜੋ ਅਰਬ ਚ ਗੱਡੀ ਚਲਾਉਣ ਦਾ ਮਜ਼ਾ ਨਾ ਭਾਵੇਂ ਕੈਨੇਡਾ ਵੀ ਅਸੀਂ ਕੈਨੇਡਾ ਵੀ ਆ ਗਏ ਪਰ ਇੱਥੇ ਉਹ ਜਿਹਾ ਮਜ਼ਾ ਨਹੀਂ ਹੁੰਦਾ
0: ਚਲਾਉਣ
3: ਦਾ ਜਿੰਨਾ ਉੱਥੇ ਮਜ਼ਾ
0: ਹੁੰਦਾ ਨਹੀਂ ਜਿੱਥੇ ਚਲੋ ਰੋਡਾਂ ਬੜੀਆਂ ਸ਼ਾਨਦਾਰ ਬਣੀਆਂ ਉੱਥੇ ਫਿਰ ਚਲੋ ਬੰਦਾ ਭਜਾ ਵੀ ਲੈਂਦਾ ਕੋਈ ਨਾ ਇੱਥੇ ਮਾੜੇ ਆ ਵੀ ਤੁਸੀਂ ਹਾਈਵੇ ਤੇ ਭਜਾ ਲਓ ਗੱਡੀ ਨੂੰ ਉੱਥੇ ਪਤਾ ਨਹੀਂ ਕਿੱਥੇ ਕੋਈ ਪੋਟ ਹੋਲ ਆ ਜਾਣਾ ਤੇ ਚਲੋ ਜੀ ਗੱਡੀ ਦਾ ਟਾਇਰ ਡਨ ਫਿਲਹਾਲ ਟੋਪਰ ਨੇ 220 ਸੋਰੀ ਇੱਕ ਬਾਈ ਜੀ 240 ਵਾਲੇ ਵੀ ਆਏ ਸੀਗੇ ਬਾਈ ਜੀ ਪਤਾ ਨੀ ਐਲਬਮ

0: but ye benefit ne WhatsApp te phone kar lo 905-794-8111 905-794-8111. G1862, hello.
1: ਹਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਾਜੀ ਵਧੀਆ ਜੀ, ਠੀਕ, ਤੁਸੀਂ ਸੁਣਾਓ?
0: ਬਹੁਤ ਵਧੀਆ ਵੀਰੇ।
1: ਹਾਂਜੀ ਬਾਜੀ, ਇੱਕ ਗਾਣਾ ਸੁਣਾ ਦਿਓ ਜੀ, ਗੁਰਦਾਸ ਮਾਨ ਦਾ ਰੋਟੀ।
0: ਗੁਰਦਾਸ ਮਾਨ ਜੀ ਦਾ ਰੋਟੀ? ਰੋਟੀ ਵੀ ਸੁਣਾ ਦਿੰਦੇ ਵੀਰੇ, ਕੋਈ ਗੱਲ ਨੀ।
1: ਹਾਂਜੀ ਹਾਂਜੀ,
0: ਤੁਸੀਂ ਕਦੇ ਗੱਡੀ ਭਜਾਈ?
1: ਨਾ ਜੀ ਨਾ, ਬਿਲਕੁਲ ਨੀ।
0: ਕਦੇ ਸਪੀਡਿੰਗ ਨੀ ਕੀਤੀ?
1: ਨਹੀਂ ਜੀ, ਕਦੇ ਨੀ ਕੀਤੀ।
0: ਆਈ ਕਿਵੇਂ ਹੋ ਸਕਦਾ?
1: ਨਹੀਂ ਬਸ ਜੀ,
0: ਜਾਂਦੇ ਜਾਈਦਾ ਤੇ 100 ਤੇ ਜਾਈਦਾ, ਬੰਦੇ ਦੇਖਿਆ ਰੂਲ ਫੋਲੋਅਰ ਇੱਦਾਂ ਦੇ ਹੋਣੇ ਚਾਹੀਦੇ ਆ, ਆਪਾਂ ਐਵੇਂ ਬਿਨਾਂ ਕਿਸੇ ਗੱਲੋਂ ਭਜਾਈ ਫਿਰਦੇ ਆ ਗੱਡੀਆਂ ਨੂੰ। ਸੋ ਤੁਹਾਡੀਆਂ ਕਾਲਾਂ ਜ਼ਰੂਰ ਲੈਂਦੇ ਹਾਂ, ਜਸਟ ਸਟੇ ਔਨ ਦਾ ਲਾਈਨ 4398-0743, ਸਾਰੇ ਹੋਲਡ ਕਰੋ, ਸਾਰੇ ਦੀਆਂ ਕਾਲਾਂ ਲਵਾਂਗੇ, ਜਸਟ ਮੈਨੂੰ ਇੱਕ ਅੱਧਾ ਮਿੰਟ ਦਿਓ ਤੇ ਫਿਰ ਬਾਕੀ ਵੀ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਨਾਲ ਅੰਸ਼ੁਲ ਜੁੜ ਰਹੇ ਨੇ ਕੈਲੇਡਨ ਮਿਤਸੂਬਿਸ਼ੀ ਤੋਂ। ਮਿਤਸੂਬਿਸ਼ੀ ਤੋਂ ਰਿਲਾਇਬਲ ਗੱਡੀ ਨਹੀਂ ਮਿਲਣੀ ਤੁਹਾਨੂੰ, 10 ਸਾਲ ਦੀ ਵਾਰੰਟੀ ਐਵੇਂ ਨਹੀਂ ਦੇ ਰਹੇ, ਇਹਨਾਂ ਨੂੰ ਪਤਾ ਗੱਡੀ ਬਣੀ ਹੈ ਤਾਂ ਬਣੀ, ਐਨ ਟੌਪ ਦੀ ਇੱਕ ਰਿਲਾਇਬਿਲਟੀ ਦੇ ਨਾਲ ਹੈ। ਸੋ ਅੰਸ਼ੁਲ ਵੈਲਕਮ।
2: ਸਤਿ ਸ਼੍ਰੀ ਅਕਾਲ ਨਵੀਂ ਭਾਜੀ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਵੀਰੇ, ਕੀ ਹਾਲ ਹੈ?
2: ਸਭ ਵਧੀਆ ਜੀ।
0: ਸੋ ਦੱਸੋ ਫਿਰ ਕੈਲੇਡਨ ਮਿਤਸੂਬਿਸ਼ੀ ਦੇ ਕੀ ਸਪੈਸ਼ਲ ਚੱਲ ਰਹੇ ਆ?
2: ਕੈਲੇਡਨ ਮਿਤਸੂਬਿਸ਼ੀ ਤੇ ਜੀ ਸਾਰਿਆਂ ਨੂੰ ਦੱਸ ਦਿੰਦੇ, ਮਿਤਸੂਬਿਸ਼ੀ ਬ੍ਰਾਂਡ ਉਹੀ ਬ੍ਰਾਂਡ ਆ ਹਰੇਕ ਵਾਰੀ ਕਹੀਦਾ। ਜਿੱਦਾਂ ਆਪਣੇ ਇੰਡੀਆ ਦੇ ਵਿੱਚ ਪਜੈਰੋ ਲੈਂਸਰਾਂ ਗੱਡੀਆਂ ਆਉਂਦੀਆਂ ਸੀ, ਉਹੀ ਮਿਤਸੂਬਿਸ਼ੀ ਬ੍ਰਾਂਡ ਕੈਨੇਡਾ ਦੇ ਵਿੱਚ ਵੀ ਹੈਗਾ ਜੀ। ਮਿਤਸੂਬਿਸ਼ੀ ਦੀਆਂ 5-ਸੀਟਰ 7-ਸੀਟਰ SUV, ਹਰੇਕ ਤਰ੍ਹਾਂ ਦੀ SUV ਤੁਹਾਨੂੰ ਇੱਥੇ ਮਿਲ ਜਾਣੀ ਹੈ, ਬਹੁਤ ਹੀ ਵਧੀਆ ਪ੍ਰਾਈਸ ਰੇਂਜ ਦੇ ਵਿੱਚ। 10 ਸਾਲ 1,60,000 ਕਿਲੋਮੀਟਰ ਦੀ ਤੁਹਾਨੂੰ ਮਿਲ ਜਾਣੀ ਹੈ ਗੱਡੀ ਤੇ ਵਾਰੰਟੀਆਂ। ਕਿਸੇ ਵੀ ਬ੍ਰਾਂਡ ਦੀ ਮਾਰਕੀਟ ਚ ਕੰਪੇਅਰ ਕਰੋਗੇ, ਸਭ ਤੋਂ ਜ਼ਿਆਦਾ ਵਾਰੰਟੀ ਤੁਹਾਨੂੰ ਇਸ ਬ੍ਰਾਂਡ ਤੇ ਮਿਲ ਜਾਣੀ ਹੈ। ਨਾਲ ਦੀ ਨਾਲ ਇਸ ਮਹੀਨੇ ਦੀ ਆਫਰ ਹੈਗੀ ਹੈ ਜੀ, 10 ਸਾਲ ਦੀ ਫ੍ਰੀ ਰੋਡ ਸਾਈਡ ਅਸਿਸਟੈਂਸ ਵੀ ਤੁਹਾਨੂੰ ਮਿਲ ਜਾਣੀ ਹੈ ਮਿਤਸੂਬਿਸ਼ੀ ਦੀ ਗੱਡੀਆਂ ਤੇ। 5-ਸੀਟਰ SUV ਲੈਣੀ ਹੈ, ਪ੍ਰਾਈਸ ਸ਼ੁਰੂ ਹੋ ਜਾਂਦਾ ਜੀ ਸਿਰਫ 24,998 ਤੋਂ, ਤੇ 7-ਸੀਟਰ SUV ਦਾ ਪ੍ਰਾਈਸ ਸ਼ੁਰੂ ਹੋ ਜਾਂਦਾ ਸਿਰਫ 36,398 ਤੋਂ। ਪੂਰੇ ਬ੍ਰਾਂਡਸ ਕੋਈ ਵੀ ਕੰਪੇਅਰ ਕਰ ਲਓ ਤੁਸੀਂ ਮਾਰਕੀਟ ਚ, ਮੋਸਟ ਅਫੋਰਡੇਬਲ ਆਪਸ਼ਨਸ ਆ ਮਿਤਸੂਬਿਸ਼ੀ ਦੀ ਗੱਡੀਆਂ ਦੇ। ਇੰਟਰਸਟ ਰੇਟ ਦੀ ਗੱਲ ਕਰੀਏ, 0% ਇੰਟਰਸਟ ਰੇਟ ਤੋਂ ਗੱਡੀਆਂ ਸ਼ੁਰੂ ਹੋ ਜਾਂਦੀਆਂ, 3.99 ਤੱਕ ਤੁਹਾਨੂੰ ਮਿਲ ਜਾਣੇ ਆ। ਡਿਪੈਂਡ ਕਰਦਾ ਕਿਹੜੀ ਗੱਡੀ ਤੁਸੀਂ ਲੈਣੇ ਹੋ, ਨਵੀਆਂ ਦੇ ਨਾਲ ਨਾਲ ਯੂਜ਼ਡ ਗੱਡੀਆਂ ਵੀ ਬਹੁਤ ਹੀ ਸਾਰੀਆਂ, ਹਰੇਕ ਮੇਕ ਮਾਡਲ ਟ੍ਰਿਮ, ਸਿਡਾਨ ਹੋਵੇ, SUV ਹੋਵੇ, ਮਿੰਨੀ ਵੈਨ ਹੋਵੇ, ਪਿਕਅਪ ਟਰੱਕ, ਸਾਰਾ ਕੁਝ ਤੁਹਾਨੂੰ ਕੈਲੇਡਨ ਮਿਤਸੂਬਿਸ਼ੀ ਤੇ ਅਵੇਲੇਬਲ ਮਿਲ ਜਾਣਾ ਹੈ। ਨਾਲ ਦੀ ਨਾਲ ਤੁਹਾਨੂੰ $500 ਆਫ ਦੇ ਰਹੇ ਹਾਂ, ਸਿਰਫ 2 ਦਿਨ ਰਹਿ ਗਏ ਸਪਤੰਬਰ ਮਹੀਨੇ ਦੇ, 5-ਸੀਟਰ SUV ਗੱਡੀ ਤੇ। ਸਪੈਸ਼ਲੀ ਨਵੀਂ ਭਾਜੀ ਦਾ ਰੇਡੀਓ ਸੁਣ ਕੇ ਜੋ ਵੀ ਆਏਗਾ, ਆਖਰੀ 2 ਦਿਨ ਰਹਿ ਗਏ ਆ ਸਪਤੰਬਰ ਮਹੀਨੇ ਦੇ, $500 ਗੱਡੀਆਂ ਤੇ ਆਫ, ਨਾਲ ਦੀ ਨਾਲ ਫ੍ਰੀ ਵਿੰਟਰ ਟਾਇਰ ਪੈਕੇਜ। ਜਸਟ ਪੰਜਾਬੀ ਲਹਿਰਾਂ ਨਵੀਂ ਭਾਜੀ ਦੇ ਰੇਡੀਓ ਤੋਂ ਕੋਈ ਵੀ ਸਾਡੇ ਕੋਲ ਸੁਣ ਕੇ ਆਉਂਦਾ, ਫ੍ਰੀ ਵਿੰਟਰ ਟਾਇਰ ਪੈਕੇਜ। ਟੌਪ ਤੁਹਾਨੂੰ ਟ੍ਰੇਡ ਇਨ ਵੈਲਿਊ ਮਿਲਣੀ ਹੈ ਜੀ ਤੁਹਾਡੀ ਗੱਡੀ ਦੀ, ਜੇ ਤੁਹਾਡੇ ਕੋਲ ਪੁਰਾਣੀ ਗੱਡੀ ਹੈਗੀ ਹੈ, ਡਜ਼ਨਟ ਮੈਟਰ ਕਿਹੜੇ ਈਅਰ ਮੇਕ ਮਾਡਲ ਦੀ, ਸਿਡਾਨ SUV, ਟੌਪ ਟ੍ਰੇਡ ਇਨ ਵੈਲਿਊ ਕੈਲੇਡਨ ਮਿਤਸੂਬਿਸ਼ੀ ਤੇ, ਨਵੀਂ ਗੱਡੀ ਦੀ ਡੀਲ ਵੀ ਉਨੀ ਵਧੀਆ ਬਣੇਗੀ।
0: ਕਿਆ ਬਾਤ ਹੈ, ਵੈਰੀ ਗੁੱਡ ਯਾਰ। ਸੋ ਤੁਸੀਂ ਜ਼ਰੂਰ ਵਿਜ਼ਿਟ ਕਰੋ, ਐਂਡ ਡੀਲਾਂ ਹੀ ਡੀਲਾਂ ਨੇ ਤੇ ਸਰਵਿਸ ਨੰਬਰ 1 ਹੈ, ਤੁਹਾਨੂੰ ਬਹੁਤ ਵਧੀਆ ਆਫਰਸ ਵੀ ਮਿਲਣਗੇ। ਸੋ ਜ਼ਰੂਰ ਅੰਸ਼ੁਲ ਨੰਬਰ ਵੀ ਦੇ ਦਿਓ।
2: ਬਿਲਕੁਲ ਜੀ ਬਿਲਕੁਲ, ਐਡਰੈਸ ਸਾਡਾ ਦੱਸ ਦਿੰਦੇ ਹਾਂ ਜੀ, 3511 Highway 9 ਇਨ ਕੈਲੇਡਨ। ਆਖਰੀ 2 ਦਿਨ ਰਹਿ ਗਏ ਸਪਤੰਬਰ ਮਹੀਨੇ ਦੇ ਸਾਡੀਆਂ, ਕਿ ਡੀਲਾਂ ਦੇਖੋ, ਬਹੁਤ ਹੀ ਵਧੀਆ ਆਫਰਾਂ ਚੱਲ ਰਹੀਆਂ। ਜਿੱਦਾਂ ਕਿ ਦੱਸ ਰਹੇ ਹਾਂ, ਕੈਨੇਡੀਅਨ ਹਾਈਵੇ 9 ਦੀ ਮੇਜਰ ਇੰਟਰਸੈਕਸ਼ਨ ਤੇ ਹੈਗੀ ਹੈ ਸਾਡੀ ਡੀਲਰਸ਼ਿਪ ਕੈਲੇਡਨ ਮਿਤਸੂਬਿਸ਼ੀ ਦੇ ਨਾਮ ਤੋਂ, 3511 Highway 9 ਇਨ ਕੈਲੇਡਨ। ਫੋਨ ਨੰਬਰ ਸਾਡਾ ਹੈਗਾ ਜੀ 6476782754, ਫਿਰ ਨੰਬਰ ਦੱਸ ਦਿੰਦੇ ਹਾਂ ਜੀ 6476782754, ਤੇ ਇੱਕ ਵਾਰੀ ਕਾਲ ਕਰੋ ਤੇ ਵਧੀਆ ਜੀ ਡੀਲ ਗ੍ਰੈਬ ਕਰੋ।
0: ਕਿਆ ਬਾਤ ਹੈ, ਵੈਰੀ ਗੁੱਡ, ਥੈਂਕ ਯੂ ਸੋ ਮਚ ਅੰਸ਼ੁਲ, ਟੇਕ ਕੇਅਰ।
2: ਓਕੇ ਭਾਜੀ,
0: ਥੈਂਕ ਯੂ ਸਰ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 0743, ਹੈਲੋ।
1: ਹੈਲੋ।

0: ਜੀ ਕੀ ਹਾਲ ਆ? ਠੀਕ ਹੋ?
1: ਵਧੀਆ ਜੀ ਵਧੀਆ। ਕੀ ਬਣਦਾ?
0: ਉਹ ਬਸ ਕੁਛ ਵੀ ਨਹੀਂ, ਐਵੇਂ ਕਾਰ ਚ ਬੈਠਾ ਸੀ, ਪ੍ਰੋਗਰਾਮ ਤੁਹਾਡਾ ਸੁਣ ਰਿਹਾ ਸੀਗਾ।
1: ਐਵੇਂ ਕਾਰ ਚ ਬੈਠੇ ਹੋ ਜਾਂ ਕਿਸੇ ਕਾਰਨ ਕਰਕੇ ਕਾਰ ਚ ਬੈਠੇ ਹੋ?
0: ਘਰੋਂ ਨਿਕਲਿਆ ਸੀ, ਘਰੋਂ ਨਿਕਲਿਆ ਬਾਈਕ ਦੇ ਨਾਲ, ਮੈਂ ਚਾਹ ਦਾ ਕੱਪ ਪੀਂਦੇ ਆ ਟਿਮ ਹੋਟਲ ਤੋਂ।
1: ਓ ਹਾਏ ਹਾਏ ਹਾਏ, ਕੀ ਵਰਨਾ ਵੈਸੇ ਘਰੇ ਵੀ ਚਾਹ ਬਣੀ ਜਾ ਸਕਦੀ ਹੈ, ਬਟ ਬਾਹਰੋਂ ਪੀਣ ਦਾ ਵੀ ਕਈ ਵਾਰ ਸਵਾਦ ਹੀ ਵੱਖਰਾ ਹੁੰਦਾ।
0: ਬਾਹਰੋਂ
1: ਵਧੀਆ ਗੱਲ ਹੈ, ਨਾਲੇ ਵਾਈਫ ਵਾਈਫ ਨੂੰ ਵੀ ਹੋਊਗਾ ਯਾਰ ਕਿ ਮੈਨੂੰ ਵੀ ਬ੍ਰੇਕ ਮਿਲ ਗਈ। ਚੰਗੀ ਗੱਲ ਹੈ ਯਾਰ, ਵਧੀਆ ਇੰਜੋਏ ਕਰਾਂਗੇ।
0: ਮਿਸਾਗਾ
1: ਰੋਡ ਐਂਡ ਆਪਣਾ ਫਾਈਨੈਂਸ਼ੀਅਲ ਦੇ ਉੱਤੇ ਕਿਹੜੀ ਭੇਜੀ ਆ ਮੈਂ ਤੁਹਾਨੂੰ ਦੱਸ ਵੀ ਦੇਣਾ। ਉਹ ਟਾਈਮਿੰਗ ਹੈ 10 ਤੋਂ ਲੈ ਕੇ 8 ਵਜੇ ਤੱਕ, ਤੇ ਜੇ ਤੁਹਾਨੂੰ ਬਾਏ ਵਨ ਗੇਟ ਵਨ ਨਹੀਂ ਮਿਲੀ ਤੇ ਤੁਸੀਂ ਉਸ ਟਾਈਮ ਦੇ ਵਿੱਚ ਗਏ ਹੋ ਤਾਂ ਮੈਨੂੰ ਤੁਸੀਂ ਦੱਸੋ ਤੇ ਤੁਹਾਨੂੰ ਦਵਾ ਦਿੰਨੇ।
0: ਗੱਲ ਤੇ ਸੁਣੋ ਨਾ ਮੇਰੀ, ਮੈਂ ਗੱਲ ਜਿਹੜੀ ਤੁਹਾਨੂੰ ਦੱਸਣ ਲੱਗਾ। ਇਟ 99
1: ਤੁਸੀਂ ਓਕੇ, ਤੁਸੀਂ ਇੱਕ ਸੈਕਿੰਡ ਹੋਲਡ ਕਰੋ, ਮੈਂ ਤੁਹਾਡੀ ਜੋ ਵੀ ਗੱਲ ਹੈ ਉਹ ਸੁਣ ਲੈਂਦਾ ਤੇ ਬਾਕੀ ਕਾਲਰਸ ਪਲੀਜ਼ ਮੈਂ ਇਹਨਾਂ ਦੀ ਗੱਲ ਸੁਣ ਲਵਾਂ ਤੇ ਫਿਰ ਮੈਂ ਦੁਬਾਰਾ ਤੋਂ ਵਾਪਸ ਆਉਣਾ। ਐਂਡ ਕੋਈ ਲੰਬੀ ਚੌੜੀ ਗੱਲ ਹੁੰਦੀ ਹੈ ਉਹ ਆਪਾਂ ਆਫ ਦੀ ਸੁਣ ਲੈਂਦੇ ਹਾਂ। ਗਿਵ ਮੀ ਕੁਇਕ ਸੈਕਿੰਡ ਐਂਡ ਵੀ ਵਿਲ ਬੀ ਰਾਈਟ ਬੈਕ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਵੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045151557। ਓਕੇ ਜੀ, 4398, ਹਾਂਜੀ ਵੀਰੇ।
2: ਹੈਲੋ, ਕਿਵੇਂ ਵੀਰੇ?
1: ਵਧੀਆ ਵੀਰੇ, ਕੀ ਬਣਦਾ?
2: ਮੈਂ ਪਹਿਲੇ ਕਹਿਣਾ ਕਿ ਇਹ ਕੋਈ ਮਾਣ ਵਾਲੀ ਗੱਲ ਨੀ, ਜਿਹੜਾ ਅਸੀਂ ਦੱਸੀ ਜਾਂਦੇ ਹਾਂ ਅਸੀਂ ਤਾਂ ਹੁੰਬ ਹੁੰਬ ਗਏ, ਹੁਣ ਅਸੀਂ ਕੁਛ ਨੀ ਕਰਦੇ ਉਦੋਂ ਬਚਪਨਾ ਵੀ ਜੋ ਵੀ ਕੀਤਾ। ਮੈਂ ਹਾਈਐਸਟ 220 ਸੀ 2019 ਚ, ਬਸ ਉਹ ਇੱਕ ਉਦੋਂ ਫਾਸਟ ਐਂਡ ਫਿਊਰੀਅਸ ਦੀ ਸਾਰੀ ਸੀਰੀਜ਼ ਜੀ ਨਵੇੜੀ ਨਵੇੜੀ ਸਾਰੇ
1: ਪੈਸੇ ਯਾਰ ਫਿਲਮਾਂ ਦਾ ਇੰਨਾ ਅਸਰ ਹੋ ਜਾਂਦਾ ਤੁਹਾਡੇ ਤੇ।
2: ਮੈਂ ਤੁਸੀਂ ਕਹਿੰਦਾ ਵੀਰੇ, ਤੁਸੀਂ ਮੈਂ ਤੁਹਾਨੂੰ ਦੱਸ ਦਿੱਤੀ ਇਕੱਲੇ ਬੈਠੇ ਹੋ, ਗੱਡੀ ਸਟਾਰਟ ਕਰੋ ਕੋਈ ਵੀ ਗੱਡੀ ਦਾ, ਤੁਹਾਨੂੰ ਡਾਂਦਾ ਕੁੰਦਰੋ ਜਾਂ ਇੱਕ ਦੋ ਫਾਸਟ ਫਿਰ ਦੇ ਉਹ ਗਾਣੇ ਲਾ ਲਓ ਤੇ ਹਾਈਵੇ ਤੇ ਮੈਂ ਗੱਡੀ ਚਲਾਉਂਦਾ, ਫਿਰ ਮੈਨੂੰ ਫੋਟੋ ਖਿੱਚ ਕੇ ਭੇਜਦੇ ਆਪ ਹੀ ਚੜ ਜਾਊਗੀ।
1: ਅੱਛਾ, ਜੇ ਜੇ ਗੱਡੀ ਚ ਬਹਿ ਕੇ ਫਾਸਟ ਐਂਡ ਫਿਊਰੀਅਸ ਦੇ ਗਾਣੇ ਲਾ ਲਓ ਤਾਂ ਗੱਡੀ ਆਪਣੇ ਆਪ ਹੀ ਸਪੀਡ ਚੱਕ ਲੈਂਦੀ ਹੈ।
2: ਹਾਂਜੀ, ਜੇ ਤੁਹਾਡੀ ਬਸ ਦਿਲੋਂ ਫਿਰ ਦੇਖਿਓ ਤੇ ਗੱਡੀ ਨਾਲ ਬੜਾ ਪਿਆਰ ਆ ਤੁਹਾਨੂੰ, ਮੈਂ ਕਹਿੰਦਾ ਜਿੰਨੀ ਤੇਜ਼ ਗੱਡੀ ਜਾਂਦੀ ਓਨਾ ਵਧੀਆ ਬੈਲੈਂਸ ਬਣਦਾ, ਅੰਟਿਲ ਕੋਈ ਉਬਜੀ ਚੀਜ਼ ਨਾ ਆਵੇ, ਲਾਈਕ ਜਿਵੇਂ ਪੈਟਰੋਲ ਜਾਂ ਕੋਈ ਸਾਹਮਣੇ ਗਲਤੀ ਵਾਲਾ ਬੰਦਾ ਨਾ ਆਵੇ, ਬਹੁਤ ਵਧੀਆ ਬੈਲੈਂਸ ਬਣ ਜਾਂਦਾ ਜੀ ਬੰਦੇ ਨੂੰ।
1: ਜੀ ਜੀ ਜੀ,
2: ਪਰ ਕਦੇ ਨਾ ਕਰੂੰ ਮੈਂ ਕਹਿੰਦਾ, ਨਾ ਤਾਂ ਹੀ ਮੈਂ ਪਹਿਲਾਂ ਹੀ ਸੌਰੀ ਮੰਗ ਲਈ ਹੈ ਸਾਰਿਆਂ ਤੋਂ।
1: ਨਹੀਂ ਮੈਂ
2: 19 ਦੀ ਗੱਲ ਆ, ਹੁਣ ਅਸੀਂ 24 ਜਾਊਗੀ, 32 ਹੋ ਗਿਆ।
1: ਮੈਂ ਨਾ ਮੈਂ ਮੇਕ ਸ਼ੋਰ ਕਰਦਾ ਕਿ ਕਿਤੇ ਮੈਂ ਫਾਸਟ ਐਂਡ ਫਿਊਰੀਅਸ ਦਾ ਗਾਣਾ ਨਾ ਲਾ ਲਵਾਂ ਗੱਡੀ 'ਚ।
2: ਹਾਂਜੀ, ਮੈਂ ਕਹਿੰਦਾ ਮੈਨੂੰ ਅਸੀਂ ਡੇਲੀ ਸੁਣਦੇ ਹਾਂ, ਤੁਸੀਂ ਬਸ ਜਦੋਂ ਮਰਜ਼ੀ ਦੱਸ ਦਿਓ ਸਾਨੂੰ, ਅਸੀਂ
1: ਮੇਰਾ ਤਾਂ ਜੀ ਕਰਿਆ ਗੱਡੀ ਚ ਬਹਿ ਕੇ ਨਾ ਚਲੀਏ ਆਪਣੇ 407 ਤੇ।
2: ਮੈਂ
1: ਤੁਹਾਨੂੰ ਦੱਸ ਕੇ ਖੁਸ਼ ਹੋ ਜਾਵਾਂਗੇ। ਚਲੋ, ਥੈਂਕ ਯੂ, ਓਕੇ। ਸੋ ਇਹ ਫਾਸਟ ਐਂਡ ਫਿਊਰੀਅਸ ਜਿਹਨੇ ਦੇਖੀ ਉਹਨਾਂ ਨੂੰ ਪਤਾ ਬਾਈ ਜੀ ਕਹਿੰਦੇ ਨਵੀ ਯਾਰ ਜੇ ਆਹ ਗਾਣਾ ਲਾ ਕੇ ਤੁਸੀਂ ਗੱਡੀ 'ਚ ਬਹਿ ਜਾਓ ਨਾ ਅਤੇ ਜੇ ਤੁਹਾਡੀ ਗੱਡੀ ਦਾ ਐਕਸੈਲਰੇਟਰ ਤੁਸੀਂ ਨਾ ਪੂਰਾ ਦੱਬਤਾ ਤਾਂ ਫਿਰ ਯੂਨੋ ਸਾਡਾ ਨਾਂ ਵੀ ਜੋ ਵੀ ਉਹਨਾਂ ਦਾ ਨਾਮ ਹੈ ਉਹ ਹੈ ਨਹੀਂ ਗਾ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਦੇਖ ਲਓ ਬੰਦੇ ਹੈ ਫਿਲਮਾਂ ਤੋਂ ਕਿੰਨੇ ਇੰਸਪਾਇਰਡ ਨੇ। ਸੋ ਹੁਣ ਕੀ ਕਰੀਏ, ਇੱਦਾਂ ਦੀਆਂ ਫਿਲਮਾਂ ਨਾ ਦੇਖੀਏ। ਫਿਲਮਾਂ ਦੇ ਵਿੱਚ ਤਾਂ ਬੜਾ ਕੁਛ ਕਰਦੇ ਆ, ਫਿਲਮਾਂ 'ਚ ਤਾਂ ਸਪਾਈਡਰਮੈਨ ਵੀ ਬਣੇ ਫਿਰਦੇ ਆ। ਹੁਣ ਜੇ ਕਿਤੇ ਸਪਾਈਡਰਮੈਨ ਦਾ ਸਾਊਂਡ ਟਰੈਕ ਲਾ ਲਿਆ ਕਿ ਮੈਂ ਜਾ ਟੋਰਾਂਟੋ ਡਾਊਨਟਾਊਨ ਦੀਆਂ ਬਿਲਡਿੰਗਾਂ ਨੂੰ ਕਲਾਈਮ ਕਰਨ ਲੱਗ ਜਾਊਂਗਾ। ਸੋ ਓਕੇ, ਪੈਸ਼ਨ ਰੂਫਿੰਗ ਨੂੰ ਜ਼ਰੂਰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ। ਸੀਜ਼ਨ ਹੁਣ ਖਤਮ ਹੋ ਰਿਹਾ ਤੇ ਪਲੀਜ਼ ਰੂਫ ਦਾ ਕੰਮ ਹੋਣ ਵਾਲਾ ਟਾਈਮ ਸਿਰ ਕਰਵਾ ਲਓ। ਬਾਅਦ ਦੇ ਵਿੱਚ ਰੂਫ ਤੁਹਾਡੀ ਲੀਕ ਹੋ ਗਈ, ਸਨੋਅ ਪੈ ਗਈ, ਫਿਰ ਕੀ ਕਰੋਗੇ? ਸੋ ਪੈਸ਼ਨ ਰੂਫਿੰਗ ਗੁਰਲਾਲ ਭਾਜੀ ਨੂੰ ਫੋਨ ਘੁਮਾ ਲਓ, 6479199413, 6479199413, 6479-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419- ਤੁਸੀਂ ਕਿਚਨ ਤਿਆਰ ਕਰਾਉਣੀ ਹੈ ਐਸੀ ਕਿ ਕੋਈ ਵੀ ਯਾਰ ਦੋਸਤ ਤੁਹਾਡੇ ਘਰੇ ਰਿਸ਼ਤੇਦਾਰ ਆਵੇ ਹਰੇਕ ਖੜ ਕੇ ਪੁੱਛੇ ਜ਼ਰੂਰ ਕਿ ਬਈ ਕਿਚਨ ਕਿਹਨੇ ਤਿਆਰ ਕੀਤੀ ਹੈ ਇੰਨੀ ਸੋਹਣੀ ਤਾਂ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਜੀ ਨੂੰ ਫੋਨ ਕਰੋ ਨੰਬਰ ਹੈ 8591920 ਇਹਨਾਂ ਤੋਂ ਫ੍ਰੀ ਐਸਟੀਮੇਟ ਲਓ ਕੰਸਲਟੇਸ਼ਨ ਕਰੋ ਆਪਣੇ ਘਰੇ ਸੱਦੋ ਦਿਖਾਓ ਕੀ ਕੰਮ ਹੋਣ ਵਾਲਾ 416-859-1920 ਨਿਊ ਹਾਈਟਸ ਕਿਚਨ ਮੈਂ ਦੱਸ ਦਿੰਦਾ ਮੈਂ ਨਾ ਭਾਅ ਜੀ ਹੁਣ ਦੀਆਂ ਬਣਾਈਆਂ ਹੋਈਆਂ ਕਿਚਨਸ ਮੈਂ ਆਪਣੀ ਵਾਈਫ ਨੂੰ ਦਿਖਾਈਆਂ ਅਤੇ ਉਹ ਕਹਿੰਦੀ ਨਵੀਂ ਇੰਨੀ ਵਧੀਆ ਜੋਬ ਹੈ ਲਿਸਨਰਸ ਨੂੰ ਜ਼ਰੂਰ ਤੂੰ ਕਹੀਂ ਕਿ ਇੱਕ ਵਾਰ ਭਾਅ ਜੀ ਉਹਨਾਂ ਦਾ ਕੰਮ ਦੇਖ ਲੈਣ ਅਗਲੇ ਕੰਮ ਦੇਖ ਕੇ ਆਪਣੇ ਆਪ ਤੁਸੀਂ ਕਹੋਗੇ ਵਾਹ ਇਹਨਾਂ ਤੋਂ ਕਰਾਉਣਾ ਸੀ 0794 ਹੈਲੋ
0: ਹੈਲੋ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ
1: ਵਧੀਆ ਭਾਅ ਜੀ ਕਿੱਦਾਂ
0: ਵਧੀਆ ਵਧੀਆ ਮੈਂ ਨਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਤੁਹਾਡੇ ਨਾਲ ਮੈਂ ਤਾਂ 160-170 ਤੱਕ 407 ਦੇ ਹਾਈਵੇ 407 ਚਲਾਈ ਆ ਟੂ ਬੀ ਓਨੈਸਟ
1: ਜੀ
0: ਤੇ ਮੈਂ ਜਰਮਨੀ ਗਿਆ ਸੀਗਾ ਮੇਰੇ ਨੋਨ ਆ 2018 ਦੇ ਵਿੱਚ ਮੈਂ ਜਰਮਨੀ ਗਿਆ ਸੀ ਉੱਥੇ ਇੱਕ ਹਾਈਵੇ ਆ
1: ਆਟੋ
0: ਵੈਨ ਦੇ ਨਾਮ ਤੇ ਹਾਂਜੀ ਉਹ ਜਿਹੜਾ ਮੋਟੋਵੇ ਹਾਈਵੇ ਆ ਉਹਦੀ ਕੋਈ ਸਪੀਡ ਲਿਮਿਟ ਨਹੀਂ ਆ ਮੇਰਾ ਤਾਇਆ ਜੀ ਦਾ ਮੁੰਡਾ ਆ ਉੱਥੇ ਉਹ ਮੋਡੀਫਿਕੇਸ਼ਨ ਕਰਦਾ ਆਪਣੇ ਕਾਰਾਂ ਦੀਆਂ ਉਹ ਸਿਰਫ ਉੱਥੇ ਟੈਸਟ ਕਰਨ ਜਾਂਦੇ ਆ ਕਿ ਉੱਥੇ ਸਪੀਡ ਕਿੰਨੀ ਤੱਕ ਭੱਜ ਸਕਦੀ ਹੈ ਗੱਡੀ
1: ਅੱਛਾ
0: ਹਾਂਜੀ ਉਹ ਉਹਦੇ ਕੋਲ ਸ਼ੈਲਬੀ ਮਸਟੈਂਗ ਸ਼ੈਲਬੀ ਉਹਨੇ ਮੋਡੀਫਿਕੇਸ਼ਨ ਕੀਤੀ ਸੀਗੀ ਸੁਪਰਚਾਰਜਰ ਦੇ ਨਾਲ ਮੈਂ ਐਜ਼ ਅ ਪੈਸੰਜਰ ਸੀਟ ਤੇ ਬੈਠਾ ਸੀਗਾ ਮੈਨੂੰ ਪਤਾ ਮੈਂ ਕੀ ਬਣਾਈ ਉਹਦਾ ਆਲਮੋਸਟ 300 ਪਲੱਸ ਉਹਦੇ ਵਿੱਚ
1: ਬੱਲੇ ਬੱਲੇ ਬੱਲੇ
0: ਰੀਡਿੰਗ ਸੀਗੀ
1: ਅੱਛਾ
0: ਮੇਰੀ ਅੱਖਾਂ ਬੰਦ ਹੋ ਰਹੀਆਂ ਮੈਂ ਉਹਨੂੰ ਕਹੀ ਸਟਾਪ ਸਟਾਪ ਸਟਾਪ
1: ਉਹਦਾ ਹੋਣਾ ਹੀ ਯਾਰ ਬੰਦੇ ਨੂੰ ਡਰ ਲੱਗਦਾ
0: ਜਿਹੜਾ ਚਲਾ ਰਿਹਾ ਉਹਨੂੰ ਕੋਈ ਫੀਲ ਨੀ ਹੋ ਰਿਹਾ ਮਤਲਬ ਮੈਨੂੰ ਪਤਾ ਸੀਗਾ ਕਿ ਜਿਹੜਾ ਦੇਖ ਰਿਹਾ ਸਾਹਮਣੇ ਮੈਂ ਤਾਂ ਪੈਰਾਂ ਨਾਲ ਆਪਣੇ ਆਪ ਬ੍ਰੇਕ ਮਾਰਾ
1: ਪਰ ਯਾਰ ਗੱਡੀ ਦਾ ਕੰਟਰੋਲ ਕਿਵੇਂ ਰਹਿੰਦਾ 300 ਪਲੱਸ ਤੇ
0: ਆਈ ਡੋਨਟ ਨੋ ਭਾਜੀ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਖਤਰਨਾਕ ਸੀਗਾ
1: ਬੱਲੇ ਬੱਲੇ ਬੱਲੇ
0: ਬਟ ਬਹੁਤ ਡਰੇ ਆ ਉੱਥੇ ਸਪੈਸ਼ਲ ਜਿਹੜੇ ਮੋਡੀਫਿਕੇਸ਼ਨ ਕਰਦੇ ਗੋਰੇ ਉਧਰ ਦੇ ਲੋਕ ਉਹ ਸਪੈਸ਼ਲ ਉਸ ਮੋਟਰਵੇ ਤੇ ਚੜਾਉਂਦੇ ਆ ਗੱਡੀਆਂ ਤੇ ਮੋਸਟਲੀ ਕਿੰਨੇ ਤੱਕ ਜਾ ਸਕਦੀਆਂ
1: ਮੈਂ ਨਾ ਬੜੇ ਲੋਕ ਮੇਰੇ ਕੋਈ ਫਰੈਂਡਸ ਕੋਈ ਫੈਮਿਲੀ ਗਏ ਉੱਥੇ ਤੇ ਸਾਰੇ ਨੇ ਉਸ ਹਾਈਵੇ ਦੀ ਬੜੀ ਤਾਰੀਫ ਕੀਤੀ ਹੈ ਵੀ ਯਾਰ ਜ਼ਿੰਦਗੀ ਚ ਇੱਕ ਵਾਰ ਟਰਾਈ ਕਰਨਾ ਬਣਦਾ
0: ਜ਼ਰੂਰ ਮੈਂ ਕਹਿੰਦਾ ਐਕਸਪੀਰੀਅੰਸ ਕਰਨਾ ਬਣਦਾ ਜ਼ਰੂਰ ਇੱਕ ਵਾਰ ਤਾਂ
1: ਤੁਸੀਂ ਵੀ ਗੱਡੀ ਚਲਾਈ ਸੀਗੀ ਜਾਂ ਬਸ ਪੈਸੇਂਜਰ ਹੀ ਸੀ
0: ਨਹੀਂ ਮੈਂ ਪੈਸੇਂਜਰ ਸੀਗਾ ਮੈਂ ਤਾਂ ਗੱਡੀ ਚਲਾਈ ਨਹੀਂ ਉੱਥੇ
1: ਇਹ ਤੁਸੀਂ ਜੇ ਗਏ ਹੋ ਤਾਂ ਤੁਸੀਂ ਕਹਿਣਾ ਸੀਗਾ ਯਾਰ ਕਿ ਮੈਨੂੰ ਵੀ ਮੌਕਾ ਦੇ
0: ਨਾ ਪਹਿਲਾਂ ਹੀ ਮੇਰਾ ਮੌਕਾ ਕੱਢਦਾ ਨੇ
1: ਅਗਲਾ ਸੋ HK ਮੂਵਰਸ ਨੂੰ ਯਾਦ ਰੱਖੋ ਨੰਬਰ 1 ਮੂਵਿੰਗ ਕੰਪਨੀ ਤੁਸੀਂ ਲੱਭ ਰਹੇ ਹੋ ਤਾਂ ਆਪਣੇ ਸ਼ਹਿਰ ਦੀ ਸਭ ਤੋਂ ਟਰਸਟਿਡ ਪੁਰਾਣੀ ਮੂਵਿੰਗ ਕੰਪਨੀ ਹੈ HK ਮੂਵਰਸ ਇਹਨਾਂ ਕੋਲ ਤਕਰੀਬਨ 30-35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ, ਵੈਰੀ ਪ੍ਰੋਫੈਸ਼ਨਲ ਟੀਮ, ਸੋ ਮੂਵ ਹੋ ਰਹੇ ਹੋ ਤਾਂ ਨੰਬਰ ਤੁਸੀਂ ਲਿਖ ਲਓ 416-524-6704 ਮੂਵਰਸ ਨੂੰ ਤੁਸੀਂ ਜ਼ਰੂਰ ਯਾਦ ਰੱਖੋ 416-524-6704 ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ। ਸੋ ਓਕੇ ਤੁਹਾਡੀਆਂ ਕਾਲਾਂ ਲੈ ਰਹੇ ਹਾਂ, ਭਾਜੀ ਨੇ ਬੜਾ ਹਸਾਇਆ ਹੈ। ਸੋ ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਗਿੱਲ ਫਾਰਮ ਨੂੰ, ਕਿਉਂਕਿ ਹੁਣ ਸੀਜ਼ਨ ਹੈ ਜਿਹੜਾ ਉਹ ਕਈ ਸਬਜ਼ੀਆਂ ਦਾ ਨਾ ਐਂਡ ਤੇ ਆ ਰਿਹਾ, ਹੁਣ ਕਰੇਲੇ ਭਿੰਡੀਆਂ ਤੁਸੀਂ ਫਰੈਸ਼ ਲੈਣੀਆਂ ਫਾਰਮ ਦੀਆਂ ਹੁਣ ਲਓ, ਕਿਉਂਕਿ ਕੁਝ ਕੁ ਅਖੀਰਲੇ ਹਫ਼ਤੇ ਚੱਲ ਰਹੇ ਆ। ਬਾਕੀ ਡੇਲੀ ਇਹ ਫਰੈਸ਼ ਸਬਜ਼ੀਆਂ ਸਾਰੀਆਂ ਪਿੱਕ ਕਰਦੇ ਆ, ਮੂਲੀ, ਸਾਗ, ਕੱਦੂ, ਟਮਾਟਰ, ਖੀਰੇ, ਫਰੈਸ਼ ਦੇਸੀ ਆਂਡੇ ਵੀ ਇੱਥੋਂ ਮਿਲ ਰਹੇ ਆ, ਫਰੈਸ਼ ਦੁੱਧ ਤੇ ਫਰੈਸ਼ ਸ਼ਹਿਦ। ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਗਿੱਲ ਫਾਰਮ, ਸਵੇਰੇ 10 to 8 ਵਜੇ ਤੱਕ ਖੁੱਲੇ ਨੇ। 666-0 ਹੈਲੋ।
2: ਹਾਂਜੀ ਭਾਜੀ ਕਿੱਦਾਂ ਹਾਲ ਜੀ?
1: ਵਧੀਆ ਵੀਰੇ, ਕੀ ਹਾਲ ਆ?
2: ਵਧੀਆ ਵਧੀਆ। ਮੈਂ ਕਿਹਾ ਗੱਡੀਆਂ ਦੀ ਸਪੀਡ ਦੀ ਗੱਲ ਆਈ ਆ, ਮੈਂ ਵੀ 407 ਤੇ ਲਗਾਈ ਸੀਗੀ। ਮੈਂ ਆਇਆ ਸੀ ਹੈਮਿਲਟਨ ਟੂ ਨਾਰਥ ਯਾਰਕ।
1: ਅੱਛਾ,
2: 230 ਤੇ।
1: 200 ਤੁਸੀਂ ਬਚ ਗਏ, ਕਿਉਂਕਿ ਹੈਮਿਲਟਨ ਤੋਂ ਜਦੋਂ ਆ ਰਿਹਾ ਬੰਦਾ ਨਾ 407 ਤੇ, ਓਪੀਪੀ ਜ਼ਰੂਰ ਉੱਥੇ ਖੜੀ ਹੁੰਦੀ ਹੈ ਗੱਡੀ ਕੋਈ ਨਾ ਕੋਈ
2: ਉੱਥੇ। ਹਾਂਜੀ ਖੜੀ ਤਾਂ ਹੁੰਦੀ ਆ, ਬਟ ਪਾਲੀ ਇੰਨੀ ਸੀਗੀ ਕਿਤੇ ਪਹੁੰਚਣਾ ਸੀਗਾ। 230 ਤੇ ਆਇਆ ਸੀ ਜਿਹੜਾ ਮੇਰੇ ਨਾਲ ਬੈਠਾ ਸੀਗਾ, ਉਹ ਕਹਿੰਦਾ ਭਾਜੀ ਗੱਡੀ ਆਰਾਮ ਨਾਲ ਚਲਾ। ਪਤਾ ਕੀ ਆ, ਗੱਡੀ ਗੱਡੀ ਸੀ ਰੇਂਜ ਰੋਵਰ।
1: ਅੱਛਾ,
2: ਜਦੋਂ ਤੁਸੀਂ ਚਲਾਉਂਦੇ ਆ ਨਾ, ਜਿੱਦਾਂ ਕਈ ਬੰਦੇ ਕਹਿ ਕੇ ਗਏ ਕਿ ਤੁਹਾਨੂੰ ਨੀ ਫੀਲ ਹੁੰਦਾ, ਨਾਲ ਦੇ ਨੂੰ ਫੀਲ ਹੁੰਦਾ ਆ।
1: ਉਹੀ ਤਾਂ ਹੈ,
2: ਮੱਖਣ ਵਾਂਗੂ ਗੱਡੀ ਚੱਲਦੀ ਆ। ਪਰ ਜਿਹੜੇ ਭਾਜੀ ਆਹ, ਮੈਂ 4 ਗੱਡੀਆਂ ਚਲਾਈਆਂ 407 ਤੇ, ਇੱਕ ਰੇਂਜ ਰੋਵਰ 230 ਤੇ, ਪਿਕਅਪ ਟਰੱਕ ਲਗਾਇਆ ਮੈਂ F-150 180 ਤੇ, ਉਹ 180 ਤੋਂ ਉੱਪਰ ਜਾਂਦਾ ਹੀ ਨੀ।
1: ਅੱਛਾ,
2: F-150 ਜਾਂਦਾ ਹੀ ਨੀ, ਉਹਨਾਂ ਨੇ ਕੈਪ ਲਗਾਇਆ ਹੋਇਆ ਉਹਦੇ ਤੇ। ਹਾਂ, RAV4 ਚਲਾਇਆ ਸੀਗਾ ਮੈਂ 197 ਤੇ।
1: ਅੱਛਾ,
2: ਤੇ ਮੈਂ BMW X3 ਚਲਾਈ ਸੀਗੀ 210 ਤੇ। ਜਿਹੜੇ ਭਾਜੀ ਕਹਿ ਕੇ ਗਏ ਨਾ ਉਹ ਹਾਈਵੇ ਦੀ ਜਰਮਨੀ ਚ, ਉਹ ਆਟੋਬਾਨ ਆ, ਉੱਥੇ ਉਹ ਟੈਸਟ ਕਰਦੇ ਆ ਨਾ ਗੱਡੀਆਂ, ਕਿਉਂਕਿ ਉੱਥੇ ਜੇ ਤੁਸੀਂ 100 ਦੀ ਸਪੀਡ ਤੇ ਜਾਓਗੇ ਤੁਹਾਨੂੰ ਫਾਈਨ ਆ, ਤੁਸੀਂ ਉੱਥੇ ਜਾ ਹੀ ਨੀ ਸਕਦੇ 100 ਦੀ ਸਪੀਡ ਤੇ ਉਸ ਹਾਈਵੇ ਤੇ।
1: ਅੱਛਾ, ਫਾਈਨ ਹੈ?
2: ਹਾਂਜੀ, ਜੇ ਤੁਸੀਂ ਉਸ ਤੇ 100 ਦੀ ਸਪੀਡ ਤੇ ਜਾਓਗੇ ਜਾਂ 110 ਦੀ ਤੇ ਵੀ, ਤਾਂ ਤੁਹਾਨੂੰ ਟਿਕਟ ਮਿਲਦੀ ਆ, ਪੁਲਿਸ ਤੁਹਾਨੂੰ ਟਿਕਟ ਦਿੰਦੀ ਆ, ਕਿਉਂਕਿ ਉਹ ਹਾਈਵੇ ਨੋ ਸਪੀਡ ਲਿਮਿਟ ਤੇ ਬਣਿਆ ਕਿ ਤੁਸੀਂ ਤੇਜ਼ ਜਾਣਾ ਆ। ਤੇ ਉਹ ਹੈਗਾ ਵੀ ਇਸ ਹਿਸਾਬ ਨਾਲ ਬਣਿਆ ਕਿ ਤੁਸੀਂ ਜਿੰਨਾ ਮਰਜ਼ੀ ਤੇ ਚਲ ਜਾਓ ਤੁਹਾਨੂੰ ਫੀਲ ਵੀ ਨੀ ਹੋਣਾ, ਤੇ ਜਿੱਦਾਂ ਤੁਸੀਂ ਗੱਡੀ ਮੋੜੀ ਜਾਓਗੇ ਨਾ, ਜਿੱਦਾਂ ਜਿੱਦਾਂ ਰੋਡ ਘੁੰਮੋਗਾ ਤੁਹਾਡੀ ਗੱਡੀ ਵੀ ਉੱਥੇ ਵੀ ਮੁੜੀ ਜਾਣੀ ਆ, ਕੋਈ ਪਲਟਣ ਦਾ ਖਤਰਾ ਵੀ ਨੀ ਹੈਗਾ। ਬੁਗਾਟੀ ਨੇ ਟੈਸਟ ਕੀਤਾ ਸੀ ਨਾ ਉੱਥੇ, ਬੁਗਾਟੀ ਦੀ ਟੌਪ ਸਪੀਡ ਉਹਨਾਂ ਨੇ ਵੀਡੀਓ ਬਣਾਈ ਹੈ ਯੂਟਿਊਬ ਤੇ, ਹੈਗੀ ਹੈ ਬੁਗਾਟੀ ਦੀ, ਉਹਨਾਂ ਨੇ ਉਸੇ ਹਾਈਵੇ ਤੇ ਉਹਦੀ ਸਪੀਡ ਟੈਸਟ ਕੀਤੀ ਸੀ 340+।
1: ਬੱਲੇ ਬੱਲੇ ਬੱਲੇ ਬੱਲੇ, 340
2: ਸੀਗੀ ਗੱਡੀ, 340+ ਯੂਟਿਊਬ ਤੇ ਵੀਡੀਓ ਹੈਗੀ ਆ, ਬੁਗਾਟੀ ਨੇ ਟੈਸਟ ਕੀਤਾ ਸੀਗਾ ਉਹਦਾ। ਅੱਜ ਦੀ ਟੌਪ ਸਪੀਡ ਆ ਅੱਜ ਤੱਕਰ ਦੀ ਉਸ ਹਾਈਵੇ ਤੇ, ਉਹ ਭਾਈ ਠੂਕਦੀ ਜਾਂਦੀ ਗੱਡੀ, ਉਹ ਪਤਾ ਵੀ ਨੀ ਲੱਗਦਾ, ਦੂਰੋਂ ਦਿਖਦਾ ਕਿ ਗੱਡੀ ਨਾ ਬਹੁਤ ਤੇਜ਼ ਆ ਰਹੀ ਆ, ਬਟ ਜਦੋਂ ਕੋਲੋਂ ਜਾਂਦੀ ਨਾ ਭਾਈ, ਉਹ ਬਲਿੰਕ ਆਫ ਐਨ ਆਈ ਕਿ ਦਿੱਤਾ ਨਾ, ਤੁਹਾਨੂੰ ਪਤਾ ਹੀ ਨੀ ਲੱਗਣਾ। ਜਪਾਨ ਦੀਆਂ ਬੁਲਟ ਟ੍ਰੇਨਾਂ ਹੀ ਜਾਣਦੀਆਂ ਓਦਾਂ ਆ ਜਿੱਦਾਂ ਲੋਕੀ ਕੈਪਚਰ ਕਰਨ ਲਈ ਖੜੇ ਹੁੰਦੇ ਆ ਫੋਟੋ ਬੁਲਟ ਟ੍ਰੇਨ ਦੀ, ਕਿ ਉਸ ਟਨਲ ਦੇ ਵਿੱਚੋਂ ਨਿਕਲਣੀ ਆ, ਬਟ ਉਹ ਇੰਨੀ ਤੇਜ਼ ਨਿਕਲਦੀ ਆ, ਇੱਕ ਫੋਟੋ ਨੀ ਕਲਿੱਕ ਹੁੰਦੀ ਉਹਨਾਂ ਕੋਲੋਂ।
1: ਤੁਸੀਂ ਮੈਨੂੰ ਇਹ ਦੱਸੋ, ਜਦੋਂ ਤੁਸੀਂ 240 ਜਾਂ 220 ਜਿੰਨੇ ਤੇ ਕਹਿੰਦੇ ਤੁਸੀਂ ਆਪਣਾ ਰੇਂਜ ਰੋਵਰ ਚਲਾਈ ਹੈ, ਤੁਸੀਂ ਕਿੰਨੇ ਚਿਰ ਚ ਪਹੁੰਚ ਗਏ ਸੀਗੇ ਹੈਮਿਲਟਨ ਤੋਂ ਨਾਰਥ ਯਾਰਕ?
2: ਨਾਰਮਲ ਰੋਡ ਮੈਨੂੰ ਦੱਸਦਾ ਸੀਗਾ, ਉਹ ਸੀਗਾ ਟ੍ਰੈਫਿਕ ਆਵਰ ਲਾਈਕ 2 or 3 o'clock, ਰਾਈਟ? ਮੈਂ ਜੇ ਨਾਰਮਲ ਆਵਰ ਚੱਕਦਾ ਤਾਂ ਉਹ ਸੀਗਾ 1 hour and 45 minutes।
1: ਜੀ,
2: ਤੇ ਮੈਂ 407 ਤੇ ਜਦੋਂ ਲਗਾਈ ਆ, ਉਹ ਮੈਨੂੰ ਸ਼ੋ ਕਰਦਾ ਸੀਗਾ 45 minutes। ਮੈਂ 45 minutes ਤੋਂ ਪਹਿਲਾਂ ਹੀ ਲਾਈਕ ਮੈਂ 30 minutes ਤੱਕ ਪਹੁੰਚ ਗਿਆ ਸੀਗਾ।
1: ਅੱਛਾ, 15 minutes ਦਾ ਫਰਕ ਪੈ ਗਿਆ ਸੀ।
2: ਹਾਂ, ਪੈਣਾ ਹੀ ਪੈਣਾ ਆ, ਕਿਉਂਕਿ ਰਾਸਤੇ ਚ ਪਤਾ ਕੀ ਆ, ਜ਼ਰੂਰੀ ਨੀ ਹੈਗਾ ਕਿ ਤੁਹਾਨੂੰ ਸਾਰਾ ਹਾਈਵੇ ਖਾਲੀ ਮਿਲਣਾ ਨਾ।
1: ਬਿਲਕੁਲ,
2: ਕਿਉਂਕਿ ਤੁਹਾਡੀ ਜੇ ਤੁਹਾਡੀ ਵਾਲੀ ਲੇਨ ਐਮਪਟੀ ਆ, ਫਿਰ ਤਾਂ ਤੁਸੀਂ ਸਪੀਡ ਖਿੱਚੋਗੇ ਵੀ, ਜੇ ਤੁਹਾਡੀ ਲੇਨ ਚ ਕੋਈ ਜਾ ਰਿਹਾ ਤੁਸੀਂ ਲੇਨ ਤਾਂ ਚੇਂਜ ਕਰੋਗੇ ਨਾ, ਤੁਸੀਂ ਕਿਹੜਾ ਇੱਕੇ ਲੇਨ ਚ ਤੁਰਿਆ ਰਹਿਣਾ।
1: ਜੀ ਜੀ ਬਿਲਕੁਲ।
2: ਹਾਂਜੀ ਹਾਂਜੀ,
1: ਚਲੋ ਵੈਰੀ ਗੁੱਡ 220 ਤੇ ਇੱਕ ਭਾਜੀ ਆਈ ਸੀ 240
3: ਪੰਜਾਬੀ ਸੱਭਿਆਚਾਰ ਨੂੰ
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ
5: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: गीत संगीत देश दुनिया दिया ताजा तरीन जानकारियां ना लबरेज महकों की सौगात मंदा सांचा विरसा
2: सोमवार तक शुक्रवार 5:30 AM पे सवेरे 4 बजे तो 5 बजे तक
3: बिजनेस डे प्रचार ते प्रसार लई संपर्क करो
1: सांचा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਕਹਿੰਦਾ ਦਿਲ 'ਚ ਮੇਰੇ ਭਗਦੜ ਮੱਚੀ ਰਹਿੰਦੀ ਹੈ, ਦਿਲ 'ਚ ਮੇਰੇ ਭਗਦੜ ਮੱਚੀ ਰਹਿੰਦੀ ਹੈ, ਯਾਦ ਯਾਰ ਦੀ ਜਿੱਥੇ ਸੱਚੀ ਰਹਿੰਦੀ ਹੈ, ਈਰਖਾ ਦੀ ਅੱਗ ਹੁੰਦੀ ਹੈ ਜਿਸ ਦੇ ਵਿੱਚ ਉਹ ਹਰ ਵੇਲੇ ਹੀ ਸੜੀ ਮੱਚੀ ਰਹਿੰਦੀ ਹੈ, ਮੱਚ ਗਈ ਹੈ ਦੇਹ ਤਾਂ ਮੇਰੀ ਸਾਰੀ ਹੀ, ਮਾਰੋ ਫੂਕਾਂ ਹੋਰ ਆਤਮਾ ਕੱਚੀ ਰਹਿੰਦੀ ਹੈ, ਦੁਨੀਆਂ ਭਰ ਦੀ ਝੂਠੀ ਜਿਹੜੀ ਔਰਤ ਹੈ ਜਨਤਾ ਵਿਚਾਲੇ ਬਣ ਕੇ ਸੱਚੀ ਰਹਿੰਦੀ ਹੈ। ਕਹਿੰਦਾ ਮਨ ਦੀ ਬੁੱਧੀ ਨੂੰ ਬਿਠਾਓ ਭਾਵੇਂ ਰਾਜ ਗੱਦੀ 'ਤੇ, ਸੋਚਦਾ ਉਸਦੀ ਫਿਰ ਵੀ ਬੱਚੀ ਰਹਿੰਦੀ ਹੈ, ਕਰਦੀ ਹੈ ਬਦਨਾਮ ਧਰਮ ਸਥਾਨਾਂ ਨੂੰ ਜੋ ਸਰਾਏ ਸਰਾਂ ਵਿੱਚ ਆ ਕੇ ਖੱਚੀ ਰਹਿੰਦੀ ਹੈ, ਰੱਖ ਲੇ ਭਾਮ ਉਸਨੇ ਸੋਨੇ ਦੀ ਲੰਕਾ ਵਿੱਚ, ਰੱਖ ਲਓ ਭਾਵੇਂ ਉਸਨੂੰ ਸੋਨੇ ਦੀ ਲੰਕਾ ਵਿੱਚ, ਅੱਖ ਮਦਹੋਸ਼ ਦੀ ਸੱਚੀ ਸੁੱਚੀ ਰਹਿੰਦੀ ਹੈ। ਕਿਆ ਬਾਤ ਆ, ਪੈਸੇ ਵਾਲੇ ਦੀ ਕਦਰ ਇਹ ਦੁਨੀਆ ਕਰਦੀ ਹੈ, ਪੈਸੇ ਵਾਲੇ ਦੀ ਕਦਰ ਇਹ ਦੁਨੀਆ ਕਰਦੀ ਹੈ, ਮਾੜੇ ਬੰਦੇ ਨਾਲ ਤਾਂ ਇਹ ਦੁਨੀਆ ਲੜਦੀ ਹੈ, ਅੱਜ ਕੱਲ੍ਹ ਝੂਠ ਵੀ ਪੈਸੇ ਨਾਲ ਵਿਕ ਜਾਂਦਾ ਹੈ, ਜਿਸ ਦੇ ਕੋਲ ਪੈਸਾ ਉਹੀ ਸਹੀ ਕਹਿਲਾਉਂਦਾ ਹੈ, ਗਰੀਬ ਨੂੰ ਵੇਖ ਕੇ ਦੁਨੀਆ ਸੜਦੀ ਹੈ, ਪੈਸੇ ਵਾਲੇ ਦੀ ਕਦਰ। ਆਖਰੀ ਲੈਣਾ ਕਹਿੰਦਾ ਇਨਕਲਾਬ ਦੇ ਨਾਅਰੇ ਮਾਰਨ ਜੋਗੇ ਹਾਂ, ਇਨਕਲਾਬ ਦੇ ਨਾਅਰੇ ਮਾਰਨ ਜੋਗੇ ਹਾਂ, ਆਪਾਂ ਆਪਣਾ ਅਕਸ ਨਿਖਾਰਨ ਜੋਗੇ ਹਾਂ, ਡਰ ਜਾਈਏ ਸਾਗਰ ਦਾ ਲੈ ਕੇ ਨਾਮ ਅਸੀਂ, ਬਸ ਕਾਗਜ਼ ਦੀ ਕਿਸ਼ਤੀ ਤਾਰਨ ਜੋਗੇ ਹਾਂ, ਕੀ ਦਿਸਣੇ ਨੇ ਮੰਜ਼ਰ ਸਾਨੂੰ ਦਰਦ ਭਰੇ, ਆਪੋ ਆਪਣਾ ਨਾਮ ਅਵਾਰਨ ਜੋਗੇ ਹਾਂ, ਭਗਤ ਸਿਆਂ ਚੇਤੇ ਕਰ ਲੈਂਦੇ ਹਾਂ ਤੈਨੂੰ, ਇੰਨਾ ਹੀ ਬਸ ਕਰਜ਼ ਉਤਾਰਨ ਜੋਗੇ ਹਾਂ, ਇੰਨਾ ਹੀ ਬਸ ਕਰਜ਼ ਉਤਾਰਨ ਜੋਗੇ। ਸਤਰਾਂ ਦਾ ਤੁਸੀਂ ਸੁਣਨਾ ਹੈ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਰਿੰਜੂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਧਰ ਮੰਗਲਵਾਰ 29 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5:30 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀ ਜਾਵੇ, 15 ਮਿਸਾਗਜ ਮਾਲਟਨ 'ਚ ਬੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ, ਅਤੇ 16 ਫੀਲ ਲਾਈਕ ਕਰਦੇ ਹਾਂ, ਦੁਪਹਿਰ ਨੂੰ 21 ਹੈ, ਸ਼ਾਮ ਨੂੰ 22 ਹੈ, ਅਤੇ ਰਾਤ ਨੂੰ 17 ਟੈਂਪਰੇਚਰ। 7:14 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 7:03 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਰਬਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਅਤੇ ਫਿਰ ਭਾਈ ਤੁਸੀਂ 905-673-3337 'ਤੇ ਕੋਈ ਹਾਈਵੇ 'ਤੇ ਜਾਂਦੇ ਹੋ ਜਾਂ ਆਪਣੇ ਸਿਟੀ ਵਾਲੇ ਹਾਈਵੇ 'ਤੇ ਜਾਂਦੇ ਹੋ ਛੋਟਿਆਂ 'ਤੇ ਰੋਡਾਂ 'ਤੇ, ਤਾਂ 905-673-3337 'ਤੇ ਗੱਲਬਾਤ ਕਰ ਸਕਦੇ ਹੋ ਜੇ ਕੋਈ ਵਿਘਨ ਦੇਖਦੇ। ਜੇ ਮੈਸੇਜ ਪਾਉਣੇ ਆ ਫਿਰ ਵਟਸਐਪ ਕਰਨਾ, ਫਿਰ ਮੇਰੇ ਵਾਲਾ ਨੰਬਰ 647-835-5594, ਅਤੇ ਜੇ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਜਾਂ ਵੱਖ ਵੱਖ ਹੋਰ ਐਪਾਂ ਬਹੁਤ ਨੇ ਉਹਨਾਂ 'ਤੇ ਤੁਸੀਂ ਜਾ ਕੇ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ, 530 ਦੇ ਜਿੰਨੇ ਵੀ ਨੰਬਰ ਚੱਲਦੇ ਨੇ।
1: ਬ੍ਰੈਂਪਟਨ
0: ਨਿਖਰਿਆ ਪਿਆ ਚੋਣਾਂ ਨਾਲ, ਸੋਹਣਾ ਸੋਹਣਾ ਸੋਹਣਾ ਸੋਹਣਾ ਹੀ ਹੁੰਦਾ ਜਾਂਦਾ, ਆਉਣ ਦੋ
1: ਮਤਲਬ ਸਮਝਣ ਵਾਲੇ ਸਮਝਣਗੇ, ਕਹਿੰਦਾ ਕੁੱਤੀ ਰਲ ਗਈ ਚੋਰਾਂ ਨਾਲ,
0: ਇਹ ਹੁਣ ਇਹੀ ਚੱਕੀ ਫਰੀ ਜਾਂਦੇ, ਕੋਈ ਨਵਾਂ ਚੇਂਜ ਕਰ ਦੋ।
1: ਸੁਣ ਤੇ ਲਓ ਜੀ,
0: ਸੁਣਾਓ।
1: ਸੋਤੇ ਨਹੀਂ ਸੁਣਿਆ ਤੁਹਾਨੂੰ, ਇਕੱਲੇ ਤੁਸੀਂ ਸੋਚੇ, ਕਹਿੰਦਾ ਕੁੱਤੀ ਰਲ ਗਈ ਚੋਰਾਂ ਨਾਲ, ਕਾਹਦੇ ਸ਼ਿਕਵੇ ਗੈਰਾਂ ਨਾਲ, ਰਾਤੀ ਮੈਂ ਸੱਚ ਬੋਲ ਕੇ ਘਰ ਆਇਆ, ਸਾਰੀ ਰਾਤ ਗੁਜ਼ਾਰੀ ਟਕੋਰਾਂ ਨਾਲ। ਰਲੇ ਹੋਏ ਲੋਕ ਨੇ ਕੁਝ ਜਿਹਨਾਂ ਦਾ ਜ਼ੋਰ ਲੱਗਾ ਹੋਇਆ ਵੀ ਜੇ ਇਹ ਆਉਣਗੇ ਤੇ ਸਾਡਾ ਥੋੜੀ ਫੁਲਕਾ ਚੱਲੂਗਾ, ਉੱਥੇ ਸ਼ਿਕਵਾਈ, ਉੱਥੇ ਆ ਬਸ, ਉੱਥੇ ਕੁੱਤੀ ਨਾ ਪਿੱਛੇ।
0: ਪਰ ਰੌਲਾ ਇੱਕ ਆ, ਜਿੰਨੇ ਨਵੇਂ ਕੈਂਡੀਡੇਟ ਆ ਸਾਰੇ ਸਾਰੇ ਜ਼ੋਰ ਲਾ ਰਹੇ ਆ, ਕੋਈ ਕਿਤੇ ਐਡਵਰਟਾਈਜ਼ਮੈਂਟ ਕਰ ਰਿਹਾ, ਕੋਈ ਕਿਤੇ ਰੈਲੀ ਕਰ ਰਿਹਾ, ਕੋਈ ਨੁੱਕਰ ਮੀਟਿੰਗਾਂ ਕਰ ਰਿਹਾ, ਘਰਾਂ ਦੇ ਵਿੱਚ ਡੋਰ ਨੌਕ ਹੋ ਰਹੀ ਆ। ਜਿਹੜੇ ਪੁਰਾਣੇ ਕੈਂਡੀਡੇਟ ਨੇ, ਪੁਰਾਣੇ ਬੜੇ ਹੋਏ ਨੇ, ਹੁਣ ਮੈਂ ਨਹੀਂ ਕਦੇ ਉਹਨਾਂ ਨੂੰ ਦੇਖਿਆ ਹਜੇ ਤੱਕ ਕਿਤੇ ਰੇਡੀਓ ਤੇ ਆਉਂਦਿਆਂ ਨੂੰ ਜਾਂ ਉਦਾਂ ਕੋਈ ਗੱਲਬਾਤ ਉਹ ਕਰਦਿਆਂ ਨੂੰ।
1: ਦੇਖੋ ਜੀ, ਉਹਨਾਂ ਨੂੰ ਸਾਰੀ ਗੇਮ ਦਾ ਪਤਾ, ਉਹ ਖਿਡਾਰੀ ਨੇ, ਇਹ ਨਾੜੀ ਨੇ,
0: ਹਾਂ
1: ਉਹ ਖਿਡਾਰੀ ਨੇ। ਅੱਜ ਡਿਬੇਟ ਵੀ ਕਿਤੇ ਹੈਗੀ ਹੈ, ਜਿਹਨਾਂ ਨੂੰ ਪਤਾ ਵੀ ਅਸੀਂ ਆਉਣਾ ਵਾ, ਫਿਰ ਸੱਤਾ ਚ ਉਹ ਤੁਹਾਨੂੰ ਉੱਥੇ ਨਜ਼ਰ ਨਹੀਂ ਆਉਂਦੀ, ਕਿਉਂਕਿ ਲੋਕਾਂ ਨੂੰ ਫੇਸ ਕਰਨਾ ਸੌਖਾ ਨਹੀਂ। ਮੈਂ ਇਹ ਵੀ ਚਾਹੁੰਦਾ ਵੀ ਜਿਹੜੇ ਕਰਾ ਰਹੇ ਨੇ ਉਹ ਵੀ ਸਰਕੂਲਰ ਹੋਣ, ਇਹ ਨਾ ਹੋਣ ਕਿ ਅਸੀਂ ਇੱਕ ਦੀ ਸਪੋਰਟ ਕਰ ਰਹੇ ਇਕੱਠੇ ਕਰਨਾ। ਉਹਨਾਂ ਚ ਵੀ
0: ਕੀ ਕਰਾ ਰਹੇ, ਜਿਹੜੀ ਡਿਬੇਟ ਅੱਜ ਹੋ ਰਹੀ ਹੈ,
1: ਜੋ ਵੀ ਡਿਬੇਟ ਕਰਾ ਰਿਹਾ ਉੱਥੇ ਓਨੈਸਟੀ ਹੋਵੇ ਕਿ ਉਹ ਸਾਂਝੇ ਬੰਦੇ ਕੋਲ।
0: ਮੈਂ ਤਾਂ ਬਖੋ ਸਭਾ ਜੀ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਦੋ ਤਿੰਨ ਨੂੰ ਨਾ ਪਾਇਓ ਵਿੱਚ, ਕਹਿੰਦਾ ਕੋਈ ਬੰਦਾ ਨਹੀਂ ਜਿਸ ਕਰਦਾ। ਮੈਨੂੰ ਵੀ ਕੱਲ ਮੇਰਾ ਵੀ ਲਿਸਟ ਨਾ ਪਾਇਆ ਸੀ, ਮੈਨੂੰ ਵੀ ਫੋਨ ਆਇਆ ਸੀ, ਮੈਂ ਕਿਹਾ ਨਹੀਂ ਮੈਂ ਤਾਂ ਸੌਣਾ, ਮੈਂ ਕਿਹਾ ਆ ਕੇ
1: ਉੱਥੇ ਨਵੇਂ ਬੰਦੇ ਜਾਣਗੇ, ਤੁਹਾਨੂੰ ਪੁਰਾਣਾ ਬੰਦਾ ਮਿਲ,
0: ਪੁਰਾਣਾ ਨਹੀਂ ਜਾਣਾ, ਪੁਰਾਣਿਆਂ ਤਾਂ ਪਹਿਲਾਂ ਇੱਕ ਦੋਨਾਂ ਦੇ ਠੋਕ ਕੇ ਜਵਾਬ ਦਿੱਤੇ,
1: ਉਹਨਾਂ ਨੂੰ ਪਤਾ ਵੀ ਸੀ ਹੋਣਾ।
0: ਹਾਂ ਅੱਛਾ, ਇੱਕ ਤੁਸੀਂ ਕਹਿੰਦੇ ਸੀ ਆਪਾਂ ਚਲੋ ਉਹ ਕਰਦੇ ਸੀ ਵੀ ਪੁਰਾਣੇ ਰਿਪੀਟ ਹੋ ਸਕਦੇ ਆ, ਪਰ ਸਾਡੀ ਵਾਰਡ ਤੋਂ ਵੀ ਨਵੇਂ ਹੀ ਨਵਾਂ ਕੋਈ ਕੈਂਡੀਡੇਟ MC ਬਣੂਗਾ, ਰੀ ਕੌਂਸਲਰ, ਕਿਉਂਕਿ ਜਿਹੜਾ ਪੁਰਾਣਾ ਸੀ ਕੌਂਸਲਰ ਸਾਡੇ ਉਹ ਰੀਜਨਲ ਕੌਂਸਲ ਦੀ ਇਲੈਕਸ਼ਨ ਲੜ ਰਿਹਾ।
1: ਨਹੀਂ ਦੇਖੋ ਮੈਂ ਤੁਹਾਨੂੰ ਦੱਸਦਾ, ਦੇਖੋ ਮੈਂ ਸਾਰਾ ਦਿਨ ਘੁੰਮਦੇ ਰਹਿੰਦੇ
0: ਹਾਂ,
1: ਅਸਲ ਦੇ ਵਿੱਚ ਜਿੱਥੇ ਕੈਂਡੀਡੇਟ ਹੁਣ ਛੱਡ ਗਏ ਆ ਜਿਹੜੇ ਮਤਲਬ ਵਾਰਡ ਦੇ ਵਿੱਚੋਂ, ਉੱਥੇ ਤੇ ਨਵੇਂ ਆਉਣਗੇ ਨੋ ਡਾਊਟ, ਪਰ ਜਿੱਥੇ ਮੌਜੂਦਾ ਬੈਠੇ ਹੋਏ ਨੇ ਜਿਹੜੇ ਆਲੀ ਫਿਰ ਉੱਥੇ ਲੜਦੇ ਪਏ ਇਲੈਕਸ਼ਨ, ਕਿਉਂਕਿ ਲੋਕਾਂ ਦਾ ਇੰਟਰਸਟ ਨਹੀਂ ਹੈਗਾ ਜੀ। ਤਾਂ ਦੇਖੋ ਇਲੈਕਸ਼ਨ ਚ 22% 25% ਵੋਟ ਥੋੜਾ ਹੈਗੀ, ਤੁਸੀਂ ਡਾਇਰੈਕਟ ਨੀ ਵੋਟਾਂ ਗਿਣਤੀ ਕਰੋ, ਕਿੰਨੀਆਂ ਪੈਂਦੀਆਂ ਉੱਤੇ ਗਿਣਤੀ ਕਰੋ। ਤੇ ਮੈਨੂੰ ਐਂ ਲੱਗਦਾ ਵੀ ਸ਼ਾਇਦ,
0: ਪਰ ਸੰਧੂ ਸਾਹਿਬ ਰੌਲਾ ਕੀ ਆ, ਲੋਕ ਵੋਟ ਪਾਉਣ ਜਾਂਦੇ ਨੀ, ਕਈਆਂ ਨੂੰ ਪਤਾ ਹੀ ਨਹੀਂ ਵੀ ਵੋਟਾਂ ਨੇ। ਟਰੱਕਾਂ ਵਾਲੇ ਬਹੁਤ ਸਮਝਦਾਰ ਨੇ ਭਰਾ, ਆਪਣੇ ਆਪ ਨੂੰ ਸਾਰੇ ਹੀ ਕਹਾਉਂਦੇ, ਮੈਂ ਵੀ ਕਹਾਉਣਾ, ਸਾਰੇ ਹੀ ਕਹਾਉਂਦੇ ਨੇ, ਪਰ ਸਿਆਣੇ ਅਸੀਂ ਇੰਨੇ ਕਾ, ਸਾਨੂੰ ਪਤਾ ਨਹੀਂ ਸ਼ਹਿਰ ਚ ਵੋਟਾਂ ਇਲੈਕਸ਼ਨ ਹੋ ਰਹੀ ਆ। ਜਿਹੜਾ ਬੰਦਾ ਸਿਟੀਜ਼ਨ ਲਈ ਹੋਈ ਆ ਉਹ ਟੈਕਸ ਇੰਨੇ ਪੇ ਕਰ ਰਿਹਾ, 4 ਸਾਲ ਅਸੀਂ ਗਾਲਾਂ ਵੀ ਕੱਢਣੀਆਂ ਨੇ ਫਿਰ, ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਲੈਕਸ਼ਨ ਹੋ ਰਹੀ ਹੈ ਸਿਟੀ ਦੀ।
1: ਨਹੀਂ
0: ਅੱਜ ਕੱਲ੍ਹ ਗੱਲਾਂ ਕਾਹਤੋਂ ਕਰਦੇ ਵੀ ਯਾਰ, ਅੱਛਾ ਕਿਹੜੀ ਇਲੈਕਸ਼ਨ ਕਿੰਨੀ ਨੂੰ ਆ, ਉੱਥੇ ਚੁਭਦੀ ਆ ਸੂਈ ਵਾਂਗ ਗੱਲ ਲੱਗਦੀ ਆ।
1: ਮਸਲਾ ਸਰ ਜੀ ਆ ਕਿ ਲੋਕਾਂ ਨੂੰ ਜਿਹੜੇ ਝਮੇਲੇ ਆ ਜ਼ਿੰਦਗੀ ਦੇ ਛੇੜੇ ਹੋਏ,
0: ਕੁਛ ਨਹੀਂ, ਕੰਨਾਂ ਨੂੰ ਫੋਨ ਲਾਏ ਹੋਏ ਨੇ, ਅਸੀਂ 4-4, 5-5 ਜਾਣੇ ਜੁੜ ਜਾਂਦੇ ਆ, ਤੇਰੀ ਹੋਏ ਤੇਰੀ ਹੋਏ ਤੇਰੀ ਹੋਏ ਮੇਰੀ ਹੋਏ ਫਲਾਨਾ ਹੋਏ ਫਲਾਨੀ ਹੋਏ ਫਲਾਨਾ, ਇਹ ਚੱਕਰ ਐਂ ਕਰੀ ਜਾਂਦੇ ਸਾਰਾ ਦਿਨ।
1: ਦੇਖੋ ਮੈਂ ਅੱਜ ਕਹੂੰਗਾ ਵੀ ਜਿਹੜੇ ਬੰਦੇ ਕੱਲ ਨੂੰ ਸ਼ਿਕਵਾ ਕਰਨਗੇ ਵੀ ਆਹ ਹੋਣਾ ਚਾਹੀਦਾ ਸੀ, ਅੱਜ ਉਹ ਬੰਦਿਆਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ। ਸੁਣਦੇ ਜੀ ਤੁਹਾਨੂੰ, ਜਿਹੜੇ ਬੰਦੇ ਚਾਹੁੰਦੇ ਐਕਸਚੇਂਜ ਆਵੇ ਜ਼ਰੂਰ ਕੁਛ ਨਾ ਕੁਛ ਕਰਨ, ਅਸੀਂ ਉਹਨਾਂ ਦੇ ਨਾਲ ਜਿੱਥੇ ਸਾਡੀ।
0: ਮੈਂ ਆਪ ਕਹਿੰਦਾ ਹੱਥ ਜੋੜ ਕੇ ਬੇਨਤੀਆਂ ਇਸਦਾ ਕਰਦੇ ਆ ਵੀ ਭਾਈ, ਬੇਸ਼ੱਕ ਚਲੋ ਮੇਰੀ ਤਾਂ ਵੋਟ ਹੈ ਨਹੀਂ, ਮੈਂ ਸਿੱਧਾ ਹੀ ਕਹਿੰਦਾ ਆਪਾਂ ਨੇ ਸਿਟੀਜ਼ਨ ਲਈ ਨਾ ਉਮੀਦ ਆ ਕਦੇ ਲਵਾਂਗੇ, ਪਰ ਜਿਨ੍ਹਾਂ ਦੀਆਂ ਵੋਟਾਂ ਹੈਗੀਆਂ ਨੇ ਯਾਰ, ਜ਼ਰੂਰ ਹੱਥ ਜੋੜ ਕੇ ਬੇਨਤੀ, ਜ਼ਰੂਰ ਪਾਓ ਤੁਸੀਂ ਵੋਟ, ਜ਼ਰੂਰ ਪਾਓ।
1: 3 ਵੋਟਾਂ ਜੀ ਮੈਂ ਤਾਂ ਜ਼ਰੂਰ ਪਾਊਂਗਾ, ਭਾਵੇਂ ਕਿਤੇ ਕੁਝ ਵੀ ਹੋ ਜਾਏ, ਐਡਵਾਂਸ ਪੋਲਿੰਗ ਹੈਗੀ, ਕਈ ਸਹੂਲਤਾਂ ਨੇ ਇਸ ਕੰਟਰੀ ਚ,
0: ਨਹੀਂ ਪਾਉਣੀ
1: ਚਾਹੀਦੀ। ਇਸ ਕੰਟਰੀ ਨੇ ਸਾਨੂੰ ਬਹੁਤ ਕੁਝ ਦਿੱਤਾ,
0: ਬਿਲਕੁਲ,
1: ਅਸੀਂ ਅੱਜ ਰਾਜ ਵਰਗੀ ਜ਼ਿੰਦਗੀ ਗੁਜ਼ਾਰਦੇ ਇਸ ਕੰਟਰੀ ਨੂੰ ਸਲਾਮ ਆ।
0: ਥੈਂਕ ਯੂ। ਅੱਜ ਡਿਬੇਟ ਆ ਜੀ, ਟਿਊਜ਼ਡੇ, ਅੱਜ 29 ਸਤੰਬਰ, ਵਾਰਡ ਨੰਬਰ 3 ਤੇ 4 ਦੀ ਹੈ। ਜੇ ਤੁਹਾਡੀ ਵਾਰਡ 3 ਤੇ 4 ਪੈਂਦੀ ਹੈ, ਤੁਸੀਂ ਆਪਣੇ ਕੌਂਸਲਰ ਨੂੰ ਕਹਿ ਦਿਓ ਮਾੜਾ ਸੁਨੇਹਾ ਲਾ ਦਿਓ, 11 ਵਜੇ ਤੋਂ 1 ਵਜੇ ਤੱਕ ਆ, ਅਤੇ ਰੀਜਨਲ ਕੌਂਸਲਰ ਦੀ 1 ਵਜੇ ਤੋਂ 3 ਵਜੇ ਤੱਕ ਆ। ਅਤੇ ਕੱਲ੍ਹ ਨੂੰ 30 ਤਰੀਕ ਨੂੰ 7 ਦੇ 8 ਨੰਬਰ ਵਾੜੇ ਸਾਡੀ ਪੈਂਦੀ ਹੈ, ਅਤੇ 1 ਅਕਤੂਬਰ ਨੂੰ ਆ 1 ਤੇ 5 ਨੰਬਰ, 2 ਅਕਤੂਬਰ ਨੂੰ 2 ਤੇ 6 ਨੰਬਰ, ਅਤੇ 5 ਅਕਤੂਬਰ ਨੂੰ 9 ਤੇ 10 ਨੰਬਰ, ਅਤੇ 6 ਅਕਤੂਬਰ ਨੂੰ ਹੈਗੀ ਸਿਟੀ ਮੇਅਰ ਦੀ। ਠੀਕ ਹੈ ਜੀ, ਇੱਦਾਂ ਇਲੈਕਸ਼ਨ ਰੋਇਲ ਪਾਲਮ ਉਹਦੇ 'ਚ 959 ਡੈਰੀ ਰੋਡ ਈਸਟ ਮਿਸ ਦਾਗਾ ਦੇ ਵਿੱਚ। ਚਲੋ ਬਸ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ ਆਨੂੰ।
2: ਬਰਬਾਦ ਗੁਸਤਾ ਕਰਨੇ ਕੋ ਪਰ ਸ਼ਾਖ ਦੇ ਉੱਲੂ ਬੈਠਾ ਹੈ, ਅੰਜਾਮ ਏ ਖੁਲਤਾ ਕਿਆ ਹੋਗਾ, ਕਾਵੇ ਕਿਸ ਮੂੰਹ ਸੇ ਜਾਓਗੇ ਗਾਲਬ, ਸ਼ਰਮ ਤੋਂ ਕੋ ਮਗਰ ਆਤੀ ਨਹੀਂ। ਅਸੀਂ ਬੋਲਦੇ ਵੀ ਆ ਸੁਣਦੇ, ਪਰ ਜਿਹੜੀ ਗੱਲ ਤੁਸੀਂ ਲਿਆਂਦੀ ਹੈ ਨਾ ਆਪਣੇ ਕਰਨੇ ਦੇ ਜਿਹੜੇ ਮੁਕਾਬਲੇ ਕਰਨੇ, ਉੱਥੇ ਜੇ ਸਾਰੇ ਕੈਂਡੀਡੇਟ ਨਹੀਂ ਜਾਂਦੇ ਨਾ ਤਾਂ ਉਹਨਾਂ ਨੂੰ ਇਲੈਕਸ਼ਨ ਲੜਨ ਦੀ ਕੋਈ ਲੋੜ ਨਹੀਂ। ਜਦ ਤੁਹਾਡਾ ਕੋਈ ਮੂੰਹ ਨੀ ਦੇਖਦਾ, ਜਦ ਤੁਹਾਨੂੰ ਕੋਈ ਜਾਣਦਾ ਕੋਈ ਨੀ, 24 ਘੰਟੇ ਲੋਕਾਂ ਦੀ ਸੇਵਾ ਕਰਦੇ ਆ ਪਰ ਉਹਨਾਂ ਨੂੰ ਪੁੱਛਦਾ ਕੋਈ ਨੀ। ਪੁੱਛਣਾ ਪੈਣਾ ਹੈ ਭਾਈ ਵੀਰੋ, ਪੁੱਛਣਾ ਪੈਣਾ ਤੁਹਾਨੂੰ। ਮੈਂ ਇੱਕ ਬੇਨਤੀ ਕਰ ਦਿੰਦਾ, ਅੱਜ ਅੱਜ ਦੇ ਬਾਅਦ ਮੈਂ ਕਿਸੇ ਨੌ ਨੀ ਲੈਣਾ, ਅੱਜ ਲੈ ਲਊਂਗਾ ਜ਼ਰੂਰ।
0: ਪੰਜਾਬੀ ਟਿਫਨ ਸਰਵਿਸ ਵਾਲਿਆਂ ਨਾਲ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ 437-430-1063। ਤੁਸੀਂ ਹਾਈਜੈਨਿਕ ਹੋਮਮੇਡ ਫੂਡ ਲੈਣਾ ਚਾਹੁੰਦੇ ਹੋ, ਫਰੈਸ਼ ਫੂਡ, ਟਰੱਕਾਂ ਵਾਲੇ ਭਰਾਵਾਂ ਲਈ ਬੇਨਤੀ ਹੈ ਵੀ ਜੇ ਤੁਸੀਂ ਘਰੇ ਕਈ ਵਾਰ ਨਹੀਂ ਬਣਦਾ ਆਪ ਤੋਂ, ਹੈ ਨਾ, ਜਾਂ ਘਰ ਦੇ ਕੋਈ ਵਾਰ ਢਿੱਲੇ ਮੱਠੇ ਹੋ ਜਾਂਦਾ, ਮੰਨ ਲਓ ਕੋਈ ਨਾ ਕੋਈ, ਵੀ ਤੁਸੀਂ ਫੂਡ ਲੈ ਕੇ ਜਾਣਾ ਚਾਹੁੰਦੇ ਹੋ, ਐਨ ਘਰ ਦਾ ਬਣਿਆ ਹੋਇਆ, ਪਰਮਜੀਤ ਉਹਨਾਂ ਨਾਲ ਸੰਪਰਕ ਕਰ ਲਿਓ 437-430-1063 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਜੇ ਤੁਸੀਂ ਬੈਂਕ ਦੇ ਵਿੱਚ ਪੈਸੇ ਰੱਖਦੇ ਹੋ ਫੰਡਾਂ ਦੇ ਵਿੱਚ, ਮਿਊਚਲ ਫੰਡਾਂ ਦੇ ਵਿੱਚ, ਤਾਂ ਤੁਸੀਂ, ਮੈਂ ਤਾਂ 2-3 ਵਾਰ ਟਰਾਈ ਕੀਤੀ ਆ, ਮੰਨ ਲਓ ਕਿਤੇ 1000 ਬਣ ਗਿਆ, ਹੈ ਨਾ, ਕਿਤੇ 100-50 ਜਾਂਦਾ, ਜਿਹੜੇ ਜਾਂਦੇ ਜਿਵੇਂ ਜਾਂਦੇ ਹੁੰਦੇ ਮਹੀਨੇ ਦਾ, ਕਿਤੇ 1000 ਬਣ ਗਿਆ, ਕਿਤੇ 1500 ਬਣ ਗਿਆ, ਉਹ ਬਣਦਾ ਬਣਦਾ ਪੈਸੇ ਦਾ ਤਾਂ ਬੈਂਕ ਵਿਆਜ ਨਹੀਂ ਦਿੰਦੀ, ਹੈ ਨਾ। ਫਿਰ ਮੈਂ ਅੱਗੇ ਵੀ ਬੇਨਤੀ 2-3 ਵਾਰ ਪਹਿਲਾਂ ਵੀ ਬਹੁਤ ਵਾਰ ਕੀਤੀਆਂ, ਹੈ ਨਾ, ਮੇਰੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਇਹ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ, ਸੁਖਵਿੰਦਰ ਕੰਗ ਸਾਹਿਬ, ਸੱਚੀ ਮੈਂ ਕਹਿੰਦਾ ਉੱਥੇ ਗਰੋਥ ਮਿਲਦੀ ਆ, ਚਾਹੇ 5000 ਰੁਪਏ ਆਪਾਂ ਆਪਣਾ 10 ਆ, ਚਾਹੇ 50 ਹੈ, ਕਿਸੇ ਦਾ ਲੱਖ ਹੋਊਗਾ, ਕਿਸੇ ਦਾ 5 ਲੱਖ ਹੋਊਗਾ, ਕਿਸੇ ਦਾ 50 ਲੱਖ ਹੋਊਗਾ, ਮੇਰਾ ਤਾਂ 5-4 ਹਜ਼ਾਰ ਹੋ ਜਾਂਦਾ ਕਈ ਵਾਰ, ਹੈ ਨਾ, ਫਿਰ ਘਟਾ ਘੜੂ ਲਈਦੇ 1500 ਵਿੱਚੋਂ। 416-271-4877 ਮੈਂ 3 ਵੀਡੀਓ ਇਹਨਾਂ ਦੀਆਂ ਬਣਾਈਆਂ ਨੇ, ਅੱਜ ਇੱਕ ਵੀਡੀਓ ਸਾਡੀ ਸ਼ਾਇਦ ਪੈ ਜਾਵੇ ਇੰਸਟਾ 'ਤੇ, ਟਿਕਟੋਕ 'ਤੇ, ਯੂਟਿਊਬ 'ਤੇ, ਅਤੇ ਟਿਕਟੋਕ 'ਤੇ ਤਾਂ ਮੈਂ ਪਾ ਦੂੰਗਾ, ਇੰਸਟਾ, ਫੇਸਬੁੱਕ 'ਤੇ ਵੀ ਨਾਲ, ਸੱਚ 4 ਚੀਜ਼ਾਂ ਹੁੰਦੀਆਂ ਨਾ, ਅਤੇ ਉਹਦੇ 'ਤੇ ਜਾ ਕੇ ਸੁਣਿਓ ਤੁਸੀਂ 3 ਵੀਡੀਓ, ਪਰ 3 ਲਗਾਤਾਰ ਨਹੀਂ ਬਣੇ, 2-2, 4-4 ਦਿਨ ਦਾ ਗੈਪ ਪਾਵਾਂਗੇ, ਅਤੇ ਬਹੁਤ ਸੋਹਣੀਆਂ ਉਹਨਾਂ ਨੇ ਜਾਣਕਾਰੀ ਦਿੱਤੀ ਆ। ਤੁਸੀਂ 18%, 20%, 25% ਤੁਸੀਂ ਵਿਆਜ ਲੈਣਾ ਚਾਹੁੰਦੇ ਹੋ, ਮਤਲਬ, ਹੈ ਨਾ, ਵਿਆਜ ਕਹਿ ਲਓ, ਚਲੋ ਇੰਟਰਸਟ ਕਹਿ ਲਓ, ਜਿੱਦਾਂ ਵੀ, ਅਤੇ ਤੁਸੀਂ ਇੱਕ ਵਾਰ ਗੱਲ ਕਰਕੇ ਦੇਖਿਓ ਉਹ ਕਿੱਦਾਂ, ਕਿਹੜੇ ਫੰਡਾਂ 'ਚ ਪੈਸੇ ਪਾਉਂਦੇ ਆ। ਬਹੁਤ ਲੋਕਾਂ ਦੇ ਖਾਤੇ ਨੇ ਉੱਥੇ, ਬਹੁਤ ਲੋਕਾਂ ਦੇ। 2645 ਐਸਗਲਿੰਟਨ ਐਵਨਿਊ ਟੋਰਾਂਟੋ, ਯੂਨਿਟ ਨੰਬਰ 101, ਈਟੋਵਿਕੋ ਦੇ ਵਿੱਚ ਆ। ਸੁਖਵਿੰਦਰ ਕੰਗ ਸਾਹਿਬ ਨਾਲ ਸੰਪਰਕ ਕਰ ਲਿਓ, ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ, 416-271-4877 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਭਵਿੰਦਰ ਵੀਰ ਜੀ, ਆ ਜਾਓ ਨੰਗੇ 15-10।
1: ਮਿਹਰਬਾਨੀ ਜੀ, ਦੇਖੋ ਮੇਰੀ ਜਾਚੇ ਤਾਂ ਨਾ ਲੋਕ ਤਦ ਵੋਟ ਪਾਉਂਦੇ ਨੇ ਜੇ ਲੋਕਾਂ ਨੂੰ ਪੂਰੀ ਉਮੀਦ ਹੋਵੇ ਵੀ ਨਵੀਂ ਸਰਕਾਰ ਕੁਝ ਕਰੇਗੀ ਸਾਡੀ ਹਿੱਤਾਂ ਦੀ ਖਾਤਰ, ਔਰ ਜੋ ਸਾਡੀਆਂ ਮੁਸ਼ਕਲਾਂ ਨੇ ਹੱਲ ਕਰੇਗੀ, ਜਿਵੇਂ ਆਮ ਆਦਮੀ ਪਾਰਟੀ ਨੂੰ ਪਈਆਂ ਸੀ, ਦੇਖੋ ਕਿੱਦਾਂ ਪਈਆਂ ਸੀ, ਪਰ ਕੀਤਾ ਉਹਨਾਂ ਵੀ ਕੱਖ ਨੀ,
0: ਕੱਖ ਨੀ ਕੀਤਾ
1: ਜੀ। ਤੇ ਹੁਣ ਉਹੀ ਹੈ ਨਾ, ਉਹੀ ਹੋਣਾ ਇੱਥੇ ਵੀ, ਹੋਣਾ ਕੱਖ ਵੀ ਨੀ। ਤੁਸੀਂ ਬੰਦੇ ਬਦਲ ਸਕਦੇ ਹੋ,
0: ਬਿਲਕੁਲ,
1: ਪ੍ਰਬੰਧਕੀ ਢਾਂਚਾ ਬਦਲਣਾ ਵੋਟ ਦੇ ਵੱਸ ਦੀ ਗੱਲ ਹੈ ਹੀ ਨਹੀਂ। ਜਿਹੜੇ ਕਹਿੰਦੇ ਵੋਟ 'ਚ ਬਹੁਤ ਤਾਕਤ ਹੈ, ਮੈਂ ਕਹਿੰਦਾ ਕੋਈ ਤਾਕਤ ਨਹੀਂ, ਕਿਹੜੀ ਤਾਕਤ ਹੈ, ਇੱਕ ਤਾਕਤ ਦੱਸੋ, ਜੇ ਤਾਕਤ ਹੈ ਫਿਰ ਤੁਸੀਂ ਪਹਿਲਿਆਂ ਨੂੰ ਵੀ ਵੋਟਾਂ ਪਾਈਆਂ, ਉਹਨਾਂ ਤੋਂ ਕੰਮ ਕਰਾ ਕੇ ਦਿਖਾਓ, ਜੋ ਤੁਹਾਡੀਆਂ ਮੁਸ਼ਕਲਾਂ ਨੇ ਹੱਲ ਕਰਵਾ ਕੇ ਦਿਖਾਓ, ਇਹਦਾ ਮਤਲਬ ਤਾਕਤ ਨਹੀਂ ਹੈ, ਤਾਂ ਹੀ ਨਹੀਂ ਤੁਸੀਂ ਕਰਵਾ ਸਕਦੇ। ਇੱਕ ਪਾਸੇ ਤੁਸੀਂ ਇੱਕ ਸ਼ਹਿਰ 'ਚ ਜਾਂ ਵਾਰਡ 'ਚ ਲੱਖਾਂ ਬੰਦੇ ਰਹਿੰਦੇ, ਉਹ ਇੱਕ ਬੰਦਾ, ਉਹ ਤੋਂ ਤੁਸੀਂ ਆਪਣਾ ਕਰਵਾ ਨਹੀਂ ਸਕਦੇ, ਕਿਉਂਕਿ ਉਹਨੂੰ ਕੋਈ ਹੋਰ ਚਲਾ ਰਿਹਾ, ਉਹ ਅਹੁਦੇ ਤੇ ਬੈਠਾ ਸਿਰਫ ਆਪਣੀ ਤਨਖਾਹ ਲੈ ਰਿਹਾ ਵੋਟਾਂ ਦੇ ਜ਼ਰੀਏ।
0: ਬਿਲਕੁਲ,
1: ਜੇ ਇਹਦੇ 'ਚ ਤਾਕਤ ਹੁੰਦੀ ਤਾਂ ਲੋਕ ਸੁਖੀ ਹੁੰਦੇ।
0: ਇੱਕ ਗੱਲ ਆ, ਦੇਖੋ ਤੁਸੀਂ ਵੀ ਇੱਥੇ ਰਹਿੰਦੇ ਹੋ, ਆਪਾਂ ਵੀ ਸਾਰੇ ਇੱਥੇ ਹੈ, ਹਰ ਬੰਦਾ ਕਹਿੰਦਾ ਯਾਰ ਅਸੀਂ ਟੈਕਸਾਂ ਤੋਂ ਬੜੇ ਦੁਖੀ ਹਾਂ, ਅਸੀਂ ਟੈਕਸ ਤੋਂ ਬਹੁਤ ਦੁਖੀ ਹਾਂ, ਸਾਡਾ ਟੈਕਸ ਵੱਧ ਜਾਂਦਾ ਹਰ 6 ਮਹੀਨੇ ਬਾਅਦ, ਸਾਲ ਬਾਅਦ, ਪਰ ਉਹਦਾ ਹੱਲ ਕੋਈ ਹੈ ਨੀ, ਪਤਾ ਵੀ ਨਾਲੇ ਵੀ ਸਾਡੀ ਸਿੱਟੀ ਕਰਦੀ ਆ।
1: ਮੈਂ ਉਹੀ ਕਹਿੰਦਾ ਹੱਲ ਕਿਸੇ ਕੋਲ,
0: 10 ਵਾਰ ਨੇ, ਦੇਖੋ ਹੋਰ ਚੀਜ਼ ਦੇਖੋ, 10 ਵਾਰ ਨੇ, 2-2 ਵਾਰਡਾਂ ਨੂੰ 1-1 MC ਆ, ਜਾਣੀ ਕਹਿਣ ਦਾ ਭਾਵ 10 ਵਾਰਡਾਂ 'ਚੋਂ 5 MC ਨੇ ਕੌਂਸਲਰ, ਤੇ 5 ਰੀਜਨਲ ਕੌਂਸਲਰ, 10 ਤੇ 11 ਮੇਅਰ, ਸਕੂਲ ਟਰੱਸਟੀ ਇਹ ਲਾਈਨ 'ਚ ਆਉਂਦੇ ਨੇਗੇ, ਉਹ ਵੱਖਰੀ ਸਟੋਰੀ ਆ। 11 ਬੰਦੇ ਬ੍ਰੈਂਪਟਨ ਸ਼ਹਿਰ ਨੂੰ ਚਲਾ ਰਹੇ ਆ, ਤੇ ਬ੍ਰੈਂਪਟਨ 11 ਬੰਦਿਆਂ ਤੋਂ ਵੋਟ ਨਹੀਂ ਆਉਂਦਾ ਲੈ,
1: ਤੇ 11 ਬੰਦੇ 11 ਲੱਖ ਨੂੰ ਚਲਾ ਰਹੇ ਨੇ। ਅੱਛਾ, 11 ਲੱਖ ਕਹਿੰਦੇ ਅਸੀਂ ਆਜ਼ਾਦ ਮੁਲਕ 'ਚ
0: ਆਜ਼ਾਦ ਮੁਲਕ 'ਚ ਸੀ,
1: ਉਹ ਤੁਹਾਨੂੰ ਜਿਹੜੀ ਮਰਜ਼ੀ ਚਿੱਠੀ ਪਾਈ ਤੁਹਾਨੂੰ ਮੰਨਣਾ ਪੈਣਾ।
0: ਮੈਂ ਕਹਿੰਦਾ ਕੋਈ ਚੂ ਕਰਕੇ ਦਿਖਾਵੇ, ਆ 750 ਤੋਂ 12,000 ਲਗਾਏ ਨੀ, ਉਹ ਡਰਾਈਵਰ ਵਧਾਉਂਦਾ, ਉਹ ਕੋਈ ਕਿਸੇ ਨੇ ਚੂ ਕੀਤੀ, ਉਹ ਮੰਨਦੇ ਨੇ, ਕਹਿੰਦੀ ਪਰਵਾਹ ਕਰਦੇ ਨੇ
1: ਕਿਸੇ ਦੀ ਨੀ। ਤੇ ਫਿਰ ਤੁਸੀਂ ਮੈਨੂੰ ਦੱਸੋ ਕਿੱਥੇ ਤਾਕਤ ਆ ਵੋਟ?
0: ਹਾਂ,
1: ਅੱਛਾ ਜਦੋਂ ਮੇਰੇ ਵਰਗਾ ਕਹਿ ਦਿੰਦਾ ਵੀ ਮੈਂ ਤਾਂ ਮੁੱਲ ਲਊਂਗਾ ਆਪਣੀ ਵੋਟ ਦਾ, ਲੋਕੀ ਮਗਰ ਪੈ ਜਾਂਦੇ ਨੇ,
0: ਮਗਰ ਪੈ ਜਾਂਦੇ ਲੋਕੀ।
1: ਅੱਛਾ ਜੇ ਟਰੂਡੋ ਕਹਿ ਦੇ ਮੈਂ ਤੁਹਾਨੂੰ 2-2 ਹਜ਼ਾਰ ਦਿੰਦਾ, ਮੈਨੂੰ ਵੋਟਾਂ ਭੱਜ ਭੱਜ ਕੇ ਪਾਉਂਦੇ ਨੇ ਉੱਥੇ ਤਾਂ ਤੁਸੀਂ ਪੈਸੇ। ਅੱਛਾ ਮੇਰੀ ਵੋਟ ਦਾ ਮੁੱਲ ਕਿਉਂ ਨੀ ਬਣਦਾ, ਹੈ ਕਿਸੇ ਕੋਲ ਜਵਾਬ? ਜੇ ਕੋਈ ਹੈ ਕੋਈ ਬੰਦਾ ਕੋਈ ਸਮਝਦਾਰ ਦੇਵੇ, ਇੱਦਾਂ ਟੱਪੜੀਆਂ ਬਹੁਤ ਮਾਰਦੇ ਲੋਕੀ। ਹੁਣ ਮੈਂ ਵੋਟ ਵੀ ਪਾ ਰਿਹਾ ਤੇ ਮੈਂ ਸਾਰਾ ਸਾਲ ਟੈਕਸ ਵੀ ਦੇਣੇ, ਮਤਲਬ ਉਹਨਾਂ ਨੂੰ ਪੈਸੇ ਵੀ ਦੇਣੇ ਆ ਮੈਂ, ਉਹ ਕਪੜੇ ਕਰਨੇ ਲਈ, ਭ੍ਰਿਸ਼ਟਾਚਾਰ ਕਰਨ ਲਈ, ਮੈਂ ਉਹਨਾਂ ਨੂੰ ਡਾਲਰ ਵੀ ਦੇਣੇ ਤੇ ਵੋਟ ਵੀ ਦੇਣੀ, ਉਹਨੇ ਮੈਨੂੰ ਬਦਲੇ ਚ ਕੀ ਦੇਣਾ?
0: ਲੜਾਈਆਂ ਲੜੀ ਜਾਓ। ਮੈਂ ਤਾਂ ਹੈਰਾਨ ਆ, ਰੇਡੀਓ ਵਾਲੇ ਸਾਡੇ ਬਣੇ ਹੋਏ ਗਰੁੱਪ ਗਰੁੱਪ ਜੇ ਇਹ ਕਿੰਨਾ ਯੁੱਧ ਕਰਦੇ ਆਪਸ ਵਿੱਚ, ਲੜੀ ਜਾ ਰਹੇ ਨੇ। ਕੋਈ ਕਹਿੰਦਾ ਤੂੰ ਫਲਾਨੇ ਨੂੰ ਵੀ ਵੋਟ ਪਾਉਣੀ, ਤੂੰ ਫਲਾਨੇ ਨੂੰ ਕਿਉਂ ਸਪੋਰਟ ਕਰਦਾ, ਮੈਂ ਉਹਨੂੰ ਕਰਦਾ, ਤੂੰ ਉਹਨਾਂ ਕਰ, ਮੈਂ ਕਹਾਂ ਮੈਂ ਜੁੜਿਆ ਹੋਇਆ, ਤੂੰ ਵੀ ਜੁੜ ਜਾਓ, ਵਧੀਆ ਬੰਦਾ, ਉਹ ਸੱਚਾ, ਮੈਂ ਸਰਟੀਫਿਕੇਟ ਦੇਤਾ, ਮੈਂ ਫਲਾਨਾ ਕਰਤਾ, ਆਹੀ ਚੱਲੀ ਜਾ ਰਿਹਾ। ਜਿਹੜੇ ਰੇਡੀਓ ਟੀਵੀ ਕਰਦੇ ਵੀ ਨੀ, ਉਹ ਵੀ ਤਕੜੇ ਮੀਡੀਆ ਕਾਰ ਬਣੇ ਹੋਏ ਨੇ।
1: ਬਿਲਕੁਲ। ਅੱਛਾ ਇਹਨਾਂ ਦੀ ਡਿਬੇਟ ਹੋਣੀ, ਮੈਨੂੰ ਪਹਿਲਾਂ ਹੀ ਪਤਾ ਚੁੱਕੇ ਤੇ ਸਵਾਹ ਨਿਕਲਣੀ ਆ। ਬਹੁਤ ਮਿਹਰਬਾਨੀ,
0: ਚਲੋ ਥੈਂਕ ਯੂ। ਪਰ ਨਹੀਂ, ਚਲੋ ਉਪਰਾਲਾ ਕੀਤਾ ਉਹਨਾਂ ਨੇ, ਬਹੁਤ ਵਧੀਆ, ਸ਼ਾਬਾਸ਼ ਆ ਸਾਰੀ ਟੀਮ ਦਾ, ਜਿਹਨਾਂ ਜਿਹਨਾਂ ਨੇ ਵੀ ਕੋਈ ਕੋਈ ਯੋਗਦਾਨ ਪਾਇਆ, ਤੇ ਬਹੁਤ ਬਹੁਤ ਥੈਂਕ ਯੂ ਭਾਈ ਉਹਨਾਂ ਦਾ ਉਪਰਾਲਾ ਕਰਨ ਦਾ। ਹੁਣ ਚਲੋ ਇਕੱਠੇ ਕਰਨਾ ਤਾਂ ਹੁਣ ਜਿਹਨਾਂ ਨੇ ਆਉਣਾ ਉਹਨਾਂ ਦੇ ਸਿਰ ਹੁੰਦੇ। ਹੁਣ ਆਪਾਂ ਆਪਣੇ ਘਰੇ ਫੰਕਸ਼ਨ ਰੱਖ ਲੈਂਦੇ ਹਾਂ, ਕੋਈ ਮੰਨ ਲਓ ਕੋਈ ਵਿਆਹ ਸ਼ਾਦੀ ਰੱਖ ਲਿਆ, ਸੱਦਾ ਪੱਤਰ ਤਾਂ ਆਪਾਂ 100 ਬੰਦੇ ਨੂੰ ਦੇਤਾ, ਹੁਣ ਉਹਦੇ 'ਚ 10 ਨਾ ਆਏ, 20 ਨਾ ਆਏ, ਹੁਣ ਘਰਦਿਆਂ ਦਾ ਕੀ ਕਸੂਰ ਆ ਨਾ, ਫਿਰ ਐਂ ਹੋ ਜਾਂਦਾ। ਚਲੋ ਕੋਈ ਗੱਲ ਨਹੀਂ, ਆਪਾਂ ਉਮੀਦ ਆ ਵੀ ਸਾਰੇ ਜਾਣ, ਤੁਹਾਡੇ ਵਾਰਡਾਂ ਦੇ ਵਿੱਚ ਜਿਹੜੇ ਵੀ ਹੈਗੇ MC ਕੈਂਡੀਡੇਟ ਖੜ੍ਹੇ ਨੇ ਭਾਈ, ਰੀਜਨਲ ਕੌਂਸਲਰ ਜਾਂ ਕੌਂਸਲਰ, ਤੁਸੀਂ ਉਹਨਾਂ ਨੂੰ ਕਹੋ ਵੀ ਜਾਓ ਭਾਈ ਉੱਥੇ ਡਿਬੇਟ 'ਚ, ਕੁਛ ਨਾ ਕੁਛ ਤਾਂ, ਕੁਛ ਨਾ ਕੁਛ ਗੱਲ ਕਰਨੀ ਤਾਂ ਗੱਲਾਂ ਹੀ ਆ, ਕੱਢਣਾ ਪਾਉਣਾ ਤਾਂ ਉੱਥੇ ਕੀ ਆ, ਅੱਜ ਕਹਿ ਕੇ ਮੁੱਕਰ ਜਾਣਗੇ, ਕੱਲ੍ਹ ਨੂੰ ਇਹਨਾਂ ਦਾ ਕੀ ਫੜ ਲੈਣਾ, ਰਾਈਟ? ਅਤੇ ਪਰ ਚਲੋ ਜਿੱਦਾਂ ਹੋ ਸਕਦਾ, ਬੈਟਰ ਟੂ ਬੈਟਰ ਹੋ ਸਕਦਾ। ਬੁਸ਼ਿੰਗ ਦਾ ਅਲਾਈਨਮੈਂਟ ਦਾ, ਕਿੰਗ ਪਿੰਨ ਦਾ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਮਿਸਿਸਾਗਾ ਦੇ ਵਿੱਚ ਨੇ PNG ਵਾਲੇ, 5330 ਬ੍ਰੈਡਕੋ ਬੁਲੇਵਰਡ ਮਿਸਿਸਾਗਾ। ਮੈਂ ਤਾਂ ਆਪਣੇ ਪਰਸੋਂ ਗਿਆ ਸੱਚੜੇ ਨੂੰ ਉਹਨਾਂ ਦੇ ਉੱਥੇ, ਅਤੇ ਪ੍ਰਭ ਗਿੱਲ ਆਪਣੇ ਮੇਅਰ ਦੇ ਕੈਂਡੀਡੇਟ ਨੇ, ਉਹਨਾਂ ਨੇ ਆਉਣਾ ਸੀ 10-15 ਮਿੰਟ ਬਾਅਦ, ਘੰਟੇ ਕੁ ਬਾਅਦ ਆਉਣਾ ਸੀ, ਮੈਂ 3 ਵਜੇ ਪਹੁੰਚ ਗਿਆ, 4 ਵਜੇ ਆਏ, ਅਤੇ ਕਾਫੀ ਚਿਰ ਗੱਲਬਾਤਾਂ ਸੀ ਕਰਦੇ ਰਹੇ ਬੈਠੇ, ਅਤੇ ਵਧੀਆ ਲੱਗਿਆ ਪ੍ਰਭ ਗਿੱਲ ਨੂੰ, ਦੂਜੀ ਵਾਰ ਮਿਲਿਆ ਮੈਂ, ਅਤੇ ਬਹੁਤ ਇਨਸਾਨ ਵਧੀਆ ਨੇ। ਬਾਕੀ ਭਾਈ ਮੈਂ ਨਹੀਂ ਕਹਿੰਦਾ, ਜਿਵੇਂ ਤੁਹਾਨੂੰ ਚੰਗਾ ਲੱਗਦਾ ਵੋਟ, ਜਿਹਨੂੰ ਤੁਸੀਂ ਪਾ ਸਕਦੇ ਹੋ ਪਾਓ, ਬਸ ਹੱਥ ਜੋੜ ਕੇ। ਪ੍ਰਭ ਗਿੱਲ ਖੜ੍ਹੇ ਨੇ ਉਧਰੋਂ, ਪੈਟਰੇ ਖੜ੍ਹੇ ਆ, ਹੋਰ 5-6 ਜਣੇ ਖੜ੍ਹੇ ਨੇ, ਉਹਨਾਂ ਦੇ ਮੈਨੂੰ ਨਾਮ ਨਹੀਂ ਪਤਾ, ਜਿਹੜਾ ਤੁਹਾਨੂੰ ਦਿਲ 'ਚ ਕਰਦਾ ਜੀਰੋ, ਉਹਨੂੰ ਵੋਟ ਜ਼ਰੂਰ ਪਾਓ ਬਸ। ਅਤੇ ਮੰਡੇ ਟੂ ਸੈਚਰਡੇ ਖੁੱਲ੍ਹਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ, 905-459-5533 'ਤੇ ਸੰਪਰਕ ਕੀਤਾ ਜਾ ਸਕਦਾ PNG ਵਾਲਿਆਂ ਨਾਲ। ਸ਼ਸ਼ੀਪਾਲ ਜੀ, ਚੰਗਾ, ਸਤਿ ਸ਼੍ਰੀ ਅਕਾਲ ਜੀ, ਸਵਾਗਤ।
3: ਸਤਿ ਸ਼੍ਰੀ ਅਕਾਲ ਭਾਜੀ
0: ਜੀ।
3: ਆ ਭਾਜੀ ਕਹਿੰਦੇ ਨਾ ਵੋਟਾਂ ਦਾ ਮੁੱਲ ਨਹੀਂ ਹੈ, ਵੋਟਾਂ ਦਾ ਪੂਰਾ ਮੁੱਲ ਹੈਗਾ। ਜਿਹੜੇ ਇਲੈਕਸ਼ਨ ਵਾਲੇ ਖੜੇ ਨੇ ਉਹ ਕਹਿੰਦੇ ਅਸੀਂ ਤੁਹਾਡਾ ਸ਼ਹਿਰ ਲੁੱਟਣ ਲਈ ਆਏ ਆ, ਸੋ ਕਿਹਨੂੰ ਵੋਟ ਪਾ ਕੇ ਲੁੱਟਣ ਦੀ ਇਜਾਜ਼ਤ ਦਿੰਦੇ ਹੋ? ਆਪਾਂ ਉਹ ਦਿੰਦੇ ਹਾਂ ਇਜਾਜ਼ਤ ਉਹਨਾਂ ਨੂੰ, ਤਾਂ ਕਿ ਆਪਣੇ ਫਾਇਦੇ ਲਈ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਤੂੰ ਸਾਡੇ ਏਰੀਏ 'ਚ ਆ ਜਾ, ਤੇ ਤੂੰ ਕਲਾਸ ਕਿੰਨਾ ਲੁੱਟੇਗਾ, ਜਿਹੜਾ ਵੱਧ ਲੁੱਟੋ ਆਪਾਂ ਵੋਟਾਂ ਉਹਨੂੰ ਵੱਧ ਪਾਉਂਦੇ ਹਾਂ। ਹਾਂ ਇਹ ਚੀਜ਼ ਆ ਭਾਜੀ, ਵੋਟਾਂ ਦੀ ਵੈਲਿਊ ਇੰਨੀ ਕਰਨੀ, ਆਪਾਂ ਦੱਸਣਾ ਵੀ ਕਿਹੜਾ ਵੱਧ ਲੁੱਟੂਗਾ,
0: ਕੋਈ ਸ਼ੱਕ ਨਹੀਂ।
3: ਇੱਥੇ ਕੁਛ ਨੀ ਹੈਗਾ ਭਾਜੀ, ਕੁਛ ਨੀ ਹੋਣਾ, ਇੱਥੇ
0: ਸਭ ਆਪਣੇ 4 ਸਾਲ ਦੀ ਤਨਖਾਹ ਬਣ ਲੈਣ ਆਉਂਦੇ ਆ, ਕੋਈ ਕਿਸੇ ਨੂੰ ਮਤਲਬ ਨਹੀਂ ਨਾਲ,
3: ਪੂਰੇ ਸ਼ਹਿਰ ਨੂੰ ਲੁੱਟਣ ਆਉਂਦੇ ਨੇ। ਉਹ ਜਿਹੜਾ ਪਿਛਲਾ ਇੱਕ ਡਿਪਟੀ ਮੇਅਰ ਸੀਗਾ ਉਹਨੇ ਕੀ ਕੀਤਾ ਜੀ, ਕਿੰਨੇ ਕਰੋੜ ਦਾ ਕਬਲਾ ਕਰ ਲਿਆ, ਕੋਈ ਆਇਆ ਕਿਸੇ ਨੇ ਕੋਈ ਦਿੱਤੀ ਰਿਪੋਰਟ ਵੀ ਹਾਂ ਵੀ ਕੀ ਕੀਤਾ ਉਹਨੇ?
0: ਆਹੋ ਕਾਫੀ ਖਬਰਾਂ ਲੱਗੀਆਂ ਸੀਗੀਆਂ ਵੀ ਉਹ ਬਿਲਡਿੰਗ ਦੇ ਵਿੱਚ ਇੱਕ ਚ ਪੈਸਾ ਲੈ ਕੇ ਵੱਧ ਗਏ।
3: ਕਿੱਥੇ ਆ ਕੋਈ ਆਈ, ਕੁਝ ਨਹੀਂ ਆਣਾ ਜੀ, ਇਸ ਕਰਕੇ ਆਪਾਂ ਵੋਟ।
0: ਫਿਰ ਅਗਲੇ ਕਹਿੰਦੇ ਪ੍ਰੂਫ ਲਿਆਓ, ਫਿਰ ਪ੍ਰੂਫ ਕਿੱਥੇ ਛੱਡਦਾ ਕੋਈ ਪ੍ਰੂਫ, ਇਹ ਤਾਂ ਕਿਹੜਾ CBI ਵਾਲੇ ਆ ਕਿ ਅਸੀਂ?
3: ਨਹੀਂ ਨਹੀਂ ਪ੍ਰੂਫ ਤਾਂ ਉਹਨਾਂ ਦੇ ਆਪਣੇ ਕੋਲੇ ਨੇ,
0: ਆਹੋ
3: ਕਿਹੜਾ ਦੇ ਦੂਗਾ।
0: ਆਹੀ ਤਾਂ ਚੀਜ਼ ਆ,
3: ਇਹ ਚੀਜ਼ ਆ, ਆਪਾਂ ਆਪ ਦਿੰਨੇ ਆ ਉਹਨਾਂ ਨੂੰ ਲੁੱਟਣ ਦੀ ਇਜਾਜ਼ਤ,
0: ਵਧੀਆ ਲੱਗਿਆ। ਉੱਥੇ ਕਾਫੀ ਲੋਕ ਆਏ, ਕਾਫੀ ਮਿਲੇ ਵੀ ਭਰਾ ਬਹੁਤ, ਤੇ ਥੈਂਕ ਯੂ ਸੋ ਮਚ। ਪ੍ਰੇਮਪਾਲ ਗਿੱਲ ਜੀ ਦਾ ਦਫ਼ਤਰ ਇਹਨਾਂ ਨੇ ਕਰਤਾ ਜੀ ਓਪਨ ਕੰਪੇਨ, ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 2-6 ਨੰਬਰ ਵਾਰਡ ਦੇ ਵਿੱਚੋਂ ਨੇ ਇਹ, 647-606-5931 647-606-5931 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਅਤੇ ਉਸੇ ਦਿਨ ਐਤਵਾਰ ਨੂੰ 2 ਵਜੇ ਸਾਡੇ ਵਾਰਡ ਤੋਂ ਖੜ੍ਹੀ ਹੈ ਕੁੜੀ ਐਨਾ ਕਾਲੋਂ, ਉਹਨਾਂ ਦੇ ਸੀਗੇ ਨੁੱਕਰ ਮੀਟਿੰਗ ਕਹਿ ਸਕਦੇ ਹਾਂ, ਕਿਸੇ ਨੇ ਘਰ ਚਾਹ ਪਾਰਟੀ ਕੀਤੀ ਸੀਗੀ, ਉੱਥੇ ਜਾਣ ਦਾ ਮੌਕਾ ਮਿਲਿਆ। ਅਤੇ ਫਿਰ ਸ਼ਾਮ ਨੂੰ ਜਾਣ ਦਾ ਮੌਕਾ ਮਿਲਿਆ ਭਾਈ, ਕਿੱਥੇ ਜਾਣ ਦਾ ਮੌਕਾ ਮਿਲਿਆ, ਹਰਸਿਮਰਨ ਹਰ ਸਿਮਰਨ ਹੁਣੇ ਖੜੇ ਆ ਰੀਜਨਲ ਕੌਂਸਲਰ ਦੇ 9 ਤੇ 10 ਨੰਬਰ ਵਾਰਡ ਦੇ ਵਿੱਚੋਂ, ਅਤੇ ਬਲਜਿੰਦਰ ਸਿੰਘ ਜੀ ਖੜੇ ਨੇ, ਉਹ ਖੜੇ ਨੇ ਜੀ ਬਲਜਿੰਦਰ ਸਿੰਘ ਨਿਹਾਲ, ਉਹ ਖੜੇ ਨੇ 9 ਤੇ 10 ਨੰਬਰ 'ਚੋਂ ਕੌਂਸਲਰ ਲਈ, ਸਿਟੀ ਕੌਂਸਲਰ ਲਈ। ਅਤੇ ਤੁਸੀਂ ਆਪਣਾ ਜਿਹਨੂੰ ਜਿੱਥੇ ਤੱਕ ਜ਼ੋਰ ਲੱਗਦਾ ਉੱਥੇ ਤੁਸੀਂ ਆਪਣੀ ਵੋਟ ਪਾਓ ਭਾਈ। ਅਤੇ ਡਾਕਟਰ ਆਜ਼ਾਦ ਗੋਇਤ ਸਾਹਿਬ ਵੀ ਖੜੇ ਆ, ਕੱਲ੍ਹ ਤੱਕ ਉਹਨਾਂ ਦੀ ਰੇਡੀਓ ਐਡ ਰਿਕਾਰਡਿੰਗ ਤਿਆਰ ਹੋ ਜੂਗੀ, ਆਪਾਂ ਚਲਾਵਾਂਗੇ ਉਹਨੂੰ। ਅਤੇ ਤੁਸੀਂ ਭਾਈ ਵੋਟਾਂ ਜ਼ਰੂਰ ਪਾ ਕੇ, ਡਾਕਟਰ ਆਜ਼ਾਦ ਗੋਇਤ 9 ਤੇ 10 ਨੰਬਰ ਵਾਰਡ 'ਚੋਂ ਖੜੇ ਆ ਸਿਟੀ ਕੌਂਸਲਰ ਲਈ। ਜਗਤਾਰ ਰੋਕੇ ਸਾਹਿਬ ਨਾਲ ਸੰਪਰਕ ਕਰ ਲਿਓ, ਪਲੰਬਿੰਗ ਦਾ ਤੁਹਾਡਾ ਕੋਈ ਵੀ ਕੰਮ ਆ, ਡਰੇਨ ਬੰਦ ਹੋ ਗਈਆਂ, ਟੂਟੀਆਂ ਤਿਪ ਤਿਪ ਕਰਦੀਆਂ, 416-820-9346 416-820-9346। ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ 905-799-8877 'ਤੇ ਗੱਲਬਾਤ ਕੀਤੀ ਜਾ ਸਕਦੀ ਆ। 8550 ਟੋਰਬਰਾਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ, ਐੱਲ ਸ਼ੇਪ, ਯੂ ਸ਼ੇਪ, ਵੀ ਸ਼ੇਪ ਕਿੱਧਰ ਨੂੰ ਬਣਾਉਣੀ ਆ। 905-799-8877 ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਅ ਜੀ 416-930-1251। ਇਹਨਾਂ ਨੇ ਯਾਰ ਵੀਡੀਓ, ਅੱਜ ਮੇਰਾ ਫੋਨ ਨਹੀਂ ਇਹਨਾਂ ਨੇ ਕੱਲ੍ਹ ਪਰਸੋਂ ਪਿੱਕ ਕੀਤਾ, ਮਾੜਾ ਦੇਖਿਓ ਵੀਡੀਓ ਬਣਾਤੀ ਕਿ ਨਹੀਂ ਇਹਨਾਂ ਨੇ, ਕਰਿਓ ਕਾਲ ਇਹਨਾਂ ਨੂੰ ਸਿੱਧੀ ਡਾਇਰੈਕਟ। ਇੱਕ ਭਾਅ ਜੀ ਨੇ ਮੈਨੂੰ ਪਤਾ ਨਹੀਂ ਉਹਨਾਂ ਦਾ ਕਿੰਨਾ ਸੀਗਾ ਨਾਮ, ਮੇਰੇ ਦਿਮਾਗ 'ਚੋਂ ਨਿਕਲ ਗਿਆ, 88 ਕੁਛ ਨੰਬਰ ਸੀ ਉਹਨਾਂ ਦਾ। ਅਤੇ ਉਹਨਾਂ ਨੇ ਬਹੁਤ ਵਿਚਾਰਿਆਂ ਨੇ ਐਤਕੀ ਵੀਕਐਂਡ ਦੇ 3-4 ਜਾਣੇ, ਕਹਿੰਦੇ ਅਸੀਂ 5-6 ਜਾਣੇ ਬੈਠੇ ਹਾਂ ਵੀ ਅਸੀਂ ਮੂਵੀ ਦੇਖਣੀ ਆ ਪਿਕਨਿਕ ਵਾਲੀ, ਹੈ ਨਾ। ਉਹ ਮੈਂ ਫਿਰ ਚੱਕ ਕੇ, ਮੇਰਾ ਨੰਬਰ ਜਗਦੀਸ਼ ਭਾਅ ਨੇ ਚੱਕਿਆ ਨਹੀਂ, ਮੈਂ ਚੱਕ ਕੇ ਉਹਨਾਂ ਨੂੰ ਨੰਬਰ ਦੇ ਤਾ, ਪਤਾ ਨਹੀਂ ਉਹਨਾਂ ਦੀ ਗੱਲ ਹੋਈ ਕਿ ਨਹੀਂ ਹੋਈ। ਪੁੱਛੋ ਮਾੜਾ ਜਿਹਾ ਕਦੇ ਤਾਂ ਨੇ ਵੀਡੀਓ ਦੇਣੀ ਆਪਾਂ ਨੂੰ, 416-930-1251। ਤੰਦੂਰੀ ਬੋਇਜ਼ 905-956-1111 71-71 ਟੋਰਬਰਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ, ਬੈਠ ਕੇ ਖਾਣਾ, ਘਰ ਲੈ ਜਾ ਕੇ ਖਾਣਾ, ਕੇਟਰਿੰਗ ਕਰਾਉਣੀ, ਐੱਲ ਆਰ ਬੀ ਦਾ ਲਾਇਸੈਂਸ ਹੈਗਾ ਉੱਥੇ, 905-956-1111। ਕੁਆਲਿਟੀ ਲੋਜਿਸਟਿਕ ਅੰਕਲਿਆਂ ਨਾਲ ਕਰ ਲਿਓ ਉਸ ਗੱਲਬਾਤ, 416-700-2739-39 ਜਾਂ ਫਿਰ 416-455-9311। ਇਹਨਾਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਸਿਟੀ ਦੇ ਵਿੱਚ ਕੰਟੇਨਰ ਦਾ ਕੰਮ ਆ, ਅਤੇ ਨਾਲ ਦੀ ਨਾਲ ਇਹਨਾਂ ਨੂੰ ਮੌਂਟਰੀਅਲ ਜਾਣ ਲਈ ਵੀ ਟਰੱਕ ਡਰਾਈਵਰਾਂ ਦੀ ਲੋੜ ਆ। ਜੇ ਓਨ ਰਿਪੇਟਰ ਤਾਂ ਵੀ ਤੁਸੀਂ ਹਾਇਰ ਹੋ ਸਕਦੇ, 416-700-2739-39। ਦਰਬਖਸ਼ ਭਾਅ ਜੀ ਉਹਨਾਂ ਨਾਲ ਸੰਪਰਕ ਉੱਥੇ ਕੀਤਾ ਜਾ ਸਕਦਾ। ਅਤੇ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ ਹੋ, ਦੋਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਕਰ ਲਿਓ ਸੰਪਰਕ, 905-700-9800। ਬਹੁਤ ਸੋਹਣੇ ਰੇਟ ਆਏ ਹੋਏ ਅਕਤੂਬਰ ਮਹੀਨੇ ਦੇ, 905-700-9800 ਇੱਕ ਕਾਲ ਲੈ ਕੇ ਪਰਮਿੰਦਰ ਨੂੰ ਜੋੜਦਾ। ਰਮਿੰਦਰ ਭਾਅ ਜੀ ਨੰਗਾ ਸਤਿ ਸ਼੍ਰੀ ਅਕਾਲ ਜੀ, ਇਹਨੂੰ ਉਹ ਸੱਚ ਉਹਨੇ ਖੜ ਜੋ ਉਹ ਬਟਨ ਆ ਖਰਾਬ ਆ ਸਾਡੇ। ਹਾਂਜੀ ਰਵਿੰਦਰ ਭਾਈ ਜੀ, ਆ ਨੰਗਾ ਸਤਿ ਸ਼੍ਰੀ ਅਕਾਲ
4: ਜੀ ਭਾਈ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ?
0: ਕਿਰਪਾ ਤੁਸੀਂ ਲੈਣਾ,
4: ਮੈਨੂੰ ਸਮਝ ਨੀ ਆਉਂਦੀ ਆ, 2000 ਬਜ਼ੁਰਗ ਜਿਹੜੇ ਇਹ ਹੀ ਬਾਲਾ ਰੌਲਾ ਪਾਉਂਦੇ, ਹੋਰ ਵੀ ਰੌਲਾ ਨੀ ਪਾਉਂਦਾ, ਇਹ ਕੀ ਚੱਕਰ, ਕਿਹੜੀ ਭੱਲੇ ਬੰਦੇ ਨੂੰ ਪਏ ਹੋਏ ਆ
0: ਇਹ ਤਾਂ ਹੁਣ ਇਹਨਾਂ ਨੂੰ ਬਤਾਓ
4: ਨਾ ਵੀ ਉਹ ਜੋਰ ਪੈਕ ਤੋਂ ਜਿਹੜੀ ਕਹੀ ਜਾਂਦੇ ਬਾਲੇ, ਉਹ ਨੀ ਕੀਤਾ, ਹਾਲੇ ਆ ਨੀ ਕੀਤਾ, ਯਾਰ ਕਿਹੜੇ ਚੱਕਰਾਂ ਚ ਪੈ ਗਏ। ਮੈਂ ਤੁਹਾਨੂੰ ਗੱਲ ਦੱਸ ਦਿੰਦਾ ਸੀ ਅਜੀਤ ਭਾਈ, ਇੱਕ ਹੋਰ
0: ਜੀ,
4: ਸਾਡੀ ਤੇ ਸਾਸੂ ਮਾਂ ਉਹ ਇਹਨੇ ਮੈਨੂੰ ਗੱਲ ਦੱਸੇ, ਉਹਨੇ ਜਦੋਂ ਸਵੇਰੇ ਕਹਿੰਦੀ ਮੈਂ ਉੱਠਦੀ, ਮੇਰੇ ਕੋਲ ਬੋਲ ਨੀ ਹੁੰਦਾ, ਉਹ ਕਹਿੰਦੀ ਜਦੋਂ ਮੈਂ ਨਾ 8-10 ਗੋਲੀਆਂ ਖਾ ਲੈਂਦੀ ਆ ਭਾਜੀ, ਸਾਨੂੰ ਉਹ ਜੇ ਮਿੰਨਤਾਂ ਕਰਨੀਆਂ ਪੈਂਦੀਆਂ, ਮਾਤਾ ਬਸ ਕਰ ਕਿਉਂ ਬੋਲੀ ਜਾਂਦੀ ਆ, ਇਹ ਭਾਜੀ ਦਵਾਈਆਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਾ, ਬੰਦਾ ਕਮਲਾ ਹੀ ਹੋ ਜਾਂਦਾ ਵਾ, ਇਹ ਪਤਾ ਨੀ ਕੀ ਗੋਲੀਆਂ ਉਹਨਾਂ ਪਾਇਆ ਹੋਇਆ ਵਾ, ਉਹ ਬਥੇਰਾ ਗੁੰਮਾਦਾ, ਤੂੰ ਕਿਉਂ ਬੋਲੀ ਜਾਣੀ? ਉਹ ਕਹਿੰਦੀ ਮੈਨੂੰ ਪਤਾ ਲੱਗਦਾ ਮੈਂ ਕਿੱਥੋਂ ਬੋਲੀ ਜਾਣੀ, ਉਹ ਕਹਿੰਦੀ ਉਹ ਸਵੇਰੇ ਉੱਠਦੀ ਉਦੋਂ ਮੇਰਾ ਬੋਲਣ ਨੂੰ ਕਿਹਾ ਦਿਲ ਨੀ ਕਰਦਾ, ਇਸ ਕਰਕੇ ਭਾਈ ਗੋਲੀਆਂ ਵਾਲੇ ਹਿਸਾਬ ਨਾਲ ਖਾਇਆ ਕਰੋ, ਤੁਸੀਂ ਦੇ ਕੇ ਧੱਕਾ ਟਾਏ ਨਾਲ ਖਾ ਲੈਂਦੇ ਆ, ਇਸ ਕਰਕੇ ਥੋੜਾ ਜਿਹਾ ਹਿਸਾਬ ਨਾਲ, ਠੀਕ ਨੀ? ਇੱਕੋ ਹੀ ਨਾ ਗੱਲ ਕਰੀ ਜਾਇਆ ਕਰੋ, ਫਲਾਣੇ ਨੇ ਮੈਨੂੰ ਆਹ ਕਹਿਤਾ, ਫਲਾਣਾ ਮੈਨੂੰ ਆਹ ਕਹਿਤਾ, ਬਸ ਕਰੋ ਯਾਰ, ਬਥੇਰਾ ਹੋ ਗਿਆ। ਉਹ ਸਾਡੇ ਅਜੀਤ ਭਾਜੀ ਕੋਈ ਗੱਡਕ ਆਪਣੀ ਵੋਟਾਂ ਨੀ ਆ, ਮੈਨੂੰ ਤਾਂ ਇਹ ਸਮਝ ਨੀ ਆਉਂਦੀ, ਕੋਈ ਆਪਣਾ ਉਦਾਂ ਹੈ ਲੋਵੀ ਤੇ ਜਾ ਰਹੇ ਆ ਕੇ ਡੋਰ ਖੜਕਾਉਣ, ਆਪਣੇ ਕਿੱਥੋਂ ਯਾਰ ਡੋਰ ਵਾਰ ਵਾਰ ਖੜਕਾਈ ਜਾਂਦਾ, ਇਹ ਲੋਕੀ ਧਾਣਦੇ ਆ ਬ੍ਰਾਹਮਣ ਜੀ, ਇਹਨਾਂ ਨੇ ਜਾ ਜਾ ਕੇ ਡੋਰਾਂ ਖੜਕਾਈ ਜਾਂਦੇ ਵਾਰ ਵਾਰ, ਇਹ ਤਾਂ ਹੀ ਬ੍ਰਾਹਮਣ ਨੂੰ ਕਹਿਣ ਦਿਆ ਬ੍ਰਾਹਮਣ ਪੈਣ ਡਿਆ, ਕਿੱਦਾਂ ਖੜਕਾ ਆਪਣੀ ਕੈਨੇਡਾ ਪੂਰੇ ਜਿੰਨੀ ਬ੍ਰਾਹਮਣ ਜੀ ਆ ਭਾਜੀ, ਮੈਨੂੰ ਲੱਗਦਾ
0: ਬਿਲਕੁਲ।
4: ਓਕੇ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ। 16 ਕਰ ਤੋਂ ਲਖਵਿੰਦਰ ਮਲਤਾਨੀ ਭਾਈ ਸੁਣਦੇ ਪ੍ਰੋਗਰਾਮ ਨੂੰ, ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ, ਅਤੇ ਬਲਦੇਵ ਸਿੰਘ ਸਿੱਧੂ ਸਾਹਿਬ ਵੀ ਕੁਛ ਭੇਜਿਆ ਹੋਇਆ, ਕੀ ਭੇਜਿਆ ਇਹਨਾਂ ਨੇ, ਆਹ ਚੱਕ, ਕਹਿੰਦੇ ਇਹ ਨਹੀਂ ਟਿਕਦਾ ਸੰਧੂ, ਸੰਧੂ ਸਾਹਿਬ ਨੇ ਤੁਹਾਨੂੰ ਸਿੱਧੂ ਸਾਹਿਬ ਨੂੰ ਦੇਣਾ ਗੋਲਡ ਮੈਡਲ, ਹਾਰ ਕੈਂਠੇ ਦਾ ਬਣਾਇਆ ਹੋਇਆ ਉਹਨਾਂ ਨੇ। 93-45 ਬਰਾੜ ਸਾਹਿਬ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਇਹਨੂੰ। ਹਾਂਜੀ ਹਾਂਜੀ ਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ
5: ਭਾਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ,
0: ਬਹੁਤ ਵਧੀਆ, ਤੁਸੀਂ ਸੁਣਾਓ?
5: ਬਸ ਵਧੀਆ ਜੀ ਵਧੀਆ। ਮੈਂ ਕਿਹਾ ਬਈ ਜੀ, ਇੱਦਾਂ ਨੀ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਵੀ, ਪਹਿਲੀ ਗੱਲ ਤਾਂ ਮੈਨੂੰ ਲੱਗਦਾ ਮੇਰੇ ਕੋਲ 34 ਸਾਲ ਹੋ ਗਏ ਲਈ ਨੇ ਸਿਟੀਜ਼ਨ, ਤੇ ਮੈਂ ਵੋਟ ਪਾਉਣ ਜਾਣਾ ਹੀ ਆ, ਤੇ ਪਾਈ ਦਾ ਵੀ ਆ ਤੇ ਕੰਮ ਵੀ ਕਰਾਈ ਦੇ ਆ, ਜੋ ਬ੍ਰਾਊਨ ਪੇਜ ਤਾਂ ਮੈਂ ਨਹੀਂ ਰਹਿੰਦਾ, ਤੈਨੂੰ ਪਤਾ ਕਿੱਥੇ ਰਹਿੰਦਾ, ਪਰ ਅਸੀਂ ਬਾਈ ਮੇਰੇ ਤੋਂ ਦੱਬ ਕੇ ਕੰਮ ਕਰਾਏ ਆ, ਬਾਥਰੂਮ ਬਣਾਏ ਆ ਪਾਰਕਾਂ ਦੇ ਵਿੱਚ, ਜੋ ਵੀ ਕੀਤਾ ਉਹਨਾਂ ਨੇ ਬਹੁਤ ਵਧੀਆ ਕੀਤਾ ਨਾ, ਤੇ ਉਹਨਾਂ ਨੇ ਜਿੱਥੇ ਨਾਲ ਉਹਨਾਂ ਨਾਲ ਕਮਿਟਮੈਂਟ ਪਹਿਲਾਂ ਆਮ ਹੁੰਦੀ ਆ ਵੀ ਵੋਟਾਂ ਤਾਂ ਪਾਉਣੀਆਂ, ਸਾਡੇ ਕੰਮ ਹੋਣੇ ਚਾਹੀਦੇ,
0: ਗੱਲ ਵੀ ਸਹੀ ਆ,
5: ਤੇ ਹੁੰਦੇ ਵੀ ਆ,
0: ਬਿਲਕੁਲ ਬਿਲਕੁਲ।
5: ਤੇ ਉਹ ਤੁਹਾਡੀ ਵੋਟ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਬਾਈ ਜੀ, ਤੁਹਾਡੀ ਜਿਹਨੂੰ ਤੁਸੀਂ ਦਿਲ ਕਰਦਾ ਪਾਓ, ਅਸੀਂ ਨਹੀਂ
0: ਕਹਿੰਦੇ
5: ਜਿਹਨੂੰ ਦਿਲ ਕਰਦਾ ਪਾਓ, ਪਰ ਪਾਉਣੀ ਜ਼ਰੂਰ ਚਾਹੀਦੀ ਹੈ। ਸਾਡੇ ਲੋਕ ਹੈ ਨਾ ਜਿਹੜੇ ਸਿਟੀ ਚ ਬਹੁਤ ਹੈਗੇ ਬੰਦੇ, ਬਹੁਤ ਬਹੁਤ ਜ਼ਿਆਦੇ ਹੈ, ਪਰ ਵੋਟ ਪਾਉਣ ਨੀ ਜਾਂਦੇ,
0: ਵੋਟ ਪਾਉਣ ਨੀ ਜਾਂਦੇ, ਇਹੀ ਤਾਂ ਰੌਲਾ, ਇਹੀ ਤਾਂ ਰੌਲਾ।
5: ਇਹ ਫਿਰ ਅਸੀਂ ਕੰਪਲੇਨਾਂ ਉਹ ਕਰਦੇ ਹਾਂ ਜੀ, ਫਲਾਨਾ ਇੰਨੇ ਖਾ ਗਿਆ, ਧੋਕਾ ਇੰਨੇ ਖਾ ਗਿਆ, ਉਹ ਬਾਈ ਸਾਡਾ ਕੋਈ ਕਹਿਣ ਦਾ ਹੱਕ ਨੀ ਹੈਗਾ। ਜਦੋਂ ਅਸੀਂ ਪੁੱਛਾਂਗੇ ਤਾਂ ਜੇ ਅਸੀਂ ਵੋਟ ਪਾਵਾਂਗੇ, ਤਾਂ ਜੇ ਅਸੀਂ ਵੋਟ ਪਾਉਣੀ ਜਾਂਦੇ ਉਹਨਾਂ ਦਾ ਕਸੂਰ ਤੇ ਉਹ ਤਾਂ ਤਾਂ ਹੀ ਤਾਂ ਬਾਈ ਜੀ ਨੇ ਕਿਹਾ ਕਿ ਮੈਂ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਜਿਹੜੇ ਪੁਰਾਣੇ ਖਿਡਾਰੀ ਹੈ ਨਾ ਉਹ ਆਉਂਦੇ ਹੀ ਨਹੀਂ, ਉਹਨੂੰ ਪਤਾ ਵੀ ਸਾਡੀਆਂ ਜਿਹੜੀਆਂ ਵੋਟਾਂ ਹੈ ਉਹ ਪੱਕੀਆਂ ਹੀ ਹੈ, ਤੇ ਇਹਨਾਂ ਨੇ ਦੂਜਿਆਂ ਨੇ ਵੋਟਾਂ ਪਾਣੀਆਂ ਨੀ ਨਵਿਆਂ ਨੂੰ, ਤੇ ਉਹ ਅਸੀਂ ਬਾਈ ਫੇਰ ਜਿੱਤ ਜਾਣਾ।
0: ਸਹੀ ਗੱਲ, ਸਹੀ, ਕੋਈ ਸ਼ੱਕ ਨਹੀਂ।
5: ਬਾਕੀ ਬਾਈ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ,
0: ਥੈਂਕ ਯੂ,
5: ਕੀਪ ਇਟ ਅਪ, ਤੇ ਐਨ ਤੱਕ ਹੀ ਰੱਖਿਆ ਕਰੋ।
0: ਥੈਂਕ ਯੂ ਸੋ ਮਚ, ਥੈਂਕ ਯੂ। ਡਾਕਟਰ ਰਜਿੰਦਰ ਗਰਾਂ ਸਾਹਿਬ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਹੈ ਨੰਗੇ ਹੋ।
6: ਸਤਿ ਸ਼੍ਰੀ ਅਕਾਲ ਜੀ, ਮੈਂ
0: ਪਹਿਲਾਂ ਤਾਂ ਤੁਹਾਨੂੰ ਵਧਾਈਆਂ, ਕੰਗ੍ਰੈਚੁਲੇਸ਼ਨ ਬਹੁਤ ਬਹੁਤ ਬੇਟੀ ਦੇ ਵਿਆਹ ਦੀਆਂ।
6: ਤੁਹਾਡੇ
0: ਅਰੇਂਜਮੈਂਟ ਵੀ ਬਹੁਤ ਸੋਹਣੇ ਕੀਤੇ ਹੋਏ ਸੀ, ਸਾਰੇ ਵਧੀਆ ਪ੍ਰਬੰਧ
6: ਸੀ, ਸਾਰੇ ਭੈਣ ਭਰਾ ਵੀ ਬਹੁਤ ਆਏ ਸੀ
0: ਜੀ। ਬਿਲਕੁਲ ਬਿਲਕੁਲ ਬਿਲਕੁਲ, ਕਾਫੀ ਲੋਕ ਸੀਗੇ। ਹਾਂ, ਅਸੀਂ ਵੀ ਕਿਸੇ ਹੋਰ ਜਗ੍ਹਾ ਜਾਣਾ ਸੀਗਾ ਮਾੜਾ ਜਿਹਾ, ਫਿਰ ਤਾਂ ਸਾਜਰੇ ਨਿਕਲੇ, ਨਹੀਂ ਤਾਂ ਹੋਰ ਹਾਜ਼ਰੀ ਭਰਦੇ ਸੀ।
6: ਚਲੋ ਨਹੀਂ, ਚਲੋ ਇੰਨੀ ਬੜੀ ਹੈ, ਥੈਂਕ ਯੂ ਵੈਰੀ ਮਚ।
0: ਹਾਂ ਨਹੀਂ, ਥੈਂਕ ਯੂ,
6: ਸਾਰੇ ਤੁਹਾਨੂੰ ਕਵਰ ਕਰਨੇ ਪੈਂਦੇ
0: ਆ। ਜਾ ਬਿਲਕੁਲ ਬਿਲਕੁਲ। ਅੱਛਾ, ਫਿਰ ਹੁਣ ਆ ਗਏ ਬੈਕ ਟੂ ਵਰਕ।
6: ਹਾਂਜੀ ਹਾਂਜੀ,
0: ਮੈਂ ਤਾਂ ਸ਼ੁੱਕਰਵਾਰ ਨੂੰ ਇੱਕ ਆਂਟੀ ਨੇ ਮਿਸਿਸ ਸ਼ਰਮਾ ਸਾਹਿਬ ਸ਼ਾਇਦ ਉਹਨਾਂ ਨੇ ਕਿਹਾ ਸੀ ਮੈਨੂੰ, ਤੇ ਸ਼ਾਇਦ ਸੁਣਦੇ ਹੋਣ ਹੁਣ ਪ੍ਰੋਗਰਾਮ ਨੂੰ, ਤੇ ਉਹ ਮੈਨੂੰ ਕਹਿੰਦੇ ਸੀ ਮੈਂ ਕਾਲ ਕਰਨ ਲੱਗੇ, ਕੱਲੂ ਕਰ ਦੇਵਾਂਗਾ ਆਂਟੀ, ਕਿ ਤੁਸੀਂ ਕੱਲੂ ਨਾ ਕਰਿਓ ਵੀ, ਹੁਣ ਤੁਸੀਂ ਸੋਮ ਮੰਗਲ ਤੋਂ ਬਾਅਦ ਕਾਲ ਕਰਿਓ ਵੀ, ਉਹ ਥੋੜਾ ਬਿਜ਼ੀ ਨੇ ਡਾਕਟਰ ਸਾਹਿਬ। ਮੈਂ ਇੱਦਾਂ
6: ਕਿੰਨੀਆਂ ਫਾਰਮੈਲਿਟੀਆਂ ਹੁੰਦੀਆਂ ਜੀ,
0: ਬਿਲਕੁਲ
6: ਦੌੜ ਭੱਜ।
0: ਹਾਂਜੀ ਹਾਂ,
6: ਨਿਕਲ ਜਾਂਦਾ ਸਾਰਾ, ਬੜੀ ਮਹਾਰਾਜ ਕਿਰਪਾ ਹੋਈ, ਸਾਰਾ ਕੁਛ ਠੀਕ
0: ਨਹੀਂ, ਬਹੁਤ ਸੋਹਣਾ। ਚਲੋ ਦੱਸੋ, ਲਾਓ ਸੰਦੇਸ਼ਾ ਫਿਰ ਕਰੀਏ ਖਬਰਾਂ ਵੱਲ ਨੂੰ ਵੀ, ਕਿੱਦਾਂ ਕਿੱਦਾਂ ਕਿਹੜੇ ਕਿਹੜੇ ਟਾਈਮਾਂ ਤੇ ਕਿਵੇਂ ਆਪਾਂ ਸ਼ੈਡਿਊਲ।
6: 10 to 6:30
0: 4168484 ਦੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕੋਈ ਦਰਦ ਆ, ਕੋਈ ਪੇਨ ਆ, ਤਾਂ ਜ਼ਰੂਰ ਤੁਸੀਂ ਇੱਕ ਵਾਰ ਇਹਨਾਂ ਨਾਲ ਕੋਈ ਜਾ ਕੇ ਆਓ, ਦਿਖਾ ਕੇ ਆਓ, ਅਤੇ 4168484 ਬਿਲੀਅਮ ਐਂਡ ਚੰਗੂਜੀ ਦਾ ਏਰੀਆ ਪੈਂਦਾ, 4168484486 ਦੇ ਮੈਥੋਂ ਐਨੀ ਟਾਈਮ ਬਾਅਦ ਦੇ ਵਿੱਚ ਨੰਬਰ ਲਿਆ ਜਾ ਸਕਦਾ। ਡਾਕਟਰ ਸਾਹਿਬ ਥੈਂਕ ਯੂ ਸੋ ਮਚ,
6: ਥੈਂਕ ਯੂ,
0: ਲਵ ਯੂ, ਥੈਂਕ ਯੂ। ਬਿਲਕੁਲ ਜੀ, ਮੈਂ ਲੈ ਕੇ ਆਉਣਾ ਪਰਮਿੰਦਰ ਨੂੰ, ਲੱਭ ਕੇ ਹੋਲਡ ਰੱਖਿਆ ਕਮੈਂਟ ਲਿਆਉਣ।
7: ਹੈਲੋ
8: ਹੈਲੋ,
7: ਹਾਂਜੀ ਵੀਰੇ, ਬਣਿਆ ਕੁਛ ਪੀ ਆਰ ਦਾ?
8: ਉਹ ਯਾਰ ਕੈਰੀ ਕੀ ਦੱਸਾਂ ਯਾਰ, ਜਦੋਂ ਵੀ ਤੇਰੀ ਫੈਨ ਲਾਉਣ ਲੱਗਦੇ ਆ

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਓਂਟੋ 5530 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਨ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
4: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੀ ਕਾਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
3: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
5: ਬਿਲਕੁਲ ਜੀ ਸਵਾਗਤ ਹੈ ਫਿਰ ਤੁਹਾਡਾ ਆਪਣੇ ਨਾਲ ਪਰਮਿੰਦਰ ਜੀ ਜੁੜ ਗਏ ਪਰ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਸਵਾਗਤ ਹੈ ਲੰਘਿਓ
6: ਜੀ ਹਰਜੀਤ ਜੀ ਸਾਂਝਾ ਵਿਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
5: ਪਿਆਰ ਭਰੀ ਸਤਿ ਸ਼੍ਰੀ ਅਕਾਲ 45 ਹੋ ਗਏ ਮਿੰਟ ਰਹਿ ਗਏ ਆਪਣੇ ਕੋਲ 13 ਸਾਰੇ ਤੇ ਮੈਨੂੰ 3 ਕਾਲਾਂ ਮੇਰੀਆਂ ਕੱਢ ਕੇ 30 ਸਕਿੰਟੇ ਆਉਣ ਪ੍ਰੇਮ ਜੀ ਸਤਿ ਸ਼੍ਰੀ ਅਕਾਲ ਜੀਆਂ ਨੂੰ ਸਵਾਗਤ ਹੈ
7: ਹਾਂਜੀ ਸਤਿ ਸ਼੍ਰੀ ਅਕਾਲ
5: ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ
7: ਬਸ ਜੀ ਸੰਦੇਸ਼ ਹੀ ਦੇਣਾ ਸੀ ਤੇ ਕੱਲ ਭਗਤ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਸੀਗਾ ਜੀ
5: ਲੰਘ ਗਿਆ ਅੱਜ ਤਾਂ ਤੁਸੀਂ ਗੱਲ ਕਰੋ ਹੁਣ
7: ਤੇ ਜਿਹੜੀ ਆਪਣੀ ਕੰਪੇਨ ਲਾਂਚ ਸੀਗੀ ਉਹਦੇ ਲਈ ਵੀ ਧੰਨਵਾਦ ਸਾਰਿਆਂ ਦਾ ਜੀ ਤੇ ਬਾਕੀ ਵੋਟਾਂ ਹੁਣ ਪਾਉਣ ਲਈ ਤਿਆਰ ਹੋ ਜਾਓ ਜੀ ਬੇਨਤੀ ਹੈ ਸਾਰਿਆਂ ਨੂੰ
5: ਬਿਲਕੁਲ
7: ਤੇ ਵੋਟਾਂ
5: ਤੁਹਾਡਾ ਬੈਲਟ ਪੇਪਰ ਤੇ ਕਿੰਨਾ ਨੰਬਰ ਹੈ ਤੁਹਾਡਾ
7: ਬੈਲਟ ਪੇਪਰ ਤੇ ਅਜੇ ਬੈਲਟ ਪੇਪਰ ਆਉਣਾ ਵਾ
5: ਚਲੋ ਸਰਚ ਕਰਿਓ ਦੁਬਾਰਾ ਲੋਕਾਂ ਦੇ ਤਾਂ ਆਏ ਹੋਇਆ ਤੁਹਾਡਾ ਕਿਉਂ ਨਹੀਂ ਆਇਆ ਹੁਣ ਤੱਕ
7: ਮੈਂ ਤੁਹਾਨੂੰ ਦੱਸ ਦਿਮਾਗਾ
5: ਹਾਂ ਠੀਕ ਹੈ ਚਲੋ ਪ੍ਰੇਮਪਾਲ ਜੀ ਨੂੰ ਪਾਓ ਵੋਟਾਂ ਕਰੋ ਗੱਲਬਾਤ ਇਹਨਾਂ ਨਾਲ 647-606-4931 ਮੈਡਮ ਜੀ ਹੋਰ ਕੁਛ
7: ਬਸ ਜੀ ਬਸ ਇਹੀ
5: ਚਲੋ 2 ਤੇ 6 ਨੰਬਰ ਵਾਰਡ ਦੇ ਵਿੱਚੋਂ ਖੜੇ ਆ ਥੈਂਕ ਯੂ ਕੱਲ ਬੈਲਟ ਪੇਪਰ ਅੱਜ ਦੇਖ ਕੇ ਆਇਆ ਫਿਰ ਮੈਨੂੰ ਦੱਸਿਓ ਕਿੰਨਾ ਮੈਂ ਨੰਬਰ ਤੁਹਾਡਾ ਲਿਸਟ
7: ਮੈਂ ਕਹੀ ਦੱਸ ਦਿੰਦਾ
5: ਲਵ ਜੂ ਥੈਂਕ ਯੂ 647 ਲਈ ਭਾਈ ਜੀ ਆਨੂੰ ਸਤਿ ਸ਼੍ਰੀ ਅਕਾਲ
6: ਹਾਂਜੀ ਹਾਂਜੀ ਸਰ ਤੁਹਾਨੂੰ ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਕਹੂੰਗਾ ਜੀ ਵੀ ਵੋਟ ਜ਼ਰੂਰ ਪਾਉਣ ਜਾਣਾ ਚਾਹੀਦਾ ਕਿਉਂਕਿ ਫਿਰ ਆਪਾਂ ਨੂੰ ਕੰਪਲੇਂਟ ਕਰਨ ਦਾ ਕੋਈ ਹੱਕ ਨਹੀਂ
5: ਬਿਲਕੁਲ
6: ਜੇ ਆਪਾਂ ਵੋਟ ਹੀ ਨਹੀਂ ਪਾਉਂਦੇ ਹੈਗੇ
5: ਸਹੀ ਗੱਲ
6: ਫਿਰ ਕੀ ਫਾਇਦਾ ਜਿੱਦਾਂ ਹਨਾ
5: ਸੱਚੀ ਗੱਲ
6: ਤੇ ਇਸ ਕਰਕੇ ਬਾਕੀ ਪਰਮਿੰਦਰ ਜੀ ਨੂੰ ਪੁੱਛਣਾ ਸੀ ਵੀ ਜੇ ਅੱਜ ਗੱਠਜੋੜ ਹੋ ਜਾਂਦਾ ਅੱਜ ਕੱਲ੍ਹ ਹੁਣ ਤਾਂ ਗੱਠਜੋੜ ਹੀ ਆ ਵੀ ਕਿਹਦਾ ਹੱਥ ਭਾਰੀ ਆ ਜਿਹਨਾਂ ਨੇ ਮਸਲੇ ਮਸਲੇ ਨੇ ਬੜਜਾਨ ਕਰੈਕਟਰ ਕਰਦੇ ਸਾਰੇ ਥੈਂਕ ਯੂ ਜੀ
5: ਥੈਂਕ ਯੂ ਪਰਮਿੰਦਰ ਜੀ ਜੀ ਆਨੂੰ
8: ਮਿਹਰਬਾਨੀ ਦੇਖੋ ਬ੍ਰੈਂਪਟਨ ਚ ਨਾ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਪਰਲੇ ਪਾਸੇ ਉਹਨਾਂ ਦੀਆਂ ਮੁਹੱਲੇ ਚ ਇੱਕ ਹੈਗਾ 80 ਕੁ ਵੋਟਾਂ ਹੈਗੀਆਂ ਉਹਨਾਂ ਦੀਆਂ ਉਹਨਾਂ ਦੇ ਲਾਗੇ ਇੱਕ ਪਾਰਕ ਬਣੀ ਸੀ ਉਹਨਾਂ ਨੇ ਮੇਅਰ ਨੂੰ 4 ਕੁ ਨਾਂ ਦਿੱਤੇ ਸੀ ਇਹਨਾਂ ਚੋਂ ਇੱਕ ਰੱਖਣਾ ਚਲੋ ਇੱਕੋ ਰੱਖਿਆ ਗਿਆ ਉਹਦੇ ਵਿੱਚ ਐਡੀ ਵੱਡੀ ਪ੍ਰਾਪਤੀ ਸਮਝਦੇ ਨਾ ਤੇ ਸਾਡੇ ਕਹੇ ਤੇ ਨਾ ਰੱਖ ਲਿਆ ਦੱਸੋ ਕਿੱਡੀ ਕੁ ਗੱਲ ਹੈ ਇਹ ਕਿਹੜਾ ਕੰਮ ਹੈ ਜਿਹੜਾ ਉਹਨੇ ਕਰਾਇਆ ਨਾ ਕੋਈ ਵੀ ਰੱਖ ਦਿੰਦੇ ਪਾਰਕ ਤੋਂ ਹੀ ਰਹਿਣੀ ਸੀ
5: ਸਾਡੇ ਵਾਲੀ ਪਾਰਕ ਚ ਸਾਡੇ ਘਰ ਦੇ ਬਿਲਕੁਲ ਸਾਹਮਣੇ ਪਾਰਕ ਤੁਸੀਂ ਦੇਖੀ ਆ ਉੱਥੇ ਕਲੱਬ ਆ ਜਿਵੇਂ ਹਰੇਕ ਪਾਰਕਾਂ ਦੇ ਕਲੱਬ ਬਣੇ ਹੋਏ ਆ ਪ੍ਰਧਾਨ ਸਾਹਿਬ ਇੱਕ ਕਲੱਬ ਨਾਲ ਬਰੋਬਰ ਹੋਰ ਖੜਾ ਕਰਤਾ ਪਰਸੋਂ ਦੀ ਖਬਰ ਹੈ ਪਰਸੋਂ ਦੀ ਮੈਂ ਕਿਹਾ ਬਾਬਾ ਇਹਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਇਹ ਕਿਉਂ ਇੱਦਾਂ ਕਰ ਦੋ ਕਰਤਾ ਲਾ ਉਹ ਸਾਲ ਦਾ 800 ਰੁਪਈਆ ਆ ਜਾਂਦਾ ਉੱਥੇ ਸਾਲ ਦਾ 800 ਰੁਪਈਆ ਮੈਂ ਕਿਹਾ ਕਾਹਦੇ ਲਈ ਆਉਂਦਾ ਸਾਲ ਦਾ 800 ਕਹਿੰਦਾ ਬੁੜੀਆਂ ਬੰਦੇ ਜਾਂਦੇ ਰਹਿੰਦੇ ਬੱਸਾਂ ਲੈ ਕੇ ਕਹਿੰਦੇ ਕਦੇ ਕਿਤੇ ਤੁਰੇ ਰਹਿੰਦੇ ਕਦੇ ਕਿਤੇ ਤੁਰੇ ਰਹਿੰਦੇ ਇੱਕ ਹੋਰ ਕਲੱਬ ਬਣਾ ਲਿਆ 800 ਰੁਪਏ ਲਈ ਦੇਖੋ
8: ਉਹੀ ਹੈ ਨਾ ਤੇ ਉਹ ਮਤਲਬ ਆਪਾਂ ਕਹਿੰਦੇ ਉਹ ਸਾਡੇ ਆਹ ਕੰਮ ਹੋਏ ਜੀ ਅਸੀਂ ਮੇਅਰ ਨੂੰ ਜਾਂ ਕੌਂਸਲਰ ਨੂੰ ਕਿਹਾ ਜੀ ਉਹ ਸਾਡੀ ਪਾਰਕ ਦੇ ਬੱਲਬ ਫਿਊਜ਼ ਹੋਏ ਸੀ ਸਾਡੇ ਕਹਿੰਦੇ ਤੇ ਉਹ ਲਾਤਾ ਇੱਕ ਪੀਂਗ ਹੋਰ ਲਾਤੀ ਇੱਕ ਛਤਰੀ ਲਾਤੀ ਇਹ ਕੋਈ ਕੰਮ ਹੈ ਕਮੀਆਂ ਨਿੱਕ ਨਿੱਕੀਆਂ ਅੱਛਾ ਵੋਟ ਦਾ ਤਾਂ ਮੁੱਲ ਹੈ ਜੇ ਤੁਸੀਂ ਸਾਡੀਆਂ ਛੱਤਾਂ ਦੇ ਉੱਤੇ ਜਿਹੜਾ ਪਾਣੀ ਡਿੱਗਦਾ ਨਾ ਮੀਂਹ ਦਾ ਉਹਦਾ ਅਸੀਂ ਟੈਕਸ ਭਰਦੇ ਹਾਂ $40-40 ਆਉਂਦੇ ਆ ਹਰੇਕ ਬਿੱਲ ਦੇ ਵਿੱਚ ਕੱਲੇ
5: ਕੱਲੇ ਕਰਕੇ
8: ਦਿਖਾਓ ਉਹ ਨਜਾਇਜ਼
5: ਟੈਕਸ ਟੈਕਸ ਸਮਝਦੇ ਉਹਨਾਂ ਨੂੰ ਕਹਿਣ ਵੀ ਟੈਕਸ ਫ੍ਰੀਜ਼ ਕਰ ਦਿਓ ਯਾਰ ਕਿਉਂ ਨਿਆਣੇ ਜੇ ਬੁੱਢੇ ਇਹ ਮੇਰੇ ਵਿਚਾਰੇ ਜਿਉਂਦੇ ਰਹਿਣ ਸਾਰੇ ਬਜ਼ੁਰਗ ਇਹਨਾਂ ਦੀਆਂ ਤਾਂ ਭੋਗ ਲੀਆਂ ਇਹਨਾਂ ਨੇ ਨਿਆਣਿਆਂ ਨੇ ਕਿਉਂ ਮੋਢਿਆਂ ਦੇ ਵਜਨ ਰੱਖਿਆ

0: ਹੋਇਆ, ਉਹਨਾਂ ਨੂੰ ਕਹੋ ਜੇ ਤੁਹਾਡੀ ਮੰਨਦਾ ਕੋਈ ਮੇਅਰ ਜਾਂ ਡਿਪਟੀ ਜਾਂ ਐਮਸੀ ਤੁਹਾਡੀ
1: ਨਹੀਂ ਭਾਈ ਕੋਈ ਮੁਲਕ ਇਹੋ ਜਿਹਾ ਹੈਗਾ ਤੁਹਾਡੀ ਛੱਤ ਦੇ ਉੱਤੇ ਮੀਂਹ ਦਾ ਪਾਣੀ ਪੈਂਦਾ ਤੇ ਤੁਹਾਨੂੰ ਟੈਕਸ ਭਰਨਾ ਪੈਂਦਾ? ਬਾ ਕਮਾਲ ਹੈ ਇਹ, ਕੋਈ ਬੰਦ ਕਰਾ ਕੇ ਦਿਖਾ ਸਕਦਾ? ਜਿਹਨੇ ਵੋਟਾਂ ਪਾਈਆਂ ਵੀ ਉਹ ਸ਼ਿਕਾਇਤ ਕਰੇ ਉਹਦੀ ਸੁਣ ਲੈਣਗੇ? ਕਦੇ ਵੀ ਨਹੀਂ। ਔਰ ਪਿਛਲੇ 35 ਸਾਲ ਤੋਂ ਮੈਂ ਸੁਣ ਰਿਹਾ ਇੱਥੇ ਯੂਨੀਵਰਸਿਟੀ ਆਉਣੀ, ਇੱਥੇ ਹਸਪਤਾਲ ਆਉਣਾ, ਅੱਜ ਤੇ ਨਹੀਂ ਆਇਆ। ਇਹ ਵੋਟ ਪਾਉਣ ਦੇ ਫਿਰ ਦੁਰਲਾਣਤ ਹੈ।
0: ਫਿਰ ਟਰਾਫੀਆਂ ਬੜੀਆਂ ਬੜੀਆਂ ਦਿੰਦੇ ਉਹਨਾਂ ਨੂੰ। ਥੈਂਕ ਯੂ, ਲਵ ਯੂ। ਸੰਧੂ ਸਾਹਿਬ ਸਿੱਧਾ ਹੀ ਆ ਜਾਓ ਜੀ ਆਇਆਂ ਨੂੰ।
2: ਮੈਂ ਵੀ ਕੁਛ ਤੁਹਾਡੇ ਸੋਚਣ ਜਾਣਕਾਰੀ ਦੇਣੀ ਹੈ। ਅੱਜ ਕੱਲ ਕੀ ਹੁੰਦਾ ਕਿ ਐਮਐਲਏ ਦਾ ਵੀ ਤੁਹਾਡੇ ਘਰੇ ਆਉਂਦੇ ਆ ਮੀਟਰ ਨੂੰ ਪੇਂਟ ਕਰਨ ਜਾਂ ਦੇਖਣ, ਉਹਨਾਂ ਕੋਲ ਥੋੜੀ ਕਿਹੋ ਜਿਹੀ ਤੁਹਾਡੇ ਘਰੇ ਆ ਸਕਦੇ ਕਿਉਂਕਿ ਉਹਨਾਂ ਕੋਲ ਮਤਲਬ ਇਹ ਐਕਸੈਸ ਹੈਗਾ। ਔਰ ਬਿਨਾਂ ਵਜ੍ਹਾ ਤੁਹਾਨੂੰ ਟੈਗ ਦੇ ਦਿੰਦੇ ਕਿ ਤੁਹਾਡੀ ਗੈਸ ਜਿਹੜੀ ਆ ਲੀਕ ਆ, ਇਹਦਾ ਮੈਨੂੰ ਮੀਟਰ ਸੀ ਲੈ, ਸਿਰਫ ਉਹਨਾਂ ਨੂੰ ਥੋੜੇ ਜਿਹੇ ਪੈਸੇ ਮਿਲਦੇ ਆ ਟੈਂਗ ਵੱਢਣ ਦੇ, ਤਿੰਨ ਟੈਗ ਦਿੰਦੇ ਆ, ਉਹਨਾਂ ਨੂੰ ਜ਼ਰੂਰ ਪੁੱਛੋ ਭਾਈ ਜਿਹੜੀ ਗੈਸ ਲੀਕ ਆ ਤੂੰ ਚੈੱਕ ਕੀਤੀ ਜਿਹੜੇ ਮੀਟਰ ਨਾਲ, ਸਾਨੂੰ ਉਹਦੀ ਰੀਡਿੰਗ ਦੱਸ, ਉਹਦੀ ਵੀਡੀਓ ਬਣਾ। ਦੂਜੇ ਪਾਸੇ ਕਈ ਵੱਡੀਆਂ ਕੰਪਨੀਆਂ ਕਿਹਨਾਂ ਰੈਂਟਲ ਪ੍ਰੋਜੈਕਟ ਦੇ ਕਰਨ ਲੱਗੇ ਹੁੰਦੇ ਆਉਂਦੇ ਆ, ਉਹਨੂੰ ਪਤਾ ਕਿ ਬਾਈ ਦੀ ਫਰਨਿਸ਼ ਲਾਉਣੀ ਆ, ਬੰਦ ਕਰਕੇ ਲਿਖ ਦਿੰਦੇ ਜੇ ਤੁਹਾਡਾ ਫਰਨਿਸ ਦਾ ਹੀਟਿੰਗ ਟਰੈਕ ਆ, ਇਹ ਸੀਪ ਪੁਲਿਸ ਨੂੰ ਸਿਰਫ ਜੋਬ ਕੱਢਣ ਦੀ ਕੋਸ਼ਿਸ਼ ਕਰਦੇ ਆ, ਜ਼ਰੂਰ ਅਵੇਅਰ ਹੋ ਆਪਣੇ ਹੱਕਾਂ ਲਈ। ਤੇ ਬਾਕੀ ਸੁੰਦਰ ਭਾਈ ਗੱਲ ਕਰਕੇ ਪਾਰਕ ਦੀ, ਲੋਕ ਦੇ ਪੱਖੇ ਦੇ ਨਾਂ ਲਿਖਿਆ ਉਹ ਖੁਸ਼ੀ ਮਨਾਉਂਦੇ ਆ ਤੇ
0: ਬੜੀ ਗੱਲ ਹੈ। ਥੈਂਕ ਯੂ। 647-706-4640 647-706-4640 'ਤੇ ਜਤਿੰਦਰ ਸੰਧੂ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਟਾਈਮ ਬਹੁਤ ਛੋਟਾ ਕਿਉਂਕਿ ਜੇ ਦੂਜੇ ਦੀ ਗੱਲਾਂ ਕਰ ਲਾਂਗੇ ਫਿਰ ਟਾਈਮ ਲੰਘ ਜਾਣਾ ਆਪਣਾ। ਸੰਧੂ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆ, ਤਹਿ ਦਿਲੋਂ ਕਹਿੰਦੇ ਧੰਨਵਾਦ। ਥੈਂਕ ਯੂ। ਇਹ ਜਿਹੜਾ ਆਪਾਂ ਪਹਿਲਾਂ ਭਜਨ ਲਾਇਆ ਸੀ ਹਨੂੰਮਾਨ ਜੀ ਦਾ, ਉਹ ਮੈਨੂੰ ਕੁਮਾਰੀ ਆਂਟੀ ਜੀ ਨੇ ਭੇਜਿਆ ਸੀ ਆਂਟੀ। ਥੈਂਕ ਯੂ। 85-20 ਤੋਂ ਰੇਸ਼ਮ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ 34-34 ਤੋਂ ਅਮਰਜੀਤ ਭਾਅ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। 71-72 ਤੋਂ ਰਾਜ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ। ਬਲਦੇਵ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਜਸਪ੍ਰੀਤ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ। ਅਤੇ 31-011 ਤੋਂ ਜਗਤਾਰ ਸਿੰਘ ਹੰਸਰਾ ਸਾਹਿਬ ਭਾਅ ਜੀ ਕਮਾਲਪੁਰੇ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਭੇਜਦੇ। ਥੈਂਕ ਯੂ ਸਰ। ਪਰਮਿੰਦਰ ਜੀ ਆ ਜਾਓ, ਕਰਾਂ ਸਿੱਧਾ ਹੀ ਆ ਜਾਓ ਹੁਣ ਡਾਇਰੈਕਟਲੀ। ਕੋਈ ਲੋਕ ਲਿਹਾਜ ਘੱਟੇ ਕਰਨੀ ਆਪਾਂ ਹੁਣ, ਕਿਉਂਕਿ ਹੁਣ ਮੈਂ ਕਾਲ ਹੁਣ ਨਹੀਂ ਕੋਈ ਵੀ ਕਾਲ ਲੈਣੀ ਮੈਂ, ਅਤੇ ਹੁਣ ਕਾਲਾਂ ਵੀ 3-4 ਖੜਕਦੀਆਂ ਹੁਣ। ਕਾਲਾਂ ਵਾਲੇ ਪਲੀਜ਼ ਪਲੀਜ਼ ਹੱਥ ਜੋੜ ਕੇ ਬਹਿੰਦੇ, ਹੁਣ ਕੱਟ ਦਿਓ ਕਾਲ ਤੁਸੀਂ। ਕੀ ਪਿਆ ਐਲ ਪੀ ਜੀ ਦਾ ਸ਼ੋਰਟ 'ਚ ਰੱਖਣੀਆਂ, ਮਿੰਟ 8 ਨੇ ਆਪਣੇ ਕੋਲ, ਖਬਰਾਂ 7 ਕਰਨੀਆਂ ਨੇ। ਐਲ ਪੀ ਜੀ ਦਾ ਕੀ ਬਣਿਆ?
3: ਬਿਲਕੁਲ, ਘਮਸਾਣ ਤੋਂ ਮਗਰੋਂ ਐਲ ਪੀ ਯੂ ਚ ਜਿਹੜੀ ਦੁਆਬੇ ਦੀ ਇੱਕ ਵੱਡੀ ਯੂਨੀਵਰਸਿਟੀ ਆ, ਸਨਾਟਾ ਪਸਰਿਆ ਹੋਇਆ, ਬਹੁਤ ਵੱਡੀ ਗਿਣਤੀ ਚ ਵਿਦਿਆਰਥੀ ਉੱਥੋਂ ਆਪਣੇ ਆਪਣੇ ਘਰਾਂ ਚੋਂ ਜਾ ਚੁੱਕੇ ਨੇ। ਔਰ ਇਹਦੇ ਨਾਲ ਨਾਲ ਇੱਕ ਹੋਰ ਖਬਰ ਆ ਰਹੀ ਹੈ ਕਿ ਇਹ ਸਾਰਾ ਘਟਨਾ ਚੱਕਰ ਜਿਹੜਾ 24 ਘੰਟੇ ਉੱਥੇ ਮਤਲਬ ਜਿਹੜੀ ਭੰਨ ਤੋੜ ਹੋਈ ਆ, ਲੁੱਟਮਾਰ ਹੋਈ ਆ, ਉਹਦੇ ਲਈ ਸਟੂਡੈਂਟ ਪਹੁੰਚ ਗਏ ਨੇ। ਉਹ ਕਹਿੰਦੇ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈ, ਸੀ ਬੀ ਆਈ ਜਾਂਚ ਹੋਣੀ ਚਾਹੀਦੀ ਆ, ਜਾਂ ਉਹਨਾਂ ਨੇ ਹਾਈ ਕੋਰਟ ਚ ਪਹੁੰਚ ਗਏ ਨੇ। ਔਰ ਕੁਝ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀਆਂ ਨੇ। ਇੱਕ ਫਰਹਤ ਦੇਵ ਨਾਂ ਦੇ ਜਿਹੜਾ ਵਿਦਿਆਰਥੀ ਵੀ ਆ, ਸੋਸ਼ਲ ਮੀਡੀਆ ਇਨਫਲੂਐਂਸਰ ਵੀ ਆ, ਉਹਦੇ ਤੇ ਇਲਜ਼ਾਮ ਲੱਗੇ ਨੇ ਕਿ ਉਹਨੇ ਹਿੰਸਾ ਭੜਕਾਈ ਆ। ਹਾਲਾਂਕਿ ਫਰਹਤ ਦੇਵ ਨੇ ਆਪਣਾ ਕੋਈ ਵੀਡੀਓ ਜਾਰੀ ਕਰਕੇ ਕਿਹਾ ਕਿ ਮੇਰਾ ਇਸ ਮਾਮਲੇ ਚ ਕੋਈ ਲੈਣਾ ਦੇਣਾ ਨਹੀਂ, ਮੈਂ ਤਾਂ ਬਚਾਅ ਕਰ ਰਿਹਾ ਸੀ। ਪਰ ਇਸ ਮਾਮਲੇ ਚ ਅਗਲੀ ਗੱਲ ਇਹ ਆ ਕਿ ਇਸ ਮਾਮਲੇ ਚ ਇੱਕ ਹੋਰ ਐਂਟਰੀ ਹੋ ਗਈ ਆ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਚ ਐਂਟਰ ਕਰ ਗਏ ਨੇ। ਉਹਨਾਂ ਨੇ ਕਿਹਾ ਕਿ ਇਹ ਤਾਂ ਪੰਜਾਬੀ ਵਿਦਿਆਰਥੀਆਂ ਦਾ ਕੰਮ ਹੀ ਹੈ ਨਹੀਂ, ਤੇ ਬਾਹਰਲੇ ਵਿਦਿਆਰਥੀਆਂ ਦਾ ਪੰਜਾਬੀ ਵਿਦਿਆਰਥੀ ਨਾ ਭੰਨ ਤੋੜ ਕਰੇ, ਨਾ ਸੜ ਫੂਕ ਕਰੇ। ਸੋ ਉਹਨਾਂ ਨੇ ਇੱਕ ਨਵਾਂ ਐਂਗਲ ਦਿੱਤਾ। ਵਿਕਰਮ ਮਜੀਠੀਆ ਇਸ ਮਾਮਲੇ ਚ ਕੁੱਦ ਗਏ ਨੇ, ਉਹਨਾਂ ਨੇ ਇਸ ਮਾਮਲੇ ਨੂੰ ਜਿਹੜਾ ਸਿਆਸੀ ਕਿੜ, ਕਿਉਂਕਿ ਇਸ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਨੇ, ਮਾਲਕ ਨੇ, ਅਸ਼ੋਕ ਮਿੱਤਲ ਰਾਜ ਸਭਾ ਮੈਂਬਰ ਵੀ ਆ, ਆਮ ਆਦਮੀ ਪਾਰਟੀ ਨੇ ਬਣਾਇਆ ਸੀ ਉਹਨਾਂ ਨੂੰ, ਬਾਅਦ ਚ ਭਾਜਪਾ ਚਲੇ ਗਏ ਨੇ, ਵਿਕਰਮ ਮਜੀਠੀਆ ਇਹ ਐਂਗਲ ਉਠਾ ਰਹੇ ਨੇ ਕਿ ਉਹ ਸਿਆਸੀ ਕਿੜ ਕੱਢਣ ਲਈ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੇ ਸਾਰਾ ਜਿਹੜਾ ਦਿੱਲੀ ਤੋਂ ਗੁੰਡਾ ਬ੍ਰਿਗੇਡ ਲਿਆ ਕੇ ਇਹ ਸਾਰਾ ਕੁਝ ਕੀਤਾ ਕਰਾਇਆ। ਸੋ ਕੁੱਲ ਮਿਲਾ ਕੇ ਸਿਆਸੀ ਚੱਲ ਰਹੀ ਆ, ਪਰ ਹਾਲੇ ਤੱਥ ਹੁਣ ਸਾਹਮਣੇ ਨੇ, ਸਿੱਟ ਬਣੀ ਹੋਈ ਆ। ਔਰ ਕੱਲ DGP ਵੀ ਆਏ ਸੀ, ਦੇਖਦੇ ਹਾਂ ਕਿ ਹੋਰ ਕੀ ਸਾਹਮਣੇ ਆਉਂਦਾ
0: ਜੀ। ਕੈਨੇਡਾ ਦੇ ਸਰੀ ਦਸ਼ਮੇਸ਼ ਦਰਬਾਰ ਚੋਣ ਚ ਨਰਮ ਪੱਥੀ ਗੁਰਪਸ ਦੀ ਜਿੱਤ ਹੋ ਗਈ ਜੀ। ਉਹ ਕਹਿੰਦੇ ਵੀ ਜਿਹੜੇ ਗਰਮ ਖਿਆਲੀਏ ਸੀਗੇ ਅਤੇ ਉਹਨਾਂ ਨੂੰ ਪਰੇ ਕਰਕੇ ਤਾਂ ਨਰਮ ਪੱਥੀ ਸੀਗੇ, ਉਹ ਜਿੱਤ ਗਏ। 20 ਸਾਲ ਬਾਅਦ ਉਹਨਾਂ ਤੋਂ ਕਹਿੰਦੇ ਕਬਜ਼ਾ ਛਡਾਇਆ। ਚਲੋ, ਕੈਨੇਡਾ ਪੰਜਾਬੀ ਟਰੱਕ ਡਰਾਈਵਰ ਨੇ ਸੜਕਾਂ ਕਰ ਦਿੱਤੀਆਂ ਜਾਮ ਭਾਈ। FBI ਨੇ ਗੋਲਡੀ ਬਰਾਡ ਦੇ ਸਿਰ 'ਤੇ 9.5 ਕਰੋੜ ਰੁਪਏ ਦਾ ਇਨਾਮ ਐਲਾਨਤਾ ਇੰਡੀਆ ਦੇ ਦਾ। ਅਤੇ ਕੈਨੇਡਾ 'ਚ ਹਵਾਈ ਅੱਡੇ ਦੇ ਪੰਜਾਬੀ ਬਜ਼ੁਰਗ ਦੀ ਮੌਤ ਹੋ ਗਈ ਹੈ, ਮਾੜੀ ਖਬਰ ਹੈ। ਸਰੀ ਦੇ ਅੰਮ੍ਰਿਤਪਾਲ ਦੇਸੀ ਨਿਕਲੀ 32 ਮਿਲੀਅਨ ਦੀ ਲਾਟਰੀ। ਹਾਂ, ਮੁੰਡੇ ਨੂੰ ਭਾਈ ਮੁਬਾਰਕਾਂ। ਕੈਨੇਡਾ 'ਚ ਦਿਨ ਦਿਹਾੜੇ ਲੁੱਟੀ ਬਜ਼ੁਰਗ ਭਾਰਤੀ ਔਰਤ, ਬੜੀ ਗੱਲ। ਭਾਰਤ 'ਚ ਆਉਣ ਵਾਲੀਆਂ ਵਿਸ਼ੇਸ਼ ਦਵਾਈਆਂ 'ਤੇ ਅਮਰੀਕਾ ਨਹੀਂ ਲਾਵੇਗਾ ਟੈਕਸ। ਇਰਾਨ ਨੇ ਕਤਰ ਦੇ ਵਿਚੋਲਿਆਂ ਰਾਹੀਂ ਅਮਰੀਕਾ ਨਾਲ ਸਿੱਧੀ ਗੱਲਬਾਤ ਕਰਤੀ ਹੈ ਜੀ। ਅਤੇ ਪਰਮਿੰਦਰ ਜੀ, ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਤੁਸੀਂ ਇਹ ਚਾਹੁੰਦੇ ਹੋ ਕਿ ਗ੍ਰਹਿ ਮੰਤਰੀ ਆ ਰਹੇ ਨੇ, ਪੋਪ ਗਾਇਕ ਜੋਜੋ ਹਨੀ ਸਿੰਘ ਨੂੰ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਾ ਲਿਆ ਉਹਨਾਂ ਨੇ, ਅਤੇ ਜਸਵੀਰ ਜੱਸੀ ਨੇ ਉਠਾਤੇ ਸਵਾਲ, ਰਵਨੀਤ ਬਿੱਟੂ ਵੀ ਖਾਸਾ ਕੁਛ ਬੋਲਿਆ।
3: ਬਿਲਕੁਲ ਜੀ, ਪੰਜਾਬ 'ਚ ਨਸ਼ਾ ਵਿਰੋਧੀ ਮੁਹਿੰਮ ਜਿਹੜੀ ਭਾਜਪਾ ਨੇ ਚਾਰ ਜਿਹੜੀਆਂ ਆਪਣੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਸੀ, ਕੱਲ੍ਹ ਉਹਦੀ ਸਮਾਪਤੀ ਆ। ਔਰ ਜਲੰਧਰ ਦੇ ਵਿੱਚ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ, ਜਿਹਦੇ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਰਹੇ ਨੇ। ਪਰ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਦੋ ਵੱਡੀਆਂ ਅਪਡੇਟ ਨੇ। ਪਹਿਲੀ ਤਾਂ ਇਸ ਨਸ਼ਾ ਵਿਰੋਧੀ ਮੁਹਿੰਮ ਦੇ ਜਿਹੜੇ ਬ੍ਰਾਂਡ ਅੰਬੈਸਡਰ ਬਣਾਏ ਨੇ ਜੋ ਹਨੀ ਸਿੰਘ ਪੋਪ ਗਾਇਕ, ਉਹਨਾਂ ਨੂੰ ਲੈ ਕੇ ਇੱਕ ਵਾਰ ਫਿਰ ਛੇੜਾ ਛਿੜ ਗਿਆ ਜੀ। ਔਰ ਗਾਇਕ ਜਸਵੀਰ ਜੱਸੀ ਨੇ ਸਵਾਲ ਉਠਾਤੇ ਨੇ ਕਿ ਇਹ ਗਾਇਕ ਜਿਹੜਾ ਨਸ਼ਿਆਂ ਨੂੰ ਖੁਦ ਪ੍ਰਮੋਟ ਕਰਦਾ ਰਿਹਾ ਜੋ ਹਨੀ ਸਿੰਘ, ਔਰ ਵੱਡੀ ਮਾਤਰਾ ਦੇ ਵਿੱਚ ਖੁਦ ਵੀ ਨਸ਼ੇ ਲੈਂਦਾ ਰਿਹਾ, ਉਹ ਕਹਿੰਦੇ ਭਾਜਪਾ ਹੁਣ ਇਹਨੂੰ ਲਿਆ ਕੇ ਕੀ ਕਰੂਗੀ? ਔਰ ਉਹਨੂੰ ਪੈ ਨਿਕਲੇ ਨੇ ਜਿਸ ਰਵਨੀਤ ਬਿੱਟੂ, ਉਹਨਾਂ ਨੇ ਵੀ ਚੰਗੀਆਂ ਖਰੀਆਂ ਖਰੀਆਂ ਸੁਣਾਈਆਂ ਨੇ। ਪਰ ਇਸ ਮਾਮਲੇ 'ਚ ਇੱਕ ਹੋਰ ਐਂਟਰੀ ਹੋ ਗਈ ਅਜੀਤ ਜੀ, ਨਿਰੰਜਣ ਸਿੰਘ, ਈਡੀ ਵਾਲੇ ਨਿਰੰਜਣ ਸਿੰਘ ਜਿਹੜੇ ਪੰਜਾਬ ਦੇ ਵਾਰਸਾਂ ਨੂੰ ਛੱਡ ਕੇ ਆਏ ਨੇ, ਭਾਜਪਾ ਤੇ ਵੀ ਵਰੇ ਨੇ। ਉਹ ਕਹਿੰਦੇ ਭਾਜਪਾ ਉਦੋਂ ਤਾਂ ਨਸ਼ੇ ਹਟਾ ਨਹੀਂ ਸਕੀ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ ਤੇ ਉਹ ਸਰਕਾਰ ਦੇ ਵਿੱਚ ਸੀ, ਹੁਣ ਕੀ ਕਰ ਲਓਗੇ? ਕਹਿੰਦੇ ਸਿਰਫ ਚੋਣ ਸਟੰਟ ਆ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਵਿਕਰਮ ਮਜੀਠੀਆ ਦੇ ਖਿਲਾਫ ਜਿਹੜਾ ਜਾਣ ਪੇਸ਼ ਕਰਨਾ ਸੀ ਤੇ ਮੇਰੀ ਬਦਲੀ ਕਰ ਦਿੱਤੀ ਸੀ। ਔਰ ਜਿਹੜੇ ਐਸ ਐਸ ਪੀ ਰਾਜਜੀਤ ਸਿੰਘ ਦਾ ਕੇਸ ਕਹਿੰਦੇ ਦਿੱਲੀ ਬਦਲ ਕੇ ਲੈ ਗਏ ਜੀ। ਸੋ ਕੁੱਲ ਬਣਾ ਕੇ ਪੰਜਾਬ 'ਚ ਨਸ਼ਿਆਂ ਖਿਲਾਫ ਸਿਆਸਤ ਜਿਹੜੀ ਆ ਹੋਰ ਤੇਜ਼ ਹੋ ਰਹੀ ਹੈ।
0: ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ 647-237-3123 'ਤੇ। ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ 647-237-3123 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬ੍ਰੋਕਰੇਜ ਜੁਆਇਨ ਕਰ ਲਓ। ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ। ਮੋਰਗੇਜ ਦਾ ਕੋਈ ਕੁਐਸਚਨ 647-686-8110। ਅਤੇ ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੋ 416-618-2761 ਦੇ ਗੱਲਬਾਤ ਹੋ ਸਕਦੀ ਹੈ। ਗਲਸਵੀਡਸ ਫੈਕਟਰੀ 905-799-2616। ਪਰਮਿੰਦਰ ਜੀ, ਜਿਹੜਾ ਸੰਸੋਧੀਆਂ ਵਾਲਾ ਅਤੇ ਉਹ ਮੈਡਮ ਵਾਲਾ ਰੌਲਾ, ਕਹਿੰਦੇ ਕੋਠੀਆਂ ਕਾਠੀਆਂ ਮੰਤਰੀ ਆਪਣੇ ਦੇਣ ਲੱਗ ਗਏ ਮਰੀਜ਼ਾਂ ਨੂੰ, ਸੱਚੀ ਹੈ ਗੱਲ?
3: ਬਿਲਕੁਲ ਸੱਚੀ ਆ ਜੀ। ਔਰ ਇੱਕ ਕੋਠੀ ਨਹੀਂ ਆ ਜਿਹੜੀ ਅਸੀਂ ਗਾਇਤਰੀ ਵਿਸ਼ਨੋਈ ਦੀ ਸੁਣੀ ਸੀ ਕਿ ਉਹ ਇੱਕ ਕੋਠੀ,
0: ਨਾਲੇ ਉਹ ਕਹਿੰਦੇ ਉਹਦਾ ਕੁੜੀ ਦਾ ਬਾਪ ਤਾਂ ਹਾਰਟ ਦਾ ਪੇਸ਼ੈਂਟ ਆ ਤੇ ਬਲਵੀਰ ਸਿੰਘ ਅੱਖਾਂ ਦੇ ਪੇਸ਼ੈਂਟ ਆ, ਜੇ ਮੈਂ ਰੋਂਗ ਨਾ ਹੋਵਾਂ ਡਾਕਟਰ ਨੇ ਅੱਖਾਂ ਦੇ
3: ਜੀ। ਬਿਲਕੁਲ। ਔਰ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲਿਸਟਾਂ ਵੀ ਆ ਚੁੱਕੀਆਂ ਨੇ ਕਿ ਪੰਜਾਬ ਦੀਆਂ ਘੱਟੋ ਘੱਟ ਚੰਡੀਗੜ੍ਹ ਦੀਆਂ ਜਿਹੜੀਆਂ 10 ਤੋਂ ਲੈ ਕੇ 15, ਹੁਣ ਆਪਣੇ ਕੋਲ ਸਮਾਂ ਘੱਟ ਆ, ਕੱਲ੍ਹ ਆਪਾਂ ਲਿਸਟ ਜਾਰੀ ਕਰ ਦਾਂਗੇ, ਜਿਹੜੀ ਸੁਖਪਾਲ ਖਹਿਰਾ ਨੇ ਪੇਸ਼ ਕੀਤੀ ਆ। ਔਰ ਉਹਦੇ ਵਿੱਚ ਵੱਡੀ ਪੱਧਰ ਤੇ ਦਿੱਲੀ ਵਾਲੇ ਜਿਹੜੇ ਡੇਰਾ ਲਾ ਕੇ ਬੈਠੇ ਨੇ। ਸੋ ਹੁਣ ਆਪਣੇ ਕੋਲ ਕਿਉਂਕਿ ਸਮਾਂ ਘੱਟ ਆ, ਕਾਫੀ ਵਿਸਥਾਰ ਮੰਗਦੀ ਆ ਖ਼ਬਰ,
0: ਕੱਲ੍ਹ ਨੂੰ ਕਰਦੇ ਆ ਫਿਰ, ਕਰ ਲਓ ਹੈਡਲਾਈਨਸ ਆਉਣ ਦਾ ਹੁਣ ਸਾਰੀਆਂ
3: ਜੀ। ਹੈਡਲਾਈਨ, ਅਮਰਜੀਤ ਚਾਵਲਾ ਖਿਲਾਫ਼ ਭੁਗਤ ਗਿਆ ਗੁਰੂ ਘਰ ਦਾ ਡਰਾਈਵਰ। ਰੂਪਨਗਰ ਪੁਲਿਸ ਨੇ ਡਰਾਈਵਰ ਮੋਹਨ ਸਿੰਘ ਕੋਲੋਂ 6 ਘੰਟੇ ਕੀਤੀ ਪੁੱਛਗਿੱਛ। ਗੁਰੂ ਘਰ ਦੀਆਂ ਸਰਾਵਾਂ 'ਚ ਹੋਈਆਂ ਕਾਲੀਆਂ ਕਰਤੂਤਾਂ ਮੰਨੀਆਂ, ਬਿਆਨ ਦਰਜ। ਉੱਧਰ ਪੀੜਤ ਬੀਬੀ ਨੂੰ ਫੇਸਬੁੱਕ 'ਤੇ ਲਾਈਵ ਕਰਨ ਵਾਲੀ ਅਕਾਲੀ ਆਗੂ ਰੂਪ ਕੌਰ ਨੂੰ ਪਾਰਟੀ 'ਚੋਂ ਕਰ ਦਿੱਤਾ ਗਿਆ ਬਾਹਰ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਤੋਂ ਐਨ ਪਹਿਲਾਂ ਨਸ਼ਿਆਂ, ਭਾਜਪਾ ਦੀ ਨਸ਼ਿਆਂ ਵਿਰੋਧੀ ਮੁਹਿੰਮ ਨੂੰ ਲੈ ਕੇ ਹੋਰ ਗਰਮਾਈ ਸਿਆਸਤ। ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਲਈ ਪਟਿਆਲਾ ਜੇਲ੍ਹ ਪੁੱਜੇ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਤੇ ਐਸ ਜੀ ਪੀ ਸੀ ਪ੍ਰਧਾਨ। 1 ਘੰਟਾ ਮੁਲਾਕਾਤ ਮਗਰੋਂ ਐਸ ਜੀ ਪੀ ਸੀ ਪ੍ਰਧਾਨ ਧਾਮੀ ਨੇ ਕਿਹਾ ਭਾਈ ਰਾਜੋਆਣਾ ਚੜ੍ਹਦੀ ਕਲਾ 'ਚ। 11 ਮੈਂਬਰੀ ਕਮੇਟੀ ਰਾਜੋਆਣਾ ਨੂੰ ਸਜ਼ਾ ਦੇ ਮਸਲੇ ਨੂੰ ਲੈ ਕੇ ਮੋਦੀ ਸਰਕਾਰ ਨਾਲ ਕਰੇਗੀ ਗੱਲਬਾਤ। ਸੰਗਰੂਰ ਨੇੜੇ ਇਤਿਹਾਸਕ ਗੁਰੂ ਘਰ 'ਚ ਲੁੱਟ ਦੀ ਕੋਸ਼ਿਸ਼ ਦੌਰਾਨ ਫਾਇਰਿੰਗ, ਗੋਲੀਆਂ ਲੱਗਣ ਨਾਲ ਲਾਂਗਰੀ ਜਸਵੰਤ ਸਿੰਘ ਗੰਭੀਰ ਰੂਪ ਵਿੱਚ ਫੱਟੜ ਜੀ।
0: ਥੈਂਕ ਯੂ ਸੋ ਮਚ, ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ। ਥੈਂਕ ਯੂ ਕੈਪਟਨ ਸਾਹਿਬ ਨੰਗੇ, ਸਤਿ ਸ਼੍ਰੀ ਅਕਾਲ ਜੀ। ਇਹਨੂੰ 10 ਘੰਟੇ ਆ ਕੈਪਟਨ ਸਾਹਿਬ ਆਪਣੇ ਕੋਲ, ਆਉਣ ਦਿਓ।
4: ਜੰਜੋਆ ਸਾਹਿਬ, ਕਿਸੇ ਦਿਨ ਤੁਸੀਂ ਕਲੱਬਾਂ 'ਤੇ ਰੱਖਿਓ ਪ੍ਰੋਗਰਾਮ, ਮੈਂ ਦੱਸੂ। ਮੈਂ ਪੈਟੀ ਸਿੰਘ ਕਲੱਬ ਦਾ ਪ੍ਰੈਜ਼ੀਡੈਂਟ, ਇੱਥੇ ਵੀ ਸ਼ਰਾਰਤ ਕਰਕੇ ਇੱਕ ਵੋਟ ਬਣ ਗਏ, ਆਪਾਂ ਜਾਣਾ ਹੀ ਬੰਦ ਕਰਤਾ।
0: ਅੱਛਾ,
4: ਪਹਿਲਾ ਕਲੱਬ ਮੇਰਾ ਜਿਹਨੇ $3,099.20 ਸਰਕਾਰ ਨੂੰ ਵਾਪਸ ਕੀਤੇ।
0: ਚਲੋ ਕਰਦੇ ਆ ਕੈਪਟਨ ਸਾਹਿਬ, ਆਪਾਂ ਬਣਾਉਂਦੇ ਆ, ਸੱਚੀ ਗੱਲ ਤੁਹਾਡੇ ਕਿਸੇ ਦਿਨ ਕਰਦੇ ਆ। ਹੁਣ ਟਾਈਮ ਸਮਾਪਤ ਅੱਜ, ਥੈਂਕ ਯੂ, ਲਵ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵਾਧਾ ਘਾਟਾ ਬੋਲਿਆ ਗਿਆ, ਕਰ ਦਿਓ ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ। 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ। ਕੱਲ੍ਹ ਨੂੰ ਮਿਲਦੀ ਉਮੀਦ ਨਾਲ, ਚੱਲੀਏ ਘਰਾਂ ਨੂੰ, ਚੱਲ ਕੇ ਸੋਈਏ। ਸ਼ਮੇਂ ਭੱਟਾਂ ਨੇ ਲੈ ਕੇ ਪ੍ਰੋਗਰਾਮ ਆਪਣਾ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਗਾਣਾ ਦੱਸੋ ਕਿਵੇਂ ਲੱਗਿਆ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7766।

0: Yep. Asas, guasas, hebisas, nadit, hosi, bisas, bole, sonihal, sasiakal.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਭੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। 6 ਵਜੇ ਦਾ ਤੁਹਾਡਾ ਸਾਡਾ ਸਾਰ ਰਹੇਗਾ, ਜਿਹਦੇ ਵਿੱਚ ਪੰਜਾਬ ਦੀਆਂ ਅਤੇ ਦੀਨ ਦੁਨੀਆਂ ਦੀਆਂ ਖਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਹਾਂ, ਅਤੇ ਉੱਥੇ ਹੀ ਸਾਡੇ ਕੈਨੇਡਾ ਦੇ ਵਿੱਚ ਕੀ ਕੁਝ ਵਾਪਰਿਆ ਉਹਦੇ ਬਾਬਤ ਵੀ ਤੁਹਾਨੂੰ ਜਿਹੜੀ ਅਸੀਂ ਸਮੇਂ ਸਮੇਂ 'ਤੇ ਅਪਡੇਟਸ ਦਿੰਦੇ ਰਹਿੰਦੇ ਹਾਂ। ਸਟੂਡੀਓ ਦੇ ਵਿੱਚ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਟ੍ਰੈਫਿਕ ਬਾਬਤ ਜਾਣਕਾਰੀ ਜਾਂ ਫਿਰ ਖਬਰਾਂ ਮੁਤਾਬਕ ਹੈ ਜਿਹੜਾ ਕੋਈ ਤੁਸੀਂ ਤਬਸਰਾ ਕਰਨਾ ਜਾਂ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਜਾਂ ਫਿਰ ਖਬਰਾਂ 'ਤੇ ਕੋਈ ਤੁਹਾਡਾ ਸਵਾਲ ਹੈਗਾ ਆ, ਤਾਂ ਸਾਡੇ ਨਾਲ ਪੰਜਾਬ ਤੋਂ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਜੁੜਦੇ ਨੇ। ਸੋ ਤੁਸੀਂ ਉਹਨਾਂ ਦੀਆਂ ਖਬਰਾਂ ਬੜੀਆਂ ਪਸੰਦ ਕਰਦੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਬੜੀ ਜਲਦੀ ਪੰਜਾਬ ਅਸੀਂ ਜੁੜੇ ਹੋਏ ਹਾਂ, ਭਾਅ ਜੀ ਹੁਣਾਂ ਨੂੰ ਏਅਰ 'ਤੇ ਕਰਦੇ ਹਾਂ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਉਹ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕਹਿੰਦੇ ਜ਼ਿੰਦਗੀ ਵਿੱਚ ਕੀਤੀ ਹੋਈ ਨੇਕੀ, ਜ਼ਿੰਦਗੀ ਦੇ ਵਿੱਚ ਕੀਤੀ ਹੋਈ ਨੇਕੀ ਕਦੇ ਵਿਅਰਥ ਨਹੀਂ ਜਾਂਦੀ, ਉਹ ਕਦੋਂ ਕਿਸ ਰੂਪ ਦੇ ਵਿੱਚ ਵਾਪਸ ਆਵੇਗੀ ਇਹ ਵਾਹਿਗੁਰੂ ਹੀ ਪਰਮਾਤਮਾ ਹੀ ਜਾਣਦਾ ਹੈ। ਸਾਡੇ ਸਮਾਜ ਦੇ ਵਿੱਚ ਦੁੱਖ ਤਕਲੀਫ ਪੀੜਾਂ ਧੋਖਾ ਇਨਸਾਨਾਂ ਨੂੰ ਦਿੱਤਾ ਜਾਂਦਾ ਤੇ ਮਾਫ਼ੀ ਭਗਵਾਨ ਤੋਂ ਮੰਗੀ ਜਾਂਦੀ ਹੈ। ਜੋ ਲੋਕ ਤੁਹਾਡੇ ਨਾਲ ਈਰਖਾ ਕਰਦੇ ਨੇ ਉਹਨਾਂ ਦਾ ਧੰਨਵਾਦ ਕਰਦੇ ਰਿਹਾ ਕਰੋ, ਕਿਉਂਕਿ ਉਹ ਲੋਕ ਜਾਣਦੇ ਨੇ ਕਿ ਤੁਸੀਂ ਉਹਨਾਂ ਤੋਂ ਬਿਹਤਰ ਹੋ। ਜਦੋਂ ਇਨਸਾਨ ਦਾ ਵਕਤ ਖਰਾਬ ਹੁੰਦਾ ਹੈ ਤਾਂ ਸਾਰੇ ਲੋਕ ਉਸ ਦੀਆਂ ਗਲਤੀਆਂ ਫੜਦੇ ਨੇ, ਹੱਥ ਕੋਈ ਨਹੀਂ ਫੜਦਾ। ਸਾਡੇ ਕੋਲ ਜੋ ਕੀਮਤੀ ਵਸਤਾਂ ਹਨ ਉਹ ਦੂਜਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ, ਪਰ ਸਾਡੇ ਕੋਲ ਜੋ ਕਦਰਾਂ ਕੀਮਤਾਂ ਹਨ ਉਹ ਦੂਜਿਆਂ ਨੂੰ ਪ੍ਰੇਰਿਤ ਕਰਨਗੀਆਂ। ਸੋ ਇਸ ਕਰਕੇ ਕਦਰਾਂ ਕੀਮਤਾਂ ਵਰਗੀਆਂ ਅਨਮੋਲ ਚੀਜ਼ਾਂ ਉਹ ਸਾਡੇ ਜ਼ਿੰਦਗੀ ਦਾ ਅਨਮੋਲ ਖਜ਼ਾਨਾ ਨੇ। ਤੇਰੀ ਮਿਹਰ ਨਾਲ ਹੀ ਮਿਲੇ ਸੁੱਖ ਸਾਰੇ, ਮੇਰਾ ਹਰ ਦੁੱਖ ਮਿਟਾਉਣ ਵਾਲਾ ਤੂੰ ਹੈ, ਔਗੁਣ ਮੇਰੇ ਵਿੱਚ ਬੇਅੰਤ ਨੇ ਮੇਰੇ ਸਤਿਗੁਰ, ਮੇਰੇ ਹਰ ਭੁੱਲ ਬਖਸ਼ਾਉਣ ਵਾਲਾ ਵੀ ਤੂੰ ਹੀ ਹੈ। ਸੋ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਆਗਾਜ਼ ਕਰਦੇ ਹਾਂ। ਹਰਮਨ ਭਾਅ ਜੀ ਹੁਣਾਂ ਨੇ ਭੇਜਿਆ, ਕਹਿੰਦੇ ਸਵੇਰ ਦਾ ਵੇਲਾ ਹੈ ਜੀ, ਰਾਤ ਸੁੱਖ ਦੀ ਬਤੀਤ ਹੋਈ ਹੈ, ਦਿਨ ਵੀ ਸੁੱਖ ਦਾ ਚੜ੍ਹੇ, ਕਿਸੇ ਦਾ ਵੀ ਮੇਰੇ ਹੱਥੋਂ ਮਾੜਾ ਨਾ ਹੋਵੇ, ਸਰਬੱਤ ਦਾ ਭਲਾ ਵਾਹਿਗੁਰੂ। ਕਿਸੇ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਤੇ ਵਾਅਦਿਆਂ ਦੀ ਲੋੜ ਨਹੀਂ ਹੁੰਦੀ, ਬਸ ਦੋ ਵਧੀਆ ਇਨਸਾਨਾਂ ਦੀ ਲੋੜ ਹੁੰਦੀ ਹੈ, ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ। ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ। ਸੋ ਇਸ ਟਾਈਮ ਪੀਅਰਸਨ ਏਅਰਪੋਰਟ ਤੇ ਜਿਹੜਾ ਤਾਪਮਾਨ ਹੈ ਜੀ ਉਹ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਸਮਾਨ ਤੇ ਝਾਤੀ ਮਾਰਦੇ ਹੋ, ਹਲਕੇ ਹਲਕੇ ਕਿਤੇ ਕਿਤੇ ਬੱਦਲ ਛਾਏ ਹੋਏ ਆ, ਪਰ ਅੱਜ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੇ ਫੀਲ ਲਾਈਕ 26 ਡਿਗਰੀ। ਸੋ ਇਸ ਕਨਾ ਵੀ ਇਹ ਹੌਟ ਡੇ ਟੂਡੇ। ਸੋ ਵਰਖਾ ਦੀ ਹਜੇ ਕੋਈ ਭਵਿੱਖਬਾਣੀ ਨਹੀਂ ਕੀਤੀ ਗਈ ਅੱਜ ਫਿਲਹਾਲ। ਹਾਂ, ਅੱਜ ਰਾਤ ਨੂੰ ਜਿਹੜੀ ਥੋੜੀ ਜਿਹੀ ਕਿਨਮਿਨ ਜ਼ਰੂਰ ਦੱਸੀ ਗਈ ਹੈ। ਸੋ ਕੁੱਲ ਮਿਲਾ ਕੇ ਅੱਜ ਦਾ ਦਿਨ ਆ ਜਿਹੜਾ ਸਾਫ਼ ਰਹੇਗਾ ਅਤੇ ਥੋੜ੍ਹਾ ਜਿਹਾ ਗਰਮ ਰਹੇਗਾ, ਇਹ ਤਾਂ ਰਿਹਾ ਜੀ ਮੌਸਮ ਦਾ ਮਿਜ਼ਾਜ਼। ਸੋ ਆਓ ਆਪਾਂ ਚੱਲਦੇ ਹਾਂ, ਹੁਣ ਰੁੱਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਵੱਲ। ਉਸ ਤੋਂ ਪਹਿਲਾਂ ਤੁਹਾਡੇ ਨਾਲ ਅੱਗੇ ਜਾ ਕੇ ਖਬਰਾਂ ਤੋਂ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਆਪਾਂ ਗੱਲ ਕਰਾਂਗੇ ਗਲਫ ਯੂਨੀਵਰਸਿਟੀ ਦੇ ਵਿੱਚ ਜੋ ਹੋਮ ਕਮਿੰਗ ਸੈਲੀਬ੍ਰੇਸ਼ਨ ਦੌਰਾਨ ਲੰਘੇ ਵੀਕਐਂਡ ਦੇ ਵਿੱਚ ਉੱਥੇ ਕਹਿ ਲਓ ਵੀ ਜੋ ਤੋੜ ਭੰਨ ਕੀਤੀ ਗਈ, ਉੱਥੇ ਲੁੱਟ ਖਸੁੱਟ ਕੀਤੀ ਗਈ, ਜਿੱਥੇ ਆਪਾਂ ਲਵਲੀ ਯੂਨੀਵਰਸਿਟੀ ਦੀ ਗੱਲ ਕਰ ਰਹੇ ਸੀਗੇ, ਅਤੇ ਉੱਥੇ ਹੀ ਸਾਡੇ ਗੁਆਂਢ ਗਲਫ ਸ਼ਹਿਰ ਦੇ ਗਲਫ ਯੂਨੀਵਰਸਿਟੀ ਦੇ ਵਿੱਚ ਹੋਮ ਕਮਿੰਗ ਪਾਰਟੀ ਉਹ ਹੁੰਦੀ ਹੈ ਜਦੋਂ ਪੁਰਾਣੇ ਵਿਦਿਆਰਥੀ ਵੀ ਆ ਕੇ ਮੌਜੂਦਾ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਨਾਲ ਜਸ਼ਨ ਮਨਾਉਂਦੇ ਨੇ, ਅਤੇ ਇਹ ਜਸ਼ਨ ਵਾਲਾ ਮਾਹੌਲ ਇਸ ਵਾਰ ਕਹਿੰਦੇ ਵੀ ਇੰਨੇ ਵੱਡੇ ਇਕੱਠ ਦੇ ਵਿੱਚ ਕਾਬੂ ਤੋਂ ਬਾਹਰ ਹੋ ਗਿਆ ਵੀ ਪੁਲਿਸ ਨੂੰ ਆ ਜਿਹੜੇ ਟੈਕਟੀਕਲ ਯੂਨਿਟਸ ਹੈ ਜਿਹੜੇ ਉਹ ਬੁਲਾਉਣੇ ਪਏ। ਸੋ ਇਹਦੇ ਖਬਰ 'ਤੇ ਆ ਜਿਹੜੀ ਆਪਾਂ ਅੱਗੇ ਜਾ ਕੇ ਹੋਰ ਵੀ ਚਰਚਾ ਕਰਾਂਗੇ। ਇੱਕ ਕੰਪੀਟੀਸ਼ਨ ਬਿਊਰੋ ਵੱਲੋਂ ਆ ਜਿਹੜੀ ਖਬਰ ਆ ਰਹੀ ਹੈ ਵੀ ਜਿਹੜੇ ਸਪਲਾਇਰ ਹੈ ਗਰੋਸਰ ਦੀ ਜਦੋਂ ਵੀ ਗੱਲ ਹੁੰਦੀ ਹੈ ਤੁਸੀਂ ਇਹ ਦਿਮਾਗ 'ਚ ਪਾ ਲਓ ਦੋਸਤੋ, ਸਿਰਫ ਇੱਥੇ ਜਿਹੜੇ ਗਰੋਸਰ ਦੇ ਸਪਲਾਇਰ ਨੇ ਮੇਨ ਸਿਰਫ 3-4 ਹੀ ਨੇ ਜਿਨ੍ਹਾਂ ਨੇ ਪੂਰੀ ਤਕਰੀਬਨ 90% ਮਾਰਕੀਟ ਹੈ ਜਿਹੜੀ ਉਹਨਾਂ ਨੇ ਕੰਟਰੋਲ ਕੀਤੀ ਹੋਈ ਹੈ। ਸੋ ਇਹ ਖਬਰ ਆ ਰਹੀ ਹੈ ਵੀ ਸਪਲਾਇਰ ਹੈ ਜਿਹੜਾ ਉਸ ਚੋਰਾਂ ਨੂੰ ਕਹਿੰਦਾ ਵੀ ਭਾਈ ਕੋਈ ਵੀ ਜਿਹੜਾ ਪਾਰਟੀਕੁਲਰ ਪ੍ਰੋਡਕਟ ਹੈ ਜਿਹੜੀ ਉਹਦੀ ਬੇਸ ਪ੍ਰਾਈਜ਼ ਹੈ ਤੁਸੀਂ ਇੰਨੀ ਕੁ ਰੱਖ ਸਕਦੇ, ਉਸ ਤੋਂ ਥੱਲੇ ਕੀਮਤ 'ਤੇ ਤੁਸੀਂ ਉਹ ਫਲਾਇਰ ਨਹੀਂ ਛਾਪ ਸਕਦੇ। ਹੁਣ ਕੰਪੀਟੀਸ਼ਨ ਬਿਊਰੋ ਹੈ ਜਿਹੜਾ ਇਨਵੈਸਟੀਗੇਟ ਕਰ ਰਿਹਾ। ਮੈਂ ਬਾਰ ਬਾਰ ਕਹਿੰਦਾ ਕੰਪੀਟੀਸ਼ਨ ਬਿਊਰੋ ਹੈ ਜਿਹੜਾ ਕੈਨੇਡਾ ਦਾ, ਹਜੇ ਇਸ ਨੂੰ ਆ ਜਿਹੜੇ ਬਹੁਤ ਤੇਜ਼ੀ ਦੇ ਨਾਲ ਕੰਮ ਕਰਨੇ ਪੈਣਗੇ ਜੇ ਵਾਕਈ ਸੱਚਮੁੱਚ ਹੈ ਜਿਹੜਾ ਕੰਜ਼ਿਊਮਰ ਦਾ ਹੈ ਸਰਕਾਰਾਂ ਫਾਇਦਾ ਸੋਚਦੀਆਂ ਪਈਆਂ, ਕਿਉਂਕਿ ਕੰਪੀਟੀਸ਼ਨ ਬਿਊਰੋ ਨੂੰ ਮੇਰੇ ਖਿਆਲ ਜਾਂ ਉਨੀਆਂ ਪਾਵਰਾਂ ਨਹੀਂ ਦਿੱਤੀਆਂ ਗਈਆਂ ਜਾਂ ਫਿਰ ਇਹ ਕੰਮ ਬੜਾ ਸਲੋ ਕਰਦਾ। ਤੁਸੀਂ ਇਹ ਦੇਖ ਲਓ ਕਿੰਨਾ ਕੁ ਕੰਪੀਟੀਸ਼ਨ ਹੈ ਇੱਥੇ, ਬਹੁਤ ਘੱਟ। ਜੇ ਕੋਈ ਕੰਪੀਟੀਸ਼ਨ ਦੇ ਵਿੱਚ ਆਉਂਦਾ ਤਾਂ ਜਿਹੜੇ ਵੱਡੇ ਮਗਰਮੱਛ ਬੈਠੇ ਆ ਇੱਕਦਮ ਉਸ ਚੀਜ਼ ਨੂੰ ਆ ਜਿਹੜਾ ਹੜੱਪ ਕਰ ਲੈਂਦੇ, ਭਾਵੇਂ ਟੈਲੀਕਮਿਊਨੀਕੇਸ਼ਨ ਦਾ ਸੈਕਟਰ ਹੋਵੇ, ਭਾਵੇਂ ਗਰੋਸਰੀ ਦਾ ਸੈਕਟਰ ਹੋਵੇ, ਕੋਈ ਵੀ ਤੁਸੀਂ ਲੈ ਲਓ।
ਸੋ ਇਸ ਵਕਤ ਹੈ ਜਿਹੜਾ ਕੰਪੀਟੀਸ਼ਨ ਬਿਊਰੋ ਕਹਿੰਦਾ ਵੀ ਅਸੀਂ ਹੈ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਅਤੇ ਟਾਈਮ ਬਾਊਂਡ ਇਨਵੈਸਟੀਗੇਸ਼ਨ ਕਰਕੇ ਅਸੀਂ ਲੱਭਾਂਗੇ ਵੀ ਬਾਕੀ ਹੈ ਜਿਹੜੇ ਸਪਲਾਇਰ ਹੈ ਜਿਹੜੇ ਉਹ ਜਿਹੜੇ ਵੱਖ ਵੱਖ ਸਟੋਰਾਂ 'ਤੇ ਦਬਾਅ ਪਾਉਂਦੇ ਹੈ ਵੀ ਭਾਈ ਤੁਸੀਂ ਇੱਕ ਜਿਹੜਾ ਬੇਸ ਪ੍ਰਾਈਸ ਹੈ ਉਸ ਤੋਂ ਥੱਲੇ ਕੀਮਤ 'ਤੇ ਹੈ ਜਿਹੜਾ ਪ੍ਰੋਡਕਟ ਨਹੀਂ ਵੇਚ ਸਕਦੇ, ਭਾਵੇਂ ਸਟੋਰ ਚਾਹੁੰਦਾ ਹੋਵੇ, ਉਹਨਾਂ ਕੋਲ ਸਰਪਲਸ ਦੇ ਵਿੱਚ ਪਿਆ ਹੋਵੇ, ਤਾਂ ਵੀ ਜਿਹੜਾ ਸਪਲਾਇਰ ਹੈ ਜਿਹੜਾ ਉਹਨੂੰ ਟਾਈਮ ਬਾਊਂਡ ਕਰ ਦਿੰਦਾ ਹੈ। ਸੋ ਇਹ ਵੀ ਇੱਕ ਖਬਰ ਆ ਰਹੀ ਹੈ ਅਤੇ ਉੱਥੇ ਹੀ ਸਟੈਲਕੋ ਹਮਿਲਟਨ ਦੇ ਵਿੱਚ 350 ਜਿਹੜੇ ਸਟੀਲ ਵਰਕਰਸ ਨੇ ਹਮਿਲਟਨ ਪਲਾਂਟ ਤੋਂ ਉਹਨਾਂ ਨੂੰ ਲੇ ਆਫ ਦਿੱਤੀ ਜਾ ਰਹੀ ਹੈ। ਯੂਨੀਅਨ ਨੇ ਕਿਹਾ ਯੂਨੀਅਨ ਨੇ ਜਿਹੜੀ ਕੱਲ੍ਹ ਇਹ ਖਬਰ ਹੈ ਜਿਹੜੀ ਦਿੱਤੀ ਹੈ। ਸੋ ਉੱਥੇ ਹੀ ਟਰੰਪ ਐਵਨਿਊ ਆ ਜਿਹੜਾ ਆਟਵਾ ਦੀ ਸਟਰੀਟ 'ਤੇ ਇੱਕ ਸਟਰੀਟ ਦਾ ਨਾਂ ਟਰੰਪ ਐਵਨਿਊ ਹੈ, ਪਿੱਛੇ ਜੇ ਕੌਂਸਲ ਨੇ ਮਤਾ ਪਾਸ ਕੀਤਾ ਸੀਗਾ ਵੀ ਇਸ ਨੂੰ ਹੈ ਜਿਹੜਾ ਬਦਲ ਦਿੱਤਾ ਜਾਵੇਗਾ, ਪਰ ਕਿਸੇ ਸ਼ਰਾਰਤੀ ਅਨਸਰ ਨੇ ਟਰੰਪ ਐਵਨਿਊ ਦਾ ਸਾਈਨ ਹੈ ਜਿਹੜਾ ਪੋਲ ਦੇ ਵਿੱਚੋਂ ਹੈ ਜਿਹੜਾ ਉਖਾੜ ਕੇ ਉਹਨੂੰ ਔਨਲਾਈਨ ਮਾਰਕੀਟ ਪਲੇਸ 'ਤੇ ਸੇਲ ਕਰ ਦਿੱਤਾ ਅਤੇ $700 ਦਾ ਉਹ ਵਿਕ ਵੀ ਗਿਆ ਅਤੇ ਹੁਣ ਦੁਬਾਰਾ ਉਸ ਨੂੰ ਰੀਇੰਸਟਾਲ ਕਰਨ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਸਟਾਰਸ਼ਿਪ ਹੈ ਜਿਹੜੀ ਜੋ ਸਪੇਸ ਐਕਸ ਵੱਲੋਂ ਆ ਜਿਹੜੀ ਦਾਗਿਆ ਗਏ ਔਰਬਿਟ ਕੁਝ ਕੁ ਜਿਹੜੇ ਕੱਲ੍ਹ ਦਾਗੇ ਗਏ ਅਤੇ ਸਫਲਤਾਪੂਰਵਕ ਹੈ ਜਿਹੜਾ ਇਹ ਹੋਇਆ ਅਤੇ ਇਸ ਦੇ ਨਾਲ ਈਲਨ ਮਸਕ ਅਤੇ ਉਹਨਾਂ ਦੀ ਟੀਮ ਹੈ ਜਿਹੜਾ ਖੁਸ਼ੀ 'ਚ ਖੀਵੇ ਹੋ ਰਹੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਪੇਸ ਐਕਸ ਨੂੰ ਹੈ ਜਿਹੜਾ ਨਾਸਾ ਵੱਲੋਂ ਇਸਤੇਮਾਲ ਕੀਤਾ ਜਾਵੇਗਾ ਜੋ ਲੂਨਰ ਦੇ ਹੁਣ ਰੂਟ ਹੈ ਜਿਹੜੇ ਕੱਢੇ ਜਾਣਗੇ ਅਤੇ ਇੱਕ ਜਿਹੜੀ ਸਪੇਸਸ਼ਿਪ ਆ ਉਹ ਜੈਫ ਬੈਜੋਸ ਐਮਾਜ਼ੋਨ ਦੇ ਹੈ ਉਹਨਾਂ ਦੀ ਕੰਪਨੀ ਹੈ ਬਲੂ ਮੂਨ ਉਹਨਾਂ ਵੱਲੋਂ ਵੀ ਹੈ ਜਿਹੜਾ ਯੂਜ ਕੀਤਾ ਜਾ ਰਿਹਾ। ਸੋ ਇਹਨਾਂ ਦੇ ਵਿੱਚ ਆਪਣਾ ਕੰਪੀਟੀਸ਼ਨ ਚੱਲ ਰਿਹਾ। ਵੋਕਸ ਵੈਗਨ ਨੇ ਆ ਜਿਹੜਾ ਤਕਰੀਬਨ 3 ਮਿਲੀਅਨ ਦੇ ਕਰੀਬ ਜਿਹੜੇ ਵਹੀਕਲਸ ਹੈ ਸਟੀਅਰਿੰਗ ਪ੍ਰੋਬਲਮ ਕਰਕੇ ਉਹਨਾਂ ਦੀ ਰੀਕਾਲ ਹੈ ਜਿਹੜੀ ਉਹ ਕੀਤੀ ਹੈ। ਸੋ ਇਹ ਕੁਝ ਕੁ ਜਿਹੜੀਆਂ ਖਾਸ ਖਬਰਾਂ ਸੀਗੀਆਂ ਅਤੇ ਆਓ ਹੁਣ ਰੁੱਖ ਕਰਦੇ ਹਾਂ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਵੱਲ। ਹੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ। ਸੋ ਤੁਸੀਂ ਸ਼ੋਪ ਅਰਾਊਂਡ ਕਰੋ, ਇੱਕ ਵਾਰ ਮਨਵੀਰ ਹੁਣਾਂ ਨੂੰ ਕਾਲ ਵੀ ਕਰ ਲਓ, ਤੁਹਾਡੇ ਕੁਝ ਕੁ ਡਾਲਰਾਂ ਦੀ ਹੈ ਜਿਹੜੀ ਜ਼ਰੂਰ ਇਹ ਬੱਚਤ ਕਰਾ ਕੇ ਦੇਣਗੇ। ਸੋ ਮਨਵੀਰ ਸਿੰਘ ਹੋਮ ਆਟੋ ਇੰਸ਼ੋਰੈਂਸ ਵਾਸਤੇ ਨੰਬਰ 647-219-2870 ਤੇ ਉੱਥੇ ਹੀ ਸਿੰਘ ਸਟੋਰ। ਤੁਸੀਂ ਜਿਹੜਾ ਘਰ ਦੇ ਵਿੱਚ ਬਿਡਟ ਜਾਂ ਜੈੱਟ ਹੈ ਜਿਹੜੇ ਉਹ ਲਵਾਉਣਾ ਚਾਹੁੰਦੇ ਹੋ ਤਾਂ $50 ਦੇ ਵਿੱਚ ਇੱਕ, ਜੇ ਤੁਸੀਂ ਇੱਕ ਤੋਂ ਵੱਧ ਲਵਾਉਂਦੇ ਹੋ ਤੇ $40 ਦੇ ਵਿੱਚ ਜਿਹੜਾ ਇਹ ਜੈੱਟ ਲੈਂਦੇ ਨੇ ਜਿਹਦੇ ਵਿੱਚ ਪ੍ਰੋਡਕਟ ਇੰਸਟਾਲੇਸ਼ਨ ਅਤੇ 1 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਹੈ। ਪਲੰਬਿੰਗ ਦਾ ਕੋਈ ਕੰਮ ਕਰਾਉਣਾ ਤਾਂ ਵੀ ਤੁਸੀਂ ਸਿੰਘ ਸਟੋਰ ਦੇ ਨਾਲ ਸੰਪਰਕ ਕਰ ਸਕਦੇ ਹੋ 647-978-6463 6479786263 ਤੇ ਸੰਪਰਕ ਕੀਤਾ ਜਾ ਸਕਦਾ। ਤੇ ਉੱਥੇ ਹੀ ਤਲਵਿੰਦਰ ਜੱਜ ਮੌਰਗੇਜ ਬਾਬਤ ਕੋਈ ਵੀ ਸਲਾਹ ਮਸ਼ਵਰਾ, ਟਰੱਕ ਲੋਨ ਲੈਣਾ ਜਾਂ ਫਿਰ ਕੋਈ ਲਾਈਨ ਬਣਾਉਣਾ ਚਾਹੁੰਦੇ ਹੋ, ਬਿਜ਼ਨਸ ਲਾਈਨ ਬਣਾਉਣੀ ਆ ਜਾਂ ਫਿਰ ਇਕਵਿਟੀ ਪਈ ਹੋਈ ਆ ਉਹ ਐਕਸੈਸ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਤੁਹਾਡੀ ਪੈਨਲਟੀ ਜਾਂ ਮੌਰਗੇਜ ਤੋੜੇ ਜਾਂ ਪੈਨਲਟੀ ਪਾਈ ਤੁਹਾਡੀ ਹੈ ਜਿਹੜੀ ਉਹ ਲਾਈਨ ਆਫ ਕ੍ਰੈਡਿਟ ਸਕਿਓਰਡ ਹੈ ਜਿਹੜੀ ਇਹ ਬਣਾ ਦਿੰਦੇ ਨੇ। ਸੋ ਤਲਵਿੰਦਰ ਜੱਜ ਜੀ ਹੁਣਾਂ ਦਾ ਨੰਬਰ 647-542-97 ਤੇ ਸਮਾਈਲਸ ਔਨ ਵੀਲ ਤੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ ਬਲਬੀਰ ਕੌਰ ਜੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਜਾਣਿਆ ਪਹਿਚਾਣਿਆ ਕਮਿਊਨਿਟੀ ਦੇ ਵਿੱਚ ਦੋਸਤੋ ਇਹ ਨਾਮ ਹੈ। ਦੰਦਾਂ ਦੀ ਮਸੂੜਿਆਂ ਦੀ ਹਮੇਸ਼ਾ ਬਹੁਤ ਸੰਭਾਲ ਰੱਖੋ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਮੂੰਹ ਤੋਂ ਸਟਾਰਟ ਹੁੰਦੀਆਂ ਨੇ। ਸੋ ਸਮਾਈਲਸ ਔਨ ਵੀਲਸ ਤੁਸੀਂ ਗੂਗਲ ਵੀ ਕਰ ਸਕਦੇ ਹੋ, ਨੰਬਰ 6479690008 ਤੇ ਸੰਪਰਕ ਕਰ ਸਕਦੇ ਹੋ। ਬੱਚਿਆਂ ਨੂੰ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ, ਘਰ ਦੇ ਵਿੱਚ ਕੋਈ ਖੁਸ਼ੀ ਸਮਾਗਮ ਆ ਰਿਹਾ ਕੋਰੀਓਗ੍ਰਾਫੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਅੰਤਰਰਾਸ਼ਟਰੀ ਪੱਧਰ 'ਤੇ ਕਈ ਕੰਪੀਟੀਸ਼ਨ ਇਹ ਆਪ ਅਤੇ ਇਹਨਾਂ ਦੀਆਂ ਟੀਮਾਂ ਹੁਣ ਤੱਕ ਜਿੱਤ ਚੁੱਕੀਆਂ ਨੇ। ਦਾ ਭੰਗੜਾ ਅਕੈਡਮੀ ਹਰਜੋਤ ਸਿੰਘ, ਨੰਬਰ 647-547-7672 ਤੇ ਉੱਥੇ ਹੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਗੁਰਦੇਵ ਸੱਜਣ ਭਾਅ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 416-843-5623 416-843-5623 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਆਓ ਫਿਰ ਹੁਣ ਚੱਲਦੇ ਹਾਂ ਪੰਜਾਬ ਦੀਆਂ ਖਬਰਾਂ ਵੱਲ, ਉੱਧਰਲੇ ਪਾਸੇ ਰੁੱਖ ਕਰਦੇ ਹਾਂ। ਸੋ ਸਾਡੇ ਨਾਲ ਆਲਰੇਡੀ ਲਾਈਨ 'ਤੇ ਨੇ ਭਾਅ ਜੀ ਹੁਣੀ ਪੰਜਾਬ ਤੋਂ। ਇਸ ਤੋਂ ਪਹਿਲਾਂ ਮੇਰੇ ਛੋਟਾ ਬੇਟਾ ਸ਼ਹਿਜਾਦ ਪੱਠਲ, ਉਹਦਾ ਅੱਜ ਜਨਮ ਦਿਨ ਹੈ, 9 ਸਾਲ ਦਾ ਹੋ ਗਿਆ
ਪਰਮਾਤਮਾ ਉਹਦੇ 'ਤੇ ਮਿਹਰ ਭਰਿਆ ਹੱਥ ਰੱਖੇ। ਬਹੁਤ ਹੀ ਸੂਝਵਾਨ ਸਮਾਰਟ ਕਿਡ ਹੈ ਜੀ। ਕੁਝ ਕੁ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਬਲੈਸਡ ਹੈ, ਇਹ ਨਹੀਂ ਵੀ ਇਹ ਮੇਰਾ, ਮੈਂ ਤਾਂ ਕਹਿੰਦਾ ਕਿਉਂਕਿ ਇਹ ਸੱਚਮੁੱਚ ਬਲੈਸਡ ਹੈ, ਕਿਉਂਕਿ ਇਹਦੇ ਨਾਲ ਮੈਨੂੰ ਜਦੋਂ ਕਨਵਰਸੇਸ਼ਨ ਜਾਂ ਕਮਿਊਨੀਕੇਸ਼ਨ ਮੈਂ ਕਰਨੀ ਹੁੰਦੀ ਹੈ ਤਾਂ ਕਈ ਵਾਰ ਇਹ ਆਪਣੀ ਉਮਰ ਤੋਂ ਬਹੁਤ ਵੱਡੀਆਂ ਗੱਲਾਂ ਕਰ ਜਾਂਦਾ। ਕਈ ਵਾਰ ਮੈਨੂੰ ਵੀ ਇਹ ਸੋਚਣ ਲਈ ਹੈ ਜਿਹੜਾ ਕਈ ਵਾਰ ਮਜਬੂਰ ਕਰ ਦਿੰਦਾ, ਅਤੇ ਮੈਂ ਸੋਚਦਾ ਵੀ ਇਹ ਇੰਨੀ ਕੁ ਜਾਣ ਇਹਦੇ 'ਚੋਂ ਇਹ ਸਵਾਲ ਕਿੱਦਾਂ ਆ ਗਿਆ, ਕਿੱਥੋਂ ਇਹਨੇ ਇਹ ਚੀਜ਼ਾਂ ਸੋਚ ਲਈਆਂ ਹੋਣਗੀਆਂ। ਅਤੇ ਸਾਡੀ ਪੂਰੀ ਪੂਰੇ ਪਰਿਵਾਰ ਨੂੰ ਮਾਣ ਹੈ ਬੜਾ ਸ਼ਹਿਜ਼ਾਦ 'ਤੇ, ਅਤੇ ਉਹਨੂੰ ਬਹੁਤ ਬਹੁਤ ਢੇਰ ਸਾਰੀਆਂ ਜਨਮ ਦਿਨ ਦੀਆਂ ਮੁਬਾਰਕਾਂ। ਪਰਮਾਤਮਾ ਇਸੇ ਤਰ੍ਹਾਂ ਤੰਦਰੁਸਤ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੇ, ਅਤੇ ਪੂਰੇ ਪਰਿਵਾਰ ਦਾ ਨਾਂ ਪੂਰੇ ਸਮਾਜ ਦੇ ਵਿੱਚ ਹੈ ਜਿਹੜਾ ਇਹ ਸਾਰਿਆਂ ਦਾ ਨਾਮ ਉੱਚਾ ਕਰੇ, ਇਸ ਦੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਸੋ ਹੈਪੀ ਬਰਥਡੇ ਸ਼ਹਿਜ਼ਾਦ।

0: ਕਿਹਾ ਮਾਤਾ ਜੀ ਬਹੁਤ ਬਹੁਤ ਧੰਨਵਾਦ। ਕੋਈ ਮੈਸੇਜਸ ਵੀ ਆਉਣੇ ਸ਼ੁਰੂ ਹੋ ਗਏ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਤੁਹਾਡੇ ਸਾਰਿਆਂ ਦੀਆਂ ਦੁਆਵਾਂ ਜੀ ਪ੍ਰੋਗਰਾਮ ਲਈ ਵੀ ਅਤੇ ਹੈਪੀ ਬਰਥਡੇ ਵਾਸਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸੰਧੂ ਸਾਹਿਬ ਕੁਇਕਲੀ ਗੁੱਡ ਮਾਰਨਿੰਗ ਸਰ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਭਾਅ ਜੀ।
1: ਮੈਂ ਤਾਂ ਪਹਿਲਾਂ ਵਧਾਈ ਦੇਣਾ ਚਾਹੁੰਦਾ ਤੁਹਾਡੇ ਪਰਿਵਾਰ ਨੂੰ, ਖਾਸ ਕਰਕੇ ਉਹਦੀ ਮਾਂ ਨੂੰ ਜਿਹੜੀ ਪਰਵਰਿਸ਼ ਕਰ ਰਹੇ ਤੁਸੀਂ ਚੰਗਾ ਬਣਾਉਣ ਲਈ।
0: ਜੀ ਜੀ ਥੈਂਕ ਯੂ,
1: ਬਹੁਤ ਚੰਗਾ ਲੱਗਦਾ ਵਾ ਇਹੋ ਜਿਹਾ ਉਹਦੇ ਪੁੱਤਰ ਨਿਖੜੇ ਮੇਰੇ
0: ਜੀ
1: ਰੱਬ ਸਭ ਨੂੰ ਦੇ। ਬਾਕੀ ਤੁਸੀਂ ਗੱਲ ਕਰ ਰਹੇ ਸੀ ਆ ਭੰਜਾਈ ਦੀ, ਚੰਨੀ ਜੀ ਕੁਛ ਤਿੰਨ ਚਾਰ ਘਰਾਣੇ ਨੇ ਔਰ ਖਾਸ ਕਰਕੇ ਮੈਂ ਹਮੇਸ਼ਾ ਕਹਿੰਦਾ ਜੀ ਜਿਹੜੀ ਆਪਣੀ ਕੰਟਰੀ ਆ ਨਾ ਉਹ ਪੋਲੀਟੀਸ਼ੀਅਨ ਨਹੀਂ ਚਲਾਉਂਦੇ, ਬਿਊਰੋਕਰੇਟ ਔਰ ਜਿਹੜੇ ਵਪਾਰੀ ਨੇ ਜਿਹੜੇ ਤਗੜੇ ਤਗੜੇ ਧਨਾਰ ਨੇ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਗਾ, ਜਿਹਨਾਂ ਦਾ ਪੂਰਾ ਦਬਦਬਾ ਵਾ, ਜਿਹਨਾਂ ਨੇ ਕੋਰੋਨਾ ਦੇ ਵਿੱਚ ਰੱਜ ਕੇ ਪ੍ਰੋਫਿਟ ਕਮਾਇਆ ਕਿ ਆਮ ਲੋਕਾਂ ਨੇ ਲੂਜ਼ ਕੀਤਾ। ਇਸ ਕਰਕੇ ਸਾਨੂੰ ਇਹਨਾਂ ਲੋਕਾਂ ਨੂੰ ਇਹ ਗੱਲ ਸਮਝਾਉਣੀ ਪਊਗੀ ਵੀ ਜੇ ਲੋਕਤੰਤਰ ਵਾਲੇ ਲੋਕ ਨੇ ਉਹਨਾਂ ਦੀ ਉਹਨੀ ਵਿਲ ਪਾਵਰ ਹੋਵੇ ਇਹਨਾਂ ਨੂੰ ਕੰਟਰੋਲ ਕਰ ਲਈ। ਤੇ ਬਾਕੀ ਤੁਹਾਨੂੰ ਰਮੇਸ਼ ਸਭ ਨੂੰ ਵਧਾਈਆਂ ਪਰਿਵਾਰ ਵੱਲੋਂ ਸਾਨੂੰ ਸਾਡੇ ਵੱਲੋਂ ਵੀ, ਤੇ ਸੁਣਦੇ ਹਾਂ ਜੀ ਬਹੁਤ ਸੋਹਣਾ ਤੁਸੀਂ ਕੰਮ ਕਰਦੇ ਹੋ, ਹਮੇਸ਼ਾ ਚੰਗਾ ਲੱਗਦਾ ਤੁਹਾਡੀ ਗੱਲ। ਥੈਂਕ ਯੂ ਵੈਰੀ ਮਚ।
0: ਥੈਂਕ ਯੂ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਮੈਂ ਕਹਿੰਦਾ ਵੀ ਹੁਣ ਆਪਾਂ ਖਬਰਾਂ ਵੱਲ ਰੁੱਖ ਕਰ ਲੈਂਦੇ ਹਾਂ ਜੀ, ਲਾਈਨਸ ਫੇਰ ਫਲੈਸ਼ ਕਰਨੀਆਂ ਸ਼ੁਰੂ ਆਪਾਂ ਫੇਰ ਜਿਹੜੀਆਂ ਕਰਦੇ ਹਾਂ ਆਪਾਂ ਤਿੰਨ ਕੁ ਖਬਰਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਦੇ ਹਾਂ, ਕਿਉਂਕਿ ਰਮੇਸ਼ ਭਾਜੀ ਹੁਣੀ ਉੱਧਰ ਮੇਰੇ ਨਾਲ ਲਾਈਨ 'ਤੇ ਹਾਜ਼ਰ ਨੇ। ਸੋ ਆਓ ਦੋਸਤੋ ਚੱਲਦੇ ਹਾਂ ਹੁਣ ਪੰਜਾਬ ਅਤੇ ਉੱਥੋਂ ਦੀਆਂ ਤਾਜ਼ਾ ਤਰੀਨ ਅਤੇ ਚੋਣਵੀਆਂ ਖਬਰਾਂ ਲੈ ਕੇ। ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਹਾਜ਼ਰ ਨੇ। ਭਾਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਾਡੇ ਇਸ ਪਲੇਟਫਾਰਮ ਦੇ ਨਾਲ, ਸਾਡੀ ਸਜਰੀ ਸਪੇਟ ਦੇ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਔਰ ਜਿਹੜਾ ਤੁਸੀਂ ਜ਼ਿਕਰ ਕੀਤਾ ਸ਼ਹਿਜਾਦ ਦਾ, ਤੇ ਸ਼ਹਿਜਾਦ ਨੂੰ ਮੇਰੇ ਵੱਲੋਂ ਸਾਡੇ ਸਾਰੇ ਸਰੋਤਿਆਂ ਵੱਲੋਂ ਲੱਖ ਲੱਖ ਮੁਬਾਰਕ, ਉਹਦੇ ਮੰਮੀ ਡੈਡੀ ਨੂੰ, ਉਹਦੇ ਦਾਦਾ ਦਾਦੀ ਨੂੰ, ਉਹਦੇ ਨਾਨਕਿਆਂ ਨੂੰ, ਉਹਦੇ ਦਾਦਕਿਆਂ ਨੂੰ ਢੇਰ ਸਾਰੀਆਂ ਵਧਾਈਆਂ। ਔਰ ਜਿਹੜਾ ਜ਼ਿਕਰ ਕੀਤਾ ਤੁਸੀਂ ਸ਼ਹਿਜਾਦ ਬਾਰੇ, ਤੇ ਅਸੀਂ ਇਹ ਉਮੀਦ ਕਰਦੇ ਹਾਂ, ਅਸੀਂ ਇਹ ਕਾਮਨਾ ਕਰਦੇ ਹਾਂ, ਅਸੀਂ ਇਹ ਅਰਦਾਸ ਕਰਦੇ ਹਾਂ ਕਿ ਸ਼ਹਿਜਾਦ ਜਾਂ ਸ਼ਹਿਜਾਦ ਵਰਗੇ ਹੋਰ ਅਨੇਕਾਂ ਬੱਚੇ ਜਿਹੜੇ ਵੱਡੇ ਹੋ ਕੇ ਇਸ ਸਮਾਜ ਦਾ ਮਾਰਗ ਦਰਸ਼ਕ ਬਣਨ, ਇਸ ਸਮਾਜ ਦੇ ਇਨਕਲਾਬੀ ਹੀਰੇ ਬਣਨ।
0: ਕਿਆ ਬਾਤ ਹੈ ਜੀ ਭਾਜੀ, ਥੈਂਕ ਯੂ ਵੈਰੀ ਮੱਚ, ਸੋ ਨਾਈਸ ਆਫ ਯੂ, ਬਹੁਤ ਬਹੁਤ ਧੰਨਵਾਦ। ਇੰਨਾ ਕੁਛ ਤੁਸੀਂ ਕਹਿ ਦਿੱਤਾ, ਕੁਝੇ ਵਿੱਚ ਸਮੁੰਦਰ ਬੰਨ ਦਿੱਤਾ, ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਅਤੇ ਆਓ ਭਾਜੀ ਫਿਰ ਆਪਾਂ ਹੁਣ ਰੁੱਖ ਕਰਦੇ ਹਾਂ ਜੀ, ਸੋ ਪੰਜਾਬ ਦੀਆਂ ਖਬਰਾਂ ਦੇ ਵੱਲ ਹੁਣ ਚੱਲਦੇ ਹਾਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਾਏ ਦਿਲੋਂ ਧੰਨਵਾਦ। ਅਸੀਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਜੁੜੇ ਹੋਏ ਹਾਂ, ਕੋਈ ਵੀ ਇੱਦਾਂ ਦੇ ਸਮਾਗਮ ਆਉਂਦੇ ਆ, ਈਵਨ ਮੈਂ ਇਹੀ ਕਹਿੰਦਾ ਵੀ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਜਨਮ ਦਿਨ ਆਉਂਦਾ, ਇਹ ਪਲੈਟਫਾਰਮ ਤੁਹਾਡੇ ਸਾਰਿਆਂ ਲਈ ਖੁੱਲ੍ਹਾ ਆ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅਤੇ ਅਸੀਂ ਉਹ ਚੀਜ਼ਾਂ ਜਿਹੜੀਆਂ ਜ਼ਰੂਰ ਸੈਲੀਬ੍ਰੇਟ ਕਰਦੇ ਹਾਂ ਐਜ਼ ਏ ਪਰਿਵਾਰ ਦੇ ਤੌਰ 'ਤੇ। ਅਤੇ ਆਓ ਫਿਰ ਹੁਣ ਚੱਲਦੇ ਹਾਂ ਖਬਰਾਂ ਦੇ ਵੱਲ ਭਾਜੀ। ਪੰਜਾਬ ਤੋਂ ਆ ਜਿਹੜੀ ਖਬਰ ਆ ਰਹੀ ਹੈ, ਕਹਿੰਦੇ ਭਾਈ ਬਲਵੰਤ ਸਿੰਘ ਰਾਜੋਆਨਾ PGI ਦਾਖਲ ਕਰਾਇਆ ਗਿਆ ਜੀ ਉਹਨਾਂ ਨੂੰ।
2: ਡਾਕਟਰ ਸਾਹਿਬ, ਅੱਜ ਭਾਰਤੀ ਸਮੇਂ ਦੀ ਦੁਪਹਿਰ ਹੁਣ ਲਗਭਗ ਅਸੀਂ ਕਹਿ ਸਕਦੇ ਕਿ ਲੌਟੇ ਵੇਲੇ ਨੂੰ ਢੁੱਕਣ ਨੂੰ ਆਏ, ਅਸੀਂ ਤਰਕਾਲਾਂ ਵਾਲੇ ਪਾਸੇ ਨੂੰ ਵੱਧ ਗਏ ਹਾਂ। ਅੱਜ ਦੁਪਹਿਰ ਵੇਲੇ ਪਟਿਆਲਾ ਜੇਲ੍ਹ ਵਿੱਚ, ਜਿੱਥੇ ਭਾਈ ਬਲਵੰਤ ਸਿੰਘ ਰਾਜੋਆਣਾ ਜੇਲ੍ਹ 'ਚ ਬੰਦ ਹੈ ਪਹਿਲਾਂ, ਤੇ ਉੱਥੇ ਅੱਜ ਅਚਾਨਕ ਪਤਾ ਲੱਗਦਾ ਕਿ ਗਿਆਨੀ ਜੀ ਜਥੇਦਾਰ ਕੁਲਦੀਪ ਸਿੰਘ ਰਾਜ ਹੁਣੀ ਉੱਥੇ ਪਹੁੰਚਦੇ ਹੈ, ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੈ। ਬਾਬਾ ਟੇਕ ਸਿੰਘ ਜੀ ਉੱਥੇ ਪਹੁੰਚਦੇ ਨੇ, ਜਿਹੜੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੈ, ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਵੀ ਉੱਥੇ ਪਹੁੰਚਦੇ ਹੈ, ਕੁਛ ਹੋਰ ਵੀ ਚਿਹਰੇ ਉੱਥੇ ਨਜ਼ਰ ਆਏ ਉਹਨਾਂ ਦੇ ਨਾਲ। ਉਹ ਮੁਲਾਕਾਤ ਕੀ ਸੀ ਪਹਿਲਾਂ ਤਾਂ ਨਹੀਂ ਪਤਾ, ਪਰੰਤੂ ਜਿਹੜੇ ਸ਼ਬਦ ਉਹਨਾਂ ਨੇ ਬਾਹਰ ਆ ਕੇ ਸਾਂਝੇ ਕੀਤੇ, ਉਹ ਕਹਿੰਦੇ ਸੀ ਕਿ ਅਸੀਂ ਭਾਈ ਬਲਵੰਤ ਸਿੰਘ ਰਾਜੋਆਣਿਆਂ ਦਾ ਹਾਲ ਚਾਲ ਜਾਣਨ ਆਏ ਸੀ, ਉਹਨਾਂ ਦੀ ਸਿਹਤ ਤੇ ਹਾਲਾਤ ਦੀ ਜਾਣਕਾਰੀ ਹਾਸਿਲ ਕਰਨ ਆਏ ਸੀ। ਜੋ ਜਥੇਦਾਰ ਸਾਹਿਬ ਨੇ ਹੋਰ ਸ਼ਬਦ ਬੋਲੇ, ਉਹਨਾਂ ਨੇ ਬੜਾ ਸਿੱਧਾ ਤੇ ਸਪਸ਼ਟ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਚੜ੍ਹਦੀ ਕਲਾ 'ਚ ਹੈ, ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ, ਔਰ ਉਹ ਆਪਣੀ ਜਾਨ ਦੀ ਭੀਖ ਨਹੀਂ ਕਿਸੇ ਤੋਂ ਮੰਗ ਰਹੇ, ਉਹ ਕਾਨੂੰਨ ਦੇ ਮੁਤਾਬਕ ਹੀ ਆਪਣਾ ਹੱਕ ਮੰਗ ਰਹੇ ਹੈ। ਤੇ ਥੋੜੇ ਸਮੇਂ ਬਾਅਦ ਫਿਰ ਖਬਰਾਂ ਸਾਹਮਣੇ ਉਦੋਂ ਆ ਗਈਆਂ ਜਦੋਂ ਪੁਲਿਸ ਦੀ ਸੁਰੱਖਿਆ ਦੇ ਵਿੱਚ ਭਾਈ ਰਾਜੋਆਣਾ ਨੂੰ PGI ਲਿਆਇਆ ਜਾਂਦਾ ਹੈ। ਜੋ ਜਾਣਕਾਰੀ ਹੈ ਉਹ ਸਿਹਤਮੰਦ ਹੈ, ਕੋਈ ਇੱਦਾਂ ਦੀ ਖਤਰੇ ਵਾਲੀ ਗੱਲ ਨਹੀਂ। ਉਹਨਾਂ ਦੀ ਇੱਕ ਅੱਖ ਦਾ ਆਪਰੇਸ਼ਨ ਹੋਣਾ ਹੈ। ਇੱਕ ਅੱਖ ਦੇ ਵਿੱਚ, ਜਿਵੇਂ ਅਸੀਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕਿ ਅੱਖ ਦੀ ਸਮੱਸਿਆ ਆ ਗਈ, ਕੋਈ ਅੱਖ ਤਾਂ ਮੋਤੀਆ ਉੱਤਰ ਆਇਆ, ਕੋਈ ਕਹਿੰਦਾ ਕੁਛ ਅੱਖ ਦਾ, ਇਹੋ ਜਿਹਾ ਇਲਾਜ ਉਹਨਾਂ ਦੀ ਅੱਖ ਦਾ ਹੋਣਾ। ਜਿਹਦੇ ਲਈ ਉਹਨਾਂ ਨੂੰ PGI ਲਿਆਇਆ ਗਿਆ ਤੇ ਇਸ ਵੇਲੇ ਭਾਈ ਬਲਵੰਸੂ ਰਾਜੋਆਣਾ PGI ਪਹੁੰਚ ਚੁੱਕੇ ਹੈਗੇ ਆ। ਭਾਈ ਬਲਵੰਸੂ ਰਾਜੋਆਣਾ ਨੇ ਵੀ ਕੁਛ ਆਪ ਗੱਲਾਂ ਬਾਤਾਂ ਉਸ ਬੈਨ ਵਿੱਚੋਂ ਉਸ ਗੱਡੀ ਦੇ ਵਿੱਚੋਂ ਜਿਸ ਗੱਡੀ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਕੈਮਰੇ ਦੇ ਸਾਹਮਣੇ ਉਹਨਾਂ ਨੇ ਆਪ ਵੀ ਕੁਛ ਸ਼ਬਦ ਬੋਲੇ ਆ ਜਿਹਦੇ ਵਿੱਚ ਉਹਨਾਂ ਨੇ ਭਾਰਤ ਸਰਕਾਰ ਦੇ ਉੱਪਰ ਇਹ ਦੋਸ਼ ਲਾਇਆ ਕਿ ਲੰਬੇ ਸਮੇਂ ਤੋਂ ਮੈਨੂੰ ਲੈ ਕੇ ਜਿਹੜੀ ਪਟੀਸ਼ਨ ਇਹਨਾਂ ਨੇ ਪੈਂਡਿੰਗ ਰੱਖੀ ਹੋਈ ਹੈ ਕੋਈ ਫੈਸਲਾ ਨਹੀਂ ਕੀਤਾ ਜਾ ਰਿਹਾ। ਕਹਿੰਦੇ ਮਾੜੀ ਗੱਲ ਹੈ, ਉਹ ਕਹਿੰਦੇ ਕਿ ਮੈਂ ਨਹੀਂ ਕਹਿੰਦਾ ਕਿ ਮੇਰੀ ਫਾਂਸੀ ਦੀ ਸਜ਼ਾ ਨੂੰ ਤੁਸੀਂ ਖਤਮ ਕਰ ਦਿਓ ਘੱਟ ਕਰ ਦਿਓ, ਪਰੰਤੂ ਜੋ ਵੀ ਫੈਸਲਾ ਕਰਨਾ ਕਰੋ ਤੁਸੀਂ ਕਿਉਂ ਵਿਤਕਰਾ ਕਰਦੇ ਹੋ, ਕਿਉਂ ਇਸ ਚੀਜ਼ ਨੂੰ ਲਟਕਾਇਆ ਹੋਇਆ। ਭਾਈ ਬਲਵੰਸੂ ਰਾਜੋਆਣਾ ਨੇ ਆਪਣੀ ਨਾਰਾਜ਼ਗੀ ਜਿਹੜੀ ਹੈ ਉਹ ਉਹਨਾਂ ਨੇ ਕੇਂਦਰ ਸਰਕਾਰ ਦੇ ਪ੍ਰਤੀ ਸਰਕਾਰਾਂ ਪ੍ਰਤੀ ਰੱਖੀ ਹੈ। ਦੂਜੇ ਜਿਹੜੇ ਸ਼ਬਦ ਭਾਵਾਂ ਉਹਨਾਂ ਨੇ ਥੋੜੇ ਬੋਲੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫਤ ਕਰਦੇ ਨਜ਼ਰ ਆਏ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਸੰਸਥਾ ਸਾਰਾ ਕੁਛ ਵੇਖ ਰਹੀ ਹੈ, ਔਰ ਬੀਤੇ ਸਮੇਂ ਤੋਂ ਜਿਵੇਂ ਅਸੀਂ ਭਾਈ ਬਲਵੰਸੂ ਰਾਜੋਆਣਾ ਦੇ ਸ਼ਬਦਾਂ ਨੂੰ ਨੋਟ ਕਰ ਰਹੇ ਹਾਂ, ਸੁਣ ਰਹੇ ਹਾਂ ਜਾਂ ਚਿੱਠੀਆਂ ਰਾਹੀਂ ਪੜ੍ਹ ਰਹੇ ਹਾਂ, ਉਹਦੇ ਵਿੱਚ ਬੜੀ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਭਾਈ ਬਲਵੰਸੂ ਰਾਜੋਆਣਾ ਸਿਆਸੀ ਬਿਆਨਬਾਜ਼ੀ ਵੀ ਅਕਸਰ ਕਿਤੇ ਨਾ ਕਿਤੇ ਕਰ ਰਹੇ ਹੈ, ਔਰ ਉਹ ਸਿਆਸੀ ਬਿਆਨਬਾਜ਼ੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਹੱਕ ਵਿੱਚ ਹੈ, SGPC ਦੇ ਹੱਕ ਵਿੱਚ ਹੈ, ਬਾਦਲ ਧੜੇ ਦੇ ਹੱਕ ਵਿੱਚ ਹੈ, ਔਰ ਇੱਥੋਂ ਤੱਕ ਕਿ ਇਕੱਲਾ ਉਹ ਬਾਦਲ ਧੜੇ ਦੇ ਹੱਕ ਵਿੱਚ ਨਹੀਂ, ਦੂਸਰੀਆਂ ਪਾਰਟੀਆਂ ਜਿਹੜੀਆਂ ਪਾਰਟੀਆਂ ਨਵੀਆਂ ਬਣੀਆਂ ਜਿਵੇਂ ਖਾਸ ਕਰਕੇ ਜੇ ਅਸੀਂ ਭਾਈ ਅੰਮ੍ਰਿਤਪਾਲ ਦੀ ਪਾਰਟੀ ਦਾ ਜ਼ਿਕਰ ਕਰੀਏ ਤੇ ਉੱਥੇ ਕਈ ਵਾਰ ਉਹ ਤੰਜ ਵੀ ਕਸਦੇ ਦੇਖੇ ਗਏ ਹੈ। ਸੋ ਭਾਈ ਬਲਵੰਸੂ ਰਾਜੋਆਣਾ ਲੰਬੇ ਸਮੇਂ ਤੋਂ ਜੇਲ੍ਹ 'ਚ ਬੰਦ ਹੈ, ਜਿਹਨਾਂ ਨੂੰ ਫਾਂਸੀ ਦੀ ਸਜ਼ਾ ਭਾਰਤੀ ਕਾਨੂੰਨ ਪ੍ਰਣਾਲੀ ਨੇ ਸੁਣਾਈ ਹੋਈ ਹੈ। ਅਪੀਲਾਂ ਤੇ ਦਲੀਲਾਂ ਦਾ ਦੌਰ ਲੰਬੇ ਸਮੇਂ ਤੋਂ ਦਿੱਲੀ ਦਰਬਾਰ 'ਚ ਚੱਲ ਰਿਹਾ ਹੈ ਤੇ ਦਿੱਲੀ ਦਰਬਾਰ ਉਹ ਮਸਲੇ ਨੂੰ, ਉਹਨਾਂ ਅਪੀਲਾਂ ਨੂੰ, ਉਹਨਾਂ ਦਲੀਲਾਂ ਨੂੰ ਲਗਾਤਾਰ ਜਿਹੜਾ ਇਗਨੋਰ ਕਰਦਾ ਆ ਰਿਹਾ ਹੈ। ਭਾਰਤੀ ਸੁਪਰੀਮ ਕੋਰਟ ਵਿੱਚ ਵੀ ਮਸਲਾ ਚੱਲ ਰਿਹਾ ਹੈ, ਔਰ ਸੁਪਰੀਮ ਕੋਰਟ ਵਿੱਚ ਵੀ ਅਸੀਂ ਇਸ ਮਸਲੇ ਤੇ ਅੱਜ ਤੱਕ ਤਰੀਕਾਂ ਪੈਂਦੀਆਂ ਵੇਖੀਆਂ ਹੈ, ਕੋਈ ਮਸਲਾ ਹੱਲ ਹੁੰਦਾ ਨਹੀਂ ਵੇਖਿਆ। ਸੋ ਭਾਈ ਬਲਵੰਸੂ ਰਾਜੋਆਣਾ ਇਸ ਵੇਲੇ PGI ਵਿੱਚ ਹੈਗੇ ਆ ਜਿੱਥੇ ਉਹਨਾਂ ਦਾ ਅੱਖ ਦਾ ਇਲਾਜ ਕੀਤਾ ਜਾ ਰਿਹਾ ਹੈ।
0: ਜੀ ਕਹਿੰਦੇ ਪੰਜਾਬ ਸਾਂਝੀਵਾਲਤਾ ਪਾਰਟੀ ਨੇ ਆਪਣਾ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ ਜੀ।
2: ਪੰਜਾਬ ਦੀ ਸਿਆਸਤ ਇਸ ਵੇਲੇ ਜਿਹਨੂੰ ਕਹਿੰਦੇ ਪੂਰੇ ਵਾਲੇ ਪੂਰੀ ਭਖਣੀ ਸ਼ੁਰੂ ਹੋ ਚੁੱਕੀ ਆ। ਪਾਰਟੀਆਂ ਦਾ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਪਾਰਟੀ ਕਿੰਨੀਆਂ ਪਾਰਟੀਆਂ ਤੇ ਕਿਹੜੀ ਨੇ ਕਿੱਥੋਂ ਚੋਣ ਲੜਨੀ ਹੈ, ਕਿੰਨੇ ਉਮੀਦਵਾਰ ਖੜੇ ਕਰਨੇ ਆ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਰਾਜਨੀਤਿਕ ਮੈਦਾਨ 'ਚ ਕੁੱਝ ਕੀਤੀਆਂ, ਦੱਖਣੀ ਭਾਰਤ ਦੇ ਕੁਛ ਸੂਬਿਆਂ 'ਚ ਜਾਂ ਪੂਰਬੀ ਭਾਰਤ ਦੇ ਕੁਛ ਸੂਬਿਆਂ 'ਚ ਅਸੀਂ ਸੁਣਿਆ ਕਰਦੇ ਸੀ, ਖ਼ਬਰਾਂ ਸਾਂਝੀਆਂ ਕਰਦੇ ਹੁੰਦੇ ਸੀ ਕਦੇ ਕਿ ਉੱਥੇ ਪਾਰਟੀਆਂ ਬਹੁਤ ਹੈ। ਪੰਜਾਬ ਵਿੱਚ ਤੇ ਦੋ ਹੀ ਪਾਰਟੀਆਂ ਹੁੰਦੀਆਂ ਸੀ, ਇੱਕ ਅਕਾਲੀ ਹੁੰਦੇ ਸੀ, ਇੱਕ ਕਾਂਗਰਸੀ ਹੁੰਦੇ ਸੀ, ਬਾਕੀ ਤੇ ਐਵੇਂ ਇੱਕ ਅੱਧਾ ਕਿਤੇ ਆ ਜਾਏ ਕਦੀ ਕਦੇ ਨਾ ਸਹੀ, ਫਿਰ ਆਮ ਆਦਮੀ ਪਾਰਟੀ ਦੀ ਐਂਟਰੀ। ਹੁਣ ਤੇ ਇਸ ਵੇਲੇ ਹਾਲਾਤ ਇਹ ਆ ਕਿ ਇੱਥੇ ਪੋਲੀਟੀਕਲ ਪਾਰਟੀਆਂ ਦਾ ਪਤਾ ਨਹੀਂ ਲੱਗਦਾ। ਤੁਸੀਂ ਜਿਸ ਪਾਰਟੀ ਦਾ ਜ਼ਿਕਰ ਕੀਤਾ ਹੁਣੇ, ਜਿਸ ਪਾਰਟੀ ਨੇ ਪਹਿਲਾਂ ਉਮੀਦਵਾਰ ਐਲਾਨ ਕੀਤਾ, ਜਿਸ ਪਾਰਟੀ ਨੇ ਆਪਣੀ ਪਾਰਟੀ ਦਾ ਨਾਮ ਰੱਖਿਆ ਪੰਜਾਬ ਸਾਂਝੀ ਬਾਲਤਾ ਦਲ, ਪੰਜਾਬ ਸਾਂਝੀ ਬਾਲਤਾ ਦਲ ਜਿਹੜੀ ਅਮਤੋਜ ਮਾਨ ਹੋਣਾ ਨੇ, ਖੁਸ਼ਵਿੰਦਰ ਸਿੰਘ ਹੋਣਾ ਨੇ, ਮਹਿੰਦਰਪਾਲ ਲੂੰਬੇ ਨੇ, ਹੋਰ ਬੜੇ ਸਾਹਿਬ ਜਿਹਦੇ ਵਿੱਚ ਐਡਵੋਕੇਟ ਨਵਕਿਰਨ ਹੋਣੀ ਹੈ, VP ਪ੍ਰਭਜੋਤ ਕੌਰ ਹੈ, ਇਹਨਾਂ ਨੇ ਰਲ ਮਿਲ ਕੇ ਇਹ ਪਾਰਟੀ ਬਣਾਈ ਹੈ। ਇਸ ਪਾਰਟੀ ਦਾ ਦਫ਼ਤਰ ਉਹਨਾਂ ਨੇ ਮੋਹਾਲੀ 'ਚ ਰੱਖਿਆ, ਅਜੇ ਥੋੜ੍ਹੇ ਦਿਨ ਹੀ ਹੋਏ ਹੈ, ਸ਼ਾਇਦ 6 ਦਿਨ ਅਸੀਂ ਕਹਿ ਸਕਦੇ ਹਾਂ, 5 ਜਾਂ 6 ਦਿਨ ਹੋਏ ਇਸ ਪਾਰਟੀ ਨੂੰ ਬਣਾਇਆ। ਔਰ ਇਹਨਾਂ 5-6 ਦਿਨਾਂ 'ਚ ਜਿੱਥੇ ਉਹ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਆ, ਜਿੱਥੇ ਉਹ ਗੱਲ ਲੋਕਾਂ 'ਚ ਭੇਜ ਰਹੇ ਨੇ ਕਿ ਸਾਡੀ ਪਾਰਟੀ ਇੱਕ ਨਵੇਕਲੀ ਪਾਰਟੀ ਹੈ ਜਿਹੜੀ ਵਾਅਦੇ ਨਹੀਂ ਕਰੇਗੀ, ਜਿਹੜੀ ਗਰੰਟੀਆਂ ਨਹੀਂ ਦੇਵੇਗੀ, ਜਿਹੜੇ ਲਾਰੇ ਨਹੀਂ ਲਾਵੇਗੀ, ਉਹ ਕੇਵਲ ਤੇ ਕੇਵਲ ਇਹ ਪ੍ਰੋਮਿਸ ਕਰੇਗੀ ਕਿ ਸਾਡਾ ਜੇ ਰਾਜ ਤੁਸੀਂ ਲੋਕੋ ਲੈ ਕੇ ਆਉਂਦੇ ਹੋ, ਅਸੀਂ ਵਧੀਆ ਰਾਜ ਪ੍ਰਬੰਧ ਦੇਵਾਂਗੇ, ਜਿਹਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਫਲਾਨੀ ਚੀਜ਼ ਦੇ ਕੇ ਵੋਟਾਂ ਲੈ ਲਈਆਂ, ਕਿਸੇ ਨੂੰ ਬਿਜਲੀ ਦਾ ਬਿੱਲ ਦੇ ਕੇ, ਕਿਸੇ ਔਰਤਾਂ ਨੂੰ ਕਹਿੰਦੇ ਅਸੀਂ ਇੱਦਾਂ ਦਾ ਕੁਛ ਨਹੀਂ ਕਰਨਾ। ਪਹਿਲਾ ਉਮੀਦਵਾਰ ਜਿਹੜਾ ਉਹਨਾਂ ਨੇ ਐਲਾਨ ਕੀਤਾ, ਆਪਣੀ ਜਿਹੜੀ ਉਹਨਾਂ ਨੇ 7-ਮੈਂਬਰੀ ਕਮੇਟੀ ਬਣਾਈ ਹੈ, ਜਿਹਨੂੰ ਆਪਾਂ ਫਾਊਂਡਰ ਮੈਂਬਰ ਕਹਿ ਸਕਦੇ ਹਾਂ ਇਸ ਪੋਲੀਟੀਕਲ ਪਾਰਟੀ ਦੇ, ਪੰਜਾਬ ਸਾਂਝੀ ਬਾਲਤਾ ਦਲ ਦੇ। ਉਹਦੇ ਵਿੱਚੋਂ ਗੌਰਵ ਰਾਣਾ ਜਿਹੜਾ ਰੋਪੜ ਨਾਲ ਸੰਬੰਧਿਤ ਹੈ, ਗੌਰਵ ਰਾਣਾ ਨੂੰ ਰੋਪੜ ਤੋਂ ਪਹਿਲਾਂ ਉਮੀਦਵਾਰ ਐਲਾਨ ਕਰ ਦਿੱਤਾ। ਸੋ ਇਸ ਪਾਰਟੀ ਨੇ ਪਹਿਲਾਂ ਉਮੀਦਵਾਰ ਰੋਪੜ ਤੋਂ ਐਲਾਨ ਕੀਤਾ ਜਿਹਦਾ ਨਾਮ ਗੌਰਵ ਰਾਣਾ ਆ। ਔਰ ਪੰਜਾਬ ਦੀ ਸਿਆਸਤ 'ਚ ਇਸ ਵੇਲੇ ਵਾਰਸ ਪੰਜਾਬ ਦੀ ਪਾਰਟੀ ਵੀ ਪੂਰੀ ਤਰ੍ਹਾਂ ਐਕਟਿਵ ਹੋ ਚੁੱਕੀ ਹੈ। ਵਾਰਸ ਪੰਜਾਬ ਦੀ ਪਾਰਟੀ ਨੇ ਵੀ ਬੀਤੇ ਸਮੇਂ 'ਚ ਕਈ ਉਮੀਦਵਾਰ ਐਲਾਨ ਕੀਤੇ ਹੈਗੇ ਹੈ। ਔਰ ਵਾਰਸ ਪੰਜਾਬ ਦੀ ਪਾਰਟੀ ਜਦੋਂ ਅਸੀਂ ਅੱਜ ਦੀ ਗੱਲ ਕਰਦੇ ਹਾਂ, ਤੇ ਉਹ ਕਹਿੰਦੀ ਕਿ ਅਸੀਂ ਆਪਣਾ ਪਾਰਟੀ ਦਾ ਅੱਜ ਪੰਜਵਾਂ ਸਥਾਪਨਾ ਦਿਵਸ ਮਨਾ ਰਹੇ ਹਾਂ। ਹਾਲਾਂਕਿ ਪੰਜਵਾਂ ਸਥਾਪਨਾ ਦਿਵਸ ਉਹ ਇਸ ਲਿਹਾਜ਼ ਨਾਲ ਕਹਿੰਦੇ ਆ ਕਿ ਅੱਜ ਤੋਂ ਪੰਜ ਵਰੇ ਪਹਿਲਾਂ ਸਨ, ਅਸੀਂ ਕਹਿ ਸਕਦੇ ਹਾਂ ਕਿ 2022 ਚਾਰ ਵਰੇ ਪਹਿਲਾਂ 29 ਤਰੀਕ ਨੂੰ ਪਿੰਡ ਰੋਡੇ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਹੋਈ ਸੀ ਤੇ ਉਹਨੂੰ ਉਹ ਆਪਣਾ ਸਥਾਪਨਾ ਦਿਵਸ ਆਖਦੇ ਆ। ਹਾਲਾਂਕਿ ਜਿਹੜੀ ਪਾਰਟੀ ਹੈ ਉਹਨਾਂ ਦੀ ਵਾਰਸ ਪੰਜਾਬ ਦੇ ਪਾਰਟੀ, ਉਹ ਤੇ ਥੋੜਾ ਸਮਾਂ ਪਹਿਲਾਂ ਬਣੀ ਹੈ ਵਾਰਸ ਪੰਜਾਬ ਦੀ ਪਾਰਟੀ, ਤੇ ਅਜੇ ਮਸਾਂ ਡੇਢ ਸਾਲ ਦੀ ਪਾਰਟੀ ਹੈ, ਉਹ ਤੇ 2025 ਦੇ ਜਨਵਰੀ ਮਹੀਨੇ ਹੋਂਦ ਵਿੱਚ ਆਉਂਦੀ ਹੈ। ਸੋ ਸਾਰੀਆਂ ਪਾਰਟੀਆਂ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੀ ਰਾਜਨੀਤਿਕ ਕਾਰਜ ਵਿੱਚ ਲੱਗੀਆਂ ਹੋਈਆਂ। ਅਕਾਲੀ ਦਲ ਪੰਜਾਬ ਬਚਾਓ ਰੈਲੀਆਂ ਕੱਢ ਰਿਹਾ ਹੈ, ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਇਸ ਵੇਲੇ SIR ਦਾ ਮੁੱਦਾ ਫਿਰ ਇੱਕ ਵਾਰ ਵੱਡੇ ਪੱਧਰ ਤੇ ਚੁੱਕ ਰਹੀ ਹੈ। ਤਾਜ਼ਾ ਤਰੀਨ ਕਾਂਗਰਸ ਪਾਰਟੀ ਨੇ ਦਿੱਲੀ ਦੇ ਵਿੱਚ ਆਪਣੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਕੇਵਲ ਤੇ ਕੇਵਲ ਇਸ ਮੁੱਦੇ ਤੇ ਕੀਤੀ ਹੈ ਕਿ SIR ਕਿਸ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਫੇਵਰ ਚ ਹੈ, ਕਿਸ ਢੰਗ ਦੇ ਨਾਲ ਭਾਰਤੀ ਚੋਣ ਕਮਿਸ਼ਨ SIR ਦੇ ਰਾਹੀਂ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਭੁਗਤ ਰਿਹਾ ਹੈ। ਸੋ ਤਮਾਮ ਪਾਰਟੀਆਂ ਕਿਸੇ ਨਾ ਕਿਸੇ ਢੰਗ ਦੇ ਨਾਲ ਲੱਗੀਆਂ ਹੋਈਆਂ। ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਲਗਾਤਾਰ ਇੱਕ ਤੋਂ ਬਾਅਦ ਦੂਸਰਾ ਪ੍ਰੋਗਰਾਮ, ਇੱਕ ਤੋਂ ਬਾਅਦ ਦੂਸਰਾ ਈਵੈਂਟ ਵੱਡਾ ਵੱਡਾ ਕਰਾ ਰਹੀ ਹੈ। ਭਾਰਤੀ ਸਮੇਂ ਦੇ ਬੀਤੇ ਕੱਲ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਿਹੜਾ ਲੁਧਿਆਣੇ ਚ ਇੱਕ ਬਹੁਤ ਵੱਡਾ ਇੱਕ ਵਿਸ਼ਾਲ ਇਕੱਠ ਜਿਹੜਾ ਆਮ ਆਦਮੀ ਪਾਰਟੀ ਨੇ ਕਰਕੇ ਆਪਣੀਆਂ ਸਿਆਸੀ ਸਰਗਰਮੀਆਂ ਫਿਰ ਇੱਕ ਵਾਰ ਤੇਜ਼ ਕੀਤੀਆਂ। ਔਰ ਦੂਜਾ ਜੇ ਅਸੀਂ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕਰੀਏ, ਉਹ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਯਾਤਰਾਵਾਂ ਕਰ ਰਹੀ ਹੈ। ਪਾਰਟੀ ਲਗਾਤਾਰ ਪੰਜਾਬ ਦੀ ਸਿਆਸਤ ਇਸ ਵੇਲੇ ਭੱਕ ਰਹੀ ਹੈ। ਕੋਈ ਐਸੀ ਪਾਰਟੀ ਨਹੀਂ ਜਿਹੜੀ ਪਿੱਛੇ ਹੋਵੇ, ਇੱਕ ਤੋਂ ਦੂਜੀ ਅੱਗੇ ਜਾ ਰਹੀ ਹੈ।
0: ਜੀ ਕਹਿੰਦੇ ਕੱਲ ਅਮਿਤ ਸ਼ਾਹ ਹੋਣੀ ਹੈ ਜਿਹੜੇ ਉਹ ਪੰਜਾਬ ਆ ਰਹੇ ਨੇ ਜੀ,
2: ਕੋਈ ਇਸ ਵੇਲੇ ਪੰਜਾਬ ਦੀ ਸਿਆਸਤ ਚ ਭਾਰਤੀ ਜਨਤਾ ਪਾਰਟੀ ਦਾ ਇੱਕ ਸਿਆਸੀ ਚੌਕਾ ਕਹਿ ਸਕਦੇ ਹਾਂ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇਸ ਵੇਲੇ ਪੰਜਾਬ ਦੇ ਉਸ ਮੁੱਦੇ ਨੂੰ ਹੱਥ ਪਾਇਆ ਜਿਹੜੇ ਮੁੱਦੇ ਤੇ ਪਹਿਲਾਂ ਵੀ ਅਸੀਂ ਰਾਜ ਪਲਟਦੇ ਵੇਖੇ ਆ, ਸਰਕਾਰਾਂ ਬਦਲਦੀਆਂ ਵੇਖੀਆਂ। ਜਦੋਂ 2017 ਚ ਕਾਂਗਰਸ ਸੱਤਾ ਵਿੱਚ ਆਈ ਸੀ, ਕੈਪਟਨ ਅਮਰਿੰਦਰ ਨੇ ਹੱਥ ਵਿੱਚ ਖੁੰਡਾ ਫੜਿਆ ਸੀ। ਕੈਪਟਨ ਅਮਰਿੰਦਰ ਜਿਹੜੇ ਸ਼ਬਦਾਂ ਦਾ ਪ੍ਰਯੋਗ ਕਰਦਾ ਸੀ, ਪਾਰਟੀ ਜੋ ਕਹਿ ਰਹੀ ਸੀ, ਉਹ ਕਹਿੰਦੀ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ, ਅਸੀਂ ਚਾਰ ਹਫ਼ਤਿਆਂ ਚ ਨਸ਼ਿਆਂ ਦਾ ਲੱਕ ਤੋੜ ਦੇਣਾ। ਉਹ ਵੱਖਰੀ ਗੱਲ ਹੈ, ਪੰਜਾਬ ਦਾ ਲੱਕ ਟੁੱਟ ਗਿਆ, ਕਾਂਗਰਸੀਆਂ ਦਾ ਨਹੀਂ ਟੁੱਟਿਆ, ਜਾਂ ਕਹੀਏ ਕਿ ਨਸ਼ੇ ਦਾ ਨਹੀਂ ਟੁੱਟਿਆ, ਪੰਜਾਬੀਆਂ ਦਾ ਜ਼ਰੂਰ ਕੁੱਟਿਆ ਹੈ। ਫਿਰ 2017 ਤੋਂ ਬਾਅਦ ਆਮ ਆਦਮੀ ਪਾਰਟੀ ਆ ਗਈ, ਉਹ ਕਹਿੰਦੇ ਅਸੀਂ ਨਸ਼ਾ ਖਤਮ ਕਰਨਾ, ਉਹਨਾਂ ਨੇ ਸਰਕਾਰ ਬਣਾ ਲਈ, ਤਖ਼ਤਾ ਪਲਟ ਦਿੱਤਾ। ਪਰੰਤੂ ਨਸ਼ੇ ਦੀ ਸਥਿਤੀ ਮਾਫ ਕਰਨਾ, ਪੰਜਾਬ ਦੀ ਜਿਹੜੀ ਗਰਾਊਂਡ ਦੀ ਸੱਚਾਈ ਉਹ ਇਹ ਆ ਕਿ ਲਗਭਗ ਉਹੋ ਜਿਹਾ ਹੀ ਹੈ ਜਿਵੇਂ ਪਹਿਲਾਂ ਹੁੰਦਾ ਸੀ। ਰੰਗ ਢੰਗ ਬਦਲਿਆ ਹੋ ਸਕਦਾ, ਪਰੰਤੂ ਜੇ ਅਸੀਂ ਕਹੀਏ ਕਿ ਪੰਜਾਬ ਦੇ ਬੱਚੇ ਨਸ਼ਾ ਕਰਨ ਹਟ ਗਏ, ਹੁਣ ਤੇ ਕਾਲਜਾਂ ਚ ਨਸ਼ਾ ਨਹੀਂ ਹੁੰਦਾ, ਹੁਣ ਤੇ ਕੁੜੀਆਂ ਨੀ ਨਸ਼ਾ ਕਰਦੀਆਂ, ਹੁਣ ਵਿਕਦਾ ਨੀ ਜੀ, ਹੁਣ ਥਾਣਿਆਂ ਚ ਨੀ ਹੈ, ਲਗਾਤਾਰ ਉਹੀ ਕੁਛ ਹੈ ਜੋ ਪਹਿਲਾਂ ਹੁੰਦਾ। ਨਸ਼ੇ ਨੂੰ ਲੈ ਕੇ 19-21 ਅੰਤਰ ਅਸੀਂ ਕਹਿ ਸਕਦੇ ਹਾਂ, ਪਰੰਤੂ ਜਿਹੜੀ ਉਮੀਦ ਸੀ ਆਮ ਆਦਮੀ ਪਾਰਟੀ ਤੋਂ ਪਟਲ ਸਾਹਿਬ, ਉਹ ਬਿਲਕੁਲ ਨੀ ਉਹ ਉਮੀਦ ਪੂਰੀ ਹੋਈ। ਹੁਣ ਭਾਰਤੀ ਜਨਤਾ ਪਾਰਟੀ, ਅਕਾਲੀਆਂ ਤੋਂ ਬਾਅਦ ਕਾਂਗਰਸ, ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਨੂੰ ਹੱਥ ਚ ਫੜਿਆ। ਭਾਰਤੀ ਜਨਤਾ ਪਾਰਟੀ ਹੁਣ ਇਸ ਮੁੱਦੇ ਨੂੰ ਕੈਸ਼ ਕਰਾ ਕੇ ਵੋਟਾਂ ਲੈਣੀਆਂ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਪਿਛਲੇ ਕਰੀਬ ਕਰੀਬ 10 ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਖੇਤਰਾਂ ਚ ਵੱਡੇ ਪੱਧਰ ਤੇ ਇਕੱਠ ਕਰ ਰਹੀ ਹੈ, ਸੜਕਾਂ ਤੇ ਜਾ ਰਹੀ ਹੈ, ਲੋਕਾਂ ਚ ਜਾ ਰਹੀ ਹੈ, ਔਰ ਇਹ ਕਹਿ ਰਹੀ ਹੈ ਜੀ ਪੰਜਾਬ ਚ ਨਸ਼ਾ ਬਹੁਤ ਹੈ, ਜੇ ਪੰਜਾਬ ਚੋਂ ਨਸ਼ਾ ਹਟਾਉਣਾ ਉਹ ਇੱਕੋ ਹੀ ਢੰਗ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ। ਉਹ ਜਿਹੜੀ ਰੈਲੀਆਂ ਪੰਜਾਬ ਚ ਕੱਢੀਆਂ ਜਾ ਰਹੀਆਂ ਨਸ਼ਾ ਵਿਰੋਧੀ ਯਾਤਰਾਵਾਂ, ਉਹਨਾਂ ਯਾਤਰਾਵਾਂ ਦੀ ਕੱਲ ਸਮਾਪਤੀ ਹੈ, ਕੱਲ ਤੋਂ ਬਾਅਦ 30 ਸਤੰਬਰ ਨੂੰ। 30 ਸਤੰਬਰ ਨੂੰ ਉਹ ਸਮਾਪਤੀ ਦੁਆਬੇ ਦੇ ਸ਼ਹਿਰ ਜਲੰਧਰ ਦੇ ਵਿੱਚ ਕੀਤੀ ਜਾਣੀ, ਜਿੱਥੇ ਬਹੁਤ ਵੱਡਾ ਪੰਡਾਲ ਇਸ ਵੇਲੇ ਸੱਜ ਚੁੱਕਾ ਹੈ। ਲਵਲੀ ਯੂਨੀਵਰਸਿਟੀ, ਅਸੀਂ ਬੀਤੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ, ਲਵਲੀ ਯੂਨੀਵਰਸਿਟੀ ਤੋਂ ਕਹਿ ਸਕਦੇ ਕਿ 1.5 ਕਿਲੋਮੀਟਰ ਜਿਹੜਾ ਉਰੇ ਨੂੰ ਉਹ ਪੰਡਾਲ ਸੱਜ ਚੁੱਕਾ ਹੈ। ਉੱਥੇ ਅਮਿਤ ਸ਼ਾਹ ਹੋਣਾ ਨੇ ਆਉਣਾ ਹੈ, ਜਿੱਥੇ ਅਮਿਤ ਸ਼ਾਹ ਦੀ ਫੇਰੀ ਭਾਰਤੀ ਜਨਤਾ ਪਾਰਟੀ ਦੀ ਇਹ ਨਸ਼ਾ ਵਿਰੋਧੀ ਯਾਤਰਾਵਾਂ ਦੀ ਸਮਾਪਤੀ ਦੇ ਤਹਿਤ। ਉੱਥੇ ਮੈਂ ਇਹ ਵੀ ਜ਼ਿਕਰ ਕਰਦਾ ਕਿ ਦੁਆਬੇ ਦੀ ਧਰਤੀ ਤੇ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਪੱਧਰ ਤੇ ਫੋਕਸ ਕਰ ਰਹੀ ਹੈ। ਪ੍ਰਧਾਨ ਮੰਤਰੀ ਬੀਤੇ ਦਿਨਾਂ 'ਚ ਫੇਰੀਆਂ ਮਾਰ ਚੁੱਕੇ ਹੈ, ਹੁਣ ਅਮਿਤ ਸ਼ਾਹ ਦਾ ਆਉਣਾ, ਔਰ ਲਗਾਤਾਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਵਿਚਰਨ ਦਾ ਢੰਗ ਹੈ, ਉਹ ਬੜਾ ਸਿੱਧਾ ਪਤਲਾ ਇਸ਼ਾਰਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਲਗਾਤਾਰ ਹੌਲੀ ਹੌਲੀ ਕਰਕੇ ਆਪਣੇ ਪੈਰ ਪਸਾਰ ਰਹੀ ਹੈ। ਹਾਲਾਂਕਿ ਵੋਟਾਂ ਕਿੰਨੀਆਂ ਕੁ ਲੈ ਪਾਉਂਦੀ ਹੈ, ਕਿੰਨੇ ਕੁ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉਂਦੇ ਨੇ, ਇਹ ਅਜੇ ਤੱਕ ਬਹੁਤ ਮਜ਼ਬੂਤੀ ਨਾਲ ਕੋਈ ਸ਼ਬਦ ਨਹੀਂ ਕਿਹਾ ਜਾ ਸਕਦਾ। ਇਹਦੇ ਲਈ ਇੰਤਜ਼ਾਰ ਕਰਨਾ ਪਏਗਾ, ਪਰੰਤੂ ਭਾਰਤੀ ਜਨਤਾ ਪਾਰਟੀ ਸਰਗਰਮੀਆਂ ਤੇਜ਼ੀ ਨਾਲ ਕਰ ਰਹੀ ਹੈ। ਉਹਨਾਂ ਸਿਆਸੀ ਸਰਗਰਮੀਆਂ ਵਿੱਚ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਪੰਜਾਬ ਆ ਰਹੇ।
0: ਜੀ ਹਾਂ ਦੋਸਤੋ, ਤੇ ਤੁਸੀਂ ਆ ਜਿਹੜੀਆਂ ਹੁਣ ਕੋਈ ਵੀ ਖਬਰਸਾਰ ਆ ਜਿਹੜੀ ਪੰਜਾਬ ਤੋਂ ਜਾਂ ਕੋਈ ਤੁਹਾਡੇ ਮਨਾਂ ਦੇ ਵਿੱਚ ਜੋ ਸਵਾਲ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਜੁੜੇ ਹੋਏ ਨੇ। ਸੋ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਲਾਈਨਸ ਆ ਜਿਹੜੀਆਂ ਓਪਨ ਕਰ ਦਿੱਤੀਆਂ ਨੇ, ਤੁਸੀਂ ਆ ਜਿਹੜੀਆਂ ਆਪਣੇ ਸਵਾਲ ਆ ਜਿਹੜੇ ਆਪਣੀਆਂ ਖਬਰਾਂ ਜਿਹੜੀਆਂ ਉਹ ਪੁੱਛ ਸਕਦੇ ਹੋ। ਬਸ ਇੱਕ ਬੇਨਤੀ ਹੈ, ਥੋੜ੍ਹੀ ਦੇਰ ਲਾਈਨ ਆ ਜਿਹੜੀ ਉਹ ਪਲੀਜ਼ ਹੋਲਡ ਕਰ ਲਿਆ ਕਰੋ, ਕਿਉਂਕਿ ਮੈਂ ਵਾਰੀ ਵਾਰੀ ਸਾਰਿਆਂ ਦੀਆਂ ਜਿਹੜੀਆਂ ਕਾਲਸ ਜਿਹੜੀ ਏਅਰ 'ਤੇ ਕਰਦਾ। ਭਾਜੀ ਲਾਸਟ ਖਬਰ ਵੱਲ ਚੱਲਦੇ ਹਾਂ, ਕਹਿੰਦੇ ਅਮਰਜੀਤ ਸਿੰਘ ਚਾਵਲਾ ਨੇ ਪੂਰੀ ਸ਼੍ਰੋਮਣੀ ਕਮੇਟੀ ਕਟਹਿਰੇ ਦੇ ਵਿੱਚ ਖੜੀ ਕਰ ਦਿੱਤੀ ਹੈ ਜੀ।
2: ਦੇਖੋ ਗੱਲ ਇਹ ਹੈ, ਅਮਰਜੀਤ ਸਿੰਘ ਚਾਵਲਾ ਦੇ ਉੱਪਰ ਜਿਹੜੀ ਉਂਗਲ ਉੱਠੀ, ਜੋ ਦੋਸ਼ ਲੱਗੇ ਉਹ ਦੋਸ਼ ਬੜੇ ਸੰਗੀਨ ਹੈ, ਬਹੁਤ ਵੱਡੇ ਦੋਸ਼ ਹੈ, ਉਹ ਹੈ ਬਲਾਤਕਾਰ। ਮੈਂ ਜਿੰਨੀ ਵਾਰ ਵੀ ਇਸ ਮਸਲੇ ਤੇ ਸਰੋਤਿਆਂ ਨਾਲ ਸਾਂਝ ਪਾਈ ਹੈ, ਮੈਂ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਇਸ ਮਸਲੇ 'ਚ ਇੱਕ ਦੋਸ਼ ਹੈ ਜਿਹੜੇ ਅਮਰਜੀਤ ਸਿੰਘ ਚਾਵਲਾ ਤੇ ਲੱਗੇ, ਜਿਹੜਾ ਕੁਛ ਵੀ ਉਸਨੇ ਕੀਤਾ, ਹਾਲਾਂਕਿ ਉਹ ਜਾਂਚ ਪੜਤਾਲ ਦਾ ਹਿੱਸਾ ਜ਼ਰੂਰ ਹੈ, ਪਰੰਤੂ ਉਹ ਦੋਸ਼ ਬੜੇ ਸੰਗੀਨ ਹੈ, ਉਹ ਬਹੁਤ ਵੱਡਾ ਇੱਕ ਮਾੜਾ ਨਿੰਦਣਯੋਗ ਕਾਰਨਾਮਾ ਕਰਤੂਤ ਹੈ। ਪਰੰਤੂ ਇਹਦੇ ਨਾਲ ਨਾਲ ਜਿਹੜਾ ਦੂਸਰਾ ਘਟਨਾਕ੍ਰਮ ਹੈ ਜਿੱਥੇ ਤੁਸੀਂ ਕਿਹਾ ਕਿ ਐਸ ਜੀ ਪੀ ਸੀ ਕਟਹਿਰੇ 'ਚ ਖੜੀ ਕਰਤੀ, ਹੁਣ ਜਿਸ ਥਾਂ ਤੇ ਉਹ ਵਾਰਦਾਤ ਜਾਂ ਉਹ ਘਟਨਾਕ੍ਰਮ ਵਾਪਰਿਆ, ਬਲਾਤਕਾਰ ਕੀਤੇ ਇਸ ਵਿਅਕਤੀ ਨੇ, ਇਸ ਬੀ ਪੀ ਇੱਕ ਦੇ ਨਾਲ ਜਿਹੜੀ ਬਹਿਰੀਨ ਤੋਂ ਆਈ ਸੀ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਨੇ, ਔਰ ਜਿਹੜੇ ਅੱਜ ਤਾਜ਼ਾ ਤਰੀਨ ਕਾਂਗਰਸ ਪਾਰਟੀ ਦੇ ਜਿਹੜੇ ਸਪੋਕਸਮੈਨ ਕਹਿ ਸਕਦੇ ਹਾਂ, ਬੜੇ ਉੱਕੇ ਲੀਡਰ ਹੈ, ਉਹਨਾਂ ਨੇ ਜਿਹੜੇ ਖੁਲਾਸੇ ਕੀਤੇ ਆ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਜੋ ਮੇਰੇ ਕੋਲ ਤੱਥ ਹੈ, ਅਮਰਜੀਤ ਸਿੰਘ ਚਾਵਲਾ ਤੇ ਜ਼ਿੰਮੇਵਾਰ ਹੈ ਜੋ ਅਮਰਜੀਤ ਸਿੰਘ ਚਾਵਲੇ ਨੇ ਕੀਤਾ, ਕਹਿੰਦੇ ਜੋ ਬਲਤੇਜ ਪੰਨੂ ਹੁਣਾਂ ਨੇ ਅੱਜ ਖੁਲਾਸੇ ਕੀਤੇ ਹੈ, ਬਲਤੇਜ ਪੰਨੂ ਹੁਣਾਂ ਨੇ ਕੁਛ ਕਾਗਜ਼ ਦਿਖਾਏ, ਕਹਿੰਦੇ ਕਿ ਆਹ ਵੇਖੋ ਇਸ ਬੀਬੀ ਦੇ ਖਾਤੇ 'ਚ 1,00,000 ਰੁਪਇਆ ਟਰਾਂਸਫਰ ਕੀਤਾ ਐਸ ਸੀ ਪੀ ਸੀ ਵਾਲਿਆਂ ਨੇ, 1,00,000 ਰੁਪਇਆ ਉਸ ਬੀਬੀ ਦੇ ਖਾਤੇ 'ਚ, ਔਰ ਉਹਨਾਂ ਨੇ ਇਹ ਵੀ ਖੁਲਾਸੇ ਕੀਤੇ ਕਿ ਇਸ ਬੀਬੀ ਨੂੰ ਸਰਾਂ ਵਿੱਚ ਕੇਵਲ ਰੱਖਿਆ ਨਹੀਂ ਗਿਆ, ਇਹਨੂੰ ਇੱਕ ਐਸ ਸੀ ਪੀ ਸੀ ਦੀ ਗੱਡੀ ਦਿੱਤੀ ਗਈ ਸੀ ਇੱਧਰ ਉੱਧਰ ਜਾਣ ਆਉਣ ਨੂੰ, ਇੱਕ ਡਰਾਈਵਰ ਦਿੱਤਾ ਗਿਆ ਸੀ। ਉਹਨਾਂ ਨੇ ਐਸ ਜੀ ਪੀ ਸੀ ਦੇ ਪ੍ਰਧਾਨ ਦੇ ਉੱਪਰ ਸਵਾਲ ਖੜੇ ਕੀਤੇ ਕਿ ਪ੍ਰਧਾਨ ਜੀ ਇਸ ਗੱਲ ਦਾ ਜਵਾਬ ਦਿਓ ਕਿ ਪੈਸੇ ਬੀਬੀ ਦੇ ਖਾਤੇ 'ਚ ਕਿਨ ਪਾਏ ਤੇ ਕਿਉਂ ਪਾਏ, ਐਸ ਜੀ ਪੀ ਸੀ ਦੀ ਗੱਡੀ ਕਿਉਂ ਦਿੱਤੀ ਗਈ, ਐਸ ਜੀ ਪੀ ਸੀ ਨੇ ਡਰਾਈਵਰ ਕਿਉਂ ਦਿੱਤਾ। ਔਰ ਮੈਂ ਹੋਰ ਜ਼ਿਕਰ ਕਰਦਾ ਅੱਜ ਦੇ ਇੱਕ ਘਟਨਾਕ੍ਰਮ ਦਾ, ਇੱਕ ਬੀਬੀ ਰੂਪ ਕੌਰ ਜੀ ਹੈ, ਬੀਬੀ ਰੂਪ ਕੌਰ ਜੀ ਨੇ ਥੋੜੇ ਦਿਨ ਪਹਿਲਾਂ ਇਹੀ ਘਟਨਾ ਨੂੰ ਆਪਣੇ ਕੈਮਰੇ ਦੇ ਵਿੱਚ ਲਿਆ ਕੇ ਉਸ ਪੀੜਤ ਬੀਬੀ ਦੇ ਕੁਛ ਸ਼ਬਦ ਸਾਂਝੇ ਕੀਤੇ ਸੀ। ਹੁਣ ਜਿਸ ਬੀਬੀ ਰੂਪ ਕੌਰ ਦਾ ਮੈਂ ਜ਼ਿਕਰ ਕੀਤਾ, ਉਹ ਬੀਬੀ ਰੂਪ ਕੌਰ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ, ਸ਼੍ਰੋਮਣੀ ਅਕਾਲੀ ਦਲ ਦੀ ਅਹੁਦੇਦਾਰ ਸੀ, ਅੱਜ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਰੂਪ ਕੌਰ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ, ਕਹਿੰਦੇ ਜੀ ਕਿ ਅਨੁਸ਼ਾਸਨਹੀਣਤਾ ਕਰ ਰਹੀ ਹੈ। ਹਾਲਾਂਕਿ ਕਿਹੜੀ ਅਨੁਸ਼ਾਸਨਹੀਣਤਾ ਸਾਨੂੰ ਨਹੀਂ ਪਤਾ, ਪਰੰਤੂ ਜੋ ਸਮਾਂ ਸਮੇਲ ਬਣਿਆ, ਜੋ ਸਾਹਮਣੇ ਨਜ਼ਰ ਆ ਰਿਹਾ ਹੈ, ਉਹ ਤੇ ਇਹੀ ਹੈ ਕਿ ਬੀਬੀ ਰੂਪ ਕੌਰ ਉਦੋਂ ਤੱਕ ਜਦੋਂ ਤੱਕ ਤੇ ਇਹੋ ਜਿਹੇ ਮਸਲਿਆਂ ਤੇ ਉਸਨੇ ਕੁਛ ਗੱਲ ਨਹੀਂ ਕੀਤੀ ਸੀ, ਅਕਾਲੀ ਦਲ ਦੇ ਖਿਲਾਫ਼ ਕਹੀਏ ਜਾਂ ਐਸ ਜੀ ਪੀ ਸੀ ਦੇ ਖਿਲਾਫ਼, ਤੇ ਉਦੋਂ ਤੱਕ ਚੰਗੀ ਸੀ, ਹੁਣ ਜਦੋਂ ਬੀਬੀ ਨੇ ਆਪਣੇ ਕੈਮਰੇ ਅੱਗੇ ਸਪੀੜਤ ਬੀਬੀ ਨੂੰ ਲਿਆ ਕੇ ਖੜਾ ਕਰ ਦਿੱਤਾ, ਔਰ ਬੀਬੀ ਰੂਪ ਕੌਰ ਨੇ ਇਹ ਵੀ ਕਿਹਾ ਕਿ ਮੇਰੇ ਕੋਲ ਕੁਛ ਹੋਰ ਔਰਤਾਂ ਦੇ ਵੀ ਬਿਆਨ ਆਏ ਹੈ, ਔਰ ਉਹ ਵੀ ਆਉਣ ਵਾਲੇ ਸਮੇਂ 'ਚ ਕਹਿੰਦੇ ਮੈਂ ਖੁਲਾਸੇ ਕਰੂੰਗੀ, ਔਰ ਬੀਬੀ ਰੂਪ ਕੌਰ ਨੇ ਇਹ ਵੀ ਕਿਹਾ ਕਿ ਮੇਰੇ ਕੋਲ ਜਿਹੜੇ ਨਾਮ ਆਏ ਆ ਉਹ ਪੰਥ ਦੇ ਜਾਣੇ ਪਹਿਚਾਣੇ ਚਿਹਰੇ ਹੈ, ਜੋ ਜਿਹਨਾਂ ਦੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸੱਚ ਸਾਹਮਣੇ ਲਿਆਵਾਂਗੀ। ਤੇ ਜਦੋਂ ਬੀਬੀ ਰੂਪ ਕੌਰ ਨੇ ਇਹ ਖੁਲਾਸੇ ਕੀਤੇ ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਬੀਬੀ ਰੂਪ ਕੌਰ ਨੂੰ ਚੱਲਦਾ ਕਰ ਦਿੱਤਾ, ਇਹੋ ਜਿਹਾ ਘਟਨਾਕ੍ਰਮ ਵੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਚਲੋ ਦੋਸ਼ ਲਾ ਹੀ ਰਹੀ ਹੈ, ਸੋ ਵੱਡੀ ਇੱਕ ਉਂਗਲ ਐਸ ਜੀ ਪੀ ਸੀ ਦੇ ਪ੍ਰਧਾਨ ਦੇ ਖਿਲਾਫ਼, ਐਸ ਜੀ ਪੀ ਸੀ ਦੇ ਬਹੁਤ ਸਾਰੇ ਮੈਂਬਰਾਂ ਦੇ ਖਿਲਾਫ਼ ਉੱਠ ਚੁੱਕੀ ਹੈ, ਅਕਾਲੀ ਦਲ ਦੀ ਇਸ ਮਸਲੇ ਤੇ ਚੁੱਪੀ ਤੇ ਸਵਾਲ ਉੱਠ ਰਹੇ ਹੈ। ਬੀਤੇ ਕੱਲ ਵਾਰਸ ਪੰਜਾਬ ਪਾਰਟੀ ਨੇ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਰਿਹਾਇਸ਼ ਆ ਐਡਵੋਕੇਟ ਧਾਮੀ ਹੋਣਾ ਦੀ, ਉੱਥੇ ਰੋਸ ਪ੍ਰਦਰਸ਼ਨ ਕੀਤਾ। ਸੋ ਲਗਾਤਾਰ ਇਸ ਮਸਲੇ ਦੇ ਵਿੱਚ ਪਟਲ ਸਾਹਿਬ ਜਿਹੜੀ ਐਸ ਜੀ ਪੀ ਸੀ ਬੜੀ ਕਸੂਤੀ ਸਥਿਤੀ ਵਿੱਚ ਫਸੀ ਹੋਈ ਹੈ। ਹਾਲਾਂਕਿ ਪ੍ਰਧਾਨ ਸਾਹਿਬ ਨੇ ਤੇ ਇੱਕ ਜਾਂਚ ਦੇ ਆਦੇਸ਼ ਦਿੱਤੇ ਹੋਏ ਆ, ਇੱਕ ਕਮੇਟੀ ਬਣਾ ਕੇ, 5-7 ਦਿਨ ਹੋ ਗਏ ਆ ਤੇ 5-7 ਦਿਨ ਰਹਿ ਗਏ ਆ ਉਹਨਾਂ ਦੇ ਕਹੇ ਦੇ ਅਨੁਸਾਰ, ਤੇ ਦੇਖਦੇ ਹਾਂ 5-7 ਦਿਨਾਂ ਬਾਅਦ ਸ਼੍ਰੋਮਣੀ ਕਮੇਟੀ ਇਸ ਮਸਲੇ ਤੇ ਕੀ ਖੁਲਾਸੇ ਕਰਦੀ ਹੈ। ਅੱਜ ਤੱਕ ਦੇ ਜਿੰਨੇ ਕੁ ਤੱਥ ਸਾਹਮਣੇ ਆਏ ਆ ਉਹ ਤੱਥ ਕਿਤੇ ਨਾ ਕਿਤੇ
3: ਸੱਤਰ ਸਾਲ ਚ ਇਹ ਵੀ ਨੀ ਕਦੇ ਹੋਇਆ ਸੀਗਾ ਸਰ ਜੀ ਵੀ ਇੱਕ ਰੇਪਿਸਟ ਜੀ ਤੇ ਮੁਕੱਦਮਾ ਦਰਜ ਹੋ ਜੇ, ਹਾਂਜੀ 20 ਦਿਨ ਬਾਅਦ ਪਹਿਲਾਂ ਮੁਕੱਦਮਾ ਦਰਜ ਹੋਵੇ ਤੇ ਉਹ 20 ਦਿਨ ਤੋਂ ਬਾਅਦ ਚਾਵਲਾ ਜਿਵੇਂ ਜੇ ਉਹ ਫੌਰਨ ਪਹੁੰਚੇ, ਇਹ ਵੀ ਨੀ। ਅੱਛਾ 70 ਸਾਲ ਚ ਇਹ ਨੀ ਹੋਇਆ ਕਿਸੇ ਮੁੱਖ ਮੰਤਰੀ ਦੀ ਬੀਬੀ ਦੇ ਮੁਕੱਦਮਾ 5 ਕਰੋੜ ਦਾ ਵੀ ਕਿਸੇ ਰੇਪਿਸਟ ਨੂੰ ਉਹਨੇ ਫੈਸਲਾ ਕਰਾਉਣ ਦੇ ਲਈ ਉਹਨੂੰ ਨਾਲੇ ਬਾਹਰ ਭੇਜਤਾ ਤੇ ਨਾਲੇ 5 ਕਰੋੜ ਰੁਪਈਆ ਲੈ ਲਿਆ। ਪਲੀਜ਼ ਮੈਨੂੰ ਦੱਸੋਗੇ ਤੁਸੀਂ ਵਿਸਤਾਰ ਨਾਲ ਵੀ ਇਹ 5 ਕਰੋੜ ਪਿੱਛੇ ਹੁਣ ਜੱਜ ਸਾਹਿਬ ਕੀ ਕਹਿੰਦੇ ਆ ਤੇ ਬਾਕੀ ਉਹ ਕੇਸ ਦਾ ਕੀ ਬਣਿਆ ਜੀ 5 ਕਰੋੜ ਹੁਣ ਇਹਨਾਂ ਤੇ ਪੁੱਠਾ ਪਊਗਾ ਤੇ ਦੱਸੋਗੇ ਸਰ ਮੈਂ ਉਦੀਆ ਸੁਣਦਾ
0: ਜੀ। ਥੈਂਕ ਯੂ ਜੀ। ਜੀ ਭਾਜੀ
2: ਚਲੋ ਵੈਸੇ ਤੇ ਸਰੋਤਿਆਂ ਦਾ ਰੋਸ ਵੱਡਾ ਆ ਔਰ ਕਾਫੀ ਹੱਦ ਤੱਕ ਜਾਇਜ਼ ਵੀ ਹੈ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਨੇ ਇੱਕ ਰਟਿਆ ਰਟਾਇਆ ਸ਼ਬਦ ਰੱਖਿਆ ਹੋਇਆ ਜੀ। 70 ਸਾਲਾਂ ਚ ਪਹਿਲੀਆਂ ਪਾਰਟੀਆਂ ਨੇ ਕੀ ਕੀਤਾ, 70 ਸਾਲਾਂ ਚ ਕੀ ਪੱਠਾ ਬਿਠਾ ਦਿੱਤਾ, 70 ਸਾਲਾਂ ਚ ਆਹ ਹੋ ਗਿਆ, ਸਾਡੇ ਤੋਂ ਪਹਿਲਾਂ ਬਹੁਤ ਮਾੜਾ ਹੋਇਆ, ਅਸੀਂ ਤੇ ਸੁਧਾਰਨ ਲੱਗੇ ਹੋਏ ਹਾਂ। ਹਾਲਾਂਕਿ ਜੇ ਉਹਨੂੰ ਬੜੀ ਆਪਾਂ ਸਿਆਣੀ ਅੱਖ ਦੇ ਨਾਲ ਪਰਖੀਏ ਤੇ ਗੱਲ ਬੜੀ ਸਿੱਧੀ ਪੱਧਰੀ ਹੈ, ਉਹ 70 ਸਾਲ ਜਾਂ ਪਿਛਲੀਆਂ ਪੋਲੀਟੀਕਲ ਪਾਰਟੀਆਂ ਨੇ ਸਰਕਾਰਾਂ ਨੇ ਜੋ ਕੀਤਾ ਭਾਵਾਂ ਉਹ ਸ਼ਬਦ ਸੱਚਾ ਆ, ਪਰੰਤੂ ਆਮ ਆਦਮੀ ਪਾਰਟੀ ਕੇਵਲ ਤੇ ਕੇਵਲ ਉਹ ਸ਼ਬਦ ਨੂੰ ਸਿਆਸੀ ਤੌਰ ਤੇ ਲਾਹਾ ਲੈਣ ਲਈ ਵਰਤ ਰਹੀ ਹੈ। ਇਹ ਨਹੀਂ ਹੈ ਕਿ ਉਹ ਵਾਕਈ ਕੋਈ ਪਿਛਲੇ ਸਮੇਂ ਲਈ ਫਿਕਰਮੰਦ ਹੈ ਜਾਂ ਹੁਣ ਦੇ ਜਾਂ ਅਗਲੇ ਸਮੇਂ ਲਈ ਫਿਕਰਮੰਦ ਹੈ। ਜਿਹੜੀ 5 ਕਰੋੜ ਦੀ ਘਟਨਾ ਸੀ ਜਿਹੜੀ ਭਗਵੰਤ ਮਾਨ ਦੀ ਪਤਨੀ ਦੇ ਉੱਪਰ ਉਂਗਲ ਉੱਠੀ ਹੈ, ਕੁਛ ਰਿਸ਼ਤੇਦਾਰਾਂ ਤੇ ਉੱਠੀ ਹੈ, ਉਹਨਾਂ ਨੇ ਕੇਸ ਪਾਇਆ ਅਦਾਲਤ ਵਿੱਚ ਜਾ ਕੇ ਕਿ ਮੇਰੇ ਤੇ ਜੀ ਗਲਤ ਦੋਸ਼ ਲੱਗੇ ਹੈ, ਪੈਂਦੇ ਸੱਟੇ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਉਹ 5 ਕਰੋੜ ਦੇ ਦੋਸ਼ਾਂ ਤੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸੁਖਪਾਲ ਸਿੰਘ ਖਹਿਰਾ, ਜਸਟਿਸ ਰਣਜੀਤ ਸਿੰਘ, ਵਿਕਰਮ ਸਿੰਘ ਮਜੀਠੀਆ ਜਾਂ ਕੁਛ ਹੋਰ ਜਿਹਨਾਂ ਨੇ ਟਿੱਪਣੀਆਂ ਕੀਤੀਆਂ ਜਾਂ ਕਰ ਰਹੇ ਸੀ, ਪੈਂਦੇ ਸੱਟੇ ਅਦਾਲਤ ਨੇ ਕਹਿਤਾ ਜੀ ਕਿ ਇਹ ਟਿੱਪਣੀਆਂ ਨਹੀਂ ਕਰਨੀਆਂ, ਗਲਤ ਹੈ। ਉਹ ਆਪਣੇ ਆਪ ਚ ਬੜੀ ਵੱਡੀ ਇੱਕ ਅਦਾਲਤ ਤੇ ਹੁਕਮ ਸੀ, ਹਾਲਾਂਕਿ ਉਹ ਅੰਤਰਮ ਰਲੀਫ ਸੀ। ਉਦੋਂ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਚੜ੍ਹਾਈ ਕਰ ਦਿੱਤੀ ਕਿ ਆਹ ਵੇਖੋ ਜੀ ਅਦਾਲਤ ਨੇ ਪੈਂਦੇ ਸੱਟੇ ਇਹਨਾਂ ਨੂੰ ਦਬਕਾ ਮਾਰਤਾ,

0: ਅਦਾਲਤਾਂ ਨੇ ਸੁਖਪਾਲ ਖਹਿਰੇ ਨੂੰ ਕੀ ਕਰ ਦੇਣਾ, ਵਿਕਰਮ ਜੇਠੀ ਨੂੰ ਪਤਾ ਨੀ ਕੀ ਕਰ ਦੇਣਾ, ਉਲਟਾ ਅਦਾਲਤ ਨੇ ਜਿਹੜੀ ਉਹਨਾਂ ਦੀ ਬਿਆਨਬਾਜ਼ੀ ਸੀ ਇੱਕ ਢੰਗ ਦੇ ਨਾਲ ਇਹ ਕਹਿ ਦਿੱਤਾ ਕਿ ਜੇ ਉਹਨਾਂ ਨੇ ਕੀਤੀ ਹੈ ਤੇ ਕੋਈ ਉਹਨਾਂ ਨੇ ਗਲਤ ਨਹੀਂ ਕੀਤਾ।
1: ਜੀ ਤੇ ਅਗਲੀ ਖਬਰ ਵੱਲ ਚੱਲਦੇ ਹਾਂ, ਸੋਰੀ ਕਾਲ ਵੱਲ ਚੱਲਦੇ ਹਾਂ। ਭੁਪਿੰਦਰ ਭਾਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ, ਮਿਹਰਬਾਨੀ ਜੀ। ਰਮੇਸ਼ ਜੀ, ਇਹ ਚਾਵਲਾ ਕਾਂਡ ਆ ਜਿਹੜਾ, ਇਹਨੂੰ ਬਲਾਤਕਾਰ ਨਹੀਂ ਕਹਿ ਸਕਦੇ, ਇਹ ਮਿਲੀ ਭੁਗਤ ਹੈ ਬੀਬੀ ਦੀ। ਜਿਹੜੇ ਬਲਾਤਕਾਰ ਦੀ ਤਕਲੀਫ ਤਾਂ ਉਦੋਂ ਹੁੰਦੀ ਹੈ ਸਾਲ 6 ਮਹੀਨੇ ਬਾਅਦ ਨਹੀਂ, ਇਹ ਤਾਂ ਕੋਈ ਸੌਦਾ ਤੋੜ ਨਹੀਂ ਚੜਿਆ ਪੈਸੇ ਧੇਲੇ ਦਾ ਤਾਂ ਰੌਲਾ ਪਿਆ। ਔਰ ਸੌਦੇ ਸਾਹਿਬ ਦੀਆਂ ਗੁਫਾਵਾਂ ਤੇ ਇਹਨਾਂ ਸਰਾਵਾਂ 'ਚ ਕੀ ਅੰਤਰ ਆ, ਇਹ ਤਾਂ ਇੱਕ ਕੇਸ ਸਾਹਮਣੇ ਆਇਆ, ਹੋਰ ਪਤਾ ਨਹੀਂ ਕਿੰਨੇ ਹੋਣਗੇ ਜਿਹੜੇ ਦੱਬੇ ਰਹਿ ਜਾਂਦੇ ਨੇ। ਮਿਹਰਬਾਨੀ
1: ਜੀ। ਜੀ ਭਾਜੀ, ਥੈਂਕ ਯੂ ਜੀ, ਥੈਂਕ ਯੂ। ਨਾਲ ਹੀ ਭਾਜੀ ਮੈਂ ਲੈ ਲੈਣਾ ਕਾਲ 8418 ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਵੀਰ ਜੀ।
1: ਸਤਿ ਸ੍ਰੀ ਅਕਾਲ ਭਾਜੀ।
3: ਮੈਂ ਹੁਸ਼ਿਆਰਪੁਰ ਜੀ ਨੂੰ ਕੁਆਸ਼ਚਨ ਕਰਨਾ, ਕੁਆਸ਼ਚਨ ਥੋੜਾ ਤਿੱਖਾ ਆ ਉਦਾਂ। ਜਿੱਦਾਂ ਹੁਣ ਆਪਣੇ ਪਿੱਛੇ ਇੱਕ ਵਾਕਿਆ, ਜਿਹੜੇ ਮੁੰਡੇ ਨੇ ਕੀ ਨਾਂ ਸੀ, ਰਾਧਾ ਅਮਰਜੀਤ ਸਿੰਘ ਸ਼ੇਰੋ, ਜਿਹਨੇ ਕਾਲੀ ਝੰਡੀ ਦਿਖਾਲੀ ਸੀ
1: ਜੀ,
3: ਇਹ ਜਦੋਂ ਪੁਲਿਸ ਵਾਲੇ ਉਹਨੂੰ ਉੱਪਰੋਂ ਲਾਉਣ ਗਏ ਆ, ਤੇ ਉਦਾਂ ਤਾਂ ਚਲੋ ਆਪਣਾ ਹਿੰਦੂ ਭਾਈਚਾਰਾ ਕਹਿੰਦੇ ਆ, ਸਿੱਖ ਜਾਣ ਕੇ ਰੌਲਾ ਪਾਉਂਦੇ ਆ ਨਾ, ਪਰ ਉਹ ਜਿਹੜਾ ਮੁੰਡਾ ਲੱਗ ਗਿਆ ਉਹਦੇ ਖੜਾ ਸੀਗਾ, ਜਿਹੜੇ ਜਾਂਦੇ ਨੇ ਪੁਲਿਸ ਵਾਲੇ ਨੇ ਪਹਿਲਾਂ ਥੱਪੜ ਮਾਰਿਆ, ਉਹ ਹਿੰਦੂ ਪਰਿਵਾਰ ਦਾ ਸੀ, ਉਹਦੇ ਆਪਣੀ ਜਵਾਨੀ ਸੁਣ ਰਿਹਾ ਸੀ ਮੈਂ ਕੱਲ ਪਰਸੋਂ ਵੀਡੀਓ। ਚਲੋ ਇੱਥੇ ਵੀ ਭੱਠਲ ਸਾਹਿਬ ਕ੍ਰਾਈਮ ਹੁੰਦੇ, ਆਪਾਂ ਇੱਥੇ ਰਹਿੰਦੇ ਆ ਨਾ, ਤੇ ਇੱਥੇ ਵੀ ਚਲੋ ਸਜ਼ਾਵਾਂ ਮਿਲਦੀਆਂ ਆ, ਪਰ ਮੈਨੂੰ ਸਮਝ ਨੀ ਆਈ ਜਿਹੜੀ ਉਹ ਮੁੰਡੇ ਦੇ ਜਵਾਨੀ ਉਹ ਦੱਸ ਰਿਹਾ ਸੀ ਚੀਜ਼। ਮੈਂ ਹੁਣ ਉਹ ਏਅਰ ਤੇ ਲੈਣਾ ਨੀ ਚਾਹੁੰਦਾ, ਨਾ ਅੰਮ੍ਰਿਤ ਵੇਲੇ ਦਾ ਟਾਈਮ ਆ, ਨਾਲੇ ਪਰਿਵਾਰ ਸੁਣ ਰਹੇ ਆ
1: ਜੀ।
3: ਜਿਹੜਾ ਇਹ ਖਹਿਰਾ ਡੀ ਐਸ ਪੀ ਆ, ਮੈਂ ਕਹਿੰਦੇ ਤੇਰੇ ਨੂੰ ਫਾੜਿਆ, ਇਹਨੂੰ ਕੁਆਲੀਫਿਕੇਸ਼ਨ ਕੀ, ਸੋਚ ਕੇ ਲਾਇਆ ਸੀ ਪੁਲਿਸ ਅਫਸਰ, ਇਹਨਾਂ ਦੇ ਬੰਦੇ ਬੰਦੇ ਬਾਕੀ ਪੁਲਿਸਾਂ ਦਾ ਵੀ ਨਾਂ ਬਦਨਾਮ ਕਰਦੇ ਆ, ਉਹਨਾਂ ਨੂੰ ਇੱਕ ਦੂਜੇ ਨੂੰ ਤੁਸੀਂ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ, ਕਰਨ ਨੂੰ ਕਿਹਾ ਸੀ ਗਲਤ ਕੰਮ, ਪਰ ਉਹ ਮੁੰਡਾ ਕਹਿੰਦਾ ਵੀ ਮੈਂ ਕਿਹਾ ਵੀ ਮੇਰੇ ਗੋਲੀ ਮਾਰ ਦੇ, ਮੈਂ ਇਹ ਕੰਮ ਨੀ ਕਰਨਾ, ਤੇ ਉਹ ਸਿੰਘ ਨੂੰ ਕਿਹਾ ਸੀ ਤੂੰ ਕੱਪੜੇ ਲਾ, ਉਹ ਕਹਿੰਦਾ ਆਪਣੇ ਆਪ ਧੱਕੇ ਲਾ ਦੂਗੇ, ਲਾ ਦੂਗੇ ਮੈਂ ਨੀ ਲਾਉਣੇ, ਇਹ ਸਜ਼ਾ ਕਿਹੜੀਆਂ ਹੋਈਆਂ, ਕੱਪੜੇ ਲਾ ਲਾ ਆਹ ਕੰਮ ਗਲਤ ਕਰੋ, ਜਿਹੜੀ ਸਜ਼ਾ ਬਣਦੀ ਸੀ ਕੋਰਟ ਚ ਲਿਜਾਓ ਅੱਗੇ ਕੋਲ, ਅੱਬਲ ਸਾਹਿਬ ਨੇ ਕੋਈ ਗਲਤ ਕੀਤਾ ਹੀ ਨੀ, ਇਹ ਆਮ ਘਰਾਂ ਦਾ ਕਾਕਾ ਆਪਦਾ ਕਹਿੰਦਾ ਹੁੰਦਾ ਸੀ, ਅਜੇ ਕੁਆਸ਼ਚਨ ਪੁੱਛਿਆ ਕਰੋ, ਡਲਾ ਦਾ ਡਲਾ ਹੋਤਾ ਹੈ, ਜਦੋਂ ਹੁਣ ਇਹਦੇ ਡਲੇ ਪੈਂਦੇ ਉਹਦਾ ਰੌਲਾ ਪਾਉਂਦਾ। ਥੈਂਕ ਯੂ ਜੀ।
1: ਜੀ ਜੀ ਜੀ ਭਾਜੀ,
0: ਦੇਖੋ ਚਾਹੇ ਮੋਹਨਜੀਤ ਸ਼ੇਰੋਂ ਦੀ ਗੱਲ, ਚਾਹੇ ਗੁਲਜ਼ਾਰ ਸਿੰਘ ਖੁਦਕਸ਼ੀ ਦੀ ਗੱਲ, ਜਾਂ ਬਹੁਤ ਸਾਰੇ ਮਸਲੇ ਜਿਹੜੇ ਧੱਕੇ ਲਪੇਟੇ ਜਾਂਦੇ ਆ, ਜਾਂ ਪੁਲਿਸ ਪ੍ਰਸ਼ਾਸਨ ਸਰਕਾਰਾਂ ਮਿਲ ਕੇ ਮੌਕੇ ਤੇ ਧੱਕ ਲਪੇਟ ਦਿੰਦੀਆਂ, ਬੜੇ ਸਾਰੇ ਮਸਲੇ ਇਹੋ ਜਿਹੇ ਪੰਜਾਬ 'ਚ ਇਸ ਸਰਕਾਰ ਦੇ ਰਾਜ ਵਿੱਚ ਵੀ ਸਾਹਮਣੇ ਆਏ ਆ। ਪਿਛਲੀਆਂ ਦੀ ਤਾਂ ਅਸੀਂ ਗੱਲ ਹੀ ਨਹੀਂ ਕਰਦੇ, ਨਾ ਅਸੀਂ ਉਹਨਾਂ ਨੂੰ ਪਹਿਲਾਂ ਚੰਗਾ ਕਿਹਾ ਨਾ ਅੱਜ ਚੰਗਾ ਕਹੀਏ, ਪਿਛਲੀਆਂ ਨੂੰ ਅਸੀਂ ਤੁਸੀਂ ਚੰਗੀ ਤਰ੍ਹਾਂ ਦੇਖਿਆ, ਪਰੰਤੂ ਇਸ ਸਰਕਾਰ ਦੇ ਰਾਜ ਵਿੱਚ ਵੀ ਉਹੋ ਜਿਹਾ ਬਹੁਤ ਕੁਛ ਸਾਹਮਣੇ ਆਇਆ। ਅਸੀਂ ਬਹੁਤ ਸਾਰੇ ਉਹ ਦ੍ਰਿਸ਼ ਵੇਖੇ ਆ ਜਿੱਥੇ ਤੱਕ ਕੇ ਕੁੱਟੇ ਜਾਂਦੇ ਆ ਲੋਕ ਤੱਕ ਕੇ, ਸੋ ਇਸ ਕਰਕੇ ਇਹ ਤਾਂ ਸਰੋਤੋਂ ਮੈਂ ਇੰਨੀ ਕੁ ਗੱਲ ਕਹਿ ਸਕਦਾ ਕਿ ਅੱਤ ਕੀ ਨਿੰਦਣ ਯੋਗ ਹੈ ਉਹ ਘਟਨਾ। ਮੈਂ ਇਸ ਮਸਲੇ ਜਿੱਦਣ ਤੋਂ ਇਸ ਮਸਲੇ ਤੇ ਸਾਂਝ ਪਾਉਣੀ ਸ਼ੁਰੂ ਕੀਤੀ ਹੈ, ਅਸੀਂ ਪੰਜਾਬ ਸਰਕਾਰ ਦੇ ਪ੍ਰਬੰਧ ਦੇ ਉੱਪਰ ਸਦਾ ਹੀ ਉਂਗਲ ਚੁੱਕੀ ਹੈ ਕਿ ਇਹ ਗਲਤ ਹੋਇਆ ਹੈ, ਕਿਉਂਕਿ ਉਸ ਮੋਹਨਜੀਤ ਨੇ ਕੋਈ ਗਨਾਹ ਕੀਤਾ ਹੀ ਨਹੀਂ, ਜਿੱਡੀ ਵੱਡੀ ਉਹਨੂੰ ਸਜ਼ਾ ਦਿੱਤੀ ਉਹਦੇ ਤੇ ਇੱਕ ਚਪੇੜ ਮਾਰਨੀ ਵੀ ਪੁਲਿਸ ਕੋਲੋਂ ਗਨਾਹ ਸੀ, ਕਿਉਂਕਿ ਉਸਨੇ ਗਨਾਹ ਕੀਤਾ ਹੀ ਨਹੀਂ। ਕਾਲੀ ਝੰਡੀ, ਮੈਂ ਪਤਾ ਜੇ ਸੱਚ ਬਿਆਨ ਕਰਨਾ, ਸੱਚ ਇਹ ਹੈ ਕਿ ਇਹਨਾਂ ਦੇ ਉੱਪਰ ਫਿਰ ਪੰਜ ਪੰਜ ਚਪੇੜਾਂ ਤੇ ਇਹਨਾਂ ਸਾਰਿਆਂ ਦੇ ਚਾਹੀਦੀਆਂ, ਚਾਹੇ ਸੱਤਾਧਾਰੀ ਚਾਹੇ ਵਿਰੋਧੀ, ਇਹ ਤੇ ਵਿਧਾਨ ਸਭਾ ਦੇ ਅੰਦਰ ਇੱਕ ਦੂਜੇ ਨੂੰ ਕਾਲੀਆਂ ਝੰਡੀਆਂ, ਕੋਈ ਪੱਗ ਤੇ ਉੱਪਰ ਬੰਨ ਕੇ ਲੈ ਜਾਂਦਾ, ਕੋਈ ਬਾਂਹ ਤੇ ਡੌਲੇ ਤੇ ਬੰਨ ਕੇ ਲੈ ਜਾਂਦਾ, ਇਹ ਤੇ ਪੰਜਾਬ ਦੇ ਕਾਨੂੰਨ ਦੇ ਮੰਦਰ ਦੇ ਅੰਦਰ ਖੜ ਕੇ ਕਾਲੀਆਂ ਪੱਟੀਆਂ ਇੱਕ ਦੂਜੇ ਨੂੰ ਦਿਖਾਉਂਦੇ ਆ, ਫਿਰ ਤੇ ਇਹਨਾਂ ਦੇ ਵੀ ਚਪੇੜਾਂ ਚਾਹੀਦੀਆਂ, ਫਿਰ ਤੇ ਇਹਨਾਂ ਦੇ ਵੀ ਥਾਣਿਆਂ 'ਚ ਕੱਪੜੇ ਲਾਉਣੇ ਚਾਹੀਦੇ ਆ, ਇਹ ਲਾਉਣ ਤੇ ਇਹ ਕਾਲੀਆਂ ਪੱਟੀਆਂ ਬੰਨ ਲੈਣ, ਇਹ ਕਾਲੀਆਂ ਪੱਟੀਆਂ ਦਿਖਾਉਣ ਤੇ ਇਹ ਚੰਗੇ ਆ, ਜੇ ਲੋਕ ਛੱਤਾਂ ਤੇ ਚੜ੍ਹ ਕੇ ਆਪਣੀਆਂ ਤੇ ਦਿਖਾਉਂਦੇ ਆ ਉਹ ਮਾੜੇ ਆ, ਇਸ ਕਰਕੇ ਇਹ ਗਲਤ ਰਾਜ ਪ੍ਰਬੰਧ। ਇਸ ਤੋਂ ਪਹਿਲਾਂ ਇੱਕ ਸਰੋਤਿਆਂ ਨੇ ਅਮਰਜੀਤ ਸਿੰਘ ਚਾਵਲਾ ਨੂੰ ਲੈ ਕੇ ਗੱਲ ਛੇੜੀ ਸੀ, ਦੇਖੋ ਸਰੋਤੇ ਦੋ ਚੀਜ਼ਾਂ ਨੇ, ਅਮਰਜੀਤ ਸਿੰਘ ਚਾਵਲਾ ਨੇ ਜੋ ਕੀਤਾ ਬਹੁਤ ਮਾੜਾ ਕੀਤਾ, ਕਿਸੇ ਦੀ ਪੱਤ ਲੁੱਟਣੀ ਦੁਨੀਆਂ ਦਾ ਸਭ ਤੋਂ ਵੱਡਾ ਜੁਰਮ ਹੈ, ਦੁਨੀਆਂ ਦਾ ਸਭ ਤੋਂ ਵੱਡਾ ਜੁਰਮ ਅਮਰਜੀਤ ਸਿੰਘ ਚਾਵਲਾ ਕਰਨ ਵਾਲਾ ਜਿਹੜਾ ਹੁਣ ਤੱਕ ਸਾਹਮਣੇ ਆਈ ਹੈ। ਰਹੀ ਗੱਲ ਕਿ ਇਹਨੂੰ ਬਲਾਤਕਾਰ ਕਹੀਏ ਜਾਂ ਕੀ ਕਹੀਏ, ਦੇਖੋ ਮੈਂ ਸਮਝਦਾ ਕਿ ਮੈਂ ਜਿੰਨੀ ਵਾਰੀ ਇਸ ਖਬਰ ਦੇ ਉੱਪਰ ਟਿੱਪਣੀ ਕੀਤੀ, ਮੈਂ ਦੋ ਹਿੱਸਿਆਂ ਚ ਤਾਈਓ ਇਸ ਖਬਰ ਨੂੰ ਵੰਡ ਕੇ ਕਰਦਾ, ਇੱਕ ਬਲਾਤਕਾਰ ਸਹਿਮਤੀ ਨਾਲ, ਕਿੰਨਾ ਸਹਿਮਤੀ ਨਾਲ ਕਿੰਨਾ ਨਹੀਂ ਸਹਿਮਤੀ ਦੇ ਨਾਲ, ਬੀਬੀ ਕਿੰਨੀ ਚੰਗੀ ਸੀ, ਕਿੰਨੀ ਦੁੱਧ ਧੋਤੀ ਸੀ, ਕੀ ਸੀ, ਆਪਾਂ ਉਹਨੂੰ ਪਰੇ ਰੱਖ ਦਿੰਦੇ ਹਾਂ, ਅਮਰਜੀਤ ਸਿੰਘ ਚਾਵਲੇ ਦਾ ਕਿੰਨਾ ਕਸੂਰ ਹੈ। ਦੂਜਾ ਮਸਲਾ ਜਿਹੜਾ ਤੁਸੀਂ ਛੂ ਕੇ ਗਏ ਹੋ ਉਹ ਹੈ ਵੱਡਾ, ਜਿੱਥੇ ਤੁਸੀਂ ਬੜੀ ਵੱਡੀ ਟਿੱਪਣੀ ਕੀਤੀ ਹੈ, ਇੱਕ ਸਾਧ ਦੇ ਭੌਰੇ ਜਿਹੜੇ ਉਹ ਹੁੰਦੇ ਆ ਤਹਿਖਾਨੇ ਬਣਾਏ, ਇੱਕ ਉਹ ਸਾਧ ਨੇ

0: ਆਏ ਸੀ ਜਿੱਥੇ ਇਹੋ ਜਿਹੇ ਕਾਰਜ ਕਹਿੰਦੇ ਕਰਦਾ ਸੀ, ਤੇ ਇਹ SCPC ਦੀਆਂ ਗੁਰੂ ਘਰ ਦੀਆਂ ਸਰਾਵਾਂ 'ਚ ਹੀ ਕੁਛ ਕਰਨ ਲੱਗ ਪਏ? ਇਹ ਸਵਾਲ ਵੱਡਾ ਆ। ਸਵਾਲ ਇਹ ਵੱਡਾ ਹੈ ਕਿ ਸਿੱਖ ਧਰਮ ਨੂੰ ਕਿਸ ਢੰਗ ਦੇ ਨਾਲ ਕੁਛ ਲੋਕ ਬਦਨਾਮ ਕਰਨ ਲੱਗੇ ਹੋਏ ਆ, ਉਹ ਜਿਹੜਾ ਸਿੱਖ ਧਰਮ ਦਾ ਚੋਲਾ ਪਾ ਕੇ। ਸਵਾਲ ਇਹ ਵੱਡਾ ਹੈ। ਬੀਬੀ ਵਾਲਾ ਮਸਲਾ ਮੈਨੂੰ ਲੱਗਦਾ ਕਿ ਉਹ ਇੱਕ ਅਲੱਗਾ ਮਸਲਾ, ਉੱਥੇ ਕਾਨੂੰਨ ਆਪਣਾ ਕੰਮ ਕਰੇ। ਬੀਬੀ ਗੁਨਾਹਗਾਰ ਹੈ, ਬੀਬੀ ਨੂੰ ਸਜ਼ਾ ਦਿਓ। ਅਮਰਜੀਤ ਸਿੰਘ ਚਾਵਲਾ ਗੁਨਾਹਗਾਰ, ਉਹਨੂੰ ਸਜ਼ਾ ਦਿਓ। ਪਰੰਤੂ ਇਹ ਸਜ਼ਾ ਕਾਨੂੰਨ ਨੇ ਨਹੀਂ ਦੇਣੀ, ਇਹ ਸਜ਼ਾ ਤੁਸੀਂ ਅਸੀਂ ਦੇਣੀ ਹੈ ਕਿ ਜਿਹਨਾਂ ਨੇ ਸਿੱਖ ਚੋਲੇ ਪਾ ਕੇ, ਅਸੀਂ ਕੀ ਧਰਮ ਦੇ ਚੋਲੇ ਪਾ ਕੇ ਅੱਜ ਧਰਮ ਦੇ ਉਹਨੂੰ ਬਦਨਾਮ ਕਰਨ ਲੱਗੇ, ਉਹਨਾਂ ਨੂੰ ਸਜ਼ਾ ਦੇਣੀ, ਉਹ ਸਾਡਾ ਤੁਹਾਡਾ ਬਣਦਾ। ਉੱਧਰ ਅਸੀਂ ਜ਼ਿਆਦਾ ਗੱਲ ਕਰੀਏ
1: ਜੀ। ਚਰਨ ਭਾਜੀ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ
1: ਜੀ।
2: ਤੇ ਮੈਂ ਪੁੱਛਣਾ ਸੀਗਾ ਜੀ, ਇਹ ਜਿਹੜਾ SRI ਦਾ ਰੌਲਾ ਪਿਆ ਹੋਇਆ ਗਣੇਸ਼ ਕੁਮਾਰ ਤੇ ਜਿਹੜਾ ਹੈਗਾ ਆਪਣੇ ਜਿਹੜਾ ਚੀਫ ਕਮਿਸ਼ਨਰ ਹੈਗਾ, ਇਹ ਹੁਣ ਹਾਈਡਿੰਗ ਚ ਹੈਗਾ, ਇਹ ਕਾਫੀ ਪ੍ਰੋਟੈਸਟ ਹੋ ਰਿਹਾ, ਅੰਦੋਲਨ ਸ਼ੁਰੂ ਹੋ ਰਿਹਾ ਆਪਣੇ 2 ਅਕਤੂਬਰ ਨੂੰ। ਤੇ ਜਿਹੜਾ ਇਹ ਭਾਜਪਾ ਦਾ ਟ੍ਰਿਕ ਸੀਗਾ, ਇਹ ਉਮੀਦ ਸੀ ਵੀ ਇਸ ਲੈ ਜਾਣਗੇ, ਕਿਉਂਕਿ ਇਹਨਾਂ ਕੋਲ ਉਹ ਸੀਗਾ ਸਿਸਟਮ ਜਿਹੜਾ ਇਹ ਆਪਣੇ ਕੀ ਕਹਿੰਦੇ ਹੁੰਦੇ ਦੂਜਿਆਂ ਦੇ ਵੋਟ ਕੱਟ ਕੇ ਆਪਣੇ ਐਡ ਕਰ ਦਿੰਦੇ ਸੀਗੇ ਵਿੱਚ ਉਹਦੇ। ਹੁਣ ਤਾਂ ਚਾਂਸ ਉੜ ਗਿਆ, ਖਤਮ ਹੋ ਗਿਆ, ਹੁਣ ਤਾਂ ਸਵਾਲ ਹੀ ਨੀ ਪੈਦਾ ਹੁੰਦਾ ਭਗਵੰਤ ਮਾਨ ਕਿਸੇ ਵੀ ਹਾਲਤ ਵਿਚਾਰ ਸਕਦਾ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ, ਜਿਹੜਾ ਸਾਰੇ ਬਾਰੇ ਰੌਲਾ ਪਿਆ ਦਿੱਲੀ ਵਿੱਚ, ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਹੇ ਨੇ
1: ਜੀ ਜੀ ਜੀ। ਥੈਂਕ ਯੂ ਭਾਜੀ ਜੀ। ਭਾਜੀ
0: ਦੇਖੋ ਜੀ, ਬੜਾ ਨਾ ਇਹ ਪਟਨ ਸਾਹਿਬ ਇੱਕ ਟੈਕਨੀਕਲ ਮੁੱਦਾ ਆ, ਤੇ ਮੈਂ ਇਸ ਮਸਲੇ ਤੇ ਥੋੜੀ ਬਹੁਤੀ ਜਾਣਕਾਰੀ ਰੱਖਣ ਵਾਲਿਆਂ ਚੋਂ ਇੱਕ ਹੈ ਥੋੜੀ ਬਹੁਤੀ। ਸੋ ਤੋਂ ਪਹਿਲਾਂ ਤੇ ਬੇਸਿਕਲੀ ਨਾ, ਜਦੋਂ ਇਹ ਪੜਾਅ ਸ਼ੁਰੂ ਹੁੰਦਾ ਭਾਰਤ ਦੇ ਵਿੱਚ SIR ਦਾ, ਕਾਂਗਰਸ ਪਾਰਟੀ ਜਾਂ ਕੁਛ ਹੋਰ ਪਾਰਟੀਆਂ ਨੇ ਥੋੜਾ ਬਹੁਤਾ ਮੁੱਦਾ ਚੁੱਕਿਆ। ਜਦੋਂ ਪੱਛਮੀ ਬੰਗਾਲ 'ਚ SIR ਦੀ ਗੱਲ ਹੋਈ ਤੇ ਫਿਰ ਮਮਤਾ ਬੈਨਰਜੀ ਵੀ ਤੜਫੀ, ਕੁਛ ਹੋਰ ਪਾਰਟੀਆਂ ਨੇ ਚੁੱਕਿਆ। ਪਰੰਤੂ ਭਾਰਤੀ ਲੋਕਾਂ ਨੂੰ ਇਹ ਜਚਾਉਣ ਚ ਜਿਹੜੀਆਂ ਵਿਰੋਧੀ ਧਿਰਾਂ ਫੇਲ ਰਹੀਆਂ ਕਿ ਇਹ ਮੁੱਦੇ ਚ ਅਸਲ ਨੁਕਸ ਹੈ ਕੀ ਹੈ, ਫਾਰਮ ਨੰਬਰ 6 ਕੀ ਹੁੰਦਾ, ਉਹਦਾ ਰੌਲਾ ਕੀ ਹੈ, SIR ਕੀ ਹੈ, ਜਿਹੜੀ ਭਾਰਤੀ ਜਨਤਾ ਪਾਰਟੀ ਕਹਿੰਦੀ 2003 ਵਿੱਚ ਹੋਈ ਸੀ, ਉਹਦਾ ਤੇ ਇਹਦਾ ਕੀ ਅੰਤਰ ਹੈ, ਚੋਣ ਕਮਿਸ਼ਨ ਦਾ ਕੀ ਇਖਤਿਆਰ ਹੋਣਾ ਚਾਹੀਦਾ, ਮੈਪਿੰਗ ਸ਼ਬਦ ਕੀ ਹੈ, ਜਿਹੜੇ ਆਪਾਂ ਇਹ ਕੱਟਦੇ ਹੋ ਨੋਟ ਮੈਪਿੰਗ ਜਾਂ ਮੈਪਿੰਗ ਰਾਹੀਂ, ਉਹ ਕੀ ਚੀਜ਼ ਹੈ। ਇਹ ਵਿਰੋਧੀ ਧਿਰਾਂ ਲੋਕਾਂ ਵਿੱਚ, ਭਾਰਤੀ ਲੋਕਾਂ 'ਚ ਜਾਂ ਬੁੱਧੀਜੀਵੀ ਤਬਕਾ ਇਸ ਗੱਲ ਨੂੰ ਲਿਜਾਣ ਵਿੱਚ ਫੇਲ ਰਿਹਾ ਹੈ। ਹੁਣ ਤਾਜ਼ਾ ਦਾ ਦੱਸਦਾ, ਤਾਜ਼ਾ ਇਹ ਮੁੱਦਾ ਵਾਕਿਆ ਹੀ ਵੱਡੇ ਪੱਧਰ ਤੇ ਹੋ ਗਿਆ, ਵੱਡੇ ਪੱਧਰ ਤੇ ਇਸ ਵੇਲੇ ਭਾਰਤ ਵਿੱਚ ਚਰਚਾ 'ਚ ਹੈ। ਪਰੰਤੂ ਹੁਣ ਮੈਨੂੰ ਲੱਗਦਾ ਕਿ ਹੁਣ ਫਾਇਦਾ ਹੀ ਕੋਈ ਨਹੀਂ, ਹੁਣ ਤੇ 90% SIR, 90 ਨੀ 98 ਕਹਿ ਸਕਦਾ, 90-95% SIR ਕੰਪਲੀਟ ਹੀ ਹੋ ਗਈ ਹੈ, ਹੁਣ ਕੀ ਹੋਣਾ, ਕੁਛ ਵੀ ਨਹੀਂ ਹੋ ਸਕਦਾ। ਸੋ ਇਸ ਕਰਕੇ ਹੁਣ ਜਦੋਂ ਇਹ ਗੱਲ ਚਰਚਾ 'ਚ ਆਈ ਹੈ, ਵਾਕਈ ਬਹੁਤ ਸਾਰੇ ਸਾਬਕਾ ਜੱਜ, ਇੱਥੋਂ ਤੱਕ ਕਿ ਸਾਬਕਾ ਇੱਕ ਚੋਣ ਕਮਿਸ਼ਨਰ, ਬਹੁਤ ਸਾਰੇ ਨਾਮੀ ਵਕੀਲ, ਬਹੁਤ ਸਾਰੇ ਕਾਨੂੰਨੀ ਮਾਹਰ, ਬਹੁਤ ਸਾਰੇ ਸਾਬਕਾ IAS ਅਫਸਰ, ਬਹੁਤ ਸਾਰਾ ਬੁੱਧੀਜੀਵੀ ਤਬਕਾ, ਬਹੁਤ ਸਾਰੀਆਂ ਵਿਰੋਧੀ ਪਾਰਟੀਆਂ, ਕਾਂਗਰਸ ਨੇ ਅੱਜ ਇਸ ਮੁੱਦੇ ਤੇ ਆਪਣੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਕੀਤੀ ਹੈ। ਹੁਣ ਜਦੋਂ ਇਹ ਸੱਚ ਲੋਕਾਂ 'ਚ ਦੱਸਿਆ ਆ, ਜਦੋਂ ਲੋਕਾਂ 'ਚ ਵਾਕਿਆ ਇਹਨਾਂ ਨੇ ਦੱਸ ਦਿੱਤਾ ਕਿ ਆਹ ਚੀਜ਼ਾਂ 'ਚ ਧੋਖਾ ਧੜੀ ਹੋਈ ਹੈ, ਲੋਕ ਠੱਗੇ ਗਏ ਹੈ, ਇਹ ਬੇਲੋੜੀ। ਔਰ ਮੈਂ ਉਦਾਹਰਣ ਦਿੰਦਾ ਕਿ ਤੁਸੀਂ ਮੇਰਾ ਪੁੱਛਿਆ ਕਿ ਤੁਹਾਡਾ ਕੀ ਵਿਚਾਰ ਹੈ, ਮੇਰਾ ਵਿਚਾਰ ਇਹ ਹੈ ਕਿ ਇੱਕ ਭਾਰਤ ਵਿੱਚ ਨੋਟਬੰਦੀ ਸ਼ਬਦ ਤੁਸੀਂ ਸੁਣਿਆ ਸੀ, ਨੋਟਬੰਦੀ ਤੇ SIR ਵਿੱਚ ਭੋਰਾ ਵੀ ਨਹੀਂ ਅੰਤਰ, ਨਾ ਨੋਟਬੰਦੀ ਦਾ ਭਾਰਤ ਨੂੰ ਕੋਈ ਫਾਇਦਾ ਹੋਇਆ, ਉਲਟਾ ਨੁਕਸਾਨ ਹੋਇਆ ਲੋਕਾਂ ਨੂੰ, ਨਾ SIR ਦਾ ਲੋਕਾਂ ਨੂੰ ਕੋਈ ਫਾਇਦਾ ਹੈ, ਉਲਟਾ ਨੁਕਸਾਨ ਹੋਇਆ। ਬੇਲੋੜੀ ਇੱਕ ਪ੍ਰੈਕਟਿਸ ਭਾਰਤ ਦੀ ਸਰਕਾਰ ਨੇ ਕੀਤੀ, ਜਿਹੜੀ ਬਿਲਕੁਲ ਜ਼ਰੂਰਤ ਨਹੀਂ ਸੀ, ਜਿਹੜੀ ਅੰਸ਼ਕ ਤੌਰ ਤੇ ਕਰਕੇ ਰੁਟੀਨ ਵਿੱਚ ਸਰ ਸਕਦਾ ਸੀ, ਬਹੁਤ ਵੱਡੇ ਪੱਧਰ ਤੇ ਜਿਹੜੀ ਇਹ ਭਾਰਤ ਸਰਕਾਰ ਨੇ ਕਰਾਈ ਹੈ, ਉਹਦੇ ਮਗਰ ਕੀ ਹੈ, ਉੱਥੇ ਮੈਂ ਜੀ ਬਹੁਤ ਸਖਤੀ ਭਰੇ ਸ਼ਬਦ ਨਹੀਂ ਬੋਲਾਂਗਾ, ਪਰੰਤੂ ਲੱਗਦਾ ਇਹ ਜਾ ਕਿ ਕਿਤੇ ਨਾ ਕਿਤੇ ਉਹਦੇ ਮਗਰ ਗੜਬੜ ਹੋ ਸਕਦੀ ਹੈ
1: ਜੀ। ਕੈਪਟਨ ਸਾਹਿਬ ਜੀ, ਇਹਨੂੰ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ, ਸਵਾਲ ਕੋਈ ਨਹੀਂ ਹੈ ਮੇਰਾ, ਸਯਾਦ ਬੇਟੇ ਨੂੰ ਮੈਂ ਵਧਾਈ ਦਿੰਦਾ ਪਟਲ ਸਾਹਿਬ
1: ਜੀ,
3: ਔਰ ਇਹਨਾਂ ਦੇ ਦਾਦਾ ਜੀ ਨੂੰ ਵੀ ਖਾਸ ਕਰਕੇ ਮੇਰੇ ਲੋਕ ਵਧਾਈ ਦਿੱਤੇ ਨੇ। ਜਦੋਂ ਇਹ ਸਵੇਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਆ, ਬੜੇ ਚੰਗੇ ਲੱਗਦੇ ਹੈਗੇ ਆ। ਜਿਹੜਾ ਸਵੇਰੇ ਤੁਸੀਂ ਭਜਨ ਲਾਇਆ ਸੀ, ਬੜਾ ਆਨੰਦ ਆਇਆ। ਇਹ ਗਾਇਨ ਦੇ ਉੱਤੇ ਮਨਸਰ ਹੁੰਦਾ, ਬੜੀ ਸੁਰੀਲੀ ਆਵਾਜ਼ ਸੀਗੀ, ਇਸ ਲਈ ਮੈਂ ਦੁਬਾਰਾ ਸਯਾਦ ਬੇਟੇ ਨੂੰ ਵਧਾਈ ਦਿੰਦਾ। ਪਰਮਾਤਮਾ ਨੂੰ ਲੰਮੀ ਉਮਰ ਬਖਸ਼ੇ ਔਰ ਆਪਣੇ ਦਾਦਾ ਦਾ ਨਾਂ ਰੋਸ਼ਨ ਕਰੇ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਪਤਾ ਨੀ ਕਿੰਨੇ ਸਟੂਡੈਂਟਾਂ ਨੂੰ ਵੜਾਇਆ ਹੋਊਗਾ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਨਾਈਸ ਆਫ ਯੂ। ਸੋ ਆਪਾਂ ਦੋਸਤੋ ਹੁਣ ਰੈਪ ਅਪ ਕਰਦੇ ਹਾਂ। ਮੁਲਤਾਨੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ।
2: ਹੈਲੋ।
1: ਹੈਲੋ ਹਾਂਜੀ, ਮੁਲਤਾਨੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਪਰਿਵਾਰ ਨੂੰ ਜੀ।
1: ਜੀ ਜੀ, ਸਤਿ ਸ਼੍ਰੀ ਅਕਾਲ ਭਾਜੀ
2: ਭਾਈ। ਛੋਟ ਟਾਈਮ ਚਲੋ ਬਲ ਥੋੜਾ ਜਿਹਾ ਰਹਿ ਗਿਆ ਭਾਜੀ, ਮੈਂ ਪੁੱਛਣਾ ਚਾਹੁੰਦਾ ਭਾਜੀ ਹੁਣ ਜਿੱਥੇ ਗੁਰੂ ਮਹਾਰਾਜ ਦਾ ਸਿਮਰਨ ਹੁੰਦਾ ਉੱਥੇ ਬਲਾਤਕਾਰ ਹੁੰਦੇ ਨੇ, ਮੈਂ ਕਹਿੰਦਾ ਕਿ ਜਿਸ ਤਰ੍ਹਾਂ ਹੁਣ ਇਹ ਜਿਹੜੇ ਗੁਰਸਿੱਖ ਬਣੇ ਫਿਰਦੇ ਨੇ ਜਾਂ ਸੁਖਪਾਲ ਖੇੜਾ ਜਾਂ ਮਤਲਬ ਇੱਕ ਮਛੀਆ ਸਾਹਿਬ ਜਾਂ ਧੂਮਾ, ਇਹਨਾਂ ਦੇ ਪੱਥਰ ਮਾਰਨੇ ਚਾਹੀਦੇ ਨੇ ਜੀ ਗੁਰੂ ਮਹਾਰਾਜ ਜੀ। ਮੇਰੇ ਕੋਲ ਮਤਲਬ ਯੂਰੀ ਦੇ ਵਿੱਚ ਇੱਕ ਇਹੋ ਜਿਹੇ ਕੰਮ ਹੋ ਰਹੇ ਨੇ, ਬੜਾ ਮਤਲਬ ਮਨ ਨੂੰ ਠੇਸ ਪਹੁੰਚੀ ਭਾਜੀ। ਧੰਨਵਾਦ ਵੀਰੇ।
1: ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਭਾਜੀ। ਇੱਕ ਲਾਸਟ ਕਾਲ ਫਿਰ ਆਪਾਂ ਰੈਪ ਵੀ ਕਰ ਦਿੰਦੇ ਹਾਂ ਸਾਰਾ। ਢਿੱਲੋ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
4: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਓਹਦੇ ਬਾਰੇ ਦੱਸਿਆ ਜੀ ਜਰੂਰ ਜੀ ਵੀ ਕੀ ਚੱਕਰ ਕੀ ਆ, ਉਹ ਕਿਉਂ ਮਤਲਬ ਡਰੋਨ ਉਡਾ ਰਹੇ ਪਿੰਡਾਂ ਦੇ ਵਿੱਚ
1: ਜੀ,
4: ਤੇ ਇਹਦੇ ਬਾਰੇ ਪਲੀਜ਼ ਡਿਟੇਲ ਚ ਬਤਾਇਆ ਦੱਸਿਆ ਜੀ ਮਾੜਾ
1: ਜੀ। ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ। ਜੀ ਭਾਜੀ ਪਲੀਜ਼।
0: ਬੇਸਿਕਲੀ ਇਹ ਬੜੀ ਇੱਕ ਡੂੰਘੀ ਕਹਾਣੀ ਆ ਜੀ। ਇਹ ਅਜੇ ਤੱਕ ਸਰਕਾਰਾਂ ਨੇ ਜਗਤਾਰ ਨਹੀਂ ਕੀਤੀ, ਪਰੰਤੂ ਜਿਹੜਾ ਮੈਂ ਹੁਣੇ ਅਸੀਂ ਕਹਿ ਕੇ ਹਟੇ ਕਿ SIR ਤੇ ਜਦੋਂ ਸਾਨੂੰ ਬੋਲਣਾ ਚਾਹੀਦਾ ਸੀ, ਜਦੋਂ ਵੱਡੇ ਪੱਧਰ ਤੇ ਲੋਕਾਂ ਨੂੰ ਸਾਨੂੰ ਜਾਗਰਿਤ ਕਰਨਾ ਚਾਹੀਦਾ ਸੀ, ਭਾਰਤ ਦਾ ਉਹ ਢਾਂਚਾ ਜਿਹਨ ਕਰਨਾ ਸੀ ਉਹ ਫੇਲ ਰਿਹਾ। ਹੁਣ ਕੀਤਾ ਆ, ਪਰੰਤੂ ਹੁਣ 90-95% ਕੰਪਲੀਟ ਹੋ ਗਈ। ਹੁਣ ਜਿਹੜਾ ਤੁਸੀਂ ਸਵਾਲ ਰੱਖਿਆ ਉਹ ਬੇਸਿਕਲੀ ਇੱਦਾਂ ਦਾ ਹੀ ਹੈ, ਅੱਜ ਲੋੜ ਹੈ ਲੋਕਾਂ ਨੂੰ ਜਾਗਰਿਤ ਕਰਨ ਦੀ ਕਿ ਉਹ ਹੈ ਕੀ ਹੈ। ਮੈਂ ਥੋੜੇ ਸ਼ਬਦਾਂ ਚ ਉਸ ਮਸਲੇ ਤੇ ਸਾਂਝ ਪਾਉਂਦਾ ਕਿ ਬੇਸਿਕਲੀ ਜੋ ਚੀਜ਼ਾਂ ਜੋ ਤੱਕ ਸਾਹਮਣੇ ਆਏ ਹੈ, ਲੰਬੇ ਸਮੇਂ ਤੋਂ ਜਿਹਨੂੰ ਖੇਤੀ ਦੇ ਉੱਪਰ ਪ੍ਰਾਈਵੇਟ ਕੰਪਨੀਆਂ ਦਾ ਕਬਜ਼ਾ, ਵੱਡੇ ਘਰਾਣਿਆਂ ਦਾ ਕਬਜ਼ਾ, ਜਿਹਨੂੰ ਆਰਥਿਕ ਇੱਕ ਵੱਡੇ ਵੱਡੇ ਜਿਹੜੇ ਹੈਗੇ ਸੈਕਟਰ ਬਣਾਏ ਜਾਣੇ ਆ, ਬਾਕੀ ਮੇਰੀ 1 acre ਜ਼ਮੀਨ ਹੈ, ਮੇਰੇ ਚਾਚੇ ਦੀ 2 acre ਹੈ, ਮੇਰੇ ਗੁਆਂਢੀ ਦੀ 5 acre ਹੈ, ਤੁਹਾਡੀ 3 canal ਹੈ, ਨਾਲ ਦੇ ਗੁਆਂਢੀ ਦੀ ਇੰਨੀ ਹੈ, ਨਾਲ ਦੇ ਪਿੰਡ ਵਾਲੇ ਦੀ 6 canal ਹੈ, ਤੇ ਕਿਸੇ ਦੀ 8 acre ਹੈ ਜਾਂ 3, ਉਹ ਸਾਰਿਆਂ ਨੂੰ ਠੇਕੇ ਤੇ ਲੈਣਾ, ਠੇਕੇ ਤੇ ਲੈ ਕੇ ਇੱਕ ਹੱਬ ਬਣਨੀ ਹੈ। ਉਸ ਹੱਬ ਦਾ ਮਾਲਕ ਹੋਏਗਾ ਕੋਈ ਵੀ ਦੁਨੀਆ ਦਾ, ਭਾਰਤ ਦਾ, ਪੰਜਾਬ ਦਾ ਉੱਗਾ ਵਪਾਰੀ, ਉਹਨੇ ਆਪਣੇ ਢੰਗ ਦੇ ਨਾਲ ਉੱਥੇ ਖੇਤੀ ਕਰਨੀ ਹੈ। ਉਹ ਖੇਤੀ ਦੇ ਲਈ ਜਿਹੜੀਆਂ ਕੰਪਨੀਆਂ ਇਸ ਵੇਲੇ ਸਰਵੇ ਕਰਾ ਰਹੀਆਂ ਚੋਰੀ ਚੋਰੀ ਪੂਰੇ ਪੰਜਾਬ ਦੇ ਵਿੱਚ, ਇੱਕ ਤੇ ਉਹ ਹੈ, ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਹੈਗਾ। ਸੋ ਇਹ ਜਿਹੜੀ ਚੀਜ਼ ਹੈ ਇੱਕ ਬੜੀ ਡੂੰਘੀ ਸਾਜਿਸ਼ ਹੈਗੀ ਹੈ ਜਿਹੜੀ ਇਸ ਵੇਲੇ ਪ੍ਰਾਈਵੇਟ ਕੰਪਨੀਆਂ ਆਪਣੇ ਢੰਗ ਦੇ ਨਾਲ ਕਰਾ ਰਹੀਆਂ, ਤੇ ਕੁਝ ਲੋਕ ਥੋੜੇ ਵਕਤ ਤੁਹਾਡੇ ਵਰਗੇ ਜਾਗਰਿਤ ਹੈ ਜਿਹੜੇ ਇਸਦਾ ਵਿਰੋਧ ਕਰ ਰਹੇ ਹੈ
1: ਜੀ। ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਜੀ ਸੋ ਮਚ ਜੀ, ਸਾਨੂੰ ਅੱਜ ਤੁਸੀਂ ਖਬਰਾਂ ਤੇ ਕਾਫੀ ਜਿਹੜੀਆਂ ਹੋਰ ਇਨਫੋਰਮੇਸ਼ਨ ਦਿੱਤੀ, ਥੈਂਕ ਯੂ ਭਾਜੀ।
0: ਮਿਹਰਬਾਨੀ ਜੀ, ਮਿਹਰਬਾਨੀ ਬਹੁਤ
1: ਜੀ। ਸੋ ਦੋਸਤੋ, ਆਪਾਂ ਖਬਰਸਾਰ ਦਾ ਅੱਜ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਲਿਆ ਕਿਉਂਕਿ ਤੁਹਾਡੀ ਦਿਲਚਸਪੀ ਵੱਧ ਸੀਗੀ, ਅਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਸੀਂ ਸ਼ਮੂਲੀਅਤ ਕੀਤੀ। ਤੁਸੀਂ ਇਹ ਜਿਹੜਾ ਕੋਈ ਮੂਵਰਸ ਲੱਭ ਰਹੇ ਹੋ, PSR ਮੂਵਰਸ ਇੱਕ ਨਾਮ ਅਸੀਂ ਰੈਕੋਮੈਂਡ ਕਰਦੇ ਹਾਂ, ਤੁਸੀਂ ਇਹ ਜਿਹੜਾ ਇੰਟਰ ਪ੍ਰੋਵਿੰਸ ਜਾਂ ਇੰਟਰ ਸਿਟੀ ਜਾਂ ਸ਼ਹਿਰ ਦੇ ਵਿੱਚ ਹੀ ਮੂਵ ਹੋਣਾ ਚਾਹੁੰਦੇ ਹੋ, ਸੋ ਇੱਕ ਭਰੋਸੇਯੋਗ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਰੈਜ਼ੀਡੈਂਸ਼ੀਅਲ ਰੀਲੋਕੇਸ਼ਨ, ਕਮਰਸ਼ੀਅਲ ਮੂਵਿੰਗ, ਪੈਕੇਜਿੰਗ ਐਕਸਪਰਟ ਨੇ, ਕੈਨੇਡਾ ਵਾਈਡ ਮੂਵਿੰਗ ਕਰਨੀ ਹੈ ਤੁਸੀਂ ਤਾਂ PSR ਮੂਵਰਸ ਦੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ 437-981-2929 437-981-2929 ਤੇ ਸੰਪਰਕ ਕੀਤਾ ਜਾ ਸਕਦਾ, ਤੇ ਉੱਥੇ ਹੀ PNJ ਸਪਰਿੰਗ ਵੀਲ ਅਲਾਈਨਮੈਂਟ ਦੇ ਜੈ ਭਾਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ, ਵੈਲਡਿੰਗ ਆਇਲ ਚੇਂਜ ਸੇਫਟੀ ਵੀ ਕਰਦੇ ਨੇ, 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ, ਨੰਬਰ 9054595533 ਤੇ ਸੰਪਰਕ ਕਰ ਸਕਦੇ ਹੋ। 10-15% ਲੇਬਰ ਤੇ ਡਿਸਕਾਊਂਟ ਦਿੱਤਾ ਜਾਵੇਗਾ। ਕੋਈ ਵੀ ਨੰਬਰ ਤੁਹਾਡੇ ਤੋਂ ਨੋਟ ਨਹੀਂ ਹੋਇਆ, ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਕੋਲੋਂ ਲੈ ਸਕਦੇ ਹੋ, ਤੇ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰਨਾ। ਇੱਕ ਪਾਵਰ ਆਫ ਸੇਲ ਹੈ ਜਿਹੜੀ ਪ੍ਰੋਪਰਟੀ ਫਰਗਸ ਦੇ ਵਿੱਚ ਆਈ ਹੈ, ਤਕਰੀਬਨ 3300 square feet ਇਹ ਪ੍ਰੋਪਰਟੀ ਹੈ ਦੋਸਤੋ, ਤੇ ਬਹੁਤ ਹੀ ਵਾਜਬ ਪ੍ਰਾਈਸ ਤੇ ਜਿਹੜੀ ਤੁਹਾਨੂੰ ਇਹ ਮਿਲ ਸਕਦੀ ਹੈ। ਜੇ ਫਰਗਸ ਦੇ ਏਰੀਏ ਦੇ ਆਲੇ ਦੁਆਲੇ ਤੁਸੀਂ ਦੇਖ ਰਹੇ ਹੋ ਜਾਂ ਅਪਸਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 416-917-7463-416-917-7763 ਤੇ ਸੰਪਰਕ ਕੀਤਾ ਜਾ ਸਕਦਾ। ਮਿਸੀਸਾਗਾ ਦੀ ਡਿਬੇਟ ਹੋਈ ਤੇ ਮੇਅਰ ਚੋਣ ਲੜ ਲੜ ਰਹੀ ਦੀਪਿਕਾ ਡਮਰਲਾ ਚਾਹੁੰਦੇ ਨੇ ਕਿ ਸ਼ਹਿਰ ਦੇ ਵਿੱਚ ਇੱਕ ਇੰਡੀਪੈਂਡੈਂਟ ਆਡੀਟਰ ਜਨਰਲ ਹੋਣਾ ਚਾਹੀਦਾ ਆ। ਇਹ ਮੈਡਮ ਨੂੰ ਆ ਜਿਹੜਾ ਅਸੀਂ ਆ ਜਿਹੜਾ ਫੋਨ ਕੀਤਾ ਸੀ ਅਤੇ ਇਹਨਾਂ ਦੇ ਆਫਿਸ ਨੇ ਆ ਜਿਹੜੇ ਸਾਡੇ ਨਾਲ ਅਪੁਆਇੰਟਮੈਂਟ ਆ ਜਿਹੜੀ ਉਹ ਕੀਤੀ ਸੀ ਫਿਕਸ, ਇਹ 2 ਮਹੀਨੇ ਪਹਿਲਾਂ ਦੀ ਗੱਲ ਹੈ, ਪਰ ਇਹ ਆ ਨਹੀਂ ਪਾਏ, ਮੇਰੇ ਖਿਆਲ ਸੁੱਤੇ ਹੀ ਰਹਿ ਗਏ ਸੀਗੇ। ਅਤੇ ਚਲੋ ਹੁਣ ਡਿਬੇਟ 'ਤੇ ਤਾਂ ਇਹ ਗੱਲਾਂ ਕਰਦੇ ਪਏ ਨੇ ਵੀ ਪਰ ਜ਼ਮੀਨੀ ਹਕੀਕਤ ਦੇ ਵਿੱਚ ਕਿਹੜਾ ਆਗੂ ਆ ਜਿਹੜਾ ਉਹ ਕੰਮ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ। ਵੋਟ ਜ਼ਰੂਰ ਪਾਓ, ਸਾਰੇ ਜਿਹੜੇ ਕੈਂਡੀਡੇਟਸ ਹੈ ਉਹਨਾਂ ਦਾ ਪਲੈਟਫਾਰਮ ਸੁਣੋ ਅਤੇ ਆਪਣੇ ਹਿਸਾਬ ਨਾਲ ਜੋ ਤੁਹਾਨੂੰ ਲੱਗਦਾ ਵੀ ਸ਼ਹਿਰ ਨੂੰ ਅੱਗੇ ਵਧਾ ਸਕਦਾ ਉਹਨਾਂ ਲਈ ਵੋਟਿੰਗ ਜ਼ਰੂਰ ਕਰੋ। ਸੋ ਮੇਰੇ ਨਾਲ ਤੁਸੀਂ ਗੱਲ ਕਰਨੀ ਹੈ ਆਫਟਰ ਦਾ ਪ੍ਰੋਗਰਾਮ, ਨੰਬਰ 416-917-7363। ਇੱਥੇ ਦੇ ਜੱਜ ਨਾਨਕ ਰਾਮ, ਚੜ੍ਹਦੀ ਕਲਾ ਤੇਰੇ ਭਾਣੇ, ਫਰਬੱਤ ਦਾ ਭਲਾ।
5: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
6: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
7: 530.
8: O Nanak Man Paana
9: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
10: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
9: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ, ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ 'ਤੇ, ਅਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ। ਵੱਖ ਵੱਖ ਪ੍ਰੋਗਰਾਮ 530 AM ਡਾਇਲ 'ਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਵਾਰੀ ਆ ਜਾਂਦੀ ਹੈਗੀ ਆ। ਤੋ 6 ਤੋਂ 7 ਮੰਡੇ ਟੂ ਫਰਾਈਡੇ ਸਾਨੂੰ ਸੁਣਦੇ ਹੋ, ਅਤੇ ਸੁਣਨਾ ਵੀ ਚਾਹੁੰਦੇ ਹੋ, ਦੇਖਣਾ ਵੀ ਚਾਹੁੰਦੇ ਹੋ, ਵਿਰਾਸਤ ਟੀਵੀ ਸਰਚ ਕਰ ਲੈਣਾ ਆਪਣੇ ਵੱਖ ਵੱਖ ਡਿਵਾਈਸ ਦੇ ਉੱਪਰ, ਸਟ੍ਰੀਮਿੰਗ ਡਿਵਾਈਸ ਦੇ ਉੱਪਰ ਦੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਬਹੁਤ ਸਾਰੇ ਜਿੰਨੇ ਵੀ ਪ੍ਰੋਗਰਾਮ ਹਨ ਅਸੀਂ ਦੁਬਾਰਾ ਰਿਪੀਟ ਕਰ ਦੇਈਏ ਵੀਕਐਂਡ 'ਤੇ, ਅਤੇ ਡੇ ਟਾਈਮ ਦੇ ਵਿੱਚ ਵੀ ਰਿਪੀਟ ਕਰ ਦੇਈਏ। ਜੇ ਕੋਈ ਮਿਸ ਕਰ ਦਿੱਤਾ ਦੁਬਾਰਾ ਸੁਣ ਸਕਦੇ ਹੋ। ਅਸੀਂ ਤੁਹਾਡੇ ਲਈ ਬੈਠੇ ਹਾਂ, ਤੁਹਾਡਾ ਕਮਿਊਨਿਟੀ ਦਾ ਛੋਟਾ ਜਿਹਾ ਮੀਡੀਆ ਹੱਬ, 530 AM ਡਾਇਲ 'ਤੇ, ਵਿਰਾਸਤ ਰੇਡੀਓ 'ਤੇ, ਵਿਰਾਸਤ ਟੀਵੀ। ਤੁਸੀਂ ਜਿੱਥੇ ਸਾਨੂੰ ਰਾਤ ਦਿਨ ਫੋਨ ਕਾਲਸ ਕਰਦੇ ਹੋ, ਧੰਨਵਾਦ ਤੁਹਾਡਾ। ਟੈਕਸਟ ਮੈਸੇਜ ਭੇਜਦੇ ਹੋ, ਮੈਸੇਜ ਆਉਣ ਲੱਗ ਪਏ ਸਨ ਔਲਰੇਡੀ, ਵੀ ਕਿਸ ਨੇ ਜੁਆਇਨ ਕਰ ਲਿਆ, ਸਾਨੂੰ ਵੀ ਚੰਗਾ ਲੱਗਦਾ। ਤੁਹਾਡੇ ਸਵਾਲ ਨਿਮਰਤਾ ਦੇ ਨਾਲ ਪੁੱਛੇ ਗਏ, ਜਵਾਬ ਉਹਨਾਂ ਦੇ ਮਿਲਣਗੇ ਜ਼ਰੂਰ। ਅਸੀਂ ਰਲ ਮਿਲ ਕੇ, ਮੈਂ ਬਹੁਤ ਵਾਰੀ ਕਹਿੰਦਾ, ਇਸ ਕੰਟਰੀ ਨੂੰ, ਇਸ ਪ੍ਰੋਵਿੰਸ ਨੂੰ, ਇਸ ਸਿਟੀ ਨੂੰ, ਆਪਣੇ ਘਰ ਨੂੰ ਚਲਾਉਣਾ। ਤੁਹਾਡੇ ਬੱਚਿਆਂ ਨੇ ਸਕੂਲ ਜਾਣਾ, ਜਾਣਾ ਸਪੋਰਟਸ ਖੇਡਣੀਆਂ, ਅਤੇ ਯੂਨੀਵਰਸਿਟੀ ਜਾਣਾ, ਰੱਬ ਨਾ ਕਰੇ ਕੋਈ ਬਿਮਾਰੀ ਲੱਗ ਗਈ, ਹੋਸਪਿਟਲ ਵੀ ਜਾਣਾ, ਜੇ ਕੋਈ ਗਲਤ ਕੰਮ ਹੋ ਗਿਆ ਕਈ ਵਾਰ ਪੁਲਿਸ ਸਟੇਸ਼ਨ ਵੀ ਜਾਣਾ ਪੈਂਦਾ। ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਜੇ ਕੋਈ ਗਲਤ ਕੰਮ ਹੋ ਗਿਆ ਉਹਨੂੰ ਸੁਧਾਰਨ ਵਾਸਤੇ ਸਹੂਲਤਾਂ ਚਾਹੀਦੀਆਂ ਹੁੰਦੀਆਂ ਹਨ। ਇਨਸਾਨ ਹਨ, ਇਨਸਾਨ ਕੋਲ ਗਲਤੀ ਹੋ ਜਾਂਦੀ ਹੈਗੀ ਆ, ਪਰ ਕਈ ਐਸੀਆਂ ਸੰਸਥਾਵਾਂ ਵੀ ਹੁੰਦੀਆਂ ਜਿਹੜੀਆਂ ਮੁੜ ਕੇ ਦੁਬਾਰਾ ਉਸਨੂੰ ਲੀਹ 'ਤੇ ਲੈ ਆਉਂਦੀਆਂ ਹਨ, ਜੇ ਬੰਦਾ ਆਉਣਾ ਚਾਹੁੰਦਾ, ਇਹ ਉਹਦੀ ਮਰਜ਼ੀ ਹੈਗੀ ਆ। ਕਿ ਸਾਡੇ ਸਿਟੀ ਵਾਲੇ ਲੀਹ 'ਤੇ ਆਏ ਹੋਏ ਹਨ 8, 10, 12 ਸਾਲ, ਕਈਆਂ ਨੂੰ ਬਹੁਤ ਚਿਰ ਹੋ ਗਿਆ, ਪਰ ਸਰਵਿਸ ਤੁਹਾਨੂੰ ਮਿਲ ਰਹੀਆਂ ਕਿ ਨਹੀਂ ਮਿਲੀਆਂ, ਇਹ ਤੁਹਾਡੀ ਸਿਟੀ ਆ, ਤੁਸੀਂ ਦੱਸ ਸਕਦੇ ਹੋ ਵੀ ਤੁਹਾਨੂੰ ਕਿਹੜੀਆਂ ਸਰਵਿਸ ਮਿਲ ਰਹੀਆਂ, ਨਹੀਂ ਮਿਲ ਰਹੀਆਂ, ਕੀ ਚਾਹੁੰਦੇ ਹੋ ਫਿਊਚਰ ਦੇ ਵਿੱਚ, ਥੋੜ੍ਹਾ ਬੈਟਰ ਹੋ ਸਕਦਾ ਹੈਗਾ ਆ। ਇਸੇ ਤਰ੍ਹਾਂ ਪੰਜਾਬ ਵਿੱਚ ਹੁੰਦਾ ਸੀਗਾ, ਲੱਗਦਾ ਉਹੀ ਇੱਧਰ ਹੋਣ ਲੱਗ ਪਿਆ, ਹੁਣ ਦੇਖੀ ਜਾਊਗੀ, ਦੇਖੀ ਜਾਊਗੀ। ਸੋ ਕੰਮ ਘੱਟ ਹੋ ਰਹੇ ਹਨ, ਖਰਚੇ ਵੱਧ ਹੋ ਰਹੇ ਹਨ, ਮਹਿੰਗਾਈ ਹੋ ਗਈ ਹੈਗੀ ਆ। ਜੋ ਕੁਝ ਕੀਤਾ ਗਿਆ ਨਾ ਪਿਛਲੇ 10 ਸਾਲਾਂ ਦੇ ਵਿੱਚ, ਇਹ ਤਾਂ ਸਾਰਿਆਂ ਦੀ ਰਿਸਪੋਂਸੀਬਿਲਟੀ ਹੈਗੀ ਆ, ਚਾਹੇ ਤੁਸੀਂ ਫੈਡਰਲ ਸਰਕਾਰ ਦੇਖ ਲਓ, ਪ੍ਰੋਵਿੰਸ਼ੀਅਲ ਦੇਖ ਲਵੋ, ਅਤੇ ਮਿਊਨਸੀਪਲ ਦੇਖ ਲਵੋ। ਜੇ ਪਹਿਲਾਂ ਕੁਝ ਨਾ ਕੁਝ ਕਰ ਲੈਂਦੇ, ਟਰੰਪ 80% ਸਹੀ ਆ, ਉਹ ਕਹਿ ਰਹੇ ਹਨ ਵੀ ਤੁਸੀਂ ਸੁੱਤੇ ਪਏ ਹੋ, ਤੁਸੀਂ ਆਪਣੇ ਵਾਸਤੇ ਕੁਝ ਨਹੀਂ ਕੀਤਾ, ਸਾਡੇ 'ਤੇ ਪਿੱਗੀ ਬੈਕ ਕਰਦੇ ਸੀਗੇ ਵੀ ਤੁਸੀਂ ਆਪ ਕੁਛ ਨਹੀਂ ਬਣਾਇਆ, ਅਸੀਂ ਸਰਵਿਸ ਇੰਡਸਟਰੀ ਬਣ ਗਏ ਸੀਗੇ, ਕੋਈ ਚੀਜ਼ ਚਾਹੀਦੀ ਆ ਬਾਹਰੋਂ ਮੰਗਾ ਲਓ, ਇੱਧਰੋਂ ਪੈਸੇ ਦੇਵੋ, ਥੋੜ੍ਹੇ ਬੜੇ ਪਾਰਟਸ ਆਪਾਂ ਵੇਚ ਦੇਵਾਂਗੇ, ਪਰ ਅਸਲੀ ਖੋਜ ਸਭ ਕੁਝ ਸਾਡੇ ਕੋਲ ਹੈਗਾ, ਅਸੀਂ ਨਹੀਂ ਕੀਤੀ, ਅਤੇ ਹੁਣ ਕਰ ਰਹੇ ਹਨ। ਬਹੁਤ ਲੇਟ ਹੋ ਗਿਆ, ਟਾਈਮ ਲੱਗੇਗਾ ਮੁੜ ਕੇ ਲੀਹ 'ਤੇ ਆਉਣ ਦਾ। ਸੋ ਸਾਡੀ ਸਦਾ ਅਰਦਾਸ ਹੁੰਦੀ ਹੈ, ਤੁਹਾਡੇ ਘਰ, ਤੁਹਾਡੇ ਪਰਿਵਾਰ ਵੱਸਦੇ ਰਹਿਣ, ਇਹ ਘਰ ਲੈਣੇ ਬੜੇ ਔਖੇ ਆ, ਅਤੇ ਸਾਹਮਣੇ ਉਸ ਤੋਂ ਬਾਅਦ ਔਖੇ ਹਨ, ਜਿਹਨਾਂ ਦੇ ਹੱਥੋਂ ਚਲੇ ਗਏ ਨਾ ਉਹਨਾਂ ਨੂੰ ਪੁੱਛ ਕੇ ਦੇਖੋ। ਸੋ ਮੇਰੀ ਇਹੀ ਅਰਦਾਸ ਆ, ਨਿਮਰਤਾ ਦੇ ਵਿੱਚ ਉਸ ਗੁਰੂ ਨਾਲ ਜੁੜ ਜਾਇਓ, ਮੁੜ ਕੇ ਫਿਰ ਸਭ ਕੁਛ ਆਵੇਗਾ, ਪਰਿਵਾਰ ਵਾਪਸ ਨਹੀਂ ਆਉਂਦਾ, ਇਹੀ ਬੇਨਤੀ ਹੈਗੀ ਆ। ਸੁਣਦੇ ਰਹੋ ਪ੍ਰੋਗਰਾਮ, ਸਪੋਂਸਰ ਵੀਰਾਂ ਭੈਣਾਂ ਦੇ ਧੰਨਵਾਦ ਕਰਾਂ, ਗੁਰਬਤ ਸਿੰਘ ਬਾਰੀਆ ਸਾਹਿਬ ਵੀ ਠਹਿਰ ਕੇ ਆਉਣਗੇ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚਣਗੇ ਅਜੈਬ ਸਿੰਘ ਸਰਾਂ, ਤੁਸੀਂ ਇਹਨੂੰ ਜਾਣਦੇ ਹੋ, ਅਜੈਬ ਟੱਲੀ ਵਾਲਿਆਂ ਇਸ ਨਾਂ 'ਤੇ ਜਾਣਦੇ ਹੋ, ਪਹਿਲੀ ਵਾਰੀ ਮੈਂ ਸੁਣਿਆ, ਅਤੇ ਪਰ ਇਹਨਾਂ ਨੂੰ ਮਿਲਿਆ ਬਹੁਤ ਵਾਰੀ ਹੈਗੀ ਆ, ਚੰਗੇ ਇਨਸਾਨ, ਇਨਸਾਨ ਹਰ ਇੱਕ ਚੰਗਾ ਹੁੰਦਾ, ਕਈ ਵਾਰੀ ਸੋਚਦਾ ਮੈਂ ਵੀ ਕੁਝ ਨਾ ਕੁਝ ਕਰਾਂ ਤੁਹਾਡੇ ਵਾਸਤੇ। ਸੋ ਕੀ ਕਰ ਸਕਦੇ ਹਨ, ਇਹਨਾਂ ਦੀ ਬੈਕਗਰਾਊਂਡ ਪੁੱਛਾਂਗੇ, ਅਤੇ ਤੁਸੀਂ ਇਹਨਾਂ ਨੂੰ ਵੋਟ ਪਾਉਣੀ ਚਾਹੁੰਦੇ ਸਿਟੀ ਦੇ ਵਿੱਚ, ਤੁਹਾਡੇ ਵਾਸਤੇ ਇਨਫੋਰਮੇਸ਼ਨ ਮਿਲ ਜਾਣੀ ਹੈਗੀ, ਉਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਸੋ ਥੋੜ੍ਹੇ ਠਹਿਰ ਕੇ ਆਪ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਾਂਗੇ। ਪਹਿਲਾਂ ਮੈਂ ਦੱਸ ਦਿਵਾਂ, ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ, ਇੰਡੀਆ ਬਾਜ਼ਾਰ ਤੋਂ ਚੈਨ ਸਿੰਘ ਬੋਲਾ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਯੂ ਵੁਡਨਟ ਬਿਲੀਵ ਇਟ, 1 ਸਟੋਰ ਤੋਂ ਸ਼ੁਰੂ ਕੀਤਾ, 2 ਸਟੋਰ ਹੋ ਗਏ, ਬਹੁਤ ਕੁਛ ਕਮਾਇਆ ਅਤੇ ਕਮਿਊਨਿਟੀ ਵਿੱਚ ਨਾਮ ਵੀ ਕਮਾਇਆ, ਇੰਡੀਆ ਵਿੱਚ ਜਾ ਕੇ ਵੀ ਕਾਫੀ ਮਦਦ ਕਰਦੇ ਹਨ, ਕਹਿੰਦੇ ਦੱਸਿਆ ਨਾ ਕਰੋ, ਗੁਪਤ ਬਹੁਤ ਸਾਰੀ ਮਦਦ ਕਰਦੇ ਨੇ, ਮੈਨੂੰ ਚੰਗਾ ਲੱਗਦਾ। ਸੋ ਜਿੱਥੇ ਗਰੋਸਰੀ ਸਟੋਰ ਹਨ ਬ੍ਰੈਂਪਟਨ ਅਤੇ ਰੈਕਸ ਵਿੱਚ, ਉੱਥੇ ਨਾਲ ਦੀ ਨਾਲ ਬ੍ਰੈਂਪਟਨ ਵਿੱਚ ਮੀਟ ਦੀਆਂ ਸੇਵਾਵਾਂ, ਅਤੇ ਡਾਈਨ ਇਨ ਰੈਸਟੋਰੈਂਟ ਹੈਗਾ, ਟੇਕ ਆਊਟ ਅਤੇ ਟਿਫਨ ਸਰਵਿਸ ਵੀ ਅਵੇਲੇਬਲ ਆ। ਅਤੇ ਅਵੀ ਧਾਲੀਵਾਲ ਜੀ ਕਾਫੀ ਲੰਬੇ ਸਮੇਂ ਤੋਂ ਮਾਰਕੀਟ ਦੇ ਵਿੱਚ ਹਨ, ਬਿਜ਼ਨਸ ਕਰਦੇ ਹਨ ਰੀਅਲ ਸਟੇਟ ਦੀ, ਅਤੇ ਅਮੈਰੀਕਾ ਵਿੱਚ ਵੀ ਕਰਦੇ ਹਨ। ਸੋ ਅਮੈਰੀਕਾ ਸੈਟਲ ਹੋਣਾ ਚਾਹੁੰਦੇ ਹੋ, ਕਈ ਵਾਰੀ ਦੂਸਰੀ ਬ੍ਰਾਂਚ ਖੋਲ੍ਹਣੀ ਪੈਂਦੀ, ਕਦੇ ਸੋਚਿਆ ਸੀਗਾ ਵੀ ਸਾਡੀ ਬਿਜ਼ਨਸ ਕਿਤੇ ਬਾਹਰ ਦੇ ਦੇਸ਼ ਵਿੱਚ ਹੋਵੇਗੀ, ਹੁਣ 2-2, 3-3 ਬ੍ਰਾਂਚਾਂ ਹੋਣ ਲੱਗ ਪਈਆਂ ਹਨ, ਚੰਗਾ ਲੱਗਦਾ। ਸੋ ਤੁਸੀਂ ਬਿਜ਼ਨਸ ਨੂੰ ਵਧਾਉਣਾ ਚਾਹੁੰਦੇ ਹੋ, ਅਵੀ ਧਾਲੀਵਾਲ ਨਾਲ 416-882-1200 'ਤੇ ਗੱਲਬਾਤ ਕਰ ਲੈਣੀ ਆ। ਅਤੇ ਫ੍ਰੀ ਵੇ ਰੀਅਲ ਸਟੇਟ ਦੀ ਸਾਡੀ ਟੀਮ ਹੈਗੀ ਆ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਅਸੀਂ ਟੀਮ ਵਰਕ ਕਰਦੇ, ਬੁਟੀਕ ਜੀ ਸਾਡੀ ਰੀਅਲ ਸਟੇਟ ਆ, ਤੁਸੀਂ ਮੇਰੇ ਨਾਲ ਸੰਪਰਕ ਕਰਨਾ, ਅਤੇ ਅਸੀਂ ਰਲ ਮਿਲ ਕੇ ਤੁਹਾਡੀ ਮਦਦ ਕਰ ਦੇਵੇ, ਘਰ ਵੇਚਣ ਵਿੱਚ ਅਤੇ ਘਰ ਖਰੀਦਣ ਵਿੱਚ, ਜਾਂ ਕੋਈ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ। ਫਰੀਵੇ ਰੀਅਲ ਸਟੇਟ 416-455-4800 ਐਂਡੀ ਜਾਂ ਰਾਜ ਕੂਨਰ ਸਾਹਿਬ ਨਾਲ ਗੱਲਬਾਤ, ਰਾਜ ਮੱਲੀ ਦਾ ਜਾਂ ਐਂਡੀ ਕੂਨਰ ਨਾਲ ਗੱਲਬਾਤ ਕਰ ਲਈ, ਮੇਰੇ ਨਾਲ 416-455-2222 'ਤੇ ਸ਼ੇਰ ਆਟਾ ਮੇਡ ਫਰੈਸ਼ ਨੇ ਕਹਿਣ ਦਾ ਕਿ ਸੋਚਦੇ ਆ ਆਪਾਂ ਵੀ ਖੋਲ੍ਹ ਲਈਏ। ਬੈਸਟ ਆਫ ਲੱਕ, ਇਹ ਸੌਖਾ ਕੰਮ ਨਹੀਂ ਹੈਗਾ। 20 ਸਾਲ ਹੋ ਗਏ ਖੋਜ ਕਰਦਿਆਂ ਤੋਂ ਲੈ ਕੇ ਆਏ ਬਾਹਰ, ਕੈਨੇਡਾ ਵਿੱਚ ਬਣਦਾ, ਕੈਨੇਡਾ ਦੀ ਇੱਥੇ ਕਣਕ ਹੈਗੀ ਆ, ਅਤੇ ਹੁਣ ਤੁਹਾਡੇ ਵਾਸਤੇ ਫਰੈਸ਼ ਆਟਾ ਪਹੁੰਚਦਾ ਹੈਗਾ ਬੱਕ ਬਹੁਤ ਲੰਬੇ ਸਮੇਂ ਤੋਂ, ਜੋ ਕੰਟੇਨਰਾਂ ਵਿੱਚ ਰੁਕਿਆ ਨਹੀਂ ਜਾਂਦਾ, 15-15, 20-20 ਜਾਂ 3-3 ਮਹੀਨੇ ਪਹੁੰਚ ਜਾਂਦਾ ਰਾਈਟ ਅਵੇ ਕੈਨੇਡਾ ਵਿੱਚ ਬਣ ਕੇ, ਵਿਨਪੈਗ ਵਿੱਚ ਬਣ ਕੇ ਅਤੇ ਵੈਂਕੂਵਰ 'ਚ ਬਣ ਕੇ ਤੁਹਾਡੇ ਘਰ ਵਿੱਚ ਪਹੁੰਚ ਜਾਂਦਾ। ਤੁਸੀਂ ਵੱਖ ਵੱਖ ਸਟੋਰਾਂ ਤੋਂ ਖਰੀਦ ਸਕਦੇ ਹੋ, ਅਤੇ ਇਹਨਾਂ ਦਾ ਮਲਟੀਗ੍ਰੇਨ ਆਟਾ ਵੀ ਪਹੁੰਚਿਆ ਹੋਇਆ ਹੈਗਾ, ਟਰਾਈ ਕਰਕੇ ਦੇਖਣਾ ਜ਼ਰੂਰ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਰਾਇਲ ਸੈਂਟਰ ਵਾਲੇ, ਇਹਨਾਂ ਬਹੁਤ ਮਿਹਨਤ ਕੀਤੀ ਆ ਪੂਰੇ ਪਰਿਵਾਰ ਨੇ, ਜਿੱਥੇ 1136 ਮੈਸਨ ਬੁਲਵਾਰਡ 'ਤੇ ਹਨ। ਡਰਾਈਵ ਥਰੂ, ਓਇਲ ਚੇਂਜ, ਬ੍ਰੇਕ ਰਿਪੇਅਰ ਸਰਵਿਸ, ਏ ਸੀ ਅਤੇ ਮੇਜਰ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ। ਡਾਇਮੰਡ ਟਰੱਕ ਪਾਰਟ ਵੀ ਮਿਲਦੇ ਆ, ਟਰੱਕਾਂ ਦੀ ਰਿਪੇਅਰ ਕਰਾਉਣੀ ਹੋਵੇ ਤੁਹਾਨੂੰ ਟਰੱਕ ਪਾਰਟਸ ਚਾਹੀਦੇ ਹਨ ਲੈ ਸਕਦੇ ਹੋ। ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰ ਚਾਹੀਦੇ ਆ, ਏਅਰ ਟੈਂਕ ਚਾਹੀਦਾ, ਏਅਰਬੈਗ ਚਾਹੀਦੇ ਆ, ਅਤੇ ਤੁਹਾਨੂੰ ਜਾਂ ਰੇਡੀਏਟਰ ਚਾਹੀਦੇ ਹਨ। 905-212-9900 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਜਸ ਭੁੱਲਰ ਸਾਹਿਬ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਹਨ, ਮੌਰਗੇਜ ਚਾਹੀਦੀ ਆ, ਸਰਦਾ ਹੀ ਨਹੀਂ ਮੌਰਗੇਜ ਤੋਂ ਬਗੈਰ, ਹੁਣ ਤਾਂ ਹੋਰ ਠੋਪ ਪੀ ਜਾਂਦੇ ਆ, ਘਰਾਂ ਦੀ ਪ੍ਰਾਈਸ ਸਸਤੀ ਅਤੇ ਮੌਰਗੇਜ ਵੱਧਦੀ ਜਾ ਰਹੀ ਹੈਗੀ ਆ, ਕੀ ਕਰਾਂਗੇ। ਪਰ ਜਸ ਭੁੱਲਰ ਸਾਹਿਬ ਕੋਲ ਸਲਾਹ ਲੈ ਲੈਣੀ ਆ, ਤੁਹਾਨੂੰ ਗਾਈਡ ਕਰ ਦਿੰਦੇ ਹਨ, ਬੜੀ ਮਿਹਨਤ ਨਾਲ ਕੰਮ ਕਰਦੇ ਹਨ ਜਸ ਭੁੱਲਰ ਸਾਹਿਬ, ਅਤੇ ਇਹਨਾਂ ਨਾਲ ਗੱਲਬਾਤ ਕਰਕੇ ਥੋੜ੍ਹਾ ਬਹੁਤਾ ਕੰਮ ਸੌਖਾ ਹੋ ਸਕਦਾ ਹੈਗਾ ਆ। ਸੋ ਹਰ ਰੋਜ਼ ਨਵੀਂ ਬਿਜ਼ਨਸ ਜੁਆਇਨ ਕਰਦੀ ਹੈ, ਹਰ ਇੱਕ ਦਾ ਧੰਨਵਾਦ ਮੈਂ ਕਰਨਾ ਚਾਹੁੰਦਾ। ਅਤੇ ਤੁਹਾਡੇ ਸਿਟੀ ਦੇ ਵਿੱਚ, ਸਪੈਸ਼ਲੀ ਸਿਟੀ ਆਫ ਬਰੈਂਪਟਨ ਵਿੱਚ ਮੇਅਰ ਦੀ ਸੀਟ ਲਈ ਖੜ੍ਹੇ ਹਨ ਪ੍ਰਭ ਗਿੱਲ ਜੀ, ਅਤੇ 905-872-7000 ਇਹਨਾਂ ਦਾ ਫੋਨ ਨੰਬਰ ਆ। ਸੋ ਪ੍ਰਭ ਗਿੱਲ ਤੁਸੀਂ ਇਹਨਾਂ ਨੂੰ ਜਾਣਦੇ ਹੋ, ਅਤੇ ਨਹੀਂ ਜਾਣਦੇ ਤਾਂ ਵੈਬਸਾਈਟ 'ਤੇ ਸਰਚ ਕਰ ਲੈਣਾ ਕੌਣ ਕਿਹੜੇ ਏਰੀਆ ਵਿੱਚ ਕੌਣ ਖੜ੍ਹਾ ਸਾਡੇ ਵਾਸਤੇ, ਅਤੇ ਤੁਹਾਡੀ ਮਦਦ ਕਰ ਸਕਦੇ ਹਨ। ਅਤੇ ਆਜ਼ਾਦ ਗੁਆਰ ਖੜ੍ਹੇ ਹਨ ਐਜ਼ ਅ ਸਿਟੀ ਕੌਂਸਲ ਵਾਰਡ ਨਾ ਵਾਰਡ 9 ਐਂਡ 10 ਦੇ ਵਿੱਚ, ਸਿਟੀ ਆਫ ਬਰੈਂਪਟਨ ਦੇ ਵਿੱਚ। ਅਤੇ ਰਿਪੂ ਦਮਨ ਢਿੱਲੋ ਸਾਹਿਬ ਖੜ੍ਹੇ ਹਨ ਐਜ਼ ਅ ਵਾਰਡ ਕੌਂਸਲਰ ਵਾਰਡ 7 ਐਂਡ 8 ਦੇ ਵਿੱਚ, ਅਤੇ ਬਰੈਂਪਟਨ ਵਿੱਚ 6474602533। ਗੁਰਪ੍ਰੀਤ ਸਿੰਘ ਢਿੱਲੋ ਓਰੀਜਨਲ ਕੌਂਸਲਰ ਕੈਂਡੀਡੇਟ ਹਨ ਵਾਰਡ 9 ਐਂਡ 10 ਦੇ ਵਿੱਚ, 647-825-0910। ਇਹ ਸਾਡੀ ਪੇਡ ਅਨਾਊਂਸਮੈਂਟ, ਅਤੇ ਮੈਂ ਇੱਕ ਦੋ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ। ਇਹ ਖਬਰ ਦੀ ਮੈਂ ਜਾਣਕਾਰੀ ਦੇ ਦਿੰਦਾ, ਦੁੱਖ ਲੱਗਦਾ ਵੀ ਚਲੋ ਇੱਦਾਂ ਦੀ ਖਬਰ ਬਾਹਰ ਆਉਂਦੀ ਹੈ। ਇਸ ਦਿਸ ਟੈਕਸ ਡਾਲਰ ਦਾ ਕੋਈ ਫੋਰ ਮੋਨਾ ਮਹਿੰਗੀ ਜੀ ਨੇ ਵੀ ਆਪਾਂ ਗੱਲਬਾਤ ਕਰਨੀ ਹੈਗੀ ਆ, ਤਾਂ ਪਹਿਲਾਂ ਮੈਂ ਖਬਰ ਦੀ ਜਾਣਕਾਰੀ ਦੇਵਾਂ। ਸੋ ਫੈਡਰਲ ਪ੍ਰਿਜ਼ਨ ਦੇ ਵਿੱਚ ਸੇਫ ਸਨੋਰਟਿੰਗ ਲਈ ਨਵਾਂ ਹਾਰਮ ਰਿਡਕਸ਼ਨ ਪ੍ਰੋਗਰਾਮ ਲੈ ਕੇ ਆਉਂਦਾ। ਉਹ ਸੇਫ ਸਨੋਰਟਿੰਗ ਹੁੰਦੀ ਕੀ ਆ, ਉਹਨਾਂ ਨਲ ਪੀਜੇ ਲੈ ਕੇ ਨੱਕ ਵਿੱਚ ਕੁਛ ਸੁੰਘਣਾ ਹੁੰਦਾ, ਜੇ ਤਾਂ ਇਹਨਾਂ ਨੇ ਦਵਾਈ ਸੁੰਘਣੀ ਆ ਫਿਰ ਤਾਂ ਦੇ ਦੇਵੋ, ਸੋਨੇ ਦੀ ਦੇ ਦੇਵੋ, ਬਚ ਜਾਣ। ਪਰ ਜੇ ਇਹਨਾਂ ਨੇ ਡਰੱਗ ਹੀ ਸਨੋਟ ਕਰਨੀ ਹੈ ਨਾ, ਫਿਰ ਦੁੱਖ ਲੱਗਦਾ ਯਾਰ, ਸ਼ਰਮ ਆਉਣੀ ਚਾਹੀਦੀ ਹੈਗੀ ਆ। ਮੈਨੂੰ ਜੈ ਸਿੰਘ ਕਹਿੰਦੇ ਵੀ ਨਿਮਰਤਾ ਵਿੱਚ ਰਿਹਾ ਕਰੋ, ਮੈਂ ਨਿਮਰਤਾ ਵਿੱਚ ਹੀ ਖਬਰ ਪੜ੍ਹਦਾ, ਪਰ ਸ਼ਰਮ ਆਉਣੀ ਚਾਹੀਦੀ ਆ। ਇਹ ਲੋਕ ਇੱਦਾਂ ਦੇ ਪੈਸੇ ਖਰਚ ਕੇ ਇਹਨਾਂ ਲੋਕਾਂ ਨੂੰ ਦੇ ਜੋ ਡਰੱਗ ਕਰਦੇ ਹਨ। ਸੋ ਜਿੱਥੇ ਆਪਾਂ ਡਰੱਗ ਰੋਕਣ ਦੀ ਕੋਸ਼ਿਸ਼ ਕਰਦੀ ਆ, ਹੁਣ ਇਹਨਾਂ ਨੇ ਫੈਡਰਲ ਪ੍ਰਿਜ਼ਨ ਦੇ ਵਿੱਚ ਸਨੇਫ ਸਨੋਟਿੰਗ ਪ੍ਰੋਗਰਾਮ ਸ਼ੁਰੂ ਕਰਨਾ, ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਆ, ਅਤੇ ਫਿਰ ਇਹ ਇਹਨਾਂ ਨੇ ਲਾਗੂ ਕਰ ਦੇਣਾ। ਸੋ ਕੈਨੇਡਾ ਦੀਆਂ ਫੈਡਰਲ ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਹੁਣ ਪੇਪਰ ਸਟਰਾਅ ਦਿੱਤੇ ਜਾਣਗੇ, ਅਤੇ ਤਾਂ ਜੇ ਕੋਈ ਪਾਊਡਰ ਵਿੱਚ ਡਰੱਗ ਨੂੰ ਨੱਕ ਰਾਹੀਂ ਲੈ ਲੈਂਦਾ ਹੈ, ਅਤੇ ਹੋਮਮੇਡ ਪਲਾਸਟਿਕ ਦੀਆਂ ਸਟਾਰਾਂ ਜਿਹੜੀ ਚੋਰੀ ਕਰਕੇ ਲੈ ਕੇ ਆਉਂਦੇ ਹੁੰਦੇ ਜਾਂ ਉਹਦੇ ਗੈਸ ਛੱਡ ਜਾਂਦੇ ਹਨ ਨੱਕ ਵਿੱਚ, ਕਹਿੰਦੇ ਕੱਟ ਪੈ ਜਾਂਦੇ ਆ, ਇਨਫੈਕਸ਼ਨ ਦਾ ਖਤਰਾ ਹੋ ਜਾਂਦਾ, ਖਤਰਾ ਘਟਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਕੈਨੇਡੀਅਨ ਆਈ ਥਿੰਕ ਕਰੈਕਸ਼ਨਲ ਸਰਵਿਸਿਜ਼ ਹਨ, ਸੋ CSC ਮੁਤਾਬਕ ਇਸ ਨਾਲ ਓਵਰਡੋਸ ਦਾ ਖਤਰਾ ਖਤਮ ਨਹੀਂ ਹੁੰਦਾ, ਪਰ ਕਹਿੰਦੇ ਇਹਦੇ ਨਾਲ ਇਹਨਾਂ ਨੂੰ ਕੋਈ ਹਾਰਮ ਨਹੀਂ ਹੁੰਦੀ। ਸੋ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਫੈਡਰਲ ਇਨਵੈਸ ਵਿੱਚ ਸਮੋਕਿੰਗ, ਇਨਹੇਲਿੰਗ ਅਤੇ ਸਨੋਟਿੰਗ ਵਧਣ ਦੇ ਜਵਾਬ ਵਿੱਚ ਹਾਰਮ ਰਿਡਕਸ਼ਨ ਲਈ ਚੁੱਕੇ ਇਹ ਕਦਮ ਚੁੱਕਿਆ ਗਿਆ ਹੈਗਾ ਆ। ਸੋ CSE ਨਾਲ ਹੀ ਕਹਿੰਦੀ ਹੈ ਕਿ ਡਰੱਗਸ ਦੀ ਸਮੱਗਲਿੰਗ ਜਿਹੜੀ ਹੈ ਨਾ, ਉਹ ਟ੍ਰੈਫਿਕ ਰੋਕਣ ਲਈ ਇਨਫੋਰਸਮੈਂਟ ਮੈਜ਼ਰ ਜਾਰੀ ਰੱਖਣਗੇ। ਉਹ ਯਾਰ ਤੁਹਾਨੂੰ ਪਤਾ ਜਾਂ ਡਰੱਗ ਲੈ ਰਹੇ ਹਨ, ਫਿਰ ਇਹਨਾਂ ਨੂੰ ਸਰਾਵਾਂ ਕਾਹਲੇ ਦੇਣੀਆਂ, ਜੇ ਕਿਸੇ ਨੱਕ ਕੱਟ ਗਿਆ ਤਾਂ ਫੜ ਲਵੋ, ਉਹ ਹੁਣ ਨੱਕ ਵਿੱਚ ਕੋਈ ਨੁਕਸਾਨ ਵੀ ਨਹੀਂ ਆਉਣਾ, ਡਰੱਗ ਇਹਨਾਂ ਨੇ ਲਈ ਜਾਣੀ ਹੈਗੀ ਆ। ਕਹਿੰਦੇ ਓਵਰਡੋਸ ਬਹੁਤ ਹੁੰਦਾ ਆ। ਸੋ ਹੈਲਥ ਸਰਵਿਸ ਸਟਾਫ ਨੇ ਕਿਹਾ ਟ੍ਰੇਨਿੰਗ 1 ਅਕਤੂਬਰ 2026 ਤੋਂ ਸ਼ੁਰੂ ਹੋਣੀ ਆ, ਅਤੇ ਪਹਿਲਾਂ ਸਟਾਫ ਨੂੰ ਟ੍ਰੇਨਿੰਗ ਵੀ ਦਿੱਤੀ ਜਾਣੀ ਆ। ਪੇਪਰ ਸਟਰਾਅ ਹੈਗੀ ਆ, ਕਿਹਦੇ ਕੋਲ ਮੰਗਣੀ ਆ, ਕਿੱਦਾਂ ਨੱਕ ਵਿੱਚ ਪਾਣੀ ਆ, ਕਿਤੇ ਹੋਰ ਕਿਸੇ ਪਾਸੇ ਨਾ ਪਾ ਲਿਓ, ਕਿੱਦਾਂ ਨੱਕ ਵਿੱਚ ਪਾਣੀ ਆ, ਅਤੇ ਕਿੱਦਾਂ ਇਹਨੂੰ ਸਨੋਟ ਕਰਨਾ। ਕਰੈਕਸ਼ਨ ਸਰਵਿਸ ਦਾ ਕਹਿਣਾ ਹੈ ਕਿ ਇਹਦੇ ਨਾਲ ਵੀ ਡਰੱਗ ਨੂੰ ਲੀਗਲ ਕਰਨ, ਵੀ ਡਰੱਗ ਤਾਂ ਲੀਗਲ ਨਹੀਂ ਕਰਨਾ, ਪਰ ਇਹਨਾਂ ਦੀ ਹੈਲਪ ਕਰਨੀ ਆ ਯਾਰ, ਹੈਲਪ ਕਰਨੀ ਆ ਡਰੱਗ ਸਨੋਰਟਿੰਗ ਦੇ ਵਿੱਚ। ਸੱਚ ਆ ਸੈਡ ਨਿਊਜ਼ ਜਦੋਂ ਇੱਦਾਂ ਦੇ ਮੁੱਦੇ ਪਾਸ ਹੁੰਦੇ, ਜਦੋਂ ਇੱਦਾਂ ਦੇ ਇੱਦਾਂ ਦੇ ਕੰਮ ਉੱਪਰ ਪੈਸੇ ਖਰਚੇ ਜਾਂਦੇ, ਥੋੜ੍ਹੇ ਟੈਕਸ ਮੇਰੇ ਦੇ ਪੈਸੇ ਖਰਚੇ ਜਾਂਦੇ ਹਨ। ਸੋ ਆਹ ਹੋ ਰਿਹਾ ਕੈਨੇਡਾ ਵਿੱਚ, ਮੋਨਾ ਮਹਿੰਗੀ ਜੀ ਲਾਈਨ 'ਤੇ ਹਨ। ਸੋ ਮੋਨਾ ਮਹਿੰਗੀ ਆ, 3 ਮਿੰਟ ਗੱਲ ਕਰਦੇ ਹਾਂ, ਪ੍ਰੋਗਰਾਮ ਫੁੱਲ ਬਿਜ਼ੀ ਹੈਗਾ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ ਜੀ, ਦੱਸ ਦੇਵੋ ਕਿਸ ਵਿਸ਼ੇ 'ਤੇ ਗੱਲਬਾਤ ਕਰਨੀ ਆ। ਇਨਸ਼ੋਰੈਂਸ ਲੈਣੀ ਬੜੀ ਜ਼ਰੂਰੀ ਹੁੰਦੀ ਹੈ, ਥੋੜ੍ਹੀ ਲੈ ਲਵੋ, ਵੱਧ ਲੈ ਲਵੋ, ਇਨਸ਼ੋਰੈਂਸ ਵਾਸਤੇ ਆਪਾਂ ਗੱਲ ਕਰਨੀ ਆ। ਕਿਸ ਮੁੱਦੇ ਨੂੰ ਟੱਚ ਅਪ ਕਰਨਾ ਚਾਹੁੰਦੇ ਹੋ ਅੱਜ?
1: ਬਿਲਕੁਲ ਬਲਜਿੰਦਰ ਜੀ, ਕਾਫੀ ਵਾਰ ਜਦੋਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅਕਸਰ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਹੈਲਥ ਬਹੁਤ ਇੰਪੋਰਟੈਂਟ ਹੈਗੀ ਹੈ। ਨੋ ਮੈਟਰ ਕੋਈ ਬੰਦਾ 20s, 30s, 40s ਦੇ ਵਿੱਚ ਹੈਗਾ, ਹੈਲਥ ਜ਼ਿਆਦਾ ਮੇਨ ਇੰਪੋਰਟੈਂਟ ਆ ਜਾਂਦੀ ਹੈ ਕਿ ਉਸ ਦੇ ਬੇਸ ਤੇ ਹੀ ਆਪਾਂ ਨੂੰ ਅਪਰੂਵਲਸ ਮਿਲਦੇ ਹੁੰਦੇ ਨੇ ਕਿ ਸਾਡੀ ਹੈਲਥ ਚੰਗੀ ਹੋਣੀ ਚਾਹੀਦੀ ਹੈ, ਕੋਈ ਹੈਲਥ ਇਸ਼ੂਜ਼ ਨਾ ਹੋਣ, ਜੇ ਕੋਈ ਬਲੱਡ ਪ੍ਰੈਸ਼ਰ, ਡਾਇਬਿਟੀਜ਼ ਕੁਛ ਵੀ ਹੈਗਾ, ਸਟੇਬਲ ਹੈਗਾ ਤਾਂ ਆਪਾਂ ਅਪਰੂਵਲ ਆਪਾਂ ਨੂੰ ਮਿਲ ਸਕਦੀ ਹੁੰਦੀ ਹੈ। ਪਰ ਦੂਜੇ ਪਾਸੇ ਇੱਕ ਹੋਰ ਚੀਜ਼ ਆ ਜਾਂਦੀ ਹੈ, ਲਾਈਫ ਸਟਾਈਲ। ਲਾਈਫ ਸਟਾਈਲ ਦੇ ਵਿੱਚ ਇਹੀ ਚੀਜ਼ ਆ ਜਾਂਦੀ ਹੈ ਕਿ ਪਰਸਨ ਨੇ ਕੋਈ ਡਰੱਗ ਤਾਂ ਨਹੀਂ ਲਿੱਤੀ, ਕੋਈ ਹਾਰਡ ਡਰੱਗਸ ਤਾਂ ਨਹੀਂ ਯੂਜ਼ ਕੀਤੀਆਂ ਲਾਸਟ 10 ਈਅਰਸ ਦੇ ਵਿੱਚ, ਲਾਸਟ 5 ਈਅਰਸ ਦੇ ਵਿੱਚ, ਜਾਂ ਮੋਰ ਦੈਨ 3 ਟਾਈਮਸ ਵੀਕ ਦੇ ਵਿੱਚ ਮਰਵਾਨਾ ਤਾਂ ਨਹੀਂ ਯੂਜ਼ ਕੀਤਾ। ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਆਪਣੀਆਂ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਵੀ। ਸੋ ਇਸੇ ਤਰੀਕੇ ਦੇ ਨਾਲ ਕਾਫੀ ਵਾਰ ਇਹ ਵੀ ਹੁੰਦਾ ਹੈ ਕਿ ਕਈਆਂ ਦੀ ਜਿਹੜੀ ਡਰੱਗ ਐਡਿਕਸ਼ਨ ਕੁਇਟ ਕਰਨ ਦੀ ਵੀ ਇਸ ਟਾਈਮ ਤੇ ਮੈਡੀਕੇਸ਼ਨ ਚੱਲ ਰਹੀ ਹੁੰਦੀ ਹੈਗੀ ਹੈ, ਉਹਨਾਂ ਨੂੰ ਵੀ ਮੈਂ ਕਾਫੀ ਵਾਰ ਡੀਲ ਕੀਤਾ ਹੈਗਾ ਕਿ ਉਹ ਛੱਡ ਰਹੇ ਨੇ ਐਡਿਕਸ਼ਨ ਤੋਂ, ਕੋਈ ਨਾ ਕੋਈ ਮੈਡੀਕੇਸ਼ਨ ਲਾ ਰਹੇ ਨੇ। ਸੋ ਉਸ ਟਾਈਮ ਤੇ ਉਹਨਾਂ ਨੂੰ ਲੱਗਦਾ ਕਿ ਹਜੇ ਵੀ ਸ਼ਾਇਦ ਇਸ ਟਾਈਮ ਤੱਕ ਸਾਨੂੰ ਇੰਸ਼ੋਰੈਂਸ ਨਹੀਂ ਮਿਲਣੀ, ਤਾਂ ਉਹਨਾਂ ਦੇ ਲਈ ਨਾਨ ਮੈਡੀਕਲ ਪਾਲਿਸੀਜ਼ ਅਵੇਲੇਬਲ ਹੁੰਦੀਆਂ ਨੇ ਕਿ ਕਾਫੀ ਵਾਰ ਹੁੰਦਾ ਕਿ ਹਾਂਜੀ ਪਰਸਨ ਕੁਇਟ ਕਰ ਰਿਹਾ ਹੈਗਾ, ਪਰ ਕੁਇਟ ਕਰਨ ਨੂੰ ਵੀ 2 ਸਾਲ 4 ਸਾਲ ਕਈ ਵਾਰ ਕਾਫੀ ਲੰਬਾ ਟਾਈਮ ਲੱਗ ਜਾਂਦਾ ਹੈਗਾ ਜਦੋਂ ਉਹਨਾਂ ਦੀ ਮੈਡੀਕੇਸ਼ਨ ਚੱਲ ਰਹੀਆਂ ਹੁੰਦੀਆਂ ਨੇ। ਸੋ ਉਸ ਟਾਈਮ ਤੇ ਵੀ ਸਟੈਂਡਰਡ ਜਿਹੜੀਆਂ ਕੰਪਨੀਜ਼ ਹੁੰਦੀਆਂ ਨੇ ਉੱਥੇ ਆਪਾਂ ਨੂੰ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਨਹੀਂ ਮਿਲ ਪਾਉਂਦੀ, ਪਰ ਨਾਨ ਮੈਡੀਕਲ ਦੇ ਵਿੱਚ ਉਸ ਟਾਈਮ ਤੇ ਤੁਹਾਨੂੰ ਡੈਫੀਨੇਟਲੀ ਕਵਰੇਜ ਮਿਲ ਸਕਦੀ ਹੁੰਦੀ ਹੈ। ਜਿੱਦਾਂ ਕਿ ਅਕਸਰ ਰੋਜ਼ ਹੀ ਨਵੇਂ ਨਵੇਂ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ ਹੈ, ਕਾਫੀ ਵਾਰ ਮੈਂ ਦੇਖਦੀ ਹਾਂ 30s, 40s ਦੇ ਵਿੱਚ ਕੋਈ ਨਾ ਕੋਈ ਕਾਰਡੀਓ ਮਾਇਓਪੈਥੀ, ਹਾਰਟ ਦੇ ਰਿਲੇਟਿਡ, ਕੈਂਸਰ ਦੇ ਰਿਲੇਟਿਡ ਏਦਾਂ ਦੀਆਂ ਕੰਡੀਸ਼ਨਸ ਹੁੰਦੀਆਂ ਨੇ। ਪਰ ਇਹ ਨਾ ਸੋਚੋ ਕਿ ਅਸੀਂ ਘਰ ਬੈਠੇ ਹੀ ਸੋਚੀਏ ਕਿ ਹਾਂ ਸਾਨੂੰ ਪਾਲਿਸੀ ਮਿਲੂਗੀ ਕਿ ਨਹੀਂ ਮਿਲੂਗੀ, ਇੱਕ ਐਡਵਾਈਜ਼ਰ ਦੇ ਨਾਲ ਡੀਲ ਕਰੋ। ਜਦੋਂ ਤੁਸੀਂ ਐਡਵਾਈਜ਼ਰ ਦੇ ਨਾਲ ਡੀਲ ਕਰਦੇ ਹੋ, ਡੈਫੀਨੇਟਲੀ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਉਸ ਟਾਈਮ ਤੇ, ਜਿਹਦੇ ਨਾਲ ਕਿ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹੁੰਦੇ ਆ, ਚਾਹੇ ਟਰਮ ਇੰਸ਼ੋਰੈਂਸ ਵਿੱਚ ਜਾਣਾ ਚਾਹੋ, ਚਾਹੇ ਹੋਲ ਲਾਈਫ ਵਿੱਚ ਜਾਣਾ ਚਾਹੋ। ਕੋਈ ਵੀ ਇੱਦਾਂ ਦੀ ਕੰਸਰਨਸ ਨੇ ਮਾਇੰਡ ਦੇ ਵਿੱਚ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, ਐਟ 416-509-1509-4165915-9. ਪਰ ਇੱਕ ਚੀਜ਼ ਜ਼ਰੂਰ ਬਲਜਿੰਦਰ ਜੀ ਇੱਥੇ ਐਡ ਆਨ ਕਰਨਾ ਚਾਹੂੰਗੀ, ਕਾਫੀ ਵਾਰ ਮੈਨੂੰ ਏਦਾਂ ਦੀ ਵੀ ਕਾਲਸ ਆਉਂਦੀਆਂ ਨੇ ਕਿ ਪਹਿਲਾਂ ਕੋਈ ਅਪੈਸ਼ਨ ਨਹੀਂ ਲੈਂਦੇ, ਕੋਈ ਇੰਸ਼ੋਰੈਂਸ ਕਰਵਾਉਣੀ ਹੈ, ਬਿਲਕੁਲ ਜਦੋਂ ਕੈਂਸਰ ਕੋਈ ਨਾ ਕੋਈ ਟਿਊਮਰ ਡਾਇਗਨੋਸ ਹੋ ਜਾਂਦਾ, ਫਿਰ ਆਪਾਂ ਨੂੰ ਲੱਗਦਾ ਕਿ ਹਾਂਜੀ ਹੁਣ ਕੋਈ ਪਾਲਿਸੀ ਮਿਲ ਜਾਵੇ। ਸੋ ਉਦੋਂ ਤੱਕ ਨਾ ਵੇਟ ਕਰਿਆ ਕਰੋ, ਰੱਬ ਨਾ ਕਰੇ ਕਿਸੇ ਦੇ ਉੱਤੇ ਇੱਦਾਂ ਦੀ ਸਿਚੁਏਸ਼ਨ ਆਵੇ, ਪਰ ਉਦੋਂ ਤੱਕ ਨਾ ਵੇਟ ਕਰਿਆ ਕਰੋ, ਜਦੋਂ ਹੈਲਥ ਚੰਗੀ ਹੈ ਤਦੋਂ ਐਕਸ਼ਨ ਲਓਗੇ। ਤੁਹਾਡੇ ਕੋਲ ਬਹੁਤ ਸਾਰੀਆਂ ਅਪੋਰਚੁਨਿਟੀਜ਼ ਹੁੰਦੀਆਂ ਨੇ, ਆਪਸ਼ਨਸ ਹੁੰਦੀਆਂ ਨੇ ਇੰਸ਼ੋਰੈਂਸ ਦੇ ਵਿੱਚ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਆਲਰੇਡੀ ਪਾਲਿਸੀਜ਼ ਚੱਲ ਰਹੀਆਂ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਦੇ ਬਾਰੇ ਜਾਂ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, 416-509-1509। ਇੱਕ ਚੀਜ਼ ਲਾਸਟ ਵਿੱਚ ਜ਼ਰੂਰ ਐਡ ਆਨ ਕਰਾਂਗੀ, ਮੈਨੂੰ ਕਾਫੀ ਵਾਰ ਬੱਚਿਆਂ ਦੇ ਲਈ ਜਦੋਂ 18+ ਹੋ ਜਾਂਦੇ ਨੇ ਉਹਨਾਂ ਦੇ ਲਈ FHS ਦੇ ਬਾਰੇ ਵੀ ਜ਼ਰੂਰ ਕੰਸਰਨ ਆਉਂਦੇ ਨੇ ਕਿ ਹੁਣ ਅਸੀਂ ਨੈਕਸਟ ਫਿਊ ਮੰਥਸ ਦੇ ਵਿੱਚ ਅਸੀਂ ਘਰ ਲੈਣ ਦੀ ਪਲੈਨਿੰਗ ਕਰ ਰਹੇ ਹਾਂ। ਸੋ ਤੁਹਾਨੂੰ ਇੱਕ ਛੋਟਾ ਜਿਹਾ ਟਿਪ ਜ਼ਰੂਰ ਦੇਣਾ ਚਾਹੂੰਗੀ, ਜਿੰਨੇ ਵੀ ਬੱਚੇ 18+ ਹੋ ਜਾਂਦੇ ਨੇ ਉਸ ਟਾਈਮ ਤੇ ਉਹਨਾਂ ਦਾ FHS ਫਸਟ ਹੋਮ ਸੇਵਿੰਗਸ ਅਕਾਊਂਟ ਚਾਹੇ $50 ਜਾਂ $100 ਪਾ ਕੇ ਓਪਨ ਜ਼ਰੂਰ ਕਰਵਾ ਲਿਆ ਕਰੋ, ਤਾਂ ਕਿ ਉਹਨਾਂ ਦਾ ਕੰਟਰੀਬਿਊਸ਼ਨ ਰੂਮ ਬਿਲਡ ਅਪ ਹੋਣਾ ਸ਼ੁਰੂ ਹੋ ਜਾਏ, ਕਿਉਂਕਿ ਜੇ ਤੁਸੀਂ ਓਪਨ ਹੀ ਨਹੀਂ ਕਰਦੇ ਤਾਂ ਉਹਨਾਂ ਦਾ ਕੰਟਰੀਬਿਊਸ਼ਨ ਰੂਮ ਵੀ ਬਿਲਡ ਅਪ ਨਹੀਂ ਹੋਣਾ ਸ਼ੁਰੂ ਹੋਣਾ। ਮੇਕ ਸ਼ੋਰ ਕਰੋ ਮੈਕਸੀਮਮ ਕੰਟਰੀਬਿਊਸ਼ਨ ਸਾਲ ਦੀ 8,000 ਜ਼ਰੂਰ ਹੁੰਦੀ ਹੈ, ਪਰ ਕੋਈ ਵੀ ਮਿਨੀਮਮ ਅਮਾਊਂਟ ਦੇ ਨਾਲ ਪਲਾਨ ਤੁਹਾਡਾ ਅਕਾਊਂਟ ਜਿਹੜਾ ਹੈਗਾ ਸ਼ੁਰੂ ਕੀਤਾ ਜਾ ਸਕਦਾ ਹੈ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, FHSA, RRSP, TFSA, ਬੱਚਿਆਂ ਦੀ RESP ਜਾਂ ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਜੀ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਬਲਜਿੰਦਰ ਜੀ,
0: ਬਹੁਤ ਧੰਨਵਾਦ। ਮੋਨਾ ਜੀ ਅਕਾਊਂਟ ਹੈਗਾ, ਤੁਹਾਡੇ ਬੱਚੇ ਨੇ ਵੀ ਰੱਖਿਆ ਹੋਇਆ ਹੈਗਾ, ਡੈਡ ਦਾ ਅਕਾਊਂਟ ਹੈਵ ਅ ਗੁੱਡ ਡੇ, ਡੈਡੀ ਦਾ ਕਹਿੰਦੇ ਬੈਂਕ ਵਰਤਾਂਗੇ, ਧੰਨਵਾਦ ਤੁਹਾਡਾ, ਹੈਵ ਅ ਗੁੱਡ ਡੇ। ਬੜੀ ਜਲਦੀ ਮੈਂ ਗੁਰਮੁਖ ਸਿੰਘ ਬਾਰੇ ਸਾਹਿਬ ਵੀ ਗੱਲਬਾਤ ਕਰਨੀ ਆ, ਥੋੜ੍ਹੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦਾ ਅਤੇ ਬਾਰੇ ਸਾਹਿਬ ਹੋਰ ਤੇ ਹਨ, ਆਪਾਂ ਫਿਰ ਆਪਾਂ ਸਿੱਧੀ ਦੀ ਵੀ ਗੱਲਬਾਤ ਕਰਨੀ ਹੈ ਜ਼ਰੂਰ ਬ੍ਰੇਕ ਤੋਂ ਬਾਅਦ।
2: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਬ੍ਰੈਂਪਟਨ। ਕਾਲ 9059288557।
3: ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ, 100% ਕੈਨੇਡੀਅਨ ਮੇਡ, ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509।
0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ, ਸਾਡੀ ਗੱਲ ਪਹਿਲਾਂ ਚੱਲਦੀ ਸੀ ਮੋਨਾ ਮਹਿੰਗੀ ਜੀ ਦੇ ਨਾਲ, ਹੁਣ ਗੱਲਬਾਤ ਚੱਲਣੀ ਗੁਰਮਤ ਸਿੰਘ ਬਾਰੀਆ ਜੀ ਦੇ ਨਾਲ, ਅਤੇ ਨਾਲ ਦੀ ਨਾਲ ਗੱਲਬਾਤ ਚੱਲਣੀ ਹੈ ਅਜੈਬ ਸਿੰਘ ਸਰਾਂ ਸਾਹਿਬ ਨਾਲ। ਪਹਿਲਾਂ ਇਹਨਾਂ ਦਾ ਵੈਲਕਮ ਕਰਦੇ, ਸਟੂਡੀਓ ਵਿੱਚ ਕਾਫੀ ਲੰਬੇ ਸਮੇਂ ਤੋਂ ਬੈਠੇ ਹਨ ਸਰਾਂ ਸਾਹਿਬ, ਸਤਿ ਸ਼੍ਰੀ ਅਕਾਲ ਜੀਆਂ ਨੂੰ।
7: ਬਹੁਤ ਬਹੁਤ ਧੰਨਵਾਦ ਜੀ, ਤੰਬੜ ਸਾਹਿਬ ਰੇਡੀਓ ਵਿਰਾਸਤ ਅਦਾਰਾ ਦੇ ਨੂੰ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਟਾਈਮ ਦਿੱਤਾ। ਅੱਜ
0: ਸਾਡੇ ਭਰਾ ਹਨ, ਇਹ ਵੀ ਮੀਡੀਆ ਦੇ ਵਿੱਚ ਹਨ ਅਤੇ ਨਾਲ ਦੀ ਨਾਲ ਬਿਜ਼ਨਸ ਵੀ ਕਰਦੇ ਹਨ। ਦੋ ਦੋ ਕੰਮ ਕਰਨੇ ਪੈਂਦੇ, ਕਰਨੇ ਬੜੇ ਜ਼ਰੂਰੀ ਹਨ ਅਤੇ ਪਰਿਵਾਰ ਵਧੀਆ ਤਰੀਕੇ, ਜਿੰਨਾ ਚਿਰ ਹਿੰਮਤ ਹੈਗੀ ਆ ਜਿੰਨੇ ਮਰਜ਼ੀ ਕੰਮ ਕਰ ਲਓ, ਪਰਿਵਾਰ ਨਾਲ ਟਾਈਮ ਦੇਣਾ ਬੜਾ ਜ਼ਰੂਰੀ ਹੁੰਦਾ ਆ। ਸੋ ਤੁਸੀਂ ਐਜ਼ ਅ ਰੀਜਨਲ ਕੌਂਸਲਰ ਦੀ ਇਲੈਕਸ਼ਨ ਵਿੱਚ ਖੜੇ ਹੋ, ਪਰ ਥੋੜ੍ਹਾ ਆਪਣੇ ਬਾਰੇ ਦੱਸ ਦਿਓ, ਫਿਰ ਮੈਂ ਬਾਰੇ ਸਾਨੂੰ ਲੈ ਕੇ ਆਉਂਦਾ।
7: ਮੇਰਾ ਇਹ ਹੈ ਜੀ ਕਿ ਮੈਂ ਇੰਡੀਆ ਦੇ ਵਿੱਚ ਵੀ ਕਲਚਰਲ ਫੀਲਡ ਸੀ ਜ਼ਿਆਦਾ
0: ਜੀ,
7: ਜਿਵੇਂ ਕਿ ਸਾਹਿਤ ਜਾਂ ਮਤਲਬ ਕਿ ਸੱਭਿਆਚਾਰਕ ਸਰਗਰਮੀਆਂ ਨਾਲ। ਇਹ ਤੋਂ ਇਲਾਵਾ ਹਿਊਮਨ ਰਾਈਟਸ ਐਕਟੀਵਿਸਟ ਲਾਈਕ ਸਟੂਡੈਂਟਸ ਯੂਨੀਅਨ
0: ਜੀ,
7: ਜਾਂ ਪਿੰਡਾਂ ਦੇ ਵਿੱਚ ਨੌਜਵਾਨ ਭਾਰਤ ਸਭਾ ਹੁੰਦੀ ਸੀ ਸਾਡੇ
0: ਜੀ,
7: ਉਹਨਾਂ ਲਈ ਲੋਕਾਂ ਲਈ ਕੰਮ ਕਰਨਾ, ਉਹ ਕਿਤੇ ਨਾ ਕਿਤੇ ਗੱਲ ਦਿਮਾਗ ਤੁਹਾਡੇ ਪਈ ਹੁੰਦੀ ਹੈ ਸੋਸ਼ਲ ਵਰਕ ਦੀ। ਇੱਥੇ ਆ ਕੇ 5-4 ਸਾਲ ਇੱਦਾਂ ਹੀ ਲੰਘ ਗਏ, ਫਿਰ ਹੌਲੀ ਹੌਲੀ ਫਿਰ ਇਨਵੋਲਵਮੈਂਟ ਹੋਈ, ਛੋਟੀਆਂ ਛੋਟੀਆਂ ਸੰਸਥਾਵਾਂ ਨਾਲ ਜੁੜੇ ਆਪਾਂ
0: ਜੀ,
7: ਜਿਵੇਂ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਆ, ਡਰੱਗ ਅਵੇਅਰਨੈਸ ਸੋਸਾਇਟੀ ਆ, ਇਸ ਤਰ੍ਹਾਂ ਰੇਸ਼ਲ ਰਿਲੇਸ਼ਨ ਫਾਊਂਡੇਸ਼ਨ ਆ ਟੋਰਾਂਟੋ ਦੀ
0: ਜੀ,
7: ਇਹਨਾਂ ਨਾਲ ਕੰਮ ਕਰਦੇ ਰਹੇ। ਅਤੇ ਮੈਂ ਸੂਜਨ ਫਾਈਨਲ ਜੀ ਤੋਂ ਪਹਿਲਾਂ ਇੱਕ ਬੜੇ ਭਲੇ ਲੋਕ ਹੁੰਦੇ ਸੀਗੇ ਪੀਟਰ ਰੋਬਸਨ
0: ਜੀ,
7: ਮੇਅਰ, ਉਹਨਾਂ ਨੂੰ ਨਾਲ ਵੀ ਕੰਮ ਕੀਤਾ। ਉਹ ਤੋਂ ਬਾਅਦ ਬ੍ਰੈਂਪਟਨ ਸਿਟੀ ਦੇ ਜਿਹੜਾ ਸਰਕਾਰੀ ਸਟਰਕਚਰ ਆ ਉਹ 'ਚ ਨਿਘਾਰ ਆਉਣਾ ਸ਼ੁਰੂ ਹੋ ਗਿਆ, 20 ਸਾਲ ਲਾ ਲਓ, 25 ਲਾ ਲਓ, ਇੰਨੇ ਕੁ 'ਚ। ਅਤੇ ਮੈਂ ਸੋਚਿਆ ਵੀ ਲੋਕਾਂ ਲਈ ਕੰਮ ਕਰਦਾ, ਲੇਕਿਨ ਉਹ ਖਰੇ ਤਾਂ ਉਤਰਦੇ ਨਹੀਂ, ਕਿਉਂ ਮੈਂ ਖੁਦ ਹੀ ਮੈਦਾਨ ਵਿੱਚ ਉਤਰਾਂ। ਇਹ ਸੋਚ ਕੇ ਮੈਂ ਖੁਦ ਮੈਦਾਨ 'ਚ ਆਇਆਂਗਾ
0: ਜੀ,
7: ਅੱਗੇ ਲੋਕ ਕੀ ਹੰਗਾਰਾ ਦਿੰਦੇ ਆ ਇਹ ਉਹਨਾਂ 'ਤੇ ਨਿਰਭਰ ਕਰਦਾ
0: ਜੀ। ਹਾਂ, ਸਰਵਿਸ ਕਮਿਊਨਿਟੀ ਵਿੱਚ ਕਰਨੀ ਬੜੀ ਜ਼ਰੂਰੀ, ਅਤੇ ਕਾਫੀ ਲੰਬੀਆਂ ਲਿਸਟਾਂ ਖੜੀਆਂ ਕਰਦੀ ਆ ਕਿਹਨਾਂ ਨਾਲ ਕਿਹਨਾਂ ਨਾਲ ਕੰਮ ਕੀਤਾ, ਐਕਸਪੀਰੀਅੰਸ ਹੋਣਾ ਬੜਾ ਜ਼ਰੂਰੀ ਹੁੰਦਾ ਆ। ਗੁਰਮੁਖ ਸਿੰਘ ਬਾਰੀ ਸਾਹਿਬ ਦਾ ਐਕਸਪੀਰੀਅੰਸ ਬਹੁਤ ਹੈਗਾ ਆ ਮੀਡੀਆ ਦੇ ਵਿੱਚ ਅਤੇ ਨਾਲ ਦੀ ਨਾਲ ਕਮਿਊਨਿਟੀ ਦੇ ਵਿੱਚ। ਬਾਰੀ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
8: ਨੰਬਰ ਸਾਹਿਬ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਤੇ ਆਪਣੇ ਗੈਸਟ ਜਿਹੜੇ ਆਏ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਅਤੇ ਤੁਸੀਂ ਨਾਲ ਪੀਆਂ ਦੀ ਗੱਲ ਤਾਂ ਸੁਣ ਲਈ ਹੋਣੀ ਆ, ਸਟਰਾਸ ਦੇ ਰਹੇ ਆ ਫੈਡਰਲ ਪ੍ਰਿਜ਼ਨ ਦੇ ਵਿੱਚ, ਕਹਿੰਦੇ ਜਿਹੜਾ ਨਸ਼ਾ ਹੈ ਉਹ ਸੌਖੇ ਤਰੀਕੇ ਨਾਲ ਕਰ ਲੈਣ।
8: ਤੇ ਬਾਕੀ ਕੈਨੇਡਾ ਦੀ ਇੱਕ ਫੈਡਰਲ ਪਾਲਿਸੀ, ਬਿਲਕੁਲ,
0: ਤੇ ਬਾਕੀ ਹੋਰ ਖਬਰਾਂ ਵੀ ਹਨ, ਸੌਰੀ ਵਿੱਚ ਮੈਂ ਰੋਕ ਦਿੱਤਾ, ਹੋਰ ਖਬਰਾਂ ਵੀ ਹਨ। ਅੱਜ ਲਾਗੂ ਹੋ ਜਾਣਾ ਹੈਗਾ ਆ ਜਿਹੜਾ ਕ੍ਰੋਸ ਬਾਰਡਰ ਜਦੋਂ ਲੈ ਕੇ ਜਾਣੀ ਇਹਨਾਂ ਨੇ ਵੱਖ ਵੱਖ ਚੀਜ਼ਾਂ, ਅਤੇ ਉਹ ਟੈਰਫ ਵੀ ਲਾਗੂ ਹੋ ਜਾਣਾ ਹੈਗਾ। ਉੱਧਰ ਟਰੰਪ ਕਹਿ ਰਿਹਾ ਹੈਗਾ ਵੀ ਟ੍ਰੇਡ ਡੀਲ ਇਜ਼ ਵੈਰੀ ਨੀਅਰ, ਫਿਰ ਕੁਛ ਨਾ ਕੁਛ ਕਰਨ ਲੱਗਾ ਹੋਇਆ। ਸੋ ਤੁਸੀਂ ਖਬਰਾਂ ਵੱਲ ਚੱਲ ਜਾਵੋ, ਫਿਰ ਆਪਾਂ ਗੱਲਬਾਤ ਚੱਲਦੀ ਰਹੇਗੀ।
8: ਬਿਲਕੁਲ, ਸੋ ਜਿਹੜੀ ਖਬਰ ਤੁਸੀਂ ਪੜ੍ਹੀ ਹੈਗੀ ਹੈ ਜੀ, ਕੈਨੇਡਾ ਦਾ ਇੱਕ ਸਿਸਟਮ ਪਹਿਲਾਂ ਵੀ ਇਹਦੇ ਤੇ ਕੁਐਸਚਨ ਉੱਠਦੇ ਰਹੇ ਆ ਕਿ ਨਸ਼ਾ ਖਤਮ ਕਰਨਾ ਹੈ, ਨਸ਼ੇੜੀਆਂ ਨੂੰ ਤੁਸੀਂ ਪ੍ਰੋਪਰ ਉਹਨਾਂ ਦਾ ਨਸ਼ਾ ਛਡਾ ਕੇ ਰੀਹੈਬਿਲੀਏਸ਼ਨ ਕਰਨੀ ਹੈਗੀ ਆ ਜਾਂ ਫਿਰ ਉਹਨਾਂ ਨੂੰ ਨਵੇਂ ਤਰੀਕੇ ਦੱਸਣੇ ਆ। ਇਹ ਕੁਐਸਚਨ ਪਹਿਲਾਂ ਵੀ ਉੱਠਦੇ ਰਹੇ ਆ, ਚਾਹੇ ਉਹ ਫੈਡਰਲ ਲਾਅ ਜਿਹੜਾ ਪਹਿਲਾਂ ਲਿਆਂਦਾ ਸੀ ਕਿ ਜਿਹੜੇ ਲੋਕ ਅਕਲਤਾ ਨਸ਼ਾ ਕਰਦੇ ਆ ਉਹਨਾਂ ਨੂੰ ਪਬਲਿਕਲੀ ਲਿਆਂਦਾ ਜਾਵੇ, ਅਲਾਓ ਕੀਤਾ ਜਾਵੇ ਕਿ ਉਹ ਥੋੜਾ ਜਿਹਾ ਇੱਕ ਮਾਤਰਾ ਦੇ ਵਿੱਚ ਨਸ਼ਾ ਜਿਹੜਾ ਆ ਇੱਕ ਸਿਸਟਮੈਟਿਕ ਵੇ ਦੇ ਨਾਲ ਕਰ ਸਕਣ, ਉਹਨਾਂ ਦਾ ਸਰਵਾਈਵਲ ਵੀ ਹੋ ਸਕੇ। ਗੌਰਮੈਂਟ ਦਾ ਇਹ ਦਾਅਵਾ ਰਿਹਾ ਆ ਕਿ ਉਹਨਾਂ ਦਾ ਸਰਵਾਈਵਲ ਵੀ ਹੋ ਸਕੇ ਤੇ ਉਹ ਨਸ਼ਾ ਜਿਹੜਾ ਛੱਡ ਸਕਣ, ਲੇਕਿਨ ਛੱਡ ਸਕਣ ਵਾਲਾ ਜਿਹੜਾ ਹਿੱਸਾ ਆ ਉਹ ਇਹਦੇ ਚ ਬੜਾ ਥੋੜਾ ਵਾ। ਜ਼ਿਆਦਾਤਰ ਇਹ ਹੁੰਦਾ ਕਿ ਉਹਨਾਂ ਨੂੰ ਇੱਕ ਵੇ ਦੇ ਦਿੱਤਾ ਜਾਂਦਾ ਕਿ ਜੇਕਰ ਤੁਸੀਂ ਏਦਾਂ ਨਹੀਂ ਤਾਂ ਏਦਾਂ ਕਰ ਲਓ ਤੁਹਾਡੀ ਲਾਈਫ ਬਚੀ ਰਹੂਗੀ। ਪਰ ਇੱਕ ਕਹਾਵਤ ਮਸ਼ਹੂਰ ਹੈ ਤਮੜ ਸਾਹਿਬ ਕਿ ਬੁਰਾਈ ਖਤਮ ਕਰਨੀ ਆ ਜਾਂ ਫਿਰ ਆਪਾਂ ਨਵੇਂ ਤਰੀਕੇ ਦੱਸਣੇ ਆ ਕਿ ਏਦਾਂ ਹੋ ਸਕਦਾ। ਜਿਹੜੀ ਖਬਰ ਤੁਸੀਂ ਪੜ੍ਹੀ ਆ ਇਹਦੇ ਵਿੱਚ ਸੌਰਟ ਆਊਟ ਕਰਨਾ ਹੈਗਾ ਤੇ ਇਹੀ ਗੱਲ ਹੈਗੀ ਆ ਕਿ ਇੱਕ ਜਿਹੜੀ ਬੁਰਾਈ ਦਾ ਵਹਿਣ ਨੂੰ ਛੱਡ ਕੇ ਦੂਜੇ ਪਾਸੇ ਮੋੜ ਦੇਣਾ ਵਾ, ਗੱਲ ਓਨੀ ਕੋਈ ਆ।
0: ਖੁਦ ਪਤਾ ਡਰੱਗ ਜਾ ਰਹੀ ਹੈਗੀ ਜੇਲ੍ਹਾਂ ਵਿੱਚ ਜਾ ਕੇ, ਇੱਕ ਤਾਂ ਡਰੱਗ ਰੋਕਣ ਦੀ ਕੋਸ਼ਿਸ਼ ਕਰਦੇ ਆ, ਇਹ ਜੇਲ੍ਹਾਂ ਦੇ ਵਿੱਚ ਨਲਪੀਆਂ ਸਟਰਾਂ ਦੇ ਰਹੇ ਹਨ ਵੀ ਸੌਖੇ ਤਰੀਕੇ ਨਾਲ ਕਰ ਲਵੋ। ਜੇ ਜਾ ਰਹੀ ਹੈਗੀ ਰੁਕ ਕਿੱਥੋਂ ਰਹੀ ਹੈਗੀ, ਇਹ ਤਾਂ ਖੁਦ ਕਹਿੰਦੇ ਹੋਣੇ ਆ ਆ ਜਾਓ ਦਰਵਾਜ਼ੇ ਖੁੱਲ੍ਹੇ, ਸਟਰਾਂ ਸਾਡੇ ਕੋਲ ਬਹੁਤ ਪਈਆਂ।
8: ਬਿਲਕੁਲ, ਤੇ ਆਪਾਂ ਇਹਦੇ ਤੇ ਲੋੜ ਹੈਗੀ ਹੈ ਕਿ ਤੁਸੀਂ ਜਿਹੜੀ ਚੀਜ਼ ਦਾ ਸਪਲਾਈ ਹੈਗੀ ਆ ਇਹਦੇ ਤੇ ਪ੍ਰੋਪਰ ਤਰ੍ਹਾਂ ਤੁਸੀਂ ਪਰਮਾਨੈਂਟ ਕਰੈਕਸ਼ਨ ਜਿਹੜੀ ਆ ਉਹ ਕੀ ਕਰਨੀ ਹੈ, ਕਰੈਕਸ਼ਨ ਡਿਪਾਰਟਮੈਂਟ ਜਿਹੜਾ ਇਸ ਗੱਲ ਤੇ ਕੰਮ ਕਰੇ ਕਿ ਤੁਸੀਂ ਉਹ ਤਰੀਕਾ ਅਪਣਾਓ ਜਿਹੜਾ ਸੇਫ ਤੇ ਉਸ ਰਾਹ ਨੂੰ ਜਾਂਦਾ ਹੋਵੇ ਜਿੱਥੇ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ ਤਰੀਕੇ ਦੇ ਨਾਲ ਤੇ ਸਿਸਟਮ ਚ ਉਹਨੂੰ ਐਕਸਕਲੂਡ ਕੀਤਾ ਜਾ ਸਕੇ।
0: ਭਾਜੀ
8: ਤੇ ਆਪਣੇ ਗੈਸਟ ਆਏ ਕਿਉਂਕਿ ਆਪਾਂ ਉਹਨਾਂ ਨਾਲ ਗੱਲ
0: ਕਰੀ ਆ। ਬਾਜੀ ਸਾਹਿਬ ਇੱਕ ਇੱਕ ਬੰਦੇ ਨੂੰ ਸਾਂਭਣ ਲਈ ਹਜ਼ਾਰਾਂ ਦੇ ਹਿਸਾਬ ਨਾਲ ਖਰਚਾ ਪੈਂਦਾ, ਡੇਲੀ ਮੰਥਲੀ ਬਹੁਤ ਖਰਚਾ ਪੈ ਜਾਂਦਾ ਹੈਗਾ ਆ। ਮੈਂ ਕਹਿੰਦਾ ਜਦੋਂ ਇੰਟਰਨੈਸ਼ਨਲ ਟ੍ਰੇਡ ਹੁੰਦੇ ਆ ਨਾ ਇਹ ਕਿਤੇ ਉੱਧਰ ਜੇਲ੍ਹ ਦਾ ਕਿਤੇ ਖਰਚਾ ਉੱਧਰ ਪਾ ਦੇਣਾ, ਉਹ ਵੀ ਖੁਸ਼, ਉਸ ਕੰਟਰੀ ਵਾਲੇ ਵੀ ਖੁਸ਼ ਹੋ ਜਾਣ ਵੀ ਸਾਡੀ ਕੰਟਰੀ ਹੈਗੀ ਟੁੱਟੀ ਫੁੱਟੀ ਪਈ ਹੈਗੀ ਆ, ਇੱਥੇ 10-15 ਜੇਲ੍ਹਾਂ ਬਣਾ ਦੇਵੋ, ਇਹਨਾਂ ਨੂੰ ਉੱਥੇ ਸਿੱਟ ਦੇਵੋ, ਉੱਥੇ ਭੇਜ ਦੇਵੋ, ਜੇ ਛੱਡ ਦੇਣ ਤਾਂ ਛੱਡ ਦੇਣ, ਅਤੇ ਨਹੀਂ ਤਾਂ ਫਿਰ ਇੱਥੇ ਟੈਕਸਪੇਅਰ ਦੇ ਪੈਸੇ ਬਚਦੇ ਆ, ਤੁਸੀਂ ਇੱਕ ਮਹੀਨਾ ਦੇ ਦੇਵੋ, ਦੋ ਮਹੀਨੇ ਤਾਂ ਵਾਰ ਵਾਰ ਜਾਂਦੇ ਹਨ, ਵਾਰ ਵਾਰ ਕੰਮ ਕਰਦੇ ਹਨ, ਇਹਨਾਂ ਕੋਲ ਅੱਜ ਕੱਲ੍ਹ ਤਾਂ ਡਾਟਾ ਸਾਰਾ ਅਵੇਲੇਬਲ ਹੈਗਾ। ਮੈਂ ਕਹਿੰਦਾ ਕਿਸੇ ਵੀ ਕੰਟਰੀ ਨਾਲ ਤੁਸੀਂ ਟ੍ਰੇਡ ਕਰ ਲਵੋ, ਅਸੀਂ ਜੇਲ੍ਹਾਂ ਇੱਥੇ ਖੋਲ੍ਹਣੀਆਂ, ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਸਾਡੇ ਫਿਰ ਵੀ ਕਰੋਨਾ ਦੇ ਹਿਸਾਬ ਨਾਲ ਬਚ ਸਕਦੇ ਹਨ। ਮੈਂ ਕਹਿੰਦਾ ਇਹ ਵੀ ਬਚ ਜਾਣ, ਜਦੋਂ ਪਤਾ ਲੱਗੇ ਸਾਨੂੰ ਇੱਦਾਂ ਕਰਨ ਲੱਗੇ ਆ, ਜੇ ਪਰਿਵਾਰ ਨਾਲ ਗੱਲ ਕਰਨੀ ਵੀਡੀਓ ਕਾਲ ਹੈਗੀ ਆ, ਜੇ ਪਰਿਵਾਰ ਜ਼ਿਆਦਾ ਗੱਲ ਕਰਨੀ ਚਾਹੁੰਦਾ ਪੈਸੇ ਦੇ ਕੇ ਤੇ ਫਲਾਈਟ ਲੈ ਕੇ ਚਲੇ ਜਾਣ, ਰੋਕਦਾ ਕੌਣ ਹੈਗਾ। ਇੱਥੇ ਆਮ ਇਨਸਾਨ ਦੀ ਕੱਲੇ ਜਾਣ ਲਈ ਪਈ, ਇਹਨਾਂ ਨੇ ਪੈਸਾ ਕਮਾ ਕਮਾ ਕੇ ਇੱਦਾਂ ਦੀਆਂ ਏਜੰਸੀ ਨੂੰ ਇੱਦਾਂ ਦੀਆਂ ਸਰਵਿਸ ਦੇ ਰਹੇ ਹਨ, ਦੇਣੀਆਂ ਚਾਹੀਦੀਆਂ ਜੇ ਕੋ ਨਹੀਂ ਹਟਦਾ। ਪਰ ਇਹ ਥੋੜ੍ਹਾ ਮੈਂ ਸਦਾ ਬਾਹਰ ਆਹੀ ਕੰਮ ਕਰੀ ਆ, ਮੋਸਟਲੀ ਰਿਪੀਟ ਬੰਦੇ ਹੁੰਦੇ ਹਨ, ਉਹ ਸਿਟੀ ਆਫ ਟੋਰਾਂਟੋ ਵਾਲੇ ਵੀ ਕੀ ਕਰਨ ਜਾਂ ਹੋਰ ਵਾਲੇ ਕੀ ਕਰਨ, ਜਦੋਂ ਇਹਨਾਂ ਨੇ ਖੁਦ ਟੈਂਟ ਸਿਟੀਆਂ ਪੈਦਾ ਕੀਤੀਆਂ ਹੋਈਆਂ ਹਨ, ਸਰਵਿਸ ਨਹੀਂ ਲੈਂਦੀਆਂ, ਅਤੇ ਫਿਰ ਆਪਸ਼ਨ ਦੇਵੋ। ਤੁਹਾਡੇ ਹੁਣ ਹਿਊਮਨ ਰਾਈਟਸ ਖਤਮ ਹੋ ਗਏ ਹਨ, ਇੱਥੇ ਚਾਰਟਰ ਰਾਈਟ ਖਤਮ ਹੋ ਗਏ, ਹੁਣ ਚੱਕ ਕੇ ਤੁਹਾਨੂੰ ਦੂਸਰੀ ਕੰਟਰੀ ਵਿੱਚ ਭੇਜਣਾ, ਤੁਹਾਨੂੰ ਸੇਵਾਵਾਂ ਮਿਲਣਗੀਆਂ, ਸਰਵਿਸ ਮਿਲਣਗੀਆਂ। ਪਰ ਇਹ ਜੇ ਨਹੀਂ ਕਹਿਣਾ ਮੰਨਦੇ, ਕੁਝ ਨਾ ਕੁਝ ਤਾਂ ਕਰਨਾ ਪੈਣਾ। ਪਰ ਜਿਹੜੀ ਡਰੱਗ ਫੜਨੀ ਕਾਹਦੀ, ਫੜਨੀ ਤਾਂ ਹੈ ਨਹੀਂ, ਬਸ ਨਲਪੀਆਂ ਦੇ ਰਹੇ ਹਨ। ਚਲੋ ਅਗਲੀ ਖਬਰ ਵੱਲ ਚੱਲਦੇ ਹਾਂ।
8: ਬਿਲਕੁਲ, ਡੋਨਾਲਡ ਟਰੰਪ ਅਮਰੀਕਾ ਦੇ ਪ੍ਰੈਜੀਡੈਂਟ ਕੱਲ੍ਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉੱਥੇ ਉਹਨਾਂ ਨੇ ਟਿੱਪਣੀਆਂ ਦੁਬਾਰਾ ਕੀਤੀਆਂ ਜੀ ਕੈਨੇਡਾ ਪ੍ਰਤੀ ਟ੍ਰੇਡ ਵਾਰ ਨੂੰ ਲੈ ਕੇ। ਉਹਨਾਂ ਨੇ ਇਹ ਗੱਲ ਕਹੀ ਕਿ ਉਹ ਪਤਾ ਨਹੀਂ ਇਸ ਪਰਸੈਪਸ਼ਨ ਨੂੰ ਬਣਾਉਂਦੇ, ਉਹ ਕਹਿੰਦੇ ਕਿ ਸਾਡੀ ਹੁਣ ਕੈਨੇਡਾ ਦੇ ਨਾਲ ਡੀਲ ਜਿਹੜੀ ਆ ਨਾ ਉਹ ਹਫ਼ਤਿਆਂ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਹੈਗੀ ਆ, ਤੇ ਕੈਨੇਡਾ ਹੀ ਇਹਦੀ ਪਹਿਲਕਦਮੀ ਕਰੂਗਾ, ਕੈਨੇਡਾ ਸਾਨੂੰ ਇਹਦੇ ਲਈ ਅਪਰੋਚ ਕਰੂਗਾ ਜਲਦੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹ ਮੈਨੂੰ ਅਪਰੋਚ ਵੀ ਕਰਨਗੇ ਤੇ ਇਹ ਵੀ ਕਹਿਣਗੇ ਕਿ ਅਸੀਂ ਡੀਲ ਕਰਨੀ ਚਾਹੁੰਦੇ ਹਾਂ, ਤੇ ਇਹ ਵੀ ਕਹਿਣਗੇ ਕਿ ਵੀ ਆਰ ਸੌਰੀ ਸਰ। ਤੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕੱਲ ਜਿਹੜੀਆਂ ਨਵੀਆਂ ਟਿੱਪਣੀਆਂ ਕਰ ਦਿੱਤੀਆਂ ਜੀ, ਕਿਉਂਕਿ ਅੱਜ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਰਾਤ ਤੋਂ ਜਿਹੜੀ ਨਵੇਂ ਕੁਝ ਏਦਾਂ ਦੀਆਂ ਬੈਨ ਲਾਏ ਸੀ ਉਹਨਾਂ ਨੇ ਕੈਨੇਡਾ ਦੇ ਪ੍ਰੋਡਕਸ਼ਨ ਦੇ ਉੱਪਰ, ਉਹ ਲਾਗੂ ਹੋ ਗਏ ਆ ਜੀ। ਤਾਂ ਇਹਦੇ ਚੱਲਦਿਆਂ ਹੋਇਆਂ ਅੱਜ ਜਿਹੜੀ ਹੁਣ ਖਬਰ ਆਈ ਹੈ ਤੁਹਾਡੇ ਕੋਲ ਵੀ ਪਹੁੰਚ ਗਈ ਹੋਣੀ ਸਵੇਰੇ ਕਿ ਜਿਹੜਾ ਸਟੈਲਗੋ ਹੋਲਡਿੰਗ ਇੰਕ ਸਟੀਲ ਪਲਾਂਟ ਹੈਗਾ ਹੈਮਿਲਟਨ ਦੇ ਵਿੱਚ, ਉਹਨੇ ਆਪਣਾ ਜਿਹੜਾ ਵਿੰਟਰ ਦਾ ਪ੍ਰੋਡਕਸ਼ਨ ਸੀ ਉਹਨੂੰ ਹੁਣ ਸਲੋ ਕਰਨ ਦਾ ਐਲਾਨ ਕੀਤਾ। ਆਉਣ ਵਾਲੇ ਸਮੇਂ ਦੇ ਜਿਹੜੇ ਟੈਰਿਫ ਲੱਗੇ ਹੋਏ ਆ ਸਟੀਲ ਦੇ ਉੱਪਰ, ਤਾਂ ਇਹਦੇ ਵਿੱਚ 350 ਬੰਦਾ ਸਾਡਾ ਜਿਹੜਾ ਹੈਗਾ ਉੱਥੇ ਕੰਮ ਕਰਦਾ ਉਹ ਲੇਅ ਹੋਣ ਦੀ ਸੰਭਾਵਨਾ ਹੈਗੀ ਹੈ ਜੀ ਉਹਦੀ। ਟਰੰਪ ਸਾਹਿਬ ਕੋਲ ਕਿਹੜਾ ਭਰੋਸਾ ਹੈਗਾ, ਉਹ ਕਿਸ ਭਰੋਸੇ ਗੱਲਬਾਤ ਕਰ ਰਿਹਾ ਇਹ ਤਾਂ ਨਹੀਂ ਮੈਨੂੰ ਪਤਾ, ਪਰ ਟ੍ਰੇਡ ਵਾਰ ਜਿਹੜੀ ਆ ਲਗਾਤਾਰ ਵੱਧਦੀ ਜਾ ਰਹੀ ਆ। ਇੱਕ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨੇ ਜਿਹੜੇ ਨਿਊਯਾਰਕ ਟਾਈਮਜ਼ ਨੂੰ ਇੰਟਰਵਿਊ ਦਿੱਤੀ ਸੀ ਉਹਦੇ ਵੇਰਵੇ ਕੁਛ ਹੋਰ ਏਦਾਂ ਦੇ ਸਾਹਮਣੇ ਆਏ ਆ ਜਿਹੜੇ ਸਿੱਖ ਭਾਈਚਾਰੇ ਦੇ ਨਾਲ ਤੇ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਆ ਜੀ। ਉਹਨਾਂ ਨੂੰ ਸਵਾਲ ਹੋਇਆ ਸੀ ਉੱਥੇ ਕਿ ਹੁਣ ਭਾਰਤ ਦੇ ਨਾਲ ਜਦੋਂ ਸੰਬੰਧ ਜਿਹੜੇ ਆ ਉਹ ਸੁਧਰਦੇ ਜਾ ਰਹੇ ਆ, ਜਦੋਂ ਤੋਂ ਉਹਨਾਂ ਨੇ ਅਹੁਦਾ ਸੰਭਾਲਿਆ ਹੈਗਾ, ਤਾਂ ਫਿਰ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਪ੍ਰਤੀ ਉਹਨਾਂ ਦਾ ਹੁਣ ਕੀ ਸਟੈਂਡ ਆ? ਉਹਨਾਂ ਨੇ ਗੱਲ ਕਹੀ ਕਿ ਹੁਣ ਭਾਰਤ ਦੇ ਨਾਲ ਸਾਡੋ ਜਦੋਂ ਪਰਸਪਰ ਗੱਲਬਾਤ ਸ਼ੁਰੂ ਹੋ ਚੁੱਕੀ ਆ, ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਨਾਲ ਉਹਨਾਂ ਦੀ ਇਸ ਮਾਮਲੇ ਤੇ ਕਈ ਵਾਰ ਗੱਲਬਾਤ ਹੋਈ ਆ, ਤਾਂ ਉਹ ਇਹ ਗੱਲ ਕਹਿ ਸਕਦੇ ਹੈਗੇ ਆ ਕਿ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਪ੍ਰਤੀ ਜਿਹੜੀ ਹਾਂ ਪੱਖੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਹੁਣ ਸਾਹਮਣੇ ਆ ਰਹੀਆਂ ਨੇ। ਪਰ ਜਦੋਂ ਜਰਨਲਿਸਟ ਨੇ ਉਹਨਾਂ ਨੂੰ ਇਹ ਸਿੱਧੇ ਤੌਰ ਤੇ ਸਵਾਲ ਕੀਤਾ ਕਿ ਤੁਸੀਂ ਹੁਣ ਭਰੋਸਾ ਕਰਦੇ ਹੈਗੇ ਜੇ ਜਾਂ ਦਿੰਦੇ ਜੇ ਕੈਨੇਡੀਅਨ ਲੋਕਾਂ ਨੂੰ ਕਿ ਭਾਰਤ ਜਿਹੜਾ ਆਉਣ ਵਾਲੇ ਸਮੇਂ ਚ ਕੈਨੇਡਾ ਦੇ ਵਿੱਚ ਜਿਹੜੀਆਂ ਅਪਰਾਧਿਕ ਘਟਨਾਵਾਂ ਵਾਪਰੀਆਂ ਸੀਗੀਆਂ ਜਿਹਦੇ ਦੋਸ਼ ਜਾਂ ਏਜੰਸੀਆਂ ਵੱਲੋਂ ਲਾਏ ਗਏ ਸੀਗੇ, ਵੀ ਉਹਨਾਂ ਦੇ ਵਿੱਚ ਉਹ ਸ਼ਾਮਲ ਉਹਦੀ ਸ਼ਮੂਲੀਅਤ ਨਹੀਂ ਹੋਊਗੀ ਕਥਿਤ ਤੌਰ ਦੇ ਉੱਪਰ
0: ਜੀ,
8: ਤਾਂ ਪ੍ਰਧਾਨ ਮੰਤਰੀ ਉਹਨਾਂ ਨੇ ਅੱਗੋਂ ਕਹਿ ਦਿੱਤਾ ਜੀ ਵੀ ਮੈਂ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦਾ। ਹਾਲਾਂਕਿ ਇੱਕ ਹਫ਼ਤਾ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਸੀ, ਕਨਫਰਮ ਕੀਤਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਹੈਗੇ ਕੈਨੇਡਾ ਦੇ ਦੌਰੇ ਤੇ ਆ ਰਹੇ ਆ, ਜਿਹੜਾ ਫ੍ਰੀ ਟ੍ਰੇਡ ਲਗਭਗ 70 ਮਿਲੀਅਨ ਤੱਕ ਖੜਨ ਦਾ ਇਹਨਾਂ ਦਾ ਜਿਹੜਾ ਅੰਦਾਜ਼ਾ ਹੈਗਾ ਹੈ ਜੀ, ਉਹਨਾਂ ਦਾ ਫੋਕਸ ਸ਼ਾਇਦ ਉਸ ਗੱਲ ਵੱਲ ਹੈਗਾ ਆ, ਉਹ ਹੁਣ ਇਹ ਸੈਗਮੈਂਟ ਨੂੰ ਕਲੋਜ਼ ਕਰਨਾ ਚਾਹੁੰਦੇ ਆ। ਤਾਂ ਇਹ ਇੱਕ ਵੱਡੀ ਡਿਵੈਲਪਮੈਂਟ ਇਸ ਮਾਮਲੇ 'ਚ ਆਈ ਆ। ਇਹ ਵੀ ਡਿਵੈਲਪਮੈਂਟ ਆਈ ਆ ਕਿ ਜਿਹੜੀ ਆਪਣਾ ਅਮੈਰੀਕਾ ਵੱਲੋਂ ਪਿਛਲੇ ਸਮੇਂ ਦਰਮਿਆਨ ਜਦੋਂ ਜੁਲਾਈ 'ਚ ਇੱਕ ਇੰਡਾਇਕਟਮੈਂਟ ਪੇਸ਼ ਕੀਤੀ ਸੀ, ਉਹਦੇ ਵਿੱਚ ਸਤਿੰਦਰਜੀਤ ਗੋਲਡੀ ਬਰਾੜ ਜਿਹੜਾ ਗੈਂਗਸਟਰ ਹੈਗਾ ਜੀ ਭਾਰਤੀ ਮੂਲ ਦਾ, ਉਹਦੀ ਹੁਣ ਜਿਹੜਾ ਅਵਾਰਡ ਹੈਗਾ ਇਨਾਮ ਜਿਹੜਾ ਉਹ ਵਧਾ ਕੇ 50,000 ਤੋਂ 1 ਮਿਲੀਅਨ ਤੱਕ ਕਰ ਦਿੱਤਾ ਜੀ, ਜਿਹੜੇ ਕਿ ਅਮੈਰੀਕਾ ਦੇ ਵਿੱਚ ਜਾਂਚ ਏਜੰਸੀਆਂ ਜਿੰਨੀਆਂ ਸੀਗੀਆਂ ਉਹਨਾਂ ਵੱਲੋਂ ਲੁੱਟਾਂ ਖੋਹਾਂ ਜਬਰੀ ਵਸੂਲੀ ਕਤਲਾਂ ਅਪਰਾਧਿਕ ਘਟਨਾਵਾਂ ਦੇ ਲਈ ਇਹਨੂੰ ਦੋਸ਼ੀ ਮੰਨਿਆ ਗਿਆ ਹੈਗਾ, ਤੇ ਅਮੈਰੀਕਾ ਦੇ 10 ਜਿਹੜੇ ਮੋਸਟ ਵਾਂਟਡ ਜਿਹੜੇ ਬੰਦੇ ਹੈਗੇ ਆ ਜੀ ਉਹਦੇ ਵਿੱਚ ਇਹਨੂੰ ਹੁਣ ਰੱਖ ਦਿੱਤਾ ਗਿਆ ਆ ਜੀ। ਸੋ ਆਪਣੇ ਆਪ ਦੇ ਵਿੱਚ ਇੱਥੇ ਸਿੱਖ ਕੈਨੇਡਾ ਦੇ ਵਿੱਚ ਵੀ ਜਿਹੜੇ ਸਿੱਖ ਭਾਈਚਾਰੇ ਦੇ ਆਗੂ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀਗੇ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਕਤਲ ਦੇ ਜਿਹੜੇ ਘਟਨਾ ਦੇ ਨਾਲ ਵੀ ਇਹਦੇ ਸੰਬੰਧ ਜਿਹੜੇ ਆ ਜੁੜੇ ਹੋਏ ਆ। ਕੁਛ ਇੱਕ ਵੀਡੀਓ ਆਡੀਓ ਪਿਛਲੇ ਸਮੇਂ ਸਾਹਮਣੇ ਆਈਆਂ ਸੀ ਜਿਹਦੇ ਵਿੱਚ ਸਪਸ਼ਟ ਤੌਰ ਤੇ ਉਹਦੇ ਵੱਲੋਂ ਆਪਣੇ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਕਤਲ ਨੂੰ ਅੰਜਾਮ ਜਿਹੜਾ ਉਹਦੇ ਵੱਲੋਂ ਦਿੱਤਾ ਗਿਆ ਸੀ। ਇਹ ਨਵੇਂ ਵੇਰਵੇ ਤੇ ਪੈਰਲਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਦਾ ਬਿਆਨ ਜਿਹੜਾ ਇਹਦੇ ਉੱਪਰ ਆਇਆ ਜੀ।
0: ਜੀ ਕੋਈ ਹੋਰ ਖਬਰ ਹੈਗੀ ਆ ਕਰ ਦਿਓ, ਫਿਰ ਆਪਾਂ ਇੱਧਰ ਲਾਈਨਾਂ ਵੀ ਲੈਣੀਆਂ ਬਾਅਦ ਵਿੱਚ, ਤੇ ਇੱਧਰ ਅਜੈਬ ਸਿੰਘ ਨਾਲ ਗੱਲਬਾਤ ਕਰਨੀ ਆਪਾਂ।
8: ਬਿਲਕੁਲ, ਤਾਂ ਇਹਦੇ ਨਾਲ ਹੀ ਜਿਹੜਾ ਕੈਨੇਡਾ ਦੇ ਵਿੱਚ ਜਿਹੜੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਹੈਗੀ ਆ, ਜਿਹਨੇ ਆਪਣੀ ਰਿਪੋਰਟ 'ਚ ਅਹਿਮ ਖੁਲਾਸੇ ਇਹ ਕੀਤੇ ਹੈਗੇ ਆ ਕਿ ਜਿਵੇਂ ਤੁਸੀਂ ਜਿਹੜੀ ਆ ਨਸ਼ਿਆਂ ਦੇ ਨਾਲ ਸੰਬੰਧਿਤ ਜਿਹੜੀ ਆਪਾਂ ਕਹਿ ਸਕਦੇ ਹਾਂ ਸਨੋਰਿੰਗ, ਉਹਦੇ ਵਿੱਚ ਹੁਣ ਇਹ ਗੱਲ ਕਹੀ ਗਈ ਆ ਕਿ ਜਿਹੜਾ ਕੈਂਸਰ ਹੈਗੀ ਆ ਕੈਨੇਡਾ ਦੇ ਵਿੱਚ ਇਹਦੇ ਵੱਡੇ ਖਦਸ਼ੇ ਹੈਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਵੱਡੀ ਪੱਧਰ ਤੇ ਵਾਧਾ ਜਿਹੜਾ ਹੋ ਸਕਦਾ, ਜਿਹੜੀਆਂ ਪ੍ਰੋਜੈਕਸ਼ਨ ਉਹਦੇ ਕੋਲ ਹੈਗੀਆਂ ਨੇ। ਉਹਨਾਂ ਇਹ ਗੱਲ ਕਹੀ ਕਿ ਜੇ ਏਦਾਂ ਦੇ ਹਾਲਾਤ ਜਿਹੜੀਆਂ ਮੈਡੀਕਲ ਤੌਰ ਤੇ ਬਣੇ ਹੋਏ ਆ ਕਿ ਉਹਦੇ ਵਿੱਚ ਲਗਭਗ ਪ੍ਰੋਜੈਕਸ਼ਨ ਹੈਗੀ ਆ ਕਿ 88,000 ਡੈਥ ਜਿਹੜੀਆਂ ਨੇ ਅਲੱਗ ਅਲੱਗ ਕੈਂਸਰ ਜਿਹੜੇ ਕੇਸ ਹੈ ਉਹਦੇ ਵਿੱਚ ਜਿਹੜੀਆਂ ਹੋ ਸਕਦੀਆਂ ਨੇ। ਹਾਲੇ ਕਿ ਇਹਦੇ ਵੇਰਵੇ ਕੁਛ ਸਾਹਮਣੇ ਆਉਣੇ ਬਾਕੀ ਹੈਗੇ ਆ। ਤੁਸੀਂ ਕੰਟੀਨਿਊ ਕਰੋ, ਜਾਂ ਤਾਂ ਮੈਂ ਹੋਲਡ ਤੇ ਹੁੰਦਾ ਜਾਂ ਮੈਂ ਆਫ ਦੀ ਆਰ ਸੁਣਦਾ ਜਿੱਦਾਂ ਤੁਹਾਨੂੰ ਚੰਗਾ ਲੱਗਦਾ, ਕਿਉਂਕਿ ਮੈਂ ਕੁਛ ਇੱਕ ਵੇਰਵੇ ਹੋਰ ਦੇਣਾ ਚਾਹੁੰਦਾ ਸੀ। ਪਰ ਮੈਨੂੰ ਇਹ ਕਿ ਇਹਨਾਂ ਦੇ ਨਾਲ ਵੀ ਪਹਿਲਾਂ ਆਪਾਂ ਗੱਲਬਾਤ ਕਰੀਏ, ਕੁਛ 5-7 ਮਿੰਟ ਇਹਨਾਂ ਨਾਲ ਗੱਲਬਾਤ ਕਰੋ ਜੀ, ਮੈਂ ਥੋੜਾ ਹੋਲਡ ਤੇ ਪੈਣਾ।
0: ਜੀ ਹਾਂ, ਬਹੁਤ ਬਹੁਤ ਧੰਨਵਾਦ। ਮੈਂ ਥੋੜੀ ਜਿਹੀ ਬ੍ਰੇਕ ਕਰਦਾ, ਬ੍ਰੇਕ ਤੋਂ ਬਾਅਦ ਅਜੈਬ ਸਿੰਘ ਨਾਲ ਆਪਾਂ ਗੱਲਬਾਤ ਕਰਦੇ ਹਾਂ।
9: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਿਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਿਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
10: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी हायर कर रहे ने AZ ड्राइवर्स जेकर तुहानू भी है कम दी पाल ता अज ही संपर्क करो स्टारगेट लॉजिस्टिक दे नाल वर्क लोकली या क्रॉस बॉर्डर सर्व कर दे ने GTA मिडवेस्ट मॉन्ट्रियल ते नॉर्थ अमेरिका दे विच स्टारगेट लॉजिस्टिक अज ही कॉल करो 905-564-9992
11: ओ जी हुण तुसी भी देर ना लगाओ ग्रीन वैली सुपरमार्केट आओ सुपर डील्स दे नाल ग्रोसरी ते डॉलर बचाओ वेजिटेबल फ्रेश फ्रूट्स मीट चिल्ड बियर डाइन इन ते टेक आउट भी कर सकते हो देर रात तक हफ्ते दे सत्तो दिन खुलता है तंदूरी बाइट चाट एक्सप्रेस विच बैठ के वधिया स्वादले फूड दा मजा उठाओ वधेरे जानकारी ते ऑर्डर ले कॉल कमाओ 905-913-1666 905-913-1666 या पहुंचो 11665 मैकवीन
0: एक बारी फिर प्रोग्राम दे विच जी आया नूं जिदा बारी साहब दस के गए हैं नरेंद्र मोदी जी आ रहे हैं कैनेडा दे विच रिस्पेक्टफुल हैं रिस्पेक्ट देनी है तुहाडे कोई सवाल हैं ना हुण मैं दस दिंदा लिखते रूप विच सारे ही जिहड़े मीडिया वाले हैं CBC होया पता कख भी नहीं हैगे CBC वाले होए जां CTV वाले होए जां तुहाडे MP हुण उहनां नूं लिख के दे दिओ ਅਸੀਂ ਇਹਨਾਂ ਕ ਸਵਾਲ ਲਏ ਜਵਾਬ ਮੰਗਦੇ ਹਾਂ ਜੇ ਸਾਨੂੰ ਨਹੀਂ ਦੇ ਸਕਦੇ ਪਲੀਜ਼ ਇਹਨਾਂ ਨੇ ਡਿਊਟੀ ਲਾ ਦੇਵੋ ਵੀ ਸਾਨੂੰ ਇਸ ਸਵਾਲ ਦਾ ਜਵਾਬ ਦੇ ਦੇਣ ਅੱਜ ਕੱਲ੍ਹ ਹੋਲਣਬਾਜ਼ੀ ਨਾਲ ਕੁਛ ਨਹੀਂ ਹੋ ਰਿਹਾ ਹੈਗਾ ਆ ਅੱਜ ਕੱਲ੍ਹ ਹਰ ਇੱਕ ਚਾਹੁੰਦਾ ਵੀ ਨਿਮਰਤਾ ਨਾਲ ਸਵਾਲ ਲਏ ਜਵਾਬ ਦਿੱਤੇ ਜਾਣ ਜੇ ਕਰੂੰਗੇ ਤਾਂ ਮਿਲ ਜਾਣਗੇ ਜੇ ਰੌਲਾ ਪਾਓਗੇ ਤਾਂ ਸ਼ਾਇਦ ਸੁਣਗੇ ਵੀ ਨਾ ਤੋ ਇਹੀ ਹੈਗਾ ਨਾ ਤੁਹਾਡੇ ਕੋਲ ਰੈਕਰਡ ਆ ਜਾਂਦਾ ਹੈਗਾ ਈਮੇਲਾਂ ਕਰੋ ਆਹ ਸਾਡੇ ਸਵਾਲ ਹਨ ਆਪਾਂ ਜਵਾਬ ਮੰਗਦੇ ਹਾਂ ਤੋ ਬਹੁਤ ਸਾਰੇ ਗੁਰੂ ਘਰ ਤਾਂ ਖਿਲ ਰਹੇ ਪਏ ਅੱਜ ਦੇਖਿਆ ਜਾਵੇ ਆ ਕੀ ਕੁਝ ਹੋਇਆ ਲੰਘੇ ਦੇਣੀ ਰਾਜ ਗਰੇਵਾਲ ਦੀ ਖਬਰ ਤੁਸੀਂ ਦੇਖੀ ਹੋਣੀ ਆ ਕਿਹੜੇ ਦੋ ਗੁਰੂ ਘਰ ਗਿਰਵੀ ਰੱਖ ਕੇ ਗਾਹਾਂ ਮੋਰਗੇਜ ਦਿੱਤੀਆਂ ਗਈਆਂ ਸੀ ਉਹ ਸਾਈਨ ਅਪ ਕਿਨ ਕੀਤਾ ਸਾਡੇ ਕਿਸੇ ਕਮੇਟੀ ਹੋਵੇ ਕੌਂਸਲ ਹੋਵੇ ਇਹਨਾਂ ਨੇ ਟਾਈਮ ਕੱਢ ਕੇ ਪ੍ਰੈਸ ਰਿਲੀਜ਼ ਕੀਤੀ ਆ ਦੱਸਿਆ ਸਾਡੀ ਕਮਿਊਨਿਟੀ ਨੂੰ ਸਾਡੇ ਬੱਚਿਆਂ ਨੂੰ ਜਦੋਂ ਪੁੱਛਦੇ ਹਨ ਵੀ ਵਾਟ ਡਿਡ ਅਰ ਸੰਸਥਾਵਾਂ ਡੂ ਡਿਡ ਦੇ ਡੂ ਐਨੀਥਿੰਗ ਨੋ ਚੁੱਪ ਚਪੀਤੇ ਬੈਠੇ ਹਨ ਪਤਾ ਨਹੀਂ ਲੁਕੋ ਰਹੇ ਹਨ ਪਤਾ ਨਹੀਂ ਡਰਦੇ ਹਨ ਡਰਨਾ ਤਾਂ ਗੁਰੂ ਕੋਲ ਆ ਸੀ ਉਹ ਤੁਹਾਡੀ ਕਮਿਊਨਿਟੀ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਪੈਸਾ ਕਿੱਥੇ ਤੁਸੀਂ ਦੇ ਰਹੇ ਹੋ ਕੱਲ੍ਹ ਹੀ ਦੇ ਰਹੇ ਹੋ ਕੌਣ ਰੋਕਦਾ ਸੁਰੋਕ ਸਾਹਿਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਿਮਰਤਾ ਦੇ ਨਾਲ ਲੈ ਕੇ ਜਾਂਦੇ ਹਨ ਸਭ ਕੁਝ ਠੀਕ ਰੱਖਦੇ ਹਨ ਆਪਣੇ ਘਰ ਵਿੱਚ ਲੈ ਕੇ ਜਾਣ ਨੂੰ ਸਾਰੇ ਪਾਸੇ ਜਾਂਦਾ ਇਹ ਲੈ ਕੇ ਜਾਂਦੇ ਹਨ ਪੈਸੇ ਕਮਾਉਂਦੇ ਹਨ ਪੈਸਾ ਬਚਾਓ ਗੁਰੂ ਗ੍ਰੰਥ ਲਿਆਵੋ ਵਿਆਹ ਸ਼ਾਦੀ ਕਰੋ ਕੌਣ ਰੋਕਰਵਾ ਇਹ ਤਾਂ ਆਪ ਖੁਦ ਖਿਲਰੇ ਪਏ ਹਨ ਤਾਂ ਹੀ ਮੈਂ ਜਵਾਬ ਦਿੰਦਾ ਅਸੀਂ ਇਹਨਾਂ ਨੂੰ ਇਹਨਾਂ ਕੋਲ ਜਵਾਬ ਕਿਸ ਤਰ੍ਹਾਂ ਮੰਗੀਏ ਐਡੀ ਵੱਡੀ ਘਟਨਾਵਾਂ ਹੋਈ ਆ ਹਜੇ ਅਸੀਂ ਪ੍ਰੂਫ ਨਹੀਂ ਕੀਤੀ ਕਿ ਕੋਰਟ ਦੇ ਵਿੱਚ ਸਾਰਿਆਂ ਨੂੰ ਸਭ ਕੁਝ ਪਤਾ ਕੀ ਕੁਝ ਹੋ ਰਿਹਾ ਹੈਗਾ ਆ ਪਰ ਫਿਰ ਵੀ ਇਹਨਾਂ ਨੇ ਕੋਈ ਪ੍ਰੈਸ ਰਿਲੀਜ਼ ਨਹੀਂ ਕੀਤੀ ਕੋਈ ਮੀਟਿੰਗ ਨਹੀਂ ਕੀਤੀ ਦੈਟਸ ਅ ਸੈਡ ਸਟੋਰੀ ਹੈਗੀ ਆ ਸੋ ਜਿਹਨਾਂ ਨੂੰ ਆਪਾਂ ਕਮਿਊਨਿਟੀ ਸੈਂਟਰ ਆਪਣੇ ਲੀਡਰ ਸਮਝਦੇ ਸੀ ਨਾ ਆਈ ਡੋਨਟ ਨੋ ਪਤਾ ਇਹਨਾਂ ਦੇ ਗਿੱਟੇ ਗਾਲੇ ਗਿੱਲੇ ਹੋ ਜਾਂਦੇ ਹਨ ਆਈ ਹੈਵ ਨੋ ਆਈਡੀਆ ਸੋ ਆਪਣੀ ਕਮਿਊਨਿਟੀ ਇਹਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਣਾ ਗਰੋ ਕਰਕੇ ਰੱਖਣਾ ਬਹੁਤ ਜ਼ਰੂਰੀ ਹੈਗਾ ਲਾਈਨਾਂ ਮੇਰੀਆਂ ਬਿਜ਼ੀ ਹਨ ਮੈਂ ਤੁਹਾਡੇ ਫੋਨ ਕਾਲ ਲੈਂਦਾ ਪਹਿਲਾਂ ਅਜੈਬ ਸਿੰਘ ਨਾਲ ਮਾੜਿਆ ਵੈਲਕਮ ਵੀ ਕਰਦਾ ਦੁਬਾਰਾ ਫਿਰ ਅਜੈਬ ਸਿੰਘ ਜੀ ਤੁਸੀਂ ਖੜੇ ਹੋ ਰੀਜਨਲ ਕੌਂਸਲ ਵਾਈ ਨੋਟ ਸਿਟੀ ਕੌਂਸਲ ਛੋਟੇ ਜਾਂ ਤੁਸੀਂ ਸਕੂਲ ਟਰੱਸਟ ਸਟਾਰਟ ਕੀਤਾ ਵਾਈ ਰੀਜਨਲ ਕੌਂਸਲ ਤੁਹਾਨੂੰ ਕੀ ਲੱਗਾ ਵੀ ਰੀਜਨਲ ਕੌਂਸਲ ਤੁਸੀਂ ਬੈਟਰ ਸਰਵਿਸ ਦੇ ਸਕਦੇ ਹੋ
12: ਕਿਉਂਕਿ ਜੀ ਮੈਨੂੰ ਪਹਿਲਾਂ ਤੁਸੀਂ ਵੀ ਸਿਟੀ ਕੌਂਸਲ ਲਈ ਹਰ ਇੱਕ ਹੀ ਫਾਰਮ ਭਰ ਦਿੰਦਾ ਚਾਹੇ ਉਹ ਘਰੇ ਬੈਠਾ
0: ਜੀ
12: ਉਹ ਹੈ ਵੀ ਦਸਾਂ ਜਾਣਿਆਂ ਚੋਂ ਚਾਰ ਪੰਜ ਜਾਣੇ ਤਾਂ ਉਹ ਵੀ ਫਾਰਮ ਭਰੇ ਅਤੇ ਆਪਣੀ ਐਡਵਰਟਾਈਜ਼ਮੈਂਟ ਕੀਤੀ
0: ਤੇ
12: ਘਰੇ ਬੈਠ ਗਏ
0: ਜੀ
12: ਤੇ ਕਈ ਵਾਰੀ ਕੰਪੀਟੀਸ਼ਨ ਦੇ ਤੌਰ ਤੇ ਵੀ ਕਈ ਭਰਾ ਕੇ ਰੱਖ ਲੈਂਦੇ ਆ
0: ਜੀ
12: ਤੇ ਮੈਨੂੰ ਕਿਸੇ ਗੱਲ ਖੜਕੀ ਕਿ ਰੀਜਨਲ ਕੌਂਸਲ ਜਿਹੜਾ ਇਨਸਾਨ ਪਹਿਲਾਂ ਉਹਦਾ ਬਾਬਾ ਦੋ ਟਰਮਾਂ ਲਾ ਗਿਆ ਫਿਰ ਉਹਦਾ ਬਾਪ ਦੋ ਟਰਮਾਂ ਲਾ ਗਿਆ ਫਿਰ ਉਹ ਖੁਦ ਦੋ ਟਰਮਾਂ ਲਾ ਗਿਆ ਤੇ ਸਾਡੀ ਸਿਟੀ ਕੌਂਸਲਰ ਫਿਰ ਉਹਨੂੰ ਨਾਲ ਲਈ ਫਿਰਦੀ ਆ ਕਿ ਇਹਨੂੰ ਵੀ ਵੋਟ ਦਿਓ ਮੈਨੂੰ ਤਾਂ ਦਿਓ ਇਹਨੂੰ ਵੀ ਦਿਓ ਦੁੱਖ ਮੈਨੂੰ ਇਸ ਗੱਲ ਦਾ ਕਿਉਂਕਿ ਉਹਨਾਂ ਦੀ ਕਮਿਊਨਿਟੀ 100% ਵੋਟ ਪੋਲ ਕਰਦੀ ਆ ਉਹ ਘਰੇ ਬੈਠੇ ਜਿੱਤ ਜਾਂਦੇ ਆ ਸਾਡੀ 75% ਕਮਿਊਨਿਟੀ ਆ ਵੋਟ ਪਾਉਣ ਨਹੀਂ ਜਾਂਦੀ ਤੇ ਅਸੀਂ ਹਾਰ ਜਾਂਦੇ ਆ ਮੈਂ ਉਹਨਾਂ ਨੂੰ ਟੱਕਰ ਦੇਣ ਲਈ ਖੜਿਆ ਹੈ
0: ਜੀ ਸੋ
12: ਤਾਂ ਫੈਸਲਾ ਕੀਤਾ ਮੈਂ
0: ਕਿਹੜੀ ਕਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਚਾਹੁੰਦੇ ਹੋ ਤੁਸੀਂ ਕਿਹੜੀ ਕਿਹੜੀਆਂ ਮੁਸ਼ਕਲਾਂ ਹਨ ਜਿਹੜੀਆਂ ਦੂਰ ਕਰਨਾ ਚਾਹੁੰਦੇ ਹੋ ਬ੍ਰੈਂਟ ਦੀਆਂ
12: ਮੁਸ਼ਕਲਾਂ ਤਾਂ 25-30 ਆ ਤੰਬੜ ਸਾਹਿਬ
0: ਮੇਨ
12: ਪਰ ਜਦੋਂ ਲੋਕਾਂ ਨਾਲ ਮਿਲਦਾ ਮੈਂ ਜਾ ਕੇ ਡੋਰ ਨੋਕਿੰਗ ਤੇ ਦੁੱਖ ਵੀ ਹੁੰਦਾ ਤੇ ਉਦਾਸੀ ਵੀ ਹੁੰਦੀ ਆ ਤੇ ਕਈ ਗੱਲਾਂ ਚ ਖੁਸ਼ੀ ਵੀ ਹੁੰਦੀ ਆ ਉਹ ਮਤਲਬ ਦੁੱਖ ਤਾਂ ਦੱਸਦੇ ਆ ਲੇਕਿਨ ਫਿਰ ਕਹਿੰਦੇ ਅੱਜ ਤਾਂ ਜੀ ਐਂ ਚੱਲੀ ਜਾਂਦਾ ਐਂ ਨਹੀਂ ਚੱਲੀ ਜਾਂਦਾ ਜਦ ਤੱਕ ਅਸੀਂ ਵੋਟ ਪਾਉਣ ਬਾਹਰ ਹੀ ਨਹੀਂ ਆਉਂਦੇ, ਜਦ ਤੱਕ ਅਸੀਂ ਬਦਲਾਓ ਹੀ ਨਹੀਂ ਲਿਆਉਂਦੇ, ਤਾਂ ਫਿਰ ਇਹ ਗੱਲ ਹੋਊ ਕਿਵੇਂ? ਕਿਉਂਕਿ ਪ੍ਰੋਪਰਟੀ ਟੈਕਸ ਤੇ ਲੋਕੀ ਚੀਕਾਂ ਮਾਰਦੇ ਆ, 30% ਪ੍ਰੋਪਰਟੀ ਟੈਕਸ ਵੱਧ ਗਿਆ। ਇਹ ਤੋਂ ਇਲਾਵਾ ਆਦਮੀ ਘਰ ਲੈਂਦਾ ਤਾਂ ਘਰ ਦਾ ਜਿਹੜਾ ਲਾਟ ਆ ਉਹ ਪਹਿਲਾਂ ਜਿਹੜਾ ਡੀਲ ਹੈਗਾ ਆਪਣਾ ਬਿਲਡਰ, ਉਹ ਕਹਿੰਦਾ ਕਿ ਇੰਨਾ ਵੱਡਾ ਘਰ ਆ, ਇੰਨੇ ਪੈਸੇ ਲੈਣੇ ਆ। ਉਹ ਡੀਲ ਪਹਿਲਾਂ ਸਿਟੀ ਨਾਲ ਹੁੰਦੀ ਆ, ਆਦਮੀ ਨਾਲ ਬਾਅਦ ਚ ਹੁੰਦੀ ਆ
0: ਜੀ।
12: ਸਿਟੀ ਉਹਨੂੰ ਫਿਕਸ ਕਰ ਸਕਦਾ ਕਿ ਇਦੋਂ ਰੇਟ ਵੱਧ ਨਹੀਂ ਲਾ ਸਕਦਾ
0: ਜੀ,
12: ਲੇਕਿਨ ਇਹਨਾਂ ਦੇ ਕਰਪਸ਼ਨ ਦੇ ਨਾਲ ਇੰਨੇ ਮੂੰਹ ਬੰਦ ਕਰ ਦਿੱਤੇ ਜਾਂਦੇ ਆ ਕਿ ਮੁੜ ਕੇ ਬੋਲ ਹੀ ਨਹੀਂ ਸਕਦੇ, ਸਾਈਨ ਕਰ ਦਿੰਦੇ ਆ। ਫਿਰ ਜਦੋਂ ਲੋਟ ਦਿੰਦੇ ਆ ਉਹਦੇ ਮਿਡਲ ਚ ਦੀ ਕੱਢ ਦਿੰਦੇ ਆ ਉਹ ਬਾਕ, ਨਾ ਤਾਂ ਅੱਗੇ ਗੱਡੀਆਂ ਲੱਗਦੀਆਂ ਨਾ ਪਿੱਛੇ। ਹੁਣ ਅਗਲੇ ਨੇ ਜਿਹੜੇ ਘਰ ਲਿਆ ਤਾਂ ਗੱਡੀਆਂ ਖੜਾਉਣ ਲਈ ਲਿਆ ਨਾ, ਉਹ ਵੀ ਛੱਡੋ। ਤੇ ਜੇ ਮਾੜਾ ਜਿਹਾ ਵੀ ਟਰੰਕ ਅੱਗੇ ਹੁੰਦਾ ਵੀ ਟਾਇਰ ਅੰਦਰ ਆ ਜਾਵੇ ਠੀਕ ਆ, ਜਾਣ ਮਾੜਾ ਜਿਹਾ ਟਰੰਕ ਬਾਹਰ ਰਹਿ ਗਿਆ ਗੱਡੀ ਦਾ, ਟਾਇਰ ਅੰਦਰ ਨੇ ਡਰਾਈਵ ਵਿੱਚ, 250 ਦੀ ਟਿਕਟ ਦੇ ਦਿਓ ਜੀ। ਮਤਲਬ ਚੁੱਪ ਚੁਪੀਤੇ ਇਹਨਾਂ ਨੇ 90 ਬੰਦੇ ਉਸ ਇਨਫੋਰਸਮੈਂਟ ਡਿਪਾਰਟਮੈਂਟ ਚ ਰੱਖ ਲਏ, ਕਿਸੇ ਨੂੰ ਨਹੀਂ ਪਤਾ। 90 ਬੰਦੇ, 90 ਗੱਡੀਆਂ, ਉਹਨਾਂ ਦਾ ਖਰਚਾ ਲਾਓ, ਆਮਦਨੀ ਹੈਗੀ 1 ਮਿਲੀਅਨ, ਖਰਚਾ ਹੈਗਾ 6 ਮਿਲੀਅਨ। ਇਹ ਚਿੱਟਾ ਹੱਥੀ ਬੰਨਿਆ ਕਿਉਂ ਇਹਨਾਂ ਨੇ? ਉਹ ਪੁਲਿਸ ਪੈਟਰੋਲਿੰਗ ਤੇ ਕਿਉਂ ਨੀ ਪੈਸਾ ਲੱਗ ਰਿਹਾ
0: ਜੀ?
12: ਕੱਲੀਆਂ ਟਿਕਟਾਂ ਤੇ ਕਿਉਂ ਲੱਗ ਰਿਹਾ? ਮੇਰਾ ਸਵਾਲ ਇਹ ਆ।
0: ਸਿੱਧੀ ਦਾ ਖਜ਼ਾਨਾ ਮੁੱਕਿਆ ਹੋਇਆ ਹੈਗਾ, ਪੈਸੇ ਤਾਂ ਇਕੱਠੇ ਕਰਨੇ ਕਿਸੇ ਪਾਸੇ ਹੈਗੇ ਆ, ਪਰ ਜਦੋਂ ਬੰਦਾ ਘਰ ਆਉਂਦਾ ਉਹਨੂੰ ਵੀ ਸੋਚਣਾ ਚਾਹੀਦਾ ਵੀ ਮੇਰੇ ਕਿੰਨੇ ਪਰਿਵਾਰ ਦੇ ਜੀ ਹਨ, ਮੇਰੀਆਂ ਗਰਾਜ ਵਿੱਚ ਕਾਰ ਲੱਗਣੀ ਚਾਹੀਦੀ। ਗਰਾਜ ਤਾਂ ਆਪਾਂ ਕਿਚਨਾਂ ਬਣਾਈ ਬੈਠੇ ਹਨ, ਗਰਾਜ ਦੇ ਆਪਾਂ ਬਹੁਤ ਸਾਰੇ ਲੋਕਾਂ ਨੇ ਗਰਾਜ ਆਪਾਂ ਰੈਂਟ ਦੇ ਵੀ ਦਿੱਤੇ ਹੋਏ ਸੀਗੇ ਜਦੋਂ ਸਟੂਡੈਂਟ ਬਹੁਤ ਸਾਰੇ ਸੀਗੇ। ਸੋ ਇਹ ਰਾਮ ਕੇ ਕੰਮ ਹੁੰਦੇ ਹਨ। ਮੈਂ ਲਾਈਨਾਂ ਕਾਫੀ ਲੰਬੇ ਸਮੇਂ ਤੋਂ ਬਿਜ਼ੀ ਹਨ। ਗੁਰਜੀਤ ਜੀ ਤੁਸੀਂ ਆ ਜਾਂਦੇ ਤੇ ਮੈਂ ਤੁਹਾਡੀ ਗੱਲ ਲੈ ਲੈਂਦਾ।
8: ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਤੁਸੀਂ ਖਬਰ ਮੈਨੂੰ ਭੇਜਤੀ ਸੀ ਕਿ ਇੰਟਰਨੈਟ ਦਾ ਬਦਲੇ ਆ
8: ਬਾਰੀਆ ਸਾਹਿਬ ਨੂੰ ਵਾਪਸ ਲਿਆਇਓ,
0: ਪਾਉਣ ਲੱਗੀ
8: ਆ ਤੇ ਇਮੀਗ੍ਰੇਸ਼ਨ ਵਾਲੇ ਦੇ ਕੇਸ ਚੱਲ ਪਿਆ, ਇਹਨਾਂ ਨੂੰ ਜੇਲ੍ਹ ਹੋਣੀ ਆ ਹੁਣ। ਮਨੀ ਲਾਂਡਰਿੰਗ ਤੇ ਫਰਾਡ ਸਕੈਮ, ਇਹਨਾਂ ਨੇ ਫੋਰਨ ਵਰਕਰ ਮੰਗਾ ਕੇ ਨਾ ਲੋਕਾਂ ਦਾ ਇੱਥੇ ਗਲਾ ਘੁੱਟਿਆ, ਜਿਹੜੀ ਆ ਤੁਸੀਂ ਗੱਲ ਕਰਦੇ ਆ
0: ਜੀ।
8: ਤੇ ਹੁਣ ਜੇਲ੍ਹ ਯਾਤਰਾ ਦੀ ਤਿਆਰੀ ਚ ਆ ਜੀ, ਹੁਣ ਚਾਰਜ ਲੱਗ ਗਿਆ, ਬਸ ਇਹਨਾਂ ਦਾ ਕੋਰਟ ਕੇਸ ਚੱਲਣਾ ਜੀ ਹੁਣ।
0: ਹਾਂ ਜੀ, ਹੁਣ
8: ਕੋਰਟ ਨੇ ਇਹਨਾਂ ਨੂੰ
0: ਨੈਕਟਰ ਦਾ ਐਪਲ ਪਲਾਂਟ ਖੋਲਿਆ ਸੀਗਾ,
8: ਇਮਾਨਦਾਰੀ ਕਿੱਦਾਂ ਦੀ ਨਿਕਲਦੀ ਆ। ਤੇ ਦੂਜਾ ਭਾਈ ਸਾਹਿਬ ਬਾਈ ਬਿਲਕੁਲ ਵਧੀਆ ਗੱਲਾਂ ਕਰਦੇ ਜੀ ਜਿਹੜੇ ਆਏ ਹਨਾ। ਇਹ ਪਹਿਲਾਂ ਵਾਰਡ ਲਈ ਨੀ ਦੱਸਿਆ ਕਿਹੜੇ ਕਿਹੜੇ ਵਾਰਡ ਚ ਖੜੇ ਆ ਜੀ।
0: ਅਜੈਬ ਸਿੰਘ ਸਰਾਂ
8: ਫਰਵਰੀ ਦੇ ਵਿਚ ਅਗਲੇ ਸਾਲ 2027 ਦੇ ਵਿਚ ਤੇ ਤੁਹਾਡਾ 6% ਪ੍ਰੋਪਰਟੀ ਟੈਕਸ ਹੋਰ ਵਧ ਰਿਹਾ ਜੀ।
0: ਕਿਆ ਬਾਤ ਆ
8: ਘਰ ਦਾ
0: ਜੀ,
8: 6% ਫਰਵਰੀ ਦੇ ਪ੍ਰੋਪਰਟੀ ਟੈਕਸ ਵਧ ਕੇ ਹੋਰ ਹੋਣਾ। ਹੁਣ ਵੋਟ ਸੋਚ ਸਮਝ ਕੇ ਪਾਇਓ ਤੇ ਤੁਸੀਂ ਇਹਨਾਂ ਨੂੰ ਸਿਟੀ ਚੋਂ ਬਾਹਰ ਕੱਢਣਾ ਤੇ ਨਵੇਂ ਬੰਦੇ ਲਿਆਉਣੇ ਆ।
12: ਬਿਲਕੁਲ ਜੀ
0: ਜੀ,
8: ਮੁੜ ਕੇ ਭਾਈ ਸਾਹਿਬ ਦੀ ਬਿਲਕੁਲ ਗੱਲ ਸਹੀ ਹੈ, ਲੋਕਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਪ੍ਰੋਪਰਟੀ ਟੈਕਸ ਨੂੰ
13: ਗੁਰਮੁਖ ਜੀ ਕੀ ਖਬਰ, 350 ਨਹੀਂ ਹੈ, 500 ਬੰਦੇ ਕੀ ਛੁੱਟੀ ਹੋ ਰਹੀ ਹੈ। ਔਰ ਮਾਰਕ ਕਾਨੇ ਨੇ ਕਿਹਾ ਹੈਗਾ ਕਿ ਅਸੀਂ ਜਸਟ ਗੈਟਿੰਗ ਸਟਾਰਟਡ ਹੈ ਜੀ। ਉਧਰ ਡੋਨਲਡ ਟਰੰਪ 15 ਬਿਲੀਅਨ ਕਾ ਸਟੀਲ ਪਲਾਂਟ ਲਗਾ ਰਿਹਾ ਹੈਗਾ
0: ਜੀ।
13: ਹੁਣ ਮਾਰਕ ਕਾਨੇ ਕਹਿ ਰਿਹਾ ਹੈਗਾ ਕਿ ਮੈਂ ਗ੍ਰੋਸਰੀ ਰਿਬੇਟ ਅਗਲੇ ਹਫਤੇ ਆ ਜਾਏਗੀ। ਡਰਗ ਫੋਰਡ ਪਤਾ ਨੀ ਕਿੱਥੇ ਛੁਪਿਆ ਬੈਠਾ ਹੋ ਗਿਆ, ਉਸਕੀ ਦਾਰੂ ਵੀ ਬੰਦ ਹੋ ਗਈ, ਇੰਡਸਟਰੀ ਵੀ ਚਲੀ ਗਈ, ਸਟੀਲ ਆਟੋਮੋਬਾਈਲ ਚਲੀ ਗਈ, ਡਰਗ ਫੋਰਡ ਕੀ ਆਵਾਜ਼ ਹੀ ਨਿਕਲ ਰਹੀ ਹੈਗੀ ਜੀ। ਧੰਨਵਾਦ ਜੀ,
0: ਧੰਨਵਾਦ ਤੁਹਾਡਾ, ਤੁਹਾਡੀ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਆ। 350 ਲੈ ਕੇ 500 ਤੱਕ ਨੌਕਰੀਆਂ ਜਿਹੜੀਆਂ ਜਾਣੀਆਂ ਸਟੀਲ ਪਲਾਂਟ ਦੇ ਵਿੱਚ, ਉੱਧਰੋਂ ਡੋਨਲਡ ਟਰੰਪ ਪਲਾਂਟ ਲਾਉਣ ਲੱਗੇ ਹੋਏ ਆ, 15 ਬਿਲੀਅਨ ਬਹੁਤ ਸਾਰਾ ਪੈਸਾ ਦੇ ਰਹੇ ਆ ਪਲਾਂਟ ਲਗਾਉਣ ਵਾਸਤੇ। ਸੋ ਉਹਨਾਂ ਨੇ ਜਾਗਰ ਸਾਨੂੰ ਪਹਿਲੇ ਕਰਤਾ ਸੀ ਵੀ ਤੁਸੀਂ ਕੁਝ ਨਹੀਂ, ਤੁਹਾਡਾ ਪੇਪਰ ਵਰਕ ਬਹੁਤ ਲੰਬੀ ਟ੍ਰੇਲ ਚੱਲਦੀ ਆ। ਡਰਗ ਫੋਰਡ ਕਿੱਧਰ ਹਨ ਉਹ ਪਤਾ ਕਰ ਲਵਾਂਗੇ ਜ਼ਰੂਰ, ਕਿਉਂਕਿ ਮੈਨੂੰ ਕੋਈ ਮੀਡੀਆ ਰਿਲੀਜ਼ ਨਹੀਂ ਆਈ, ਕਿਤੇ ਨਾ ਕਿਤੇ ਹੋਣੇ ਆ ਜ਼ਰੂਰ। ਅਤੇ ਮੈਂ ਇੱਕ ਕਾਲ ਹੋਰ ਲੈ ਲਵਾਂ, ਫਿਰ ਜੈਸ ਸਿੰਘ ਨਾਲ ਗੱਲ ਕਰਦੇ। ਆਰ ਐੱਸ ਜੀ ਆ ਜਾਓ।
14: ਹਾਂਜੀ ਦੰਬੜ ਸਾਹਿਬ ਬਾਈ ਜੀ ਤੇ ਵੀਰ ਜੀ, ਸਤਿ ਸ਼੍ਰੀ ਅਕਾਲ।
0: ਬਾਈ ਕਿੱਧਰ ਰਹਿੰਦੇ ਹੋ, ਕਦੇ ਕਦੇ ਬਿਜ਼ੀ ਹੋ ਜਾਂਦੇ ਹੋ?
14: ਸਵੇਰੇ ਕਈ ਵਾਰੀ ਸੁਣਨ ਚ ਮਜ਼ਾ ਆਉਂਦਾ ਤੁਹਾਡਾ ਕਈ ਵਾਰੀ।
0: ਨਹੀਂ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਜੀ, ਗੋ ਹੈ ਗੋ ਹੈ।
14: ਜ਼ਿਆਦਾ ਜ਼ਰੂਰੀ ਗੱਲ ਹੁੰਦੀ ਫਿਰ ਮੈਂ ਫੋਨ ਕਰਦਾ ਹੁੰਦਾ
0: ਜੀ ਜੀ।
14: ਅੱਛਾ, ਮੈਂ ਬਾਈ ਜੀ ਨਾਲ 2 ਕੁਐਸਚਨ ਕਰ ਸਕਦਾ ਜੀ?
0: ਕਰੋ ਜੀ। ਅਜੈਬ ਸਿੰਘ ਹਨ ਸਾਡੇ ਨਾਲ।
14: ਹੈਲੋ ਮਿਸਟਰ ਅਜੈਬ ਸਿੰਘ ਬਾਈ, ਗੁੱਡ ਮਾਰਨਿੰਗ, ਹਾਊ ਆਰ ਯੂ?
12: ਹਾਂਜੀ ਗੁੱਡ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ
14: ਬਾਈ ਜੀ, ਮੇਰਾ ਸਵਾਲ ਅੰਗਰੇਜ਼ੀ ਚ ਦੇ ਦਿਓ ਜਵਾਬ ਸਾਰਾ ਜੀ।
0: ਕੋਈ ਨੀ ਕਰੋ ਜੀ।
14: ਹਾਂਜੀ
12: ਬਹੁਤਾ ਫਰਕ ਨੀ ਇਹਦੇ ਵਿੱਚ।
14: ਪੰਜਾਬੀ
12: ਨੀ ਬੋਲਣੀ ਟੋਟਲ ਸਿਟੀ ਕੌਂਸਲ ਟੂ ਐਂਡ ਇਨ ਦਾ ਪੀਲ ਰੀਜਨ ਕੌਂਸਲ ਟੂ
14: ਰੀਜਨ
12: ਬਿਲੋਂਗ ਟੂ ਪੀਲ ਰੀਜਨ ਲਾਈਕ ਪੁਲਿਸ ਸਕੂਲ ਚ ਐਂਡ ਵਿਚ ਵਨ ਇਜ ਕਮਿੰਗ ਇਨ ਦਾ ਏਰੀਆ ਆਫ ਦਾ ਪੀਲ
14: ਯੂ ਟੈਲ ਮੀ ਰੀਜਨ ਕੌਂਸਲ
12: the hospital also between coming even is under the state also but it's a peel region coming you know
14: hospital only Brampton city not region council
12: and transportation too which because cooperation between
14: no, transportation only
12: police Brampton also city, security especially security first of all
14: I asked you again
12: what I can tell you
14: what is the main department of the region council under the three departments you tell me how is like this
12: first of all is security you can mention security is belong to Peel region all right Peel police which one is security to the people's second thing schools also too even is under state government but it's belong to Peel region too
14: sorry I corrupted you Jeff Singh listen I tell you three department
12: no problem
14: school trust is not in the regional council okay
12: no
14: and one department under the garbage waste under the regional council number back then on the regional council under in the water department okay
0: ਸਰੋਤੇ ਦਰਸ਼ਕ ਵੱਖਰੇ ਵੱਖਰੇ ਹੁੰਦੇ ਹਨ। ਮੈਂ ਬੂਟੇ ਧਾਲੀ ਵਜੋਂ ਲੈ ਕੇ ਆਉਂਦਾ ਫੇਰ ਬੂਟਾ ਤਾਂ ਕਾਫੀ ਲੰਬੇ ਸਮੇਂ ਤੋਂ ਹੋਰ ਬੂਟਾ ਜੀ ਸਤਿ ਸ੍ਰੀ ਅਕਾਲ ਜੀ ਇਹਨੂੰ

0: ਕਹਿੰਦਾ ਸੀਗਾ, ਇਹੀ ਕਹਿ ਦਿੰਦੇ ਜੋ ਅਖਬਾਰਾਂ ਵਿੱਚ ਆ ਰਿਹਾ, ਜੋ ਲੱਗਦਾ ਜੋ ਹੋ ਰਿਹਾ, ਜੋ ਲੱਗਦਾ, ਕੋਈ ਹਜੇ ਕੋਰਟ ਵਿੱਚ ਪ੍ਰੂਵ ਨਹੀਂ ਕੀਤਾ ਗਿਆ, ਜੋ ਲੱਗਦਾ ਜੋ ਹੋ ਰਿਹਾ ਹੈਗਾ ਆ, ਵੀ ਚੰਗਾ ਨਹੀਂ ਹੋ ਰਿਹਾ ਹੈਗਾ, ਜੇ ਨਹੀਂ ਹੋਇਆ ਤਾਂ ਕੁਝ ਕਹਿਣੇ, ਜੇ ਹੋਇਆ ਤਾਂ ਮਾੜਾ ਹੋਇਆ, ਵੀ ਇਹਨਾਂ ਨੂੰ ਇਹਨਾਂ ਨੂੰ ਇਸ ਗੁਰੂ ਘਰ ਤੋਂ, ਇਸ ਸੰਸਥਾ ਤੋਂ ਬਾਹਰ ਕੱਢਿਆ ਜਾਵੇਗਾ, ਆਹ ਕੁਝ ਹੋਇਆ ਜਾਵੇਗਾ। ਯਾਰ ਕਮਿਊਨਿਟੀ ਸੈਂਟਰ ਆ, ਅਸੀਂ ਰਿਸਪੈਕਟ ਦਿੰਦੇ ਹਾਂ, ਉੱਥੇ ਬੈਠ ਕੇ ਆਹ ਕੰਮ ਹੋ ਰਹੇ ਹਨ, ਬਸ ਹੁਣ ਤਾਂ ਉਹੀ ਜਥੇਦਾਰਾਂ ਦਾ ਕੰਮ ਰਹਿ ਗਿਆ ਸਰਾਂ ਦੇ ਵਿੱਚ, ਜਿਹੜੇ ਗਰੀਬ ਕੇਸ ਹੋਣੇ, ਕਿਤੇ ਹੋਣਾ ਬਾਹਰ ਆਉਣ ਲੱਗ ਪੈਣ। ਡਰ ਲੱਗਦਾ ਯਾਰ, ਪਰ ਆਪਣੀ ਕਮਿਊਨਿਟੀ ਆ, ਵਾਓ ਸਾਰੀਆਂ ਲਾਈਨਾਂ ਬਿਜ਼ੀ। ਰੇਸ਼ਮ ਬਰਾੜ, ਫਿਰ ਇਹਨਾਂ ਨੂੰ 4 ਮਿੰਟ ਹੋ ਗਏ ਜੀ, 9445 ਸ਼ੋਰਟ ਰੱਖਿਓ, ਤੁਹਾਡੀ ਵਾਰੀ ਮੈਂ ਲੈਂਦਾ, ਮੈਨੂੰ ਮੈਸੇਜ ਵੀ ਆ ਰਹੇ ਹਨ। ਮਨਦੀਪ ਜੀ ਤੁਸੀਂ ਵੀ ਹੋ ਲਓ ਜੀ, ਮਨਦੀਪ ਡਿਲਨ ਤੁਸੀਂ ਏਅਰ ਤੇ ਹੋ ਜੀ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ।
1: ਭਾਜੀ ਕੁਸ਼ਚਨ ਵੀ ਮੇਰਾ ਇਹ ਆ ਵੀ ਆਪਾਂ ਗੁਰੂ ਘਰਾਂ ਤੋਂ ਮਿਲਣ ਦਾ ਵੀ ਇੱਥੇ ਸੰਗਤ ਨੂੰ ਵੀ ਇਕੱਠੇ ਹੋ ਕੇ ਗੁਰੂ ਘਰਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਕੀ ਕੁਛ ਹੈ। ਗੁਰੂ ਘਰ ਖੁੱਲ ਵੀ ਬਹੁਤ ਜ਼ਿਆਦਾ ਗਏ ਹੈ ਨਾ, ਤੇ ਮਸਲਾ ਵੀ ਗੰਭੀਰ ਹੈ, ਇਹਦਾ ਮਤਲਬ ਇਹੀ ਹੈ ਵੀ ਇਨਕਮ ਬਹੁਤ ਜ਼ਿਆਦਾ ਹੈ। ਆਪਾਂ ਤਾਂ ਜਿੰਦਗੀ ਖਬਰ ਸੁਣੀ, ਆਪਾਂ ਤਾਂ ਗੁਰੂ ਘਰ ਮੱਥਾ ਟੇਕਣਾ ਹੀ ਬੰਦ ਕੀਤਾ, ਪੈਸਾ ਤਾਂ ਪਿੰਡ ਹੈਲਪ ਕਰ ਦੋ ਕਿਸੇ ਦੀ, ਚਾਹੇ ਥੋੜੀ ਚਾਹੇ
0: ਬਹੁਤੀ। ਜਿਹੜਾ ਜਿਹੜੇ ਸੈਂਟਰ ਜਿਹੜੇ ਪਲੇਸ ਤੁਹਾਡੇ ਤੁਹਾਡੇ ਪਰਿਵਾਰ ਵਾਸਤੇ ਬਸੇ ਨਾ, ਲੋਕੀ ਡਰਨ ਲੱਗ ਪਏ ਉੱਥੇ ਜਾਣ ਨੂੰ, ਉੱਥੇ ਕਿਹੜੇ ਧੰਦੇ ਹੋ ਰਹੇ ਆ, ਕਿਹੜੇ ਪੈਸੇ ਆ ਰਹੇ ਆ, ਆਪਾਂ ਹੁਣ ਇਹਨਾਂ ਤੇ ਛੱਡ ਦਿੰਦੇ ਹੈਗੇ ਆ। ਪਰ ਜਿੱਦਾਂ ਤੁਸੀਂ ਕਹਿ ਰਹੇ ਸੰਗਤ ਨੂੰ ਵੀ, ਹੁਣ ਸੰਗਤ ਕਿਹੜੀ ਆ? ਦੇਖੋ ਜੀ, ਕਈ ਕਹਿੰਦੇ ਤੰਬੜ ਤੋਂ ਮੀਡੀਆ, ਮੈਂ ਬਹੁਤ ਕੁਛ ਨਹੀਂ ਕਰ ਸਕਦਾ, ਜੋ ਹੈਗਾ ਮੈਂ ਉਹੀ ਕਹਿ ਸਕਦਾ, ਬਾਕੀ ਉਹ ਸੰਗਤ ਹੀ ਛੱਡ ਦਿੰਦੇ ਹੈਗੇ ਆ। ਮੈਂ ਬਹੁਤ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਸੀਗਾ ਵੀ ਤੁਹਾਡਾ ਮਾਲਟਨ ਕਮਿਊਨਿਟੀ ਸੈਂਟਰ, ਜਿਹੜਾ ਗੁਰੂ ਨਾਨਕ ਕਮਿਊਨਿਟੀ ਸੈਂਟਰ ਕਿੱਥੇ ਗਿਆ? ਸੰਗਤ ਨੇ ਪੈਸਾ ਇਕੱਠਾ ਕੀਤਾ। ਮੈਂ ਤਾਂ ਇਹੀ ਜਵਾਬ ਮੰਗਦਾ ਨਾ, ਨਹੀਂ ਦੇਣੀ ਇਹਨਾਂ ਦੀ ਮਰਜ਼ੀ, ਸੰਗਤ ਨਹੀਂ ਲੈਣੀ ਇਹਨਾਂ ਦੀ ਮਰਜ਼ੀ ਹੈਗੀ ਆ।
1: ਮੈਂ ਤੁਹਾਨੂੰ ਦੱਸਦਾ ਜੀ, ਇੱਕ ਹੈ ਤਾਂ ਚਰਚ ਦਾ ਵਿਸ਼ਾ ਹੀ ਹੈ ਜੀ, ਹੁਣ ਮਾਲਟਨ ਗੁਰੂ ਘਰ ਦੇ ਜਿਹੜੀ ਕਮੇਟੀ ਦੇ, ਉਹਨੂੰ ਤਾਂ ਤਕੜੇ ਤਕੜੇ ਬਿਜ਼ਨਸ ਖੋਲ ਕੇ ਪੈਸਾ ਕਿੱਥੋਂ ਹੈ, ਉਹ ਰਹਿੰਦੇ ਵਿਹਲੇ ਆ ਚਿੱਟੇ ਕੱਪੜਿਆਂ ਦਾ।
0: ਧੰਨਵਾਦ ਤੁਹਾਡਾ, ਸੇਵਾ ਕਰਨੀ ਇੰਨੀ ਸੌਖੀ ਨਹੀਂ ਹੁੰਦੀ, ਬੜੀ ਔਖੀ ਹੁੰਦੀ। ਟਾਈਮ ਮੈਂ ਸਦਾ ਕਹਿੰਦਾ ਬੰਦੇ ਪੇਡ ਚਾਹੀਦੇ ਹਨ, ਲੱਖ ਲੱਖ 1.5 ਲੱਖ ਸੈਲਰੀ ਹੋਵੇ ਤਾਂ ਕਿਉਂ ਨਹੀਂ ਲੋਕੀ ਸੇਵਾ ਕਰਦੇ। ਤੇ ਜੇ ਹੈਗੇ ਨੋਟ ਫੋਰ ਪ੍ਰੋਫਿਟ ਜਾਂ ਚੈਰੀਟੇਬਲ ਹਨ, ਫਿਰ ਜਿਹੜੀ ਇਹਨਾਂ ਦੀ ਜਿਹੜੀ ਲੀਡਰਸ਼ਿਪ ਆ, ਹਰ 5 ਸਾਲ ਬਾਅਦ ਬਦਲਣੀ ਚਾਹੀਦੀ ਹੈਗੀ ਆ, ਨੋ ਡਾਊਟ ਅਬਾਊਟ ਇਟ। ਬਾਕੀ ਆ ਪਹਿਲੇ ਛੱਡ ਦੇਖੋ, ਮੈਂ ਗੁਰੂ ਘਰਾਂ ਦਾ ਰਿਸਪੈਕਟ ਦਿੰਦਾ, ਸਰਕਾਰ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਪਰ ਜੋ ਕੁਝ ਹੋ ਰਿਹਾ ਜਿੱਦਾਂ ਸੁਧਾਰਨਾ ਚਾਹੀਦਾ, ਕਮਿਊਨਿਟੀ ਵਿੱਚ ਆਉਣਾ ਚਾਹੀਦਾ ਸੀਗਾ, ਉੱਦਾਂ ਹੋਇਆ ਨਹੀਂ, ਉਹ ਮੈਨੂੰ ਦੁੱਖ ਲੱਗਾ। 9445 ਤੁਸੀਂ ਵੀ, ਬਲਦੇਵ ਸਿੰਘ ਤੁਸੀਂ ਹੋਲਡ, ਵਾਓ ਰੇਸ਼ਮ ਸਿੰਘ ਤੁਸੀਂ ਆ ਜਾਓ, ਮਿੰਨਾ ਅਜੈਬ ਸਿੰਘ ਵੀ ਹਨ ਜੀ, ਬਸ ਠੀਕ ਠਾਕ ਜੀ।
2: ਜਿਹੜਾ ਬੰਦਾ 3 ਪੀੜੀਆਂ ਤੋਂ ਲਾ ਰਿਹਾ ਪਹਿਲਾਂ ਹੀ, ਉਹਦੇ ਹੱਕ ਚ ਹੀ ਜਾਂਦੇ ਨੇ, ਉਹ ਇੱਕ ਪੁੱਠੇ ਸਿੱਧੀਆਂ ਗੱਲਾਂ ਕਰਦੇ ਨੇ,
0: ਮੈਨੂੰ
2: ਭਾਈ ਇਹਨੂੰ ਬਦਲਣਾ ਕਿਵੇਂ ਆ?
0: ਰਿਸ਼ਭ ਸਿੰਘ ਜੀ, ਇਹਦੇ ਵਾਸਤੇ ਦੋਨਾਂ ਨੂੰ ਸੰਭਾਲਣਾ ਪੈਣਾ ਆ। ਜਿੱਥੇ ਜੈਪ ਸਿੰਘ ਜਿੱਥੇ ਉਹਨਾਂ ਨੇ ਸਵਾਲ ਕੀਤੇ, ਉਹ ਸਿਰਫ ਮੈਨੂੰ ਪਤਾ ਖੋਜਣਾ ਚਾਹੁੰਦੇ, ਬੱਚੇ ਸਵਾਲ ਹੁੰਦੇ ਯਾਰ, ਇਹਨੂੰ ਵੋਟ ਕਾਲੀ ਪਏ, ਇੰਗਲਿਸ਼ ਤਾਂ ਆਉਂਦੀ ਹੀ ਨਹੀਂ ਹੈਗੀ, ਤੋ ਇਹੀ ਸਵਾਲ ਹੁੰਦੇ ਆ। ਤੋ ਉਹਨਾਂ ਨੇ ਸਵਾਲ ਕਰਕੇ ਪਤਾ ਕਰ ਲਿਆ ਬਈ ਉੱਥੇ ਬੈਠ ਕੇ ਪੈਰਾਗ੍ਰਾਫ ਪੜ੍ਹਨਾ ਤੇ ਅੰਡਰਸਟੈਂਡ ਹੋਣਾ ਬੜਾ ਜ਼ਰੂਰੀ ਹੁੰਦਾ ਹੈ।
3: ਹਿੰਦੀ ਮੇ ਬਾਤ ਕਰ ਲੇਤਾ ਹੂੰ, ਨਮਸਕਾਰ ਭਾਈ, ਮੈਂ ਉਸ ਬੇਨਤੀ ਕਰਨਾ ਚਾਹਤਾ ਹੂੰ, ਜੋ ਕਾਂਡਲਾ ਬੰਦਰਗਾਹ ਸੇ ਆਏ ਹੋਏ ਆ, ਜਹਾਂ ਸੇ ਟਨੋ ਕੇ ਹਿਸਾਬ ਸੇ ਡਰਾ ਗਾਤੀ ਹੈ ਪੰਜਾਬ ਮੈਂ ਘੁਸ ਜਾਤੀ ਹੈ, ਇੱਕ ਭਾਈ ਸਾਹਿਬ ਪਹਿਲੇ ਜੂਡੋ ਕੇ ਪਿੱਛੇ ਪੜੇ ਰਹਤੇ ਥੇ, ਅਭੀ ਕਾਰਨੇ ਕੇ ਪਿੱਛੇ ਪੜੇ ਰਹਤੇ ਹੈਂ, ਔਰ ਏਕ ਦਿਨ ਇਹਨੇ ਕਹਾ ਤਾ ਮੈਂ ਤੋ ਕਨੇਡਾ ਛੋੜ ਜਾਊਂਗਾ ਅਗਰ ਕਾਰਨੇ ਨੇ ਠੀਕ ਕਾਮ ਨੇ ਕੀਆ, ਅਰੇ ਉਹ ਭਾਈ ਤੂੰ ਕਨੇਡਾ ਛੋੜ ਜਾ, ਔਰ ਮੈਂ ਪੂਰੇ ਬ੍ਰਹਮਟਨ ਮੈਂ ਲੱਡੂ ਬਾਂਟੂਗਾ, ਕੋਈ ਹੋਰ ਬਾਤ ਵੀ ਕਰ ਲਿਆ ਕਰੋ, ਸਿਰਫ ਕਾਰਨੇ ਕੇ ਪਿੱਛੇ ਪੜੇ ਰਹਤੇ, ਕਾਰਨੇ ਅੱਛਾ ਕੰਮ ਕਰ ਰਹਾ ਹੈਗਾ।
0: ਤੁਸੀਂ ਆਸ ਵਿੱਚ ਗੱਲਾਂ ਛੱਡ ਦੇਵੋ, ਜੇ ਕੋਈ ਅਜੈਬ ਸਿੰਘ ਸਰਾਂ ਸਭ ਨੂੰ ਸਵਾਲ ਪੁੱਛਣਾ ਪੁੱਛ ਸਕਦੇ ਹਿੰਦੀ ਲੈਂਗੁਏਜ, ਮੈਂ ਸਮਝ ਲੈਣਾ ਮਿੱਠੀ ਬੜੀ ਆ, ਮੈਨੂੰ ਬੋਲਣੀ ਨਹੀਂ ਆਉਂਦੀ ਤਾਂ ਬੜੀ ਮਿੱਠੀ ਲੈਂਗੁਏਜ ਬੋਲਣੀ ਆ ਤੁਸੀਂ, ਪਰ ਅਜੈਬ ਸਿੰਘ ਨੂੰ ਸਵਾਲ ਕਰਨਾ ਹੋਵੇ, ਉਹ ਤੁਸੀਂ ਮਿਕਸ ਹੋ ਗਏ ਹੁਣ। ਬਲਦੇਵ ਸਿੰਘ ਤੁਹਾਡੀ ਵਾਰੀ ਵੀ ਆ ਜਾਣੀ ਹੈਗੀ ਆ, ਪਹਿਲਾਂ 6 ਮਿੰਟ ਤੋਂ ਹੋਲਡ ਤੇ ਹਨ। 8731
4: ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਦਵਿੰਦਰ ਪਵਾਰ ਬੋਲਦਾ।
0: ਦਵਿੰਦਰ ਸਿੰਘ ਪਵਾਰ, ਕੀ ਹਾਲ ਚਾਲ? ਮੁੱਦਾ ਪਾਸੇ ਨੂੰ ਲੈ ਜਾਓ, ਪੈਸੇ ਤੇ ਲੈਵਲ ਨੂੰ ਲੈ ਜਾਵੋ। ਲੋਕਾਂ ਦੀ ਅਜਾਇਬ ਸਿੰਘ ਕਹਿੰਦੇ ਚੀਕਾਂ ਨਿਕਲੀਆਂ ਪਈਆਂ, ਪ੍ਰੋਪਰਟੀ ਟੈਕਸ ਵੱਧ ਰਿਹਾ ਹੈਗਾ ਆ, ਸੋ ਲੋਕਾਂ ਦੇ ਛੱਡ ਦਿੰਦੇ ਵੋਟ ਕਿਹਨੂੰ ਪਾਣੀ ਆ? ਸਾਡਾ ਸ਼ੋਰ ਮੇਲਾ ਚੱਲਦਾ ਰਹਿਣਾ, ਇੱਕ ਵਾਰ ਫਿਰ ਦੱਸ ਦੇਵਾਂ।
4: ਚਲੋ ਅੱਜ ਆਪਾਂ

0: ਮੋਰਗੇ ਨੀ ਛੱਡੋ, ਤੁਸੀਂ ਮੋਰਗੇ ਦਾ ਗੱਲ ਕਰਦੇ ਰਹਿੰਦੇ ਆਪਾਂ, ਅੱਜ ਜਿਹੜੀ ਗੱਲ ਕਰ ਰਹੇ ਨਾ ਤੁਸੀਂ ਸਾਡੇ ਮੁੱਢੇ, ਮੈਨੂੰ ਤਾਂ ਪਤਾ ਨੀ ਕਿਹੜੀ ਗੱਲ ਚੱਲ ਰਹੀ ਹੈ, ਪਰ ਮੈਂ ਇੱਕ ਗੱਲ ਕਹੂੰਗਾ ਜੀ, ਬਦਲਾਅ ਜ਼ਰੂਰ ਚਾਹੀਦਾ ਆ, ਠੀਕ ਹੈ ਜੀ, ਕੋਈ ਵੀ ਪਾਰਟੀ ਹੈ ਕਿਸੇ ਵੀ ਤਰ੍ਹਾਂ ਦੀ ਹੈਗੀ ਆ, ਕਿ ਆਪਾਂ ਲੋਕਾਂ ਨੂੰ ਚਾਹੀਦਾ ਕਿ ਉਹਨੂੰ 5 ਸਾਲ ਦਾ 4 ਸਾਲ ਦਾ ਟਾਈਮ ਦਿੱਤਾ, ਉਸ ਤੋਂ ਬਾਅਦ ਬਦਲਾਅ ਜ਼ਰੂਰ ਚਾਹੀਦਾ ਜੀ। ਦੇਖੋ ਇਹਦੇ ਵਿੱਚ ਜਿੱਥੇ ਹੁਣ ਅਸੀਂ ਕੰਮ ਕਰਦੇ ਹਾਂ ਉੱਥੇ ਵੀ ਲੈਂਡਰ ਵੀ ਆਪੋ ਆਪਣੇ ਜਿਹੜੇ ਆ ਆਪਣੇ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਬਦਲ ਦਿੰਦੇ ਆ, ਗਾਂ ਦੀ ਕੰਟਰੈਕਟਰ ਬਦਲ ਦਿੰਦੇ ਆ, ਕੋਈ ਨਾ ਕੋਈ ਚੀਜ਼ ਇਹ ਹੈ ਕਿ ਹਰ ਇੱਕ ਚੀਜ਼ ਦਾ ਇੱਕ ਟਾਈਮ ਹੋਣਾ ਚਾਹੀਦਾ ਆ, ਬਦਲਾਅ ਜ਼ਰੂਰ ਚਾਹੀਦਾ ਆ। ਇਹ ਤੁਹਾਨੂੰ ਪਤਾ ਹੁਣ ਕਿੱਦਾਂ ਬਦਲਾਅ ਲਿਆਉਣਾ ਆ, ਜਿਹੜੀ ਸਾਡੇ ਕੋਲ ਪਾਵਰ ਹੈਗੀ ਆ ਵੋਟ ਦੀ, ਉਹਨੂੰ ਇਸਤੇਮਾਲ ਕਰਕੇ ਬਦਲਾਅ
1: ਸਾਡਾ। ਇਹ ਦਵਿੰਦਰ ਸਿੰਘ ਨਾ ਸ਼ਾਰਟ ਵਿੱਚ ਇੰਨੀ ਵਧੀਆ ਗੱਲ ਕਹੀ, ਤੁਹਾਡੇ ਕੋਲ ਪਾਵਰ ਹੈਗੀ ਆ, ਵੋਟ ਜਾ ਕੇ ਪਾਇਓ, ਬਦਲਾਅ ਚਾਹੁੰਦੇ ਹੋ ਤਾਂ ਲੈ ਆਇਓ, ਜੇ ਖੁਸ਼ ਆ ਤੇ ਵੀ ਹੌਸਪਿਟਲ ਦੂਸਰਾ ਬਣ ਰਿਹਾ ਹੈਗਾ, ਬਿਮਿਸਾ ਕੋਈ ਚੌਥੇ ਆ, ਚੌਥਾ ਹੋ ਗਿਆ, ਜੇ
0: ਮੁੜ ਕੇ ਇੱਕ ਗੱਲ ਇਹ ਵੀ ਆ, ਆਪਾਂ ਕਿਸੇ ਨੂੰ ਕੰਪਲੇਨ ਨਹੀਂ ਕਰ ਸਕਦੇ, ਟੈਕਸ ਵੱਧ ਰਹੇ ਆ ਜਾਂ ਨਹੀਂ ਵੱਧ ਰਹੇ ਹੈਗੇ, ਘੱਟ ਰਹੇ ਆ ਤਾਂ ਵੀ ਕੋਈ ਗੱਲ ਨਹੀਂ, ਪਰ ਇਹ ਹੈ ਕਿ ਜੇ ਬਦਲਾਅ ਲਿਆਓਗੇ ਫਿਰ ਤੁਸੀਂ ਅਗਲੇ ਨੂੰ ਕਹਿ ਸਕਦੇ ਜੀ ਬਦਲਾਅ ਲਿਆਂਦਾ ਸੀਗਾ, ਤੁਸੀਂ ਸਾਡੇ ਲਈ ਕੀ ਕੀਤਾ ਹੈ
1: ਜੀ। ਖਬਰਾਂ ਪੜ੍ਹ ਕੇ ਮੈਂ ਤਾਂ ਫਿਰ ਚਮਕੀਲਾ ਲਾਇਆ ਕਰੂੰਗਾ, ਸਿਰਫ ਮੈਂ ਕਿਸੇ ਦੀ ਨਹੀਂ ਸੁਣਨੀ ਫਿਰ, ਜਿੰਨੀ ਕੁ ਸੁਣਨੀ ਹੈਗੀ ਮੈਂ ਸੁਣਾ ਦਿੱਤੀ ਹੈਗੀ। ਪਰ ਫਿਰ ਵੀ ਮੋਰਗੇ ਦੀ ਗੱਲ ਕਰੋ ਤੁਸੀਂ, ਬਹੁਤ ਸ਼ਾਰਟ ਵਿੱਚ ਬਹੁਤ ਕੁਝ ਦੱਸ ਸਕਦੇ
0: ਹੋ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਕਾਲ ਕਰ ਸਕਦੇ ਹਾਂ। ਅੱਜ ਮੈਂ ਗੱਲ ਕੀਤੀ ਸੀ ਇਸ ਕਰਕੇ ਕਿ ਟਰੱਕ ਟ੍ਰੇਲਰ ਦਾ ਲੋਨ ਵੀ ਕਰਾਉਣਾ ਕਿਸੇ ਭੈਣ ਨੇ, ਕਾਲ ਕਰ ਸਕਦੇ ਆ। ਪਰ ਟਰੱਕ ਜਿਹੜਾ ਤੁਸੀਂ ਬਾਏ ਕਰਨਾ, ਇਹ ਦੇਖਿਓ ਕਿ ਮਿਲੀਅਨ ਤੋਂ ਥੱਲੇ ਕਿਲੋਮੀਟਰ ਤੋਂ ਚੱਲਿਆ ਹੋਵੇ। ਜਿਹੜੇ ਮਿਲੀਅਨ ਕਿਲੋਮੀਟਰ ਤੋਂ ਉੱਪਰ ਚੱਕਲੇ ਟਰੱਕ ਆਪਾਂ ਖਰੀਦਦੇ ਹਾਂ, ਕਈ ਦਫ਼ਾ ਲੈਂਡਰ ਉਹਨਾਂ ਨੂੰ ਫਾਈਨੈਂਸ ਨਹੀਂ ਕਰਦਾ ਹੈਗਾ। ਇਸੇ ਕਰਕੇ ਕੱਲ ਸਾਡੇ ਕੋਈ ਡੀਲ ਆਈ ਸੀਗੀ, ਜਿਹੜਾ ਟਰੱਕ ਦੇ 1.2 ਮਿਲੀਅਨ ਚੱਲਿਆ ਸੀ, ਆਲ ਦਾ ਸਾਰੇ ਲੈਂਡਰ ਆਲਮੋਸਟ ਡਿਕਲਾਈਨ ਹੋ ਗਈ ਹੈ।
1: ਇੰਨੀ ਵਧੀਆ ਜਾਣਕਾਰੀ ਦਿੱਤੀ ਨਾ ਸ਼ਾਰਟ ਵਿੱਚ ਨਾ, ਜੇ ਕਿਹਨੇ ਟਰੱਕ ਦੇ ਕਹਿੰਦੇ ਜੀ ਮਿਲੀਅਨ ਤੋਂ ਥੱਲੇ ਚੱਲਿਆ ਹੋਵੇ ਤਾਂ ਬਹੁਤ ਫਾਇਦਾ ਹੋ ਸਕਦਾ। ਇੱਦਾਂ ਦੀ ਖਬਰਾਂ ਸਾਡੇ ਕੋਲ ਨਹੀਂ ਪੜਦੀਆਂ, ਇਹ ਖਬਰ ਵੀ ਆ ਕਿਸੇ ਦੀ ਹੈਲਪ ਵੀ ਹੈਗੀ ਆ, ਮਿਲੀਅਨ ਤੋਂ ਘੱਟ ਚੱਲਿਆ ਹੋਵੇ ਤਾਂ ਤੁਹਾਡੀ ਜਿਹੜੀ ਆ ਲੋਨ ਛੇਤੀ ਹੋ ਸਕਦਾ ਜੀ। ਕੋ ਐਡ
0: ਤੇ ਬਾਕੀ ਹੋਰ ਜਿਹੜੇ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਨੇ, ਬੈਂਕਰੈਸੀ ਪ੍ਰਪੋਜ਼ਲ ਕੀਤੀ ਹੈ, ਡਿਸਚਾਰਜ ਹੋ ਗਏ ਆ, ਡਿਸਚਾਰਜ ਲੈਟਰ ਹੈਗਾ ਆ, 20% ਡਾਊਨ ਪੇਮੈਂਟ ਹੈਗੀ ਆ, ਤਾਂ ਵੀ ਕਾਲ ਕਰ ਲਓ, ਤੁਹਾਨੂੰ ਵਧੀਆ ਰੇਟ ਤੇ ਮੋਰਗੇਜ ਵੀ ਕਰਵਾ ਕੇ ਦੇਵਾਂਗੇ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ 6479887317 6479887831 ਬਹੁਤ ਧੰਨਵਾਦ ਜੀ।
1: ਇੱਕ ਗੱਲ ਭੁੱਲ ਗਏ ਤੁਸੀਂ, ਭੁੱਲ ਗਏ ਇੱਕ ਵਾਰੀ ਹਾਂ ਕਰ ਦੇਈ
0: ਜੇ ਇੱਕ ਵਾਰੀ ਕਾਲ ਮੋਰਗੇ ਦੇ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਅਸੀਂ ਆਪਣੇ ਵਾਅਦੇ ਤੇ ਵੀ ਚੈੱਕ ਕਰੇ ਉੱਤੇ।
1: ਕੀ ਬਾਤ ਹੈ, ਰਿਸਪੈਕਟ ਦਿਸ ਪਰਸਨ, ਥੈਂਕ ਯੂ ਵੈਰੀ ਮੱਚ ਦਵਿੰਦਰ ਸਿੰਘ ਜੀ ਤੇ ਜਸਵੀਰ ਸਿੰਘ ਜੀ। ਬਲਦੇਵ ਜੀ ਆ ਜਾਓ, ਬਲਦੇਵ ਜੀ ਤੁਹਾਡੇ ਕੋਲ 5 ਮਿੰਟ ਹਨ, ਬੋਲੋ ਕੀ ਬੋਲਣਾ। $10 ਮਹੀਨੇ ਦਾ ਵੱਜ ਜਾਣਾ ਤੇ ਬੱਟ ਚੱਕ ਦੇਵਾਂਗੇ। ਹੋਰ ਦੱਸੋ,
2: ਮੇਰੀ ਗੱਲ ਸੁਣੋ, ਸਾਡੇ 2 ਟਰੱਕ ਹੁੰਦੇ ਆ, ਨਾ ਬੱਟ ਬਣਦੀ ਆ ਤੇ ਟਰੈਕਟਰ ਚੱਕਦਾ ਹੁੰਦਾ ਜਿੱਥੇ ਤੁਰਨ ਵਾਲੀ ਜਗ੍ਹਾ ਹੁੰਦੀ ਆ।
1: ਉਹ ਪਤਾ ਤੁਸੀਂ ਤਾਂ ਰਜਾਈ ਚੋਂ ਨਿਕਲ ਨਹੀਂ ਫਿਰ ਬੱਟ ਕਿੱਦਾਂ, ਤੁਸੀਂ ਤਾਂ ਸਲੋ ਚੱਕਰੀ ਬੱਟ ਉਹਨੇ ਕੱਟੀ।
2: ਨਹੀਂ ਨਹੀਂ ਨਹੀਂ ਨਹੀਂ ਨਹੀਂ, ਕੱਲ ਮੈਂ ਪਤਵੰਤੇ ਸੱਜਣ ਦੇਖਿਆ, ਉਹਨੇ ਰਜਾਈ ਨਹੀਂ ਸੀਗੀ, ਮੈਨੂੰ ਸਮਝ ਲੱਗੀ ਪਤਵੰਤੇ ਸੱਜਣ, ਹੁਣ ਮੈਂ ਬਾਹਰ ਦੇਖਣੇ ਕਿੱਥੇ ਆ। ਬਾਕੀ ਇਹ ਜੇ ਨਾ ਇਹਨਾਂ ਦਾ ਕੋਈ ਮਸਲਾ ਹੱਲ ਹੋਇਆ ਸੇਵਾ ਦੇਣਗੇ, ਬਾਕੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ।
1: ਅਜੈਬ ਸਿੰਘ ਜੀ, 2 ਲਾਈਨਾਂ ਮੇਰੀਆਂ ਹੋਰ ਹਨ, ਪਰ 2 ਲਾਈਨਾਂ ਕਲੀਅਰ ਕਰਕੇ ਤੁਸੀਂ ਆਪਣੇ ਵਾਰਡ ਬਾਰੇ ਆਪਣੇ ਬਾਰੇ ਦੱਸ ਦਿਓ ਤੇ ਤੁਹਾਡੇ ਬਾਰੇ ਪੁੱਛ ਰਹੇ ਹਨ। ਵਾਰਡ 2 ਐਂਡ 6 ਹੈਗਾ ਆ, ਆਪਣੇ ਦਵਿੰਦਰ ਸਿੰਘ ਪਵਾਰ ਕਹਿ ਗਏ ਸਨ ਵੀ ਬਦਲਾਅ ਲਿਆਉਣ ਦੀ ਲੋੜ ਹੈਗੀ ਆ, ਉਹ ਤੁਹਾਡੇ ਦੇ ਛੱਡ ਦਿੰਦੇ ਹੈਗੇ ਆ, ਤੁਸੀਂ ਕਿਹਨੂੰ ਵੋਟ ਪਾਣੀ ਆ। ਜਸਵੀਰ ਸਿੰਘ ਜੀ ਤੁਸੀਂ ਆ ਜਾਓ।
3: ਤਮਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਭਾਈ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ।
3: ਤਮਰ ਸਾਹਿਬ ਗੱਲ ਹੈ ਕਿ ਇੱਦਾਂ ਵੀ ਸਾਡੀਆਂ ਜਿਹੜੀਆਂ ਕਮੇਟੀਆਂ ਹੈਗੀਆਂ ਗੁਰਦੁਆਰਾ ਸਾਹਿਬ ਦੀਆਂ, ਉਹ ਕਦੇ ਨਹੀਂ ਬੋਲਦੀਆਂ ਹੈਗੀਆਂ ਜਿਨ੍ਹਾਂ ਨੇ ਇੰਨਾ ਪੈਸਾ ਖਰਾਬ ਕਰ ਦਿੱਤਾ ਆ, ਆਮ ਜਨਤਾ ਦਾ ਮੱਥਾ ਟੇਕਿਆ ਆ, ਜਿਹੜਾ ਖੂਹ ਦੇ ਵਿੱਚ ਪੈਸਾ ਸਿੱਟ ਦਿੱਤਾ, ਕੋਈ ਕਮੇਟੀ ਨਹੀਂ ਇਸ ਵੇਲੇ ਆ ਕੇ ਬੋਲ ਰਹੀ ਆ। ਇੱਕ ਇਹ ਕਿਹੜਾ $500 ਜਾਂ $1000 $15 million ਕਮਾਇਆ ਆਪਣੇ ਤੰਬਰ ਸਾਹਿਬ, ਮੈਨੂੰ ਸਮਝ ਨਹੀਂ ਆਉਂਦੀ ਵੀ ਕਮੇਟੀਆਂ ਨੇ ਕਿਹੜੀ ਮੂੰਹ ਤੇ ਠਾਠੀ ਬੰਨੀ ਆ, ਕਾਹਦੇ ਨਹੀਂ ਬਾਹਰ ਆਉਂਦੇ।
1: ਕੋਈ 15 ਕਹਿੰਦਾ, ਕੋਈ 32 ਕਹਿੰਦਾ, ਕੋਈ 50 ਕਹਿੰਦਾ, ਕੋਈ 100 ਵੀ ਕਹਿੰਦਾ ਸੀਗਾ, ਕੋਈ 150 ਵੀ ਕਹਿੰਦਾ ਸੀਗਾ ਨਾ। ਤੇ ਮੈਂ ਇਹੀ ਬੇਨਤੀ ਹੈਗੀ, ਸ਼ਾਇਦ 15 ਵੀ ਨਾ ਹੋਵੇ, ਸ਼ਾਇਦ ਕੁਝ ਵੀ ਨਾ ਹੋਇਆ ਹੋਵੇ ਪਰ ਪ੍ਰੈਸ ਰਿਲੀਜ਼ ਕਰਨੀ ਚਾਹੀਦੀ ਸੀਗੀ। ਧੰਨਵਾਦ ਤੁਹਾਡਾ। 305 ਸੀ ਤੁਹਾਡੀ ਲਾਸਟ ਕਾਲ ਆ।
4: ਕੰਬੜ ਵੀਰ ਜੀ ਸਤਿ ਸ੍ਰੀ ਅਕਾਲ ਤੇ ਬਾਈ ਅਜੈਬ ਸਿੰਘ ਨੇ ਵੀ ਸਤਿ ਸ੍ਰੀ ਅਕਾਲ ਵੀਰ ਜੀ ਨੂੰ। ਇੱਕ ਛੋਟਾ ਜਿਹਾ ਕੁਐਸਚਨ ਆ ਵੀਰ ਜੀ, ਜੇ ਮਹਾਰਾਜ ਸੁੱਖ ਰੱਖੇ ਤੁਸੀਂ ਕਾਮਯਾਬ ਹੋਵੋ ਉੱਥੇ ਸਿਟੀ ਕੌਂਸਲ ਵਿੱਚ ਜਾ ਕੇ ਇਹਨਾਂ ਜਿਹੜੇ ਪੁਰਾਣੇ ਸਲੇਟ ਸੀਗੀ ਇਹਨਾਂ ਦੇ ਢਾਲਵਿਆਂ ਕੀਤੇ ਆ ਉਹ ਖੋਲੂਗੇ ਫਾਈਲਾਂ, ਤੁਸੀਂ ਇਨਕੁਆਇਰੀ ਕਰਾਉਂਗੇ। ਦੂਜੇ ਨੰਬਰ ਤੇ ਜਿਹੜੇ ਸੀਨੀਅਰ ਬੰਦੇ ਆ 65+ ਉਹਨਾਂ ਦੇ ਟੈਕਸ ਬਾਰੇ ਤੁਹਾਡੇ ਕੀ ਵਿਚਾਰ ਹੈ? ਕਿਉਂ ਪੈਨਸ਼ਨ ਲੈਂਦੇ ਆ ਜਿੱਦਾਂ ਹੁਣ ਪ੍ਰੋਪਰਟੀ ਦਾ ਟੈਕਸ ਇੰਨਾ ਵੱਧ ਗਿਆ ਵਾ, ਤੇ ਉਹਨਾਂ ਨੇ ਤਾਂ ਘਰੇ ਨੀ ਫੋੜ, ਹੁਣ ਸਾਰੀ ਉਮਰ ਉਹਨੇ ਕੰਮ ਕੀਤਾ, ਸਿਟੀ ਨੂੰ ਟੈਕਸ ਦਿੱਤਾ, ਗੌਰਮੈਂਟ ਨੂੰ ਟੈਕਸ ਦਿੱਤਾ, ਜਦੋਂ ਰਿਟਾਇਰ ਹੋ ਗਏ ਫਿਰ ਉਹਨਾਂ ਨੇ ਆਪਦੇ ਘਰ ਇੰਨੇ ਬਚਣੇ, ਫਿਰ ਕੀ ਕਰਾਂਗੇ ਜੀ ਅਸੀਂ? ਇਹਦੇ ਬਾਰੇ ਤੁਹਾਡੇ ਕੀ ਵਿਚਾਰ? ਕੋਈ ਸਾਡੇ ਸੀਨੀਅਰ ਬਾਰੇ ਤੁਸੀਂ ਕੁਛ ਕਰੋਗੇ ਉੱਥੇ ਜਾ ਕੇ?
5: ਸੀਨੀਅਰ ਦੇ ਨਾਲ ਰਤਵਈ ਆ, ਗੱਲ ਤਾਂ ਇਹ ਆ ਜੀ, ਪਹਿਲੀ ਗੱਲ ਤਾਂ ਬਦਲਾਅ ਲੈ ਕੇ ਆਓ
1: ਜੀ।
5: ਜਿਹੜੇ ਦੋ ਦੋ ਟਰਮਾਂ ਲਾ ਗਏ ਉਹ ਹਲੇ ਵੀ ਵੋਟਾਂ ਮੰਗਣ ਆਉਂਦੇ ਆ, ਉਹਨਾਂ ਨੂੰ ਸਾਡੇ ਲੋਕ ਪਾਰਕਾਂ ਸੱਦ ਕੇ ਸਨਮਾਨਿਤ ਕਰ ਰਹੇ ਨੇ, ਸਮੋਸੇ ਖਵਾ ਕੇ ਤਾੜੀਆਂ ਮਾਰ ਰਹੇ ਆ, ਉਹਨਾਂ ਤੋਂ ਰਿਪੋਰਟ ਕਾਰਡ ਨਹੀਂ ਮੰਗ ਰਹੇ ਵੀ ਤੁਸੀਂ ਕੀ ਕੀਤਾ। ਦੁੱਖ ਦੀ ਗੱਲ ਤਾਂ ਮੈਨੂੰ ਇਹ ਆ
1: ਜੀ,
5: ਉਹਨਾਂ ਤੋਂ ਰਿਪੋਰਟ ਕਾਰਡ ਨਹੀਂ ਮੰਗ ਰਹੇ ਵੀ ਤੁਸੀਂ ਕੀ ਕੀਤਾ ਦੋ ਦੋ ਟਰਮਾਂ 'ਚ, ਉਹਨਾਂ ਨੂੰ ਪਕੌੜੇ ਖਵਾ ਕੇ ਤਾੜੀਆਂ ਮਾਰ ਰਿਹਾ ਵੀ ਬੜਾ ਵਧੀਆ ਬੜਾ ਵਧੀਆ ਬੜਾ ਵਧੀਆ। ਨੰਬਰ 2, ਅਗਰ ਸਾਨੂੰ ਮੌਕਾ ਮਿਲਦਾ ਤਾਂ ਅਸੀਂ ਤੁਹਾਡੀ ਆਵਾਜ਼ ਬੁਲੰਦ ਕਰਾਂਗੇ, ਤੇ ਜੇ ਕਈ ਵਾਰੀ ਸਾਰੇ ਬੰਦੇ ਵਿਕ ਜਾਂਦੇ ਆ ਜਿਵੇਂ ਪਹਿਲਾਂ ਵਿਕੇ ਆ, ਉਹ ਵਿਕ ਗਏ ਤੇ ਮੇਰੀ ਨਹੀਂ ਚੱਲਦੀ, ਪਰ ਮੈਂ ਬੋਲੂੰਗਾ ਜ਼ਰੂਰ, ਰੁਕਦਾ ਨਹੀਂ ਮੈਂ, ਇੰਨਾ ਮੇਰਾ ਵਾਅਦਾ ਗਾ।
1: ਧੰਨਵਾਦ ਤੁਹਾਡਾ, ਤੁਹਾਡੇ ਵਿਚਾਰ ਇਹ ਤੇ ਚੱਲ ਗਏ ਹਨ। ਮੈਂ ਦੱਸ ਦੇਵਾਂ ਨਾ, ਮੈਨੂੰ ਮੌਕਾ ਮਿਲਿਆ ਸਰ ਨੌਰਥ ਵਿੱਚ ਜਾਣ ਨੂੰ, ਐਲਸਟਨ ਨਿਊ ਟਕੈਮਸ਼ੀਰ ਦੇ ਵਿੱਚ, ਉੱਥੇ ਵੀ ਇੱਕ ਗੋਰੀ ਲੇਡੀ ਗੱਲਬਾਤ ਕੀਤੀ ਆ, ਕਹਿੰਦੀ ਮੇਰੀ ਨੈਕਸਟ ਡੋਰ ਨੇਬਰ ਆ, ਵੀ ਇਹ ਰਹਿੰਦੇ ਆ ਰਿਟਾਇਰ ਹੋਏ ਹਨ, ਘਰ ਹੈਗਾ ਪਰ ਕਹਿੰਦੇ ਹੁਣ ਪ੍ਰੋਪਰਟੀ ਟੈਕਸ ਇੰਨਾ ਵੱਧ ਗਿਆ ਅਤੇ ਘਰ ਕਿੱਦਾਂ ਸਾਂਭਣਗੇ। ਸੋ ਜਿਹੜੀਆਂ ਜਿਹੜੇ ਪੈਸੇ ਜਾਣੇ ਹੀ ਜਾਣੇ ਸਦਾ ਬਾਹਰ, ਉਹਨਾਂ ਦੇ ਰੋਕ ਲੱਗੇ ਘੱਟ ਹੋ ਜਾਣ, ਘੱਟਣ ਦੀ ਗੱਲ ਛੱਡੋ, ਜੇ ਫਰੀਦ ਹੀ ਹੋ ਜਾਣ ਉਹੀ ਬਹੁਤ ਵਧੀਆ, ਜੇ ਮਹਿੰਗੇ ਹੋ ਜਾਂਦੇ ਨਾ ਘਰ ਸਾਹਮਣੇ ਔਖੇ ਹੋ ਜਾਣੇ, ਮੈਂ ਦੱਸਦਾ ਹੈਗਾ। ਫਿਰ ਕਹਿੰਦੇ ਆ ਚਲ ਇਹ ਕੰਮ ਹੋਊਗਾ, ਪਰਿਵਾਰ ਇਕੱਠੇ ਦੁਬਾਰਾ ਫਿਰ ਜੁੜ ਜਾਣਗੇ, ਜਿਹੜੇ ਇਕੱਲੇ ਇਕੱਲੇ ਹੋਏ ਪਏ ਆਪਾਂ ਘਰ ਸਾਂਭ ਲਵਾਂਗੇ, ਸ਼ਾਇਦ ਫੈਮਲੀਆਂ ਇਕੱਠੀਆਂ ਹੋ ਜਾਣ, ਪਰ ਘਰ ਸਾਹਮਣੇ ਔਖੇ ਹੋ ਗਏ ਹਨ। ਆਪਾਂ ਤੁਹਾਡੇ ਲਈ ਛੱਡ ਦਿੰਦੇ ਹੈਗੇ ਆ, ਤੁਸੀਂ ਕਿਹਨੂੰ ਵੋਟ ਪਾਉਣੀ? ਮੈਂ ਇਹ ਵੀ ਹੈਰਾਨ ਹੋ ਜਾਂਦਾ ਹੈਗਾ, ਜਿਹੜੇ ਪਹਿਲਾਂ ਇਲੈਕਸ਼ਨ ਲੜੇ ਸੀਗੇ ਅਤੇ ਉਹ ਜਿਹਦੇ ਅਗੇਂਸਟ ਲੜੇ ਸੀਗੇ, ਜਿਹਨੇ ਕੱਖ ਵੀ ਨਾ ਕੀਤਾ ਹੋਵੇ ਤਾਂ ਫਿਰ ਉਹਨੂੰ ਸੱਦ ਸੱਦ ਕੇ ਉਹਨਾਂ ਦੀ ਮੀਟ ਐਂਡ ਗ੍ਰੀਟ ਕਰ ਰਹੇ ਹਨ,
5: ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜੀ, ਤਾੜੀਆਂ ਮਾਰੀਆਂ ਜਾ ਰਹੀਆਂ ਵੀ ਆਓ ਜੀ ਤੁਸੀਂ ਤਿੰਨ ਵਾਰੀ ਜਿੱਤੇ ਹੋਰ ਜਿੱਤੋ ਇੱਕ ਵਾਰ।
1: ਜੈ ਸਿੰਘ ਜੀ ਤੁਹਾਡੇ ਕੋਲ ਇੱਕ ਮਿੰਟ ਹੈਗਾ, ਇੱਕ ਮਿੰਟ ਵਿੱਚ ਸਮ ਅਪ ਕਰ ਦੇਵੋ, ਆਪਣੇ ਏਰੀਆ ਬਾਰੇ ਦੱਸ ਦੇਵੋ, ਆਪਣੇ ਬਾਰੇ ਦੱਸ ਦੇਵੋ।
5: ਮੇਰਾ ਏਰੀਆ ਜੀ 2-6 ਵਾਰਡ
1: ਜੀ,
5: ਮੇਰਾ ਜਿਹੜਾ ਹੈਗਾ ਸਿਟੀ ਕੌਂਸਲਰ ਦੀ ਚੋਣ ਨਹੀਂ ਹੈਗੀ, ਮੇਰੀ ਰੀਜਨਲ ਕੌਂਸਲਰ ਦੀ ਆ
1: ਜੀ,
5: ਸਿਟੀ ਲਈ ਅਲੱਗ ਸੀਟ ਆ, ਮੈਂ ਇਹ ਵੱਖਰਾ ਕਰਦਿਆਂ, ਤੇ ਮੈਨੂੰ ਤੁਸੀਂ ਵੋਟ ਦਿਓ, ਕਿਸੇ ਨੂੰ ਰਾਈਡ ਦੀ ਲੋੜ ਆ ਮੈਨੂੰ ਕਾਲ ਕਰੋ, ਲੇਕਿਨ ਮੈਂ ਚੁੱਪ ਨਹੀਂ ਕਰਾਂਗਾ, ਇਹ ਗੱਲ ਤੁਹਾਨੂੰ ਮੈਂ ਦੱਸਦਾ। ਜਿਵੇਂ ਅੱਗੇ ਲੋਕ ਚੁੱਪ ਕਰ ਗਏ ਨਾ ਵੀ ਮੇਰੀ ਤਾਂ ਚੱਲਦੀ ਨਹੀਂ, ਘੱਟੋ ਘੱਟੋ ਸੱਚ ਤਾਂ ਬੋਲ ਸਕਦੇ ਸੀ ਨਾ ਵੀ ਆਹ ਸੱਚਾਈ ਆ ਜੀ, ਮੇਰੀ ਚੱਲ ਨਹੀਂ ਰਹੀ ਇਕੱਲੇ ਦੀ
1: ਜੀ,
5: ਪਰ ਮੈਂ ਚੁੱਪ ਨਹੀਂ ਕਰਾਂਗਾ, ਚਾਹੇ ਮੈਂ ਇਕੱਲਾ ਹੀ ਰਹਿ ਜਾਂ, ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈਗਾ ਤੇ ਮੈਂ ਵਾਅਦਾ ਪਕਾਊਂਗਾ।
1: ਨੰਬਰ ਛੱਡ ਜਾਓ ਆਪਣਾ,
5: 6472739898।
1: ਅਜੈਬ ਸਿੰਘ ਸਰ ਰੀਜਨਲ ਕੌਂਸਲ ਵਾਰਡ 2 ਐਂਡ 6 ਦੇ ਵਿੱਚ ਹਨ, ਇਹਨਾਂ ਤੁਸੀਂ ਵੋਟ ਪਾ ਕੇ ਸਿਟੀ ਵਿੱਚ ਭੇਜ ਸਕਦੇ ਹੋ, ਤੁਹਾਡੀ ਇਹਨਾਂ ਦੀ ਗੱਲਾਂ ਬਾਤਾਂ ਸੁਣ ਲਈਆਂ ਹਨ। ਮੇਰੇ ਵਾਸਤੇ ਸਾਰੇ ਹੀ ਆਪਣੇ ਹਨ, ਤੁਹਾਡੇ ਵਾਸਤੇ ਬਹੁਤ ਵਧੀਆ ਮੌਕਾ ਹੈਗਾ। ਬੋਰਡ ਦੇ ਪਿੱਛੇ ਜਾਵੋ, ਥੱਲੇ ਨੂੰ ਦੇਖੋ, ਪੈਨਸਲ ਚੱਕੋ, ਆਪਣੀ ਪਿਕਚਰ ਜਿਹੜੀ ਹੈਗੀ ਹੈ ਲੈ ਕੇ ਆਵੋ ਵੀ ਕੀ ਕੁਛ ਹੋਇਆ ਕਿ ਨਹੀਂ ਹੋਇਆ। ਛੱਡ ਦੇਵੋ ਕਿਸੇ ਸਾਨੂੰ ਕਿਹਾ ਇਹਨੂੰ ਪਾ ਦਿਉ ਇਹਨੂੰ ਪਾ ਦਿਉ, ਤੁਸੀਂ ਆਪ ਖੁਦ ਸੋਚਣਾ ਅਸੀਂ ਵੋਟ ਕਿਹਨੂੰ ਪਾਉਣੀ ਆ। ਇੱਕ ਹੋਰ ਬੇਨਤੀ ਹੈਗੀ ਆ, $500 ਦਾ ਪ੍ਰੋਪਰਟੀ ਟੈਕਸ ਵਧਣਾ ਚਾਹੀਦਾ ਜੇ ਕਿਸੇ ਨੇ ਵੋਟ ਨਾ ਪਾਈ ਹੋਵੇ, ਜਿਹਨੇ ਪਾਈ ਹੋਵੇ ਉਹਨੇ ਦਾ ਉਹਨਾਂ ਦਾ ਉਹ ਪੈਸਾ ਫਿਊਚਰ ਵਿੱਚ ਕੀ ਸੰਸਥਾਵਾਂ ਨੂੰ ਦੇਣਾ ਚਾਹੀਦਾ। ਵੋਟ ਪਾਉਣੀ ਬੜੀ ਜ਼ਰੂਰੀ ਆ, ਆਪਣਾ ਹੱਕ ਵਰਤਿਆ ਕਰੋ। ਮੈਂ ਧੰਨਵਾਦ ਕਰਦਾ ਮੈਂ ਸਟਾਰਲਾਈਨ ਪੇਂਟਿੰਗ ਦਾ, ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ, ਜਸਪਾਲ ਗੋਣੀਆ, BK ਟੈਕਸ ਐਂਡ ਅਕਾਊਂਟਿੰਗ, ਜਸ ਪੋਲਰ ਐਂਡ ਮੇਰਾ ਏਜੰਸੀ, ਅਤੇ ਨਾਲ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਸ਼ੇਰਾਟਾ, ਅਵੀ ਧਾਲੀਵਾਲ ਜੀ, ਇੰਡੀਆ ਬਾਜ਼ਾਰ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥਰੂ ਵੇ ਟ੍ਰੇਲਰ ਤੋਂ ਮੇਰੇ ਬਾਈ ਜੀ ਹਿੰਦਾ ਬਾਈ, ਟ੍ਰੇਲਰ ਚਾਹੀਦੇ ਆ, ਫਲੈਟ ਬੈਡ ਚਾਹੀਦਾ, ਤੁਹਾਨੂੰ ਡਰੋਪ ਡੈਕ ਟ੍ਰੇਲਰ ਚਾਹੀਦਾ, ਖੁਦ ਬਣਾ ਕੇ ਦਿੰਦੇ ਹਨ, ਜਿੱਥੇ ਵੀ ਕੋਕੇ ਲਗਵਾਉਣੇ ਕੋਕੇ ਵੀ ਲਗਵਾ ਸਕਦੇ ਹੋ। ਸੋ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ, 905-219-0080। ਐਲੀ ਟਰੱਕ ਤੋਂ ਰਾਜਾ ਬਾਈ ਜੀ, ਮਨਜੀਤ ਚੀਮਾ ਜੀ, ਘਰ ਖਰੀਦਣਾ ਹੋਵੇ ਵੇਚਣਾ ਹੋਵੇ, 416-357-9965 ਸਟਾਰ ਗੇਟ ਲੋਜਿਸਟਿਕਸ, CWC ਇਮੀਗ੍ਰੇਸ਼ਨ, ਟੋਪ ਆਟੋ ਕਲੇਜਨ, ਦੁਆਬਾ ਸਵੀਟਸ ਰੈਸਟੋਰੈਂਟ, ਏਮਸ ਵਿਸ ਕੈਂਡਾ ਕਸੂਮਰ ਕੈਂਡਾ 6 ਤੋਂ ਜਸਵੀਰ ਸਿੰਘ ਹੰਡਲ ਜੀ। ਔਖਾ ਟਾਈਮ ਆ ਰਿਹਾ, ਸੌਖਾ ਹੋ ਸਕਦਾ 416-500-3100 ਆਲਫਾ ਟ੍ਰਾਂਸਲੱਕੀ।
6: Everyone knows you don't let a kid swim unsupervised. You don't touch a baking tray straight out of the oven.
7: Ouch!
6: You're careful when using a sharp knife.
7: Ah!
6: And you don't drive without a seatbelt.
7: Buckle up!
6: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
7: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ, ਸਤੰਬਰ ਮਹੀਨੇ ਦੀ 29 ਤਰੀਕ ਦਿਨ ਮੰਗਲਵਾਰ ਸੰਨ 2026। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਦੋਸਤੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ 7 to 8 ਪੇਸ਼ ਕੀਤਾ ਜਾਂਦਾ ਜੀ, ਅਤੇ ਪ੍ਰੋਗਰਾਮ ਦਾ ਜੋ ਮੰਤਰ ਆ ਜਿਹਦੇ ਆਗਾਜ਼ ਕਰਦੇ ਨੇ ਅਰਵਿੰਦਰ ਸਿੰਘ ਪੱਟੀ ਜੀ, ਖਬਰਾਂ ਦਾ ਸੈਗਮੈਂਟ, ਇਸ ਤੋਂ ਬਾਅਦ ਖਬਰਾਂ 'ਤੇ ਚਰਚਾ ਹੁੰਦੀ ਹੈ, ਇਸ ਤੋਂ ਬਾਅਦ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਕੁਝ ਲੋਕਲ ਟੌਪਿਕਾਂ ਦੇ ਉੱਤੇ ਝਾਤ ਮਾਰੀ ਜਾਂਦੀ ਆ। ਸੋ ਅੱਜ ਤੁਹਾਨੂੰ ਯਾਦ ਹੋਊਗਾ, ਲਾਸਟ ਵੀਕ ਆਪਾਂ ਕਿਹਾ ਸੀ ਕਿ ਅੱਜ ਇੱਕ ਸਰਵੇ ਹੋਊਗਾ, ਕਿਉਂਕਿ ਪੱਟੀ ਸਾਹਿਬ ਉਸ ਨੂੰ ਖੁਦ ਦੇਖਣਗੇ ਅਤੇ ਉਹ ਐਟ ਦ ਐਂਡ 'ਤੇ ਆਪਣੀ ਟਿੱਪਣੀ ਵੀ ਕਰਨਗੇ ਕਿ NRI ਵੀਰਾਂ ਦਾ, NRI ਫੈਮਿਲੀ ਦਾ ਸਹਿਯੋਗ ਕਿਸ ਪਾਰਟੀ ਵੱਲ ਝੁਕਾ ਗਾ, ਤੁਸੀਂ ਕਿਸ ਪਾਰਟੀ ਵੱਲ ਡੱਕਾ ਸਿੱਟਦੇ ਹੋ। ਸੋ ਉਹ ਅੱਜ, ਕਿਉਂਕਿ ਆਫਟਰ ਨਿਊਜ਼ ਤੁਸੀਂ ਫਟਾਫਟ ਕਾਲ ਕਰਨੀ ਆ, ਅਤੇ ਤਕਰੀਬਨ ਆਪਾਂ 15 ਕੁ ਮਿੰਟ ਫੋਨ ਲਾਈਨਸ ਉੱਪਰ ਰੱਖਾਂਗੇ, ਜਿੰਨੀਆਂ ਮੈਕਸੀਮਮ ਕਾਲਾਂ ਲੈਤੀਆਂ ਗਈਆਂ ਆਪਾਂ ਕਾਲਾਂ ਅਟੈਂਡ ਕਰਾਂਗੇ ਅਤੇ ਦੇਖਾਂਗੇ ਕਿ NRI ਦਾ ਰੁਝਾਨ ਜਾਂ ਝੁਕਾ ਇਸ ਵਾਰ ਕਿਸ ਪਾਰਟੀ ਵੱਲ ਆ, ਕਿਸ ਫਰੰਟ ਨੂੰ ਚਾਹੁੰਦੇ ਨੇ ਕਿ ਆ ਕੇ ਪੰਜਾਬ ਬਚਾ ਸਕਦੀ ਆ। ਹੁਣ ਚਰਚਾ ਸੈਗਮੈਂਟ ਦੇ ਵਿੱਚ ਅੱਜ ਸਾਡੇ ਨਾਲ ਵਾਰਡ 9 ਅਤੇ 10 ਤੋਂ ਗੁਰਪ੍ਰੀਤ ਢਿੱਲੋਂ ਜੀ ਪਹੁੰਚ ਰਹੇ ਨੇ ਸਟੂਡੀਓ 'ਚ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਜੁੜੇ ਰਹੋ AM 530 ਲੜੀ ਨਾਲ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ।

0: ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ
1: ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਰਵਿੰਦਰ ਸਿੰਘ ਪੱਟੀ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਐਲ ਪੀ ਯੂ ਚ ਹਿੰਸਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ ਸੁਖਬੀਰ ਬਾਦਲ ਨੇ ਐਲ ਪੀ ਯੂ ਦੀ ਘਟਨਾ ਨੂੰ ਦੱਸਿਆ ਆਮ ਆਦਮੀ ਪਾਰਟੀ ਦੀ ਸ਼ਰਾਰਤ ਭਾਜਪਾ ਆਗੂ ਸੁਨੀਲ ਜਾਖੜ ਨੇ ਐਲ ਪੀ ਯੂ ਹੰਗਾਮੇ ਦੀ ਐਨ ਆਈ ਏ ਤੋਂ ਜਾਂਚ ਕਰਾਉਣ ਦੀ ਕੀਤੀ ਮੰਗ ਤੇ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਨੁਸਾਰ ਪੰਜਾਬ ਵਿੱਚ ਨਸ਼ੇ ਖਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਕੀਤੀ ਜਾ ਰਹੀ ਹੈ ਬੰਦ ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਸਾਹਮਣੇ ਆਏ ਵਿਵਾਦ ਤੇ ਉਸ ਤੋਂ ਬਾਅਦ ਹੋਈ ਹਿੰਸਾ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਮਾਮਲੇ ਚ ਐਫ ਆਈ ਆਰ ਦਰਜ ਕਰਕੇ ਐਸ ਆਈ ਟੀ ਗਠਿਤ ਕੀਤੀ ਹੈ ਜੋ ਸਬੂਤਾਂ ਸੀਸੀਟੀਵੀ ਫੁਟੇਜ ਤੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ਼ਰਾਰਤ ਕਾਰਨ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਅਗਜ਼ਨੀ ਤੇ ਹਿੰਸਾ ਵਾਪਰੀ ਤੇ ਇਹ ਕਾਰਵਾਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਤੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਵੱਲੋਂ ਦਿੱਲੀ ਚ ਆਪਣਾ ਸਰਕਾਰੀ ਬੰਗਲਾ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਵਾਪਸ ਲੈਣ ਦੀ ਸਜ਼ਾ ਵਜੋਂ ਕੀਤੀ ਗਈ ਹੈ ਉਹਨਾਂ ਕਿਹਾ ਕਿ ਆਪ ਨੇ ਇਹ ਸਾਰੀ ਸ਼ਰਾਰਤ ਮਿੱਤਲ ਨੂੰ ਪਾਰਟੀ ਛੱਡ ਕੇ ਭਾਜਪਾ ਚ ਜਾਣ ਲਈ ਸਬਕ ਸਿਖਾਉਣ ਵਜੋਂ ਕੀਤੀ ਹੈ ਉਧਰ ਭਾਜਪਾ ਦੇ ਸਾਬਕਾ ਪ੍ਰਧਾਨ ਸੂਬਾ ਸੁਨੀਲ ਜਾਖੜ ਨੇ ਪੂਰੇ ਮਾਮਲੇ ਦੀ ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨ ਆਈ ਏ ਤੋਂ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੌਰਾਨ ਹਥਿਆਰਬੰਦ ਵਿਅਕਤੀਆਂ ਦੀ ਮੌਜੂਦਗੀ ਤੇ ਉਸ ਤੋਂ ਬਾਅਦ ਸਥਿਤੀ ਦੇ ਵਿਗੜਨ ਦੀ ਤਹਿ ਤੱਕ ਜਾਣਾ ਜ਼ਰੂਰੀ ਹੈ ਜਾਖੜ ਨੇ ਸਵਾਲ ਕੀਤਾ ਕਿ ਕੀ ਵਿਦਿਆਰਥੀ ਭਾਵਨਾਵਾਂ ਦੀ ਆੜ ਵਿੱਚ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਐਲ ਪੀ ਯੂ ਦੇ ਵਿਦਿਆਰਥੀਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਹਿੰਸਾ ਭੜਕਾਉਣ ਤੇ ਉਕਸਾਉਣ ਲਈ ਕੁਝ ਬਾਹਰੀ ਅਨਸਰਾਂ ਤੇ ਲਾਏ ਜਾ ਰਹੇ ਦੋਸ਼ ਗੰਭੀਰ ਚਿੰਤਾ ਦਾ ਵਿਸ਼ਾ ਨੇ ਉਹਨਾਂ ਕਿਹਾ ਕਿ ਇਹਨਾਂ ਦੋਸ਼ਾਂ ਨਾਲ ਪੰਜਾਬ ਚ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਪੰਜਾਬ ਸਰਕਾਰ ਦੀ ਅੱਖਾਂ ਮੀਚਣ ਦੀ ਨੀਤੀ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਗਏ ਨੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜਲੰਧਰ ਵਿੱਚ 30 ਸਤੰਬਰ ਨੂੰ ਹੋਣ ਵਾਲੀ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਨਸ਼ੇ ਦੇ ਮੁੱਦੇ ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਰੁਜ਼ਗਾਰ ਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਕੇਵਲ ਸਿੰਘ ਢਿੱਲੋਂ ਨੇ ਨਸ਼ੇ ਕਾਰਨ ਬਰਬਾਦ ਹੋਏ ਲਗਭਗ ਇੱਕ ਦਰਜਨ ਪਰਿਵਾਰਾਂ ਦੀ ਮੌਜੂਦਗੀ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਨ ਤੇ 4 ਮਹੀਨਿਆਂ ਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਅੱਜ ਨਸ਼ੇ ਖਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ ਅੱਗੇ ਦੀ ਕਾਰਵਾਈ ਲਈ ਹਰਵੀਰ ਸਿੰਘ ਭੁੱਲਰ
0: ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਪੱਟੀ ਸਾਹਿਬ ਜੁੜੇ ਹੋ ਪ੍ਰੋਗਰਾਮ ਦੇ ਨਾਲ ਤੇ ਜੁੜੇ ਹੋਏ ਦੋਸਤੋ ਏਐਮ 530 ਦੀ ਤੁਸੀਂ ਲੜੀ ਦੇ ਨਾਲ ਸਟੂਡੀਓ ਦਾ ਨੰਬਰ ਹੈ 416-233-7368 416-233-7368 ਜੇ ਤੁਹਾਡਾ ਕੋਈ ਵੀ ਸਵਾਲ ਆ ਫੋਨ ਲਾਈਨਸ ਖਾਲੀ ਨੇ ਤਾਂ ਅਗਲੇ ਆਪਾਂ 3-4-5-6 ਮਿੰਟ ਆਪਾਂ ਹੀ ਨਿਊਜ਼ ਕਵਰ ਕਰਨੀਆਂ ਨੇ ਇਸ ਤੋਂ ਬਾਅਦ ਇੱਕ ਸਰਵੇ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਕਰਾਂਗੇ ਅਤੇ ਉਹਦੇ ਵਿੱਚ ਦੇਖਾਂਗੇ ਕਿ ਐਟ ਦਾ ਐਂਡ ਕਿਹੜੀ ਪਾਰਟੀ ਵੱਲ ਐਨ ਆਰ ਆਈ ਦਾ ਝੁਕਾਅ ਨਾ ਸੋ ਸਟੂਡੀਓ ਕਾਲ 416-233-7368 ਤੇ ਕੀਤੀ ਜਾ ਸਕਦੀ ਆ ਜਤਿੰਦਰ ਜੀ ਨੇ ਸਾਡੇ ਪਹਿਲੇ ਕਾਲ ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ
0: ਜੀ
2: ਹਾਂਜੀ ਭਾਅ ਜੀ ਆਮ ਆਦਮੀ ਪਾਰਟੀ ਤੋਂ ਬਿਨਾਂ ਜਿਹੜੀ ਮਰਜ਼ੀ ਪਾਰਟੀ ਜਿੱਤ ਜਾਵੇ ਨੰਬਰ 1 ਯਾਨੀ ਕਿ ਹੈਗੀ ਆ ਕਾਂਗਰਸ ਜਿੱਤਣੀ ਚਾਹੀਦੀ ਆ ਜੇ ਨਹੀਂ ਤਾਂ ਫਿਰ ਵਾਰਸ ਪੰਜਾਬ ਦੇ ਨਹੀਂ ਤਾਂ 3rd ਨੰਬਰ ਤਾਂ ਫਿਰ ਬੀਜੇਪੀ ਅਕਾਲੀ ਦਲ ਹੈਗੀ ਆ ਆਮ ਆਦਮੀ ਪਾਰਟੀ ਨਹੀਂ ਜਿੱਤਣੀ ਚਾਹੀਦੀ ਬਸ
0: ਓਕੇ ਥੈਂਕ ਯੂ ਸੋ ਮਚ ਜੀ ਇਹ ਤੁਸੀਂ ਸਰਵੇ ਦੇ ਵਿੱਚ ਹੀ ਆਪਣਾ ਹਾਂਜੀ
3: ਅਕਾਲੀ
0: ਦਲ ਤੇ ਬੀਜੇਪੀ ਦਾ ਗੱਠਜੋੜ ਠੀਕ ਹੈ ਜੀ ਅਗਲੀ ਕਾਲ ਤੇ ਚਲਦੇ ਆ ਜੀ 3515 ਨੰਬਰ ਸਤਿ ਸ੍ਰੀ ਅਕਾਲ ਜੀ
4: ਸਤਿ ਸ੍ਰੀ ਅਕਾਲ
0: ਅੱਛਾ ਵਾਰਸ ਪੰਜਾਬ ਦੇ ਦੇਖਣੀ ਚਾਹੀਦੀ
2: ਹਾਂਜੀ
0: ਥੈਂਕ ਯੂ ਜੀ ਸ਼ੁਕਰੀਆ ਓਕੇ ਸੋ ਤਿੰਨ ਕੌਲਾਂ ਪੱਟੀ ਸਾਹਿਬ ਤੇ ਤਿੰਨਾਂ ਦਾ ਫਿਲਹਾਲ ਹਰੇਕ ਦਾ ਅਲੱਗ ਅਲੱਗ ਇੰਟਰਸਟ ਆ ਤੇ ਕੋਈ ਟਿੱਪਣੀ ਕਰ ਦੋ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਲੋਕ ਇੰਟਰਸਟਡ ਨੇ ਅੱਜ ਇਸ ਸਰਵੇ ਦੇ ਵਿੱਚ ਤੇ ਆਪਾਂ ਐਟ ਦ ਐਂਡ ਤੱਕ ਇਹਦਾ ਟਿੱਪਣੀ ਕਰਕੇ ਜਾਵਾਂਗੇ
1: ਵੀਰ ਭਾਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਕਿਉਂਕਿ ਜਦੋਂ ਵੀ ਅਸੀਂ ਦਰਸ਼ਕਾਂ ਦੇ ਰੂਬਰੂ ਹੁੰਦੇ ਹਾਂ ਸਰੋਤਿਆਂ ਦੇ ਤੇ ਆਮ ਤੌਰ ਤੇ ਉਹ ਆਪਣੇ ਦਿਲ ਦੀ ਭੜਾਸ ਕੱਢਦੇ ਆ ਅੱਜ ਬਹੁਤ ਵਧੀਆ ਤੁਸੀਂ ਉਹਨਾਂ ਨੂੰ ਮੌਕਾ ਦਿੱਤਾ ਕਿ ਖੁੱਲ੍ਹ ਕੇ ਉਹ ਦੱਸ ਸਕਣਗੇ ਕਿਹੜੀ ਪਾਰਟੀ ਦੇ ਨਾਲ ਨੇ ਤੇ ਅਸੀਂ ਵੀ ਕੁੱਲ ਲੇਖਾ ਜੋਖਾ ਕਰ ਲਵਾਂਗੇ ਅਸੀਂ ਵੀ ਇਸ ਸਥਿਤੀ 'ਚ ਹੋਵਾਂਗੇ ਸਾਨੂੰ ਇਹ ਸਮਝਣ 'ਚ ਕਿ ਸਾਡੇ NRI ਭਰਾ ਇਸ ਵੇਲੇ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਆ ਕਿਉਂਕਿ ਪਿਛਲੀ ਵਾਰੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਪਸੰਦ ਕੀਤਾ ਸੀ ਤੇ ਐਤਕੀ ਉਹਨਾਂ ਦੀ ਪਸੰਦ ਕਿਉਂ ਬਦਲੀ ਹੈ ਤੇ ਕੀ ਕਰਨ ਰਹੇ ਹੋਣਗੇ ਤੇ ਕਿਹੜੀ ਪਾਰਟੀ ਤੋਂ ਉਹ ਉਮੀਦ ਰੱਖਦੇ ਆ ਆਉਣ ਵਾਲੇ ਸਮੇਂ 'ਚ ਸੋ ਬਹੁਤ ਵਧੀਆ ਜੀ ਸ਼ੁਕਰੀਆ ਤੁਹਾਡਾ
0: ਚਲੋ ਦੇਖਦੇ ਹਾਂ ਜੀ ਅਗਲੇ ਕਾਲਾਂ 2901 ਸਤਿ ਸ੍ਰੀ ਅਕਾਲ ਜੀ 9201 ਨੰਬਰ ਤੁਸੀਂ ਆਉਣੇ ਰਹੋ ਜੀ ਤੁਸੀਂ ਦੁਬਾਰਾ ਕਾਲ ਕਰ ਲਓ ਜੀ 5700 ਨੰਬਰ ਸਤਿ ਸ੍ਰੀ ਅਕਾਲ ਜੀ 5700 ਤੁਸੀਂ ਕਾਲ ਦੁਬਾਰਾ ਜਿਹੜੀ ਕਰ ਲਓ ਜੀ ਤੇ 5700 ਸਤਿ ਸ੍ਰੀ ਅਕਾਲ ਜੀ ਬਾਈ ਜੀ ਆਉਣੇ ਰਹੋ ਤੁਸੀਂ
4: ਹੈਲੋ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
4: ਕਾਂਗਰਸ ਹੈਲੋ ਮੇਰੀ ਆਵਾਜ਼ ਆ ਰਹੀ ਹੈ ਜੀ
0: ਆ ਰਹੀ ਹੈ ਜੀ ਆ ਰਹੀ ਹੈ
4: ਬਾਈ ਜੀ ਆ ਦਿੱਲੀ ਵਾਲੇ ਭਈਏ ਕੇਜਰੀਵਾਲ ਦਾ ਪਹਿਲਾਂ ਦਾ ਸਾਡੇ ਨਾਰੀਆਂ ਚ ਭੂਤ ਬਹੁਤ ਸੀਗਾ ਪਰ ਹੁਣ ਇਹ ਭੂਤ ਬੁਖਾਰੇ ਲੈ ਇਹਨਾਂ ਤੋਂ ਬਿਨਾਂ ਕਿਸੇ ਨੂੰ ਮਰਜ਼ੀ ਪਾ ਦੋ ਜੀ ਚਾਹੇ ਮੈਂ ਕਹਿਣਾ ਵੀ ਕੁੱਤੇ ਨੂੰ ਪਾ ਦੋ ਜੀ ਵੋਟ ਇੰਨੇ ਲੋਕ ਅੱਕੇ ਵੇ ਨੇ ਇਹਨਾਂ ਤੋਂ ਝਾੜੂ ਵਾਲਿਆਂ ਤੋਂ
1: ਕਿਸੇ ਪਾਰਟੀ ਦਾ ਨਾਂ ਲਓ ਪਲੀਜ਼
4: ਬਾਈ ਜੀ ਕਾਂਗਰਸ ਹੈ ਸਾਰਿਆਂ ਤੋਂ ਵਧੀਆ ਜੀ ਇਸ ਟਾਈਮ ਤਾਂ ਜੀ
1: ਓਕੇ ਥੈਂਕ ਯੂ ਜੀ ਥੈਂਕ ਯੂ
0: ਜੀ ਹਰਵਿੰਦਰ ਜੀ ਸਤਿ ਸ੍ਰੀ ਅਕਾਲ
5: ਹਾਂਜੀ ਸਤਿ ਸ੍ਰੀ ਅਕਾਲ ਜੀ ਕਾਂਗਰਸ
0: ਅੱਛਾ ਵੈਰੀ ਗੁੱਡ ਥੈਂਕ ਯੂ ਜੀ ਸ਼ੁਕਰੀਆ
5: ਥੈਂਕ ਯੂ
0: ਤੇ ਅਗਲੇ ਕੁਛ ਹੀ ਸਮੇਂ ਤੱਕ ਆਪਾਂ ਨੂੰ ਇੱਕ ਆਈਡੀਆ ਮਿਲ ਜੂਗਾ ਕਿ ਇਸ ਵਾਰੀ NRI ਦਾ ਝਕਾ ਕਿਹੜੀ ਪਾਰਟੀ ਵਾਲਾ ਸਤਨਾਮ ਜੀ ਸਤਿ ਸ੍ਰੀ ਅਕਾਲ
6: ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ
0: ਜੀ
6: ਸ਼੍ਰੋਮਣੀ ਅਕਾਲੀ ਦਲ ਬਾਦਲ ਜੀ
0: ਓਕੇ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਨਹੀਂ ਚਾਹੁੰਦੇ ਤੁਸੀਂ ਇਕੱਲਾ ਅਕਾਲੀ ਦਲ ਚਾਹੁੰਦੇ
6: ਕੋਈ ਚੱਕਰ ਨੀ ਬੀਜੇਪੀ ਬਰਾਬਰੀ ਭਾਈਵਾਲ ਸਾਡੇ ਕੋਈ ਉਹ ਦੁਸ਼ਮਣ ਨਹੀਂ ਜੀ
0: ਜੀ ਜੀ ਜੀ
6: ਕਦੇ ਕਦੇ ਦਿੱਲੀ ਉੱਤਰਦੇ ਪਹਿਲਾਂ ਬੀਜੇਪੀ ਸਾਡਾ ਸਵਾਗਤ ਕਰਦੀ ਹੈ ਉੱਥੇ
0: ਥੈਂਕ ਯੂ ਜੀ ਸ਼ੁਕਰੀਆ ਗੱਠਜੋੜ ਦੇ ਵਿੱਚ ਹੱਕ ਦੇ ਵਿੱਚ ਨਹੀਂ ਓਕੇ ਓਕੇ 4693 ਸਤਿ ਸ੍ਰੀ ਅਕਾਲ ਜੀ
7: ਸਤਿ ਸ੍ਰੀ ਅਕਾਲ ਜੀ
0: ਜੀ
7: ਵਾਰਸ ਪੰਜਾਬ
0: ਵਾਰਸ ਪੰਜਾਬ
7: ਅਮਰਪਾਲ
0: ਥੈਂਕ ਯੂ ਜੀ ਸ਼ੁਕਰੀਆ ਧੰਨਵਾਦ ਜੀ 3056 ਸਤਿ ਸ੍ਰੀ ਅਕਾਲ ਜੀ
8: ਹੈਲੋ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
8: ਰਵੀਰ ਭਾਈ ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ ਭਾਈ ਜੀ ਆਉਣੇ ਰਹੋ ਤੁਸੀਂ
8: ਹਾਂਜੀ ਭਾਜੀ ਜਿੱਦਾਂ ਆਪਣੇ ਲਵਲੀ ਦੀ ਗੱਲ ਚੱਲਦੀ ਸੀਗੀ ਤੁਸੀਂ ਖਬਰ ਵੀ ਭਾਜੀ ਹੁਣੇ ਕੀਤੀ ਆ ਉਹ ਜਿਹੜਾ ਉੱਥੇ ਭੱਜ ਤੋੜ ਹੋਈ ਆ ਚਲੋ ਉਹਦਾ ਸੀਸੀਟੀਵੀ ਉਹ ਮੰਗਦੇ ਆ ਉਹ ਰਿਪੋਰਟਾਂ ਮੰਗ ਰਿਹਾ ਜੇ ਕੁੜੀ ਨਾਲ ਬਲਾਤਕਾਰ ਹੋਇਆ ਜਿਹਦੇ ਕਰਕੇ ਸਾਰਾ ਹੋਇਆ ਉਹ ਚਿਹਰੇ ਵੀ ਮੋਹਰੇ ਆਏ ਕਿਹਨੇ ਕੀਤਾ ਕਿੱਦਾਂ ਹੋਇਆ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਸਾੜੀਆਂ ਕਿਹਨੇ ਸਾੜੀਆਂ ਇਸ ਬਾਰੇ ਦੱਸੋ ਸਰਬਾ ਤਾਂ ਹੁੰਦਾ ਹੀ ਰਹਿਣਾ ਉਹ ਤਾਂ ਨਾ ਸਾਡੇ ਕਿਸੇ ਉੱਥੇ ਜਿੱਤਣਾ ਤੇ ਨਾ ਕਿਸੇ ਨੇ ਜਿਤਾਉਣਾ ਤੇ ਵੋਟਾਂ ਸਾਡੀ ਤਾਂ ਇੱਥੇ ਨੀ ਪਾਉਂਦੇ ਤੇ ਉੱਥੇ ਕਿੱਦਾਂ ਪਾਉਣ ਚਲ ਜਾਵਾਂਗੇ
0: ਥੈਂਕ ਯੂ ਸ਼ੁਕਰੀਆ ਭਾਈ ਜੀ ਧੰਨਵਾਦ ਜੀ ਪਟ ਸਾਹਿਬ
1: ਭਾਜੀ LPU ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੀ ਲੜਕੀ ਦਾ ਰੇਪ ਹੋਇਆ ਉਹਦੀ ਖੁਦਕੁਸ਼ੀ ਹੋਈ ਹੈ ਉਹ ਸਾਰੇ ਮਾਮਲੇ ਦੀ ਜਾਂਚ ਲਈ ਇੱਕ 7 ਮੈਂਬਰੀ SIT ਦਾ ਗਠਨ ਕੀਤਾ ਗਿਆ ਉਹ ਕੁੜੀ ਨੂੰ ਲੱਭਣਗੇ ਕਿ ਕਿਹੜੀ ਕੁੜੀ ਸੀ ਕਿਹਨੇ ਉਹਦਾ ਬਲਾਤਕਾਰ ਕੀਤਾ ਤੇ ਉਹ ਬੰਦਾ ਇਸ ਵੇਲੇ ਕਿੱਥੇ ਹੈ ਦੂਜੀ ਗੱਲ ਜਿਹੜੀ ਕਿਸਾਨ ਫੂਕ ਦੀ ਗੱਲ ਕਰਦੇ ਆ ਉਹਦੇ ਵਾਸਤੇ 10 ਦਿਨ ਲਈ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਹੈ ਬੱਚਿਆਂ ਨੂੰ ਆਪੋ ਆਪਣੇ ਘਰੀ ਭੇਜ ਦਿੱਤਾ ਗਿਆ ਤੇ ਪੁਲਿਸ ਦੀਆਂ ਟੀਮਾਂ ਉਹ ਅੰਦਰ ਪੂਰੀ ਜਾਂਚ ਕਰ ਰਹੀਆਂ ਜਿੱਥੇ ਸਾਲ ਫੂਕ ਹੋਈ ਹੈ ਜਿੱਥੇ ਭੰਨਤੋੜ ਹੋਈ ਹੈ ਉੱਥੇ ਜਿਹੜੇ CCTV ਕੈਮਰੇ ਲੱਗੇ ਸੀ ਉਹਨਾਂ ਤੋਂ ਉਹ ਜਾਂਚ ਕਰ ਰਹੀ ਹੈ ਤੇ ਬੰਦਿਆਂ ਨੂੰ ਪਛਾਣ ਕਰ ਰਹੀ ਹੈ ਕਿ ਕਿਹਨਾਂ ਨੇ ਉਹ ਕੰਮ ਕੀਤਾ ਸੀ ਜਦੋਂ ਦੁਬਾਰਾ ਯੂਨੀਵਰਸਿਟੀ ਲੱਗੇਗੀ ਵਿਦਿਆਰਥੀ ਆਉਣਗੇ ਤੇ ਉਹਨਾਂ ਤੇ ਐਕਸ਼ਨ ਲਿਆ ਜਾਏਗਾ
0: ਜੀ ਸੋ ਅੱਜ ਜੀ ਆਪਾਂ ਇੱਕ NRI ਦਾ ਰੁਝਾਨ ਜਾਣ ਰਹੇ ਹਾਂ ਕਿ ਵੋਟਾਂ ਤੋਂ ਪਹਿਲਾਂ 50 ਵੋਟਾਂ ਤੋਂ ਪਹਿਲਾਂ ਕਿ ਸਾਡੇ ਪਰਿਵਾਰਾਂ ਦਾ ਝਕਾ ਕਿਹੜੀ ਪਾਰਟੀ ਵਾਲਾ ਤੇ ਹੈਰਾਨੀ ਦੀ ਗੱਲ ਆ ਹਜੇ ਤੱਕ ਆਮ ਆਦਮੀ ਪਾਰਟੀ ਦੀ ਸਪੋਰਟ 'ਚ ਕੋਈ ਕਾਲ ਨਹੀਂ ਤੇ ਕਾਂਗਰਸ ਦੀ ਸਪੋਰਟ ਦੇ ਵਿੱਚ ਮੈਕਸੀਮਮ ਕਾਲਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਅਗਲੀ ਕਾਲ 9201 ਸਤਿ ਸ੍ਰੀ ਅਕਾਲ ਜੀ
9: ਸਤਿ ਸ੍ਰੀ ਅਕਾਲ ਭਾਜੀ ਆਮ ਆਦਮੀ ਪਾਰਟੀ
0: ਚਲੋ ਖਾਤਾ ਖੁੱਲ ਗਿਆ ਆਮ ਆਦਮੀ ਪਾਰਟੀ ਦਾ ਜੀ ਸ਼ੁਕਰੀਆ ਧੰਨਵਾਦ
1: ਜੀ
0: ਹਾਂਜੀ
10: ਤਿੰਨ
0: ਜਿਹੜੀਆਂ ਹੁਣ ਰਾਈਟ ਨਾਓ ਆਪਣੇ ਕੋਲ ਭੱਟੀ ਸਾਹਿਬ ਤਿੰਨ ਕੌਲਾਂ ਵਾਰਸ ਪੰਜਾਬ ਦੇ ਹੱਕ ਦੇ ਵਿੱਚ ਨੇ, ਤਿੰਨ ਕਾਂਗਰਸ ਦੇ ਵਿੱਚ ਨੇ ਜੋ ਕਿ ਲੀਡ 'ਤੇ ਚੱਲ ਰਹੇ ਨੇ, ਅਤੇ ਆਮ ਆਦਮੀ ਪਾਰਟੀ ਇੱਕ ਅਤੇ ਅਕਾਲੀ ਭਾਜਪਾ ਦੋ। ਅਗਲੀ ਕੌਲ ਕੈਪਟਨ ਸਾਹਿਬ, ਸਤਿ ਸ਼੍ਰੀ ਅਕਾਲ ਜੀ।
10: ਸਤਿ ਸ਼੍ਰੀ ਅਕਾਲ। ਦੇਖੋ ਜੀ, ਮੈਂ ਆਪ ਪਾਰਟੀ ਦਾ ਕੱਠੜ ਸਮਰਥਕ ਹੈ, ਲੇਕਿਨ ਆਪ ਪਾਰਟੀ ਦੇ ਅੰਦਰ ਕੋਈ ਵੀ ਕੈਂਡੀਡੇਟ ਗਲਤ ਕੰਮ ਕਰੂਗਾ, ਸ਼ਰੇਆਮ ਤੁਹਾਡੀ ਇਹ ਤੇ ਲੈ ਕੇ ਆਵਾਂਗਾ। ਜਦੋਂ ਅਹਿਮਦ ਰਤਨ ਆਪ ਪਾਰਟੀ ਦਾ ਜੋ ਰਿਜ਼ਰਵ ਸੀਟ ਤੇ ਖੜਾ, ਹਰ ਜਗ੍ਹਾ ਮੈਂ ਬੋਲਿਆ ਉਹ 4 ਲੱਖ ਰਿਸ਼ਵਤ ਲੈਂਦਾ ਫੜਿਆ ਗਿਆ, ਦੁਬਾਰਾ ਉਹਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਉਹ ਬੀਬੀ ਜਿਸ ਨੇ ਕੁਰਸੀ ਨੱਪੀ ਸੀ ਉਹਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਮੈਂ ਕੱਟੜ ਸਮਰਥ ਹੈ ਔਰ ਜਿਤਨਾ ਵੀ ਇਸੇ ਪਾਰਟੀ ਨੇ ਹੈ, ਨੋਟ ਕਰ ਲਓ।
0: ਤੇ ਹੁਣ ਭੱਟੀ ਸਾਹਿਬ ਪੁੱਛ ਰਹੇ ਨੇ ਕਿ ਹੁਣ ਤੁਹਾਡਾ ਝਕਾ ਜਾਂ ਤੁਹਾਡੀ ਸਪੋਰਟ ਕਿਹੜੀ ਪਾਰਟੀ ਵੱਲ ਹੈ?
10: ਹਾਂਜੀ,
0: ਤੁਸੀਂ ਪਰ ਚਾਹੁੰਦੇ ਹੋ ਆਮ ਆਦਮੀ ਪਾਰਟੀ ਰਿਪੀਟ ਹੋਵੇ ਪਰ ਕੈਂਡੀਡੇਟ?
10: ਬਿਲਕੁਲ, ਆਪ ਪਾਰਟੀ ਨੇ ਆਉਣਾ 100% ਆਉਣਾ। ਮੈਂ ਕੱਲ
0: ਥੈਂਕ ਯੂ
10: ਪ੍ਰੋਗਰਾਮ ਨਹੀਂ ਸੁਣਦਾ, ਸਾਰਾ ਦਿਨ ਲੋਕਾਂ ਦੀ ਆਵਾਜ਼ ਐਸੀ ਨਹੀਂ ਹੈ। ਮੈਂ ਕੱਟੜ ਅਕਾਲੀ ਰਿਹਾ ਸਾਰੀ ਉਮਰ, ਜੋ ਹੁਣ ਅਕਾਲੀ ਕਰ ਰਹੇ ਕੋਈ ਚੰਗਾ ਥੋੜਾ ਕਰ ਰਹੇ, ਸ਼ਰਮ ਨਾਲ ਸਿਰ ਚੁੱਕਿਆ ਹੈ ਮੇਰਾ।
0: ਥੈਂਕ ਯੂ ਜੀ, ਸ਼ੁਕਰੀਆ ਕੈਪਟਨ ਸਾਹਿਬ ਤੁਹਾਡਾ। ਸਟੂਡੀਓ ਦਾ ਨੰਬਰ ਹੈ 416-233-7368, 416-233-7368। ਮੋਹਨ ਜੀ, ਸਤਿ ਸ਼੍ਰੀ ਅਕਾਲ।
11: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਆਮ ਪਾਰਟੀ ਦੂਜੇ ਨਾਲ ਚੰਗੇ।
0: ਅੱਛਾ, ਤੀਜੀ ਵੋਟ ਹੋ ਗਈ ਜੀ, ਕੈਪਟਨ ਸਾਹਿਬ ਦੀ ਦੂਜੀ ਸੀ, ਤੁਹਾਡੀ ਤੀਜੀ ਵੋਟ ਹੋ ਗਈ ਸੀ, ਹੁਣ ਮੁਕਾਬਲਾ ਜਿਹੜਾ ਫਸ ਗਿਆ। ਅਗਲੀ ਕਾਲ ਹੈ ਚੰਨੂ ਜੀ, ਸਤਿ ਸ਼੍ਰੀ ਅਕਾਲ।
12: ਸਤਿ ਸ਼੍ਰੀ ਅਕਾਲ ਜੀ,
0: ਗੁੱਡ ਮਾਰਨਿੰਗ।
12: ਆਮ ਆਦਮੀ ਪਾਰਟੀ ਜੀ,
0: ਲਓ ਜੀ ਆਮ ਆਦਮੀ ਪਾਰਟੀ ਹੋ ਗਈ ਲੀਡ ਤੇ ਇਸ ਵਾਰੀ ਐਨ ਆਰ ਆਈ ਫਿਲਹਾਲ ਆਮ ਆਦਮੀ ਪਾਰਟੀ ਲੀਡ ਤੇ। ਭੱਟੀ ਸਾਹਿਬ, ਅਗਲੀ ਕਾਲ, ਸਤਿ ਸ਼੍ਰੀ ਅਕਾਲ ਜੀ।
13: ਸਤਿ ਸ਼੍ਰੀ ਅਕਾਲ
0: ਜੀ,
13: ਆਮ ਪਾਰਟੀ ਜੀ ਜਿੱਤੂਗੀ, ਜਿੱਤੂਗੀ।
0: ਲਓ ਜੀ,
13: ਆਮ ਪਾਰਟੀ ਜਿੰਦਾਬਾਦ।
0: 5 ਕੌਲਾਂ ਆਮ ਆਦਮੀ ਪਾਰਟੀ ਇਸ ਸਮੇਂ ਲੀਡ ਤੇ ਹੈ ਜੀ। ਅਗਲੀ ਕਾਲ 2396, ਸਤਿ ਸ਼੍ਰੀ ਅਕਾਲ ਜੀ।
14: ਬੀਜੇਪੀ,
0: ਬੀਜੇਪੀ
14: ਜਸਟ, ਬੀਜੇਪੀ ਜਸਟ, ਮੋਦੀ ਹੈ ਤਾਂ ਮੁਮਕਿਨ ਹੈ।
0: ਥੈਂਕ ਯੂ ਜੀ, ਥੈਂਕ ਯੂ,
14: ਥੈਂਕ ਯੂ,
0: ਧੰਨਵਾਦ ਜੀ, ਧੰਨਵਾਦ। ਪੌਲ ਜੀ, ਸਤਿ ਸ਼੍ਰੀ ਅਕਾਲ।
15: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ ਤੁਸੀਂ।
15: ਸਤਿ ਸ਼੍ਰੀ ਅਕਾਲ ਜੀ, ਆਪ ਨਹੀਂ ਆਉਣਾ ਜੀ, ਆਪ ਨਹੀਂ ਲਿਆਉਣਾ, ਵਾਇਰਸ ਨਹੀਂ ਲਿਆਉਣਾ ਜੀ, ਵਾਇਰਸ ਜਦੋਂ ਆ ਗਿਆ ਪੰਜਾਬ ਚ ਨਸ਼ਾ ਹੋਰ ਵੱਧਣਾ ਜੀ, ਇਹਨਾਂ ਨੂੰ ਨਹੀਂ ਲਿਆਉਣਾ
0: ਜੀ। ਸ਼ੁਕਰੀਆ ਜੀ, ਥੈਂਕ ਯੂ। ਅਗਲੀ ਕਾਲ 00043, ਸੋਰੀ ਤੁਹਾਡੀ ਕਾਲ ਡਰੋਪ ਹੋ ਗਈ, ਸਟੂਡੀਓ ਲਾਈਨ ਖਾਲੀ ਨੇ। 416-233-7368, 416-233-7368। ਆਪਾਂ ਅਗਲੇ 10 ਮਿੰਟ ਕਾਲਾਂ ਹੋਰ ਉੱਪਰ ਰੱਖਾਂਗੇ ਅਤੇ ਇਸ ਤੋਂ ਬਾਅਦ ਇੱਕ ਐਨਾਲਾਈਜ਼ ਕਰਕੇ ਭੱਟੀ ਸਾਹਿਬ ਦੀ ਟਿੱਪਣੀ ਲਵਾਂਗੇ ਕਿ ਇਸ ਰੁਝਾਨ ਤੋਂ ਕੀ ਆਸ ਅਤੇ ਪ੍ਰਯਾਸ ਲਾਏ ਜਾ ਸਕਦੇ ਨੇ। ਅਮਰਜੀਤ ਮੁਲਤਾਨੀ ਜੀ, ਸਤਿ ਸ਼੍ਰੀ ਅਕਾਲ।
16: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
0: ਜੀ
16: ਭਾਅ ਜੀ, ਮੈਂ ਛੋਟਾ ਜਿਹਾ ਕੁਐਸਚਨ ਕਰ ਸਕਦਾ ਭਾਅ ਜੀ ਉਹਨਾਂ ਨੂੰ?
0: ਬਿਲਕੁਲ ਜੀ, ਬਿਲਕੁਲ।
16: ਦੇਖੋ ਭਾਅ ਜੀ, ਜਿਹੜਾ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੇਵਾਦਾਰ ਉੱਥੇ ਕਰ ਰਹੇ ਨੇ ਜੀ, ਸੇਵਾ ਕਰ ਰਹੇ ਨੇ ਜੀ, ਤੇ ਉਹ ਦੇਖੋ ਮਤਲਬ ਗੁਰੂ ਘਰ ਜਿੱਥੇ ਸੰਗਤ ਜਾਂਦੀ ਉੱਥੇ ਕਿਹੋ ਜਿਹੇ ਬਲਾਤਕਾਰ ਹੋਣ ਦੇ ਨੇ ਭਾਅ ਜੀ, ਕਿਹੜੇ ਮੂੰਹ ਨਾਲ ਇਹਨੂੰ ਵੋਟ ਪਾਵਾਂਗੇ ਜੀ? ਤੇ ਮੈਂ ਆਮ ਪਾਰਟੀ ਨੂੰ ਵੋਟ ਪਾਵਾਂਗੇ ਜੀ ਭਾਅ ਜੀ, ਧੰਨਵਾਦ ਜੀ।
17: ਲਓ ਜੀ, ਆਮ ਆਦਮੀ ਪਾਰਟੀ।
0: ਜੀ ਜੀ ਜੀ, ਕਰਮਜੀਤ ਜੀ, ਸਤਿ ਸ਼੍ਰੀ ਅਕਾਲ।
18: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ, ਗੁੱਡ ਮਾਰਨਿੰਗ।
18: ਬਾਈ ਜੀ, ਅਕਾਲੀ ਦਲ ਦਾ ਤਾਂ ਕੋਈ ਮਤਲਬ ਹੀ ਨਹੀਂ ਆਈ ਵੋਟ ਪਾਉਣ ਦਾ, ਉਹਨਾਂ ਨੂੰ ਵੋਟ ਪਾ ਦੀ ਜਿਹੜੇ ਹਿਸਾਬ ਨਾਲ ਚੱਲ ਪਿਆ।
0: ਅੱਛਾ ਜੀ,
18: ਤੇ ਆਮ ਆਦਮੀ ਪਾਰਟੀਆਂ ਜਿੰਨੀਆਂ ਮਰਜ਼ੀ ਕੋਈ ਲੱਤਾਂ ਖਿੱਚ ਲੈ, ਜਿਵੇਂ ਮਰਜ਼ੀ ਕਰ ਲੈ ਸਾਰੇ ਜਣੇ ਰਲ ਕੇ ਚਾਰੋਂ ਪੰਜੋਂ ਪਾਰਟੀਆਂ, ਪਰ ਮੈਨੂੰ ਲੱਗਦਾ ਉਹ ਆਊਗੀ ਤੇ ਮੈਂ ਵੀ ਉਹਦੇ ਸਮਰਥ ਲਾਉਂਗੀ ਜੇ ਮੈਂ ਉੱਥੇ ਹੁੰਦਾ ਵੋਟ ਪਾਉਂਦਾ, ਪਰ ਮੇਰੀ ਵੋਟ
0: ਤੁਸੀਂ। ਗੁੱਡ ਮਾਰਨਿੰਗ।
19: ਗੁੱਡ ਮਾਰਨਿੰਗ ਜੀ ਭਾਜੀ, ਐਤਕੀ ਅਕਾਲੀ ਬੀਜੇਪੀ ਆਊਗੀ ਜੀ ਪੰਜਾਬ ਚ,
0: ਅਕਾਲੀ ਬੀਜੇਪੀ ਆਊਗੀ ਤੇ ਜਾਂ ਆਉਣੀ ਚਾਹੀਦੀ ਆ?
19: ਆਉਣੀ ਚਾਹੀਦੀ ਜੀ, ਬੀਜੇਪੀ ਨੂੰ ਚਾਹੀਦਾ ਜੀ ਮੌਕਾ ਇੱਕ ਵਾਰ।
0: ਜ਼ਿਆਦਾਤਰ ਹਜੇ ਜਿਹੜੀਆਂ 4, 5, 6, 7, 8 ਕੌਲਾਂ ਆਮ ਆਦਮੀ ਪਾਰਟੀ ਇੱਕ ਵੱਡੀ ਲੀਡ ਤੇ, ਐਨ ਆਰ ਆਈ ਦਾ ਏਦਾਂ ਲੱਗ ਰਿਹਾ ਕਿ ਸਟਿਲ ਵਿਸ਼ਵਾਸ ਇਹ ਆ ਕਿ ਆਮ ਆਦਮੀ ਪਾਰਟੀ ਬਹੁਤਿਆਂ ਨਾਲੋਂ ਚੰਗੇ ਨੇ ਤੇ ਇਹਨਾਂ ਨੂੰ ਇੱਕ ਮੌਕਾ ਹੋਰ ਦਈਏ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਆਉਣ ਵਾਲੀਆਂ ਪੰਜਾਬ ਦੀਆਂ ਵੋਟਾਂ ਦੇ ਵਿੱਚ ਕਿਸ ਪਾਰਟੀ ਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਪਾਰਟੀ ਆਵੇ ਤਾਂ ਪੰਜਾਬ ਦੀ ਬੇੜੀ ਪਾਰ ਲੱਗ ਸਕਦੀ ਆ? ਤਾਂ ਕਾਲ ਕਰਕੇ ਆਪਣੇ ਇਸ ਸਰਵੇ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ 416-233-7378 ਸਟੂਡੀਓ ਨੰਬਰ 80-43 ਨੰਬਰ। ਸਤਿ ਸ਼੍ਰੀ ਅਕਾਲ ਜੀ।
20: ਅਕਾਲੀ ਦਲ ਵਾਰਸ ਜੀ।
0: ਅਕਾਲੀ ਦਲ ਵਾਰਸ, ਠੀਕ ਹੈ ਜੀ, ਥੈਂਕ ਯੂ ਸੋ ਮਚ, ਧੰਨਵਾਦ। ਅਲੀ ਕਾਲ ਵਰਿੰਦਰ ਜੀ, ਸਤਿ ਸ਼੍ਰੀ ਅਕਾਲ ਵਰਿੰਦਰ ਤੂਰ ਜੀ।
21: ਹਾਂ ਜੀ, ਵਾਰਿਸ ਪੰਜਾਬ ਜੀ।
0: ਵਾਰਿਸ ਪੰਜਾਬ,
21: ਇਹੀ ਆਉਣੀ ਚਾਹੀਦੀ ਹੈ।
0: ਸ਼ੁਕਰੀਆ ਜੀ, ਧੰਨਵਾਦ।
21: ਨਸ਼ਾ ਖਤਮ ਕਰਨਾ
0: ਜੀ। ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
22: ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਮੇਰਾ ਆਮ ਆਦਮੀ ਪਾਰਟੀ ਜੀ।
0: ਬੜਾ ਜਲਦੀ ਅਸੀਂ ਭੱਟੀ ਸਾਹਿਬ ਦੀ ਇਹਦੇ ਤੇ ਟਿੱਪਣੀ ਲਵਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਕਿ ਓਵਰਆਲ ਅੰਕੜੇ ਕੀ ਨੇ। ਅਮਰਜੀਤ ਨੱਤ ਜੀ, ਸਤਿ ਸ਼੍ਰੀ ਅਕਾਲ।
23: ਹਾਂਜੀ, ਆਮ ਆਦਮੀ ਪਾਰਟੀ ਜੀ।
0: ਇੱਕ ਸੈਂਟ ਭੱਟੀ ਸਾਹਿਬ, ਕੀ ਨੱਤ ਸਾਹਿਬ ਕਿ?
23: ਹਾਂਜੀ, ਆਮ ਆਦਮੀ ਪਾਰਟੀ
0: ਜੀ। ਥੈਂਕ ਯੂ ਜੀ। ਜੀ ਭੱਟੀ ਸਾਹਿਬ, ਤੁਸੀਂ ਕੁਛ ਕਹਿ ਰਹੇ ਸੀ? ਹੁਣ ਤੱਕ ਦੀ ਟੈਲੀ ਜੀ, ਆਮ ਆਦਮੀ ਪਾਰਟੀ ਲੀਡ ਤੇ ਆ ਤਕਰੀਬਨ 10 ਕੋਲਾਂ, ਤੇ ਅੰਮ੍ਰਿਤਪਾਲ ਦੀ ਪਾਰਟੀ ਦੂਜੇ ਨੰਬਰ ਤੇ ਆ, 5 ਕੋਲਾਂ ਉਹਨਾਂ ਦੇ ਹੱਕ ਦੇ ਵਿੱਚ ਨੇ ਜੀ। ਕਾਂਗਰਸ ਲਈ 4 ਨੇ, ਅਕਾਲੀ ਭਾਜਪਾ ਲਈ 3 ਨੇ, ਤੇ ਬੀਜੇਪੀ ਲਈ 1 ਆ ਜੀ। ਸੋ ਰਾਈਟ ਨਾਓ ਇਹ ਜਿਹੜਾ ਚੱਲ ਰਹੀ ਆ, ਬਾਕੀ ਦੇਖਦੇ ਹਾਂ ਐਟ ਦ ਐਂਡ ਹੋਰ ਕਿਹੜੀਆਂ ਕੋਲਾਂ ਨੇ। ਤਕਰੀਬਨ ਅਗਲੇ 7-8 ਮਿੰਟ ਕੋਲਾਂ ਹੋਰ ਲਵਾਂਗੇ, ਤਕਰੀਬਨ 7:25 ਮਿੰਟ ਤੇ ਇਹ ਆਪਾਂ ਇਹਨੂੰ ਕਲੋਜ਼ ਕਰ ਦਾਂਗੇ। ਸੋ 11:55 ਨੰਬਰ, ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਤੁਸੀਂ ਆਉਣ ਹੀ ਰਹੋ, ਰੇਡੀਓ ਦੀ ਆਵਾਜ਼ ਘੱਟ ਕਰਿਓ ਤੇ। ਰੇਸ਼ਮ ਬਰਾੜ ਜੀ, ਸਤਿ ਸ਼੍ਰੀ ਅਕਾਲ
24: ਜੀ। ਬਾਈ ਜੀ, ਚੰਡਾਮਲੀ ਬਾਈ ਜੀ।
0: ਅੱਛਾ, ਠੀਕ ਆ, ਟਿੱਪਣੀ 416-233-7378 ਦਲਵੀਰ ਜੀ, ਸਤਿ ਸ਼੍ਰੀ ਅਕਾਲ
25: ਜੀ। ਸਤਿ ਸ਼੍ਰੀ ਅਕਾਲ ਜੀ। ਵੀ ਆਪਾਂ ਵਾਰਸ ਪੰਜਾਬ ਨੂੰ ਵੋਟ ਪਾਉਣੀ ਆ ਜੀ, ਚੱਲੇ ਆ ਇੰਡੀਆ।
0: ਅੱਛਾ,
25: ਆਉਣੇ ਉਹ ਚਾਹੀਦੇ ਨੇ, ਪਰ ਬਾਕੀ ਦੇਖੋ ਆਮ ਆਦਮੀ ਪਰ ਮੈਨੂੰ ਤਾਂ ਜਿੰਨੇ ਕੁ ਜਾਣਦੇ ਨੇ ਜੀ ਇੰਡੀਆ, ਕੋਈ ਮੇਰਾ ਸੰਪਰਕ ਜ਼ਿਆਦਾ ਵਾ, ਇਹਨਾਂ ਨੇ ਤਾਂ ਕੋਈ ਨੀ ਸਮਰਥਨ ਕਰਦਾ ਜੀ ਆਮ ਆਦਮੀ ਪਾਰਟੀ ਦਾ। ਟਾਰਗੇਟ ਨੂੰ ਕਿੱਦਾਂ ਬਾਹਰ ਏਦਾਂ ਪੀ ਨਹੀਂ ਆ ਰਿਹਾ ਵਾ, ਸਿਰਫ ਜਿਹੜੇ ਯੂਨਿਟਾਂ ਫ੍ਰੀ ਵਾਲੇ ਲਾਲਚ ਨੂੰ ਆ, ਉਹ ਕੁਛ ਹੈਗਾ ਤਬਕਾ ਜਿਹੜਾ ਕਰ ਸਕਦਾ, ਓਦਾਂ ਤਾਂ ਕੋਈ ਕਰਪਸ਼ਨ ਨੀ ਘਟੀ, ਕੋਈ ਕੁਛ ਨੀ ਘਟਿਆ ਜੀ, ਇਸ ਕਰਕੇ ਮੈਨੂੰ ਨੀ ਲੱਗਦਾ ਇਹ ਦੁਬਾਰਾ ਰਿਪੀਟ ਕਰ ਸਕਦੇ।
0: ਚਲੋ, ਇਹਨੂੰ ਅੱਜ ਵੀ ਇੱਕ ਸਮਰਾਈਜ਼ ਪੁਆਇੰਟ ਆਪਾਂ ਕਲੋਜ਼ਿੰਗ ਰਿਮਾਰਕ ਦੇਵਾਂਗੇ ਤੇ ਕੱਲ ਨੂੰ ਵੀ ਇਹੀ ਸਰਵੇ ਦੇ ਆਧਾਰ ਦੇ ਉੱਤੇ ਦੇਖਾਂਗੇ ਕਿ ਪੰਜਾਬ ਦੇ ਵਿੱਚ ਗਰਾਊਂਡ ਰਿਪੋਰਟ ਕੀ ਆ ਤੇ ਬਾਹਰ ਐਨ ਆਰ ਆਈ ਬੈਠੇ ਕਿਹੜੀ ਪਾਰਟੀ ਆ ਤੇ ਉਹਦੇ ਕੀ ਰੀਜ਼ਨ ਹੋ ਸਕਦੇ ਨੇ, ਕੱਲ ਨੂੰ ਖੰਗਾਲਾਂਗੇ। 0111, ਸਤਿ ਸ਼੍ਰੀ ਅਕਾਲ ਜੀ।
26: ਹਾਂਜੀ ਜੀ, ਅਕਾਲੀ ਦਲ ਬੀਜੇਪੀ ਜੀ।
0: ਅਕਾਲੀ ਦਲ ਬੀਜੇਪੀ, ਧੰਨਵਾਦ ਜੀ। 3143 ਨੰਬਰ, 3143, ਤੁਸੀਂ ਆਉਣੇ ਰਹੋ ਜੀ।
27: ਜੀ ਸਰ।
0: ਹਾਂਜੀ, ਆਉਣੇ ਰਹੋ ਤੁਸੀਂ
27: ਜੀ। ਅਕਾਲੀ ਭਾਜਪਾ ਜੀ।
0: ਅਕਾਲੀ ਭਾਜਪਾ ਆਉਣੀ ਚਾਹੀਦੀ ਹੈ ਤੁਸੀਂ ਕਹਿ ਰਹੇ ਹੋ, ਥੈਂਕ ਯੂ ਜੀ। ਦੇਵਵਾਲ, ਸਤਿ ਸ਼੍ਰੀ ਅਕਾਲ ਜੀ। ਦੇਵ ਜੀ, ਆਉਣੇ ਰਹੋ ਤੁਸੀਂ।
28: ਹਾਂਜੀ ਜੀ, ਅਕਾਲੀ ਦਲ ਤੇ ਬੀਜੇਪੀ ਜੀ।
0: ਅਕਾਲੀ ਦਲ ਤੇ ਬੀਜੇਪੀ, ਇਹ ਜਿਵੇਂ ਉਹ ਨੀ ਹੁੰਦਾ ਪਿੱਛੋਂ ਜੇ ਆ ਕੇ ਐਂਡ ਤੇ ਮੂਹਰੇ ਉਹ ਕੰਮ ਹੋ ਗਿਆ ਅਕਾਲੀ ਦਲ ਬੀਜੇਪੀ। ਸਰਬਜੀਤ ਜੀ, ਸਤਿ ਸ਼੍ਰੀ ਅਕਾਲ।
29: ਸਤਿ ਸ਼੍ਰੀ ਅਕਾਲ ਜੀ
0: ਜੀ।
29: ਹਾਂਜੀ, ਸਾਡੇ ਮੈਂ ਤਾਂ ਜੀ ਵਾਰਸ ਪੰਜਾਬ ਦੇ।
0: ਵਾਰਸ ਪੰਜਾਬ ਦੇ,
29: ਹਾਂਜੀ, ਚੜ੍ਹਦੀ ਕਲਾ ਰਹੂਗੀ ਜੀ।
0: ਥੈਂਕ ਯੂ ਜੀ, ਥੈਂਕ ਯੂ।
29: ਓਕੇ ਜੀ, ਓਕੇ,
0: ਸ਼ੁਕਰੀਆ ਜੀ। ਇੱਕ ਸੈਕਿੰਡ ਲਈ ਮੈਂ ਕਾਲਾਂ ਨੂੰ ਥੋੜਾ ਹੋਲਡ ਰੱਖਾਂਗਾ ਤੇ ਆਪਾਂ ਇਸ ਨੂੰ ਕੰਟੀਨਿਊ ਕਰ ਰਹੇ ਹਾਂ।

0: ਜੀ ਅਗਲੀ ਕਾਲ ਬਲਵੀਰ ਜੀ ਸਤਿ ਸ੍ਰੀ ਅਕਾਲ।
1: ਹਾਂਜੀ ਵਾਰਿਸ ਪੰਜਾਬ ਦੇ ਭਾਜੀ।
0: ਓਕੇ ਜੀ ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। 2145 ਨੰਬਰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਅਕਾਲੀ ਦਲ ਬਾਦਲ ਜੀ।
0: ਅਕਾਲੀ ਦਲ ਬਾਦਲ ਕਿ ਬੀਜੇਪੀ ਨਾਲ ਗੱਠਜੋੜ?
1: ਗੱਠਜੋੜ ਹੋ ਜਾਏ ਤਾਂ ਵੀ ਕੋਈ ਚੱਕਰ ਨਹੀਂ ਜੀ।
0: ਠੀਕ ਹੈ ਜੀ, ਥੈਂਕ ਯੂ ਸੋ ਮੱਚ ਜੀ, ਧੰਨਵਾਦ। ਸੋ ਅਗਲੇ ਕੁਛ ਕੁ ਕਾਲਾਂ ਹੋਰ, ਇਸ ਤੋਂ ਬਾਅਦ ਸਾਡੇ ਕੋਲ ਗੁਰਪ੍ਰੀਤ ਲੋ ਜੀ ਪਹੁੰਚ ਰਹੇ ਨੇ। 5764 ਨੰਬਰ ਸਤਿ ਸ੍ਰੀ ਅਕਾਲ ਜੀ।
1: ਹਾਂਜੀ ਭਾਜੀ ਅਕਾਲੀ ਦਲ।
0: ਅਕਾਲੀ ਦਲ, ਥੈਂਕ ਯੂ ਜੀ, ਧੰਨਵਾਦ, ਥੈਂਕ ਯੂ ਜੀ। ਸੋ ਮੈਨੂੰ ਲੱਗਦਾ ਜੇ ਆਪਾਂ ਹੋਰ ਕਾਲਾਂ ਨਾ ਵੀ ਲਈਏ ਤੇ ਹੁਣ ਤੱਕ ਦੀ ਜਿਹੜੀ ਸਮਰੀ ਆ ਉਹ ਮੈਂ ਤੁਹਾਨੂੰ ਬੜਾ ਜਲਦੀ ਰਿਜ਼ਲਟ ਦੱਸਣ ਲੱਗਿਆ। ਤੇ ਸਟੂਡੀਓ ਦਾ ਨੰਬਰ ਆ 416-233-7368, 416-233-7368। ਤੇ ਹੁਣ ਕਾਲ ਆਪਾਂ ਲਾਈਨ, ਤੁਸੀਂ ਇੱਕ ਦੋ ਕਾਲ, ਨੱਥਾ ਸਿੰਘ ਜੀ ਤੁਸੀਂ ਲਾਈਨ ਡਰੋਪ ਹੀ ਕਰ ਦਿਓ। ਤੇ ਹੁਣ ਨੱਥਾ ਸਿੰਘ ਜੀ ਸਤਿ ਸ਼੍ਰੀ ਅਕਾਲ
2: ਜੀ, ਆਮ ਪਾਰਟੀ।
0: ਆਮ ਪਾਰਟੀ, ਥੈਂਕ ਯੂ ਜੀ, ਧੰਨਵਾਦ, ਧੰਨਵਾਦ। ਸੋ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਹੁਣ ਇਸ ਸਰਵੇ ਦਾ ਰਿਜ਼ਲਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ, ਜੁੜੇ ਰਹੋ।

0: 9986 ਨੰਬਰ, ਸਤਿ ਸ੍ਰੀ ਅਕਾਲ ਜੀ। 9986 ਸਤਿ ਸ੍ਰੀ ਅਕਾਲ ਜੀ। ਵਰਿੰਦਰ ਜੀ ਸਤਿ ਸ੍ਰੀ ਅਕਾਲ।
1: ਹਾਂਜੀ
0: ਜੀ,
1: ਹਾਂਜੀ, ਅਸੀਂ ਚਾਹੁੰਦੇ ਹਾਂ ਜੀ ਬਾਰਿਸ਼ ਪੰਜਾਬ ਦੇ ਆਵੇ।
0: ਥੈਂਕ ਯੂ ਜੀ, ਧੰਨਵਾਦ ਜੀ। ਸੋ ਆਪਾਂ ਕੱਲ ਨੂੰ ਹੋਰ ਗੱਲਾਂ ਬਾਤਾਂ ਕਰਾਂਗੇ ਵਰਿੰਦਰ ਜੀ, ਤੇ ਭੱਟੀ ਸਾਹਿਬ ਦੇ ਰਿਮਾਰਕਸ ਲੈਣੇ ਹੁਣ। ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਸੋ ਭੱਟੀ ਸਾਹਿਬ, ਜਿਹੜੇ ਅੰਕੜੇ ਨੇ ਉਹਦੇ ਵਿੱਚ ਬੀਜੇਪੀ ਲਈ, ਉਹਦੇ ਲਈ ਬੀਜੇਪੀ ਲਈ ਇੱਕ ਵੋਟ, ਕਾਂਗਰਸ ਲਈ 4 ਕੌਲਾਂ ਆਈਆਂ ਨੇ ਜੀ, ਅਕਾਲੀ ਦਲ ਤੇ ਬੀਜੇਪੀ ਦੇ ਗੱਠਜੋੜ ਲਈ 8 ਕੌਲਾਂ ਨੇ ਸਾਡੇ ਕੋਲ, ਵਾਰਸ ਪੰਜਾਬ ਦੇ ਲਈ ਸਾਡੇ ਕੋਲ ਟੋਟਲ 9 ਕੌਲਾਂ ਨੇ, ਤੇ ਆਮ ਆਦਮੀ ਪਾਰਟੀ ਦੇ ਲਈ ਸਾਡੇ ਕੋਲ 13 ਕੌਲਾਂ ਨੇ। ਸੋ ਕੀ ਕਹਿਣਾ ਚਾਹੋਗੇ?
2: ਦੇਖੋ ਜੀ, ਵਿੱਚ ਇੱਕ ਸਾਡੇ ਸਾਥੀ ਨੇ ਇਹ ਕਿਹਾ ਸੀਗਾ ਕਿ ਜਿੰਨੇ ਮਰਜ਼ੀ ਲੋਕੀ ਰੌਲਾ ਪਾਈ ਜਾਣ, ਐਤਕੀ ਆਮ ਆਦਮੀ ਪਾਰਟੀ ਨਹੀਂ ਆ ਸਕਦੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਉੱਥੇ ਪੰਜਾਬ 'ਚ ਇਹਨਾਂ ਦਾ ਕੋਈ ਉਧਾਰ ਨਹੀਂ, ਸਾਡੇ ਬਾਹਰਲੇ ਬੰਦੇ ਪਤਾ ਨਹੀਂ ਕਿਉਂ ਉਹਦੀ ਸਪੋਰਟ ਕਰਦੇ ਆ। ਪਰ ਦੇਖੋ, ਜੇ ਆਪਾਂ ਹੁਣ ਕਰਨ ਲੱਗੇ ਹਾਂ ਸਰਵੇ ਕਰਨ ਲੱਗੇ ਹਾਂ, ਸਰਵੇ ਦਾ ਮਤਲਬ ਇਹੀ ਹੁੰਦਾ ਕਿ ਉੱਦਾਂ ਬੰਦਾ ਜਿਹੜੀਆਂ ਮਰਜ਼ੀ ਗੱਲਾਂ ਕਰੇ, ਜਦੋਂ ਫਾਈਨਲ ਆਪਾਂ ਗੱਲ ਕਰਨੀ ਆ ਕਿਹਦੇ ਨਾਲ, ਤੇ ਫਿਰ ਬਿਲਕੁਲ ਇੱਥੋਂ ਹੀ ਕਲੀਅਰ ਹੁੰਦਾ ਕਿ ਵਾਕਈ ਲੋਕ ਕਿਹਦੇ ਨਾਲ ਨੇ। ਸੋ ਤੁਹਾਡੇ ਸਾਹਮਣੇ ਆ ਸਾਰਾ ਕੁਝ। ਹਾਲਾਂਕਿ ਮੈਨੂੰ ਕਈ ਸਰੋਤੇ ਵੀ ਕਹਿੰਦੇ ਹੁੰਦੇ ਕਿ ਤੁਸੀਂ ਕਿਸੇ ਖਾਸ ਪਾਰਟੀ ਦੀ ਸਪੋਰਟ ਕਰਦੇ ਹੋ, ਪਰ ਮੈਂ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਕਰਾਂਗਾ, ਤੁਸੀਂ ਰੋਜ਼ ਦਾ ਬੁਲੇਟਿਨ ਦੇਖਿਆ ਕਰੋ, ਉਹਦੇ 'ਚ ਹਰ ਇੱਕ ਪਾਰਟੀ ਨੂੰ ਕਵਰ ਕੀਤਾ ਜਾਂਦਾ। ਮੈਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਜ਼ਰੂਰ ਖਬਰ ਲਾਉਂਦਾ, ਮੈਂ ਕਾਂਗਰਸ ਪਾਰਟੀ ਦੀ ਵੀ ਲਾਉਂਦਾ, ਮੈਂ ਵਾਰਸ ਪੰਜਾਬ ਦੀ ਵੀ ਲਾਉਂਦਾ, ਬੀਜੇਪੀ ਦੀ ਵੀ ਲਾਉਂਦਾ ਤੇ ਆਮ ਆਦਮੀ ਪਾਰਟੀ ਦੀ ਵੀ ਲਾਉਂਦਾ। ਸੋ ਨਿਰਪੱਖ ਤੌਰ ਤੇ ਖਬਰਾਂ ਕਰੀਦੀਆਂ, ਵਿਸ਼ਲੇਸ਼ਣ ਕਰੀਦਾ, ਤੇ ਹੁਣ ਜਿਹੜਾ ਤੁਸੀਂ ਸਰਵੇ ਕੀਤਾ ਇਹ ਹੁਣ ਬਿਲਕੁਲ ਕਲੀਅਰ ਹੈ ਕਿ 13 ਜਿਹੜੀਆਂ ਕੌਲਾਂ ਆਈਆਂ ਉਹ ਆਮ ਆਦਮੀ ਪਾਰਟੀ ਨੂੰ ਆਈਆਂ। ਵਾਰਸ ਪੰਜਾਬ ਦੇ ਦੂਜੇ ਨੰਬਰ ਤੇ ਆਏ ਜੀ?
0: ਬਿਲਕੁਲ ਜੀ।
2: ਕਿ ਤੀਜੇ ਤੇ?
0: ਦੂਜੇ ਨੰਬਰ ਤੇ 9 ਕੌਲਾਂ ਉਹਨਾਂ ਦੀ,
2: 9 ਕੌਲਾਂ। ਤੇ ਲੱਗਦਾ ਫਿਰ ਇਹੀ ਹੈ ਕਿ ਪੰਜਾਬ ਜਿਹੜਾ ਮੁਕਾਬਲਾ ਹੋਊਗਾ ਉਹ ਹੁਣ ਆਮ ਆਦਮੀ ਪਾਰਟੀ ਤੇ ਵਾਰਸ ਪੰਜਾਬ ਦੇ ਵਿਚਕਾਰ ਹੀ ਹੋਏਗਾ।
0: ਤੇ ਬਹੁਤ ਸ਼ੁਕਰੀਆ ਪੱਟੀ ਸਾਹਿਬ। ਤੇ ਕੱਲ੍ਹ ਨੂੰ ਆਪਾਂ ਨਾ ਤੁਸੀਂ ਇਹ ਸਰਵੇ ਨੂੰ ਵੀ ਆਪਾਂ ਹੋਰ ਡਿਟੇਲ ਦੇ ਵਿੱਚ ਇਹਦੇ 'ਤੇ ਗੱਲਬਾਤ ਕਰਾਂਗੇ, ਅਤੇ ਨਾਲ ਹੀ ਪੰਜਾਬ ਦੀ ਗਰਾਊਂਡ ਰਿਪੋਰਟ ਬਾਰੇ ਵੀ ਹੋਰ ਗੱਲਬਾਤ ਕਰਾਂਗੇ। ਸੋ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਜੀ, ਅਤੇ ਬਹੁਤ ਧੰਨਵਾਦ, ਸ਼ੁਕਰੀਆ। ਥੈਂਕ ਯੂ ਜੀ। ਦੋਸਤੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਹੁਣ ਸਿਟੀ ਦੀਆਂ ਗੱਲਾਂ ਬਾਤਾਂ ਦੇ ਲਈ ਸਾਡੇ ਕੋਲ ਗੁਰਪ੍ਰੀਤ ਢਿੱਲੋਂ ਜੀ ਪਹੁੰਚ ਚੁੱਕੇ ਨੇ, ਰੀਜਨਲ ਕੌਂਸਲ ਕੈਂਡੀਡੇਟ ਵਾਰਡ 9 ਤੇ 10 ਤੋਂ। ਸੋ ਉਹਨਾਂ ਨਾਲ ਆਪਾਂ ਹੁਣ ਬਰੈਂਪਟਨ ਸਿਟੀ ਬਾਰੇ ਗੱਲਾਂਬਾਤਾਂ ਕਰਾਂਗੇ, ਲੋਕਲ ਗੱਲਬਾਤਾਂ ਕਰਾਂਗੇ ਸੈਗਮੈਂਟ ਖੁੰਡ ਚਰਚਾ ਦੇ ਵਿੱਚ, ਅਤੇ ਜੁੜੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ।
3: ਆਜ
4: ਉਹ ਤਾਂ ਹੁਣ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
3: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚਲ ਕੇ ਰਹੇ ਹੋ ਪਰ?
4: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
6: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13, ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
7: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
8: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
8: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
9: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
10: 416-509-1509, ਔਰ ਵਿਜ਼ਿਟ insuranceforyou.ca।
11: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
12: ਬਸ ਇੰਨੀ ਗੱਲ ਹੋ ਘਰ

0: ਦੋਸਤੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਗੁਰਸ਼ਰਨ ਬਾਜਵਾ ਜੀ, ਉੱਗੇ ਰਿਐਲਟਰ ਨੇ। ਜਦੋਂ ਗੱਲਬਾਤ ਫਾਰਮ ਹਾਊਸ ਲਗਜ਼ਰੀ ਘਰਾਂ ਦੀ ਗੱਲਬਾਤ ਹੁੰਦੀ ਤਾਂ ਗੁਰਸ਼ਰਨ ਬਾਜਵਾ ਜੀ ਨੂੰ ਤੁਸੀਂ ਕਾਲ ਕਰਨੀ ਆ। ਇਹਨਾਂ ਕੋਲ ਮੋਨੋ ਦੇ ਵਿੱਚ ਬਿਲਕੁਲ ਏਅਰਪੋਰਟ ਰੋਡ 'ਤੇ ਇੱਕ ਲਿਸਟਿੰਗ ਆ, 8 ਏਕੜ ਲੈਂਡ ਦੇ ਵਿੱਚ 3 ਬੈਡਰੂਮ ਦਾ ਘਰ ਸੇਲ ਦੇ ਉੱਤੇ ਆ। ਐਂਡ ਮੋਨੋ ਔਰੇਂਜਵਿਲ ਦੇ ਵਿੱਚ 10 ਏਕੜ ਜ਼ਮੀਨ ਦੇ ਵਿੱਚ 3 ਬੈਡਰੂਮ 2 ਵਾਸ਼ਰੂਮ ਦਾ ਘਰ ਸੇਲ ਦੇ ਵਿੱਚ ਆ। ਸੋ ਜੇ ਤੁਸੀਂ ਇਹ ਪ੍ਰੋਪਰਟੀਆਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਪ੍ਰਾਈਸ ਫੋਟੋਆਂ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਗੁਰਸ਼ਰਨ ਬਾਜਵਾ ਜੀ ਨੂੰ ਕਾਲ ਕਰ ਸਕਦੇ ਹੋ, 647-2-99-5548 'ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦਾ ਹਿੱਸਾ ਏਸ਼ੀਅਨ ਫੂਡ ਸੈਂਟਰ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਸੋ ਗਰੋਸਰੀ ਕਰਨੀ ਹੈ ਤਾਂ ਦਾਗੋਰ ਐਂਡ ਪੰਨਾਹਿਲ ਦੇ ਲੋਕੇਸ਼ਨ ਤੋਂ ਤੁਸੀਂ ਗਰੋਸਰੀ, ਅਤੇ ਨਾਲ ਦੇ ਨਾਲ ਜੇ ਗੱਡੀਆਂ ਬਾਏ ਕਰਨੀਆਂ ਨੇ। ਕੱਲ੍ਹ ਦੇ ਨੰਬਰ 'ਚ ਮੈਨੂੰ ਲੇਟ ਤੱਕ ਕਾਲ ਆਉਂਦੀਆਂ ਰਹੀਆਂ। ਇਹਨਾਂ ਦਲਾਵਰੀ ਗਰੁੱਪ ਦੀ ਬ੍ਰਾਂਚ ਆ ਬਵੇਡ ਐਂਡ ਮੇਨ 'ਤੇ, ਜਿਹਦੇ ਵਿੱਚ ਫਰੋਸਟ, ਜੀ ਐੱਮ ਸੀ, ਕੈਡਲੈਕ, ਸ਼ੈਵਰਲੇ ਦੀਆਂ ਗੱਡੀਆਂ ਸੈੱਲ ਕੀਤੀਆਂ ਜਾਂਦੀਆਂ ਨੇ। ਇਹਨਾਂ ਕੋਲ ਨਾ ਇੱਕ ਫੁੱਲੀ ਇਲੈਕਟ੍ਰਿਕ ਗੱਡੀ ਹੈ। ਜੇ ਤੁਸੀਂ ਫੁੱਲੀ ਇਲੈਕਟ੍ਰਿਕ ਗੱਡੀ ਲੈਣੀ ਆ ਤਾਂ ਉਹ $2500 ਡਾਊਨ ਤੁਸੀਂ ਦਿੰਦੇ ਹੋ, 2 ਸਾਲਾਂ ਲਈ ਗੱਡੀ ਨੂੰ ਲੀਜ਼ ਕਰਦੇ ਹੋ, ਤਾਂ ਤੁਹਾਡੀ ਜਿਹੜੀ ਵੀਕਲੀ ਕਿਸ਼ਤ ਆ $55 ਪਲੱਸ ਟੈਕਸ ਆ। ਇਹ ਐੱਸ ਯੂ ਵੀ ਫੁੱਲੀ ਇਲੈਕਟ੍ਰਿਕ, ਤੇਲ ਦਾ ਕੋਈ ਖਰਚਾ ਨਹੀਂ, ਅਤੇ ਵੀਕਲੀ ਪੇਮੈਂਟ ਵੀ ਬਣ ਸਕਦੀ ਆ $55 ਪਲੱਸ ਟੈਕਸ। ਇਹਦੀ ਵਧੇਰੇ ਜਾਣਕਾਰੀ ਲਈ ਵਿੱਕ ਸੇਠੀ ਨੂੰ ਕਾਲ ਕਰ ਲਓ, 647-992-1913, 647-992-1913, 6479921913, 647-992-1913 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਗੁਰਪ੍ਰੀਤ ਢਿੱਲੋਂ ਜੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਥੈਂਕ ਯੂ ਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸੋ ਢਿੱਲੋਂ ਸਾਹਿਬ, ਤੁਹਾਨੂੰ ਮੈਨੂੰ ਲੱਗਦਾ ਬ੍ਰੈਂਪਟਨ ਦਾ ਕੋਈ ਮਰਜ਼ੀ ਵਾਰਡ ਹੋਵੇ, ਨਾਲ ਦੀਆਂ ਸਿਟੀਆਂ ਦੇ ਵਿੱਚ ਇਕੱਲਾ ਇਕੱਲਾ ਜਾਂਦਾ, ਕਿਉਂਕਿ ਤੁਸੀਂ ਲੰਮੇ ਟਾਈਮ ਤੋਂ ਕਮਿਊਨਿਟੀ ਦੇ ਨਾਲ ਜੁੜੇ ਹੋਏ ਹੋ ਅਤੇ ਆਲਰੇਡੀ ਕੌਂਸਲਰ ਦੇ ਤੌਰ 'ਤੇ ਸਰਵ ਕਰ ਚੁੱਕੇ ਹੋ। ਪਹਿਲਾ ਸਵਾਲ ਤਾਂ ਤੁਹਾਨੂੰ ਇਹ ਆ, ਸਿਟੀ ਅਤੇ ਰੀਜਨਲ ਕੌਂਸਲ, ਕਈ ਵਾਰ ਇਹ ਲੋਕ ਕਹਿੰਦੇ ਨੇ ਕਿ ਇਹਦੇ ਵਿੱਚ ਦੋ ਅਲੱਗ ਅਲੱਗ ਬਣਾਉਣ ਦੀ ਕੀ ਲੋੜ ਸੀ, ਕੰਮ ਤਾਂ ਆਲਮੋਸਟ ਸੇਮ ਹੀ ਨੇ, ਜਸਟ ਪੀਲ ਰੀਜਨ ਦਾ ਫਰਕ ਥੋੜ੍ਹਾ ਜਿਹਾ ਪਾਇਆ ਹੋਇਆ ਕਿ ਐਂਬੂਲੈਂਸ ਜਾਂ ਜਿਹੜੀਆਂ ਪੀਲ ਦੀਆਂ ਸੇਵਾਵਾਂ ਨੇ, ਪੁਲਿਸ ਦੀਆਂ ਸੇਵਾਵਾਂ ਨੇ, ਉਹ ਇੱਕ ਐਕਸਟਰਾ ਜ਼ਿੰਮੇਵਾਰੀ ਆ, ਜਾਂ ਤੁਹਾਨੂੰ ਲੱਗਦਾ ਕਿ ਇਹ ਦੋ ਪੋਸਟਾਂ ਹੀ ਹੋਣੀਆਂ ਚਾਹੀਦੀਆਂ ਨੇ ਜਾਂ ਇੱਕ ਨਾਲ ਵੀ ਸਰ ਸਕਦਾ?
1: ਜੀ, ਹੁਣ 1974 ਦੇ ਵਿੱਚ ਰੀਜਨਲ ਸਿਸਟਮ ਸ਼ੁਰੂ ਹੋਇਆ ਸੀਗਾ, ਅਤੇ ਹੁਣ ਪੀਲ ਰੀਜਨ, ਹੌਲਟਨ ਰੀਜਨ, ਡਰਮ ਰੀਜਨ, ਇੱਦਾਂ ਦੇ ਰੀਜਨਸ ਬਣੇ ਗਏ ਸੀਗੇ ਟੋਰਾਂਟੋ ਏਰੀਆ ਨੂੰ ਗਰੋ ਕਰਨ ਵਾਸਤੇ। ਸੋ ਹੁਣ ਆਪਾਂ ਦੇਖਿਆ ਕਿ ਹੁਣ ਜਿਹੜੇ ਰੀਜਨ ਹੈ ਉੱਥੇ ਸਾਡੇ ਸ਼ੇਅਰਡ ਰੀਸੋਰਸਿਸ, ਆਪਾਂ ਜਿੱਥੇ ਆਪਾਂ ਟੈਕਸ ਪੇ ਕਰਦੇ ਹਾਂ, ਇੱਕ ਫੋਰ ਐਗਜ਼ਾਮਪਲ ਵਾਟਰ ਵੇਸਟ, ਪੀਲ ਰੀਜਨਲ ਪੁਲਿਸ, ਰੀਜਨਲ ਰੋਡਸ ਵੀ ਨੇ, ਪਬਲਿਕ ਹੈਲਥ ਸਰਵਿਸਿਸ, ਐਂਡ ਸੋ ਆਈ ਥਿੰਕ ਹੁਣ ਸਮਾਂ ਆ ਗਿਆ ਜਿੱਥੇ ਹੁਣ ਬ੍ਰੈਂਪਟਨ ਦੀ ਆਬਾਦੀ ਹੁਣ ਮਿਸਾਗਾ ਨਾਲ ਵੱਧ ਗਈ ਹੈ, ਹੁਣ 8 ਲੱਖ ਤੋਂ ਜ਼ਿਆਦਾ ਹੋ ਗਈ ਹੈ। ਆਈ ਥਿੰਕ ਹੁਣ ਇੰਡੀਵਿਜੁਅਲ ਸਾਨੂੰ ਹੁਣ ਸਿਟੀਜ਼ ਬਣਨੀਆਂ ਚਾਹੀਦੀਆਂ, ਨਾ ਕਿ ਰੀਜਨਲ ਸਿਸਟਮ ਹੋਣਾ ਚਾਹੀਦਾ, ਪਰ ਉਹ ਫਿਰ ਡਾਊਨ ਦੀ ਰੋਡ ਦੀ ਡਿਬੇਟ ਹੈ। ਪਰ ਆਈ ਥਿੰਕ ਵੀਅਰ ਬਿਗ ਇਨਫ ਟੂ ਹੈਂਡਲ ਆਰ ਓਨ ਪੁਲਿਸ ਐਂਡ ਆਰ ਅਦਰ ਰਿਸੋਰਸਿਸ।
0: ਸੋ ਤੁਸੀਂ ਆਲਰੇਡੀ ਜੋ ਕੌਂਸਲਰ ਦੇ ਤੌਰ 'ਤੇ ਸਰਵ ਕੀਤਾ ਰੀਜਨਲ ਲਈ ਵੀ, ਤੁਸੀਂ ਬੈਕ ਟੂ ਬੈਕ, ਜਦੋਂ ਲੋਕ ਬੈਕ ਟੂ ਬੈਕ ਕਿਸੇ ਕੈਂਡੀਡੇਟ ਨੂੰ ਦੁਬਾਰਾ ਮੌਕਾ ਦਿੰਦੇ ਨੇ, ਇਹਦਾ ਮਤਲਬ ਹੁੰਦਾ ਕਿ ਉਹ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ। ਸੋ ਜੇ ਤੁਸੀਂ ਦੱਸਣਾ ਚਾਹੋ, ਤੁਸੀਂ ਆਪਣੇ ਕਾਰਜਕਾਲ ਦੌਰਾਨ ਕੀ ਕੰਮ ਕੀਤੇ ਅਤੇ ਜਿਹਦੇ ਕਰਕੇ ਲੋਕਾਂ ਨੇ ਤੁਹਾਨੂੰ ਬੈਕ ਟੂ ਬੈਕ ਚੁਣਿਆ?
1: ਨਹੀਂ, ਐਬਸੋਲੂਟਲੀ, ਐਂਡ ਸੋ ਵੀ ਜੀ, ਆਈ ਥਿੰਕ ਅਸੀਂ ਕਾਫੀ ਕੰਮ ਕੀਤਾ। ਹੁਣ ਰਾਈਟ ਨਾਓ ਮੈਂ ਸਿਰਫ ਇਕੱਲਾ ਰੀਜਨਲ ਕੈਂਡੀਡੇਟ, ਰੀਜਨਲ ਕਾਉਂਸਲਰ ਕੈਂਡੀਡੇਟ ਵੋਟ ਨਾ ਦੱਸ ਤੋਂ, ਜਿਹਨਾਂ ਦੇ ਕੋਲ ਐਕਚੁਅਲ ਰੈਕੋਰਡ ਹੈਗਾ, ਜਿਹੜਾ ਆਪਾਂ ਹੁਣ ਰੀਅਲ ਰਿਜ਼ਲਟਸ ਡਿਲੀਵਰ ਕੀਤੇ ਆ ਲੋਕਾਂ ਵਾਸਤੇ। ਸੋ ਜਸਟ ਵੈਰੀ ਬਰੀਫਲੀ, 18 ਤੋਂ 22 ਤੱਕ ਅਸੀਂ ਸਿਟੀ ਦਾ ਜਿਹੜਾ ਟੈਕਸ ਹੈ ਉਹ ਅਸੀਂ ਫਰੀਜ਼ ਕੀਤਾ ਸੀਗਾ। ਸੋ ਟੋਟਲ ਲੋਕਾਂ ਦਾ 5% ਵਧਿਆ ਪਿਛਲੇ ਮੇਰੇ ਅਖੀਰਲੇ 4 ਸਾਲਾਂ ਦੇ ਵਿੱਚ। ਸੋ 40% ਫੋਰ ਐਵਰੀ ਡਾਲਰ 40% ਤੁਸੀਂ ਸਿਟੀ ਦਾ ਪੇ ਕਰਦੇ ਹੋ ਉਹ ਫਰੀਜ਼ ਕੀਤਾ, 40% ਫਿਰ ਰੀਜਨ ਨੂੰ, ਫਿਰ 20% ਬਾਕੀ ਦਾ ਫੋਰ ਐਵਰੀ ਡਾਲਰ ਉਹ ਸਕੂਲ ਨੂੰ ਜਾਂਦਾ। ਸੋ ਹੁਣ ਆਪਾਂ ਕੰਪੇਅਰ ਕਰਦੇ ਹਾਂ, ਜਦੋਂ ਮੇਰੇ 5% 4 ਸਾਲਾਂ ਵਿੱਚ ਵੀ ਵੈਰੀ ਰਿਸਪੈਕਟੇਬਲ, ਹੁਣ 30% ਵਧਾਇਆ ਕੌਂਸਲ ਨੇ 4 ਸਾਲਾਂ 'ਚ। ਸੋ ਲੋਕ ਕਾਫੀ ਸਟਰਗਲ ਕਰ ਰਹੇ ਨੇ। ਦੂਜੀ ਗੱਲ, ਇੱਕ ਸੈਟਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ ਆਪਣੇ ਵਾਰਡ ਦੇ ਵਿੱਚ, ਈਸਟ ਆਫ ਟੋਰਬਰਮ ਰੋਡ, ਕੋਈ ਜ਼ੀਰੋ, ਕੋਈ ਪੀਐਲ ਪੁਲਿਸ ਦੀ ਕੋਈ ਫੈਸਿਲਿਟੀ ਨਹੀਂ ਗਈ, ਪਹਿਲੀ ਵਾਰੀ ਆਇਆ ਸੀਗਾ ਅਤੇ ਮੈਂ ਮਤਾ ਪੇਸ਼ ਕੀਤਾ, ਯੂਨੈਨਮਸਲੀ ਪਾਸ ਹੋਇਆ। ਤੋ ਇਹਦਾ ਹੁਣ ਗਾਂ ਦਾ ਪਲਾਨ ਹੈਗਾ ਕਿ ਅਸੀਂ ਇਹਨੂੰ ਪੂਰਾ ਡਿਵੀਜ਼ਨ ਬਣਾਈਏ। ਮੈਂ ਬੱਸ ਸਰਵਿਸ ਫਰੀ ਕਰੇ ਆਪਣੇ ਬਜ਼ੁਰਗਾਂ ਵਾਸਤੇ, ਮੇਰਾ ਯੂਨੈਨਮਸਲੀ ਪਾਸ ਹੋਇਆ ਸੀਗਾ ਮੋਸ਼ਨ। ਐਜ਼ ਅ ਕਾਉਂਸਲ ਅਸੀਂ ਇੱਕ TMU ਮੈਡੀਕਲ ਸਕੂਲ ਲਿਆਂਦਾ ਜੀ ਤੇ ਆਈ ਵੁੱਡ ਸੇ ਬੀਜੀ ਮੇਰਾ ਸਭ ਤੋਂ ਆਈ ਗੈਸ ਦੀ ਬਿਗੇਸਟ ਅਚੀਵਮੈਂਟ ਇਹ ਹੈ ਕਿ 2016 ਦੇ ਵਿੱਚ ਮੈਂ ਇੱਕ ਮਤਾ ਪੇਸ਼ ਕੀਤਾ ਯੂਨੈਨਮਸਲੀ ਪਾਸ ਹੋਇਆ ਜਿੱਥੇ ਮੈਂ ਕਿਹਾ ਹੋਰ ਜੋਬਸ ਸਾਨੂੰ ਚਾਹੀਦੀ ਹੈ ਬ੍ਰੈਂਪਟਨ ਦੇ ਵਿੱਚ ਸਾਡੀ ਜਿਹੜੀ ਜੋਬਸ ਟੂ ਪਾਪੂਲੇਸ਼ਨ ਰੇਸ਼ੀਓ ਉਹ ਬਹੁਤ ਘੱਟ ਸੀਗਾ 33/100 ਕੰਪੇਅਰ ਟੂ ਮਿਸਾਗਾ 66/100 ਡਬਲ ਓਪਰਚੁਨਿਟੀਜ਼ ਮਿਸਾਗਾ ਸੋ ਮੈਂ ਕਿਹਾ ਲੈਟਸ ਗੈਟ ਟੂ 40 ਜੋਬਸ ਪਰ 100 ਐਂਡ ਸੋ ਉਹ ਯੂਨੈਨਮਸਲੀ ਪਾਸ ਹੋਇਆ ਸੋ ਆਪਣੇ ਵੈਸਟ ਐਂਡ ਦੇ ਵਿੱਚ ਜਿੱਥੇ ਹੁਣ ਬਹੁਤ 2-3 ਹਜ਼ਾਰ ਏਕੜ ਅਜੇ ਹੈਗਾ ਡਿਵੈਲਪਮੈਂਟ ਵਾਸਤੇ ਹੰਡਰਡਸ ਆਫ ਏਕਰਸ ਉਹ ਡੈਜ਼ਿਗਨੇਟ ਹੋਣ ਆਪਣੇ ਇੰਪਲੋਇਮੈਂਟ ਲੈਣ ਵਾਸਤੇ ਅਤੇ ਨਾਲ ਦੇ ਨਾਲ 25,000 ਹੋਰ ਅਡੀਸ਼ਨਲ ਜੋਬਸ ਹੋਣਗੇ ਸਾਡੇ ਬਰੈਂਪਟਨ ਦੇ ਵਿੱਚ ਆਪਣੇ ਗਾਂ ਬੱਚਿਆਂ ਵਾਸਤੇ ਐਂਡ ਸੋ ਇਹਦੇ ਨਾਲ ਕੀ ਹੋ ਟੂ ਥਿੰਗਸ ਇੱਕ ਤਾਂ ਜੋਬਸ ਕ੍ਰੀਏਟ ਹੋਣਗੀਆਂ ਨੰਬਰ ਟੂ ਜਿਹੜਾ ਟੈਕਸ ਜਿਹੜਾ ਬੈਲੈਂਸ ਹੈ ਉਹ ਟੈਕਸ ਜਿਹੜਾ ਉਹ ਬੈਲੈਂਸ ਹੋਊਗਾ ਸੋ ਜਿਹੜਾ ਬੋਝ ਹੈ ਆਪਣੇ ਰੈਜ਼ੀਡੈਂਸ਼ੀਅਲ ਟੈਕਸ ਪੇਅਰਸ ਦੇ ਉਹ ਘਟੂਗਾ ਕਿਉਂਕਿ ਜਿਹੜੀ ਕਮਰਸ਼ੀਅਲ ਇੰਡਸਟਰੀ ਉਹ ਡਬਲ ਪੇ ਕਰਦੇ ਆ ਟੈਕਸ ਕੰਪੇਅਰ ਟੂ ਰੈਜ਼ੀਡੈਂਸ਼ੀਅਲ ਸੋ ਦੈਟਸ ਦ ਬਿਗੇਸਟ ਅਚੀਵਮੈਂਟ ਆਈ ਹੈਵ
0: ਕੁਈਨ ਤੋਂ ਲੈ ਕੇ ਮੀਫੀਲਡ ਤੱਕ ਸਾਰਾ ਰੈਜ਼ੀਡੈਂਸ਼ੀਅਲ ਹੀ ਆ ਵਿੱਚ ਜਸਟ ਕ੍ਰੈਸਲਰ ਪਲਾਂਟ ਆਉਂਦਾ ਨਹੀਂ ਤਾਂ ਬਹੁਤ ਘੱਟ ਇੰਡਸਟਰੀਆਂ ਹੈਗੀਆਂ ਨਹੀਂ ਹੈਗੀਆਂ
1: ਨਹੀਂ ਐਬਸੋਲੂਟਲੀ ਐਂਡ ਸੋ ਦੈਟ ਵਾਸ ਅ ਬਿਗੇਸਟ ਥਿੰਗ ਲੋਕੀ ਕਹਿੰਦੇ ਹੁੰਦੇ ਸੀ ਕਿ ਗੁਰਪ੍ਰੀਤ ਅਸੀਂ ਇੱਥੇ ਸੌ ਨਹੀਂ ਹੁੰਦੇ ਹਾਂ ਵੀ ਬਾਹਰ ਬੱਚੇ ਸਾਡੀ ਯੂਨੀਵਰਸਿਟੀ ਬਾਹਰ ਹੀ ਜਾਂਦੇ ਅਤੇ ਆਪਣੇ ਜੋਬਸ ਬਾਹਰ ਹੀ ਕੰਮ ਜਾਂਦੇ ਆ ਲੋਕ ਸੋ ਵਨ ਮੋਰ ਥਿੰਗ ਆਈ ਵਾਂਟ ਟੂ ਐਡ ਭਾਜੀ 2018 ਦੇ ਵਿੱਚ ਅਸੀਂ ਐਕਚੁਲੀ ਯੂਨੀਵਰਸਿਟੀ ਡਿਲੀਵਰ ਕੀਤਾ ਸੀ ਨਾਲੇ $250 million ਦੀ ਜਿਹੜੀ ਫੰਡਿੰਗ ਆ ਅਨਫੋਰਚੁਨੇਟਲੀ ਉਹ ਜਿਹੜੀ ਇਨਕਮਿੰਗ ਜਿਹੜੀ ਗੌਰਮੈਂਟ ਸੀਗੀ ਪ੍ਰੋਵਿੰਸ਼ੀਅਲ ਉਹਨਾਂ ਨੇ ਕੈਂਸਲ ਕਰਤਾ ਸੀਗਾ ਸੋ ਵਿੱਚ ਸਾਡਾ ਰਿਕਾਰਡ ਬਹੁਤ ਵਧੀਆ ਰੀਅਲ ਰਿਜ਼ਲਟਸ ਆਪਾਂ ਡਿਲੀਵਰ ਕੀਤੇ ਉਹਨਾਂ ਦੇ
0: ਟਾਈਮ ਦੇ ਵਿੱਚ ਵੀ ਤੁਸੀਂ ਕੀ ਕਰਨਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਟੂਡੀਓ ਦਾ ਨੰਬਰ ਵੀ ਆ ਦੋਸਤੋ ਤੁਹਾਡੇ ਕੋਈ ਸਵਾਲ ਹੋਣ ਤੁਸੀਂ ਤੁਹਾਡੀਆਂ ਕੀ ਐਕਸਪੈਕਟੇਸ਼ਨ ਗੁਰਪ੍ਰੀਤ ਤਾਂ ਕਾਲ ਵੀ ਕੀਤੀ ਜਾ ਸਕਦੀ ਹੈ 416-233-7368 ਸਟੂਡੀਓ ਨੰਬਰ ਆ 416-233-7368 ਦੋ ਵਨ ਬਾਈ ਵਨ ਚੱਲਦੇ ਹਾਂ ਜੀ ਆਪਾਂ ਟੋਪਿਕ 'ਤੇ ਵਾਟਰ ਵੇਸਟ ਮੈਨੇਜਮੈਂਟ ਤੁਸੀਂ ਇੱਕ ਰੀਸੈਂਟਲੀ ਵੀਡੀਓ ਵੀ ਤੁਹਾਡੀ ਦੇਖੀ ਸੀ ਉਹ ਕੀ ਮੁੱਦੇ 'ਤੇ ਸੀ ਜਿਹਦੇ ਵਿੱਚ ਤੁਸੀਂ 90,000 ਟਨ ਵੇਸਟ ਨੂੰ ਸਾੜੇ ਜਾਣ ਬਾਰੇ ਗੱਲਬਾਤ ਕਰ ਰਹੇ ਸੀ
1: ਨਹੀਂ ਭਾਅ ਜੀ ਇਹ garbage incinerator so bethi jithe garbage hunda jithe ubalde hai they burn it sab to vadda garbage incinerating plant oh brampton chauna but we don't deserve this loki kende gurpreet assi second class citizens nige sanu university chahidi hai sanu jobs chahidi ne par you know we're bringing the largest garbage incinerator jithe as jadon assi compare karde mississauga de naal utthe sab to vadda hospital aa reha We don't have a hospital, we don't have a university. They, 2010-2011 ch similar the situation hoi si ki Mississauga te Oakville de vich unna diyan council ne unna ne ek bahut aggressive legal challenge kita te unna ne hata ta si ga oh jede power plants nu so sade kol ek opportunity hai ki si ki sade council kol to do the same unna ne nahi kita and this is what we're getting and so
0: so it already pass ho chukya
1: pass ho chukya te auna
0: auna ga
1: yeah
0: ਤੇ ਤੁਸੀਂ ਇਹਨੂੰ ਚਾਹੁੰਦੇ ਹੋ ਕਿ ਨਹੀਂ ਆਵੇ ਕਿਉਂਕਿ ਇਹਦੇ ਨਾਲ ਹੈਲਥ ਸਿਟੀ ਪੋਲਿਊਸ਼ਨ ਇਹਦੇ ਪ੍ਰਭਾਵ ਬਹੁਤ ਸਾਰੇ ਹੋ ਸਕਦੇ
1: ਨੇ ਵਾਟਐਵਰ ਵੀ ਕੈਨ ਡੂ ਆਪਾਂ ਕਰਾਂਗੇ ਪਰ ਗੱਲ ਇਹ ਹੈ ਕਿ ਸਿਚੁਏਸ਼ਨ ਇਹ ਕਿ ਸਾਡੀ ਕਾਉਂਸਲ ਨੇ ਕੁਛ ਕੀਤਾ ਨਹੀਂ ਗਾ ਕੋਈ ਪ੍ਰੋਟੈਸਟ ਨਹੀਂ ਨਾ ਕੋਈ ਅਪਡੇਟ ਵੀ ਦਿੱਤੇ ਆਪਣੇ ਰੈਜ਼ੀਡੈਂਟਸ ਨੂੰ ਸੋ ਕਾਉਂਸਲਰ ਦੀ ਇੱਕ ਜੋਬ ਹੈ ਲੋਕਾਂ ਨੂੰ ਅਪਡੇਟ ਕਰਨ ਵਾਸਤੇ ਐਡਵੋਕੇਟ ਕਰਨ ਵਾਸਤੇ ਈਵਨ ਡਜ਼ਨਟ ਮੈਟਰ ਜੇ ਕੋਈ ਪ੍ਰੋਵਿੰਸ਼ੀਅਲ ਜਾਂ ਫੈਡਰਲ ਮਸਲਾ ਦੇ ਨੀਡ ਟੂ ਲੈਟ ਦੇਅਰ ਕੰਸਟੀਚੂਐਂਟਸ ਨੋ ਬਟ ਆਲਸੋ you know protect them and fight back
0: very true studio number 416-233-7368 agle cheez oh police de appeal de regarding a jide vich ward 9 te 10 ton di kyunki sade khud de ghar ch mere mother in law de naal incident hoya somebody try to unna di chain nu snatch karan di koshish kiti
1: ji
0: ਐਂਡ ਫਿਰ ਉਹ ਜਦੋਂ ਪਾਰਕ ਦੇ ਵਿੱਚ ਬੈਠਦੇ ਨੇ ਅਤੇ ਉਹ ਜਾਂ ਸ਼ਾਮ ਨੂੰ ਆ ਕੇ ਘਰ ਦੱਸਦੇ ਨੇ ਅਤੇ ਉਹਨੂੰ ਸ਼ੇਅਰ ਕਰਦੇ ਨੇ ਕਿ ਇਹ ਇੰਸੀਡੈਂਟ ਉਹਨਾਂ ਨਾਲ ਨਹੀਂ ਤਕਰੀਬਨ 5-6 ਲੇਡੀਜ਼ ਨਾਲ ਤਾਂ ਬਿਲਕੁਲ ਕਲੋਜ਼ ਸਰਕਲ ਹੁਣ ਚਲੋ ਵੀਡੀਓਜ਼ ਵੀ ਬਹੁਤ ਸਾਰੀਆਂ ਆ ਰਹੀਆਂ ਨੇ ਪਰ ਇਹ ਗਰਾਊਂਡ ਲੈਵਲ 'ਤੇ ਜਿਨ੍ਹਾਂ ਨੇ ਇਹਨੂੰ ਕੋਈ ਰਿਪੋਰਟ ਵੀ ਨਹੀਂ ਕੀਤਾ ਇੰਸੀਡੈਂਟ ਨੂੰ ਉੱਦਾਂ ਦੇ ਚਾਂਸ ਵੀ ਬਹੁਤ ਨੇ ਸੋ ਉੱਥੋਂ ਦੇ ਜਿਹੜੇ ਗਰੁੱਪ ਆ ਤੁਸੀਂ ਆਪਾਂ ਜਿਹੜੇ ਪਾਰਕ ਦੇ ਵਿੱਚ ਮਿਲੇ ਵੀ ਸੀ
1: ਜੀ
0: ਉੱਥੇ ਜਿਹੜੀਆਂ ਲੇਡੀਜ਼ ਨੇ ਉਹਨਾਂ ਨੇ ਗਰੁੱਪ ਬਣਾਇਆ ਅਤੇ ਉਹਨਾਂ ਨੇ ਆਪਦਾ ਇਹ ਕਹਿਤਾ ਕਿ ਅਸੀਂ ਅੱਜ ਤੋਂ ਬਾਅਦ ਕੰਨਾਂ ਦੇ ਵਿੱਚ ਕੋਈ ਟੋਪਸ ਨਹੀਂ ਪਾਵਾਂਗੇ ਚੇਨ ਨਹੀਂ ਪਾਵਾਂਗੇ ਉਹ ਇਹ ਮੈਜ਼ਰ ਲੈ ਰਹੇ ਨੇ ਸੋ ਤੁਹਾਨੂੰ ਲੱਗਦਾ ਕਿ ਇਹ ਹੁਣ ਇੱਕ ਫੇਜ਼ ਆਉਂਦਾ ਕਿ ਆਟੋ ਥੈਫਟ ਦਾ ਫੇਜ਼ ਆਇਆ ਸੀ ਉਹ ਸਾਲ ਦੋ ਸਾਲ ਲੋਕ ਗੱਡੀਆਂ ਬਾਰੇ ਫਿਕਰ ਰਹੇ ਹੁਣ ਉਹ ਥੋੜ੍ਹੀ ਠੱਲ ਪਈ ਆ ਤਾਂ ਸਨੈਚਿੰਗ ਵਾਲਾ ਆ ਗਿਆ ਕੋਈ ਬ੍ਰੇਕ ਇਨ ਵਾਲਾ ਆ ਜਾਂਦਾ ਸੋ ਇਹ ਵਾਰ ਵਾਰ ਕੋਈ ਫੇਜ਼ ਆਉਂਦੇ ਨੇ
1: ਜੀ ਦੇਖੋ ਸਾਡੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਕਾਫੀ ਹੈ, ਸਾਊਥ ਏਸ਼ੀਅਨ ਕਾਫੀ ਹੈ ਸਾਡੇ ਬ੍ਰੈਂਪਟਨ ਦੇ ਵਿੱਚ, ਅਤੇ ਉਹ ਕੈਨੇਡਾ ਇਸ ਕਰਕੇ ਨਹੀਂ ਆਏ ਕਿ ਉਹ ਯੂ ਨੋ ਦੇ ਸੋ ਦੈਟ ਦੇ ਕੈਨ ਈਵਨ ਵਾਕ ਦ ਸਟਰੀਟ, ਕਿ ਹੁਣ ਲੋਕ ਡਰੇ ਪਏ ਨੇ ਉਹ ਸਪੈਸ਼ਲੀ ਆਪਣੀਆਂ ਜਿਹੜੀਆਂ ਬੀਬੀਆਂ ਨੇ। ਮੈਂ ਆਪ ਖੁਦ ਗੱਲ ਕੀਤੀ ਹੈ ਕਈ ਬੀਬੀਆਂ ਦੇ ਨਾਲ ਜਿਨ੍ਹਾਂ ਦੇ ਹੁਣ ਚੈਨੀਆਂ 'ਤੇ ਖੜੇ ਲਵਾਏ ਗਏ ਸੀਗੇ ਆਪਣੇ ਕ੍ਰਿਮੀਨਲਸ ਤੋਂ। ਸੋ ਭਾਅ ਜੀ ਦਿਸ ਇਜ਼ ਲੋਲੈਸਨੈਸ ਜਿਹੜਾ ਆਪਾਂ ਹੁਣ ਦੇਖਿਆ ਪਿਛਲੇ 4 ਸਾਲਾਂ ਦੇ ਵਿੱਚ ਜਿਹੜਾ ਐਡਰੈਸ ਨਹੀਂ ਕੀਤਾ ਗਿਆ। ਸੋ 2021 ਦੇ ਵਿੱਚ ਸਾਡੇ ਈਸਟ ਐਂਡ ਬਰੈਂਪਟਨ ਦੇ ਵਿੱਚ ਲਾਈਕ ਆਈ ਮੈਂਸ਼ਨਡ ਅਰਲੀਅਰ, ਮੈਂ ਯੂਨੈਨਮਸਲੀ ਪਾਸ ਕਰਾਇਆ ਕਿ ਸਾਡੇ ਇੱਥੇ ਸੈਟੇਲਾਈਟ ਪੁਲਿਸ ਸਟੇਸ਼ਨ ਹੋਣਾ ਚਾਹੀਦਾ। ਸੋ ਇਹਦੇ ਨਾਲ ਭਾਅ ਜੀ ਕੀ ਹੁੰਦਾ ਕਿ ਜੇ ਪੁਲਿਸ ਓਲਰੇਡੀ ਹੋਵੇ ਏਰੀਆ ਦੇ ਵਿੱਚ ਸਟੇਸ਼ਨ ਹੋਣ, ਉਹਨਾਂ ਦਾ ਕੋਈ ਕੋਈ ਜਗ੍ਹਾ ਹੋਵੇ ਜਿੱਥੇ ਉਹ ਆਪਣਾ ਵੇਅਰ ਦੇ ਕੈਨ ਰਿਸਪੋਂਡ ਟੂ, ਉਹਨਾਂ ਦਾ ਜਿਹੜਾ ਰਿਸਪੋਂਸ ਟਾਈਮ ਉਹ ਘੱਟਦਾ। ਸੋ ਇੱਕ ਕੰਪਲੇਂਟ, ਬਹੁਤ ਵੱਡੀ ਕੰਪਲੇਂਟ ਲੋਕਾਂ ਦੀ ਪਹਿਲਾਂ ਸੀਗੀ ਕਿ ਗੁਰਪ੍ਰੀਤ ਜਦੋਂ ਅਸੀਂ ਕਾਲ ਕਰਦੇ 2-3 ਘੰਟੇ ਲੱਗ ਜਾਂਦੇ, ਉਹ ਫਿਰ ਆਉਂਦੇ ਨੇ 21 ਡਿਵੀਜ਼ਨ ਤੋਂ ਜਿਹੜਾ ਬ੍ਰੈਮਲੀ ਸਿਟੀ ਸੈਂਟਰ ਹੈ। ਸੋ ਰਾਈਟ ਨਾਓ ਵੀ ਗਾਟ ਦੈਮ ਇਨ ਪਲੇਸ ਇਨ ਐਟ ਗੋਰ ਮੈਰੋਸ, ਜਿੱਥੇ ਅਸੀਂ ਬਣਵਾਇਆ ਸੀਗਾ, $5,00,000 ਮੈਂ ਪਾਸ ਕਰਾਇਆ ਸੀਗਾ। ਅਤੇ ਇਹਦੇ ਨਾਲ ਕੀ ਹੁੰਦਾ ਕਿ ਇਹ ਰਿਸਪੋਂਡ ਬੈਟਰ ਕਰਦੇ ਆ, ਪਰ ਕ੍ਰਿਮੀਨਲਸ ਨੂੰ ਵੀ ਪਤਾ ਕਿ ਲਿਸਨ ਪੁਲਿਸ ਇਜ਼ ਆਲਰੇਡੀ ਦੇਅਰ, ਇਹ ਇੱਕ ਡਿਟਰੰਟ ਵੀ ਹੈ ਕਿ ਉਹਨਾਂ ਨੂੰ ਪਤਾ ਕਿ ਉਹਨਾਂ ਦਾ ਰਿਸਪੋਂਸ ਟਾਈਮ ਬਹੁਤ ਛੇਤੀ ਹੋਊਗਾ। ਐਂਡ ਸੋ ਲਾਈਕ ਆਈ ਸੈਡ, ਅਸਾਂ ਗਾਂ ਦਾ ਜਿਹੜਾ ਸਟੈਪ 2 ਇਹਨੂੰ ਵੱਡਾ ਡਿਵੀਜ਼ਨ ਬਣਾਉਣਾ, ਅਤੇ ਨਾਲ ਦੇ ਨਾਲ ਜਿਹੜੀ ਪੈਟਰੋਲਿੰਗ ਹੈ ਉਹ ਇਨਕਰੀਸ ਕਰਨਾ ਕਿ ਹਰ ਇੱਕ ਏਰੀਆ ਦੇ ਵਿੱਚ ਟਾਈਮ ਟੂ ਟਾਈਮ ਕੋਈ ਨਾ ਕੋਈ ਪੁਲਿਸ ਆਫਿਸਰ ਨੂੰ ਪੈਟਰੋਲ ਕਰਨਾ ਚਾਹੀਦਾ।
0: 311 ਦੇ ਰਿਸਪੋਂਸ ਟਾਈਮ ਦਾ ਪਰਿਵਾਰਾਂ ਦਾ ਅਕਸਰ ਇਹ ਸ਼ਿਕਾਇਤ ਹੁੰਦੀ ਹੈ ਕਿ ਉਹ 'ਤੇ ਵਿਸ਼ਵਾਸ ਕਰਨਾ ਘੱਟ ਗਏ ਨੇ। 311 ਦਾ ਰਿਸਪੋਂਸ ਟਾਈਮ ਵੀ ਬਹੁਤ ਜ਼ਿਆਦਾ ਆ, ਤਾਂ ਕਈ ਵਾਰ ਲੋਕ 911 ਹੀ ਡਾਇਲ ਕਰ ਦਿੰਦੇ ਨੇ ਕਿ ਇੱਥੇ ਤਾਂ ਕੋਈ ਸਾਡੇ ਕੋਲ ਡੈਡਲਾਈਨ ਹੀ ਨਹੀਂ ਹੈਗੀ ਕਿ ਅਸੀਂ ਕੋਈ ਰਿਪੋਰਟ ਕਰਤੀ, ਕੋਈ ਪੋਟ ਹੋਲ ਦੀ ਰਿਪੋਰਟ ਕਰਤੀ, ਕੋਈ ਇੱਦਾਂ ਦੇ ਮਸਲਾ ਦੱਸਤਾ, ਉਹਦੀ ਕੋਈ ਡਿਸਕਲੋਜ਼ਰ ਨਹੀਂ ਹੁੰਦਾ ਕਿ ਇਹ ਮਸਲਾ ਤੁਹਾਡਾ 24 ਘੰਟੇ 'ਚ ਹੱਲ ਹੋਊ, 48 'ਚ ਹੋਊ, 72 'ਚ ਹੋਊ। ਸੋ ਤੁਹਾਨੂੰ ਲੱਗਦਾ ਕਿ ਇੱਕ ਟਾਈਮਲਾਈਨ ਹੋਣੀ ਚਾਹੀਦੀ ਆ, ਜੋ ਵੀ ਕਿ ਰੋਡ ਰਿਕਾਰਡਿੰਗ ਮਸਲਾ ਗਾ ਉਹਦੇ ਲਈ ਟਾਈਮਲਾਈਨ 72 ਘੰਟੇ ਆ, 24 ਘੰਟੇ, ਕੋਈ ਰਿਸਪੋਂਸ ਟਾਈਮ ਅਤੇ ਇੱਕ ਟਾਈਮਲਾਈਨ ਹੋਣਾ ਚਾਹੀਦਾ ਉਹ ਪ੍ਰੋਬਲਮ ਦਾ ਹੱਲ।
1: ਜੀ ਭਾਅ ਜੀ, ਆਈ ਥਿੰਕ ਯੂਅਰ ਐਬਸੋਲੂਟਲੀ ਰਾਈਟ। 311 ਜਦੋਂ ਕੋਈ ਮਿਊਨਿਸਪਲ ਕੋਈ ਇਸ਼ੂ ਹੁੰਦਾ ਜਸਟ ਆਪਣੇ ਲੋਕਾਂ ਦੀ ਇਨਫੋਰਮੇਸ਼ਨ ਵਾਸਤੇ, ਉਹ ਫਿਰ 311 ਕਾਲ ਕਰਦੇ ਹਨ। ਸੋ ਆਈ ਥਿੰਕ ਡੈਫੀਨੇਟਲੀ ਇੰਪਰੂਵਮੈਂਟਸ ਦੀ ਲੋੜ ਹੈ। ਵਨ ਵੀ ਗੈਟ ਬੈਕ, ਆਪਾਂ ਫੁੱਲ ਅਨਾਲਿਸਿਸ ਆਪਾਂ ਕਰਾਂਗੇ, ਸਟਾਫ ਦੇ ਨਾਲ ਕੰਮ ਕਰਾਂਗੇ ਕਿ ਆਪਾਂ ਸਾਡੇ ਡਿਫੀਸ਼ੀਐਂਸੀਜ਼ ਕਿੱਥੇ ਨੇ। ਪਰ ਮੈਂ ਹੀ ਹਮੇਸ਼ਾ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਕਿ ਲਿਸਨ, ਤੁਸੀਂ 311 ਨਾ ਕਾਲ ਕਰੋ, ਜਸਟ ਕਾਲ ਮੀ ਡਾਇਰੈਕਟਲੀ, ਮੈਂ ਪਰਸਨਲੀ ਨੰਬਰ ਦਿੰਦਾ ਹੁੰਦਾ ਸੀਗਾ। ਸੋ ਸਾਡੇ ਦਫ਼ਤਰ ਕਾਲ ਕਰਦੇ ਜਾਂ ਮੈਨੂੰ ਪਰਸਨਲੀ ਕਰਦੇ ਸੀ, ਅਸੀਂ ਆਪ ਹੀ ਹੈਂਡਲ ਕਰਦੇ ਸੀਗੇ। ਇਨ ਵੀ ਗਾਈਡ ਦਮ ਥਰੂ, ਕਿ ਲੋਕਾਂ ਦੇ ਕੋਲ ਭਾਅ ਜੀ ਕੋਈ ਟਾਈਮ ਹੈ ਨਹੀਂ ਵੇਟ ਕਰਨ ਵਾਸਤੇ, ਰਾਈਟ। ਕਈ ਵਾਰੀ ਉਹ ਆਪਣੀ ਸੜਕ ਅਤੇ ਕੋਈ ਪੋਟ ਹੋਲ ਦੇਖਦੀ ਸੀ, ਕੋਈ ਇਸ਼ੂ ਵੇਖਦੇ ਸੀਗੇ ਉਹਨਾਂ ਦੇ ਆਪਣੇ ਫਾਇਦੇ ਵਾਸਤੇ, ਪਰ ਸਾਰੀ ਕਮਿਊਨਿਟੀ ਦੇ ਫਾਇਦੇ ਵਾਸਤੇ। ਸੋ ਸਾਡੀ ਜੋਬ ਇਹ ਸੀਗੀ ਭਾਅ ਜੀ ਟੂ ਐਡਰੈਸ ਦ ਪ੍ਰੋਬਲਮ ਐਂਡ ਫਾਈਂਡ ਸੋਲੂਸ਼ਨਸ। ਸੋ ਇਹੀ ਇਨਕਰੇਜ ਕਰਾਂਗੇ ਲੋਕਾਂ ਨੂੰ ਗਾਂ ਦੇ ਵਿੱਚ, ਕਾਲ ਅਸ ਡਾਇਰੈਕਟਲੀ।
0: ਸੋ ਸਾਡੀ ਨੇਬਰਹੁੱਡ ਦੇ ਵਿੱਚ ਜੀ ਜਿਹੜਾ ਇੱਕ ਅਗਲਾ ਇਸ਼ੂ ਆਫ ਪਾਰਕਿੰਗ ਐਂਡ ਪਾਰਕਿੰਗ ਟਿਕਟਸ ਨੂੰ ਲੈ ਕੇ ਆ
1: ਜੀ।
0: ਸੋ ਜਿਹੜੇ ਨਵੇਂ ਘਰ ਬਣੇ ਨੇ, ਕਈ ਡਰਾਈਵੇਜ਼ ਨੇ ਜਿਨ੍ਹਾਂ 'ਤੇ ਸਾਈਡ ਵਾਕਾਂ ਨਹੀਂ ਹੈਗੀਆਂ, ਐਂਡ ਸਟਿਲ ਉਹ ਇੰਨੇ ਛੋਟੇ ਨੇ ਕਿ ਉੱਥੇ

0: ਪਾਰਕਿੰਗ ਦੀ ਲਿਮਿਟ ਆ ਜਿਹੜੀ ਓਵਰਨਾਈਟ ਪਾਰਕਿੰਗ ਦੀ, ਉਹ 13 ਮੈਨੂੰ ਲੱਗਦਾ ਪਰਮਿਸ਼ਨ ਕਰਦੀ ਹੈ ਸਿਟੀ। 13 ਤੋਂ ਬਾਅਦ ਫਿਰ ਲੋਕਾਂ ਕੋਲ ਕੋਈ ਮਜਬੂਰੀ, ਉਹਨਾਂ ਕੋਲ ਕੋਈ ਹੱਲ ਹੀ ਨਹੀਂ ਹੁੰਦਾ, ਉਹਨਾਂ ਨੂੰ ਫਿਰ ਸਟੇਟ 'ਤੇ ਲਾਉਣੀ ਪੈਂਦੀ ਹੈ ਅਤੇ ਉਹ ਪਾਰਕਿੰਗ ਟਿਕਟਾਂ ਲੱਗਦੀਆਂ ਰਹਿੰਦੀਆਂ। ਸੋ ਜੇ ਡਰਾਈਵੇ ਛੋਟੇ ਨੇ, ਪਾਰਕਿੰਗ ਛੋਟੀ ਹੈ, ਕੀ ਉਹ 13 ਦੀਆਂ ਸਟੇਟ ਪਾਰਕਿੰਗਾਂ ਦੀ ਥੋੜ੍ਹੀ ਵੱਧ ਹੋ ਜਾਣੀ ਚਾਹੀਦੀ ਹੈ, ਜਾਂ ਇਹ ਮਸਲੇ ਨੂੰ ਲੈ ਕੇ ਤੁਹਾਡੀ ਕੀ?
1: ਭਾਜੀ, ਇਹ ਆਈ ਵੁੱਡ ਸੇ ਲੈਕ ਆਫ ਲੀਡਰਸ਼ਿਪ ਹੈ। ਮੈਂ ਥੋੜ੍ਹਾ ਜਿਹਾ ਤੁਹਾਨੂੰ ਬੈਕਗਰਾਊਂਡ ਦੇ ਦਿੰਦਾ ਕਿ ਸਪੈਸ਼ਲੀ ਮਕਵੀਨ, ਗੋਰ ਅਤੇ ਕੰਟਰੀ ਸਾਈਡ ਏਰੀਆ ਦੇ ਵਿੱਚ ਵਿੱਚ ਅਤੇ ਮੇਫੀਓਡ ਡਿਕਸੀ ਏਰੀਆ ਦੇ ਵਿੱਚ, ਕੰਟਰੀ ਸਾਈਡ ਡਿਕਸੀ ਏਰੀਆ ਦੇ ਵਿੱਚ ਸਪੈਸ਼ਲੀ ਕਾਫੀ ਇਸ਼ੂ ਬਹੁਤ ਜ਼ਿਆਦਾ। ਗੱਲ ਇਹ ਕਿ ਹੁਣ ਪਿਛਲੇ ਟਰਮ ਦੇ ਵਿੱਚ ਮੈਂ ਇੱਕ ਮਤਾ ਪਾਸ ਕਰਾਇਆ, ਮੈਂ ਕਿਹਾ ਲਿਸਨ, ਜਿਹੜੇ ਡਿਜ਼ਾਈਨ ਫਲੋਜ਼ ਨੇ ਉਹਨਾਂ ਨੂੰ ਐਡਰੈਸ ਕਰੀਏ, ਕਿਉਂਕਿ ਜਿਹੜੀ ਹੁਣ ਡਰਾਈਵਵੇ ਹੁੰਦੀ ਹੈ ਲੋਕਾਂ ਦੇ ਵਿਚਕਾਰੋਂ, ਬਿਲਕੁਲ ਇਹ ਬਣਾ ਦਿੰਦੇ ਸੀਗੇ ਸਾਈਡ ਵਾਕ, ਇਮਪ੍ਰੈਕਟੀਕਲ ਅਤੇ ਇਲੋਜੀਕਲ ਹੈ। ਸੋ ਅਸੀਂ ਕੀ ਕੀਤਾ ਸੀਗਾ, ਵੀ ਕਾਟ ਇਟ ਫਾਸਟ, ਅਸੀਂ ਇਹੀ ਕਿਹਾ ਸੀਗਾ ਸਟਾਫ ਨੂੰ ਕਿ ਗਾਂ ਦੇ ਵਿੱਚ ਜਿਹੜੇ ਡਿਜ਼ਾਈਨ ਹੋਣੇ ਘਰਾਂ ਦੇ, ਉਹ ਪ੍ਰੈਕਟੀਕਲ ਤਰੀਕੇ ਦੇ ਨਾਲ ਹੋਣੇ ਚਾਹੀਦੇ। ਬਾਹਰ ਵੀ ਜਿਹੜੀ ਹੁਣ ਡਰਾਈਵਵੇ ਹੈ, ਦੂਜਾ ਇੰਟਰਨਲੀ ਆਪਸ਼ਨਸ ਹੋਣੇ ਚਾਹੀਦੇ, ਸਪੈਸ਼ਲੀ ਆਪਣੇ ਯੂ ਨੋ ਸਾਊਥ ਏਸ਼ੀਅਨ ਕਮਿਊਨਿਟੀਜ਼ ਵਾਸਤੇ, ਜਿਨ੍ਹਾਂ ਨੂੰ ਹੁਣ ਮੇ ਬੀ ਆਪਣੇ ਇਨ ਲਾਅ ਸਵੀਟ ਚਾਹੀਦਾ ਗਰਾਊਂਡ ਫਲੋਰ 'ਤੇ, ਕਿਉਂਕਿ ਆਪਣੇ ਬਜ਼ੁਰਗ ਰਹਿੰਦੇ ਘਰਾਂ ਦੇ ਵਿੱਚ, ਪੌੜੀਆਂ ਨਹੀਂ ਚੜ੍ਹ ਸਕਦੇ। ਸੋ ਦੋਜ਼ ਆਰ ਦ ਥਿੰਗਸ ਵੀ ਵਰਕਡ ਔਨ। ਅਤੇ ਆਈ ਥਿੰਕ ਹੁਣ ਕੱਲ੍ਹ ਮੈਂ ਮੇਫੀ ਔਰ ਡਿਕਸੀ ਏਰੀਆ ਦੇ ਵਿੱਚ ਗਿਆ ਸੀਗਾ, ਅਤੇ ਐਡ ਟੂ ਦੇਅਰ ਪ੍ਰੋਬਲਮਸ, ਉਹਨਾਂ ਦੀ ਜਿਹੜੀਆਂ ਸੜਕਾਂ ਨੇ ਉਹ ਬਹੁਤ ਨੈਰੋ ਨੇ, ਸਿਰਫ ਇੱਕੋ ਸਾਈਡ ਤੇ ਉਹ ਪਾਰਕ ਕਰ ਸਕਦੇ ਆ। ਸੋ ਜਦੋਂ ਕੋਈ ਫੰਕਸ਼ਨ ਹੁੰਦਾ, ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ,
0: ਦੋਨੇ ਸਾਈਡ ਤੇ ਗੱਡੀਆਂ ਲੱਗੀਆਂ ਤਾਂ ਵਿੱਚ ਦੀ ਰਾਈ ਪੂਰਾ ਪੂਰਾ ਬੰਦ।
1: ਹਾਂ, ਸੋ ਇਟਸ ਅ ਵੈਰੀ ਯੂ ਨੋ ਬਿਗ ਪ੍ਰੋਬਲਮ ਫਾਰ ਦੈਟ। ਨਾਲ ਦੇ ਨਾਲ ਉਹਨਾਂ ਦੀ ਵੀ ਜਿਹੜੀਆਂ ਸਾਈਡ ਵਾਕਸ ਨੇ ਬਿਲਕੁਲ ਕੱਟਦੀਆਂ ਨੇ ਆਪਣੇ ਵਿੱਚੋਂ ਡਰਾਈਵਵੇ ਦੀਆਂ, ਸੋ ਉਹਨਾਂ ਦੀਆਂ ਬਹੁਤ ਪ੍ਰੋਬਲਮਸ ਨੇ। ਅਤੇ ਆਈ ਵਾਂਟ ਐਡ ਵਨ ਮੋਰ ਥਿੰਗ ਭਾਜੀ, ਇਹ ਡਿਜ਼ਾਈਨ ਫਲਾਅ ਕਰਕੇ ਇਹਨਾਂ ਨੇ ਬੇਸਿਕਲੀ ਲੋਕਾਂ ਦੀਆਂ ਲਾਈਵਸ ਨੂੰ ਬੇਸਿਕਲੀ ਬਹੁਤ ਬਾਦਰੇਸ਼ਨ ਇਹਨਾਂ ਨੇ ਦਿੱਤੀ ਹੈ। ਅਤੇ ਐਡ ਟੂ ਦ ਬਾਦਰੇਸ਼ਨ, ਹੁਣ ਕਿਉਂਕਿ ਸਿਟੀ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਬਹੁਤ ਇੰਨੀ ਮਾੜੀ ਹੈ, ਇਹ ਸਟਰੀਟਾਂ 'ਤੇ ਜਾ ਰਹੇ ਆ, ਘਰ ਘਰ ਟਿਕਟਾਂ ਦੇ ਰਹੇ ਆ ਲੋਕਾਂ ਨੂੰ ਫੋਰ ਐਨੀ ਲਿਰੋ ਰੀਜ਼ਨ, ਬਿਕਾਜ਼ ਇਹਨਾਂ ਦੇ ਕੋਲ ਇਨਕਮ ਹੈ ਨੇ। ਸੋ ਟਿਕਟਾਂ ਦੇ ਰਹੇ ਆ। ਇੱਕ ਦੋ ਹਫ਼ਤੇ ਪਹਿਲਾਂ ਮੈਂ ਸਿਟੀ ਹਾਲ ਗਿਆ ਸੀਗਾ, ਆਪਣੇ ਜਿਹੜੇ ਕੰਟਰੈਕਟਰ ਵੀਜ਼ ਨੇ ਜਿਹੜੇ ਬੇਸਮੈਂਟ ਬਣਾਉਂਦੇ ਨੇ, ਉਹਨਾਂ ਦਾ ਬਹੁਤ ਵੱਡਾ ਇਸ਼ੂ ਹੁਣ ਚੱਲ ਰਿਹਾ ਕਿ ਇਹ ਹੁਣ ਇਹਨਾਂ ਦੀਆਂ ਲੀਗਲ ਬੇਸਮੈਂਟਾਂ ਨਹੀਂ ਬਣਨੀਆਂ, ਕਿਉਂਕਿ ਜਿਹੜਾ ਵਿੰਡੋ ਵੈਲ, ਆਈ ਥਿੰਕ ਮੋਸਟ ਲੋਕਾਂ ਨੂੰ ਪਤਾ, ਘਰਾਂ ਦੇ ਵਿੱਚੋਂ ਦੀ ਜਿਹੜੀ ਪਾਥ ਜਾਂਦੀ ਹੈ ਬੇਸਮੈਂਟ ਨੂੰ ਬਣਾਉਣ ਵਾਸਤੇ, ਇਹਨਾਂ ਨੂੰ ਇਨ ਗਰਾਊਂਡ ਜਿਹੜੀ ਵਿੰਡੋ ਬਣਾਉਣੀ ਪੈਂਦੀ ਹੈ ਜਿਹਦੇ ਉੱਤੇ ਉਹ ਗ੍ਰਿਲ ਲਾਉਂਦੇ ਆ। ਸੋ ਉਹ ਉਹਨਾਂ ਨੇ ਕੈਂਸਲ ਕਰਤੇ ਆ।
0: ਬਿਲਕੁਲ,
1: ਉਹ ਹੁਣ ਕਹਿ ਰਹੇ ਸਿਟੀ ਕਿ ਤੁਹਾਨੂੰ ਹੁਣ ਸਾਨੂੰ $12,000 ਤੁਹਾਨੂੰ ਪੇ ਕਰਨਾ ਪੈਣਾ ਮਾਈਨਰ ਵੇਰੀਐਂਸ ਫੀ ਵਾਸਤੇ। ਇਸ ਟਰਮ ਦੇ ਵਿੱਚ ਇਹਨਾਂ ਨੇ ਫੀ ਕਰਤੀ 12,000, ਪਿਛਲੇ ਟਰਮ ਜਦੋਂ ਮੈਂ ਉੱਥੇ ਸੀਗਾ ਉਦੋਂ 750 ਫੀ ਸੀਗੀ। ਸੋ ਇਹਦੇ ਇਹਨਾਂ ਦੇ ਕੋਲ ਇੰਨੀ ਘੱਟ ਇਨਕਮ ਹੈ, ਦੇ ਰੇਜ਼ਡ ਦ ਰੇਟ ਫੋਰ ਮਾਈਨਰ ਵੇਰੀਐਂਸ ਟੂ 12,000, ਸੋ ਦੇ ਵਿਲ ਬੀ ਮੇਕਿੰਗ 20-30 million ਫਰਮ ਦੇਅਰ।
0: ਚੱਕਿਆ ਤੁਸੀਂ, ਤੇ ਇਹਦੇ ਤੇ ਤਾਂ ਬਹੁਤ ਰੋਸ ਉਹਨਾਂ ਵੱਲੋਂ ਪ੍ਰਗਟਾਇਆ ਜਾ ਰਿਹਾ ਕਿ ਇਹ ਤਾਂ ਬਿਲਕੁਲ ਹੀ ਇਲੋਜੀਕਲ ਚੀਜ਼ ਹੈ।
1: ਇਹ ਲੌਜੀਕ ਹੁਣ ਇਹ ਜਿਹੜੀ ਕਾਸਟ ਪੈਸ ਆਨ ਹੋਊਗੀ ਆਪਣੇ ਹੋਮ ਓਨਰਸ ਨੂੰ, ਜਿਹੜੇ ਆਲਰੇਡੀ ਰਿਸਪੋਂਸਿਬਲ, ਜਿਨ੍ਹਾਂ ਨੇ ਸਿਟੀ ਨੂੰ ਕਿਹਾ, ਜਿਨ੍ਹਾਂ ਨੂੰ ਸਿਟੀ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਬੇਸਮੈਂਟ ਆਪ ਬਣਾਓ, ਡੂ ਦ ਰਾਈਟ ਥਿੰਗ, ਲੀਗਲੀ ਬਣਾਓ, ਤੇ ਹੁਣ ਦੇਅਰ ਬੀਂਗ ਫੀਨਲਾਈਜ਼ਡ ਬਾਈ ਪੇਇੰਗ ਐਨ ਐਡੀਸ਼ਨਲ $12,000, ਤੇ ਲੋਕਾਂ ਨੇ ਆਟੋਮੈਟਿਕਲੀ ਇਹੀ ਕਹਿਣਾ ਕਿ ਲਿਸਨ, ਮੈਂ 12,000 ਨਹੀਂ ਅਫੋਰਡ ਕਰ ਸਕਦਾ, ਸੋ ਅਸੀਂ ਇਲੀਗਲੀ ਹੀ ਬਣਾ ਲੈਂਦੇ ਹਾਂ। ਸੋ ਦਿਸ ਇਜ਼ ਇਹ ਗਲਤ ਮੂਵ ਇਸ ਸਿਟੀ ਦਾ, ਪਰ ਆਈ ਥਿੰਕ ਇਹ ਫਾਈਨੈਂਸ਼ੀਅਲੀ ਇਹਨਾਂ ਨੇ ਇੰਨੀ ਮਿਸਮੈਨੇਜਮੈਂਟ ਕੀਤੀ ਹੈ, ਆਲਮੋਸਟ $300 million ਇਹਨਾਂ ਨੇ ਖਰਾਬ ਕੀਤਾ ਪਿਛਲੇ 4 ਸਾਲਾਂ ਦੇ ਵਿੱਚ। ਇਹਨਾਂ ਨੂੰ ਆਹ ਸਟੈਪਸ ਲੈਣੇ ਪਏ ਬਿਕਾਜ਼ ਦੇ ਹੈਵ ਨੋ ਇਨਕਮ, ਦੇ ਹੈਵ ਨੋ ਮਨੀ, ਤੇ ਹੂ ਗੈਟਸ ਫੀਨਲਾਈਜ਼ਡ? ਦੀ ਹਾਰਡ ਵਰਕਿੰਗ ਟੈਕਸ ਪੇਅਰ।
0: ਬਿਲਕੁਲ ਜੀ, ਤੁਹਾਡੀ ਗੱਲਾਂ ਨਾਲ ਬਹੁਤ ਰਿਲੇਟ ਕਰ ਰਹੇ ਨੇ ਸਾਡੇ ਸਰੋਤੇ ਵੀ। ਸੋ ਜੇ ਤੁਸੀਂ, ਅਸੀਂ ਢਿੱਲੋਂ ਸਾਹਿਬ ਤੋਂ ਇਜਾਜ਼ਤ ਲਵਾਂਗੇ ਅਤੇ ਤੁਸੀਂ ਕਾਲ ਕਰਨੀ ਹੈ ਤਾਂ ਸਟੂਡੀਓ ਦੇ ਵਿੱਚ ਅਗਲੇ 2-4 ਮਿੰਟ ਸਾਡੇ ਨਾਲ ਨੇ ਤਾਂ ਕਾਲ ਕੀਤੀ ਜਾ ਸਕਦੀ ਹੈ 416-233-7368, 416-233-7368। ਜਾਂਦੇ ਜਾਂਦੇ ਵਾਟਰ ਵੇਸਟ ਲਈ, ਜਿਸ ਤਰ੍ਹਾਂ ਨਾਲ ਵਾਰਡ 9 ਅਤੇ 10 ਦੀ ਪਾਪੂਲੇਸ਼ਨ ਬਹੁਤ ਵੱਧ ਗਈ ਹੈ, ਚਲੋ ਇੱਕ ਤਾਂ ਇਹ ਵੀ ਪ੍ਰੋਬਲਮ ਆਉਂਦੀ ਆ ਕਿ ਜਦੋਂ ਬੇਸਮੈਂਟ ਨੂੰ ਰੈਂਟ ਕਰਨਾ ਹੁੰਦਾ ਉਦੋਂ ਵੀ ਪ੍ਰੋਬਲਮ ਆਉਂਦੀ ਆ, ਕਿਉਂਕਿ ਹਰ ਟੈਨੈਂਟ ਕੋਲ ਗੱਡੀ ਹੁੰਦੀਆਂ ਨੇ ਇੱਕ ਜਾਂ ਦੋ, ਅਤੇ ਉਹ ਡਰਾਈਵੇ ਤਾਂ ਇੰਨੇ ਛੋਟੇ ਨੇ, ਅਤੇ ਉਹ ਵੀ ਪ੍ਰੋਬਲਮ ਕਈਆਂ ਦੀ ਆ, ਬੇਸਮੈਂਟ ਰੈਂਟ 'ਤੇ ਨਹੀਂ ਚੜ ਰਹੀਆਂ ਡਿਊ ਟੂ ਦਿਸ ਰੀਜ਼ਨ। ਨੰਬਰ 2, ਜਦੋਂ ਘਰ ਦੇ ਵਿੱਚ ਇੰਨੇ ਜਾਣੇ ਰਹਿ ਰਹੇ ਨੇ, ਅਤੇ ਉਹ ਕੀ ਲੱਗਦਾ ਵਾਟਰ ਵੇਸਟ ਮੈਨੇਜਮੈਂਟ ਦੀ ਥੋੜ੍ਹਾ ਜਿਹਾ ਵਧਾ ਦੇਣਾ ਚਾਹੀਦਾ, ਕਿਉਂਕਿ ਬਹੁਤ ਲੋਕਾਂ ਨੇ ਨਹੀਂ ਇੱਦਾਂ ਹੀ ਰੱਖਿਆ ਹੁੰਦਾ, ਉਹਨਾਂ ਦਾ ਲੈ ਵੀ ਜਾਂਦੇ ਨੇ ਸਟਿਲ।

0: there are more. So tan lagda ke ude vich vi lokan nu chahida ke ja municipal nu chahida ke jis sab di population a thoda ja frequency odi zyada ho sakdi a.
1: Water waste management paaji jida hun jida pani zyada use karde loki
0: jida waste je recycle ja garbage chakna je truck hunde ne ke unna di frequency thodi bas sakdi a.
1: ਹਾਂ ਨੇ ਇਹ ਪਿਛਲੇ ਟਰਮ ਦੇ ਵਿੱਚ ਇਹਨਾਂ ਨੇ ਕੀਤਾ ਸੀਗਾ ਕਿ $9 million ਦੀ ਸੇਵਿੰਗਸ ਮਿਲਦੀ ਸੀਗੀ ਅਤੇ ਮੋਸਟ ਮਿਊਨਿਸਪੈਲਿਟੀਜ਼ ਇਸ ਡਾਇਰੈਕਸ਼ਨ ਵੱਲ ਜਾ ਰਹੇ ਆ ਕਿ ਬਾਈ ਵੀਕਲੀ ਉਹ ਚੁੱਕਦੇ ਆ ਪਰ ਆਈ ਥਿੰਕ ਡੈਫੀਨੇਟਲੀ ਹੁਣ ਲੋਕਾਂ ਨੇ ਇਨਫ ਕੰਪਲੇਨ ਕੀਤੀ ਕਿ ਦੈਟ ਦੇਰ ਸ਼ੁੱਡ ਬੀ ਅ ਡਿਸਕਸ਼ਨ ਔਨ ਇਟ ਡੈਫੀਨੇਟਲੀ ਨੈਕਸਟ ਟਰਮ ਕਿ ਆਪਾਂ ਹੋਰ ਵੀ ਆਪਸ਼ਨਸ ਦੇਖੀਏ ਭਾਅ ਜੀ ਇੱਕ ਹੋਰ ਗੱਲ ਮੈਂ ਐਡ ਕਰਦੇ ਨਾ ਆਪਾਂ ਥੋੜ੍ਹਾ ਜਿਹਾ ਲਿਮਿਟਡ ਟਾਈਮ ਹੈ ਪਰ ਜਿਹੜਾ ਇੱਕ ਦੋ ਹੋਰ ਗੱਲਾਂ ਐਡ ਕਰਨੀਆਂ ਨੇ ਇੱਕ ਸਟੋਰਮ ਵਾਟਰ ਮੈਨੇਜਮੈਂਟ ਚਾਰਜ ਇਹਨਾਂ ਨੇ ਇੱਕ ਹਿਡਨ ਟੈਕਸ ਪਿਛਲੇ ਟਰਮ ਦੇ ਵਿੱਚ ਐਡ ਕੀਤਾ ਸੀਗਾ ਲੋਕਾਂ 'ਤੇ ਕਿ ਇਹ ਆਪਣੇ ਅਗੇਨ ਪ੍ਰੀਵੀਅਸ ਵਿੱਚ ਮੈਨੇਜਮੈਂਟ ਕਰਕੇ ਇਹਨਾਂ ਨੇ ਸਟੋਰਮ ਵਾਟਰ ਟੈਕਸ ਐਡ ਕੀਤਾ ਉਹ ਸਿਟੀ ਦਾ ਟੈਕਸ ਪਰ ਇਹਨਾਂ ਨੇ ਪੀਲ ਰੀਜਨ ਆਫ ਬਿੱਲ 'ਤੇ ਉਹ ਪਾਤਾ ਸਿਟੀ ਕਲੈਕਟ ਕਰਦੀ ਹੈ ਪਰ ਐਟ ਦੀ ਐਂਡ ਆਈ ਵਾਜ਼ ਦੀ ਓਨਲੀ ਪਰਸਨ ਟੂ ਵੋਟ ਅਗੇਂਸਟ ਇਟ ਇੱਕ ਦਾ ਹਾਈਵੇ 413 ਜਿਹੜੇ ਆਪਣੇ ਟਰੱਕ ਵੀਰਾਂ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਈ ਵਾਜ਼ ਦੀ ਓਨਲੀ ਕਾਉਂਸਲਰ ਸਾਰੇ ਪੀਲ ਰੀਜਨ 'ਚ ਜਿੰਨੇ ਸਪੋਰਟ ਕੀਤੀ ਹੈ ਸੋ ਵੀ ਜੀ ਮੈਂ ਲੋਕਾਂ ਦੇ ਨਾਲ ਖੜਾ ਰਿਹਾ ਅਗੇਂਸਟ ਟੈਕਸਿਸ ਅਗੇਂਸਟ ਵੇਸਟ ਅਸੀਂ ਹੁਣ $1.5 million ਦੋ ਟਰਮਾਂ ਪਹਿਲਾਂ ਇਹਨਾਂ ਨੇ ਇੱਕ ਕੋਰਪੋਰੇਟ ਬੇਲ ਆਊਟ ਕੀਤਾ ਇੱਕ ਹਾਕੀ ਟੀਮ ਨੂੰ ਪੈਸੇ ਦਿੱਤੇ ਸੀਗੇ ਜਿਹੜੀ ਹੁਣ ਰਾਈਟ ਅਵੇ ਉਹ ਚਲੇ ਗਈ ਸੀ ਕਿ ਕਿਸੇ ਹੋਰ ਸ਼ਹਿਰ ਨੂੰ ਆਈ ਵੋਟਡ ਅਗੇਂਸਟ ਕਾਉਂਸਲ ਸੈਲਰੀ ਇਨਕਰੀਸਿਸ ਐਵਰੀ ਸਿੰਗਲ ਟਾਈਮ ਸੋ ਵੀ ਜੀ ਇੱਕੋ ਹੀ ਕੈਂਡੀਡੇਟ ਹੈ ਸਾਰੇ ਬ੍ਰੈਂਪਟਨ ਵਾਰਡ 9 and 10 ਰੀਜਨਲ ਕੈਂਡੀਡੇਟ ਇਲੈਕਸ਼ਨ ਦੇ ਵਿੱਚ ਜਿੰਨੇ ਹੁਣ ਤੁਹਾਡੇ ਪੈਸੇ ਬਚਾਉਣ ਦੀ ਸੇਵ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਹੁਣ ਤੁਹਾਡਾ ਟੈਕਸ ਵੀ ਫਰੀਜ਼ ਕੀਤਾ ਹੂ ਬਰਾਟ ਐਕਸ ਯੂ ਨੋ ਰੈਕਰੀਏਸ਼ਨ ਫੈਸਿਲਿਟੀਜ਼ ਗੋਰ ਮੈਰੋਜ਼ ਐਂਡ ਸੋਕਰ ਸੈਂਟਰ 'ਤੇ ਐਂਡ ਸੋ ਆਈ ਥਿੰਕ ਇਟਸ ਅ ਵੈਰੀ ਕਲੀਅਰ ਚੋਇਸ ਮੈਂ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਸਾਰਿਆਂ ਦੇ ਰੈਕਰਡ ਵੇਖੋ ਇੱਕੋ ਹੀ ਕੈਂਡੀਡੇਟ ਜਿਹਦੇ ਕੋਲ ਰੈਕਰਡ ਹੈਗਾ ਪਰ ਸਾਡੇ ਕੋਲ ਪਲਾਨ ਵੀ ਹੈਗਾ ਐਂਡ ਸੋ really want you guys to consider this because sada future da sawal hai 11 te 11 ikko passe vote pa rahe ek sanu opposition chahidi hai we have proven leadership and we have a proven record as well
0: sanu kuch caller ne 35 15 number sasikal ji haan ji bhai sasikal
2: ji
0: preet
2: bol rahe
0: ji
2: dekho bhai ji main gurpreet te lova ji nu te tuhanu sara talk sun rahe ji ਇਥੋਂ ਪਤਾ ਲੱਗਦਾ ਵੀ ਤੱਥਾਂ ਦੇ ਆਧਾਰ ਤੇ ਸੋਲਿਡ ਜਿਹੜੀ ਗੱਲਬਾਤ ਹੈ ਸੁਣ ਦਾ ਵੀ ਜਣ ਦੀ ਨਜ਼ਾਰਾ ਆਉਂਦਾ ਤੇ ਬਾਕੀ ਪਤਾ ਲੱਗਦਾ ਵੀ ਵਾਕਈ ਬੰਦੇ ਨੂੰ ਨੌਲੇਜ ਆ ਹੁਣ ਆਪਾਂ ਕਹਿੰਦੇ ਵੀ ਚੇਂਜ ਲਿਆਈਏ ਸਿਟੀ ਦੇ ਵਿੱਚ ਤੇ ਮੇਰੇ ਅੱਗੇ ਨੂੰ ਨਾ ਇੰਗਲਿਸ਼ ਬੋਲਣੀ ਆਉਂਦੀ ਤੇ ਨਾ ਸਮਝਾਉਣੀ ਆਉਂਦੀ ਉਹ ਜਾ ਕੇ ਉੱਥੇ ਕੀ ਕਰੂਗਾ ਤੇ ਸਾਨੂੰ ਚਾਹੀਦਾ ਕੈਨੇਡਾ ਜਿਵੇਂ ਬਾਈ ਗੁਰਪ੍ਰੀਤ ਨਾ ਫੁੱਲ ਫਲੈਂਟ ਇਹਨਾਂ ਦੀ ਇੰਗਲਿਸ਼ ਹੈ ਅੰਡਰਸਟੈਂਡ ਕਰਦੇ ਆ ਇੱਥੋਂ ਦੇ ਬੱਚਿਆਂ 'ਚ ਜੰਗ ਉਹੀ ਸਾਨੂੰ ਬੱਚਿਆਂ ਨੂੰ ਮੂਹਰੇ ਲਿਆਉਣਾ ਚਾਹੀਦਾ ਤੇ ਮੇਰੇ ਅੱਗਾ ਕੇ 3.5 ਮਹੀਨਿਆਂ ਦੇ ਵਿੱਚ ਜੇ ਇੱਥੇ ਬਣਨਾ ਚਾਹੁੰਦਾ ਉਹਨੂੰ ਕੁਛ ਨਹੀਂ ਪਤਾ ਜੀ ਸਤਿ ਸ਼੍ਰੀ ਅਕਾਲ
0: ਸ਼ੁਕਰੀਆ ਜੀ ਧੰਨਵਾਦ ਥੈਂਕ ਯੂ ਜੀ ਆਸ਼ੂ ਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ
1: ਸਤਿ ਸ਼੍ਰੀ ਅਕਾਲ
3: ਸਰ ਦੋ ਤਿੰਨ ਚੀਜ਼ਾਂ ਬਸ ਪੁੱਛਣੀ ਹੈ ਤੁਹਾਡੇ ਤੋਂ ਰਾਈਟ ਦੇਖੋ ਇੱਕ ਤਾਂ ਉਹ ਪਾਰਕਿੰਗ ਵਾਲਾ ਮੁੱਦਾ ਭਾਈ ਸਾਹਿਬ ਨੇ ਬੜਾ ਵਧੀਆ ਚੱਕਿਆ ਉਹ ਹਨਾ ਜੇ ਟਾਇਰਸ ਹੈਗੇ ਤੁਹਾਡੇ ਡਰਾਈਵਰ ਤੇ ਤਾਂ ਬਿਨਾਂ ਅਨਸੈਸਰੀ ਟਿਕਟਸ ਨਾ ਦਿਓ ਬਿਕੋਜ਼ ਉਹ ਹੁਣ ਜਿੱਦਾਂ ਦੇ ਵੀ ਬਿਲਡਰਸ ਨੇ ਬਣਾ ਕੇ ਦਿੱਤੇ ਸਿਟੀ ਨੇ ਪਾਸ ਕੀਤੇ ਦੂਜਾ ਸਰ ਆਰ ਆਰ ਐਲ ਹੈ ਬੇਸਮੈਂਟਸ ਲੀਗਲ ਕਰ ਲਈਆਂ ਸਟਿਲ ਲਾਈਕ ਆਰ ਆਰ ਐਲ ਦੇ ਵਿੱਚ ਐਵਰੀ ਈਅਰ ਲਾਈਕ ਇੰਸਪੈਕਸ਼ਨਸ ਹੈ ਜਿਹੜੀਆਂ ਉਹ ਅਨਸੈਸਰੀ ਹਰਾਸਮੈਂਟਸ ਹੈ ਠੀਕ ਹੈ ਜੀ ਤੁਸੀਂ ਪ੍ਰੋਪਰਟੀ ਟੈਕਸ ਕੋਈ ਵੀ ਸਿਟੀ ਜਿਹੜੀ ਹੈਗੀ ਬਿਨਾਂ ਟੈਕਸਿਸ ਤੋਂ ਨਹੀਂ ਚੱਲਦੀ ਜੋ ਵੀ ਪ੍ਰੋਪਰਟੀ ਟੈਕਸ ਚਾਹੀਦਾ ਤੁਸੀਂ ਲੈ ਲਓ ਸਾਡੇ ਤੋਂ ਬਟ ਐਵਰੀ ਵੀਕ ਮਤਲਬ ਐਵਰੀ ਡੇ ਦੀ ਹਰਾਸਮੈਂਟ ਨਹੀਂ ਹੋਣੀ ਚਾਹੀਦੀ ਹਸਬੈਂਡ ਵਾਈਫ ਬਿਜ਼ੀ ਹੈ ਕੰਮਾਂ ਚ ਬੱਚੇ ਆਪਣੇ ਪੜ੍ਹ ਰਹੇ ਹੈ ਕਦੀ ਲੌਂਗ ਵੀਕਐਂਡ ਆਉਂਦਾ ਬੰਦੇ ਹੈ ਨਾ ਫੈਮਿਲੀਜ਼ ਘੁੰਮਣ ਜਾਂਦੀਆਂ ਔਰ ਉਸ ਤੋਂ ਤੁਸੀਂ ਜੇ ਇੱਦਾਂ ਟਿਕਟ ਦੇ ਕੇ ਅਗਲੇ ਨੂੰ ਕਹੋਗੇ ਵੀ ਐਵਰੀ ਵੀਕ ਸਰ ਇੱਥੇ ਤਮਾਸ਼ਾ ਕੀਤਾ ਹੈ ਐਵਰੀ ਵੀਕ ਟਿਕਟ ਦੇ ਦਿੰਦੇ ਹੈ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਮਤਲਬ ਐਵਰੀ ਮੰਥ ਤੁਸੀਂ $200-$300 ਟਿਕਟ ਦਾ ਪੇ ਕਰ ਰਹੇ ਇਹਦੇ ਤੋਂ ਸਰ ਪਲੀਜ਼ ਕੋਈ ਕੰਮ ਕਰਿਓ ਵੋਟਸ ਤੁਹਾਨੂੰ ਮਿਲ ਜਾਣੀ ਹੈ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਤੁਸੀਂ ਬਾਹਰ ਨਿਕਲੋ ਵੋਟਿੰਗ ਕਰੋ ਮੈਂ ਆਪਣੀ ਡਾਟਰ 18 ਸਾਲ ਦੀ ਹੋਈ ਕਹਿੰਦੀ ਮੈਂ ਨੀ ਵੋਟ ਕਰਨ ਜਾਣਾ ਮੈਂ ਬਿਜ਼ੀ ਹਾਂ ਮੈਂ ਕਿਹਾ ਵੋਟ ਤਾਂ ਕਰਨ ਜਾਣਾ ਹੈ ਮੇਰੇ ਕੋਲ ਇੱਕ ਹੋਰ ਵੇਟ ਵੋਟ ਵਧੀ ਹੈ ਆਪਾਂ ਜਾਣਾ ਹੀ ਜਾਣਾ ਵੋਟ ਕਰਨ ਦਾ
0: ਜੀ
1: ਪਹਿਲੋਂ ਮੈਂਸ਼ਨ ਕੀਤਾ ਸੀਗਾ ਵਿੰਡੋ ਵੈਲ ਦਾ ਰਾਈਟ 12 ਹਜ਼ਾਰ ਇਹਨਾਂ ਨੇ ਐਕਸਟਰਾ ਚਾਰਜ ਲਾਉਣਾ ਆਪਣੇ ਲੋਕਾਂ 'ਤੇ। ਹੁਣ ਇਹਨਾਂ ਨੇ ਕਿ ਸਿਟੀ ਨੇ ਆਰ ਆਰ ਐੱਲ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ। ਇੱਕ ਪਾਸੇ ਉਹ ਕਹਿੰਦੇ ਕਿ ਡੂ ਦਾ ਰਾਈਟ ਥਿੰਗ, ਆਪਣੀ ਬੇਸਮੈਂਟ ਲੀਗਲ ਕਰਾਓ, ਪਰਮਿਟਸ ਲਓ, ਠੀਕ ਹੈ, ਲੋਕ ਬਣਵਾ ਲੈਂਦੇ $1,00,000, $50,000, ਵਟਐਵਰ ਇਟ ਟੇਕਸ। ਹੁਣ ਇਹਨਾਂ ਨੇ ਕਿਹਾ ਕਿ ਤੁਹਾਨੂੰ ਈਅਰਲੀ ਫੀਸ ਸਾਨੂੰ ਪੇ ਕਰਨੀ ਪੈਣੀ ਹੈ ਅਤੇ ਨਾਲੇ 24 ਘੰਟੇ ਐਨੀ ਟਾਈਮ ਤੁਹਾਡੇ ਘਰ ਦੇ ਅੰਦਰ ਆ ਸਕਦੇ ਹਾਂ। ਐਂਡ ਸੋ ਨਾਲੇ ਹੁਣ ਜੇ ਤੁਹਾਡੇ ਟੈਨੈਂਟਸ ਦੀ ਕੋਈ ਗਲਤੀ ਹੁੰਦੀ ਹੈ, ਬਿਨ ਨਹੀਂ ਰੱਖਦੇ ਆਪਣੇ ਗਰਾਜ ਦਾ ਸਾਈਡ 'ਤੇ, ਜਾਂ ਆਪਣੇ ਘਾਹ 'ਤੇ ਗੱਡੀ ਪਾਰਕ ਕਰ ਲੈਂਦੇ ਈਵਨ 1 ਇੰਚ ਵੀ, ਜਾਂ ਆਪਣਾ ਜਿਹੜਾ ਬੰਪਰ ਡਰਾਈਵ ਸਾਈਡ ਵਾਕ ਦੇ ਉੱਪਰ ਈਵਨ 1 ਇੰਚ ਵੀ ਹੋਵੇ, ਉਹ ਲੈਂਡ ਲੋਰਡ ਨੂੰ ਪੇ ਕਰਨਾ ਪੈਂਦਾ। ਸੋ ਮੋਸਟ ਲੋਕਲੀ ਲੋਕ ਆਪਣੇ ਬੇਸਮੈਂਟ ਰੈਂਟ 'ਤੇ ਦਿੰਦੇ ਆ, ਕਿਉਂਕਿ ਇੱਕ ਇਨਕਮ ਸਪਲੀਮੈਂਟ, ਅਤੇ ਕਿਉਂਕਿ ਲਾਈਫ ਇੰਨਾ, ਇਕੋਨਮੀ ਇੰਨੀ ਮਾੜੀ ਹੋ ਗਈ, ਫਾਈਨੈਂਸ਼ੀਅਲੀ ਬਹੁਤ ਟਫ ਹੋ ਗਿਆ ਲੋਕਾਂ ਵਾਸਤੇ, ਸੋ ਦੇ ਰੈਂਟ ਦ ਬੇਸਮੈਂਟ ਆਊਟ। ਨਾਓ ਯੂ ਗੋਇੰਗ ਟੂ ਹੈਵ ਟੂ ਪੇ $750, $1,200, $1,500, ਈਵਨ ਜੋ ਤੁਹਾਡੀ ਗਲਤੀ ਨੀਗੀ, ਐਂਡ ਲਾਈਕ ਆਈ ਸੈਡ, ਇੱਕ ਤਰ੍ਹਾਂ ਦੀ ਇੱਕ ਫੋਰਮ ਦਾ ਹਰੈਸਮੈਂਟ ਹੈ ਲੋਕਾਂ 'ਤੇ, ਐਂਡ ਇਟਸ ਅ ਕੈਸ਼ ਗ੍ਰੈਬ। ਇਹ ਮੇਨ ਥੀਮ ਹੈ ਇਸ ਪਾਸਟ ਟਰਮ ਦਾ, ਕੈਸ਼ ਗ੍ਰੈਬ। ਇਹ
0: ਬਲਰਾਜ
2: ਜੀ,
0: ਸਤਵੰਜਾ ਜੀ,
4: ਸਤਿ ਸ੍ਰੀ ਅਕਾਲ ਜੀ ਬਾਈ
0: ਜੀ।
4: ਬਾਈ ਜੀ, ਸਾਨੂੰ ਵੀ ਇਹੀ ਸਮੱਸਿਆ ਜੀ, ਸਾਨੂੰ ਪੁਰਾਣੇ ਦੇ ਜੋ ਇਹੀ ਹੈ, ਜਿਵੇਂ ਚੈਨੀਆਂ ਚੋਰਾਂ ਵਾਲੀ ਤਾਂ ਸਿਟੀ ਨੇ ਕੋਈ ਪੁਲਿਸ ਦੀ ਗਿਣਤੀ ਨਹੀਂ ਵਧਾਈ ਜੀ, ਵੀ ਕ੍ਰਾਈਮ ਰੋਕ ਗਈ। ਇੱਧਰ ਗਿਣਤੀ ਵਧਾ ਲਈ ਜੀ, ਵੀ ਡਰਾਈਵਰ ਵਾਲੇ ਨੂੰ ਟਿਕਟਾਂ ਦੇਣ ਲਈ ਜੀ, ਹੋਰ ਬੰਦੇ ਭਰਤੀ ਕਰ ਲਏ ਜੀ, ਸਾਡੀਆਂ ਰੈਂਟਲ ਪ੍ਰੋਪਰ ਬੇਸਮੈਂਟਾਂ ਨੂੰ ਇੱਕ ਤਰ੍ਹਾਂ ਦਾ ਅਨਲੀਗਲ ਫੇਰ ਬਣਾ ਦਿੱਤਾ। ਦੱਸ ਲਓ, ਇਹਦਾ ਮਤਲਬ ਵੀ ਅਸੀਂ 1,00,000 ਰੁਪਇਆ ਲਾ ਕੇ 30,000 ਫੇਰ ਵੀ ਅਨਲੀਗਲੀ ਨੇ ਸਾਡੀਆਂ ਤਾਂ ਬੇਸਮੈਂਟ ਜੀ, ਹਰ ਸਾਲ ਸਿਟੀ ਵਾਲਿਆਂ ਨੂੰ ਨਹੀਂ ਸਕਦੇ ਜੀ। ਸਾਨੂੰ ਪਾਰਕਿੰਗਾਂ ਦੀ ਬਹੁਤ ਵੱਡੀ ਸਮੱਸਿਆ ਹੈ। ਇਹ ਸਾਰੇ ਪੁਰਾਣੇ ਕੌਂਸਲਰ ਰਲੇ ਹੋਏ ਸੀਗੇ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਇੱਥੋਂ ਦੇ ਲੋਕਾਂ ਨੂੰ ਲੁੱਟੀਏ, ਇਹਨਾਂ ਦੀਆਂ ਜੇਬਾਂ ਚੋਂ ਪੈਸੇ ਕੱਢੀਏ, ਆਪੇ ਸਾਲ ਤੇ ਕਿਹੜਾ ਹੋਣ ਦਿੰਦਾ ਹੈ।
0: ਸ਼ੁਕਰੀਆ ਬਾਈ ਜੀ, ਆਪਣੇ ਕੋਲ ਸਹੀ 1 ਮਿੰਟ ਬਾਈ ਜੀ, ਗੁਰਪ੍ਰੀਤ ਦਾ ਜਵਾਬ ਤੁਸੀਂ ਲੈ ਸਕਦੇ ਹੋ। ਮੇਰਾ ਨਾਮ ਆ ਹਰਵੀਰ ਸਿੰਘ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 'ਤੇ, ਜੇ ਤੁਸੀਂ ਵੀ ਕੈਂਡੀਡੇਟ ਹੋ, ਆਪਣਾ ਪੱਖ ਰੱਖਣਾ ਚਾਹੁੰਦੇ ਹੋ ਆਉਣ ਵਾਲੀ ਇਲੈਕਸ਼ਨ ਦੇ ਵਿੱਚ, ਤਾਂ ਜਾਂ ਫਿਰ ਆਪਣੇ ਬਿਜ਼ਨਸ ਦੀ ਐਡਵਰਟੀਜ਼ਮੈਂਟ ਲਈ, ਤਾਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਆ 647-921-2032, 647-921-2032, 6479212032। ਪ੍ਰੋਗਰਾਮ ਦਾ ਇਹ ਹਿੱਸਾ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪੋਂਸਰ ਕੀਤਾ ਗਿਆ। 905-678-1200, 905-678-1200। ਗੁਰਪ੍ਰੀਤ ਜੀ, ਸਹੀ ਆਪਣੇ ਕੋਲ 1 ਮਿੰਟ ਆ, ਸੋ ਕਲੋਜ਼ਿੰਗ ਰਿਮਾਰਕ ਵੀ ਦੇ ਦਿਓ, ਅਤੇ ਜਿਹੜੇ ਬੰਦੇ ਤੁਹਾਡੀ ਕੈਂਪੇਨ ਨਾਲ ਜੁੜਨਾ ਚਾਹੁੰਦੇ ਆਪਣਾ ਨੰਬਰ ਵੀ ਸ਼ੇਅਰ ਕਰ ਦਿਓ।
1: ਐਬਸੋਲੂਟਲੀ, ਮੈਂ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਤੁਸੀਂ ਆਪਣੇ ਆਬਜ਼ਰਵੇਸ਼ਨਸ ਕਰੋ ਕਿ ਪਿਛਲੇ 4 ਸਾਲਾਂ ਦੇ ਵਿੱਚ ਮੇਰੀ ਐਬਸੈਂਸ ਦੇ ਵਿੱਚ ਸਿਟੀ ਦਾ ਕਿੰਨਾ ਡਿਕਲਾਈਨ ਆਪਾਂ ਵੇਖਿਆ ਵਾ, ਟੈਕਸ ਕਿੰਨਾ ਵਧਿਆ, ਸਾਡਾ ਇੱਕ 200 ਮਿਲੀਅਨ ਸੀਗਾ ਸਾਡੇ ਖਜ਼ਾਨੇ ਦੇ ਵਿੱਚ, ਉਹ ਵੀ ਗਿਆ। $34 ਮਿਲੀਅਨ ਦੇ ਇਹਨਾਂ ਨੇ ਕੈਮਰੇ ਖਰੀਦੇ, ਉਹ ਵੀ ਪ੍ਰੋਗਰਾਮ ਇਹਨਾਂ ਨੇ ਕੈਂਸਲ ਕੀਤਾ। $32 ਮਿਲੀਅਨ ਦੀ ਸਿਟੀ ਦੀ ਬਿਲਡਿੰਗ ਵੇਚ ਕੇ ਦੁਬਾਰਾ ਖਰੀਦ ਲਈ $79 ਮਿਲੀਅਨ 2 ਸਾਲਾਂ ਬਾਅਦ। ਭਾਅ ਜੀ, ਇਹਨਾਂ ਨੇ ਓਮੋਸਟ $300 ਮਿਲੀਅਨ ਦਾ ਟੈਕਸ ਪੇਅਰਸ ਦਾ ਪੈਸਾ ਖਰਾਬ ਕੀਤਾ ਸਿੰਸ ਆਈ ਬਿਨ ਗਾਨ। ਐਂਡ ਸੋ ਆਈ ਵਾਜ਼ ਦ ਵਾਚ ਡਾਗ, ਆਈ ਵਾਜ਼ ਦੀ ਓਵਰਸੀਅਰ, ਮੈਂ ਸਾਰਿਆਂ ਨੂੰ ਰਿਪੋਰਟ ਕਰਦਾ ਸੀਗਾ ਕਿ ਕੀ ਗਲਤ ਹੋ ਰਿਹਾ। ਅਤੇ ਰਾਈਟ ਨਾ ਅਸੀਂ ਦੇਖਦੇ 11 ਤੋਂ 11 ਮੈਂਬਰ ਇੱਕੋ ਪਾਸੇ ਵੋਟ ਪਾ ਰਿਹਾ, ਸੋ ਸਾਡੇ ਕੋਲ ਇੱਕੋ ਚੋਇਸ ਹੈ, ਵੋਟ 9-10 ਰੀਜਨਲ ਕਾਉਂਸਲਰ ਵਾਸਤੇ। ਗੁਰਪ੍ਰੀਤ ਸਿੰਘ ਢਿੱਲੋਂ ਨੂੰ ਪਲੀਜ਼ ਕਾਮਯਾਬ ਕਰੋ, ਵੀ ਵਿਲ ਸਰਵ ਯੂ।
5: ਦਿਸ ਇਜ਼ AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: Punjabi Lehra program samarpit hai rangle Punjab nu,
7: Punjabi boli te Punjabi sabhyachar nu,
6: Guru Sahiban peeran fakiran di dharti nu,
7: khandiyan chhaawan jiyan maawan nu,
6: chaudiyan chhatiyan wale gabruan nu,
7: charkha katdiyan te pingan chotdiyan mutyaran nu,
6: lok geetan bhangde ate gidhyan diyan chhankaran nu,
7: program Punjabi Lehra
6: hafte de 7 din prime time te Punjabi Lehra Punjabiyat di seva vich।
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
10: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475-04-1557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
0: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।

0: ਵਾਹ ਵੀ ਵਾਹ, ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਰੰਗ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਫਿਰ ਜਦੋਂ ਪੰਜਾਬੀ ਲਹਿਰਾਂ ਆ ਜਾਵੇ ਤੇ ਤੁਹਾਨੂੰ ਵੀ ਇੱਕ ਆਈ ਹੋਪ ਐਕਸਾਈਟਮੈਂਟ ਜੀ ਹੁੰਦੀ ਹੋਵੇਗੀ ਕਿ ਇੱਕ ਘੰਟਾ ਖੁੱਲ੍ਹ ਕੇ ਇੰਜੋਏ ਕਰਦੇ ਹਾਂ, ਨਵੀਂ ਨੂੰ ਸੁਣਦੇ ਹਾਂ, ਨਵੀਂ ਦੀਆਂ ਗੱਲਾਂ ਬਾਤਾਂ, ਅਤੇ ਸਾਡੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਜੁੜੇ ਆ ਸ਼ੋਅ ਦੇ ਨਾਲ, ਸਾਰਿਆਂ ਦੀਆਂ ਕਾਲਸ ਬੜੀਆਂ ਪਿਆਰੀਆਂ ਹੁੰਦੀਆਂ ਯਾਰ, ਐਂਡ ਸਭ ਆਪਣੇ ਵੱਖਰੇ ਵੱਖਰੇ ਅੰਦਾਜ਼, ਆਪਣੇ ਵੱਖਰੇ ਵੱਖਰੇ ਐਕਸਪੀਰੀਅੰਸਿਸ ਦੇ ਨਾਲ ਹਰ ਇੱਕ ਆਪਣੀ ਚੀਜ਼ ਸ਼ੇਅਰ ਕਰਦੇ ਆ। ਸੋ ਵੈਲਕਮ ਵੈਲਕਮ ਵੈਲਕਮ ਪਿਆਰ ਸਤਿਕਾਰ ਐਂਡ ਸਭ ਨੂੰ ਇਸ ਸਵੇਰ ਦੇ ਵਿੱਚ ਅਸੀਂ ਬੈਸਟ ਵਿਸ਼ਿਜ਼ ਦਿੰਦੇ ਹਾਂ। ਅੱਜ ਦਾ ਦਿਨ ਖੁੱਲ੍ਹ ਕੇ ਇੰਜੋਏ ਕਰੋ, ਅੱਜ ਮੌਸਮ ਵੀ ਬੜਾ ਖੂਬਸੂਰਤ ਹੋਣ ਵਾਲਾ, ਅੱਜ 23 ਤੱਕ ਪਹੁੰਚ ਜਾਵਾਂਗੇ, ਕੱਲ੍ਹ ਨੂੰ 22 ਫਿਰ 22 ਫਿਰ ਦੈਟਸ ਇਟ। ਮੈਨੂੰ ਲੱਗਦਾ ਕਿ ਫਿਰ ਥੋੜ੍ਹੇ ਚਿਰ ਦੇ ਲਈ ਜਾਂ ਮੇ ਬੀ ਹੋ ਸਕਦਾ ਕੁਝ ਕੁ ਮਹੀਨਿਆਂ ਲਈ 20s ਦਾ ਮੌਸਮ ਦੇਖਣ ਨੂੰ ਸ਼ਾਇਦ ਹੀ ਮਿਲੇ। ਜੇ ਹੁਣ ਮੈਂ ਦੇਖਾਂ, ਦੇਖ ਹੀ ਲੈਂਦੇ ਹਾਂ ਯਾਰ ਕਿ ਅਗਲੇ ਕੁਝ ਕੁ ਦਿਨ ਕੀ ਕਹਿੰਦੇ ਨੇ। ਇੱਕ ਤਾਂ ਆਪਾਂ ਲੱਕੀ ਬਹੁਤ ਹਾਂ ਯਾਰ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੇ ਹਿਸਾਬ ਨਾਲ ਮੌਸਮ ਦੀ ਅਪਡੇਟ ਮਿਲਦੀ ਹੈ ਨਾ, ਉਹ ਵੀ ਫਿਊਚਰ ਲਈ। ਓਕੇ ਸੋ ਯਾ ਆਈ ਥਿੰਕ 20s ਦਾ ਮੌਸਮ ਡਨ ਹੈ ਬਈ। ਮੈਂ 11 ਅਕਟੂਬਰ ਤੱਕ ਦੇਖ ਰਿਹਾ ਅਤੇ ਵਿਲ ਬੀ ਮੈਕਸ 19, ਅਤੇ ਅੱਜ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਜਿਹੜੇ ਨੇ ਉਹਨਾਂ ਨੂੰ ਇੰਜੋਏ ਕਰ ਲਓ, ਕਿਉਂਕਿ ਹਾਈ ਟੈਂਪਰੇਚਰਸ ਆਰ ਗਾਨ। ਸੋ ਫਾਲ ਵੈਲਕਮ, ਹੈਲੋਵੀਨ ਵੈਲਕਮ, ਅਤੇ ਫਿਰ ਹੌਲੀ ਹੌਲੀ ਹੌਲੀ ਹੌਲੀ ਕਰਾਂਗੇ ਆਪਾਂ ਨਾਲ ਦੀ ਨਾਲ ਕ੍ਰਿਸਮਿਸ ਨੂੰ ਵੀ ਵੈਲਕਮ। ਸੋ ਤੁਸੀਂ ਵੀ ਕਹਿੰਦੇ ਹੋਗੇ ਨਵੀਂ ਯਾਰ, ਇੰਨੀ ਕਾਲੀ ਨਹੀਂ ਕਰੀਦੀ ਹੁੰਦੀ, ਥੋੜ੍ਹੇ ਜਿਹਾ ਠਹਿਰ ਜਾਓ, ਥੋੜ੍ਹੇ ਜਿਹਾ ਰੁੱਕ ਜਾਓ, ਇਹ ਦਿਨ ਤਾਂ ਲੰਘ ਜਾਣ ਦਿਓ ਅਤੇ ਫਿਰ ਬਾਕੀ ਹੋਲੀਡੇਜ਼ ਜਿਹੜੇ ਆਉਣ ਵਾਲੇ ਆ ਉਹਨਾਂ ਨੂੰ ਬਾਅਦ 'ਚੋਂ ਯਾਦ ਕਰਾਂਗੇ। ਅੱਛਾ, ਮੈਂ ਦਿਵਾਲੀ ਭੁੱਲ ਗਈ ਯਾਰ, ਦਿਵਾਲੀ ਦਾ ਬੜਾ ਵੱਡਾ ਤਿਉਹਾਰ, ਇੱਥੇ ਵੀ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ, ਦਿਵਾਲੀ ਵੀ ਆ ਰਹੀ ਹੈ। ਸੋ ਗੈਟ ਰੈਡੀ, ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ। ਤੁਹਾਨੂੰ ਇੱਕ ਅੱਧਾ ਮੈਸੇਜ ਦੇ ਦਈਏ, ਪਹਿਲਾਂ ਤਾਂ ਹਾਰਡਵੁੱਡ ਜਾਇੰਟ, ਹਾਰਡਵੁੱਡ ਲੈਮਨੇਟ, ਵਾਈਨਲ, ਟਾਈਲਾਂ, ਤੁਹਾਨੂੰ ਏ ਟੂ ਜ਼ੈਡ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਤਾਂ ਹਾਰਡਵੁੱਡ ਜਾਇੰਟ ਟੋਰਬਰਮ ਐਂਡ ਸਟੀਲਸ ਅਤੇ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਹਾਰਡਵੁੱਡ ਜਾਇੰਟ ਦੀ ਟੀਮ ਤੁਹਾਡੇ ਲਈ ਅਵੇਲੇਬਲ ਹੈ ਅਤੇ ਟੋਰਬਰਮ ਸਟੀਲਸ ਦੇ ਬਿਲਕੁਲ ਕੋਰਨਰ 'ਤੇ ਨੇ। ਸੋ ਡੂ ਵਿਜ਼ਿਟ ਦਮ ਐਂਡ ਵਧੀਆ ਟੋਪ ਦੀਆਂ ਆਪਣੀਆਂ ਤੁਸੀਂ ਫਲੋਰਿੰਗ ਦੀਆਂ ਡੀਲਾਂ ਜ਼ਰੂਰ ਹੋ। ਸੌਰਭ ਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਹੈ। ਸੋ ਸੌਰਭ ਜੀ ਨਾਲ ਫਾਈਨੈਂਸ਼ੀਅਲ ਮਾਰਕੀਟ ਦੀ ਗੱਲਬਾਤ ਕਰਦੇ ਹਾਂ ਅਤੇ ਸੌਰਭ ਜੀ ਗੁੱਡ ਮਾਰਨਿੰਗ ਸਰ, ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਕੀ ਹਾਲ ਚਾਲ ਹੈ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਬਣਦਾ?
1: ਬਹੁਤ ਵਧੀਆ ਨਵੀ, ਬਹੁਤ ਵਧੀਆ। ਮਾਰਕੀਟ ਨਵੀ, ਮਾਰਕੀਟ ਦੇ ਵਿੱਚ ਮੋਮੈਂਟਮ ਜਿਹੜਾ ਹੈਗਾ ਉਹ ਡੈਫੀਨੇਟਲੀ ਆਲਵੇਜ਼ ਸੀਗਾ, ਹੈਗਾ ਤੇ ਰਹੇਗਾ, ਲੇਕਿਨ ਸੀਜ਼ਨੈਲਿਟੀ ਔਰ ਜਿਹੜੀ ਵੋਲੇਟਿਲਿਟੀ ਐਕਸਪੈਕਟੇਸ਼ਨ ਹੈਗੀ ਹੈ ਉਹ ਸਟਿਲ ਹਾਈ ਹੈ, ਕਿਉਂਕਿ ਬੌਂਡ ਯੀਲਡ ਹਾਈ ਹੈਗੀਆਂ ਨੇ ਔਰ ਇਨਫਲੇਸ਼ਨਰੀ ਪ੍ਰੈਸ਼ਰ ਵਧਿਆ ਹੋਇਆ ਹੈਗਾ ਔਰ ਮਾਰਕੀਟ ਦੇ ਵਿੱਚ ਜਿਹੜਾ ਐਕਸਟਰਾ ਆਰਡੀਨਰੀ ਪ੍ਰੀਮੀਅਮ ਅਕਮੂਲੇਟ ਹੋਇਆ ਹੋਇਆ ਵਿਦ ਸਰਟਨ ਸਟਾਕਸ, ਆਈ ਵੋਂਟ ਸੇ ਵਿਦ ਆਲ ਕੰਪਨੀ, ਉਹ ਮਾਰਕੀਟ ਨੂੰ ਥ੍ਰੈਟਨ ਤੇ ਨਹੀਂ ਕਰ ਰਿਹਾ, ਲੇਕਿਨ ਉਹ ਮਾਰਕੀਟ ਨੂੰ ਮਜਬੂਰ ਕਰੇਗਾ ਕਿ ਮਾਰਕੀਟ ਜਿਹੜੀ ਹੈਗੀ ਹੈ ਥੋੜੀ ਕਰੈਕਸ਼ਨ ਜ਼ਰੂਰ ਲਵੇ। ਦੈਟ ਇਜ਼ ਮਾਈ ਐਕਸਪੈਕਟੇਸ਼ਨ, ਦੈਟਸ ਵਾਟ ਆਈ ਕੈਨ ਰੀਡ ਆਲਸੋ ਵਿਦ ਇਨ ਦ ਲਾਈਨ। ਦੈਟ ਡਜ਼ ਨਾਟ ਮੀਨ ਰਿਸੈਸ਼ਨ, ਦੈਟ ਡਜ਼ ਨਾਟ ਮੀਨ ਦੈਟ ਵੀ ਆਰ ਲੁਕਿੰਗ ਐਟ ਅ ਬਿਗ ਡ੍ਰੌਪ, ਬਟ ਦੈਟ ਮੀਨਸ ਹੈਲਦੀ ਕਰੈਕਸ਼ਨ ਆਲਸੋ ਵਿਚ ਕੈਨ ਬੀ ਐਕਸਪੈਕਟਡ, ਵਿਚ ਜਨਰਲੀ ਕਮਸ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ, ਖਾਸ ਕਰਕੇ ਮਿਡ ਟਰਮ ਦਾ, ਕਿਉਂਕਿ ਹਿਸਟੋਰੀਕਲੀ ਇਹ ਗੱਲ ਰਹੀ ਹੈਗੀ ਹੈ ਕਿ ਮਿਡ ਟਰਮ ਇਲੈਕਸ਼ਨ ਜਿਹੜੇ ਹੈਗੇ ਨੇ ਮਾਰਕੀਟ ਨੂੰ ਜ਼ਿਆਦਾ ਪੋਜ਼ਿਟਿਵਿਟੀ ਦਿੰਦੇ ਨੇ ਇਨ ਦ ਨਿਊ ਈਅਰ। ਰੀਜ਼ਨ ਬੀਇੰਗ, ਮਾਰਕੀਟ ਲੁਕਸ ਐਟ ਸਸਟੇਨੇਬਲ ਐਕਸ਼ਨ ਫਰੋਮ ਦਾ ਗਵਰਨਮੈਂਟ, ਮਾਰਕੀਟ ਲੁਕਸ ਐਟ ਸਸਟੇਨੇਬਲ ਕੰਜ਼ਿਊਮਰ ਡਿਮਾਂਡ ਟੂ ਸਟਰੈਂਥਨ ਮੈਨੂਫੈਕਚਰਿੰਗ, ਮਾਰਕੀਟ ਲੁਕਸ ਐਟ ਸਪਲਾਈ ਚੇਨ ਟੂ ਹੈਵ ਫ੍ਰੀ ਫਲੋ ਆਫ ਟ੍ਰੇਡ ਓਵਰ ਪੀਰੀਅਡ ਆਫ ਟਾਈਮ, ਮਾਰਕੀਟ ਲੁਕਸ ਐਟ ਈਜ਼ਡ ਇੰਟਰਸਟ ਰੇਟ ਟੂ ਹੈਲਪ ਸਸਟੇਨ ਦਾ ਡਿਮਾਂਡ ਓਵਰ ਲੌਂਗ ਟਾਈਮ, ਮਾਰਕੀਟ ਲੁਕਸ ਐਟ ਓਵਰਆਲ ਫਾਈਨੈਂਸ਼ੀਅਲ ਸਿਸਟਮ ਕੰਡਿਊਸਿਵ ਟੂ ਦਾ ਗਰੋਥ ਆਫ ਦਾ ਇਕੋਨਮੀਜ਼। ਇਹ ਜਿਹੜੇ ਪੁਆਇੰਟਸ ਨੇ ਇਹ ਬੜੇ ਇੰਪੋਰਟੈਂਟ ਨੇ ਮੈਕਰੋ ਪਾਰਟ ਦੇ ਉੱਪਰ, ਲੇਕਿਨ ਮਾਈਕਰੋ ਪਾਰਟ ਦੇ ਉੱਪਰ ਅਗਰ ਮੈਂ ਗੱਲ ਕਰਾਂ, ਚੰਗੀਆਂ ਕੰਪਨੀਜ਼ ਉਹਨਾਂ ਦੇ ਰਿਜ਼ਲਟ ਜਿਹੜੇ ਹੈਗੇ ਨੇ ਉਹ ਸੋਲਿਡ ਰਹਿਣਗੇ, ਸਟਰੋਂਗ ਰਹਿਣਗੇ, ਬੈਂਕਸ ਖਾਸ ਕਰਕੇ US ਦੇ ਵਿੱਚ। ਸੋ ਇਸ ਕਰਕੇ ਜਿਹੜੀ ਇਨਵੈਸਟਮੈਂਟ ਦੀ ਡਾਇਵਰਸੀਫਾਈਡ ਅਪਰੋਚ ਹੈਗੀ ਹੈ ਉਹ ਬੜੀ ਇੰਪੋਰਟੈਂਟ ਹੈ, ਕਿਉਂਕਿ ਇਨਫਲੇਸ਼ਨ ਇੰਟਰਸਟ ਦੇ ਸੈਂਸਿਟੀਵਿਟੀ, ਜੀਓਗ੍ਰਾਫੀਕਲ ਲੋਕੇਸ਼ਨ ਔਰ ਇਕਨੋਮੀਜ਼ ਜਿਹੜੀਆਂ ਹੈਗੀਆਂ ਨੇ, ਦੇ ਆਰ ਨਾਟ ਮੂਵਿੰਗ ਇਨ ਦਾ ਸੇਮ ਡਾਇਰੈਕਸ਼ਨ ਇੰਟਾਇਰਲੀ। ਯੂ ਐਸ ਹੈਜ਼ ਬੀਨ ਵਨ ਆਫ ਦਾ ਬਿਗੈਸਟ ਬੈਨੀਫੈਕਟਰ, ਕਿਉਂਕਿ ਯੂ ਐਸ ਦੀ ਇਕਾਨਮੀ ਜਿਹੜੀ ਹੈਗੀ ਆ ਆਫਟਰ ਜਿਹੜਾ ਆਪਣਾ ਆਇਆ ਸੀਗਾ ਕੋਵਿਡ, ਸਭ ਤੋਂ ਸਟਰੋਂਗਰ ਇਮਰਜ ਹੋਈ ਹੈਗੀ ਆ। ਉਹਦੇ ਕਈ ਕਾਰਨ ਨੇ ਜਿਹੜੇ ਆਪਾਂ ਪਹਿਲਾਂ ਵੀ ਡਿਸਕਸ ਕੀਤੇ ਸੀਗੇ। ਸੋ ਇਸ ਕਰਕੇ ਪੀਪਲ ਹੂ ਆਰ ਪੁਟਿੰਗ ਦ ਮਨੀ ਡਿਸਿਸਿਵਲੀ ਬਾਈ ਡਾਇਵਰਸੀਫਾਈਂਗ ਇਟ ਬਿਟਵੀਨ ਯੂ ਐਸ, ਕੈਨੇਡਾ, ਯੂਰਪ ਐਂਡ ਸਾਊਥ ਏਸ਼ੀਆ, ਤਾਂ ਮੇਰਾ ਇਹ ਮੰਨਣਾ ਹੈਗਾ ਕਿ ਐਵਰੇਜ ਰੇਟ ਆਫ ਰਿਟਰਨ ਡਬਲ ਡਿਜਿਟ ਦੇ ਵਿੱਚ ਰਹੇਗੀ, ਬਟ ਯੂਰ ਸਿਲੈਕਸ਼ਨ ਮਸਟ ਬੀ ਵੈਰੀ ਸਟਰੋਂਗ। ਇੰਡੀਵਿਜੁਅਲੀ ਸਟਾਕ ਸਿਲੈਕਟ ਕਰਨੇ ਬੜੇ ਔਖੇ ਨੇ ਕਿ ਅਸੀਂ ਯੂਰਪ ਜਾ ਕੇ ਕੀ ਬਾਏ ਕਰਨਾ, ਅਸੀਂ ਏਸ਼ੀਆ ਦੇ ਵਿੱਚ ਜਾ ਕੇ ਕੀ ਬਾਏ ਕਰਨਾ। ਬਟ ਇਫ ਯੂ ਹੈਪਨ ਟੂ ਵਰਕ ਵਿਦ ਗੁੱਡ ਐਡਵਾਈਜ਼ਰ ਲਾਈਕ ਅਸ, ਵੀ ਵਿਲ ਸਿਲੈਕਟ ਦ ਫੰਡ ਵਿਚ ਇਟ ਸੈਲਫ ਇਜ਼ ਡੂਇੰਗ ਦ ਡਿਊਟੀ ਫੋਰ ਅਸ, ਕਿ ਆਪਾਂ ਕਿੱਥੇ ਇਨਵੈਸਟ ਕਰੀਏ ਜਿਹਦੇ ਨਾਲ ਚੰਗੀ ਰਿਟਰਨ ਜਿਹੜੀ ਹੈਗੀ ਆਪਣੇ ਕੋਲ ਆਉਂਦੀ ਰਹੇ। ਸੋ ਨੋ ਪੈਨਿਕ, ਬਟ ਸਰਟਨਲੀ ਵੀ ਨੀਡ ਟੂ ਬੀ ਮੋਰ ਸਟਰੈਂਥਨ ਇਨ ਆਰ ਅਪਰੋਚ। ਕੋਈ ਵੀ ਗੱਲਬਾਤ ਕਰਨੀ ਹੈ ਆਪਣੇ ਪੈਸੇ ਨੂੰ ਲੈ ਕੇ, ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-833-8533, 416-833-8533। ਜੀ ਨਵੀਂ
0: ਨੰਬਰ ਹੈ, ਕੁਇਕ ਹੈ 416-833-8533, 416-833-8533 ਤੇ ਸੌਰਵ ਜੀ ਨਾਲ ਗੱਲਬਾਤ ਕਰੋ। ਸੌਰਵ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ।
1: ਥੈਂਕ ਯੂ ਜੀ,
0: ਥੈਂਕ ਯੂ ਜੀ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਵੈਸੇ ਤੁਹਾਨੂੰ ਯਾਦ ਹੀ ਰਹਿੰਦਾ, 905-673-3337-905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਆਲਵੇਜ਼ ਆਲਵੇਜ਼ ਆਲਵੇਜ਼ ਤੁਹਾਡੀ ਕਾਲਸ ਵੈਲਕਮ। ਸੁਬਹਾ ਸ਼ਾਮ ਐਨੀ ਟਾਈਮ ਅਸੀਂ ਤੁਹਾਡੇ ਨਾਲ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸੋ ਅੱਜ US ਦਾ ਇੱਕ ਤਾਂ ਬੈਨ ਹੈ, $1 billion ਵਰਥ ਆਫ ਕੈਨੇਡੀਅਨ ਪ੍ਰੋਡਕਟਸ ਤੇ ਉਹਦੀ ਸ਼ੁਰੂਆਤ ਹੋ ਗਈ। ਸੋ US ਨੇ ਕਿਹਾ ਕਿ ਐਲਕੋਹੋਲ, ਡੇਅਰੀ ਦੇ ਪ੍ਰੋਡਕਟ, ਮੋਟਰਸਾਈਕਲਸ ਅਤੇ ਹੋਰ ਕੁਝ ਚੀਜ਼ਾਂ 'ਤੇ ਬੈਨ ਲਗਾਇਆ ਜਾਵੇਗਾ। ਸੋ ਹੋਪਫੁਲੀ ਯਾਰ ਇਹ ਜੋ ਚੀਜ਼ਾਂ ਨੇ ਜਲਦੀ ਜਲਦੀ ਮੁੱਕਣ ਅਤੇ ਬਹੁਤ ਸਾਰੇ ਬਿਜ਼ਨਸਿਸ ਨੂੰ ਇੰਪੈਕਟ ਹੋਇਆ, ਬੜੇ ਇੰਡੀਵਿਜੁਅਲਸ ਨੂੰ ਇੰਪੈਕਟ ਹੋਇਆ ਅਤੇ ਟ੍ਰੇਡ ਵੋਰ, ਚਲੋ ਜਿਹੜੇ ਵੱਡੇ ਬੰਦੇ ਉਹਨਾਂ ਨੂੰ ਕੋਈ ਉਨਾ ਅਸਰ ਨਹੀਂ ਹੈਗਾ, ਬਟ ਜਿਹੜੇ ਹੁਣ ਇਹ ਕੋਈ ਐਲਕੋਹੋਲ ਦੀ ਕੰਪਨੀ ਦਾ ਮਾਲਕ ਹੈ, ਕੋਈ ਡੇਅਰੀ ਕੰਪਨੀ ਦਾ ਮਾਲਕ ਹੈ, ਕੋਈ ਹੋਰ ਕੋਈ ਗੁੱਡਸ ਨੇ ਅਤੇ ਉਹਨਾਂ 'ਤੇ ਬੈਨ ਜਾਂ ਕੋਈ ਟੈਰਿਫਸ ਲੱਗ ਰਹੇ ਨੇ, ਇਟਸ ਰੀਅਲੀ ਰੀਅਲੀ ਬਿਗ ਇਸ਼ੂ। ਸੋ ਨਾਲ ਫਿਰ ਕੈਨੇਡਾ ਵੀ ਰਿਟੈਲੀਏਟ ਕਰ ਰਿਹਾ, ਸੋ ਟ੍ਰੇਡ ਵੋਰ ਇਜ਼ ਨੋ ਗੁੱਡ ਫੋਰ ਐਨੀਬਡੀ। ਇੱਕ ਨਾ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਬੱਚਿਆਂ ਦੀ ਸੇਫਟੀ ਦੇ ਬਾਰੇ। ਇੱਕ ਖਬਰ ਤੁਸੀਂ ਸ਼ਾਇਦ ਸੁਣੀ ਹੋਣੀ ਆ, ਸੋ ਕੋਈ ਬੱਚਾ ਜਾ ਰਿਹਾ ਸੀ ਵਾਕ ਕਰਕੇ ਘਰੇ ਆਪਣੇ, ਤੇ ਫਿਰ ਕੋਈ ਅਨਨੋਨ ਬੰਦਾ ਜਿਹੜਾ ਜਾਣਦਾ ਤੱਕ ਨਹੀਂ ਬੱਚੇ ਨੂੰ, ਉਹ ਜਾ ਕੇ ਬੱਚੇ ਨੂੰ ਅਪਰੋਚ ਕਰ ਰਿਹਾ, ਬੱਚੇ ਨਾਲ ਗੱਲਬਾਤ ਕਰ ਰਿਹਾ। ਮੈਨੂੰ ਪਤਾ ਆਪਾਂ ਨੂੰ ਲੱਗਦਾ ਹੁੰਦਾ ਕਿ ਕੁਛ ਨਹੀਂ ਹੁੰਦਾ, ਇਟਸ ਓਕੇ, ਬਟ ਇਹ ਕੱਲ ਨਹੀਂ, ਕੱਲ ਨਹੀਂ ਸੋਰੀ, ਲਾਸਟ ਵੀਕ ਦੀ ਗੱਲ ਹੈ ਤੇ 3:30 ਤੋਂ ਲੈ ਕੇ 4 ਵਜੇ ਦੇ ਆਸ ਪਾਸ ਬੱਚਾ ਇੱਕ ਤੁਰ ਕੇ ਜਾ ਰਿਹਾ ਅਤੇ ਕੋਈ ਅਣਜਾਣ ਬੰਦਾ ਪਿੱਛੋਂ ਆ ਕੇ ਬੱਚੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਬੱਚਾ ਨਾ ਨੁੱਕਰ ਕਰ ਰਿਹਾ ਅਤੇ ਫਿਰ ਵੀ ਇੱਕ ਹਲਕੀ ਜਿਹੀ ਫਿਜ਼ੀਕਲ ਇੰਟਰੈਕਸ਼ਨ ਹੋਈ ਅਤੇ ਬੱਚਾ ਲੱਕਲੀ ਉੱਥੋਂ ਭੱਜ ਗਿਆ ਐਂਡ ਦ ਕਿਡ ਇਜ਼ ਸੇਫ। ਅਤੇ ਹੁਣ ਇਸ ਬੰਦੇ ਨੂੰ ਲੱਭਿਆ ਜਾ ਰਿਹਾ, ਕਹਿੰਦੇ ਕਿ ਸਾਊਥ ਏਸ਼ੀਅਨ ਕੋਈ ਮੁੰਡਾ 25 ਤੋਂ ਲੈ ਕੇ 30 ਸਾਲ ਦਾ, ਤਕਰੀਬਨ 6 ਫੁੱਟ, ਸਲਿਮ ਬਿਲਡ ਅਤੇ ਮੀਡੀਅਮ ਲੈਂਥ ਬਲੈਕ ਹੇਅਰ। ਪੁਲਿਸ ਹੁਣ ਪੁੱਛ ਰਹੀ ਹੈ ਜੇ ਕਿਸੇ ਕੋਲ ਕੋਈ ਡੈਸ਼ ਕੈਮ, ਡੋਰ ਬੈਲ ਦੀ ਫੁਟੇਜ ਹੈ, ਨੇੜੇ ਤੇੜੇ ਜੇ ਕੋਈ ਹੈ ਤੇ 21 ਡਿਵੀਜ਼ਨ ਦੀ ਇਹ ਗੱਲ ਹੈ, 4 Sethia Road ਟੂਵਰਡ ਫੋਕਸਟੋਨ ਕ੍ਰੈਸੈਂਟ। ਇਹ ਕਿੱਥੇ ਕੁ ਪੈਂਦਾ, ਮੈਂ ਇੱਕ ਮਿੰਟ ਮੈਪ ਦੇ ਵਿੱਚ ਪਾ ਲਵਾਂ, ਜੇ ਯਾਰ ਆਪਾਂ ਇਹੋ ਜਿਹੇ ਕਿਸੇ ਬੰਦੇ ਨੂੰ ਲੱਭ ਸਕਦੇ ਹਾਂ, ਵਾਈ ਨਾਟ? ਟੋਰਬ੍ਰਮ ਅਤੇ ਕੁਈਨ ਦੇ ਨੇੜੇ ਆ, ਟੋਰਬ੍ਰਮ ਕਲਾਰਕ ਕਹਿ ਲਓ, ਟੋਰਬ੍ਰਮ ਐਂਡ ਕੁਈਨ ਕਹਿ ਲਓ, ਇਸ ਇੰਟਰਸੈਕਸ਼ਨ 'ਚ ਹੈ। ਸੋ ਇਹਨਾਂ ਹੀ ਲੋਕਾਂ ਕਰਕੇ ਯਾਰ ਆਪਾਂ ਨੂੰ ਡਰ ਰਹਿੰਦਾ ਕਿ ਸਾਡੇ ਬੱਚੇ ਇਕੱਲੇ ਤੁਰ ਫਿਰ ਕੇ ਜਾ ਰਹੇ ਆ, ਬੱਚੇ ਇਕੱਲੇ ਪਾਰਕਾਂ ਨੂੰ ਜਾ ਰਹੇ ਆ। ਆਪਾਂ ਇੱਕ ਦਿਨ ਗੱਲ ਵੀ ਕਰ ਰਹੇ ਸੀ, ਇੱਕ ਮਾਂ ਹੈ ਅਤੇ ਉਹਨੇ ਬੱਚੇ ਨੂੰ ਅਲਾਓ ਕੀਤਾ ਕਿ ਉਹ 5 ਕਿਲੋਮੀਟਰ ਜਾਂ ਜਿੰਨਾ ਵੀ ਹੈ ਤੁਰ ਕੇ ਖੇਡ ਖੂਡ ਲਵੇ। 5-7 ਸਾਲ ਦਾ ਬੱਚਾ ਸੀਗਾ। ਸੋ ਪਲੀਜ਼ ਬੀ ਕੇਅਰਫੁਲ ਯਾਰ, ਬੱਚਿਆਂ ਦੀ ਜ਼ਰੂਰ ਤੁਸੀਂ ਉਹਨਾਂ 'ਤੇ ਨਿਗਰਾਨੀ ਰੱਖੋ। ਜੇ ਕੋਈ ਯੰਗ ਨੇ ਵਾਕ ਕਰ ਰਹੇ ਆ, ਮੇਕ ਸ਼ੋਰ ਕਰੋ ਕਿ ਉਹਨਾਂ ਕੋਲ ਕੋਈ ਐਡਲਟ ਸੁਪਰਵਿਜ਼ਨ ਕਮ ਸੇ ਕਮ ਹੋਵੇ। ਬਟ ਇਟਸ ਵੈਰੀ ਸਕੇਰੀ ਯਾਰ ਕਿ ਕਿਵੇਂ ਕੋਈ ਬੰਦਾ ਜਾਣਦਾ ਤੱਕ ਨਹੀਂ ਆ ਕੇ ਯਾਰ ਇੱਕ ਛੋਟੇ ਬੱਚੇ ਨੂੰ ਅਪਰੋਚ ਕਰ ਰਿਹਾ। ਸੋ ਜਸਟ ਥੋੜ੍ਹੇ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਹੈ। ਇਹਦੇ ਨਾਲ ਨਾਲ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਅਤੇ ਕੋਈ ਬੰਦਾ ਕਹਿੰਦਾ ਕਿ ਮੈਂ ਤਾਂ ਬਈ ਆਪਣੇ ਬੱਚਿਆਂ ਨੂੰ ਕਦੀ ਵੀ ਰਾਤ ਨਾ ਰਹਿਣ ਦੇਵਾਂ ਕਿਸੇ ਦੇ ਵੀ ਘਰੇ। ਡਜ਼ਨਟ ਮੈਟਰ ਉਹ ਕੋਈ ਰਿਸ਼ਤੇਦਾਰ ਹੈ, ਕੋਈ ਦੋਸਤ ਮਿੱਤਰ ਹੈ, ਉਹ ਸਗਾ 'ਤੇ ਕਹਿੰਦਾ ਕਿ ਮੇਰੇ ਕੋਈ ਭੈਣ ਭਰਾ ਤੱਕ ਵੀ ਨੇ, ਮੈਂ ਉਹਨਾਂ ਦੇ ਵੀ ਘਰੇ ਕਦੇ ਵੀ ਬੱਚੇ ਨੂੰ ਰਹਿਣ ਨਾ ਦੇਵਾਂ, ਚਾਹੇ ਕੋਈ ਮਾਸੀ ਹੈ, ਚਾਹੇ ਕੋਈ ਚਾਚਾ, ਚਾਹੇ ਕੋਈ ਵੀ ਹੈ। ਅਤੇ ਮੇਰੀ ਨਾ ਚਲੋ ਸਾਡੇ ਫਰੈਂਡ ਸਰਕਲ 'ਚ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ। ਫਰੈਂਡ ਸਰਕਲ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਸ ਚੀਜ਼ ਨਾਲ ਸਹਿਮਤ ਨੇ ਵੀ ਯਾਰ ਅਸੀਂ ਵੀ ਕਦੇ ਵੀ ਨਾ ਰਹਿਣ ਦੇਈਏ। ਨੈਵਰ ਨੋ ਯਾਰ, ਅਗਲੇ ਦੇ ਘਰੇ ਕੋਈ ਯਾਰ ਦੋਸਤ ਆ ਗਿਆ, ਕੋਈ ਹੋਰ ਰਿਸ਼ਤੇਦਾਰ ਆ ਗਏ। ਬਟ ਹੁਣ ਆਪਣਾ ਜੋ ਆਪਣੀ ਅਪਬ੍ਰਿੰਗਿੰਗ ਸੀਗੀ ਉਦੋਂ ਤਾਂ ਐਸੀ ਕੋਈ ਗੱਲ ਨਹੀਂ ਸੀ, ਆਪਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਸੀਗਾ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡੇ ਨਾਲ ਅੱਜ ਗੱਲਬਾਤ ਮੈਂ ਕਰਨਾ ਚਾਹਾਂਗਾ। ਨੰਬਰ ਹੈ ਆਪਣਾ 905-673-3337, 905-673-3337। ਕੀ ਤੁਸੀਂ ਬੱਚਿਆਂ ਨੂੰ ਕਦੀ ਵੀ ਕਿਸੇ ਦੇ ਘਰ ਸਲੀਪ ਓਵਰ ਕਰਨ ਦਿੰਦੇ ਹੋ ਜਾਂ ਦਿਓਗੇ ਜਾਂ ਨਹੀਂ? ਚਾਹੇ ਉਹ ਕੋਈ ਰਿਲੇਟਿਵ ਹੈ, ਚਾਹੇ ਉਹ ਕੋਈ ਤੁਹਾਡਾ ਫਰੈਂਡ ਹੈ। ਹੁਣ ਆਮ ਤੌਰ ਦੇ ਉੱਤੇ ਸਲੀਪ ਓਵਰਸ ਤਾਂ ਹੁੰਦੇ ਹੀ ਹੁੰਦੇ ਨੇ। ਸੋ 905-673-3337 ਨੰਬਰ ਹੈ ਆਪਣਾ, 905-673-3337। ਸਾਡੇ ਹੁਣ ਸਮੇਂ 'ਚ ਤਾਂ ਅਸੀਂ ਛੋਟੇ ਹੁੰਦੇ ਸੀਗੇ, ਤੁਹਾਡੇ ਵੀ ਬਚਪਨ ਦੇ ਵਿੱਚ ਆਮ ਸੀਗਾ, ਕਦੇ ਸੋਚਿਆ ਹੀ ਨਹੀਂ ਸੀ ਪੇਰੈਂਟਸ ਕਿ ਅਸੀਂ ਚਲੋ ਜੀ ਰਹਿਣਾ ਕੋਈ ਨਾ ਰਹਿ ਲਓ। ਕਦੇ ਸਵਾਲ ਹੀ ਨਹੀਂ ਕੀਤਾ ਜਾਂਦਾ ਵੀ ਕਿਹਦੇ ਘਰੇ, ਹੋਰ ਕੌਣ ਹੋਊਗਾ ਉੱਥੇ। ਜੇ ਕੋਈ ਰਿਲੇਟਿਵ ਦੇ ਘਰੇ ਆ ਉੱਥੇ ਤਾਂ ਕਦੇ ਵੀ ਨਹੀਂ ਸੀ ਪੁੱਛਿਆ ਜਾਂਦਾ, ਕੋਈ ਚਾਚਾ ਤਾਇਆ, ਕੋਈ ਮਾਮਾ, ਕੋਈ ਮਾਸੀ, ਕੋਈ ਭੂਆ, ਪੂਰੀ ਇੱਕ ਖੁੱਲ੍ਹ ਦਿੱਤੀ ਜਾਂਦੀ ਸੀ। ਚਾਹੇ ਬੱਚਾ 5-7 ਸਾਲ ਦਾ, 8-10 ਸਾਲ ਦਾ, ਚਾਹੇ ਮੁੰਡਾ ਚਾਹੇ ਕੁੜੀ ਆ, ਵੀ ਆਪਣੇ ਪੇਰੈਂਟਸ ਨੇ ਕਦੇ ਕੇਅਰ ਹੀ ਨਹੀਂ ਕੀਤੀ। ਬਟ ਹੁਣ ਬਹੁਤ ਸਾਰੇ ਪੇਰੈਂਟਸ ਨੇ ਇੱਕ ਪੋਲਿਸੀ ਹੀ ਆਪਣੇ ਘਰ ਦੀ ਬਣਾਈ ਹੋਈ ਹੈ ਕਿ ਜਾਓ ਅਸੀਂ ਆਵਾਂਗੇ, ਤੁਸੀਂ ਖੇਡੋ 2-4 ਘੰਟੇ, ਬਟ ਕਿਸੇ ਨੇ ਰਾਤ ਨਹੀਂ ਰਹਿਣਾ, ਨੋਬਰੀ। ਆਈ ਡੋਂਟ ਨੋ ਵੀ ਕਿਹੜੀ ਕਿਸਮ ਦਾ ਡਰ ਹੈ ਉਹ ਤੁਸੀਂ ਹੁਣ ਚਲੋ ਆਪਣਾ ਓਪੀਨੀਅਨ ਦੇ ਸਕਦੇ ਹੋ। ਬਟ 905-673-3337 ਨੰਬਰ ਆਪਣਾ, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ ਜੀ। 0575, ਹਾਂਜੀ ਸਰ।
2: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਜੀ, ਵਧੀਆ। ਹਮ ਫੈਮਿਲੀ ਮੇ ਤੋ ਰਹਿਣੇ ਦੇਤੇ ਹੈ, ਬਟ ਜਬ ਵੀ ਬੱਚੋਂ ਨੇ ਬਾਤ ਕਰੀ ਫੈਮਿਲੀ ਕੇ ਆਊਟ, ਤਬ ਤੋ ਹਮ ਮਨਾ ਕਰ ਦੇਤੇ ਹੈ। ਬਟ ਮਾਸੀ ਯਹਾਂ ਹੈ, ਉਨਕੀ ਯਹਾਂ ਮਾਸੀ ਹੈ, ਤੋ ਮਾਸੀ ਕੇ ਯਹਾਂ ਚਲੇ ਜਾਤੇ ਹੈ, ਮਾਸੀ ਕੇ ਬੱਚੇ ਵੀ ਯਹਾਂ ਆ ਜਾਤੇ ਹੈ, ਔਰ ਏਕ ਔਰ ਵੀ ਹਮਾਰੇ ਰਿਸ਼ਤੇਦਾਰ। ਤੋ ਵੋ ਅਭੀ ਉਨਕੀ ਬੱਚੀ ਕੈਂਪ ਕੇ ਲੀਏ ਗਈ ਥੀ, ਛੋਟੀ ਸੀ ਬੱਚੀ ਹੈ ਉਨਕੀ, ਤੋ ਆਈ ਥਿੰਕ 7 ਇਅਰਸ ਕੀ, ਵੋ ਹਮਾਰੇ ਯਹਾਂ ਰਹੀ ਥੀ ਏਕ ਹਫਤੇ ਕੇ ਲੀਏ। ਤੋ ਹਮ ਹਮ ਵੀ ਕੋਈ ਦਿੱਕਤ ਨਹੀਂ ਹੈ, ਜੋ ਕਲੋਜ਼ ਫੈਮਿਲੀ ਹਮਾਰਾ ਸਰਕਲ ਹੈ ਨਾ, ਉਸਮੇ ਕੋਈ ਦਿੱਕਤ ਨਹੀਂ ਹੈ। ਬਟ ਹਾਂ, ਜੋ ਬੱਚੇ ਕਈ ਵਾਰ ਫਰੈਂਡਸ ਕਾ ਕਹਿ ਦੇਤੇ ਹੈ, ਤਬ ਹਮ ਮਨਾ ਕਰ ਦੇਤੇ ਹੈ।
0: ਨਹੀਂ, ਸੋ ਕੋਈ ਵੀ ਫੈਮਿਲੀ ਹੈ ਆਪ ਅਲਾਓ ਕਰ ਦੇਤੇ ਹੈ?
2: ਕੋਈ ਵੀ ਫੈਮਿਲੀ ਨਹੀਂ, ਵੋ ਹਮਾਰਾ ਇੱਕ ਕਲੋਜ਼ ਸਰਕਲ ਹੈ, 3 ਫੈਮਿਲੀਜ਼ ਹੈ ਹਮ। तो जिनसे हम मिलते रहते हैं, मतलब अगर कोई हमारी ओकेजन है तो हम तीनों ही इकट्ठे होते हैं हमेशा, तो वो सर्कल बना हुआ है हमारा तीन फैमिली का, उसमें हमारे बच्चे एक दूसरे के जाते रहते हैं। इवन छुट्टियां होती हैं तो उन्हें पता है मासी के घर चले जाएं या उनके बच्चे आ जाते हैं, चलो मासी के घर चले जाते हैं छुट्टियां हुई हैं। अदरवाइज मेरे को तो लगता है रिश्ते ही उनको समझ नहीं आएगा, रिश्ते क्या होते हैं कैसे होते हैं, थोड़ा तो टच रहना ही चाहिए। आई अंडरस्टैंड कि चीजें पहले जैसी नहीं रही, लेकिन इतना भी नहीं कि बिल्कुल ही कट ऑफ हो जाए, हो सके वो मेरे को समझ नहीं आता, तो नहीं मतलब फ्रेंड्स के
0: यहाँ। लेकिन देखो, आपको कैसे मालूम है कि मासी के घर या किसी और के घर कोई और फ्रेंड कोई रिलेटिव नहीं आ रहे?
2: वो आएंगे भी तो एक रिस्पॉन्सिबिलिटी, जैसे हमारे घर भी आते हैं तो वो रिस्पॉन्सिबिलिटी है ना, बच्चा हमारे घर आया हमारी, तभी क्या हमारा क्लोज सर्किट जो तीन फैमिलीज का है वो, क्योंकि हम तीनों एक दूसरे को जानते हैं कैसे हम बच्चों की टेक केयर करते हैं, अपने बच्चों की तरह ही करते हैं, तो वी डोंट हैव एनी प्रॉब्लम इन दैट। बट हाँ डेफिनेटली अगर वो फ्रेंड्स के लिए कहते हैं हम मना कर देते हैं।
0: ठीक है, फ्रेंड्स नो बट कोई रिलेटिव्स नहीं, यस। सो बाकी साडे पेरेंट्स, मैं कुछ की कॉलर लेनी है फिर आप अगे वधांगे, जस्ट क्योंकि ये थोड़े टॉपिक या न्यूज आई, मैं एक गल भी मेरे मन च आई, असं डिस्कस कर रहे थे कि परसों चौथे बैठे भी तुसी की कहने हो। सो नंबर है अपना 9056733337। तुसी अपने बच्चियां नू स्लीप ओवर्स दे लई अलाउ करदे हो या नहीं, किसी रिलेटिव दे घरे चाहे वह क्लोज रिलेटिव है, किसी फैमिली दे किसी फ्रेंड दे घरे चाहे वह बेस्ट फ्रेंड तक होण थोड़े या बच्चियां दे, डू यू अलाउ दम या नहीं? सिंपल नंबर है अपना 9056733337। सारे जिन्हें भी पेरेंट्स सुन रहे हैं तुसी शेयर करो जे तुसी अलाउ करते हो, तो नाले तुसी अपना ओपीनियन दो ये बारे भी शुड वी अलाउ दम या नहीं। अगर कोई थोनों नवा पेरेंट पुछ रहा कि भई साडे बच्चे ने ते ओह अपने किसी रिलेटिव दे घरे स्लीप ओवर करना चाहते ने, असी अलाउ करिए या नहीं, की कहोगे तुसी? सो नंबर है अपना 9056733337 9056733337 अपना नंबर है। एक मैं नाल दी नाल थोनों क्वालिटी कार रिपेयर का भी नंबर देव, ऊबर या लिफ्ट की सेफ्टी इंस्पैक्शन करवानी है, गड्डी का कोई भी काम होने वाला, क्वालिटी कार रिपेयर के कुलवंत भाजी को कॉल कर लो, 171 रदरफर्ड रोड साउथ इन ब्रैम्पटन 905-460-1111 9054601111 क्वालिटी कार रिपेयर 5760। हेलो
3: हाँ जी सत श्री अकाल जी, मेरा कहना हैगा कि भी कोई फैमिली होवे जां फ्रेंड हो जां जो भी होवे जिन्ने भी क्लोज हो अपने दे भी किसे ते ट्रस्ट करके उना दे घर सोन ली ना भेजो।
0: ओके
3: ते मेरी ओपिनियन है।
0: ओके क्यों?
3: हाँ जी
0: क्यों?
3: क्योंकि पता नहीं हुंदा तुहानू, हर बंदे नू तुसी उपरों देख सकदे हो अंदरों नहीं देख सकदे, ਕਿਹੜੇ ਵੇਲੇ ਕਿਸੇ ਦੀ ਜਿਹੜੀ ਨੀਅਤ ਕਿਸ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਨਹੀਂ ਜਾਣ ਸਕਦੇ, ਤੇ ਤੁਸੀਂ ਫੋਰ ਯੋਰ ਕਿਡਸ ਸੇਫਟੀ ਯੂ ਸ਼ੁਡ ਕੀਪ ਯੋਰ ਕਿਡਸ ਵਿਦ ਯੂ।
0: ਪਰ ਹੁਣ ਜੇ ਆਪਾਂ 10-12 ਸਾਲ ਪਹਿਲਾਂ ਦੇਖੀਏ ਉਦੋਂ ਤੋਂ ਆਈ ਥਿੰਕ ਇਹ ਚੀਜ਼ਾਂ ਨਹੀਂ ਸੀ, ਹੁਣ ਕਿਉਂ ਇੰਨਾ ਡਰ? ਹੁਣ ਤੁਸੀਂ ਜੇ ਆਪਣੇ ਵੀ ਯੰਗਰ ਏਜ ਆਪਣੇ ਬਚਪਨ ਦੀ ਗੱਲ ਕਰੋ, ਕੀ ਤੁਸੀਂ ਆਪਣੇ ਕਿਸੇ ਵੀ ਰਿਲੇਟਿਵਸ ਦੇ ਘਰੇ ਜਾ ਕੇ ਰਹਿੰਦੇ ਨਹੀਂ ਰਹੇ? ਮੈਨੂੰ ਲੱਗਦਾ ਕਿ ਜੇ ਮੈਂ ਦਸਾਂ ਨੂੰ ਪੁੱਛਾਂ ਦਸੇ ਹੀ ਕਹਿਣਗੇ ਕਿ ਹਾਂ ਨਾ ਵੀ ਅਸੀਂ ਤਾਂ ਜ਼ਰੂਰ ਰਹਿੰਦੇ ਰਹੇ ਹਾਂ। ਸੋ ਹੁਣ ਦਿਸ ਅ ਬਿਗ ਚੇਂਜ, ਇੱਕ ਰਿਲੇਸ਼ਨਸ਼ਿਪਸ ਦੇ ਉੱਤੇ ਟਰੱਸਟ ਵੀ ਬਹੁਤ ਘੱਟ ਚੁੱਕਿਆ, ਆਪਾਂ ਨੂੰ ਡਰ ਰਹਿੰਦਾ ਕਿ ਚਾਹੇ ਸਾਡਾ ਜਿੰਨਾ ਵੀ ਨੇੜਲਾ ਕੋਈ ਰਿਲੇਟਿਵ ਹੈ ਕੋਈ ਫੈਮਿਲੀ ਮੈਂਬਰ ਹੈ ਕਿ ਉਹਨਾਂ ਤੋਂ ਉਹਨਾਂ ਦੇ ਕਿਸੇ ਫਰੈਂਡ ਤੋਂ ਜਾਂ ਉਹਨਾਂ ਦੀ ਇੱਕ ਦੇਖ ਹੇਠਾਂ ਕੋਈ 19 ਨਾ ਹੋ ਜਾਵੇ, ਵੀ ਆਰ ਸਕੇਅਰਡ। ਆਈ ਡੋਂਟ ਨੋ ਜੇ ਇਹ ਰਿਲੇਸ਼ਨਸ਼ਿਪਸ ਦੇ ਉੱਤੇ ਟਰੱਸਟ ਨਹੀਂ ਆਪਣਾ ਉਨਾ ਰਿਹਾ ਜਾਂ ਲੋਕ ਹੀ ਯਾਰ ਗਲਤੀਆਂ ਇੰਨੀਆਂ ਕਰਨ ਲੱਗ ਪਏ ਤਾਂ ਆਪਾਂ ਨੂੰ ਡਰ ਹੈ। ਸੋ ਡਰ ਕਿਉਂ ਹੈ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਆਪਣੇ ਪੇਰੈਂਟਸ ਨੂੰ ਤਾਂ ਕਦੇ ਇੱਦਾਂ ਦੀ ਚੀਜ਼ ਨਹੀਂ ਹੋਈ, ਉਹਨਾਂ ਨੇ ਤਾਂ ਹਰ ਇੱਕ ਰਿਸ਼ਤੇਦਾਰ ਦੇ ਉੱਤੇ ਖਾਸ ਤੌਰ 'ਤੇ ਟਰੱਸਟ ਕੀਤਾ। ਸੋ ਖੈਰ ਤੁਸੀਂ ਆਪਣਾ ਓਪੀਨੀਅਨ ਦੇ ਸਕਦੇ ਹੋ ਐਟ 9056733337. ਬਿਯੋਂਡ ਆਈਵਰ ਨੂੰ ਯਾਦ ਰੱਖੋ, ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਪ੍ਰਸਕ੍ਰਿਪਸ਼ਨ ਦੀਆਂ ਜਾਂ ਸਨਗਲਾਸਿਸ, ਇੱਕ ਲੋ ਦੂਜੀ ਫ੍ਰੀ ਮਿਲ ਰਹੀ ਹੈ, ਡੀ ਲੱਗੀ ਹੋਈ ਹੈ ਅਤੇ ਆਈ ਡਾਕਟਰ ਇੱਥੇ ਅਵੇਲੇਬਲ ਨੇ, ਨਿਗਾਹ ਵੀ ਚੈੱਕ ਕਰਾਓ। ਬਿਯੋਂਡ ਆਈਵਰ 9057933937 9057933937, ਬਿਯੋਂਡ ਆਈਵਰ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। 5134 ਹੈਲੋ,
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਮੈਂ ਕਿਹਾ ਜੀ ਹੁਣ ਜ਼ਿਆਦਾ ਸੋਸ਼ਲ ਮੀਡੀਆ ਦਾ ਪ੍ਰਭਾਵ ਹੈ ਤਾਂ ਕਰਕੇ ਲੋਕ ਟਰਸਟ ਨਹੀਂ ਕਰਦੇ, ਹੈਪਨ ਹੁੰਦੇ ਤਾਂ ਬੱਚੇ ਕਈ ਵਾਰ ਅਬਿਊਜ਼ ਹੋ ਜਾਂਦੇ ਤੇ ਇਨੋਸੈਂਟ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਹਨਾ। ਬਾਕੀ ਤਾਂ ਸਾਡੇ ਨੈਣੇ ਆਏ ਜਦੋਂ ਹੀ ਮੇਰੇ ਮੰਮੀ ਜੀ ਮੇਰਾ ਬਰਸਡੇ, ਉਹਨਾਂ ਨੇ ਦੋ ਦੋ ਤਿੰਨ ਤਿੰਨ ਰਾਤਾਂ ਉੱਧਰ ਰਹਿ ਆਉਣਾ, ਉਹਨਾਂ ਦੇ ਨਿਆਣੇ ਸਾਡੇ ਰਹਿਣਾ, ਉਹਨਾਂ ਨੂੰ ਕੋਈ ਫਰਕ ਨਹੀਂ ਹੁੰਦਾ। ਪਰ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਕਰਕੇ ਜ਼ਿਆਦਾ ਨਾ ਹੋਇਆ ਹੈ, ਹਾਂਜੀ ਲੋਕ ਅਵੇਅਰ ਵੀ ਹੈ ਹਨਾ।
0: ਨਹੀਂ ਪਰ ਹੁਣ ਭਾਜੀ ਦੇਖੋ ਕਈ ਨਾ ਲੋਕ ਹੁਣ ਸ਼ੇਅਰ ਕਰਦੇ ਆ, ਉਹ ਕਹਿੰਦੇ ਵੀ ਸਾਡੇ ਨਾਲ ਵੀ ਛੋਟੇ ਹੁੰਦੇ ਹਾਂ ਬਹੁਤ ਮਿਸਟ੍ਰੀਟ ਅਤੇ ਗਲਤ ਬਿਹੇਵੀਅਰ ਅਸੀਂ ਐਕਸਪੀਰੀਅੰਸ ਕੀਤਾ, ਬਟ ਉਦੋਂ ਕੋਈ ਖੁੱਲ੍ਹਿਆਂ ਦੱਸ ਨਹੀਂ ਸੀ ਸਕਦਾ। ਪਤਾ ਨਹੀਂ ਪਰਿਵਾਰਾਂ 'ਚ ਕੈਸੀ ਇੱਕ ਗੱਲ ਜੀ ਬਣੀ ਹੋਈ ਸੀ। ਹੁਣ ਸੋਰੀ ਟੂ ਸੇ ਬਟ ਬੜੇ ਹੁਣ ਵੱਡੇ ਜਿਹੜੇ ਹੋਏ ਆ ਉਹ ਸ਼ੇਅਰ ਕਰਦੇ ਆ ਕਿ ਸਾਡੇ ਕਿਸੇ ਅੰਕਲ ਕੋਈ ਆਂਟੀ ਅਸੀਂ ਉਹਨਾਂ ਦੇ ਰਹੇ, ਉਹਨਾਂ ਨੇ ਸਾਨੂੰ ਬੜਾ ਮਿਸਟ੍ਰੀਟ ਕੀਤਾ।
4: ਚਲੋ ਡੇ ਟਾਈਮ ਤੁਸੀਂ ਖੇਡਦੇ ਰਹਿਣਾ, ਤੁਸੀਂ ਸ਼ਾਮ ਨੂੰ ਆਪਣੇ ਘਰ। ਬਾਕੀ ਇਹ ਵੀ ਹਰ ਇੱਕ ਦਾ ਆਪਣਾ ਸਕੈਜੁਅਲ, ਹਰ ਇੱਕ ਨੇ ਕੰਮਾਂ ਕਾਰਾਂ ਤੇ ਜਾਣਾ ਹੁੰਦਾ, ਜਾਣ ਤੁਸੀਂ ਆਪਣੇ ਹਰ ਇੱਕ ਦਾ ਆਪਣਾ ਰੂਮ ਹੁੰਦਾ, ਫਿਰ ਉਹ ਸੈਟਲਮੈਂਟ ਕਰਨੀ ਔਖੀ ਹੋ ਜਾਂਦੀ ਹੈ ਨਾ।
0: ਨਹੀਂ ਪਰ ਸੋ ਤੁਸੀਂ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਹੁਣ ਬੱਚੇ ਛੋਟੇ ਹੁੰਦੇ ਤੁਸੀਂ ਵੀ ਨਹੀਂ ਸੀ ਅਲਾਓ ਕਰਨਾ ਹੈ ਸਲੀਪ ਓਵਰ?
4: ਹਾਂਜੀ ਹਾਂਜੀ,
0: ਦੇਖਿਆ ਕਿੰਨਾ ਸਮਾਂ ਬਦਲ ਗਿਆ। ਪਹਿਲਾਂ ਕੋਈ ਪਰਵਾਹ ਨੀ ਸੀ, ਹੁਣ ਅਗਲਾ ਕਹਿੰਦਾ ਨਾ ਵੀ ਅਸੀਂ ਕਦੇ ਨਾ ਰਹਿਣ ਦੇਈਏ। ਸੋ ਚਲੋ ਸਰ,
4: ਇੰਡੀਆ ਮਹੀਨਾ ਮਹੀਨਾ ਨਾਨਕੇ ਦੇ ਰਹਿ ਆਉਣਾ,
0: ਦੇਖ ਲਓ ਤੁਸੀਂ ਮਹੀਨਾ ਮਹੀਨਾ। ਇਹ ਨੀ ਪਤਾ ਕਿ ਪਿੰਡ ਦੇ ਹੋਰ ਕਿਹੜੇ ਬੰਦੇ ਕੋਈ ਤੁਰੇ ਫਿਰਦੇ ਆ, ਰਾਈਟ? ਪਤਾ ਹੀ ਨੀ ਸੀ ਹੁੰਦਾ।
4: ਏਦਾਂ ਵੀ ਨਾਨਕੇ ਫਿਰ ਜਿੱਦਾਂ ਨਾ ਹੋਰਨਾਂ ਦੇ ਵੀ ਨਿਆਣੇ ਆਏ ਹੁੰਦੇ ਸੀ, ਜਿੱਦਾਂ ਗਾਂਹ ਹੋਰਨਾਂ ਦੇ ਕਿਸੇ ਨਿਆਣੇ ਆਏ ਹੋਣੇ, ਉੱਥੇ ਸਾਰਾ ਪਿੰਡ ਹੀ ਜਿੱਦਾਂ ਨਾ ਪ੍ਰਾਹੁਣਿਆਂ ਵਾਲਾ ਬਣ ਜਾਂਦਾ। ਸਾਡਾ ਪਿੰਡ ਹੀ, ਸਾਡੇ ਪਿੰਡ ਵੀ ਏਦਾਂ, ਸਾਡੇ ਪਿੰਡ ਤੇ ਬੋਰਡ ਹੁੰਦੇ ਸੀਗੇ, ਉੱਥੇ ਬੀਬੀਆਂ ਨੇ ਨਾ ਗਰਮੀਆਂ ਦੇ ਵਿੱਚ ਚਾਦਰਾਂ ਕੱਢਣੀਆਂ ਹਨਾ, ਉਹ ਜਿੱਦਾਂ ਹੋਰਨਾਂ ਪਿੰਡਾਂ ਤੋਂ ਵੀ ਉੱਥੇ ਨਾ ਆ ਜਾਂਦੀ ਸੀ ਰਿਸ਼ਤੇਦਾਰ ਨੂੰ ਸਾਰੀਆਂ, ਨਹੀਂ ਤਾਂ ਜਿੱਦਾਂ ਟੀਆਂ ਨੀ ਲੱਗੀਆਂ ਹੁੰਦੀਆਂ ਬੋਹਣਾ ਥੱਲੇ, ਏਦਾਂ ਹੁੰਦਾ ਉਹਨਾਂ ਸਾਰੇ ਰਿਸ਼ਤੇਦਾਰਾਂ ਦੇ ਨਿਆਣੇ ਕੋਈ ਨਾ ਕੋਈ ਆਇਆ ਹੋਣਾ, ਜਿਹੜੇ ਉਦੋਂ ਚਾਦਰਾਂ ਚੂਦਰਾਂ ਕੱਢਣ ਦਾ ਬਹੁਤ ਰਿਵਾਜ਼ ਹੁੰਦਾ ਸੀ, ਬਹੁਤ ਕੁੜੀਆਂ ਆਉਂਦੀਆਂ ਨੇ ਸਾਡੇ ਪਿੰਡ, ਤੇ ਸਾਡੇ ਪਿੰਡ ਛਾਂ ਬਹੁਤ ਸੀਗੀ ਤੇ ਉੱਥੇ ਫਿਰ ਉਹਨਾਂ ਦੁਪਹਿਰੇ ਚਾਦਰਾਂ ਕੱਢਣੀਆਂ ਸਾਰੀਆਂ ਨੇ ਰੋਟੀ ਪਾਣੀ ਖਾ ਕੇ ਨਾ, ਬਹੁਤ ਜਿੱਦਾਂ ਸਾਰੇ ਇੱਦਾਂ ਜਿੱਦਾਂ ਮੇਲਾ ਨੀ ਲੱਗਾ ਹੁੰਦਾ, ਏਦਾਂ ਹੁੰਦਾ ਵੀ ਹਰ ਘਰ ਚ ਕੋਈ ਨਾ ਕੋਈ ਪ੍ਰਾਹੁਣਾ ਆਇਆ ਹੁੰਦਾ ਸੀ।
0: ਚਲੋ ਥੈਂਕ ਯੂ ਭਾਜੀ, ਚਲੋ ਮੇਲਿਆਂ ਦੀ ਗੱਲ ਆਪਾਂ ਬਾਅਦ ਚ ਕਰਾਂਗੇ। ਮੈਂ ਬਸ ਤੁਹਾਡਾ ਇੱਕ ਓਪੀਨੀਅਨ ਜਾਣ ਰਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਅਲਾਓ ਕਰਦੇ ਹੋ ਜਾਂ ਨਹੀਂ, ਦੈਟਸ ਇਟ ਸਿੰਪਲ। ਤੇ ਜੇ ਤੁਸੀਂ ਅਲਾਓ ਕਰਦੇ ਹੋ ਤਾਂ ਤੁਸੀਂ ਕਿਹਨੂੰ ਟਰੱਸਟ ਕਰ ਲੈਂਦੇ ਹੋ ਕਿ ਹਾਂ ਬਈ ਨੋ ਪ੍ਰੋਬਲਮ? ਜੇ ਤੁਸੀਂ ਨਹੀਂ ਅਲਾਓ ਕਰਦੇ ਤਾਂ ਤੁਸੀਂ ਕਿਉਂ ਨਹੀਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਸ ਚੀਜ਼ ਨਾਲ ਸਹਿਮਤ ਕਿ ਬੱਚੇ ਸਲੀਪ ਓਵਰ ਕਰਨ? ਸੋ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ, ਵੈਰੀ ਗੁੱਡ। ਆਈ ਲਵ ਕਿ ਤੁਸੀਂ ਆਪਣੇ ਓਪੀਨੀਅਨਸ ਦਿੰਦੇ ਹੋ, ਆਪਣੇ ਟੋਪਿਕਸ ਆਈ ਨੋ ਥੋੜ੍ਹੇ ਜਿਹੇ ਅਲੱਗ ਡਿਫਰੈਂਟ ਹੁੰਦੇ ਆ ਬਾਕੀ ਆਪਣੀ ਕਮਿਊਨਿਟੀ ਨਾਲੋਂ, ਬਟ ਇਹੀ ਤਾਂ ਫਿਰ ਗੱਲਬਾਤ ਹੈ। ਸੋ ਐਚ ਕੇ ਮੂਵਰਸ ਨੂੰ ਯਾਦ ਰੱਖੋ, ਨੰਬਰ ਵਨ ਟੋਪ ਦੀ ਮੂਵਿੰਗ ਕੰਪਨੀ ਦੀ ਭਾਲ 'ਚੋਂ ਐਚ ਕੇ ਮੂਵਰਸ ਨੂੰ ਤੁਸੀਂ ਜ਼ਰੂਰ ਸੰਪਰਕ ਕਰੋ। ਐਂਡ ਇਹਨਾਂ ਕੋਲ 30-35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ ਅਤੇ ਨੰਬਰ ਹੈ 4165246704 HK Movers 416-524-7704 HK Movers G1510 ਹਾਂਜੀ ਭਾਈ।
5: ਹਾਂਜੀ ਨਵੀ ਜੀ, ਦੇਖੋ ਨੇੜੇ ਦੇ ਜਾਣਕਾਰ ਰਿਸ਼ਤੇਦਾਰੀਆਂ ਖਾਸ ਚ ਬਿਲਕੁਲ ਰਹਿ ਸਕਦੇ ਆ, ਕੋਈ ਐਡੀ ਗੱਲ ਨੀ। ਦੁਨੀਆਂ ਕੁਛ ਨੀ ਬਦਲਿਆ, ਦੁਨੀਆਂ ਚ ਬੁਰੇ ਲੋਕ ਸ਼ੁਰੂ ਤੋਂ ਰਹੇ ਨੇ, ਥੋੜੇ ਬਹੁਤ ਉਹ ਗਾਂਹ ਵੀ ਰਹਿਣੇ ਨੇ, ਹੁਣ ਵੀ ਹੈਗੇ ਨੇ। ਉਹ ਕਹਿੰਦੇ ਨੀ ਅੱਗ ਦਾ ਸੜਿਆ ਟਿਣੇ ਤੋਂ ਵੀ ਡਰਦਾ, ਹੁਣ ਇੱਧਰ ਉੱਧਰੋਂ ਖਬਰਾਂ ਸਾਡੇ ਕੰਨੀ ਗੱਲਾਂ ਪਈ ਜਾਂਦੀਆਂ, ਕੋਈ ਸੱਚੀਆਂ ਕੋਈ ਝੂਠੀਆਂ ਵਧਾ ਚੜਾ ਕੇ ਪੱਤਰਕਾਰ ਦੱਸੀ ਜਾਂਦੇ, ਫਿਰ ਉਹਦੇ ਨਾਲ ਐਵੇਂ ਬੰਦਾ ਡਰਿਆ ਰਹਿੰਦਾ। ਹੁਣ ਸਾਰੇ ਤਾਂ ਨੀ ਹਲਕੇ ਫਿਰਦੇ, ਕੋਈ ਸਾਰੇ ਤਾਂ ਨੀ ਬਦਤਮੀਜ਼ੀਆਂ ਬੱਚਿਆਂ ਨਾਲ ਕਰਦੇ, ਕੋਈ ਬਲਾਤਕਾਰ ਕਰਦੇ, ਇਹੋ ਜਿਹੀ ਕੋਈ ਗੱਲ ਨੀ ਹੈਗੀ। ਇਉਂ ਤਾਂ ਹੁਣ ਤੁਸੀਂ ਦੇਖੋ ਕਈ ਮਾਵਾਂ ਆਪਣੇ ਔਲਾਦ ਨੂੰ ਮਾਰ ਦਿੰਦੀਆਂ ਨੇ ਕਿਸੇ ਵੀ ਕਾਰਨ, ਤੇ ਫਿਰ ਤਾਂ ਜਾਂ ਪਿਓ ਵੀ ਬੁਰੀ ਹਰਕਤ ਕਰ ਦਿੰਦੇ ਨੇ ਵਿਰਲੇ ਵਿਰਲੀ ਖਬਰਾਂ ਦੀ, ਫਿਰ ਤਾਂ ਬੱਚੇ ਘਰ ਵੀ ਨੀ ਰਹਿਣੇ ਚਾਹੀਦੇ। ਐ ਕੁਛ ਨੀ ਹੁੰਦਾ, ਸਾਰੀ ਦੁਨੀਆਂ ਕਦੀ ਨੀ ਬਦਲਦੀ ਹੁੰਦੀ, ਇਹ ਤਾਂ ਬੰਦੇ ਦੇ ਮਨ ਦਾ ਡਰ ਹੈ, ਇਹ ਜਿੰਨੇ ਮਰਜ਼ੀ ਤੌਖਲੇ ਵਧਾ ਲਓ ਇਹ ਵੱਧਦੇ ਜਾਣਗੇ, ਜਿੰਨੇ ਮਰਜ਼ੀ ਵਹਿਮ ਪਾਲੀ ਜਾਓ ਪਾਲੀ ਜਾਣਗੇ।
0: ਸੋ ਤੁਹਾਨੂੰ ਲੱਗਦਾ ਕਿ ਜ਼ਰੂਰ ਬੱਚੇ ਨੂੰ ਰਹਿਣ ਤੋਂ ਕੋਈ ਏਡੀ ਗੱਲ ਨੀ ਹੈਗੀ?
5: ਨਹੀਂ, ਹੁਣ ਚਲੋ ਦੂਜਾ ਇੱਕ ਅੱਖ ਤਾਂ ਰੱਖਣੀ ਪੈਂਦੀ, ਪਤਾ ਹੁੰਦਾ ਆ, ਫਿਰ ਉਹਦੇ ਨਾਲ ਤਾਂ ਰਹਿ ਸਕਦੇ ਬਿਲਕੁਲ। ਹੁਣ ਇੱਥੇ ਅੱਗੇ ਪਿੰਡਾਂ 'ਚ ਖੇਡਦੇ ਰਹੇ, ਇੱਥੇ ਪਿੰਡ ਹੈ ਨਹੀਂ, ਪਰ ਨੇੜੇ ਤੇੜੇ 100-200 ਮੀਟਰ 'ਚ ਤਾਂ ਖੇਡ ਸਕਦੇ ਆ। ਇਹ ਤਾਂ ਨਹੀਂ ਮੈਂ ਕਹਿੰਦਾ ਵੀ 4-5 ਮੀਲ ਜਿੱਥੋਂ ਮਰਜ਼ੀ ਪੁੱਛੋ, ਉਹਨਾਂ ਤੋਂ ਬਹੁਤ ਜ਼ਿਆਦਾ ਹੋ ਜਾਂਦਾ। ਇੱਕ ਘੇਰਾ ਤਾਂ ਹੁੰਦਾ ਆ, ਜੇ ਬਿਲਕੁਲ ਹੀ ਘੇਰਾ ਹੀ ਤੋੜ ਦੋ, ਫਿਰ ਤੁਸੀਂ ਘਰੇ ਬੈਠੇ ਰਹੋਗੇ, ਕਿੱਥੇ ਜਾਓਗੇ? ਕਿਤੇ ਵੀ ਨਹੀਂ ਜਾ ਸਕਦੇ ਜੇ ਤੁਸੀਂ ਕਿਸੇ 'ਤੇ ਵੀ ਨਹੀਂ ਯਕੀਨ ਕਰੋਗੇ, ਫਿਰ ਤਾਂ ਤੁਸੀਂ ਸਕੂਲ ਵੀ ਨਹੀਂ ਛੱਡ ਸਕਦੇ, ਸਕੂਲੇ ਵੀ ਕੁਛ ਨਾ ਕੁਛ ਹੋ ਸਕਦਾ।
0: ਪਰ ਸਕੂਲੇ, ਚਲੋ ਮੈਂ ਤੁਹਾਡੀ ਗੱਲ ਸਮਝਦਾ ਕਿ ਜੇ ਕਿਸੇ ਨੇ ਕੋਈ ਮਾੜੀ ਗੱਲ ਕਰਨੀ ਹੈ ਤਾਂ ਕੋਈ ਵੀ ਕਰ ਸਕਦਾ, ਬਟ ਸਕੂਲ, ਚਲੋ ਸਕੂਲ ਦੇ ਜਿਹੜੇ ਟੀਚਰਸ ਨੇ ਉਹ ਕੁਆਲੀਫਾਈਡ ਨੇ, ਉਹ ਐਜੂਕੇਟਡ ਨੇ, ਹੁਣ ਆਪਾਂ ਨੂੰ ਪਤਾ ਕਿ ਉੱਥੇ ਯੂ ਨੋ ਇਹ ਚੀਜ਼ਾਂ ਚਲੋ ਕਿਤੇ ਨਾ ਕਿਤੇ ਹੁੰਦੀਆਂ ਵੀ ਹੋਣਗੀਆਂ, ਬਟ ਵੈਰੀ ਲਿਮਿਟਡ।
5: ਮੈਂ ਉਹੀ ਕਹਿੰਦਾ, ਇੱਕਾ ਦੁੱਕਾ ਘਟਨਾਵਾਂ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ, ਇਹ ਹੁੰਦੀਆਂ ਰਹਿਣੀਆਂ ਜਦੋਂ ਤੇ ਦੁਨੀਆ ਰਹਿਣੀ, 100-ਚੋਂ 1-2। ਇਹ ਕਈ ਵਾਰੀ ਬੰਦਾ ਜਿਹੜਾ ਸੁਚੇਤ ਵੀ ਹੁੰਦਾ ਨਾ, ਉਹਦੇ ਨਾਲ ਵੀ ਹੋ ਜਾਂਦੀ ਹੈ, ਫਿਰ ਉਹ ਕੀ ਕਰ ਸਕੇਗਾ? ਕੁਛ ਨੀ ਕਰ ਸਕੇਗਾ।
0: ਨਹੀਂ, ਠੀਕ ਹੈ, ਥੈਂਕ ਯੂ ਸਰ। ਸੋ ਭਾਜੀ ਕਹਿੰਦੇ ਕਿ ਕਿੰਨਾ ਕੁ ਆਪਾਂ ਡਰ ਕੇ ਰਵਾਂਗੇ, ਜੇ ਹੁਣ ਚਲੋ ਇਹਨਾਂ ਨੇ ਐਗਜ਼ਾਮਪਲ ਦਿੱਤਾ ਕਿ ਕਈ ਪੇਰੈਂਟਸ ਵੀ ਆਪਣੇ ਬੱਚਿਆਂ ਨਾਲ ਦੁਨੀਆਂ 'ਤੇ ਹੈਗੇ ਜਿਹੜੇ ਬੜੇ ਘਟੀਆ ਨੇ, ਅਤੇ ਯੂ ਨੋ ਮਿਸਬਿਹੇਵ ਜਾਂ ਗਲਤ ਟ੍ਰੀਟ ਕਰਦੇ ਨੇ। ਸੋ ਠੀਕ ਹੈ, ਹੀ ਹੈਜ਼ ਅ ਪੁਆਇੰਟ, ਬਟ ਆਈ ਥਿੰਕ ਉਹ ਗਿਣਤੀ ਬਹੁਤ ਘੱਟ ਹੈ ਵੀ ਜਿਹੜੇ ਪੇਰੈਂਟਸ ਇੱਦਾਂ ਦਾ ਕੋਈ ਬਿਹੇਵੀਅਰ ਕਰਨਗੇ। ਬਟ ਜੇ ਆਪਾਂ ਦੂਜੀ ਗੱਲ ਕਰੀਏ, ਉਹਨਾਂ ਲੋਕਾਂ ਦੀ ਗਿਣਤੀ ਜਿਹੜੇ ਚਲੋ ਬੱਚਿਆਂ ਦੇ ਪੇਰੈਂਟਸ ਨਹੀਂ ਹੈਗੇ, ਉਹ ਆਈ ਥਿੰਕ ਚਾਂਸਿਸ ਵੱਧ ਨੇ ਕਿ ਦਿਲ ਡੂ ਸਮਥਿੰਗ ਬੈਡ। ਸੋ ਖੈਰ, ਇੱਕ ਮੈਂ ਨਾਲ ਦੀ ਨਾਲ ਨਿਊ ਹਾਈਟਸ ਕਿਚਨ ਦਾ ਵੀ ਨੰਬਰ ਦੇਵਾਂ, ਤੁਸੀਂ ਟੌਪ ਦੀ ਨੰਬਰ 1 ਕਿਚਨ ਤਿਆਰ ਕਰਾਉਣੀ ਹੈ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਕਿਆ ਕਿਚਨਾਂ ਤਿਆਰ ਕਰਦੇ ਆ ਯਾਰ ਇਹਨਾਂ ਦੀ ਕਿਚਨ ਦੇਖ ਕੇ ਤੁਸੀਂ ਕਹੋਗੇ ਭਾਜੀ ਕੰਮ ਕਰਾਉਣਾ ਤਾਂ ਤੁਹਾਡੇ ਤੋਂ ਕਰਾਉਣਾ, ਨਹੀਂ ਤਾਂ ਕਰਾਉਣਾ ਹੀ ਨਹੀਂ। ਸੋ ਨਿਊ ਹਾਈਟਸ ਕਿਚਨ 416-859-1920 ਨਿਊ ਹਾਈਟਸ ਕਿਚਨ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਜੀ 6923, ਹਾਂਜੀ।
6: ਹੈਲੋ, ਗੁੱਡ ਮਾਰਨਿੰਗ ਨਵੀ।
0: ਗੁੱਡ ਮਾਰਨਿੰਗ ਜੀ,
6: ਕੀ ਹਾਲ ਹੈ ਜੀ?
0: ਠੀਕ ਹੈ ਜੀ, ਕਿਵੇਂ ਹੋ?
6: ਨਵੀ, ਜਿੱਦਾਂ ਤੁਸੀਂ ਕਿਹਾ ਕਿ ਪੁਰਾਣੇ ਟਾਈਮ 'ਚ ਆਪਾਂ ਰਹਿੰਦੇ ਸੀ, ਬਿਲਕੁਲ ਅਸੀਂ ਰਹਿੰਦੇ ਸੀ, ਛੁੱਟੀਆਂ ਮਨਾਉਣ ਵੀ ਜਾਂਦੇ ਸੀ, ਨਾਨਕੇ ਵੀ ਜਾਂਦੇ ਸੀ, ਦਾਦਕੇ ਵੀ ਜਾਂਦੇ ਸੀ, ਹੈ ਨਾ। ਆਈ ਥਿੰਕ ਪੁਰਾਣੇ ਟਾਈਮ ਦੇ ਵਿੱਚ ਓਨੈਸਟੀ ਜ਼ਿਆਦਾ ਸੀ, ਰਿਸ਼ਤਿਆਂ 'ਚ ਪਿਆਰ ਜ਼ਿਆਦਾ ਸੀਗਾ, ਹੈ ਨਾ। ਇੱਕ ਅਸੀਂ ਹਰ ਰਿਸ਼ਤੇ ਨੂੰ ਉਸ ਰਿਸ਼ਤੇ ਨਾਲ ਬੁਲਾਉਂਦੇ ਸੀ, ਮਾਮੇ ਨੂੰ ਮਾਮਾ ਜੀ, ਯੂ ਨੋ ਮਾਸੀ ਜੀ, ਚਾਚਾ ਜੀ। ਅੱਜ ਕੱਲ੍ਹ ਸਭ ਅੰਕਲ ਆਂਟੀ ਹੈ। ਆਈ ਥਿੰਕ ਕਿਤੇ ਨਾ ਕਿਤੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਰਿਸ਼ਤਾ ਕੀ ਹੈਗਾ ਨਹੀਂ ਹੈ। ਸਾਨੂੰ ਕਜ਼ਨ ਪਤਾ ਹੀ ਨਹੀਂ ਸੀ, ਸਾਡਾ ਕਜ਼ਨ ਬ੍ਰਦਰ ਜਾਂ ਕਜ਼ਨ ਸਿਸਟਰ, ਸਾਨੂੰ ਇਹੀ ਪਤਾ ਸੀ ਸਾਡਾ ਭਰਾ ਹੈ, ਸਾਡੀ ਭੈਣ ਆ, ਦੱਸ ਹੈ। ਏਦਾਂ ਕਦੀ ਮਤਲਬ ਅਸੀਂ ਕਦੀ ਏਦਾਂ ਨੀ ਕਿਹਾ ਕਿ ਇਹ ਮੇਰਾ ਕਜ਼ਨ ਬ੍ਰਦਰ ਆ ਜਾਂ ਇਹ ਮੇਰੀ ਕਜ਼ਨ ਸਿਸਟਰ ਆ। ਹੁਣ ਦੇ ਬੱਚੇ ਤਾਂ ਕਹਿੰਦੇ ਇਹ ਮੇਰਾ ਫਸਟ ਕਜ਼ਨ ਆ, ਮੇਰਾ ਸੈਕਿੰਡ ਕਜ਼ਨ ਆ, ਲਾਈਕ ਯੂ ਨੋ। ਤੇ ਜਿਹੜੀ ਵੀ ਬੱਚਿਆਂ ਦੇ ਨਾਲ ਮੈਂ ਫੈਮਿਲੀ ਦੇ ਵਿੱਚ ਵੀ ਦੇਖਿਆ, ਇੱਕ ਚਾਚਾ ਆਪਣੀ ਭਤੀਜੀ ਦੇ ਨਾਲ ਗਲਤ ਕਰ ਜਾਂਦਾ ਆ। ਅੱਜ ਕੱਲ ਬੱਚੇ ਕਿਸੇ ਕੋਲ ਛੱਡਣੇ, ਇਟਸ ਨੋਟ ਸੇਫ ਪਰਸਨਲੀ ਮੀ। ਮੇਰੇ ਬੱਚਿਆਂ ਨੂੰ ਕੋਈ ਸਲੀਪ ਓਵਰ ਨੀ ਅਲਾਊਡ ਹੈਗਾ, ਬੱਚੇ ਵੱਡੇ ਹੋ ਗਏ, ਹੁਣ ਤੱਕ ਉਹਨਾਂ ਨੂੰ ਇਹੀ ਪਤਾ ਸਲੀਪ ਓਵਰ ਕਿਤੇ ਨੀ ਕਰਨਾ। ਜਿੰਨੇ ਦਿਨ ਜਿੱਥੇ ਜਾਣਾ ਆ, ਜੇ ਉਹ ਕਿਤੇ ਕਿਸੇ ਫਰੈਂਡ ਦੇ ਵੀ ਘਰ ਜਾਂਦੇ ਆ, ਮੈਂ ਉਹਨਾਂ ਦੀ ਮਦਰ ਦੇ ਨਾਲ ਪਹਿਲਾਂ ਗੱਲ ਕਰਦੀ ਹਾਂ ਵੀ ਤੁਸੀਂ ਘਰ ਹੋਵੋਗੇ, ਜੇ ਤੁਸੀਂ ਘਰ ਹੋਵੋਗੇ ਤਾਂ ਬੱਚੇ ਆਉਣਗੇ, ਨਹੀਂ ਹੋਵੋਗੇ ਤਾਂ ਬੱਚੇ ਨਹੀਂ ਆਉਣਗੇ। ਮਤਲਬ ਕਿਤੇ ਨਾ ਕਿਤੇ ਉਹ ਵਿਸ਼ਵਾਸ ਹੈ ਨੀ ਹੁਣ ਲੋਕਾਂ ਤੇ। ਤੁਸੀਂ ਈਵਨ ਦੋ ਸਾਨੂੰ ਪਤਾ ਵੀ ਉਹ ਬੰਦਾ ਠੀਕ ਆ, ਉੱਥੇ ਕੁਛ ਹੈ ਨੀ ਗੀ, ਪਰ ਫਿਰ ਵੀ ਯੂ ਨੋ ਬੈਕ ਆਫ ਦ ਮਾਇੰਡ ਵੀ ਨਹੀਂ, ਮੇਰਾ ਬੱਚਾ ਗਿਆ ਆ ਉੱਥੇ ਠੀਕ ਰਹੂਗਾ। ਜਿਹੜੀ ਮੰਮੀ ਦੀ ਘਰ ਹੈਗੀ, ਜਸਟ ਉਹਦਾ ਡੈਡ ਘਰ ਆ ਜਾਂ ਕੋਈ ਉਹਦਾ ਭਰਾ ਇਕੱਲਾ ਘਰ ਆ ਜਾਂ ਕੋਈ ਹੋਰ ਘਰ ਆ, ਮੈਂ ਨੀ ਭੇਜੂੰਗੀ ਬੱਚੇ।
0: ਸੋ ਤੁਸੀਂ ਕਿਸੇ ਰਿਲੇਟਿਵ ਦੇ ਵੀ ਨਹੀਂ ਭੇਜਦੇ, ਆਪਦੇ ਬ੍ਰਦਰ ਜਾਂ ਸਿਸਟਰ ਕਿਸੇ ਦੇ ਵੀ ਨਹੀਂ?
6: ਮੇਰੇ ਬੱਚੇ ਸਿਰਫ ਆਪਣੀ ਨਾਨੀ ਘਰ ਜਾਂਦੇ ਆ, ਮੇਰੀ ਸਿਸਟਰ ਤੇ ਮੇਰੇ ਮਦਰ ਇਕੱਠੇ ਰਹਿੰਦੇ ਆ, ਸਿਰਫ ਉੱਥੇ ਜਾਂਦੇ ਆ। ਉੱਥੇ ਉਹ ਜਿੱਦਾਂ ਮਰਜ਼ੀ ਜਦੋਂ ਮਰਜ਼ੀ ਚੱਲ ਜਾਂਦੇ ਆ, ਰਹਿੰਦੇ ਆ, ਰਾਤ ਵੀ ਰਹਿੰਦੇ ਆ, ਪਰ ਉਸ ਤੋਂ ਇਲਾਵਾ ਕੋਈ ਹੋਰ ਦੂਸਰੇ ਘਰ ਚ ਕਿਤੇ ਨਹੀਂ।
0: ਤੁਹਾਡੇ ਹਸਬੈਂਡ ਦੀ ਸਾਈਡ ਤੇ ਕੋਈ ਬ੍ਰਦਰ ਕੋਈ ਸਿਸਟਰ? ਅੱਜ ਦੇ ਸਮੇਂ ਚ ਇੰਨਾ ਇੱਕ ਡਰ ਜਾਂ ਕਿਉਂ ਤੁਸੀਂ ਯੂ ਨੋ ਨਹੀਂ ਅਲਾਓ ਕਰਦੇ?
6: ਨਵੀਂ ਇੱਕ ਤਾਂ ਗੱਲ ਐਸ ਭਾਜੀ ਨੂੰ ਦੱਸਿਆ ਸੋਸ਼ਲ ਮੀਡੀਆ ਦੱਸਣ ਬੱਚਿਆਂ ਦੇ ਕੋਲ ਬਹੁਤ ਜ਼ਿਆਦਾ ਨੌਲੇਜ ਟਾਈਮ ਤੋਂ ਪਹਿਲਾਂ ਹੈਗੀ ਆ, ਬੱਚਿਆਂ ਨੂੰ ਵੀ ਇੰਨੀ ਮਤਲਬ ਇੰਨੀ ਮੈਚੋਰਿਟੀ ਨਹੀਂ ਹੁੰਦੀ ਜਿੰਨੀਆਂ ਉਹਨਾਂ ਨੂੰ ਮਤਲਬ ਹਰ ਚੀਜ਼ ਇੱਕ ਟਾਈਮ ਦੇ ਨਾਲ ਬੱਚਿਆਂ ਨੂੰ ਪਤਾ ਲੱਗੇ ਨਾ ਉਹ ਠੀਕ ਹੁੰਦੀ ਆ। ਬੱਚੇ ਈਵਨ ਇਨ ਸਕੂਲ ਛੋਟੀ ਕਲਾਸਿਸ ਤੋਂ ਤੁਹਾਨੂੰ ਯੂ ਨੋ ਦੇਅਰ ਦਾ ਟੀਚਿੰਗ ਐਜੂਕੇਸ਼ਨ ਐਂਡ ਆਲ ਦੈਟ ਆਈ ਐਮ ਅਗੇਂਸਟ ਇਟ ਓਨੈਸਟਲੀ। ਬੱਚੇ ਨੂੰ ਇੱਕ ਉਮਰ ਦੇ ਨਾਲ ਹਰ ਚੀਜ਼ ਪਤਾ ਲੱਗਣੀ ਚਾਹੀਦੀ ਆ ਤਾਂ ਹੀ ਠੀਕ ਰਹਿੰਦਾ ਆ। ਬਟ ਯੂ ਨੋ ਅਗੇਨ ਆਪਣਾ ਆਪਣੇ ਸਭ ਦੀ ਹੁੰਦੀ ਆ, ਮੈਨੂੰ ਤਾਂ ਮੈਂ ਨੀ ਗਿਆ ਐਂਡ ਆਈ ਹਰਡ ਮੈਨੀ ਸਟੋਰੀਜ਼। ਮੈਂ ਫੈਮਿਲੀ ਦੇ ਵਿੱਚ ਦੇਖਿਆ ਕੁਛ ਗਲਤ ਹੁੰਦਾ ਯੂ ਨੋ ਉਹ ਟਰੱਸਟ ਤੁਹਾਡਾ ਖਤਮ ਹੋ ਜਾਂਦਾ ਆ।
0: ਨਹੀਂ ਠੀਕ ਹੈ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਸੋ ਅਗਲੀ ਕਾਲ ਵੀ ਲੈਂਦੇ ਹਾਂ, ਬਟ ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਜਗਜੀਤ ਬੋਗਨ ਜੀ, ਤੁਹਾਡੇ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ ਮਾਹਰ ਨੇ, ਆਟੋ ਹੋਮ ਕਮਰਸ਼ਲ ਵੀ ਜ਼ਰੂਰ ਪ੍ਰੋਵਾਈਡ ਕਰਦੇ, ਬਟ ਕਮਰਸ਼ਲ ਇੰਸ਼ੋਰੈਂਸ ਜੇ ਕਰਾਉਣੀ ਹੈ ਕਿਸੇ ਨੇ ਤਾਂ ਜਗਜੀਤ ਬੋਗਨ ਇਜ਼ ਅ ਨਾਮ ਟੂ ਰਿਮੈਂਬਰ। ਸੋ ਜਗਜੀਤ ਜੀ ਵੈਲਕਮ।
7: ਸਤਿ ਸ਼੍ਰੀ ਅਕਾਲ ਨਵੀਂ ਜੀ, ਵੈਰੀ ਗੁੱਡ ਮਾਰਨਿੰਗ ਐਂਡ ਜਿੰਨੇ ਵੀ ਲਿਸਨਰ ਪ੍ਰੋਗਰਾਮ ਸੋਨਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਨਵੀਂ ਜੀ ਮੈਨੂੰ ਪਿਛਲੇ 6 ਮਹੀਨਿਆਂ ਦੇ ਵਿੱਚ ਜੇ ਮੈਂ ਘੱਟੋ ਘੱਟ ਮੈਂ 50-60 ਬਿਜ਼ਨਸ ਪਾਲਿਸੀਆਂ ਜਿਹੜੀਆਂ ਉਹ ਰਿਵਿਊ ਕੀਤੀਆਂ ਨੇ ਐਂਡ ਆਈ ਮਸਟ ਸੇ ਕਿ ਵੀ 90% ਜਿਹੜੀਆਂ ਪਾਲਿਸੀਜ਼ ਨੇ ਉਹ ਅੰਡਰ ਇਨਸ਼ੋਰਡ ਨੇ ਐਂਡ ਇਹਦਾ ਬੜਾ ਇੱਕ ਸਿੰਪਲ ਜਿਹਾ ਕਾਰਨ ਇਹ ਆ ਵੀ ਆਪਾਂ ਜਦੋਂ ਬਿਜ਼ਨਸ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਬਿਜ਼ਨਸ ਪਾਲਿਸੀ ਲੈ ਲਈ, ਉਸ ਤੋਂ ਬਾਅਦ ਮੋਸਟ ਆਫ ਦਾ ਕੇਸਿਸ ਦੇ ਵਿੱਚ ਕੀ ਹੁੰਦਾ ਵਾ ਵੀ ਨਾ ਤਾਂ ਬ੍ਰੋਕਰ ਤੁਹਾਨੂੰ ਫੋਨ ਕਰਕੇ ਪੁੱਛਦਾ ਵਾ ਵੀ ਤੁਹਾਡੇ ਕੋਲ ਬਿਜ਼ਨਸ ਦੇ ਵਿੱਚ ਚੇਂਜਸ ਤੇ ਨਹੀਂ ਹੋਈਆਂ, ਤੁਹਾਡਾ ਰੈਵਨਿਊ ਤੇ ਨਹੀਂ ਚੇਂਜ ਹੋਇਆ, ਜਾਂ ਤੁਸੀਂ ਟੂਲ ਤੇ ਨਹੀਂ ਹੋਰ ਐਕਸਟਰਾ ਖਰੀਦ ਲਿਆ, ਜੇ ਤੁਹਾਡੀ ਸ਼ੋਪ ਆ ਤੁਹਾਡੇ ਕੋਲ ਹੋਰ ਤੁਸੀਂ ਐਕਸਟਰਾ ਸਟਾਕ ਤੇ ਨਹੀਂ ਹੈਗਾ ਤੁਹਾਡੇ ਕੋਲ, ਤੁਹਾਡੇ ਪਹਿਲਾਂ ਤੁਸੀਂ ਜਦੋਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਜੀ ਤੁਸੀਂ ਵਿਦ ਇਨ ਕੈਨੇਡਾ ਸੀਗੇ, ਬਾਅਦ ਤੁਸੀਂ US ਦੇ ਆਪਰੇਸ਼ਨ ਸ਼ੁਰੂ ਕਰ ਲਿਆ, ਮੇ ਬੀ ਅਨਦਰ ਚੇਂਜ ਕੈਨ ਬੀ ਵੀ ਪਹਿਲਾਂ ਤੁਸੀਂ ਸਿੱਧੀਆਂ ਸੇਲ ਕਰਦੇ ਸੀ ਹੁਣ ਤੁਸੀਂ ਇੰਟਰਨੈਟ ਸੇਲਸ ਐਡ ਕਰ ਲਈਆਂ, ਸੋ ਐਂਡ ਲਿਮਿਟਸ ਬਹੁਤ ਕੰਪੈਰੇਟਿਵਲੀ ਜਿੰਨੀਆਂ ਚਾਹੀਦੀਆਂ ਹੁੰਦੀਆਂ ਨੇ ਬਿਜ਼ਨਸ ਵਾਸਤੇ ਉਨੀਆਂ ਲਿਮਿਟਸ ਮੈਂ ਦੇਖਿਆ ਜੀ ਮੋਸਟ ਆਫ ਦਾ ਟਾਈਮ ਅੰਡਰ ਇੰਸ਼ੋਰੈਂਸ ਹੀ ਹੁੰਦੀ ਆ। ਐਂਡ ਜਿਹੜੀ ਗੁੱਡ ਨਿਊਜ਼ ਇਹ ਹੈ ਜੀ ਰਾਈਟ ਨਾਓ ਜਿਹੜੀ ਕਮਰਸ਼ੀਅਲ ਮਾਰਕੀਟ ਇਜ਼ ਰੀਅਲੀ ਰੀਅਲੀ ਓਪਨ ਐਂਡ ਮੇਰੇ ਕੋਲ ਲਾਈਵ ਐਗਜ਼ਾਮਪਲ ਆਪਣੇ ਆਫਿਸ ਦੀਆਂ ਪਈਆਂ ਨੇ ਵੀ ਜਿੱਥੇ ਮੈਂ ਬਿਲਡਿੰਗ ਦੀ ਕਵਰੇਜ ਆਲਮੋਸਟ ਜੇ 5 million ਚਾਹੀਦੀ ਸੀ 2 million ਤੇ ਇਨਸ਼ੋਰਡ ਆ, ਕਵਰੇਜ 5 million ਕਰ ਦਿੱਤੀ ਤੇ ਜਿਹੜਾ ਈਵਨ ਜਿਹੜਾ ਪ੍ਰੀਮੀਅਮ ਸੀ ਉਹਦੇ ਵਿੱਚ ਵੀ ਸਗੋਂ ਜਿੰਨਾ ਉਹ ਕਰੰਟਲੀ ਪੇ ਕਰ ਰਿਹਾ ਸੀ ਉਹ ਤੋਂ ਘੱਟ ਪੇ ਕਰ ਰਹੇ ਆ। ਸੋ ਜੇ ਤੁਹਾਡੀ ਕਮਰਸ਼ੀਅਲ ਪਾਲਿਸੀ ਤੁਸੀਂ ਕਦੇ ਰਿਵਿਊ ਹੀ ਨਹੀਂ ਕੀਤੀ it's a right time to review kyunki prices are very competitive, sanu punjabi lehran da reference deo apni policy dikha deo ji jinna tusi premium pay karde ho ji and I'm very confident ki tadiyan coverages vi assi fix kar deniyan ne te tanu jehda apniyan jehdi premium is very competitive assi karde ki hai ji commercial side te nave ji je tusi retail da kam karde ha wholesale da kam karde ha aye within canada wa us aa koi tusi building buy kiti hai specially je tusi koi plaza own karde ha so commercial wali side te all in all and jehde contractor ne ਅਸੀਂ ਜਿਹੜਾ ਸਾਡੇ ਕੋਲ ਜਿਹੜਾ ਬੈਸਟ ਪੈਕੇਜ ਰਾਈਟ ਨਾਓ ਹੈਗਾ ਵਾ ਉਹਦੇ ਵਿੱਚ ਇਹ ਆ ਵੀ ਤੁਸੀਂ ਆਪਣੀ ਵਹੀਕਲ

0: ਜੀ ਨੂੰ ਕਾਲ ਕਰੋ, ਕਮਰਸ਼ੀਅਲ ਇੰਸ਼ੋਰੈਂਸ ਬਿਜ਼ਨਸ ਦੀ ਕਰਾਉਣੀ ਹੈ, ਤੁਸੀਂ ਟੌਪ ਕਵਰੇਜ ਲੈਣੀ ਹੈ, ਲੋਐਸਟ ਰੇਟ ਲੈਣਾ, 6472992314 ਇੱਕ ਇੱਕ ਨੰਬਰ ਹੈ ਜੀ। ਜੀ ਜੀ ਬਹੁਤ ਸ਼ੁਕਰੀਆ ਸਰ,
1: ਧੰਨਵਾਦ ਨਵੀਂ ਜੀ।
0: ਥੈਂਕ ਯੂ ਜੀ, ਥੈਂਕ ਯੂ। 2163 ਹੈਲੋ,
2: ਹਾਂਜੀ ਗੁੱਡ ਮਾਰਨਿੰਗ ਨਵੀਂ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
2: ਮੇਰੇ ਬੱਚੇ ਜਿਹੜੇ ਹੋਣਗੇ ਮੈਨੂੰ ਨਾ ਤੁਸੀਂ ਕਰੋ ਨਹੀਂ ਮੈਂ ਥੋੜਾ ਹੈਸਿਟੇਟ ਕਰਕੇ ਗਈ 40 ਹੋ ਗਏ ਹੈ ਨਾ ਮੇਰੀ ਡਾਟਰ ਵੈਸੇ 40 ਹੈ ਨਹੀਂ ਆਈ ਐਮ ਨਾਟ 40 ਆਈ ਐਮ ਮਚ ਯੰਗਰ ਦੈਨ 40
3: ਸੀਗੇ ਜਿਹਨਾਂ ਦਾ ਸਲੀਪ ਸਟਡੀ ਨੋ ਆਈ ਐਮ ਨਾਟ ਲੇਟ 30s ਮੈਨੂੰ ਇਹਨਾਂ ਨਾਲ ਤੁਸੀਂ ਕਰੋ ਨਹੀਂ ਮੈਂ ਥੋੜਾ ਹੈਸਿਟੇਟ ਕਰਕੇ ਗਈ 40 ਹੋ ਗਏ ਹੈ ਨਾ ਮੇਰੀ ਡਾਟਰ ਵੈਸੇ 40 ਹੈ ਨਹੀਂ ਆਈ ਐਮ ਨਾਟ 40 ਆਈ ਐਮ ਮਚ ਯੰਗਰ ਦੈਨ 40
0: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਕਿ ਕੀ ਤੁਸੀਂ ਆਪਣੇ ਬੱਚਿਆਂ ਨੂੰ ਕਿਤੇ ਵੀ ਸਲੀਪ ਓਵਰ ਕਰਨ ਦਿੰਦੇ ਹੋ, ਕਿਸੇ ਫੈਮਿਲੀ ਦੇ ਘਰੇ, ਕਿਸੇ ਆਪਣੇ ਫਰੈਂਡਸ ਦੇ ਘਰੇ? ਡੂ ਯੂ ਅਲਾਓ ਸਲੀਪ ਓਵਰਸ ਜਾਂ ਨਹੀਂ? ਹੁਣ ਬਹੁਤ ਸਾਰੇ ਲੋਕ ਕਹਿੰਦੇ ਕਿ ਅਸੀਂ ਤਾਂ ਚਾਹੇ ਸਾਡਾ ਬੱਚਿਆਂ ਦੇ ਕੋਈ ਚਾਚੇ ਨੇ, ਤਾਏ ਨੇ, ਮਾਸੀਆਂ ਨੇ, ਆਪਣੇ ਭੂਆ ਨੇ, ਕੋਈ ਵੀ ਹੈ, ਮਾਮੇ ਨੇ ਵੀ, ਅਸੀਂ ਤਾਂ ਉਹਨਾਂ ਦੇ ਵੀ ਘਰੇ ਨਹੀਂ ਅਲਾਓ ਕਰਦੇ ਜਾਣਾ। 2-3 ਘੰਟੇ ਜਾਓ, ਖੇਡੋ, ਜੇ ਤੁਸੀਂ ਰਾਤ ਨੂੰ ਜਦੋਂ ਵੀ ਸੋਣਾ ਘਰੇ ਆਓ ਤੇ ਘਰੇ ਹੀ ਸੋਣਾ ਪੈਣਾ। ਸੋ ਬਹੁਤ ਸਾਰੇ ਸਾਡੇ ਲਿਸਨਰਸ ਹੁਣ ਕਈ ਇੱਕ ਬਾਈ ਜੀ ਕਹਿੰਦੇ ਨਾ ਵੀ ਏਡੀ ਕਿਹੜੀ ਗੱਲ ਹੈ ਵੀ ਜੇ ਤੁਸੀਂ ਕੀ ਫਿਰ ਤੁਸੀਂ ਪਿੰਜਰੇ 'ਚ ਹੀ ਬੱਚਿਆਂ ਨੂੰ ਪਾ ਕੇ ਰੱਖੋਗੇ, ਉਹਨਾਂ ਨੂੰ ਬਾਹਰ ਹੀ ਨਹੀਂ ਜਾਣ ਦਿਓਗੇ? ਹੁਣ ਇਹ ਚੀਜ਼ਾਂ, ਇਹ ਇੱਕ ਬਾਈ ਜੀ ਦਾ ਕਹਿਣਾ, ਕਹਿੰਦੇ ਕਿ ਕਰਨ ਨੂੰ ਤਾਂ ਮਾਵਾਂ ਬੱਚਿਆਂ ਨਾਲ ਬਹੁਤ, ਹੁਣ ਆਪਾਂ ਖਬਰਾਂ ਸੁਣਦੇ ਹਾਂ ਕਿ ਕਿਸੇ ਮਾਂ ਨੇ ਬੱਚੇ ਨਾਲ ਇਹ ਕਰਤਾ, ਉਹ ਕਰਤਾ, ਕਿਸੇ ਪਿਓ ਨੇ ਕਰਤਾ, ਕਿਸੇ ਵੀ, ਇਹ ਚੀਜ਼ਾਂ ਹੋ ਸਕਦੀਆਂ ਕਿਤੇ ਵੀ। ਸਕੂਲੇ ਵੀ ਆਪਾਂ ਭੇਜਦੇ ਹਾਂ, ਬਾਈ ਜੀ ਕਹਿੰਦੇ ਵੀ ਸਕੂਲੇ ਵੀ ਕੁਛ ਵੀ ਹੋ ਸਕਦਾ। ਬਟ ਸਲੀਪ ਓਵਰਸ ਤੁਸੀਂ ਕਿੰਨੇ ਕੁ ਅਲਾਓ ਕਰਦੇ ਹੋ, ਕਿੰਨੇ ਕੁ ਨਹੀਂ? ਨੰਬਰ ਹੈ ਆਪਣਾ 905-673-3337 905-673-3337 905-673-3337 ਤੇ ਗੱਲਬਾਤ ਆਪਣੀ ਹੋ ਰਹੀ ਹੈ। 905-673-3337 905-673-3337। ਸੋ ਜ਼ਰੂਰ ਸ਼ੇਅਰ ਕਰੋ। ਬਹੁਤ ਸਾਰੇ ਸਾਡੇ ਪੇਰੈਂਟਸ, ਕੋਈ ਕਹਿ ਰਹੇ ਨਵੀਂ ਯਾਰ ਏਡੀ ਕਿਹੜੀ ਗੱਲ ਹੈ, ਕੋਈ ਕਹਿ ਰਿਹਾ ਭਾਅ ਜੀ ਅਸੀਂ ਤਾਂ ਬਿਲਕੁਲ ਵੀ ਨਹੀਂ ਅਲਾਓ ਕਰਦੇ ਕਿਉਂਕਿ ਸਾਨੂੰ ਪਤਾ ਕਿ ਬਾਹਰ ਕੀ ਕੁਝ ਹੋ ਰਿਹਾ। ਖਬਰਾਂ ਚਲੋ ਆਪਾਂ ਨੂੰ ਅੱਜ ਕੱਲ੍ਹ ਬਹੁਤ ਮਿਲਦੀਆਂ ਨੇ, ਸੋਸ਼ਲ ਮੀਡੀਆ 'ਤੇ ਬੜੀਆਂ ਖਬਰਾਂ ਫੈਲਦੀਆਂ ਨੇ, ਅੱਜ ਕੱਲ੍ਹ ਇੱਕ ਓਪਨਨੈਸ ਵੀ ਹੈ, ਬੱਚੇ ਚਲੋ

0: ਵਧੀਆ ਗੱਲ ਹੈ ਕਿ ਬੱਚੇ ਦੱਸਦੇ ਆ ਪੇਰੈਂਟਸ ਨੂੰ ਵੀ ਸਾਨੂੰ ਇਸ ਪਰਸਨ ਨੇ ਆਏ ਟ੍ਰੀਟ ਕੀਤਾ, ਉਹਨੇ ਆਏ ਟ੍ਰੀਟ ਕੀਤਾ, ਸਾਨੂੰ ਕਿਸੇ ਨੇ ਛੇੜਿਆ, ਜੋ ਵੀ ਚੀਜ਼ਾਂ ਨੇ ਦੇ ਸ਼ੁੱਡ ਬੀ ਏਬਲ ਟੂ ਟੈਲ। ਅੱਜ ਤੋਂ 15-20 ਸਾਲ ਪਹਿਲਾਂ ਕੋਈ ਦੱਸਦਾ ਹੀ ਨਹੀਂ ਸੀਗਾ, ਕਿਸੇ ਨੇ ਕੋਈ ਗਲਤੀ ਕੀਤੀ, ਅਗਲਾ ਕਹਿੰਦਾ ਵੀ ਯਾਰ ਨਾ ਦੱਸੋ ਨਹੀਂ ਤਾਂ ਗਾਲਾਂ ਸਾਡੇ ਪੈਣਗੀਆਂ। ਸੋ ਦੈਟਸ ਅਨਫੋਰਚੁਨੇਟਲੀ ਜੋ ਚੀਜ਼ਾਂ ਯੂਨੋ ਜਿਵੇਂ ਚਲੋ ਹੁੰਦੀਆਂ ਨੇ, ਉਹ ਪਹਿਲਾਂ ਦਾ ਸਮਾਂ ਸੀਗਾ, ਹੁਣ ਦਾ ਹੋਰ ਹੈ। ਸੋ ਜ਼ਰੂਰ ਮੈਂ ਦੋ ਚਾਰ ਕਾਲਸ ਹੋਰ ਥੋੜ੍ਹੀ ਲੈਣਾ ਚਾਹਾਂਗਾ। ਸਲੀਪ ਓਵਰਸ ਯੈਸ ਜਾਂ ਨੋ ਬੱਚਿਆਂ ਲਈ? ਜੇ ਤੁਹਾਡੇ ਕਿਸੇ ਜੇ ਬੱਚੇ ਦੇ ਕਿਸੇ ਮਾਸੀ ਦੇ ਘਰ, ਬੱਚੇ ਦੇ ਕਿਸੇ ਚਾਚੇ ਦੇ ਘਰ ਕੋਈ ਸਲੀਪ ਓਵਰ ਹੋ ਰਹੀ ਆ, ਤੁਸੀਂ ਆਪਣੇ ਕਿਡਸ ਨੂੰ ਅਲਾਓ ਕਰਦੇ ਹੋ? ਯੈਸ ਔਰ ਨੋ, ਅਤੇ ਕਿਉਂ? ਸਿੰਪਲ ਕੁਐਸਚਨ, ਅਤੇ ਤੁਹਾਡਾ ਜਵਾਬ ਸਾਡੇ ਤੱਕ ਆ ਸਕਦਾ 9053333790567333337 ਆਪਣਾ ਨੰਬਰ ਹੈ। ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀ ਗੱਡੀ ਲੈਣੀ ਆ ਤਾਂ 10 ਸਾਲ ਦੀ ਵਾਰੰਟੀ ਮਿਲ ਰਹੀ ਆ। ਕਈ ਡੀਲਰ ਤੁਹਾਨੂੰ 5 ਸਾਲ ਦੀ ਮਸਾਂ ਦਿੰਦੇ ਆ ਵਾਰੰਟੀ, ਕਿਉਂਕਿ ਅਗਰ ਇਹਨੂੰ ਪਤਾ ਕਿ ਗੱਡੀ ਖਰਾਬ ਹੋ ਗਈ ਯਾਰ ਤਾਂ ਪੰਗਾ ਸਾਡਾ। ਇੱਥੇ 10 ਸਾਲ 10 ਈਅਰਸ ਦੀ ਵਾਰੰਟੀ ਤੁਹਾਨੂੰ ਮਿਲ ਰਹੀ ਹੈ ਐਟ ਕੈਲੇਡਨ ਮਿਤਸੂਬਿਸ਼ੀ। ਨੰਬਰ ਹੈ 6476782754 6476782754, ਅਤੇ ਤੁਸੀਂ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਜ਼ਰੂਰ ਸੰਪਰਕ ਕਰ ਲਓ। ਅਤੇ ਇੱਕ ਤੁਸੀਂ ਯਾਦ ਰੱਖਣਾ ਫੈਸ਼ਨ ਆਈ ਕਿਊ ਨੂੰ, ਕੱਪੜੇ ਚਾਹੀਦੇ ਆ ਲੇਡੀਜ਼ ਦੇ ਸੂਟ, ਇੱਕ ਲਓ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਦੀ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਚ, ਕੋਈ ਜੂਲਰੀ ਸੈੱਟ ਲੈਣਾ ਉਹ ਵੀ ਇੱਕ ਲਓ ਦੂਜਾ ਅੱਧੀ ਪ੍ਰਾਈਸ 'ਚ, ਤੁਸੀਂ ਅਗਰ ਇੰਡੀਆ ਦੇ ਟੈਚੀ ਲੈਣੇ ਆ ਬੜੇ ਰੀਜ਼ਨੇਬਲ ਰੇਟਾਂ 'ਤੇ ਲੱਗੇ ਆ, ਵੀਰਾਂ ਲਈ ਕੋਟ ਪੈਂਟ ਕੁੜਤੇ ਪਜਾਮੇ, ਸੋ ਗੱਲ ਕੀ ਕੋਈ ਵੀ ਫੈਸ਼ਨ ਦਾ ਸਮਾਨ, ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ, ਅਤੇ ਨੰਬਰ ਹੈ 9054532225 ਫੈਸ਼ਨ ਆਈ ਕਿਊ ਦਾ 9054532225। ਗਰੋਸਰੀ ਕਰਨੀ ਹੋਵੇ ਤਾਂ ਫਰੈਸ਼ ਫੂਡ ਸੈਂਟਰ ਲੀਡਿੰਗ ਨਾਮ ਹੈ, ਕੈਲੇਡਨ ਦਾ ਲੀਡਿੰਗ ਆਪਣੀ ਕਮਿਊਨਿਟੀ ਦਾ ਖਾਸ ਤੌਰ 'ਤੇ ਗਰੋਸਰੀ ਸਟੋਰ ਹੈ। ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ 'ਤੇ ਲੋਕੇਟਡ ਹੈ। ਫਰੈਸ਼ ਫੂਡ ਸੈਂਟਰ ਕੈਨੇਡੀ ਐਂਡ ਡੂਗਲ ਮੇਨ ਇੰਟਰਸੈਕਸ਼ਨ ਪੈਂਦੀ ਹੈ, ਸੋ ਇੱਥੇ ਵੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਅਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 9056733337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸਾਡੇ ਨਾਲ ਬੜੀ ਕੁਇਕਲੀ ਸਰਾਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼, ਆਪਾਂ ਗਵਰਨਮੈਂਟ ਫੰਡਿੰਗ ਦੀ ਗੱਲਬਾਤ ਕਰਦੇ ਹੁੰਦੇ ਹਾਂ, ਗਵਰਨਮੈਂਟ ਤੁਹਾਨੂੰ ਐਜੂਕੇਸ਼ਨ ਲਈ ਲੋਨ ਦੇ ਰਹੀ ਹੈ, ਸੋ ਸਰਾਸ਼ ਕਿਹਨੂੰ ਮਿਲ ਸਕਦੀ ਹੈ ਫੰਡਿੰਗ, ਕੀ ਐਲੀਜੀਬਿਲਿਟੀ ਹੈ, ਜੇ ਕੋਈ ਹਾਊਸ ਵਾਈਫ ਹੈ ਉਹਨੂੰ ਵੀ ਲੋਨ ਮਿਲ ਸਕਦਾ?
1: ਹਾਂਜੀ, ਜੋ ਓਨਟਾਰੀਓ ਮੇ ਰਹਿਤੇ ਹੈ, PR ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਐਲੀਜੀਬਲ ਹੈ ਇਸ ਲੋਨ ਕੋ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ। ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਦੇ ਰਹੀ ਹੈ, ਹਰ ਕਿਸੀ ਕੇ ਲਈ ਲਿਵਿੰਗ ਐਕਸਪੈਂਸਿਸ ਅਲੱਗ ਅਲੱਗ ਹੈ। 50,000 ਸੇ 1,70,000 ਡਾਲਰ ਇਸਕੀ ਰੇਂਜ ਹੈ। ਨੋ ਏਜ ਲਿਮਿਟ, ਹਾਊਸ ਵਾਈਫ ਵੀ ਲੈ ਸਕਤੇ ਹੈ, ਕੋਈ ਏਜ ਲਿਮਿਟ ਨਹੀਂ ਹੈ, ਪੈਨਸ਼ਨ ਵਾਲੇ ਲੋਕ ਵੀ ਲੈਤੇ ਹੈ। ਨੋ ਕ੍ਰੈਡਿਟ ਚੈੱਕ, ਨੋ ਕੋਲੈਟਰਲ, ਨੋ ਗਰੰਟੀ, ਆਸਾਨ ਸੇ ਕੋਰਸ ਹੈ, ਫੁੱਲੀ ਆਨਲਾਈਨ, 20 ਘੰਟੇ ਆਪਣੇ ਲੋਗਿਨ ਕਰਨਾ ਹੈ, ਸੈਲਫ ਸਟੱਡੀ ਵਾਲੇ, ਔਰ ਐਗਜ਼ਾਮਸ ਨਹੀਂ ਹੈ, ਈਜ਼ੀ ਅਸਾਈਨਮੈਂਟਸ ਹੈ। ਔਨ ਅਦਰ ਹੈਂਡ, ਆਪਕੇ ਅਕਾਊਂਟ ਮੇਂ 1.5 ਸੇ 3 ਮਹੀਨੇ ਮੇਂ ਫੰਡਿੰਗ ਗਿਰ ਜਾਤੀ ਹੈ।
0: ਨੰਬਰ ਹੈ ਸਰਾਜ ਦਾ 4372643175। ਗਵਰਨਮੈਂਟ ਤੁਹਾਨੂੰ ਐਜੂਕੇਸ਼ਨ ਲੋਨ ਦੇ ਰਹੀ ਹੈ, ਪਹਿਲੇ 2.5 ਸਾਲ 0% ਇੰਟਰਸਟ ਰੇਟ ਹੈ, 0%, ਅਤੇ ਤੁਸੀਂ ਕਿਸੇ ਹੋਰ ਲੋਨ ਨੂੰ ਵੀ ਇਸ ਲੋਨ ਨਾਲ ਪੇ ਕਰ ਸਕਦੇ ਹੋ। ਅਤੇ ਸਰਾਜ ਫੰਡਿੰਗ ਕਿੰਨੀ ਕੁ ਬਣ ਜਾਂਦੀ ਹੈ, ਜੇ ਕੋਈ ਫੈਮਿਲੀ ਆਫ 3 ਹੈ, ਫੈਮਿਲੀ ਆਫ 5 ਹੈ, ਕਿੰਨੀ ਕੁ ਫੰਡਿੰਗ ਮਿਲਦੀ ਹੈ?
1: ਹਾਂਜੀ, ਫੈਮਿਲੀ ਆਫ 3 ਕੇ ਅਪਰੋਕਸੀਮੇਟਲੀ 110,000 ਡਾਲਰ। ਫੈਮਿਲੀ ਆਫ 5 ਕੋ ਜ਼ਿਆਦਾ ਬੈਨੀਫਿਟ ਹੈ, ਕਿਉਂਕਿ ਬੱਚੇ ਜ਼ਿਆਦਾ, ਖਰਚੇ ਜ਼ਿਆਦਾ, ਗਵਰਨਮੈਂਟ ਜ਼ਿਆਦਾ ਫੰਡਿੰਗ ਦੇਤੀ ਹੈ ਫੈਮਿਲੀ 5 ਕੀ ਫੰਡਿੰਗ ਤੋਂ। ਹਸਬੈਂਡ ਵਾਈਫ ਦੋਨੋਂ ਪੜ੍ਹਤੇ, ਅਗਰ ਈਜ਼ੀ ਆਨਲਾਈਨ ਆਨਲਾਈਨ ਆਨਲਾਈਨ ਆਸਾਨ ਸੌਖੇ ਜੇ ਕੋਰਸਿਸ ਕਰਦੇ ਨੇ, ਉਨਕੋ 178,000 ਡਾਲਰ ਤੱਕ ਕੀ ਫੰਡਿੰਗ ਵੀ ਅਪਰੂਵ ਹੋ ਜਾਤੀ ਹੈ। ਕਾਲ ਕਰੇ, ਐਸਟੀਮੇਟ ਕਰਾਏ, ਔਰ ਲਾਈਕ ਆਪ ਮਾਨ ਕੇ ਚਲੇ, ਜਬ 2.5 ਸਾਲ ਬਾਅਦ ਵੀ ਇਸਕਾ ਵਿਆਜ ਦਰ ਕਿਆ ਹੈ, 2.5% ਪੂਰੇ ਸਾਲ ਕਾ, ਮਤਲਬ ਲੱਖ ਡਾਲਰ ਕਾ ਵਿਆਜ, 100,000 ਕਾ ਵਿਆਜ ਸਾਲ ਕਾ ਸਿਰਫ 2,500 ਡਾਲਰ ਹੈ। हमारी फीस काम होने के बाद 199 है, ट्रांसपेरेंट है काम होने के बाद है, जब आपके खाते में गवर्नमेंट से फंडिंग आ जाती है तब आपने अपनी ईमानदारी से हमारी फंडिंग देनी होती है। कल भी 8 बंदों की फंडिंग उनके खाते में गिरी है, मुझे तब जाके इंट्रैक आ जाता जब उनकी फंडिंग गिर जाती है। नंबर 437-264-31-75 437-264-31-75
0: 437-264-3175 थोड़ी की फीस है सरश,
1: 199 काम होने के बाद सिर्फ $200, दैट्स इट,
0: सिर्फ $200 इनकी फीस है। ते लोन थानू मिल रहा लाख डेढ़ लाख तक का भी मिल सकता 0% इंटरेस्ट रेट दे उत्ते पहले ढाई साल। 437-264-3175 सरश बहुत शुक्रिया,
1: धन्यवाद जी,
0: थैंक यू सर। सो सरश नु कॉल करो 437-264-31-75 इन्हों दा फोन नंबर है। GTA दे होम बायर्स मिस ना कर जायो, पैराडाइज डेवलपमेंट्स सेल कर रहे ने टाउन होम अते डीटैच कर मिल्टन ब्रैम्पटन सीटन अते विटबी दे विच, कीमत सिर्फ 6,29,990 डॉलर तो ते नाल 1,30,000 डॉलर तक दे डिजाइनर फिनिशेस HST रीबेट्स अते बहुत वड़िया सेविंग्स दा फायदा लो। आज ही विजिट करो paradisedevelopments.com paradisedevelopments.com। जदों किसी दी नजर धुंधली होनी शुरू हो जावे जिंदगी दे बहुत पल हौली हौली खो जांदे ने, गड्डी चलाउणी मुश्किल, टीवी देखना औखा ते अपने प्यारियां दे चेहरे भी साफ नजर नहीं आउंदे, इस लई बहुत लोकां ने LAL लाइट एडजस्टेबल लेंस सर्जरी चुनी है। एह प्रीमियम कैटरैक सर्जरी माड़ी नजर नु भी कस्टमाइज कर दिंदी है, बिल्कुल टेलर मेड विजन पेशेंट दी लाइफ दे हिसाब दे नाल। कई पेशेंट्स कहंदे ने कि लाइट एडजस्टेबल लेंस सर्जरी तो बाद मेरी दुनिया फिर साफ होगी, मैं फिर तो नॉर्मल लाइफ जी रहा, ड्राइविंग तो लेके रीडिंग तक क्लैरिटी वापस आ जाती है। क्लिनिक दे सर्जन्स अते स्टाफ हर कदम ते गाइडेंस कंफर्ट अते केयर दिंदे ने ताकि पूरी जर्नी सेफ स्मूथ अते कॉन्फिडेंस दे नाल होवे। जे तुसी या थोड़े लव्ड वंस कैटरैक्ट्स दे नाल परेशान हो ता अज ही कॉल करो लूमिया, ऑफिसेज इन वॉन डाउनटाउन टोरंटो एंड बेरी, डॉक्टर संगेड़ा अते डॉक्टर खान थोड़ी बोली पंजाबी उर्दू अते हिंदी बोल देने। होर जानकारी ले ईमेल करो punjabi@lumia.io punjabi@lumia.io 289-982-9597 बिल्कुल तुसी लूमिया दी टीम नु कॉल करो, दे आर अवेलेबल। ते पंजाबी लहरा दा इंस्टाग्राम पेज याद रखो, कोई भी नंबर चाहिए किसी भी किस्म दे ता इंस्टाग्राम पंजाबी लहरा तुसी एनी टाइम सानू मैसेज कर सकते हो PUNJABILEHRAN इंस्टाग्राम पंजाबी लहरा PUNJABILEHRAN साडा पेज है, जरूर जरूर जरूर रीच आउट कर सकते हो। पंजाब
2: दिस इज AM 530 CHLO AM serving Brampton, Mississauga, Toronto, the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਮੈਂ ਕਹਿੰਦਾ ਇਹਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: ਆਗਾਜ਼ ਖੂਬਸੂਰਤ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਿਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਉਮੀਦ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ, ਉਮੀਦ ਮੁਸਕਰਾਹਟ ਚਿਹਰੇ ਦਾ ਹਿੱਸਾ ਰਹੇਗੀ, ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ। ਆਪ ਸਭ ਨੂੰ ਅੱਜ ਦੇ ਨਵੇਂ ਦਿਨ ਦੀਆਂ ਸ਼ੁਭ ਇੱਛਾਵਾਂ। ਉਮੀਦ ਕਰਦਾ ਕਿ ਚੜ੍ਹਦੀ ਕਲਾ ਨਿਰਭਉ ਨਿਰਵੈਰ, ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਦੁਸ਼ਮਣ ਨਹੀਂ ਤੁਹਾਡਾ, ਅਤੇ ਨਿਰਭਉ ਕੋਈ ਡਰ ਖੌਫ ਨਹੀਂ ਹੈ, ਜ਼ਿੰਦਗੀ ਚੱਲਦੀ ਰਹਿਣੀ ਹੈ। ਅੱਜ ਦੀ ਬੜੀ ਖੂਬਸੂਰਤ ਜੀ ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਥਾ ਅਤੇ ਇੱਕ ਯੁਗਾਂਡਾ ਦੀ ਕਹਾਣੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ, ਅਤੇ ਅੱਜ ਦੇ ਦਿਨ ਦੇ ਵਿੱਚ ਤੁਸੀਂ ਦੋਨੋਂ ਕਹਾਣੀਆਂ ਨੂੰ ਸੁਣ ਕੇ ਆਪਣੇ ਜ਼ਿੰਦਗੀ ਦੇ ਦਿਨ ਨੂੰ ਹੋਰ ਸਵਾਰ ਸਕਦੇ ਹੋ। ਜਦੋਂ ਤੁਸੀਂ ਕਿਸੇ ਨੂੰ ਬਹੁਤ ਦੱਸਣ ਲੱਗ ਜਾਂਦੇ ਹੋ, ਉਹਨਾਂ ਨੂੰ ਲੱਗਦਾ ਕਿ ਤੁਸੀਂ ਡਰ ਗਏ ਹੋ, ਤੁਹਾਡੇ ਅੰਦਰ ਦੀ ਜਿਹੜੀ ਚੁੱਪ ਹੈ ਉਹ ਜ਼ਿਆਦਾ ਤਾਕਤਵਰ ਹੈ। ਜਦੋਂ ਤੁਸੀਂ ਜ਼ਿਆਦਾ ਚੁੱਪ ਰਹਿੰਦੇ ਹੋ ਉਦੋਂ ਉਹ ਸਮਝ ਜਾਂਦੇ ਨੇ ਕਿ ਤੁਸੀਂ ਡਰਦੇ ਨਹੀਂ। ਇਹੀ ਜ਼ਿੰਦਗੀ ਦਾ ਫਲਸਫਾ ਹੈ, ਜਿੰਨਾ ਸ਼ਾਂਤ ਰਹੋਗੇ, ਜਿੰਨਾ ਚੁੱਪ ਰਹੋਗੇ, ਜਿੰਨਾ ਘੱਟ ਵਿਆਖਿਆ ਕਰੋਗੇ, ਜਿੰਨਾ ਘੱਟ ਦੱਸੋਗੇ, ਉਨਾ ਹੀ ਦੂਸਰੇ ਨੂੰ ਜਲਦੀ ਸਮਝ ਆਵੇਗਾ। ਜਿਹੜੀ ਬਾਤ ਸੁਣ ਰਹੇ ਹੋ ਔਰ ਏਮ 530 ਡਾਲ 'ਤੇ ਇਸ ਸ਼ੋਅ ਦਾ ਆਗਾਜ਼ ਉਸ ਪਰਮਪੁਰਕ ਪਰਮੇਸ਼ਵਰ ਦੇ ਨਾਮ ਓਟ ਆਸਰੇਨਾ, ਜਿਸ ਦੇ ਨਾਮ ਓਟ ਆਸਰੇਨਾ ਆਗਾਜ਼ ਦੁਨੀਆਂ ਦੀ ਹਰ ਇੱਕ ਸ਼ਹਿਰ ਦਾ। ਉਮੀਦ ਹਮੇਸ਼ਾ ਹੀ ਤਰ੍ਹਾਂ ਮੁਸਕਰਾਹਟ ਤੁਹਾਡੇ ਚਿਹਰੇ ਦਾ ਹਿੱਸਾ ਰਹੇਗੀ, ਅਤੇ ਰੋਸ਼ਨੀ ਰਸਤੇ ਦਿਖਾ ਵੀ ਕੁਛ ਨਵਾਂ ਜ਼ਿੰਦਗੀ 'ਚ ਆਊਗਾ, ਉਹਦੇ 'ਤੇ ਕੰਮ ਕਰੋਗੇ। ਬਹੁਤ ਸਾਰੇ ਅਸਫਲ ਲੋਕ ਨੇ ਜਿਹੜੇ ਪਿਛਲੇ ਫੇਲੀਅਰਸ ਨੂੰ ਕਹਾਣੀਆਂ ਬਣਾ ਕੇ ਦੂਸਰਿਆਂ ਨੂੰ ਦੱਸਦੇ ਨੇ, ਵਿਕਟਮਸ ਕਾਰਡ ਖੇਡਦੇ ਨੇ, ਦੂਸਰਿਆਂ ਨੇ ਦੱਸਦੇ ਨੇ ਕਿ ਉਹ ਵਿਕਟਮ ਰਹੇ ਇਸ ਕਰਕੇ ਉਹ ਕਾਮਯਾਬ ਨਹੀਂ ਹੋ ਪਾਏ, ਪਰ ਉਹ ਆਪਣੀਆਂ ਕਮਜ਼ੋਰੀਆਂ ਨੂੰ ਇਹਨਾਂ ਦੇ ਅੰਦਰ ਲੁਕਾਉਂਦੇ ਨੇ। ਖੁਦ ਹੀ ਕੋ ਕਰ ਬੁਲੰਦ ਤਰ੍ਹਾਂ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਪੁੱਛੇ ਬੰਦੇ ਸੇ ਬਤਾ ਬਤਾ ਬਤਾ ਤੇਰੀ ਰਜ਼ਾ ਕਿਆ ਹੈ। ਤੁਹਾਡੀ ਰਜ਼ਾ ਪਰਮੇਸ਼ਵਰ ਆਪ ਪੁੱਛਦੇ ਨੇ ਜਦੋਂ ਤੁਸੀਂ ਉਸ ਦੇ ਰਸਤੇ 'ਤੇ ਚੱਲਦੇ ਹੋ। ਇੱਕ ਵਾਰ ਫਿਰ ਤੋਂ ਆਪ ਸਭ ਨੂੰ ਸਵਾਗਤ ਕਰਦੇ ਹੈ। ਅੱਜ ਮੈਂ ਮੇਰੇ ਇੱਕ ਦੋਸਤ ਨੇ ਸੁਣ ਰਹੇ ਨੇ, ਹਮੇਸ਼ਾ ਜਿਵੇਂ ਕੋਈ ਨਾ ਕੋਈ ਸੁਣ ਰਿਹਾ ਹੁੰਦਾ, ਅਤੇ ਅੱਜ ਮੈਂ ਜਾਣਨਾ ਚਾਹੁੰਦਾ ਸੀ ਤੁਸੀਂ ਕਿਹੜੇ ਕਿਹੜੇ ਸ਼ਹਿਰ 'ਚ ਹੈਗੇ ਹੋ ਇਸ ਵੇਲੇ, ਕਿ ਸ਼ਹਿਰ ਤੇਰੇ ਤਰਕਾਲਾਂ ਟਲੀਆਂ ਗਣ ਲੱਗ ਰਹੀਆਂ, ਤੇਰੀਆਂ ਗਲੀਆਂ ਯਾਦਾਂ ਵਿੱਚ ਮੁੜਜ ਮੁੜ ਸੁਲਗਣ, ਮਹਿੰਦੀ ਲੱਗੀਆਂ ਤੇਰੀਆਂ ਤਲੀਆਂ, ਮੱਥੇ ਦਾ ਦੀਵਾ ਨਾ ਬਲਿਆ, ਤੇਰ ਤਾਂ ਪਾਇਆ ਭਰ ਭਰ ਪਲੀਆਂ ਇਸ਼ਕ ਤੇਰੇ ਦੀ ਸਾਲ ਗਿਰਾ, ਅਤੇ ਇੱਕ ਇਸ ਗਲੀਆਂ ਕਾਲੀਆਂ ਕਲੀਆਂ। ਸ਼ਿਵ ਕੁਮਾਰ ਬਟਾਲਵੀ ਜਿੱਥੇ ਯਾਦ ਕਰ ਰਿਹਾ, ਉੱਥੇ ਕੱਲ੍ਹ ਡਾਕਟਰ ਮਨਮੋਹਨ ਸਿੰਘ ਹੋਣਾਂ ਦੀ ਗੱਲ ਕੀਤੀ, ਸਰਦਾਰ ਭਗਤ ਸਿੰਘ ਹੋਣਾਂ ਦੀ ਗੱਲ ਕੀਤੀ। ਅੱਜ ਦਾ ਦਿਨ ਵੀ ਮੈਂ ਬਹੁਤ ਵਧੀਆ ਚਾਹੂੰਗਾ ਤੁਹਾਡਾ ਹੋਵੇ, ਮੇਰਾ ਕਿੱਦਾਂ ਦਾ ਰਹਿੰਦਾ ਉਹ ਮੇਰੇ 'ਤੇ ਆ, ਤੁਹਾਡਾ ਤੁਹਾਡੇ 'ਤੇ ਆ, ਪਰ ਫਿਰ ਵੀ ਜੋ ਵਿਚਾਰ ਆਪਾਂ ਸਾਂਝੇ ਕਰਦੇ ਹਾਂ ਇੱਕ ਦੂਸਰੇ ਨਾਲ, ਇਸ ਦੇ ਉੱਪਰ ਆਪਾਂ ਗੱਲ ਕਰਾਂਗੇ। ਅੱਜ ਦੇ ਸ਼ੋਅ ਦੇ ਵਿੱਚ ਦੋ ਖੂਬਸੂਰਤ ਕਹਾਣੀਆਂ ਨੇ ਜਿਨ੍ਹਾਂ 'ਤੇ ਮੈਂ ਗੱਲ ਕਰਨੀ ਚਾਹੁੰਦਾ ਹੈਗਾ। ਇੱਕ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ, ਸੱਚ ਦੇ ਪ੍ਰਤੀਕ, ਉਹਨਾਂ ਦੀ ਕਹਾਣੀ ਜੋ ਸੱਚ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਆਉਣ ਵਾਲੇ ਸਮੇਂ ਤੱਕ ਵੀ ਇਹ ਗੁਰੂ ਨਾਨਕ ਪਾਤਸ਼ਾਹ ਦੀਆਂ ਕਹੀਆਂ ਗੱਲਾਂ ਸੱਚ ਹੋਣਗੀਆਂ। ਦੂਸਰਾ ਹਿੱਸਾ ਹੈਗਾ ਯੁਗਾਂਡਾ ਦੀ ਇੱਕ ਕਹਾਣੀ ਜਿਸ ਦੇ ਵਿੱਚੋਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ, ਅਤੇ ਬ੍ਰਿਟਿਸ਼ ਪਾਸਪੋਰਟ ਹੋਲਡ ਕਰਦੇ ਆ ਯੁਗਾਂਡਾ ਦੇ ਲੋਕ, ਅਤੇ ਉੱਥੋਂ ਦੀ ਕਹਾਣੀ, ਉੱਥੋਂ ਦੀ ਇੱਕ ਜਿਹੜਾ ਰਾਜੇ ਦੀ ਕਹਾਣੀ ਹੈ 1972 ਦੀ, ਮੈਂ ਤੁਹਾਡਾ ਸਾਂਝੀ ਕਰਨੀ ਚਾਹੂੰਗਾ। ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਰਹੇ ਹੋ ਇਹ ਦੱਸਣ ਲਈ ਕਿ ਮੈਂ ਹੈਗਾ ਜੀ ਕੈਂਬਰਿਜ ਦੇ ਵਿੱਚ, ਮੈਂ ਹੈਗਾ ਜੀ ਲੰਡਨ ਦੇ ਵਿੱਚ, ਮੈਂ ਬ੍ਰੈਂਪਟਨ ਮਿਸਿਸਾਗਾ 'ਚ ਹਾਂ ਜੀ, ਮੈਂ ਹੈਗਾ ਮਿਲਟਨ 'ਚ, ਜਾਂ ਮੈਂ ਹੈਗਾ ਜੀ ਔਸ਼ਵਾ ਕਰਟਿਸ ਬਾਵਨਵੈਲ, ਜਾਂ ਮੈਂ ਹੈਗਾ ਜੀ ਬੈਰੀ ਮਸਕੋਕਾ ਔਰੰਜਵੈਲ, ਕਿਸੇ ਵੀ ਸ਼ਹਿਰ ਤੋਂ ਤੁਸੀਂ ਸਾਨੂੰ ਕਾਲ ਕਰ ਰਹੇ ਹੋ, ਅਤੇ ਮੈਂ ਤੁਹਾਡੀ ਗੱਲ ਸੁਣਨੀ ਚਾਹੁੰਦਾ, ਤੁਹਾਡੀ ਆਵਾਜ਼ ਸੁਣਨੀ ਚਾਹੁੰਦਾ, ਅਤੇ ਤੁਸੀਂ ਮੈਨੂੰ ਚੜ੍ਹਦੀ ਕਲਾ ਕਹਿਣਾ ਹੈਗਾ। ਚੜ੍ਹਦੀ ਕਲਾ ਮੀਨਸ ਤੁਸੀਂ ਮੈਨੂੰ ਬੂਸਟ ਕਰਨਾ ਹੈਗਾ, ਮੇਰੇ ਲਈ ਚੜ੍ਹਦੀ ਕਲਾ ਕਹਿਣੀ ਹੈ ਕਿ ਚੜ੍ਹਦੀ ਕਲਾ, ਔਰ ਇਹ ਚੜ੍ਹਦੀ ਕਲਾ ਮੇਰੇ 'ਤੇ ਅਤੇ ਤੁਹਾਡੇ 'ਤੇ ਅਸਰ ਕਰਦੀ ਹੈ। ਰਸਨਾ 'ਚੋਂ ਜਦੋਂ ਚੜ੍ਹਦੀ ਕਲਾ ਕਹਿੰਦੇ ਹਾਂ ਆਪਾਂ, ਉਸ ਪਰਮੇਸ਼ਵਰ ਦੇ ਭਾਣੇ ਨੂੰ ਸੱਤ ਕਹਿੰਦੇ ਹਾਂ, ਤਾਂ ਜ਼ਿੰਦਗੀ ਬੜੀ ਖੂਬਸੂਰਤ ਹੋ ਜਾਂਦੀ। 905-673-3337 ਸਟੂਡੀਓਜ਼ ਦੇ ਨੰਬਰ ਨੇ, 905-673-3337 ਤੁਸੀਂ ਸਟੂਡੀਓ 'ਚ ਕਾਲ ਕਰ ਰਹੇ ਹੋ ਔਰ ਤੁਹਾਡੀ ਆਵਾਜ਼ ਸੁਣਨੀ ਚਾਹੂੰਗਾ। ਚੜ੍ਹਦੀ ਕਲਾ ਮੈਨੂੰ ਪਹਿਲੇ ਕਾਲ ਆਉਣੇ ਸ਼ੁਰੂ ਹੋ ਗਏ ਨੇ, ਅਤੇ ਨਾਲ ਸ਼ਹਿਰ ਦੱਸਿਓ ਕਿਹੜਾ, ਅਤੇ ਫਿਰ ਮੈਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਅਗਲੇ ਹਿੱਸਿਆਂ ਦੇ ਨਾਲ ਜੋੜੂੰਗਾ, ਔਰ ਉਮੀਦ ਕਰੂੰਗਾ ਕਿ ਅੱਜ ਦਾ ਪ੍ਰੋਗਰਾਮ ਵੀ ਬੜਾ ਤੁਹਾਨੂੰ ਵਧੀਆ ਲੱਗੂਗਾ। ਇੱਦਾਂ ਲੱਗੂਗਾ ਕਿ ਬਾਈ ਜੀ ਥੈਂਕ ਯੂ ਸੋ ਮੱਚ, ਬਾਈ ਜੀ ਥੈਂਕ ਯੂ ਸੋ ਮੱਚ, ਅਤੇ 905-673-3337 ਤੁਹਾਡੇ ਆਵਾਜ਼ ਸੁਣਨ ਦੇ ਲਈ ਮੈਂ ਪਹਿਲੀ ਕਾਲ 'ਤੇ ਆਵਾਜ਼ ਮਾਰੀ, ਅਤੇ ਮੈਨੂੰ ਪਹਿਲੀ ਆਵਾਜ਼ 'ਤੇ ਕਿਹੜੀ ਕਾਲ ਪਹੁੰਚਦੀ ਹੈ ਮੈਂ ਉਹਨੂੰ ਵੀ ਚੈੱਕ ਕਰੂੰਗਾ, ਅਤੇ 905-673-3337 ਚੜ੍ਹਦੀ ਕਲਾ ਨਾਲ ਆਪਣਾ ਸ਼ਹਿਰ ਦੱਸਿਓ ਕਿਹੜੇ ਕਿਹੜੇ 'ਚ ਹੈ।
1: ਗੁੱਡ ਮਾਰਨਿੰਗ,
0: ਗੁੱਡ ਮਾਰਨਿੰਗ ਜੀ, ਮੇਰੇ ਦੋਸਤ ਸੁਣ ਰਹੇ ਜੀ, ਦੇਖਦੇ ਕਹਿੰਦੇ ਕਿਹੜੇ ਕਿਹੜੇ ਸ਼ਹਿਰ 'ਚ, ਮੈਨੂੰ ਦੱਸਿਓ ਬਹੁਤ ਦੂਰ ਦੂਰ ਤੱਕ ਲੋਕਲ ਪਿੰਡਾਂ ਸ਼ਹਿਰਾਂ ਗਲੀਆਂ 'ਚ ਮੈਂ ਕਿਹਾ ਕਾਲਸ ਆਉਣਗੇ ਤੁਹਾਨੂੰ, ਅੱਜ ਦੇਖਿਓ ਸੁਣਿਓ। ਸਤਿ ਸ਼੍ਰੀ ਅਕਾਲ ਜੀ, ਕਿਹੜੇ ਸ਼ਹਿਰ 'ਚੋਂ?
1: ਬ੍ਰੈਂਪਟਨ ਤੋਂ 6 ਵਜੇ ਗੱਡੀ ਗਈ ਸੀ ਸਾਡੀ, ਇੱਟੋ ਵੀ ਤੋਂ 9 ਵਜੇ ਗਏ, ਵਾਪਸ ਆ ਕੇ 4:10 ਦੇ ਵਿੱਚ ਪਹੁੰਚ ਗਏ ਵਾਪਸ ਆ ਰਹੇ। ਤੁਹਾਡੀ ਆਵਾਜ਼ ਲੱਗ ਰਹੀ ਤਾਂ ਜਿਵੇਂ ਤੁਸੀਂ ਮੇਰੇ ਨਾਲ ਮਗਲੀ ਸੀਟ ਤੇ ਬੈਠੇ ਹੁੰਦੇ।
0: ਹਾਂਜੀ ਚੜ੍ਹਦੀ ਕਲਾ ਕਰੀਏ ਫਿਰ ਪਰਮਜੋਤ ਮੈਂ ਚੜ੍ਹਦੀ ਕਲਾ ਵਾਲੀ ਕਥਾ ਜਿਹਦੇ ਵਿੱਚ ਬੜੀ ਐਨਰਜੀ ਆ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਤੇਰਾ ਭਾਣਾ ਮਿੱਠਾ ਲਾਗੇ ਭਾਣੇ 'ਚ ਕਿਵੇਂ ਰਹਿਣਾ ਸਮੇਂ ਦੇ ਹਾਣੀ ਕਿਵੇਂ ਬਣਨਾ ਹੈਗਾ ਜੋ ਤੁਹਾਡੀ ਜ਼ਿੰਦਗੀ 'ਚ ਅਪ ਐਂਡ ਡਾਊਨਸ ਚੱਲਦੇ ਨੇ ਉਹ ਕਿਉਂ ਅਤੇ ਕਿਵੇਂ ਚੱਲਦੇ ਨੇ ਇੱਕ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਜਿਹੜਾ ਹੈਗਾ ਜੋ ਸਾਖੀਆਂ ਨੇ ਉਹਨਾਂ ਦੇ ਵਿੱਚੋਂ ਮੈਂ ਸੁਣੀ ਮੈਨੂੰ ਬੜੀ ਅੱਛੀ ਲੱਗੀ ਮੈਂ ਕਿਹਾ ਮੈਂ ਸਾਰਿਆਂ ਨਾਲ ਸ਼ੇਅਰ ਕਰੂੰਗਾ ਅਤੇ ਮੈਂ ਉੱਥੋਂ ਇਕੱਠਾ ਕੀਤਾ ਗੁਰਪ੍ਰਸਾਦ ਦੇ ਤੌਰ ਦੇ ਉੱਤੇ ਤੁਹਾਡੇ ਨਾਲ ਵੰਡ ਦੇਣਾ 905-600-73-33-37 ਇੰਨੀਆਂ ਆਵਾਜ਼ਾਂ ਜੀ ਨੰਬਰ ਵਾਇਆ ਕਰੋ ਆ ਜਾਓ ਫਿਰ 905-600-73-33-37 ਚੜ੍ਹਦੀ ਕਲਾ ਅਤੇ ਤੁਹਾਡੀ ਆਵਾਜ਼ ਮੇਰੇ ਨਾਲ ਸ਼ੇਅਰ ਹੋਣੀ ਚਾਹੀਦੀ ਆ
2: ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180 ਸੋ ਰੀਚ ਆਊਟ ਟੂ ਦੈਮ ਕਾਲ ਐਟ 905-452-9955 ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬ੍ਰੈਂਪਟਨ ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇਅਰ ਨੰਬਰ ਇਜ਼ 905-452-9955
0: ਔਰ ਤੁਸੀਂ ਮੇਰੇ ਨਾਲ ਮਿਸਟਰ ਬਤਰਾ ਬਤਰਾ ਜੀ ਕੀ ਹਾਲ ਚਾਲ ਨੇ
3: ਚੜ੍ਹਦੀ ਕਲਾ ਸਰ ਗੁੱਡ ਮਾਰਨਿੰਗ
0: ਗੁੱਡ ਮਾਰਨਿੰਗ ਸਰ ਕਿਹੜੇ ਸ਼ਹਿਰ ਚੋਂ
3: ਸਰ ਮੈਂ ਕਿਸ਼ਨਰ ਸਰ ਨਿਕਲਾ ਹੂੰ ਆਪਣੇ ਘਰ ਸੇ ਔਰ ਕਾਮ ਕੇ ਲਈ ਜਾ ਰਹਾ ਹੂੰ ਗੋਲਫ
0: ਅੱਛਾ
3: ਔਰ ਆਪਕਾ ਸ਼ੋ ਸੁਣਦੇ ਹੋਏ ਜਾ ਰਹਾ ਹੂੰ ਸਰ ਬੜਾ ਅੱਛਾ ਲੱਗਤਾ ਹੈ ਪਰਮਾਤਮਾ ਜੀ ਆਪਕੋ ਬਹੁਤ ਸਾਰੀ ਖੁਸ਼ੀਆਂ ਦੇ ਬਹੁਤ ਧੰਨਵਾਦ ਆਪਕਾ ਕਿ ਆਪ ਸੁਬਹ ਸੁਬਹ ਮੋਟੀਵੇਟ ਕਰਤੇ ਹੋ ਕੁਛ ਅੱਛਾ ਸਿਖਾਤੇ ਹੋ ਇੱਕ ਅੱਛਾ ਬਿਹਤਰ ਇਨਸਾਨ ਬਣਨੇ ਕੀ ਕੋਸ਼ਿਸ਼ ਕਰਵਾਤੇ ਹੋ ਬਹੁਤ ਸ਼ੁਕਰੀਆ ਆਪਕਾ
0: ਸਰ ਆਪ ਮੈਂ ਸੱਚੀ ਦੱਸਾਂ ਮੈਂ ਆਪ ਨਹੀਂ ਬਣ ਪਾਇਆ ਪਰ ਪਰਮਾਤਮਾ ਮਿਹਰ ਕਰੇ ਤੁਹਾਡੇ ਸਾਰਿਆਂ ਦੀ ਜ਼ਿੰਦਗੀ 'ਤੇ ਬਹੁਤ ਅਸਰ ਜਾਵੇ ਥੈਂਕ ਯੂ ਸੋ ਮਚ ਔਰ ਮਿਸਟਰ ਬਤਰਾ ਨੇ ਮੈਨੂੰ ਕਾਲ ਕੀਤਾ ਅਤੇ 905-600-73-33-37 ਮੇਰੇ ਨਾਲ ਸੰਤੋਸ਼ ਵੀ ਆ ਗਏ ਸੰਤੋਸ਼ ਜੀ ਸਤਿ ਸ਼੍ਰੀ ਅਕਾਲ
4: ਪਰ
0: ਮੈਂ ਸਾਰਿਆਂ ਤੋਂ ਪਹਿਲਾਂ ਚੜ੍ਹਦੀ ਕਲਾ ਸੁਣਨਾ ਚਾਹੁੰਦਾ ਵੀ ਕਿਹੜੇ ਕਿਹੜੇ ਸ਼ਹਿਰ 'ਚ ਹੈਗੇ ਨੇ ਇਹਨਾਂ ਨੂੰ ਸੁਣ ਕੇ ਫਿਰ ਮੈਂ ਸੰਤੋਸ਼ ਇੱਕ ਬਹੁਤ ਛੋਟਾ ਜਿਹਾ ਸੈਗਮੈਂਟ ਹੈ ਬਹੁਤ ਛੋਟਾ ਜਿਹਾ 3 ਕੁ ਮਿੰਟ ਦੇ ਵਿੱਚ ਨਾ ਮੈਂ ਤੁਹਾਨੂੰ 2 ਕਹਾਣੀਆਂ ਸੁਣਾਊਂਗਾ ਜਿਹੜੀਆਂ ਤੁਹਾਨੂੰ ਅੱਜ ਦੇ ਹਾਲਾਤ ਨਾਲ ਜੋੜਦੀਆਂ ਜਿਵੇਂ ਕੁਛ ਖਬਰਾਂ ਨੇ ਉਹ ਵੀ ਸਾਂਝੀਆਂ ਕਰੂੰਗਾ ਉਹ ਖਬਰਾਂ ਅਤੇ ਕਹਾਣੀਆਂ ਨੂੰ ਇਕੱਠਾ ਕਰੂੰਗਾ ਅੱਜ ਦੇ ਮਾਹੌਲ ਨੂੰ ਫਿਰ ਤੁਹਾਨੂੰ ਲੱਗੂਗਾ ਕਿ ਠੀਕ ਆ ਜੋ ਗੱਲ ਕਹੀ ਗਿਆ ਬਿਲਕੁਲ ਸਹੀ ਹੈ ਇਹ ਬੰਦੇ 'ਤੇ ਵੀ ਅਪਲਾਈ ਹੁੰਦੀ ਹੈ ਸਾਡੇ 'ਤੇ ਵੀ ਹੁੰਦੀ ਹੈ ਰਫੀਕ ਜੀ
5: ਬੈਰੀ ਭਾਈ ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਸਰ ਬੈਰੀ 'ਚੋਂ ਹਨਾ
5: ਜੀ
0: ਰਫੀਕ ਸਾਹਿਬ ਹਨਾ ਰਫੀਕ ਕਾਲ ਕਰਨ ਲਈ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ 905-600-73-33-37 ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਔਰ ਆਪਣੀ ਆਵਾਜ਼ ਅਤੇ ਨਾਲ ਆਪਣਾ ਸ਼ਹਿਰ ਦੱਸ ਰਹੇ ਹੋ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕਿੱਥੇ ਹੈਗੇ ਹੋ ਕੀ ਸੁਣਦੇ ਹੋ ਅਤੇ ਕੀ ਗੱਲਬਾਤ ਕਰਦੇ 905-600-73-33-37 ਚੜ੍ਹਦੀ ਕਲਾ ਜੀ
6: ਡਰਾਈਵ ਕਰ ਰਹੇ ਹੋ ਸ਼ੋਅ ਨੂੰ ਇੰਜੋਏ ਕਰ ਰਹੇ ਹੋ ਕੁਝ ਭੁੱਲ ਰਹੇ ਹੋ ਡਰਾਈਵਿੰਗ ਲਾਇਸੈਂਸ
7: ਨੋ
6: ਪੁਲਿਸ ਆਫੀਸਰ
7: ਨੋ ਨੋ
6: ਟ੍ਰੈਫਿਕ ਲਾਈਟਸ
7: ਨੋ
6: ਡਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 6473259100 ਪਵਨ ਕੌਰ ਗਿੱਲ ਫਰਮ ਡਾਇਮੰਡ ਇੰਸ਼ੋਰੈਂਸ
8: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ
9: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ ਫਿਰ ਫੇਅਰ ਡੀ ਰਿਅਲਟੀ ਰਿਪਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ 28 acre ਲੈਂਡ ਵਿਦ 2 road ਫਰੰਟੇਜਸ ਡਬਲ ਕਾਰ ਗਰਾਜ ਗ੍ਰੀਨ ਹਾਊਸ ਐਂਡ ਵਰਕਸ਼ਾਪ ਇਹੀ ਨਹੀਂ 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ
0: 905-600-73-33-37 ਤੇ ਫੇਅਰ ਡੀ ਰਿਅਲਟੀ ਦੇ ਸੰਤੋਸ਼ ਜੀ ਔਰ ਹਰਦੀਪ ਪੰਧੇਰ ਹੋਣਾ ਤੁਸੀਂ 416-473-4242 ਤੇ ਕਾਲ ਕਰ ਰਹੇ ਹੋ ਮੇਰਾ 716 ਨੰਬਰ ਹੈਲੋ ਜੀ
5: ਸੁਰਜੀਤ ਜੀ
0: ਫਰੋਮ ਬਫਲੋ ਔਰ
4: थैंक यू सर 905-673-3337 समोसा एंड स्वीट फैक्ट्री साढ़े इस हिस्से के स्पॉन्सर ने और तुसी दिवाली जिथे आ रही हैगी उत्थे अपना टेस्ट वर्गा ब्रांड चाहे तुसी पनीर दे विच जां तुसी इन्हां दी इक कुल्फी चली है बहुत ही वधिया समोसा एंड स्वीट फैक्ट्री दी तुसी उह वी ट्राई कर सकते हो अपना टेस्ट दे अंडर ते अलग अलग फ्लेवर दे विच ते नाल नाल तुसी समोसा एंड स्वीट फैक्ट्री ते कोई भी वड्डा थोड़ा फंक्शन है मठियाई चाहिए है तुहानू होलसेल प्राइस दे विच पूरे ब्याह दी मठियाई शुद्ध जिहड़ा कि बार बार मिनिस्ट्रियां वल्लों जिवें मिनिस्ट्री ऑफ फूड है जिहड़ी इंस्पैक्शन है इन्हां दी इंस्पैक्शन हर महीने हुंदियां ने उस तरह की एक कंपनी है जिहड़ी कि तुहानू फ्रोजन माल इंडिया तों लिया के जिहड़ा कि दो महीने कंटेनर च पिया रहिंदा फ्रोजन समुद्री जहाजां च पिया रहिंदा उह नहीं खिलाउंदे दो तो चार रुपये लई अपनी सेहत लई खिलवाड़ ना करो अच्छा खाओ अच्छा पहनो अच्छा बोलो मेरे ना मेरे दोस्त भी पहुँच चुके हैं स्टूडियो के परमजीत भी मेरे नाल ने ते मैंने एक कॉल आया जी 011 करके नंबर है नंबर कितने का दिखना चाहता सी मैं हाँ जी सत श्री अकाल जी हैलो ये कि शहर का नंबर थोड़ा है
7: जी स्पेन तो
4: अच्छा तुम स्पेन तो कॉल कर रहे हो अच्छा लोकल देखो लोगों ने आवाजा मारी जिंदा स्पेन वाले साढ़े को भजे भजे आए ता ही मैं क्या 011 34 करके हाँ जी बहुत शुक्रिया सर थैंक यू तुसी सानूं सुनदे हो स्पेन केड़े शहर चो
7: ए मोर्शिया जी
4: स्पेन जे घूमना होवे तां केड़ी जगह जावे बंदा घूमण लई
7: अपने बार्सिलोना भी बहुत वधिया वा
4: अच्छा
7: फेमस आ बाकी स्पेन सारे बीच लगदी आ बहुत वधिया सारा स्पेन ही वैसे ते
4: इक वीक च घूम हो जांदा है जी
7: हां हां जी
4: ठीक है बहुत शुक्रिया तुहाडा नाम की है
7: मनदीप सिंह
4: सुनते रहो थैंक यू सो मच सो बाबा जी सत श्री अकाल की हाल चाल ने
10: बहुत ही ज्यादा वधिया तुसी सुनाओ किवें हो
4: चढ़दी कला जी
10: क्या बात
4: मैं क्या भी अज सारे दोस्त देखा कितने कितने सुनते हैं तो भी एक बार दसन केड़े केड़े शहर तो बोलते हैं तो हम लास्ट कॉल जिम्मे स्पेन तो की है किसी ने है ना तो टेक्नोलॉजी किदां दी होगी देख लो बहुत सारे लोग इंडिया च भी सुनते होंगे कई बार इंडिया तो भी कॉल आते होंगे है ना तो थैंक यू थोड़ा और मैं ना सवेरे अज एक विषय पर गल कर रहा सी अपने घर है ना संतोष तो ना हमेशा एक चीज़ आ हरेक बंदे नूं कुछ ना कुछ की चिंता रहिंदी आ किसी ना किसी चीज़ की मतलब ये नहीं कहा कि वह चिंता च रहिंदे ने चिंता उन्हां कोल रहिंदी आ वह नहीं चिंता कोल रहिंदे तो वह विषयां दे उपर ना एक छोटी जी डिस्कशन चल रही सी युगांडा दे विच राजा होया 1972 सन की गल आ बहुत सारे ब्रिटिशर ते इंडियन लोग युगांडा च मूव हुए सीगे हाँ जी तो वह बंदा उठाया ट्रंप वांगू सवेर उठ के कहिंदा रात मैनू ड्रीम आया भी तीन दिन के अंदर जिहड़े मुल्क दे विचो फॉरनर ने वह निकल जाने चाहिए ने यह भी मेरा हुक्म है नहीं तो फौज आके जबरदस्ती तुहानू सारे नू कढूगी हुण ब्रिटिश रूल सीगा उत्थे ब्रिटिश पासपोर्ट सी ते एक किस्म दा बागी हो गया सीगा ते उन्हें कहा भी सारे लोग निकल जाओ उन्हें ऐ नहीं कहा कि ब्रिटिशर भी निकल जाओ उन्हें कहा जी मैंने तो बस ड्रीम आया बस रात को यानी कि उन्हें ब्रिटिश कढ़ने सीगे बाहर हुण ये होया कि परमजीत जिवें इत्थे आपां नूं कह दित्ता जावे भी तीन दिनों दे विच विच समान चक के निकल जाओ तुसीं किसी ने 20 साल जिंदगी दे लाए ने किसी ने 30 लाए ने किसी दे बच्चे पढ़े किसी दे वड्डे हो गए बच्चे उस शहरां दे विच पल गए उस जिहा कल्चर हो गया उन्हां दा दिमाग हो जाए सैट हो गए तो उन्हां लोकां नूं कहा गया कि तीन दिनों का टाइम है
10: जी
4: अपने आप नूं रजिस्टर कराओ भी तुसीं जा रहे हो जे रजिस्ट्रेशन नहीं हैगी फौज जबरन तुहानू जेल सिट्टूगी नाले तुहानू अंदर बंद करूगी हुण लोकां ने तीन दिनों के रजिस्ट्रेशन कराए जो कुछ सी लोग छड के चले गए तो जो लोकल बैठे तो बड़े खुश होते होंगे भी हुण मैं मेरे को कब्जा आ जाऊगा मैं कब्जा कर लूँगा सो उस तो बाद ना बहुत सारे भारतीय लोग सी भारत चले गए अलग अलग कॉन्टीनेंट्स तो आए हुए अलग अलग जगह चले गए तो ब्रिटिश दे विच ब्रिटेन दे विच एक व्यक्ति सी जो रिसर्च करता सी यूनिवर्सिटीज दे वास्ते तो वह लिखता भी सीगा ऑथर भी सीगा तो मैं तो ना नाम एक्चुअली हुण मैं गलत ले दूंगा मेरे को नाम याद नहीं रहा मैं लिखता नहीं मेरी आ प्रॉब्लम है समथिंग चार्ल्स करके कुछ उहदा नाम सी चार्ल्स अगे दा नाम मैंने भुल गया की उहदा मतलब लास्ट नेम दे नाल अगे होर सी वह जिहड़ा बंदा सी चार्ल्स नाम दा उहने बंदे ने रिसर्च कीती अप्रोक्सीमेट तकरीबन जिहड़ा हैगा 1000 परिवारां दे उत्ते पता करके लभ लभ के मजोरिटी लोग जिहड़े ये इंग्लैंड चले गए इन्हां नूं कम नहीं मिल रहे सी किसी ने अखबार सीटन का काम शुरू कर लिया किसी ने कार वॉश से गड्डिया धोन का काम शुरू कर लिया वो लोग जिन्हों को 30-30 इंपलॉय काम करते जो इंपलॉयमेंट लभ रहे थे समय का कुछ नहीं पता होता परमजीत हमेशा मैं किन्ने साल हो गए थले गद्दे ते सोना
10: जी
4: जिंदगी पता नहीं कदों थले सोना पै जाए है ना
10: जी
4: तो हमेशा अपने आप को अनुकूल रखो हुण ना ਇਹ ਬੰਦੇ ਨੇ ਰਿਸਰਚ ਕੀਤੀ, ਰਿਸਰਚ ਕਿੱਥੇ ਜਾ ਕੇ ਖੜੀ ਹੁੰਦੀ ਹੈ, ਉੱਧਰੋਂ ਜਨਮ ਸਾਖੀ ਦੀ ਗੱਲ ਕਰਨ ਲੱਗਿਆ। ਜਨਮ ਸਾਖੀ ਹੈ, ਮੇਰਾ ਅੰਦਾਜ਼ਾ ਮੈਂ ਇੱਦਾਂ ਹੀ ਸੁਣਾਉਂਦਾ ਹੁੰਦਾ ਕਿ ਬੰਦੇ ਵੱਜੇ ਜਾਣ ਵਿੱਚ। ਜਨਮ ਸਾਖੀ ਹੋਈ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੀ। ਉਹ 'ਚ ਅੰਕਿਤ ਆਇਆ ਕਿ ਭਾਈ ਮਰਦਾਨਾ ਜੀ ਦਾ ਇੰਤਜ਼ਾਰ ਕਰ ਰਹੇ ਸੀ, ਬਚਪਨ ਦੇ ਦੋਨੋਂ ਦੋਸਤ ਨੇ, ਭਾਈ ਸਾਹਿਬ ਕਹਿੰਦੇ ਸੀ ਮਰਦਾਨਾ ਜੀ ਨੂੰ, ਵੱਡੇ ਸੀਗੇ, ਭਾਈ ਮਰਦਾਨਾ ਕਹਿੰਦੇ ਹੁੰਦੇ ਸੀ, ਭਾਈ ਸਾਹਿਬ ਜਾਂ ਭਾਈ ਮਰਦਾਨਾ ਜੀ। ਹੁਣ ਭਾਈ ਮਰਦਾਨਾ ਜੀ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਵਾਪਸ ਆਏ ਨੇ
10: ਜੀ,
4: ਉਹ ਮਿਲਣ ਆ ਗਏ
10: ਜੀ,
4: ਤੇ ਉਹਨਾਂ ਨੂੰ ਕਹਿੰਦੇ ਵੀ ਬੜਾ ਅੱਛਾ ਹੋਇਆ ਭਾਈ ਮਰਦਾਨਾ ਜੀ ਤੁਸੀਂ ਵਾਪਸ ਆ ਗਏ ਮੇਰੇ ਕੋਲ ਆ ਗਏ। ਕਹਿੰਦੇ ਵੀ ਪਾਤਸ਼ਾਹ ਨੂੰ ਕਹਿੰਦੇ ਵੀ ਕੀ ਹੁਕਮ ਆ, ਕਹਿੰਦੇ ਹੁਕਮ ਚ ਤਾਂ ਤੂੰ ਇੱਥੇ ਆਇਆ ਸਾਡੇ ਕੋਲ ਪਹੁੰਚਿਆ ਹੈਗਾ ਭਾਈ ਮਰਦਾਨਾ ਜੀ, ਤੁਸੀਂ ਸਾਡੇ ਕੋਲ ਪਹੁੰਚੋ
10: ਜੀ।
4: ਕਹਿੰਦੇ ਹੁਣ ਜਾਣਾ ਕਿੱਥੇ ਆ? ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿੱਥੇ ਨਿਰੰਕਾਰ ਲੈ ਕੇ ਜਾਣਗੇ। ਤੇ ਉਹ ਕਹਿੰਦੇ ਵੀ ਰਹਾਂਗੇ ਕਿੱਥੇ ਫਿਰ ਆਪਾਂ, ਰਹਿਣ ਦਾ ਟਿਕਾਣੇ ਦਾ ਕੋਈ ਇੰਤਜ਼ਾਮ ਕੀਤਾ ਸਤਿਗੁਰੂ ਜੀ? ਉਹ ਕਹਿੰਦੇ ਜਿੱਥੇ ਨਿਰੰਕਾਰ, ਕਿਉਂਕਿ ਭਾਈ ਮਰਦਾਨਾ ਜੀ ਸੰਸਾਰੀ ਸੀਗੇ, ਗੁਰੂ ਨਾਨਕ ਪਾਤਸ਼ਾਹ ਉਸ ਜੋਤ ਦਾ ਪ੍ਰਕਾਸ਼ ਸੀਗੇ ਜੋ ਪਰਮਾਤਮਾ ਦਾ ਹੈਗਾ
10: ਜੀ।
4: ਤੇ ਉਹ ਕਹਿੰਦੇ ਰਹਾਂਗੇ ਕਿੱਥੇ? ਕਹਿੰਦੇ ਜਿੱਥੇ ਮਹਾਰਾਜ ਲੈ ਕੇ ਜਾਣਗੇ
10: ਜੀ,
4: ਹੈਨਾ, ਵੀ ਜਿੱਥੇ ਨਿਰੰਕਾਰ ਹੁਕਮ ਕਰੇਗਾ
10: ਜੀ।
4: ਤੇ ਫਿਰ ਉਹਨਾਂ ਨੇ ਕਿਹਾ ਵੀ ਖਾਣ ਪੀਣ ਦਾ ਇੰਤਜ਼ਾਮ ਕਰਕੇ ਲੈ ਕੇ ਜਾਣਾ? ਕਹਿੰਦੇ ਉਹ ਵੀ ਨਿਰੰਕਾਰ ਹੀ ਕਰਨਗੇ। ਤੇ ਕਹਿੰਦੇ ਫਿਰ ਇਹਨਾਂ ਤੋਂ ਦੱਸ ਦਿਓ ਵਾਪਸ ਕਦੋਂ ਆਉਣਾ, ਮੈਂ ਘਰੇ ਇਨਫੋਰਮ ਕਰ ਦੇਵਾਂ। ਕਹਿੰਦੇ ਇਹ ਵੀ ਨਿਰੰਕਾਰ ਹੀ ਦੱਸਣਗੇ ਕਦੋਂ ਵਾਪਸ ਆਉਣਾ। ਹੁਣ ਮਰਦਾਨਾ ਜੀ ਦੋਸਤ ਵੀ ਸੀਗੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਮੰਨਦੇ ਵੀ ਸੀਗੇ ਕਿ ਕੋਈ ਜੋਤ ਨੇ, ਇਹ ਨੋਰਮਲ ਨਹੀਂ ਹੈਗੇ। ਭਾਈ ਮਰਦਾਨਾ ਜੀ ਸੁਭਾਵ ਕੇ ਕਹਿੰਦੇ ਨੇ, ਕਹਿੰਦੇ ਸਭ ਕੁਛ ਨਿਰੰਕਾਰ ਨੇ ਕਰਨਾ, ਫਿਰ ਗੁਰੂ ਨਾਨਕ ਨੇ ਕੀ ਕਰਨਾ? ਉਹ ਕਹਿੰਦੇ ਗੁਰੂ ਨਾਨਕ ਨੇ ਉਹ ਕਰਨਾ ਜੋ ਨਿਰੰਕਾਰ ਦੇ ਭਾਣੇ ਵਿੱਚ ਹੈ, ਨਿਰੰਕਾਰ ਨੇ ਜੋ ਹੁਕਮ ਕੀਤਾ ਉਹਦੇ 'ਚ ਹੀ ਰਹਿਣਾ ਹੈਗਾ। ਯਾਨੀ ਕਿ ਹੁਕਮ ਤੋਂ ਬਾਹਰ ਕੁਛ ਨਹੀਂ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਹੈਨਾ। ਇਹ ਗੁਰੂ ਨਾਨਕ ਪਾਤਸ਼ਾਹ ਉੱਥੇ ਕਹਿੰਦੇ ਨੇ ਭਾਈ ਮਰਦਾਨਾ ਜੀ ਨੂੰ, ਜਪਜੀ ਸਾਹਿਬ ਦੇ ਵਿੱਚ ਆਉਂਦਾ ਨਾ
10: ਜੀ,
4: ਤੇ ਕਿ ਹੁਕਮ ਦੇ ਅੰਦਰ ਇਹ ਸਭ ਕੁਛ ਆ, ਬਾਹਰ ਹੁਕਮ ਨਾ ਕੋਏ, ਹੁਕਮ ਤੋਂ ਬਾਹਰ ਕੁਛ ਨਹੀਂ ਹੈਗਾ। ਜੋ ਸਾਡੀ ਜ਼ਿੰਦਗੀ 'ਚ ਵਾਪਰਦਾ ਉਹ ਹੁਕਮ ਦੇ ਅੰਡਰ ਆ, ਇਸ ਲਈ ਚਿੰਤਾ ਕਰਨੀ ਬੰਦ ਕਰਨੀ ਪੈਣੀ ਹੈ। ਕਿਉਂਕਿ ਮਹਾਰਾਜ ਨੇ ਇਹ ਵੀ ਕਿਹਾ ਕਿ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਇਹ ਵੀ ਇਹ ਜਪਜੀ ਸਾਹਿਬ 'ਚ ਕਿਹਾ ਕਿ ਕੀੜਿਆਂ ਲਈ ਭੋਜਨ ਆ ਰਿਹਾ, ਤੁਸੀਂ ਕਦੇ ਲਈ ਚਿੰਤਾ ਕਰਦੇ ਹੋ, ਤੁਹਾਡਾ ਵੀ ਸਭ ਕੁਛ ਤੈਅ ਹੈਗਾ। ਹੁਣ ਪੰਜੀ ਜੀ ਕੱਲ੍ਹ ਇੱਥੇ ਆ ਗਈ, ਜਦੋਂ ਉਹ ਚਾਰਲਸ ਜਿਹੜਾ ਹੈਗਾ 1000 ਬੰਦੇ ਦੇ ਉੱਪਰ ਰਿਪੋਰਟ ਤਿਆਰ ਕਰਦਾ ਯੁਗਾਂਡਾ ਤੋਂ ਜਿਹੜੇ ਆਏ, ਹਿਊਮਨ ਰਾਈਟਸ ਨੂੰ ਭੇਜਦਾ, ਬਾਕੀ ਸਭ ਜਗ੍ਹਾ 'ਤੇ ਭੇਜਦਾ ਕਿ ਇੱਥੇ ਕਈ ਲੋਕ ਐਸੇ ਨੇ ਜਿਹੜੇ ਯੁਗਾਂਡਾ ਤੋਂ ਆਏ, ਜਿਨ੍ਹਾਂ ਕੋਲ 20 ਤੋਂ 30 ਇੰਪਲੋਈ ਸੀ ਅਤੇ ਅੱਜ ਉਹ ਇੰਪਲੋਇਮੈਂਟ ਲੱਭ ਰਹੇ ਨੇ, ਰੋਜ਼ਮਰਾ ਦੀ ਜ਼ਿੰਦਗੀ ਜਿਉਣ ਵਾਸਤੇ ਦਿਹਾੜੀ ਲੱਭਦੇ ਫਿਰਦੇ ਨੇ। ਕੋਈ ਗ੍ਰੋਸਰੀ ਸਟੋਰਾਂ 'ਤੇ ਤੁਰਿਆ ਫਿਰਦਾ, ਕੋਈ ਕਿਤੇ, ਅਤੇ ਕੋਈ ਗੱਡੀਆਂ ਡਰਾਈਵ ਕਰ ਰਿਹਾ, ਕੋਈ ਕੈਬ ਚਲਾ ਰਿਹਾ, ਕੋਈ ਅਖਬਾਰ ਸਿੱਟ ਰਿਹਾ। ਇਨੀਸ਼ੀਅਲ ਜੋਬਸ ਨੇ ਉਹ ਕਰ ਰਹੇ ਨੇ ਜਿਹੜੀਆਂ ਬ੍ਰਿਟਿਸ਼ ਨਹੀਂ ਕਰ ਰਹੇ, ਜਿਵੇਂ ਇੱਥੇ ਅੱਜ ਕੱਲ੍ਹ ਲੋਕਾਂ 'ਚ ਬੜਾ ਹੀ ਪੱਖਪਾਤ ਹੈ, ਟਿਮ ਹੋਟਨ ਦੀਆਂ ਫੋਟੋਆਂ ਬਣਾਈ ਜਾਣਗੇ ਵੀ ਭੇਜ ਦਿਉ ਤੁਹਾਡੇ ਬੱਚੇ ਉੱਥੇ ਕੰਮ ਕਰ ਲਈ, ਉਹ ਕਿਹੜਾ ਮਨਾ ਕਰ ਦੇਣ ਵੀ ਤੂੰ ਗੋਰਿਆਂ ਦਾ ਬੱਚਾ ਮੈਂ ਕੰਮ 'ਤੇ ਨਹੀਂ ਰੱਖਣਾ। ਤੁਹਾਡੇ ਬੱਚੇ ਟਿਮ ਹੋਟਨ 'ਤੇ ਨਹੀਂ ਕੰਮ ਕਰਨਾ ਚਾਹੁੰਦੇ ਤਾਂ ਉਹ ਕਰ ਰਹੇ ਨੇ, ਤੁਸੀਂ ਆਪ ਨਹੀਂ ਕਰਨਾ ਚਾਹੁੰਦੇ ਤਾਂ ਉਹ ਕਰ ਰਹੇ, ਤੁਸੀਂ ਕਿਉਂ ਉਹਨਾਂ ਦੀ ਰੋਟੀ ਦੇ ਉੱਤੇ ਤੁਸੀਂ ਮਤਲਬ ਹਰ ਵੇਲੇ ਲਾਹਨਤਾਂ ਪਾਉਂਦੇ ਰਹਿੰਦੇ ਹੋ? ਤੁਸੀਂ ਭੇਜ ਦਿਉ, ਕਿਹੜਾ ਟਿਮ ਹੋਟਨ ਇਹ ਕਹੂਗਾ ਕਿ ਤੂੰ ਗੋਰਿਆਂ ਦਾ ਬੱਚਾ ਮੈਂ ਤੈਨੂੰ ਰੱਖਣਾ ਨਹੀਂਗਾ, ਰਾਈਟ? ਉਹਨਾਂ ਨੇ ਕਹਿਣਾ ਵੀ ਗੋਰਿਆਂ ਦਾ ਬੱਚਾ ਵੀ ਠੀਕ ਹੈ, ਦੂਜਾ ਵੀ ਠੀਕ ਹੈ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਲੋਕਾਂ ਦੀ ਅੰਦਰਲੀ ਹੀਨ ਭਾਵਨਾ ਹੁੰਦੀ ਹੈ, ਕਮਜ਼ੋਰੀਆਂ ਹੁੰਦੀਆਂ ਨੇ। ਸੋ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਹਾਣੀ ਚਾਰਲਸ ਨਾਲ ਜੁੜ ਗਈ ਜਿਹੜੀ ਮੈਂ ਸੁਣਾ ਰਿਹਾ, ਕਿ ਮਹਾਰਾਜ ਨੇ ਕਿਹਾ ਨਿਰੰਕਾਰ ਜੋ ਹੁਕਮ ਕਰਨਗੇ ਉਹ ਹੋਈ ਜਾਊਗਾ, ਵੀ ਤੂੰ ਮੈਨੂੰ ਕੁਸ਼ਚਨ ਨਾ ਪੁੱਛ। ਇਹ ਤਾਂ ਧੁਰਕੀ ਬਾਣੀ ਆਈ, ਤਿੰਨ ਸਗਲੇ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨ ਹੋ ਗਿਆ, ਅਤੇ ਉਹਨੇ ਆਪਾਂ ਨੂੰ ਇਸ ਨਾਲ ਜੋੜ ਦਿੱਤਾ। ਹੁਣ ਇੱਥੇ ਜਦੋਂ ਚਾਰਲਸ ਦੀ ਰਿਪੋਰਟ ਪ੍ਰਕਾਸ਼ਿਤ ਹੁੰਦੀ ਹੈ, ਬੜੇ ਲੋਕਾਂ 'ਚ ਅਚੰਭੇ ਹੋਏ, ਬੜੇ ਲੋਕਾਂ 'ਚ ਵਿਚਾਰ ਆਏ, ਲੋਕ ਭੁੱਲ ਗਏ ਸੀ ਯੁਗਾਂਡਾ 'ਤੇ ਆਏ ਲੋਕਾਂ ਨੂੰ 1972 ਦੇ ਵਿੱਚ ਇੰਗਲੈਂਡ ਦੇ ਵਿੱਚ ਪੂਰੇ 'ਚ ਇਹ ਗੱਲਬਾਤ ਚੱਲੀ। ਉਹ ਸਟੱਡੀ ਦੇ ਵਿੱਚ ਉਹਨੇ ਕਿਹਾ ਕਿ ਮੈਜੋਰਿਟੀ ਲੋਕਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ, ਤੁਹਾਡੇ 20 ਇੰਪਲੋਈ ਨੇ ਤੁਸੀਂ ਇੱਥੇ ਆ ਗਏ, ਉਹ ਕਹਿੰਦੇ ਪਰਮੇਸ਼ਵਰ ਦੀ ਮਰਜ਼ੀ ਆ, ਪਹਿਲਾਂ ਉੱਥੇ ਭੇਜਤਾ ਸੀ, ਪਰਮੇਸ਼ਵਰ ਦੀ ਮਰਜ਼ੀ ਇੱਥੇ ਲਿਆਏ, ਅਸੀਂ ਉੱਥੇ ਵੀ ਆਪਣਾ ਕਰਮ ਕਰ ਰਹੇ ਸੀ, ਅਸੀਂ ਇੱਥੇ ਵੀ ਆਪਣਾ ਕਰਮ ਕਰਾਂਗੇ, ਜੋ ਪਰਮੇਸ਼ਵਰ ਦੀ ਮਰਜ਼ੀ ਹੋ ਸਾਡੀ ਜ਼ਿੰਦਗੀ 'ਚੋਂ। ਜੋ ਉਹਨੇ ਕਿਹਾ ਸੈਟਿਸਫੈਕਸ਼ਨ ਦਾ ਇਹੋ ਜਿਹਾ ਲੈਵਲ ਬ੍ਰਿਟਿਸ਼ ਲੋਕਾਂ 'ਚ ਨਹੀਂ ਹੈ ਜੋ ਇਹ ਲੋਕ ਇੱਥੇ ਆ ਕੇ ਸੈਟਿਸਫਾਈਡ ਹੋਏ ਨੇ। ਯਾਨੀ ਕਿ ਇਹ ਵਾਪਸ ਆ ਗਏ, ਕਹਿੰਦੇ ਅਸੀਂ ਜਿੰਦਾ ਹੈਗੇ ਹਾਂ, ਜੇਲ੍ਹਾਂ 'ਚ ਨਹੀਂ ਹੈਗੇ, ਅਤੇ ਅਸੀਂ ਆਪਣੇ ਘਰ ਵਾਪਸ ਆ ਗਏ ਹਾਂ, ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ ਜਿਹੜੇ, ਅਤੇ ਅਸੀਂ ਇੱਥੇ ਕੰਮ ਕਰ ਰਹੇ ਹਾਂ, ਜਿਹੜਾ ਵੀ ਕਰ ਰਹੇ ਹਾਂ ਅਸੀਂ ਰਾਜ਼ੀ ਖੁਸ਼ੀ ਹਾਂ, ਅਸੀਂ ਰੋਂਦੇ ਪਿੱਟਦੇ ਨਹੀਂ, ਚੜ੍ਹਦੀ ਕਲਾ ਦੇ ਵਿੱਚ। ਜਿਸ ਤਰ੍ਹਾਂ ਆਪਣੇ ਦਿਨ ਨੂੰ ਚੜ੍ਹਦੀ ਕਲਾ 'ਚ ਬਤੀਤ ਕਰੋ, 9:23 ਸਟੂਡੀਓ ਦੀ ਘੜੀਆਂ 'ਤੇ ਹੋ ਚੁੱਕੇ ਨੇ। ਕੋਈ ਸੱਜਣ ਭਾਈ ਭੈਣ ਭਰਾ ਕਾਲ ਕਰਨੀ ਚਾਹੁੰਦਾ 905-673-3333, 905-673-3337। ਮੈਨੇਜਮੈਂਟ ਲੈਵਲ ਦੀ ਜੋਬ ਲੱਭ ਰਹੇ ਨੇ ਜਿਹੜੇ ਲੋਕ, ਕਈ ਲੋਕ PR ਲੈਣ ਲਈ ਮੈਨੇਜਮੈਂਟ ਲੈਵਲ ਦੀ ਜੋਬ ਲੱਭ ਰਹੇ ਨੇ। ਜੇ ਤੁਹਾਨੂੰ ਕਿਸੇ ਨੂੰ ਮੈਨੇਜਮੈਂਟ ਲੈਵਲ ਦੇ ਜੋਬ ਦੇ ਵਿੱਚ ਨੌਕਰੀ ਪਲੱਸ ਤੁਹਾਡੇ ਪੇਰੋਲ ਚਾਹੀਦੇ ਨੇ ਐਸਟੈਬਲਿਸ਼ ਕਰਨੇ ਆ, ਕੋਈ ਤੁਸੀਂ ਦੋ ਨੰਬਰ ਦਾ ਕੰਮ ਨਹੀਂ ਕਰਨਾ, ਤਾਂ ਤੁਸੀਂ ਕੰਟੈਕਟ ਕਰਨਾ, ਮੈਨੂੰ ਕਾਲ ਕਰ ਦਿਓ, ਮੈਂ ਤੁਹਾਨੂੰ चार लोग चाहिए ने जेडे के पेरोल्स उत्ते वड्डी कंपनी च कम कर सकते ने। मैनू कॉल कर दियो 416-518-3200। कोई न्यू ब्रंसविक मूव होने की लड़ नहीं, कोई सस्कैचवान मूव होने की लड़ नहीं। जिन्होंने लगता अपने इमीग्रेसन कंसल्टेंट ना गल कर लैन, मैनेजमेंट स्किल दे विच हो अगर कम करके उन्होंने लगता उन्होंने पी आर हो जाओ, पर धक्के खाने की लड़ नहीं। तो 416-518-3200 से टैक्स कर दियो लोड़वंद जिहड़े लोग ने, मैं थोड़े नंबर अगे पास ऑन कर दूंगा। 416-518-3200 टैक्स कर दियो तुसीं इहदे ते, ते मैनेजमेंट लेवल जॉब दे विच तुसीं कम कर सकते हो। पंजी जी की हाल चाल ने?
10: बहुत ज़्यादा वधिया जी,
4: आप इन वधिया गल्लां सुणाउंदे देख लो, कोई रिप्लाई भी नहीं करता आपां नूं,
10: मस्त हो जांदे लोक,
4: मस्त नहीं हुंदे हैगे लोक, फिर कहिंदे छड्डो इहनां
10: नूं, नहीं नहीं इदां नहीं हुंदा,
4: ऐ ही हुंदा भाजी। देखो संतोष होणे सवाल पुछो सारे जवाब देण लग जाणा,
10: नहीं नहीं नहीं सुणो मेरी गल, समटाइम ना लोक तुहानूं शायद लगदा ना होवे यार कॉल नहीं करदे, लेकिन सोचण लई मजबूर हो जांदे ने लोक, है ना। सच्ची गल है, अज कल दे जमाने च वी तुहाडे यार हैगे ने, तुहाडी जिंदगी च कोई ना कोई होणा जिहनूं तुसीं कॉल करोगे चल यार जाणा माड़ा जिहा, ओह पुछदा वी नहीं कित्थे जाणा, ਉਹ ਚੱਲ ਮੈਂ ਆ ਗਿਆ। ਉਹਨੂੰ ਤਾਂ ਰਾਜ ਵਿਚਾਰੇ ਨੂੰ ਪਤਾ ਲੱਗਦਾ ਵੀ ਕਿੱਥੇ ਜਾਣਾ, ਡਜ ਨਾਟ ਮੈਟਰ ਲੜਾਈ ਹੈ, ਡਜ ਨਾਟ ਮੈਟਰ ਕੇ ਰਿਸ਼ਤੇਦਾਰ ਕੋਲ ਜਾਣਾ ਤੇ ਰੈਡੀ ਜੀ, ਅੱਜ ਵੀ ਹੈਗੇ ਨੇ ਉਹ ਯਾਰ ਭਾਜੀ, ਏਦਾਂ ਦੀ ਕੋਈ ਗੱਲ ਨਹੀਂ ਹੈ, ਬਹੁਤ ਵਧੀਆ ਚੱਲ ਰਿਹਾ ਕੰਮ।
4: ਸੋ ਬਹੁਤ ਸ਼ੁਕਰੀਆ ਤੇ ਪਰਮਜੀਤ ਦੇ ਨਾਲ ਨੇ। ਪਰਮਜੀਤ ਮੋਰਗੇਜ ਦੇ ਉੱਤੇ ਗੱਲ ਕਰਨੀ ਚਾਹੁੰਦੇ ਹੈਗੇ ਆ, ਇਸ ਵੇਲੇ ਇੰਟਰਸਟ ਰੇਟ ਅਮੈਰੀਕਾ ਦੇ 2 ਵਧੇ, ਕੱਲ ਡੋਨਲਡ ਟਰੰਪ ਨੇ ਕਿਹਾ ਕਿ ਅਗਲੇ 3-4 ਵੀਕ ਦੇ ਵਿੱਚ ਮੈਂ ਕੈਨੇਡਾ ਦਾ ਡੀਲ ਕਰ ਲੂੰਗਾ
10: ਜੀ,
4: ਜਦੋਂ ਕਿ ਕੈਨੇਡਾ ਦਾ ਇੱਕ ਵੀ ਸਟੇਟਮੈਂਟ ਨਹੀਂ ਆਇਆ ਕਿ ਅਸੀਂ ਡੀਲ ਕਰਨੀ ਚਾਹੁੰਦੇ ਹਾਂ, ਹੈ ਨਾ, ਬਾਰ ਬਾਰ ਮਾਰਕ ਕਰਨੇ ਨੂੰ, ਅੱਜ ਬਿਲੀਅਨਸ ਆਫ ਡਾਲਰ ਦੇ ਮੋਟਰਸਾਈਕਲ ਯੇ ਵੋ ਦਿਸ ਦੈਟ ਇਹਨੇ ਬੈਨ ਕਰ ਦਿੱਤੇ
10: ਜੀ,
4: ਠੀਕ ਹੈ। ਇਹ ਸਾਰੇ ਜਿਹੜੇ ਬੈਨ ਲੱਗੇ ਨੇ, ਹੈ ਨਾ, ਇਹਨਾਂ ਨੇ ਅੱਜ ਤੋਂ ਸਟਾਰਟ ਹੋ ਜਾਣਾ। ਇੱਧਰੋਂ ਕੈਨੇਡਾ ਵੀ ਰਿਟੈਲੀਏਟ ਕਰ ਰਿਹਾ ਹੈ, ਬਰਾਬਰ ਜਾਣੀ ਉਹਨੇ ਜੋ ਕਰਦਾ ਉਹ ਕਰੀ ਜਾ ਰਿਹਾ। ਮੈਜੋਰਿਟੀ ਆਫ ਸਟੇਟਮੈਂਟਸ ਅਮੈਰੀਕਾ ਤੋਂ ਆ ਰਹੀਆਂ ਨੇ, ਕੈਨੇਡਾ ਗੰਦਾ ਹੈ, ਕੈਨੇਡਾ ਮਾੜਾ ਕੰਟਰੀ ਹੈ, ਕੈਨੇਡਾ ਚਾਈਨਾ ਜਿਹਨੂੰ ਗਾਲਾਂ ਕੱਢਦੇ ਸੀ ਉਹਦੇ ਲਈ ਅਸੀਂ ਲਾਲ ਟਾਟ ਵਿਛਾ ਕੇ ਦੋਨੋਂ ਹੱਥ ਜੋੜ ਕੇ ਸਲਿਊਟ ਕਰਕੇ ਉਹਦੇ ਸਾਹਮਣੇ ਖੜੇ ਹੋਏ, ਕੁਛ ਵੀ ਨਹੀਂ ਬੋਲ ਪਾਏ। ਈਵਨ ਪ੍ਰੈਸ ਰਿਪੋਰਟਰ ਨੇ ਉਹਨੇ ਇੱਕ ਮਾਈਕ ਨਹੀਂ ਦਿੱਤਾ ਗਿਆ, ਉਹਨੇ ਪੁੱਛਿਆ ਕਿ ਡੋਨਲਡ ਟਰੰਪ ਕੈਨ ਯੂ ਆਸਕ ਚਾਈਨਾ ਵਾਈ ਦੇ ਆਰ ਬਾਇੰਗ ਆਇਲ ਫਰੋਮ ਇਰਾਨ, ਜੇ ਬੈਨ ਲੱਗੇ ਹੋਏ ਨੇ ਅਮੈਰੀਕਾ ਤੇ ਸਾਰੀ ਦੁਨੀਆਂ ਲਾਏ ਨੇ, ਇਹ ਕਿਉਂ ਤੇਲ ਬਾਏ ਕਰ ਰਹੇ ਨੇ ਇਰਾਨ ਨੂੰ, ਸਪੋਰਟ ਕਿਉਂ ਕਰ ਰਹੇ ਨੇ, ਕੈਨ ਯੂ ਆਸਕ ਹਿਮ। ਤੇ ਨਾ ਜਿੰਗਪਿੰਗ ਨਾ ਡੋਨਲਡ ਟਰੰਪ ਇਹਨਾਂ ਦੋਨਾਂ ਨੇ ਕੋਈ ਵੀ ਰਿਐਕਸ਼ਨ ਨਹੀਂ ਦਿਖਾਇਆ, ਮਤਲਬ ਕੀ ਹੈ ਕਿ ਇਹਨਾਂ ਨੂੰ ਆਮ ਲੋਕਾਂ ਨਾਲ ਕੋਈ ਲੈਣ ਦੇਣ ਨਹੀਂ, ਕੋਈ ਇਹਨਾਂ ਦਾ ਠੇਕਾ ਨਹੀਂ ਲਿਆ ਤੁਹਾਡਾ ਸਾਰਿਆਂ ਦਾ, ਕੋਈ ਅਮਰੀਕਾ ਗ੍ਰੇਟ ਨਹੀਂ ਬਣਨਾ, ਕੋਈ ਕੈਨੇਡਾ ਗ੍ਰੇਟ ਨਹੀਂ ਬਣਨਾ, ਸਾਰਿਆਂ ਨੂੰ ਸਰਕਾਰੀ ਤਨਖਾਹਾਂ ਮਿਲਦੀਆਂ ਨੇ, ਤੁਹਾਨੂੰ ਕੋਈ ਸਰਕਾਰੀ ਡਿਪਾਰਟਮੈਂਟ ਵਾਲਾ ਕਾਲ ਕਰਦਾ, ਉਹ 'ਚ ਕੋਈ ਸਿੰਪਥੀ ਹਿਊਮੈਨਿਟੇਰੀਅਨ ਗਰਾਊਂਡ ਉਹਨਾਂ 'ਚ ਕੁਛ ਨਹੀਂ ਹੈ, ਉਹਨਾਂ ਨੂੰ ਤਨਖਾਹ ਮਿਲਦੀ ਹੈ, ਉਹਨਾਂ ਲਈ ਤੁਸੀਂ ਪੀਸ ਹੋ ਇੱਕ, ਕੋਈ ਤੁਹਾਨੂੰ DTO ਰੋਕ ਲੈਂਦਾ, ਕੀ ਆ ਜਿਹੜੇ ਹੁੰਦੇ ਨੇ RTO MTO ਰੋਕ ਲੈਂਦਾ, DTO ਰੋਕ ਲੈਂਦਾ, ਲਕੀਰ ਦੇ ਫਕੀਰ ਲੋਕ ਨੇ, ਕਿਸੇ 'ਚ ਕੋਈ ਵੀ ਹਮਦਰਦੀ ਦੀ ਭਾਵਨਾ ਕੋਈ ਨਹੀਂ ਹੈਗੀ, ਕੋਈ ਤੁਸੀਂ ਹਸਪਤਾਲਾਂ 'ਚ ਚਲ ਜਾਓ ਉਹਨਾਂ ਲਈ ਤੁਹਾਡੀ ਬੋਡੀ ਦਾ ਪਾਰਟ ਔਰਗਨ ਹੈ, ਤੁਹਾਡੇ ਤਕਲੀਫ ਹੋ ਰਹੀ ਹੈ, ਨਹੀਂ ਹੋ ਰਹੀ, ਦੇ ਡੋਂਟ ਗਿਵ ਯੂ ਡੈਮ, ਉਹ ਸਿਰਫ ਇੱਕ ਉਂਗਲੀ ਜਾਂ ਇੱਕ ਅੰਗ ਨਾਲ ਡੀਲ ਕਰ ਰਹੇ ਨੇ, ਉਹਨਾਂ ਨੂੰ ਕੋਈ ਸਹਾਨੁਭੂਤੀ ਨਹੀਂ ਹੈ ਵੀ ਇਸ ਬੰਦੇ ਨੂੰ ਥੋੜ੍ਹੇ ਜਿਹੇ ਸ਼ਬਦਾਂ ਦੇ ਨਾਲ ਅਸੀਂ ਕੁਛ ਠੀਕ ਕਰ ਦਈਏ, ਜੋ ਅਸੀਂ ਤੁਹਾਡੇ ਨਾਲ ਰੇਡੀਓ 'ਤੇ ਕਰਦੇ ਰਹਿੰਦੇ ਹਾਂ ਰੋਜ਼।
10: ਬਿਲਕੁਲ ਜੀ, ਮੈਂ ਇਹਦੇ ਵਿੱਚ ਨਾ ਇੱਕ ਗੱਲ ਐਡ ਕਰ ਜਾਂਦਾ, ਕਿਉਂਕਿ ਜਿਹੜਾ ਦੇਸ਼ ਪਿਆਰ ਹੈਗਾ ਨਾ, ਹਾਲੇ ਮੈਂ ਦੇਖਿਆ ਥੋੜ੍ਹਾ ਜਿਹਾ ਇੱਥੇ ਕੈਨੇਡੀਅਨ ਦੇ ਵਿੱਚ ਵੀ ਹੈਗਾ, ਪਿਛਲੇ ਹਫ਼ਤੇ ਮੈਂ ਗਿਆ ਹੋਮ ਡੇਪੂ ਖਾਲੀ ਪਿਆ, ਉਹ 3-4 ਬੰਦੇ ਮੇਰੇ ਅੱਗੇ ਪਿੱਛੇ ਘੁੰਮੀ ਜਾਣ, ਸਰ ਕੋਈ ਹੈਲਪ ਚਾਹੀਦੀ, ਕੋਈ ਹੈਲਪ, ਮੈਂ ਕਿਹਾ ਇਹਨਾਂ ਨੂੰ ਕਿਹੜਾ ਸੱਪ ਸੁੰਗ ਗਿਆ, ਤਾਂ ਆਵਾਜ਼ ਮਾਰੀ ਤਾਂ ਨਹੀਂ ਸੀ ਆਉਂਦੇ, ਉਹ ਫਿਰ ਇੱਕ ਪੰਜਾਬੀ ਸੀ, ਮੈਂ ਕਿਹਾ ਕੀ ਹੋਇਆ ਕੀ ਰਸ਼ ਕਿਉਂ ਘੱਟ ਹੈ, ਕਹਿੰਦਾ ਯਾਰ ਟਰੰਪ ਨੇ ਹੋਮ ਡਿਪੂ ਦੇ ਓਨਰ ਨੇ ਬਿਆਨ ਦਿੱਤਾ ਵੀ ਟਰੰਪ ਵਰਗਾ ਹੈ ਹੀ ਨਹੀਂ ਕੋਈ ਵੀ ਬੰਦਾ, ਹੀ ਇਜ਼ ਵਨ ਆਫ ਦਾ ਬੈਸਟ, ਅਸੀਂ ਉਹਨੂੰ ਸਪੋਰਟ ਕਰਦੇ, ਉਹਦੇ ਕਰਕੇ ਇੱਧਰ ਸੇਲ ਘਟੀ ਹੋਈ ਹੈ। ਮੈਂ ਕਿਹਾ ਸ਼ਾਬਾਸ਼,
4: ਆਪਾਂ ਨੂੰ ਪਤਾ ਨਹੀਂ ਸੀਗਾ, ਵਧੀਆ ਤੁਸੀਂ ਦੱਸਾਂ।
10: ਹਾਂ ਮੈਂ ਕਹਿੰਦਾ ਯਾਰ ਆ ਤਾਂ ਕੰਮ ਹੀ ਬਹੁਤ ਵਧੀਆ ਹੋ ਗਿਆ, ਹੈ ਨਾ, ਬਾਕੀ ਮੈਂ ਤਾਂ ਇੱਕ ਗੱਲ ਜਾਣਦਾ ਭਾਜੀ, ਜੋ ਆਪਾਂ ਹੈ ਨਾ ਉਹ ਕੋਈ ਨਹੀਂ ਹੈਗਾ, ਉਹ ਖੋਤੇ ਨੂੰ ਨਾ ਤੁਸੀਂ ਘਿਓ ਦੇ ਦਿਓ, ਬਦਾਮ ਦੇ ਦਿਓ, ਤੇ ਉਹ ਨਾ ਰੇਸ ਦੇ ਵਿੱਚ ਭੁੱਖੇ ਢਿੱਡ ਜਿਹੜਾ ਘੋੜਾ ਭੱਜ ਰਿਹਾ ਉਹ ਜਿੱਤਦਾ ਨਹੀਂ ਉਹ ਕਦੀ ਵੀ, ਹਨਾ, ਕੋਈ ਨਹੀਂ ਦਾ ਠੋਕੇ ਆ, ਥੋੜੇ ਹੈਗੀ ਸਾਡੀ ਪਿੱਠ ਨਹੀਂ ਲੱਗਦੀ, ਸਾਡੀ ਟੈਨਸ਼ਨ
4: ਪਿੱਠ ਨਹੀਂ ਲੱਗਦੀ, ਉਹ ਆਪ ਉਤਸੁਕ ਹੈਗਾ ਕਿਉਂਕਿ ਉਹਨੂੰ ਹੈਗਾ ਕਰੋ ਜਾਂ ਮਰੋ ਕਰਕੇ ਨਵੰਬਰ ਦਾ ਇਲੈਕਸ਼ਨ ਜਿੱਤਿਆ ਜਾਵੇ
10: ਜੀ,
4: ਤੇ ਜੋ ਮੈਜੋਰਿਟੀ ਲੋਕ ਕਹਿੰਦੇ ਨੇ ਉਹ ਹਾਰ ਜੂਗਾ
10: ਜੀ,
4: ਪਰ ਜਿਹੜੇ ਲੋਕ ਉੱਥੇ ਨੇ ਉਹਨਾਂ 'ਚ ਐਂਗਜ਼ਾਇਟੀ ਆ ਕਿ ਟਰੰਪ ਹਾਰ ਜੂਗਾ ਕਿ ਨਹੀਂ, ਉਹ ਡਰਦੇ ਪਏ ਨੇ
10: ਜੀ
4: ਵੀ ਹਾਰ ਜੂਗਾ ਕਿ ਨਹੀਂ
10: ਜੀ।
4: ਤੇ ਇੱਧਰ ਇੰਡੀਆ ਦਾ ਇਲੈਕਸ਼ਨ ਕਮਿਸ਼ਨ ਦਾ ਰੌਲਾ ਚੱਲਦਾ ਪਿਆ, 13 ਕਰੋੜ ਵੋਟ ਹੀ ਕੱਟ ਦਿੱਤੇ ਪਤੰਤਰ ਨੇ, ਤਿੰਨ ਕਮਿਸ਼ਨਰ ਹੁੰਦੇ ਨੇ, ਜਿਹੜਾ ਗਿਆਨੇਸ਼ਵਰ ਦਾ ਮੈਂ ਦੱਸ ਦਵਾਂ ਲੋਕਾਂ ਨੂੰ ਵੀ ਉਹ ਕੀ ਹੋ ਰਿਹਾ, ਉਹ 3 ਕਮਿਸ਼ਨਰ ਹੁੰਦੇ ਨੇ ਟੋਟਲ, ਇੱਕ ਸਿੰਘ ਆ ਤੇ ਇੱਕ ਹੋਰ ਨੇ ਤੇ ਇੱਕ ਗਿਆਨੇਸ਼ਵਰ ਜਿਹੜਾ ਵੀ ਇਹਨਾਂ ਦਾ ਕੋਈ ਬੰਦਾ, ਮੈਂ ਨਾਂ ਵੀ ਸ਼ਾਇਦ ਸਹੀ ਨਹੀਂ ਪ੍ਰੋਨਾਂਸ ਕਰ ਰਿਹਾ, ਤੇ ਉਹ ਬੰਦੇ ਨੇ ਕੀ ਕੀਤਾ ਵੋਟ ਕੱਟ ਦਿੱਤੇ, ਤੇ ਉਹਦੇ ਨਾਲ ਇੱਕ ਖਾਸ ਪਾਰਟੀ ਦਾ ਸਪੋਰਟ ਵੱਧ ਗਿਆ ਆਟੋਮੈਟਿਕਲੀ। ਹਾਂਜੀ, ਤਿੰਨ ਕਿਸੇ ਸਟੇਟ 'ਚ 3% ਅੱਪ ਚਲੇ ਗਿਆ, ਕਿਸੇ 'ਚ 4, ਇੰਨੇ ਕੁ ਪਰਸੈਂਟੇਜ ਨਾਲ ਜਿੱਤ ਹੋ ਰਹੀ ਹੈ ਪਾਰਟੀ ਦੀ, ਜਿੰਨੀ ਕਿਤੇ ਹੋ ਰਹੀ ਹੈ, ਹੁਣ ਉਹ ਸਾਹਮਣੇ ਆ ਗਿਆ ਸਾਰਾ ਕੁਛ। ਇੱਕ ਉਹ ਕੋਕਰੋਚ ਵਾਲਾ ਬੰਦਾ ਹੈਗਾ, ਉਹ ਕਹਿੰਦਾ ਵੀ ਅਸੀਂ ਅੰਦੋਲਨ ਕਰਨ ਲੱਗੇ, ਥੋੜ੍ਹੇ ਥੋੜ੍ਹੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸੜਕਾਂ 'ਤੇ, ਅਤੇ ਹੁਣ ਉਹਨਾਂ ਨੇ ਫਟਾਫਟ ਦੀ ਇੱਕ ਮੀਟਿੰਗ ਬੁਲਾਈ ਹੈ ਵੀ 13 ਕਰੋੜ ਵੋਟ ਕਿਵੇਂ ਕੱਟੇ ਗਏ। ਅਤੇ ਉਹ ਦੋ ਬੰਦੇ ਕਹਿੰਦੇ ਨੇ ਅਸੀਂ ਬਾਰ ਬਾਰ ਈਮੇਲਸ ਪਾਏ ਇਹਨੂੰ, ਬਾਰ ਬਾਰ ਅਸੀਂ ਇਹਨੂੰ ਚਿੱਠੀਆਂ ਲਿਖ ਕੇ ਪਾਈਆਂ ਵੀ ਆਹ ਚੀਜ਼ ਠੀਕ ਨਹੀਂ ਹੋ ਰਹੀ। ਅਤੇ ਉਹ ਕਹਿੰਦੇ ਵੀ ਇਹ ਜਿਹੜੀਆਂ ਅਪੁਆਇੰਟਮੈਂਟਸ ਨੇ ਇਹ ਪੀਐਮਓ ਆਫਿਸ ਵੱਲੋਂ ਹੁੰਦੀਆਂ ਨੇ, ਜਦੋਂ ਪੀਐਮਓ ਆਫਿਸ ਤੁਹਾਡੇ ਚੀਫ ਜਸਟਿਸ ਲਗਾਉਣ ਲੱਗ ਜਾਵੇ, ਪ੍ਰੈਜ਼ੀਡੈਂਟ ਤੁਹਾਡੇ ਚੀਫ ਇਲੈਕਸ਼ਨ ਦੇ ਜਿਹੜੇ ਆਫਿਸਰਸ ਨੇ ਹਾਇਰ ਕਰਨ ਲੱਗ ਜਾਵੇ, ਮੈਂ ਹਾਇਰਿੰਗ ਕਰਨੀ ਹੈ ਪਰਮਜੀਤ ਦੀ ਬੇਟੀ ਨੂੰ ਹਾਇਰ ਕਰ ਲੈਂਦਾ, ਉਹ ਇੰਸਪੈਕਟਰ ਆ, ਮੈਂ ਕੋਈ ਕਾਰੋਬਾਰ ਕਰਨ ਲੱਗਿਆ, ਅਤੇ ਪਰਮਜੀਤ ਦੀ ਬੇਟੀ ਤਾਂ ਹਮੇਸ਼ਾ ਯਾਦ ਰੱਖੂਗੀ ਨਾ ਕਿ ਅੰਕਲ ਨੇ ਮੈਨੂੰ ਹਾਇਰ ਕੀਤਾ ਸੀ। ਸੋ ਇਹ ਸਭ ਕੁਛ ਜਿਹੜਾ ਦੁਨੀਆ ਚੱਲ ਰਿਹਾ, ਤੁਹਾਡਾ ਜਿਹੜਾ ਲੋਕਤੰਤਰ ਤੰਤਰ ਉਹਨੂੰ ਤੇਲ ਲੈਣ ਭੇਜ ਦਿੱਤਾ ਗਿਆ ਹੈਗਾ ਵੀ ਜਾਂ ਤੂੰ ਤੇਲ ਲੈ ਕੇ ਆ, ਅਤੇ ਜਿਹੜੇ ਲੋਕ ਨੇ ਛੱਕੇ ਟਾਂਕੇ ਸਾਰਾ ਕੁਛ, ਇਸ ਵੇਲੇ 8-10 ਬੰਦੇ ਨੇ ਰੋਜ਼ ਇੱਕ ਦੂਜੇ ਨਾਲ ਵਧੀਆ ਗੱਲਾਂ ਕਰਦੇ ਨੇ, ਫੋਨ ਰੱਖਦੇ ਇੱਕ ਦੂਜੇ ਬਾਰੇ ਸਟੇਟਮੈਂਟ ਦੇਣੀ ਸ਼ੁਰੂ ਕਰਦੇ, ਪੁਤਿਨ ਦਾ ਮੈਂ ਸੱਤਿਆਨਾਸ਼ ਮਾਰ ਦੂੰਗਾ ਫੋਨ 'ਤੇ, ਕਹਿੰਦੇ ਕੀ ਹਾਲ ਆ ਪੁੱਤ ਠੀਕ ਆ, ਉਹ ਕਹਿੰਦਾ ਠੀਕ ਆ ਜਾਓ ਯਾਰ, ਕਿਸੇ ਦਿਨ ਕਹਿੰਦਾ ਹਜੇ ਨਹੀਂ ਠਹਿਰ ਕੇ,
10: ਇੱਥੇ ਵੀ ਵੋਟਾਂ
4: ਹਾਂਜੀ ਇੱਥੇ ਵੀ ਹਰ ਜਗ੍ਹਾ ਵੋਟਾਂ ਪਈ ਜਾ ਰਹੀਆਂ ਨੇ, ਡੱਗ ਫੋਰਡ ਨੂੰ ਬਿਨਾਂ ਵਜ੍ਹਾ ਤੋਂ ਵੋਟਾਂ ਪੈ ਗਈਆਂ ਟਰੰਪ ਦੇ ਬੋਲਣ ਨਾਲ, ਬਿਨਾਂ ਵਜ੍ਹਾ ਤੋਂ। ਅਤੇ ਅੱਜ ਸਰਵੇ ਆ ਰਿਹਾ ਵੋਟਾਂ ਤੋਂ ਬਾਅਦ 3 ਮਹੀਨੇ ਬਾਅਦ, ਕਿ ਜੇ ਲਿਬਰਲ ਪਾਰਟੀ ਦਾ ਕੋਈ ਲੀਡਰ ਵੀ ਨਾ ਹੋਵੇ, ਡੱਗ ਫੋਰਡ ਪ੍ਰਸ਼ਾਸਨ ਜਿਹੜਾ ਹੈਗਾ ਉਹ ਅੱਜ ਇਲੈਕਸ਼ਨ ਹਾਰ ਜੂਗਾ। ਮਤਲਬ ਇਹ ਨੈਨੋਜ਼ ਵਗੈਰਾ ਜਿਹੜੇ ਇਹਨਾਂ ਨੇ ਸਰਵੇ ਕੱਢੇ, ਮੈਂ ਇਹ ਚੀਜ਼ਾਂ 'ਤੇ ਹੈਰਾਨ ਹੋ ਜਾਂਦਾ ਉਹਨਾਂ ਵੀ ਆਲੇ ਦੁਆਲੇ ਹੋ ਕੀ ਰਿਹਾ ਹੈਗਾ।
10: ਇੱਥੇ ਵੀ ਪੰਚਾਇਤੀ ਵੋਟਾਂ ਨੇ ਜੀ,
4: ਪੰਚਾਇਤੀ ਵੋਟਾਂ ਨੇ, ਠੀਕ ਹੈ ਤੁਸੀਂ ਪਾਓ ਸਾਰੇ, ਦੇਖੋ ਕਨਫਿਊਜ਼ ਨਾ ਹੋਵੋ ਜਾਤੀਵਾਦ ਦੇ ਤੌਰ ਦੇ ਉੱਤੇ, ਪਰਸਨਲ ਨਾ ਹੋਵੋ, ਕਿਸੇ ਨਾਲ ਅਟੈਚ ਵੀ ਨਾ ਹੋਵੋ, ਕਿਸੇ ਨਾਲ ਲੜੋ ਵੀ ਨਾ, ਤੁਹਾਨੂੰ ਜੋ ਠੀਕ ਲੱਗਦਾ ਕਰ ਲਓ।
10: ਪਰ ਚੁਣਨ ਕਿੱਦਾਂ ਅਮਰ? ਮੈਂ ਤਾਂ ਇੱਕ ਗੱਲ, ਮੈਂ ਹੈਰਾਨੀ, ਮੇਰੀ ਗੱਲ ਆਫ ਟੋਪਿਕ 'ਤੇ ਚੱਲਦੀ, ਸਾਰੇ ਹੀ ਕਹਿੰਦੇ ਇਫ ਆਈ ਇਲੈਕਟਿਡ ਮੈਂ ਆਹ ਕਰ ਦਿਆਂਗਾ, ਮੈਂ ਆਹ ਕਰ ਦਿਆਂਗਾ, ਮੈਂ ਆਹ ਕਰ ਦਿਆਂਗਾ, ਜਦੋਂ ਇਲੈਕਟਿਡ ਹੋ ਜਾਂਦੇ ਨੇ ਉਹ ਕਸਮੀ ਗੱਲ ਹੈ ਭਾਜੀ, ਮੁੜ ਕੇ ਫੋਨ ਵੀ ਨਹੀਂ ਚੱਕਦੇ ਤੁਹਾਨੂੰ ਸੱਚੀ।
4: ਭਾਜੀ ਤੁਸੀਂ ਮਮਦਾਨੀ ਨੂੰ ਦੇਖੋ ਨਾ, ਦੇਖੋ ਮਮਦਾਨੀ ਦੇ ਖਿਲਾਫ ਇੱਕ ਕਾਰਪੋਰੇਟ ਖੜਾ ਸੀ
10: ਜੀ,
4: ਟਰੰਪ ਦਾ ਸਭ ਤੋਂ ਖਾਸ ਬੰਦਾ ਸੀ
10: ਜੀ,
4: ਤੇ ਇੱਕ ਉਹ ਬਿਲਡਰ ਆ, ਅੱਧੇ ਨਿਊਯਾਰਕ ਦਾ ਕਹਿੰਦੇ ਮਾਲਕ ਆ ਉਹ
10: ਜੀ,
4: ਅੱਧਾ ਨਿਊਯਾਰਕ ਸਿਟੀ ਦੀਆਂ ਬਿਲਡਿੰਗਾਂ ਉਹਦੀਆਂ ਨੇ
10: ਜੀ,
4: ਜਿਵੇਂ ਟਰੰਪ ਉਹਨਾਂ ਕੋਲ ਬਿਲਡਿੰਗਸ ਨੇ ਉਵੇਂ ਉਹਦੇ ਕੋਲ ਨੇ, ਉਹ ਐਡਾ ਵੱਡਾ ਡਿਵੈਲਪਰ ਹਰਾ ਕੇ ਰੱਖਤਾ ਲਗਾਤਾਰ ਜਿੱਤਣ ਵਾਲਾ ਬੰਦਾ
10: ਜੀ,
4: ਇੱਕ ਆਮ ਆਦਮੀ ਨੇ ਜਿਹਨੇ ਛੋਟੇ ਛੋਟੇ ਚੁਟਕਲੇ ਬਣਾਉਣੇ ਸ਼ੁਰੂ ਕੀਤੇ, ਸੜਕਾਂ 'ਤੇ ਖੜ ਕੇ ਹੱਸਣ ਲੱਗ ਜਾਂਦਾ ਸੀ, ਵੀਡੀਓ ਬਣਾ ਕੇ ਕਦੇ ਕੁਛ ਕਰਦਾ ਸੀ, ਕਦੇ ਚੁਟਕਲਾ ਬਣਾਉਂਦਾ ਸੀ, ਉਸ ਲੜਕੀ ਨੂੰ ਜਾਤ ਪਾਤ ਦਾ ਸਾਹਮਣਾ ਕਰਨਾ ਪਿਆ ਵੀ ਮੁਸਲਮਾਨ ਹੈਗਾ, ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਦੇ ਹੋਏ ਬੰਦਾ ਖੁਦ ਹੀ ਕੋ ਕਰ ਬੁਲੰਦ ਤਰ੍ਹਾਂ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਪੁੱਛੇ ਬੰਦੇ ਸੇ ਬਤਾ ਤੇਰੀ ਰਜ਼ਾ ਕਿਆ, ਉਹਦੀ ਰਜ਼ਾ ਦੇਖ ਲਓ ਕੀ ਬਣੀ। ਇਹ ਤਾਂ ਹੌਸਲਿਆਂ 'ਤੇ ਗੱਲ ਕਰਦੀ ਹੈ, ਡਿਪੈਂਡ ਆ ਤੁਹਾਡੇ 'ਤੇ ਕੀ ਹੈ, ਜਿੰਨੇ ਵੀ ਪ੍ਰੋਬਲਮਸ ਲਾਈਫ 'ਚ ਆਉਂਦੇ ਹੁੰਦੇ ਨੇ ਤੁਹਾਨੂੰ ਕੁਛ ਸਿਖਾ ਕੇ ਜਾਂਦੇ ਹੁੰਦੇ ਨੇ, ਉਹਨਾਂ 'ਤੇ ਭੱਜਣ ਦੀ ਲੋੜ ਨਹੀਂ, ਸਿੱਖਣ ਦੀ ਲੋੜ ਆ, ਅਤੇ ਦੂਸਰਾ ਉਹਨਾਂ ਸਾਹਮਣੇ ਸ਼ਾਂਤ ਰਹਿਣ ਦੀ ਲੋੜ ਆ। ਜਦੋਂ ਡਿਸਕ੍ਰਾਈਬ ਕਰਦੇ ਹੋ ਤੁਸੀਂ ਕਮਜ਼ੋਰ ਸਾਬਤ ਹੁੰਦੇ ਹੋ, ਜਦੋਂ ਸ਼ਾਂਤ ਰਹਿ ਕੇ ਸਾਹਮਣਾ ਕਰਦੇ ਹੋ, ਸਹੀ ਢੰਗ ਨਾਲ ਕਰਦੇ ਹੋ, ਦੇਖ ਕੇ ਕਰਦੇ ਹੋ, ਉਹ ਕੁਛ ਵੀ ਨਹੀਂ ਹੁੰਦੇ, ਤੁਸੀਂ ਵੱਡੇ ਬਣਾਏ ਹੁੰਦੇ ਨੇ। ਸੋ ਇਹ ਚੀਜ਼ਾਂ ਨਾਲ ਡੀਲ ਕਰਨਾ ਸਿੱਖੋ ਜੋ ਜ਼ਿੰਦਗੀ 'ਚ ਆਈਆਂ ਨੇ, ਡਰੋ ਨਾ, ਭੱਜੋ ਨਾ, ਸਲਿਊਸ਼ਨਸ ਲੱਭੋ ਉਹਨਾਂ ਦੇ। ਸਰ ਸਲਿਊਸ਼ਨ ਲੱਭੀਏ, ਮੌਜੇ ਦਾ ਇੰਟਰਸਟ ਵਧਾਤਾ ਭਾਈ ਸਾਹਿਬ ਨੇ, ਡੋਨਲਡ ਟਰੰਪ ਨੇ ਜਿਹੜਾ ਬੰਦਾ ਖੜਾਇਆ ਆਪਣਾ
10: ਜੀ,
4: ਪਹਿਲਾਂ ਉਹਨੂੰ ਕਹੀ ਗਿਆ ਪਵਨ ਨੂੰ ਕਿ ਇੰਟਰਸਟ ਰੇਟ ਨਹੀਂ ਘਟਾਉਂਦਾ
10: ਜੀ,
4: ਮੈਂ ਇਹਨੂੰ ਲਾ ਦੇਣਾ
10: ਜੀ,
4: ਉਹ ਰੌਲੇ ਤੋਂ ਬਾਅਦ ਹੁਣ ਆਪਣਾ ਬੰਦਾ ਲਾਤਾ, ਉਹਦੇ ਆਉਂਦੇ ਹੀ ਉਹਨੇ ਇੰਟਰਸਟ ਰੇਟ ਵਧਾਤਾ ਤੇ ਆਪ ਬੋਲਿਆ ਤੱਕ ਨਹੀਂ ਕੁਛ
10: ਜੀ।
4: ਆਪ ਜੀ ਕੁਛ ਬੋਲੋਗੇ?
10: ਮੈਂ ਬਿਲਕੁਲ ਬੋਲਾਂਗਾ ਜੀ, ਮੈਂ ਬੋਲਾਂਗਾ ਜਿਹੜਾ ਮੇਰੇ ਭੈਣ ਭਰਾਵਾਂ ਦੀ ਮੌਰਗੇਜ ਪ੍ਰਾਈਵੇਟ ਹੈ, ਮੈਂ ਬੋਲਾਂਗਾ ਜਿਹਨਾਂ ਦੀ ਮੇਰੇ ਭੈਣ ਭਰਾਵਾਂ ਦੀ ਮੌਰਗੇਜ ਬੀ ਸਾਈਡ ਤੋਂ ਜਾਂ ਸੀ ਸਾਈਡ ਤੋਂ ਜਾਂ ਖੱਬੇ ਸੱਜੋ, ਜਿਹਨਾਂ ਨੇ ਪੈਸੇ ਲਏ ਸੀ ਅਤੇ ਹੁਣ ਉਹ ਵਾਪਸ ਕਰਨ ਦਾ ਟਾਈਮ ਆ ਗਿਆ, ਅਤੇ ਔਰ ਬੰਦਾ ਕਹਿ ਰਿਹਾ ਰੀਨੂਅਲ ਦਾ ਮੈਂ 5% ਲੈਣਾ ਜਾਂ 4% ਲੈਣਾ, ਅਤੇ ਨੰਬਰ ਨੋਟ ਕਰੋ 416-804-2015-416-8042015। ਅਗਰ ਤੁਹਾਡਾ ਸਕੋਰ 650 ਤੋਂ ਉੱਪਰ ਹੈ ਔਰ ਤੁਸੀਂ ਕਿਸੇ ਵੀ ਸੱਜੇ ਖੱਬੇ ਬੈਂਕ ਦੇ ਨਾਲ ਹੋ ਤਾਂ 3.75 ਮੇਰੇ ਕੋਲ 5 ਸਾਲ ਦਾ ਰੇਟ ਆ, 35 ਸਾਲ ਦੀ ਅਮੋਟਾਈਜੇਸ਼ਨ ਹੈ ਅਤੇ $5,500 ਬੈਂਕ ਵੱਲੋਂ ਕੈਸ਼ਬੈਕ ਹੈ, ਅਤੇ ਸਿਰਫ ਤੁਸੀਂ ਕੰਮ ਕਰਦੇ ਹੋ ਨਹੀਂ ਕਰਦੇ ਹੋ ਕੋਈ ਫਰਕ ਨਹੀਂ ਪੈਂਦਾ, ਮੰਜੇ 'ਤੇ ਹੋ ਮੰਜੇ ਤੋਂ ਥੱਲੇ ਹੋ ਕੋਈ ਫਰਕ ਨਹੀਂ ਪੈਂਦਾ, ਬਿਮਾਰ ਹੋ ਕਿਸੇ ਚੀਜ਼ ਦਾ, ਬਸ ਤੁਸੀਂ ਸਾਈਨ ਕਰਨ ਜੋਗੇ ਹੋਵੋ, ਉਮਰ ਚਾਹੇ 20 ਸਾਲ ਹੈ ਚਾਹੇ 120 ਸਾਲ ਹੈ। ਨੰਬਰ ਮੇਰਾ ਨੋਟ ਕਰਕੇ ਰੱਖੋ 416-804-2015। ਕਿਸੇ ਮੇਰੇ ਭੈਣ ਭਰਾ ਨੇ ਰੀਫਾਈਨੈਂਸਿੰਗ ਕਰਵਾਉਣੀ ਹੈ, ਕ੍ਰੈਡਿਟ ਕਾਰਡ ਸਾਰੇ ਭਰ ਲਏ ਨੇ ਜਾਂ ਕਿਸੇ ਫੁੱਫੜ ਤੋਂ ਹੱਥੀ ਪੈਸੇ ਫੜੇ ਸੀ ਔਰ ਹੁਣ ਪੈਸੇ ਮੰਗ ਰਹੇ ਨੇ, ਤਾਂ ਉਹਦੇ ਵਾਸਤੇ ਵੀ ਤੁਸੀਂ ਪ੍ਰੋਪਰਟੀ ਨੂੰ ਰੀਫਾਈਨੈਂਸਿੰਗ ਕਰਵਾ ਸਕਦੇ ਹੋ 416-804-2015। ਕਿਸੇ ਮੇਰੇ ਭੈਣ ਭਰਾ ਨੂੰ ਸੈਕਿੰਡ ਮੌਰਗੇਜ ਚਾਹੀਦੀ ਹੈ, ਹੁੰਦਾ ਕੀ ਹੈ ਸਮਟਾਈਮ ਜਦੋਂ ਸਾਨੂੰ ਪਤਾ ਲੱਗਦਾ ਸਾਡੀਆਂ ਮੰਥਲੀ ਪੇਮੈਂਟਸ ਟੁੱਟਣ ਵਾਲੀਆਂ ਨੇ, ਕੋਈ ਸਾਨੂੰ ਕਿਤੇ ਕੋਈ ਬਹੁਤ ਵੱਡੀ ਅਮਾਊਂਟ ਨਹੀਂ ਚਾਹੀਦੀ ਹੁੰਦੀ, ਸਿਰਫ $25,000 ਚਾਹੀਦਾ ਹੁੰਦਾ, ਤਾਂ ਜੇ ਕਿਸੇ ਨੇ $30,000 ਚਾਹੀਦਾ ਸੈਕਿੰਡ ਮੌਰਗੇਜ ਹੈ, ਇਹ ਕੋਈ ਲੋਨ ਨਹੀਂ ਹੈ, $300 ਪੇਮੈਂਟ ਹੈ ਸਿਰਫ 30,000 ਦੀ, ਜੇ ਕਿਸੇ ਦੀ 5,000 ਵੀ ਪੇਮੈਂਟ ਜਾਂਦੀ ਤਾਂ 6 ਮਹੀਨੇ ਦੀਆਂ ਪੇਮੈਂਟਾਂ ਦਾ ਤੁਹਾਡੇ ਕੋਲ ਇੰਤਜ਼ਾਮ ਹੋ ਗਿਆ, ਬਾਕੀ ਤੁਸੀਂ ਕੰਮ ਕਾਰ ਵੀ ਥੋੜ੍ਹਾ ਬਹੁਤ ਕਰਦੇ ਹੋ ਉਹ ਵੀ ਵਿੱਚ ਐਡ ਕਰੀ ਜਾਇਓ, ਤਾਂ ਨੰਬਰ ਮੇਰਾ ਨੋਟ ਕਰਕੇ ਰੱਖੋ 416-804-2015। ਦਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 22 ਡੇਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ। ਜਿਹੜੀ ਮੋਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲ ਲਿਓ। ਨੰਬਰ ਇੱਕ ਵਾਰੀ ਫਿਰ ਨੋਟ ਕਰਕੇ ਰੱਖ ਲਓ 416-804-2015 ਅਮਨ ਜੀ ਮੇਰਾ ਨਾ ਫੋਨ ਵੱਜਣ ਲੱਗ ਪਿਆ, ਓਕੇ ਮੇਰੀ ਬਰਾਏ ਕਰਮ ਬੇਨਤੀ, ਅਗਰ ਕਿਸੇ ਦਾ ਫੋਨ ਨਹੀਂ ਨਾ ਲੱਗਦਾ ਤਾਂ ਪਲੀਜ਼ ਮੈਨੂੰ ਟੈਕਸਟ ਮੈਸੇਜ ਜ਼ਰੂਰ ਛੱਡ ਦਿਓ, ਤੁਹਾਡੀ ਮੋਰਗੇਜ ਦਾ ਮਸਲਾ ਮੈਂ ਹੱਲ ਕਰ ਦੇਣਾ ਕਿਸੇ ਵੀ ਤਰੀਕੇ ਦਾ। 416-804-2015
4: 8042015 ਜਾਂਦੇ ਜਾਂਦੇ ਕੁਐਸਚਨ ਆਏ ਹਜੇ, ਠੀਕ ਹੈ ਆਪਾਂ ਚੱਕ ਲੈਂਦੇ ਬਾਅਦ ਚੋਂ। 416-804-2015 'ਤੇ ਟੈਕਸਟ ਮੈਸੇਜ ਕਰੀ ਚੱਲਿਓ, ਤੁਹਾਨੂੰ ਕਾਲ ਬੈਕ ਆਜੂਗੀ ਸਾਰੀ ਆਫਿਸ ਤੋਂ ਨਾਲੇ। 416-804-2015 416-804-2015 ਇੰਟਰਸਟਡ ਲੋਕਾਂ ਨੂੰ ਲੋਕ ਲੈਣਾ ਚਾਹੀਦਾ ਸਾਲ ਲਈ, ਓਪਨ ਰੱਖਣ
10: ਜਿਹੜੇ ਤਾਂ ਬੰਦੇ ਨੇ ਘਰ ਵੇਚਣਾ, ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਉਹ ਤਾਂ ਵੇਰੀਏਬਲ ਲੈ ਲਵੇ, ਜਿਹਨੇ ਜੋ ਕੋਈ ਸਾਲ ਡੇਢ ਸਾਲ ਦੀ ਪਲੈਨਿੰਗ ਕਰ ਰਿਹਾ ਪਿਆ, ਜਿਹਨੇ ਘਰ ਨਹੀਂ ਵੇਚਣਾ ਤਾਂ ਫਿਕਸ ਕਰਾ ਲਵੇ, ਫਿਕਸ ਰੇਟ 3.75 ਹੈ, ਬਹੁਤ ਵਧੀਆ ਰੇਟ ਹੈ। ਜਦ ਵੇਚਣਾ ਹੀ ਨਹੀਂ ਫਿਰ ਫਾਇਦਾ ਕੀ, ਫਿਰ ਐਵੇਂ ਆਪਾਂ ਝਾਕ ਰੱਖੀ ਜਾਵਾਂਗੇ ਯਾਰ ਹੁਣ ਨਾ ਵੱਧ ਜੇ, ਹੁਣ ਨਾ ਵੱਧ ਜੇ, ਇੱਥੇ ਹੋਰ ਸਿਆਪੇ ਬੜੇ ਨੇ, ਉਹ ਨਜਿੱਠ ਲਓ, ਇੱਧਰਲੋ ਇੱਕ ਪਾਸੇ ਤਾਂ ਫਰੀ ਹੋ ਕੇ ਬਹਿ ਜਾਓ ਤੁਸੀਂ, ਮੈਂ ਤਾਂ ਇਹ ਕਹਾਂਗਾ ਜੀ।
4: ਠੀਕ ਹੈ, ਥੈਂਕ ਯੂ, ਤੁਸੀਂ ਕਾਲ ਕਰ ਲਿਓ 416-804-2015 ਥੈਂਕ ਯੂ ਸੋ ਮਚ ਸਰ,
10: ਧੰਨਵਾਦ।
4: 416-804-2015 'ਤੇ ਕਾਲ ਕਰਦੇ ਹਾਂ ਅਸੀਂ, ਵਾਪਸ ਆ ਰਹੇ ਹਾਂ। ਸੰਤੋਸ਼ ਜੀ ਵੇਟ ਕਰ ਲਿਓ ਪਲੀਜ਼
11: ਜੀ। ਅਮਨ ਜੀ
12: ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
13: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
14: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
4: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ, ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ।
15: ਆਟੋ ਓਨਰਸ, ਕਿਆ ਆਪ ਜ਼ਿਆਦਾ ਇੰਸ਼ੋਰੈਂਸ ਪ੍ਰੀਮੀਅਮ ਪੇ ਕਰ ਰਹੇ ਹੈ ਜਾਂ ਫਿਰ ਨਯਾ ਡਰਾਈਵਰ ਐਡ ਕਰਨੇ ਕੇ ਬਾਅਦ ਆਪਕਾ ਇੰਸ਼ੋਰੈਂਸ ਪ੍ਰੀਮੀਅਮ ਬਹੁਤ ਬੜ ਗਿਆ ਹੈ? ਅਗਰ ਆਪਕੇ ਪਾਸ ਜੀ ਜਾਂ G2 ਲਾਇਸੈਂਸ ਹੈ ਔਰ ਕੈਨੇਡਾ ਮੇਂ 3 ਸਾਲੋਂ ਕਾ ਇੰਸ਼ੋਰੈਂਸ ਐਕਸਪੀਰੀਅੰਸ ਹੈ ਤੋ ਟੈਂਸ਼ਨ ਮਤ ਲੀਜੀਏ।
16: ਆਲ ਸਟੇਟ ਇੰਸ਼ੋਰੈਂਸ ਕੇ ਦੀਕਸ਼ਾ ਗੁਲੇਰੀਆ ਕੋ ਆਜ ਹੀ ਕਾਲ ਕਰੇਂ, ਜੋ ਆਪਕੋ ਅੱਛਾ ਪ੍ਰੀਮੀਅਮ, ਓਨੈਸਟ ਐਡਵਾਈਸ ਔਰ ਗ੍ਰੇਟ ਸਰਵਿਸ ਵੀ ਦੇਂਗੇ। ਆਪਣੀ ਹੋਮ ਔਰ ਆਟੋ ਇੰਸ਼ੋਰੈਂਸ ਕਾ ਪੈਕੇਜ ਬਣਾਏ ਔਰ ਅਪ ਟੂ 30% ਤੱਕ ਬਚਾਏ। ਆਲ ਸਟੇਟ ਇੰਸ਼ੋਰੈਂਸ ਕੇ ਦੀਕਸ਼ਾ ਗੁਲੇਰੀਆ 647-656-2810
17: ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ, ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141
4: ਔਰ ਮਿਲਟਨ ਫੋਰਡ ਵੱਲੋਂ ਬਹੁਤ ਸਾਰੇ ਸਪੈਸ਼ਲ ਨੇ। ਇੰਪਲੋਈ ਡਿਸਕਾਊਂਟ ਹੈਗਾ ਉਹ ਤੁਹਾਡੇ ਵਾਸਤੇ ਹੈ। ਫੋਰਡ ਜਿਹੜਾ ਕੈਸਾ ਹੁਣ ਤੱਕ ਦਾ ਬ੍ਰਾਂਡ ਆ ਜਿਹੜਾ ਬੜਾ ਖੜਾ ਹੈਗਾ ਕਿ ਆਪਣੇ ਪਲਾਂਟ ਵਗੈਰਾ ਅਸੀਂ ਨਹੀਂ ਛੇੜਦੇ ਹੈਗੇ ਕੈਨੇਡਾ ਦੇ ਨਾਲ ਖੜਨਾ, ਦੇ ਆਰ ਵਾਚਿੰਗ ਦ ਸਿਚੁਏਸ਼ਨਸ ਰਾਈਟ ਨਾਓ, ਬਟ ਅੱਧੀ ਟਰਮ ਕੱਢ ਚੁੱਕਿਆ ਇਹ ਜਿਹੜਾ ਡੋਨਲਡ ਟਰੰਪ ਹੈ। ਹਜੇ ਤੱਕ 2 ਸਾਲ ਦੇ ਵਿੱਚ ਜਿਵੇਂ ਕਰੋਨੇ 'ਚ ਤੋਂ ਕੁਛ ਨਹੀਂ ਨਿਕਲਿਆ ਸੀ, 2 ਸਾਲ 'ਚ ਤੋਂ ਹਜੇ ਤੱਕ ਕੁਛ ਵੀ ਰਿਜ਼ਲਟ ਨਹੀਂ ਨਿਕਲ ਪਾਏ ਕਿਸੇ ਵੀ ਚੀਜ਼ ਦੇ, ਮਤਲਬ ਕੋਈ ਚੀਜ਼ ਥੋਂ ਸਿਰੇ ਨਹੀਂ ਲੱਗੀ। ਦੂਸਰੇ ਪਾਸੇ ਬੜੇ ਸਾਰੇ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਕ੍ਰਿਪਟੋ ਕਰੰਸੀ ਰਾਹੀਂ ਅਤੇ ਪਲੱਸ ਕੁਛ ਕੰਟਰੈਕਟਸ ਨੇ ਡੋਨਲਡ ਟਰੰਪ ਨੇ ਆਪਣੇ ਬੱਚਿਆਂ ਨੂੰ ਦਿੱਤੇ ਨੇ, ਆਪਣੀ ਬੇਟੀ ਨੂੰ ਬੇਟੇ ਨੂੰ, ਜਿਹੜੇ ਕਿ ਕੰਫਲਿਕਟ ਹੈਗਾ। ਬਹੁਤ ਸਾਰੇ ਸੈਨੇਟਰਸ ਦੇ ਬੱਚੇ ਬੱਚੀਆਂ ਵੀ ਨੇ, ਉਹਨਾਂ ਨੇ ਕਿਸੇ ਨੇ ਦਿੱਤੇ ਨੇ ਕਿਸੇ ਨੇ ਨਹੀਂ, ਪਰ ਇਹ ਕਰਪਸ਼ਨ ਦਾ ਪਾਰਟ ਹੈਗਾ। ਇਹਦੇ ਉੱਪਰ ਬੜੇ ਵੱਡੇ ਸਵਾਲ ਉੱਠ ਰਹੇ ਨੇ, ਦੇਖਣਾ ਹੀ ਪਊਗਾ ਨਵੰਬਰ 'ਚ। ਜਿੰਨੇ ਵੀ ਅਮੈਰੀਕਨ ਸੁਣ ਰਹੇ ਨੇ ਮੈਨੂੰ, ਤੁਸੀਂ ਕਿਸ ਤਰ੍ਹਾਂ ਆਪਣੀ ਵੋਟ ਕਰਦੇ ਹੋ? ਕੀ ਤੁਸੀਂ ਆਪਣੀ ਵੋਟ ਨੂੰ ਸਮਝਦਾਰੀ ਦੇ ਨਾਲ ਕਰਦੇ ਹੋ ਕਿ ਤੁਸੀਂ ਇਹਨਾਂ ਦੇ ਸਲੋਗਨ ਦੇ ਅੰਡਰ ਕਰਦੇ ਹੋ 5000 ਦੇ ਦਾਂਗੇ, 3000 ਦੇ ਦਾਂਗੇ? ਕੀ ਤੁਸੀਂ ਆਪਣੀ ਵੋਟ ਵੇਚਣੀ ਚਾਹੋਗੇ? ਕੀ ਤੁਸੀਂ ਆਪਣੀ ਵੋਟ ਨੂੰ ਕਾਸਟ ਕਰਕੇ ਅਮੈਰੀਕਾ ਨੂੰ ਬਚਾਉਣਾ ਚਾਹੋਗੇ? ਡਿਪੈਂਡ ਕਰਦਾ। ਇੱਕ ਵਾਰ ਫਿਰ ਤੋਂ ਮਿਲਟਨ ਫੋਰਡ ਨੂੰ ਤੁਸੀਂ ਅਨਿਲ ਚੋਪੜਾ ਨੇ ਫੋਰਡ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਫੋਰਡ ਦਾ ਇੰਪਲੋਈ ਡਿਸਕਾਊਂਟ ਜਿਹੜਾ ਹੈਗਾ ਚੱਲਦਾ ਪਿਆ ਮਿਲਟਨ ਫੋਰਡ ਦਾ, ਅਤੇ ਤੁਸੀਂ ਮਿਲਟਨ ਫੋਰਡ 'ਤੇ ਕਿਉਂ ਨਹੀਂ ਕਾਲ ਕਰੋਗੇ? ਮਿਲਟਨ ਫੋਰਡ ਜਿਹੜੇ ਕਿ ਤੁਹਾਡੇ ਲਈ 416-302-9941 ਨੰਬਰ 'ਤੇ ਗੱਲ ਕਰ ਸਕਦੇ ਹੋ। 416-302-9941 MH18 ਡੋਰ ਐਂਡ ਵਿੰਡੋਜ਼ ਵਾਲੇ ਨੇ, ਤੁਸੀਂ ਵਿੰਡੋਜ਼ ਐਂਡ ਡੋਰ ਰਿਪੇਅਰ ਕਰਵਾਉਣੇ ਨੇ। MH18 ਡੋਰ ਐਂਡ ਵਿੰਡੋਜ਼ 647-551-0004-6647-551 0004 ਦੇ ਉੱਤੇ ਤੁਸੀਂ ਜਿਹੜਾ ਹੈਗਾ MH18 ਡੋਰ ਐਂਡ ਵਿੰਡੋਜ਼ ਨੂੰ ਕਾਲ ਕਰਦੇ ਹਾਂ। ਹਮਰਜੀਤ ਸਿੰਘ ਗਰੇਵਾਲ ਲਾਇਰ ਨੇ। ਤੁਸੀਂ ਕਿਸੇ ਨੇ ਵੀ ਵਿਲ ਬਣਾਉਣੀ ਹੈ, ਬਹੁਤ ਜ਼ਰੂਰੀ ਹੈ, ਕੱਲ੍ਹ ਨੂੰ ਤੁਹਾਨੂੰ ਕੁਛ ਹੋ ਗਿਆ ਨਾ, ਵਿਲ ਇੱਕ ਡਾਇਰੈਕਸ਼ਨ ਹੈ ਟੂਵਰਡਸ ਦਾ ਗਵਰਨਮੈਂਟ ਐਂਡ ਜਿਹੜਾ ਲੈਜਿਸਲੇਸ਼ਨ ਲਾਅ ਬਣਿਆ ਹੋਇਆ ਆਪਣਾ ਉਹਦੇ ਤਹਿਤ ਕਿ ਤੁਸੀਂ ਆਪਣਾ ਜੋ ਵੀ ਤੁਹਾਡਾ ਕੈਪੀਟਲ ਹੈ ਉਹ ਤੁਸੀਂ ਕਿਹਨੂੰ ਦੇਣਾ ਚਾਹੁੰਦੇ ਹੈਗੇ। ਉਹਨੇ ਤਾਂ ਬਹੁਤ ਵੱਡਾ ਰੌਲਾ ਹੈਗਾ ਅਤੇ ਤੁਸੀਂ ਆਪਣੀ ਇੱਕ ਵਿਲ ਬਣਾਓ। ਵਿਲ ਲਈ ਤੁਸੀਂ 647-366-9955 6479936699 ਦੇ ਉੱਤੇ ਹਰਮਨਜੀਤ ਸਿੰਘ ਗਰੇਵਾਲ ਨੇ, ਬੈਰਿਸਟਰ ਸੋਲਿਸਟਰ ਨੋਟਰੀ ਪਬਲਿਕ, ਤੁਸੀਂ ਇਹਨਾਂ ਨੂੰ ਕੰਟੈਕਟ ਕਰੋਗੇ। ਪੰਜਾਬ ਟੈਕਸ ਸੋਲਿਊਸ਼ਨ ਤੋਂ ਜਗਜੀਤ ਸਾਚਾ। ਟੈਕਸ ਦੇ ਵਿੱਚ ਕੋਈ ਵੀ ਕੰਪਲੀਕੇਸ਼ਨ ਹੈ, ਸਾਚਾ ਜੀ ਨਾਲ ਕੱਲ੍ਹ ਮੇਰੀ ਲੰਬੀ ਗੱਲ ਹੋ ਰਹੀ ਸੀ ਜਿਹੜੇ ਟਰੱਕ ਡਰਾਈਵਰ ਆਡਿਟ ਹੋ ਰਹੇ ਨੇ ਉਹਨਾਂ ਦੇ ਉੱਪਰ, ਅਤੇ ਮੈਨੂੰ ਦੱਸ ਰਹੇ ਸੀ ਕਿ ਕਈ ਸਕੇਲਾਂ ਦੇ ਉੱਤੇ ਮਿਨਿਸਟਰੀ ਆਫ ਲੇਬਰ ਦੇ ਬੰਦੇ ਗੱਡੀਆਂ ਲੈ ਕੇ ਖੜਨ ਲੱਗ ਗਏ, ਜਿਹੜੇ ਹੈਗੇ ਆ ਉਹ ਰੋਕ ਕੇ ਪੁੱਛਦੇ ਨੇ ਜਾਂ ਕੋਈ ਹੋਰ ਅਧਿਕਾਰੀ ਕਿ ਤੁਹਾਡੀ ਤਨਖਾਹ ਕਿਵੇਂ ਚੱਲਦੀ ਹੈ। ਬੜੀ ਗਲਤ 'ਚ ਪੈਦਾ ਹੋਈ ਹੈ। ਸਾਚਾ ਕਹਿੰਦੇ ਨੇ ਕਿ ਮੇਰੇ ਕੋਲ ਜਿੰਨਾ ਵੀ ਕਲਾਇੰਟ ਸੀਗਾ ਟਰੱਕਰ, ਮੇਰੇ ਕੋਲ 1-2% ਆਡਿਟ ਨੇ, ਕਿਉਂਕਿ ਅਸੀਂ ਪਹਿਲਾਂ ਹੀ ਟੈਕਸ ਉੱਦਾਂ ਫਾਈਲ ਕਰਦੇ ਰਹੇ ਜਿੱਦਾਂ ਹੋਣੇ ਚਾਹੀਦੇ ਸੀ ਸਾਡੇ। ਪੰਜਾਬ ਟੈਕਸ ਸੋਲਿਊਸ਼ਨ ਦੇ ਜਗਜੀਤ ਸਾਚਾ 416-720-3642 4167203642 ਸਮਝੋ ਜੋ ਕੁਛ ਚੱਲ ਰਿਹਾ ਟਰੱਕ ਡਰਾਈਵਰਸ ਦਾ ਉਹ ਸਮਝ ਲੈਣ ਕਾਲ ਕਰਕੇ 416-720-3642। ਮਾਸਟਰ ਯੂਰ ਐਗਜ਼ਾਮ, ਤੁਸੀਂ ਰੀਅਲ ਸਟੇਟ ਦਾ, ਮੋਰਗੇਜ ਦਾ, ਜਾਂ ਤੁਸੀਂ ਇੰਸ਼ੋਰੈਂਸ ਦਾ, ਕਾਰ ਡੀਲਰਸ਼ਿਪ ਖੋਲ੍ਹਣੀ ਆ ਉਹਦਾ ਲਾਇਸੈਂਸ ਚਾਹੀਦਾ ਹੈਗਾ, ਜਾਂ ਤੁਸੀਂ ਲਾਇਸੈਂਸ ਕਰਨਾ ਚਾਹੁੰਦੇ ਹੋ ਆਰਕੀਟੈਕਟ ਦਾ, ਬਿਲਡਰ ਦਾ, ਬਿਲਡਰ ਦਾ ਐਗਜ਼ਾਮ ਕਰਕੇ ਬਿਲਡਰ ਬਣਨਾ ਚਾਹੁੰਦੇ ਹੋ, ਯਾਨੀ ਕਿ ਆਪਣੇ ਕੋਲ ਲਾਇਸੈਂਸ ਲਾਈਫ ਟਾਈਮ ਰੱਖਣਾ ਚਾਹੁੰਦੇ ਹੋ, ਅਤੇ ਤੁਸੀਂ ਕਾਲ ਕਰਨੀ ਹੈ 437-356-5656 ਇਸ ਨੰਬਰ 'ਤੇ ਕਾਲ ਕਰ ਲਿਓ। 437-376-5656 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਲਾਇਸੈਂਸ ਕੋਈ ਵੀ ਲੈਣਾ, ਰੀਅਲ ਸਟੇਟ ਦਾ ਲਾਇਸੈਂਸ 3 ਮਹੀਨੇ 'ਚ ਮਿਲ ਜਾਓ। RSG ਕਸਟਮ ਸੋਫਾ ਐਂਡ ਅਪੋਸਟਰੀ ਵਾਲੇ ਸੋਫੇ ਤੁਸੀਂ ਕਸਟਮ ਤਿਆਰ ਕਰਾ ਲਓ, ਪੁਰਾਣੇ ਸੋਫਿਆਂ ਨੂੰ ਨਵੇਂ ਮੈਂ ਕਰਵਾਇਆ, ਜੇ ਕੋਈ ਕੱਲ੍ਹ ਨੂੰ ਕਹੇ ਮੈਨੂੰ ਦਿਖਾਇਓ ਜੀ ਫੋਟੋ ਭੇਜ ਦਿਓ, ਮੈਂ ਤੁਹਾਨੂੰ ਭੇਜ ਸਕਦਾ, ਹੈਲਪ ਕਰ ਸਕਦਾ। ਪੁਰਾਣੇ ਸੋਫੇ ਸੀ ਜਿਹੜੇ ਸਿੱਟਣ ਦੀ ਤਿਆਰੀ ਕੀਤੀ ਹੋਈ ਸੀ ਅਸੀਂ, ਇਹ ਲੈਦਰ ਦੇ ਲੈ ਕੇ ਆਏ ਸੀ, ਇਹਨਾਂ ਨੇ ਇਹ ਸੋਫਿਆਂ ਨੂੰ ਨਵੇਂ ਬਣਾ ਦਿੱਤਾ, ਬਿਲਕੁਲ ਹੀ ਨਵੇਂ। ਅਤੇ ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਪੁਰਾਣੇ ਸੋਫਿਆਂ ਨੂੰ, ਪੁਰਾਣੇ ਫਰਨੀਚਰ ਨੂੰ ਨਵੇਂ ਵਰਗਾ ਬਣਾ ਸਕਦੇ ਹੋ। ਕੋਈ ਵੀ ਤੁਹਾਡਾ ਜਿਹੜਾ ਕੋਈ ਵੀ ਕਸਟਮ ਡਿਜ਼ਾਇਨ ਹੈਗਾ, ਦੁਨੀਆ ਦਾ ਕੋਈ ਵੀ ਕਸਟਮ ਡਿਜ਼ਾਇਨ ਲੱਭ ਲਓ, ਕਿਤੋਂ ਵੀ ਔਨਲਾਈਨ ਲੱਭ ਲਓ, ਉਹ ਕਸਟਮ ਡਿਜ਼ਾਇਨ ਦੇ ਉੱਤੇ ਤੁਹਾਨੂੰ ਸੋਫਾ ਤਿਆਰ ਕਰਕੇ ਦੇ ਸਕਦੇ ਨੇ। ਬੈੱਡ ਜਾਂ ਬਾਬਾ ਜੀ ਦਾ ਕਮਰਾ, ਸਪੈਸ਼ਲੀ ਜਿਵੇਂ ਮੇਰੇ ਘਰ ਬਾਬਾ ਜੀ ਦਾ ਕਮਰਾ ਬਣਿਆ ਹੋਇਆ ਅਲੱਗ ਤੋਂ ਗੁਰੂ ਪਾਤਸ਼ਾਹ ਜੀ ਦਾ, ਅਤੇ ਪਾਤਸ਼ਾਹ ਜੀ ਦੇ ਵਾਸਤੇ, ਯਾਨੀ ਮੈਂ ਧਾਰਮਿਕ ਨਹੀਂ ਕਹੁੰਦਾ, ਮੇਰੀ ਫੈਮਿਲੀ ਮੇਰੇ ਤੋਂ ਵੱਧ ਧਾਰਮਿਕ ਆ, ਮੈਂ ਨਹੀਂ ਹੈਗਾ। ਸੋ ਤੁਸੀਂ ਪ੍ਰਕਾਸ਼ ਕਰਿਆ ਮਹਾਰਾਜ ਦਾ ਘਰੇ, ਜਾਂ ਤੁਸੀਂ ਮਹਾਰਾਜ ਦੀ ਪੋਥੀਆਂ ਰੱਖੀਆਂ ਹੋਈਆਂ ਨੇ, ਜਾਂ ਕੋਈ ਤੁਸੀਂ ਨਮਾਜ਼ ਪੜ੍ਹਦੇ ਹੋ ਕਮਰੇ 'ਚ, ਜਾਂ ਤੁਸੀਂ ਪੂਜਾ ਕਰਦੇ ਹੋ ਕੋਈ ਕਮਰੇ 'ਚ, ਤਾਂ ਉਹਦੇ ਲਈ ਵੀ ਤੁਹਾਨੂੰ ਕਸਟਮ ਤਿਆਰ ਕਰਕੇ ਦਿੰਦੇ ਨੇ। RSG ਕਸਟਮ ਸੋਫਾ ਐਂਡ ਅਪੋਸਟਰੀ 647-105-1317 647-105-1317 6477051317 'ਤੇ ਕਾਲ ਕਰਦੇ ਹਾਂ। ਸੰਤੋਸ਼
11: ਜੀ, ਅਮਨ ਜੀ,
4: ਸਵਾਲ ਕੀ ਤੁਹਾਡਾ ਵੀ ਦੱਸੋ ਅੱਜ
11: ਜੀ। ਬਿਲਕੁਲ, ਮੇਰਾ ਸਵਾਲ ਹੈਗਾ ਆ ਕਿ ਮੈਂ ਮਾਰਕੀਟ ਤੋਂ ਕੋਈ ਚੀਜ਼ ਲੈ ਕੇ ਆਈ ਆ ਖਾਣ ਵਾਸਤੇ, ਬਟ ਮੈਂ ਖਾ ਨਹੀਂ ਸਕਦੀ, ਉਹ ਕੀ ਚੀਜ਼ ਹੋ ਸਕਦੀ ਆ? ਤੁਸੀਂ ਵੀ ਸਾਰੇ ਲੈ ਕੇ ਆਉਂਦੇ ਹੋ ਖਾਣ ਵਾਸਤੇ, ਬਟ ਉਹ ਖਾਈ ਨਹੀਂ ਜਾਂਦੀ
4: ਹੈ
11: ਜੀ। ਬਿਲਕੁਲ, ਤੁਸੀਂ ਸਾਰਿਆਂ ਨੇ ਆਨਸਰ ਦੇਣਾ ਹੈ।
4: ਸਾਰੇ
11: ਲੈ ਕੇ ਆਉਂਦੇ, ਤੁਸੀਂ ਵੀ ਲੈ ਕੇ ਆਉਂਦੇ ਹੋ, ਮੈਂ ਵੀ ਲੈ ਕੇ ਆਉਂਦੀ
4: ਹਾਂ। ਸਮਝ ਆ ਗਿਆ, ਅਗਲਾ ਕੁਐਸਚਨ ਰੈਡੀ ਕਰ ਲਓ ਆਪਣਾ ਬਸ।
11: ਹਾਂਜੀ,
4: ਤੁਸੀਂ ਅਗਲਾ ਰੈਡੀ ਕਰ ਲਓ, ਸਾਰਿਆਂ ਨੇ ਜਵਾਬ ਦੇਣਾ।
11: ਲੈਟਸ ਸੀ ਸੋ ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ 905-673-3337 905-673-3337
4: 905-673-3337 ਤੇ ਤੁਸੀਂ ਕਾਲ ਕਰਨੀ ਹੈ। 905-673-3337 ਸਾਰਿਆਂ ਨੂੰ ਪਤਾ ਨਾ, ਪਰ ਤੁਸੀਂ ਨੈਕਸਟ ਕੁਐਸਚਨ ਦੀ ਤਿਆਰੀ ਕਰ ਲਓ
11: ਜੀ।
4: 905-673-3337 ਤੁਸੀਂ ਕੁਛ ਖਾਣ ਨੂੰ ਲੈ ਕੇ ਆਉਂਦੇ ਹੋ ਪਰ ਤੁਸੀਂ ਖਾਂਦੇ ਨਹੀਂ ਹੈਗੇ, ਦੱਸੋ।
18: ਯਾਰ, ਅੱਜ ਕੱਲ੍ਹ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200।
14: सुनो जी किथे हो साढ़े ग्यारह हो गया रात दी घरे नहीं आना अज
16: मैं सेविंग कर रहा नाले ग्रोसरी खरीद रहा नजारा आ रहा है का
14: झूठ बोलन दी आदत नहीं की तुहाडी रात नु साढ़े ग्यारह केड़ा ग्रोसरी स्टोर खुला होया
16: फ्रेश ग्रोसरी डिपो रात दे बारह बजे तक खुलते ने जिन्हां दा कहंदे एक डोर तो बढ़ो दूजे तो निकलो सेविंग सौ डॉलर दी 905-400-1331
19: छोटा मोटा कर्जा या करवानी है कोई भी घर विच रेनोवेशन होम एक्विटी वीजा ले सकते हो साधारण क्रेडिट कार्ड नालों कितने घट ब्याज आसानी नाल उपलब्धता
20: आज ही होम एक्विटी वीजा लेने दे लई कॉल करो 905-671-2000 905-671-2000 कुछ शर्तें लागू होंगी
21: ਭੈਣ ਜੀ ਤੀਜਾ ਵਿਆਹ ਆ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ
22: ਮੈਨੂੰ ਪਤਾ ਹੈ ਕਿਉਂ ਮੈਂ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
20: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਟਨ ਮਾਉਂਟਨੈਸ਼ ਐਂਡ ਬਵੇਰ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 5-790-1699
16: और बलवंत राजविंदर ने मेना राजविंदर की है तो ऐसा ना राजविंदर हेलो
23: हेलो जी
16: हाँ जी सचिका
23: जी सचिका जी गंडे
16: गंडे
23: हाँ जी
16: संतोष जी आवाज नहीं आ रही थी मेरे सही की क्या उन्होंने
24: ਸਮਝ ਨਹੀਂ ਆਈ ਅਮਨ ਜੀ ਉਹਨਾਂ ਦੇ
16: ਮੈਨੂੰ ਗੰਡੇ ਲੱਗਿਆ ਗੰਡੇ ਕਹਿੰਦੇ ਗੰਡੇ ਲਿਆਉਂਦੇ ਆ ਤੇ ਖਾ ਨਹੀਂ ਸਕਦੇ ਆਪਾਂ ਆਈ ਡੋਨਟ ਨੋ ਸੋ ਤੁਸੀਂ ਮੈਨੂੰ ਤਾਂ ਮੇਰੇ ਤਾਂ ਦਿਮਾਗ 'ਚ ਆ ਗਿਆ ਆਂਸਰ ਤੁਹਾਡਾ ਕਿ ਤੁਸੀਂ ਕੁਝ ਲੈ ਕੇ ਆਉਂਦੇ ਹੋ ਖਾਣ ਨੂੰ
24: ਬਟ ਤੁਹਾਡੇ ਕੋਲ ਤੁਸੀਂ ਖਾ ਨਹੀਂ ਸਕਦੇ ਉਹਨੂੰ
16: ਤੁਸੀਂ ਉਹਨੂੰ ਖਾ ਨਹੀਂ ਸਕਦੇ ਪਰ ਤੁਸੀਂ ਲੈ ਆਉਂਦੇ ਹੋ
24: ਹਾਂਜੀ ਹਾਂਜੀ ਲੈ ਕੇ
16: ਤੇ ਲੈ ਸਾਰੇ ਆਉਂਦੇ ਨੇ
24: ਜੀ ਜੀ ਲੈ ਕੇ ਸਾਰੇ ਆਉਂਦੇ
16: ਆ ਮੇਰੇ ਕੋਲ ਤਾਂ ਆਂਸਰ ਆ ਗਿਆ ਸੰਤੋਸ਼ ਜੀ ਮੈਂ ਬੋਲਤਾ ਤੁਹਾਡੇ ਨਾਲ ਤਾਂ ਤੁਹਾਨੂੰ ਮੈਂ ਕਹਿੰਦਾ ਆਪਣਾ ਅਗਲਾ ਕੁਐਸਚਨ ਰੈਡੀ ਕਰ ਲਓ ਨਾਲ ਪਰ ਬਾਕੀਆਂ ਨੂੰ ਵੀ ਪਤਾ ਹੋਊਗਾ ਤੇ ਸੰਤੋਸ਼ ਦੀ ਹਜੀ ਕਿਹੜੀ ਚੀਜ਼ ਆ ਜਿਹੜੀ ਤੁਸੀਂ
24: ਹਟ ਕੇ ਜਿਹੜਾ ਆਨਸਰ ਦਊਗਾ ਉਹ ਵਿਨਰ ਹੋਊਗਾ
16: ਚਲੋ ਨਹੀਂ ਮੈਂ ਤਾਂ ਹਟ ਕੇ ਰੈਂਡ ਚ ਮੈਂ ਦੇ ਕੇ ਜਾਊਂਗਾ ਅੱਜ 9567333337 905-673-3337 ਇੱਕ ਨਾ ਹੁਰੇ ਫੋਟੋ ਬੂਥ ਵਾਲੇ ਨੇ ਤੁਹਾਡੇ ਘਰ ਚ ਕਿਸੇ ਦੇ ਵੀ ਕੋਈ ਫੰਕਸ਼ਨ ਆ ਗਿਆ ਹੈਗਾ ਉਸ ਫੰਕਸ਼ਨ ਨੂੰ ਤੁਸੀਂ ਅਗਰ ਅਟੈਂਡ ਕਰਨਾ ਹੈਗਾ ਸੋਰੀ ਉਹਨੂੰ ਡਿਜ਼ਾਈਨ ਕਰਨਾ ਹੈਗਾ ਮਾਫੀ ਚਾਹੂੰਗਾ ਤੁਸੀਂ ਨਾ ਇਹਨਾਂ ਦਾ ਫੋਟੋ ਬੂਥ ਸਿਸਟਮ ਆ ਇਹ ਤੁਹਾਨੂੰ ਇੱਕ ਤਾਂ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਫੋਟੋ ਖਿੱਚ ਕੇ ਇੱਕ ਨਾ ਚੇਨ ਕੀ ਹੁੰਦਾ ਸੰਤੋਸ਼ ਤੁਸੀਂ ਬੋਲੋ ਮਾੜਾ
24: ਜੀ ਬਿਲਕੁਲ ਉਹਨਾਂ ਦੀਆਂ ਪਿਕਚਰਸ ਮੈਗਨੇਟ ਫ੍ਰਿਜ ਮੈਗਨੇਟ ਦੇ ਵਿੱਚ ਪਾ ਕੇ ਦੇਣਗੇ ਜਾਂ

0: 360 ਕੈਮਰਾ ਹੈਗਾ ਜਿਹਦੇ ਆਲੇ ਦੁਆਲੇ ਤੁਹਾਡੇ ਘੁੰਮਦਾ, ਤੁਸੀਂ ਕੋਈ ਵੀ ਫੰਕਸ਼ਨ ਬੁੱਕ ਕਰਨ ਲੱਗੇ, ਬਣਾਉਣ ਲੱਗੇ ਹੋ, ਆਪਣਾ ਡਿਜ਼ਾਈਨ ਕਰਨ ਲੱਗੇ ਹੋ, ਪਲੀਜ਼ ਔਰ ਪਲੀਜ਼ ਤੁਸੀਂ ਕੰਟੈਕਟ ਕਰੋ, ਤੁਹਾਨੂੰ ਇੱਕ ਬਹੁਤ ਅੱਛਾ ਪੈਕੇਜ ਦੇਣਗੇ। ਅਤੇ 3437988-2315 ਇਹਨਾਂ ਕੋਲ ਵੀਡੀਓ ਪ੍ਰੈਜੈਂਟੇਸ਼ਨ ਭੇਜ ਦੇਣਗੇ, ਬੜੀ ਸੋਹਣੀ ਵੀਡੀਓ ਪ੍ਰੈਜੈਂਟੇਸ਼ਨ ਹੈ। ਇਹ 4-5 ਚੀਜ਼ਾਂ ਦਾ ਕੋਂਬੋ ਤੁਹਾਨੂੰ ਵੇਚਦੇ ਨੇ ਅਤੇ ਬਹੁਤ ਜ਼ਿਆਦਾ ਬਿਜ਼ੀ ਨੇ। ਅਤੇ ਇਹ ਕਹਿੰਦੇ ਸਾਨੂੰ ਕਿਸੇ ਨੇ ਕਿਹਾ ਵੀ ਰੇਡੀਓ ਰਾਹੀਂ ਐਡ ਕਰੋ, ਅਤੇ ਰੇਡੀਓ ਤੋਂ ਬਹੁਤ ਸਾਰੇ ਲੋਕ ਤੁਹਾਨੂੰ ਮਿਲਣਗੇ। 4379882315 ਨੰਬਰ ਦੇ ਉੱਤੇ ਕਾਲ ਕਰਨੀ ਹੈ। 437-988-2315 ਨੰਬਰ ਹੈ, ਇਸ ਨੰਬਰ ਦੇ ਉੱਤੇ ਕਾਲ ਕਰ ਲਿਓ। ਅਤੇ ਹੋਰੇ HURRAY ਹੋਰੇ ਫੋਟੋ ਬੂਥ ਕੰਪਨੀ ਦਾ ਨਾਮ ਹੈ। ਅਤੇ ਟੇਕ ਬਹਾਦਰ ਜੀ ਮੇਰੇ ਨਾਲ ਨੇ, ਟੇਕ ਬਹਾਦਰ ਜੀ ਕੀ ਕਹੋਗੇ? ਹੈਲੋ,
1: ਹਾਂਜੀ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਹਾਂਜੀ,
1: ਤੇ ਸੰਤੋਸ਼ ਜੀ ਨੂੰ ਵਧਾਈਆਂ ਬਹੁਤ ਬਹੁਤ ਜਨਮ ਦਿਨ ਦੀਆਂ।
0: ਨਹੀਂ, ਇਹ ਤਾਂ ਵੈਸੇ ਹੀ ਕਿਹਾ ਮੈਂ ਉਹਨੂੰ।
1: ਅੱਛਾ ਜੀ, ਤੇ ਦੂਜੇ ਨੰਬਰ ਤੇ ਇਹ ਆੜੂ ਹੋ ਸਕਦਾ ਜੀ, ਆੜੂ ਖਾ ਲੈਂਦਾ, ਗਿੱਟਕ ਸਿੱਟ ਦੇ ਦੀ ਆ,
0: ਗਿੱਟਕ ਸਿੱਟ ਦੇ ਦੀ ਆੜੂ ਹੈ।
2: ਹਾਂਜੀ, ਟੇਕ ਬਹਾਦਰ ਜੀ,
0: ਹਾਂ
1: ਹਾਂਜੀ ਹਾਂਜੀ,
0: ਇਹਨਾਂ ਦਾ ਆਂਸਰ ਆੜੂ ਆ। ਪਰ ਮੈਂ ਸੰਤੋਸ਼, ਮੈਨੂੰ ਸਮਝ ਆ ਗਿਆ ਪਹਿਲੀ ਵਾਰ ਤੇਰਾ ਆਂਸਰ, ਮੈਨੂੰ ਤੁਹਾਡਾ ਆਂਸਰ ਸਮਝ ਆ ਗਿਆ, ਮੈਨੂੰ ਬਾਕੀਆਂ ਦੀ ਸਮਝ ਨਹੀਂ ਗਈ ਵੀ ਉਹਨਾਂ ਨੂੰ ਕਿਉਂ ਸਮਝ ਨਹੀਂ ਆਇਆ ਹਜੇ ਤੱਕ। ਸੰਤੋਸ਼ ਦੇ ਸਵਾਲ ਦਾ ਮੂੰਹ ਚੋੜ ਜਵਾਬ ਦੇ ਰਹੇ ਹੈਗੇ ਹੋ। ਔਰ ਨਾਲ ਨਾਲ ਤੁਸੀਂ ਜੋਰਾ ਗਰਚਾ ਜੀ ਨੇ, ਇਹਨਾਂ ਦਾ ਨੰਬਰ ਨੋਟ ਕਰੋ, ਰੀਮੈਕਸ ਨਾਲ ਕੰਮ ਕਰਦੇ ਆ, ਇੱਕ ਫਾਰਮ ਹਾਊਸ ਆ ਜਿਹੜਾ ਕਿ ਫੋਰ ਸੇਲ ਹੈਗਾ ਨੈਗਰਾ ਫਾਲ ਦੇ ਏਰੀਏ ਦੇ ਵਿੱਚ, 20 acres ਦਾ ਫਾਰਮ ਹਾਊਸ ਆ ਇਹ, ਹੈਮਿਲਟਨ ਅਤੇ ਨੈਗਰਾ ਫਾਲ ਦੇ ਵਿਚਕਾਰਲੇ ਏਰੀਏ 'ਚ ਆ ਜਾਂਦਾ, ਹੈਮਿਲਟਨ ਦੇ ਵੀ ਨੇੜੇ ਪੈਂਦਾ। 4 bedroom ਦਾ ਡਿਟੈਚ ਘਰ ਹੈ 'ਚ ਅਤੇ ਬਾਰਨ ਬਣੀਆਂ ਹੋਈਆਂ, ਫਲੈਟ ਲੈਂਡ ਆ 20 acres, ਖੇਤੀ ਵਾਲੀ ਜ਼ਮੀਨ ਆ, ਬਹੁਤ ਉਪਜਾਊ ਏਰੀਆ, ਇਹ ਉਪਜਾਊ ਏਰੀਆ ਜਿੱਥੇ ਫਸਲਾਂ ਜ਼ਿਆਦਾ ਹੁੰਦੀਆਂ ਨੇ ਆਮ ਨਾਲੋਂ, ਅਤੇ ਇੱਥੇ ਗ੍ਰੀਨ ਹਾਊਸ ਦਾ ਕੰਮ ਬਹੁਤ ਹੈ ਇਸ ਏਰੀਏ 'ਚ। ਅਤੇ ਤੁਸੀਂ 900,000 ਦੇ ਨੰਬਰਾਂ ਦੇ ਵਿੱਚ ਇਹ ਫਾਰਮ ਹਾਊਸ ਕੁਇਕ ਸੇਲ ਦਿੱਤੇ ਆ ਜੋਰਾ ਗਰਚੀ ਜੀ ਨੂੰ ਕਾਲ ਕਰਨੀ ਹੈ। ਜੋਰਾ ਗਰਚਾ ਜੀ ਦਾ ਨੰਬਰ ਹੈ 416-276-4169-6339। ਅਤੇ ਕੈਲੀਡਨ ਦੇ ਵਿੱਚ 1 acre ਜ਼ਮੀਨ ਆ, 410 ਹਾਈਵੇ ਨੂੰ ਕ੍ਰੋਸ ਕਰਦੇ ਹੀ, ਹਾਈਵੇ 10 ਦੇ ਉੱਪਰ ਜਿੱਥੇ ਨਵਾਂ ਹਾਈਵੇ ਆ ਰਿਹਾ, ਕਾਰ ਡੀਲਰਸ਼ਿਪ, ਕਾਰ ਰਿਪੇਅਰ ਸ਼ੋਪ, ਬੋਡੀ ਵਰਕ ਤੋਂ ਲੈ ਕੇ ਟਰੱਕ ਦੀ ਕੋਈ ਆਪਣੀ ਪਾਰਕਿੰਗ ਤੋਂ ਲੈ ਕੇ 1 acre ਜ਼ਮੀਨ ਆ, 3 buildings 'ਚ ਬਣੀਆਂ, ਰੈਂਟਲ ਇਨਕਮ ਆਉਂਦੀ ਹੈ ਸਾਰੀਆਂ ਬਿਲਡਿੰਗਸ ਦੇ ਵਿੱਚੋਂ। ਤੁਸੀਂ ਕਾਲ ਕਰਨੀ ਜੋਰਾ ਗਰਚਾ ਜੀ ਨੂੰ 416-276-4339-6339 ਦੇ ਉੱਤੇ ਕਾਲ ਕਰਨੀ ਆ। ਨੈਕਸਟ ਕਾਲ 'ਤੇ ਅਸੀਂ, ਮੈਂ 6804 ਨੰਬਰ ਹੈ ਤੁਹਾਡਾ। ਹਾਂਜੀ, ਤੁਹਾਡੀ ਆਵਾਜ਼ ਘੱਟ ਆ ਰਹੀ ਹੈ। ਸਤਿ ਸ਼੍ਰੀ ਅਕਾਲ ਬਾਈ ਜੀ।
1: ਹਾਂਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ,
1: ਹਾਂਜੀ, ਆਪਣਾ ਆਨਸਰ ਹੈ ਜੀ ਖਾਣ ਵਾਲੀ ਪਲੇਟ ਜੀ।
0: ਠੀਕ ਹੈ, ਤੁਹਾਡਾ ਸ਼ੁਭ ਨਾਮ?
1: ਰਾਜਵੰਤ ਸਿੰਘ ਜੀ।
0: ਰਾਜਵੰਤ ਸਿੰਘ ਜੀ, ਥੈਂਕ ਯੂ ਰਾਜਵੰਤ। ਤੇ ਨਾਲ ਨਾਲ ਮੈਂ ਕੁਛ ਹੋਰ ਨੰਬਰ ਨੇ ਜਿਹੜੇ ਸ਼ੇਅਰ ਕਰਦਾ। ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡਡ ਆ, ਗੈਰੀ ਗਰੇਵਾਲ ਹੋਣਾ ਦੀ ਇਹ ਵਰਕਸ਼ਾਪ ਆ, ਇਸ ਵਰਕਸ਼ਾਪ 'ਤੇ ਤੁਸੀਂ ਆਪਣੀ ਗੱਡੀ ਲੈ ਕੇ ਜਾਣੀ ਹੈ ਅਤੇ ਇੰਜਨ, ਟਰਾਂਸਮਿਸ਼ਨ, ਟਾਇਰਸ ਦਾ ਕੋਈ ਵੀ ਕੰਮ ਕਰਾਉਣਾ ਤਾਂ ਗੈਰੀ ਗਰੇਵਾਲ ਹੋਣਾ, ਕਹਿੰਦੇ ਨੇ 10% ਡਿਸਕਾਊਂਟ ਦੇਵਾਂਗੇ, 11 ਦੇ 11 ਗੈਰੀ ਗਰੇਵਾਲ, ਹਾਈਲੈਂਡ ਆਟੋ ਰਿਪੇਅਰ ਸੈਂਟਰ, 905-463-63-63 ਨੰਬਰ ਦੇ ਉੱਤੇ, 905-463-63-63 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਇੰਡੀਆ ਜਾਣਾ ਕਿਸੇ ਨੇ, ਆਲ ਲਿੰਕ ਟਰੈਵਲ ਦੇ ਕੋਮਲ ਨੂੰ ਕੰਟੈਕਟ ਕਰਨਾ, ਕੋਮਲ ਕਹਿੰਦੇ ਨੇ ਕਿ ਤੁਸੀਂ ਇੰਡੀਆ ਜਾਣਾ ਥੋੜ੍ਹਾ ਆਸਾਨ ਕਰ ਦਾਂਗੇ, ਹੋਰ ਟਿਕਟਸ ਬਹੁਤ ਵਧੀਆ ਨੇ, ਤੁਸੀਂ ਕਈ ਲੋਕ ਬਹੁਤ ਮਹਿੰਗੀਆਂ ਟਿਕਟ ਖਰੀਦ ਰਹੇ ਨੇ ਇਸ ਵੇਲੇ, ਅਤੇ ਤੁਸੀਂ 905-239-7711 ਨੰਬਰ 'ਤੇ ਕਾਲ ਕਰਨੀ ਹੈ, 905-239-7711, 905-239-7711 ਇਸ ਨੰਬਰ 'ਤੇ ਕਾਲ ਕਰਨੀ। ਕੱਲ੍ਹ ਮੈਂ ਸੱਚ ਸਾਹਿਬ ਨਾਲ ਬੜੀ ਦਿਲਚਸਪ ਗੱਲ ਕਰ ਰਿਹਾ ਸੀ ਸੰਤੋਸ਼, ਜਿਹੜੇ ਟਰੱਕਾਂ ਵਾਲਿਆਂ ਦੇ ਉੱਪਰ, ਮੈਂ ਕਿਹਾ ਵੀ ਜੇ ਕੈਲੀਫੋਰਨੀਆ ਨੂੰ ਇੱਕ ਡਰਾਈਵਰ ਜਾ ਰਿਹਾ ਹੈਗਾ, ਜੇ ਉਹਦੀ ਤਨਖਾਹ ਸੈਂਟਾਂ ਦੇ ਹਿਸਾਬ ਨਾਲ ਹੈਗੀ ਆ ਅਤੇ ਉਹ ਪੇਰੋਲ ਕਿਵੇਂ ਕਟਾਊਗਾ, ਉਹਨੂੰ ਤਾਂ ਮਾਈਲੇਜ ਦੇ ਪਰ ਸੈਂਟ ਮਿਲ ਰਹੇ ਨੇ ਨਾ, ਅਤੇ ਫਿਰ ਜੇ ਉਹ ਬੰਦੇ ਨੂੰ 18 ਰੁਪਈਏ 20 ਰੁਪਈਏ ਜੋ ਵੀ ਡੱਗ ਫੋੜ ਨੇ ਰੱਖੇ ਨੇ ਮਿਨੀਮਮ ਵੇਜਿਸ ਪੇ ਕਰਨੀਆਂ ਨੇ, ਫਿਰ ਟਰੱਕ ਦਾ ਫਰੇਟ ਤਾਂ ਕੈਲੀਫੋਰਨੀਆ ਦਾ ਸਪੋਜ਼ 4000 ਆ ਤਾਂ ਉਹ ਤਾਂ 8000 ਹੋ ਜਾਊਗਾ ਸਿੱਧਾ, ਤਾਂ ਉਹ ਮੈਨੂੰ ਕਹਿ ਰਹੇ ਸੀ ਅੰਡਰ ਮਾਰਕੀਟ ਰੇਟ ਦੇ ਉੱਪਰ ਸਾਰੇ ਲੋਕ ਕੰਮ ਕਰ ਰਹੇ ਨੇ, ਡੀਜ਼ਲ ਦੀ ਪ੍ਰਾਈਜ਼ ਕਿੰਨੀ ਵਧੀਆ, ਡੰਪ ਟਰੱਕਾਂ ਨੂੰ ਕੀ ਪੇ ਹੋ ਰਿਹਾ, ਕਿਉਂਕਿ ਕੰਪੀਟੀਸ਼ਨ ਬਹੁਤ ਜਨਰੇਟ ਕੀਤਾ ਹੋਇਆ ਇਹਨਾਂ ਲੋਕਾਂ ਨੇ, ਬਾਹਲੇ ਬੰਦੇ ਨੇ ਕੰਮ ਕਰਨ ਵਾਲੇ ਅਤੇ ਕੰਮ ਘੱਟ ਹੈਗਾ, ਇਸ ਲਈ ਰੇਟ ਤੋੜਦੇ ਨੇ, ਕਹਿੰਦੇ ਇਹਨਾਂ ਨੂੰ ਰੇਟ ਉੱਪਰ ਚੱਕਣੇ ਪੈਣਗੇ ਫਰੇਟ ਦੇ। ਅਤੇ ਮੈਂ ਕਿਹਾ

0: ઓટોમેટિકલી બધો બધી મહેંગાઈ ફેર હોર વધુગી
1: બી
0: ધીસ ઇઝ નોટ અ સોલ્યુશન સોલ્યુશન તો મહેંગાઈ નું કંટ્રોલ કરના હુંદા મેં સરકાર ચલા રહે મેં હર હર ચોથે કે મહિને મેં મુંહ ચક કે કહેતા હું જી 50 સેન્ટ 1 ડોલર વધ ગયા તે ઇધર એક આટે દી કંપની આપણા સારા આટા એક વડી કોર્પોરેટ નું વેચ દેવે તે છોટીયા દુકાનાં તે ઓ આટા જેડા હેગા 4 ડોલર નું બેગ વધ બિકણ લાગ જવે બ્લેક દે વિચ તે વડી કોર્પોરેટ સસ્તા લા કે આટા એક બાકી દા માલ મહેંગા વેચે ਵੀ ਜੇ ਚੱਕਣ ਆਉਣਗੇ ਬਾਕੀ ਸਮਾਨ ਤਾਂ ਚੱਕਣਗੇ ਹੀ ਨਾ 50-50 ਸੈਂਟ ਕਰਕੇ ਉੱਧਰੋਂ ਪੂਰੇ ਕਰ ਲਾਂਗੇ ਅਤੇ ਮਹਿੰਗਾਈ ਤਾਂ ਆਟੋਮੈਟਿਕਲੀ ਵਧਣੀ ਹੈ ਐਂਡ ਆਫ ਦ ਈਅਰ ਅਮੈਰੀਕਾ ਦੇ ਵਿੱਚ 80 ਐਸੀ ਕੰਪਨੀਆਂ ਨੇ ਜਿਨ੍ਹਾਂ ਨੇ 106 ਬਿਲੀਅਨ ਡਾਲਰ ਦੇ ਪ੍ਰੋਫਿਟ ਬਣਾਏ ਨੇ ਟੈਕਸ ਬ੍ਰੈਕਟ 'ਚ ਜ਼ੀਰੋ ਟੈਕਸ ਪੇ ਕੀਤਾ ਐਵਰੇਜ ਅਮੈਰੀਕਨ ਜਿਹੜਾ ਹੈਗਾ 14% ਟੈਕਸ ਪੇ ਕਰਦਾ ਪਿਆ ਆਪਣੀ ਇਨਕਮ 'ਚੋਂ ਹੈ ਜੀ ਇਸੇ ਤਰ੍ਹਾਂ ਕੈਨੇਡਾ 'ਚ ਇੰਨੇ ਟੈਕਸ ਪੇ ਕਰਕੇ ਇੰਨੇ ਸਾਰੇ ਖਰਚੇ ਪੇ ਕਰਕੇ ਸਿਸਟਮ ਦੇ ਵਿੱਚ ਹਜੇ ਵੀ ਸਿਸਟਮ ਨੂੰ ਸਾਹ ਨਹੀਂ ਆਉਂਦਾ ਤਾਂ ਸਾਨੂੰ ਦੇਖਣਾ ਪੈਣਾ ਕਿੱਥੇ ਕੀ ਗਲਤ ਹੈ ਵੈਸੇ ਕੋਮਲ ਨੂੰ ਕਾਲ ਕਰਨੀ ਆਲ ਇੰਕ ਟਰੈਵਲ ਤੋਂ 905-239-7711 ਸਸਤੀਆਂ ਹਵਾਈ ਟਿਕਟਾਂ ਲਈ 9052397711 ਹਾਂਜੀ ਨੈਕਸਟ ਕਾਲ ਤੇ ਮੈਂ ਸਤਿ ਸ਼੍ਰੀ ਅਕਾਲ ਜੀ ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ ਜਿਹੜੇ ਕਾਲਾਂ ਕਰਦੇ ਉਹਨਾਂ ਦੀ ਆਵਾਜ਼ ਘੱਟ ਆਉਂਦੀ ਹੈ ਸੰਤੋਸ਼ ਆਪਣੇ ਪਿੰਡ ਤੋਂ ਕੀ ਪਹਿਲਾਂ ਬਲੂਟੂਥ ਬੰਦ ਕਰੋ ਜੀ ਸਾਰੇ ਬਲੂਟੂਥ ਤੋਂ ਕਾਲ ਕਰਦੇ ਆ ਸੰਤੋਸ਼ ਚਾਹ ਪੱਤੀ ਲੈ ਕੇ ਆਉਂਦੇ ਹਾਂ ਹੈਲੋ ਹੈਲੋ ਸੰਤੋਸ਼ ਕੀ ਕਿਹਾ ਸੀ ਮੈਨੂੰ ਸਮਝ ਨਹੀਂ
3: ਆਇਆ
0: ਵੀ ਚਾਹ ਪੱਤੀ ਲੈ ਕੇ ਆਉਂਦੇ ਹਾਂ ਉਹ ਆਪਾਂ ਖਾ ਨਹੀਂ ਸਕਦੇ ਆਂਸਰ ਸਹੀ ਹੈ ਇਹਨਾਂ ਦਾ ਵੀ ਫਿਲਟਰ ਫ੍ਰੀ ਚੇਂਜ ਕਰਕੇ ਦੇਣਗੇ ਸਰਵਿਸ ਪ੍ਰੋਪਰਲੀ ਹੋਊਗੀ ਵੱਡੀ ਸਰਵਿਸ ਹੁੰਦੀ ਹੈ ਮੈਂ ਤੁਹਾਨੂੰ ਇਹ ਸਰਵਿਸ $80 ਚ ਵੀ ਦਵਾ ਸਕਦਾ ਨਾਨਕ ਡਕ ਕਲੀਨਿੰਗ ਤੋਂ ਆਉਣਗੇ ਫਟਾਫਟ 2-4 ਪਾਈਪਾਂ ਕਲੀਨ ਕਰਨਗੇ ਭੱਜਣਗੇ ਇਹ ਕੰਪਲੀਟ ਪ੍ਰੋਪਰ ਕਰਕੇ ਦੇਣਗੇ ਕਾਰਪੋਰੇਟ ਦੀ ਤਰ੍ਹਾਂ ਕੰਮ ਕਰਦੇ ਨੇ ਨਾਨਕ ਡਕ ਕਲੀਨਿੰਗ ਨੂੰ ਕਾਲ ਕਰੋ 416-729-1521 416-729-1521 ਦੇ ਉੱਤੇ ਕਾਲ ਕਰਨੀ ਹੈ ਜਿੰਨੇ ਵੀ ਲੋਕ ਜਿਹੜੇ ਮਰਜ਼ੀ ਸ਼ਹਿਰ ਤੋਂ ਕਾਲ ਕਰ ਲਿਓ ਤੁਹਾਨੂੰ ਡਿਸਕਾਊਂਟਡ ਪ੍ਰਾਈਜ਼ ਦੇ ਉੱਤੇ ਡਕਟ ਕਲੀਨਿੰਗ ਯਾਨੀ ਕਿ ਤੁਹਾਨੂੰ ਸਸਤੀ ਪੈਣੀ ਹੈ ਬਹੁਤ ਲੋਕਲ ਸ਼ਹਿਰ ਦੇ ਨਾਲੋਂ ਕੈਂਬਰਿਜ ਕਿਸ਼ਨ ਵਾਟਲੋ ਕੈਂਬਰਿਜ ਦੇ ਨਾਲ ਨਾਲ ਲੰਡਨ ਤੱਕ ਤੁਸੀਂ ਕਾਲ ਕਰ ਲਓ ਨੈਗਰਾ ਫਾਲ ਹੈਮਿਲਟਨ ਇੱਧਰ ਨੂੰ ਓਸ਼ਵਾ ਬੈਰੀ ਔਰੰਜਵਿਲ ਕਿਤੇ ਵੀ ਹੈਗੇ ਹੋ ਤੁਹਾਨੂੰ ਸਰਵਿਸ ਦੇਣਗੇ ਅਤੇ ਫਿਊਲ ਸਰਚਾਰਜ ਐਕਸਟਰਾ ਚਾਰਜ ਕਰਨਗੇ ਅਤੇ ਨੰਬਰ ਹੈ 416-729-1521 ਨਾਨਕ ਡਕਟ ਕਲੀਨਿੰਗ ਵਾਲਿਆਂ ਨੂੰ ਤੁਸੀਂ ਜਿਹੜਾ ਹੈਗਾ ਕੰਟੈਕਟ ਕਰਨਾ ਹੈਗਾ ਅਤੇ ਮੇਰੇ ਨਾਲ 5964 ਹਾਂਜੀ ਸਤਿ ਸ਼੍ਰੀ ਅਕਾਲ ਜੀ
2: ਠੀਕ
0: ਹੈ ਤੁਹਾਡਾ ਨਾਂ ਕੀ ਹੈ ਜਗਰਾਜ ਸਿੰਘ ਗਰਚਾ ਠੀਕ ਹੈ ਜਗਰਾਜ ਗਰਚਾ ਜੀ ਥੈਂਕ ਯੂ ਤੁਹਾਡਾ ਕਾਲ ਕਰ ਲਈ ਰਾਈਟ ਵਿੰਡੋ ਫੋਰਸ ਦਾ ਨੰਬਰ ਨੋਟ ਕਰੋ ਵਿੰਡੋਜ਼ ਚੇਂਜ ਕਰਾਉਣੀਆਂ ਨੇ ਇਸ ਵੇਲੇ ਵਿੰਡੋਜ਼ ਦਾ ਜਿਹੜਾ ਹੈਗਾ ਟਾਈਮ ਸਹੀ ਹੈ ਤੁਸੀਂ ਕਿਸ਼ਤਾਂ ਦੇ ਵਿੱਚ ਵਿੰਡੋਜ਼ ਚੇਂਜ ਕਰਾ ਲਓ ਕੰਪਨੀ ਹੁਣ ਲੋਨ ਦੇ ਰਹੀ ਹੈ ਇੱਕ ਪਲਾਨ ਦੇ ਵਿੱਚ ਫਿਰ ਲੋਨ ਦੀ ਅਮਾਊਂਟ ਲਿਮਿਟਡ ਹੈ ਇਹਨਾਂ ਕੋਲ ਅਤੇ ਤੁਸੀਂ ਮੰਥਲੀ ਕਿਸ਼ਤਾਂ ਪੇ ਕਰਕੇ ਆਪਣੀਆਂ ਵਿੰਡੋਜ਼ ਚੇਂਜ ਕਰਾ ਸਕਦੇ ਥੋੜ੍ਹਾ ਅਮਾਊਂਟ ਅਪ ਫਰੰਟ ਦੇ ਕੇ ਅਤੇ ਇੱਕ ਤੁਸੀਂ ਡੋਰ ਚੇਂਜ ਕਰਾਉਣਾ ਡੋਰ ਦੇ ਲੋਕ ਸਪੈਸ਼ਲ ਲਗਾਉਂਦੇ ਆ ਰਾਈਟ ਵਿੰਡੋ ਫੋਰਸ ਵਾਲੇ ਨੇ ਸਪੈਸ਼ਲ ਲੋਕ ਸਪੈਸ਼ਲ ਵਿੰਡੋਜ਼ ਤਿਆਰ ਕਰਕੇ ਦਿੰਦੇ ਨੇ ਤੁਹਾਨੂੰ ਵਿੰਡੋ ਦਾ ਗਲਾਸ ਫਰੇਮ ਇੱਥੇ ਲੋਕਲ ਮੇਡ ਹੁੰਦਾ ਸਾਰਾ ਕੁਛ ਇੱਥੋਂ ਦੇ ਵਰਕਰਸ ਕੰਮ ਕਰਦੇ ਨੇ ਲਾਈਫ ਟਾਈਮ ਵਾਰੰਟੀ ਦੇ ਨਾਲ 416-206-3200 ਦੇ ਉੱਤੇ ਕਾਲ ਕਰਨੀ ਹੈ ਅਤੇ ਨਜ਼ਾਰਾ ਵਾਲੇ ਕਹਿੰਦੇ ਨੇ ਕਿ ਤੁਸੀਂ ਸਾਡੇ ਕੋਲ ਆਓ ਇਸ ਸਮੇਂ ਸਪੈਸ਼ਲ ਚੱਲ ਰਿਹਾ ਵੀਕਡੇ ਸਪੈਸ਼ਲ ਕੱਲ੍ਹ ਵੀ ਰੇਡੀਓ ਤੋਂ ਕੋਈ ਫੈਮਿਲੀ ਗਈ ਸੀ ਮੈਨੂੰ ਉਹਨਾਂ ਨੇ ਦੱਸਿਆ ਤੁਹਾਡੇ ਰੇਡੀਓ ਤੋਂ ਆਏ ਸੀ ਥੈਂਕਸ ਕਰਨਾ ਚਾਹੁੰਦੇ ਆ ਉਹਨਾਂ ਨੇ $1000 ਦੇ ਵਿੱਚ $899 ਤੁਹਾਡੇ ਜਿਹੜੀ ਡੀਲ ਸਟਾਰਟ ਹੁੰਦੀ ਹੈ 30 ਜਣਿਆਂ ਨੇ ਆਪਣਾ ਫੰਕਸ਼ਨ ਪੂਰੇ ਦਾ ਪੂਰਾ ਕੰਪਲੀਟ ਕੀਤਾ 30 ਲੋਕਾਂ ਦਾ ਫੰਕਸ਼ਨ ਸੀਗਾ ਅਤੇ ਖਾਣਾ ਅਨਲਿਮਿਟਡ ਹੁੰਦਾ ਨਜ਼ਾਰਾ ਅਤੇ ਐਂਬੀਅੰਸ ਅਤੇ ਜਿਹੜਾ ਤੁਹਾਨੂੰ ਬਣਾ ਕੇ ਦਿੰਦੇ ਨੇ ਅੰਦਰ ਉਹ ਸਿਸਟਮ ਸਾਰਾ ਬੜਾ ਜ਼ਬਰਦਸਤ ਹੈ ਇਹਨਾਂ ਦਾ ਅਤੇ ਸ਼ੈਫ ਟੌਪ ਦੇ ਨੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਸ਼ੈਫ ਖਾਣੇ 'ਚ ਖਾਣੇ ਦਾ ਟੇਸਟ ਕਿਹੋ ਜਿਹਾ ਨਜ਼ਾਰਾ 'ਤੇ ਤੁਸੀਂ ਪਹੁੰਚਣਾ 905-451-2600 ਜਾਂ 416-803-1616 ਨੰਬਰ 'ਤੇ ਕਾਲ ਕਰ ਲਿਆ 416-803-1616 ਨੰਬਰ ਦੇ ਉੱਤੇ ਤੁਸੀਂ ਨਜ਼ਾਰਾ ਵਾਲਿਆਂ ਨੂੰ ਕੰਟੈਕਟ ਕਰਨਾ ਹੈਗਾ ਅਤੇ ਦੂਸਰਾ ਜੇ ਕਿਸੇ ਕੋਲ ਡੈਟਸ ਨੇ ਕਰਜ਼ੇ ਨੇ ਤੁਸੀਂ ਆਪਣੇ ਕਰਜ਼ੇ ਮਾਫ ਕਰਾਉਣੇ ਚਾਹੁੰਦੇ ਹੋ ਤਾਂ ਉਹਦੇ ਲਈ ਇੱਕ ਕਾਨੂੰਨ ਆ ਜਿਹਨੂੰ ਇਨਸੋਲਵੈਂਸੀ ਐਕਟ ਕਹਿੰਦੇ ਨੇ। ਤੁਹਾਡੇ 'ਚ ਕੋਈ ਲੋਕ ਸੁਣਦੇ ਪਏ ਨੇ, ਕੱਲ੍ਹ ਮੈਂ ਲੋਇਰਸ ਨੂੰ ਮਿਲ ਕੇ ਆਇਆ ਸੀ, ਜਿਨ੍ਹਾਂ ਦੇ ਕਰਜ਼ੇ ਬਹੁਤ ਚੜੇ ਹੋਏ ਨੇ ਅਤੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਰਿਲੀਫ ਮਿਲੇ, ਤਾਂ ਤੁਸੀਂ ਇੱਕ ਵਾਰ ਕਾਲ ਕਰਿਓ, ਮੈਂ ਤੁਹਾਨੂੰ ਦੱਸੂ ਕਾਨੂੰਨ ਕਿਵੇਂ ਕੰਮ ਕਰਦਾ ਹੈਗਾ। ਮੇਰਾ ਨੰਬਰ ਹੈ 416-516-3200। ਕਿਸੇ ਕੋਲ ਵੀ, ਮੈਨੂੰ ਮੈਜੋਰਟੀ ਲੋਕ ਟੈਕਸਟ ਮੈਸੇਜ ਕਾਲ ਕਰਦੇ ਰਹਿੰਦੇ ਨੇ, ਮੈਂ ਤੁਹਾਡੀ ਸਾਰਿਆਂ ਦੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੁੰਦਾ ਵੀ ਕਿਵੇਂ ਹੋ ਸਕਦਾ। ਕੱਲ੍ਹ ਵੀ ਇੱਕ ਵਿਅਕਤੀ ਦਾ ਕਾਲ ਆਇਆ ਸੀ, ਉਹਨਾਂ ਨੂੰ ਵੀ ਪੌਲ ਧਾਰੀਵਾਲ ਨੇ, ਕ੍ਰਿਮੀਨਲ ਡਿਫੈਂਸ ਲੋਇਰ, ਉਹਨਾਂ ਦਾ ਨੰਬਰ ਦਿੱਤਾ, ਗਲਤੀ ਹੋ ਗਈ ਸੀ ਬੰਦੇ ਤੋਂ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਇੱਥੇ ਕਾਲ ਕਰ ਲਾ, ਤੈਨੂੰ ਮੈਂ ਸਮਝਾਇਆ ਵੀ ਤੈਨੂੰ ਇੱਦਾਂ ਹੋ ਸਕਦਾ, ਚਾਂਸਿਸ ਨੇ, ਪਰ ਤੂੰ ਟੈਨਸ਼ਨ ਨਹੀਂ ਲੈਣੀ, ਇਹ ਨਿਬੜ ਜੂਗਾ ਤੇਰਾ ਕੰਮ। ਸੋ ਤੁਸੀਂ ਜਿਹੜਾ ਹੈਗਾ, ਮੇਰਾ ਨੰਬਰ ਹੈ 416-518-3200। ABS ਆਟੋ ਕਲਿਜ਼ਨ ਵਾਲੇ ਨੇ ਕੈਂਬਰਿਜ ਕਿਚਨਰ ਵਾਟਲੂ ਦੇ ਏਰੀਏ ਦੇ ਵਿੱਚ ਕੋਈ ਕਾਰ ਦਾ ਐਕਸੀਡੈਂਟ ਹੋ ਗਿਆ ਜਾਂ ਤੁਹਾਡੇ ਟਰੱਕ ਦੇ ਡੈਂਟ ਪੇਂਟਿੰਗ ਦਾ ਕੋਈ ਕੰਮ ਆ, ਤਾਂ ABS ਆਟੋ ਕਲਿਜ਼ਨ ਨੂੰ ਕੰਟੈਕਟ ਕਰਨਾ ਤੁਸੀਂ। 378 ਫਰੈਂਕਲਿਨ ਬੁਲੇਵਰ ਦੇ ਉੱਪਰ ਨੇ, ਬਹੁਤ ਵਧੀਆ ਕੰਮ ਕਰਦੇ ਆ, ਬਾਡੀ ਵਰਕ ਦਾ, ਪੇਂਟ ਦਾ, ਅਤੇ ਟਰੱਕਾਂ ਟਰੇਲਾਂ 'ਚ ਸਪੈਸ਼ਲਾਈਜ਼ ਕਰਦੇ ਨੇ। 401 ਦੇ ਉੱਪਰ ਨੇ, 416-520-1946, 416-520-1946। ਬੋਲਟਨ ਸਪਰਿੰਗ ਸ਼ਾਪ, ਆਪਣੇ ਪਟੇ ਕਮਾਣੀਆਂ ਦਾ ਕੋਈ ਵੀ ਕੰਮ ਕਰਾਓ, ਟਰੱਕਾਂ ਦਾ, ਕਾਰਾਂ ਦਾ, ਕੋਈ ਵਰਕਸ਼ਾਪ ਰਨ ਕਰਦੇ ਹੋ ਤੁਸੀਂ, ਬੋਲਟਨ ਸਪਰਿੰਗ ਸ਼ਾਪ, 570 ਪ੍ਰੇਸੀ ਰੋਡ ਬੋਲਟਨ ਦੇ ਵਿੱਚ ਨੇ। 25 ਸਾਲ ਤੋਂ ਫਾਇਰ ਟਰੱਕਾਂ ਦੇ ਪਟੇ ਕਮਾਣੀਆਂ ਕਰਦੇ ਪਏ ਨੇ, ਸਰਕਾਰੀ ਜਿਹੜੇ ਟਰੱਕ ਹੁੰਦੇ ਨੇ, ਤੁਹਾਡੇ ਟਰੱਕ ਕਾਰ ਦੀ ਵੀ ਪੂਰੀ ਤਸੱਲੀ ਬਖਸ਼ ਪਟੇ ਕਮਾਣੀ। ਲੀਫ ਸਪਰਿੰਗ ਅਤੇ ਬੁਸ਼ਿੰਗ ਦਾ ਕੰਮ ਕਰਦੇ ਆ, 905-857-5282, 905-857-5282। ਇਸੇ ਤਰ੍ਹਾਂ MK ਪੈਲਟਸ ਨੂੰ ਸਪੋਰਟ ਕਰਨਾ, ਜੇ ਤੁਸੀਂ ਸ਼ਿਪਿੰਗ ਰਿਸੀਵਿੰਗ ਦੇ ਵਿੱਚੋਂ ਸਕਿੱਡ ਪਰਚੇਜ਼ ਕਰਦੇ ਹੋ, ਸਕਿੱਡਾਂ ਦਾ ਕੰਮ ਕਰਦੇ ਆ, ਸਕਿੱਡ ਬਣਾ ਕੇ ਦਿੰਦੀ ਜਿਹੜੀ ਲੱਕੜ ਦੀ ਸਕਿੱਡ ਹੁੰਦੀ ਹੈ, ISPM 15 ਸਰਟੀਫਾਈਡ ਸਕਿੱਡਸ ਨੇ MK ਪੈਲਟਸ। ਆਪਣੀ ਕਮਿਊਨਿਟੀ ਦਾ ਬਿਜ਼ਨਸ ਆ, ਸਪੋਰਟ ਚਾਹੀਦੀ ਤੁਹਾਡੀ, ਤੁਸੀਂ ਸਾਰੇ ਕੰਟੈਕਟ ਕਰੋ ਜਿੰਨੇ ਵੀ ਲੋਕ ਕੰਮ ਕਰਦੇ ਹੋ ਕਿਸੇ ਕੰਪਨੀ 'ਚ, ਆਪਣੇ ਸੁਪਰਵਾਈਜ਼ਰ ਨੂੰ ਕਹੋ ਕਿ ਇੱਥੋਂ ਸਕਿੱਡ ਮੰਗਾਓ, 365-866-2080। ਫਰੈਸ਼ ਗਰੋਸਰੀ ਡਿਪੂ ਕਹਿੰਦਾ ਸਾਡੀ ਦੋਨੋਂ ਲੋਕੇਸ਼ਨ 'ਤੇ, ਕਿਸੇ ਵੀ ਲੋਕੇਸ਼ਨ 'ਤੇ ਆਓ, ਗਰੋਸਰੀ ਦਾ ਫਾਇਦਾ ਉਠਾਓ। ਸੰਤੋਸ਼ ਜੀ, ਐਂਸਰ ਮੇਰਾ ਭਾਂਡੇ ਆ, ਤੁਹਾਡਾ ਕੀ ਹੈ?
1: ਜੀ ਬਿਲਕੁਲ, ਮੇਰਾ ਪਲੇਟ।
0: ਹਾਂਜੀ,
1: ਪਲੇਟ ਪਲੇਟ
0: ਪਲੇਟ। ਥੈਂਕ ਯੂ ਸੋ ਮਚ, ਤੁਹਾਡਾ ਸਾਰਿਆਂ ਨੇ ਪਾਰਟੀਸਪੇਟ ਕਰ ਲਈ। ਮੈਨੂੰ 416-518-3200 'ਤੇ ਕਾਲ ਕਰ ਸਕਦੇ ਹੋ, 416-518-3200। ਇੰਨੇ ਕਹਿੰਦੇ ਚਾਹੂੰਗਾ ਜਦ ਕੇ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ ਨੈਣਾ।
3: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
4: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819 6000।
1: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 647-919-1002, 647-919-1002।
5: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
6: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477027022 6 2 3 2 0 2 3 6 2 7 2 2 3 लाइसेंस नंबर 10394।
1: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ। ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੇਗੀ। ਸੁਰੱਖਿਆ ਪਹਿਲੀ ਤਰਜੀਹ। ਵੱਧ ਰਹੇ ਪ੍ਰਾਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵੱਧ ਵਧੀ ਹੋਈ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਦਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6 ਬ੍ਰੈਂਪਟਨ। ਧੰਨਵਾਦ।
2: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6 47 7 6 4 7 7 6 5 2 3 4 0।
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 29 ਤਰੀਕ ਸਾਲ 2026 ਦਾ, ਅਤੇ ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਪੀ ਟਿਊਜ਼ਡੇ, ਅਤੇ ਹੈਪੀ ਟਿਊਜ਼ਡੇ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਪੂਰੇ 11 ਵਜੇ ਤੱਕ, ਅਤੇ ਇਸ ਸਮੇਂ 10:08 ਹੋ ਚੁੱਕੇ ਆ। ਅਤੇ ਜੇ ਆਪਾਂ ਗੱਲ ਕਰੀਏ ਜੀ ਦੇਸੀ ਮਹੀਨੇ ਅੱਸੂ ਦੀ, ਅਤੇ ਅੱਜ 13 ਤਰੀਕ ਹੋ ਗਈ ਜੀ, 13 ਅੱਸੂ, ਅਤੇ ਸਮਾਂ ਚੱਲ ਰਿਹਾ ਨਾਨਕ ਸ਼ਾਹੀ 558। ਅਤੇ ਲਓ ਜੀ ਮੌਸਮ ਦੇਖੀਏ ਪਹਿਲਾਂ ਕੀ ਕਹਿੰਦਾ ਮੌਸਮ। ਔਸਮ ਬਣਿਆ ਹੋਇਆ, ਅਤੇ ਮੌਸਮ ਇਸ ਸਮੇਂ ਠੰਡਕ ਜਿਹੜੀ ਮੌਸਮ ਦੇ ਵਿੱਚ ਹੈਗੀ ਹੈ, 18 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਬੱਦਲਵਾਈ ਬਣੀ ਹੋਈ ਹੈ, ਹਾਈ ਜਾਣਾ 23 ਡਿਗਰੀ, ਲੋ ਜਾਣਾ ਹੈ ਜੀ 15 ਡਿਗਰੀ ਸੈਲਸੀਅਸ ਤੱਕ। ਪਾਰਟਲੀ ਕਲਾਉਡੀ ਜਿਹੜੀ ਕੰਡੀਸ਼ਨਸ ਹੈ ਐਕਸਪੈਕਟ ਕੀਤੀਆਂ ਜਾ ਰਹੀਆਂ 12 ਵਜੇ ਤੱਕ। ਹਵਾ ਜਿਹੜੀ ਹੈ ਅੱਜ ਨਹੀਂ ਇੰਨੀ ਚੱਲ ਰਹੀ, 6 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ, ਸੋ ਸਿੰਗਲ ਡਿਜਿਟ ਦੇ ਵਿੱਚ ਹੈ ਜੀ ਅੱਜ ਹਵਾ। ਅਤੇ ਧੁੱਪ ਥੋੜ੍ਹੀ ਬਹੁਤੀ ਨਿਕਲੂਗੀ ਅੱਜ, ਪਰ ਓਵਰਆਲ ਜਿਹੜੀ ਬੱਦਲਵਾਈ ਹੀ ਸ਼ੋਅ ਹੋ ਰਹੀ ਸਾਰਾ ਦਿਨ। 7:03 ਤੇ ਅੱਜ ਸਨਸੈਟ ਹੋ ਜਾਣਾ ਜੀ, ਰਾਤ ਨੂੰ ਵੀ 18, 17, 16, 15, ਕੱਲ੍ਹ ਸਵੇਰੇ 7 ਵਜੇ ਦੇ ਕਰੀਬ ਟੈਂਪਰੇਚਰ ਹੋਵੇਗਾ ਜੀ 13 ਡਿਗਰੀ ਸੈਲਸੀਅਸ। ਸਨਰਾਈਜ਼ ਹੋਣਾ ਜੀ 7:15 ਤੇ ਕੱਲ੍ਹ ਨੂੰ ਵੀ ਬੱਦਲਵਾਈ ਸ਼ੋਅ ਹੋ ਰਹੀ ਹੈ ਜੀ। ਅਤੇ ਲਓ ਜੀ ਇਹ ਸੀਗਾ ਮੌਸਮ ਦਾ ਹਾਲ, ਅਤੇ ਹੁਣ ਸੁਣਾਓ ਆਪਣਾ ਹਾਲ ਚਾਲ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ, ਕਿਉਂਕਿ ਦਿਨ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ, ਹੁਣ ਤਾਂ 10:10 ਹੋ ਚੁੱਕੇ ਆ ਹੈ, ਸੋ ਵਧੀਆ ਜਿਹੜਾ ਸਮਾਂ ਤੁਹਾਡਾ ਨਿਕਲ ਰਿਹਾ ਹੋਣਾ, ਅਤੇ ਬਾਕੀ ਸਾਰਾ ਸਮਾਂ ਵੀ ਦਿਨ ਦਾ ਬੜਾ ਵਧੀਆ ਹੋਵੇ ਤੁਹਾਡੇ ਸਾਰਿਆਂ ਦੇ ਲਈ। ਬੈਸਟ ਵਿਸ਼ਿਜ਼ ਗੁਣਤਾਸ ਰੇਡੀਓ ਵੱਲੋਂ, ਅਤੇ ਆਪਾਂ ਨਾ ਭਜਨ ਤੁਹਾਡੇ ਲਈ ਲਗਾਇਆ, ਕਿਉਂਕਿ ਨਾ ਹੁਣ ਜਿਹੜੇ ਸ਼ਰਾਧ ਉਹ ਚੱਲ ਰਹੇ ਆ, ਔਰ ਇਹ 26 ਸਤੰਬਰ ਨੂੰ ਸਟਾਰਟ ਹੋਏ ਆ ਸ਼ਰਾਧ, 26 ਸਤੰਬਰ 2026 ਨੂੰ, ਅਤੇ ਹੁਣ ਜਦੋਂ ਪੂਰਨਮਾਸ਼ੀ ਸੀ ਨਾ 26 ਤਰੀਕ ਨੂੰ, ਉਦੋਂ ਤੋਂ ਸ਼ੁਰੂ ਹੋ ਗਏ, ਸੋ ਫਿਰ ਇਹ ਚੱਲਣੇ ਆ ਜੀ। ਚੱਲਣੇ ਕਦੋਂ ਤੱਕ ਆ, ਇਹ 10 ਦਿਨ ਦੇ ਹੁੰਦੇ ਆ ਕਿ ਇਸ ਤੋਂ ਵੱਧ ਹੁੰਦੇ ਆ, ਸੋ ਉਹ ਤੁਸੀਂ ਦੱਸ ਸਕਦੇ ਹੋ ਵੀ ਕਿਵੇਂ ਕੀ ਹੈ, ਹੈ ਨਾ। ਸੋ ਜਿਹੜੇ ਸ਼ਰਾਧ ਦੀ ਪੂਜਾ ਕਰਦੇ ਆ ਜੀ, ਬਿਲਕੁਲ ਇਹ ਜਿਹੜੇ ਆਪਣੇ ਬਜ਼ੁਰਗ ਹੈਗੇ, ਅਨਸੈਸਟਰਸ ਹੈਗੇ ਜਿਹੜੇ ਇਸ ਦੁਨੀਆਂ ਦੇ ਵਿੱਚ ਨਹੀਂ ਹੈ, ਉਹਨਾਂ ਦੇ ਲਈ ਹੁੰਦੇ ਆ ਨਾ, ਉਹਨਾਂ ਦੀ ਪੂਜਾ ਹੁੰਦੀ ਹੈ। ਕਈ ਕਹਿੰਦੇ ਆ ਵੀ ਪੂਜਾ ਕਰਨੀ ਚਾਹੀਦੀ ਹੈ, ਕਈ ਕਹਿੰਦੇ ਨਹੀਂ ਕਰਨੀ ਚਾਹੀਦੀ, ਪਰ ਜਿਹੜਾ ਓਵਰਆਲ ਕੰਸੈਪਟ ਹੈ ਨਾ, ਜੇ ਆਪਾਂ ਤੁਹਾਡੇ ਵਿਊਜ਼ ਵੀ ਲਈਏ ਤਾਂ ਵੈਸੇ ਕੰਸੈਪਟ ਇਹਦਾ ਇਹ ਹੈਗਾ ਕਿ ਜਿਹੜੇ ਸਾਡੇ ਅਨਸੈਸਟਰਸ ਹੈਗੇ ਆ ਉਹਨਾਂ ਦੇ ਥਰੂ ਆਪਾਂ ਆਏ ਹਾਂ ਇੱਥੇ ਤੱਕ, ਹੈ ਨਾ। ਸੋ ਜੇ ਉਹ ਸੀਗੇ ਉਸ ਤੋਂ ਬਾਅਦ ਸਾਡੀ ਹੋਂਦ ਜਿਹੜੀ ਹੈ ਉਹ ਆਈ ਹੈ, ਸੋ ਆਪਾਂ ਨੇ ਐਗਜ਼ਿਸਟ ਕੀਤਾ, ਸੋ ਇਸ ਕਰਕੇ ਉਹਨਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਜੋ ਆਪਾਂ ਖਾਂਦੇ ਪੀਂਦੇ ਰਹਿੰਦੇ, ਹੈ ਨਾ, ਇਸ ਯੋਗ ਬਣਾਇਆ, ਜਾਂ ਸਾਨੂੰ ਜਿਵੇਂ ਅਨਸੈਸਟਰਲ ਪ੍ਰੋਪਰਟੀ ਹੁੰਦੀ ਆ ਉਹ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਾਈ ਜਾਂਦੀ ਹੈ, ਹੈ ਨਾ। ਸੋ ਉਹਨਾਂ ਦੀ ਮਿਹਨਤ ਮੁਸ਼ੱਕਤ ਜਿਹੜੀ ਸਾਡੇ ਤੱਕ ਪਹੁੰਚਦੀ ਹੈ, ਸੋ ਇਸ ਕਰਕੇ ਉਹਨਾਂ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ। ਕਈ ਵਾਰੀ ਨਾ ਕਈ ਕਹਿ ਦਿੰਦੇ ਆ ਵੀ ਕੋਈ ਲੋੜ ਨਹੀਂ ਹੈਗੀ, ਕੀ ਆ ਉਹ ਕਿਹੜਾ ਦੁਨੀਆਂ 'ਚ ਉਹ ਕਿਹੜਾ ਦੇਖ ਰਹੇ ਆ, ਬਟ ਨਹੀਂ, ਇੱਕ ਰਿਸਪੈਕਟ ਹੁੰਦੀ ਹੈ, ਕੋਈ ਜ਼ਰੂਰੀ ਨਹੀਂ ਹੈਗਾ ਵੀ ਉਹ ਨਹੀਂ ਦੇਖ ਰਹੇ ਤਾਂ ਉਸ ਕਰਕੇ ਅਸੀਂ ਉਹਨਾਂ ਨੂੰ ਉਹ ਤਾਂ ਦੁਨੀਆਂ ਤੋਂ ਚੱਲੇ ਗਏ ਤਾਂ ਖਤਮ ਕਹਾਣੀ ਵੀ ਨਹੀਂ, ਪਰ ਉਹਨਾਂ ਦਾ ਜਿਹੜਾ ਯੋਗਦਾਨ ਹੈ ਆਪਣੀ ਫੈਮਿਲੀ ਨੂੰ ਅੱਗੇ ਤੱਕ ਤੋਰਨ ਦੇ ਲਈ ਉਹ ਬੜਾ ਜ਼ਰੂਰੀ ਹੈ, ਸੋ ਇਸ ਕਰਕੇ ਉਹਨਾਂ ਨੂੰ ਯਾਦ ਕਰਨਾ ਵੀ ਬੜਾ ਜ਼ਰੂਰੀ ਹੁੰਦਾ। ਸੋ ਇਹ ਦਿਨ ਰੱਖੇ ਹੋਏ ਆ ਜੀ, ਵੈਸੇ ਤਾਂ ਇਹ ਆ ਵੀ ਆਪਣੇ ਜਿਹੜੇ ਬਜ਼ੁਰਗ ਹੈਗੇ ਆ, ਆਪਣੇ ਦਾਦੇ ਨਾਨੇ ਹੈਗੇ ਆ, ਹੈ ਨਾ, ਜੋ ਵੀ ਪਿੱਛੇ ਤੱਕ ਜਿਵੇਂ ਪੜ ਪੈ ਜਾਂਦਾ ਕਹਿੰਦੇ, ਹੈ ਨਾ, ਸੋ ਜਿੰਨੇ ਵੀ ਹੋਏ ਆ, ਸੋ ਉਹਨਾਂ ਸਾਰਿਆਂ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈਗਾ ਜੀ। ਸੋ ਸ਼ਰਾਧ ਜਿਹੜੇ ਚੱਲ ਰਹੇ ਆ, ਸੋ ਇਹ ਨਾ ਭਜਨ ਮੈਂ ਦੇਖ ਰਹੀ ਸੀ ਵੀ ਕਿਹੜਾ ਲਾਵਾਂ, ਬਾਈ ਚਾਂਸ ਹੀ ਮੇਰੇ ਮੂਹਰੇ ਆ ਗਿਆ ਕਿ ਪਿੱਤਰ ਪਕਸ਼ ਜਿਹੜਾ ਉਹਨਾਂ ਦੇ ਲਈ ਜਿਹੜੇ ਇਹ ਭਜਨ ਆ, ਸੋ ਮੈਂ ਕਿਹਾ ਚਲੋ ਇਹ ਸੁਣਦੇ ਹਾਂ, ਅਤੇ ਥੋੜ੍ਹਾ ਜਿਹਾ ਹੋਰ ਸੁਣਦੇ ਹਾਂ, ਉਹ ਤੋਂ ਬਾਅਦ ਫਿਰ ਗੱਲਬਾਤ ਤੁਹਾਡੇ ਨਾਲ ਅੱਗੇ ਕਰਾਂਗੇ।

0: ਦੇਖ ਲਓ, ਵੈਸੇ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਵੀ ਸ਼ਰਾਧ ਜਿਹੜੇ ਆ ਸੈਲੀਬ੍ਰੇਟ ਕੀਤੇ ਜਾਂਦੇ ਆ, ਆਪਣੇ ਪਿੱਤਰਾਂ ਨੂੰ, ਆਪਣੇ ਐਨਸੈਸਟਰਸ ਨੂੰ ਯਾਦ ਕੀਤਾ ਜਾਂਦਾ, ਸੋ ਇਹ ਵੀ ਬੜਾ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਵੀ ਹੁੰਦੇ ਆ, ਪਰ ਜਿਹੜੇ ਇਸ ਦੁਨੀਆ ਤੋਂ ਚਲੇ ਜਾਂਦੇ ਆ, ਵਿਛੜ ਜਾਂਦੇ ਆ, ਉਹਨਾਂ ਨੂੰ ਯਾਦ ਕਰਨਾ ਵੀ ਬੜਾ ਜ਼ਰੂਰੀ ਹੁੰਦਾ। ਸੋ ਜਿਹੜੇ ਸ਼ਰਾਧ ਮੰਨਦੇ ਆ ਜੀ, ਮਨਾ ਰਹੇ ਆ, ਸੋ ਬਿਲਕੁਲ ਜੀ, ਆਪਣੇ ਜਿਹੜੇ ਪੂਰਵਜ ਹੈਗੇ ਆ, ਹਿੰਦੀ 'ਚ ਪੂਰਵਜ ਕਹਿੰਦੇ ਆ, ਸੋ ਉਹਨਾਂ ਨੂੰ ਜ਼ਰੂਰ ਯਾਦ ਕਰਦੇ ਰਹਿਣਾ ਚਾਹੀਦਾ। ਸੋ ਮੈਂ ਦੇਖ ਰਹੀ ਸੀਗੀ ਵੀ ਕਦੋਂ ਤੱਕ ਹੈ, ਜਿਵੇਂ ਪੂਰਨਮਾਸ਼ੀ ਤੋਂ ਇਹ ਸਟਾਰਟ ਹੋਏ ਆ ਅਤੇ ਇਹ ਅਮਾਵੱਸਿਆ ਤੱਕ ਹੈ, ਜਦੋਂ ਮੱਸਿਆ, ਜਿਵੇਂ ਹਿੰਦੀ 'ਚ ਅਮਾਵੱਸਿਆ ਕਹਿ ਦਿੰਦੇ ਆ, ਮੱਸਿਆ ਤੱਕ ਹੈਗੇ ਆ, 9 ਅਕਤੂਬਰ ਫਰਾਈਡੇ ਤੱਕ। ਫਿਰ ਉਹ ਤੋਂ ਬਾਅਦ ਆਈ ਥਿੰਕ ਫਿਰ ਆਪਣੇ ਸ਼ੁਰੂ ਹੋ ਜਾਣੇ ਆ ਨਰਾਤੇ, ਫਿਰ ਦੁਸਹਿਰਾ ਆਉਂਦਾ ਹੈ ਨਾ, ਨਰਾਤੇ ਸ਼ੁਰੂ ਹੁੰਦੇ, ਫਿਰ ਦੁਸਹਿਰਾ ਆਉਂਦਾ, ਫਿਰ ਉਸ ਤੋਂ ਬਾਅਦ ਦੀਵਾਲੀ ਆਉਂਦੀ ਹੈ, ਵਿੱਚ ਜਿਹੜੇ ਦੀਵਾਲੀ ਤੋਂ ਪਹਿਲਾਂ ਕਰਵਾ ਚੌਥ ਦਾ ਜਿਹੜੇ ਵਰਤ ਰੱਖਦੇ ਆ ਉਹ ਆਉਂਦਾ, ਅਤੇ ਇੱਕ ਜਿਹੜਾ ਬੱਚਿਆਂ ਦਾ ਵਰਤ ਰੱਖਦੇ ਆ ਉਹਨੂੰ ਕੀ ਕਹਿੰਦੇ ਆ, ਚੱਕਰੇ, ਹੈ ਨਾ, ਪੰਜਾਬੀ ਚੱਕਰੇ ਕਹਿੰਦੇ ਆ। ਸੋ ਇਹ ਸਾਰੇ ਤਿੱਥ ਤਿਉਹਾਰ ਹੁਣ ਆਉਣੇ ਆ ਜੀ, ਸੋ ਆਪਾਂ ਸਾਰਿਆਂ ਦੇ ਲਈ ਬੈਸਟ ਵਿਸ਼ਸ ਪਹਿਲਾਂ ਤੋਂ ਹੀ ਕਹਿੰਦੇ ਆ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਅੱਜ ਮੰਗਲਵਾਰ ਦਾ ਦਿਨ ਹੋ ਗਿਆ ਅਤੇ ਆਪਾਂ ਆਪਣੇ ਜਿਹੜੇ ਪੂਰਵਜ ਆ ਜੀ ਉਹਨਾਂ ਨੂੰ ਵੀ ਯਾਦ ਕਰਨਾ ਬਣਦਾ, ਸੋ ਉਹਨਾਂ ਨੂੰ ਵੀ ਯਾਦ ਕਰ ਲਿਆ, ਪਰ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਵੇਂ ਇਹ ਭਜਨ ਦੇ ਵਿੱਚ ਯਾਦ ਕੀਤਾ ਗਿਆ ਆਪਣੇ ਸੱਸ ਅਤੇ ਸਹੁਰੇ ਨੂੰ ਵੀ, ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਬਾਤ ਇੰਨੀ ਪੁੱਛੀ ਨਹੀਂ ਜਾਂਦੀ ਕਈ ਵਾਰ, ਕਈ ਮਤਲਬ ਬਹੁਤ ਘੱਟ ਘਰ ਹੋਣਗੇ ਜਿਨ੍ਹਾਂ ਦੇ ਵਿੱਚ ਰਿਸਪੈਕਟ ਜਿਹੜੀ ਫੁੱਲ ਹੈ ਉਹਨਾਂ ਦੀ, ਕਿਤੇ ਕਿਤੇ ਜੇ ਸੱਸ ਸਹੁਰਾ ਠੀਕ ਹੈਗੇ, ਹੈ ਨਾ, ਅਤੇ ਅੱਗੇ ਕਹਿ ਦਿੰਦੇ ਆ ਮੁੰਡਾ ਬਹੂ, ਉਹਨਾਂ ਨੂੰ ਨਹੀਂ ਪੁੱਛਦੇ, ਕਈ ਮੁੰਡੇ ਬਹੂ ਬਹੁਤ ਕਰਦੇ ਆ, ਪਰ ਕਿਤੇ ਕਿਤੇ ਸੱਸ ਸਹੁਰੇ ਉਹ ਨਹੀਂ ਪੁੱਛਦੇ, ਹੈ ਨਾ, ਅਤੇ ਉਹ ਉੱਧਰ ਕੁੜੀਆਂ ਵੱਲ ਨੂੰ ਜ਼ਿਆਦਾ ਝੁਕਾਅ ਉਹਨਾਂ ਦਾ ਰਹਿੰਦਾ, ਜਦਕਿ ਜਿਹੜੇ ਮੈਂਬਰ ਹੈਗੇ ਘਰ ਦੇ, ਹੈ ਨਾ, ਜਿਹੜੇ ਬੱਚੇ ਹੈਗੇ ਉਹਨਾਂ ਦੇ, ਚਾਹੇ ਮੁੰਡੇ ਆ ਚਾਹੇ ਕੁੜੀਆਂ, ਹੈ ਨਾ, ਸਾਰਿਆਂ ਦੇ ਲਈ ਪਿਆਰ ਇੱਕ ਜਿਹਾ ਹੋਣਾ ਚਾਹੀਦਾ, ਅਤੇ ਪਰ ਕਈ ਵਾਰੀ ਕਿਤੇ ਜਿਵੇਂ ਕਹਿੰਦੇ ਨੇ ਇੱਕ ਪਾਸੇ ਨੂੰ ਮੂੰਹ ਜ਼ਿਆਦਾ ਕੀਤਾ ਹੋਇਆ ਹੁੰਦਾ ਅਤੇ ਦੂਜਿਆਂ ਨੂੰ ਪੁੱਛਦੇ ਨਹੀਂ, ਉਹਨਾਂ ਵੱਲੋਂ ਜਿਹੜੀ ਪਿੱਠ ਕੀਤੀ ਹੁੰਦੀ ਹੈ, ਪਰ ਇੱਦਾਂ ਨਹੀਂ ਹੋਣਾ ਚਾਹੀਦਾ, ਸਾਰੇ ਉਹਨਾਂ ਦੇ ਬੱਚੇ ਆ, ਸਾਰਿਆਂ ਦੇ ਲਈ ਜਿਹੜਾ ਹੈਗਾ ਉਹਨਾਂ ਦੇ ਦਿਲ 'ਚ ਸੇਮ ਪਿਆਰ ਅਤੇ ਸੇਮ, ਚਾਹੇ ਪ੍ਰੋਪਰਟੀ ਦੀ ਗੱਲ ਹੋਵੇ, ਕਈ ਵਾਰ ਨਾ ਸਤਪਾਲ ਸਿੰਘ ਜੌਲ ਜੀ ਬੜਾ ਵਧੀਆ, ਇਹਨਾਂ ਨੇ ਕਈ ਵਾਰ ਪਾਏ ਹੋਏ ਹੁੰਦੇ ਆ ਕੋਟ ਜੇ, ਕਿ ਜਿਹੜੇ ਕੁੜੀਆਂ ਉਹਨਾਂ ਨੂੰ ਤਾਂ ਕਹਿ ਦਿੰਦੇ ਆ ਪ੍ਰੋਪਰਟੀ ਦੇਣੀ ਨਹੀਂ, ਬਹੁਤੇ ਘਰਾਂ 'ਚ ਇੱਦਾਂ ਹੈਗਾ, ਪਰ ਕਿਤੇ ਇੱਦਾਂ ਹੈਗਾ ਕਹਿੰਦੇ ਕੁੜੀਆਂ ਨੂੰ ਹੀ ਦੇਣੀ, ਮੁੰਡਿਆਂ ਨੂੰ ਦੇਣੀ ਨਹੀਂ, ਸੋ ਉਹ ਵੀ ਗਲਤ ਹੈ, ਚਾਹੇ ਮੁੰਡੇ ਆ ਚਾਹੇ ਕੁੜੀ, ਜਿੰਨੇ ਨਿਆਣੇ ਹੈਗੇ, ਹੁਣ ਤਾਂ ਵੈਸੇ ਹੀ ਇੰਨੇ ਲਾਅ ਰੂਲ ਰੈਗੂਲੇਸ਼ਨ ਬਣੇ ਹੋਏ ਆ ਨਾ, ਅਤੇ ਪਰ ਫਿਰ ਵੀ ਕਈ ਬਾਜ ਨਹੀਂ ਆਉਂਦੇ ਹੈਗੇ, ਸੋ ਸਾਰਿਆਂ ਦੇ ਲਈ ਆਪਾਂ ਇਹੀ ਕਹਿੰਦੇ ਹਾਂ ਵੀ ਸਭ ਨੂੰ ਇਕੁਅਲੀ, ਜਿਹੜੀਆਂ ਕੁੜੀਆਂ ਨਾ ਬਹੂਆਂ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਵੀ ਵਿਆਹ ਕੇ ਜਾਂਦੀਆਂ, ਆਪਣਾ ਘਰ ਛੱਡ ਕੇ ਜਾਂਦੀਆਂ, ਅਤੇ ਉੱਥੇ ਫਿਰ ਕਈਆਂ ਦੇ ਨਾਲ ਕਿੰਨਾ ਬੁਰਾ ਬਿਹੇਵ ਕੀਤਾ ਜਾਂਦਾ, ਈਵਨ ਕਿ ਕਈ ਸੂਸਾਈਡ ਕਰ ਲੈਂਦੇ ਆ, ਕਈਆਂ ਨੂੰ ਮਾਰ ਦਿੰਦੇ ਆ, ਅਤੇ ਫਿਰ ਉਹ ਕਹਿੰਦੇ ਆ ਜੀ ਇਹਨੇ ਆਪੇ ਆਪਣੇ ਆਪ ਹੀ ਕੁਛ ਕਰ ਲਿਆ, ਹੈ ਨਾ, ਪਰ ਦੇਖੋ ਕਿੱਥੇ ਵਿਆਹ ਖੁਸ਼ੀਆਂ ਕਿਹੜਿਆਂ ਵਾਸਤੇ ਹੁੰਦਾ, ਅਤੇ ਕਿੱਥੇ ਕੁੜੀ ਦੀ ਜਾਨ ਹੀ ਲੈ ਲਿੱਤੀ ਜਾਂਦੀ, ਦੱਸ ਕਾਹਦੇ ਪਿੱਛੇ ਕਾਹਦੇ ਪਿੱਛੇ। ਸਾਡੇ ਨਾਲ ਇੱਕ ਕਾਲਰ ਹੈ, ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ,
1: ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ,
0: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਤੁਹਾਡਾ?
1: ਬਹੁਤ ਵਧੀਆ, ਮਾਂ ਪਿਓ ਭੈਣ ਕਰਦੇ ਤਾਂ ਇੱਕੋ ਜਿਹਾ ਹੁੰਦਾ, ਪਰ ਇਹ ਲੱਗਦਾ ਰਹਿੰਦਾ, ਸਾਨੂੰ ਵੀ ਏਦਾਂ ਹੀ ਲੱਗਦਾ ਸੀ ਵੀ ਮਾਂ ਉਹਦਾ ਵੱਧ ਕਰਦੀ ਆ ਉਹਦਾ ਕਰਦੇ ਆ, ਪਰ ਉਹ ਕੋਸ਼ਿਸ਼ ਤਾਂ ਇੱਕੋ ਜਿਹਾ ਕਰਦੇ, ਥੋੜਾ ਬਹੁਤ ਫਰਕ ਆਟੋਮੈਟਿਕ ਹੋ ਹੀ ਜਾਂਦਾ ਜਿਹੜਾ ਬੱਚਾ ਮੰਨਦਾ, ਪਰ ਮਾਇੰਡ ਨਹੀਂ ਰੱਖਣਾ ਚਾਹੀਦਾ।
0: ਠੀਕ ਆ, ਮਾੜਾ ਮੋਟਾ ਤਾਂ ਕੋਈ ਗੱਲ ਨੀ, ਮਾੜਾ ਮੋਟਾ ਤਾਂ ਚਲੋ ਹੁੰਦਾ ਹੀ ਆ, ਕਿ ਕੁੜੀਆਂ ਕਦੇ ਕਦੇ ਆਉਂਦੀਆਂ ਘਰ, ਉਹਨਾਂ ਨੂੰ ਦੇ ਦਿੰਦੇ ਆ ਪੈਸਾ ਧੇਲਾ, ਜਾਂ ਜ਼ਿਆਦਾ ਉਹ ਭਗਤ ਕਰਦੇ, ਉਹ ਤਾਂ ਕੋਈ ਗੱਲ ਨੀ, ਹੈ ਨਾ, ਪਰ ਉਂਝ ਹੁੰਦਾ ਕਈ ਵਾਰੀ ਨਾ, ਕਈ ਘਰਾਂ ਦੇ ਵਿੱਚ ਜੇ ਤੁਸੀਂ ਕਈ ਜਾਣਦੇ ਵੀ ਹੋਣੇ, ਕਈ ਘਰਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜਾ ਬੁਲਿੰਗ ਆਪਾਂ ਕਹਿ ਸਕਦੇ ਹਾਂ ਕੀ ਕੀਤੀ ਜਾਂਦੀ ਹੈ, ਦੇਖੋ ਕੁੜੀ ਵਿਆਹ ਕੇ ਕਿਸੇ ਦੇ ਘਰ ਗਈ ਹੈ, ਪਰ ਤੁਸੀਂ ਉਹਦੇ ਨਾਲ ਇੱਦਾਂ ਦਾ ਬਿਹੇਵ ਕਰ ਰਹੇ ਹੋ, ਇਟ ਡਜ਼ਨਟ ਲੁੱਕ ਨਾਈਸ। ਇਹ ਵੀ ਪੜ੍ਹਨ 'ਚ ਆਇਆ, ਇੱਕ ਵਾਰ ਮੈਂ ਕਿਤੇ ਪੜ੍ਹ ਰਹੀ ਸੀ, ਉਹ ਕਹਿੰਦੇ ਦੇਖੋ ਕੁੜੀ ਆਪਣਾ ਘਰ ਛੱਡ ਕੇ ਆਪਣੇ ਪੇਰੈਂਟਸ ਨੂੰ, ਆਪਣੇ ਜਿੱਥੇ ਇਹਨੇ ਜਨਮ ਲਿੱਤਾ, ਆਪਣਾ ਬਚਪਨ ਗੁਜ਼ਾਰਿਆ, ਹੈ ਨਾ, ਅਤੇ ਉਹਨੂੰ ਛੱਡ ਕੇ ਉਹ ਦੂਜੇ ਦੇ ਘਰ 'ਚ ਜਾਂਦੀ ਹੈ, ਫਿਰ ਉੱਥੇ ਉਹ ਤੋਂ ਸਾਰੀ ਤਰ੍ਹਾਂ ਦੀਆਂ ਆਸਾਂ ਕੀਤੀਆਂ ਜਾਂਦੀਆਂ ਵੀ ਹੁਣੇ ਕੰਮ ਕਾਜ 'ਤੇ ਬਿਲਕੁਲ ਪਰਫੈਕਟ ਹੋਵੇ 100%, ਅਤੇ ਸਾਰਾ ਕੰਮ ਇਹ ਕਰੇ, ਸਭ ਕੁਛ ਇਹ ਸੰਭਾਲੇ, ਜਦਕਿ ਉਹ ਤਾਂ ਜਿਵੇਂ ਕਿਸਮ ਦਾ ਨਿਆਣਪਣੇ ਹੀ ਹੁੰਦਾ, ਉਦੋਂ ਜਦੋਂ ਤੁਸੀਂ ਇੱਕਦਮ ਬਚਪਨ ਤੋਂ ਯੰਗ ਏਜ ਜਾਂਦੇ ਹੋ, ਹੈ ਨਾ, ਫਿਰ ਵਿਆਹ ਦਾ ਹੁੰਦਾ ਵੀ ਹਾਂ ਕਈਆਂ ਦਾ ਥੋੜ੍ਹਾ ਜਿਹਾ ਅਰਲੀ ਹੋ ਗਿਆ, ਚਲੋ ਕਈਆਂ ਦਾ ਥੋੜ੍ਹਾ ਲੇਟ ਹੋ ਗਿਆ, ਬਟ 20 ਤੋਂ 30 ਸਾਲ ਦੇ ਵਿੱਚ ਵੀ ਇੰਨੇ ਹੈ ਜਿਹੜਾ ਕੋਈ ਅਕਲ ਨਹੀਂ ਹੁੰਦੀ ਹੈਗੀ ਵੀ ਹਾਂ ਉਹਨੂੰ ਸਾਰਾ ਕੁਛ ਹੀ ਪਤਾ ਤੇ ਸਾਰਾ ਕੁਛ ਉਹਨੇ ਕਰ ਲੈਣਾ। ਤੇ ਕਹਿੰਦੇ ਆ ਵੀ ਦੇਖੋ ਉਹਦੇ ਨਾਲ ਕਈ ਵਾਰ ਕਿੱਦਾਂ ਬਿਹੇਵ ਕਰਦੇ ਆ ਸਾਰੇ ਵੀ ਚੰਗੀ ਤਰ੍ਹਾਂ ਉਹਨੂੰ ਰੱਖਦੇ ਨਹੀਂ। ਕਹਿੰਦੇ ਜਿਹੜਾ ਜਵਾਈ ਹੁੰਦਾ ਜਦੋਂ ਉਹ ਆਪਣੇ ਸਹੁਰੇ ਘਰ ਜਾਂਦਾ ਤੇ ਉੱਥੇ ਉਹਦੀ ਕਿੰਨਾ ਆਓ ਭਗਤ ਕਰਦੇ ਆ, ਕਿੰਨਾ ਉਹਨੂੰ ਪੁੱਛਦੇ ਆ, ਪਰ ਫਿਰ ਵੀ ਜੇ ਕਿਤੇ ਕੋਈ ਕਮੀ ਰਹਿ ਜਾਵੇ ਨਾ ਤੇ ਕਈ ਜਵਾਈ ਕਹਿਣ ਲੱਗ ਜਾਂਦੇ ਆ ਅਸੀਂ ਤਾਂ ਜਾਣਾ ਹੀ ਨਹੀਂ, ਮੇਰੇ ਨਾਲ ਤਾਂ ਇਹ ਕੀਤਾ ਜਾਂ ਮੈਨੂੰ ਆਹ ਸੁਣਾ ਦਿੱਤਾ ਜਾਂ ਆਹ ਕਹਿ ਦਿੱਤਾ, ਇੱਦਾਂ ਕਹਿ ਦਿੰਦੇ ਆ। ਪਰ ਤੁਸੀਂ ਇਹ ਦੇਖੋ ਵੀ ਜਿਹੜੀ ਲੜਕੀ ਸਾਰਾ ਕੁਝ ਛੱਡ ਕੇ ਬੇਗਾਨੇ ਘਰ ਦੇ ਵਿੱਚ ਗਈ ਆ, ਉਹ ਬੇਗਾਨੀ ਹੀ ਰਹਿੰਦੀ ਆ, ਬਹੁਤ ਘੱਟ ਹੁੰਦਾ ਜਿਹੜਾ ਕਹਿੰਦੇ ਆ ਵੀ ਆ ਲੈ ਭਾਈ ਤੇਰੇ ਹੀ ਘਰ ਆ ਤੇ ਜਿਵੇਂ ਮਰਜ਼ੀ ਕਰ ਕੋਈ ਚੱਕਰ ਨਹੀਂ, ਹੈ ਨਾ। ਸੋ ਬਿਲਕੁਲ ਜੀ, ਇੱਥੇ ਆਪਾਂ ਇਹੀ ਸੁਨੇਹਾ ਦੇ ਰਹੇ ਹਾਂ, ਚਲੋ ਇਹ ਗੱਲ ਉੱਧਰ ਤੋਂ ਉੱਧਰ ਨੂੰ ਤੁਰ ਪਈ ਕਿ ਆਪਸ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਹੀ ਜਿਹੜਾ ਫੈਮਿਲੀਜ਼ ਦੇ ਵਿੱਚ ਰਹਿਣਾ ਚਾਹੀਦਾ, ਚਾਹੇ ਜਵਾਈ ਭਾਈ ਹੋਵੇ ਉਹਦੀ ਆਓ ਭਗਤ ਪੂਰੀ ਕਰੋ ਜਾਂ ਰਿਸਪੈਕਟ ਪੂਰਾ ਉਹਨੂੰ ਦਿਓ, ਤੇ ਜਾਂ ਫਿਰ ਕੁੜੀਆਂ ਜਿਹੜੀਆਂ ਵਿਆਹ ਕੇ ਗਈਆਂ ਹੈ ਨਾ ਬੇਗਾਨੇ ਘਰ 'ਚ ਗਈਆਂ, ਤੋਂ ਬੇਗਾਨੀਆਂ ਨਾ ਰਹਿਣ, ਉਹਨਾਂ ਨੂੰ ਕਹੋ ਭਾਈ ਤੁਹਾਡੇ ਹੀ ਘਰ ਹੈ ਇਹ ਤੇ ਤੁਸੀਂ ਸਾਂਭਣਾ, ਹੈ ਨਾ। ਅਲਟੀਮੇਟਲੀ ਤਾਂ ਇਹੀ ਹੁੰਦਾ, ਐਂਡ ਦੇ ਵਿੱਚ ਤਾਂ ਸਾਰਾ ਕੁਝ ਫਿਰ ਉੱਥੇ ਚਲੇ ਜਾਂਦਾ। ਪਰ ਜਿਹੜੇ ਪੇਰੈਂਟਸ ਜਿਵੇਂ ਭਾਈ ਲੋਜ਼ ਕਹਿੰਦੇ ਆ ਵੀ ਸੱਸ ਸਹੁਰਾ ਬੜੀ ਰਿਸਪੈਕਟਫੁਲੀ ਉਹਨਾਂ ਨਾਲ ਰਹਿੰਦੇ ਆ ਤੇ ਫਿਰ ਉਹ ਵੀ ਵਧੀਆ ਰੱਖਦੀਆਂ ਜਦੋਂ ਅੱਗੇ ਅੱਗੇ ਜਦ ਬਜ਼ੁਰਗ ਹੋ ਜਾਣਾ, ਹੈ ਨਾ, ਜਮੇ ਹੀ ਤੁਰ ਫਿਰ ਨਹੀਂ ਹੁੰਦਾ, ਖਾਣ ਪੀਣ ਸਾਂਭ ਸੰਭਾਲ ਫਿਰ ਉਹ ਤਾਂ ਹੀ ਕਰਦੇ ਆ। ਅਦਰਵਾਈਜ਼ ਫਿਰ ਉਹ ਕਹਿੰਦੇ ਆ ਵੀ ਕਈਆਂ ਦਾ ਆਪਾਂ ਦੇਖਦੇ ਨਹੀਂ ਫਿਲਮਾਂ ਦੇ ਵਿੱਚ ਪੂਰਾ ਬਦਲਾ ਲੈਂਦੀਆਂ, ਉਹ ਕਹਿੰਦੀ ਨਾ ਮੇਰੇ ਨਾਲ ਐਂ ਕੀਤਾ ਸੀ ਨਾ ਹੁਣ ਤੇਰੇ ਨਾਲ ਵੀ ਐਂ ਕਰਨਾ ਹੈ। ਪਰ ਕਈ ਚਲੋ ਚੰਗੇ ਵੀ ਬਥੇਰੇ ਹੁੰਦੇ ਪਰ ਉਹਨਾਂ ਨੂੰ ਵੈਸੇ ਨਹੀਂ ਕਈ ਪੁੱਛਦੇ, ਬਸ ਕਿਤੇ ਕਿਤੇ ਕਿਸਮਤ ਵੀ ਆਪਾਂ ਕਹਿ ਸਕਦੇ ਹਾਂ ਥੋੜ੍ਹੀ ਜਿਹੀ ਕਿਸਮਤ ਜਿਹੜੀ ਆ ਇੱਦਾਂ ਦੀ ਹੁੰਦੀ ਆ ਕਿ ਤੁਸੀਂ ਕਰੀ ਜਾਓ ਤਾਂ ਵੀ ਨਹੀਂ ਤੁਹਾਨੂੰ ਕਿਸੇ ਨੇ ਕਰਨਾ, ਹੈ ਨਾ। ਪਰ ਲਓ ਜੀ ਬਿਲਕੁਲ ਜਿਹੜੀਆਂ ਵੀ ਬਹੂਆਂ ਹੈਗੀਆਂ ਉਹਨਾਂ ਨੂੰ ਵੀ ਪਿਆਰ ਨਾਲ ਰੱਖੋ, ਹੈ ਨਾ, ਨਵੀਆਂ ਨਵੀਆਂ ਆਉਂਦੀਆਂ ਜਦੋਂ ਘਰ ਦੇ ਵਿੱਚ ਤੇ ਉਹ ਤੋਂ ਬਾਅਦ ਆਪੇ ਅਗਲਾ ਸਾਰਾ ਕੁਝ ਸਾਂਭ ਲੈਂਦਾ, ਹੈ ਨਾ, ਆਉਂਦਿਆਂ ਨੂੰ ਨਾ ਕਹਿ ਦਿਓ ਵੀ ਚੱਲ ਚੱਲੀ ਚੱਲ ਕੰਮ ਕਰੀ ਚੱਲ, ਤੇ ਇੱਦਾਂ ਹੀ ਫਿਰ ਜਿਹੜੇ ਸੱਸ ਸਹੁਰੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਰੱਖੋ। ਕਈ ਵਾਰ ਨਾ ਇੱਥੇ ਆਪਾਂ ਪਾਰਕ 'ਚ ਦੇਖਦੇ ਹਾਂ ਕਈ ਵਿਚਾਰੇ ਬੈਠੇ ਹੁੰਦੇ ਆ ਨਮੋਸ਼ੇ ਜੇ, ਉਹਨਾਂ ਦੇ ਫੇਸ ਤੋਂ ਪਤਾ ਲੱਗ ਜਾਂਦਾ, ਪਤਾ ਨਹੀਂ ਇਹਨਾਂ ਦੇ ਘਰ 'ਚ ਕੀ ਹਾਲ ਹੋਣਾ, ਹੈ ਨਾ, ਵੀ ਕਈ ਤੋੜ ਦਿੰਦੇ ਆ ਚੱਲ ਜਾ ਆਪਣਾ ਘੁੰਮ ਫਿਰਿਆ, ਹੈ ਨਾ, ਮੰਜਾ ਵਿਹਲਾ ਕਰ ਫਲਾਣਾ ਧਿਮਕਾ। ਕਈਆਂ ਦਾ ਬੋਲਣਾ ਬੜਾ ਹੋਰ ਤਰ੍ਹਾਂ ਦਾ ਹੁੰਦਾ, ਵੀ ਰਿਸਪੈਕਟਫੁਲੀ ਨਹੀਂ ਬੋਲਦੇ, ਹੈ ਨਾ, ਤੇ ਕਈ ਇੱਥੇ ਸੱਸ ਸਹੁਰਿਆਂ ਨੂੰ ਬੁਲਾ ਲੈਂਦੇ ਆ ਤੇ ਕਹਿੰਦੇ ਆ ਵੀ ਹੁਣ ਤੁਸੀਂ ਬੱਚਿਆਂ ਕਰਕੇ ਅਸੀਂ ਬੁਲਾਇਆ, ਹੈ ਨਾ। ਉਹ ਘਰ ਬੜੇ ਘੱਟ ਹੋਣਗੇ ਜਿਹੜੇ ਇਹ ਕਹਿੰਦੇ ਆ ਵੀ ਹਾਂ ਕੋਈ ਨਹੀਂ ਉਹ ਸਾਡੇ ਕੋਲ ਇੱਥੇ ਆਉਣ ਘੁੰਮ ਫਿਰ ਕੇ ਜਾਣ, ਉਹ ਸਿਰਫ ਜਿਹੜੇ ਬੁਲਾਉਂਦੇ ਆ ਆਪਣੇ ਮਤਲਬ ਬੁਲਾਉਂਦੇ ਆ ਵੀ ਇਹਨਾਂ ਨੂੰ ਬੁਲਾ ਲਓ ਤੇ ਫਿਰ ਸਾਡਾ ਕੰਮ ਕਾਰ ਚੱਲੀ ਜਾਵੇ, ਬੱਚਿਆਂ ਨੂੰ ਸਾਂਭ ਲੈਣ, ਵਿਚਾਰੀਆਂ ਕਈ ਮਾਈਆਂ ਰੋਟੀ ਪਾਣੀ ਨੂੰ ਹੀ ਲੱਗੀਆਂ ਰਹਿੰਦੀਆਂ, ਹੈ ਨਾ, ਥੋੜ੍ਹਾ ਜਿਹਾ ਇੱਦਾਂ ਨਾ ਕਰਿਆ ਕਰੋ ਭਾਈ, ਉਹਨਾਂ ਨੂੰ ਰੈਸਟ ਕਰਨ ਦਿਉ ਜਿਹੜੀਆਂ ਆਪਣੀਆਂ ਬੀਬੀਆਂ ਹੈਗੀਆਂ, ਕਿਉਂਕਿ ਸਾਰੀ ਉਮਰ ਵੀ ਕੰਮ ਹੀ ਕਰਿਆ ਹੁੰਦਾ, ਫਿਰ ਉਹ ਪਹਿਲਾਂ ਆਪਣੇ ਨਿਆਣਿਆਂ ਨੂੰ ਸਾਂਭਿਆ ਹੁੰਦਾ ਆਪਣੇ ਘਰ ਨੂੰ, ਹੈ ਨਾ, ਉਸ ਤੋਂ ਬਾਅਦ ਜਿਹੜੇ ਬੱਚੇ ਹੁੰਦੇ ਅੱਗੇ ਉਹਨਾਂ ਦੇ ਬੱਚਿਆਂ ਨੂੰ ਸਾਂਭੇ ਜਾਂਦੇ ਆ, ਫਿਰ ਜੇ ਕੋਈ ਸੱਟ ਪੇਟ ਲੱਗ ਜਾਏ ਤਾਂ ਵੀ ਉਹਨਾਂ ਨੂੰ ਬੜੇ ਬੁਰੇ ਤਰੀਕੇ ਨਾਲ ਪੈਂਦੇ ਵੀ ਲੈ ਤੁਸੀਂ ਸਾਂਭਿਆ ਨਹੀਂ ਤੁਸੀਂ ਕਰਿਆ ਨਹੀਂ, ਤੇ ਅੱਗੇ ਅੱਗੇ ਸਰੀਰ ਵੀ ਫਿਰ ਬਜ਼ੁਰਗ ਹੋ ਹੀ ਜਾਂਦਾ, ਬਜ਼ੁਰਗਾਂ ਦਾ ਕਮਜ਼ੋਰ ਹੋ ਹੀ ਜਾਂਦਾ, ਹੈ ਨਾ। ਇਸ ਕਰਕੇ ਜੀ ਬੜਾ ਵਧੀਆ ਤਰੀਕੇ ਨਾਲ ਹੀ ਰਹੋ ਜਿਵੇਂ ਵੀ ਹੈ। ਤੇ ਲਓ ਜੀ 10:22 ਹੋ ਚੁੱਕੇ ਆ, ਸਮੇਂ ਦਾ ਤਾਂ ਪਤਾ ਹੀ ਨਹੀਂ ਲੱਗਦਾ, ਤੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਆਪਾਂ ਸ਼ੇਅਰ ਕਰੀਏ ਜਿਹੜੀਆਂ ਇਲੈਕਸ਼ਨਸ ਹੈਗੀਆਂ, ਹੈ ਨਾ, ਇਲੈਕਸ਼ਨਸ ਮਿਊਂਸੀਪਲ ਇਲੈਕਸ਼ਨਸ ਹੈਗੀਆਂ, ਤੇ ਡੇਲੀ ਬੇਸ ਦੇ ਉੱਪਰ ਆਪਾਂ ਗੱਲਬਾਤ ਇਲੈਕਸ਼ਨਸ ਦੀ ਕਰਦੇ ਹਾਂ, ਤੇ ਇਹ ਜ਼ਰੂਰ ਤੁਹਾਨੂੰ ਆਪਾਂ ਯਾਦ ਕਰਾਉਂਦੇ ਹਾਂ ਵੀ ਜਿਹੜੀ ਆਪਣੇ ਬਰੈਂਪਟਨ ਦੇ ਵਿੱਚ ਮਿਊਂਸੀਪਲ ਇਲੈਕਸ਼ਨ ਹੋ ਰਹੇ ਆ, ਜਿਹੜੇ ਜਿਹੜੇ ਸਿਟੀ 'ਚ ਵੀ ਹੋ ਰਹੇ, ਆਪਾਂ ਆਪਣੀ ਬਰੈਂਪਟਨ ਦੀ ਇੱਥੇ ਦੀ ਗੱਲ ਕਰ ਰਹੇ ਹਾਂ ਫਿਲਹਾਲ, ਕਿ ਤੁਸੀਂ ਜ਼ਰੂਰ ਜਿਹੜਾ ਹੈਗਾ ਇਹਦੇ 'ਚ ਪਾਰਟੀਸਪੇਟ ਕਰਨਾ, ਜੇ ਤੁਹਾਡੀ ਵੋਟ ਬਣੀ ਹੋਈ ਹੈ ਆਪਣੀ ਵੋਟ ਜ਼ਰੂਰ ਪਾਓ। ਅਤੇ ਕਈਆਂ ਨੂੰ ਹੁੰਦਾ ਵੀ ਹਾਂ ਵੋਟ ਹੈਗੀ ਪਰ ਮੇਰੇ ਤਾਂ ਮਨਪਸੰਦ ਕੈਂਡੀਡੇਟ ਹੈ ਨਹੀਂ ਅਤੇ ਮੈਂ ਪਾਉਣੀ ਨਹੀਂ, ਹੈ ਨਾ। ਅਤੇ ਅੱਛਾ, ਮੈਂ ਇਹ ਵੀ ਬੜਾ ਦੇਖ ਰਹੀ ਹਾਂ ਕਿ ਬਹੁਤ ਸਾਰੇ ਕੈਂਡੀਡੇਟ ਇੱਦਾਂ ਦੇ ਹੈਗੇ ਆ, ਜਿਵੇਂ ਹੁਣ ਜੇ ਆਪਾਂ ਸ਼ੁਰੂਆਤ ਕਰੀਏ ਮੇਅਰ ਦੀ ਇਲੈਕਸ਼ਨ ਤੋਂ, ਮੇਅਰ ਦੇ ਇਲੈਕਸ਼ਨ ਦੇ ਵਿੱਚ ਦੇਖੋ ਕਿੰਨੇ ਹੀ ਮੈਂਬਰਾਂ ਦੇ ਨਾਮ ਹੈ ਇੱਥੇ ਕੈਂਡੀਡੇਟਸ ਦੇ ਜਿਹੜੇ ਪਾਰਟੀਸਪੇਟ ਕਰ ਰਹੇ ਆ ਇਲੈਕਸ਼ਨ ਲੜ ਰਹੇ ਮੇਅਰ ਵਾਸਤੇ, ਪਰ ਉਹਨਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਬਹੁਤੇ ਐਕਟਿਵ ਨਹੀਂ ਹੈਗੇ, ਇੱਕ ਦੋ ਨੂੰ ਛੱਡ ਕੇ। ਇੱਕ ਤਾਂ ਜਿਹੜੇ ਪੁਰਾਣੇ ਆ ਜਿਵੇਂ ਹੁਣ ਆਪਣੇ ਬਰਾਊਨ ਪੈਟ੍ਰਿਕ ਬਰਾਊਨ ਹੈਗੇ ਆ, ਹੈ ਨਾ, ਉਹਨਾਂ ਦਾ ਵੀ ਆਪਾਂ ਇੰਨਾ ਨਹੀਂ ਕਿਤੇ ਸੁਣ ਰਹੇ ਵੀ ਹਾਂ ਉਹ ਆਪਣੀ ਕੋਈ ਕੈਂਪੇਨ ਕਰ ਰਹੇ ਆ, ਪਤਾ ਨਹੀਂ ਤਾਂ ਮੈਨੂੰ ਨਹੀਂ ਪਤਾ, ਜੇ ਤੁਹਾਨੂੰ ਪਤਾ ਜ਼ਰੂਰ ਦੱਸਿਓ। ਅਤੇ ਬਾਕੀ ਹੋਰ ਵੀ ਕਿੰਨੇ ਆ, ਜਿਵੇਂ ਹੁਣ ਜੇ ਮੈਂ ਨਾਮ ਲਵਾਂ ਮੇਅਰ ਕਿਹੜੇ ਆ, ਜਾਗ੍ਰਿਤੀ ਭੱਟ, ਉਸ ਤੋਂ ਇਲਾਵਾ ਹੈਗਾ ਗੁਰਦੀਪ ਸਿੰਘ ਧੋਥੜ, ਵਿੱਦਿਆ ਸਾਗਰ ਗੌਤਮ, ਪ੍ਰਭ ਗਿੱਲ। ਇਹ ਪ੍ਰਭ ਗਿੱਲ ਤਾਂ ਚਲੋ ਆਪਾਂ ਨੇ ਇੰਟਰਵਿਊ ਕੀਤੀ ਇਹਨਾਂ ਦੀ, ਹੈ ਨਾ, ਇਹਨਾਂ ਨਾਲ ਗੱਲਬਾਤ ਵੀ ਆਪਣੀ ਹੋਈ ਹੈ। ਉਸ ਤੋਂ ਇਲਾਵਾ ਤਾਂ ਕਿਸੇ ਦੀ ਨਹੀਂ ਆਇਆ, ਜੈਕਸਨ ਵੈਸਲੇ, ਖੁਰਰਮ ਨਜ਼ਮਾ, ਇਹਨਾਂ ਦੀ ਵੀ ਨਹੀਂ ਆਪਾਂ ਨੂੰ ਕੋਈ ਇਨਫੋਰਮੇਸ਼ਨ ਮੇਰੇ ਕੋਲ ਹੈਗੀ, ਪਰਟ ਨੈਥੀਨਲ। ਉਹ ਤੋਂ ਇਲਾਵਾ ਹੈਗੇ ਸਿੱਧੂ, ਪ੍ਰਭਜੋਤ ਕੌਰ, ਸੋਮਲ, ਸੰਦੀਪ, ਤਾਰੀਵਾਲ, ਪੌਲ, ਵਾਲੀਆ, ਗੌਰਵ। ਸੋ ਇਹ ਮੇਅਰ ਵਾਸਤੇ, ਬ੍ਰੈਂਪਟਨ ਮੇਅਰ ਵਾਸਤੇ ਜਿਹੜੇ ਕੈਂਡੀਡੇਟ ਹੈਗੇ ਆ। ਪਰ ਬਈ ਇੱਥੇ ਮੈਂ ਜ਼ਰੂਰ ਇਹੀ ਕਹੂੰਗੀ, ਜਿਹੜੇ ਜਿਹੜੇ ਵੀ, ਚਾਹੇ ਉਹ ਸਿਟੀ ਕੌਂਸਲਰ ਹੈ, ਚਾਹੇ ਉਹ ਹੈਗੇ ਆ ਰੀਜਨਲ ਕੌਂਸਲਰ ਜਾਂ ਮੇਅਰ ਹੋ ਗਏ ਜਾਂ ਸਕੂਲ ਟਰੱਸਟੀ ਹੋ ਗਏ, ਤੁਸੀਂ ਜ਼ਰੂਰ ਕਾਲ ਕਰਕੇ ਨਾ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਓ, ਆਪਣੇ ਤੁਸੀਂ ਏਜੰਡੇ ਦੱਸੋ ਇਲੈਕਸ਼ਨ ਮੈਨੀਫੈਸਟੋ ਦੇ, ਤਾਂ ਕਿ ਲੋਕ ਜਾਣਨ ਤੁਹਾਨੂੰ, ਤਾਂ ਹੀ ਵੋਟ ਕਰਨਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ
1: ਭੈਣ ਜੀ। ਕਈ ਤਰ੍ਹਾਂ ਹੁਣ ਨੀਤੂ ਸੱਟਣਾ ਵਾਲੇ ਦੀ ਰੀਸ ਕਰਦੇ, ਚਲੋ ਨਾ ਤਾਂ ਚਮਕੂਗਾ, ਅਸੀਂ ਕਨੇਡਾ ਚ ਖੜੇ ਸੀਗੇ ਵੋਟਾਂ ਚ।
0: ਥੋੜਾ ਜਿਹਾ ਉੱਚੀ ਬੋਲੋ ਤੁਸੀਂ।
1: ਮੈਂ ਕਿਹਾ ਮਸ਼ਹੂਰੀ ਹੋ ਜੂਗੀ ਨੀਤੂ ਸੱਟਣਾ ਵਾਲੇ ਵਾਂਗੂ, ਕਨੇਡਾ ਚ ਅਸੀਂ ਮੁਸਬਤ ਕਮੇਟੀ ਦੀਆਂ ਵੋਟਾਂ ਚ ਖੜੇ ਸੀਗੇ ਉਮੀਦਵਾਰ, ਚਲੋ ਮਸ਼ਹੂਰੀ ਤਾਂ ਹੋ ਜੂਗੀ। ਜਿਹਨੂੰ ਕੋਈ ਨਹੀਂ ਕਹੇ ਦਾ ਨਾਂ ਹੀ ਨੀ ਸੁਣਿਆ, ਅਸੀਂ ਤਾਂ ਵੇਖਿਆ ਨੀ ਕੋਈ।
0: ਉਹੀ ਤਾਂ ਹੈ, ਲੋਕ ਵੋਟ ਕਿਵੇਂ ਪਾਉਣਗੇ ਫਿਰ, ਜਿਹੜਾ ਜਾਂ ਤਾਂ ਉਹੀ ਗੱਲ ਹੈ, ਮਾਈਂਡ ਬਣਾ ਲੈਂਦੇ ਆ ਵੀ ਚਲ ਛੱਡੋ ਪਰੇ, ਵੋਟੇ ਹੀ ਨਾ ਪਾਓ, ਹੈ ਨਾ, ਜਾਂ ਫਿਰ ਉਹ ਉਈ ਪਾ ਜਾਂਦੇ ਆ ਵੀ ਚੱਲ ਹੁਣ ਇੱਕ ਅੱਧੇ ਦਿਨ ਕ੍ਰੋਸ ਲਾ ਹੀ ਆਓ ਜਿੱਥੇ ਲਾਉਣਾ।
1: ਕੱਲ ਪਰਸੋਂ ਮੈਂ ਬਾਹਰੋਂ ਆਇਆ ਤੇ ਉਹ ਦਰਵਾਜ਼ੇ ਦੇ ਵਿੱਚ ਟੰਗਿਆ ਪਿਆ ਉਹਨਾਂ ਦਾ ਦਰਵਾਜ਼ਾ, ਤੇ ਮੈਂ ਉਹ ਚੱਕ ਸਿਰਤਾ, ਕਹਿੰਦਾ ਉਹ ਹਜੇ ਗਾਂ ਹੀ ਗਈ ਸੀ ਕੁੜੀ ਜਿਹੜੀ ਖੜੀ ਸੀ ਵੋਟਾਂ ਚ, ਉਹ ਮੁੜੇ ਆਈ ਪਿੱਛੇ, ਕਹਿੰਦੀ ਵੀਰ ਜੀ ਮੇਰਾ ਮੈਂ ਆ ਕੇ ਵੋਟਾਂ ਚ ਖੜੀ ਆ 9-10 ਵਾਰਡ ਦੇ ਵਿੱਚ।
0: ਅੱਛਾ ਜੀ।
1: ਤੇ ਉਹ ਆ ਗਈ ਚੱਕ ਕੇ ਫਿਰ ਮੈਨੂੰ ਫੜਾਤਾ, ਮੈਂ ਕਿਹਾ ਅੱਛਾ ਅੱਛਾ ਤੁਸੀਂ ਖੜੇ ਆ ਜੀ। ਉਹ ਨਾ ਪਹਿਲਾਂ ਤਾਂ ਦੇਖੀ ਨੀ, ਕੋਈ ਨਾਮ ਨੀ ਉਹਦਾ, ਤੁਹਾਨੂੰ ਕੋਈ ਜਾਣਦਾ ਨੀ, ਕਿਉਂ ਤੁਸੀਂ ਖਰਾਬ ਕਰਦੇ ਗਏ ਹੋ ਹੋਰ ਦੀ ਵੋਟ, ਹੈਨਾ, ਬਿਲਕੁਲ ਮੈਂ ਕਦੇ ਨਾ ਹੀ ਨੀ ਸੁਣਿਆ ਉਹਦਾ ਵੋਟਾਂ ਦੇ ਵਿੱਚ।
0: ਨਹੀਂ ਤੁਸੀਂ ਉਂਝ ਪੁੱਛਣਾ ਸੀ ਜੇ ਕੋਈ ਪ੍ਰੋਬਲਮ ਜੋ ਤੁਹਾਡੇ ਏਰੀਏ 'ਚ ਹੈਗੀ ਹੈ ਜਾਂ ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋ, ਵੀ ਭਾਈ ਤੁਸੀਂ ਕੀ ਕਰੋਗੇ, ਕੁਛ ਦੱਸਿਆ ਨਹੀਂ ਉਹਨਾਂ ਨੇ।
1: ਨਹੀਂ ਮੈਂ ਤਾਂ ਕੁਛ ਨਹੀਂ ਪੁੱਛਿਆ, ਮੈਂ ਕਿਹਾ ਧੰਨਵਾਦ ਜੀ ਤੁਹਾਡਾ, ਬਸ ਮੈਂ ਨਹੀਂ ਉਹਨੂੰ ਕੋਈ ਪਾਸ ਕੀਤਾ, ਮੈਂ ਕੀ ਉਹਨੂੰ ਪੁੱਛਣਾ ਕੀ ਕਰ ਦੂਗੀ, ਕੁਛ ਵੀ ਨਹੀਂ ਕਰ ਸਕਣਾ ਜੀ ਉਹਨੇ।
0: ਨਹੀਂ ਨਹੀਂ ਪਰ ਤੁਹਾਨੂੰ ਪੁੱਛਣਾ ਚਾਹੀਦਾ ਸੀ ਨੇ, ਰਿਸਪੋਂਸੀਬਲ ਬਣਾਓ ਤੇ ਤਾਂ ਹੀ ਰਿਸਪੋਂਸੀਬਲ ਬਣਨਗੇ ਉਹ, ਕਿਹਾ ਇਹਨੂੰ ਫਲਾਇਰ ਨੂੰ ਕੀ ਕਰਨਾ ਮੈਂ ਇਕੱਲੇ ਨੂੰ, ਹੈ।
1: ਹਾਂ
0: ਜੀ ਜੀ ਜੀ ਚਲੋ
1: ਚਲੋ ਨੀਤੂ ਸੱਟਣਾ ਨੂੰ ਮਸ਼ਹੂਰਤਾ ਹੋ ਜੀ
0: ਜੀ, ਥੈਂਕ ਯੂ ਭਾਜੀ। ਤੇ ਦੇਖੋ ਜਿਹੜੇ ਵੀ ਤੁਹਾਡੇ ਆਉਂਦੇ ਆ ਨਾ ਡੋਰ ਨੌਕ ਕਰਦੇ ਆ, ਮੈਨੂੰ ਤਾਂ ਨਹੀਂ ਵੈਸੇ, ਮੈਂ ਵੀ ਨਾ ਜਾਂ ਤਾਂ ਆਪਾਂ ਉਸ ਟਾਈਮ ਘਰ ਨਹੀਂ ਹੁੰਦੇ ਜਦੋਂ ਕੋਈ ਆਉਂਦਾ ਹੈ, ਤੇ ਪਰ ਮੈਂ ਤਾਂ ਆਪ ਫਲਾਇਰ ਹੀ ਦੇਖ ਰਹੀ ਹਾਂ, ਉਹ ਵੀ ਮੋਸਟਲੀ ਤਾਂ ਇੱਕ ਤਾਂ ਹੈ ਬੜੇ ਘੱਟ, ਦੂਜੇ ਨੰਬਰ 'ਤੇ ਮੇਲ ਹੀ ਆਉਂਦੀ ਆ, ਜਦੋਂ ਆਪਾਂ ਮੇਲ ਲੈ ਕੇ ਆਉਂਦੇ ਨਾ ਆਪਣੀ ਉਹਦੇ 'ਚ ਹੁੰਦੇ ਆ, ਡੋਰ 'ਤੇ ਤਾਂ ਮੈਨੂੰ ਇੱਕ ਅੱਧੇ ਹੀ, ਉਹ ਵੀ ਜਿਵੇਂ ਆਪਾਂ ਨਹੀਂ ਕਹਿੰਦੇ ਆਪਣੇ ਡਰਾਈਵੇ 'ਚ ਗਿਰਿਆ ਹੋਇਆ ਮਿਲਿਆ, ਅਤੇ ਉਹ ਸੀਗਾ ਇੱਕ ਮੇਅਰ ਦਾ, ਬਾਕੀ ਪਤਾ ਨਹੀਂ ਉਹ ਆ ਕੇ ਗਏ ਆ ਕਿ ਨਹੀਂ ਗਏ, ਮੈਨੂੰ ਨਹੀਂ ਲੱਗਦਾ, ਹੈ ਨਾ। ਕਈਆਂ ਨੂੰ ਤਾਂ ਉਹੀ ਨਹੀਂ, ਕੋਈ ਕਿਸੇ ਨੂੰ ਹਾਇਰ ਕਰ ਲੈਂਦੇ, ਲੈ ਭਾਈ ਸਾਰਿਆਂ ਦੇ ਘਰ ਘਰ ਜਿਹੜੇ ਆ ਇਹ ਫਲਾਇਰ ਪਹੁੰਚਾਇਆ ਉਹ। ਅਤੇ ਲਓ ਜੀ ਰੀਅਲ ਅਸਟੇਟ ਦੀ ਦੁਨੀਆ 'ਚ ਚੱਲੀਏ ਆਪਾਂ, ਹੁਣ ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ, ਔਰ ਤੁਸੀਂ ਵੀ ਕੋਈ ਰੀਅਲ ਅਸਟੇਟ ਦੇ ਵਿੱਚ ਬਾਇੰਗ ਸੈਲਿੰਗ ਕਰਨੀ ਆ, ਕੋਈ ਕੁਐਸਚਨ ਕੰਸਰਨ ਹੁੰਦੇ ਆ, ਕਿਉਂਕਿ ਆਹ ਸਮੇਂ ਦੇ ਵਿੱਚ ਬੜੇ ਕੁਐਸਚਨ ਕੰਸਰਨ ਹੈਗੇ, ਕਿਹੜੀ ਪ੍ਰੋਪਰਟੀ ਲਿੱਤੀ ਜਾਵੇ, ਕਿਹੜੀ ਨਾ ਲਿੱਤੀ ਜਾਵੇ, ਜਾਂ ਕੀ ਕੀਤਾ ਜਾਵੇ ਜੇ ਕੋਈ ਸੇਲ ਵੀ ਕਰਨਾ ਚਾਹੁੰਦਾ, ਹੈ ਨਾ। ਤੁਸੀਂ ਨੰਬਰ ਨੋਟ ਕਰ ਲਓ ਜੀ, 416-993-7378, 416-993-7378 'ਤੇ ਗੱਲਬਾਤ ਹੋ ਸਕਦੀ ਹੈ। ਪਰਮਜੀਤ ਜੀ ਸਵਾਗਤ ਤੁਹਾਡਾ।
2: ਸਤਿ ਸ਼੍ਰੀ ਅਕਾਲ ਜੀ, ਮੇਰੇ ਬੰਨਿਓ ਪ੍ਰਤਾਪ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਰੈਸਟੋਰੈਂਟ ਤੁਹਾਨੂੰ ਪੰਡਾ ਸਟੀਟ ਦੇ ਉੱਪਰ ਮਿਲ ਰਿਹਾ ਵਾ, ਜਿਸ ਦੀ ਸੇਲ 100,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ। ਰੈਂਟ ਬਹੁਤ ਹੀ ਲੋ ਆ, ਲੀਜ ਜਿਹੜੀ ਆ ਉਹ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋ ਰੱਖੀ ਗਈ ਆ। ਆਸਕਿੰਗ ਪ੍ਰਾਈਸ $120,000 ਰੱਖੀ ਗਈ ਆ। ਇਸ ਦੇ ਵਿੱਚ 240 ਬੰਦਿਆਂ ਦੀ ਸਿਟਿੰਗ ਆ ਅਤੇ 4,000 ਸਕੁਅਰ ਫੁੱਟ ਦੇ ਵਿੱਚ ਇਹ ਰੈਸਟੋਰੈਂਟ ਬਣਿਆ ਹੋਇਆ ਵਾ। ਅਤੇ ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਓਵੇਡ ਅਤੇ ਟੋਰਨਲ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਜਿਹੜਾ ਕਿ 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਤੇ ਇਹ ਜਿਹੜਾ ਕਿ ਯੂਨਿਟ ਤੁਹਾਨੂੰ ਬਹੁਤ ਹੀ ਲੋਐਸਟ ਪ੍ਰਾਈਸ ਦੇ ਉੱਤੇ ਮਿਲ ਰਿਹਾ ਵਾ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਵਿੱਚ ਬਿਜ਼ਨਸ ਦੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਟ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਬਿਊਟੀ ਸਲੋਨ ਤੁਹਾਨੂੰ ਕੋਵੇਡ ਅਤੇ ਕੈਨੇਡੀ ਦੇ ਨਜ਼ਦੀਕ ਮਿਲ ਰਿਹਾ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਜੂੜੀ DMI HSC। ਲੀਜ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਬਹੁਤ ਹੀ ਲੋ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਇਹਦੀ ਖਾਸੀਅਤ ਕਿ ਨਾਲ ਤੁਹਾਨੂੰ ਲੇਜ਼ਰ ਮਸ਼ੀਨ ਦੇ ਨਾਲ ਇੱਥੇ ਬਿਊਟੀ ਸਲੋਨ ਮਿਲ ਰਿਹਾ ਵਾ, ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਸੇਮ ਓਨਰ ਸੇਮ ਬਿਜ਼ਨਸ ਰਨ ਕਰ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਜਾਂ ਪ੍ਰਾਪਰਟੀ ਸੈਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378।
0: ਜੀ ਬਹੁਤ ਬਹੁਤ ਧੰਨਵਾਦ ਜੀ। 416-993-7378 ਤੇ ਤੁਸੀਂ ਗੱਲਬਾਤ ਪਰਮਜੀਤ ਦਿਓਲ ਜੀ ਦੇ ਨਾਲ ਕਰ ਸਕਦੇ ਹੋ। ਤੇ ਨੈਕਸਟ ਕਾਲ ਤੇ ਚੱਲਦੇ ਹਾਂ ਤੇ ਤੁਹਾਡੀ ਲਾਈਨ ਡਿਸਕਨੈਕਟ ਹੋ ਗਈ ਜੀ, ਦੁਬਾਰਾ ਕਰੋ ਕਾਲ। ਹਾਂਜੀ ਗੁਰਜੀਤ ਭਾਜੀ ਕੀ ਹਾਲ ਚਾਲ?
3: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ।
0: ਜੀ ਜੀ ਸਤਿ ਸ੍ਰੀ ਅਕਾਲ।
3: ਤੁਹਾਡੇ ਫੋਨ ਤੇ ਫੇਰ ਪ੍ਰੋਬਲਮ ਆਈ ਆ, ਜਦੋਂ ਅਸੀਂ ਹੋਲਡ ਤੇ ਉਹਨੇ ਸਾਨੂੰ ਸੁਣਦਾ ਕੁਛ ਨਹੀਂ।
0: ਅੱਛਾ ਕੋਈ ਨੀ, ਇਹਨੂੰ ਦੇਖਦੇ ਆ ਫਿਰ ਦੁਬਾਰਾ। ਹਾਂਜੀ
3: ਤੇ ਤੁਸੀਂ ਗੱਲ ਕਰਦੇ ਸੀ, ਇੱਥੇ ਤਾਂ ਲੋਕੀ ਏਦਾਂ ਦੇ ਆ ਜੀ, ਉਹਨਾਂ ਨੂੰ ਇਹ ਨੀ ਪਤਾ ਵੀ ਸਾਡਾ ਵਾਰਡ ਕਿਹੜਾ, ਅਸੀਂ ਕਿੱਥੇ ਰਹਿੰਦੇ ਆ,
0: ਨਹੀਂ ਪਤਾ। ਸਹੀ ਗੱਲ ਆ।
3: ਮੈਨੂੰ ਤਾਂ ਯਕੀਨ ਕਰਿਓ ਇੰਨੀਆਂ ਕਾਲਾਂ ਆਉਂਦੀਆਂ ਹਨਾ ਭਾਜੀ, ਸਾਡੇ ਵਾਰਡ ਚ ਕਿਹੜਾ ਖੜਾ, ਕਿਹੜਾ ਕਿਹਨੂੰ ਵੋਟ ਪਾਈਏ।
0: ਉਹੀ ਤਾਂ ਹੈ, ਪਤਾ ਹੀ ਨੀ ਲੋਕਾਂ ਨੂੰ, ਪਤਾ ਹੀ ਨੀ।
3: ਮੈਂ ਹੈਰਾਨ ਬੜਾ ਇਸ ਚੀਜ਼ ਤੋਂ। ਮੇਅਰ ਜਾਂ ਹੋਰ ਜਿੰਨੇ ਹੈਗੇ ਸਿਟੀ ਚ ਨਾ ਚੇਂਜ ਕੀਤੇ ਲੋਕਾਂ ਨੇ ਨਾ
0: ਜੀ,
3: ਫਰਵਰੀ ਦੇ ਵਿਚ 6% ਪ੍ਰੋਪਰਟੀ ਟੈਕਸ ਦੁਆਰਾ ਫੇਰ ਵੱਧ ਰਿਹਾ ਜੀ।
0: ਅੱਛਾ,
3: ਫਰਵਰੀ ਦੇ ਵਿੱਚ ਜੇ ਇਹੀ ਬੰਦੇ ਵਾਪਸ ਮੁੜ ਕੇ ਆ ਗਏ, ਜੇ ਇਹਨਾਂ ਦਾ ਵਿਰੋਧ ਨਾ ਹੋਇਆ, ਨਾ ਫਰੀਜ ਕੀਤਾ ਨਾ, ਕੋਈ ਨਾ ਬਿੱਲ ਲੈ ਕੇ ਆਏ ਸਿਟੀ ਚ ਕਿ ਪ੍ਰੋਪਰਟੀ ਟੈਕਸ ਨਹੀਂ ਵਧਣਾ ਚਾਹੀਦਾ, ਨਹੀਂ ਤਾਂ ਲੋਕੀ ਟ੍ਰਬਲ ਚ ਬਹੁਤ ਆਊਗੇ ਜੀ।
0: ਅੱਛਾ, ਇਹ ਵੀ ਹੈਗਾ,
3: ਮੇਰੀ ਗੱਲ ਯਾਦ ਰੱਖਿਓ ਜੀ। ਹਾਂਜੀ
0: ਚਲੋ,
3: ਕਿਉਂਕਿ ਉਧਰੋਂ ਇੰਟਰਸਟ ਰੇਟ ਵਧਾਉਣੇ ਨੀ ਸ਼ੁਰੂ ਕਰ ਦੇਣੇ ਆ 28 ਤਰੀਕ ਤੋਂ ਇਸ ਮਹੀਨੇ ਦੀ ਤੋਂ। ਉਧਰੋਂ ਇਹਨਾਂ ਨੇ ਸਿਟੀ ਨੇ ਆਪਣਾ ਪ੍ਰੋਪਰਟੀ ਟੈਕਸ ਵਧਾਉਣਾ ਫਰਵਰੀ ਤੋਂ।
0: ਅੱਛਾ,
3: ਇਹਨਾਂ ਕੋ ਪੇ ਦੇਣ ਨੂੰ ਤਨਖਾਹ ਦੇਣ ਨੂੰ ਪੈਸੇ ਹੈ ਨੀ ਸਿਟੀ ਕੋ।
0: ਓਕੇ,
3: ਜਿਹੜੇ ਲੋਕੀ ਇਹਨੇ ਜੋਬਾਂ ਦੇ ਰੱਖੇ ਉਹਨਾਂ ਲਈ ਪੈਸਾ ਹੈ ਨੀ, ਸਿਟੀ ਖਜ਼ਾਨਾ ਖਾਲੀ ਆ।
0: ਠੀਕ ਆ,
3: ਜੇ ਆਪਾਂ ਪੰਜਾਬ ਦੇ ਲੋਕਾਂ ਨੂੰ ਮਿਹਣਾ ਮਾਰਦੇ ਆ ਕਿ ਉਹ ਸ਼ਰਾਬ ਪੀ ਕੇ ਵੋਟ ਪਾਉਂਦੇ ਆ, ਉਹਨੇ ਉੱਥੇ ਚੇਂਜ ਤਾਂ ਕਰਤਾ, ਅਸੀਂ ਕੋਈ ਚੇਂਜ ਕਰ ਦਈਏ ਇੱਥੇ?
0: ਨਹੀਂ ਠੀਕ ਆ ਤੁਹਾਡੀ,
3: ਬਾਹਰ ਬਿਲਕੁਲ ਬਾਹਰ ਨਿਕਲਣਾ ਪੈਣਾ ਲੋਕਾਂ ਨੂੰ ਭਾਜੀ, ਸਾਰਿਆਂ ਨੂੰ ਘਰਾਂ ਚੋ।
0: ਠੀਕ ਹੈ,
3: ਐਡਵਾਂਸ ਬੋਲਿੰਗ ਦਾ ਮਾੜੇ ਜਿਹੇ ਕਰ ਦਿਆ, ਦੱਸ ਦਿਆ ਲੋਕਾਂ ਨੂੰ ਕਦੋਂ ਸ਼ੁਰੂ ਹੋਣੀ ਆ।
0: ਠੀਕ ਹੈ, ਮੈਂ ਕੋਈ ਨੀ ਦੱਸਦੀ, ਮੈਂ ਤਾਂ ਹੀ ਰੋਜ਼ ਹੀ ਮੈਂ ਕਿਹਾ 26 ਤੱਕ ਜ਼ਰੂਰ ਗੱਲਬਾਤ ਕਰਨੀ, ਤਾਂ ਕਿ ਥੋੜਾ ਬਹੁਤਾ ਤਾਂ ਅਸਰ ਪਏ, ਪਰਸੈਂਟੇਜ ਵਧੇ ਵੋਟਰਸ ਦੀ।
3: ਨਹੀਂ ਧੰਨਵਾਦ ਤੁਹਾਡਾ, ਥੈਂਕ ਯੂ ਤੁਹਾਡਾ, ਤੁਸੀਂ ਕਰਦੇ ਚਾਹੀਦਾ ਬਹੁਤ ਜ਼ਰੂਰੀ, ਮੀਡੀਆ ਦਾ ਫਰਜ਼ ਵੀ ਆ ਜੀ।
0: ਜੀ ਜੀ ਜੀ ਬਿਲਕੁਲ, ਥੈਂਕ ਯੂ ਭਾਜੀ।
3: ਹਾਂਜੀ ਥੈਂਕ ਯੂ ਭਾਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ, ਜ਼ਫਰ ਮਲਿਕ ਜੀ ਆ ਸਾਡੇ ਨਾਲ। ਔਰ ਜ਼ਫਰ ਮਲਿਕ ਜੀ ਨੂੰ ਤੁਸੀਂ ਕਿਉਂ ਕਾਲ ਕਰਨੀ ਹੈ, ਤੁਸੀਂ ਕਰਨੀ ਹੈ ਕਾਲ ਕਿਉਂਕਿ ਇਹਨਾਂ ਦੇ ਕੋਲ ਨਾ ਇੱਕ ਤੇਲ ਆ ਬੜਾ ਕਮਾਲ ਦਾ, ਕਿਉਂਕਿ ਇਹ ਇੱਥੇ ਬਣਾਉਂਦੇ ਆ, ਕੈਨੇਡਾ ਦੇ ਵਿੱਚ ਹੀ ਬਣਦਾ, ਕੈਨੇਡਾ ਦੀ ਪ੍ਰੋਡਕਸ਼ਨ ਆਪਾਂ ਕਹਿ ਸਕਦੇ ਹਾਂ। ਔਰ ਜਿਹੜੇ ਕੈਨੇਡੀਅਨ ਬਿਜ਼ਨਸਿਸ ਹੈਗੇ ਨਾ ਉਹਨਾਂ ਨੂੰ ਹੁੰਗਾਰਾ ਵੀ ਦਿਆ ਕਰੋ। ਸੋ ਜ਼ਫਰ ਮਲਿਕ ਜੀ ਜਿਹੜੇ ਕਿ ਇੱਕ ਟੋਨਿਕ ਦੀ ਤਰ੍ਹਾਂ ਵਰਕ ਕਰਦਾ, ਤੁਹਾਡੇ ਵਾਲਾਂ ਨੂੰ ਗਰੋ ਕਰਦਾ, ਅਤੇ ਇਹਨਾਂ ਦੀ ਜਵਾਨੀ ਆਪਾਂ ਸੁਣਦੇ ਹਾਂ ਕਿ ਕਿਵੇਂ ਦਾ ਇਹ ਤੇਲ ਹੈ ਅਤੇ ਕੀ ਕੁਛ ਇਹਦੇ ਵਿੱਚ ਪੈਂਦਾ। ਅਤੇ ਪਹਿਲਾਂ ਤੁਸੀਂ ਨੰਬਰ ਨੋਟ ਕਰ ਲਓ ਜ਼ਫਰ ਮਲਿਕ ਜੀ ਨੂੰ ਕਾਲ ਕਰਨ ਦੇ ਲਈ। ਇਸ ਹੇਅਰ ਆਇਲ ਨੂੰ ਤੁਸੀਂ ਆਰਡਰ ਕਰਨਾ, ਇਹਨਾਂ ਨੇ ਘਰੇ ਪਹੁੰਚਾ ਦੇਣਾ, ਤੁਹਾਡੇ ਐਡਰੈਸ ਤੁਹਾਡੇ ਕੋਲ ਲੈ ਲੈਣਗੇ ਅਤੇ ਉੱਥੇ ਪਹੁੰਚੇਗਾ, ਠੀਕ ਹੈ। 6475125159 ਜਿਹੜੀ ਗੱਲਬਾਤ ਹੈ ਕੀਤੀ ਜਾ ਸਕਦੀ ਹੈ। ਜ਼ਫਰ ਜੀ ਸਤਿ ਸ੍ਰੀ ਅਕਾਲ
4: ਜੀ। ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਹੋ ਗਈ ਸਾਰਿਆਂ ਦੀ।
0: ਜੀ ਜੀ ਕੀ ਹਾਲ ਚਾਲ
4: ਜੀ? ਮੈਂ ਠੀਕ ਹਾਂ, ਤੁਸੀਂ ਸੁਣਾਓ ਕੀ ਹੋ ਰਿਹਾ?
0: ਜੀ ਜੀ ਬਹੁਤ ਵਧੀਆ ਸਰ। ਤੇ ਦੋ ਜਾਣਕਾਰੀ, ਜਿਹੜਾ ਹੇਅਰ ਆਇਲ ਬੜੇ ਕਮਾਲ ਦਾ ਤੁਸੀਂ ਬਣਾਉਂਦੇ ਹੋ ਇੱਥੇ ਕੈਨੇਡਾ ਦੇ ਵਿੱਚ ਹੀ, ਤੇ ਉਹ ਵਰਕ ਕਿਵੇਂ ਕਰਦਾ ਜੀ?
4: ਇਹ ਤੁਹਾਡੇ ਵਾਲਾਂ ਨੂੰ ਗਿਰਨ ਤੋਂ ਰੋਕਦਾ ਤੇ ਵਾਪਸ ਉਗਾਉਂਦਾ ਵੀ ਇਹ। ਇੱਥੇ ਦੇ ਬਹੁਤ ਸਾਰੇ ਕਾਜ਼ਸ ਨੇ ਕਿ ਤੁਹਾਡਾ ਵਾਲ ਝੜਦੇ ਕਿਉਂ ਨੇ
0: ਜੀ?
4: ਤੁਹਾਡੇ ਵਾਲ ਝੜਦੇ ਨੇ ਖੁਸ਼ਕੀ ਦੇ ਨਾਲ, ਸਿੱਕਰੀ ਦੇ ਨਾਲ, ਡੈਂਡਰਫ ਹੋ ਜਾਂਦੀ ਹੈ, ਜਾਂ ਅਲੋਪੇਸ਼ੀਆ ਹੋ ਜਾਂਦਾ, ਜਾਂ ਕੋਈ ਹੋਰ ਚੀਜ਼ ਹੋ ਜਾਵੇ ਤਾਂ ਤੁਹਾਡੇ ਵਾਲ ਝੜਨਾ ਸ਼ੁਰੂ ਹੋ ਜਾਂਦੇ ਨੇ। ਕਾਜ਼ਸ ਬਹੁਤ ਨੇ, ਇੱਥੇ ਦਾ ਪਾਣੀ ਇਹੋ ਜਿਹਾ, ਤੁਸੀਂ ਕਲਰ ਕਰਦੇ ਹੋ ਤੇ ਉਹਦਾ ਕੈਮੀਕਲ ਏ, ਤੁਸੀਂ ਸ਼ੈਂਪੂ ਇਸਤੇਮਾਲ ਕਰਦੇ ਹੋ ਤੇ ਉਹਦਾ ਕੈਮੀਕਲ ਏ। ਇੱਥੇ ਬਹੁਤ ਸਾਰੇ ਕਾਜ਼ਸ ਨੇ ਕਿ ਤੁਹਾਡੇ ਵਾਲ ਸੁੱਕ ਜਾਂਦੇ ਨੇ ਤੇ ਉਹ ਪੋਰ ਚ ਰੁਕਦੇ ਨੀ, ਨਿਕਲ ਜਾਂਦੇ ਨੇ। ਤੁਹਾਡੇ ਤਮਾਮ ਵਾਲਾਂ ਦਾ ਮਸਲਾ ਤੁਹਾਡੇ ਕੋਲ ਮੌਜੂਦ ਏ, ਅਸੀਂ ਤੁਹਾਡੇ ਵਾਲਾਂ ਨੂੰ ਗਿਰਨ ਤੋਂ ਰੋਕ ਦਿੰਦੇ ਹਾਂ, ਵਾਪਸ ਉਗਾਉਂਦੇ ਹਾਂ। 21 ਵਰੇ ਹੋ ਗਏ ਕਰਨ ਅੱਜ ਬਣਾਉਂਦੇ ਹਾਂ, ਲੋਕਾਂ ਦੇ ਘਰ ਪਹੁੰਚਾਉਂਦੇ ਹਾਂ, ਸਾਨੂੰ ਹੋ ਗਏ। ਤੇ ਅੱਜ ਵੀ ਅਸੀਂ ਤੁਹਾਡੇ ਜ਼ਰੀਏ ਲੋਕਾਂ ਨੂੰ ਦੱਸੀਦਾ ਕਿ ਜਨਾਬ ਤੁਹਾਡਾ ਵਾਲਾਂ ਦਾ ਕੋਈ ਵੀ ਮਸਲਾ ਹੈ ਉਹਦਾ ਹੱਲ ਸਾਡੇ ਕੋਲ ਮੌਜੂਦ ਏ, ਤੁਸੀਂ ਸਾਨੂੰ ਆਰਡਰ ਕਰੋ, ਅਸੀਂ ਤੁਹਾਨੂੰ ਤੁਹਾਡੇ ਘਰ ਪਹੁੰਚਾਵਾਂਗੇ। ਫ੍ਰੀ ਸ਼ਿਪਿੰਗ ਸਾਰੇ ਕੈਨੇਡਾ 'ਚ ਹੈਗੀ ਹੈ, ਕੈਨੇਡਾ ਦੇ ਕਿਸੇ ਜਗ੍ਹਾ ਤੋਂ ਮੰਗਵਾਓ, ਅਸੀਂ ਤੁਹਾਨੂੰ ਫ੍ਰੀ ਸ਼ਿਪਿੰਗ ਦੇਵਾਂਗੇ। $5 ਦੀ ਇੱਕ ਬੋਟਲ ਏ, ਆਪਣਾ ਇਲਾਜ ਇੱਕ ਬੰਦੇ ਦੇ ਹੋ ਜਾਂਦਾ ਜੀ ਉਹਦੇ ਵਿੱਚ। ਵਾਲਾਂ ਨੂੰ ਗਰੋ ਕਰੋ, ਤੁਹਾਨੂੰ 7 ਦਿਨ ਵਿੱਚ ਵਾਲ ਗਰੋ ਹੁੰਦੇ ਨਜ਼ਰ ਆ ਜਾਂਦੇ ਨੇ, 3 ਦਿਨ ਵਿੱਚ ਵਾਲ ਝੜਨੇ ਬੰਦ ਹੋ ਜਾਂਦੇ ਨੇ। 70% ਸਾਡੀ ਰਿਪੀਟਡ ਆਰਡਰ ਨੇ, ਠੀਕ ਹੈ ਕਿ ਨਹੀਂ? ਸਾਡਾ ਫੋਨ ਨੰਬਰ ਉਹਨਾਂ ਨੂੰ ਦਿਓ, ਕਿਸੇ ਦਾ ਕੋਈ ਮਸਲਾ ਹੈ, ਅਲੋਪੇਸ਼ੀਆ ਹੈਗਾ, ਸਿਰ ਦੇ ਵਿੱਚ ਸਪਰਾਈਸਿਸ ਹੋ ਗਏ ਨੇ, ਕੋਈ ਜ਼ਖਮ ਹੈਗਾ, ਕੋਈ ਚੀਜ਼ ਐਸੀ ਹੈ, ਤੁਹਾਡੇ ਵਾਲ ਨਹੀਂ ਰੁਕਦੇ, ਜਾਂ ਲੋਕਾਂ ਦੇ ਬੜੀਆਂ ਪ੍ਰੋਬਲਮ ਨੇ ਸਕਿਨ ਦੀਆਂ, ਸਭ ਦਾ ਇਲਾਜ ਸਾਡੇ ਕੋਲ ਮੌਜੂਦ ਹੈਗਾ। ਸਿਰਫ ਉਹ ਕਹਿੰਦੇ ਸਾਡਾ ਨੰਬਰ ਆ, ਸਾਨੂੰ ਸਾਨੂੰ ਲਿਖਵਾ ਦਿਆ ਕਰੋ,
0: ਠੀਕ ਹੈ ਜੀ? ਜੀ
4: ਨੰਬਰ ਲਿਖਵਾ ਦਿਆ, ਸਾਡਾ ਫੋਨ ਨੰਬਰ ਹੈਗਾ ਜੀ 6475215159। ਬੀਬੀਆਂ ਨੇ ਕਿਹਾ ਪੰਜਾਬੀ ਚ ਵੀ ਦੱਸਿਆ ਕਰੋ, ਚਲੋ ਪੰਜਾਬੀ ਸੁਣ ਲਓ। 647-521-5159 ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਇੱਕ ਵਾਰੀ ਫੇਰ ਫੋਨ ਨੰਬਰ ਲੈ ਲਓ, 647-521-5159 ਤੇ ਫੋਨ ਕਰੋ, ਅਸੀਂ ਤੁਹਾਡਾ ਮਸਲਾ ਤੁਹਾਡੇ ਘਰ ਪਹੁੰਚਾ ਦਿਆਂਗੇ, ਹੱਲ ਕਰ ਦਿਆਂਗੇ, ਠੀਕ ਹੈ ਜੀ?
0: ਜੀ ਜੀ ਬਿਲਕੁਲ ਜੀ,
4: ਠੀਕ ਹੋ ਗਿਆ?
0: ਹਾਂਜੀ,
4: ਥੈਂਕ ਯੂ
0: ਜੀ ਜੀ, ਬਹੁਤ ਬਹੁਤ ਧੰਨਵਾਦ ਜ਼ਫਰ ਜੀ, ਥੈਂਕ ਯੂ ਸੋ ਮਚ,
4: ਓਕੇ ਜੀ, ਗੁੱਡ ਲੱਕ,
0: ਥੈਂਕ ਯੂ। ਬਿਲਕੁਲ ਜੀ, ਇਹ ਨਾ ਤੇਲ ਬੜਾ ਹੀ ਵੈਸੇ ਵਧੀਆ ਹੈਗਾ, ਕਿਸੇ ਨੂੰ ਵੀ ਕੋਈ ਪ੍ਰੋਬਲਮ ਆਪਣੇ ਵਾਲਾਂ 'ਚ ਲੱਗਦੀ ਹੈ ਨਾ, ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਤੇ ਉਹ ਡਿਸਕਸ ਕਰ ਲਓ, ਭਾਵੇਂ ਇਹ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ। ਜਿਵੇਂ ਇਹ ਕਹਿੰਦੇ ਆ ਵੀ ਤੁਸੀਂ ਕਾਲ ਕਰਨੀ ਹੈ, ਫਿਰ ਕੀ ਮਸਲਾ ਤੁਹਾਡਾ ਹੈਗਾ, ਖੁਸ਼ਕ ਹੈ ਵਾਲ, ਗਰੋ ਨਹੀਂ ਹੋ ਰਹੇ ਜ਼ਿਆਦਾ, ਜਾਂ ਝੜ ਜ਼ਿਆਦਾ ਰਹੇ ਆ, ਕਿਉਂਕਿ ਨਾ ਇੱਥੇ ਪਾਣੀ ਦੇ ਵਿੱਚ ਹੈਗੀ ਕਲੋਰੀਨ ਜ਼ਿਆਦਾ, ਜਿਹੜੀ ਕਿ ਵਾਲਾਂ ਨੂੰ ਤੇ ਸਕਿਨ ਨੂੰ ਕਰਦੀ ਹੈ ਡਰਾਈ, ਫਿਰ ਜਦੋਂ ਡਰਾਈ ਹੋ ਜਾਂਦੇ ਆ ਵਾਲ ਤੇ ਉਹ ਫਿਰ ਝੜਦੇ ਆ ਜ਼ਿਆਦਾ, ਕਈ ਵਾਰ ਹੁੰਦਾ ਨਾ ਆਪਾਂ ਵਾਲਾਂ ਨੂੰ ਐਂ ਕਰੀ ਜਾਂਦੇ ਹਾਂ ਜਿਵੇਂ ਪੂਰੇ ਸਿਰੇ ਤੱਕ, ਉਹ ਹੱਥ ਹੱਥ ਵਿੱਚ ਵਾਲ ਆ ਹੀ ਜਾਂਦੇ, ਇਹਦਾ ਮਤਲਬ ਟੁੱਟੀ ਜਾਂਦੇ ਆ, ਜਿੰਨੇ ਟੁੱਟਦੇ ਆ ਓਨੇ ਗਰੋ ਨਹੀਂ ਹੁੰਦੇ, ਫਿਰ ਉਹ ਆਟੋਮੈਟਿਕ ਘਟਣੇ ਹੀ ਹੈ ਨਾ। ਸੋ ਇਸ ਕਰਕੇ ਤੁਸੀਂ ਕੋਈ ਵੀ ਮਸਲਾ ਤੁਹਾਡੇ ਵਾਲਾਂ ਦਾ, ਤੁਸੀਂ ਕਾਲ ਕਰਨੀ ਜ਼ਫਰ ਮਲਿਕ ਜੀ ਨੂੰ, ਔਰ ਸਾਡੇ ਨਾਲ ਜੁੜੇ ਹੋਏ ਆ ਜੀ, ਔਰ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਪੇਸ਼ ਆਉਂਦੇ ਆ, ਅਤੇ ਨਾਲ ਦੀ ਨਾਲ ਰੇਟ ਵੀ ਜ਼ਿਆਦਾ ਨਹੀਂ ਹੈਗਾ। ਕਈ ਵਾਰ ਹੁੰਦਾ ਨਾ ਕੋਈ ਚੀਜ਼ ਬੜੀ ਮਹਿੰਗੀ ਹੁੰਦੀ ਹੈ ਵੀ ਕਿਵੇਂ ਅਫੋਰਡ ਕਰੀਏ, ਨਹੀਂ ਹੋਣੀ, ਪਰ ਬਹੁਤ ਵਧੀਆ ਤੇਲ ਹੈ ਇਹ। ਨੰਬਰ ਤੁਸੀਂ ਇੱਕ ਵਾਰ ਫਿਰ ਨੋਟ ਕਰ ਲਓ, ਨੰਬਰ ਹੈਗਾ 647-521-5159 'ਤੇ ਗੱਲਬਾਤ ਕਰੋ, 647-521-5159 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਜਿਵੇਂ ਨਾ ਆਪਾਂ ਇਲੈਕਸ਼ਨਸ ਦੀ ਗੱਲਬਾਤ ਕਰ ਰਹੇ ਹਾਂ, ਇਲੈਕਸ਼ਨਸ ਦੇ ਵਿੱਚ ਤੁਸੀਂ ਜ਼ਰੂਰ ਕੋਈ ਵੀ ਤੁਹਾਨੂੰ ਲੱਗਦਾ ਨਾ ਵੀ ਹਾਂ ਤੁਹਾਨੂੰ ਅਵਾਰਡ ਦਾ ਨਹੀਂ ਪਤਾ ਲੱਗ ਰਿਹਾ ਹੈ ਨਾ, ਅਤੇ ਤੁਹਾਨੂੰ ਆਪਣੇ ਜਿਹੜੇ ਕੈਂਡੀਡੇਟਸ ਇਲੈਕਸ਼ਨ 'ਚ ਪਾਰਟੀਸਪੇਟ ਕਰ ਰਹੇ ਉਹਨਾਂ ਦਾ ਨਹੀਂ ਪਤਾ ਕੌਣ ਕੌਣ ਹੈ। ਜਿਵੇਂ ਹੁਣ ਚਲੋ ਮੇਅਰ ਹੈ, ਮੈਂ ਤਾਂ ਹੀ ਤੁਹਾਨੂੰ ਦੱਸਿਆ ਵੀ ਮੇਅਰ ਕੈਂਡੀਡੇਟ, ਜਿਹੜੇ ਮੇਅਰ ਕੈਂਡੀਡੇਟ ਹੈ ਉਹ ਇੰਨੇ ਸਾਰੇ ਆ, ਦੇਖੋ ਕਿੰਨੇ ਸਾਰੇ ਆ, ਜੇ ਮੈਂ ਗਿਣਾ ਕਿੰਨੇ ਆ, 1, 2, 3, 4, 5, 6, 7, 8, 9, 10, 11 ਅਤੇ 12 ਜਣੇ ਆ। ਹੁਣ 12 ਦੇ ਵਿੱਚੋਂ ਜ਼ਿਆਦਾ ਜੇ ਮੈਂ ਦੇਖਾਂ ਪੈਟ੍ਰਿਕ ਬਰਾਊਨ ਵੀ, ਚਲੋ ਉਂਝ ਸਾਨੂੰ ਪਤਾ ਵੀ ਮੇਅਰ ਹੈਗੇ ਆ, ਬਟ ਉਹਨਾਂ ਦਾ ਕੋਈ ਉਂਝ ਨਹੀਂ ਹੈ ਵੀ ਉਹ ਕਿਤੇ ਪ੍ਰਮੋਸ਼ਨ ਕੋਈ ਕਰ ਰਹੇ ਆ, ਹੈ ਨਾ। ਅਤੇ ਜ਼ਿਆਦਾ ਇੱਕ ਜਿਹੜੇ ਪ੍ਰਭ ਗਿੱਲ ਆ, ਇਹਨਾਂ ਦਾ ਪਤਾ ਹੈਗਾ, ਹੋਰ ਪਤਾ ਕਿਸੇ ਦਾ? ਮੈਨੂੰ ਤਾਂ ਨਹੀਂ ਕਿਸੇ ਦਾ ਵੀ, ਹੋਰ ਕਿਸੇ ਦਾ ਨਾਮ ਵੀ ਨਹੀਂ ਸੁਣਿਆ, ਗਾਏ ਬਗਾਏ ਕੋਈ ਨਾ ਕੋਈ ਰੇਡੀਓ, ਚਲੋ ਕਈ ਵਾਰ ਬੰਦਾ ਸੁਣ ਲੈਂਦਾ ਹੈ ਨਾ ਜਦ ਆਪਾਂ ਗੱਡੀ 'ਚ ਹੁੰਦੇ ਹਾਂ ਜਿੰਨੀ ਦੇਰ, ਅਤੇ ਪਰ ਨਹੀਂ ਸੁਣਿਆ ਮੈਂ, ਹੈ ਨਾ। ਸੋ ਫਿਰ ਦੇਖ ਲਓ, ਪ੍ਰਭ ਗਿੱਲ ਵੈਸੇ ਬੜਾ ਵਧੀਆ ਗੱਲਬਾਤ ਕਰਦੇ ਆ, ਸੋ ਹੋਪ ਹੈ ਕਿ ਇਹਨਾਂ ਨੂੰ ਜਿਹੜਾ ਜ਼ਿਆਦਾ ਲਾਈਕ ਕਰਦੇ ਆ ਲੋਕ, ਬਾਕੀ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਜਿਵੇਂ ਕਹਿੰਦੇ ਨਾ ਕਈ ਵਾਰ ਨੇੜੇ ਤਰੀਕਾ ਆ ਜਾਂਦੀ ਹੈ, ਫਿਰ ਸਾਰੇ ਪੱਬਾਂ ਭਾਰ ਹੋ ਜਾਂਦੇ ਆ। ਹੁਣ ਇੱਕ ਤਾਂ ਅੱਜ ਕਿੰਨੀ ਹੋ ਗਈ, ਅੱਜ 29 ਸਤੰਬਰ ਹੈ, ਅਤੇ ਆਲਮੋਸਟ ਵੈਸੇ ਮਹੀਨਾ ਤਾਂ ਨਹੀਂ ਰਹਿ ਗਿਆ, 26 ਤਰੀਕ ਨੂੰ ਤਾਂ ਵੋਟੇ ਪੈਣੇ ਆ, ਫਿਰ ਉਹ ਤੋਂ ਪਹਿਲਾਂ ਐਡਵਾਂਸ ਵੋਟਿੰਗ ਵੀ ਹੈਗੀ ਆ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਐਡਵਾਂਸ ਕਦੋਂ ਪੈਣੀ ਹੈ। 9 ਤਰੀਕ ਤੋਂ ਸ਼ੁਰੂ ਹੋਣੀ ਆਈ ਥਿੰਕ, 9 ਅਕਤੂਬਰ ਤੋਂ, ਤੋ ਉਹ ਵੀ ਤੁਹਾਨੂੰ ਡੇਟਸ ਜਿਹੜੀਆਂ ਹੈਗੀਆਂ ਮੈਂ ਦੱਸ ਦਿੰਦੀ ਹਾਂ, ਚਾਹੇ ਅੱਜ ਹੀ ਚਾਹੇ ਫਿਰ ਆਉਣ ਵਾਲੇ ਸਮੇਂ 'ਚ ਦੱਸ ਦਾਂਗੇ। ਅਤੇ ਜਿਹੜੇ ਕੈਂਡੀਡੇਟ ਹੈਗੇ ਆ, ਜੇ ਆਪਾਂ ਗੱਲ ਕਰੀਏ ਕੌਂਸਲਰ ਦੀ, ਇਹ ਸਿਟੀ ਕੌਂਸਲਰ ਜਿਹੜੇ ਹੈਗੇ 1 ਤੋਂ 5 ਵਾਰਡ ਦੇ ਵਿੱਚ ਹੈਗੇ ਆ, ਕਿੰਨੇ ਆ ਕੈਂਡੀਡੇਟ? ਇਹ ਹੈਗੇ ਆ ਜੀ 1, 2, 3, 4, 5, 6, 7, 8, 9 ਜਣੇ ਆ। ਅਤੇ 1 ਤੋਂ 5 ਵਾਲੇ ਵਾਰਡ ਵਾਲੇ ਕਿਹੜੇ ਆ, ਸੁਣ ਰਹੇ ਕੋਈ ਸਾਨੂੰ? ਕਈਆਂ ਨੂੰ ਤਾਂ ਵਾਰਡ ਹੀ ਨਹੀਂ ਪਤਾ ਹੋਣੇ, ਹੈ ਨਾ, ਇਹ ਵੀ ਹੈਗਾ। ਸੋ ਜਿਹੜੇ 1 ਤੋਂ ਵਾਰਡ ਵਾਲੇ ਜਿਹੜੇ ਕੈਂਡੀਡੇਟਸ ਹੈ ਸਿਟੀ ਕੌਂਸਲਰ, ਉਹ 9 ਮੈਂ ਦੱਸੇ ਆ। ਅਤੇ ਕਿਹਨੂੰ ਤੁਸੀਂ ਸਪੋਰਟ ਕਰ ਰਹੇ ਹੋ ਐਜ਼ ਏ ਸਿਟੀ ਕੌਂਸਲਰ ਵਾਰਡ ਨੰਬਰ 1 ਅਤੇ 5 ਦੇ ਵਿੱਚ, ਜੇ ਕੋਈ ਸੁਣ ਰਹੇ ਆ, ਜਾਂ ਚਲੋ ਤੁਸੀਂ ਬਾਕੀ ਵੀ ਦੱਸ ਦਿਓ ਜਿਹੜੇ 3 ਅਤੇ 4 ਵਾਲੇ ਆ, 2 ਅਤੇ 5 ਵਾਲੇ ਕਿਹੜੇ ਕਿਹੜੇ, 1 ਤੋਂ 5 ਹੋ ਗਏ, 2 ਅਤੇ 6 ਆ ਇੱਕ, ਹੈ ਨਾ, ਇਹਦੇ ਸਿਟੀ ਕੌਂਸਲਰ ਵੀ ਕਾਫੀ ਆ, 2, 4, 6, 8, 9 ਇਹਦੇ 'ਚ ਹੈਗੇ ਆ, ਅਤੇ ਬਾਕੀ 3 ਅਤੇ 4, ਇਹ ਸਾਡਾ 3 ਅਤੇ 4, ਇਹਦੇ ਵਿੱਚ ਵੀ ਹੁਣ ਦੇਖੋ ਇੱਕ ਹੈ ਗੀਤਾ ਦੇਵੀ, ਇੱਕ ਹੈ ਕੀਨਨ ਡੈਨਿਸ, ਖਿੰਦਾ ਜੁਗਰਾਜ ਸਿੰਘ, ਅਤੇ ਇੱਕ ਹੈਗੇ ਕਨੀਕੀ ਕੈਰਨ, ਰੰਧਾਵਾ ਸੰਤੋਖ, ਸੀਰਾ ਅਜੀਤ, ਇਹ ਹੈਗੇ ਸਿਟੀ ਕੌਂਸਲਰ 3 ਅਤੇ 4 ਦੇ ਵਿੱਚ। ਅਤੇ ਇਹਦੇ ਵਿੱਚੋਂ ਜੇ ਮੈਂ ਦੇਖਾਂ ਫਲਾਇਰ ਸਾਡੇ ਘਰ ਕਿਹਦਾ ਆਇਆ, ਇੱਕ ਆਈ ਥਿੰਕ ਗੀਤਾ ਦੇਵੀ ਦਾ ਆਇਆ, ਪਰ ਕੋਈ ਉਂਝ ਨਹੀਂ ਪਤਾ ਲੱਗਿਆ ਵੀ ਕੌਣ ਦੇਣ ਆਇਆ, ਬਾਏ ਮੇਲ ਆਇਆ ਕਿ ਨਹੀਂ, ਕਿਉਂਕਿ ਮੇਲ ਵੀ ਕਈ ਵਾਰ ਮੇਰੇ ਹਸਬੈਂਡ ਲੈ ਕੇ ਆਉਂਦੇ, ਹੈ ਨਾ। ਅਤੇ ਇੱਕ ਜੁਗਰਾਜ ਸਿੰਘ ਖਿੰਦਾ, ਇਹਨਾਂ ਦਾ ਜਿਹੜਾ ਫਲਾਇਰ ਆ, ਬਾਕੀ ਨਹੀਂ, ਮੈਨੂੰ ਨਹੀਂ ਲੱਗਦਾ ਕਿਸੇ ਦਾ ਹੋਰ ਦਾ ਆਇਆ। ਸੋ ਤੁਸੀਂ ਆਪਣੇ ਵਾਰਡ ਦੇ ਵਿੱਚ ਵੀ ਜਾਣਕਾਰੀ ਪ੍ਰਾਪਤ ਕਰੋ, ਜਾਣਕਾਰੀ ਪ੍ਰਾਪਤ ਕਰੇ ਕਿ ਸਿਟੀ ਕੌਂਸਲਰ ਕਿਹੜੇ ਆ ਜਿਹੜੇ ਕਿ ਪਾਰਟੀਸਪੇਟ ਕਰ ਰਹੇ ਆ, ਅਤੇ ਉਹ ਤੋਂ ਇਲਾਵਾ ਰੀਜਨਲ ਕੌਂਸਲਰ ਕਿਹੜੇ ਆ। 9 ਅਤੇ 10 ਦਾ ਰੌਲਾ ਜ਼ਿਆਦਾ, 9 ਅਤੇ 10 ਦੇ ਚਾਹੇ ਸਿਟੀ ਕੌਂਸਲਰ ਹੈ ਚਾਹੇ ਰੀਜਨਲ ਕੌਂਸਲਰ ਹੈ, ਉਹਨਾਂ ਬਾਰੇ ਜਿਹੜਾ ਲੋਕ ਆਪਾਂ ਆਮ ਤੌਰ 'ਤੇ ਸੁਣ ਰਹੇ ਹਾਂ, ਚਲੋ, ਹੈ ਨਾ। ਸੋ ਉੱਦਾਂ ਜਿਵੇਂ ਉਹ ਆਪਣੀ ਪ੍ਰਮੋਸ਼ਨ ਕਰ ਰਹੇ ਆ ਜਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਆ, ਇੱਦਾਂ ਬਾਕੀ ਵਾਰਡਸ ਵਾਲਿਆਂ ਨੂੰ ਵੀ ਕਰਨੀਆਂ ਚਾਹੀਦੀਆਂ, ਅਤੇ ਫਿਰ ਕਹਿ ਭਾਲਦੇ ਆ ਵੀ ਅਸੀਂ। ਅੱਛਾ, ਕਈ ਵਾਰੀ ਨਾ ਮੈਨੂੰ ਇਹ ਵੀ ਹੁੰਦਾ ਵੀ ਦੇਖੋ ਤੁਸੀਂ ਆਪਣਾ ਹੀ ਪ੍ਰਮੋਸ਼ਨ ਨਹੀਂ ਕਰ ਪਾ ਰਹੇ, ਜੇ ਕੋਈ ਮੀਡੀਆ ਦੇ ਵਿੱਚ ਆਉਣ ਲਈ ਤੁਸੀਂ ਪੇ ਕਰਨਾ, ਤੁਸੀਂ ਉਹ ਨਹੀਂ ਪੇ ਕਰ ਰਹੇ, ਅਤੇ ਤੁਸੀਂ ਕਿੱਦਾਂ ਭਾਲਦੇ ਹੋ ਕਿ ਤੁਹਾਨੂੰ ਜਿਹੜੀ ਫਿਰ ਸਿਟੀ ਕੌਂਸਲਰ ਬਣਾਇਆ ਜਾਵੇ ਜਾਂ ਰੀਜਨਲ ਕੌਂਸਲਰ ਬਣਾਇਆ ਜਾਵੇ ਜਾਂ ਮੇਅਰ ਬਣਾਇਆ ਜਾਵੇ, ਤੇ ਫਿਰ ਤੁਹਾਨੂੰ ਪੇ ਮਿਲੇ, ਪੇ ਵੀ ਦੇਖੋ ਕਿੰਨੀ ਵਧੀਆ ਮਿਲਣੀ ਹੈ ਹੈ। ਸੋ ਪੇ ਵੀ ਤੁਹਾਨੂੰ ਦੱਸਾਂਗੇ ਵੀ ਇਹਨਾਂ ਨੂੰ ਕਿੰਨੀ ਕਿੰਨੀ ਮਿਲਣੀ ਹੈ ਹੈ। ਸੋ ਈਅਰਲੀ ਜਿਵੇਂ ਪੈਕੇਜ ਹੁੰਦਾ ਇਹਨਾਂ ਦਾ, ਸੋ ਉਹ ਵੀ ਡਿਸਕਸ ਕਰਾਂਗੇ ਤੁਹਾਡੇ ਨਾਲ। ਜੇ ਆਪਾਂ ਇਲੈਕਸ਼ਨ ਦੀ ਗੱਲ ਕਰੀਏ, 1873 ਦੇ ਵਿੱਚ ਤਾਂ ਬਰੈਂਪਟਨ ਐਜ਼ ਏ ਟਾਊਨ ਜਿਹੜਾ ਹੋਂਦ 'ਚ ਆਇਆ ਸੀਗਾ। 1873 ਦੇ ਵਿੱਚ ਤੁਸੀਂ ਲਾ ਲਓ ਵੈਸੇ ਕਿੰਨੀ ਦੇਰ ਹੋ ਗਈ ਹੈ। ਸੋ ਬਰੈਂਪਟਨ ਦੇ ਵਿੱਚ ਜੇ ਆਪਾਂ ਕਹੀਏ, ਫਸਟ ਮਿਊਂਸੀਪਲ ਜਿਹੜਾ ਇਲੈਕਸ਼ਨ ਆ ਉਹ ਹੋਏ 1874 ਦੇ ਵਿੱਚ, ਜਦੋਂ ਕਹਿੰਦੇ ਆ ਜੌਨ ਹੈਗਟ ਇਹ ਬਣੇ ਸੀਗੇ ਪਹਿਲੇ ਮੇਅਰ। ਬਲਦੇਵ ਭਾਜੀ ਜੁੜੇ ਆ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਕੀ ਹਾਲ ਚਾਲ?
5: ਤੁਸੀਂ ਨਹੀਂ ਖੜੇ ਵੋਟਾਂ 'ਚ? ਸਤਿ ਸ੍ਰੀ ਅਕਾਲ,
0: ਅਸੀਂ ਤਾਂ ਦੱਸਣ ਵਾਲੇ ਆ ਤੁਹਾਨੂੰ।
5: ਵੀਰ ਜੀ ਨੂੰ ਖੜਾ ਨਾ ਸੀ?
0: ਹਾਂਜੀ,
5: ਵੀਰ ਜੀ ਨੂੰ ਖੜੇ ਕਰ ਦੇਣਾ ਸੀ?
0: ਨਾ ਨਾ, ਵੀਰ ਜੀ ਨਾਲ ਲੈਂਦੇ ਇੰਟਰਸਟ ਇੱਥੇ ਹੁਣ।
5: ਇੱਕ ਤਾਂ ਸਵੇਰੇ ਸਵੇਰੇ ਸਪੀਡ ਚੈੱਕ ਹੋਈ ਇੱਕ ਕੈਂਡੀਡੇਟ ਦੀ।
0: ਅੱਛਾ, ਕੀ
5: ਉਹਨੇ 6 ਤੋਂ 7 ਵਾਲੇ ਪ੍ਰੋਗਰਾਮ 'ਚ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ?
0: ਅੱਛਾ,
5: ਉਹਨੂੰ ਬਾਈ ਬਾਈ ਨੇ ਕੁਐਸਚਨ ਕੀਤਾ ਇੰਗਲਿਸ਼ 'ਚ, ਉਹ ਮੁੜ ਕੇ ਮੁੜ ਕੇ ਹੋ ਗਿਆ ਤੇ ਸ਼ੇਰ ਸ਼ੇਰ ਛੱਡ ਕੇ ਭੱਜ ਗਿਆ ਉਹ।
0: ਅੱਗੇ ਵੀ ਕੰਮ ਕਾਜ ਨੀ ਨਾ ਵਧੀਆ ਕੀਤੇ ਜਾ ਸਕਦੇ, ਫਿਰ ਪਤਾ ਹੀ ਨੀ ਲੱਗਣਾ ਕੁਛ ਜੇ, ਹੈ ਨਾ, ਜਦੋਂ ਜੀ ਜੀ ਪੋਲਿਟਿਕਸ ਬਾਰੇ ਪਤਾ। ਪੋਲਿਟਿਕਸ ਮੀਨਸ ਇਹ ਨੀ ਉਹ ਜਿਵੇਂ ਆਪਾਂ ਕਹਿੰਦੇ ਚੁਸਤੀਆਂ ਚਲਾਕੀਆਂ ਕਰਕੇ ਖੇਲਣਾ, ਪੋਲਿਟਿਕਸ ਉਹ ਨੀ, ਉਂਝ ਪੋਲਿਟੀਕਲ ਜਿਹੜਾ ਸਫੇਅਰ ਹੈ ਸਾਰਾ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਜਿਹੜਾ ਐ ਨਹੀਂ ਹੈ ਵੀ ਚੱਲ ਮੇਰਾ ਨਾਮ ਬਣ ਜਾ, ਚੱਲ ਉਈ ਉਹੀ ਗੱਲ, ਨਾ ਉਹਨਾਂ ਨੇ ਫੋਨ ਨੰਬਰ ਦਿੱਤੇ, ਨਾ ਉਹ ਕਿਸੇ ਨਾਲ ਗੱਲ ਕਰ ਰਹੇ ਆ, ਨਾ ਆਪਣਾ ਏਜੰਡਾ ਦੱਸ ਰਹੇ, ਫਿਰ ਫਾਇਦਾ ਕੀ ਹੈ ਨਾ? ਫਿਰ ਤਾਂ ਉਹੀ ਗੱਲ ਹੋ ਗਈ ਵੀ ਉਈ ਤੁਸੀਂ ਤਾਦਾਦ ਵਧਾ ਦਿੱਤੀ ਕੈਂਡੀਡੇਟਸ ਦੀ, ਤੇ ਜਿਹੜੇ ਆਉਣੇ ਚਾਹੀਦੇ ਆ ਜਾਂ ਉਹਨਾਂ ਦੀ ਆਵਾਜ਼ ਵੀ ਫਿਰ ਦੱਬ ਜਾਂਦੀ ਹੈ ਨਾ। ਜੋ ਕਈ ਵਾਰ ਹੁੰਦਾ ਨਾ ਕਿੰਨੇ ਸਾਰੇ ਉਹੀ, ਜਿਵੇਂ ਮੈਂ ਇੱਕ ਦਿਨ ਪਹਿਲਾਂ ਵੀ ਕਹਿੰਦੀ ਸੀ ਵੀ ਬੈਲਟ ਪੇਪਰ ਹੀ ਵੱਡਾ ਕਰਨ ਵਾਲੀ ਗੱਲ ਆ, ਫਿਰ ਫਾਇਦਾ ਕੀ ਹੈ ਨਾ? ਜੇ ਤੁਸੀਂ ਐਕਟਿਵਲੀ ਪਾਰਟੀਸਪੇਟ ਨਹੀਂ ਕਰਨਾ ਫਿਰ ਕੋਈ ਫਾਇਦਾ ਨਹੀਂ ਹੈਗਾ। ਬਿਲਕੁਲ ਜੀ। ਤੇ ਅੱਛਾ, ਜਿਵੇਂ ਹੁਣ ਆਪਾਂ ਇਹਦੀ ਗੱਲ ਕਰ ਰਹੇ ਹਾਂ ਕਿ ਫਸਟ ਮੇਅਰ ਜਿਹੜਾ 1874 ਦੇ ਵਿੱਚ ਬਣੇ ਸੀ ਜੌਨ ਹੈਗਟ, ਸੋ ਉਹ ਤੋਂ ਬਾਅਦ ਦੇਖ ਲਓ ਕਿੰਨੇ ਬਣੇ। ਔਰ ਮੈਂ ਪਰਸੈਂਟੇਜ ਵੀ ਦੇਖ ਰਹੀ ਸੀਗੀ, ਪਰਸੈਂਟੇਜ ਵੀ ਕਦੀ 22 ਜਾਂ 30 ਆਪਾਂ ਲਾ ਲਓ, ਚਲੋ ਜੇ ਜਿਵੇਂ ਕਹਿੰਦੇ ਅਪਰੋਕਸੀਮੇਟ ਦੇਖਣਾ, ਇਹ ਤੋਂ ਵੱਧ ਕਦੇ ਵੀ ਵੋਟਰਸ ਨੇ ਵੋਟਾਂ ਨਹੀਂ ਪਾਈਆਂ। ਪਰਸੈਂਟੇਜ ਦੇਖੋ ਕਿੰਨੀ ਲੋਅ ਰਹੀ ਆ। ਕਈ ਵਾਰੀ ਤਾਂ ਨਾ ਮੈਂ ਇਹ ਵੀ ਦੇਖਦੀ ਹਾਂ, ਕਈ ਤਾਂ ਇਹ ਹੁਣ ਚਲੋ ਥੋੜ੍ਹਾ ਜਿਹਾ ਜ਼ਿਆਦਾ ਪਾਰਟੀਸਪੇਟ ਕਰਨ ਲੱਗ ਗਏ ਲੋਕ ਵੀ, ਜੇ ਤੁਸੀਂ ਥੋੜ੍ਹਾ ਜਿਹਾ ਪਿਛਲੇ ਸਮਿਆਂ 'ਚ ਚਲੇ ਜਾਓ ਨਾ, ਬਹੁਤ ਘੱਟ ਲੋਕਾਂ ਬਾਰੇ ਲੋਕਾਂ ਨੂੰ ਪਤਾ ਸੀ ਵੀ ਇਲੈਕਸ਼ਨ ਵੀ ਹੋ ਰਹੇ। ਉਹ ਤਾਂ ਹੀ ਜਿਹਨਾਂ ਨੇ ਜਿਹੜੇ ਕੈਂਡੀਡੇਟਸ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਲੋਕਾਂ ਨੂੰ ਪਤਾ ਹੈ ਨਹੀਂ, ਥੋੜ੍ਹੀ ਚਾਹੇ ਥੋੜ੍ਹੀਆਂ ਹੀ ਵੋਟਾਂ ਪੈਣ, ਕਿਉਂਕਿ ਉੱਥੇ ਕਿਹੜਾ ਇੱਦਾਂ ਵੀ ਹਾਂ ਇੰਨੀ ਪਰਸੈਂਟੇਜ

0: ਹੋਈਆਂ, ਜਿਹੜੀਆਂ ਕੈਨੇਡੀਅਨ ਗੁੱਡਸ ਹੈਗੀਆਂ ਜਿਹੜੀਆਂ US 'ਚ ਨਹੀਂ ਜਾਣਗੀਆਂ, ਅੱਜ ਤੋਂ ਹੋ ਗਿਆ। ਅਤੇ $1 billion ਡਾਲਰ US ਡਾਲਰ ਵਰਥ ਦੇ ਜਿਹੜੇ ਕੈਨੇਡੀਅਨ ਗੁੱਡਸ ਹੈਗੇ, ਪ੍ਰੋਡਕਟਸ ਹੈਗੇ ਆ, ਉਹ ਅੱਜ ਤੋਂ ਬੈਨ ਕੀਤੇ ਆ US ਨੇ। ਸੋ ਇਹਦੇ ਵਿੱਚ ਐਲਕੋਹਲਿਕ ਬਿਵਰੇਜਿਸ ਆ ਜਿਹੜੀਆਂ ਸ਼ਰਾਬ, ਐਲਕੋਹਲ ਦੇ ਨਾਲ ਜੁੜੇ ਹੋਏ ਪ੍ਰੋਡਕਟ ਹੈ, ਅਤੇ ਡੈਰੀ ਪ੍ਰੋਡਕਟਸ ਹੋ ਗਏ, ਦੁੱਧ ਦਹੀਂ ਦੇ ਨਾਲ ਜਿਹੜੇ ਜੁੜੇ ਹੋਏ ਪ੍ਰੋਡਕਟ ਹੈ, ਅਤੇ ਮੋਟਰਸਾਈਕਲਸ, ਹੈ ਨਾ। ਸੋ ਇਹ ਕੈਨੇਡੀਅਨ ਪ੍ਰੋਡਕਟ ਜਿਹੜੇ US ਦੇ ਵਿੱਚ ਬੈਨ ਹੈ, ਅੱਜ ਤੋਂ ਇਹ ਲਾਗੂ ਹੋ ਗਿਆ। ਸੋ ਲਓ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਅਤੇ ਇੱਕ ਨੰਬਰ ਤੁਸੀਂ ਲਓ ਪਹਿਲਾਂ, ਇਹ ਨੰਬਰ ਮੈਂ ਤੁਹਾਨੂੰ ਦਵਾਂ ਕੈਨ ਟਰੱਕ ਦੇ ਜਗਤਾਰ ਰਮਨ ਜੀ ਦਾ। ਤੁਸੀਂ ਨਾ ਜਗਤਾਰ ਰਮਨ ਜੀ ਨਾਲ ਗੱਲਬਾਤ ਕਰਨੀ ਜੇ ਤੁਹਾਨੂੰ ਜੌਬ ਚਾਹੀਦੀ ਹੈ, ਅਤੇ ਉਹਦੇ ਲਈ ਤੁਸੀਂ ਨੰਬਰ ਕਰ ਲਓ ਨੋਟ।
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ, ਤੁਹਾਡੇ ਕੋਲ AZL ਲਾਇਸੈਂਸ। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ, ਤੁਹਾਡੇ ਕੋਲ AZL ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557, 6472925757।
2: ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
3: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ E&O ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002-647-919-1002
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955, 905-452-9955।

0: ਪਚਾਸੀ ਪੰਜਾਹ ਗੌਰ ਬ੍ਰਹਮ ਰੋਡ ਯੂਨਿਟ ਨੰਬਰ 1 905-799 8877 ਸੋਫਾ ਸਟੂਡੀਓ ਡੋਟ ਸੀ ਏ। ਥੈਂਕ ਯੂ ਜੀ।
1: ਬਿਲਕੁਲ ਜੀ, ਤੁਸੀਂ ਸਗਨਦੀਪ ਨੂੰ ਕਾਲ ਕਰਨੀ ਹੈ ਵਧੀਆ ਸੋਫਿਆਂ ਦੇ ਆਰਡਰ ਦੇ ਲਈ। ਸੋ ਕਮਾਲ ਦੇ ਸੋਫੇ ਸਗਨਦੀਪ ਬਣਾਉਂਦੇ ਆ ਸੋਫਾ ਸਟੂਡੀਓ ਤੇ। ਤੇ ਲਓ ਜੀ, ਇੱਕ ਨੰਬਰ ਹੋਰ ਲੈ ਲਓ ਤੁਸੀਂ, ਜੇ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ, ਜਿਵੇਂ ਕੋਈ ਰੈਨੋਵੇਸ਼ਨ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਤੁਹਾਡਾ, ਤੁਹਾਡਾ ਕੋਈ ਕੰਸਟਰਕਸ਼ਨ ਦਾ ਕੰਮ ਹੈ, ਪਲੰਬਿੰਗ ਦਾ ਕੰਮ ਹੈ, ਹੈ ਨਾ, ਤੇ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ ਤੇ ਉਹਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਨਾ, ਤੁਸੀਂ ਗੁਰਮੀਤ ਕੌਰ ਨੂੰ ਕਾਲ ਕਰੋ। ਗੁਰਮੀਤ ਕੌਰ ਕਹਿੰਦੇ ਹੈ ਕਿ ਤੁਹਾਡੀ ਕੋਈ ਆਟੋ ਹੋਮ ਦੀ ਰੀਨਿਊਅਲ ਆ ਗਈ ਤਾਂ ਵੀ ਤੁਸੀਂ ਕਾਲ ਕਰ ਲਓ। ਸੋ ਇਸ ਕਰਕੇ ਬਿਜ਼ਨਸ ਘਰ ਜਾਂ ਕਾਰ ਦੀ ਤੁਸੀਂ ਸਹੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਰੇਟ ਵਧੀਆ ਲੈਣਾ ਚਾਹੁੰਦੇ ਹੋ, ਤੇ ਤੁਸੀਂ ਨੰਬਰ ਨੋਟ ਕਰੋਗੇ ਗੁਰਮੀਤ ਕੌਰ ਦਾ, ਆਟੋ ਤੇ ਹੋਮ ਇੰਸ਼ੋਰੈਂਸ ਦੇ ਲਈ, ਬਿਜ਼ਨਸ ਇੰਸ਼ੋਰੈਂਸ ਦੇ ਲਈ, ਕਿਉਂਕਿ ਬੜਾ ਲੰਬਾ ਤਜਰਬਾ ਹੈ ਜੀ ਇਹਨਾਂ ਨੂੰ, ਬਹੁਤ ਵਧੀਆ ਡੀਲ ਕਰਨਗੇ ਤੁਹਾਨੂੰ। ਸੋ ਨੰਬਰ ਤੁਸੀਂ ਨੋਟ ਕਰ ਲਓ। ਨੋਟ ਕਰਨ ਦੇ ਲਈ ਨੰਬਰ ਮੈਂ ਬੋਲਾਂ ਜੇ 289-952-7699, 299-952-7699 'ਤੇ ਗੱਲਬਾਤ ਕਰੋ। ਅਤੇ ਇਹਦੇ ਨਾਲ ਨਾਲ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਤੁਸੀਂ ਬੇਸਮੈਂਟ ਲੈਣੀ ਵਧੀਆ, ਇਹ ਈਟੋਬੀਕੋ ਦੇ ਵਿੱਚ ਹੈਗੀ ਆ, ਅਤੇ ਕਮਾਲ ਦੇ ਇਹ ਤੁਹਾਨੂੰ ਰੇਟ ਕੋਈ ਮਹਿੰਗਾ ਨਹੀਂ ਹੈਗਾ ਰੈਂਟ ਜਿਹੜਾ ਹੈਗਾ। ਸੋ ਵੈਸੇ ਵੀ ਬੰਦੇ ਬੜੇ ਵਧੀਆ ਜੀ, ਕਿਉਂਕਿ

0: ਇਹਨਾਂ ਕੋਲ ਜਿਹੜੇ ਰਹਿ ਕੇ ਗਏ ਬੜੇ ਲੰਬੇ ਸਮੇਂ ਤੋਂ ਰਹਿ ਰਹੇ ਸੀਗੇ, ਕਹਿੰਦੇ ਹੁਣ ਉਹਨਾਂ ਨੇ ਇੱਥੋਂ ਮੂਵ ਹੋਣਾ ਕਿਉਂਕਿ ਉਹਨਾਂ ਨੇ ਆਪਣਾ ਘਰ ਲੈ ਲਿਆ। ਸੋ ਇਸ ਕਰਕੇ ਤੇ ਤੁਸੀਂ ਜੇ ਵਧੀਆ ਰੈਂਟ ਤੇ ਇਹ ਬੇਸਮੈਂਟ ਲੈਣਾ ਚਾਹੁੰਦੇ ਹੋ, ਈਟੋਬੀਕੋ ਦੇ ਵਿੱਚ ਇਹ ਹੈਗੀ ਹੈ, ਨੰਬਰ ਨੋਟ ਕਰ ਲਓ ਜੀ, 647-833-2771 ਨੰਬਰ ਹੈ, 6478-332771 ਤੇ ਗੱਲਬਾਤ ਕਰਨੀ ਹੈ। ਤੇ ਇਹ ਕਹਿੰਦੇ ਆ ਵੀ ਇੱਕ ਤਾਂ ਵੈਜੀਟੇਰੀਅਨ ਹੋਣ ਬੰਦੇ, ਇੱਕ ਪੈਟ ਨਹੀਂ ਉਹਨਾਂ ਦਾ ਕੋਲ ਕੋਈ ਹੋਣਾ ਚਾਹੀਦਾ, ਜਿਵੇਂ ਨਾ ਕਈਆਂ ਨੂੰ ਕਈਆਂ ਨੇ ਰੱਖੇ ਹੁੰਦੇ ਪੈਟ ਪਰ ਉਹ ਕਹਿੰਦੇ ਨਹੀਂ ਹੋਣਾ ਚਾਹੀਦਾ। ਸੋ ਵਧੀਆ ਬੰਦੇ ਹੋਣੇ ਚਾਹੀਦੇ ਆ। 647-833-2771 ਤੇ ਗੱਲਬਾਤ ਕਰੋ। ਤੇ ਮੈਟਰਸ ਤੁਸੀਂ ਲੈਣੇ ਆ ਜੀ ਵਧੀਆ, ਤੇ ਉਹਦੇ ਲਈ ਮੈਂ ਨੰਬਰ ਤੁਹਾਨੂੰ ਦਿੰਦੀ ਹਾਂ, ਇਹ ਹੈਗੇ ਆ ਸ਼ੈਲਬਰਨ ਦੇ ਵਿੱਚ ਫੈਕਟਰੀ ਹੈ ਇਹਨਾਂ ਦੀ, ਪਹਿਲਾਂ ਬ੍ਰੈਂਪਟਨ 'ਚ ਸੀਗੀ ਹੁਣ ਉੱਧਰ ਮੂਵ ਹੋ ਗਏ ਇਹ। 115 ਸੈਂਟੇਨੀਅਲ ਰੋਡ ਦੇ ਉੱਪਰ ਇਹਨਾਂ ਦੀ ਫੈਕਟਰੀ ਹੈ ਜਿੱਥੇ ਇਹ ਰੈਡੀ ਕਰਦੇ ਮੈਟਰਸਿਸ, ਬੜੇ ਕਮਾਲ ਦਾ ਰੇਟ ਤੁਹਾਨੂੰ ਮਿਲਣਾ ਤੇ 100 ਸਾਰ ਜਿਹੜੇ ਮੈਟਰਸਿਸ ਤੁਹਾਨੂੰ ਮਿਲਣਗੇ। ਤੁਸੀਂ ਨੰਬਰ ਨੋਟ ਕਰ ਲਓ, ਆਰਡਰ ਕਰੋ, ਘਰ ਦੇ ਸਾਰੇ ਮੈਟਰਸਿਸ ਚੇਂਜ ਕਰਨਾ ਚਾਹੁੰਦੇ ਹੋ ਤੇ ਤਾਂ ਵੀ ਬੜਾ ਵਧੀਆ ਰੇਟ ਲਾ ਦੇਣਗੇ। ਕਈ ਵਾਰ ਹੁੰਦਾ ਨਾ ਉਹ ਸਾਰੇ ਚੇਂਜ ਕਰਨ ਵਾਲੇ ਹੁੰਦੇ ਆ, ਉਹ ਜਿਵੇਂ ਜਦੋਂ ਬਹਿੰਦੇ ਪੈਂਦੇ ਆ ਉਹ ਵਿੱਚ ਨੂੰ ਸਪਰਿੰਗ ਟੁੱਟੇ ਹੋਏ ਹੁੰਦੇ, ਉਹਨਾਂ ਦੀ ਫੋਮ ਖਰਾਬ ਹੋਈ ਹੁੰਦੀ ਹੈ ਨਾ, ਤੇ ਉਹ ਜਿਵੇਂ ਝੂਲੇ ਜੇ ਵਾਂਗ ਨਹੀਂ ਬਣ ਜਾਂਦੇ, ਉਵੇਂ ਹੁੰਦੇ ਕਈਆਂ ਦੇ। ਸੋ ਜਿਵੇਂ ਜੇ ਬਹਿ ਗਏ ਉੱਠੇ ਨਹੀਂ ਜਾਂਦਾ, ਇੱਦਾਂ ਹੀ ਸੋਫੇ ਹੁੰਦੇ ਕਈਆਂ ਦੇ। ਸੋ ਤੁਸੀਂ ਵਧੀਆ ਮੈਟਰਸਿਸ ਜੇ ਲੈਣਾ ਚਾਹੁੰਦੇ ਹੋ ਨਾ ਰੀਜ਼ਨੇਬਲ ਰੇਟ ਤੇ, ਤੇ ਕਮਾਲ ਦੇ ਮੈਟਰਸਿਸ, 905-495-9041 ਤੇ ਗੱਲ ਕਰੋ। ਤੇ ਜ਼ਫਰ ਮਲਿਕ ਜੀ ਦਾ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ, ਵਧੀਆ ਤੇਲ ਵਾਲਾਂ 'ਚ ਜੇ ਲਾਉਣਾ ਤੁਸੀਂ ਤੇ ਫਿਰ 647-521-5169। ਤੇ ਜੇ ਤੁਸੀਂ ਜਾਣਾ ਘੁੰਮਣ ਫਿਰਨ ਬੈਕ ਹੋਮ ਯੂਰਪ ਜਾਣਾ ਹੈ, ਤੇ ਉੱਧਰ ਰਾਣੀ ਰਾਜਿਆਂ ਨੂੰ ਮਿਲ ਕੇ ਆਉਣਾ ਹੈ, ਰੋਇਲ ਫੈਮਿਲੀ ਨੂੰ, ਸੋ ਤਾਂ ਵੀ ਤੁਸੀਂ ਵਧੀਆ ਰੇਟ 'ਤੇ ਟਿਕਟਾਂ ਲੈਣਾ ਚਾਹੁੰਦੇ ਹੋ, ਕਿਤੇ ਤੁਸੀਂ US ਨੂੰ ਜਾਣਾ ਜਾਂ ਫਿਰ ਇੰਡੀਆ ਪਾਕਿਸਤਾਨ ਨੂੰ ਜਾਣਾ, ਤੇ ਫਿਰ ਤੁਸੀਂ ਕਾਲ ਕਿਹਨੂੰ ਕਰਨੀ ਹੈ, ਦੁਆਬਾ ਟਰੈਵਲਸ ਵਾਲਿਆਂ ਨੂੰ। ਦੀਪਾਂਸ਼ ਕਹਿੰਦੇ ਆ ਕਿ ਬੜੇ ਘੱਟ ਰੇਟ 'ਤੇ ਟਿਕਟਾਂ ਪਹੁੰਚੀਆਂ ਹੋਈਆਂ, ਤੇ ਤੁਸੀਂ ਕਰੋ ਕਾਲ ਤੇ ਟਿਕਟਾਂ ਕਰਾ ਲਓ ਬੁੱਕ। ਜਦੋਂ ਵਿਕ ਜਾਂਦੀਆਂ ਕਹਿੰਦੇ ਫਿਰ ਨਹੀਂ ਅਸੀਂ ਕੁਛ ਕਰ ਸਕਦੇ, ਕਿਉਂਕਿ ਫਿਰ ਕਈ ਕਹਿੰਦੇ ਆ ਵੀ ਤੁਸੀਂ ਅਨਾਊਂਸ ਕੀਤਾ ਸੀਗਾ, ਕਿਉਂਕਿ ਹੁਣ ਉਹਨਾਂ ਕੋਲ ਐਟ ਪ੍ਰੈਜੈਂਟ ਜਿਹੜੀਆਂ ਘੱਟ ਰੇਟ 'ਤੇ ਟਿਕਟਾਂ ਹੈਗੀਆਂ ਇਹਨਾਂ ਦਿਨਾਂ 'ਚ ਫੈਸਟੀਵਲ ਸੀਜ਼ਨ 'ਚ ਜੇ ਤੁਸੀਂ ਜਾਣਾ ਚਾਹੁੰਦੇ ਹੋ ਆਪਣੇ ਬੈਕ ਹੋਮ। ਸੋ ਨੰਬਰ ਹੈਗਾ 905-673-1400-905-673-1400 ਤੇ ਤੁਸੀਂ ਦੀਪਾਂਸ਼ ਦੇ ਨਾਲ ਗੱਲਬਾਤ ਕਰ ਸਕਦੇ ਹੋ। ਦੇਖੋ ਸਮੇਂ ਦਾ ਪਤਾ ਹੀ ਨਹੀਂ ਲੱਗਦਾ, 10:56 ਹੋ ਗਏ ਤੇ ਮੈਂ ਤੁਹਾਨੂੰ ਦੱਸਾਂ ਹੁਣ ਜਿਹੜੇ ਮਿਊਂਸੀਪਲ ਇਲੈਕਸ਼ਨ ਆ। ਅੱਛਾ ਮੈਂ ਨਾ ਇੱਕ ਉਹ ਵੀ ਦੱਸਣ ਲੱਗੀ ਸੀਗੀ ਤੁਹਾਨੂੰ ਵੀ ਕਿਹਨਾਂ ਦੇ ਨਾਮ ਜਿਨ੍ਹਾਂ ਦੇ ਲੋਕ ਆਮ ਤੌਰ 'ਤੇ ਪਤਾ ਹੈ ਨਾ, ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਡਾਕਟਰ ਆਜ਼ਾਦ ਹੈ, ਉਹ ਜਿਹੜੇ ਇਲੈਕਸ਼ਨ 'ਚ ਪਾਰਟੀਸਪੇਟ ਕਰ ਰਹੇ ਕੈਂਡੀਡੇਟ, ਉਹ ਵੀ ਕਾਫੀ ਐਕਟਿਵ ਹੈ। ਉੱਧਰ ਸਤਪਾਲ ਸਿੰਘ ਜੌਲ ਹੈ, ਇਹ ਵੀ 9 ਤੋਂ 10 ਤੋਂ ਹੈ। ਉੱਧਰ ਪ੍ਰਭ ਗਿੱਲ ਜਿਹੜੇ ਹੈ ਆਪਣੇ ਮੇਅਰ ਵਾਸਤੇ, ਜਿਹੜੇ ਉਹਨਾਂ ਦਾ ਜਿਹੜਾ ਨਾਮ ਹੈ ਉਹ ਆਪਾਂ ਨੂੰ ਸੁਣਨ ਨੂੰ ਮਿਲਿਆ, ਰਿਪੂ ਦਮਨ ਢਿੱਲੋਂ ਸਾਹਿਬ ਉਹਨਾਂ ਦਾ ਵੀ ਮਿਲ ਰਿਹਾ ਨਾਮ ਸੁਣਨ ਨੂੰ, ਤੇ ਬਲਜਿੰਦਰ ਸਿੰਘ ਨਾਹਲ ਹੈ ਨਾ, ਇਹਨਾਂ ਦਾ ਵੀ ਨਾਮ ਜਿਹੜਾ ਸੁਣਨ ਨੂੰ ਮਿਲ ਰਿਹਾ। ਮਤਲਬ ਕਿ ਬੜੇ ਘੱਟ ਹੈ ਜਿਨ੍ਹਾਂ ਦੇ ਨਾਮ ਸੁਣਨ ਨੂੰ ਮਿਲ ਰਿਹਾ, ਤੇ ਇੱਕ ਜਿਹੜੇ ਆਪਣੇ ਪ੍ਰੇਮਪਾਲ ਗਿੱਲ ਜੀ ਆ, ਬੜੀ ਵਧੀਆ ਗੱਲਬਾਤ ਕਰਦੇ, ਬੜੇ ਠਰੰਮੇ ਨਾਲ, ਮੈਨੂੰ ਇਹਨਾਂ ਦਾ ਨਾ ਉਂਝ ਬੜਾ ਵਧੀਆ ਲੱਗਦਾ ਕਿ ਤੁਸੀਂ ਗੱਲਬਾਤ ਜਦੋਂ ਕਰਦੇ ਸੁਣਦੇ ਹੋ ਨਾ ਆਰਾਮ ਦੇ ਨਾਲ ਬੋਲਦੇ ਆ, ਆਰਾਮ ਕੋਈ ਕਾਹਲੀ ਨਹੀਂ ਕਰਦੇ ਹੈ ਨਾ ਕੋਈ ਵੀ ਗੱਲ ਕਰਨੀ ਆ। ਸੋ ਪ੍ਰੇਮਪਾਲ ਗਿੱਲ, ਸੋ ਇਹ ਰੀਜਨਲ ਕੌਂਸਲਰ ਵਾਸਤੇ ਵਾਰਡ ਨੰਬਰ 2 ਤੇ 6 ਵਿੱਚੋਂ ਖੜ੍ਹੇ ਹੋਏ ਆ। ਸੋ ਬਿਲਕੁਲ ਜੀ, ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਸਕਦੇ ਹੋ, ਤੇ ਵਧੀਆ ਕੰਮ ਕਾਜ ਹੋਣੇ ਚਾਹੀਦੇ ਆ। ਸੋ ਕਹਿੰਦੇ ਆ ਵੀ ਰੀਅਲ ਚੇਂਜ ਹੋਣੀ ਚਾਹੀਦੀ ਆ, ਸੋ ਇਹ ਤਾਂ ਤੁਹਾਡੇ ਹੱਥ 'ਚ ਹੈ ਹੁਣ ਜਿਹੜੇ ਵੋਟਰਸ ਹੈਗੇ ਆ। ਸੋ ਪ੍ਰੇਮਪਾਲ ਗਿੱਲ ਜੀ ਨਾਲ ਵੀ ਤੁਸੀਂ ਕੋਈ ਗੱਲਬਾਤ ਕਰਨੀ ਹੈ ਨਾ, 647-606-4931 ਤੇ ਗੱਲਬਾਤ ਹੋ ਸਕਦੀ ਹੈ, 6476064931 ਤੇ ਪ੍ਰੇਮਪਾਲ ਗਿੱਲ, ਇਹ ਰੀਜਨਲ ਕੌਂਸਲਰ ਵਾਰਡ ਨੰਬਰ 2 ਤੇ 6 ਵਾਸਤੇ ਖੜ੍ਹੇ ਹੋਏ ਆ। ਸੋ ਬਿਲਕੁਲ ਜੀ, ਆਪਣੇ ਆਪਣੇ ਵਾਰਡ ਦੇ ਵਿੱਚ ਜਾਣੋ ਕਿਹੜੇ ਕਿਹੜੇ ਕੈਂਡੀਡੇਟ ਆ। ਅਤੇ ਹੁਣ ਵੋਟਾਂ ਕਦੋਂ ਪੈਣੀਆਂ, ਵੋਟਾਂ ਪੈਣੀਆਂ ਜੀ 26 ਤਰੀਕ ਨੂੰ, 26 ਅਕਤੂਬਰ 2026 ਨੂੰ। ਸੋ 26-26 ਰੱਖੋ ਯਾਦ, ਮੰਡੇ ਆ ਉੱਦਣ। ਅਤੇ ਇਹਦੇ ਵਿੱਚ ਟਾਈਮਿੰਗਸ ਕੀ ਹੈ, ਟਾਈਮ ਹੈਗਾ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਵੋਟਾਂ ਪੈਣੀਆਂ, ਜਦੋਂ ਵੋਟਿੰਗ ਡੇ ਹੈਗਾ, ਜਿੱਦਣ ਇਲੈਕਸ਼ਨ ਡੇ ਹੈਗਾ। ਸੋ ਇਹ ਜਿਹੜੀਆਂ ਵੋਟਾਂ ਪੈਣੀਆਂ ਦੇ ਵਿੱਚ ਤੁਸੀਂ ਕਿਹਨੂੰ ਕਿਹਨੂੰ ਚੂਜ਼ ਕਰਨਾ, ਕਿਹਨੂੰ ਕਿਹਨੂੰ ਵੋਟ ਪਾਉਣੀ, ਇੱਕ ਤਾਂ ਮੇਅਰ ਦੀ ਵੋਟ ਪੈਣੀ ਪਏਗੀ, ਇੱਕ ਸਿਟੀ ਕੌਂਸਲਰ ਨੂੰ ਪਾਓਗੇ, ਇੱਕ ਰੀਜਨਲ ਕੌਂਸਲਰ ਨੂੰ ਪਾਓਗੇ, ਇੱਕ ਸਕੂਲ ਬੋਰਡ ਟਰੱਸਟੀ ਨੂੰ ਪਾਓਗੇ। ਯਾਨੀ ਕਿ ਜਦੋਂ ਤੁਹਾਨੂੰ ਬੈਲਟ ਪੇਪਰ ਮਿਲਣਾ ਨਾ, 4 ਜਣਿਆਂ ਨੂੰ ਤੁਸੀਂ ਚੁਣਨਾ ਹੈ, ਪਹਿਲਾਂ ਮੇਅਰ ਵਾਸਤੇ, ਫਿਰ ਸਿਟੀ ਕੌਂਸਲਰ ਵਾਸਤੇ, ਫਿਰ ਰੀਜਨਲ ਕੌਂਸਲਰ ਵਾਸਤੇ, ਫਿਰ ਸਕੂਲ ਬੋਰਡ ਟਰੱਸਟੀ ਵਾਸਤੇ। ਜਾਣੀ ਕਿ ਚਾਰ ਵੋਟਾਂ ਤੁਸੀਂ ਪਾਓਗੇ ਉੱਦਣ, ਚਾਰ ਜਗ੍ਹਾ 'ਤੇ ਨਿਸ਼ਾਨ ਲਾਓਗੇ, ਜਿਹੜਾ ਓਵਲ ਜਾਂ ਆਪਣਾ ਕੀ ਕਹਿੰਦੇ ਉਹਨੂੰ, ਰਾਊਂਡ ਬਣਿਆ ਹੋਇਆ ਹੁੰਦਾ, ਸਰਕਲ ਬਣਿਆ ਹੁੰਦਾ, ਉਹਦੇ 'ਚ ਤੁਸੀਂ ਕ੍ਰੋਸ ਦਾ ਨਿਸ਼ਾਨ ਪਾਉਣਾ। ਅਤੇ ਐਡਵਾਂਸ ਪੋਲਿੰਗ ਕਦੋਂ ਹੈ, ਸੁਣ ਲਓ ਬਈ, ਐਡਵਾਂਸ ਪੋਲਿੰਗ ਕਦੋਂ ਹੈ, 58 ਹੋ ਗਏ। ਐਡਵਾਂਸ ਪੋਲਿੰਗ ਹੈਗੀ ਜੀ 9 ਅਕਤੂਬਰ ਤੋਂ ਸਟਾਰਟ ਹੈ, 9, 10, 11, 16 ਅਤੇ 17 ਤਰੀਕ ਨੂੰ। ਟਾਈਮਸ ਕਹਿੰਦੇ ਵੈਰੀ ਕਰ ਸਕਦੇ ਆ ਕਿ 10 ਵਜੇ ਸ਼ੁਰੂ ਹੋਣੀ ਹੈ, 9 ਵਜੇ ਸ਼ੁਰੂ ਹੋਣੀ ਹੈ, ਹੈ ਨਾ, ਆਪਣੇ ਰੀਜਨ ਜਗ੍ਹਾ ਦੇ ਹਿਸਾਬ ਦੇ ਨਾਲ। ਸੋ ਟਾਈਮ ਵੈਰੀ ਕਰ ਸਕਦੇ ਆ ਲੋਕੇਸ਼ਨ ਦੇ ਹਿਸਾਬ ਨਾਲ। ਸੋ ਐਡਵਾਂਸ ਪੋਲਿੰਗ ਹੈਗੀ 9, 10, 11, 16, 17। ਕਈਆਂ ਨੇ 17 ਕੀ 26 ਤਰੀਕ ਤੱਕ ਸੋਚੀ ਜਾਣਾ ਵੀ ਕਿਹਨੂੰ ਵੋਟ ਪਾਉਣੀ ਹੈ, ਮਤਲਬ ਸਿਲੈਕਟ ਉਹਨਾਂ ਤੋਂ ਕੀਤਾ ਨਹੀਂ ਜਾਣਾ। ਪਰ ਇਹ ਤੁਹਾਡੇ ਕੋਲ ਦਿਨ ਹੈਗੇ ਬੜੇ ਵਧੀਆ, ਆਪਣੀ ਇੱਕ ਤਾਂ ਵੋਟ ਦੀ ਇੰਪੋਰਟੈਂਸ ਸਮਝੋ, ਆਪਣੀ ਇੰਪੋਰਟੈਂਸ ਸਮਝੋ, ਅਤੇ ਜ਼ਰੂਰ ਵੋਟ ਪਾਉਣੀ ਹੈ। ਜੇ ਤਾਂ ਪਹਿਲਾਂ ਹੀ ਤੁਸੀਂ ਆਪਣਾ ਚੂਜ਼ ਕਰ ਲੈਂਦੇ ਵੀ ਆਹ ਮੇਰੇ ਮਨਪਸੰਦ ਦਾ ਕੈਂਡੀਡੇਟ ਆ, ਫਿਰ ਤਾਂ ਐਡਵਾਂਸ ਪੋਲਿੰਗ ਕਰਿਆਓ। 9 ਤੋਂ ਸ਼ੁਰੂ ਹੋਣੀ ਹੈ ਜੀ, 9 ਅਕਤੂਬਰ ਤੋਂ, 9, 10, 11, 16 ਅਤੇ 17 ਤਰੀਕ। 9 ਅਕਤੂਬਰ, 10 ਅਕਤੂਬਰ, 11 ਅਕਤੂਬਰ, 16 ਅਕਤੂਬਰ, 17 ਅਕਤੂਬਰ ਨੂੰ ਐਡਵਾਂਸ ਪੋਲਿੰਗ ਹੋਣੀ ਹੈ। ਅਤੇ ਜਿਹੜੀ ਐਕਚੁਅਲ ਦੇ ਵਿੱਚ ਫਿਰ ਇਲੈਕਸ਼ਨ ਡੇ ਹੈ ਉਹ ਹੈਗਾ 26 ਅਕਤੂਬਰ, ਮੰਡੇ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ। ਸੋ ਬਾਕੀ
1: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਸ਼੍ਰੀ ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸੇ ਦੇ ਨਾਲ ਤੁਸੀਂ ਜੁੜ ਗਏ ਹਾਂ, ਪੰਜਾਬੀ ਵਿਰਸਾ ਰੇਡੀਓ ਨੂੰ ਤੁਸੀਂ ਔਨ ਕਰ ਲਿਆ ਹੈ। ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਹੈ, ਬੇਨਤੀ ਹੈ ਈਸ਼ਵਰ ਅੱਲਾਹ ਤਾਲਾ ਅੱਗੇ, ਜਿਸ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ, ਜਿਸ ਜਿਸ ਜਗ੍ਹਾ ਦੇ ਉੱਤੇ ਤੁਹਾਡਾ ਵਿਸ਼ਵਾਸ ਹੈ, ਜਿਸ ਜਗ੍ਹਾ ਦੇ ਉੱਤੇ ਤੁਹਾਡਾ ਟਰੱਸਟ ਹੈ, ਉਹਦੇ ਨਾਲ ਜੁੜੇ ਰਹੋ। ਕੋਈ ਥਾਂ ਬਦਲਣ ਦੀ ਲੋੜ ਨਹੀਂ, ਕੋਈ ਧਰਮ ਬਦਲਣ ਦੀ ਲੋੜ ਨਹੀਂ, ਕਿਸੇ ਦੇ ਮਗਰ ਲੱਗਣ ਦੀ ਕੋਈ ਲੋੜ ਨਹੀਂ। ਉਸੇ ਹੀ ਧਰਮ ਨਾਲ ਜੁੜੇ ਰਹੋ ਜਿਸ ਧਰਮ ਨਾਲ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਜੋੜਿਆ ਹੈ। ਉਸੇ ਹੀ ਧਰਮ ਦਾ ਸਤਿਕਾਰ ਕਰੋ ਜਿਸ ਨੇ ਤੁਹਾਡੀ ਮਾਂ ਨੇ ਤੁਹਾਨੂੰ ਉਸ ਜਗ੍ਹਾ 'ਤੇ ਜਾ ਕੇ ਨਤਮਸਤਕ ਕੀਤਾ ਹੈ, ਨਮਸਕਾਰ ਤੁਹਾਡੇ ਹੱਥਾਂ ਦੇ ਕੋਲੋਂ ਕਰਾਈ ਹੈ, ਦੁਆ ਪੜਾਈ ਹੈ ਔਰ ਉਸ ਈਸ਼ਵਰ ਦਾ ਨਾਮ ਦੁਆਇਆ ਹੈ। ਉਸ ਸਾਰੇ ਦੇਵੀ ਦੇਵਤਿਆਂ ਅੱਗੇ ਅਰਦਾਸ ਹੈ, ਜਿਹੜੇ ਦੇਵੀ ਦੇਵਤਿਆਂ ਤੁਸੀਂ ਮੰਨਦੇ ਹੋ ਉਹਨਾਂ ਨੂੰ ਮੰਨੀ ਜਾਓ। ਕੋਈ ਹੋਰ ਦੇਵੀ ਦੇਵਤੇ ਸੱਜਿਓ ਖੱਬਿਓ ਲੈਣ ਦੀ ਲੋੜ ਨਹੀਂ, ਕਿਉਂਕਿ ਜਿਹੜੇ ਦੇਵੀ ਦੇਵਤੇ ਅਸਲੀ ਹੁੰਦੇ ਆ ਉਹ ਤੁਹਾਡੇ ਦਿਲ ਦੇ ਵਿੱਚ ਆਲਵੇਜ਼ ਹੀ ਰਹਿੰਦੇ ਆ। ਅਤੇ ਉਹਨਾਂ ਦਾ ਸਤਿਕਾਰ, ਉਹਨਾਂ ਦੇ ਅੱਗੇ ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ ਕਿ ਗੁਰੂ ਸਾਹਿਬ ਆਪ ਸਾਰਿਆਂ ਨੂੰ ਖੁਸ਼ੀਆਂ ਔਰ ਜਿੰਨੇ ਵੀ ਦੇਵੀ ਦੇਵਤੇ ਆ, ਜਿੰਨੇ ਵੀ ਧਰਮਾਂ ਦੇ ਬਾਬੇ ਆ, ਸਾਰੇ ਭਾਬਿਆਂ ਅੱਗੇ ਅਰਦਾਸ ਆ ਕਿ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਜੈ ਬਾਬਿਆਂ ਦੀ, ਜੈ ਬਾਬਿਆਂ ਦੀ, ਜੈ ਬਾਬਿਆਂ ਦੀ, ਸਾਰੇ ਬਾਬਿਆਂ ਦੀ ਜੈ ਹੋਵੇ। ਜਿਹੜੇ ਡੁਪਲੀਕੇਟ ਬਾਬੇ ਆ ਉਹਨਾਂ ਨੂੰ ਬੜੀ ਹੋ ਗਈ ਯਾਦ ਨਹੀਂ ਕੀਤਾ, ਉਹਨਾਂ ਨੂੰ ਯਾਦਗਾਰ ਵੀ ਕਰ ਲਈਏ, ਕਦੀ ਨਾਰਾਜ਼ ਨਾ ਹੋ ਜਾਣ, ਕਿਉਂਕਿ ਡੁਪਲੀਕੇਟ ਬਾਬੇ ਵੀ ਇੱਕ ਰੋਟੀ ਰੋਜ਼ੀ ਦਾ ਸਾਧਨ ਹੈ। ਸਾਡੀਆਂ ਜਿਉਂਦੇ ਰਹਿਣ ਮਾਈਆਂ ਬੀਬੀਆਂ ਜਿਨ੍ਹਾਂ ਨੇ ਡੁਪਲੀਕੇਟ ਬਾਬਿਆਂ ਦੇ ਡੇਰਿਆਂ ਨੂੰ ਚਲਾਇਆ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਚਿੱਟੇ ਚੋਲਿਆਂ ਵਾਲੇ, ਕਾਲੇ ਚੋਲਿਆਂ ਵਾਲੇ, ਹਰੇ ਚੋਲਿਆਂ ਵਾਲੇ, ਰੰਗ ਬਿਰੰਗੇ ਚੋਲਿਆਂ ਵਾਲੇ, ਬਿਨਾਂ ਚੋਲਿਆਂ ਵਾਲੇ, ਬਿਨਾਂ ਚੋਲਿਆਂ ਵਾਲੇ, ਹੋਰ ਜਿਹੜੇ ਬਾਬੇ ਆ ਜਿਹੜੇ ਕਹਿੰਦੇ 24 ਘੰਟੇ ਆ ਤੁਹਾਡੇ ਘਰ, ਬਈ ਮੁੰਡਾ ਹੋਜੋ ਬੋਆਏ ਕਰ ਦਾਂਗੇ ਅਸੀਂ, ਫਲਾਂ ਆ ਢੀਂਗ ਆ, 24 ਘੰਟੇ ਤੁਹਾਡੇ ਦੁੱਖ ਦਾਰੂ ਦੂਰ ਹੋ ਜਾਣਗੇ, 24 ਘੰਟੇ ਤੁਹਾਡਾ ਮੁੰਡਾ ਡਾਕਟਰ ਬਣ ਜਾਓ, 24 ਘੰਟਿਆਂ ਮੈਂ ਆਪਕਾ ਬੜਾ ਹੁਆ ਪਿਆਰ ਵਾਪਸ ਆ ਜਾਏਗਾ ਬਾਈ ਜਾਨ। ਉਹਨਾਂ ਬਾਬਿਆਂ ਦੀ ਵੀ, ਡੁਪਲੀਕੇਟ ਬਾਬਿਆਂ ਦੀ ਸਦਾ ਸਦਾ ਸਦਾ ਜੈ ਹੋਵੇ। ਹਰਜੀਤ ਜੀ ਨਾਰਾਜ਼ ਕਿਸੇ ਨੂੰ ਨਹੀਂ ਕਰਨਾ, ਬਸ ਕਈ ਬਾਬੇ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਬਸ ਆਂਡੇ ਵਾਲੇ ਬਾਬੇ ਵੀ ਕਈ ਆਉਂਦੇ ਆ, ਆਂਡੇ ਵਾਲੇ ਬਾਬੇ ਇੱਥੋਂ ਆਂਡੇ ਲੈ ਕੇ ਛਿਲਕੇ ਸਮੇਤ ਵਾਪਸ ਚਲੇ ਗਏ ਇੱਥੋਂ। ਹੈਲੋ,
1: ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਬੋਲਦਾ ਜੀ।
0: ਬਲਵਿੰਦਰ ਜੀ, ਕੀ ਤੁਸੀਂ ਕਿਹੜੇ ਬਾਬਿਆਂ ਨੂੰ ਮੰਨਦੇ ਆ?
1: ਬਾਈ ਜੀ, ਆਪਾਂ ਤਾਂ ਮੰਨਦੇ ਜਿਹੜਾ ਸਹੀ ਆਪਣੇ ਜਿਹੜੇ ਸਾਡੇ ਗੁਰੂਆਂ 'ਚ ਆਉਂਦੇ ਆ ਜੀ।
0: ਅੱਛਾ,
1: ਕਿਉਂ ਨੀ ਮੰਨਦੇ? ਰਾੜਾ ਸਾਹਿਬ ਆ, ਨਾਨਕ ਸਾਹਿਬ ਆ, ਜੋ ਵੀ ਆ ਸਭ ਨੂੰ ਮੰਨਦੇ ਆ ਜੀ,
0: ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੁੰਦਾ।
1: ਹਾਂ ਬਾਬਾ ਜੀ, ਬਿਲਕੁਲ ਸਹੀ ਗੱਲ ਹੈ।
0: ਤੇ ਦੂਜੇ ਬਾਬੇ ਨੂੰ ਮੰਨਦੇ ਜਿਹੜੇ ਬਾਬੇ ਕਹਿੰਦੇ 24 ਘੰਟੇ
1: ਜੀ? ਆਪਣੇ ਮੰਨਦੇ ਉਦੋਂ ਆਂਡੇ ਵਾਲੇ, ਟਮਾਟਰ ਵਾਲੇ ਮੰਨਦੇ ਨੇ ਜੀ।
0: ਟਮਾਟਰ ਵਾਲੇ ਕਿਹੜੇ ਆ ਗਏ ਆਪਣੇ ਕੋਲ ਲਾਤੇ? ਟਮਾਟਰ ਵਾਲੇ ਆਂਡੇ ਵਾਲੇ ਦੱਸੀ ਇੱਥੇ ਬਾਬੇ ਕ।
1: ਚਲੋ ਬਾਈ ਜੀ, ਮੈਂ ਇੱਕ ਲੈਣ, ਮੈਂ ਜੋੜਤੀ,
0: ਲੈ ਦੱਸ
1: ਤੁਸੀਂ ਝੂਠ ਬੋਲਿਆ, ਮੈਂ ਝੂਠ ਬੋਲਣਾ?
0: ਇਹ ਵੀ ਗੱਲ ਸਹੀ ਹੈ। ਨਹੀਂ, ਇਹ ਬਿਲਕੁਲ ਸਹੀ ਗੱਲ ਹੈ, ਇੱਥੇ ਆਂਡੇ ਵਾਲੇ ਬਾਬੇ ਸੀ ਇੱਥੇ ਟੋਰਾਂਟੋ 'ਚ।
1: ਬਾਈ ਜੀ, ਬਹੁਤ ਡੁਪਲੀਕੇਟ ਆ ਜੀ,
0: ਬਾਬਿਆਂ ਦੇ ਫਿਰ ਲੱਤਾਂ ਵੀ ਘੁੱਟਣੀਆਂ, ਬਾਬਿਆਂ ਨੂੰ ਦੇਸੀ ਘੇ ਦਾ ਡੱਬਾ ਵੀ ਲੈ ਕੇ ਜਾਣਾ ਹੈ, ਘਰੋਂ ਬਦਾਮ, ਘਰੋਂ ਕਾਜੂ, ਕਦੇ ਕੀ ਲੈ ਕੇ ਜਾਣਾ। ਬਾਬਿਆਂ ਦੀ ਸੇਵਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਬਾਬਿਆਂ ਨੇ ਫਿਰ ਵੀ ਤੁਹਾਡੇ ਸਿਰ 'ਤੇ ਹੱਥ ਰੱਖ ਦੇਣਾ, ਠੀਕ ਹੈ ਨਾ? ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-6-7-3-3-3-3-7, 905-6-7-3-33-37 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ ਔਰ ਤੁਹਾਡੇ ਨਾਲ ਗੱਲਾਂ ਪਤਾ ਸਿਲਸਿਲਾ ਬਿਲਕੁਲ ਇਸ ਤਰ੍ਹਾਂ 12 ਵਜੇ ਤੱਕ ਜਾਰੀ ਰਹੇਗਾ ਔਰ ਗੀਤ ਔਰ ਸੰਗੀਤ ਦੇ ਨਾਲ ਭਰਿਆ ਹੋਇਆ ਸ਼ੋਅ ਤੁਹਾਡਾ ਹੁੰਦਾ ਵੀ ਪੰਜਾਬੀ ਵਿਰਸਾ ਦਾ, ਵਨ ਐਂਡ ਓਨਲੀ ਤੁਹਾਡਾ ਹੋਸਟ ਸਿੰਘ ਹਰਜੀਤ ਤੁਹਾਡੇ ਵਾਸਤੇ ਹਾਜ਼ਰ ਹੈ। ਇਲੈਕਸ਼ਨ ਦੀ ਬਈ ਅੱਜ ਕੱਲ੍ਹ ਕਹਿੰਦੇ ਹੁੰਦੇ ਗਰਮਾ ਗਰਮੀ ਹੋ ਰਹੀ ਹੈ, ਵੱਖਰੇ ਵੱਖਰੇ ਕੈਂਡੀਡੇਟਸ ਦੇ ਵੱਲੋਂ ਕਮਰਸ਼ੀਅਲ ਭੇਜੇ ਜਾ ਰਹੇ ਆ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ, ਕਿਉਂਕਿ ਕੈਂਡੀਡੇਟ ਨੂੰ ਵੀ ਪਤਾ ਹੁੰਦਾ ਕਿਹੜੇ ਰੇਡੀਓ 'ਚ ਅਸੀਂ ਐਡ ਦਈਏ ਜਿੱਥੇ ਸਾਡੀ ਆਵਾਜ਼ ਬਾਹਰ ਪਬਲਿਕ ਤੱਕ ਜ਼ਿਆਦਾ ਜਾ ਸਕੇ, ਕਿਉਂਕਿ ਇਹ ਤੁਹਾਡੀ ਆਵਾਜ਼ ਆ ਰੇਡੀਓ ਜਿਹੜੇ ਹੁੰਦੇ ਆ ਨਾ, ਇਹ ਤੁਹਾਡੀ ਆਵਾਜ਼ ਹੀ ਹੁੰਦੇ ਆ। ਜੇ ਤੁਸੀਂ ਨਾ ਸੁਣੋਗੇ ਰੇਡੀਓ ਤੇ ਫਿਰ ਕਿਹਨੂੰ ਅਸੀਂ ਸੁਣਾਉਣੇ ਆ? ਤੇ ਇਸ ਕਰਕੇ ਜਿਹੜੇ ਨਾਲ ਦੇ ਸਾਡੇ ਵੀਰ ਸਲਾਹਕਾਰ ਹੁੰਦੇ ਆ, ਉਹਨਾਂ ਦੇ ਐਡਵਾਈਜ਼ਰ ਹੁੰਦੇ ਆ ਕੈਂਡੀਡੇਟ ਦੇ, ਉਹਨਾਂ ਦੇ ਕੰਪੇਨ ਆਫਿਸ ਜਿਹੜਾ ਮੈਨੇਜ ਕਰ ਰਹੇ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿ ਇਹ ਰੇਡੀਓ ਸ਼ਹਿਰ ਦੇ ਵਿੱਚ ਜ਼ਿਆਦਾ ਸੁਣਿਆ ਜਾਂਦਾ, ਉੱਥੇ ਅਸੀਂ ਐਡਵਰਟਾਈਜ਼ਮੈਂਟ ਦੇਈਏ। ਕੱਲ ਤੱਕ ਸਾਡੇ ਸ਼ਾਇਦ ਹਰਕੀਰਤ ਸਿੰਘ ਹਰਾਂ ਦੇ ਡਿਪਟੀ ਮੇਅਰ ਜਿਹੜੇ ਸਾਡੇ ਬ੍ਰਹਮਟੇ ਉਹਨਾਂ ਦੀ ਐਡਵਰਟਾਈਜ਼ਮੈਂਟ ਵੀ ਪਹੁੰਚ ਜਾਏਗੀ। ਹੋਰ ਵੱਖਰੇ ਵੱਖਰੇ ਕੈਂਡੀਡੇਟ ਜਿਹੜੇ ਆਪਣੀਆਂ ਰਿਕਾਰਡਿੰਗ ਐਡ ਕਰ ਰਹੇ ਆ, ਕਿਉਂਕਿ ਇਹ ਕੰਪੇਨ ਆਫਿਸ ਵੱਲੋਂ ਜਿਹੜੀਆਂ ਅਪਰੂਵ ਐਡਸ ਹੁੰਦੀਆਂ, ਜਿੰਨੀਆਂ ਵੀ ਐਡਸ ਪੰਜਾਬੀ ਵਿਰਸਾ ਰੇਡੀਓ ਲੱਗਣਗੀਆਂ ਸਾਰੀਆਂ ਪੇਡ ਐਡਵਰਟਾਈਜ਼ਮੈਂਟ ਹੁੰਦੀਆਂ। ਅਸੀਂ ਵੀ ਕਿਸੇ ਵੀ ਕੈਂਡੀਡੇਟ ਦੀ ਐਡਵਰਟਾਈਜ਼ਮੈਂਟ ਵਿਦਆਊਟ ਚੈੱਕ ਤੋਂ, ਵਿਦਆਊਟ ਪੇਡ ਤੋਂ, ਵਿਦਆਊਟ ਪੇਮੈਂਟ ਤੋਂ ਬਿਨਾਂ ਨਹੀਂ ਲੱਗ ਸਕਦੀ। ਔਰ ਉਹਨਾਂ ਦੇ ਵੱਖਰੇ ਵੱਖਰੇ ਕੰਪੇਨ ਆਫਿਸ ਵੱਲੋਂ ਜਿਹੜੀਆਂ ਕਿ ਉਹਨਾਂ ਦੇ ਅਪਰੂਵਸ ਐਡ ਹੁੰਦੀਆਂ, ਉਹ ਵੀ ਸਾਨੂੰ ਈਮੇਲਸ ਕੀਤੀਆਂ ਜਾਂਦੀਆਂ। ਸਟੂਡੀਓ ਦਾ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 9056733337। ਅਕਤੂਬਰ 26 ਨੂੰ ਜਿਹੜੀ ਕਿ ਇਲੈਕਸ਼ਨ ਦੀਆਂ ਵੋਟਸ ਪੈਣਗੀਆਂ ਸਿਟੀ ਆਫ ਬ੍ਰੈਂਪਟਨ ਵਿੱਚੋਂ, ਤੁਸੀਂ ਜਿਹੜੇ ਵੀ ਕੈਂਡੀਡੇਟ ਨੂੰ ਪਸੰਦ ਕਰਦੇ ਹੋ, ਤੁਹਾਡੇ ਵੀ ਕੋਈ ਰਿਸ਼ਤੇਦਾਰਾਂ 'ਚੋਂ ਕੋਈ ਕੈਂਡੀਡੇਟ ਹੈ, ਉਹਨੂੰ ਵੀ ਜੇ ਤੁਸੀਂ ਚਾਹੁੰਦੇ ਹਾਂ ਕਿ ਪੰਜਾਬੀ ਵਿਰਸਾ ਰੇਡੀਓ ਦਾ ਪਲੇਟਫਾਰਮ ਚਾਹੀਦਾ ਹੈ, ਅਤੇ ਅਸੀਂ ਉਹਨਾਂ ਦੀਆਂ ਇੰਟਰਵਿਊਜ਼ ਵੀ ਕਰਾਂਗੇ, ਉਹਨਾਂ ਦੇ ਕਮਰਸ਼ੀਅਲ ਵੀ ਹਰ ਹੋਏ ਲਾਵਾਂਗੇ। ਔਰ ਤੁਹਾਡੇ ਸਾਰਿਆਂ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤਾਂ ਫਿਰ ਜਿਹੜਾ ਕੈਂਡੀਡੇਟ ਬਹੁਤ ਵਧੀਆ ਇੱਥੇ ਰੇਡੀਓ 'ਤੇ ਆ ਕੇ ਇੰਟਰਵਿਊ ਕਰੂਗਾ, ਅਤੇ ਉਹਨੂੰ ਫਿਰ ਅਸੀਂ ਵਧੀਆ ਤਰੀਕੇ ਨਾਲ ਜਿੱਥੇ ਪਬਲਿਕ ਦੀ ਸਪੋਰਟ ਮਿਲੇਗੀ ਔਰ ਪੰਜਾਬੀ ਵਿਰਸਾ ਰੇਡੀਓ ਦੀ ਵੀ ਸਪੋਰਟ ਉਹਨਾਂ ਨੂੰ ਮਿਲਦੀ ਹੈ। ਸਟੂਡੀਓ ਦਾ ਨੰਬਰ 9056673337 ਹੈ। ਅੱਜ ਇੱਕ ਗੀਤ ਮੇਰੇ ਸਾਹਮਣੇ ਸਵੇਰੇ ਸਵੇਰੇ ਆ ਗਿਆ, ਅਤੇ ਜੇ ਮੈਂ ਉਹੀ ਲਾ ਦੇਵਾਂ ਤਾਂ ਕੋਈ ਇਤਰਾਜ਼ ਤਾਂ ਨਹੀਂ ਕਿਸੇ ਨੂੰ? ਬਈ ਦੱਸ ਦਿਓ ਜੇ ਕਿਸੇ ਨੂੰ ਇਤਰਾਜ਼ ਆ ਤਾਂ ਆਪਾਂ ਫਿਰ ਕੋਈ ਹੋਰ ਲਾ ਦਿੰਦੇ ਹਾਂ, ਠੀਕ ਹੈ ਨਾ? ਅਤੇ ਮੇਰਾ ਤਾਂ ਦਿਲ ਕਰਦਾ ਗੀਤ ਲਾ ਦਈਏ, ਕਿਉਂਕਿ ਅੱਜ ਦਾ ਮੌਸਮ ਬਾਹਰ ਦਾ ਬੜਾ ਵਧੀਆ, ਅਤੇ ਇਹੋ ਜਿਹੇ ਮੌਸਮ ਦੇ ਵਿੱਚ ਫਿਰ ਇਹ ਗੀਤ ਵੀ ਲੱਗ ਜਾਵੇ, ਅਤੇ ਉੱਤੋਂ ਇਹੋ ਜਿਹੇ ਸੁਹਾਵਣੇ ਮੌਸਮ ਦੇ ਵਿੱਚ, ਅਤੇ ਜੇ ਫਿਰ ਆਹ ਗੀਤ ਲੱਗ ਜਾਵੇ ਤਾਂ ਕਿੱਦਾਂ ਲਾਊਗਾ?

ਬੜੇ ਮਿੱਠੇ ਮਿੱਠੇ ਜਿਹੇ ਗੀਤ ਹੈ। ਔਰ ਇਹ ਮੂਵੀ ਕਿਹੜੀ ਦਾ ਗੀਤ ਹੈ? ਮਾਰੇਗਾ ਤਾਨਾ ਜ਼ਮਾਨਾ। ਕਿਸੇ ਨੂੰ ਪਤਾ ਹੈ ਕਿਹੜੀ ਮੂਵੀ ਦਾ ਗੀਤ ਹੈ ਵੀਰ ਮੇਰੇ? ਉਹ ਸਾਡੀਆਂ ਲੇਡੀਜ਼ ਨੂੰ ਸ਼ਾਇਦ ਪਤਾ ਹੋਵੇ ਗੀਤ ਕਿਹੜੀ ਮੂਵੀ ਦਾ ਹੈ, ਤੇ ਦੱਸਿਓ। ਥੋੜਾ ਜਿਹਾ ਪੁਰਾਣਾ ਗੀਤ ਹੈ ਕਾਫੀ, 9056733337।

0: ਬੜੀ ਅੱਛੀ ਗੱਲ ਆ ਵੀ ਜਮਾਨਾ ਤਾਂ ਛੱਡਣਾ ਹੀ ਪੈਣਾ ਫਿਰ ਇਸ਼ਕ ਮੁਹੱਬਤ ਯਾਰਾ ਰੱਬ ਦੇ ਨਾਂ ਵਰਗੇ ਇਹ ਤਾਂ ਫਿਰ ਜਮਾਨੇ ਦਾ ਉਹ ਚ ਕੋਈ ਕੰਮ ਨਹੀਂ ਆ ਉਹ ਜੇ ਜਮਾਨੇ ਸਾਰੇ ਛੱਡਣੇ ਹੀ ਪੈਂਦੇ ਆ ਹੈਲੋ
1: ਸਿੰਘਰ ਜੀ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਸਰਦਾਰ ਸਾਹਿਬ ਜੀ ਸਤਿ ਸ੍ਰੀ ਅਕਾਲ
1: ਕੀ ਹਾਲ ਚਾਲ ਜੀ
0: ਕਿਰਪਾ ਗੁਰੂ ਸਾਹਿਬ ਦੀ ਸਰ ਗੁਰੂ ਨਾਨਕ ਸਾਹਿਬ ਦੀ ਕਿਰਪਾ
1: ਦੋ ਰਸਤੇ ਮੂਵੀ
0: ਦੋ ਰਾਸਤੇ ਵਾਹ ਬਈ ਵਾਹ ਬੜੀ ਪੁਰਾਣੀ ਮੂਵੀ ਹੈ ਤਾਂ ਸਾਹਿਬ ਭਾਜੀ
1: ਰਜੇਸ਼ ਖੰਨਾ ਸਾਹਿਬ ਮੁਮਤਾਜ਼ ਸਾਹਿਬ 1969
0: ਉਹ ਬੱਲੇ ਬੱਲੇ ਬੱਲੇ ਬੱਲੇ ਅਸੀਂ ਤਾਂ ਉਸ ਧਰਤੀ ਦੇ ਵੀ ਨਹੀਂ ਆਏ ਸੀ ਉਦੋਂ ਮਹਾਰਾਜ ਕਮਾਲ ਹੋ ਗਿਆ ਏਡਾ ਪੁਰਾਣਾ ਗੀਤ ਇਹਦਾ ਮੈਨੂੰ ਗਾਣਾ ਵਧੀਆ ਲੱਗਦਾ ਮੈਂ ਕਿਹਾ ਚਲੋ ਲਾ ਦਿੰਦੇ ਹਾਂ ਰਜੇਸ਼ ਖੰਨਾ ਸਾਹਿਬ ਔਰ ਮੁਮਤਾਜ਼ ਦੇ ਉੱਤੇ ਗੀਤ ਫਰਮਾਇਆ ਗਿਆ ਬਈ ਵਾਹ ਕਮਾਲ ਦੀ ਗੱਲ ਆ ਪੰਜਾਬੀ ਵਿਰਸਾ ਨੈਕਸਟ ਕਾਲ ਤੇ ਜਾਂਦੇ ਹੈਲੋ ਹੈਲੋ
1: ਤੁਹਾਡੇ
0: ਬਚਪਨ ਦੀ ਮੇਰੇ ਬਚਪਨ ਦੀ ਨਾ ਮੈਂ ਤਾਂ ਬੜੀ ਪੁਰਾਣੀ ਮੂਵੀ ਹੈ ਨਾ ਅੱਛਾ ਦੇਖੋ ਇੰਨੀ ਪੁਰਾਣੀ ਮੂਵੀ ਆ ਪਰ ਗਾਣਾ ਆਪਾਂ ਅੱਜ ਵੀ ਸੁਣਦੇ ਆ ਕਿੱਦਾਂ ਤੁਹਾਨੂੰ ਨਵਾਂ ਲੱਗਦਾ ਨਾ ਭਾਜੀ
1: ਬਚਪਨ ਦੇ ਭਾਜੀ ਚਿੱਤਰਹਾਰ ਤੇ ਗਾਣੇ ਬਹੁਤ ਸੁਣੇ ਆਪਾਂ ਠੀਕ ਹੈ ਨਾ
0: ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਚੋਇਸ ਮੇਰੀ ਬਸ ਇੱਦਾਂ ਦੀ ਆ ਜਦੋਂ ਮੂਡ ਚ ਹੋ ਫਿਰ ਉਦੋਂ ਚੋਇਸਾਂ ਮੇਰੀ ਇੱਦਾਂ ਦੀ ਨਿਕਲਦੀਆਂ ਬਾਹਰ

0: ਅੱਜ ਕੱਲ ਚੁੰਨੀ ਚੰਨੀਆਂ ਦਾ ਕੰਮ ਨਿਬੜ ਗਿਆ ਲੱਗਦਾ, ਚੁੰਨੀਆਂ ਦਾ ਕੰਮ ਥੋੜਾ ਜਿਹਾ ਪਿੱਛੇ ਰਹਿ ਗਿਆ। ਪੰਜਾਬੀ ਵਿਰਸਾ, ਹੈਲੋ ਜੀ ਜਨਾਬ, ਕਿਆ ਹਾਲ ਚਾਲ ਹੈ? ਠੀਕ ਹੋ
1: ਵੀਰ ਜੀ? ਕਿਆ ਬਾਤ ਹੈ ਤੁਹਾਡੀ ਚਾਇਸ ਦੀ? ਸਾਡੀ ਚਾਇਸ ਤੋਂ ਪਹਿਲੇ ਤੁਸੀਂ ਉਹ ਲਾ ਦਿੰਦੇ ਜੇ ਜਿਹੜੀ ਸਾਡੀ ਵੀ ਚਾਇਸ ਹੁੰਦੀ ਹੈ।
0: ਕੈਸਾ ਯਾਰ ਗੀਤ ਲਾਇਆ, ਵਧੀਆ ਗੀਤ ਨੀ? ਸਵੇਰੇ ਸਵੇਰੇ
1: ਤੁਹਾਡਾ ਗੀਤ ਤੁਹਾਡੇ ਬਚਪਨ ਦਾ।
0: ਕਿਹਦੇ ਬਚਪਨ ਦਾ? ਮੇਰੇ ਬਚਪਨ ਦਾ ਗੀਤ ਹੈ, ਮੰਨ ਗਏ ਤੁਹਾਡੀ ਸਕੀਮ ਨੂੰ। ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ
2: ਯੰਗ ਬ੍ਰੋ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ, ਇਹ ਮੈਨੂੰ ਕਹੀ ਮੇਰੇ ਬਚਪਨ ਦਾ ਗੀਤ ਦੱਸੋ।
2: ਨਹੀਂ ਨਹੀਂ, ਮੇਰਾ ਭਰਾ ਤੇ ਬੜਾ ਯੰਗ ਲਿਆ, ਕਿੱਥੇ ਰਹਿਣਾ ਹੈ? ਤੁਹਾਡੇ ਜੰਮੂ ਤੋਂ ਪਹਿਲਾਂ ਮੂਵੀ ਗਈ ਹੈ।
0: ਉਹੀ ਤਾਂ ਮੈਂ ਕਹੀ ਜਾਂਦਾ ਯਾਰ, ਇਹ ਤਾਂ ਮੇਰਾ ਬੋਰਨ ਵੀ ਨੀ ਉਦੋਂ ਹੋਇਆ ਸੀ, ਤੁਸੀਂ ਐਵੇਂ ਮੈਨੂੰ ਧੱਕੇ ਨਾਲ ਹੀ ਕਹੀ ਜਾਓ।
2: ਮਸਤ ਗਾਣੇ ਸੀ, ਸਾਰੀ ਪਿਕਚਰ ਸਾਰੇ ਗਾਣੇ ਬੜੇ ਮਸਤ ਸੀ ਇਸ ਮੂਵੀ ਦੇ।
0: ਇਹ ਦੋ ਰਾਸਤੇ ਮੂਵੀ ਕਹਿੰਦੇ ਆ ਨਾ ਵੀ 1960।
2: ਹਾਂ ਜੀ, ਇਹਦੇ ਗਾਣੇ ਸਾਰੇ ਹਿੱਟ ਹੋਏ ਨੇ ਬਾਜੀ, ਬੜੇ ਹਿੱਟ ਹੋਏ ਨੇ ਆਪਣਾ ਅਸੀਂ ਬਾਜੀ।
0: ਕੀ ਬਾਤ ਹੈ, ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਜਿਉਂਦੇ ਰਹੋ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਸਟੂਡੀਓ।

0: ਹਮਾਰੀ ਔਰ ਆਪਕੀ ਮੁਲਾਕਾਤ ਹੋ ਗਈ, ਚਲੋ ਆਪਾਂ ਨਵੀਂ ਗੱਲ ਨਾਲ ਜੋੜ ਦਿੰਦੇ, ਠੀਕ ਹੈ, ਥੋੜ੍ਹੀ ਮੋਟੀ ਤਾਂ ਚੇਂਜ ਕਰਨਾ ਚਾਹੀਦਾ ਨਾਲ ਨਾਲ। 905-673-3337 ਦੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਮਾਸਟਰ ਜਿਊਲਰ, ਤੁਹਾਨੂੰ ਪਤਾ ਕਿ ਜਿਊਲਰੀ ਦੇ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਰਾਜਾ ਬਣਿਆ ਹੋਇਆ ਸਾਡੇ ਬ੍ਰੈਂਪਟਨ ਦੇ ਵਿੱਚ, ਔਰ ਜੇ ਤੁਸੀਂ ਵੀ ਮਾਸਟਰ ਜਿਊਲਰ ਦੇ ਕੋਲੋਂ ਕੋਈ ਵੀ ਜਿਊਲਰੀ ਲੈ ਕੇ ਆਉਣੀ ਹੈ ਤੁਹਾਡੇ ਵਾਸਤੇ 22 ਕੈਰਟ ਔਰ 24 ਕੈਰਟ ਦੇ ਗੋਲਡ ਦੇ ਜਿਹੜੇ ਕਿ ਕੋਈ ਕੜੇ ਹੁੰਦੇ ਆ, ਮੈਂ ਅੱਗੇ ਵੀ ਸੀਗਾ ਤੁਹਾਨੂੰ ਕਰ ਰਿਹਾ ਸੀ, ਸਾਡੀਆਂ ਫੈਮਿਲੀ ਜੇ ਇੰਡੀਆ ਜਾ ਰਹੀ ਹੈ ਅਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਮਾਸਟਰ ਜਿਊਲਰ ਦਾ, ਕੜੇ ਲੈ ਜਾਓ ਮੈਨੂੰ ਆ ਕੇ 24 ਕੈਰਟ ਦੇ, ਔਰ ਤੁਹਾਡੇ ਵਾਸਤੇ ਉੱਥੇ ਜਾ ਕੇ ਨਾਲ ਵੇਚ ਦਿਓ, ਅਤੇ ਤੁਹਾਡੀਆਂ ਟਿਕਟਸ ਜਿਹੜੀਆਂ ਏਅਰਲਾਈਨ ਦੀਆਂ ਉਹਦੇ ਪੈਸੇ ਕਿੱਦਾਂ ਕਿਤੇ ਥੋੜ੍ਹੇ ਜਿਹੇ ਪਰਸੈਂਟੇਜ ਤੁਹਾਡੀ ਵਾਪਸ ਆ ਜਾਂਦੀ ਹੈ ਜੇ 4 ਪੈਸੇ ਹੈਗੇ ਤੇ। ਜੇ ਇੰਡੀਆ ਪਾਕਿਸਤਾਨ ਜਾ ਰਹੇ ਹੋ ਸੋਨਾ ਲੈ ਜਾਓ ਉੱਥੋਂ, ਹੱਥੇ 'ਚ ਕੜੇ ਪਾ ਕੇ ਲੈ ਕੇ ਜਾਣੇ ਆ, ਕੋਈ ਨਹੀਂ ਰੋਕਦਾ, ਅਤੇ ਠੀਕ ਹੈ ਨਾ, 2, 4, 5, 6 ਤੋਲੇ ਦਾ ਇਹ ਕੜਾ ਬਣਾ ਕੇ ਲੈ ਜਾਓ, 4 ਬੰਦੇ ਜਾ ਰਹੇ ਆ, ਜੇ ਤੁਸੀਂ 4 ਕੜੇ ਲੈ ਗਏ 5 ਕੜੇ ਲੈ ਗਏ ਤੇ ਟਿਕਟਾਂ ਦੇ ਕਿਰਾਏ ਤੁਹਾਡੇ ਬਾਹਰੋਂ ਬਾਹਰ ਨਿਕਲਣੇ ਆ। ਮਾਸਟਰ ਜਿਊਲਰ ਤੋਂ ਇਹ ਕੜੇ ਤੁਸੀਂ ਬਣਵਾ ਸਕਦੇ ਹਾਂ 24 ਕੈਰਟ ਦੇ। 905-906-2424 ਤੇ ਕਾਲ ਕੀਤੀ ਜਾ ਸਕਦੀ ਹੈ। 905 ਦੋ ਲੋਕੇਸ਼ਨਾਂ ਤੁਹਾਡੀ ਸੇਵਾ 'ਚ ਹਾਜ਼ਰ ਆ, 905-906-2424 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਵਿਧੀ ਜੀ ਕੀ ਹਾਲ ਚਾਲ ਆ?
1: ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ ਠਾਕ।
0: ਲੇਟ ਹੋ ਗਏ ਕੀ ਗੱਲ?
1: ਸਤਿ ਸ਼੍ਰੀ ਅਕਾਲ, ਟ੍ਰੈਫਿਕ ਬਹੁਤ ਆ।
0: ਅੱਛਾ, ਤੁਸੀਂ ਇੱਕ ਘਰ ਇੱਧਰ ਲੈ ਲਓ,
1: ਹੈ ਨਾ, ਮੈਨੂੰ ਐਕਚੁਅਲੀ ਹਰ ਪਾਸੇ ਇੱਕ ਵੈਸਟ, ਇੱਕ ਈਸਟ, ਸਾਊਥ, ਨਾਰਥ, ਇੱਕ ਇੱਕ ਘਰ ਲੈ ਲਓ।
0: ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਤੁਸੀਂ ਕਿੱਥੇ ਸਟਕ ਹੋ ਜਾਓ, 11 ਵਜੇ ਟਾਈਮ ਸਿਰ ਰੇਡੀਓ ਤੇ ਪਹੁੰਚੋ ਤੁਸੀਂ ਕਮ ਸੇ ਕਮ।
1: ਓਹੋ, ਜ਼ਿਆਦਾ ਹੀ ਲੇਟ ਹੋ ਗਿਆ ਕਿਉਂ?
0: ਕਿਉਂਕਿ 11 ਵਜੇ ਰੇਡੀਓ, ਜੇ ਅਸੀਂ ਇੱਥੇ 2 ਮਿੰਟ ਵੀ ਲੇਟ ਪਹੁੰਚੀਏ ਸਾਡਾ ਰੇਡੀਓ ਸਟਾਰਟ ਹੋ ਜਾਂਦਾ, ਸਾਡਾ ਰੇਡੀਓ ਵੇਟ ਨਹੀਂ ਕਰਦਾ ਸਾਡੇ।
1: ਉਹ ਤਾਂ ਤੁਸੀਂ ਸਟਾਰਟ ਕਰਨਾ ਨਾ, ਬਟ ਮੇਰਾ ਤਾਂ 10 ਵਜੇ ਦਾ ਇੰਟਰਵਿਊ ਆ।
0: ਜੇ ਮੈਂ 11 ਵਜੇ ਇੱਥੇ ਨਾ ਵੀ ਆਵਾਂ ਨਾ ਤੇ ਰੇਡੀਓ ਮੇਰਾ ਫਿਰ ਵੀ 11 ਵਜੇ ਪੂਰਾ ਸਟਾਰਟ ਹੋਣਾ, ਮੈਂ ਭਾਵੇਂ 11:05 ਤੇ ਪਹੁੰਚਾਂ, ਪਰ ਰੇਡੀਓ ਲੇਟ ਨਹੀਂ ਹੋ ਸਕਦਾ।
1: ਮੈਂ ਵੀ ਬਹੁਤ ਪੰਚੁਅਲ ਹਾਂ ਜਦੋਂ ਮੇਰੀ ਅਪਾਇੰਟਮੈਂਟਸ ਦੀ ਗੱਲ ਆਉਂਦੀ ਹੈ, ਠੀਕ ਹੈ ਨਾ,
0: ਜਿਹੜੇ ਕਲਾਇੰਟ।
1: ਹਾਂਜੀ, ਕਲਾਇੰਟਸ ਲਈ ਮੈਂ ਬਹੁਤ ਪੰਚੁਅਲ ਹਾਂ, 5 ਮਿੰਟ ਪਹਿਲਾਂ ਹੀ ਪਹੁੰਚਦੀ ਹਾਂ।
0: ਹਰਜੀਤ ਤੇ ਹੈ ਹੀ ਮੋਹ ਵਰਗਾ, ਜਿੱਧਰ ਮਰਜ਼ੀ ਤੁਸੀਂ ਮੋੜ ਲਓ, ਹਰਜੀਤ ਮੋਹ ਤੇ ਮੁੜ ਜਾਂਦਾ, ਭਾਵੇਂ ਤੁਸੀਂ ਲੇਟ ਆਓ, ਪਹਿਲੇ ਆਓ, ਕੋਈ ਇਦਾਂ ਦੀ ਗੱਲ ਨਹੀਂ। ਵਿਧੀ ਛਾਪਲਾ ਜੀ ਸਾਡੇ ਸ਼ੋਅ ਦੇ ਪ੍ਰਾਊਡ ਸਪੋਂਸਰ ਆ, ਔਰ ਤੁਹਾਨੂੰ ਪਤਾ ਕਿ ਵਿਧੀ ਛਾਪਲਾ ਜੀ ਦਿੱਲੀ ਵਾਲੇ ਆ, ਔਰ ਤੁਹਾਡੀਆਂ ਪਾਲਿਸੀ ਇੰਸ਼ੋਰੈਂਸ ਦੀਆਂ ਬਹੁਤ ਵਧੀਆ ਡਿਜ਼ਾਈਨ ਕਰ ਦਿੰਦੇ ਆ, ਪਰਿਵਾਰਕ ਤੌਰ ਤੇ ਤੁਹਾਡੀ ਸਾਰੇ ਦੇ ਨਾਲ ਸਾਂਝ ਵੀ ਬਣ ਜਾਂਦੀ ਹੈ, ਔਰ ਇਹਨਾਂ ਜਿਹੜੇ ਆਫਿਸ ਆ, 2 ਆ ਵੈਸੇ, ਚਲੋ ਆਪਾਂ ਪਾਰਟ ਆਫ ਇਹ ਜੋਗ, ਬ੍ਰੈਂਪਟਨ ਇਹਨਾਂ ਦਾ ਆਫਿਸ ਹੈ, ਤੁਸੀਂ ਇਹਨਾਂ ਨੂੰ ਮਿਲਣਾ ਹੈ, ਤੇ ਈਸਟ ਵਾਲੀ ਸਾਈਡ ਤੇ ਵੀ ਇਹਨਾਂ ਦਾ ਆਫਿਸ ਹੈ, ਉਹਦੇ ਬਾਰੇ ਗੱਲਬਾਤ ਵੀ ਕਰਾਂਗੇ। ਵਿਧੀ ਜੀ, ਸਭ ਤੋਂ ਪਹਿਲਾਂ ਅੱਜ ਕਿਹਦੇ ਬਾਰੇ ਗੱਲ ਕਰਨੀ ਹੈ ਪਲੀਜ਼?
1: ਹੈਲਥ ਕੇਅਰ ਸਿਸਟਮ ਆਪਣੇ ਅਤੇ ਇੰਸ਼ੋਰੈਂਸ ਇਹਦਾ ਕੀ ਜਿਹੜਾ ਹੈ, ਦੋਨਾਂ ਦਾ ਅਲਾਈਨ ਕਿਵੇਂ ਹੁੰਦੇ ਨੇ ਉਹਦੇ ਬਾਰੇ ਗੱਲ ਕਰਦੇ ਹਾਂ। ਰੀਸੈਂਟਲੀ ਹਰਜੀਤ ਜੀ, ਹੈਲਥ ਕੇਅਰ ਸਿਸਟਮ ਦੀ ਗੱਲ ਕਰਾਂ ਤਾਂ ਬਹੁਤ ਕੇਸਿਸ ਹਨ ਜ ਸੁਣੇ ਨੇ, ਅਤੇ ਰੀਸੈਂਟਲੀ ਇੱਕ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਵੀ ਆਇਆ, ਜਿਨ੍ਹਾਂ ਨੂੰ 4 'ਤੇ ਕੈਂਸਰ ਹੈ, ਅਤੇ ਮੇਰੇ ਹੀ ਕਲਾਇੰਟ ਸੀਗੇ ਜਿਨ੍ਹਾਂ ਨੂੰ ਮੈਂ 2 ਸਾਲ ਪਹਿਲਾਂ ਪੋਲਿਸੀ ਡਿਜ਼ਾਈਨ ਕਰਕੇ ਦਿੱਤੀ ਸੀਗੀ। ਉਹਨਾਂ ਨੇ ਕੋਂਟੈਕਟ ਮੈਨੂੰ ਕੀਤਾ ਸੀਗਾ ਲਾਈਫ ਇੰਸ਼ੋਰੈਂਸ ਲਈ, ਅਤੇ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਇਨਕਮ ਪ੍ਰੋਟੈਕਸ਼ਨ ਜਿਹੜੀ ਹੈ ਉਹ ਮਸਟ ਹੈ, ਜਿਹੜੀ ਮੈਂ ਤੁਹਾਡੀ ਪੋਲਿਸੀ ਦੇ ਅੰਦਰ ਜ਼ਰੂਰ ਡਿਜ਼ਾਈਨ ਕਰਦੀ ਹਾਂ। ਉਹਦਾ ਰੀਜ਼ਨ ਇਹੀ ਹੈ ਕਿ ਲਾਈਫ ਇੰਸ਼ੋਰੈਂਸ ਦੀ ਜਦੋਂ ਗੱਲ ਕਰਦੇ ਹਾਂ, ਦੈਨ 90% ਜਦੋਂ ਮੈਂ ਗੱਲ ਕਰਾਂ ਤਾਂ ਕਲੇਮ ਲਾਈਫ ਇੰਸ਼ੋਰੈਂਸ ਦੇ ਨਹੀਂ ਆਉਂਦੇ। ਉਹਦਾ ਰੀਜ਼ਨ ਉਹੀ ਹੈ, ਬਿਕੋਜ਼ ਆਫ ਦ ਡੈਥ ਮੋਰਟੈਲਿਟੀ ਰੇਟ ਉਹ ਜ਼ਿਆਦਾ ਨਹੀਂ ਹੈ। ਸੋ ਇਸ ਕਰਕੇ ਜਦੋਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਵੈਨ ਯੂ ਆਰ ਅਲਾਈਵ ਅਤੇ ਤੁਹਾਡੇ ਕੋਲੋਂ ਕੋਈ ਫਾਈਨੈਂਸ਼ੀਅਲ ਕ੍ਰੰਚ ਉਸ ਟਾਈਮ ਨਹੀਂ ਹੋਣਾ ਚਾਹੀਦਾ, ਬਿਕੋਜ਼ ਹੈਲਥ ਕੇਅਰ ਇੱਥੇ ਫ੍ਰੀ ਹੈ, ਬਿਲਕੁਲ ਫ੍ਰੀ ਹੈ, ਸਾਨੂੰ ਵੀ ਪਤਾ ਹੈ ਉਹ ਚੀਜ਼, ਬਟ ਬਾਕੀ ਚੀਜ਼ਾਂ ਫ੍ਰੀ ਨਹੀਂ ਆ, ਨਾ ਤੁਹਾਡੀ ਮੋਰਗੇਜ ਫ੍ਰੀ ਹੋਣੀ ਹੈ, ਨਾ ਤੁਹਾਡੇ ਦੂਜੇ ਬਿਲਸ ਫ੍ਰੀ ਹੋਣੇ ਹੈ, ਅਤੇ ਨਾਲ ਨਾਲ ਤੁਹਾਡੇ ਸਪਾਊਸ ਨੂੰ ਜਿਹੜਾ ਟਾਈਮ ਆਫ ਲੈਣਾ ਉਹ ਵੀ ਫ੍ਰੀ ਹੋਣਾ ਨਹੀਂ ਹੈ। ਇਹੀ ਸਾਰੀ ਚੀਜ਼ਾਂ ਕਰਕੇ ਅਸੀਂ ਫਿਰ ਵੀ ਨਹੀਂ ਸੋਚਦੇ ਹਾਂ, ਬਹੁਤ ਲੋਕ ਹੈਗੇ ਜਿਨ੍ਹਾਂ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਬਿਲਕੁਲ ਸੋਚਿਆ ਵੀ ਨਹੀਂ ਹੈ। ਅਤੇ ਇੱਕ ਹੋਰ ਮਿਥ ਜਿਹੜੀ ਓਬਜੈਕਸ਼ਨ ਮੈਂ ਦੇਖੀ ਹੈ ਕਿ ਹੈ ਕਿ ਸਾਨੂੰ ਲੱਗਦਾ ਕਿ ਸਾਡੇ ਕੰਮ ਤੋਂ ਜਿਹੜਾ ਹੈ ਉਹ ਕਵਰ ਹੈ, ਸਾਡੇ ਕੰਮ ਤੋਂ ਯੂਜਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਵਰ ਨਹੀਂ ਹੁੰਦੀ। ਸਾਡੇ ਕੰਮ ਤੋਂ ਕਵਰ ਹੁੰਦੀ ਹੈ ਤੁਹਾਡੇ ਸਿੱਕ ਡੇਜ਼, ਕਿਸੇ ਕੰਮ ਦੇ ਅੰਦਰ ਤੁਹਾਨੂੰ 10 ਸਿੱਕ ਡੇਜ਼ ਮਿਲਣੇ ਨੇ ਸਾਲ ਦੇ ਅੰਦਰ, ਕਿਸੇ ਦੇ ਅੰਦਰ 7 ਨੇ, ਕਿਸੇ ਦੇ ਅੰਦਰ ਤੁਹਾਨੂੰ 70% ਜਿਹੜਾ ਹੈ ਮਿਲੇਗਾ ਆਫਟਰ 10 or 7 days। ਸੋ ਉਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੰਮ ਦੇ ਅੰਦਰ ਕੀ ਕਵਰ ਹੈ। ਬਟ ਇਹ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੁੰਦੀ ਹੈ, ਇਹਦੇ ਅੰਦਰ ਤੁਹਾਨੂੰ ਲੰਬਸਮ ਟੈਕਸ ਫ੍ਰੀ ਮਨੀ ਜਿਹੜਾ ਮਿਲ ਜਾਂਦਾ, ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਨੋਟ ਟੂਵਰਡਸ ਪੇਇੰਗ ਯੂਅਰ ਬਿਲਸ, ਬਟ ਆਪਣੀ ਰਿਕਵਰੀ ਲਈ ਵੀ। ਹੁਣ ਮੈਂ ਹੈਲਥ ਕੇਅਰ ਸਿਸਟਮ ਦੀ ਗੱਲ ਕਰ ਰਹੀ ਸੀਗੀ, ਅਤੇ ਜਿਨ੍ਹਾਂ ਦੀ ਗੱਲ ਕਰ ਰਹੀ ਹਾਂ ਜਿਨ੍ਹਾਂ ਦਾ ਕਲੇਮ ਆਇਆ ਹੈ ਅਤੇ ਕੈਂਸਰ ਹੈ ਸਟੇਜ 4 'ਤੇ, ਅਤੇ ਇੱਥੇ ਜਿਹੜੀ ਹੈ ਉਹ ਡੇਟ ਹੀ ਨਹੀਂ ਮਿਲ ਰਹੀ ਆ, ਤੁਹਾਨੂੰ ਪਤਾ ਹੀ ਨਹੀਂ ਕਿ 4 ਮਹੀਨੇ ਲੱਗਣੇ ਜਾਂ 5 ਮਹੀਨੇ ਲੱਗਣੇ ਆ। ਸੋ ਦੇ ਹੈਵ ਫਾਈਨਲੀ ਡਿਸਾਈਡਡ ਕਿ ਉਹਨਾਂ ਨੇ US ਜਾ ਕੇ ਆਪਣਾ ਟ੍ਰੀਟਮੈਂਟ ਕਰਾਉਣਾ ਤੇ US ਜਾ ਕੇ ਜਦੋਂ ਟ੍ਰੀਟਮੈਂਟ ਕਰਾਉਣਾ ਸਭ ਤੋਂ ਪਹਿਲਾਂ ਚੀਜ਼ ਕੀ ਚਾਹੀਦੀ ਹੁੰਦੀ ਹੈ ਤੁਹਾਨੂੰ ਆਫ ਕੋਰਸ ਯੂ ਨੀਡ ਮਨੀ ਇਨ ਆਰਡਰ ਟੂ ਗੈਟ ਯੂਰ ਟ੍ਰੀਟਮੈਂਟ ਡਨ ਕਿਉਂਕਿ ਉੱਥੇ ਤਾਂ ਤੁਹਾਡਾ ਹੈਲਥ ਕਾਰਡ ਚੱਲਣਾ ਨਹੀਂ ਹੈ ਬਿਲਕੁਲ ਵੀ ਤੇ ਐਟਲੀਸਟ ਤੁਹਾਨੂੰ ਇੰਨੀ ਸੈਟਿਸਫੈਕਸ਼ਨ ਹੈ ਕਿ ਤੁਹਾਡੀ ਰਿਕਵਰੀ ਲਈ ਜਾਂ ਤੁਹਾਡੀ ਪ੍ਰੋਪਰ ਇਲਾਜ ਲਈ ਤੁਹਾਡੇ ਕੋਲੋਂ ਪੈਸੇ ਹੈਗੇ ਕਿ ਤੁਸੀਂ ਜਾ ਰਹੇ ਹੋ ਉੱਥੇ US ਦੇ ਅੰਦਰ ਤੇ ਤੁਹਾਡਾ ਇਲਾਜ ਉੱਥੇ ਹੋ ਜਾਣਾ ਨਾਲ ਨਾਲ ਤੁਹਾਡੇ ਜਿਹੜੇ ਇੱਥੇ ਬਿਲਸ ਜਾਣੇ ਨੇ ਉਹ ਵੀ ਨਹੀਂ ਰੁਕਣੇ ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਸ ਦਾ ਓਨਲੀ ਵੇ ਕੋਈ ਹੈ ਹੀ ਨਹੀਂ ਵੇ ਅਗਰ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੁਹਾਡੇ ਕੋਲੋਂ ਬਹੁਤ ਇਨਵੈਸਟਮੈਂਟਸ ਹੈਗੇ ਆ ਤੁਸੀਂ TFSA ਜਿਹੜਾ ਹੈ ਫੁੱਲ ਕੀਤਾ ਹੈ ਉਹਦੇ ਅੰਦਰ ਪੈਸੇ ਹੈ ਤੁਹਾਡੇ ਮੈਨੂੰ ਬਹੁਤ ਵਾਰੀ ਇਹ ਕੁਐਸਚਨ ਆਉਂਦਾ ਹੈ ਕਿ ਮੇਰੇ ਕੋਲੋਂ TFSA ਹੈ ਮੇਰੇ ਕੋਲੋਂ ਦੂਜੀ ਵੀ ਇਨਵੈਸਟਮੈਂਟ ਹੈ ਮੈਂ ਉੱਥੋਂ ਲੈ ਸਕਦਾ ਜਾਂ ਲੈ ਸਕਦੀ ਹਾਂ ਅਗਰ ਮੈਨੂੰ ਕੋਈ ਇਸ ਸਿਚੁਏਸ਼ਨ ਮੇਰੇ ਕੋਲੋਂ ਆ ਗਈ ਬਟ TFSA ਦੇ ਅੰਦਰ ਤੁਸੀਂ ਜਿਹੜੀ ਚੀਜ਼ ਆਪਣੀ ਇਨਵੈਸਟ ਕਰ ਰਹੇ ਹੋ ਜਿਹੜੇ ਤੁਸੀਂ ਆਪਣੀ ਇਨਵੈਸਟਮੈਂਟ ਲਿੱਤੀਆਂ ਹੋਈਆਂ ਨੇ ਦੈਟ ਇਜ਼ ਫੋਰ ਯੋਰ ਡ੍ਰੀਮ ਗੋਲ ਜਿਹੜਾ ਤੁਸੀਂ ਆਪਣਾ ਇੱਕ ਗੋਲ ਬਣਾਇਆ ਹੋਇਆ TFSA ਇੱਕ ਸ਼ਾਰਟ ਟਰਮ ਗੋਲ ਹੁੰਦਾ ਤੁਸੀਂ ਵੈਕੇਸ਼ਨ ਤੇ ਜਾਣਾ ਘਰ ਲੈਣਾ ਜਾਂ ਤੁਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਲਈ ਹੈ ਤੁਸੀਂ ਉਹ ਗੋਲ ਬਣਾਇਆ ਹੁੰਦਾ ਉਹ ਤੁਸੀਂ ਯੂਜ਼ ਕਰਨਾ ਹੁੰਦਾ ਆਪਣੇ ਗੋਲ ਨੂੰ ਕੰਪਲੀਟ ਕਰਨ ਲਈ ਨਾ ਕਿ ਆਪਣੀ ਕੋਈ ਇਲਨੈਸ ਨੂੰ ਰਿਕਵਰ ਕਰਨ ਲਈ ਸੋ ਇਹਦੇ ਵਿੱਚ ਡਿਫਰੈਂਸ ਹੈ ਤੇ ਨਾਲ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਅੰਦਰ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਗਰ ਤੁਹਾਡਾ ਕੋਈ ਵੀ ਕਲੇਮ ਨਹੀਂ ਆਉਂਦਾ ਦੇਰ ਇਜ਼ ਅ ਵੇ ਕਿ ਤੁਹਾਨੂੰ ਸਾਰਾ ਜਿੰਨਾ ਤੁਸੀਂ ਪ੍ਰੀਮੀਅਮ ਦਿੱਤਾ ਹੋਇਆ ਉਹ ਰਿਟਰਨ ਹੋ ਜਾਂਦਾ
0: ਠੀਕ ਹੈ
1: ਹੁਣ ਐਗਜ਼ਾਮਪਲ ਕਰਕੇ ਦਿੰਦੀ ਹਾਂ ਅਗਰ ਯੂ ਆਰ 35 ਈਅਰਸ ਆਫ ਏਜ ਮੇਲ ਹੋ ਤੁਸੀਂ ਤੇ ਤੁਹਾਡੀ ਅਪਰੋਕਸੀਮੇਟਲੀ ਜਿਹੜੀ ਹੈ $85 ਦੇ ਅੰਦਰ ਅੰਦਰ ਕ੍ਰਿਟੀਕਲ ਇਲਨੈਸ ਹੋ ਜਾਂਦੀ ਹੈ ਵਿਦ ਰਿਟਰਨ ਆਫ ਪ੍ਰੀਮੀਅਮ ਤੇ ਨਾਲ ਨਾਲ ਇਫ ਯੂ ਆਰ ਫੀਮੇਲ 35 ਈਅਰ ਓਲਡ ਤੇ $72 ਦੇ ਅੰਦਰ ਤੁਹਾਡਾ ਹੋ ਜਾਂਦੀ ਹੈ ਕ੍ਰਿਟੀਕਲ ਇਲਨੈਸ $1,00,000 ਦੀ ਤੁਹਾਨੂੰ ਇਹਦੇ ਵਿੱਚ ਕਵਰੇਜ ਮਿਲੇਗੀ
0: ਠੀਕ ਹੈ
1: ਹੁਣ $1,00,000 ਵੀ ਜਿਹੜਾ ਹੈ ਬਹੁਤ ਹੀ ਮਿਨੀਮਮ ਅਮਾਊਂਟ ਹੈ ਅਗਰ ਤੁਹਾਡੀ ਇਨਕਮ ਜਿਹੜੀ ਹੈ ਆਲਰੇਡੀ $1,00,000 ਹੈ ਤੇ ਤੁਹਾਨੂੰ ਮਿਨੀਮਮ $2,00,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਲੈਣੀ ਚਾਹੀਦੀ
0: ਠੀਕ ਹੈ
1: ਹੁਣ ਇਹਦਾ ਵੀ ਰੀਜ਼ਨ ਹੈ ਕਿਉਂਕਿ ਸਟੈਟਸ ਇਹੀ ਕਹਿੰਦੇ ਨੇ ਕਿ ਤੁਹਾਡੀ $1,00,000 ਦੀ ਅਗਰ ਐਨੁਅਲ ਇਨਕਮ ਹੈ ਦੈਨ ਯੂ ਨੀਡ ਅਪਰੋਕਸੀਮੇਟਲੀ 2 ਸਾਲ ਆਪਣੀ ਰਿਕਵਰੀ ਲਈ ਹੁਣ ਜਿਹੜੀ ਮੈਂ ਗੱਲ ਕਰਦੀ ਸੀਗੀ ਸਟੇਜ 4 ਤੇ ਉਹਨਾਂ ਦਾ ਕੈਂਸਰ ਹੈ ਤੇ ਉਹਨਾਂ ਨੂੰ 2 ਸਾਲ ਆਰਾਮ ਨਾਲ ਲੱਗ ਜਾਂਦੇ ਨੇ ਰਿਕਵਰੀ ਲਈ ਤੇ ਉਹ ਟਾਈਮ ਆਫ ਉਹਨਾਂ ਨੂੰ ਲੈਣਾ ਪੈਣਾ ਹੈ ਮੈਂ ਉਹਨਾਂ ਦੀ ਕਵਰੇਜ ਕੀਤੀ ਸੀਗੀ $2,50,000 ਦੀ ਹੁਣ $2,50,000 ਉਹਨਾਂ ਨੂੰ ਲੰਬਸਮ ਮਿਲ ਰਿਹਾ ਅਮਾਊਂਟ ਵਿਦ ਇਨ ਅ ਵੀਕ ਦ ਚੈੱਕ ਵਿਲ ਬੀ ਰੈਡੀ ਸੋ ਉਹ ਜਿਹੜਾ ਅਮਾਊਂਟ ਹੈ ਉਹ ਬਿਨਾਂ ਆਪਣਾ ਪੀਸ ਆਫ ਮਾਈਂਡ ਦੇ ਨਾਲ ਆਪਣੀ ਰਿਕਵਰੀ ਤੇ ਵੀ ਜਾ ਸਕਦੇ ਨੇ US ਦੇ ਅੰਦਰ ਤੇ ਇੱਥੇ ਵੀ ਬੱਚਿਆਂ ਦੀ ਐਜੂਕੇਸ਼ਨ ਵੀ ਹੁਣੇ ਚੱਲ ਰਹੀ ਹੈ ਮੋਰਗੇਜ ਵੀ ਚੱਲ ਰਹੀ ਹੈ ਸਾਰਾ ਕੁਝ ਬਿਲਕੁਲ ਉਹਨਾਂ ਨੇ ਨਹੀਂ ਸੋਚਣਾ ਹੁਣ ਆਏ ਸੀਗੇ ਲਾਈਫ ਇੰਸ਼ੋਰੈਂਸ ਲੈਣ ਤੇ ਹੋਇਆ ਕਿ ਐਟ ਦੀ ਐਂਡ ਦ ਪੋਲਿਸੀ ਹੈਜ਼ ਬਿਨ ਡਿਜ਼ਾਈਨਡ ਇਨ ਅ ਵੇ ਕਿ ਉਹਨਾਂ ਨੂੰ ਇਹ ਜਿਹੜੇ ਪੈਸੇ ਨੇ ਇਹ ਕੰਮ ਆ ਰਹੇ ਨੇ ਅੱਜ
0: ਠੀਕ ਹੈ
1: ਸੋ ਇਸੇ ਕਰਕੇ ਆਪਣੀ ਸਿਚੁਏਸ਼ਨ ਨੂੰ ਆਪਣੀ ਫੈਮਿਲੀ ਦੇ ਸਿਚੁਏਸ਼ਨ ਨੂੰ ਸਮਝੋ ਅਗਰ ਤੁਸੀਂ ਸੋਚਿਆ ਹੈ ਕਿ ਅਗਰ ਤੁਸੀਂ ਨਹੀਂ ਇੱਕ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਹ ਜਿੰਨੀ ਵੀ ਇੰਸ਼ੋਰੈਂਸ ਤੁਹਾਡੀ ਪਰਸਨਲ ਇੰਸ਼ੋਰੈਂਸ ਬਣੀਆਂ ਹੋਈਆਂ ਨੇ ਮੈਂਡੇਟੋਰੀ ਨਹੀਂ ਹੈ ਬਟ ਜ਼ਰੂਰੀ ਬਹੁਤ ਹੈ ਮੈਂ ਹਮੇਸ਼ਾ ਇਹੀ ਅਵੇਅਰਨੈਸ ਦਿੰਦੀ ਹਾਂ ਤੁਹਾਡੇ ਰੇਡੀਓ ਦੇ ਥਰੂ ਕਦੇ ਕਿਸੇ ਟੋਪਿਕ ਤੇ ਕਦੇ ਕਿਸੇ ਟੋਪਿਕ ਤੇ ਬਟ ਤੁਹਾਨੂੰ ਕੋਈ ਵੀ ਅਗਰ ਕੁਐਸਚਨ ਹੈ ਕ੍ਰਿਟੀਕਲ ਇਲਨੈਸ ਬਾਰੇ ਲਾਈਫ ਇੰਸ਼ੋਰੈਂਸ ਬਾਰੇ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਤੁਹਾਡੇ ਪੇਰੈਂਟਸ ਇੱਥੇ ਆ ਰਹੇ ਨੇ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਬਾਰੇ ਜਾਂ ਕਿਸੇ ਇਨਵੈਸਟਮੈਂਟ ਬਾਰੇ ਵੀ ਕੋਈ ਤੁਸੀਂ ਗੋਲ ਆਪਣਾ ਸੈੱਟ ਕੀਤਾ ਹੋਇਆ ਲੌਂਗ ਟਰਮ ਆਪਣੇ ਬੱਚਿਆਂ ਦੀ ਐਜੂਕੇਸ਼ਨ ਲਈ ਤੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਕਿਹੜੀ ਸੇਵਿੰਗ ਕਰਨੀ ਹੈ ਕੋਈ ਵੀ ਤੁਹਾਡਾ ਕੁਐਸਚਨ ਹੈ ਕਾਲ ਕਰ ਸਕਦੇ ਹੋ ਨੰਬਰ ਹੈ 416-524-3535 416-524-3535
0: ਨੰਬਰ ਬਹੁਤ ਈਜ਼ੀ ਹੈ ਵਿਧੀ ਜੀ ਦਾ ਦੇਖੋ ਜਦੋਂ ਉਹਨਾਂ ਵਿੱਚ ਕੋਈ ਵੀ ਸਾਡੇ ਵਿਧੀ ਜੀ ਐਡਵਾਈਜ਼ਰ ਸਾਡੇ ਆ ਔਰ ਸਟੂਡੀਓ ਵਿੱਚ ਆਉਂਦੇ ਆ ਹੁਣ ਜਿਵੇਂ ਗੱਲ ਦੱਸ ਰਹੇ ਸੀ ਕੈਂਸਰ ਦੀ ਕਿਸੇ ਨੂੰ ਪ੍ਰੋਬਲਮ ਇਸ਼ੂ ਆ ਜਾਂਦਾ ਔਰ ਇਹ ਚੀਜ਼ਾਂ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਜਿਹੜੇ ਪਰਿਵਾਰ ਦੇ ਨਾਲ ਜਿਹੜੇ ਫੈਮਿਲੀ ਨਾਲ ਬੀਤਦੀ ਹੈ ਨਾ ਉਹਨਾਂ ਨੂੰ ਪਤਾ ਹੁੰਦਾ ਇੰਡੀਆ ਦੇ ਵਿੱਚੋਂ ਕਈ ਵਾਰ ਸਾਨੂੰ ਰਾਈਟ ਵੇ ਕਾਲ ਆ ਜਾਂਦੀ ਅੱਧੀ ਰਾਤ ਨੂੰ ਜੀ ਉੱਥੇ ਕਿਤੇ ਫਾਦਰ ਸਾਹਿਬ ਦੀ ਕਿਸੇ ਡੈਥ ਹੋ ਗਈ ਕਿਸੇ ਦੀ ਮਦਰ ਦੀ ਡੈਥ ਹੋ ਗਈ ਅਤੇ ਅਸੀਂ ਸਾਰੀ ਰਾਤ ਸੌਂਦੇ ਨਹੀਂ ਉਦੋਂ ਅਸੀਂ ਉੱਠ ਜਾਂਦੇ ਹਾਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਵੀ ਫੋਨ ਕਰਦੇ ਹਾਂ ਵੀ ਸਾਡੀ ਦੁਨੀਆਂ ਦੇ ਵਿੱਚੋਂ ਸਾਡੇ ਫਾਦਰ ਸਾਹਿਬ ਚਲੇ ਗਏ ਅਸੀਂ ਭੱਜਦੇ ਹਾਂ ਨਾ ਰਾਈਟ ਵੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਸਾਨੂੰ ਸੇਮ ਡੇ ਦੀ ਫਲਾਈਟ ਮਿਲ ਜਾਵੇ ਅਸੀਂ ਇੱਥੋਂ ਨਿਕਲੀਏ ਰਾਈਟ ਵੇ ਸਾਡੇ ਵੀਜ਼ੇ ਵੀ ਨਹੀਂ ਹੁੰਦੇ ਫਿਰ ਅਸੀਂ ਰਾਈਟ ਵੇ ਡਾਊਨ ਟਾਊਨ ਟੋਰਾਂਟੋ ਭੇਜਦੇ ਹਾਂ ਫਿਰ ਬਹੁਤ ਫੈਮਲੀਜ਼ ਸਾਨੂੰ ਫੋਨ ਆਉਂਦੇ ਹਰਜੀਤ ਜੀ ਵੀਜ਼ਾ ਕਿੱਦਾਂ ਕਰੀਏ ਇਹ ਚੀਜ਼ਾਂ ਉਸ ਵੇਲੇ ਸਮਝ ਆਉਂਦੀਆਂ ਜਿਸ ਵੇਲੇ ਸਾਡੇ ਆਪ ਖੁਦ ਪਰਿਵਾਰ 'ਤੇ ਪੈਂਦੀ ਹੈ ਅਤੇ ਇਹ ਜੇ ਵੀਰ ਮੇਰੇ ਉਹ ਜਿੰਨੀਆਂ ਸਾਡੀਆਂ ਫੈਮਲੀ ਸੁਣ ਰਹੀਆਂ ਜਿਸ ਵੇਲੇ ਇਹ ਆਪਣੀਆਂ ਫੈਮਿਲੀਜ਼ ਦੇ ਉੱਤੇ, ਮੈਂ ਤਾਂ ਅੱਗੇ ਕਹਿੰਦਾ ਵਾਹਿਗੁਰੂ ਕਰੇ ਕਦੀ ਕਿਸੇ ਨੂੰ ਮੈਂ ਤੁਹਾਡੇ ਸਾਰਿਆਂ ਵਾਸਤੇ ਸਵੇਰੇ ਆਉਂਦਾ ਤੰਦਰੁਸਤੀ ਦੀਆਂ ਅਰਦਾਸਾਂ ਮੰਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ, ਪਰ ਫਿਰ ਵੀ ਇਟਸ ਅ ਪਾਰਟ ਆਫ ਅ ਲਾਈਫ, ਠੀਕ ਹੈ ਨਾ। ਇਹਦੇ ਵਿੱਚ ਕੁਛ ਵੀ ਹੈਪਨ ਹੋ ਸਕਦੀ ਹੈ ਜ਼ਿੰਦਗੀ ਵਿੱਚ, ਅਸੀਂ ਘਰੋਂ ਇਹ ਥੋੜ੍ਹਾ ਸੁਖ ਚੱਲਦੇ ਹਾਂ, ਕਈ ਵਾਰੀ ਸਾਡਾ ਐਕਸੀਡੈਂਟ ਹੋ ਜਾਣਾ, ਪਰ ਅਨਫੋਰਚੁਨੇਟਲੀ ਕਈ ਵਾਰੀ ਚੀਜ਼ਾਂ ਹੋ ਜਾਂਦੀਆਂ, ਠੀਕ ਹੈ ਨਾ। ਪਰ ਇਹ ਜ਼ਿੰਦਗੀ ਦੀ ਇੱਕ ਰਫ਼ਤਾਰ ਹੈ, ਜ਼ਿੰਦਗੀ ਦੀ ਰੂਟੀਨ ਹੈ। ਕਹਿੰਦੇ ਹੁੰਦੇ ਆ ਕਿ ਹਰ ਜ਼ਿੰਦਗੀ ਦੇ ਪਹਿਲੂ, ਹਰ ਜ਼ਿੰਦਗੀ ਦੇ ਮਿੰਟ ਦੇ ਵਿੱਚ ਕੁਛ ਨਾ ਕੁਛ ਚੀਜ਼ਾਂ ਨਵੀਆਂ ਹੁੰਦੀਆਂ। ਤੁਸੀਂ ਇੱਕ ਮਿੰਟ ਲਗਾਤਾਰ ਆਪਣੀ ਅੱਖ ਨੂੰ ਕੰਟਰੋਲ ਨਹੀਂ ਕਰ ਸਕਦੇ। ਇਹ ਬੜੀਆਂ ਗੱਲਾਂ ਮੈਂ ਸਿੱਖੀ ਹੋਈਆਂ ਕਿਸੇ ਬੰਦੇ ਕੋਲੋਂ। ਆਪਾਂ ਕਈ ਵਾਰੀ ਅੱਖ ਜਿਹੜੀ ਸਾਡੀ,
1: ਬਿਲਕੁਲ, ਕਿੰਨੀ ਵਧੀਆ ਗੱਲ ਕੀਤੀ ਹੈ ਤੁਸੀਂ, ਬਹੁਤ ਵੱਡੀ ਗੱਲ ਹੈ।
0: ਇਹ ਬੜੀਆਂ ਸੋਚਣ ਦੀਆਂ ਗੱਲਾਂ ਜ਼ਿੰਦਗੀ ਦੇ ਵਿੱਚ। ਮੈਂ ਤੁਸੀਂ ਇੱਕ ਮਿੰਟ ਆਪਣੀ ਅੱਖ ਹੋਲਡ ਕਰਕੇ ਦਿਖਾਵੇ ਕੋਈ ਬੰਦਾ ਵੀ, ਹਾਂ ਸ਼ਰਤ ਲਾ ਕੇ ਡਿਫਰੈਂਟ ਸਟੋਰੀ ਹੈ। ਜਨਰਲ ਤੁਸੀਂ ਹੁਣ ਗੱਡੀ ਚਲਾ ਰਹੇ ਹਾਂ ਜਾਂ ਟਰੱਕ ਚਲਾ ਰਹੇ ਹਾਂ ਜਾਂ ਕਿਤੇ ਆਫਿਸ ਦੇ ਵਿੱਚ ਆ, ਕਾਰ ਦੇ ਤੁਸੀਂ ਸੁਣ ਰਹੇ ਹਾਂ, ਐਕਸ ਵਾਈ ਜੈਡ ਕੋਈ ਵੀ ਪਰਸਨ ਸੁਣ ਰਿਹਾ, ਹੁਣ ਇੱਕ ਮਿੰਟ ਆਪਣੀ ਅੱਖ ਨੂੰ ਹੋਲਡ ਕਰਕੇ ਦਵਾ, ਆਟੋਮੈਟਿਕ ਤੁਹਾਡੀ ਪਲਕਾਂ ਜਿਵੇਂ ਚਮਕਣ ਗਈਆਂ ਹੁੰਦੀਆਂ ਨਾ,
1: ਬਿਲਕੁਲ
0: ਹੁੰਦੀ, ਇਹ ਪਤਾ ਨਹੀਂ ਅੱਖ ਚਮਕਣ ਦਾ ਕੀ ਇਸ਼ਾਰਾ ਹੁੰਦਾ ਜ਼ਿੰਦਗੀ ਦਾ। ਇਹ ਚੀਜ਼ਾਂ ਤੋਂ ਬੜਾ ਸਾਨੂੰ ਬਚਣ ਦੀ ਲੋੜ ਹੈ। ਅਸੀਂ ਕਈ ਵਾਰੀ ਸੋਚਦੇ ਹਾਂ ਯਾਰ ਸਾਡੇ $100 ਜਾਂ $120, $80, $90 ਅਸੀਂ ਇੰਸ਼ੋਰੈਂਸ ਪੇ ਕਰਨੀ ਹੈ, ਅਤੇ ਵਾਈ ਨੋਟ, ਸਾਨੂੰ ਕੀ ਲੋੜ ਆ ਯਾਰ ਪੇ ਕਰਨ ਦੀ। ਵਿਧੀ ਛਾਬੜਾ ਜੀ ਤੁਹਾਡੇ ਵਾਸਤੇ ਇਸ ਚੀਜ਼ ਨੂੰ ਜੇ ਲੈ ਕੇ ਇੱਥੇ ਆਉਂਦੇ ਆ ਨਾ, ਇਟ ਮੀਨਸ ਕਿ ਦੇਰ ਇਜ਼ ਸਮਥਿੰਗ ਇਨ ਦਾ ਬਿਹਾਇੰਡ। ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਜੇ ਇਹਨਾਂ ਨੂੰ $100-$150 ਦੀ ਪੋਲਿਸੀ ਮਹੀਨੇ ਦੀ ਮਿਲਦੀ ਹੈ, ਇਹਨਾਂ ਨੂੰ $100-$150 ਵਿੱਚੋਂ ਕਿਤੇ ਇਹ ਹੈ ਨਹੀਂ $5,000 ਮਿਲ ਜਾਣਾ, ਠੀਕ ਹੈ ਨਾ
1: ਜੀ, ਬਿਲਕੁਲ।
0: ਜੇ $100-$150 ਦੀ ਪੋਲਿਸੀ $10, $20, $25, $30 ਲੈ ਜਾਣਗੇ ਵਿੱਚੋਂ, ਹੋਰ ਕੀ ਲੈ ਜਾਣਗੇ, ਤੇ ਉਹ ਜੇ ਫਾਇਦਾ ਕਿਹਦਾ ਬਾਅਦ ਦੇ ਵਿੱਚ, ਵਿਧੀ ਛਾਪੜੇ ਦਾ ਫਾਇਦਾ $30 ਇਹਨਾਂ ਕਿਹੜਾ ਮਹਿਲ ਪਾ ਲੈਣੇ ਇੱਥੇ ਵੀ ਕੋਠੀਆਂ ਪੈ ਜਾਣੀਆਂ $30 ਨਾਲ, ਪਰ ਇੱਕ ਐਡਵਾਈਜ਼ਰ ਤੁਹਾਡੇ ਅੱਛੇ ਆ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਬੜੀਆਂ ਵੱਡੀਆਂ ਜਿਹੜੀਆਂ ਕਾਰਪੋਰੇਸ਼ਨਸ ਕੰਪਨੀਆਂ ਹੁੰਦੀਆਂ, ਉਹਨਾਂ ਦੇ ਫਾਈਨੈਂਸ਼ੀਅਲ ਐਡਵਾਈਜ਼ਰ ਹੁੰਦੇ ਆ, ਉਹ ਆਪ ਡਿਸੀਜ਼ਨ ਮੇਕਰ ਹੀ ਹੁੰਦੇ
1: ਜੀ।
0: ਗਵਰਨਮੈਂਟ ਆਫ ਇੰਡੀਆ ਲਾ ਲਓ, ਕੋਈ ਵੀ ਗਵਰਨਮੈਂਟ ਵਰਲਡ ਦੀ ਲਾ ਲਓ, ਉਹ ਆਪ ਡਿਸੀਜ਼ਨ ਹੀ ਲੈਂਦੇ, ਉਹਨਾਂ ਦੇ ਬਿਹਾਈਂਡ ਦੇਰ ਇਜ਼ ਸੋ ਮੈਨੀ ਪੀਪਲਸ ਮੇਕ ਅ ਡਿਸੀਜ਼ਨ, ਲਾੜਾ ਪੀਪਲਸ, ਇੱਕ ਦੋ ਬੰਦੇ ਨਹੀਂ ਹੁੰਦੇ। ਆਹ ਹੁਣ ਮਿਸਟਰ ਮਾਰਕ ਕਾਰਨੀ ਹੈ, ਇਹ ਡਿਸੀਜਨ ਇਹ ਸਿਰਫ ਅਨਾਊਂਸ ਕਰਦੇ ਆ, ਦੇਰ ਇਜ਼ ਅ ਸੋ ਮੈਨੀ ਪੀਪਲ ਇਨ ਦਾ ਬਿਹਾਈਂਡ ਮਿਸਟਰ ਮਾਰਕ ਕਾਰਨੀ, ਦਾ ਪ੍ਰਾਈਮ ਮਿਨਿਸਟਰ ਆਫ ਕੈਨੇਡਾ। ਇਹ ਚੀਜ਼ਾਂ ਬਿਹਾਈਂਡ 'ਤੇ ਹੁੰਦੀਆਂ, ਅਤੇ ਸਾਡੇ ਕੋਲ ਜੇ ਬਿਹਾਈਂਡ 'ਤੇ ਸਾਡੇ ਇੰਸ਼ੋਰੈਂਸ ਹੋਏਗੀ, ਅਤੇ ਅਸੀਂ ਸੇਫ ਕੌਣ ਆ, ਅਸੀਂ ਹਾਂ, ਤੁਹਾਡੀ ਇੰਸ਼ੋਰੈਂਸ ਪਾਲਿਸੀ ਨੇ ਤੁਹਾਡੀ ਕਵਰੇਜ ਕਰ ਦੇਣੀ ਹੈ। ਤੇ ਨੰਬਰ ਦਿਓ ਜੀ ਆਪਣਾ
1: ਜੀ, ਬਿਲਕੁਲ, 416-524-3535, 416-524-3535 ਮੇਰਾ ਨੰਬਰ ਹੈ।
0: ਇਹ ਬੜਾ ਈਜ਼ੀ ਨੰਬਰ ਹੈ ਵਿਧੀ ਜੀ ਦਾ, ਔਰ ਇਸ ਨੰਬਰ 'ਤੇ ਤੁਸੀਂ ਕਾਲ ਜ਼ਰੂਰ ਕਰੋ, ਔਰ ਖਾਸ ਕਰਕੇ ਮੈਂ ਸਮਝਦਾ ਜਿਨ੍ਹਾਂ ਦੀ ਏਜ ਘੱਟ ਹੈ ਉਹਨਾਂ ਦਾ ਡੈਫੀਨੇਟਲੀ ਇੰਸ਼ੋਰੈਂਸ ਵੀ ਘੱਟ ਹੋਏਗੀ।
1: ਬਿਲਕੁਲ ਘੱਟ ਹੁੰਦੀ ਹੈ ਇੰਸ਼ੋਰੈਂਸ ਉਹਨਾਂ ਦੀ, ਜਿੰਨਾ ਜਲਦੀ ਤੁਸੀਂ ਸਟਾਰਟ ਕਰਦੇ ਹੋ ਅਤੇ ਉਨੀ ਘੱਟ ਇੰਸ਼ੋਰੈਂਸ ਪ੍ਰੀਮੀਅਮ ਹੁੰਦਾ, ਨਾਲ ਨਾਲ ਜਿੰਨੀ ਤੁਹਾਡੀ ਹੈਲਥ ਵੀ ਵਧੀਆ ਹੁੰਦੀ ਹੈ, ਅਤੇ ਹੈਲਥ ਇੰਸ਼ੋਰੈਂਸ ਦਾ ਪ੍ਰੀਮੀਅਮ ਹਮੇਸ਼ਾ ਏਜ ਹੈਲਥ 'ਤੇ ਚੱਲਦਾ ਹੈ, ਨਾਲ ਨਾਲ ਔਫਕੋਰਸ ਐਟ ਦੀ ਐਂਡ ਤੁਹਾਡਾ ਬਜਟ ਆਉਂਦਾ, ਡਿਪੈਂਡ ਕਰਦਾ ਤੁਹਾਡੀ ਕਿੰਨੀ ਦੀ ਕਵਰੇਜ ਹੁੰਦੀ ਹੈ। ਟਰੱਸਟ ਦੀ ਇੱਕ ਛੋਟੀ ਜਿਹੀ ਗੱਲ ਕਰਾਂਗੀ, ਤੁਸੀਂ ਮੈਨੂੰ ਹੁਣੇ ਕਰਦੇ ਸੀਗੇ ਇਹੀ ਗੱਲ ਕਿ ਪਿੱਛੇ ਫਾਈਨੈਂਸ਼ੀਅਲ ਐਡਵਾਈਜ਼ਰਸ ਹੁੰਦੇ ਨੇ, ਅਤੇ ਕਾਫੀ ਵਾਰੀ ਹੁੰਦਾ ਜਦੋਂ ਕੋਈ ਵੱਡੀ ਕੰਪਨੀ ਸਾਨੂੰ ਕੰਟੈਕਟ ਕਰਦੀ ਹੈ, ਜਦੋਂ ਮੈਨੂੰ ਕੰਟੈਕਟ ਕਰਦੀ ਹੈ ਕੋਈ ਬਿਜ਼ਨਸਮੈਨ ਹੋ ਗਏ ਵੱਡੇ, ਅਤੇ ਉਹਨਾਂ ਨੂੰ ਲੱਗਦਾ ਟਰੱਸਟ ਦਾ ਫੈਕਟਰ ਆ ਜਾਂਦਾ, ਉਹਨਾਂ ਨੂੰ ਉਹਨਾਂ ਦੇ ਅਕਾਊਂਟੈਂਟਸ ਨੂੰ ਲੱਗਦਾ ਹੈ ਕਿ ਯੂਨੋ ਕਿ ਕਿੱਥੇ ਅਸੀਂ ਯੂਨੋ ਡੀਲ ਕਰ ਰਹੇ ਹਾਂ। ਅਤੇ ਮੈਂ ਇਹੀ ਕਰਨਾ ਚਾਹ ਰਹੀ ਹਾਂ, ਅਗਰ ਤੁਸੀਂ ਵੀ ਅਗਰ ਤੁਹਾਡੇ ਦਿਮਾਗ ਦੇ ਵਿੱਚ ਇਹੀ ਚੀਜ਼ ਆਉਂਦਾ ਹੈ, ਅਤੇ ਹਰਜੀਤ ਜੀ, ਦੇਰ ਆਰ ਮੈਨੀ ਮੈਨੀ ਕੰਪਨੀਜ਼ ਆਲਸੋ, ਨੋਟ ਓਨਲੀ ਇੰਡੀਵਿਜੁਅਲ ਫੈਮਿਲੀ, ਬਟ ਦੇਰ ਆਰ ਮੈਨੀ ਕੰਪਨੀਜ਼ ਜਿਹੜਾ ਜਿਨ੍ਹਾਂ ਦੀ ਇੰਸ਼ੋਰੈਂਸ ਐਡਵਾਈਜ਼ਰ ਹਾਂ ਮੈਂ, ਅਤੇ ਉਹਨਾਂ ਨੂੰ ਐਡਵਾਈਸ ਕਰਦੀ ਹਾਂ ਬਿਫੋਰ ਦੇ ਮੂਵ ਔਨ ਵਿਦ ਅਦਰ ਬੈਨੀਫਿਟਸ। ਅਤੇ ਇਹ ਬਹੁਤ ਹੀ ਵੱਡੀ ਗੱਲ ਹੁੰਦੀ ਹੈ, ਰੀਜ਼ਨ ਬੀਂਗ ਕਿ ਇੱਕ ਟਰੱਸਟ ਜਿਹੜਾ ਕਮਿਊਨਿਟੀ ਨੇ ਬਿਲਡ ਕੀਤਾ ਹੈ ਮੇਰੇ ਉੱਤੇ।
0: ਔਰ ਤੁਸੀਂ ਬੜਾ ਉਹਨਾਂ ਨੂੰ ਪੋਜ਼ਿਟਿਵ ਸਾਈਨ, ਪੋਜ਼ਿਟਿਵ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਗਾਈਡ ਕਰਦੇ ਹੋ। ਇੱਕ ਵਾਰੀ ਨੰਬਰ ਦੁਬਾਰਾ ਦੇ ਦਿਓ ਪਲੀਜ਼।
1: ਬਿਲਕੁਲ, 416-524-3535 ਮੇਰਾ ਨੰਬਰ ਹੈ, 416-524-3535।
0: ਜਿਨ੍ਹਾਂ ਨੇ ਮੈਕਸੀਕੋ ਜਾਣਾ ਹੈ ਔਰ ਆਉਣ ਵਾਲੀ December 11 ਨੂੰ ਇਹ ਤੁਹਾਡੇ ਵਾਸਤੇ ਟਿਕਟ ਹੈ, ਔਰ ਇਹ ਜਿਹੜੀ ਪ੍ਰਾਈਜ਼ ਬੜੀ ਘੱਟ ਹੈ, ਤਕਰੀਬਨ $1,000 ਵੀ ਨਹੀਂ ਹੈ, $1,100 ਤੋਂ ਵੀ ਘੱਟ ਪੈਸੇ ਆ। 5 ਦਿਨਾਂ ਦਾ ਟ੍ਰਿਪ ਹੋਏਗਾ, ਇਹਦੇ ਵਿੱਚ ਤੁਹਾਡੇ ਵਾਸਤੇ ਲਗਜ਼ਰੀ ਰਿਜ਼ੋਰਟ ਹੋਣਗੇ, ਔਰ ਬਹੁਤ ਜ਼ਿਆਦਾ ਇਹਦੇ 'ਚ ਖਾਣਾ ਪੀਣਾ ਟਰੈਵਲ ਜਿਹੜਾ ਤੁਸੀਂ ਉੱਥੋਂ ਏਅਰਪੋਰਟ ਤੋਂ ਪਿਕਅਪ ਹੋਣਾ, ਡਰੋਪ ਆਫ ਹੋਣਾ, ਉਹ ਸਾਰਾ ਤੁਹਾਡਾ ਇਨਕਲੂਡ ਹੋਏਗਾ। $1,099 ਦੇ ਵਿੱਚ ਤੁਹਾਨੂੰ ਮੈਕਸੀਕੋ ਦਾ ਟ੍ਰਿਪ ਮਿਲ ਰਿਹਾ ਦਸੰਬਰ ਦੇ ਮਹੀਨੇ ਦੇ ਵਿੱਚ, ਕਿਉਂਕਿ ਕਈ ਵਾਰੀ ਅਸੀਂ ਗਰਮੀਆਂ ਜਾਂਦੇ ਹਾਂ, ਬੜਾ ਉੱਥੇ 40-45 ਟੈਂਪਰੇਚਰ ਹੁੰਦਾ, ਅਤੇ ਅਸੀਂ ਬੜਾ ਅਵੋਇਡ ਕਰਦੇ ਹਾਂ ਯਾਰ ਗਰਮੀਆਂ 'ਚ ਨਹੀਂ ਜਾਣਾ ਚਾਹੀਦਾ। ਪਰ ਦਸੰਬਰ ਦੇ ਮਹੀਨੇ ਜੇ ਤੁਸੀਂ ਉੱਥੋਂ ਜਾ ਰਹੇ ਹੋ, 11 ਦਸੰਬਰ ਨੂੰ ਇੱਥੋਂ ਜਾਣਾ, ਤੇ 5 ਦਿਨਾਂ ਬਾਅਦ ਤੁਸੀਂ ਮੁੜਨਾ 15-16 ਨੂੰ ਤੁਹਾਡੀ ਵਾਪਸੀ ਹੋਣੀ ਹੈ ਤੇ $1,099 ਦਾ ਟ੍ਰਿਪ ਆ ਜਿਹਦੇ ਚ ਏਅਰਲਾਈਨ ਦੇ ਟਿਕਟ ਵੀ ਇਨਕਲੂਡ ਆ ਜਿਹਦੇ ਵਿੱਚ ਤੁਹਾਡਾ ਰਿਜ਼ੋਰਟ ਵੀ ਲਗਜ਼ਰੀ ਰਿਜ਼ੋਰਟ ਹੋਏਗਾ 5-star ਹੋਟਲ ਜਿਹੜਾ ਹੋਏਗਾ ਉਹ ਤੁਹਾਡਾ ਰਿਜ਼ੋਰਟ ਦੇ ਵਿੱਚ ਇਨਕਲੂਡ ਹੋਏਗਾ ਖਾਣਾ ਪੀਣਾ ਬ੍ਰੇਕਫਾਸਟ ਡਿਨਰ ਡਰਿੰਕਸ ਤੁਹਾਡੀਆਂ ਸਾਰੀਆਂ ਇਨਕਲੂਡ ਹੋਣਗੀਆਂ ਜਿਹੜੇ ਬੰਦੇ ਦਾਰੂ ਦੇ ਸ਼ੌਕੀਨ ਆ ਮੈਨੂੰ ਬੱਲਾ ਸਾਹਿਬ ਕਹਿੰਦੇ ਹਰਜੀਤ ਜੀ ਅਸੀਂ ਤਾਂ ਉੱਥੇ ਦਾਰੂ ਦੀਆਂ ਬੋਤਲਾਂ ਤੁਹਾਡੇ ਹੋਟਲ ਦੇ ਵਿੱਚ ਹੀ ਰਖਾ ਦੇਣੇ ਜਿੰਨੀ ਮਰਜ਼ੀ ਪੀਓ ਭਾਵੇਂ ਸਵੇਰੇ ਵੀ ਇੱਕ ਦਾਰੂ ਦੀ ਬੋਤਲ ਪਾ ਕੇ ਨਿਕਲੋ ਨਾਸ਼ਤਾ ਟਾਈਮ ਬ੍ਰੇਕਫਾਸਟ ਟਾਈਮ ਤੇ ਭਾਵੇਂ ਦੁਪਹਿਰ ਵੀ ਬੋਤਲ ਪੀਓ ਤੇ ਭਾਵੇਂ ਰਾਤੀ ਪੂਰੀ ਬੋਤਲ ਪੀਓ ਜਿੰਨੀ ਮਰਜ਼ੀ ਬੋਤਲਾਂ ਪੀਓ ਦਾਰੂ ਦੀਆਂ ਵਿੱਚ ਇਨਕਲੂਡ ਆ ਇੱਕ ਤੁਸੀਂ $1,000 ਦੀ ਦਾਰੂ ਪੀਓ ਜਿਹੜੇ ਦਾਰੂ ਪੀਣ ਵਾਲੇ ਆ 5 ਦਿਨਾਂ 'ਚ ਆਰਾਮ ਦੇ ਨਾਲ ਟੌਰ ਨਾ ਤੁਹਾਡੇ ਤਾਂ ਦਾਰੂ 'ਚ ਪੈਸੇ ਪੂਰੇ ਹੋ ਗਏ ਤੇ ਨੰਬਰ ਤੁਸੀਂ ਨਾਲੇ ਘੁੰਮ ਲਿਆ ਫਿਰ ਲਿਆ ਉੱਥੇ ਜੰਪ ਮਾਰੋ ਜਾ ਕੇ ਉੱਥੇ ਬੀਚ ਤੇ ਜਾ ਕੇ ਠੰਡੇ ਠੰਡੇ ਪਾਣੀ ਦੇ ਵਿੱਚ ਮਾਹੌਲ ਦਾ ਫਿਰ ਦੇਖੋ ਐਨਕਾਂ ਸ਼ੈਨਕਾਂ ਕਾਲੀਆਂ ਜ਼ਰੂਰ ਨਾਲ ਲੈ ਕੇ ਜਾਇਓ ਉਹ ਬੜੀਆਂ ਜ਼ਰੂਰੀ ਹੈ ਕਈ ਵਾਰੀ ਜਿਹੜੀਆਂ ਧੁੱਪ ਦੀਆਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਨਾ ਤੁਹਾਡੇ ਫੇਸ ਤੇ ਉਹ ਕਰੀਮ ਵੀ ਜ਼ਰੂਰ ਲੈ ਕੇ ਜਾਇਓ ਜਿਹੜੀ ਕਰੀਮ ਹੁੰਦੀ ਹੈ ਸਨ ਕਰੀਮ ਉਹ ਵੀ ਨਾਲ ਲੈ ਕੇ ਜਾਇਓ ਔਰ +45 ਵਾਲੀ ਲੈ ਕੇ ਜਾਇਓ ਕਿਉਂਕਿ ਟੈਂਪਰੇਚਰ ਪਤਾ ਨਹੀਂ ਹੁੰਦਾ ਕਿ ਵੀ ਕਿੱਦਾਂ ਹੋ
1: ਜਾਏ 45 ਵਾਲੀ ਕੁਝ ਨਹੀਂ ਹੁੰਦੀ 50 ਹੁੰਦੀ ਹੈ
0: ਉਹ 45 ਤੋਂ 50 ਲਾ ਲਓ ਗੱਲ ਤੇ ਇੱਕੋ ਹੀ ਹੋ ਗਈ ਹੈ ਨਾ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਨੰਬਰ ਦੇ ਰਿਹਾ ਇਹਨਾਂ ਦਾ ਨੰਬਰ ਨੋਟ ਕਰ ਲਓ ਬੱਲਾ ਸਾਹਿਬ ਦਾ ਔਰ ਜਿਨ੍ਹਾਂ ਨੇ 1100 ਦਾ ਘੱਟ 5 ਦਿਨਾਂ ਟ੍ਰਿਪ ਹੈ ਦਾਰੂ ਜਿੰਨੀ ਮਰਜ਼ੀ ਪੀਓ ਰੋਟੀ ਪਾਣੀ ਜਿੰਨਾ ਮਰਜ਼ੀ ਖਾਓ ਜਿਹੜਾ ਤੁਹਾਡਾ ਸਮਾਨ ਹੈ ਤੁਸੀਂ ਜ਼ਰੂਰ ਨਾਲ ਲੈ ਜਾਓ ਨੰਬਰ ਤੁਸੀਂ ਨੋਟ ਕਰ ਲਓ ਉੱਥੇ ਅਮਨ ਜੀ ਨੂੰ ਤੁਸੀਂ ਕਾਲ ਕਰ ਲਓ ਤੁਹਾਡੇ ਵਾਸਤੇ ਅਮਨ ਜੀ ਦਾ ਨੰਬਰ ਹਾਜ਼ਰ ਹੈ ਬਹੁਤ ਜ਼ਿਆਦਾ ਈਜ਼ੀ ਨੰਬਰ ਹੈ 416-293-8700 ਦੇ ਕਾਲ ਕੀਤੀ ਜਾ ਸਕਦੀ ਹੈ 416-293-8700 ਦੇ ਕਾਲ ਕਰ ਲਓ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਆਲ ਲਿੰਕ ਟਰੈਵਲ ਵੱਲੋਂ ਵੀ ਕੀਤਾ ਜਾ ਰਿਹਾ ਫਰੈਸ਼ ਏਅਰ ਵਾਲਿਓ ਕੀ ਹਾਲ ਚਾਲ ਵੀਰ ਮੇਰੇ ਹੋ
2: ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਚੜ੍ਹਦੀ ਕਲਾਂ ਚਾਹੀ ਤੁਸੀਂ ਸੁਣਾਓ ਕੀ
0: ਓਏ ਅੱਜ ਕੱਲ ਟਰੱਕ ਬੜੇ ਸੱਜੇ ਖੱਬੇ ਜਾਂਦੇ ਫਰੈਸ਼ ਏਅਰ ਫਰੈਸ਼ ਏਅਰ ਫਰੈਸ਼ ਏਅਰ ਔਰ ਹੀਟ ਚੱਲਣ ਵਾਲੀ ਹੈ ਦੱਸੋ ਜਰਾ ਸਪੈਸ਼ਲ ਅੱਜ ਕੀ ਕਰ ਰਹੇ ਹੋ ਸਰ
2: ਸਪੈਸ਼ਲ ਦੇਖੋ ਜੀ ਡਕ ਕਲੀਨਿੰਗ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਹੀਟ ਚੱਲਣ ਤੋਂ ਪਹਿਲਾਂ ਕਰਾਉਣੀ ਚਾਹੀਦੀ ਹੈ ਪਰ ਆਪਾਂ ਤੁਹਾਨੂੰ ਇਹਦਾ ਰੀਜ਼ਨ ਦੱਸ ਦਿੰਦੇ ਵੀ ਕਿਉਂ ਕਰਾਉਣੀ ਚਾਹੀਦੀ ਹੈ ਜਦੋਂ ਜੀ ਆਪਾਂ ਹੁਣ ਆਪਣੇ ਵੈਂਟ ਨੇ ਜਿਹੜੇ ਆਪਾਂ ਏਸੀ ਆਨ ਰੱਖਦੇ ਹਾਂ ਤਾਂ ਉਹਦੇ ਵਿੱਚ ਮੋਇਸਚਰ ਜਿਹੜਾ ਜਮ੍ਹਾਂ ਹੋ ਜਾਂਦਾ ਇਹਦੇ ਕਰਕੇ ਜੀ ਜਦੋਂ ਆਪਾਂ ਹੁਣ ਹੀਟ ਆਨ ਕਰਨੀ ਹੈ ਤਾਂ ਆਪਣੀ ਜਿਹੜੀ ਏਅਰ ਆ ਤੁਹਾਨੂੰ ਪਤਾ ਡਰਾਈ ਹੁੰਦੀ ਹੈ ਹੀਟ ਕਰਕੇ ਜਿੰਨੀ ਵੀ ਡਸਟ ਹੁੰਦੀ ਆ ਉਹ ਸਾਰੀ ਜੀ ਥੋੜੀ ਟ੍ਰਿਗਰ ਹੋਣੀ ਸਟਾਰਟ ਹੋ ਜਾਣੀ ਹੈ ਜਿਹਦੇ ਕਰਕੇ ਤੁਸੀਂ ਫੀਲ ਇਹ ਕਰਨਾ ਕਿ ਯਾਰ ਮੌਸਮ ਚੇਂਜ ਹੋਇਆ ਕਿ ਸਾਡੇ ਘਰ ਦੇ ਵਿੱਚ ਆਪਾਂ ਨੂੰ ਜਿਹੜੀਆਂ ਸਨੀਜ਼ਿੰਗ ਹੋਣੀ ਲੱਗ ਗਈ ਛਿੱਕਾਂ ਲੱਗ ਗਈਆਂ
0: ਤਬੀਅਤ ਖਰਾਬ ਹੋ ਗਈ ਆ ਮੈਨੂੰ ਨਜ਼ਲਾ ਜ਼ੁਕਾਮ ਲੱਗ ਗਿਆ ਇਹ ਵੀ ਚੀਜ਼ਾਂ ਬੜੀਆਂ ਇਫੈਕਟ ਕਰਦੀਆਂ ਨਾ
2: ਇਹ ਇਫੈਕਟ ਕਰਦੀਆਂ ਕਿਉਂ ਕਰਦੀਆਂ ਕਿਉਂਕਿ ਜੀ ਜਦੋਂ ਆਪਾਂ ਹੀਟ ਆਨ ਆ ਜਿਹੜੀ ਬਿਨਾਂ ਡਕ ਕਲੀਨਿੰਗ ਤੋਂ ਕਰਾ ਲੈਂਦੇ ਹਾਂ ਜਿੰਨੀ ਵੀ ਉਹਦੇ ਵਿੱਚ ਹੀਟ ਆਪਣਾ ਡਸਟ ਜੰਮੀ ਹੁੰਦੀ ਆ ਜਿੰਨੀਆਂ ਅਲਰਜੀਜ਼ ਜੰਮੀਆਂ ਹੁੰਦੀਆਂ ਨੇ ਏਸੀ ਕਰਕੇ ਪਰ ਆਪਣੀ ਹੀਟ ਕਰਕੇ ਜੀ ਉਹ ਸਾਰੀਆਂ ਆਪਣੇ ਆਪਣੇ ਘਰ ਦੇ ਵਿੱਚ ਫੈਲਦੀਆਂ ਸਟਾਰਟ ਹੋ ਜਾਂਦੀਆਂ ਨੇ ਜਿਹਦੇ ਕਰਕੇ ਆਪਾਂ ਨੂੰ ਹੈਲਥ ਇਸ਼ੂਜ਼ ਵੀ ਆਉਂਦੇ ਨੇ ਤੇ ਇਸ ਤੋਂ ਇਲਾਵਾ ਆਪਣੇ ਜਿਹੜੇ ਹਾਈਡਰੋ ਦੇ ਬਿੱਲ ਨੇ ਆਪਾਂ ਤੁਹਾਨੂੰ ਜੀ ਗਰੰਟੀ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਜੇ ਪ੍ਰੋਪਰ ਤੁਹਾਡੇ ਘਰ ਦੀ ਡਕ ਕਲੀਨਿੰਗ ਹੋਈ ਹੋਊਗੀ
0: ਜੀ ਜੀ
2: ਤਾਂ ਜਿਹੜੇ ਤੁਹਾਡੇ ਹਾਈਡਰੋ ਦੇ ਬਿੱਲ ਨੇ ਮੈਂ ਤੁਹਾਨੂੰ ਗਰੰਟੀ ਕਰਦਾ ਕਿ ਸਾਡੇ ਤੋਂ ਇੱਕ ਵਾਰ ਡਕ ਕਲੀਨਿੰਗ ਕਰਾਉਣ ਤੋਂ ਬਾਅਦ ਜੇ ਤੁਹਾਡੇ ਹਾਈਡਰੋ ਦੇ ਬਿੱਲ ਨੈਕਸਟ ਮੰਥ ਨਾ ਕੱਟ ਹੋਏ ਤਾਂ ਜੀ ਆਪਾਂ ਤੁਹਾਨੂੰ ਮਨੀ ਬੈਕ ਗਰੰਟੀ ਕਰਦੇ ਹਾਂ ਪ੍ਰੋਪਰ ਜਿਹੜੀ ਹੈ ਤੁਹਾਡੀ ਡਕ ਕਲੀਨਿੰਗ ਕਦੀ ਵੀ ਨਹੀਂ ਹੋਈ ਤੁਸੀਂ ਕਦੀ ਵੀ ਆਪਣੇ ਡਾਕਟਰਾਂ ਦੇ ਵਿੱਚ ਵੀਡੀਓ ਇੰਸਪੈਕਸ਼ਨ
0: ਨਹੀਂ ਦੇਖੋ ਇਹ ਮੈਂ ਤੁਹਾਡੀ ਸਿਫਤ ਕਰਦਾ ਮੈਨੂੰ ਬੜੇ ਕਈ ਵਾਰੀ ਬਾਅਦ ਚ ਕਾਲ ਵੀ ਆਉਂਦੀਆਂ ਕਹਿੰਦੇ ਯਾਰ ਜਿਹੜੇ ਫਰੈਸ਼ ਏਅਰ ਵਾਲੇ ਆ ਉਹਨਾਂ ਦਾ ਕੰਮ ਬੜਾ ਵਧੀਆ ਤੁਹਾਡੀ ਤਾਰੀਫ ਕਰਦੇ ਆ ਸਾਰੇ ਜਾਣੇ ਇਹ ਗੱਲ ਮੰਨੀ ਪਊਗੀ ਤੁਹਾਨੂੰ ਵੀਰ ਮੇਰੇ ਹੋ
2: ਬਿਲਕੁਲ ਜੀ ਤਾਂ ਹੀ ਆਪਾਂ ਤੁਹਾਨੂੰ ਦਾਅਵੇ ਨਾਲ ਜੀ ਆਪਾਂ ਗਰੰਟੀ ਹੈ ਜਿਹੜੀ ਮਨੀ ਬੈਕ ਗਰੰਟੀ ਦੀ ਤੁਹਾਨੂੰ ਤਾਂ ਹੀ ਦੇ ਸਕਦੇ ਹਾਂ ਕਿਉਂਕਿ ਜੀ ਇਹ ਜਿਹੜੀ ਆ ਡਸਟ ਜਿਹੜੀ ਆਪਣੇ ਦਾਕਾਂ ਦੇ ਵਿੱਚੋਂ ਨਹੀਂ ਜਾਂਦੀ ਜਿਹਦੇ ਕਰਕੇ ਫਿਲਟਰ ਬਾਰ ਬਾਰ ਬਲੌਕ ਹੁੰਦਾ ਪਰ ਆਪਾਂ ਤੁਹਾਨੂੰ ਪ੍ਰੋਪਰ ਜਿਹੜੀ ਆ ਡਕ ਕਲੀਨਿੰਗ ਕਰਕੇ ਦੇਵਾਂਗੇ
0: ਜੀ
2: ਤੇ ਤੁਸੀਂ ਜੀ ਸਾਨੂੰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ ਇਹਦੇ ਵਿੱਚ ਆਪਾਂ ਤੁਹਾਨੂੰ ਅਨਲਿਮਿਟਿਡ ਵੈਂਟ ਕਲੀਨ ਕਰਕੇ ਦੇਵਾਂਗੇ ਹਰਬਲ ਦਾ ਸੈਨੀਟਾਈਜ਼ ਕਰਕੇ ਦੇਵਾਂਗੇ ਜਿਹੜਾ ਕਿ 100% ਹਰਬਲ ਹੋਊਗਾ ਮਾਰਕੀਟ ਦੀ ਤਰ੍ਹਾਂ ਨਹੀਂ ਹੈਗਾ ਜੀ ਕੋਈ ਪਾਣੀ ਛਿੜਕ ਗਿਆ ਜਾਂ ਕੋਈ ਤੁਹਾਡੇ ਘਰ ਦੇ ਵਿੱਚ ਕੈਮੀਕਲ ਕਰ ਗਿਆ 100% ਹਰਬਲ ਸੈਨੀਟਾਈਜ਼ ਹੋਊਗਾ ਵੀਡੀਓ ਇੰਸਪੈਕਸ਼ਨ ਨਾਲ ਤੁਹਾਨੂੰ ਬਿਫੋਰ ਐਂਡ ਆਫਟਰ ਦਿਖਾਵਾਂਗੇ ਤੇ ਨਾਲ ਹੀ ਨਾਲ ਜਿਹੜੇ ਤੁਹਾਡੇ ਮੇਨ ਲਾਈਨਾਂ ਨੇ ਉਹਨਾਂ ਦੀ ਬਰਸ਼ਿੰਗ ਕਰਕੇ ਦੇਵਾਂਗੇ ਫਰਨੈਸ ਦੀ ਕਲੀਨਿੰਗ ਕਰਕੇ ਦੇਵਾਂਗੇ ਡਰਾਇਰ ਵੈਂਟ ਦੀ ਤੇ ਜਿੰਨੇ ਵੀ ਕਸਟਮਰ ਆਪਾਂ ਨੂੰ ਅੱਜ ਕਾਲ ਕਰਨਗੇ ਜੀ ਉਹਨਾਂ ਨੂੰ ਐਕਸਟਰਾ ਜਿਹੜਾ ਆਪਾਂ 10% ਆਫ ਦੇਵਾਂਗੇ ਪ੍ਰਾਈਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਸਾਨੂੰ ਆਪਾਂ ਸਾਰੀਆਂ ਸਿਟੀਜ਼ ਦੇ ਵਿੱਚ ਸਰਵ ਕਰਦੇ ਹਾਂ ਕਿਚਨਰ ਹੋ ਗਿਆ ਵਾਟਰਲੂ ਹੋ ਗਿਆ ਬ੍ਰੈਂਪਟਨ ਮਿਸੀਸਾਗਾ ਪੀਟੋਬਿਕੋ ਮਾਰਕਮ ਜਿੱਥੇ ਵੀ ਤੁਸੀਂ ਰਹਿੰਦੇ ਹੋ ਜੀ ਕਾਲ ਕਰਕੇ ਇੱਕ ਵਾਰੀ ਸਾਡੇ ਤੋਂ ਜ਼ਰੂਰ ਅਪੁਆਇੰਟਮੈਂਟ ਲੈ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ
0: ਬੜੀ ਅੱਛੀ ਗੱਲ ਹੈ ਵੀਰ ਜੀ ਤੁਸੀਂ ਨੰਬਰ ਦਿਓ ਕਿਹੜੇ ਨੰਬਰ ਦੇ ਵੀਰੇ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ
2: ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੀ 905-599-3031 905-599-3031 905-599-3031
0: ਅਗਲੇ ਸਾਲ ਫਿਰ ਤੁਹਾਨੂੰ ਆਪੇ ਕਾਲ ਆ ਜਾਣੀ ਵੀਰ ਮੇਰੇ, ਠੀਕ ਹੈ ਨਾ? ਤੁਸੀਂ ਆਪਣਾ ਸਟਿੱਕਰ ਉੱਥੇ ਥੱਲੇ ਲਾ ਕੇ ਆਇਓ ਫਰਨਸ ਦੇ ਉੱਤੇ, ਵੀ ਨੈਕਸਟ ਈਅਰ ਵਾਸਤੇ ਵੀ ਤੁਹਾਨੂੰ ਕਾਲ ਕਰਨ। ਔਰ ਇਹ ਬੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਕਸਟਮਰ ਸੈਟਿਸਫੈਕਸ਼ਨ ਵਾਸਤੇ। ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਆਪਣੇ ਵੈਂਟ ਹੁੰਦੇ ਆ ਦੂਸਰੇ, ਜਿਹੜੀ ਤੇ ਮਸ਼ੀਨਾਂ ਲੱਗੀਆਂ ਹੁੰਦੀਆਂ ਵਾਸ਼ਰ ਤੇ ਡਰਾਇਰ, ਇਹ ਤੁਸੀਂ ਇਹ ਪ੍ਰਾਈਸ ਦੇ ਵਿੱਚ ਹੀ ਕਰੋ, ਇਹਦਾ ਕੋਈ ਵੱਖਰਾ ਚਾਰਜ ਨਹੀਂ ਹੋਏਗਾ ਨਾ?
2: ਨਹੀਂ ਨਹੀਂ, ਕੋਈ ਵੀ ਵੱਖਰਾ ਚਾਰਜ ਨਹੀਂ ਹੋਊਗਾ ਜੀ, ਤੁਹਾਨੂੰ ਪ੍ਰਾਈਸ ਦੇ ਵਿੱਚ ਹੀ ਕਰਕੇ ਦਵਾਂਗੇ, ਤੁਹਾਨੂੰ ਸਾਰਾ ਕੁਛ ਇਨਕਲੂਡ ਕਰਕੇ ਦਵਾਂਗੇ। ਫਰਨੈਸ ਹੋ ਗਈ, ਡਰਾਇਰ ਹੋ ਗਿਆ, ਘਰ ਦੇ ਵੈਂਟ ਰਿਟਰਨਾਂ, ਵੀਡੀਓ ਇੰਸਪੈਕਸ਼ਨ, ਬ੍ਰਸ਼ਿੰਗ ਤੇ ਨਾਲ ਨਾਲ ਤੁਹਾਨੂੰ ਬਿਫੋਰ ਐਂਡ ਆਫਟਰ ਦੇ ਰਿਜ਼ਲਟ।
0: ਬਹੁਤ ਅੱਛੀ ਗੱਲ ਹੈ, ਨੰਬਰ ਦੇ ਦੋ ਵੀਰ ਜੀ ਆਪਣਾ ਇੱਕ ਦੁਬਾਰਾ।
2: 905-599-3031, 905-599 3031, 9055993031, fresh air duck cleaning.
0: Chak lo mundio kar lo।

ਕੱਲ ਬਹੁਤ ਵੱਡੀਆਂ ਕਾਲਸ ਆਈਆਂ। ਕੱਲ ਮੈਂ ਪਹਿਲੇ ਦਿਨ ਹੀ ਅਨਾਊਂਸ ਕੀਤਾ ਸੀ ਕਵਾਲੀ ਦਾ ਔਰ ਕਾਫੀ ਟਿਕਟਾਂ ਬੁੱਕ ਹੋ ਗਈਆਂ। ਇਹ ਮੈਂ ਦੱਸ ਦੇਵਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ, ਜਿਹੜੀ ਕਵਾਲੀ ਨਾਈਟ ਹੈ ਤੁਹਾਡੇ ਵਾਸਤੇ ਹੋ ਰਹੀ ਹੈ ਅਕਤੂਬਰ 16 ਹੋ ਰਹੀ ਹੈ ਫਰਾਈਡੇ ਨਾਈਟ ਨੂੰ ਔਰ ਮੈਰੀਅਟ ਹੋਟਲ ਦੇ ਵਿੱਚ ਹੋ ਰਹੀ ਹੈ ਇਹਦੀ ਨਾਈਟ। ਔਰ ਤੁਹਾਨੂੰ ਪਤਾ ਕਿ ਵੈਨਿਊ ਕਿੰਨਾ ਕੁ ਐਕਸਪੈਂਸਿਵ ਹੋ ਸਕਦਾ। ਆਈ ਐਮ ਸ਼ੋਰ ਯੂ ਗਾਈਜ਼ ਅੰਡਰਸਟੈਂਡ ਕਿ ਮੈਰੀਅਟ ਹੋਟਲ ਦੇ ਵਿੱਚ ਇੱਕ ਕਵਾਲੀ ਨਾਈਟ ਹੋ ਰਹੀ ਹੈ, ਫਿਰ ਤੁਹਾਡੇ ਵਾਸਤੇ ਸਨੈਕਸ ਹੋਣਗੇ, ਤੁਹਾਡੇ ਵਾਸਤੇ ਡਿਨਰ ਹੋਏਗਾ, ਤੁਹਾਡੀਆਂ ਪ੍ਰੀਮੀਅਮ ਡਰਿੰਕਸ। ਮੈਂ ਡਰਿੰਕਸ ਦਾ ਤੁਹਾਨੂੰ ਕੱਲ੍ਹ ਨਾਮ ਵੀ ਦੱਸਿਆ ਸੀ ਔਰ ਅੱਜ ਫਿਰ ਵੀ ਦੱਸ ਦੇਣਾ, ਜਿਹਦੇ ਵਿੱਚ ਟੌਪ 'ਤੇ ਤੁਹਾਡੇ ਵਾਸਤੇ ਬਲੈਕ ਲੇਬਲ ਹੋਏਗੀ, ਗਲੈਨਵੈਟ ਹੋਏਗੀ 12 ਸਾਲ ਪੁਰਾਣੀ ਵਾਲੀ, ਔਰ ਗ੍ਰੇ ਗੋਸ ਡਰਿੰਕ ਹੋਏਗੀ, ਵਾਈਨ ਹੋਏਗੀ, ਵਾਦਿਕਾ ਹੋਏਗੀ ਤੁਹਾਡੇ ਵਾਸਤੇ, ਬੀਅਰਸ ਹੋਣਗੀਆਂ ਤੁਹਾਡੇ ਵਾਸਤੇ। ਬੀਅਰਸ ਅੱਜ ਕੱਲ੍ਹ ਕਿਹੜੀਆਂ ਜ਼ਿਆਦਾ ਲੋਕ ਪੀਂਦੇ ਆ ਬਈ, ਕਰੋਨਾ ਦੇ ਜ਼ਿਆਦਾ ਲੋਕ ਪਸੰਦ ਕਰਦੇ। ਚਲੋ ਕਰੋਨਾ ਲੈ ਆਵਾਂ, ਕੋਈ ਗੱਲ ਨਹੀਂ, ਇੱਕ ਹੋਰ ਵੀ ਹੁੰਦੀ ਹੈ, ਕਿਹੜੇ ਸ਼ਹਿਰ ਦੀ ਬੀਅਰ ਸੀ ਉਹ ਮੈਨੂੰ ਭੁੱਲ ਗਿਆ, ਬੜੀ ਟੇਸਟ ਉਹਦਾ ਡਿਫਰੈਂਟ ਹੀ ਆ, ਮਹਿੰਗੀ ਬੜੀ ਹੁੰਦੀ, ਉਹ ਵੀ ਲਾ ਲਾਂਗੇ, ਕੋਈ ਗੱਲ ਨਹੀਂ ਹਰਜੀਤ ਜੀ। ਟਿਕਟਾਂ ਜਿਹਨਾਂ ਲੈਣੀਆਂ, ਇਹ ਸਿਰਫ ਨਾ ਅਸੀਂ 350 ਦੀ ਕਪੈਸਿਟੀ ਦਾ ਹਾਲ ਹੈ, ਕਿਉਂਕਿ ਲਿਮਿਟ ਜਿਹੜੀ ਹੈ ਉੱਥੇ ਸੀਟਾਂ ਦੀ ਹੈ, ਲਿਮਿਟਡ ਸੀਟਸ ਹੀ ਹੈ। ਔਰ ਜੇ ਤੁਸੀਂ ਅੱਛਾ ਇੱਕ ਕੁਆਲੀ ਨਾਈਟ ਆਪਣੀਆਂ ਫੈਮਿਲੀ ਦੇ ਨਾਲ ਇੰਜੋਏ ਕਰਨਾ ਚਾਹੁੰਦੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਅਨਲਿਮਿਟਡ ਡਰਿੰਕਸ ਆ ਉੱਥੇ, ਕੋਈ ਤੁਹਾਡੇ ਵਾਸਤੇ ਕੋਈ ਕੂਪਨ ਨਹੀਂ ਦਿੰਦੇ ਨੇ ਅਸੀਂ ਕਿਸੇ ਨੂੰ, ਨਹੀਂ ਜੀ ਦੋ ਕੂਪਨ ਵਾਲਾ ਟਿਕਟ ਨਹੀਂ, ਜਿੰਨੀ ਤੁਹਾਡੀ ਡਰਿੰਕਸ ਦੀ ਲੋੜ ਹੈ ਤੁਸੀਂ ਆਪਣੀਆਂ ਇੰਜੋਏ ਕਰ। ਮੇਨ ਕੰਸਰਨ ਕੀ ਹੈ ਕਿ ਯੂ ਨੋ ਫਰਾਈਡੇ ਨਾਈਟ ਤੁਸੀਂ ਇੰਜੋਏ ਕਰਨੀ ਹੈ ਇਸ ਆਰਟਿਸਟ ਦੇ ਨਾਲ।

ਆ ਸੁਣਿਓ ਯਾਰ, ਆ ਸ਼ੇਰ ਸੁਣਿਓ ਧਿਆਨ ਨਾਲ ਯਾਰ। ਬੰਦੇ ਦੀ ਪਹਿਚਾਨ ਕਰਨੀ ਹੋਵੇ ਨਾ, ਮਿਊਜ਼ਿਕ ਤੋਂ ਬਿਨਾਂ ਕਰਨੀ ਚਾਹੀਦੀ ਹੈ। ਜਦੋਂ ਕਹਿੰਦੇ ਹੁੰਦੇ ਮਿਊਜ਼ਿਕ ਚੱਲਦਾ ਹੋਵੇ, ਉਦੋਂ ਤਾਂ ਸੱਜਿਓ ਖੱਬਿਓ ਸੁਰ ਹਿੱਲ ਜਾਵੇ, ਕੋਈ ਪਤਾ ਨਹੀਂ ਲੱਗਦਾ। ਜਿਸ ਵੇਲੇ ਬੰਦਾ ਗਾ ਰਿਹਾ ਹੋਵੇ ਨਾ ਬਿਨਾਂ ਮਿਊਜ਼ਿਕ ਤੋਂ, ਫਿਰ ਪਤਾ ਲੱਗਦਾ ਬੰਦਾ ਕਾਰੀਗਰ ਕਿੰਨਾ ਗਾ। ਅਕਤੂਬਰ 16 ਇਹ ਤੁਹਾਡੇ ਵਾਸਤੇ ਬਹੁਤ ਜਲਦੀ ਸੋਲਡ ਆਊਟ ਹੋ ਜਾਣਾ ਬਸ ਜਲਦੀ।

0: ਤਾਂ ਬੁੱਕ ਕਰਾ ਲਓ, ਅਕਤੂਬਰ 16 ਦਾ ਦਿਨ ਹੈ ਔਰ ਇਹ ਤੁਹਾਡੇ ਵਾਸਤੇ ਫਰਾਈਡੇ ਨਾਈਟ ਹੋਏਗੀ। ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਪਿਆਰੀ, ਪੂਰੇ ਫੂਡ ਦੇ ਨਾਲ, ਵੈਜ ਔਰ ਨੌਨ ਵੈਜ ਫੂਡ ਦੇ ਨਾਲ, ਬਹੁਤ ਪ੍ਰੀਮੀਅਮ ਡਰਿੰਕਸ ਦੇ ਨਾਲ, ਤੁਹਾਡਾ ਪ੍ਰੋਟੋਕੋਲ ਜਿਹੜਾ ਬੜਾ ਜ਼ਿਆਦਾ ਸੀ, VIP ਪ੍ਰੋਟੋਕੋਲ ਤੁਹਾਡਾ ਰੱਖਾਂਗੇ ਉੱਥੇ। ਔਰ ਟਿਕਟਾਂ ਬੜੀਆਂ ਰੀਜ਼ਨੇਬਲ ਰੱਖੀਆਂ ਗਈਆਂ, 300-350 ਦੀ ਕਪੈਸਿਟੀ ਦਾ ਇਹ ਜਿਹੜਾ ਮੈਰੀਅਟ ਹੋਟਲ ਹੈ ਉਹਦੇ ਵਿੱਚ ਇਹ ਤੁਹਾਡੀ ਕਪੈਸਿਟੀ ਹੈ ਜਿਹੜਾ ਬੈਂਕਟ ਹਾਲ ਦੀ। ਔਰ ਮੈਰੀਅਟ ਹੋਟਲ ਦੇ ਵਿੱਚ ਜਾਣਾ ਹੀ ਫਿਰ ਇੱਕ ਕਮਾਲ ਦੀ ਗੱਲ ਹੋ ਜਾਂਦੀ ਹੈ, ਤੁਹਾਡਾ ਸਟਾਈਲ ਹੀ ਚੇਂਜ ਹੋ ਜਾਂਦਾ। ਮੈਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸੀ ਵਿਧੀ, ਕਈ ਵਾਰੀ ਅਸੀਂ ਘਰ ਹੁੰਦੇ
1: ਹਾਂ,
0: ਅਸੀਂ ਨਾਈਟ ਸੂਟ ਪਾਇਆ ਹੁੰਦਾ, ਸਾਡਾ ਜਿਵੇਂ ਕਹਿੰਦੇ ਨਾ ਵੀ ਵਾਕ ਕਰਨ ਦਾ ਸਟਾਈਲ ਡਿਫਰੈਂਟ ਹੋ ਜਾਂਦਾ, ਜਦੋਂ ਅਸੀਂ ਪ੍ਰੋਪਰ ਡਰੈਸਅਪ ਹੁੰਦੇ ਹਾਂ ਨਾ,
1: ਉਹ ਤਾਂ ਹੈ ਹੀ,
0: ਹਾਈ ਹੀਲ ਪਾਈ ਹੋਵੇ ਤੇ ਫਿਰ ਪਤਾ ਲੱਗਦਾ ਵਿਧੀ ਜੀ ਤੁਰ ਰਹੇ ਹੈ।
1: ਤੁਸੀਂ ਉਹ ਸੁਣਿਆ ਨਾ, ਯੂ ਡਰੈਸ ਵੈਲ ਯੂ ਫੀਲ ਵੈਲ।
0: ਯੈਸ, ਯੂ ਡਰੈਸ ਵੈਲ ਯੂ ਫੀਲ ਵੈਲ। ਔਰ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈ। ਔਰ ਜਿਸ ਵੇਲੇ ਤੁਸੀਂ ਫਿਰ ਸੋਹਣੇ ਸੋਹਣੇ ਤਿਆਰ ਹੋਗੇ, ਸਾਡੀਆਂ ਲੇਡੀਜ਼ ਲੌਂਗ ਡਰੈਸ ਪਾ ਕੇ ਆਈਆਂ, ਸ਼ਾਰਟ ਡਰੈਸ ਪਾ ਕੇ ਆਈਆਂ, ਫਿਰ ਸਾੜੀ ਲਾ ਕੇ ਆਓ ਬਈ, ਜਿਹਨਾਂ ਕੋਲ ਸਾੜੀਆਂ ਉਹ ਸਾੜੀਆਂ ਲਾ ਕੇ ਆਉਣ, ਔਰ ਜਿਹਨਾਂ ਕੋਲ ਲੌਂਗ ਡਰੈਸ ਪਾਉਣੀ ਆ ਲੌਂਗ ਡਰੈਸ ਪਾਓ। ਔਰ ਇਸ ਕਵਾਲੀ ਨਾਈਟ ਦੇ ਵਿੱਚ ਤੁਸੀਂ ਬਹੁਤ ਬਹੁਤ ਬਹੁਤ ਜ਼ਿਆਦਾ ਇੰਜੋਏ ਕਰੋਗੇ।

0: ਨੀਂਦ ਉਡਾ ਦਿੱਤੀ ਓਏ ਜਾ ਵੇ ਬੇਈਮਾਨਾ ਓਏ ਹੋ ਹੋ ਪ੍ਰੋਗਰਾਮ ਪੰਜਾਬੀ ਵਿਰਸਾ $35 ਸਕੇਅਰ ਫੁੱਟ ਚ ਜੇ ਤੁਸੀਂ ਆਪਣੇ ਘਰ ਦੇ ਵਿੱਚ ਕੁਆਡਸ ਲਵਾਉਣਾ ਹੈ ਬਹੁਤ ਡਿਜ਼ਾਈਨਰ ਕੁਆਡਸ ਲੱਗ ਦਿੰਦੇ ਆ ਸਾਡੇ ਭਾਜੀ ਯਾਨੀ ਔਰ ਕਟਾਈ ਵੀ ਹੋਏਗੀ ਗੁਲਾਈ ਵੀ ਹੋਏਗੀ ਤੁਹਾਡੇ ਸਾਈਜ਼ ਦਾ ਪੂਰਾ ਕੱਟ ਕੇ ਜਿਹੜੇ ਤੁਹਾਡੇ ਕਿਚਨ ਦੇ ਵਿੱਚ ਕਾਊਂਟਰ ਟੌਪ ਲੱਗਣੇ ਆ ਜੇ ਵੁੱਡ ਦੇ ਕਾਊਂਟਰ ਟੌਪ ਲੱਗਿਆ ਉਹਨੂੰ ਪਟਾ ਦਿਓ ਤੇ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ ਸਿਰਫ ਸਿਰਫ $35 ਸਕੇਅਰ ਫੁੱਟ ਦੇ ਵਿੱਚ ਜੇ ਤੁਸੀਂ ਇਹ ਕੁਆਡਸ ਲਵਾਉਣਾ ਘਰ ਦੇ ਵਿੱਚ 6474004550 ਦੇ ਕਾਲ ਕੀਤੀ ਜਾ ਸਕਦੀ ਹੈ ਇਹ ਨਾ $35 ਸਕੇਅਰ ਫੁੱਟ ਵਿੱਚ ਕੁਆਡਸ ਲੱਗਦਾ ਨਹੀਂ ਹੈ ਅੱਜ ਦੇ ਦਿਨ 'ਚ ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ ਜੇ ਤੁਸੀਂ ਪਿਓਰ ਵਾਈਟ ਲਵਾਉਣਾ ਹੈ ਪਿਓਰ ਵਾਈਟ ਆਫ ਵਾਈਟ ਬੇਸ਼ ਕਲਰ ਕਿਸੇ ਵੀ ਕਲਰ ਦਾ ਤੁਸੀਂ ਕੁਆਡਸ ਆਪਣੇ ਘਰ 'ਚ ਲਵਾਉਣਾ ਤੇ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਇਹ ਬਹੁਤ ਵਧੀਆ ਕੁਆਲਿਟੀ ਦਾ ਕੁਆਡਸ ਆ ਫੈਕਟਰੀ ਆ ਕੰਪਨੀ ਇਹਨਾਂ ਦੀ ਆਪਣੀ ਹੈ ਤੇ ਤੁਸੀਂ ਇਸ ਨੰਬਰ ਤੇ ਕਾਲ ਜਲਦੀ ਜਲਦੀ ਜਲਦੀ ਜਲਦੀ ਕਰ ਲਓ $35 ਸਕੇਅਰ ਫੀਟ 6474004550 ਹੈਲੋ
1: ਹਾਂਜੀ ਭਾਜੀ
0: ਜੀ ਸਰ ਕੀ ਹਾਲ ਆ
1: ਕਿਵੇਂ ਹਾਲ ਚਾਲ ਭਾਜੀ
0: ਕਵਾਲੀ ਨਾਈਟ ਆ ਰਹੀ ਹੈ ਵੀ 16 ਅਕਤੂਬਰ ਦੀ ਔਰ ਮੈਂ
1: ਮਾਹੌਲ ਤਾਂ ਤੁਸੀਂ ਪੂਰਾ ਉਦੋਂ ਬਣਾਇਆ ਜਿੱਦਾਂ ਕਿ ਲਾਈਵ ਪਰਫਾਰਮੈਂਸ ਚੱਲਦੀ ਹੁੰਦੀ ਆ
0: ਇਹ ਨਾ ਬੰਦਾ ਹੀ ਐਸਾ ਯਾਰ ਮੈਂ ਇਹਨੂੰ ਨਾ ਕਿਤੇ ਸੁਣ ਕੇ ਆਇਆ ਥੋੜੇ ਦਿਨ ਪਹਿਲਾਂ ਨਾ
1: ਅੱਛਾ
0: ਇੱਥੇ ਆਏ ਹੋਏ ਸੀ ਇਹ ਪਾਕਿਸਤਾਨ

0: ਵਧੀਆ ਭਾਜੀ ਫਿਰ ਤਾਂ
1: ਜਿਹੜੀ ਸਾਡੀ ਕਈ ਵਾਰ ਪਤਾ ਕੀ ਹੁੰਦਾ
0: ਤੁਸੀਂ ਸ਼ੋਅ ਕਰਵਾਉਂਦੇ ਪਏ ਤੁਹਾਡਾ ਤਾਂ ਸ਼ੋਅ ਤਾਂ ਹੁੰਦੇ ਚਲੋ ਜ਼ਬਰਦਸਤ ਆ
1: ਔਰ ਕਿਉਂਕਿ ਉੱਥੇ ਫਿਰ ਤੁਹਾਡਾ ਬ੍ਰੇਕਫਾਸਟ ਇਨਕਲੂਡ ਹੋਏਗਾ ਹੋਟਲ ਦੇ ਵਿੱਚ ਨਹੀਂ ਤਾਂ ਬ੍ਰੇਕਫਾਸਟ ਤੁਹਾਨੂੰ ਇਨਕਲੂਡ ਮੈਰੀਅਟ ਹੋਟਲ ਯਾਰ ਤੁਸੀਂ ਦੇਖੋ 150 ਡਾਲਰ ਦਾ ਕਮਰਾ ਕਿਤੇ ਮਿਲਦਾ ਉਹ ਸਿਰਫ ਪਰਿਵਾਰ ਕਹਿੰਦੇ ਕਹਿੰਦੇ ਹਰਜੀਤ ਜੀ ਅਸੀਂ ਕਈ ਬੰਦੇ ਦੂਰੋਂ ਬਹੁਤ ਆ ਰਹੇ ਆ ਮਾਰਕਮ ਤੋਂ ਆ ਰਹੇ ਉਹ ਕਹਿੰਦੇ ਅਸੀਂ ਡਰਿੰਕ ਡਰੂੰਕ ਕਰਕੇ ਅਸੀਂ ਵਾਪਸ ਨਹੀਂ ਗੱਡੀ ਚਲਾਉਣੀ ਮੈਂ ਕਿਹਾ ਤੁਹਾਡਾ ਹੋਟਲ ਉੱਥੇ ਹੀ ਬੁੱਕ ਕਰਾ ਦਿੰਦੇ ਆ ਉਹ ਫਿਰ 150 ਡਾਲਰ ਮੈਨੂੰ ਉਹਦੇ ਕਮਰੇ ਵੀ ਉੱਥੇ ਬੁੱਕ ਕਰਾ ਦਿੱਤੇ ਨਾਲ ਮੀਆਂ ਬੀਬੀ ਨਾਲ ਦੋ ਬੱਚੇ ਸੀ ਮੈਂ ਕਿਹਾ ਦੋ ਬੈਡ ਲੈ ਲਓ ਇੱਕ ਤੇ ਮੀਆਂ ਵੀ ਇਕੱਠੇ ਸੋ ਜਾਓ ਥੋੜਾ ਜਿਹਾ ਸੱਜੇ ਖੱਬੇ ਹੋ ਗਏ ਤੇ ਇੱਕ ਤੇ ਦੋ ਬੱਚੇ ਸਵਾ ਦਿਓ ਤੇ ਫਿਰ ਮੈਂ ਦੋ ਬੈਡ ਉਹਨਾਂ ਲੈ ਦਿੱਤੇ ਉਹਨਾਂ ਨੂੰ
0: ਵਧੀਆ ਵਧੀਆ ਭਾਜੀ ਵਧੀਆ
1: ਆ ਜਾਓ ਤੁਸੀਂ ਵੀ ਆ ਜਾਓ ਸਾਰੇ ਜਣੇ ਆ ਜਾਓ ਵੀ 16 ਅਕਤੂਬਰ ਸ਼ਾਮ ਨੂੰ 7 ਵਜੇ

0: ਤਬਲੇ ਇੱਦਾਂ ਹੀ ਵੱਜਣੇ ਆ ਵੀਰ ਮੇਰੇ ਉੱਥੇ। ਇਹ ਸਾਰਾ ਬੈਂਡ ਪਾਕਿਸਤਾਨ ਤੋਂ ਆਇਆ ਹੈ ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪਤਾ, ਟਿਕਟਾਂ ਤੁਹਾਨੂੰ ਇਹਦੀਆਂ ਸਿਰਫ ਮੇਰੇ ਕੋਲ ਮਿਲਣੀਆਂ, ਹੋਰ ਕਿਸੇ ਕੋਲ ਟਿਕਟਾਂ ਨਹੀਂ ਮਿਲਣੀਆਂ। ਤੁਹਾਡਾ ਸਨੈਕਸ, ਤੁਹਾਡਾ ਡਿਨਰ, ਤੁਹਾਡੀਆਂ ਡਰਿੰਕਸ, ਸਾਰੀਆਂ ਪ੍ਰੀਮੀਅਮ ਡਰਿੰਕਸ, VIP ਪ੍ਰੋਟੋਕਾਲ ਮਿਲਣਾ ਤੁਹਾਨੂੰ ਸਾਰਿਆਂ ਨੂੰ ਬਈ। ਪੰਜਾਬੀ ਵਿਰਸਾ ਬਲਜਿੰਦਰ ਲੇਹਨਾ ਸਾਹਿਬ ਮੇਰੀ ਲਾਈਨ ਤੇ ਹਾਜ਼ਰੀ ਲਵਾ ਰਹੇ ਆ ਔਰ ਇੱਕ ਬੜਾ ਵੱਡਾ ਪਲੇ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ, ਉਹਦੀ ਜਾਣਕਾਰੀ ਲੈ ਕੇ ਹਾਜ਼ਰ ਹੋਣਗੇ ਬਲਜਿੰਦਰ ਜੀ। ਜੀ ਬਲਜਿੰਦਰ ਜੀ, ਕੀ ਹਾਲ ਚਾਲ ਵੀਰ ਜੀ?
1: ਵੈਰੀ ਗੁੱਡ ਜੀ, ਥੈਂਕ ਯੂ ਵੈਰੀ ਮੱਚ ਕਿ ਮੈਂ ਮਾੜਾ ਜਿਹਾ ਲੇਟ ਹੋ ਗਿਆ।
0: ਕੋਈ ਗੱਲ,
1: ਰੀਅਲੀ ਐਪਰੀਸ਼ੀਏਟ। ਅਸੀਂ ਪਲੇ ਤਿਆਰ ਕੀਤੇ, ਪਾਲੀ ਭੁਪਿੰਦਰ ਹੋਰਾਂ ਨੇ ਲਿਖਿਆ ਸੀ ਜੱਸੂ ਪੁੱਤ, ਜਿਹੜਾ ਅਸੀਂ ਸੈਚਰਡੇ ਕਿਚਨ ਸ਼ੋ ਕਰਕੇ ਆਏ ਹਾਂ। ਬਹੁਤ ਕਾਮਯਾਬ ਸ਼ੋ ਰਿਹਾ ਤੇ ਪਲੇ ਜਿਵੇਂ ਕਹਿੰਦੇ ਨੇ ਵੀ ਸੀਮਲੈਸ ਚੱਲਿਆ, ਮੰਤਰ ਮੁਗਧ ਹੋ ਗਈ ਆਡੀਅੰਸ ਸਾਡੀ।
0: ਵਾਹ ਜੀ ਵਾਹ।
1: ਤੇ ਉਸਦਾ ਜਿਹੜਾ ਨੈਕਸਟ ਸ਼ੋ ਆ, ਸੈਕੰਡ ਸ਼ੋ, ਅਸੀਂ ਰੋਜ਼ ਥੀਏਟਰ ਦੇ ਵਿੱਚ 10 ਅਕਤੂਬਰ ਨੂੰ ਕਰਨਾ,
0: ਠੀਕ ਹੈ,
1: ਸ਼ਾਮ ਨੂੰ 4 ਵਜੇ। ਇਹ ਇੱਕ ਐਸੀ ਲੜਕੀ ਦੀ ਕਹਾਣੀ ਹੈ ਜਿਹੜੀ ਇੱਥੇ ਮੈਰਿਜ ਕਰਾ ਕੇ ਆਉਂਦੀ ਹੈ, ਬਾਅਦ ਚ ਹਾਲਾਤ ਇਹੋ ਜਿਹੇ ਹੁੰਦੇ ਕਿ ਉਹ ਚੱਕੀ ਦੇ ਦੋ ਪੁੜਾਂ ਜਿਵੇਂ ਕਹਿੰਦਾ ਪਿਸਦੀ ਪਿਸਦੀ ਆਪਣੀ ਜੱਸੀ ਤੋਂ ਜੱਸੂ ਬਣ ਜਾਂਦੀ, ਕਦੇ ਪੇਕਿਆਂ ਦੀ ਕਦੇ ਸਹੁਰਿਆਂ ਦੀ, ਜਾਣੀ ਜਿਸ ਤਰ੍ਹਾਂ ਕਹਿੰਦੇ ਵੀ ਕੁੜੀ ਤੋਂ ਮੁੰਡਾ ਬਣ ਜਾਂਦੀ ਆ, ਉਹ ਆਪਣੀ ਪਹਿਚਾਣ ਗਵਾ ਬੈਠਦੀ ਆ। ਸੋ ਆਪਣੀ ਪਹਿਚਾਣ ਪ੍ਰਾਪਤ ਕਰਨ ਲਈ ਕਿਹੋ ਜਿਹੇ ਹਾਲਾਤ ਉਹਦੇ ਹੁੰਦੇ ਆ, ਕਿਸ ਤਰ੍ਹਾਂ ਦੀ ਸਟੋਰੀ ਆ, ਬਹੁਤ ਵਧੀਆ ਸਟੋਰੀ ਆ। ਤੇ ਡਾਇਰੈਕਟਰ ਵੀ ਪਾਲੀ ਇੱਥੇ ਆਏ ਸੀ ਕਰਕੇ ਗਏ ਪਲੇ ਨੂੰ, ਹੁਣ ਵੀ ਜੂਮ ਤੇ ਡਾਇਰੈਕਸ਼ਨ ਦਿੰਦੇ ਰਹਿੰਦੇ ਆ, ਬਹੁਤ ਪਿਆਰਾ ਪਲੇ ਆ। ਸੋ ਸਾਰਿਆਂ ਨੂੰ ਬੇਨਤੀ ਆ ਕਿ ਰੋਜ਼ ਥੀਏਟਰ ਵਿੱਚ ਆਓ, ਸਾਡੀ ਹੌਸਲਾ ਅਫਜ਼ਾਈ ਕਰੋ। ਅਸੀਂ ਨਾਨ ਪ੍ਰੋਫਿਟੇਬਲ ਹੈ ਰਜੀਤ ਜੀ, ਅਸੀਂ ਟਿਕਟ ਜਿਹੜੀ ਅਸੀਂ ਬਹੁਤ ਰੀਜ਼ਨੇਬਲ ਰੱਖਦੇ ਹਾਂ। ਮੇਨ ਫਲੋਰ $20 ਆ, ਬਾਲਕੋਨੀ ਅਸੀਂ $10 ਹੀ ਰੱਖੀ, ਤਾਂ ਕਿ ਫੈਮਿਲੀ ਬੱਚਿਆਂ ਨੂੰ ਲੈ ਕੇ ਯੰਗ ਬੱਚੇ ਸਾਰੇ ਪਹੁੰਚੋ ਤੇ ਇਸ ਸ਼ੋਅ ਨੂੰ।
0: ਇਹ ਤਾਂ ਮੈਨੂੰ ਲੱਗਦਾ ਤੁਸੀਂ ਹਾਲ ਦੇ ਪੈਸੇ ਵੀ ਨਹੀਂ ਪੂਰੇ ਕਰਨੇ, $10 ਦੇ ਟਿਕਟ, $20 ਦੇ ਟਿਕਟ, ਇਹ ਤਾਂ ਬਿਲਕੁਲ ਹੀ ਤੁਸੀਂ।
1: ਹਰਜੀਤ ਜੀ, ਤੁਹਾਡੇ ਵਰਗੇ ਸੱਜਣ ਜਿਹੜੇ ਸਾਡੀ ਮੀਡੀਆ ਚ ਸਪੋਰਟ ਕਰਦੇ ਆ, ਸਾਡਾ ਪਹੁੰਚਦਾ ਕਰਦੇ, ਪਲੱਸ ਸਾਡੇ ਕੋਲੇ ਸਪੋਂਸਰ ਹੈਗੇ ਕਾਫੀ ਜਿਹੜੇ ਸਾਨੂੰ ਫਾਈਨੈਂਸ਼ੀਅਲੀ ਐਡ ਹੈਲਪ ਦੇ ਦਿੰਦੇ ਆ,
0: ਬਹੁਤ ਅੱਛੀ ਗੱਲ,
1: ਅਸੀਂ ਖਰਚੇ ਕਵਰ ਕਰਕੇ ਜੇ ਬਚਿਆ ਸਾਡੇ ਨੈਕਸਟ ਪ੍ਰੋਜੈਕਟ ਵਾਸਤੇ,
0: ਬਹੁਤ ਅੱਛੀ ਗੱਲ, ਬਹੁਤ ਅੱਛੀ।
1: ਕੋਈ ਸਾਡਾ ਪੈਸੇ ਬਣਾਉਂਦਾ, ਅਸੀਂ ਕਿਸੇ ਵੀ ਆਰਟਿਸਟ ਨੂੰ ਪੇ ਨਹੀਂ ਕਰਦੇ, ਸਿਰਫ ਤੇ ਸਿਰਫ ਜਿਹੜਾ ਹਾਲ ਦਾ ਵੱਡਾ ਖਰਚਾ,
0: ਹਾਂਜੀ,
1: ਮਿਊਜ਼ਿਕ, ਲਾਈਟਸ, ਇਸ ਤਰ੍ਹਾਂ ਜਿਹੜੇ ਟੈਕਨੀਕਲ ਖਰਚੇ ਉਹ ਸਾਨੂੰ ਪੇ ਕਰਨੇ ਪੈਂਦੇ, ਅਦਰਵਾਈਜ਼ ਸਾਡੇ ਜਿਹੜੇ ਸਾਰੇ ਯੰਗ ਬੱਚੇ ਵਲੰਟਰਲੀ ਕੰਮ ਕਰਦੇ, ਕਿੰਨਾ ਟਾਈਮ ਦੇਖੋ ਇਹੋ ਜਿਹੇ ਮੁਲਕ ਵਿੱਚ ਟਾਈਮ ਕੱਢ ਕੇ ਤੁਸੀਂ 2-2, 3-3 ਮਹੀਨੇ ਇਸ ਤਰ੍ਹਾਂ ਕਰਨੀਆਂ ਸ਼ੋ ਕਰਨੇ। ਹੁਣ ਜਿਵੇਂ ਅਸੀਂ ਕਿਚਨਰ ਗਏ ਹਾਂ, 7 ਵਜੇ ਤੇ ਸਾਡੀ ਇੱਕ ਟੀਮ ਗਈ ਉੱਥੇ, ਸੈੱਟ ਲਾਇਆ, ਸ਼ਾਮ ਨੂੰ 1.5 ਘੰਟੇ ਦਾ ਪਲੇ ਦਿਖਾ ਕੇ ਲੋਕ ਚਲੇ ਗਏ, ਫਿਰ ਅਸੀਂ ਸੈੱਟ ਰਿਮੂਵ ਕੀਤਾ,
0: ਹਾਂਜੀ ਹਾਂਜੀ,
1: ਰਾਤ ਨੂੰ 11-12 ਵਜੇ ਵਾਪਸ ਆਏ।
0: ਕਿਹੜੇ ਨੰਬਰ ਤੇ ਬਲਜਿੰਦਰ ਜੀ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਜਿਹਨਾਂ ਨੇ $10 ਦੀ ਟਿਕਟ ਲੈਣੀ ਹੈ? ਕਿਹੜੇ ਨੰਬਰ ਤੇ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ?
1: 416-677-1555 ਤੇ ਕਾਲ ਕਰਕੇ ਤੁਸੀਂ ਟਿਕਟਾਂ, ਮੈਂ ਲਿੰਕ ਭੇਜ ਦਿਆਂਗਾ ਅੱਜ ਕੱਲ ਆਨਲਾਈਨ ਸਿਸਟਮ।
0: ਹਾਂਜੀ ਹਾਂਜੀ,
1: ਆਪਣੀਆਂ ਟਿਕਟਾਂ
0: ਨੰਬਰ ਇੱਕ ਵਾਰੀ ਬਲਜਿੰਦਰ ਜੀ ਦੁਬਾਰਾ ਦੇ ਦਿਓ ਪਲੀਜ਼।
1: 416-677-1555 ਤੇ ਹਰਜੀਤ ਜੀ ਤੁਹਾਡੇ ਵਾਸਤੇ ਸ਼ੁਭ ਸ਼ਾਮਾਂ, ਤੁਸੀਂ ਬੜੇ ਵਧੀਆ ਵਧੀਆ ਸ਼ੋਅ ਲੈ ਕੇ ਆਉਣੇ ਆ, ਕਈ ਫਿਰ ਮਿਸ ਕਰ ਜਾਈਦਾ, ਜੀ ਕਰਦਾ ਹੁੰਦਾ ਹਰ ਵੇਲੇ ਦੇਖਣ ਨੂੰ, ਪਰ ਫੈਮਿਲੀ ਦੀ
0: ਸਿਚੁਏਸ਼ਨ ਇਸ ਵਾਰੀ ਤੁਹਾਨੂੰ ਨਹੀਂ ਅਸੀਂ ਮਿਸ ਕਰਨ ਦਿੰਦੇ ਆ ਬੰਦਾ, ਤੁਸੀਂ ਸੁਣੋਗਾ ਨਾ ਲੇਹਨਾ ਸਾਹਿਬ, ਮੈਂ ਕਹਿੰਦਾ ਕਮਾਲ ਦੀ ਇਹ ਬੰਦਾ ਐਸਾ, ਮੈਂ ਨਾ ਸਿਰਫ ਮੈਨੂੰ ਇਨਵੀਟੇਸ਼ਨ ਸੀ ਕਿਤੇ ਜਾਏ, ਮੈਂ ਸੁਣਨ ਇਹਨਾਂ ਨੇ ਮੈਨੂੰ ਇਹ ਨਾ ਦਿੱਤਾ ਕਿਸੇ ਨੇ ਇਨਵੀਟੇਸ਼ਨ, ਕਹਿੰਦੇ ਹਰਜੀਤ ਜੀ ਆਓ ਤੁਸੀਂ ਸੁਣਿਓ ਆ ਕੇ, ਤੇ ਮੈਂ ਇੰਨਾ ਯਾਰ ਉੱਥੇ ਬੰਦੇ ਨੂੰ ਸੁਣ ਕੇ ਮੈਂ

0: ਮੈਂ ਕਿਉਂ ਨਾ ਯਾਰ ਇਹਦੀ ਮਹਿਫਲ ਕਰਾਈ ਜਾਵੇ ਇੱਕ ਵਧੀਆ ਜੀ, ਹੈ ਨਾ। ਤੇ
1: ਬਿਲਕੁਲ
0: ਆਪਾਂ ਫਿਰ
1: ਬਿਲਕੁਲ
0: 16 ਤਰੀਕ ਦੀ ਰੱਖੀ ਹੈ ਮੈਰੀਅਟ ਹੋਟਲ ਦੇ ਵਿੱਚ, ਔਰ ਤੁਹਾਨੂੰ ਵੀ ਸੱਦਾ
1: ਹਾਂਜੀ,
0: ਪੱਤਾ ਜ਼ਰੂਰ ਭੇਜਿਆ ਜਾਏਗਾ ਸਰ।
1: ਨੋ ਪ੍ਰੋਬਲਮ,
0: ਬੜੀ
1: ਆਲ ਦਾ
0: ਮਿਹਰਬਾਨੀ ਜੀ,
1: ਬੈਸਟ ਜੀ,
0: ਥੈਂਕ ਯੂ ਵੈਰੀ ਮਚ ਜੀ ਬਲਿੰਦਰ ਜੀ, ਥੈਂਕ ਯੂ ਵੈਰੀ ਮਚ। ਵਿਧੀ ਜੀ ਹੋਰ ਕੀ ਕਹਿਣਾ ਚਾਹੋਗੇ ਪਲੀਜ਼?
2: ਕ੍ਰਿਟੀਕਲ ਇਲਨੈਸ ਬਾਰੇ ਗੱਲ ਕਰ ਰਹੇ ਸੀਗੇ ਹਰਜੀਤ ਜੀ, ਤੇ ਕੁਝ ਆਈਡੀਆ ਦੇਣਾ ਚਾਹਾਂਗੀ ਕਿ ਇੱਕ ਕੈਨੇਡਾ ਦੀ ਬਹੁਤ ਹੀ ਵੱਡੀ ਇੰਸ਼ੋਰੈਂਸ ਕੰਪਨੀ ਨੇ ਕ੍ਰਿਟੀਕਲ ਇਲਨੈਸ ਦੇ ਉੱਤੇ 5% ਪ੍ਰੀਮੀਅਮ ਦੇ ਉੱਤੇ ਡਿਸਕਾਊਂਟ ਰੱਖਿਆ ਹੋਇਆ ਅੰਟਿਲ ਡਿਸੰਬਰ 31st। ਅਗਰ ਤੁਸੀਂ ਇਸ ਬਾਰੇ ਪਾਲਿਸੀ ਨਹੀਂ ਸੋਚਿਆ ਤੇ ਦਿਸ ਇਜ਼ ਦੀ ਵੇ ਕਿ ਤੁਸੀਂ ਆਪਣਾ ਇੱਕ ਪਾਲਿਸੀ ਜਿਹੜੀ ਆਪਣਾ ਪਲਾਨ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਤੁਸੀਂ ਸਟਾਰਟ ਕਰਾਓ। $1,00,000 ਦੀ ਕਵਰੇਜ ਜਿਹੜੀ ਹੈ ਅਗਰ ਤੁਹਾਡੀ ਏਜ 35 ਹੈ ਤੇ ਅਪਰੋਕਸੀਮੇਟਲੀ $82 ਦੇ ਅੰਦਰ ਹੋ ਸਕਦੀ ਹੈ। ਇਫ ਯੂਅਰ ਅ ਫੀਮੇਲ ਤੇ $72 ਦੇ ਅੰਦਰ, ਅਗਰ ਤੁਹਾਡੀ ਏਜ 45 ਤੋਂ ਉੱਤੇ ਹੈ $127 ਦੇ ਅੰਦਰ ਤੁਹਾਡੀ ਪਾਲਿਸੀ ਹੋ ਸਕਦੀ ਹੈ, ਤੇ ਅਗਰ ਫੀਮੇਲ ਆ ਤੇ $108 ਦੇ ਅੰਦਰ। ਇਹਦੇ ਵਿੱਚ $1,00,000 ਦੀ ਕਵਰੇਜ ਹੋਏਗੀ ਤੇ ਨਾਲ ਨਾਲ 26 ਤਰੀਕੇ ਦੀ ਜਿਹੜੀ ਇਲਨੈਸ ਹੈ ਉਹ ਕਵਰ ਹੁੰਦੀ ਹੈ। 26 ਤਰੀਕੇ ਦੀ ਇਲਨੈਸ ਦੇ ਨਾਲ ਨਾਲ ਜਿਹੜਾ ਹੈ ਇਹਨਾਂ ਨੇ, ਦੇਰ ਆਰ ਸਮ ਇਲਨੈਸਿਸ ਜਿਵੇਂ ਮੇਲ ਦੇ ਅੰਦਰ ਯੂਜੁਅਲੀ ਅਰਲੀ ਪ੍ਰੋਸਟੇਟ ਕੈਂਸਰ ਦੇ ਬਹੁਤ ਹੀ ਜ਼ਿਆਦਾ ਅਸੀਂ ਸੁਣੇ ਨੇ ਕੇਸਿਸ, ਉਹ ਸਾਰੀ ਚੀਜ਼ਾਂ ਵੀ ਕਵਰ ਹੁੰਦੀ ਹੈ। ਯੂ ਗੈਟ ਅ ਮੈਡੀਕਲ ਅਸਿਸਟੈਂਸ ਫੋਰ ਦੈਟ, ਅਰਲੀ ਬ੍ਰੈਸਟ ਕੈਂਸਰ, ਦੀਜ਼ ਆਰ ਦਾ ਕੇਸਿਸ ਜਿਹੜੇ ਅਸੀਂ ਬਹੁਤ ਸੁਣਦੇ ਹਾਂ ਔਨ ਐਵਰੀ ਡੇ ਬੇਸਿਸ। ਇਹ ਸਾਰੀ ਜਿਹੜੀ ਹੈ ਅਪਾਰਟ ਫਰੋਮ $1,00,000 ਜਿਹੜਾ ਹੈ ਤੁਹਾਨੂੰ ਅਸਿਸਟੈਂਸ ਦੇ ਅੰਦਰ ਮਿਲਦੀ ਹੈ। ਨਾਲ ਨਾਲ ਵਰਲਡ ਦੇ ਕਿਸੇ ਵੀ ਬੈਸਟ ਡਾਕਟਰ ਦੇ ਨੂੰ ਤੁਸੀਂ ਕੰਸਲਟ ਕਰਨਾ ਹੈ, ਦਾ ਕੰਪਨੀ ਵਿਲ ਹੈਲਪ ਯੂ ਕਿ ਤੁਸੀਂ ਉਹਨਾਂ ਦੇ ਨਾਲ, ਬਿਲਕੁਲ ਉਹਨਾਂ ਦੇ ਨਾਲ, ਉਹਨਾਂ ਦੀ ਆਪਣੀ ਇੱਕ ਪੂਰੀ ਕੰਸਲਟੇਸ਼ਨ ਟੀਮ ਹੁੰਦੀ ਹੈ, ਤੁਸੀਂ ਵਰਲਡ ਦੇ ਬੈਸਟ ਡਾਕਟਰ ਨੂੰ ਕੰਟੈਕਟ ਕਰ ਸਕਦੇ ਹੋ। ਦੇਰ ਆਰ ਐਡੀਸ਼ਨਲ ਬੈਨੀਫਿਟਸ ਜਿਹੜੇ ਤੁਹਾਡੀ ਪਾਲਿਸੀ ਦੇ ਅੰਦਰ ਹੁੰਦੇ ਆ। ਅਗਰ ਤੁਹਾਡੇ ਕੋਲ ਆਲਰੇਡੀ ਪਾਲਿਸੀ ਹੈ, ਤੁਹਾਨੂੰ ਨਹੀਂ ਪਤਾ, ਤੁਸੀਂ ਉਹਦੇ ਲਈ ਵੀ ਮੈਨੂੰ ਕਾਲ ਕਰ ਸਕਦੇ ਹੋ। ਆਈ ਵਿਲ ਰਿਵਿਊ ਯੋਰ ਪਾਲਿਸੀ ਤੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਤੁਹਾਡੀ ਪਾਲਿਸੀ ਦੇ ਅੰਦਰ ਕੀ ਕਵਰ ਆ। ਨੰਬਰ ਮੇਰਾ ਨੋਟ ਕਰ ਲਓ, 416-526-3535, 416-526-3535।
0: ਵਿਧੀ ਜੀ ਦਾ ਨੰਬਰ ਬੜਾ ਈਜ਼ੀ ਹੈ, ਤੁਸੀਂ ਇਸ ਦੇਖੋ ਕਿੰਨੀ ਵਧੀਆ ਗੱਲ ਕੀਤੀ ਹੈ। ਤੁਹਾਨੂੰ ਪਤਾ ਕਿ ਮੈਂ ਕਈ ਵਾਰੀ ਕੋਈ ਲਿਰਿਕਸ ਹੋਣਾ ਨਾ ਗੀਤ ਦੇ, ਉਹਦੇ ਵਿੱਚੋਂ ਉਹਨੂੰ ਫੋਲੋ ਅਪ ਕਰਦਾ, ਉਹਨਾਂ ਦੇ ਪੁਆਇੰਟ ਨੋਟ ਕਰ ਲੈਣਾ। ਜਿਹੜੀ ਇਹ ਪਾਲਿਸੀ ਦੱਸ ਰਹੇ ਸੀ, ਇੱਕ ਕਹਿੰਦੇ ਵਰਲਡ ਦਾ ਜਿਹੜਾ ਬੈਸਟ ਡਾਕਟਰ ਆ, ਤੁਸੀਂ ਉੱਥੇ ਤੱਕ ਵੀ ਪਹੁੰਚ ਸਕਦੇ ਹਾਂ। ਇੱਕ ਦਿਨ ਇੱਕ ਬੰਦੇ ਕੋਲ ਮੈਂ ਬੈਠਾ ਵਿਧੀ,
2: ਹਾਂਜੀ,
0: ਉੱਥੇ ਫੂਡ ਆ ਗਿਆ ਕੁਛ ਇਸ ਤਰ੍ਹਾਂ ਦਾ ਜਿਹੜਾ ਕਿ ਉਹਨੂੰ ਪਸੰਦ ਨਹੀਂ ਸੀ। ਅਸੀਂ ਹੁਣ ਬੜੀਆਂ ਮਹਿਫਲਾਂ ਅਟੈਂਡ ਕਰਦੇ ਹਾਂ, ਬਹੁਤ ਫੰਕਸ਼ਨ ਅਟੈਂਡ ਹੁੰਦੇ ਆ ਨਾ,
2: ਹਾਂਜੀ,
0: ਸਾਰੇ ਜਣੇ ਫੂਡ ਪਾ ਰਹੇ ਆ ਤੇ ਉਹ ਬੰਦੇ ਨੇ ਫੂਡ ਨਹੀਂ ਪਾਇਆ, ਉਹਨੂੰ ਨਹੀਂ ਕੋਈ ਚੀਜ਼ ਚੰਗੀ ਲੱਗੀ, ਕੁਛ ਸੈਲਡ ਸੈਲਡ ਵਗੈਰਾ ਲੈ ਲਈ ਥੋੜ੍ਹੀ ਜਿਹੀ ਲਾਈਟ ਜਿਹਾ।
2: ਅੱਛਾ,
0: ਤੇ ਬਾਅਦ ਚ ਇੱਕ ਦੋ ਬੰਦੇ ਨੇ ਪੁੱਛਿਆ ਵੀ ਗੁਰੂ ਜੀ ਤੁਸੀਂ ਇਹ ਪਾ ਨਹੀਂ ਰਹੇ? ਕਹਿੰਦੇ ਨਹੀਂ ਮੈਂ ਪਾ ਲਿਆ ਸੈਲਡ ਵਗੈਰਾ ਜੋ ਮੈਨੂੰ ਠੀਕ ਲੱਗੇ ਮੈਂ ਖਾ ਲਿਆ, ਪਰ ਫਿਰ ਵੀ ਜਦੋਂ ਕਿਸੇ ਨੇ ਡਰਿੰਕ ਡਰੁੰਕ ਕੀਤੀ ਸੀ, ਡਰਿੰਕ ਕੀਤੀ ਹੋਵੇ ਨਾ ਬੰਦੇ ਦੇ, ਇੱਕੋ ਕਹਿੰਦੇ ਕੁੱਤੇ ਫੇਲ ਹੋ ਜਾਂਦੇ, ਇੱਕ ਪੰਜਾਬੀ ਦੀ ਕਹਾਵਤ ਹੈ, ਕੁੱਤੇ ਫੇਲ ਪਤਾ ਕਿੱਦਾਂ ਹੁੰਦੇ, ਇੱਕ ਇੱਕ ਚੀਜ਼ ਰਿਪੀਟ ਬਾਰ ਬਾਰ ਆਈ ਜਾਂਦੀ।
2: ਹਾਂਜੀ,
0: ਉਹ ਉਹਨੇ ਇੱਕ ਵਾਰ ਪੁੱਛਿਆ, ਦੋ ਵਾਰ ਪੁੱਛਿਆ, ਉਹਨੇ ਦੱਸ ਦਿੱਤਾ, ਕਹਿੰਦਾ ਇਹ ਪੇਟ ਮੇਰਾ ਹੈ ਨਾ, ਤੇ ਮੈਨੂੰ ਪਤਾ ਮੈਂ ਆਪਣੇ ਪੇਟ 'ਚ ਪਾਉਣਾ ਕੀ ਹੈ।
2: ਜੀ ਬਿਲਕੁਲ,
0: ਇਹ ਮੈਨੂੰ ਪਤਾ ਨਾ ਮੈਂ ਆਪਣੇ ਪੇਟ 'ਚ ਕੀ ਪਾਉਣਾ, ਬਿਮਾਰੀ ਦਾ ਮੈਂ ਆਪਣੀ ਲਾਉਣੀ ਚਾਹੁੰਦਾ।
2: ਐਬਸੋਲਿਊਟਲੀ,
0: ਪਰ ਇਹ ਚੀਜ਼ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਵਰਲਡ ਦੇ ਵਿੱਚੋਂ ਬੈਸਟ ਡਾਕਟਰ ਫਾਈਂਡ ਆਊਟ ਕੀਤਾ ਜਾਂਦਾ ਇਹ ਪਾਲਿਸੀ ਦੇ ਵਿੱਚ, ਔਰ ਮੈਂ ਸਮਝਦਾ ਮੈਂ ਜ਼ਿਕਰ ਕਰ ਰਿਹਾ ਹੈਲਥ ਤੋਂ ਉੱਪਰ ਕੋਈ ਦੁਨੀਆ ਚੀਜ਼ ਨਹੀਂ ਹੈ,
2: ਬਿਲਕੁਲ ਨਹੀਂ,
0: ਹੈ ਨਾ। ਤੇ ਜੇ ਹੈਲਥ ਤੁਹਾਡੀ ਸਿਸਟਮ ਠੀਕ ਆ, ਅਸੀਂ ਤਦ ਦੇ ਟਰੱਕ ਚਲਾ ਸਕਦੇ ਹਾਂ, ਟੈਕਸੀਆਂ ਚਲਾ ਸਕਦੇ ਹਾਂ, ਆਪਣੇ ਕਾਰੋਬਾਰ ਕਰ ਸਕਦੇ ਹਾਂ, ਇੰਸ਼ੋਰੈਂਸ ਕੰਪਨੀਆਂ, ਰੇਡੀਓ ਚਲਾ ਸਕਦੇ ਹਾਂ, ਤੇ ਇਸ ਕਰਕੇ ਜਿਹੜੀ ਹੈਲਥ ਨੂੰ ਵਾਸਤੇ ਤੁਹਾਡੇ ਵਾਸਤੇ ਜਿਹੜੀ ਇੰਸ਼ੋਰੈਂਸ, ਇਹਨਾਂ ਰੇਟ ਵੀ ਦੱਸੇ ਆ ਬੜੇ ਰੀਜ਼ਨੇਬਲ ਰੇਟ ਆ। ਬਾਕੀ ਜੇ ਤੁਸੀਂ ਇਹਨਾਂ ਨਾਲ ਬੈਠੋਗੇ ਫਿਰ ਤੁਹਾਨੂੰ ਹੋਰ ਆਈਡੀਆਜ਼ ਕੁਛ ਮਿਲ ਜਾਂਦੇ ਆ, ਕੁਛ ਹੋਰ ਚੀਜ਼ਾਂ ਮਿਲ ਜਾਂਦੀਆਂ, ਤੇ ਇਸ ਕਰਕੇ ਤੁਸੀਂ ਇਹਨਾਂ ਨੂੰ ਕਾਲ ਤੁਸੀਂ ਜ਼ਰੂਰ ਕਰੋ। 416-526-3535 ਦੇ ਕਾਲ ਕੀਤੀ ਜਾ ਸਕਦੀ ਹੈ, 416-524-3535 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਔਰ ਗਲੈਕਸੀ ਹੋਮ ਤੁਹਾਡੇ ਵਾਸਤੇ ਹਾਜ਼ਰ ਹੈ, ਔਰ ਇੱਥੇ ਤੁਸੀਂ ਕੰਸਟਰਕਸ਼ਨ ਦੀਆਂ ਕੋਈ ਵੀ ਤੁਸੀਂ ਆਈਟਮਾਂ ਲੈਣੀਆਂ ਗਲੈਕਸੀ ਹੋਮ ਤੇ ਤੁਸੀਂ ਪਹੁੰਚ ਸਕਦੇ ਹਾਂ, 905-460-1222 ਦੇ ਕਾਲ ਕੀਤੀ ਜਾ ਸਕਦੀ ਹੈ। $7,000 ਦੇ ਵਿੱਚ ਤੁਹਾਡੇ ਵਾਸ਼ਰੂਮ ਵਾਲੀ ਕੰਪਨੀ ਦੁਬਾਰਾ ਆ ਗਈ ਹੈ, ਕਿਉਂਕਿ ਪਹਿਲਾਂ ਬਿਜ਼ੀ ਬਹੁਤ ਸੀ, ਉਹਨਾਂ ਕੋਲ ਸਮਾਂ ਨਹੀਂ ਸੀ, ਹੁਣ ਉਹ ਵਾਸ਼ਰੂਮ ਵਿਹਲੇ ਕਰ ਰਹੇ, ਬਹੁਤ ਵਾਸ਼ 23-24 ਵਾਸ਼ਰੂਮ ਉਹਨਾਂ ਨੇ ਤਿਆਰ ਕਰ ਦਿੱਤੇ ਆ $7,000-7,000 ਦੇ ਵਿੱਚ। ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਵੀਰ ਮੇਰੇ ਦੁਬਾਰਾ ਰੇਟ ਸਾਨੂੰ ਦਿਓ ਲਾਹੀ, ਤੇ ਤੁਸੀਂ ਜਿਹਨਾਂ ਨੇ $7,000 'ਚ ਪੂਰਾ ਫੁੱਲ ਵਾਸ਼ਰੂਮ ਤਿਆਰ ਕਰਾਉਣਾ, 416-678-8100 ਦੇ ਕਾਲ ਕੀਤੀ ਜਾ ਸਕਦੀ ਹੈ। ਐਡ ਥੋੜ੍ਹੀ ਜਿਹੀ ਲੇਟ ਆਈ ਹੈ ਪਰ ਕੱਲ੍ਹ ਤੋਂ ਕਰਾਂਗੇ, ਖਿੱਚਾਂਗੇ ਕੰਮ ਪੂਰਾ। 416-678-8100 ਦੇ ਕਾਲ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੇ ਬਈ $7,000 'ਚ ਵਾਸ਼ਰੂਮ ਤਿਆਰ ਕਰਾਉਣੇ ਆਪਣੇ ਘਰਾਂ ਦੇ, ਫੁੱਲ ਵਾਸ਼ਰੂਮ, 416-678-8100। October 16 ਨੂੰ ਕਵਾਲੀ ਨਾਈਟ ਮੈਰੀਅਟ ਹੋਟਲ 'ਚ ਹੋ ਰਹੀ ਹੈ, ਟਿਕਟਾਂ ਤੁਹਾਨੂੰ ਮੇਰੇ ਕੋਲ ਮਿਲਣੀਆਂ, 647-448-1000।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਦੀਦੀਆਂ ਤੇ ਦੋ ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
2: ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
1: ਭਰੋਸੇ ਮਨ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟ੍ਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ
3: 32, 55, 80 ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 to 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
4: ਬ੍ਰਾਂਪਟਨ ਟੀਵੀ ਐਂਡ ਅਪਲਾਇੰਸਿਸ 801 Govey Drive near Chingozi call 905-450-2828 905-450-2828

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todla Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
6: 647-10-647-739-8710।
8: ਮੈਂ ਕਿਹਾ ਕਿੱਥੇ ਜਾ ਰਹੀ ਹੈ?
9: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
8: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
13: ਵਧੀਆ ਹਾਲਤ ਵਾਲੀ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
14: ਆ ਭੈਣੇ, ਖਰੀਦ ਲਿਆ ਗਹਿਣੇ?
15: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
14: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
15: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
6: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
16: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
17: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
18: ਕੰਡੀਸ਼ਨਸ ਅਪਲਾਈ।
19: Ladies and gentlemen, introducing from CHLO AM 530, the number one radio host in the world.

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ। ਡੇਕ ਟਾਟਲਾ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਸਾਰੇ ਲਿਸਨਰਸ ਠੀਕ ਠਾਕ ਹੋਣਗੇ, ਚੜ੍ਹਦੀ ਕਲਾ ਦੇ ਵਿੱਚ ਹੋਣਗੇ, ਇਸ ਚੀਜ਼ ਦੀ ਜਿਹੜੀ ਜੀ ਆਸ ਕਰਦੇ ਹਾਂ। ਔਰ ਬਿਲਕੁਲ ਜੀ, ਡੇਕ ਟਾਟਲਾ ਸ਼ੋਅ ਦੇ ਵਿੱਚ ਅੱਜ ਮੈਂ ਕਿਰਨ ਜਿਹੜਾ ਜੀ ਤੁਹਾਡਾ ਸਾਥ ਦਊਂਗੀ। ਔਰ ਬਿਲਕੁਲ ਜੀ, ਤੁਸੀਂ ਸਾਨੂੰ ਵਤਨੋਂ ਦੂਰ ਤੇ ਵੀ ਸੁਖੀ ਨਿੱਜਰ ਜੀ, ਮੈਂ ਤੇ ਮਨਪ੍ਰੀਤ ਜੀ ਜਿਹੜਾ ਜੀ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੇ ਅੱਜ ਤੁਸੀਂ ਜਿਹੜਾ ਜੀ ਡੇਕ ਟਾਟਲਾ ਜੀ ਦੇ ਸ਼ੋਅ ਤੇ ਵੀ ਸੁਣੋਗੇ, ਤੇ ਜਾਣੀ ਕਿ ਹੁਣ ਤੁਸੀਂ ਸਾਨੂੰ ਜਿਹੜਾ ਜੀ ਅੱਜ ਠੀਕ ਪੂਰੇ 2 ਘੰਟੇ 2 ਵਜੇ ਤੱਕ ਸੁਣੋਗੇ। ਤੇ ਕੋਈ ਵੀ ਗੱਲਬਾਤ ਕਰਨੀ ਹੋਵੇ 2 ਵਜੇ ਤੱਕ ਸਾਡੇ ਸਟੂਡੀਓ ਦੇ ਨੰਬਰ ਹੈਗੇ ਆ 905-799-0999 ਤੇ ਜਿਹੜੀ ਹੈ ਜੀ ਤੁਸੀਂ ਗੱਲਬਾਤ ਕਰ ਸਕਦੇ ਆ। ਔਰ ਕਾਫੀ ਪਿਆਰਾ ਜਿਹੜਾ ਜੀ ਬਾਹਰ ਵੈਦਰ ਵੀ ਹੋ ਰਿਹਾ ਹੈ, ਔਰ ਵੈਦਰ ਦੇ ਨਾਲ ਬਹੁਤ ਹੀ ਪਿਆਰੇ ਪਿਆਰੇ ਜਿਹੜੇ ਜੀ ਗੀਤ ਸੰਗੀਤ ਅਸੀਂ ਅੱਜ ਲੈ ਕੇ ਆਏ ਹਾਂ। ਤੇ ਤਰੀਕ ਜਿਹੜੀ ਆ ਜੀ ਸਪਤੰਬਰ 29th ਹੋ ਚੁੱਕੀ ਆ, ਆਲਮੋਸਟ ਜਿਹੜਾ ਹੈ ਜੀ ਸਪਤੰਬਰ ਦਾ ਮਹੀਨਾ ਵੀ ਜਾ ਰਿਹਾ, ਸਿਰਫ ਕੱਲ੍ਹ ਇੱਕ ਲਾਸਟ ਦਿਨ ਜਿਹੜਾ ਜੀ ਰਹਿ ਗਿਆ, ਉਹਦੇ ਬਾਅਦ ਅਕਤੂਬਰ ਦੇ ਵਿੱਚ ਆਪਾਂ ਜਿਹੜਾ ਜੀ ਪੈਰ ਰੱਖ ਲੈਣਾ ਹੈਗਾ ਆ। ਔਰ ਆਲਮੋਸਟ ਫੈਸਟਿਵ ਸੀਜ਼ਨਸ ਵੀ ਜਿਹੜੇ ਜੀ ਸਟਾਰਟ ਹੋਣ ਵਾਲੇ ਆ। ਤੇ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਵੈਦਰ ਰਿਪੋਰਟ ਅੱਜ ਦਾ ਹੈਗਾ ਆ 22 ਡਿਗਰੀ, ਸ਼ਾਮ ਨੂੰ 17 ਡਿਗਰੀ, ਓਵਰ ਨਾਈਟ 14 ਡਿਗਰੀ ਹੈਗਾ, ਹਵਾ ਦੀ ਸਪੀਡ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਦਿਨ ਅੱਜ ਚੜਿਆ ਸੀ 7:14 ਤੇ ਦਿਨ ਜਿਹੜਾ ਜੀ ਢਲ ਜਾਣਾ 7:03 ਤੇ। ਸੋ ਇਹ ਸੀਗੀ ਵੈਦਰ ਰਿਪੋਰਟ। ਤੇ ਨਾਲ ਦੀ ਨਾਲ ਜਿਹੜੇ ਜੀ ਸਪਾਂਸਰਸ ਦੇ ਮੈਸੇਜਸ ਵੀ ਆਪਾਂ ਸਾਂਝੇ ਕਰਾਂਗੇ, ਉਹਦੇ ਤੋਂ ਪਹਿਲਾਂ ਇੱਕ ਬਹੁਤ ਹੀ ਪਿਆਰੀ ਜਿਹੜੀ ਹੈ ਜੀ ਲਾਈਨ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗੀ। ਕਹਿੰਦੇ ਕਿ ਹਰ ਫੂਲ ਗੁਲਾਬ ਨਹੀਂ ਹੋਤਾ, ਅਕਸਰ ਪੂਰਾ ਹਰ ਖਾਬ ਨਹੀਂ ਹੋਤਾ, ਜ਼ਿੰਦਗੀ ਵੀ ਕਰ ਲੇਤੀ ਹੈ ਕਭੀ ਕਭੀ ਅਜੀਬ ਸਵਾਲ, ਖੈਰ ਜਾਣੇ ਦੋ ਹਰ ਸਵਾਲ ਕਾ ਜਵਾਬ ਨਹੀਂ ਹੋਤਾ। ਬਿਲਕੁਲ ਜੀ, ਦਿਸ ਇਜ਼ ਲਾਈਫ, ਲਾਈਫ ਹੈਜ਼ ਟੂ ਮੂਵ ਔਨ ਆਲਵੇਜ਼। ਜੇ ਆਪਾਂ ਠੀਕ ਆ, ਕਦੇ ਕਦੇ ਇੱਦਾਂ ਹੁੰਦਾ ਕਿ ਲਾਈਫ ਦੇ ਵਿੱਚ ਕੁਛ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਹੈ, ਬਟ ਯੂ ਡੋਨਟ ਹੈਵ ਟੂ ਬੀ ਸਟਕ ਦੇਅਰ। ਆਲਵੇਜ਼ ਲਾਈਫ ਦੇ ਵਿੱਚ ਮੂਵ ਔਨ ਕਰਨਾ ਬਹੁਤ ਜ਼ਰੂਰੀ ਹੁੰਦਾ ਆ। ਫੈਮਿਲੀ ਆ ਚਾਹੇ ਕੋਈ ਵੀ ਚੀਜ਼ ਆ, ਹੈ ਨਾ, ਜੇ ਕੁਛ ਇੱਦਾਂ ਦੇ ਸਰਕਮਸਟਾਂਸਿਸ ਹੋ ਜਾਂਦੇ ਆ, ਸੋ ਆਲਵੇਜ਼ ਲਾਈਫ ਹੈਜ਼ ਟੂ ਮੂਵ ਔਨ। ਆਪਾਂ ਨੂੰ ਆਪਣਾ ਵੀ ਸੋਚਣਾ ਪੈਂਦਾ ਆ, ਅਗਾਂਹ ਆਪਣੀ ਫੈਮਿਲੀਜ਼ ਦਾ ਵੀ ਸੋਚਣਾ ਪੈਣਾ ਆ ਕਿ ਠੀਕ ਆ ਆਪਾਂ ਨੂੰ ਹਰ ਚੀਜ਼ ਕਰਨੀ। ਸੋ ਕਦੇ ਵੀ ਲਾਈਫ ਦੇ ਵਿੱਚ ਡਿਪਰੈਸ ਨਹੀਂ ਹੋਣਾ, ਸਟੱਕ ਨਹੀਂ ਹੋਣਾ, ਆਲਵੇਜ਼ ਖੁਸ਼ ਰਹਿਣਾ ਆ ਅਤੇ ਮਿਹਨਤ ਕਰਨੀ ਆ ਅਤੇ ਰੱਬ ਦਾ ਜਿਹੜਾ ਜੀ ਨਾਮ ਲੈਂਦੇ ਰਹਿਣਾ ਹੈ।

0: ਬਿਲਕੁਲ ਜੀ, ਇੱਕ ਵਾਰੀ ਫਿਰ ਡੇਵ ਟਾਟਲਾ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿੱਥੇ ਕਿ ਲਿਸਨਰਸ ਦੇ ਮੈਸੇਜਸ ਵੀ ਆ ਰਹੇ, ਮੈਨੂੰ ਪੂਜਾ ਜੀ ਦਾ ਵੀ ਮੈਸੇਜ ਆਇਆ, ਉਹ ਕਹਿ ਰਹੇ ਬਹੁਤ ਪਿਆਰੇ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿੱਥੇ ਕਿ ਸਾਡੇ ਬਹੁਤ ਹੀ ਪਿਆਰੇ ਆਪਾਂ ਕਹਿ ਸਕਦੇ ਕਿ ਵੱਤੋਂ ਦੂਰ ਦੀ ਫੈਮਿਲੀ ਵੀ ਨੇ, ਤੇ ਆਲਵੇਜ਼ ਸਾਨੂੰ ਜਿਹੜਾ ਹੈ ਜੀ ਉਹ ਐਪਰੀਸ਼ੀਏਟ ਕਰਦੇ ਨੇ। ਟੇਕ ਪਰਿਵਾਰ ਸਾਹਿਬ, ਉਹਨਾਂ ਨੇ ਵੀ ਕਿਹਾ ਬਹੁਤ ਹੀ ਪਿਆਰੀਆਂ ਲਾਈਨਾਂ ਦੇ ਨਾਲ ਤੁਸੀਂ ਜਿਹੜੀ ਸ਼ੁਰੂਆਤ ਕੀਤੀ, ਥੈਂਕ ਯੂ ਸੋ ਮੱਚ ਪਰਿਵਾਰ ਸਾਹਿਬ ਐਂਡ ਪੂਜਾ ਜੀ। ਤੇ ਨਾਲ ਦੀ ਨਾਲ ਸਾਡੀ ਲਾਈਨ ਜਿਹੜੀ ਹੈ ਜੀ ਹੁਣ ਕਾਵਿਆ ਹੋਮੋਪੈਥੀ ਦੇ ਨਾਲ ਜਿਹੜੀ ਜੀ ਜੁੜ ਚੁੱਕੀ ਆ, ਔਰ ਸਾਡੇ ਇੱਕ ਲਿਸਨਰ ਦੀ ਮੈਨੂੰ ਅੱਜ ਵੀ ਕਾਲ ਆਈ ਸੀ, ਕੱਲ੍ਹ ਵੀ ਆਈ ਸੀਗੀ, ਅਤੇ ਉਹਨਾਂ ਨੂੰ ਨੰਬਰ ਚਾਹੀਦਾ ਸੀਗਾ ਆਈ ਥਿੰਕ ਕੋਈ ਹੋਮਿਓਪੈਥੀ ਦਾ। ਅਤੇ ਬਿਲਕੁਲ ਜੀ, ਹੁਣ ਤੁਸੀਂ ਕਾਵਿਆ ਜੀ ਦਾ ਜਿਹੜਾ ਹੈ ਜੀ ਨੰਬਰ ਨੋਟ ਜ਼ਰੂਰ ਕਰ ਸਕਦੇ ਆ, ਅਤੇ ਕਾਵਿਆ ਜੀ ਦੇ ਨਾਲ ਚਲੋ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਕਾਵਿਆ ਜੀ, ਵੈਲਕਮ ਟੂ ਦਾ ਰੇਡੀਓ।
1: ਥੈਂਕ ਯੂ ਸੋ ਮਚ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਆਫਟਰਨੂਨ।
0: ਬਿਲਕੁਲ ਜੀ, ਗੁੱਡ ਆਫਟਰਨੂਨ। ਸੋ ਅੱਜ ਟਿਊਜ਼ਡੇ ਦੇ ਵਿੱਚ ਤੁਸੀਂ ਕਿਸ ਚੀਜ਼ ਦੇ ਜਿਹੜੀ ਜੀ ਗੱਲਬਾਤ ਕਰੋਗੇ?
1: ਜੀ ਅੱਜ ਆਪਾਂ ਦੇਖਾਂਗੇ ਮਾਈਗ੍ਰੇਨ ਹੈਡੇਕ ਦੇ ਬਾਰੇ ਮੇ। ਸੋ ਸਰਦਰਦ ਕੀ ਤਾਂ ਕਾਫੀ ਵੈਸੇ ਟਾਈਪ ਹੋਤੀ ਹੈ, ਔਰ ਜੈਸੇ ਪੇਸ਼ੈਂਟ ਵੀ ਆਤੇ ਹੈ ਤੋ ਬਤਾਤੇ ਹੈ ਕਿ ਕਿਆ ਮੁਝੇ ਮਾਈਗ੍ਰੇਨ ਕੀ ਪ੍ਰੋਬਲਮ ਹੈ ਯਾ ਮੁਝੇ ਮਾਈਗ੍ਰੇਨ ਹੈ ਕਰਕੇ। ਸੋ ਯੇ ਜੋ ਮਾਈਗ੍ਰੇਨ ਸਿਰਦਰਦ ਹੈ ਨਾ, ਵੋ ਏਕ ਸਾਈਡ ਮੇ ਸਿਰ ਮੇ ਦਰਦ ਸਟਾਰਟ ਹੋ ਜਾਤਾ ਹੈ, ਸੀਵੀਅਰ ਥ੍ਰੋਬਿੰਗ ਵਾਲੀ ਦਰਦ ਹੈ, ਤੋ ਉਸਕੇ ਸਾਥ ਆਪਕੋ ਜੈਸੇ ਨੌਸ਼ੀਅਸ ਫੀਲਿੰਗ ਹੈ, ਵੋਮਿਟਿੰਗ ਹੋ ਜਾਣਾ, ਔਰ ਉਸਕੇ ਬਾਅਦ ਵੀਕਨੈਸ। ਅਬ ਕੁਛ ਲੋਗੋ ਮੇ ਕਿਆ ਹੋਗਾ ਕਿ ਮਾਈਗ੍ਰੇਨ ਸਟਾਰਟ ਹੋਣੇ ਸੇ ਪਹਿਲੇ ਹੀ ਉਨਕੋ ਪਤਾ ਲੱਗ ਜਾਤਾ ਹੈ, ਕੁਛ ਸਿਮਟਮਸ ਦਿਖਨੇ ਸਟਾਰਟ ਹੋ ਜਾਤੇ ਹੈ, ਕਿ ਵਿਜੁਅਲ ਡਿਸਟਰਬੰਸੀਸ ਹੈ, ਆਂਖੋਂ ਕੇ ਸਾਹਮਣੇ ਸਪੋਟਸ ਦਿਖਾਈ ਦੇਣਾ, ਹਾਥੋਂ ਮੇ ਪੈਰ ਮੇ ਟਿੰਗਲਿੰਗ ਫੀਲ ਹੋਣਾ, ਹਾਈਪਰ ਐਕਟੀਵਿਟੀ ਸੀ ਬੜ ਜਾਣਾ, ਗੁੱਸਾ ਆਨਾ ਯਾ ਪੇਟ ਖਰਾਬ ਹੋ ਜਾਣਾ, ਕਿ ਕਬਜ਼ ਕੀ ਪ੍ਰੋਬਲਮ, ਮੂਡ ਸਵਿੰਗਸ। ਤੋ ਯੇ ਸਾਰੇ ਸਿਮਟਮ ਸਟਾਰਟ ਹੋਣੇ ਕੇ ਸਾਥ ਹੀ ਉਨਕੋ ਡਾਊਟ ਜਾਤਾ ਹੈ ਕਿ ਅਬ ਉਨਕਾ ਮਾਈਗ੍ਰੇਨ ਜੋ ਹੈ ਉਹ ਸਟਾਰਟ ਹੋਗਾ। ਸੋ ਬਾਅਦ ਮੇ ਐਕਚੁਅਲ ਯੇ ਮਾਈਗ੍ਰੇਨ ਕਾ ਸਿਰਦਰਦ ਹੈ, ਉਸਕਾ ਅਟੈਕ ਸਟਾਰਟ ਹੋ ਜਾਏਗਾ, ਜੋ ਆਪ ਦੇਖੋਗੇ ਕਿ ਕੁਛ ਘੰਟੋ ਸੇ ਲੈ ਕੇ ਤੀਨ ਚਾਰ ਦਿਨ ਤੱਕ ਲਗਾਤਾਰ ਆਪ ਫੀਲ ਕਰਤੇ ਹੈ। ਤੋ ਇਸਮੇ ਕਿਆ ਹੋਗਾ ਕਿ ਸੀਵੀਅਰ ਥ੍ਰੋਬਿੰਗ ਵਾਲੀ, ਪਲਸੇਟਿੰਗ ਵਾਲੀ ਦਰਦ, ਜਿਸਕੋ ਹਮ ਟਸਟਸ ਵਾਲੀ ਦਰਦ ਕਹਤੇ ਹੈ ਨਾ, ਸ਼ਾਰਪ ਸੀ ਦਰਦ ਏਕ ਸਾਈਡ ਸੇ ਸ਼ੁਰੂ ਹੋਗੀ, ਆਂਖੋਂ ਕੇ ਉਪਰ ਸੇ ਟੈਂਪਲਸ ਕਾ ਏਰੀਆ ਹੈ, ਔਰ ਉਸਕੇ ਬਾਅਦ ਯੇ ਪੂਰੇ ਸਿਰ ਮੇ ਯਾ ਤੋ ਫੈਲ ਜਾਤੀ ਹੈ ਯਾ ਕਿਸੀ ਏਕ ਸਾਈਡ ਮੇ ਯੇ ਰੁਕਤੀ ਹੈ, ਔਰ ਯੇ ਦਰਦ ਜੋ ਹੈ ਮਾਈਲਡ ਸੇ ਸਟਾਰਟ ਹੋ ਕੇ ਫਿਰ ਤੇਜ਼ ਵਾਲੀ ਵੋ ਉਸਕੀ ਇੰਟੈਂਸਿਟੀ ਦਰਦ ਕੀ ਬੜਤੀ ਜਾਤੀ ਹੈ, ਤੇ ਇਸਕੇ ਸਾਥ ਮਰੀਜ਼ ਜੋ ਹੈ ਵੋ ਤੇਜ਼ ਲਾਈਟ ਵੀ ਆਂਖੋਂ ਮੇ ਜਾਤੀ ਹੈ, ਸਹਿਨ ਨਹੀਂ ਕਰ ਪਾਤੇ ਹੈ, ਜ਼ਿਆਦਾ ਆਵਾਜ਼ ਹੋ ਉਹ ਵੀ ਸਹਿਨ ਨਹੀਂ ਹੋ ਪਾਤਾ ਹੈ, ਔਰ ਫਿਰ ਉਨਕੋ ਲੱਗਦਾ ਹੈ ਕਿ ਕੋਈ ਬੁਲਾਏ ਨਾ, ਇਰੀਟੇਬਿਲਿਟੀ ਬੜ ਜਾਤੀ ਹੈ, ਇਤਨੀ ਯੇ ਤੇਜ਼ ਸਿਰਦਰਦ, ਔਰ ਉਸਕੇ ਬਾਅਦ ਉਨਕੋ ਜੈਸੇ ਵੋਮਿਟਿੰਗ ਹੋਗੀ। ਤੋ ਯੇ ਵੋਮਿਟ ਹੋਤੀ ਹੈ, ਸਾਰਾ ਕੁਛ ਨਿਕਲ ਜਾਏਗਾ, ਉਸਕੇ ਬਾਅਦ ਉਨਕੋ ਥੋੜੀ ਸੀ ਰਿਲੀਫ ਲਗੇਗੀ, ਯਾ ਫਿਰ ਪੂਰੀ ਜੈਸੇ ਦਿਨ ਰਾਤ ਉਨਕੋ ਸੋਨਾ ਪੜਤਾ ਹੈ, ਤੋ ਜੈਸੇ ਨੀਂਦ ਉਨਕੀ ਪੂਰੀ ਹੋਈ, ਉਸਕੇ ਬਾਅਦ ਸਿਰਦਰਦ ਮੇ ਥੋੜਾ ਸਾ ਆਰਾਮ ਆਇਆ, ਔਰ ਇਸ ਅਟੈਕ ਕੇ ਬਾਅਦ ਫਿਰ ਆਪ ਸਲੀਪੀ ਫੀਲ ਕਰਤੇ ਹੈ, ਵੀਕਨੈਸ ਆ ਜਾਏਗੀ। ਸੋ ਮਾਈਗ੍ਰੇਨ ਹੈਡੇਕ ਜੋ ਹੈ ਇਸਕੀ ਇੰਟੈਂਸਿਟੀ ਆਪ ਦੇਖੋਗੇ ਸ਼ੁਰੂਆਤ ਮੇ ਕਿ ਸਾਲ ਮੇ ਏਕ ਦੋ ਬਾਰ ਤੀਨ ਬਾਰ ਹੁਆ, ਤੋ ਉਸਕੇ ਬਾਅਦ ਫਿਰ ਉਸਕੀ ਇੰਟੈਂਸਿਟੀ ਵੀ ਬੜਤੀ ਜਾਤੀ ਹੈ, ਤਾਂ ਫ੍ਰੀਕੁਐਂਸੀ ਵੀ ਬੜਤੀ ਜਾਤੀ ਹੈ, ਕਿ ਐਵਰੀ ਮੰਥ ਯੇ ਸਟਾਰਟ ਹੋ ਜਾਣਾ, ਫਿਰ ਹਰ ਛੋਟੀ ਚੀਜ਼ ਕਿ ਆਪਕੀ ਨੀਂਦ ਪੂਰੀ ਨਹੀਂ ਹੋਈ ਤੋ ਆਪਕੋ ਮਾਈਗ੍ਰੇਨ ਕੀ ਪ੍ਰੋਬਲਮ, ਅਗਰ ਬਾਹਰ ਕਾ ਹੈਵੀ ਖਾ ਲਿਆ, ਥੋੜਾ ਡਾਈਜੈਸ਼ਨ ਅਪਸੈਟ ਹੋ ਗਿਆ, ਕਬਜ਼ ਹੋ ਗਈ, ਤੋ ਉਸਕੇ ਸਾਥ ਆਪਕਾ ਮਾਈਗ੍ਰੇਨ ਟ੍ਰਿਗਰ ਹੋ ਜਾਣਾ, ਯਾ ਚਾਏ ਕਾਫੀ ਕੁਛ ਨਹੀਂ ਲਿਆ ਤੋ ਉਸਕੇ ਸਾਥ ਯੇ ਟ੍ਰਿਗਰ ਹੋ ਜਾਤਾ ਹੈ। ਅਬ ਕੁਛ ਇੱਕ ਟਾਈਪ ਮਾਈਗ੍ਰੇਨ ਕੇ ਇਸ ਤਰ੍ਹਾਂ ਕੀ ਹੈ, ਜਿਸਮੇ ਬਿਲਕੁਲ ਸਿਰਦਰਦ ਨਹੀਂ ਹੋਤਾ ਹੈ, ਉਸਕੇ ਬਜਾਏ ਆਪਕੇ ਸੁਣਾਈ ਦੇਣਾ ਕਮ ਹੋ ਜਾਣਾ, ਹੀਅਰਿੰਗ ਮੇ ਚੇਂਜਿਸ ਹੈ, ਚੱਕਰ ਆਨਾ ਨਾਲ ਤਾਂ ਵੀਕਨੈਸ ਵਗੈਰਾ ਕੀ ਪ੍ਰੋਬਲਮ ਆਤੀ ਹੈ। ਸੋ ਯਹਾਂ ਪੇ ਮਾਈਗ੍ਰੇਨ ਵਾਲਾ ਸਿਰਦਰਦ ਹੈ ਯਾ ਕਿਸੀ ਵੀ ਤਰ੍ਹਾਂ ਕੇ ਸਿਰਦਰਦ ਸੇ ਆਪ ਪਰੇਸ਼ਾਨ ਹੈ, ਸੋ ਅਵਰ ਹੋਮਿਓਪੈਥਿਕ ਟ੍ਰੀਟਮੈਂਟ ਇਜ਼ ਵੈਰੀ ਹੈਲਪਫੁਲ ਫੋਰ ਦੈਟ। ਰਾਈਟ ਫਰੋਮ ਦ ਬਿਗਨਿੰਗ ਆਪ ਸ਼ੁਰੂ ਕਰਤੇ ਹੋ, ਪਹਿਲੇ ਮਹੀਨੇ ਸੇ ਹੀ ਦੇਖੋਗੇ ਕਿ ਆਪਕੀ ਇੰਟੈਂਸਿਟੀ ਜੋ ਹੈ ਸਿਰਦਰਦ ਕੀ ਵੋ ਤੋ ਉਸਕੀ ਫ੍ਰੀਕੁਐਂਸੀ ਕਮ ਹੋਣਾ ਸ਼ੁਰੂ ਹੋ ਗਿਆ ਹੈ, ਐਂਡ ਕੁਛ ਇੱਕ ਮੰਥਸ ਕੰਟੀਨਿਊ ਲੈਣੇ ਸੇ ਯੇ ਸਿਰਦਰਦ ਸੇ ਆਪ ਛੁਟਕਾਰਾ ਪਾ ਸਕਤੇ ਹੈ, ਔਰ ਇਸਕੇ ਸਾਥ ਹੈ ਹਮਾਰੇ ਪਾਸ ਥੈਰੇਪੀ ਐਸ ਵੈਲ, ਸੋ ਸਾਥ ਮੇ ਮਸਾਜ ਥੈਰੇਪੀ ਵੀ ਹੈ। ਮਾਈਗ੍ਰੇਨ ਕਾ ਸਿਰਦਰਦ ਹੈ, ਬੋਡੀ ਪੇਨ ਸੇ ਆਪਕੋ ਸਿਰ ਬਾਰਾ ਬਾਰਾ ਸਾ ਰਹਿਣਾ ਯਾ ਬਲੱਡ ਪ੍ਰੈਸ਼ਰ ਹਾਈ ਕਰਕੇ ਸਿਰਦਰਦ ਕੀ ਪ੍ਰੋਬਲਮ ਆ ਰਹੀ ਹੈ, ਕਿਸੇ ਵੀ ਤਰ੍ਹਾਂ ਕੀ ਨਵੀਂ ਪੁਰਾਣੀ ਬਿਮਾਰੀ ਵਾਸਤੇ ਕਾਵਿਆ ਹੋਮਿਓ ਕੇਅਰ ਸੇ ਆਪ ਮੇਰਾ ਕੰਟੈਕਟ ਜ਼ਰੂਰ ਕਰੇ, ਔਰ ਅੱਜ ਕੱਲ ਕੋਲਡ ਫਲੂ ਕਾ ਮਾਹੌਲ ਵੀ ਚੱਲ ਰਿਹਾ ਹੈ, ਕਾਫੀ ਜੋ ਵਾਇਰਸ ਇਸ ਏਅਰ ਮੇ ਹੈ, ਜੁਕਾਮ ਖਾਂਸੀ ਹੋ ਜਾਣਾ, ਨਾਕ ਬੰਦ ਹੋਣਾ ਸਕੂਲ ਸਟਾਰਟ ਹੋਣੇ ਕੇ ਸਾਥ, ਛੋਟੇ ਬੱਚੋਂ ਮੇ ਰਿਪੀਟਿਡ ਇਨਫੈਕਸ਼ਨ ਹੋਣੇ ਸਟਾਰਟ ਹੋ ਗਏ ਹੈ। ਸੋ ਕਾਵਿਆ ਹੋਮਿਓ ਕੇਅਰ ਇਜ਼ ਦਾ ਪਲੇਸ, ਲੋਕੇਸ਼ਨ ਹੈ ਹਮਾਰੀ 10 ਕੋਟਰਲ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ। ਮੰਡੇ ਟੂ ਸੈਟਰਡੇ ਵੀ ਆਰ ਓਪਨ 6 ਡੇਜ਼ ਅ ਵੀਕ, ਸਵੇਰੇ 10 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ, ਐਂਡ ਫੋਨ ਨੰਬਰ ਹੈ ਮੇਰਾ 6477 760 2779। 647-770-2779
0: ਬਿਲਕੁਲ ਜੀ, ਤੇ ਇੱਕ ਵਾਰੀ ਕਾਵਿਆ ਜੀ ਆਪਣਾ ਐਡਰੈਸ ਫਿਰ ਜ਼ਰੂਰ ਦੱਸ ਦਿਓ।
1: ਹਾਂਜੀ ਬਿਲਕੁਲ, ਏਅਰਪੋਰਟ ਐਂਡ ਨਾਰਥ ਪਾਰਕ ਇਜ਼ ਦਾ ਮੇਨ ਇੰਟਰਸੈਕਸ਼ਨ ਜੋ ਕੋਟਰਲ ਬਨ ਜਾਤਾ ਹੈ। ਸੋ ਏਅਰਪੋਰਟ ਕੋਟਰਲ ਪੇ 10 ਕੋਟਰਲ ਬੁਲੇਵਾਰਡ ਪੇ ਯੂਨਿਟ ਨੰਬਰ 104 ਮੇਨ ਲੈਵਲ ਤੇ ਹੀ ਯੂ ਵਿਲ ਸੀ ਕਾਵਿਆ ਹੋਮਿਓ ਕੇਅਰ। ਵੀ ਆਰ ਓਪਨ 6 ਡੇਜ਼ ਅ ਵੀਕ, ਮੰਡੇ ਟੂ ਸੈਟਰਡੇ, ਸਵੇਰੇ 10 ਤਾਂ ਸ਼ਾਮ ਨੂੰ 6, ਐਂਡ ਫੋਨ ਨੰਬਰ ਹੈ 6477602779। ਥੈਂਕ ਯੂ ਜੀ।
0: ਨੋ ਪ੍ਰੋਬਲਮ ਜੀ, ਥੈਂਕ ਯੂ ਸੋ ਮਚ। ਤੇ ਬਿਲਕੁਲ ਜੀ, ਤੁਸੀਂ ਕਾਵਿਆ ਹੋਮਿਓਪੈਥੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ, ਔਰ ਆਈ ਥਿੰਕ ਹੁਣ ਸਾਡੇ ਲਿਸਨਰ ਨੂੰ ਜਿਹੜਾ ਜੀ ਨੰਬਰ ਮਿਲ ਗਿਆ ਹੋਣਾ। ਉਹ ਕਾਫੀ ਟਾਈਮ ਤੋਂ ਇਹਨਾਂ ਦਾ ਜਿਹੜਾ ਜੀ ਨੰਬਰ ਲੱਭ ਰਹੇ ਸੀਗੇ, ਤੇ ਬਿਲਕੁਲ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਮੈਸੇਜਸ ਸਾਨੂੰ ਆ ਰਹੇ ਨੇ, ਤੇ ਸਾਡੇ ਬਹੁਤ ਹੀ ਪਿਆਰੇ ਫੈਮਿਲੀ ਮੈਂਬਰ ਆਪਾਂ ਕਹਿ ਸਕਦੇ ਨੇ ਸਾਨੂੰ ਬਹੁਤ ਸਾਲ ਤੋਂ ਸਾਡੇ ਨਾਲ ਜੁੜੇ ਹੋਏ ਆ, ਨਿੱਕ ਮੈਂਕੀ ਜੀ ਜਿਹੜੇ ਕਿ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਕਾਫੀ ਵੱਡਾ ਨਾਮ ਹੈ, ਉਹਨਾਂ ਦਾ ਵੀ ਮੈਸੇਜ ਆਇਆ ਹੈਗਾ ਹੈ। ਸੋ ਥੈਂਕ ਯੂ ਸੋ ਮਚ ਭਾਜੀ ਫੋਰ ਯੋਰ ਮੈਸੇਜ, ਐਂਡ ਆਈ ਰੀਅਲੀ ਐਪਰੀਸ਼ੀਏਟ ਯੂ ਫੋਰ ਦੈਟ। ਐਂਡ ਨਾਲ ਦੀ ਨਾਲ ਜਿਹੜਾ ਹੈ ਜੀ, ਆਪਾਂ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੂੰਗੀ ਸਾਡੇ ਲਿਸਨਰਸ ਦੇ ਨਾਲ ਕਿ ਮੈਨੂੰ ਕੱਲ੍ਹ ਕਿਸੇ ਨੇ ਪੁੱਛਿਆ, ਕੱਲ੍ਹ ਇੱਦੀ ਅਸੀਂ ਸਟੂਡੀਓ ਦੇ ਵਿੱਚ ਬੈਠੇ ਸੀਗੇ, ਅਤੇ ਕਿਸੇ ਨੇ ਮੇਰੇ ਤੋਂ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਐਜੂਕੇਸ਼ਨ ਆ ਉਹ ਸਿਰਫ ਇੱਕ ਕਿਤਾਬਾਂ 'ਚੋਂ ਹੀ ਮਿਲਦੀ ਆ। ਅਤੇ ਕੁਸ਼ਚਨ ਉਹਨਾਂ ਦਾ ਇੱਦਾਂ ਸੀਗਾ ਕਿ ਐਜੂਕੇਸ਼ਨ ਇਜ਼ ਮੋਰ ਦੈਨ ਜਸਟ ਬੁੱਕਸ, ਐਜੂਕੇਸ਼ਨ ਉਹ ਨਹੀਂ ਹੈਗੀ ਕਿ ਜੋ ਆਪਾਂ ਕਿਤਾਬਾਂ ਚੋਂ ਹੀ ਮਿਲਦੀ ਆ। ਤੇ ਮੈਂ ਕਿਹਾ ਬਿਲਕੁਲ ਗੱਲ ਸਹੀ ਆ, 100% ਆਪਾਂ ਇਸ ਗੱਲ ਨੂੰ ਮੰਨਦੇ ਕਿ ਠੀਕ ਹੈ ਐਜੂਕੇਸ਼ਨ ਇਕੱਲੀ ਉਹ ਨਹੀਂ ਆ ਜਿਹੜੀ ਆਪਾਂ ਕਿਤਾਬਾਂ ਨੂੰ ਪੜ੍ਹ ਕੇ ਦੇਖਦੇ ਹਾਂ। ਠੀਕ ਆ, ਆਪਾਂ ਬੱਚਿਆਂ ਨੂੰ ਛੋਟੇ ਤੋਂ ਸਕੂਲ ਇਸ ਕਰਕੇ ਭੇਜਦੇ, ਛੋਟੇ ਹੁੰਦੇ ਤਾਂ ਆਪਾਂ ਕੁਛ ਨਹੀਂ ਪੜ੍ਹਨਾ ਹੁੰਦਾ ਹੀ ਨਹੀਂ, ਯਾਦ ਨਾ ਆਪਾਂ ਕੁਛ ਯਾਦ ਕਰ ਸਕਦੇ ਹੁੰਦੇ। ਦਾ ਓਨਲੀ ਪਰਪਜ਼ ਇਜ਼ ਕਿ ਠੀਕ ਹੈ ਉੱਥੇ ਆਪਾਂ ਬਹਿਣਾ ਸਿੱਖਦੇ ਹਾਂ, ਉੱਠਣਾ ਸਿੱਖਦੇ ਹਾਂ, ਕਿ ਐਟੀਕੇਟ ਸਿੱਖਦੇ ਹਾਂ, ਕਿਸੇ ਨੂੰ ਬੁਲਾਉਣਾ ਸਿੱਖਦੇ ਹਾਂ, ਉਹਦੇ ਬਾਅਦ ਹੌਲੀ ਹੌਲੀ ਆਪਾਂ ਬੁੱਕਸ ਪੜ੍ਹਦੇ ਹਾਂ, ਫਿਰ ਬਾਹਰਲੀ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੀ ਕਿੱਦਾਂ ਕੋਈ ਕੁਛ ਕਰ ਰਿਹਾ, ਫਿਰ ਆਪਾਂ ਉਹਨੂੰ ਆਪਣੀ ਲਾਈਫ ਦੇ ਵਿੱਚ ਜਿਹੜਾ ਹੈ ਜੀ ਇਨੀਸ਼ੀਏਟ ਕਰਦੇ ਹਾਂ। ਸੋ ਆਲਵੇਜ਼ ਲਾਈਫ ਦੇ ਵਿੱਚ, ਹੁਣ ਆਪਾਂ ਅੱਜ ਵੀ ਮੈਂ ਰੇਡੀਓ ਪ੍ਰੋਗਰਾਮ ਕਰ ਰਹੀ ਹਾਂ, ਸਾਡੇ ਕੋਈ ਵੀ ਲਿਸਨਰ ਜਾਂ ਕੋਈ ਵੀ ਮੈਨੂੰ ਜਾਂ ਚਾਹੇ ਸੁਖੀ ਜੀ ਆ, ਕੋਈ ਵੀ ਆ, ਦੇਵ ਜੀ ਆ, ਉਹ ਮੈਨੂੰ ਦੱਸੂਗੇ ਕਿ ਠੀਕ ਆ ਤੁਸੀਂ ਇੱਦਾਂ ਨਹੀਂ ਇੱਦਾਂ ਕਰਨਾ ਸੀ ਜਾਂ ਇਹ ਚੀਜ਼ ਨਹੀਂ ਸੀ ਇੱਦਾਂ ਸੀ। ਸੋ ਆਲਵੇਜ਼ ਆਪਾਂ ਜਿਹੜਾ ਜੀ ਲਰਨ ਕਰਦੇ ਰਹਿੰਦੇ ਹਾਂ। ਸੋ ਪਰਪਸ ਇਹ ਗੱਲ ਕਰਨ ਦਾ ਇਹ ਸੀਗਾ ਕਿ ਆਲਵੇਜ਼ ਆਲਵੇਜ਼ ਲਰਨ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਠੀਕ ਹੈ ਨਹੀਂ ਮੈਂ ਬੁੱਕਸ ਹੀ ਪੜ੍ਹਨੀ ਆਇਆ ਅਤੇ ਮੈਂ ਬੁੱਕਸ ਦੇ ਹਿਸਾਬ ਨਾਲ ਹੀ ਪ੍ਰੈਕਟੀਕਲੀ ਚੱਲਣਾ। ਨੋ, ਥਿਓਰੇਟੀਕਲੀ ਆਲਵੇਜ਼ ਨਹੀਂ ਚੱਲਣਾ, ਸੋਰੀ, ਪ੍ਰੈਕਟੀਕਲ ਚੱਲਣਾ ਹੈ ਲਾਈਫ ਦੇ ਵਿੱਚ ਕਿ ਠੀਕ ਆ ਕੋਈ ਕੀ ਕਰ ਰਿਹਾ ਹੈ, ਕੋਈ ਕਿੱਦਾਂ ਕਰਕੇ ਆ, ਅਤੇ ਤੁਸੀਂ ਦੇਖਿਓ ਤੁਸੀਂ ਲਾਈਫ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖ ਕੇ ਬਹੁਤ ਵਧੀਆ ਜਿਹੜੀ ਜੀ ਇੱਕ ਪੋਜ਼ਿਟਿਵਿਟੀ ਦੀ ਵਾਲੀ ਲਾਈਫ ਜ਼ਰੂਰ ਬਿਤਾਉਂਗੇ। ਔਰ ਮੈਂ ਆਲਵੇਜ਼ ਕਹਿੰਦੀ ਹੁੰਦੀ ਹਾਂ, ਕੁਛ ਹੋਵੇ ਨਾ ਹੋਵੇ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਆਲਵੇਜ਼ ਰਹਿਣਾ ਚਾਹੀਦਾ ਆ। ਜੇ ਤੁਸੀਂ ਪੋਜ਼ਿਟਿਵ ਹੈ ਨਾ, 100% ਤੁਹਾਡੇ ਜਿਹੜੇ ਜੀ ਕੰਮ ਪੂਰੇ ਹੁੰਦੇ ਆ। ਜੇ ਤੁਸੀਂ ਪਹਿਲਾਂ ਹੀ ਸੋਚ ਕੇ ਚੱਲੋ ਕਿ ਠੀਕ ਆ ਨਹੀਂ ਯਾਰ ਇਹ ਹੋਣਾ ਨਹੀਂ ਹੈਗਾ, ਮੈਂ ਨਹੀਂ ਕਰ ਸਕਦਾ ਜਾਂ ਮੈਂ ਨਹੀਂ ਕਰ ਸਕਦੀ ਜਾਂ ਇੱਦਾਂ ਆ ਉੱਦਾਂ ਆ, ਦੈਨ ਕੁਛ ਨਹੀਂ ਹੁੰਦਾ ਲਾਈਫ ਦੇ ਵਿੱਚ। ਆਲਵੇਜ਼ ਸੋਚੋ ਜੇ ਉਹ ਕਰ ਸਕਦੇ ਆ ਤਾਂ ਮੈਂ ਵੀ ਕਰ ਸਕਦਾ ਹਾਂ, ਅਤੇ ਮੇਰੇ ਤੋਂ ਵੀ ਹੋਊਗਾ, ਅਤੇ 100% ਜਿਹੜੀ ਜੀ ਸਕਸੈਸ ਗਰੰਟਿਡ ਹੁੰਦੀ ਆ। ਸੋ ਕੋਈ ਵੀ ਵੱਡਾ ਇਨਸਾਨ ਆਪਾਂ ਜੇ ਦੇਖ ਲਈਏ, ਕੋਈ ਵੀ ਸਿੱਖ ਕੇ ਨਹੀਂ ਆਇਆ ਹੁੰਦਾ, ਸਾਰਾ ਕੁਛ ਆਪਾਂ ਇੱਥੇ ਹੀ ਸਿੱਖਦੇ ਨੇ, ਸਾਰਾ ਕੁਛ ਆਪਾਂ ਇੱਥੇ ਹੀ ਇਨੀਸ਼ੀਏਟ ਕਰਦੇ ਨੇ, ਇੱਥੇ ਹੀ ਜਿਹੜਾ ਹੈ ਜੀ ਆਪਾਂ ਵਧੀਆ ਆਪਣੀ ਲਾਈਫ ਦੇ ਵਿੱਚ ਕਰਨਾ ਹੈ। ਔਰ ਅੱਜ ਦਾ ਪ੍ਰੋਗਰਾਮ ਐਵਰੈਸਟ ਟਰਾਂਸਪੋਰਟੇਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਇਹਨਾਂ ਨੂੰ ਕ੍ਰੋਸ ਬਾਰਡਰ ਏਜ਼ਡ ਡਰਾਈਵਰਸ ਦੀ ਲੋੜ ਹੈਗੀ ਆ, ਅਤੇ ਬਹੁਤ ਵਧੀਆ ਜਿਹੜੀ ਜੀ ਪੇ ਇਹ ਤੁਹਾਨੂੰ ਦੇਣਗੇ। ਅਤੇ ਸੇਮ ਡੇ ਜਿਹੜਾ ਜੀ ਤੁਸੀਂ ਡੇਲੀ ਹੋਮ ਰਨ ਹੈਗੀ, ਤੁਸੀਂ ਸਵੇਰ ਨੂੰ ਜਾ ਕੇ ਸ਼ਾਮ ਨੂੰ ਵੀ ਆ ਸਕਦੇ, ਜੇ ਤੁਸੀਂ ਲੌਂਗ ਰੂਟ ਚੂਜ਼ ਕਰਦੇ ਹਾਂ ਤਾਂ ਫਿਰ ਤੁਸੀਂ ਲੌਂਗ ਰੂਟ 'ਤੇ ਵੀ ਜਾ ਸਕਦੇ ਹਾਂ। ਅਤੇ ਉਹਦੇ ਲਈ ਤੁਹਾਨੂੰ ਵੈਲਿਡ ਏਜ਼ਡ ਲਾਈਸੈਂਸ ਹੋਣਾ ਚਾਹੀਦਾ ਹੈ, ਕਲੀਨ ਸੀ ਵਿਊ ਔਰ ਐਨ ਐਬਸਟ੍ਰੈਕਟ US ਬਾਰਡਰ ਐਲੀਜੀਬਲ ਹੋਣੇ ਚਾਹੀਦੇ ਆ, ਅਤੇ ਫਾਸਟ ਕਾਰਡ ਜਿਹੜਾ ਜੀ ਪ੍ਰੀਫਰਡ ਹੈਗਾ ਇਹਨਾਂ ਦੇ ਵੱਲੋਂ। ਅਤੇ ਗੱਲਬਾਤ ਕਰਨ ਦੇ ਲਈ ਨੰਬਰ ਹੈਗਾ ਹੈ 9058 4622 9, ਤੇ ਤੁਸੀਂ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਔਰ ਮੈਸੇਜ ਮੈਂ ਸਾਂਝਾ ਜ਼ਰੂਰ ਫਰੂਟ ਲੈਂਡ ਦਾ ਵੀ ਕਰ ਦਵਾਂ, ਕਿਉਂਕਿ ਇਹਨਾਂ ਦੇ ਆਟਮ ਸੇਲ ਜਿਹੜੀ ਜੀ ਲੱਗ ਚੁੱਕੀ ਆ, ਸਪਤੰਬਰ 29 ਤੋਂ ਲੈ ਕੇ ਅਕਤੂਬਰ 11 ਤੱਕ ਇਹ ਜਿਹੜੀ ਜੀ ਇੰਡੀਅਨ ਫਰੂਟ ਲੈਂਡ 'ਤੇ ਸੇਲ ਰਹਿਣੀ, ਜਿੱਥੇ ਕਿ ਇਹਨਾਂ ਨੇ ਆਸ਼ੀਰਵਾਦ ਆਟਾ ਸਿਰਫ ਔਰ ਸਿਰਫ 20 LB ਸਿਰਫ ਔਰ ਸਿਰਫ ਜਿਹੜਾ ਹੈ ਜੀ 11.99 ਦਾ ਲਾਇਆ ਹੋਇਆ ਹੈ, ਅਤੇ ਜਿੱਥੇ ਕਿ ਇੰਡੀਆ ਗੇਟ ਜਿਹੜਾ ਜੀ ਬਾਸਮਤੀ ਰਾਈਸ ਸਿਰਫ ਔਰ ਸਿਰਫ 8.99 ਦੇ ਆ, ਅਤੇ ਜਿਹੜਾ ਜੀ ਵੱਡਾ ਘੇ ਦਾ ਡੱਬਾ ਸਿਰਫ ਔਰ ਸਿਰਫ 23.99 ਦਾ ਆ। ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਜੀ ਗਰੋਸਰੀਜ਼ ਆ ਬਹੁਤ ਘੱਟ ਕੀਮਤਾਂ 'ਤੇ, ਬਹੁਤ ਲੰਬੀ ਲਿਸਟ ਆ। ਸੋ ਤੁਸੀਂ ਇੰਡੀਅਨ ਫਰੂਟ ਲੈਂਡ ਜਿਹੜਾ ਹੈ ਜੀ ਪਹੁੰਚ ਸਕਦੇ ਆ। ਤੰਦੂਰੀ ਗ੍ਰਿਲ ਵੀ ਹੈਗੀ, ਤੁਸੀਂ ਵਧੀਆ ਸਵਾਦ ਜਿਹੜਾ ਹੈ ਜੀ ਕੁਛ ਵੀ ਗ੍ਰਿਲ ਚੀਜ਼ ਖਾਣੀ ਹੈ ਅਤੇ ਗੱਲਬਾਤ ਕਰ ਸਕਦੇ। ਬਹੁਤ ਸਾਰੀਆਂ ਲੋਕੇਸ਼ਨਸ ਜਿਹੜੀਆਂ ਜੀ ਤੁਹਾਡੇ ਨੇੜੇ ਤੇੜੇ ਬਰੈਂਪਟਨ ਦੇ ਵਿੱਚ ਹੈਗੀਆਂ, ਮੇਫਿਲ ਅਤੇ ਮਕੁਈਨ ਅਤੇ ਫੈਂਡਰ ਵੇ ਅਤੇ ਡਸਕ ਡਰਾਈਵ 'ਤੇ। ਸੋ ਤੁਸੀਂ ਆਪਣੀ ਨੇੜਲੀ ਜਿਹੜੀ ਹੈ ਜੀ ਇੰਡੀਅਨ ਫਰੂਟ ਲੈਣ ਦੀ ਲੋਕੇਸ਼ਨ 'ਤੇ ਜਾ ਸਕਦੇ ਹਾਂ। ਔਰ ਬਿਲਕੁਲ ਜੀ ਸਾਡੇ ਨਾਲ ਇਸ ਟਾਈਮ ਜਿਹੜਾ ਜੀ ਜਤਿੰਦਰ ਗਨਮ ਜੀ ਪਹੁੰਚ ਚੁੱਕੇ ਨੇ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਰੇਡੀਓ।
2: ਸਸਕਾ ਕਰਨੀ ਕਿਵੇਂ ਠੀਕ ਹੋ?
0: ਠੀਕ ਹੈ ਜੀ, ਤੁਸੀਂ ਸੁਣਾਓ ਕੀ ਹਾਲ ਚਾਲ?
2: ਬਿਲਕੁਲ ਵਧੀਆ ਟੀਚਰ ਜੀ।
0: ਠੀਕ ਹੈ ਜੀ, ਸੋ ਅੱਜ ਕਿਹੜੀ ਲਿਸਟਿੰਗ ਤੁਸੀਂ ਜਿਹੜੀ ਜੀ ਗੱਲਬਾਤ ਕਰੋਗੇ?
2: ਤੋ ਚਾਰ ਸੈਕਸ਼ਨ ਨੇ, ਚਾਰਾਂ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਕੌਂਡੋਮੀਨੀਅਮ। ਆਪਣੇ ਕੋਲ ਕੁਛ ਕੌਂਡੋਮੀਨੀਅਮ ਲਿਸਟ ਨੇ ਸਮੇਂ, ਸਭ ਤੋਂ ਪਹਿਲਾਂ ਕੌਂਡੋਮੀਨੀਅਮ ਲਿਸਟ ਕੀਤਾ, 1+ den ਦਾ, 2 bedroom ਨੇ ਇਹ। ਇਹਦੇ ਵਿੱਚ ਇੱਕ ਵਾਸ਼ਰੂਮ ਆ, ਇੱਕ ਪਾਰਕਿੰਗ ਹੈ, ਇੱਕ ਲੋਕਰ ਹੈ। ਮਿਸ ਹੈਗਾ ਸਟੇਅਰ 1-2 ਵਾਕਿੰਗ ਡਿਸਟੈਂਸ ਦੇ ਉੱਪਰ ਹੈ। ਇਸ ਵਿੱਚ ਸੈਲਰ ਮੋਟੀਵੇਟ ਨੇ, ਫੁਲੀ ਫਰਨਸ ਇਹ ਆ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤੁਹਾਡੀ ਵਧੀਆ ਡੀਲ ਹੋ ਸਕਦੀ ਹੈ। 4.5 lakh ਤੋਂ ਲੈ ਕੇ 4.70 lakh ਤੱਕ ਇਹ ਤੁਹਾਡੀ ਡੀਲ ਹੋ ਜਾਣੀ ਹੈ। 2 bedroom ਦਾ, 1 parking ਦੇ ਨਾਲ ਤੁਸੀਂ ਇਹ ਯੂਨਿਟ ਲੈ ਸਕਦੇ ਹੋ। ਨੰਬਰ 2 ਦੇ ਉੱਪਰ ਸਾਡੇ ਕੋਲ ਕੈਂਬਰੀ ਦੇ ਵਿੱਚ ਇੱਕ ਕੌਂਡੋਮੀਨੀਅਮ ਲਿਸਟ ਕੀਤਾ, 2 bedroom 2 washroom, 1000-1200 square feet ਦਾ ਯੂਨਿਟ ਹੈ ਤੇ 2 washroom ਨੇ ਇਹਦੇ ਵਿੱਚ। ਸੈਲਰ ਮੋਟੀਵੇਟ ਨੇ, ਇਹ ਵੀ ਤੁਹਾਡੀ ਵਧੀਆ ਡੀਲ ਹੋ ਸਕਦੀ ਹੈ। ਫਸਟ ਹੋਮ ਵਾਲੇ ਬੜੀ ਗੁੱਡ ਅਪਰਚੁਨਿਟੀ ਹੈ। ਤੇ ਨੰਬਰ 2 ਤੇ ਸਾਡੇ ਕੋਲ ਡੀਟੈਚ ਮਕਾਨ ਨੇ, ਜਿਹੜੇ ਕਿ ਬਰੈਂਪਟਨ ਚ ਲਿਖੇ ਨੇ। ਇੱਕ ਸਾਡੇ ਕੋਲ ਸੈਮੀ ਡਿਟੈਚ ਮਕਾਨ ਹੈ, ਜਿਹੜਾ ਤੁਹਾਨੂੰ 7 lakh ਦੀ ਰੇਂਜ ਦੇ ਵਿੱਚ ਬਣ ਜਾਣਾ ਹੈ। 3 bedroom ਉੱਪਰ ਨੇ, 2 bedroom ਦੀ ਬੇਸਮੈਂਟ ਬਣੀ ਹੋਈ ਹੈ, ਵਾਕਆਊਟ ਬੇਸਮੈਂਟ ਹੈ ਸਾਈਡ ਐਂਟਰਸ ਦੇ ਨਾਲ। ਨਾਲ ਦੀ ਨਾਲ ਡਿਟੈਚ ਪ੍ਰਾਪਰਟੀ ਹੈ, 4 bedroom ਉੱਪਰ ਨੇ, ਪਲੱਸ ਆਫਿਸ ਹੈ ਸੈਕਿੰਡ ਫਲੋਰ ਦੇ ਉੱਪਰ। 2 bedroom ਦੀ ਲੀਗਲ ਬੇਸਮੈਂਟ ਵਿੱਚੋਂ $1600 ਰੈਂਟ ਆ ਰਿਹਾ ਹੈ। ਸੈਲਰ ਮੋਟੀਵੇਟ ਨੇ, ਮੇਨ ਇੰਟਰਸੈਕਸ਼ਨ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਹੈ। ਇਹਦੀ ਜਾਣਕਾਰੀ ਲੈਣੀ ਹੋਵੇ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਇਸ ਤੋਂ ਅੱਗੇ ਸਾਡੇ ਕੋਲ ਫਾਰਮ ਹਾਊਸ ਨੇ। ਫਾਰਮ ਹਾਊਸ ਸਭ ਤੋਂ ਪਹਿਲਾਂ ਅਸੀਂ ਲਿਸਟ ਕੀਤਾ, ਕਸਟਮ ਬਿਲਟ ਮਕਾਨ ਹੈ, 1.5 acre ਦੇ ਲੋਟ ਚ ਬਣਿਆ ਹੋਇਆ, 14 foot ਦੀ ਮੇਨ ਤੇ ਸੀਲਿੰਗ ਹੈ, ਕਸਟਮ ਬਿਲਟ ਸਾਰਾ ਕੁਛ ਘਰ ਦਾ ਕੰਮ ਕਰਵਾਇਆ ਹੋਇਆ ਹੈ। ਇਹ ਜਿਹੜੀ ਪ੍ਰਾਪਰਟੀ ਹੈ ਬੈਕ ਟੂ ਰੂਵੀਨ ਹੈ, ਬੈਕ ਸਾਈਡ ਦੇ ਉੱਪਰ ਕੋਈ ਪ੍ਰਾਪਰਟੀ ਨਹੀਂ। ਮੇਫੀਲਡ 4-10 to 15 to 20 minutes ਦੀ ਡਰਾਈਵ ਹੈ ਤੇ 3 car garage ਨੇ, 20-25 ਗੱਡੀਆਂ ਡਰਾਈਵ ਵਿੱਚ ਖੜਦੀਆਂ ਨੇ। ਟੌਪ ਨੋਚ ਕੰਮ ਕਰਾਇਆ, ਬਹੁਤ ਖੂਬਸੂਰਤ ਕਿਚਨ ਬਣੀ ਹੋਈ ਹੈ। ਜੇ ਤੁਸੀਂ ਕਸਟਮ ਬਿਲਟ ਇੱਦਾਂ ਦਾ ਫਾਰਮ ਆਪਣੇ ਲੱਭ ਰਹੇ ਹੋ, ਸੈਲਰ ਮੋਟੀਵੇਟ ਨੇ, ਵਧੀਆ ਡੀਲ ਹੋ ਸਕਦੀ ਹੈ। ਕਾਲ ਕਰਨੀ ਹੈ 416-265-2222, 416-265-2222। ਕੈਲਡਨ ਦੇ ਵਿੱਚ 80 acre ਦਾ ਫਾਰਮ ਅਸੀਂ ਲਿਸਟ ਕੀਤਾ ਹੋਇਆ ਹੈ, ਜਿਹਦੇ ਵਿੱਚ 7 acre ਬਿਲਕੁਲ ਕਲੀਅਰ ਨੇ। ਜੇ ਤੁਸੀਂ ਕੈਲਡਨ ਦੇ ਵਿੱਚ ਆਪਣੇ ਲਈ ਕਸਟਮ ਮਕਾਨ ਲੱਭਣਾ ਚਾਹੁੰਦੇ ਹੋ, ਬੜਾ ਖੂਬਸੂਰਤ ਮਕਾਨ ਬਣਿਆ ਹੋਇਆ ਹੈ ਤੇ ਇਹ ਮਕਾਨ ਦੇ ਵਿੱਚ ਵਧੀਆ ਇਨਕਮ ਆ ਰਹੀ ਹੈ, 2-3 ਐਂਟਰਸ ਨੇ ਇਹਦੀਆਂ ਤੇ 55 acre ਬਿਲਕੁਲ ਕਲੀਅਰ ਨੇ। ਕਾਲ ਕਰਨੀ ਹੈ 416-265-2222। 999 ਦੇ ਵਿੱਚ ਜੇ 100 acre ਦਾ ਫਾਰਮ ਲੈਣਾ ਚਾਹੁੰਦੇ ਹੋ, ਬਰੈਂਪਟਨ ਤੋਂ 45-50 minutes ਦੀ ਡਰਾਈਵ ਹੈ। ਨੰਬਰ 1 416-265-2222। ਕਹਿੰਦੀ ਕਮਰਸ਼ੀਅਲ ਦੇ ਵਿੱਚ ਕੱਲ ਹੀ ਆਪਾਂ ਇੱਕ ਲਿਸਟ ਕੀਤੀ ਹੈ, ਬਾਰ ਜਿਹੜੀ ਇਹ ਬਾਰ ਹੈ, ਸਪੋਕਸ ਬਾਰ ਹੈ, ਫੁੱਲੀ ਅਪਗ੍ਰੇਡ ਹੈ, 3000 square feet ਦੀ ਬਾਰ ਹੈ ਤੇ ਬੜੇ ਰੀਜਨੇਬਲ ਪ੍ਰਾਈਸ ਦੇ ਉੱਪਰ ਤੁਹਾਡੀ ਇਹਦੀ ਡੀਲ ਬਣ ਜਾਣੀ ਹੈ, ਗੁੱਡ ਇਨਕਮ ਹੈ। ਇੱਕ ਕੱਲ ਪੀਜ਼ਾ ਸਟੋਰ ਲਿਸਟ ਕੀਤਾ ਬੈਂਟਨ ਦੇ ਵਿੱਚ, ਨੌਨ ਫਰੈਂਚਾਈਜ਼ ਹੈ। ਚਾਹੇ ਤੁਸੀਂ ਇਹਦੇ ਵਿੱਚ ਕੁਛ ਆਪਣਾ ਸ਼ਵਰਮਾ ਓਪਨ ਕਰਨਾ ਚਾਹੁੰਦੇ ਹੋ, ਪੀਜ਼ਾ ਸਟੋਰ ਚਲਾਉਣਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਇੱਕ ਸਾਡੇ ਕੋਲ ਮੀਟ ਸ਼ੋਪ ਹੈ ਬੈਂਟਨ ਦੇ ਵਿੱਚ, ਇੱਕ ਸਾਡੇ ਕੋਲ ਕੈਫੇ ਆਇਆ ਸੇਲ ਦੇ ਉੱਪਰ, ਜਿਹਦੀ ਕਿ ਲਗਭਗ 90,000 to 1 lakh ਇਨਕਮ ਇੱਕ ਮਹੀਨੇ ਦੀ। ਜ਼ਿਆਦਾ ਜਾਣਕਾਰੀ ਲਈ ਕਾਲ ਕਰਨੀ ਹੈ 416-265-2222। ਥੈਂਕ ਯੂ ਵੈਰੀ ਮਚ ਕਿੰਦੀ।
0: ਥੈਂਕ ਯੂ ਸੋ ਮਚ। ਬਿਲਕੁਲ ਜੀ, ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ, ਬਹੁਤ ਹੀ ਇੰਟਰਸਟਿੰਗ ਲਿਸਟਿੰਗਸ ਇਹਨਾਂ ਕੋਲ ਅਵੇਲੇਬਲ ਨੇ। ਤੇ ਜਿੱਥੇ ਕਿ ਮੈਨੂੰ ਮੈਸੇਜ ਹੋਣੀ ਪਵਿੱਤਰ ਜੀ ਦਾ ਵੀ ਆਇਆ ਹੈਗਾ ਆ, ਨਹੀਂ ਸੋਰੀ ਪ੍ਰੀਤਮ ਜੀ, ਸੋਰੀ ਪ੍ਰੀਤਮ ਜੀ ਦਾ ਜਿਹੜਾ ਜੀ ਮੈਸੇਜ ਆਇਆ ਹੈਗਾ ਆ, ਤੇ ਉਹ ਵੀ ਕਹਿ ਰਹੇ ਕਿ ਤੁਸੀਂ ਬਹੁਤ ਵਧੀਆ ਜਿਹੜੀ ਜੀ ਇੱਕ ਪੋਜ਼ਿਟਿਵਿਟੀ ਵਾਲੀ ਗੱਲਬਾਤ ਕੀਤੀ ਆ। ਸੋ ਬਿਲਕੁਲ ਜੀ, ਪੋਜ਼ਿਟਿਵਿਟੀ ਆਫਕੋਰਸ ਇੱਕ ਨਾਮ ਇੱਦਾਂ ਦਾ ਪਾਵਰਫੁਲ ਵੈਪਨ ਆ ਜੋ ਆਪਾਂ ਆਲਵੇਜ਼ ਆਪਣੇ ਨਾਲ ਕੈਰੀ ਕਰ ਸਕਦੇ ਹਾਂ, ਤੇ ਲਾਈਫ ਦੇ ਵਿੱਚ ਕੁਛ ਵੀ ਪੋਜ਼ਿਟਿਵਿਟੀ ਦੇ ਨਾਲ, ਕਿਉਂਕਿ ਆਪਣਾ ਮਾਇੰਡ ਸੈੱਟ ਹੁੰਦਾ ਹੈ, ਜਿਹੜੀ ਬਾਡੀ ਹੁੰਦੀ ਆ ਔਰ ਮਾਇੰਡ ਹੁੰਦਾ ਹੈ ਨਾ, ਇਹ ਆਲਵੇਜ਼ ਉਹੀ ਫੋਲੋ ਕਰਦਾ ਹੈ ਜੋ ਆਪਾਂ ਸਿਗਨਲ ਦਿੰਦੇ ਹਾਂ। ਜੇ ਆਪਾਂ ਕਹਿੰਦੇ ਹਾਂ ਨਾ ਕਿ ਹਾਂ ਇਹ ਚੀਜ਼ ਹੋ ਸਕਦੀ ਆ, ਤੇ ਡੈਫੀਨੇਟਲੀ ਹੋ ਸਕਦੀ ਆ। ਤੁਸੀਂ ਕਦੇ ਇਹ ਚੀਜ਼ ਅਜ਼ਮਾ ਕੇ ਦੇਖਿਓ, ਕੁਛ ਨਹੀਂ ਵੀ ਐਕਸਪੀਰੀਅੰਸ, ਕੁਛ ਨਹੀਂ ਵੀ ਤੁਸੀਂ ਜੇ ਕਿਸੇ ਚੀਜ਼ ਨੂੰ ਸਪੋਜ਼ ਕਰੋ ਐਗਜ਼ਾਮ ਦੇਣਗੇ, ਨਹੀਂ ਵੀ ਤਿਆਰੀ ਇੰਨੀ ਕੋਈ ਖਾਸ ਹੈਗੀ, ਬਟ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਨਾ ਕਿ ਨਹੀਂ ਮੈਂ ਇਹ ਚੀਜ਼ ਕਰ ਸਕਦਾ, ਦੈਨ ਤੁਸੀਂ ਜ਼ਰੂਰ ਜਿਹੜੀ ਜੀ ਇਹ ਚੀਜ਼ ਨੂੰ ਕਰ ਸਕਦੇ। ਔਰ ਜੇ ਸਾਡੇ ਲਿਸਨਰਸ ਇਸ ਚੀਜ਼ ਦੇ ਨਾਲ ਸਹਿਮਤ ਨੇ, ਬਿਲਕੁਲ ਗੱਲਬਾਤ ਤੁਸੀਂ ਸਾਡੇ ਨਾਲ ਕਰ ਸਕਦੇ। ਆਈ ਨੋ ਦੇਵ ਜੀ ਜਿਹੜੇ ਜੀ ਕਾਲਸ ਘੱਟ ਲੈਂਦੇ ਨੇ, ਬਟ ਅਸੀਂ ਜਿਹੜੀਆਂ ਜੀ ਕਾਲਸ ਤੁਹਾਡੀਆਂ ਜ਼ਰੂਰ ਲਵਾਂਗੇ। ਸੋ ਗੱਲਬਾਤ ਹੋ ਸਕਦੀ ਹੈ 905 7990999 ਤੇ ਤੁਸੀਂ ਜਿਹੜੇ ਜੀ ਕਾਲ ਸਾਨੂੰ ਕਰ ਸਕਦੇ
3: ਹੋ। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040 6474940 4040।
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
5: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
6: ਜਸ਼ਨ ਟੈਂਟਸ ਦੇ ਨਾਲ।
5: ਵਿਆਹ ਹੋਵੇ, ਬਰਥਡੇ ਪਾਰਟੀ,
6: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
5: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
6: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
5: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
6: 416-294-2857।
5: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
7: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
8: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
3: I am Dev Tatla and you are not. ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
9: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
3: ਸੁਲਤਾਨ ਜੀ, ਕੀ ਅਪਡੇਟ ਹੈ?
9: ਦੇਪਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ, ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਹੈ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਹੈ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
3: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨੀ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
9: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
10: ਕਿਦਾਂ ਗੱਲਾਂ ਕਰਦੇ ਹੋ ਵੀ ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ ਨਵੀਂ ਪੁਰਾਣੀ ਗੱਡੀ ਲੈ ਜਾਓ ਦੈਟਸ ਰਾਈਟ ਆ ਭਾਈ ਏਅਰਪੋਰਟ ਨਿਸਾਨ ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ 905-791-4900
7: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
11: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
7: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
11: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
12: ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ
11: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ
12: ਸਰਵਿੰਗ ਕੈਨੇਡਾ ਨੇਸ਼ਨ ਵਾਈਡ
11: 905-671-8400 or 905-796-8800 or visit giltravels.ca.
13: Indian Fruitland, one stop for all your grocery needs.
7: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
13: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
14: ਆਈ ਐਮ ਦੇਵ ਟਾਕਲਾ And you are not.

0: ਬਿਲਕੁਲ ਜੀ ਬਿਲਕੁਲ। ਔਰ ਬਹੁਤ ਪਿਆਰਾ ਗੀਤ ਜਿਹੜਾ ਜੀ ਤੁਸੀਂ ਹੁਣ ਸੁਣ ਕੇ ਹਟੇ ਆ, ਤੇ ਬਹੁਤ ਹੀ ਪਿਆਰੀਆਂ ਜਿਹੜੀਆਂ ਜੀ ਗੱਲਾਂ ਬਾਤਾਂ ਸੀ, ਸਾਡੇ ਲਿਸਨਰਸ ਵੀ ਜਿਹੜੇ ਜੀ ਸਾਂਝ ਪਾ ਰਹੇ ਆ, ਸੋ ਉਹਦੇ ਲਈ ਬਹੁਤ ਬਹੁਤ ਜਿਹੜਾ ਜੀ ਸ਼ੁਕਰੀਆ ਹੈਗਾ ਹੈ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਨੀਲਮ ਸਦੋਵ ਹੋਣਾ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਨੀਲਮ ਸਦੋਵ ਜਿਹੜੇ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਕੰਮ ਜਿਹੜਾ ਜੀ ਕਰਦੇ ਹੈਗੇ ਆ, ਤੇ ਵਧੀਆ ਤੁਹਾਨੂੰ ਜਿਹੜੀ ਜੀ ਸਲਾਹ ਦਿੰਦੇ ਆ, ਤੋ ਸਾਡੀ ਲਾਈਨ ਉਹਨਾਂ ਦੇ ਨਾਲ ਜੁੜ ਚੁੱਕੀ ਆ, ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਨੀਲਮ ਜੀ, ਵੈਲਕਮ ਟੂ ਦਾ ਰੇਡੀਓ। ਐਕਸਪੀਰੀਅੰਸ ਹੈਗਾ ਇਸ ਫੀਲਡ ਦੇ ਵਿੱਚ, ਤੁਹਾਨੂੰ ਬਹੁਤ ਤਰੀਕੇ ਦੇ ਜਿਹੜੇ ਜੀ ਕਲਾਇੰਟਸ ਮਿਲਦੇ, ਬਹੁਤ ਸਾਰੀਆਂ ਸਿਚੁਏਸ਼ਨ ਸਰਕਮਸਟਾਂਸਿਸ ਉਹ ਵਿਚਾਰੇ ਜਿਹੜੇ ਜੀ ਫੇਸ ਕਰ ਰਹੇ ਹੁੰਦੇ ਹਨ, ਤੁਸੀਂ ਉਹਨਾਂ ਦੀ ਹੈਲਪ ਕਰਦੇ ਆ। ਸੋ ਥੋੜੀ ਜਿਹੀ ਅੱਜ ਉਹਦੇ ਤੇ ਸਟਾਰਟਿੰਗ ਦੇ ਵਿੱਚ ਗੱਲਬਾਤ ਕਰਦੇ ਆ ਕਿ ਕਿਹੜੀ ਸਟਰਗਲ ਆ ਜਿਹੜੀ ਮੋਸਟਲੀ ਸਾਡੇ ਲਿਸਨਰਸ ਨੂੰ ਦੇਖਣ ਨੂੰ ਮਿਲਦੀ ਆ।
1: ਬਿਲਕੁਲ ਬਿਲਕੁਲ, ਦੈਟਸ ਫਸਟ ਥਿੰਗ ਫਸਟ, ਜਿਹੜਾ ਤੁਸੀਂ ਕੁਐਸਚਨ ਪੁੱਛਿਆ ਵੈਸੇ ਮੇਰੇ ਮਾਇੰਡ ਚ ਨਹੀਂ ਸੀਗਾ, ਪਰ ਡੈਫੀਨੇਟਲੀ ਪਹਿਲਾਂ ਇਸ ਤੇ ਆਨਸਰ ਦਈਏ ਕਿ ਬਹੁਤ ਸਾਰੀਆਂ ਏਦਾਂ ਦੀਆਂ ਕਲੋਜ਼ਿੰਗ ਨੇ ਜਿਹੜੀਆਂ ਬਿਲਡਰ ਪਰਚੇਸ ਦੀਆਂ ਕਲੋਜ਼ਿੰਗ
0: ਹੈਗੀਆਂ।
1: ਛੋਟੇ ਛੋਟੇ ਜਿਹੜੇ ਕੌਂਡੋ ਆਏ, ਚਾਰ ਚਾਰ ਪੰਜ ਪੰਜ ਲੱਖ ਵਾਲੇ, ਜਿਹੜੇ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਬੁੱਕ ਹੋਏ ਸੀ, ਤੇ ਉਹਨਾਂ ਦੀਆਂ ਕਲੋਜ਼ਿੰਗ ਰੱਖਾਂ ਨੀਗਾ। ਜੇ ਵੈਸੇ ਤਾਂ ਨੈਓ ਇਸ ਵੇਲੇ ਦੇਖਣ ਨੂੰ ਮਿਲ ਰਿਹਾ, ਜਿਹੜੇ ਛੋਟੇ ਕੌਂਡੋਜ ਨੇ 3-4 ਲੱਖ ਨੇ ਜਾਂ ਅਪ ਟੂ 5 ਲੱਖ ਨੇ, ਉਹਨਾਂ ਦੀ ਇੰਨੀ ਜ਼ਿਆਦਾ ਸ਼ੋਰਟਫਾਲ ਆ ਹੀ ਨਹੀਂ ਰਹੀ। ਨੰਬਰ 1, ਜਿਹੜੇ ਹਾਂ ਵੱਡੇ ਲਿੱਤੇ ਸੀ 1.2 ਮਿਲੀਅਨ ਦੇ, 1 ਮਿਲੀਅਨ ਦੇ, 900 ਦੇ, ਉਹਨਾਂ ਤੇ ਯੈਸ ਦੇਖਣ ਨੂੰ ਮਿਲਦੇ ਸੀ, ਪਰ ਇਹਨਾਂ ਦੇ ਉੱਤੇ ਛੋਟੇ ਕੌਂਡੋ ਦੇ ਉੱਤੇ ਬਿਲਕੁਲ ਨੀ ਦੇਖਣ ਨੂੰ ਮਿਲ ਰਹੀ। ਪਰ ਜੇ ਆ ਵੀ ਜਾਂਦੀ ਹੈ ਤਾਂ 10-20-25-30 ਹਜ਼ਾਰ ਦੀ ਹਰ ਚੀਜ਼ ਦੀ ਸੋਲੂਸ਼ਨ ਹੁੰਦੀ ਹੈ। ਤੁਸੀਂ ਇਹ ਸੋਚ ਕੇ ਨਾ ਛੱਡ ਦਿਆ ਕਰੋ ਕਿ ਸਾਡਾ ਤਾਂ ਕੰਮ ਹੋਣਾ ਨੀ, ਇੰਨੇ ਪੈਸੇ ਨੀ, ਸ਼ੋਰਟਫਾਲ ਆ ਗਈ। ਹਰ ਇੱਕ ਚੀਜ਼ ਦਾ ਇਲਾਜ ਹੁੰਦਾ, ਆਪਾਂ ਕੋਲ ਵੀ ਨੋ ਹਾਊ ਟੂ ਸਟਰਕਚਰ ਦਾ ਫਾਈਲ। ਸੋ ਜੇ ਤੁਸੀਂ ਇਸ ਸਿਚੁਏਸ਼ਨ ਚ ਤੁਹਾਡੀ ਕੌਂਡੋ ਦੀ ਕਲੋਜ਼ਿੰਗ ਆ ਰਹੀ, ਬਟ ਯੂ ਡੋਂਟ ਨੋ ਵਟ ਟੂ ਡੂ, ਕਿੱਥੇ ਹੋਣੀ ਨਹੀਂ ਹੋਣੀ, ਆਪਾਂ ਕੋਲ ਪਹਿਲੇ ਇੱਕ ਮਕਾਨ ਹੈਗਾ, ਦੂਜਾ ਕਿੰਨੇ ਪਰਸੈਂਟ ਤੇ ਹੋਣਾ, ਕਿੱਦਾਂ ਹੋਣਾ, ਬਿਲਡਰ ਨੂੰ 20% ਦਿੱਤੇ ਪਰ ਆਪਾਂ 15 ਤੇ ਕਲੋਜ਼ ਕਰਾਉਣਾ ਜਾਂ 10 ਤੇ ਕਰਾਉਣਾ, ਉਹ ਬਿਲਡਰ ਦੀ ਡਿਮਾਂਡ ਸੀ ਜਿਹੜਾ ਤੁਸੀਂ 20% ਦਿੱਤਾ ਸੀ। ਬੈਂਕ ਡਜ਼ਨਟ ਸੇ ਕਿ ਯੂ ਹੈਵ ਟੂ ਪੁੱਟ 20%, ਐਂਡ ਬਹੁਤ ਸਾਰੇ ਲੋਕੀ ਮਿਸਕਨਸੈਪਸ਼ਨ ਹੁੰਦਾ ਕਿ ਜਿਹੜੇ ਆਪਾਂ ਦੂਜੀ ਪ੍ਰੋਪਰਟੀ ਲੈਂਦੇ ਹਾਂ ਤਾਂ ਇੰਪੋਸੀਬਲ ਹੈ ਕਿ ਆਪਾਂ ਉਹਨੂੰ 10% ਤੇ ਕਲੋਜ਼ ਨਹੀਂ ਕਰਾ ਸਕਦੇ। ਡੂ ਨੋਟ ਥਿੰਕ, ਘਰ ਬੈਠ ਕੇ ਅਸੰਪਸ਼ਨ ਦੇ ਵਿੱਚ ਨਾ ਰਿਹਾ ਕਰੋ, ਆਪਣੇ ਆਪ ਕੁਛ ਅਸਿਊਮ ਨਹੀਂ ਕਰਨਾ। ਇੱਕ ਵਾਰੀ ਤੁਸੀਂ ਕਹੋ ਕਿ ਯੂ ਡੋਂਟ ਹੈਵ ਅ ਮੋਰਗੇਜ ਲਾਇਸੈਂਸ ਐਂਡ ਯੂ ਡੋਂਟ ਹੈਵ ਐਨ ਐਕਸਪੀਰੀਅੰਸ ਇਨ ਮੋਰਗੇਜ ਇੰਡਸਟਰੀ, ਸੋ ਕਾਲ ਮੀ, ਵਿਲ ਟੇਕ ਕੇਅਰ ਆਫ ਯੂ। ਸੋ ਦੈਟ ਵਾਜ ਨੰਬਰ 1। ਦੂਜੀ ਚੀਜ਼ ਤਾਂ ਰਿਨਿਊਅਲ, ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਕਿ ਆਪਾਂ ਕੋਲ ਰਿਨਿਊਅਲ ਆ ਗਈ, ਸਾਨੂੰ ਰੇਟ ਮਿਲਦਾ ਪਿਆ, ਬੈਂਕ ਨੇ ਜਿਹੜੇ ਰਿਨਿਊਅਲ ਦਾ ਰੇਟ ਦਿੱਤਾ 3.9-4.2 ਉਹਦੇ ਨੇੜੇ ਤੇੜੇ ਦਿੱਤਾ, ਤੇ ਅੱਜ ਦਾ ਰੇਟ ਕੀ ਹੈ ਤਾਂ ਆਪਾਂ ਕੀ ਕਰੀਏ। ਸੋ ਹਰ ਇੰਡੀਵਿਜੁਅਲ ਬੰਦੇ ਦੀ ਇੰਡੀਵਿਜੁਅਲ ਸਿਚੁਏਸ਼ਨ ਆ। ਜੇ ਤਾਂ ਜਦੋਂ ਦਾ ਓਰੀਜਨਲੀ ਤੁਸੀਂ ਮੋਰਗੇਜ ਲਿੱਤੀ ਸੀਗੀ ਉਦੋਂ ਟਾਈਮ ਵਾਸ ਡਿਫਰੈਂਟ, ਅੱਜ ਤੋਂ 5 ਸਾਲ ਪਹਿਲੇ ਜਿਹੜੀ ਤੁਸੀਂ ਟਰਮ ਲਿੱਤੀ ਸੀ ਟਾਈਮ ਵਾਸ ਡਿਫਰੈਂਟ, ਪ੍ਰਾਈਸਿਸ ਠੀਕ ਸੀਗੇ, ਤੁਹਾਡੀਆਂ ਨੌਕਰੀਆਂ ਠੀਕ ਸੀ, ਕੰਮ ਕਾਰ ਚੱਲੀ ਜਾਂਦੇ ਸੀਗੇ, ਠੀਕ ਚੱਲਦਾ ਸੀ। ਪਰ ਇਹਨਾਂ 5 ਸਾਲਾਂ ਚ ਬਿਗ ਚੇਂਜ ਇਨ ਇੰਡਸਟਰੀ, ਉਹਦੇ ਚ ਘਰਾਂ ਦੇ ਪ੍ਰਾਈਸਿਸ ਡ੍ਰੌਪ ਹੋ ਗਏ, ਕੰਮਕਾਰੀ ਤੇ ਬਿਲਕੁਲ, ਬਹੁਤ ਸਾਰੇ ਲੋਕ ਨੇ ਜਿਹੜੇ ਕੰਮਾਂ ਕਰਨ ਨਹੀਂ ਜਾ ਸਕਦੇ ਤੇ ਕਿਉਂਕਿ ਕੰਮ ਕਰ ਹੈ ਨੀ ਗੇ, ਦੈਨ ਬਿਕੋਜ਼ ਆਫ ਦੈਟ ਤੁਸੀਂ ਆਪਣੇ ਕ੍ਰੈਡਿਟ ਕਾਰਡ ਜਿਹੜੇ ਨੇ ਫੁੱਲ ਕੀਤੇ ਹੋਏ ਆ, ਸੋ ਦੇਅਰ ਇਜ਼ ਨੋ ਮਨੀ ਟੂ ਗੇਟ ਟੂ ਸਪੈਂਡ ਇਟ ਫਰਮ। ਸੋ ਜੇ ਤੁਸੀਂ ਉਸ ਸਿਚੁਏਸ਼ਨ ਚੋਂ ਬੈਂਕ ਨੂੰ ਇੱਕ ਕਾਲ ਲਾ ਕੇ ਕਹੋ ਕਿ ਯੂ ਨੋ ਵਟ, ਤੁਸੀਂ ਤਾਂ ਮੈਨੂੰ 4.2 ਦਿੱਤਾ ਜਾਂ 3.9 ਦਿੱਤਾ, ਆਈ ਐਮ ਗੋਇੰਗ ਸਮਵੇਅਰ ਐਲਸ, ਸੋ ਦੇ ਮੇ ਨੈਗੋਸ਼ੀਏਟ ਫੋਰ ਯੂ। ਤੁਹਾਨੂੰ ਕਿਸੇ ਹੋਰ ਬੰਦੇ ਨੂੰ ਤੀਜੇ ਰੁਪਏ ਦੇ ਵਿੱਚ ਜ਼ਰੂਰਤ ਹੀ ਨਹੀਂ ਹੈ। ਜੇ ਬੈਂਕ ਨਹੀਂ ਕਰਦਾ, ਕਾਲ ਮੀ, ਆਪਾਂ ਤੁਹਾਡੀਆਂ ਜਿੰਨੀਆਂ ਪੇਮੈਂਟਸ ਨੇ ਜਿਹੜੀਆਂ ਸਪੈਸ਼ਲੀ ਤੁਸੀਂ ਮਿਨੀਮਮ ਪੇਮੈਂਟ ਕਰੀ ਜਾਂਦੇ ਹੋ ਕ੍ਰੈਡਿਟ ਕਾਰਡ ਤੇ, ਵੀ ਕੈਨ ਕੰਸੋਲੀਡੇਟ ਵਿਦ ਮੋਰਗੇਜ ਦੇ ਨਾਲ ਇੱਕ ਪੇਮੈਂਟ ਬਣੂਗੀ। ਨਹੀਂ ਨਹੀਂ ਕਿ ਤੁਸੀਂ 36 ਪੇਮੈਂਟ ਲਈ ਜਾਓ, ਤੁਸੀਂ ਪਹਿਲਾਂ ਮੋਰਗੇਜ ਦਿੱਤੀ, ਫਿਰ ਤੁਸੀਂ ਦੂਜੇ ਪਾਸੇ ਕਾਰਡ ਦੀ ਇੰਸ਼ੋਰੈਂਸ ਆ, ਫਿਰ ਕਾਰਡ ਦੀ ਕਿਸ਼ਤ ਆ, ਫਿਰ ਕ੍ਰੈਡਿਟ ਕਾਰਡਾਂ ਦੀ ਕਿਸ਼ਤ ਆ, ਪ੍ਰੋਪਰਟੀ ਟੈਕਸ ਆ, ਤੁਸੀਂ ਹਰ ਰੋਜ਼ ਇਹੀ ਸੋਚੀਏ ਨਾ ਕਿਹਦੀ ਕਿਸ਼ਤ ਮਿਸ ਹੋ ਗਈ, ਕਿਹਦੀ ਰਹਿ ਗਈ। ਸੋ ਆਪਾਂ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਇੱਕ ਪੇਮੈਂਟ ਬਣਾਵਾਂਗੇ, ਤੁਹਾਨੂੰ ਆਸਾਨ ਹੋ ਜਾਊਗਾ। ਇੱਕ ਤਾਂ ਲੋ ਇੰਟਰਸਟ ਰੇਟ ਦੇ ਨਾਲ, ਤੇ ਦੂਜਾ 1 ਪੇਮੈਂਟ, ਤੀਜਾ ਜੇ ਨਾਲ ਦਾ ਘਰ ਸਸਤਾ ਲੱਗਾ ਪਰ ਤੁਸੀਂ ਸੋਚਦੇ ਹੋ ਕਿ ਸਾਡੇ ਕੋਲ ਤਾਂ ਪੈਸੇ ਹੀ ਹੈ ਨੀ, ਆਪਾਂ ਕੀ ਕਰਨਾ, ਵੀ ਕੈਂਟ, ਹੈ ਨਾ, 10% ਨਾਲ ਹੋਣਾ ਨੀ, ਵੀ ਡੋਂਟ ਹੈਵ ਮਨੀ, ਇਫ ਯੂ ਹੈਵ ਐਨ ਐਕੁਇਟੀ, ਦਿਸ ਇਜ਼ ਦੀ ਬੈਸਟ ਟਾਈਮ ਟੂ ਟੇਕ ਐਨ ਐਕੁਇਟੀ ਆਊਟ। ਸੋ ਉਹਦੇ ਨਾਲ ਇਹ ਕੀ ਹੁੰਦਾ ਕਿ ਜਦੋਂ ਤੁਸੀਂ ਐਕੁਇਟੀ ਕੱਢ ਲਈ, ਤੁਸੀਂ ਯੂ ਕੈਨ ਡੂ ਵੰਡਰ, ਯੂ ਕੈਨ ਐਬਸੋਲੂਟਲੀ ਡੂ ਵੰਡਰ। So let me know if you guys are looking for anything to do with the mortgage, anything to do with the mortgage. Once it's again, equity kadalo, kadan to magro, tusi je 10% de close karana ta, it can be done. Mortgage broker, mortgage queen, mortgage alliance, Neelam Sarov, 647-739-8710.
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬਿਲਕੁਲ ਜੀ, ਸਾਡੇ ਲਿਸਨਰਸ ਕਿਸੇ ਤਰੀਕੇ ਦੇ ਵੀ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਚਾਹੇ ਤੁਸੀਂ ਪਹਿਲੀ ਵਾਰੀ ਘਰ ਪਰਚੇਸ ਕਰ ਰਹੇ ਹੋ, ਜਿੱਦਾਂ ਨੀਲਮ ਜੀ ਨੇ ਦੱਸਿਆ ਕਿ ਤੁਹਾਡੀਆਂ ਮੰਥਲੀ ਮੋਰਗੇਜ ਪੇਮੈਂਟ ਮਿਸ ਆਊਟ ਹੋ ਚੁੱਕੀ ਆ, ਕ੍ਰੈਡਿਟ ਕਾਰਡ ਦੇ ਕਰਜ਼ੇ ਚੜ ਚੁੱਕੇ ਨੇ, ਤੇ ਉਹਨੂੰ ਤੁਸੀਂ ਜਿਹੜਾ ਜੀ ਸੋਰਟ ਆਊਟ ਕਰਨਾ ਨਾ, ਤੁਸੀਂ ਬਿਲਕੁਲ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਥੈਂਕ ਯੂ ਸੋ ਮੱਚ ਨੀਲਮ ਜੀ। ਬਿਲਕੁਲ ਜੀ, ਔਰ ਨਾਲ ਦੀ ਨਾਲ ਇੱਕ ਕਮਿਊਨਿਟੀ ਦੇ ਮੈਸੇਜ ਹੋਰ ਆਪਾਂ ਜ਼ਰੂਰ ਸਾਂਝਾ ਕਰ ਦਈਏ। ਇਹ ਮੈਸੇਜ ਹੈਗਾ ਬਲਜਿੰਦਰ ਸਿੰਘ ਨਾਹਲ। ਬਿਲਕੁਲ ਜੀ, ਬਲਜਿੰਦਰ ਸਿੰਘ ਨਾਹਲ ਜਿਹੜੇ ਕਿ ਖੜੇ ਹੋਏ ਆ ਸਿਟੀ ਕਾਉਂਸਲਰ ਔਰ ਬ੍ਰੈਂਪਟਨ ਵਾਰਡ 9 ਔਰ 10 ਦੇ ਵਿੱਚੋਂ, ਤੇ ਇਹ ਜਿਹੜੇ ਜੀ ਰਿਕੁਐਸਟ ਕਰਦੇ ਆ ਕਿ ਜਿੰਨੇ ਵੀ ਬ੍ਰੈਂਪਟਨ ਦੇ ਰੈਜੀਡੈਂਟਸ ਹੈਗੇ ਆ ਵਾਰਡ 9 ਤੇ 10 ਦੇ ਵਿੱਚੋਂ, ਇਹਨਾਂ ਨੂੰ ਵੋਟ ਕਰੋ ਤੇ ਆਪਣੀ ਕਮਿਊਨਿਟੀ ਦੀ ਆਵਾਜ਼ ਨੂੰ ਜਿਹੜਾ ਜੀ ਅੱਗੇ ਲੈ ਕੇ ਆਓ। ਤੇ ਤੁਸੀਂ ਇਹਨਾਂ ਨੂੰ ਅਕਤੂਬਰ 26 ਨੂੰ ਜਿਹੜਾ ਹੈ ਜੀ ਵੋਟ ਕਰ ਸਕਦੇ ਆ। ਔਰ ਇਹਨਾਂ ਦਾ ਕਹਿਣਾ ਆ ਕਿ ਬਹੁਤ ਸਾਰੀਆਂ ਚੀਜ਼ਾਂ ਆ, ਜਿੱਦਾਂ ਆਪਾਂ ਬ੍ਰੈਂਪਟਨ ਦੇ ਵਿੱਚ ਰਹਿੰਦੇ ਹਾਂ ਬਟ ਵੀ ਡੋਂਟ ਫੀਲ ਸੇਫ ਲਿਵਿੰਗ ਇਨ ਬ੍ਰੈਂਪਟਨ। ਬਿਲਕੁਲ ਜੀ, 100% ਸਹੀ ਗੱਲ ਆ। ਔਰ ਨਾਲ ਦੀ ਨਾਲ ਉਹ ਕਹਿੰਦੇ ਆ ਕਿ ਟੈਕਸ ਪੇਅਰਸ ਓਬਵੀਅਸਲੀ ਟੈਕਸ ਦੀ ਵੀ ਇੱਕ ਜਿਹੜੀ ਜੀ ਪ੍ਰੋਪਰਟੀ ਟੈਕਸ ਸਾਰੀਆਂ, ਇਹ ਵੀ ਇੱਕ ਪ੍ਰੋਬਲਮ ਹੈ, ਅਤੇ ਕਹਿੰਦੇ ਆਪਾਂ ਇਹਦੇ 'ਤੇ ਵੀ ਜਿਹੜਾ ਜੀ ਧਿਆਨ ਦੇਵਾਂਗੇ ਅਤੇ ਹਰ ਇੱਕ ਆਵਾਜ਼ ਨੂੰ ਆਪਾਂ ਅੱਗੇ ਲੈ ਕੇ ਆਉਣਾ ਹੈ। ਕੋਈ ਵੀ ਹੋਰ ਗੱਲਬਾਤ ਕਰਨੀ ਹੋਵੇ ਜਾਂ ਤੁਸੀਂ ਆਪਣਾ ਕੋਈ ਓਪੀਨੀਅਨ ਇਹਨਾਂ ਨੂੰ ਦੇਣਾ ਹੋਵੇ ਜਾਂ ਕੋਈ ਹੋਰ ਕੁਸ਼ਚਨਸ ਹੋਣ ਤੁਹਾਡੇ, ਤਾਂ ਤੁਸੀਂ ਬਲਜਿੰਦਰ ਸਿੰਘ ਨਾਹਲ ਦੇ ਨਾਲ ਗੱਲਬਾਤ ਕਰ ਸਕਦੇ ਹਾਂ 6478060840 6478060840 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਲੈਣੀ ਆ। ਤੇ ਇੱਕ ਵਾਰੀ ਗੱਲਬਾਤ ਕਰਦੇ ਆਪਾਂ AZ ਡਰਾਈਵਰਸ ਦੀ, ਜਿਹੜੀ ਆ ਜੀ 5 AZ ਡਰਾਈਵਰਸ ਦੀ ਲੋੜ ਹੈਗੀ ਹੈ ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ। ਤੇ ਟੋਰੋਂਟੋ ਟੂ ਮੋਂਟਰੀਅਲ ਔਰ ਟੋਰੋਂਟੋ ਟੂ US ਜਿਹੜਾ ਜੀ ਜਾਣਾ ਬਾਈ ਵੀਕਲੀ ਪੇ ਹੈਗੀ ਆ, ਤੇ ਤੁਸੀਂ ਗੱਲਬਾਤ ਜਿਹੜੀ ਆ ਜੀ ਇਹਨਾਂ ਦੇ ਨਾਲ ਕਰ ਲੈਣੀ ਹੈ। ਇਹਨਾਂ ਦਾ ਨੰਬਰ 6479726455 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਕੱਲ ਵੀ ਮੈਂ ਗੱਲਬਾਤ ਕੀਤੀ ਸੀਗੀ ਕਿ ਆਪਾਂ ਗੱਲ ਕਰਦੇ ਹਾਂ ਕਿ ਅੱਜ ਹੈਗੀ ਆ ਸਪਟੈਂਬਰ 29 ਹੈ, ਤੇ ਅੱਜ ਦੇ ਦਿਨ ਤੇ ਪਿਛਲੀ ਹਿਸਟਰੀ ਦੇ ਵਿੱਚ ਕੀ ਹੋਇਆ ਸੀ। ਤੇ ਮੈਨੂੰ ਇੱਕ ਬਹੁਤ ਇੰਟਰਸਟਿੰਗ ਫੈਕਟ ਇਹ ਲੱਭਿਆ ਕਿ ਅੱਜ ਦੇ ਦਿਨ ਤੇ ਹੀ 1668 ਦੇ ਵਿੱਚ ਜਿਹੜਾ ਜੀ ਹਡਸਨ ਬੇ ਕੰਪਨੀ ਜਿਹੜੀ ਆ ਜੀ ਹੁਣ ਜਿਹੜੀ ਜੀ ਬੰਦ ਹੋ ਚੁੱਕੀ ਆ, ਓਰੀਜਨਲੀ ਲਾਈਕ ਟੇਕ ਓਵਰ ਹੋ ਚੁੱਕੀ ਆ। ਸੋ ਉਹ ਜਿਹੜੀ ਜੀ ਅੱਜ ਦੇ ਦਿਨ ਤੇ ਓਪਨ ਹੋਈ ਸੀਗੀ ਐਕਚੁਅਲ 1668 ਦੇ ਵਿੱਚ। ਤੇ ਇੱਕ ਹੋਰ ਚੀਜ਼ ਜਿਹੜੀ ਲੱਭੀ ਉਹ ਹੈਗੀ ਕਿ 1962 ਦੇ ਵਿੱਚ ਕੈਨੇਡਾ ਨੇ ਆਪਣਾ ਪਹਿਲਾ ਜਿਹੜਾ ਜੀ ਫਸਟ ਸੈਟੇਲਾਈਟ ਜਿਹੜੀ ਜੀ ਲਾਂਚ ਕੀਤੀ ਸੀਗੀ, ਔਰ ਉਹ ਸਪੈਸੀਫਿਕਲੀ ਡਿਜ਼ਾਈਨ ਐਂਡ ਬਿਲਡ ਬਾਏ ਕੈਨੇਡਾ ਸੀਗੀ ਨਾ, ਉਹਦੇ ਵਿੱਚ ਯੂਨਾਈਟਿਡ ਸਟੇਟਸ ਜਾਂ ਹੋਰ ਸੋਵੀਅਤ ਯੂਨੀਅਨ ਕਿਸੇ ਦਾ ਜਿਹੜਾ ਜੀ ਕੋਈ ਉਹ ਨਹੀਂ ਸੀਗਾ, ਇਟ ਵਾਜ਼ ਪਰਟੀਕੁਲਰਲੀ ਫਰੋਮ ਦ ਕੈਨੇਡਾ। ਔਰ ਉਹ ਜਿਹੜੀ ਜੀ ਬਿਲਡ ਕੀਤੀ ਗਈ ਸੀ ਟੂ ਸਟੱਡੀ ਦਾ ਆਇਨੋਸਫੇਅਰ, ਆਇਨੋਸਫੇਅਰ ਨੂੰ ਜਿਹੜਾ ਜੀ ਸਟੱਡੀ ਕਰਨ ਦੇ ਲਈ ਇਹ ਬਣਿਆ ਸੀਗਾ। ਔਰ ਜਿੱਥੇ ਕਿ ਆਪਾਂ ਟ੍ਰੇਡ ਟਾਕਸ ਕਰਦੇ ਹਾਂ ਕਿ ਕੈਨੇਡਾ US, ਆਪਾਂ ਨੂੰ ਪਤਾ ਹੈ ਕਿ ਟੈਰਿਫ ਦੇ ਰਿਲੇਟਿਡ ਟ੍ਰੇਡ ਟਾਕਸ ਚੱਲ ਰਹੇ ਸੀਗੇ, ਬਟ ਅਗਸਤ ਦੇ ਵਿੱਚ ਉਹ ਜਿਹੜੇ ਜੀ ਟ੍ਰੇਡ ਟਾਕਸ ਕੋਲੈਪ ਹੋ ਗਿਆ ਸੀਗੇ, ਕੋਈ ਗੱਲਬਾਤ ਨਹੀਂ ਬਣੀ ਸੀ। ਤੇ ਉਹਦੇ ਬਾਅਦ ਕੈਨੇਡਾ ਨੇ ਜਿਹੜਾ ਜੀ ਕੁਛ ਕੁ ਟੈਰਿਫ ਲਾਏ ਸੀਗੇ ਸਪਟੈਂਬਰ 7-8 ਤੋਂ। ਤੇ ਹੁਣ ਜਿਹੜਾ ਹੈ ਜੀ ਮਿਡ ਨਾਈਟ ਤੋਂ ਟਿਊਜ਼ਡੇ ਤੋਂ ਜਿਹੜਾ ਜੀ US ਨੇ ਵੀ ਕਾਫੀ ਸਾਰੇ ਜਿਹੜੇ ਜੀ ਚੀਜ਼ਾਂ ਤੇ ਆਪਾਂ ਕਹਿ ਸਕਦੇ ਹਾਂ ਕਿ ਟੈਰਿਫ ਲਾਇਆ, ਜਿੱਥੇ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿੰਦੇ ਆ ਕਿ ਆਪਣਾ ਕੋਸ਼ਿਸ਼ ਇਹ ਹੈਗੀ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਜੀ ਕਨੇਡੀਅਨ ਗੁੱਡਸ ਦੇ ਉੱਤੇ ਜਿਹੜਾ ਜੀ ਡਿਪੈਂਡ ਹੋਈਏ, ਨਾ ਕਿ US ਤੇ। ਅਤੇ ਉਹਨਾਂ ਨੇ ਕਿਹਾ ਹੈ ਕਿ ਆਪਾਂ ਜਿਹੜਾ ਜੀ ਕੈਨੇਡਾ ਨੂੰ ਜਿਹੜਾ ਹੈ ਸਟਰੈਂਥ ਕਰਾਂਗੇ ਬਾਏ ਟ੍ਰੇਡਿੰਗ ਵਿਦ ਯੂਰੋਪੀਅਨ ਯੂਨੀਅਨਸ, ਇੰਡੀਆ ਅਤੇ ਹੋਰ ਵੀ ਜਿਹੜੇ ਜੀ ਕਾਫੀ ਇੰਟਰਸਟਿੰਗ ਇਨਵੈਸਟਰਸ ਜਿਹੜੇ ਹੋਣਗੇ ਉਹ ਕੈਨੇਡਾ ਦੇ ਵਿੱਚ ਲੈ ਕੇ ਆਉਣਗੇ। ਸੋ ਬਿਲਕੁਲ ਦਿਸ ਇਜ਼ ਅ ਗੁੱਡ ਨਿਊਜ਼। ਔਰ ਨਾਲ ਦੀ ਨਾਲ ਜਿਹੜਾ ਕਿ ਗੱਲਬਾਤ ਆਪਾਂ ਕਰਦੇ ਹਾਂ ਕਿ ਟੋਰੋਂਟੋ ਪੁਲਿਸ ਨੇ ਜਿਹੜਾ ਹੈ ਜੀ ਇੱਕ ਇਨਵੈਸਟੀਗੇਸ਼ਨ ਜਾਰੀ ਕੀਤੀ ਸੀਗੀ, ਜਿਹਦੇ ਵਿੱਚ ਕਿ ਉਹਨਾਂ ਨੇ 3 ਵਿਅਕਤੀ ਹੁਣ ਆਪਣੀ ਜਿਹੜੀ ਜੀ ਕਸਟਡੀ ਦੇ ਵਿੱਚ ਲਏ, ਜਿਹੜੇ ਕਿ ਗਨ ਟ੍ਰੈਫਿਕਿੰਗ ਦਾ ਕੰਮ ਕਰਦੇ ਸੀਗੇ, ਜਿਹੜੇ ਕਿ ਇਲੀਗਲੀ ਤਰੀਕੇ ਨਾਲ ਜਿਹੜੀਆਂ ਜੀ ਗੰਨਾਂ ਵੇਚਦੇ ਸੀਗੇ, ਕਿਉਂਕਿ ਕ੍ਰਾਈਮ ਵੀ ਬਹੁਤ ਜ਼ਿਆਦਾ ਜਿਹੜਾ ਜੀ ਵੱਧ ਰਿਹਾ ਸੀ ਇਹਦੇ ਕਰਕੇ। ਸੋ ਦਿਸ ਇਜ਼ ਅ ਗੁੱਡ ਸਾਈਨ, ਅਤੇ ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਜਿਹੜਾ ਜੀ ਬਿਲਕੁਲ ਫੜਨਾ ਚਾਹੀਦਾ ਆ। ਔਰ US ਐਕਟਰ ਡੈਨੀਅਸ ਹੈਸਕਿਨ ਜਿਹੜੇ ਕਿ ਬੈਸਟ ਨੋਨ ਸੀਗੇ, ਉਹਨਾਂ ਦੀ ਇੱਕ ਜਿਹੜੀ ਹੈ ਜੀ ਆਪਾਂ ਕਹਿ ਸਕਦੇ ਹਾਂ ਪੋਰਟਰਿੰਗ ਪ੍ਰਿੰਸੀਪਲ ਰਿਚਰਡ ਬਿਲਡਿੰਗ ਸੀਗੀ, 1990s ਦੇ ਵਿੱਚ ਆਈ ਸੀਗੀ ਅਤੇ ਸੇਵਡ ਬਾਏ ਦਾ ਬਿੱਲ, ਉਹ ਜਿਹੜਾ ਜੀ 75 ਈਅਰਸ ਦੇ ਹੋ ਕੇ ਜਿਹੜੇ ਜੀ ਉਹਨਾਂ ਦੀ ਡੈਥ ਹੋ ਚੁੱਕੀ ਆ। ਔਰ ਉਹਨਾਂ ਨੇ ਵੀ ਕਮਿਊਨਿਟੀ ਦੇ ਵਿੱਚ ਕਾਫੀ ਜਿਹੜਾ ਜੀ ਵਧੀਆ ਕੰਮ ਕੀਤਾ ਸੀਗਾ। ਔਰ ਇਹਦੇ ਵਿੱਚ ਇੱਕ ਹੋਰ ਨਿਊਜ਼ ਜਿਹੜੀ ਹੈ ਜੀ ਆਈ ਹੈਗੀ ਆ ਹੈਮਿਲਟਨ ਮਾਊਂਟੇਨ ਸਾਈਡ ਤੋਂ, ਕਿ 2 ਵਿਅਕਤੀ ਜਿਹੜੇ ਸੀਗੇ ਉਹ ਅਰੈਸਟ ਹੋਏ ਆ, ਕਿਉਂਕਿ ਉਹਨਾਂ ਨੇ ਜਿਹੜਾ ਜੀ ਦਿਨ ਦਿਹਾੜੇ ਜਿਹੜੇ ਜੀ ਡੇ ਲਾਈਟ ਕਾਰ ਜੈਕਿੰਗ ਕੀਤੀ, ਅਤੇ ਇੱਕ ਉਹ ਕਾਰ ਜੈਕਿੰਗ ਦੇ ਵਿੱਚ ਇੱਕ ਜਿਹੜੀ ਹੈ ਜੀ ਵੁਮੈਨ, ਇੱਕ ਮਹਿਲਾ ਬਹੁਤ ਗੰਭੀਰ ਤਰੀਕੇ ਨਾਲ ਜਿਹੜੀ ਹੈ ਜੀ ਜ਼ਖਮੀ ਹੋ ਚੁੱਕੇ ਸੀਗੇ, ਸੋ ਵੀ ਜਿਹੜੇ ਜੀ ਫੜੇ ਗਏ ਹੈਗੇ ਆ। ਔਰ ਨਾਲ ਦੀ ਨਾਲ ਜਿੱਥੇ ਕਿ ਦੱਸ ਦਈਏ ਕਿ ਓਇਲ ਪ੍ਰਾਈਸਿਸ ਜਿਹੜੇ ਜੀ ਟਿਊਜ਼ਡੇ ਤੋਂ ਜਿਹੜੇ ਜੀ ਥੋੜੇ ਜੀ ਘਟੇ ਹੈਗੇ ਆ, ਸੋ ਤੁਸੀਂ ਬਿਲਕੁਲ ਜੀ ਗੈਸਿਸ ਪਵਾ ਸਕਦੇ ਆ। ਤੇ ਹੁਣ ਆਪਾਂ ਜਿਹੜੇ ਜੀ ਚੱਲਦੇ ਆ ਥੋੜੀ ਜੀ ਕਮਰਸ਼ੀਅਲ ਐਡਸ ਵੱਲ, ਤੇ ਉਹਦੇ ਬਾਅਦ ਆਪਾਂ ਵਾਪਸ ਗੱਲਬਾਤ ਕਰਦੇ ਆ।
2: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ
3: ਹੈ। ਓ ਤੂੰ ਰੇਫੜਾ,
2: ਓ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲੇ ਪੈਂਦੇ ਆ,
3: ਲੱਗਿਆ ਗੱਲਾਂ ਮਾਰਦਾ।
2: ਓ ਚਾਚਾ ਜੀ, ਮੈਂ ਤਾਂ ਪਹਿਲਾਂ

0: ਸੀ ਲੈਂਡਰ ਤੋਂ ਹਟਾ ਕੇ ਇਹ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਸ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
1: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
2: ਬਸ ਇੰਨੀ ਗੱਲ।

0: ਦੱਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਦੇਣੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
1: 32, 55, 80 ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
2: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ, ਕਾਲ 905-450-2828, 905-450-2828।
3: ਹੈਲੋ
4: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ?
3: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
4: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ?
3: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
4: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਮ, ਕਟਾਰੀਆ ਟੂਰ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰ ਐਂਡ ਟਰੈਵਲ।
5: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਟਸ ਯੋਰ ਪ੍ਰੋਬਲਮ।

0: Everyone knows you don't let a kid swim unsupervised. You don't touch a baking tray straight out of the oven.
1: Ouch!
0: You're careful when using a sharp knife.
1: Ah!
0: And you don't drive without a seatbelt.
2: Buckle up!
0: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
4: 530. This is Watno Dur Radio.
5: ਵਤਨ ਨੂੰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ
4: ਦਸ ਵਤਨੋਂ ਦੂਰ ਰੇਡੀਓ

ਬਹੁਤ ਅੱਛਾ ਰਿਸਪੋਂਸ ਮਿਲ ਰਿਹਾ, ਤੁਸੀਂ ਵੀ ਆਪਣੀ ਆਪਣੀ ਟਿਕਟ ਬੁੱਕ ਕਰ ਲਓ ਤਾਂ ਕਿ ਇਸ ਵਾਰੀ ਤੁਸੀਂ ਸ਼ੋਅ ਮਿਸ ਨਾ ਕਰੋ। ਸੋ ਮਿਲਦੇ ਹਾਂ ਫਿਰ 11 ਅਕਤੂਬਰ ਨੂੰ ਟੋਰਾਂਟੋ ਰੋਜ਼ ਥੀਏਟਰ ਦੇ ਵਿੱਚ ਸ਼ਾਮ ਨੂੰ 7 ਵਜੇ।

0: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਵਿਮਲਾ ਵਿਲੇਜ ਲਾ ਵਿਲੇਜ ਪੜਦੇ ਪੀ ਉੱਚ ਜੰਟ ਪੜਦਾ, ਵਿਮਲਾ ਵਿਲੇਜ ਲਾ ਵਿਲੇਜ, ਵਿਮਲਾ ਵਿਲੇਜ ਲਾ ਵਿਲੇਜ ਪੜਦੇ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ।

ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ. ਵਤਨ ਦੂਰ ਦੇ ਵਿੱਚ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਦੇ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਜਿਹੜਾ ਜੀ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ. ਤੇ ਉਮੀਦ ਕਰਾਂਗੇ ਸਾਰੇ ਜਿਹੜੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਣਗੇ, ਇੱਕਦਮ ਠੀਕ ਠਾਕ ਹੋਣਗੇ. ਹੁਣੇ ਹੁਣੇ ਤੁਸੀਂ ਮੈਨੂੰ ਜਿਹੜਾ ਜੀ ਦੇਵ ਤਾਤਲਾ ਜੀ ਦੇ ਸ਼ੋਅ ਤੇ ਸੁਣਿਆ ਸੀ, ਤੇ ਹੁਣ ਤੁਸੀਂ ਜਿਹੜਾ ਹੈ ਜੀ ਮੈਨੂੰ ਸਾਡੇ ਆਪਣੇ ਵਤਨੋਂ ਦੂਰ ਜਿਹੜੇ ਜੀ ਰੇਡੀਓ ਤੇ ਸੁਣੋਗੇ. ਦੋ ਜਿਹੜਾ ਜੀ ਪੂਰਾ ਠੀਕ 2 ਵਜੇ ਤੱਕ ਆਪਣਾ ਜਿਹੜਾ ਜੀ ਸਾਥ ਹੈਗਾ ਹੈ, ਤੇ ਉਹਦੇ ਵਿੱਚ ਆਪਾਂ ਬਹੁਤ ਹੀ ਵਧੀਆ, ਬਹੁਤ ਹੀ ਇੰਟਰਸਟਿੰਗ ਜਿਹੜੀਆਂ ਜੀ ਗੱਲਾਂ ਬਾਤਾਂ ਕਰਾਂਗੇ. ਸਟੂਡੀਓ ਦੇ ਵਿੱਚ ਮੋਨਾ ਜੀ ਵੀ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਹੋਊਗੀ, ਤੇ ਨਾਲ ਸੁਖੀ ਜੀ ਜਲੰਧਰ ਸਟੂਡੀਓ ਤੋਂ, ਮਨਪ੍ਰੀਤ ਜੀ, ਤੇ ਬਹੁਤ ਸਾਰੀਆਂ ਜਿਹੜੀਆਂ ਜੀ ਗੱਲਾਂ ਤੇ ਤੁਸੀਂ ਸਾਂਝ ਪਾਉਣੀ ਹੋਵੇ ਤੇ ਨੰਬਰ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ. ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦੇ ਕਿ ਵੈਦਰ ਅੱਜ ਦਾ ਹੈਗਾ 22 ਡਿਗਰੀ, ਸ਼ਾਮ ਨੂੰ ਹੈਗਾ ਜੀ 17 ਡਿਗਰੀ, ਓਵਰਨਾਈਟ 14 ਡਿਗਰੀ, ਤੇ ਹਵਾ ਦੀ ਸਪੀਡ ਜਿਹੜੀ ਜੀ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ 2, ਜਿੱਥੇ ਕਿ ਅੱਜ ਦਿਨ ਚੜਿਆ ਸੀਗਾ ਜੀ 7:14, ਤੇ ਦਿਨ ਜਿਹੜਾ ਜੀ ਢਲ ਜਾਣਾ 7:03. ਔਰ ਬਿਲਕੁਲ ਜੀ, ਜਿੰਨਾ ਪਿਆਰਾ ਮੌਸਮ ਹੈ ਉਨਾ ਹੀ ਪਿਆਰਾ ਮੈਂ ਇੱਕ ਗੀਤ ਜਿਹੜਾ ਜੀ ਸਾਡੇ ਲਿਸਨਰਸ ਲਈ ਟਿਊਨ ਅਪ ਕੀਤਾ ਹੈ, ਕਿਉਂਕਿ ਹੁਣੇ ਤੁਸੀਂ ਸੁਣਿਆ ਸੀ ਕਮਰਸ਼ੀਅਲ ਜਿਹਦੇ ਵਿੱਚ ਦੱਸਿਆ ਗਿਆ ਕਿ ਲਖਵਿੰਦਰ ਬੁਡਾਲੀ ਜੀ, ਬਿਲਕੁਲ ਜੀ, ਉਹਨਾਂ ਦਾ ਸ਼ੋਅ ਹੋਣ ਜਾ ਰਿਹਾ 11 ਅਕਤੂਬਰ ਨੂੰ ਰੋਜ਼ ਥੀਏਟਰ ਦੇ ਵਿੱਚ, ਤੇ ਜਿੰਨੀ ਪਿਆਰੀ ਉਹਨਾਂ ਦੀ ਆਵਾਜ਼ ਆ ਉਨਾ ਹੀ ਪਿਆਰਾ ਜਿਹੜਾ ਜੀ ਉਧਰ ਨੂੰ ਉੱਥੇ ਦਾ ਮਾਹੌਲ ਹੋਊਗਾ. ਜੇ ਟਿਕਟਸ ਨਹੀਂ ਪਰਚੇਸ ਕੀਤੀਆਂ ਤੇ ਫਟਾਫਟ ਤੁਸੀਂ ਜਿਹੜੀਆਂ ਜੀ ਟਿਕਟਸ ਲੈ ਲੈਣੀਆਂ. ਟਿਕਟ ਦਾ ਲਿੰਕ ਚਾਹੀਦਾ, ਤੁਸੀਂ ਸਾਨੂੰ ਕਾਲ ਕਰਨੀ ਹੈ 905-799-0999 ਤੇ.

0: जी दोस्तों, एक बार फिर वतनों दूर ਦੇ ਵਿੱਚ ਆਪਣਾ ਸਵਾਗਤ ਹੈ। ਇੱਕ ਵਜ ਕੇ ਕੁਝ ਮਿੰਟ ਹੋ ਗਏ ਨੇ ਔਰ 2 ਵਜੇ ਤੱਕ ਤੁਹਾਡਾ ਸਾਡਾ ਸਾਥ ਰਹਿਣਾ। ਅੱਜ ਕਾਫੀ ਬਿਜ਼ੀ ਪ੍ਰੋਗਰਾਮ ਸਾਡਾ ਹੋਵੇਗਾ, ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ 9057990999 ਦੇ ਉੱਤੇ ਕਾਲ ਹੋ ਸਕਦੀ ਹੈ। ਪੰਜਾਬ ਦੇ ਨਾਲ ਵੀ ਜੁੜ ਰਹੇ ਹਾਂ, ਐਨੀ ਟਾਈਮ ਮਨਪ੍ਰੀਤ ਹੋਰਾਂ ਦੀਆਂ ਕੁਝ ਗੱਲਾਂ ਬਾਤਾਂ ਸੁਣਾਂਗੇ ਤੇ ਨਾਲ ਹੀ ਅੱਜ ਤੁਸੀਂ ਹੁਣੇ ਲਖਵਿੰਦਰ ਵਡਾਲੀ ਹੋਰਾਂ ਦਾ ਗੀਤ ਸੁਣ ਰਹੇ ਸੀਗੇ ਔਰ ਰੋਜ਼ ਥੀਏਟਰ ਦੇ ਵਿੱਚ 11 ਅਕਤੂਬਰ ਨੂੰ ਇਹਨਾਂ ਦੀ ਬਹੁਤ ਹੀ ਵਧੀਆ ਈਵਨਿੰਗ ਸ਼ਾਮ ਹੋਣ ਜਾ ਰਹੀ ਹੈ। ਪੂਰੇ ਬੈਂਡ ਨਾਲ ਲਾਈਵ ਪ੍ਰੋਗਰਾਮ ਹੋਵੇਗਾ। ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਵਤਨ ਦੂਰ ਦੇ ਆਫਿਸ ਗੱਲ ਕਰਕੇ ਲੈ ਸਕਦੇ ਹੋ। ਤੇ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ। ਮੋਨਾ ਜੀ, ਵੈਲਕਮ ਜੀ ਆਇਆਂ ਨੂੰ।
1: ਥੈਂਕ ਯੂ ਸੋ ਮਚ ਸੁਖੀ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ, ਕਿਰਨ, ਆਪਣੇ ਨਾਸਿਰ ਜੀ ਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸ਼ਾਹ ਸਾਹਿਬ ਵੀ, ਸ਼ਾਹ ਸਾਹਿਬ ਤੁਹਾਨੂੰ ਵੀ ਵੈਲਕਮ ਜੀ।
2: ਥੈਂਕ ਯੂ ਸੁਖੀ ਜੀ। ਰੇਡੀਓ ਪ੍ਰੋਗਰਾਮ ਸੁਣਨ ਨਮਸਤੇ, ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ।
0: ਕੀ ਹਾਲ ਚਾਲ ਬਾਹਰ ਮਾਰਕੀਟ ਦਾ?
2: ਸਰ, ਮਾਰਕੀਟ ਬਹੁਤ ਗਰਮ ਹੁੰਦੀ ਪਈ ਅੱਜ ਕੱਲ੍ਹ, ਬਾਇੰਗ ਸ਼ੁਰੂ ਹੋ ਗਈ ਆਲਰੇਡੀ। ਤੇ ਤੁਸੀਂ ਇਹ ਸਮਝੋ ਲੋਕਾਂ ਨੇ ਇਰਾਦਾ ਕਰ ਲਿਆ ਆਲਰੇਡੀ ਵੀ ਕੁਛ ਨਾ ਕੁਛ ਬਾਈ ਕਰਨਾ ਹੀ ਕਰਨਾ, ਕਿਉਂਕਿ ਪ੍ਰਾਈਸਿਸ ਇੰਨੀਆਂ ਥੱਲੇ ਜਾ ਚੁੱਕੇ ਨੇ ਹੁਣ, ਲੋਕੀ ਚਾਹੁੰਦੇ ਨੇ ਵੀ ਕੋਈ ਨਾ ਕੋਈ ਐਸੀ ਚੀਜ਼ ਬਾਈ ਕੀਤੀ ਜਾਵੇ। ਤੇ ਮੈਂ ਆਲਵੇਜ਼ ਕਹਿੰਦਾ ਹੁੰਦਾ ਔਨ ਏਅਰ, ਭਾਈ ਅਗਰ ਤੁਸੀਂ ਵਾਕਈ ਕੋਈ ਪ੍ਰਾਪਰਟੀ ਬਾਈ ਕਰਨੀ ਹੈ ਤੇ ਕਮਰਸ਼ੀਅਲ ਪ੍ਰਾਪਰਟੀ ਬਾਈ ਕਰੋ ਅੱਜ ਦੇ ਦੌਰ 'ਚ। ਘਰਾਂ ਨੂੰ ਹਲੇ ਤਾਂ ਬ੍ਰੇਕ ਲੈ ਲਓ, ਲੇਕਿਨ ਕਮਰਸ਼ੀਅਲ ਪ੍ਰਾਪਰਟੀ 'ਚ ਹਲੇ ਵੀ ਪੈਸੇ ਉੱਤੇ ਜਾ ਰਹੇ ਨੇ ਔਰ ਪ੍ਰਾਈਸਿਸ ਬੜੀ ਰੀਜ਼ਨੇਬਲ ਤੁਹਾਨੂੰ ਮਿਲ ਰਹੀਆਂ ਨੇ। ਔਰ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਸੁਖੀ ਨਿੱਜਰ ਨੂੰ ਕਾਲ ਕਰ ਸਕਦੇ ਹੋ ਪ੍ਰਾਪਰਟੀ ਦੇ ਬਾਰੇ 'ਚ, ਤੇ ਅਗਰ ਮੋਰਗੇਜ ਕਰਾਉਣੀ ਹੈ ਤਾਂ ਫਿਰ ਸਾਨੂੰ ਕਾਲ ਕਰ ਸਕਦੇ ਹੋ। ਸੁਖੀ ਨਿੱਜਰ ਦਾ ਬੜਾ ਸੌਖਾ ਜਿਹਾ ਨੰਬਰ ਹੈ, 416-803-0999 ਤੇ ਕਾਲ ਕਰ ਸਕਦੇ ਹੋ। ਔਰ ਅਗਰ ਤੁਸੀਂ ਕਮਰਸ਼ੀਅਲ ਮੋਰਗੇਜ ਕਿਸੇ ਤਰ੍ਹਾਂ ਦੀ ਕਰਨੀ ਹੈ, 647-741-9000 ਤੇ ਕਾਲ ਕਰ ਸਕਦੇ ਹੋ। ਜੀ ਸੁਖੀ ਜੀ,
0: ਬਿਲਕੁਲ ਜੀ। ਸ਼ਾਹ ਸਾਹਿਬ, ਅੱਜ ਵੀ ਆਪਣੇ ਕੋਲ ਕੁਝ ਕਮਰਸ਼ੀਅਲ ਆਈਆਂ ਪ੍ਰਾਪਰਟੀਆਂ, ਉਹਨਾਂ ਦਾ ਆਪਾਂ ਵੇਰਵਾ ਅੱਗੇ ਜਾ ਕੇ ਪ੍ਰੋਗਰਾਮ 'ਚ ਦੇਵਾਂਗੇ। ਟੋਨੀ ਪੰਗੂ ਸਾਹਿਬ ਵੀ ਆਏ ਹੋਏ ਨੇ, ਐਕਸਕਲੂਸਿਵ ਇਹਨਾਂ ਕੋਲ ਹੁੰਦਾ। ਤੇ ਮੋਨਾ ਜੀ, ਤੁਸੀਂ ਆਪਣੇ ਵੈਨਕੂਵਰ ਦੇ ਵਿੱਚ ਜਾ ਕੇ ਆਏ ਹੋ, ਤੁਹਾਡੇ ਜਿਹੜੀ ਸੈਮੀਨਾਰ ਹੁੰਦੇ ਆ ਜਾਂ ਕਹਿ ਲਈਏ ਐਨੂਅਲ ਫੰਕਸ਼ਨ, ਹੁਣ ਕਿੱਦਾਂ ਰਿਹਾ ਉਹ?
1: ਬਹੁਤ ਵਧੀਆ ਸੁਖੀ ਜੀ। ਇਹਦੇ ਵਿੱਚ ਇਹ ਸੀਗਾ ਕਿ ਕਾਨਫਰੰਸ ਸੀਗੀ, ਸੋ ਬੇਸਿਕਲੀ ਤਾਂ ਦੱਸਾਂ ਕਿ ਦੋ ਕੰਪਨੀਜ਼ ਵੱਲੋਂ ਮੈਂ ਕੁਆਲੀਫਾਈ ਹੋਈ ਸੀ ਬੀਸੀ ਦੇ ਵਿੱਚ। ਅਨਫੋਰਚੁਨੇਟਲੀ ਇਹ ਸੀਗਾ ਕਿ ਦੋਨੋਂ ਹੀ ਕਾਨਫਰੰਸਿਸ ਬੀਸੀ ਦੇ ਵਿੱਚ ਸੀਗੀਆਂ। ਸੋ ਟੋਪ ਇੰਸ਼ੋਰੈਂਸ ਕੰਪਨੀਜ਼ ਨੇ, ਟੋਪ 5 ਇੰਸ਼ੋਰੈਂਸ ਕੰਪਨੀਜ਼ ਵਿੱਚੋਂ ਦੋ ਕੰਪਨੀਜ਼ ਨੇ ਜਿਨ੍ਹਾਂ ਦੇ ਵਿੱਚ ਕੁਆਲੀਫਾਈ ਹੋਏ। ਫਾਇਦਾ ਇਹ ਹੁੰਦਾ ਹੈਗਾ ਕਿਉਂਕਿ ਜਦੋਂ ਕਾਨਫਰੰਸਿਸ ਦੇ ਵਿੱਚ ਕੁਆਲੀਫਾਈ ਹੁੰਦੇ ਆ, ਨੋ ਡਾਊਟ ਐਲੀਜੀਬਿਲਟੀ ਕ੍ਰਾਈਟੇਰੀਆ ਹੁੰਦਾ ਹੈ ਕਿ ਤੁਸੀਂ ਕਿੰਨਾ ਕੰਮ ਕੀਤਾ, ਕਿੱਦਾਂ ਆਪਣੇ ਕਲਾਇੰਟਸ ਨੂੰ ਸਰਵਿਸ ਦਿੱਤੀਆਂ। ਪਰ ਇਹੀ ਹੁੰਦਾ ਹੈਗਾ ਕਿ ਕਾਨਫਰੰਸ ਦੇ ਵਿੱਚ ਜਦੋਂ ਕੁਆਲੀਫਾਈ ਹੁੰਦੇ ਆ, ਖੁਸ਼ੀ ਵੀ ਹੁੰਦੀ ਹੈ ਕਿ ਹਾਂਜੀ ਅਸੀਂ ਵਧੀਆ ਕੰਮ ਕੀਤਾ ਸੀ ਤਾਂ ਹੀ ਕਲਾਇੰਟਸ ਨੂੰ ਅਸੀਂ ਸਰਵਿਸ ਦੇ ਸਕੇ ਤੇ ਉਹਨਾਂ ਨੂੰ ਉਹਨਾਂ ਦੀਆਂ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਲੇਟਿਡ ਰਿਕੁਆਇਰਮੈਂਟਸ ਨੂੰ ਪੂਰਾ ਕਰ ਸਕੇ ਤਾਂ ਹੀ ਅਸੀਂ ਐਲੀਜੀਬਲ ਹੋਏ ਹਾਂ। ਦੂਜੀ ਚੀਜ਼ ਇਹ ਹੈਗੀ ਕਿ ਜਦੋਂ ਕਾਨਫਰੰਸਿਸ ਦੇ ਵਿੱਚ ਐਲੀਜੀਬਲ ਹੁੰਦੇ ਆ ਤਾਂ ਅਕਸਰ ਉੱਥੇ ਐਜੂਕੇਸ਼ਨ ਦੇ ਰਿਲੇਟਿਡ ਪੂਰਾ ਸੈਮੀਨਾਰਸ ਚੱਲਦੇ ਨੇ। ਸੋ ਉਹੀ ਹੈਗਾ ਕਿ ਹਾਂਜੀ ਡੈਫੀਨੇਟਲੀ ਜਿੰਨਾ ਮਰਜ਼ੀ ਚਾਹੇ ਸਾਲ ਹੋ ਜਾਣ ਇਸ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਚਾਹੇ ਹੁਣ 18 ਸਾਲ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ ਹੈਗਾ, ਪਰ ਫਿਰ ਵੀ ਟਾਈਮ ਬਾਏ ਟਾਈਮ ਜਦੋਂ ਵੀ ਮੌਕਾ ਮਿਲਦਾ ਹੈਗਾ ਐਜੂਕੇਸ਼ਨ ਰਿਸੀਵ ਕਰਨ ਦਾ, ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਅਪਡੇਟ ਕਰਦੇ ਜਾਈਏ, ਅਪਗ੍ਰੇਡ ਕਰਦੇ ਜਾਈਏ ਤਾਂ ਕਿ ਆਪਣੀ ਕਮਿਊਨਿਟੀ ਨੂੰ ਅਪਡੇਟਿਡ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਦੀ ਸਰਵਿਸਿਸ ਦਿੰਦੇ ਰਹੀਏ। ਬਾਕੀ ਤੁਹਾਡਾ ਤੇ ਆਪਣੇ ਸਾਰੇ ਹੀ ਮੀਡੀਆ ਤੇ ਆਪਣੇ ਸਾਰੇ ਹੀ ਲਿਸਨਰਸ ਕਲਾਇੰਟਸ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ, ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਕੁਆਲੀਫਾਈ ਹੋ ਪਾਉਂਦੇ ਹੈਗੇ ਕਾਨਫਰੰਸਿਸ ਦੇ ਵਿੱਚ, ਤਾਂ ਹੀ ਉੱਥੇ ਐਲੀਜੀਬਲ ਹੋ ਪਾਉਂਦੇ ਹਾਂ। ਥੈਂਕ ਯੂ ਸੋ ਮਚ ਜੀ।
0: ਬਿਲਕੁਲ ਜੀ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਔਰ ਜੇਕਰ ਤੁਸੀਂ ਵੀ ਇਹਨਾਂ ਨੂੰ ਮੁਬਾਰਕਾਂ ਦੇਣੀਆਂ ਜਾਂ ਇਹਨਾਂ ਦੇ ਫੀਲਡ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੇ 416-509-1509 ਦੇ ਉੱਤੇ ਗੱਲ ਕਰ ਸਕਦੇ ਹੋ ਮੋਨਾ ਜੀ ਦੇ ਨਾਲ। ਜੀ ਕਰਨ ਜੀ,
3: ਸੁਖੀ ਜੀ, ਔਰ ਅੱਜ ਦਾ ਪ੍ਰੋਗਰਾਮ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਟੀਮ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ। ਬਿਲਕੁਲ ਜੀ, ਐਜੂਕੇਸ਼ਨ ਦੀ ਗੱਲ ਹੋਈ, ਸੋ ਮੈਂ ਸੋਚਿਆ ਕਿ ਜ਼ਰੂਰ ਦੱਸਣਾ ਚਾਹੀਦਾ ਕਿ ਪਰਸਨਲ ਸਪੋਰਟ ਵਰਕਰ ਦਾ ਕਿਸੇ ਨੇ ਵੀ ਕੋਈ ਕੋਰਸ ਕਰਨਾ ਹੈ ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਸਾਡੇ ਕਿਸੇ ਭੈਣ ਭਰਾ ਨੇ ਕਰਨਾ, ਕੋਈ ਅਕਾਊਂਟਿੰਗ ਦਾ ਕੋਈ ਕੋਰਸ ਆ ਜਾਂ ਫੂਡ ਸਰਵਿਸਿਜ਼, ਔਰ ਇਹਨਾਂ ਦੇ ਨਵੇਂ ਜਿਹੜੇ ਜੀ ਕੋਰਸਿਸ ਆਏ ਆ ਅਰਲੀ ਚਾਈਲਡਹੁੱਡ ਅਸਿਸਟੈਂਟ ਦੇ ECE, ਕਿਸੇ ਨੇ ਵੀ ਕਰਨਾ ਹੈ ਗਾਂ ਡੇ ਕੇਅਰ ਦੇ ਵਿੱਚ ਜੋਬ ਕਰਨੀ, ਫਿਰ ਗਾਂ ਤੁਸੀਂ ਟੀਚਰ ਦੀ ਵੀ ਜਿਹੜੀ ਜੀ ਜੋਬ ਲੈ ਸਕਦੇ ਨੇ। ਤੇ ਗੱਲਬਾਤ ਕਰਨੀ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ, ਇਹਨਾਂ ਦਾ ਨੰਬਰ 6474991009 ਤੇ ਗੱਲਬਾਤ ਹੋ ਸਕਦੀ ਹੈ। ਔਰ ਪ੍ਰੋਗਰਾਮ ਨੂੰ ਤਰਤੇ ਪੇਸ਼ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਹੈ। ਤੁਸੀਂ ਕੰਪ੍ਰੀਹੈਂਸਿਵ ਆਈ ਗਲਾਸਿਸ ਲੈਣੀਆਂ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਹੈ ਤੇ ਗੱਲਬਾਤ ਹੋ ਸਕਦੀ ਹੈ 905-460-8888 ਤੇ। ਤੇ ਬਿਲਕੁਲ ਜੀ, ਬਹੁਤ ਜਲਦੀ ਅਸੀਂ ਜਿਹੜਾ ਜੀ ਮਨਪ੍ਰੀਤ ਜੀ ਦੇ ਨਾਲ ਜਲੰਧਰ ਸਟੂਡੀਓ ਤੋਂ ਵੀ ਜੁੜਾਂਗੇ। ਤੇ ਸੁਖੀ ਜੀ, ਹੁਣ ਤੁਸੀਂ ਗੱਲਬਾਤ ਕਰੋ।
0: ਬਿਲਕੁਲ ਜੀ, ਤੇ ਪ੍ਰੋਗਰਾਮ ਦਾ ਹਿੱਸਾ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ। IPTV ਲੈਣਾ, IP ਬਾਕਸ ਲੈਣਾ, ਜਾਂ ਫਿਰ ਤੁਸੀਂ ਕੋਈ ਉੱਥੇ ਰੇਡੀਓ ਜਿਹੜਾ ਉਹਨਾਂ ਕੋਲ ਗੁਰਬਾਣੀ ਰੇਡੀਓ ਜਾਂ ਪੁਰਾਣੇ ਗੀਤਾਂ ਦੇ ਰੇਡੀਓ ਹੁੰਦੇ ਆ, ਕਾਫੀ ਭੰਡਾਰ ਮਿਊਜ਼ਿਕ ਇੰਡਸਟਰੀ ਦਾ ਢਿੱਲੋਂ ਵੀਡੀਓ ਕੋਲ ਹੈ। 905-204-1313 ਇਹਨਾਂ ਦਾ ਨੰਬਰ ਹੈ। ਤੇ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। 416-213-1165 ਇਹਨਾਂ ਦਾ ਨੰਬਰ ਹੈ। ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ, ਡ੍ਰੀਮ ਕਨਵੈਨਸ਼ਨ ਸੈਂਟਰ ਜਾਂ ਵੁਡਵਾਈਨ ਬੈਂਕਟ ਹਾਲ, ਦੋਨਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਨੰਬਰ ਬੜਾ ਈਜ਼ੀ ਹੈ, 416-743-0003। ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਟਿੱਕਾ ਜੰਕਸ਼ਨ ਦੇ ਸਹਿਯੋਗ ਦੇ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਕੋਈ ਵੀ ਤੁਸੀਂ ਟਿੱਕਾ ਜੰਕਸ਼ਨ ਦੇ ਜਾ ਕੇ ਆਪਣੇ ਪਰਿਵਾਰ ਬਾਹਰੋਂ ਆਏ ਆ, ਉਹਨਾਂ ਨੂੰ ਵਧੀਆ ਜਗ੍ਹਾ ਤੇ ਬੈਠ ਕੇ ਖਾਣਾ ਖਵਾਉਣਾ ਚਾਹੁੰਦੇ ਹੋ, ਲਾਈਵ ਮਿਊਜ਼ਿਕ ਹੁੰਦਾ, ਤੇ ਰਦਰਫੋਰਡ ਤੇ ਬ੍ਰੈਮਲੇ ਰਦਰਫੋਰਡ ਤੇ ਕੁਈਨ ਦਾ ਕਾਰਨਰ ਹੈ, ਟਿੱਕਾ ਜੰਕਸ਼ਨ ਤੇ ਪਹੁੰਚ ਸਕਦੇ ਹੋ। ਤੇ ਜੇ ਤੁਸੀਂ ਜਾ ਰਹੇ ਹੋ ਘੁੰਮਣ ਫਿਰ ਨਾਗਰਾ ਫਾਲ ਵੱਲ, ਤੇ ਫਿਰ ਢਾਬਾ ਆਉਂਦਾ ਫਾਲ ਜ਼ਰੂਰ ਜਾਣਾ, ਕਿਉਂਕਿ ਬਿਲਕੁਲ ਪਾਰਕਿੰਗ ਫ੍ਰੀ ਹੈ, ਖਾਣਾ ਵਧੀਆ ਹੁੰਦਾ, ਫਾਲ ਤੋਂ ਸਿਰਫ 2-4 ਮਿੰਟ ਦੀ ਦੂਰੀ ਦੇ ਉੱਤੇ ਇਹ ਜਿਹੜਾ ਰੈਸਟੋਰੈਂਟ ਹੈ, ਘਰ ਵਰਗਾ ਮਾਹੌਲ ਹੁੰਦਾ, ਤੇ ਉੱਥੇ ਜਾ ਸਕਦੇ ਹੋ। ਤੇ ਸ਼ਾਹ ਸਾਹਿਬ ਇੱਕ ਬੜਾ ਪਤਾ ਲੱਗਿਆ ਜੀ, ਇੱਕ ਬੜਾ ਵੱਡਾ ਕਵਾਲੀ ਦਾ ਸ਼ੋਅ ਹੋਣ ਜਾ ਰਿਹਾ, ਇਹਦੀ ਥੋੜੀ ਜਿਹੀ ਇਨਫੋਰਮੇਸ਼ਨ ਦਿਓ, ਕਿੱਥੇ ਤੇ ਕਦੋਂ?
2: ਬਿਲਕੁਲ ਜੀ, ਇਸ ਤਰ੍ਹਾਂ ਵੀ 2 ਅਕਤੂਬਰ ਨੂੰ, 2 ਅਕਤੂਬਰ ਸਮਝੋ ਇਹ ਕਮਿੰਗ ਫਰਾਈਡੇ ਨੂੰ, ਇਹ ਸ਼ੇਰ ਮਿਆਦਾਦ ਪਾਕਿਸਤਾਨ ਤੋਂ ਆ ਰਿਹਾ, ਆਲਰੇਡੀ ਅਮਰੀਕਾ ਦਾ ਟੂਰ ਚੱਲ ਰਿਹਾ, ਔਰ ਬਹੁਤ ਵਧੀਆ। ਔਰ ਤੁਹਾਨੂੰ ਪਤਾ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਨੈਫਿਊ, ਸਕਾ ਨੈਫਿਊ, ਔਰ ਇਹਨਾਂ ਦੀ ਜਿਹੜੀ ਖਾਨਦਾਨੀ ਹੁੰਦੇ ਨਾ, ਕੁਆਲ ਖਾਨਦਾਨੀ ਕੁਆਲ, ਔਰ ਬੜੀ ਤਿਆਰੀ ਨਾਲ ਔਰ ਬੜੀ ਨਵੀਂ ਨਵੀਂ ਚੀਜ਼ਾਂ ਲੈ ਕੇ ਆ ਰਹੇ ਨੇ। ਔਰ ਸਭ ਤੋਂ ਵਧੀਆ ਗੱਲ ਇਹ, ਸੂਫੀ ਕਲਾਮ ਬਾਬਾ ਬੁੱਲੇ ਸ਼ਾਹ ਦਾ ਅਗਰ ਗਾਣਾ ਹੋਵੇ ਜਾਂ ਬਾਬਾ ਫਰੀਦ ਦਾ ਕੋਈ ਪੜ੍ਹਨਾ ਹੋਵੇ ਕਲਾਮ, ਤੇ ਇਹ ਬਹੁਤ ਐਕਸਪਰਟ ਨੇ, ਔਰ ਇਹ ਸਾਡੇ ਪੰਜਾਬੀ ਬੰਦੇ ਤੁਹਾਨੂੰ ਪਤਾ ਬਾਬਾ ਬੁੱਲੇ ਸ਼ਾਹ ਨੂੰ ਔਰ ਬਾਬਾ ਫਰੀਦ ਨੂੰ ਬਹੁਤ ਸੁਣਦੇ ਨੇ, ਔਰ ਇਹਨਾਂ ਦੀ ਐਕਸਪਰਟੀ ਹੈ ਵੇ, ਇਹ ਉੱਥੇ ਤੁਹਾਨੂੰ ਰੂਬਰੂ ਸੁਣਾਵਾਂਗੇ। ਤੁਸੀਂ ਸਿਰਫ ਪਹੁੰਚਣਾ ਕਿੱਥੇ? ਗਲੈਕਸੀ ਗ੍ਰੈਂਡ, ਜਿਹੜਾ ਡਿਕਸੀ ਐਂਡ ਐਡਵਾਂਸ ਦੇ ਬਿਲਕੁਲ ਕੋਰਨਰ ਤੇ ਹੈਗਾ, ਡਿਕਸੀ ਐਂਡ ਉਹਦੇ ਤੇ ਕੋਰਨਰ ਤੇ ਹੈਗਾ ਐਡਵਾਂਸ ਦੇ, ਉਹ ਤੁਸੀਂ ਪਹੁੰਚੋ ਪੂਰੀ ਫੈਮਿਲੀ ਨੂੰ ਲੈ ਕੇ ਆਓ, ਤਾਂ ਕਿ ਉਹਨਾਂ ਨੂੰ ਪਤਾ ਲੱਗੇ, ਅਗਰ ਬੱਚੇ ਹੈਗੇ ਬੱਚੇ ਵੀ ਨਾ ਲੈ ਕੇ ਆਓ, ਖਾਣਾ ਵੀ ਨਾਲ ਹੈਗਾ, ਫੂਡ ਬਿਲਕੁਲ ਬਿਹਤਰੀਨ ਉਹਨਾਂ ਦਾ ਫੂਡ ਹੁੰਦਾ, ਉਹ ਵੈਜੀ ਨੋਨ ਵੈਜੀ ਦੋਵੇਂ ਹੈਗੇ ਨੇ। ਅਗਰ ਤੁਸੀਂ ਕਈ ਵੈਜੀਟੇਰੀਅਨ ਹੁੰਦੇ ਨੇ, ਅਗਰ ਤੁਸੀਂ ਵੈਜੀਟੇਰੀਅਨ ਹੈਗੇ ਹੋ, ਤੁਹਾਨੂੰ ਵੈਜੀਟੇਰੀਅਨ ਫੂਡ ਲੱਭੇਗਾ, ਅਗਰ ਤੁਸੀਂ ਨੋਨ ਵੈਜੀ ਵੀ ਲੱਭੇਗਾ। ਪਹੁੰਚਣਾ ਗ੍ਰੈਂਡ ਗਲੈਕਸੀ, ਗਲੈਕਸੀ ਗ੍ਰੈਂਡ ਉਹਦਾ ਨਾਮ ਹੈ ਐਕਚੁਲੀ, ਉੱਥੇ ਤੁਸੀਂ ਪਹੁੰਚਣਾ, ਉੱਥੇ ਪਹੁੰਚ ਕੇ, ਔਰ ਟਿਕਟਸ ਬੜੀ ਰੀਜ਼ਨੇਬਲ ਫੂਡ ਦੇ ਨਾਲ ਰੱਖੀਆਂ ਨੇ ਸੁਖੀ ਜੀ, ਸਟਾਰਟਿੰਗ ਫਰੋਮ $50। ਅਗਰ ਤੁਸੀਂ $50 ਦੀ ਟਿਕਟ ਲੈਣੀ ਹੈ, ਉਹਦੇ ਵਾਸਤੇ ਕਾਲ ਕਰੋ ਤੁਸੀਂ ਰਸ਼ੀਦ ਖਾਨ ਸਾਹਿਬ ਨੂੰ, 647-792-3162 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਇਹਦੇ ਨਾਲ ਨਾਲ ਕੋਈ ਵੀ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਰਿਗਾਰਡਿੰਗ ਸਪੋਂਸਰਸ਼ਿਪ, ਜਾਂ ਤੁਸੀਂ ਆਪਣੇ ਆਪ ਨੂੰ ਆਪਣੇ ਬਿਜ਼ਨਸ ਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਉਹ ਵੀ ਤੁਸੀਂ ਕਰ ਸਕਦੇ ਹੋ। ਫਿਰ ਦੁਬਾਰਾ ਨੰਬਰ ਦੱਸਣਾ ਚਾਹਾਂਗਾ, ਰਸ਼ੀਦ ਖਾਨ ਸਾਹਿਬ ਦਾ ਨੰਬਰ ਜੇ 647-779-3162 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਇਹ ਟਿਕਟਸ ਇੰਨੀ ਤੇਜ਼ੀ ਨਾਲ ਜਾ ਰਹੀਆਂ, ਬਹੁਤ ਥੋੜ੍ਹੀ ਜਿਹੀ ਰਹਿ ਗਈਆਂ, 3-4 ਟੇਬਲ ਰਹਿ ਗਏ, ਬਾਕੀ ਤਕਰੀਬਨ ਸੋਲਡ ਆਊਟ ਹੋ ਗਏ ਆਲਮੋਸਟ, ਹੁਣੇ ਮੈਂ 2 ਟੇਬਲ ਸੋਲਡ ਕਰਕੇ ਆਇਆ। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ, ਕਾਲ ਕਰੋ ਰਸ਼ੀਦ ਖਾਨ ਨੂੰ 647-799-3162 ਤੇ ਕਾਲ ਕਰੋ। ਔਰ ਇਹਦੇ ਨਾਲ ਨਾਲ ਤੁਸੀਂ ਹੁਣੇ ਤੁਹਾਨੂੰ ਅਸੀਂ ਕੁਆਲੀ ਵੀ ਸੁਣਾਵਾਂਗੇ, ਅਗਰ ਤੁਸੀਂ ਖੁਦ ਪਾਓਗੇ ਸ਼ੇਰ ਮਿਆਦਾਦ, ਸ਼ੇਰ ਮਿਆਦਾਦ ਨੂੰ ਤੁਸੀਂ ਪਾਓਗੇ ਯੂਟਿਊਬ ਤੇ, ਉਹ ਤੁਹਾਨੂੰ ਬਹੁਤ ਕੁਛ ਨਿਕਲੇਗਾ, ਕਿਉਂਕਿ ਪਿਛਲੇ ਤੁਸੀਂ ਇਹ ਕਹਿ ਲਓ ਬਚਪਨ ਤੋਂ ਗਾ ਰਹੇ ਨੇ, ਉਹ ਤੁਸੀਂ ਇਹਨਾਂ ਨੂੰ ਜਦੋਂ ਸੁਣੋਗੇ ਤੁਹਾਨੂੰ ਵਾਕਈ ਮਜ਼ਾ ਆਏਗਾ। ਤੁਸੀਂ ਕਹੋਗੇ ਯਾਰ ਇੰਨਾ ਵੱਡਾ ਕੁਆਲ ਅੱਜ ਤੋਂ ਪਹਿਲੇ ਨਹੀਂ ਅਸੀਂ ਸੁਣਿਆ, ਇਹ ਵਾਕਈ ਜਿਵੇਂ ਹੁੰਦਾ ਨਾ ਪਦੈਸ਼ੀ ਹੁੰਦਾ, ਗੋਡ ਗਿਫਟਿਡ ਚੀਜ਼ਾਂ, ਇਸ ਬੰਦੇ 'ਚ ਗੋਡ ਗਿਫਟਿਡ ਚੀਜ਼ਾਂ। ਇਹਨੂੰ ਸਪੈਸ਼ਲੀ 8-9 ਸਾਲਾਂ ਬਾਅਦ ਇੱਥੇ ਦੁਬਾਰਾ ਟੋਰਾਂਟੋ ਆ ਰਹੇ ਨੇ, ਉਹ ਤਕਰੀਬਨ ਲੋਕਾਂ ਦੀ ਡਿਮਾਂਡ ਤੇ, ਕਿਉਂਕਿ ਇੰਨੇ ਬਿਜ਼ੀ ਹੁਣ ਅਮਰੀਕਾ ਦਾ ਟੂਰ ਕਰ ਰਹੇ ਨੇ, ਪੂਰਾ ਅਮਰੀਕਾ 'ਚ ਕੋਈ 10 ਸ਼ੋਅ ਕੀਤੇ ਨੇ, ਹੁਣ 10 ਸ਼ੋਆਂ ਤੋਂ ਬਾਅਦ ਕੱਲ੍ਹ ਉਹਨਾਂ ਨੇ ਇੱਥੇ ਟੋਰਾਂਟੋ ਪਹੁੰਚਣਾ, ਤੁਹਾਡੇ ਰੂਬਰੂ ਕੱਲ੍ਹ ਸ਼ਾਮ ਨੂੰ ਆਵਾਂਗੇ। ਤੁਸੀਂ ਪਹੁੰਚਣਾ ਫਰਾਈਡੇ ਨੂੰ, ਅਕਤੂਬਰ 2nd ਤੁਸੀਂ ਪਹੁੰਚਣਾ ਗਲੈਕਸੀ ਗ੍ਰੈਂਡ ਡਿਕਸੀ ਐਂਡ ਐਡਵਾਂਸ ਦੇ ਕਾਰਨਰ ਤੇ। ਨੰਬਰ ਇੱਕ ਵਾਰ ਫਿਰ 647-779-3162 ਤੇ ਤੁਸੀਂ ਕਾਲ ਕਰ ਸਕਦੇ ਹੋ। ਸੁਖੀ ਜੀ ਨੰਬਰ ਇੱਕ ਵਾਰ ਫਿਰ ਮੈਂ ਦੱਸਣਾ ਚਾਹਾਂਗਾ, 647-779-3162 ਤੇ ਤੁਸੀਂ ਕਾਲ ਕਰ ਸਕਦੇ ਹੋ।
0: ਬਹੁਤ ਬਹੁਤ ਬਹੁਤ ਧੰਨਵਾਦ ਜੀ। ਤੇ ਜਲੰਧਰ ਸਾਡੀ ਲਾਈਨ ਜੁੜ ਗਈ ਹੈ, ਜਲੰਧਰ ਸਟੂਡੀਓ ਦੇ ਨਾਲ ਮਨਪ੍ਰੀਤ ਹੋਰੀ ਆ ਗਏ ਨੇ। ਮਨਪ੍ਰੀਤ ਜੀ ਜੀ ਆਇਆਂ ਨੂੰ
4: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਤੁਹਾਨੂੰ ਵੀ ਜੀ ਆਇਆਂ ਨੂੰ, ਤੇ ਸਾਡੇ ਪਿਆਰੇ ਪਿਆਰੇ ਸਰੋਤਿਆਂ ਨੂੰ ਜੀ ਆਇਆਂ ਨੂੰ, ਸਟੂਡੀਓ 'ਚ ਮੌਜੂਦ ਸਾਰੇ ਹੀ ਸਾਡੇ ਜਿੰਨੇ ਫੈਮਿਲੀ ਮੈਂਬਰ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ, ਅੱਜ ਕਾਫੀ ਬਿਜ਼ੀ ਚੱਲ ਰਿਹਾ ਜੀ, ਬੰਪ ਟੂ ਬੰਪ ਕਹਿੰਦੇ ਹੁੰਦੇ ਆ, ਬਤਨ ਦੂਰ ਦੇ ਉੱਤੇ ਟ੍ਰੈਫਿਕ ਹੈ, ਤੇ ਅੱਜ ਆਪਾਂ ਵਿਸਥਾਰ ਨਾਲ ਜ਼ਿਆਦਾ ਨਹੀਂ ਗੱਲਾਂ ਬਾਤਾਂ ਕਰਾਂਗੇ, ਤੁਸੀਂ ਜਿਹੜੀਆਂ ਮੇਨ ਮੇਨ ਖਬਰਾਂ ਉਹਨਾਂ ਨੂੰ ਹਾਈਲਾਈਟ ਕਰ ਲਓ।
4: ਜੀ ਸੁਖੀ ਜੀ, ਇੱਕ ਤਾਂ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਜਿਹੜਾ ਅੱਜ ਮੰਗਲਵਾਰ ਦੇ ਦਿਨ ਸੁਪਰੀਮ ਕੋਰਟ ਨੇ ਥੋੜੀ ਜਿਹੀ ਸਖਤੀ ਵਰਤੀ ਹੈ, ਸਖਤ ਸਵਾਲ ਉਠਾਏ ਨੇ ਉਹਨਾਂ ਦੀ, ਇੱਕ ਬੈਂਚ ਨੇ ਕਿਹਾ ਹੈ ਕਿ ਕੈਂਸਰ ਦਵਾਈਆਂ ਦਾ ਹਵਾਲਾ ਦਿੰਦਿਆਂ ਵੀ ਜਿਸ ਦਵਾਈ ਦੀ ਕੀਮਤ ਰਿਟੇਲਰ ਦੀ ਲਗਭਗ 2700 ਰੁਪਏ ਆ ਔਰ ਉਸਦਾ ਐਮ ਆਰ ਪੀ ਜਿਹੜਾ ਹੈ ਉਹ 27000 ਰੁਪਏ ਕਿਵੇਂ ਹੋ ਸਕਦਾ ਆ। ਜੇ ਸੁੱਕੀ ਜੀ ਇਹ ਸਾਰਾ ਪਟੀਸ਼ਨ ਕਰਤਾ ਦੀ ਜਿਹੜੀ ਆ ਕੰਪਲੇਂਟ ਦੇ ਮੁਤਾਬਕ ਹੋਇਆ, ਸੁਣਵਾਈ ਦੇ ਦੌਰਾਨ ਹੋਇਆ, ਮਾਮਲਾ ਦਵਾਈਆਂ ਦੀ ਕੀਮਤ ਜੈਨਰਿਕ ਦਵਾਈਆਂ ਤੇ ਨੁਸਖਿਆਂ ਨੂੰ ਲੈ ਕੇ ਜਾਂ ਜੋ ਵੀ ਮੈਡੀਕਲ ਡਿਵਾਈਸਾਂ ਦੀਆਂ ਕੀਮਤਾਂ ਆ ਉਹਨਾਂ ਨੂੰ ਨਿਰਧਾਰਿਤ ਕਰਨ ਦੇ ਲਈ ਸਾਹਮਣੇ ਆਇਆ ਆ। ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਕੀਮਤਾਂ ਆ ਉਹ ਸਥਿਰ ਕੀਤੀਆਂ ਜਾਣ, ਲਾਜ਼ਮੀ ਕੀਤੀਆਂ ਜਾਣ, ਔਰ ਜਿਹੜੇ ਹੋਸਪਿਟਲ ਆ ਉਹ ਮਰੀਜ਼ਾਂ ਨੂੰ ਕਈ ਵਾਰੀ ਕੰਪੈਲ ਕਰਦੇ ਆ ਕਿ ਜੇ ਇਲਾਜ ਸਾਡੇ ਹੋਸਪਿਟਲ ਤੋਂ ਹੋਇਆ ਹੈ ਤੇ ਦਵਾਈ ਵੀ ਸਾਡੇ ਮੈਡੀਕਲ ਸਟੋਰ ਤੋਂ ਲਈ ਜਾਵੇ, ਜਦਕਿ ਉਹ ਸੇਮ ਦਵਾਈਆਂ ਜਿਹੜੀਆਂ ਬਾਹਰੋਂ ਵੀ ਮਿਲਦੀਆਂ ਨੇ ਚਾਹੇ ਉਹ ਕੰਪਨੀ ਦਾ ਨਾਮ ਚੇਂਜ ਕਿਉਂ ਨਾ ਹੋਵੇ। ਤੇ ਮਰੀਜ਼ਾਂ ਨੂੰ ਇਸ ਤਰੀਕੇ ਨਾਲ ਤੰਗ ਨਹੀਂ ਕੀਤਾ ਜਾਣਾ ਚਾਹੀਦਾ, ਉਹ ਜਿੱਥੋਂ ਦਿਲ ਕਰੇ ਆਪਣੀ ਦਵਾਈ ਜਿਹੜੀ ਲੈ ਸਕਦੇ ਆ। ਔਰ ਇਹਦੀ ਦੁਬਾਰਾ ਸੁਣਵਾਈ ਹੋਣੀ ਹੈ ਤੇ ਉਹਨਾਂ ਨੇ ਕਿਹਾ ਜੇਕਰ ਕੋਈ ਹੋਸਪਿਟਲ ਮੈਡੀਕਲ ਸਟੋਰ ਏਦਾਂ ਕਰਦਾ ਫੜਿਆ ਗਿਆ ਤਾਂ ਉਹਦੇ ਤੇ ਜਿਹੜੀ ਸਖ਼ਤ ਕਾਰਵਾਈ ਹੋਗੀ। ਉਸ ਤੋਂ ਅੱਗੇ ਸੁਖੀ ਜੀ, ਅੱਜ ਹੈਗਾ ਹੈ ਜੀ 29 ਸਤੰਬਰ ਨੂੰ ਕਹਿ ਸਕਦੇ ਹਾਂ ਵਿਸ਼ਵ ਦਿਲ ਦਿਵਸ ਜਿਹੜਾ ਆ, ਔਰ ਇਹਦੀ ਸ਼ੁਰੂਆਤ ਜਿਹੜੀ ਆ ਵਰਲਡ ਹਾਰਟ ਜਿਹੜੀ ਫੈਡਰੇਸ਼ਨ ਆ ਉਹਦੇ ਵੱਲੋਂ 2000 ਦੇ ਵਿੱਚ ਕੀਤੀ ਗਈ ਸੀ, ਤੇ 2011 ਤੇ ਨੂੰ ਹਰ ਸਾਲ 29 ਸਤੰਬਰ ਨੂੰ ਪੱਕੀ ਤਰੀਕ ਕਰਕੇ ਜਿਹੜਾ ਮਨਾਇਆ ਜਾਣ ਲੱਗਾ, ਜਿਹਦਾ ਮੁੱਖ ਮਕਸਦ ਸੀਗਾ ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਵਰਗੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਤੋਂ ਲੋਕਾਂ ਨੂੰ ਜਾਗਰੂਕ ਕਰਾਉਣਾ। ਤੇ ਅੱਜ ਇਹ ਪੰਜਾਬ ਭਰ ਤੋਂ ਇਲਾਵਾ ਵੀ ਅਸੀਂ ਹਰਿਆਣੇ ਦੀ ਗੱਲ ਕਰ ਲਈਏ, ਦਿੱਲੀ ਦੀ, ਚੰਡੀਗੜ੍ਹ ਦੀ ਗੱਲ ਕਰ ਲਈਏ, ਤਾਂ ਵੱਖ ਵੱਖ ਹਸਪਤਾਲਾਂ ਦੇ ਵਿੱਚ ਆਪਣੇ ਸਟਾਫ ਦੇ ਨਾਲ ਜਾਂ ਜਿੰਮਾਂ ਦੇ ਵਿੱਚ ਵੀ ਖਾਸ ਤੌਰ ਤੇ ਡਾਕਟਰਾਂ ਦੀਆਂ ਟੀਮਾਂ ਜਾ ਕੇ ਜਾਂ ਨਰਸਿੰਗ ਸਟਾਫ ਨੇ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਹੈ, ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ 30+ ਨੌਜਵਾਨ ਨੇ ਉਹ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਜਿਹੜੀ ਜਾਂਚ ਆ ਉਹ 30 ਸਾਲ ਦੀ ਉਮਰ ਤੋਂ ਜਿਹੜੇ ਵੱਧ ਆ ਉਹ ਸਾਲ ਚ ਇੱਕ ਵਾਰ ਜ਼ਰੂਰ ਕਰਾਉਣ, ਤੇ ਦਿਲ ਦੇ ਦੌਰੇ ਜਿਹੜੇ ਆ ਉਹ 30+ ਤੋਂ ਜਿਹੜੇ ਜ਼ਿਆਦਾ ਲੋਕ ਨੇ ਜਾਂ ਜਿਹੜੇ ਨੌਜਵਾਨ ਨੇ ਉਹਨਾਂ ਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਆ। ਤੇ ਜਿਹੜੇ ਜਿੰਮ ਲਗਾਉਂਦੇ ਨੇ ਉਹ ਓਬਵੀਅਸਲੀ ਆ ਕਿ ਤਰ੍ਹਾਂ ਤਰ੍ਹਾਂ ਦੇ ਜਿਹੜੀਆਂ ਨੇ ਦਵਾਈਆਂ ਜਾਂ ਮੈਡੀਸਿਨ ਵੀ ਲੈਂਦੇ ਨੇ, ਤੇ ਉਹਨਾਂ ਨੂੰ ਵੀ ਉਹਨਾਂ ਨੇ ਜਿਹੜਾ ਕਿਹਾ ਹੈ ਕਿ ਜਾਂਚ ਤੁਸੀਂ ਕਰਵਾਓ। ਇਸ ਤੋਂ ਇਲਾਵਾ ਜਿਹੜੇ ਘਟੀਆ ਖਾਦਾਂ ਵੇਚਦੇ ਨੇ, ਕਿਉਂਕਿ ਜ਼ਮੀਨੀ ਪੱਧਰ ਦੀ ਜੇ ਆਪਾਂ ਗੱਲ ਕਰੀਏ ਖਾਸ ਕਰਕੇ ਖੇਤੀਬਾੜੀ ਦੀ, ਤਾਂ ਬਹੁਤ ਸਾਰੀਆਂ ਦਵਾਈਆਂ ਦੇ ਨਾਲ ਜਾਂ ਜਿਹੜੀਆਂ ਸਬਜ਼ੀਆਂ ਜਾਂ ਖੇਤੀਬਾੜੀ ਦੀ ਆ ਉਤਪਾਦਨ ਸੁੱਕੀ ਜੀ ਉਹ ਹੋ ਰਿਹਾ ਆ, ਬਹੁਤ ਸਾਰੀਆਂ ਬਿਮਾਰੀਆਂ ਨੂੰ, ਕੈਂਸਰ ਵਰਗੀਆਂ ਨੂੰ ਜਿਹੜਾ ਆ ਇਹ ਜਨਮ ਦੇ ਰਿਹਾ ਹੈ, ਉਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਖ਼ਤੀ ਜਿਹੜੀ ਆ ਮੁੱਖ ਖੇਤੀਬਾੜੀ ਅਫਸਰ ਦੇ ਵੱਲੋਂ ਦਿਖਾਈ ਗਈ ਆ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਜਿਹੜਾ ਆ ਪੂਰੇ ਜ਼ਿਲ੍ਹੇ ਭਰ ਦੇ ਖਾਦ ਡੀਲਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਕੇ ਕਿਹਾ ਆ ਕਿ ਜੋ ਮਿਆਰੀ ਖਾਦਾਂ ਦੀ ਸਪਲਾਈ ਹੋ ਰਹੀ ਆ ਜਾਂ ਖਾਦਾਂ ਦੇ ਨਾਲ ਕਿਸਾਨਾਂ ਨੂੰ ਕੋਈ ਹੋਰ ਵੀ ਤੁਸੀਂ ਉਤਪਾਦਨ ਐਕਸਟਰਾ ਦੇਣ ਦੇ ਲਈ, ਜਦੋਂ ਇੱਕ ਖਾਦ ਜਾਂ ਦਵਾਈ ਦੇਣ ਲੈਣ ਦੇ ਲਈ ਕਿਸਾਨ ਸਟੋਰ ਤੇ ਜਾਂਦਾ ਆ ਤੇ ਜਦੋਂ ਕੋਈ ਨਵੀਂ ਦਵਾਈ ਲਾਂਚ ਹੁੰਦੀ ਆ ਤਾਂ ਦੁਕਾਨਦਾਰ ਉਹਨੂੰ ਕੰਪੈਲ ਕਰਦਾ ਹੈ ਕਿ ਇਹ ਵੀ ਬਹੁਤ ਅੱਛੀ ਆ ਤੁਸੀਂ ਲੈ ਕੇ ਜਾਓ, ਜਿਹੜੀ ਕਿ ਸਾਡੀ ਜ਼ਮੀਨ ਤੇ ਫਸਲਾਂ ਦੇ ਲਈ ਲਾਹੇਵੰਦ ਭਾਵੇਂ ਨਾ ਹੀ ਹੋਵੇ ਪਰ ਸਾਡੀ ਸਿਹਤ ਦੇ ਲਈ ਬਹੁਤ ਨੁਕਸਾਨਦਾਇਕ ਹੁੰਦੀ ਆ। ਤੇ ਜੇਕਰ ਕੋਈ ਡੀਲਰ ਮਾੜੀ ਖਾਦ ਜਾਂ ਬਿਨਾਂ ਕੰਪਨੀ ਦੇ ਜਾਂ ਕਿਸੇ ਨਵੀਂ ਕੰਪਨੀ ਦੀ ਬਿਨਾਂ ਕਿਸੇ ਵੈਰੀਫਿਕੇਸ਼ਨ ਦੇ ਦਿੰਦਾ ਹੋਇਆ ਕਿਸਾਨਾਂ ਨੂੰ ਫੜਿਆ ਗਿਆ ਤਾਂ ਉਹਦੇ ਤੇ ਵੀ ਸਖ਼ਤ ਕਾਰਵਾਈ ਹੋਊਗੀ।
0: ਜੀ ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ,
4: ਕੱਲ
0: ਮਿਲਦੇ ਆ ਜੀ, ਤੁਸੀਂ ਅੱਜ ਥੋੜਾ ਜਿਹਾ ਕੱਲ ਤੁਹਾਡੇ ਨਾਲ ਗੱਲਬਾਤ ਹੁੰਦੀ ਆ। ਸੋ ਕਿਰਨ ਜੀ ਇਹ ਸਨ ਮਨਪ੍ਰੀਤ ਹੋਰੀ ਔਰ ਨਾਲ ਦੀ ਨਾਲ ਮੋਨਾ ਜੀ ਵੀ ਸਟੂਡੀਓ ਚ ਆ। ਸੋ ਮੋਨਾ ਜੀ ਅੱਜ ਆਪਾਂ ਤੁਸੀਂ ਹੁਣ ਘੁੰਮ ਫਿਰ ਕੇ ਤੇ ਆ ਗਏ ਹੋ ਹੁਣ ਬੈਕ ਟੂ ਵਰਕ, ਤੇ ਫਿਰ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰੀਏ, ਬੱਚਿਆਂ ਦੇ ਫਿਊਚਰ ਬਾਰੇ ਕਰਨੀ ਆ ਜਾਂ ਫਿਰ ਲਾਈਫ ਇੰਸ਼ੋਰੈਂਸ ਦੇ ਬਾਰੇ ਚ ਜਾਂ ਫਿਰ ਕੋਈ ਹੋਰ ਤੁਸੀਂ ਤੁਹਾਡੇ ਮਨ ਚ ਕੁਛ ਹੋਵੇ?
1: ਬਿਲਕੁਲ, ਵੈਸੇ ਮਨ ਦੇ ਵਿੱਚ ਤਾਂ ਇਹੀ ਜਿੱਦਾਂ ਹੁਣੇ ਮਨਪ੍ਰੀਤ ਉਹਨਾਂ ਦੀ ਵੀ ਨਿਊਜ਼ ਸੁਣ ਰਹੀ ਸੀਗੀ ਕਿ ਕਾਫੀ ਛੋਟੀ ਏਜ ਦੇ ਵਿੱਚ ਹਾਰਟ ਰਿਲੇਟਿਡ ਇਸ਼ੂਜ਼ ਆ ਰਹੇ ਨੇ। ਇਸੇ ਤਰੀਕੇ ਦੇ ਨਾਲ ਜਿੱਦਾਂ ਕਿ ਡੇਲੀ ਲਾਈਫ ਦੇ ਵਿੱਚ ਅਸੀਂ ਵੀ ਕਾਫੀ ਕਲਾਇੰਟਸ ਨੂੰ ਮਿਲ ਰਹੇ ਹੁੰਦੇ ਆ, ਕਾਫੀ ਵਾਰ ਦੇਖਦੇ ਆ 30s ਦੇ ਵਿੱਚ 40s ਦੇ ਵਿੱਚ ਕਾਰਡੀਓਮਾਇਓਪੈਥੀ ਦਾ ਹੋ ਗਈ ਪ੍ਰੋਬਲਮ, ਹਾਰਟ ਦੇ ਰਿਲੇਟਿਡ ਇਸ਼ੂਜ਼ ਹੈਗੇ ਨੇ, ਕੈਂਸਰ ਦੇ ਰਿਲੇਟਿਡ ਇਸ਼ੂਜ਼ ਨੇ, ਬਹੁਤ ਹੀ ਜ਼ਿਆਦਾ ਇਸ ਟਾਈਮ ਤੇ ਦੇਖੇ ਜਾ ਰਹੇ ਨੇ। ਸੋ ਇਹੀ ਰੀਜ਼ਨ ਹੈਗਾ ਕਿ ਹਮੇਸ਼ਾ ਇਹ ਕਹਿੰਦੇ ਆ ਕਿ ਜਦੋਂ ਹੈਲਦੀ ਹੈਗੇ ਹੋ ਇਹਨਾਂ ਸੋਚੋ ਕਿ ਹਜੇ ਹੈਲਦੀ ਆ ਹਜੇ ਤਾਂ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਦੋਂ ਇੰਸ਼ੋਰੈਂਸ ਦੀ ਜ਼ਰੂਰਤ ਪੈਣੀ ਹੈ ਜੇ ਉਦੋਂ ਪਾਲਿਸੀ ਹੋਏਗੀ ਤਾਂ ਹੀ ਉਹ ਕੰਮ ਕਰੂਗੀ, ਅਦਰਵਾਈਜ਼ ਜੇ ਉਸ ਟਾਈਮ ਤੇ ਅਸੀਂ ਸੋਚੀਏ ਕਿ ਹੁਣ ਇੰਸ਼ੋਰੈਂਸ ਲੈ ਲਈਏ ਤਾਂ ਕੋਈ ਵੀ ਕੰਪਨੀ ਸਾਨੂੰ ਨਹੀਂ ਪਾਲਿਸੀ ਪ੍ਰੋਵਾਈਡ ਕਰੂਗੀ। ਸੋ ਇਹੀ ਰੀਜ਼ਨ ਹੈ ਕਿ ਬਾਰ ਬਾਰ ਅਵੇਅਰਨੈਸ ਦੇ ਰਿਲੇਟਿਡ ਇਹੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੁੰਦੇ ਹਾਂ ਕਿ ਜਦੋਂ ਹੈਲਥ ਚੰਗੀ ਹੈ ਉਸ ਟਾਈਮ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦੀ ਪਾਲਿਸੀਜ਼ ਨੂੰ ਡਿਜ਼ਾਈਨ ਵੀ ਕਰ ਸਕਦੇ ਹੁੰਦੇ ਹਾਂ, ਜਾਂ ਫਿਰ ਜੇ ਤੁਸੀਂ ਚਾਹੋ ਕਿ ਹਾਂ ਸੇਵਿੰਗਸ ਦੇ ਨਾਲ ਜਾਣਾ ਹੈਗਾ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਹੈ ਪਾਲਿਸੀ, ਜਿਹਦੇ ਵਿੱਚ ਕਿ 2 ਟਾਈਮਸ ਬੈਨੀਫਿਟ ਮਿਲ ਸਕਦਾ ਹੈ। ਅਦਰਵਾਈਜ਼ ਆਪਾਂ ਹਮੇਸ਼ਾ ਇਹੀ ਦੇਖਦੇ ਹਾਂ ਕਿ ਕ੍ਰਿਟੀਕਲ ਇਲਨੈਸ ਦੇ ਵਿੱਚ ਇੱਕ ਵਾਰ ਪੈਸੇ ਮਿਲ ਗਏ, ਇੱਕ ਵਾਰ ਕਲੇਮ ਆ ਗਿਆ ਤਾਂ 1 ਲੱਖ ਦੀ ਕਵਰੇਜ ਲਈ ਸੀ ਤਾਂ ਪੂਰੇ ਦੇ ਪੂਰੇ 1 ਲੱਖ ਮਿਲ ਗਏ, ਉਸ ਤੋਂ ਬਾਅਦ ਪਾਲਿਸੀ ਖਤਮ ਹੋ ਜਾਂਦੀ ਹੈ। ਪਰ ਇੱਕ ਇੰਸ਼ੋਰੈਂਸ ਕੰਪਨੀ ਹੈ ਜਿਹੜੀ ਕਿ 2 ਟਾਈਮਸ ਬੈਨੀਫਿਟ ਦਿੰਦੀ ਹੈ, ਜਿਹਦੇ ਵਿੱਚ ਇਹ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਜੇ ਹਾਰਟ ਦੇ ਰਿਲੇਟਿਡ ਕੰਡੀਸ਼ਨ ਆਈ ਹੈ ਤਾਂ 1 ਲੱਖ ਮਿਲ ਗਿਆ, 6 ਮਹੀਨੇ ਬਾਅਦ ਸਾਲ ਬਾਅਦ ਪਰਸਨ ਨੂੰ ਦੁਬਾਰਾ ਕੋਈ ਕੈਂਸਰ ਦੀ ਪ੍ਰੋਬਲਮ ਆ ਗਈ ਹੈ ਤਾਂ 50,000 ਮਤਲਬ ਕਿ 50% ਆਫ ਕਵਰੇਜ ਅਮਾਊਂਟ ਉਸ ਟਾਈਮ ਤੇ ਦੁਬਾਰਾ ਮਿਲੂਗਾ। ਸੋ ਇਸ ਤਰੀਕੇ ਦੀਆਂ ਪਾਲਿਸੀਜ਼ ਬਹੁਤ ਜ਼ਿਆਦਾ ਇਸ ਟਾਈਮ ਤੇ ਅਵੇਲੇਬਲ ਨੇ, ਜਿਹਦੇ ਵਿੱਚ ਕਿ 5% ਡਿਸਕਾਊਂਟ ਵੀ ਦਿੱਤਾ ਜਾ ਰਿਹਾ ਇੰਸ਼ੋਰੈਂਸ ਕੰਪਨੀ ਵੱਲੋਂ, ਤੇ ਨਾਲ ਦੇ ਨਾਲ ਇਹ ਵੀ ਆਪਸ਼ਨ ਹੁੰਦੀ ਹੈਗੀ ਹੈ ਕਿ ਜੇ ਨਹੀਂ ਵੀ ਕੋਈ ਕਲੇਮ ਆਇਆ ਤਾਂ ਸਾਰੇ ਦੀ ਸਾਰੀ ਮਨੀ ਤੁਹਾਡੀ ਵਾਪਸ ਹੋ ਜਾਂਦੀ ਹੈ। ਮੇਕ ਸ਼ੁਰ ਕਰੋ ਕਿ ਇਸ ਟਾਈਮ ਤੇ ਤੁਹਾਡੇ ਕੋਲ ਰਾਈਟ ਪਾਲਿਸੀ ਹੋਵੇ ਤਾਂ ਕਿ ਜੇ ਕੱਲ ਨੂੰ ਕਾਰਡ ਫਰਬਿਟ ਜ਼ਰੂਰਤ ਪੈਂਦੀ ਹੈ ਤਾਂ ਉਸ ਟਾਈਮ ਤੇ ਤੁਸੀਂ ਈਜ਼ੀਲੀ ਕਲੇਮ ਕਰ ਸਕੋ। ਐਂਡ ਈਵਨ ਕਿ ਇਸ ਟਾਈਮ ਤੇ ਜੋ ਪਾਲਿਸੀਜ਼ ਕਰਵਾਈਆਂ ਵੀ ਹੋਈਆਂ ਨੇ ਉਹਨਾਂ ਨੂੰ ਜ਼ਰੂਰ ਖੋਲ ਕੇ ਰਿਵਿਊ ਕੀਤਾ ਜਾਵੇ, ਕਿਉਂਕਿ ਕਾਫੀ ਵਾਰ ਅਸੀਂ ਦੇਖਦੇ ਹਾਂ ਕਿ ਪਾਲਿਸੀ ਇੱਕਦਮ ਐਕਸਪਾਇਰ ਹੋਣ ਵਾਲੀ ਹੁੰਦੀ ਹੈ, ਮਹੀਨੇ ਬਾਅਦ, ਦੋ ਮਹੀਨੇ ਬਾਅਦ, ਤਦੋਂ ਆਪਾਂ ਨੂੰ ਲੱਗਦਾ ਕਿ ਹੁਣ ਕੁਛ ਸੋਲੂਸ਼ਨ ਨਿਕਲਿਆ ਹੋਵੇ ਤਾਂ ਕਈ ਵਾਰ ਟਾਈਮ ਥੋੜਾ ਰਹਿ ਜਾਂਦਾ। ਸੋ ਮੇਕ ਸ਼ੁਰ ਕਰੋ ਕਿ ਜਦੋਂ ਪਾਲਿਸੀ ਦੀ ਐਕਸਪਾਇਰੀ ਨੂੰ 6 ਮਹੀਨੇ ਸਾਲ ਹਜੇ ਪਏ ਨੇ, ਕੋਈ ਟਰਮ ਇੰਸ਼ੋਰੈਂਸ ਲਾਈਫ ਦੀ ਕਰਵਾਈ ਸੀ, ਕ੍ਰਿਟੀਕਲ ਇਲਨੈਸ ਦੀ ਕਰਵਾਈ ਸੀਗੀ, 6 ਮਹੀਨੇ ਸਾਲ ਪਏ ਨੇ ਹਜੇ ਐਕਸਪਾਇਰੀ ਨੂੰ, ਤਾਂ ਇਹ ਬੈਸਟ ਟਾਈਮ ਹੁੰਦਾ ਹੈ ਜਦੋਂ ਆਪਾਂ ਸ਼ੋਪ ਰਾਊਂਡ ਕਰ ਸਕਦੇ ਹਾਂ ਕਿ ਸਾਡੀ ਹੈਲਥ ਵੀ ਚੰਗੀ ਹੈ, ਉਸਨੂੰ ਲੋਕ ਇਨ ਕਰ ਸਕਦੇ ਹਾਂ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਸਾਡੇ ਲਿਸਨਰਸ ਨੂੰ ਜ਼ਰੂਰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 4169-1509-1509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509
5: ਬਲਵਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
7: ਮਿੱਤਰਾਂ ਦੇ ਜੰਕਸ਼ਨ ਤੇ,
8: ਉਹ ਕਿਹੜੇ ਜੰਕਸ਼ਨ ਤੇ?
9: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
10: ਰਾਤ ਲੱਗੀਆਂ ਮਹਿਫਲਾਂ ਨਾਰੇ
9: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ, 11 AM to 6 PM, ਆਲ ਡਰਿੰਕਸ 50% off। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ਟਿੱਕਾ ਜੰਕਸ਼ਨ ਬ੍ਰੈਂਪਟਨ।
11: ਨਜ਼ਰ ਬਦਲੋ, ਨਜ਼ਾਰੇ ਬਦਲ ਜਾਏਂਗੇ। ਆਪ ਵੀ ਆਪਣੀ ਜ਼ਿੰਦਗੀ ਕੀ ਖੂਬਸੂਰਤੀ ਕੋ ਦੇਖੇ ਸਪੈਕਸ ਐਕਸਪ੍ਰੈਸ ਕੇ ਸਾਥ, ਜਹਾਂ ਹੈ ਵਰਲਡ ਕਲਾਸ ਕੁਆਲਿਟੀ ਡਿਜ਼ਾਈਨਰ ਸਨਗਲਾਸਿਸ, ਆਈ ਗਲਾਸ ਫਰੇਮਸ ਐਂਡ ਲਾਰਜ ਸਿਲੈਕਸ਼ਨ ਆਫ ਕੰਟੈਕਟ ਲੈਂਸਿਸ।
12: ਗੈਟ ਸਿਲੈਕਟਡ ਫਰੇਮ, ਰੈਗੂਲਰ ਸਿੰਗਲ ਵਿਜ਼ਨ ਲੈਂਸਿਸ ਫਾਰ ਜਸਟ $129, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ ਇਨ ਵਾਲਮਾਰਟ ਪਲਾਜ਼ਾ। ਕਾਲ 905-460-8888, ਦੈਟਸ 905-460-8888।
11: ਸਰਵਿੰਗ ਫਰੋਮ 2 ਲੋਕੇਸ਼ਨਸ, ਬੈਸਟ ਸਰਵਿਸ, ਬੈਸਟ ਪ੍ਰਾਈਸ, ਸਪੈਕਸ ਐਕਸਪ੍ਰੈਸ ਕੇ ਸਾਥ।
13: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਂ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਂ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ। ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
14: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
13: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
14: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡਿਪੋ, ਸਵਾਦ ਵਿੱਚ ਆਪ ਟੌਪਿੰਗਸ ਨਾਨ ਸਟਾਪ।
15: ਇੱਕ ਲਾਈਫ ਹੈ ਜਿਸ ਲਵ ਹੈ,
16: ਯੇ ਕਹਤੇ ਮੁਝਸੇ ਸਭ ਹੈ,
17: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ,

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956, 9054589956।
3: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
4: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 टैप ऑल्सो अवेलेबल, वॉकिंग डिस्टेंस फ्रॉम द फॉल्स, free parking. Visit 5039 Center Street, Niagara Falls. Call 905-358-0800.

0: ਕਿਆ ਬਾਤ, ਨਹੀਂ ਬਹੁਤ ਵਧੀਆ ਚੀਜ਼ ਹੈ ਜੀ। ਘਰ ਦੇ ਕਹਿੰਦੇ ਹੁੰਦੇ ਸਿਆਣੇ ਅੱਗੇ ਵੀ ਕਹਿੰਦੇ ਹੁੰਦੇ ਸੀ ਜਿਹੜੀ ਜਿਹੜੀ ਦਵਾਈ ਦਾਰੂ ਆ ਤੁਹਾਡੀ ਰਸੋਈ ਚ ਹੀ ਆ, ਉੱਥੇ ਹੀ ਸਾਰਾ ਕੁਝ ਠੀਕ ਕਰ ਸਕਦੇ।
1: ਮੇਰੀ ਗੱਲ ਸੁਣੋ ਤੁਸੀਂ, ਆ ਜਿਹੜੀਆਂ ਮੈਂ 5-6 ਤੁਹਾਨੂੰ ਚੀਜ਼ਾਂ ਦੱਸੀਆਂ ਨਾ, ਤੁਸੀਂ ਗੂਗਲ ਤੇ ਸਰਚ ਕਰ ਲਓ, ਤੁਹਾਨੂੰ ਆਪ ਹੀ ਪਤਾ ਇੱਕ ਔਰਗੈਨਿਕ ਚੀਜ਼ਾਂ ਨੇ ਇਹ ਚਾਰੇ ਪੰਜੇ। ਆਂਵਲਾ ਜਿਹੜਾ ਆਂਵਲਾ ਵੀ ਤੁਸੀਂ ਵਿੱਚ ਐਡ ਕਰ ਲਓ, ਤੇ ਤੁਹਾਨੂੰ ਪ੍ਰੋਬਲਮ ਮੈਂ ਕਹਿੰਦਾ ਕਦੇ ਆ ਨੀ ਸਕਦੀ ਭਾਜੀ ਸਾਡੀ, ਮੇਰੀ ਇੰਨੀ ਏਜ ਹੋ ਗਈ ਹੈ, ਕਦੇ ਸਵਾਲ ਹੀ ਨੀ ਪੈਦਾ ਕਦੇ ਡਾਕਟਰ ਕੋਲ ਜਾਣ ਦੀ ਨੌਬਤ ਆ ਜੇ ਇਸ ਇਹ ਚੀਜ਼ਾਂ ਨੂੰ ਲੈ ਕੇ, ਕਿਉਂ ਤੁਸੀਂ ਡਾਇਟ ਸਹੀ ਕਰ ਲਓ। ਮੈਂ ਸਾਰੇ ਸਰੋਤਿਆਂ ਅੱਗੇ ਰਿਕੁਐਸਟ ਕਰਦਾ, ਐਕਸਰਸਾਈਜ਼ ਤੇ ਡਾਇਟ, ਤੁਸੀਂ ਇਹ ਦੋ ਚੀਜ਼ਾਂ ਨੂੰ ਤਾਂ ਫੋਕਸ ਜ਼ਰੂਰ ਦਿਆ ਕਰੋ। ਕੰਮ ਕਰਨਾ, ਕੰਮ ਤੇ ਕਰਨਾ ਹੀ ਕਰਨਾ ਆਪਾਂ, ਇਹਦੇ ਸਿਹਤ ਵਾਸਤੇ ਤੁਸੀਂ ਜੇ 15-20 ਮਿੰਟ ਵੀ ਜਿਹੜੇ ਬੰਦੇ ਨੇ ਕੱਢ ਲੈਣਾ, ਘੱਟੋ ਘੱਟ 10,000 ਸਟੈਪ ਤੇ ਕਰਿਆ ਕਰੋ। ਜੇ ਲੇਡੀਜ਼ 5,000 ਸਟੈਪ ਕਰ ਲੈਣ ਤਾਂ ਮੈਂ ਕਹਿੰਦਾ ਬਹਿਜਾ ਬਹਿਜਾ।
0: ਕਿਆ ਬਾਤ,
1: ਤੇ ਥੋੜਾ ਜਿਹਾ ਡਾਇਟ ਤੇ ਧਿਆਨ ਦੇ ਦੇਣ, ਡਾਕਟਰ ਕੋਲ ਜਾਣ ਦੀ ਲੋੜ ਹੀ ਨਹੀਂ ਹੈ ਆਪਾਂ ਨੂੰ। 30 ਸਾਲ ਦਾ ਬੰਦਾ ਮਰ ਰਿਹਾ ਜੀ, 24 ਸਾਲ ਦਾ ਬੰਦਾ ਮਰ ਰਿਹਾ ਜੀ, 10 ਸਾਲ ਹੱਦ ਮਤ ਜਿਹੜੀ ਮਰਜ਼ੀ ਚੀਜ਼ ਆਉਂਦੀ ਖਾਈ ਜਾਂਦੇ ਆਪਾਂ, ਧਿਆਨ ਹੀ ਨਹੀਂ ਦਿੰਦੇ ਆਪਾਂ ਭਾਜੀ।
0: ਬਿਲਕੁਲ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ।
1: ਰਿਕੁਐਸਟ ਹੀ ਕਰਦਾ ਸਾਰਿਆਂ ਅੱਗੇ, ਮੈਂ ਪਲੀਜ਼ ਕਰਿਆ ਕਰੋ, ਮੈਂ ਸਾਰੇ ਸਰੋਤਿਆਂ ਨੂੰ ਕਹਿੰਦਾ ਭਾਜੀ ਤੁਸੀਂ ਵੀ ਕਰਿਆ ਕਰੋ। ਇਹ ਤੁਹਾਨੂੰ ਜੇ ਜੂਸ ਚੰਗੀ ਤਰ੍ਹਾਂ ਲਿਖਣਾ ਆਇਆ ਨਾ, ਤਾਂ ਮੈਂ ਤੁਹਾਨੂੰ ਪਰਸਨਲ ਫੋਨ ਕਰਕੇ ਲਿਖਾ ਦੂੰਗਾ। ਤੁਸੀਂ ਭਾਜੀ ਇਹ ਕਰਿਆ ਕਰੋ, ਸੌਖਾ ਜਿਹਾ ਕੰਮ ਹੈ। ਇੰਡੀਅਨ ਸ਼ੋਪ ਤੇ ਜਾਓ, ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਉੱਥੇ ਪਈਆਂ। ਹਰੀਆਂ ਚੀਜ਼ਾਂ ਲਿਆਓ ਤੇ ਤੁਸੀਂ ਇੱਕ ਮਿਕਸੀ ਦੇ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਓ। ਕਿੱਦਾਂ ਕਿ ਵੱਡਾ ਕੰਮ ਹੈ, ਤੁਸੀਂ ਇਹ ਕੰਮ ਕਰ ਹੀ ਨਹੀਂ ਜਾਣਦੇ।
0: ਨਹੀਂ ਸਹੀ ਗੱਲ ਹੈ ਜੀ, ਸੋ ਬਹੁਤ ਬਹੁਤ ਧੰਨਵਾਦ ਮੁਲਤਾਨੀ ਸਾਹਿਬ, ਥੈਂਕ ਯੂ।
1: ਚੜ੍ਹਦੀ ਕਲਾ ਚ ਰਹੋ ਮੇਰਾ ਵੀਰ, ਸਤਿ ਸ਼੍ਰੀ ਅਕਾਲ।

ਉਹ ਚੈੱਕ ਸ਼ਰਟ ਵਾਲਿਆ, ਰੈੱਡ ਸ਼ਰਟ ਵਾਲਿਆ, ਉਹ ਸੋਹਣੇ ਮੁੰਡਿਆ, ਪਾਣੀ ਵਿੱਚ ਫੁੱਲ ਤਰਦਾ, ਸਾਂਭ ਸਾਂਭ ਤੈਨੂੰ ਰੱਖੀਏ, ਤੇ ਸਾਡਾ ਇਹ ਹੋਈ ਦਿਲ ਕਰਦਾ।

0: ਤੇ ਆਪਣੇ ਕੋਲ ਬ੍ਰੈਂਡ ਨਿਊ ਹਿਲਟਨ ਆਇਆ ਨੈਪਨੀ ਦੇ ਵਿੱਚ 76 ਰੂਮ ਦਾ, ਤੇ ਇਹਨਾਂ ਪ੍ਰੋਪਰਟੀ ਦੀ ਕਿਸੇ ਭੈਣ ਭਰਾ ਨੇ ਕੋਈ ਫਰਦਰ ਇਨਫੋਰਮੇਸ਼ਨ ਕੋਈ ਲੈਣੀ ਹੋਈ ਜਾਂ ਪ੍ਰੋਪਰਟੀ ਖਰੀਦਣੀ ਵੇਚਣੀ ਹੋਵੇ ਤਾਂ ਸਾਨੂੰ ਕਾਲ ਕਰ ਲਿਜੀ, ਮੈਨੂੰ ਟੋਨੀ ਪੰਗੂ ਨੂੰ 416-676-3444-4 ਜਾਂ ਸਾਡੀ ਟੀਮ ਨੂੰ 416-881-7070-416-881-7070 ਤੇ ਕਾਲ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਆ
1: ਜੀ। ਦੱਸ ਦਈਏ ਤੁਹਾਨੂੰ ਕਿ ਇਹਦੇ ਨਾਲ ਨਾਲ ਹੋਰ ਵੀ ਸਾਡੇ ਕੋਲ ਕਾਫੀ ਹੋਰ ਜਿਹੜੇ ਕੁਝ ਕਮਰਸ਼ੀਅਲ ਯੂਨਿਟ ਨੇ ਮਿਸਾਗਾ ਦੇ ਵਿੱਚ, ਹਾਈਵੇ 403 ਦੇ ਔਰ ਹਾਈਵੇ 410 ਦੇ ਬਿਲਕੁਲ ਨਜ਼ਦੀਕ ਸਾਡੇ ਕੋਲ ਇੱਕ ਯੂਨਿਟ ਹੈ। ਅਗਰ ਜਿੱਥੇ ਤੁਸੀਂ ਜਿੱਦਾਂ ਦਾ ਮਰਜ਼ੀ ਕੋਈ ਬਿਜ਼ਨਸ ਖੋਲਣਾ ਖੋਲ ਸਕਦੇ ਹੋ, ਕੋਈ ਤੁਸੀਂ ਕਿਚਨ ਕੈਬਨਿਟ ਦੀ ਫੈਕਟਰੀ ਲਾਉਣੀ ਆ ਜਾਂ ਤੁਸੀਂ ਕੋਈ ਉੱਥੇ ਆਪਣੇ ਆਫਿਸਿਸ ਵਗੈਰਾ ਬਣਾਉਣੇ ਆ, ਦੋਨੇ ਹਾਈਵੇ ਨਾਲ ਲੱਗਦੇ ਆ, ਉੱਥੇ ਵੀ ਤੁਹਾਨੂੰ ਇਹ ਜਿਹੜਾ ਬਾਏ ਵੀ ਕਰ ਸਕਦੇ ਹੋ, ਲੀਜ਼ 'ਤੇ ਵੀ ਲੈ ਕੇ ਸਕਦੇ ਹੋ। ਇਸ ਦੇ ਨਾਲ ਨਾਲ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਵੀ ਕੁਝ ਆਫਿਸ ਜਿਹੜੇ ਆ ਉਹ ਲੀਜ਼ ਦੇ ਲਈ ਅਵੇਲੇਬਲ ਆਏ ਨੇ। ਅਗਰ ਤੁਸੀਂ ਇੱਧਰ ਚਾਹੁੰਦੇ ਹੋ ਖੁੱਲ੍ਹੀ ਡੁੱਲੀ ਪਾਰਕਿੰਗ ਦੇ ਵਿੱਚ ਔਰ ਬਹੁਤ ਵਧੀਆ ਲੋਕੇਸ਼ਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈ, ਔਰ ਤਾਂ ਵੀ ਤੁਸੀਂ ਕਾਲ ਕਰ ਲਓ 416-881-7070 ਦੇ ਉੱਤੇ। ਔਰ ਨਿਆਗਰਾ ਫਾਲ ਦੇ ਵਿੱਚ ਜਿਹੜੀ ਇੱਕ ਬਿਲਡਿੰਗ ਜਿਹੜੀ ਆ ਸੇਲ ਦੇ ਉੱਤੇ ਲਗਾਈ ਗਈ ਆ ਔਰ ਬਹੁਤ ਹੀ ਵਧੀਆ ਲੋਕੇਸ਼ਨ ਹੈ, ਫਾਲ ਤੋਂ ਸਿਰਫ 2-4 ਮਿੰਟ ਦੀ ਦੂਰੀ ਦੇ ਉੱਤੇ ਆ, ਇੱਕ ਸ਼ਾਪ ਦੇ ਨਾਲ 4 ਅਪਾਰਟਮੈਂਟਸ ਨੇ, ਸਿਰਫ ਤੇ ਸਿਰਫ 1.11 ਲੱਖ ਚ ਮਿਲ ਜਾਏਗੀ ਤੇ $8,500 ਹਰ ਮਹੀਨੇ ਇੱਥੋਂ ਜਿਹੜਾ ਕਿਰਾਇਆ ਆ ਰਿਹਾ ਹੈਗਾ। 416-881-7070 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਜੀ। ਸੋ ਮੋਨਾ ਜੀ ਇੱਕ ਵਾਰੀ ਫਿਰ ਵੈਲਕਮ।
2: ਥੈਂਕ ਯੂ ਸੋ ਮਚ ਸੁਖੀ ਜੀ।
1: ਸੋ ਮੋਨਾ ਜੀ, ਜਿੱਦਾਂ ਤੁਸੀਂ ਬੱਚਿਆਂ ਦੀ RLSP ਦੀ ਵੀ ਬਹੁਤ ਵਧੀਆ ਜਿਹੜਾ ਕੰਮ ਕਰਦੇ ਉਹਨਾਂ ਦੇ ਵਧੀਆ ਫਿਊਚਰ ਦੇ ਲਈ। ਅੱਛਾ, ਬੱਚੇ ਬੜੇ ਇਨੋਸੈਂਟ ਹੁੰਦੇ, ਮੈਂ ਕੱਲ ਵੀ ਇੱਕ ਗੱਲ ਬੱਚਿਆਂ ਦੇ ਸੁਣਾਈ ਸੀ, ਅੱਜ ਵੀ ਇੱਕ ਸੁਣਾਉਣਾ।
2: ਸ਼ੋਰ ਜੀ।
1: ਬੱਚੇ ਨਾ, ਇੱਕ ਬੱਚਾ ਸਕੂਲ ਤੋਂ ਲੇਟ ਪਹੁੰਚਿਆ, ਉਹ ਟੀਚਰ ਨੇ ਉਹਨੂੰ ਕਿਹਾ, ਕਹਿੰਦਾ ਕਿ ਤੂੰ ਲੇਟ ਕਿਉਂ ਆਇਆ? ਕਹਿੰਦਾ ਜੀ ਸੜਕ ਤੇ ਲੱਗੇ ਸੈਨ ਦੀ ਵਜ੍ਹਾ ਕਰਕੇ ਮੈਂ ਲੇਟ ਹੋ ਗਿਆ। ਕਹਿੰਦਾ ਸੈਨ ਕੀ ਮਤਲਬ, ਮੈਨੂੰ ਸਮਝ ਨਹੀਂ ਆਈ। ਕਹਿੰਦਾ ਉੱਥੇ ਲੱਗੇ ਲਿਖਿਆ ਸੀਗਾ ਹੌਲੀ ਚੱਲੋ ਅੱਗੇ ਸਕੂਲ ਹੈ। ਮੈਂ ਕਹਿੰਦਾ ਫਿਰ ਹੌਲੀ ਹੋ ਗਿਆ।
2: ਬਿਲਕੁਲ ਸੁਖੀ ਜੀ, ਬਹੁਤ ਜ਼ਰੂਰੀ ਹੈਗਾ ਬੱਚਿਆਂ ਦੇ ਲਈ, ਕਿਉਂਕਿ ਪੇਰੈਂਟਸ ਆ ਚਾਹੇ ਗ੍ਰੈਂਡ ਪੇਰੈਂਟਸ ਆ, ਹਰੇਕ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦਾ ਫਿਊਚਰ ਜ਼ਰੂਰ ਬਿਲਡਅਪ ਹੋਵੇ। ਐਂਡ ਅਸੀਂ ਜਿੰਨੇ ਮਰਜ਼ੀ, ਮੈਨੂੰ ਲੱਗਦਾ ਐਸਟਸ, ਜਿੰਨੇ ਮਰਜ਼ੀ ਸੇਵਿੰਗਸ ਇਕੱਠੀਆਂ ਕਰ ਲਈਏ, ਜਿੰਨੇ ਮਰਜ਼ੀ ਅਸੀਂ ਪ੍ਰੋਪਰਟੀਜ਼ ਬਣਾ ਲਈਏ, ਪਰ ਉਸ ਟਾਈਮ ਤੇ ਸਭ ਨਾਲੋਂ ਵੱਡਾ ਜਿਹੜਾ ਐਸਟ ਬੱਚਿਆਂ ਦੇ ਲਈ ਹੁੰਦਾ ਉਹ ਹੁੰਦੀ ਸਟੱਡੀਜ਼। ਪੜ੍ਹਾਈ ਕਰੂਗੇ, ਡਿਗਰੀਜ਼ ਹੋਣਗੀਆਂ, ਉਹੀ ਸਭ ਨਾਲੋਂ ਵੱਡਾ ਐਸਟ ਹੋਣਾ ਉਹਨਾਂ ਦੇ ਲਈ। ਉਹਦੇ ਲਈ ਫੰਡਸ ਇਕੱਠੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ ਸਪੈਸ਼ਲੀ ਇਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਗੌਰਮੈਂਟ ਵੱਲੋਂ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜਿਹਦੀ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ, ਬਹੁਤ ਵਧੀਆ ਤਰੀਕੇ ਨਾਲ ਥੋੜ੍ਹੇ ਥੋੜ੍ਹੇ ਤੁਸੀਂ ਮਨੀ ਜਦੋਂ ਕੰਟਰੀਬਿਊਟ ਕਰਦੇ ਹੋ, ਇੱਕ ਤਾਂ ਪਤਾ ਵੀ ਨਹੀਂ ਚੱਲਦਾ ਕਿ ਕੋਈ ਹਾਂਜੀ ਸਾਨੂੰ ਬਹੁਤ ਵੱਡੀ ਹੈ ਕੋਈ ਇਨਵੈਸਟਮੈਂਟ ਕੀਤੀ ਹੈ। ਦੂਜੀ ਚੀਜ਼ ਇਹ ਹੈ ਕਿ ਚਾਹੇ ਚਾਈਲਡ ਟੈਕਸ ਬੈਨੀਫਿਟ ਵਿੱਚ ਜਿਹੜੇ ਅਕਾਊਂਟ ਦੇ ਵਿੱਚ ਆਉਂਦੇ ਆ, ਉਹੀ ਅਕਾਊਂਟ ਤੁਸੀਂ ਉੱਥੇ ਪ੍ਰੋਵਾਈਡ ਕਰ ਸਕਦੇ ਹੋ, ਤਾਂ ਕਿ ਜਿੱਦਾਂ ਜਿੱਦਾਂ ਗੌਰਮੈਂਟ ਵੱਲੋਂ ਮਨੀ ਆਉਂਦੀ ਹੈ ਉਹੀ ਬੱਚਿਆਂ ਦੀ RESP ਵਿੱਚ ਕੰਟਰੀਬਿਊਟ ਹੋ ਜਾਏ। ਉੱਥੋਂ ਹੀ ਉਸੇ ਮਨੀ ਦੇ ਨਾਲ ਤੁਹਾਨੂੰ ਗ੍ਰਾਂਟਸ ਵੀ ਮਿਲਣਗੀਆਂ, ਐਂਡ ਨਾਲ ਦੇ ਨਾਲ ਇੰਟਰਸਟ ਦੇ ਕੰਪਾਊਂਡਿੰਗ ਇੰਟਰਸਟ, ਸੋ ਜਿਹਦੇ ਨਾਲ ਕਿ 2-2.5 ਗੁਣਾ ਮਨੀ ਜੁੜ ਜਾਂਦੀ ਹੈ ਕਿ ਜਿੰਨਾ ਤੁਸੀਂ ਪ੍ਰਿੰਸੀਪਲ ਪਾਇਆ ਸੀਗਾ। ਸੋ ਉਹਦੇ ਵਿੱਚ ਬੈਨੀਫਿਟ ਇਹ ਹੋ ਜਾਂਦਾ ਕਿ ਜਦੋਂ 18 ਸਾਲ ਦੇ ਹੋਣਾ, ਓਬਵੀਅਸਲੀ ਉਸ ਟਾਈਮ ਤੇ ਫੰਡਸ ਚਾਹੀਦੇ ਨੇ। ਸੋ ਉਸ ਟਾਈਮ ਤੇ ਜਦੋਂ ਬੱਚਿਆਂ ਨੇ ਚਾਹੇ ਕਹਿ ਲਓ ਕਿ ਮੋਸਟ ਆਫ ਦਾ ਟਾਈਮ ਆਪਾਂ ਦੇਖਦੇ ਹੈਗੇ ਆ ਲੋਕਲ ਪੜ੍ਹ ਰਹੇ ਆ, ਜਾਂ ਬੱਚੇ ਕਿਸੇ ਹੋਰ ਸਿਟੀ ਦੇ ਵਿੱਚ ਪੜ੍ਹ ਰਹੇ, ਕਿਸੇ ਹੋਰ ਕੰਟਰੀ ਦੇ ਵਿੱਚ ਪੜ੍ਹ ਰਹੇ ਨੇ, ਉਸ ਹਿਸਾਬ ਦੇ ਨਾਲ ਐਕਸਪੈਂਸ ਹੁੰਦਾ ਹੈ, ਤੇ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਉਸ ਟਾਈਮ ਵਿਦਡਰਾਅਲ ਲੈ ਸਕਦੇ ਹੋ। ਚਾਹੇ ਤੁਸੀਂ ਆਪਣਾ ਪ੍ਰਿੰਸੀਪਲ ਪੂਰਾ ਤਾਂ ਪੂਰਾ ਕਢਾ ਸਕਦੇ ਹੋ, ਜਾਂ ਡਿਪੈਂਡਿੰਗ ਅਪੋਨ ਕਿੱਦਾਂ ਦੀ ਰਿਕੁਆਇਰਮੈਂਟ ਹੈਗੀ ਹੈ। ਸੋ ਮੇਕ ਸ਼ੋਰ ਕਰੋ, ਪਰ ਜਿੰਨੀ ਜਲਦੀ ਪਲਾਨ ਸ਼ੁਰੂ ਹੋਏਗਾ ਉਨਾ ਹੀ ਜ਼ਿਆਦਾ ਤੁਹਾਨੂੰ ਇੰਟਰਸਟ, ਉਨਾ ਹੀ ਜ਼ਿਆਦਾ ਤੁਹਾਨੂੰ ਕੰਪਾਊਂਡਿੰਗ ਇੰਟਰਸਟ ਦੇ ਨਾਲ ਜ਼ਿਆਦਾ ਬੈਨੀਫਿਟ ਹੋ ਸਕਦਾ ਹੈ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਕਾਲ ਕਰ ਸਕਦੇ ਹੋ ਜੀ ਐਟ 416-509-1509। ਈਵਨ ਕਿ ਬੱਚਿਆਂ ਦੀ RESP ਵਿੱਚ ਘੱਟ ਕੰਟਰੀਬਿਊਸ਼ਨ ਕਰ ਰਹੇ ਹੋ, ਜ਼ਰੂਰ ਮੇਕ ਸ਼ੋਰ ਕਰੋ ਉਹਨੂੰ ਇਨਕਰੀਜ਼ ਕੀਤਾ ਜਾਵੇ ਤਾਂ ਕਿ ਫੁੱਲ ਗ੍ਰਾਂਟਸ ਮਿਲ ਸਕਣ। ਐਂਡ ਜੇ ਤੁਸੀਂ ਉਹਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੋ ਐਂਡ ਥੋੜ੍ਹਾ ਬਹੁਤ ਬਜਟ ਹੈਗਾ ਇਸ ਟਾਈਮ ਤੇ ਕਿ ਕੁਛ ਐਕਸਟਰਾ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਬਹੁਤ ਹੀ ਵਧੀਆ ਇਨਵੈਸਟਮੈਂਟ ਆਪਸ਼ਨਸ ਹੈਗੀਆਂ ਨੇ ਬੱਚਿਆਂ ਦੇ ਲਈ, ਜਿਹਦੇ ਲਈ ਤੁਸੀਂ ਡਿਟੇਲ 'ਚ ਗੱਲ ਕਰਨਾ ਚਾਹੁੰਦੇ ਹੋ। ਜਿੱਦਾਂ ਜਿੱਦਾਂ ਬੱਚਿਆਂ ਦੀ ਗਰੋਥ ਹੁੰਦੀ ਹੈ, ਉਸੇ ਤਰੀਕੇ ਦੇ ਨਾਲ ਉਹਨਾਂ ਪਲਾਨਸ ਦੇ ਵਿੱਚ ਵੀ ਗਰੋਥ ਹੁੰਦੀ ਚਲੀ ਜਾਂਦੀ ਹੈ, ਤਾਂ ਕਿ ਲੇਟੈਸਟ ਸਟੇਜਿਸ ਦੇ ਬੱਚੇ ਆਪਣੇ ਲਈ ਯੂਜ਼ ਕਰ ਸਕਦੇ ਨੇ। ਕੋਈ ਵੀ ਜਾਣਕਾਰੀ ਚਾਹੀਦੀ ਹੈ ਇਸ ਤਰੀਕੇ ਦੀ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਜਾਂ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਲੇਟਿਡ, ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509।
1: ਬਹੁਤ ਬਹੁਤ ਥੈਂਕ ਯੂ ਜੀ 416-509-1509 ਇਹਨਾਂ ਦਾ ਨੰਬਰ ਹੈ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ 905-204-1313 ਇਹਨਾਂ ਦਾ ਨੰਬਰ ਹੈ ਸਮੋਸਾ ਸਵੀਟ ਫੈਕਟਰੀ 416-213-1165 ਤੇ ਬੁੱਢਵਾਈਨ ਬੈਂਕਟ ਹਾਲ 416-743-0003 ਤੇ ਉੱਤੇ ਕਾਲ ਕਰ ਲਓ ਆਪਣੀ ਅਗਲੀ ਬੁਕਿੰਗ ਲਈ ਅਗਲੇ ਫੰਕਸ਼ਨ ਦੇ ਲਈ ਤੇ ਨਾਲ ਹੀ ਜੇਕਰ ਜੁਲਰੀ ਦੀ ਸ਼ਾਪਿੰਗ ਕਰਨੀ ਹੈ ਤੇ ਸਿੰਗਾਪੁਰ ਜੁਲਰ ਏਅਰਪੋਰਟ ਰੋਡ ਦੇ ਉੱਪਰ ਹੈ ਨਾਮ ਯਾਦ ਰੱਖੋ ਡਾਇਮੰਡ ਦੀ ਜੁਲਰੀ ਦੇ ਉੱਤੇ 70% ਤੁਹਾਨੂੰ ਡਿਸਕਾਊਂਟ ਮਿਲਿਆ 905-612-1500 ਤੇ ਟਿੱਕਾ ਜੰਕਸ਼ਨ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਹੈ ਜੀ ਅੰਜਮ ਕੁਰੇਸ਼ੀ ਜੇ ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਰਾਈਟ ਵੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਤੁਹਾਨੂੰ ਸਹੀ ਸਲਾਹ ਮਸ਼ਵਰਾ ਦੇਣਗੇ 416-577-0157 ਪੀਜ਼ਾ ਡਿਪੂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ 70 ਤੋਂ ਵੱਧ GTA ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ ਜਿੱਥੋਂ ਤੁਸੀਂ ਵੈਜ ਨਾਨ ਵੈਜ ਪੀਜ਼ਾ ਲੈ ਸਕਦੇ ਹੋ ਵਿੰਗਸ ਲੈ ਸਕਦੇ ਹੋ ਜਾਂ ਫਿਰ pizzadepot.ca ਤੇ ਜਾ ਕੇ ਆਰਡਰ ਕਰ ਸਕਦੇ ਹੋ ਜੀ
3: ਬਿਲਕੁਲ ਜੀ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਦੀ ਦ ਮਾਸਟਰ ਬਿਲਡ ਫੈਬਰਿਕ ਸਹਿਯੋਗ ਨਾਲ ਵੀ ਅਸੀਂ ਪੇਸ਼ ਤੁਹਾਡੇ ਤੱਕ ਕਰ ਰਹੇ ਹਾਂ ਤੁਸੀਂ ਸ਼ਾਨਦਾਰ ਘਰਾਂ ਦੇ ਬਾਹਰ ਕਿਚਨਸ ਬਣਵਾਉਣੀਆਂ ਜਾਂ ਤੁਸੀਂ ਕੋਈ ਹੋਰ ਬੇਸਮੈਂਟ ਦਾ ਕੰਮ ਕਰਵਾਉਣਾ ਜਾਂ ਕੋਈ ਰੈਨੋਵੇਸ਼ਨ ਕਰਵਾਉਣੀ ਆ ਤੇ ਤੁਸੀਂ ਡੈਫੀਨੇਟਲੀ ਦ ਮਾਸਟਰ ਬਿਲਡ ਫੈਬ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਇਹਨਾਂ ਦਾ ਨੰਬਰ 4379-55-222-0 ਤੇ ਗੱਲਬਾਤ ਹੋ ਸਕਦੀ ਆ ਔਰ ਮੋਰਗੇਜ ਸੰਬੰਧੀ ਕੋਈ ਵੀ ਗੱਲ ਕਰਨੀ ਹੋਵੇ ਤੁਸੀਂ ਮੁਕੇਸ਼ ਚੌਹਾਨ ਜੀ ਦੇ ਨਾਲ ਕਰ ਸਕਦੇ ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਆ ਜਾਂ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਮਿਸ ਆਊਟ ਹੋ ਚੁੱਕੀਆਂ ਆ ਕ੍ਰੈਡਿਟ ਕਾਰਡ ਡੈਟਸ ਆ ਤੁਹਾਡੇ ਸਿਰ ਤੇ ਜਾਂ ਤੁਸੀਂ ਘਰਾਂ ਦੇ ਵਿੱਚ ਇਕੁਇਟੀ ਕੱਢਣੀ ਆ ਤਾਂ ਡੈਫੀਨੇਟਲੀ ਤੁਸੀਂ ਕਾਲ ਜਿਹੜੀ ਜੀ ਕਰ ਸਕਦੇ ਆ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦਾ ਨੰਬਰ 6475127000 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ ਔਰ ਇੱਕ ਵਾਰੀ ਫਿਰ ਜਿਹੜਾ ਜੀ ਆਪਾਂ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਸ਼ਹਿਰ ਦੇ ਵਿੱਚ ਜਿਹੜਾ ਜੀ ਮੇਫੀਲਡ ਤੇ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਤੇ ਜਿਹੜਾ ਹੈ ਜੀ ਬਹੁਤ ਵਧੀਆ ਗਰੋਸਰੀ ਸਟੋਰ ਖੁੱਲ੍ਹਿਆ ਅਨਾਜ ਮਾਰਟ ਬਿਲਕੁਲ ਜੀ ਅਨਾਜ ਮਾਰਟ ਬਹੁਤ ਵਧੀਆ ਜਿਹੜੀ ਜੀ ਗਰੋਸਰੀ ਤੁਸੀਂ ਇੱਥੋਂ ਲੈ ਸਕਦੇ ਆ ਔਰ ਬਿਲਕੁਲ ਜੀ ਸਟਾਫ ਵੀ ਬਹੁਤ ਵਧੀਆ ਕਿਸੇ ਤਰੀਕੇ ਦੀ ਵੀ ਹੈਲਪ ਤੁਹਾਨੂੰ ਸਮਾਨ ਲੱਭਣ ਦੇ ਵਿੱਚ ਚਾਹੀਦੀ ਹੋਵੇ ਤੇ ਲੈ ਸਕਦੇ ਔਰ ਬਿਲਕੁਲ ਜੀ ਲਾਸਟ ਟੂ ਲਾਸਟ ਵੀਕ ਓਪਨਿੰਗ ਹੋਈ ਸੀ ਤੇ ਸਮਾਨ ਇਸ ਟਾਈਮ ਬਹੁਤ ਸੋਹਣੀਆਂ ਡੀਲਸ ਤੇ ਅਵੇਲੇਬਲ ਹੈਗਾ ਸੋ ਫਟਾਫਟ ਪਹੁੰਚੋ ਅਨਾਜ ਮਾਰਟ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਔਰ ਬਿਲਕੁਲ ਜੀ ਰੱਬ ਨਾ ਕਰੇ ਰੋਡ ਤੇ ਜਾ ਰਹੇ ਐਕਸੀਡੈਂਟ ਹੋ ਜਾਂਦਾ ਆ ਔਰ ਉਸ ਸਿਚੁਏਸ਼ਨ ਦੇ ਵਿੱਚ ਅਸੀਂ ਘਬਰਾ ਜਾਂਦੇ ਹਾਂ ਕਿ ਹੁਣ ਅਸੀਂ ਕੀ ਕਰੀਏ ਸੋ ਘਬਰਾਉਣਾ ਨਹੀਂ ਹੈਗਾ ਇਹ ਨੰਬਰ ਅੰਜਮ ਕੁਰੇਸ਼ੀ ਜੀ ਦਾ ਆਪਣੇ ਮੋਬਾਈਲ ਫੋਨ ਦੇ ਵਿੱਚ ਸੇਵ ਕਰਕੇ ਰੱਖੋ ਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਵਧੀਆ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਹਰ ਇੱਕ ਭਾਸ਼ਾ ਇਹ ਜਿਹੜੇ ਜੀ ਮੋਸਟਲੀ ਬੋਲ ਲੈਂਦੇ ਨੇ ਤੇ ਗੱਲਬਾਤ ਕਰਨ ਲਈ ਨੰਬਰ 416-570-0157 ਤੇ ਹੋ ਸਕਦੀ ਆ ਔਰ ਪ੍ਰੋਗਰਾਮ ਨੂੰ ਤੁਹਾਡੇ ਤਾਂ ਅਸੀਂ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਬਿਲਕੁਲ ਜੀ ਤੇ ਬਹੁਤ ਹੀ ਸਵਾਦ ਇਹਨਾਂ ਦੇ ਪੀਜ਼ਾ ਹੁੰਦਾ ਬਹੁਤ ਡਿਫਰੈਂਟ ਤਰੀਕੇ ਦੀ ਟੋਪਿੰਗਸ ਆ ਹੋਰ ਵੀ ਕਾਫੀ ਇਹਨਾਂ ਦਾ ਵੱਡਾ ਮੈਨਿਊ ਹੈਗਾ ਹੈ ਤੇ ਤੁਸੀਂ ਗੱਲਬਾਤ ਪੀਜ਼ਾ ਡਿਪੂ ਨੂੰ ਫੋਨ ਕਰਕੇ ਆਪਣਾ ਆਰਡਰ ਜਿਹੜਾ ਜੀ ਪਲੇਸ ਕਰ ਸਕਦੇ ਆ
1: ਤੇ ਲਓ ਫਿਰ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਜਿੱਦਾਂ ਦਾ ਦੁਨੀਆਂ ਦੇ ਵਿੱਚ ਅੱਜ ਕੱਲ ਹੋ ਰਿਹਾ ਕਿ ਲੋਕ ਆਪਣੇ ਦੁੱਖ ਤੋਂ ਉਹਨਾਂ ਦੁਖੀ ਨੇ ਜਿਹਨਾਂ ਦੂਜੇ ਦੇ ਸੁੱਖ ਤੋਂ ਦੁਖੀ ਆ ਸੋ ਇਹ ਗੀਤ ਤੁਹਾਡੇ ਤੱਕ ਸੁਣਾਉਂਦੇ ਆ ਕੋਈ ਹੋਰ ਤੁਸੀਂ ਵੀ ਕੁਛ ਆਪਣੇ ਵੱਲੋਂ ਇਨਪੁਟ ਪਾਉਣੇ ਚਾਹੋ ਲਾਈਨਾਂ ਸਾਡੀਆਂ ਓਪਨ ਹੈ ਨੰਬਰ 905-799-0999

0: ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
0: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
0: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
0: 416-509-1509
2: ਔਰ ਵਿਜ਼ਿਟ insuranceforyou.ca।
3: आज खुश तो बात होगी
4: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
5: ਆ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਜ਼ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
6: ਚੱਲ ਕੇ ਰਹੇ ਹੋ ਪਰ?
4: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
7: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
8: खुदा न करे अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कृषि आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है। आज ही मुझे कॉल करें। आपके कार एक्सीडेंट केस में आपका इन्फॉर्मेशन लेना आपका हक है।
9: 416-570-0157। ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਔਰ ਕਾਫੀ ਜਿਹੜੇ ਜੀ ਗੈਸਟ ਵੀ ਸੀਗੇ ਸਟੂਡੀਓ ਦੇ ਵਿੱਚ ਤੇ ਉਹਨਾਂ ਦਾ ਵੀ ਸਾਰਿਆਂ ਦਾ ਜਿਹੜਾ ਜੀ ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਵਾਰੀ ਫੇਰ ਆਪਾਂ ਮੋਨਾ ਜੀ ਵੱਲ ਵੱਧਦੇ ਹਾਂ। ਤੇ ਮੋਨਾ ਜੀ, ਕਿਉਂਕਿ ਆਪਾਂ ਇੰਸ਼ੋਰੈਂਸ ਦੇ ਬੱਚਿਆਂ ਦੀ ਜਿਹੜੀ ਹੈ ਜੀ RESP ਦੇ ਬਾਰੇ ਗੱਲਬਾਤ ਕੀਤੀ, ਹੋਰ ਆਪਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ, ਸੋ ਥੋੜੀ ਜਿਹੀ ਗੱਲਬਾਤ ਆਪਾਂ ਹੁਣ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਤੇ ਜਿਹੜੀ ਜੀ ਗੱਲਬਾਤ ਕਰਦੇ ਹਾਂ।
10: ਜ਼ਰੂਰ ਕਿਰਨ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਜਦੋਂ ਵੀ ਅਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ। ਮੋਸਟਲੀ ਇਹੀ ਹੁੰਦਾ ਕਿ ਪਹਿਲਾਂ ਪਰਸਨ ਦੀ ਹੈਲਥ ਚੰਗੀ ਹੋਣੀ ਚਾਹੀਦੀ ਹੈ। ਜਦੋਂ ਪਾਲਿਸੀ ਕਰਵਾਉਂਦੇ ਹਾਂ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੈ, ਹੈਲਥ ਦੇ ਵਿੱਚ ਕੋਈ ਹੈਲਥ ਇਸ਼ੂਜ਼ ਆ ਜਾਂਦੇ ਨੇ ਤਾਂ ਡੈਫੀਨੇਟਲੀ ਇੰਸ਼ੋਰੈਂਸ ਕੰਪਨੀਜ਼ ਵੀ ਅਪਰੂਵਲ ਦੇਣ ਤੋਂ ਝਿਜਕ ਹੁੰਦੀਆਂ ਓਬਵੀਅਸਲੀ ਹੈ, ਕਿਉਂਕਿ ਉਹਨਾਂ ਨੂੰ ਕਲੇਮ ਦੇ ਜ਼ਿਆਦਾ ਚਾਂਸਿਸ ਹੋ ਜਾਂਦੇ ਨੇ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਜਦੋਂ ਇਸ ਟਾਈਮ 'ਤੇ ਹੈਲਥ ਚੰਗੀ ਹੈ ਉਸ ਟਾਈਮ 'ਤੇ ਅਸੀਂ ਪਾਲਿਸੀ ਕਰਵਾ ਲਈਏ। ਪਰ ਕਈ ਵਾਰ ਕਿਤੇ ਨਾ ਕਿਤੇ ਦੇਖਿਆ ਜਾਂਦਾ ਹੈਗਾ ਕਿ ਕਈ ਵਾਰ ਕੋਈ ਪਰਸਨ ਲੇਟ ਇੱਥੇ ਕੈਨੇਡਾ ਦੇ ਵਿੱਚ ਆਏ ਜਾਂ ਫਿਰ ਇੱਥੇ ਆਉਣ ਤੋਂ ਬਾਅਦ ਇੱਕਦਮ ਨਹੀਂ ਹਜੇ ਇੰਸ਼ੋਰੈਂਸ ਕਰਵਾ ਪਾਏ, ਇੱਕਦਮ ਸੈਟਿੰਗ ਨਹੀਂ ਸੀ ਹੋਈ ਹੈਗੀ ਹੈ। ਸੋ ਆਲਰੇਡੀ ਉਹਨਾਂ ਨੂੰ ਕੋਈ ਨਾ ਕੋਈ ਹੈਲਥ ਇਸ਼ੂ, ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕੀਤੀ, ਕੋਈ ਹਾਰਟ ਦਾ, ਕੋਈ ਕੈਂਸਰ ਦੀ, ਕੋਈ ਟਿਊਮਰ ਪ੍ਰੋਬਲਮ ਆ ਜਾਂਦੀ ਹੈ, ਡਿਪਰੈਸ਼ਨ ਦੀ ਹੈਗੀ ਹੈ, ਈਵਨ ਕਿ ਕਾਫੀ ਵਾਰ ਹੁੰਦਾ ਹੈਗਾ ਕਿ ਕਿਸੇ ਕਰਕੇ ਕਿਸੇ ਰੀਜ਼ਨ ਕਰਕੇ ਕੋਈ ਬੈਂਕਰਪਸੀ ਕੀਤੀ ਸੀਗੀ, ਪ੍ਰਪੋਜ਼ਲ ਕੀਤੀਆਂ ਸੀਗੀਆਂ। ਸੋ ਉਹ ਸਾਰਾ ਕੁਛ ਵੀ ਇਹਦੇ ਵਿੱਚ ਕਾਊਂਟ ਹੁੰਦਾ ਲਾਈਫ ਸਟਾਈਲ ਦੇ ਵਿੱਚ, ਕਿ ਤੁਹਾਡਾ ਕਿੰਨਾ ਕੁ ਰਿਸਕੀ ਲਾਈਫ ਸਟਾਈਲ ਹੈਗਾ। ਐਂਡ ਕਾਫੀ ਵਾਰ ਮੈਂ ਇਹ ਵੀ ਦੇਖਦੀ ਹੈਗੀ ਕਿ ਥੋੜ੍ਹਾ ਬਹੁਤ ਕਿਸੇ ਨੇ ਕਈ ਪੁਰਾਣੇ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦੇ ਹਾਰਡ ਡਰੱਗਸ ਯੂਜ਼ ਕੀਤੀਆਂ ਸੀਗੀਆਂ, ਕਦੇ ਕਦਾਰ ਚਾਹੇ ਇੱਕ ਵਾਰ ਵੀ ਤੁਸੀਂ ਯੂਜ਼ ਕੀਤੀ ਹੁੰਦੀ ਹੈ ਤਾਂ ਵੀ ਉਹ ਤੁਹਾਡੇ ਰੈਕਰਡ ਦੇ ਵਿੱਚ ਆਉਂਦੀ ਹੈ, ਜਿਹਦੇ ਨਾਲ ਕਿ ਸਟੈਂਡਰਡ ਮਾਰਕੀਟ ਦੇ ਵਿੱਚ ਲਾਈਫ ਇੰਸ਼ੋਰੈਂਸ ਨਹੀਂ ਮਿਲ ਪਾਉਂਦੀ। ਸੋ ਮੇਕ ਸ਼ੋਰ ਕਰੀਏ ਕਿ ਇਸ ਟਾਈਮ 'ਤੇ ਇੱਦਾਂ ਦੀ ਜੇ ਸਿਚੁਏਸ਼ਨ ਹੈ ਕਿ ਆਪਣੇ ਆਪ ਨੂੰ ਅਨਪ੍ਰੋਟੈਕਟਿਡ ਰੱਖਣ ਦੀ ਬਜਾਏ ਜਿਹੜੀਆਂ ਨਾਨ ਮੈਡੀਕਲ ਪੋਲਿਸੀਜ਼ ਹੁੰਦੀਆਂ ਉਹਨਾਂ ਦਾ ਸਹਾਰਾ ਲਿੱਤਾ ਜਾ ਸਕਦਾ ਹੈ, ਜਿਹਦੇ ਨਾਲ ਕਿ ਤੁਸੀਂ ਚਾਹੇ ਆਪਣੀ ਮੋਰਗੇਜ ਇੰਸ਼ੋਰੈਂਸ ਨੂੰ ਕਵਰ ਕਰਨਾ, ਆਪਣੀ ਫੈਮਿਲੀ ਨੂੰ ਲਾਈਫ ਇੰਸ਼ੋਰੈਂਸ ਦੇ ਨਾਲ ਪ੍ਰੋਟੈਕਟ ਕਰਨਾ, ਚਾਹੇ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੈ ਸੀਨੀਅਰਸ ਦੇ ਲਈ, ਇਹ ਸਾਰੀਆਂ ਰਿਕੁਆਇਰਮੈਂਟਸ ਨੂੰ ਕਵਰ ਅਪ ਕੀਤਾ ਜਾ ਸਕਦਾ ਹੈ। ਈਵਨ ਕਿ ਕਾਫੀ ਵਾਰ ਮੈਂ ਦੇਖਦੀ ਹੈਗੀ ਕਿ ਸਟੇਟ ਪਲੈਨਿੰਗ ਦੇ ਲਈ ਵੀ ਕਾਫੀ ਵਾਰ ਪਰਸਨ ਨੂੰ ਹੁੰਦਾ ਹੈਗਾ ਕਿ ਅਸੀਂ ਕੋਈ ਵੀ ਕੱਲ ਨੂੰ ਕਿਸੇ ਤਰ੍ਹਾਂ ਦੇ ਕੈਪੀਟਲ ਗੇਨਸ ਟੈਕਸਿਸ ਜਿਹੜੇ ਫੈਮਿਲੀ ਨੂੰ ਅਕਰ ਹੋਣੇ ਹੈਗੇ ਆ ਤਾਂ ਉਸ ਚੀਜ਼ ਨੂੰ ਵੀ ਕਵਰ ਅਪ ਕੀਤਾ ਜਾ ਸਕਦਾ ਹੈਗਾ। ਸੋ ਪਰ ਮੇਕ ਸ਼ੋਰ ਕਰੀਏ ਕਿ ਇਸ ਟਾਈਮ 'ਤੇ ਜਿੰਨੀ ਅਰਲੀ ਏਜ ਦੇ ਵਿੱਚ ਤੁਸੀਂ ਪਾਲਿਸੀ ਕਰਵਾਉਂਦੇ ਹੋ ਉਨਾ ਹੀ ਘੱਟ ਪ੍ਰੀਮੀਅਮ ਲੱਗੇਗਾ। ਬਾਕੀ ਇਹ ਹੈਗਾ ਕਿ ਅਪ ਟੂ ਏਜ 85, 85 ਸਾਲ ਤੋਂ ਘੱਟ ਦੀ ਉਮਰ ਹੈਗੀ ਆ ਤਾਂ ਡੈਫੀਨੇਟਲੀ ਤੁਹਾਨੂੰ ਪੋਲਿਸੀਜ਼ ਮਿਲ ਸਕਦੀਆਂ ਨੇ ਜਿਹੜੀ ਕਿ ਤੁਹਾਨੂੰ ਸਾਰੀ ਉਮਰ ਵਰਲਡ ਵਾਈਡ ਕਵਰ ਕਰਦੀਆਂ ਹੁੰਦੀਆਂ ਨੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਜਾਂ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ, ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੇ ਲਈ, ਜਾਂ ਫਿਰ ਆਪਣੀ ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-509-1509। ਈਵਨ ਕਿ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਹੋ ਤਾਂ ਵੀ ਸਾਡੇ ਆਫਿਸ ਵੀ ਆ ਸਕਦੇ ਹੈਗੇ ਹੋ, 9280 ਗੋਰਵੇ ਡਰਾਈਵ, ਯੂਨਿਟ C110। ਕਾਫੀ ਵਾਰ ਹੁੰਦਾ ਕਿ ਲਾਇਸੈਂਸ ਲਿੱਤਾ ਹੁੰਦਾ ਪਰਸਨ ਨੇ ਪਰ

0: ਉਹਨਾਂ ਨੂੰ ਉੱਥੇ ਪ੍ਰੋਪਰ ਸਪੋਰਟ ਨਹੀਂ ਸੀ ਮਿਲ ਪਾਈ ਜਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਨੈਕਸ਼ਨਸ ਨਹੀਂ ਸੀ ਬਣੇ ਕਿ ਉਹਨਾਂ ਦਾ ਕੰਮ ਨਹੀਂ ਹੋ ਪਾਇਆ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਆਪਣੀਆਂ ਆਪਸ਼ਨਸ ਨੂੰ ਜ਼ਰੂਰ ਐਕਸਪਲੋਰ ਕਰੋ। ਜੇ ਤੁਸੀਂ ਆਲਰੇਡੀ ਲਾਇਸੈਂਸਡ ਹੈਗੇ ਹੋ ਡੈਫੀਨੇਟਲੀ ਤੁਸੀਂ ਸਾਨੂੰ ਮਿਲੋ ਤਾਂ ਕਿ ਅਸੀਂ ਤੁਹਾਨੂੰ ਗਾਈਡ ਕਰ ਸਕੀਏ ਕਿੱਦਾਂ ਪ੍ਰੋਡਕਟ ਨੌਲੇਜ ਕਿੱਦਾਂ ਸਾਰੀ ਟ੍ਰੇਨਿੰਗਸ ਦੇ ਬਾਅਦ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਕਸੈਸਫੁਲ ਹੋ ਸਕਦੇ ਹੋ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ 416-5091509। ਥੈਂਕ ਯੂ ਸੋ ਮਚ।
1: ਥੈਂਕ ਯੂ ਸੋ ਮਚ ਮੋਨਾ ਜੀ। ਬਿਲਕੁਲ ਜੀ 416-509-1509 ਤੇ ਤੁਸੀਂ ਮੋਨਾ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਜਾਂਦੇ ਜਾਂਦੇ ਇੱਕ ਜਿਹੜੇ ਜੀ ਹੋਰ ਦੱਸ ਦਈਏ ਕਿ ਸਾਡੇ ਕਿਸੇ ਵੀ ਭੈਣ ਭਰਾ ਨੂੰ ਜਿਹੜਾ ਕੋਈ ਟਰੱਕ ਜੀ ਲਾਇਸੈਂਸ ਹੈਗਾ ਆ ਟਰੱਕਿੰਗ ਸੈਕਟਰ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਬਿਲਕੁਲ ਜੀ ਤੁਹਾਡੇ ਲਈ ਇਹ ਜੋਬਸ ਹੈਗੀਆਂ ਹੈ ਕਿਉਂਕਿ ਇੱਕ ਕੰਪਨੀ ਹੈ ਇੱਕ ਫਰਮ ਆ ਜਿਨ੍ਹਾਂ ਨੂੰ ਬਹੁਤ ਸਾਰੇ ਜਿਹੜੇ ਜੀ ਟਰੱਕ ਡਰਾਈਵਰਾਂ ਦੀ ਲੋੜ ਹੈਗੀ ਆ। ਬੈਟਰ ਪੇ ਤੁਹਾਨੂੰ ਬਹੁਤ ਵਧੀਆ ਪੇ ਮਿਲੂਗੀ ਤੇ ਬਿਲਕੁਲ ਜੀ ਤੁਸੀਂ ਜਿਹੜਾ ਜੀ ਐਜ਼ ਅ ਟੀਮ ਦੇ ਵਿੱਚ ਚਲਾਉਣਾ ਹੈਗਾ ਤੇ ਗੱਲਬਾਤ ਤੁਸੀਂ ਜਿਹੜੀ ਆ ਜੀ ਕਰ ਲੈਣੀ ਹੈਗੀ ਆ ਮਨੋਤਰਾ ਜੀ ਦੇ ਨਾਲ। ਇਹਨਾਂ ਦਾ ਨੰਬਰ 6478027167 6478027 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਸਾਡੇ ਕਿਸੇ ਵੀ ਸਪੋਂਸਰਸ ਦਾ ਨੰਬਰ ਲੈਣਾ ਹੁੰਦਾ ਹੈ ਹੁਣ ਨਹੀਂ ਵੀ ਲੈ ਪਾਏ ਡੋਂਟ ਵਰੀ ਤੁਸੀਂ ਐਨੀ ਟਾਈਮ ਸਾਡੇ ਜਿਹੜੇ ਜੀ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ 905-709-0999 ਤੇ। ਸੋ ਟੋਨੀ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ।
2: ਥੈਂਕ ਯੂ ਕਿਰਨ ਜੀ। ਥੋੜਾ ਵੀ ਕਿਸੇ ਭੈਣ ਭਰਾ ਨੇ ਕਿਤੇ ਵੀ ਰੋਟੀ ਵੇਚਣੀ ਖਰੀਦਣੀ ਹੋਵੇ ਤਾਂ ਮੈਨੂੰ ਕਾਲ ਕਰ ਲੈਣ ਜੀ। ਟੋਨੀ ਭੰਗੂ 416-676-3444 ਜਾਂ ਸਾਡੀ ਟੀਮ ਨੂੰ 416-881-7070 416-881-7070 ਤੇ ਕਾਲ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਜੀ।
1: ਬਿਲਕੁਲ ਜੀ। ਸੋ ਸਾਰੇ ਜਣੇ ਰੱਖੋ ਆਪਣਾ ਧਿਆਨ ਤੇ ਕੱਲ ਨੂੰ ਬੁੱਧਵਾਰ ਦੇ ਵਿੱਚ ਆਪਾਂ ਦੁਬਾਰਾ ਮੁਲਾਕਾਤ ਕਰਦੇ ਆਂ। ਟੇਕ ਕੇਅਰ ਆਫ ਯੋਰਸੈਲਫ ਐਂਡ ਸਤਿ ਸ਼੍ਰੀ ਅਕਾਲ ਜੀ।

di suganda varga che se cerche di tanda varga ka utte sajjari tere varga to delande hunde mele varga budde babul de hath ch dangori varga amadi di mithe jahi lori varga kabru te chad di jawani varga kise pyar na ditti hoye nishani varga ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ

0: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565-4565-4565, 416-451-4565।
1: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਜਾਂ ਤੁਹਾਡਾ ਆਪਣਾ ਬਿਜ਼ਨਸ ਹੋਵੇ, ਸਹੀ ਕਵਰੇਜ ਅਤੇ ਸਹੀ ਕੀਮਤ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਪ੍ਰੀਮੀਅਮ ਕਿੰਨਾ ਹੈ, ਪਰ ਇਹ ਨਹੀਂ ਦੇਖਦੇ ਕਿ ਪਾਲਿਸੀ ਵਿੱਚ ਕਵਰੇਜ ਕੀ ਮਿਲ ਰਹੀ ਹੈ। ਇਸ ਲਈ ਇੰਸ਼ੋਰੈਂਸ ਲੈਣ ਜਾਂ ਰਿਨਿਊਅਲ ਕਰਵਾਉਣ ਤੋਂ ਪਹਿਲਾਂ ਆਪਣੀ ਪਾਲਿਸੀ ਦਾ ਰਿਵਿਊ ਜ਼ਰੂਰ ਕਰਵਾਓ। ਮੈਂ ਹਾਂ ਇੰਸ਼ੋਰੈਂਸ ਐਡਵਾਈਜ਼ਰ ਜਗਜੀਤ ਮਹਲ। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜਾਣਕਾਰੀ ਜਾਂ ਕੋਟ ਲਈ ਅੱਜ ਹੀ ਸੰਪਰਕ ਕਰੋ 647-627-8820 647-627-8820।
2: ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ, ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9991, ਓਫਿਸਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਟੋਬਿਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: or visit insuranceforyou.ca।

0: ਦਾ ਸਾਗ, ਮੱਕੀ ਦੀ ਰੋਟੀ, ਲੱਸੀ ਦਾ ਗਲਾਸ, ਸਪੈਸ਼ਲ ਸਪੈਸ਼ਲ ਸਪੈਸ਼ਲ ਜਿਹੜਾ ਮਿਲੇਗਾ ਜੀ, ਉਹ ਮਿਲੇਗਾ ਸਵੀਟ ਸਵੀਟ ਸਵੀਟ ਮਹਿਲ ਤੋਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਵੀਟ ਮਹਿਲ ਨੂੰ ਬਹੁਤ ਭਰਵਾਂ ਹੁੰਗਾਰਾ ਦਿੰਦੇ ਹੋ। ਤੁਸੀਂ ਨਾਲ ਦੀ ਨਾਲ ਹੀ ਦੇਸੀ ਘਿਓ ਦੀਆਂ ਜਲੇਬੀਆਂ ਲੈਣੀਆਂ ਚਾਹੁੰਦੇ ਹੋ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਭਾਈ ਤੁਹਾਨੂੰ ਬਲਬ ਸਿੰਘ ਖਾਧੇ ਨੂੰ ਬਹੁਤ ਟਾਈਮ ਹੋ ਗਿਆ, ਕਾਲਜ ਦੀ ਕੰਟੀਨ ਚੇਤੇ ਆ ਰਹੀ ਹੈ, ਬੱਚਿਆਂ ਨੂੰ ਦੱਸਣਾ ਚਾਹੁੰਦੇ ਹੋ ਕਾਲਜ ਇਸ ਤਰੀਕੇ ਦੇ ਬਲਬ ਸਿੰਘ ਖਾਇਆ ਕਰਦੇ ਸੀ, ਤਾਂ ਤੁਸੀਂ ਜ਼ਰੂਰ ਇੱਕ ਵਾਰ ਸਵੀਟ ਮਹਿਲ ਤੇ ਗੇੜਾ ਮਾਰਿਆ ਹੋ। ਉੱਥੋਂ ਤੁਹਾਨੂੰ ਬਲਬ ਸਿੰਘ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਮਠਿਆਈਆਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਉੱਥੋਂ ਮਿਲ ਜਾਣੀਆਂ। ਸਵੀਟ ਮਹਿਲ ਤੇ ਇੱਕ ਗੇੜਾ ਤੁਸੀਂ ਜ਼ਰੂਰ ਮਾਰਿਓ। ਜੁੜੇ ਹੋਏ ਰੇਡੀਓ ਪ੍ਰੋਗਰਾਮ ਤਾਰੰਗ ਦੇ ਨਾਲ, ਖਬਰਾਂ ਤੇ ਝਾਤ ਮਾਰਾਂਗੇ, ਪੁੱਛਾਂਗੇ ਆਪਾਂ ਟਹਿਣਾ ਸਾਹਿਬ ਤੋਂ ਕਿ ਆਲ ਇਜ਼ ਵੈਲ ਆਲ ਇਜ਼ ਵੈਲ ਆਲ ਇਜ਼ ਵੈਲ ਕਹਿਣ ਵਾਲੀ ਬੀਬਾ ਜੀ, ਉਹਨਾਂ ਦਾ ਹੋਰ ਵੀ ਰਿਕਾਰਡ ਤੋੜੇ ਗਏ ਆ, ਕੀ ਕੁਝ ਨਿਕਲੇ ਆ, ਕੀ ਗੱਲਬਾਤ ਆ, ਇਹਦੇ ਬਾਬਤ ਗੱਲਬਾਤ ਕਰਾਂਗੇ। ਲਵਲੀ ਯੂਨੀਵਰਸਿਟੀ ਦੇ ਵਿੱਚ ਬਾਹਰੋਂ ਬੰਦੇ ਕਿਵੇਂ ਆ ਗਏ, ਉੱਥੇ ਦਾ ਬੰਦਾ ਬਣ ਨਹੀਂ ਦਿੰਦੇ, ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਪਹਿਲਾਂ ਸਭ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਉਂ ਆਖਾਂਗੇ ਯੂਨੀਅਨ ਗਲੋਬਲ ਅਡਵਾਈਜ਼ਰੀ ਤੋਂ ਨਾਗਪਾਲ ਸਾਹਿਬ ਨੂੰ। ਨਾਗਪਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਆਰ ਸਰ
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਸਭੀ ਨੂੰ।
0: ਕੀ ਹਾਲ ਚਾਲ ਹੈ ਸਰ, ਠੀਕ ਠਾਕ ਹੋ?
1: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਜੀ, ਸੋ ਤੁਸੀਂ ਨਾਗਪਾਲ ਸਾਹਿਬ ਥੋੜਾ ਜਿਹਾ ਦੱਸੋ ਕਿ ਯੂਨੀਅਨ ਗਲੋਬਲ ਅਡਵਾਈਜ਼ਰੀ ਜਿਹੜੀ ਇਹ ਕਿੰਨੇ ਟਾਈਮ ਤੋਂ ਇਹ ਸੇਵਾਵਾਂ ਨਿਭਾ ਰਹੀ ਹੈ, ਕਿੰਨੇ ਕੁ ਲੋਕ ਇਸ ਤੋਂ ਲਾਹਾ ਲੈ ਚੁੱਕੇ ਆ, ਕਿੰਨੀਆਂ ਕੁ ਫਾਈਲਸ ਨੇ ਜਿਹੜੀਆਂ ਉਹਨਾਂ ਦੀ ਅਪਰੂਵਲ ਹਜੇ ਆਉਣ ਵਾਲੀ ਹੈ ਜੀ?
1: ਜੀ, ਸੋ ਹਮੇ 8 ਸਾਲ ਹੋ ਗਏ ਹੈ ਇਸ ਇੰਡਸਟਰੀ ਮੇ, ਐਜੂਕੇਸ਼ਨ ਕੰਸਲਟਿੰਗ ਮੇ ਹਮ ਡੀਲ ਕਰਤੇ ਹੈ। ਹਮ ਉਨ ਪ੍ਰੋਗਰਾਮਸ ਮੇ ਡੀਲ ਕਰ ਸਕਤੇ ਹੈ ਜਹਾਂ ਪੇ ਆਪਕੋ ਆਪਣੀ ਪਾਕਿਟ ਸੇ ਪੈਸੇ ਭਰਨੇ ਪੜੇ, ਬਟ ਨਹੀਂ, ਹਮ ਗਵਰਨਮੈਂਟ ਸਪੋਰਟਡ ਕੋਰਸਿਸ ਮੇ ਹੀ ਡੀਲ ਕਰਤੇ ਹੈ, ਜਹਾਂ ਪੇ ਗਵਰਨਮੈਂਟ ਆਪਕੀ ਫੀਸ ਤੋ ਪੇ ਕਰਤੀ ਹੈ, ਸਾਥ ਮੇ ਆਪਕੋ ਅਲੱਗ ਸੇ ਲੋਨ ਦੇਤੀ ਹੈ। 50,000 ਸੇ 1,70,000 ਡਾਲਰ ਤੱਕ ਕਾ ਲੋਨ ਹੈ, 0% ਪੇ ਬਿਨਾਂ ਗਾਰੰਟੀ ਕੇ ਹੈ, ਹਮ ਸਭ ਕੇ ਉੱਪਰ ਲੋਨ ਛੜਾ ਹੁਆ ਹੈ, ਰਾਈਟ, ਲੇਕਿਨ ਔਰ ਲੋਨ ਕਾ ਜੋ ਵਿਆਜ ਹੈ ਉਹ ਰਾਈਟ ਅਵੇ ਸਟਾਰਟ ਹੋ ਜਾਤਾ ਹੈ, ਔਰ ਮਤਲਬ ਛੀਨ ਲੇਤਾ ਲੋਨ ਹਮੇ, ਬਟ ਯੇ ਲੋਨ ਸਭ ਸੇ ਅਲੱਗ ਹੈ, 0% ਪੇ ਬਿਨਾਂ ਕੋਲੈਟਰਲ ਗਾਰੰਟੀ ਕੇ, ਔਰ ਇਸਕੀ ਪਹਿਲੀ ਕਿਸ਼ਤ ਪੇਮੈਂਟ ਕੀ 2.5 ਸਾਲ ਬਾਅਦ ਸਟਾਰਟ ਹੈ, ਤਬ ਵੀ ਵਿਆਜ ਇਸਕਾ 2.5% ਪੂਰੇ ਸਾਲ ਕਾ, ਮਤਲਬ ਲੱਖ ਡਾਲਰ ਕਾ ਵਿਆਜ 2.5% ਕੇ ਹਿਸਾਬ ਸੇ ਬਣਾ, ਸਿਰਫ 2500 ਸਾਲ ਕਾ ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਪਿੱਛੇ ਨਾ ਰਹੀਏ, ਕਾਲ ਕਰੀਏ, ਅਸੈਸਮੈਂਟ ਕਰਾਈਏ, ਆਫਿਸ ਆਈਏ, ਐਨਰੋਲ ਕਰਾਈਏ, ਹਜ਼ਾਰੋਂ ਕੋਸਿਸ ਕਰ ਚੁੱਕੇ ਹੈ
0: ਜੀ। ਸੋ ਬਹੁਤ ਸਾਰੇ ਲੋਕ ਨੇ ਜਿਹਨਾਂ ਨੇ ਹਜੇ ਇਹ ਸੋਚਿਆ ਹੁੰਦਾ ਵੀ ਯਾਰ ਜੇ ਇੱਕ ਵਾਰ ਲੋਨ ਲੈ ਲਿਆ ਫਿਰ ਪਤਾ ਨੀ ਕੀ ਹੋਣਾ, ਇਹ ਲੋਨ ਵਾਪਸ ਇਹ ਕਹਿ ਰਹੇ ਆ ਕਿ 13-14 ਸਾਲਾਂ ਚ ਹੋਊਗਾ, 14 ਸਾਲ ਕਿਤੇ ਲੋਨ ਐ ਨਾ ਹੋਵੇ ਅਸੀਂ ਬੰਨੇ ਜਾਈਏ, ਅਸੀਂ 13-14 ਸਾਲ ਕਮਿਟਮੈਂਟ ਦੇ ਵਿੱਚ ਕਿਉਂ ਅਸੀਂ ਰਹਿਣਾ, ਉਧਰੋਂ ਘਰ ਦੀਆਂ ਮੋਰਗੇਜ ਆਉਣਗੀਆਂ, ਉਧਰੋਂ ਲੋਨ ਹੋਊਗਾ, ਉਧਰੋਂ ਗੱਡੀ ਦਾ। ਪਰ ਜੇ ਓਪਨ ਲੋਨ ਕਈ ਵਾਰ ਜਿਵੇਂ ਮੋਰਗੇਜ ਤੜਵਾਉਣੀ ਪੈਂਦੀ ਹੈ, ਉੱਥੇ ਪੈਨਲਟੀ ਪੈਂਦੀ ਹੈ ਜੇ ਤੁਸੀਂ ਟਾਈਮ ਤੋਂ ਪਹਿਲਾਂ ਤੜਵਾਉਂਦੇ ਹੋ। ਫਿਰ ਬੰਦਾ ਇਹ ਆ ਵੀ ਯਾਰ ਲੋਨ ਲੈ ਲਿਆ ਤੇ ਠੀਕ ਹੈ 2.5% ਦੇ, ਪਰ ਉਹ ਤੋਂ ਪਹਿਲਾਂ ਜੇ ਦੇਣਾ ਹੋਊਗਾ, ਕਿਤੇ ਐਂ ਨਾ ਹੋਵੇ ਵੀ 1-2 ਸਾਲਾਂ 'ਚ ਦੇਣਾ, ਜੇ ਉਦੋਂ ਪਹਿਲਾਂ ਤੁਸੀਂ ਦਓਗੇ ਤਾਂ ਉਦੋਂ ਡਬਲ ਟ੍ਰਿਪਲ ਪੈਨਲਟੀਆਂ ਪੈ ਜਾਣ, ਉਹ ਵਾਧੂ ਪੇ ਕਰਨੇ ਪੈ ਜਾਣ, ਉਹਦੇ ਬਾਬਤ ਵੀ ਦੱਸੋ ਥੋੜਾ ਜਿਹਾ।
1: ਹਾਂਜੀ, ਇਸ ਮੈਂ ਐਸਾ ਕੁਛ ਨਹੀਂ ਹੈ, ਕਿਉਂਕਿ ਦੇਖੀਏ ਜੀ, ਮੈਨੇ ਖੁਦ ਜਬ ਕਰਾ ਥਾ 2018 ਮੇ, ਤੋ ਮੈਨੇ ਆਪਣਾ ਲੋਨ 3 ਸਾਲ ਮੇ ਪੇ ਕਰ ਦਿਆ ਥਾ, ਕਿਸ਼ਤੇ 10 ਸਾਲ ਕੀ ਥੀ, ਕੋਈ ਪੈਨਲਟੀ ਨਹੀਂ ਹੋਤੀ ਇਸਕੇ ਅੰਦਰ, ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਤਾ ਅਗਰ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਕੋਈ ਏਜ ਲਿਮਿਟ ਨਹੀਂ ਹੈ, ਚਾਹੇ ਆਪ ਹਾਊਸ ਵਾਈਫ ਹੈ, ਅਨਇੰਪਲੋਇਡ ਹੈ, ਊਬਰ ਡਰਾਈਵਰ ਹੈ, ਗਵਰਨਮੈਂਟ ਆਪਕੋ 50,000 ਸੇ 1,70,000 ਡਾਲਰ ਦੇ ਰਹੀ ਹੈ, ਆਸਾਨ ਸੇ ਕੋਰਸ ਕਰੇ, ਆਨਲਾਈਨ ਕਰੇ, ਔਰ ਲਾਈਕ ਇਗਜ਼ਾਮਸ ਨਹੀਂ ਹੈ, ਈਜ਼ੀ ਅਸਾਈਨਮੈਂਟਸ ਹੈ, 20 ਘੰਟੇ ਆਪਣੇ ਪੋਰਟਲ ਪਰ ਲੋਗਿਨ ਕਰਨਾ, ਚਾਹੇ ਫੋਨ ਪਰ ਚਾਹੇ ਲੈਪਟਾਪ ਪੇ, ਸਕੇਲ ਵੀ ਆਈ, ਸਰਟੀਫਿਕੇਟ ਵੀ ਆਇਆ, ਫੰਡਿੰਗ ਕਿਤਨੀ ਆਈ 50,000 ਸੇ 1,70,000 ਡਾਲਰ ਤੱਕ, ਫੈਮਿਲੀ ਸਾਈਜ਼ ਜ਼ਿਆਦਾ ਹੈ ਤਾਂ ਗਵਰਨਮੈਂਟ ਆਪਕੋ ਜ਼ਿਆਦਾ ਪੈਸੇ ਦੇਤੀ ਹੈ, ਕਿਉਂਕਿ ਆਪਣੇ ਖਰਚੇ ਜ਼ਿਆਦਾ ਹੋਤੇ ਹੈ, ਹਮਾਰੀ ਫੀਸ ਕਿਤਨੀ ਹੈ 199 ਕਬ ਕਾਮ ਹੋਣੇ ਕੇ ਬਾਅਦ, ਕੋਈ ਕ੍ਰੈਡਿਟ ਚੈੱਕ ਕੋਲੈਟਰਲ ਨਹੀਂ ਹੈ, ਅਗਰ ਹਮ ਘਰ ਕੇ ਲੋਨ ਕੀ ਬਾਤ ਕਰੇ ਤਾਂ 2500 ਕਿਸ਼ਤ ਹੋਤੀ ਹੈ ਨਾ, ਅਗਰ ਆਪਣੇ ਘਰ ਲਿਆ ਅੱਜ ਮੰਨ ਕੇ ਚਲੋ 5 ਲੱਖ ਕਾ ਲੋਨ ਲਿਆ ਆਪਣੇ ਘਰ ਪੇ, ਤਾਂ ਜਬ ਆਪ ਉਸੇ ਪੇ ਕਰੇਂਗੇ ਨਾ 30 ਸਾਲ ਮੇਂ ਵੋ 15 ਲੱਖ ਪੇ ਕਰੇਂਗੇ, ਇਤਨਾ ਤਾਂ ਵਿਆਜ ਲੱਗ ਜਾਤਾ, ਟ੍ਰਿਪਲ ਤੋਂ ਵਿਆਜ ਹੀ ਲੱਗ ਜਾਤਾ ਉਸਕੇ ਉੱਪਰ, ਬਟ ਯੇ ਲੋਨ ਐਸਾ ਨਹੀਂ ਹੈ, ਅਗਰ ਆਪਕਾ 1.5 ਲੱਖ ਬਣਾ ਫੈਮਿਲੀ ਆਫ 4 ਕਾ, ਤੋ ਮਤਲਬ ਇਸਮੇ 2.5% ਹੀ ਸਾਲ ਕਾ ਵਿਆਜ ਹੈ, ਮਤਲਬ ਅਗਰ ਆਪਕੀ ਕਿਸ਼ਤ 500 ਬਣਤੀ ਮਹੀਨੇ ਕੀ, 500 में से 400 प्रिंसिपल में जाता है और 100 इंटरेस्ट में लाइफ लॉन्ग 15 साल के लिए। ये दूसरे लोन की तरह नहीं है, बैंक वाली की तरह की, अगर 500 किस्त बनी तो 400 ब्याज है और 100 प्रिंसिपल है। पीछे ना रहिए, कॉल करें 437-264-31-75, 437-264-31-75। कोई चलाकी नहीं, कोई मीठी बातें नहीं है, प्रॉपर ऑफिस से 6 बंदे आपके लिए काम कर रहे हैं। 437-264-31-75 437-264-31-75
0: 437-264-31-75 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਨਾਲ ਦੀ ਨਾਲ ਹੀ ਅਸੀਂ ਜੀ ਆਇਆਂ ਨੂੰ ਆਖਦੇ ਹਾਂ, ਮਾਲ ਸਾਹਿਬ ਨੂੰ, ਮਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
2: ਜੀ, ਮੇਰੇ ਵੱਲੋਂ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਮਾਲ ਸਾਹਿਬ, ਤੁਹਾਨੂੰ
2: ਜੀ
0: ਆਪਾਂ ਖਬਰਾਂ ਵੱਲ ਲੈ ਕੇ ਚੱਲਾਂਗੇ
2: ਜੀ।
0: ਉਹ ਤੋਂ ਪਹਿਲਾਂ ਇੱਕ ਗੀਤ ਸੁਣਾਉਣਾ
2: ਜੀ,
0: ਗੀਤ ਹਰਜੀਤ ਹਰਮਨ ਦਾ। ਹਰਜੀਤ ਹਰਮਨ ਬਾਈ ਬੜੇ ਸੁਪਰ ਡੁਪਰ
2: ਬਿਲਕੁਲ
0: ਗੀਤ ਉਹਨਾਂ ਨੇ ਦਿੱਤੇ ਆ, ਬੜੇ ਅਜ਼ੀਜ਼ ਨੇ, ਬੜੇ ਪਿਆਰੇ ਮਿੱਤਰ ਵੀ ਨੇ ਸਾਡੇ, ਪਰ ਉਹਨਾਂ ਦਾ ਇੱਕ ਗੀਤ ਸੀ ਸੋ ਮਿੱਤਰਾਂ ਦਾ ਨਾਂ ਚੱਲਦਾ,
2: ਜਿੱਥੋਂ ਮਰਜ਼ੀ ਵੰਗਾਂ ਚੜਵਾ ਲਈ,
0: ਜਿੱਥੋਂ ਮਰਜ਼ੀ ਵੰਗਾਂ ਚੜਵਾ ਲਈ, ਮਿੱਤਰਾਂ ਦਾ ਨਾਂ ਚੱਲਦਾ। ਤੇ ਮਿੱਤਰਾਂ ਦੇ ਹੋਰ ਕੋਈ ਗੀਤ ਤੁਹਾਨੂੰ ਯਾਦ ਆਉਂਦਾ? ਮੈਨੂੰ ਤਾਂ ਯਾਦ ਆ ਗਿਆ, ਮਿੱਤਰਾਂ ਦੇ ਛਤਰੀ ਤੋੜ ਗਏ,
2: ਮਿੱਤਰਾਂ ਦੀ ਛਤਰੀ ਤੋੜ ਗਏ ਜੀ ਹਾਂ,
0: ਉਹ ਜਿਹੜੇ ਮਿੱਤਰ ਆ ਗਏ, ਮਿੱਤਰਾਂ ਦਾ ਨਾਂ ਚੱਲਦਾ, ਇਹ ਵੀ ਮਿੱਤਰ ਆ ਗਏ। ਹੋਰ ਕੋਈ ਗੀਤ ਮਿੱਤਰ ਤੇ ਯਾਦ ਆਉਂਦਾ ਹੋਇਆ?
2: ਮਿੱਤਰਾਂ ਤੇ ਗਾਣੇ ਤਾਂ ਹੋਣਗੇ ਜੀ, ਐਟ ਏ ਟਾਈਮ ਦੇਖੋ ਨਹੀਂ ਵੀ ਯਾਦ ਆਉਂਦੇ, ਕਈ ਵਾਰ ਗਾਣੇ ਤਾਂ ਹੋਣਗੇ ਬਹੁਤ।
0: ਅੱਛਾ ਬਈ, ਗਾਣੇ ਤੁਸੀਂ ਯਾਦ ਰੱਖਿਓ, ਆਪਾਂ ਟਹਿਣਾ ਸਾਹਿਬ ਵੱਲ ਚੱਲਾਂਗੇ ਤੇ ਪਹਿਲਾਂ ਮਿੱਤਰਾਂ ਦਾ ਨਾਂ ਚੱਲਦਾ ਤੁਸੀਂ ਸੁਣਾਓ, ਤੇ ਜੇ ਹੋਰ ਮਿੱਤਰ ਵਾਲੇ ਕੋਈ ਹੋਏ ਗੀਤ ਤਾਂ ਖਬਰਾਂ ਤੋਂ ਬਾਅਦ ਮੇਰੇ ਨਾਲ ਸਾਂਝ ਪਾਓ, ਫਿਰ ਆਪਾਂ ਉਹ ਵੀ ਦੇਖਾਂਗੇ, ਟਰਾਈ ਕਰਾਂਗੇ ਕਿ ਮਿੱਤਰਾਂ ਵਾਲੇ ਕਿੰਨੇ ਗੀਤ ਹੈਗੇ ਆ। ਚਲੋ ਆਪਾਂ ਪਹਿਲਾਂ ਤੁਸੀਂ ਮਿੱਤਰਾਂ ਦਾ ਨਾਂ ਚੱਲਦਾ ਸੁਣੋ ਜਰਾ, ਉਹ ਤੋਂ ਬਾਅਦ ਫਿਰ ਆਪਾਂ ਟਹਿਣਾ ਸਾਹਿਬ ਵੱਲ ਚੱਲਾਂਗੇ। ਇਹ ਆ ਚੱਪੋ।

0: ਸਾਰਿਆਂ ਦੇ ਨਾਲ ਤੇ ਮਿੱਤਰਾਂ ਦਾ ਨਾਂ ਚੱਲਦਾ ਸੋ ਹਰਜੀਤ ਹਰਮਨ ਉਹਨਾਂ ਦਾ ਗੀਤ ਹੈ ਸੋ ਮੈਨੂੰ ਗੀਤ ਇੱਕ ਹੋਰ ਵੀ ਚੇਤੇ ਆ ਗਿਆ ਜਿਵੇਂ ਮਿੱਤਰਾਂ ਤੇ ਆਪਾਂ ਮਿੱਤਰਾਂ ਦੇ ਛਦਰੇ ਤੋੜ ਗਏ ਸੋ ਇਹ ਵੀ ਮਿੱਤਰਾਂ ਦਾ ਵਾ ਤੇ ਜੇ ਆਪਾਂ ਹੋਰ ਗੀਤ ਵੱਲ ਜਾਈਏ ਮਿੱਤਰਾਂ ਦੇ ਲੋਣ ਦੇ ਗਲੇ ਸਾਨੂੰ ਮਿਸ਼ਰੇ ਬਰਾਬਰ
1: ਜਾਣੀ
0: ਸੋ ਇਹ ਵੀ ਗੀਤ ਮਿੱਤਰਾਂ ਤੇ ਹੀ ਹੈ ਟਹਿਣਾ ਸਾਹਿਬ ਵੀ ਸੱਜਣ ਹਾਜ਼ਰ ਹੋ ਚੁੱਕੇ ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਅਨੁਸਾਰ ਬੜੀ ਮਿਹਰਬਾਨੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਸਰ ਖਬਰਾਂ ਤੇ ਝਾਤ ਪਾਉਣ ਤੋਂ ਪਹਿਲਾਂ ਤੁਹਾਨੂੰ ਕੋਈ ਹੋਰ ਮਿੱਤਰਾਂ ਦਾ ਗੀਤਾਂ ਨੀ ਯਾਦ ਆਇਆ ਕੋਈ ਆ ਮਿੱਤਰਾਂ ਦੇ ਲੋਣ ਦੇ ਗਲੀਆ ਹੋ ਗਿਆ ਮਿੱਤਰਾਂ ਦਾ ਨਾਂ ਚੱਲਦਾ ਹੋ ਗਿਆ ਤੇ ਉਧਰੋਂ ਗੁਸ਼ਨ ਮਾਨ ਸਾਹਿਬ ਦਾ ਵੀ ਮੈਸੇਜ ਆਇਆ ਕਿ ਮਿੱਤਰਾਂ ਦੀ ਲੋਣ ਦੀ ਗਲੀ ਮਾਨ ਸਾਹਿਬ ਬਿਲਕੁਲ ਜੀ ਹੁਣੇ ਹਜੇ ਤੁਹਾਡਾ ਜ਼ਿਕਰ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਤੁਹਾਡਾ ਸਰ ਕੋਈ ਹੋਰ ਤਾਂ ਨੀ ਗੀਤ ਯਾਦ ਆਇਆ ਕਿ ਮਿੱਤਰਾਂ ਦਾ ਵੀ ਜ਼ਿਕਰ ਹੋਵੇ
2: ਤੇ ਬਾਈ ਬੜੇ ਬੜੇ ਗਾਣੇ ਹੋਰ ਚੇਤੇ ਆ ਜਾਣੇ ਉਹ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਅੱਗੇ ਵੀ ਗਾਣਾ ਸੀ
0: ਮਤਲਬ ਉਹ ਕਹਿੰਦੀ ਬਾਹਰ ਨਿਕਲ ਰਹੀ ਸੀ ਤੇ ਜਿਵੇਂ ਉਹਦੇ ਚਿਹਰੇ ਤੋਂ ਆਏ ਹੋਵੇ ਜਿਵੇਂ ਜੰਗ ਜਿੱਤ ਕੇ ਜਾ ਰਹੀ ਹੁੰਦੀ ਆ ਕੋਈ ਫਰਕ ਹੁੰਦਾ ਨੀ ਐਂ ਲੱਗਦਾ ਹੋਵੇ ਜਿਵੇਂ ਇਹਨੂੰ ਐਂ ਲੱਗਦਾ ਹੋਵੇ ਵੀ ਇਹ ਕਿਹੜੀ ਗੱਲ ਆ ਮੈਂ ਤਾਂ ਗਈ ਤੇ ਬਾਹਰ ਆਈ ਉਹ ਕਹਿੰਦੇ ਤਾਂ ਚੱਲਦਾ ਹੀ ਰਹਿੰਦਾ ਉਸ ਨੀਚੇ ਐ ਜਾਂ ਕੁਛ ਨੀ ਹੈ ਮਤਲਬ ਹੌਸਲੇ ਜਿਹੇ ਦੇ ਵਿੱਚ ਸੀ ਇਹ ਵੀ ਨੀ ਸੀ ਉਹ ਡਿਨਾਈ ਕਰ ਰਹੇ ਵੀ ਮੈਂ ਰਿਸ਼ਵਤ ਨਹੀਂ ਲਈ ਐਵੇਂ ਨੀ ਉਹਨੇ ਕਿਹਾ ਵੀ ਨਹੀਂ ਨਹੀਂ ਝੂਠਾ ਕੇਸ ਆ ਏਦਾਂ ਨੀ ਹੈ ਉਹ ਨੀ ਹੈ ਉਹਨੇ ਏਦਾਂ ਦੀ ਗੱਲ ਨੀ ਕਹੀ ਉਹ ਕਹਿੰਦੇ ਕੋਈ ਗੱਲ ਨੀ ਇਹ ਚੱਲਦਾ ਰਹਿੰਦਾ ਵਾ ਇਹ ਇੱਕ ਨਵਾਂ ਫੇਜ਼ ਆ ਠੀਕ ਆ ਹੋ ਜੂ ਠੀਕ ਇਹ ਵੀ ਤੇ ਵੈਸੇ ਤਾਂ ਪੋਜ਼ਿਟਿਵਿਟੀ ਵਾਲੀ ਗੱਲ ਕੀਤੀ ਉਹਨੇ ਪਰ ਕੀ ਹਾਲ ਆ ਉਹਦਾ ਕੋਈ ਹੋਰ ਅਪਡੇਟ ਆਈ ਉਹਦੇ
2: ਹਾਂ ਬਿਲਕੁਲ ਬਾਈ ਜੀ ਇਹਦਾ ਨਾਂ ਹੈਗਾ ਜੀ ਸੁਨੀਤਾ ਬਾਵਾ ਤੇ ਇਹ ਕੋਠੀ ਸੇਖਾ ਥਾਣੇ ਦੀ ਐਸ ਐਚ ਓ ਆ ਪਰਸੋਂ ਇਹ ਫੜੀ ਗਈ ਸੀ ਜੀ 50,000 ਦੀ ਰਿਸ਼ਵਤ ਦੇ ਸਮੇਤ ਤੇ ਇਹਦਾ ਨਾਂ ਹੈਗਾ ਜੀ ਗੁਰ ਅਵਤਾਰ ਸਿੰਘ ਜਿਹੜਾ ਕਿ ਇਹਦਾ ਗਨਮੈਨ ਵੀ ਫੜਿਆ ਗਿਆ ਹੁਣ ਇਹ ਹੈਗੀ ਜੀ ਇਸ ਵੇਲੇ ਪੁਲਿਸ ਦੇ ਕੋਲੇ ਇਹਨੂੰ ਰਿਮਾਂਡ ਦੇ ਉੱਤੇ ਲਿਆ ਗਿਆ ਤੇ ਤਾਜ਼ਾ ਜਾਣਕਾਰੀ ਇਹ ਆਈ ਹੈ ਜੀ ਕਿ ਬੀਬੀ 211 ਵਿੱਚ ਪੁਲਿਸ 'ਚ ਭਰਤੀ ਹੋਈ ਸੀ ਬਤੌਰ ਕਾਂਸਟੇਬਲ ਉਸ ਤੋਂ ਬਾਅਦ ਚਲੋ ਜੀ ਪ੍ਰਮੋਸ਼ਨ ਹੁੰਦੀ ਗਈ ਜਾਂ ਕਹਿ ਰਹੀ ਨੇ ਪੇਪਰ ਪਾਸ ਕਰਦੀ ਰਹੀ ਤੇ ਅੱਗੇ ਵਧਦੀ ਰਹੀ ਪਰ ਜਿਹੜੀ ਤਾਜ਼ਾ ਜਾਣਕਾਰੀ ਇਹ ਹੈ ਜੀ ਕਿ ਇਹਦਾ ਕੋਈ ਪਹਿਲਾ ਕਾਰਾ ਨੀ ਹੈਗਾ ਇਹ ਔਰਤ ਇਹ ਬੀਬੀ ਜਿਹਨੂੰ ਬੀਬੀ ਕਹਿਣਾ ਬਣਦਾ ਨੀ ਇਹ ਅਸਲ ਦੇ ਵਿੱਚ ਭ੍ਰਿਸ਼ਟਾਚਾਰ ਦੀ ਮੰਮੀ ਆ ਇਹਨੇ ਇਸ ਤੋਂ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਕਈ ਕਿੱਸੇ ਕੀਤੇ ਆ ਵਿਜੀਲੈਂਸ ਦੇ ਕੋਲੇ ਇਹਦੀਆਂ ਕਈ ਸ਼ਿਕਾਇਤਾਂ ਪਹਿਲਾਂ ਵੀ ਗਈਆਂ ਸੀ ਇਹਦੇ ਅਧਿਕਾਰੀਆਂ ਦੇ ਕੋਲੇ ਇਹਦੇ ਬਾਰੇ ਸ਼ਿਕਾਇਤਾਂ ਪਹਿਲਾਂ ਵੀ ਕਈ ਗਈਆਂ ਸੀ ਪਰ ਹੁਣ ਇਹਨੂੰ ਗ੍ਰਿਫਤਾਰ ਕੀਤਾ ਗਿਆ ਮਤਲਬ ਇਹ ਜੀ ਵੀ ਜਿੱਥੇ ਇਹਨੂੰ ਮੌਕਾ ਮਿਲਦਾ ਸੀਗਾ ਇਹ ਨੋਟ ਖਿੱਚ ਲੈਂਦੀ ਸੀ ਜਿੱਥੇ ਇਹਨੂੰ ਮੌਕਾ ਮਿਲਦਾ ਸੀਗਾ ਭਾਵੇਂ ਲੱਖ ਹੋਵੇ ਭਾਵੇਂ 2 ਲੱਖ ਭਾਵੇਂ 5 ਲੱਖ ਤੇ ਭਾਵੇਂ 20,000 ਹੋਵੇ ਇਹ ਨੋਟਾਂ ਤੋਂ ਛੱਡਦੀ ਨਹੀਂ ਸੀ ਖੜਾ ਕੌਣ ਦਿਓ ਕਹਿੰਦੀ ਸੀ ਨੋਟ ਕਿਹੜੇ ਆਉਂਦੇ ਆ
0: ਸੋ ਬਿਲਕੁਲ ਇਹ ਬੀਬਾ ਜੀ ਨੇ ਜਿਵੇਂ ਕਹਿ ਲਈ ਆਉਣ ਦਿਓ ਜਿਹੜੇ ਆਉਂਦੇ ਆ ਪਰ ਹੁਣ ਪਤਾ ਨੀ ਉਹ ਕਿਸੇ ਕੰਮ ਆਉਣਗੇ ਵੀ ਜਾਂ ਨਹੀਂ ਆਉਣਗੇ ਅੱਛਾ ਮਾਲਵੇ ਦੇ ਲੋਕ ਆ ਜਿਹੜੇ ਉਹ ਬੜੇ ਪਰੇਸ਼ਾਨ ਹੋਏ ਆ ਡਰੋਨਾਂ ਤੋਂ ਬਹੁਤ ਪਰੇਸ਼ਾਨ ਹੋਏ ਹੋਏ ਅੱਜ ਕੱਲ ਇਹ ਤੇ ਕੋਈ ਰੋਕ ਜਾਂ ਕੁਛ ਹੈ ਕੋਈ ਵੀ ਹੋ ਸਕਦਾ ਕੁਛ
2: ਨਹੀਂ ਬਾਈ ਜੀ ਅਸਲ ਮਾਲਵੇ ਦੇ ਖੇਤਾਂ ਦੇ ਵਿੱਚ ਡਰੋਨ ਅੱਜ ਕੱਲ ਫਿਰਦੇ ਆ ਆਮ ਗੋਲਿਆਣਾ ਮੰਡੀ ਦੇ ਕਈ ਕਿਸਾਨ ਆ ਉਹਨਾਂ ਨੇ ਨਾ ਜਿਹੜੇ ਡਰੋਨ ਲੈ ਕੇ ਆਉਂਦੇ ਆ ਅਧਿਕਾਰੀ ਜਾਂ ਕਰਮਚਾਰੀ ਇਹਨਾਂ ਲੋਕਾਂ ਨੂੰ ਫੜ ਕੇ ਤੇ ਗੁਰਦੁਆਰੇ ਚ ਲੈ ਗਏ ਲੋਕਾਂ ਨੇ ਸਵਾਲ ਕੀਤਾ ਵੀ ਭਾਈ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਆ ਤੇ ਕਿਉਂ ਆਏ ਆ ਅਸਲ ਦੇ ਵਿੱਚ ਇਹਨਾਂ ਨੇ ਦੱਸਿਆ ਜੀ ਕਿ ਅਸੀਂ ਮਹਾਰਾਸ਼ਟਰ ਤੋਂ ਮੁਲਾਜ਼ਮ ਆ ਰੌਲਾ ਅਸਲ ਦੇ ਵਿੱਚ ਬਾਈ ਜੀ ਇਹ ਆ ਕਿ ਕਿਸਾਨਾਂ ਨੂੰ ਇਸ ਗੱਲ ਦਾ ਡਰ ਆ ਵੀ ਇਹ ਜਿਹੜੇ ਡਰੋਨਾਂ ਵਾਲੇ ਆ ਨਾ ਇਹ ਸਾਡੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰ ਰਹੇ ਆ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਦੀ ਇਹਨਾਂ ਦੀ ਤਿਆਰੀ ਹੈਗੀ ਆ ਉਹ ਕਹਿੰਦੇ ਜੀ ਕਿ ਅਸੀਂ ਆਪਦੀਆਂ ਜ਼ਮੀਨਾਂ ਉੱਤੇ ਕਬਜ਼ੇ ਹੋਣ ਨਹੀਂ ਲੈਣੇ ਪਰ ਕਾਰਪੋਰੇਟ ਘਰਾਣੇ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਲਗਾਤਾਰ ਸਾਡੇ ਇੱਥੇ ਆ ਕੇ ਖੇਤਾਂ ਦੇ ਵਿੱਚ ਡਰੋਨਾਂ ਦੇ ਰਾਹੀਂ ਮੈਪਿੰਗ ਕੀਤੀ ਜਾਂਦੀ ਆ ਸਾਡੇ ਖੇਤਾਂ ਦੀ ਮਿਣਤੀ ਕੀਤੀ ਜਾਂਦੀ ਆ ਗਿਣਤੀ ਕੀਤੀ ਜਾਂਦੀ ਆ ਉਹ ਕਹਿੰਦੇ ਵੀ ਬਹੁਤ ਮੰਦਭਾਗੀ ਗੱਲ ਆ ਇਹਦਾ ਨਬਜ਼ ਨਹੀਂ ਹੋਣਾ ਚਾਹੀਦਾ ਜੀ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਕਿਸੇ ਨੂੰ ਵੀ ਆਪਣੇ ਖੇਤਾਂ ਦੇ ਵਿੱਚ ਇਵੇਂ ਨਹੀਂ ਆਉਣ ਦਿਆਂਗੇ
0: ਪਹਿਣਾ ਸਾਹਿਬ ਇੱਕ ਜਿਹੜੀ ਕੱਲ ਵੀ ਖਬਰ ਆਪਾਂ ਕੀਤੀ ਸੀ ਲਵਲੀ ਯੂਨੀਵਰਸਿਟੀ ਵਾਲੀ ਮੈਂ ਇੱਕ ਚੀਜ਼ ਤੇ ਹੈਰਾਨ ਆ ਬਈ ਜਿੰਨੀਆਂ ਵੀ ਯੂਨੀਵਰਸਿਟੀਜ਼ ਨੇ ਕੱਲੀ ਲਵਲੀ ਯੂਨੀਵਰਸਿਟੀ ਜੇ ਪੰਜਾਬੀ ਯੂਨੀਵਰਸਿਟੀ ਜਾਣਾ ਹੋਵੇ ਪਹਿਲਾਂ ਕਿਉਂਕਿ ਅਸੀਂ ਸ਼ੋਅ ਕਰਨ ਕਈ ਵਾਰ ਜਾਂਦੇ ਹੁੰਦੇ ਸੀ ਤੇ ਉਦੋਂ ਪਹਿਲਾਂ ਉਹ ਕਹਿੰਦੇ ਕਿ ਭਾਈ ਐਂਟਰ ਕਿਹਨੇ ਕਰਨਾ ਗੱਡੀ ਦਾ ਨੰਬਰ ਦਿੱਤਾ ਜਾਵੇ ਸਾਨੂੰ ਤਾਂ ਅਸੀਂ ਐਂਟਰ ਕਰਨ ਦੇਵਾਂਗੇ ਕੌਣ ਆ ਕਿਹਨੂੰ ਮਿਲ ਜਾਣਾ ਕੀ ਕਰਨ ਜਾਣਾ ਐਂਟਰੀ ਤੇ ਉਹਨਾਂ ਦੀ ਸਿਕਿਉਰਿਟੀ ਖੜੀ ਹੁੰਦੀ ਆ ਪੀਏਯੂ ਜਾਣਾ ਹੋਵੇ ਉਹਨਾਂ ਦੇ ਵੀ ਐਂਟਰੀ ਤੇ ਸਿਕਿਉਰਿਟੀ ਖੜੀ ਹੁੰਦੀ ਆ ਕਿ ਬਾਹਰਲੀ ਗੱਡੀ ਕੋਈ ਅੰਦਰ ਜਾ ਨਹੀਂ ਸਕਦੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਜਾਣਾ ਹੋਵੇ ਉੱਥੇ ਵੀ ਸਿਕਿਉਰਿਟੀ ਸਾਰੀਆਂ ਯੂਨੀਵਰਸਿਟੀ ਤੇ ਹੀ। ਦੇਸ਼ ਭਗਤ ਯੂਨੀਵਰਸਿਟੀ ਜਿੱਥੇ ਦੀ ਮਰਜ਼ੀ ਤੁਸੀਂ ਗੱਲਬਾਤ ਕਰ ਲਓ, ਬਠਿੰਡੇ ਯੂਨੀਵਰਸਿਟੀ ਦੀ ਗੱਲ, ਦਿੱਲੀ ਯੂਨੀਵਰਸਿਟੀ ਦੀ ਗੱਲ, ਮਤਲਬ ਕਿ ਜਿੱਥੇ ਮਰਜ਼ੀ ਹੋਵੇ ਹਰ ਥਾਂ ਤੇ ਪਹਿਲਾਂ ਮੁਹਰੇ ਸਿਕਿਉਰਿਟੀ ਖੜੇ ਨੇ, ਬਾਹਰਲੇ ਬੰਦੇ ਜਾ ਨਹੀਂ ਸਕਦੇ। ਪਰ ਫਿਰ ਲਵਲੀ ਯੂਨੀਵਰਸਿਟੀ ਵਿੱਚ ਬਾਹਰਲੇ ਬੰਦੇ ਆਏ ਤਾਂ ਆਏ ਕਿਵੇਂ ਜੀ?
2: ਹਾਂ ਬਿਲਕੁਲ ਬਾਈ ਜੀ, ਇਹੀ ਹੁਣ ਬਹੁਤ ਵੱਡਾ ਸਵਾਲ ਆ, ਕਿਉਂਕਿ ਹੁਣ ਜਿਹੜੇ ਵਿਦਿਆਰਥੀ ਆ ਨਾ ਉਹਨਾਂ ਦੇ ਵੱਲੋਂ ਸਿਕਿਉਰਿਟੀ ਜਿਹੜੀ ਆ ਜਿਹਨਾਂ ਨੇ ਹਮਲਾ ਕੀਤਾ, ਜਿਹੜੇ ਗੁੰਡਾਗਰਦੀ ਕਰਕੇ ਗਏ ਆ, ਉਹਨਾਂ ਦੀਆਂ ਵੀਡੀਓ ਸਾਂਝੀ ਕਰ ਕਰਕੇ ਤੇ ਸੱਚਾਈ ਜ਼ਾਹਰ ਕੀਤੀ ਆ। ਵਿਦਿਆਰਥੀਆਂ ਨੇ ਦੋ ਟੋਕੇ ਗੱਲ ਕਹੀ ਆ ਜੀ ਕਿ ਕਈ ਬੰਦੇ, ਸੈਂਕੜੇ ਬੰਦੇ ਯੂਨੀਵਰਸਿਟੀ ਤੋਂ ਬਾਹਰ ਦੇ ਆਏ ਸੀਗੇ ਜਿਹਨਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ। ਇੱਥੇ ਮੌਲ ਲੁੱਟਿਆ ਗਿਆ, ਲਗਭਗ 13 ਕਰੋੜ ਦਾ ਸਮਾਨ ਆ ਜਿਹੜਾ ਮੌਲ ਦੇ ਵਿੱਚ ਲੁੱਟ ਕੇ ਲੈ ਗਏ ਆ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਦੇਖੋ ਇਹ ਬੰਦੇ ਅੰਦਰ ਕਿਵੇਂ ਆ ਗਏ, ਇਹ ਬੰਦੇ ਕਿਹਨੇ ਭੇਜੇ ਹੋਏ? ਜੇ ਇਹ ਵਿਦਿਆਰਥੀ ਨਹੀਂ ਤਾਂ ਫਿਰ ਕੌਣ ਆ? ਜੇ ਵਿਦਿਆਰਥੀ ਨਹੀਂ ਤੇ ਫਿਰ ਕਿਹਦੇ ਭੇਜੇ ਹੋਏ? ਹੁਣ ਇਹ ਸੀਸੀਟੀਵੀ ਕੈਮਰਾ ਦੀਆਂ ਰਿਪੋਰਟਾਂ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ। ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਯੂਨੀਵਰਸਿਟੀ ਬੰਦ ਆ ਇਸ ਵੇਲੇ, ਯੂਨੀਵਰਸਿਟੀ ਇਸ ਵੇਲੇ ਵਿਦਿਆਰਥੀ ਜਿਹੜੇ ਉਹ ਘਰੇ ਜਾ ਚੁੱਕੇ ਆ। ਤੇ ਦੋ ਟੁੱਕ ਗੱਲ ਮਹੱਤਵਪੂਰਨ ਇਹ ਆ ਵੀ ਇਸ ਮਸਲੇ ਤੇ ਹੁਣ ਸਿਆਸਤ ਸ਼ੁਰੂ ਹੋ ਗਈ ਆ। ਇੱਕ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਵੀ ਭਾਈ ਇਹ ਆਮ ਆਦਮੀ ਪਾਰਟੀ ਨੇ ਸਾਰਾ ਕੁਝ ਕਰਾਇਆ। ਬੀਜੇਪੀ ਨੇ ਇਹ ਗੱਲ ਕਹੀ ਹੈ ਕਿ ਕੱਲ ਨੂੰ ਜਿਹੜੀ ਕਿ 30 ਤਰੀਕ ਨੂੰ ਅਮਿਤ ਸ਼ਾਹ ਦੀ ਰੈਲੀ ਆ ਜਲੰਧਰ ਦੇ ਵਿੱਚ, ਤੇ ਇਸ ਕਰਕੇ ਸਾਰਾ ਕੁਝ ਕੀਤਾ ਕਰਾਇਆ ਗਿਆ। ਸੋ ਇਸ ਤਰੀਕੇ ਦੇ ਵੇਰਵੇ ਆ। ਪਰ ਇਹ ਇੱਕ ਭੇਤ ਬਣਿਆ ਹੋਇਆ ਵੀ ਜਿਹੜਾ ਇੱਥੇ ਕੁੜੀ ਦੇ ਨਾਲ ਧੱਕਾ ਹੋਇਆ, ਜ਼ਿਆਦਤੀ ਹੋਈ ਆ, ਜਬਰਜਨਾ ਹੋਇਆ, ਖੁਦਕੁਸ਼ੀ ਹੋਈ ਆ, ਇਹਦੀ ਕਰਨ ਵਾਲੇ ਕੌਣ ਆ? ਮੈਸੇਜ ਫੈਲਾਉਣ ਵਾਲੇ ਕੌਣ ਆ? ਮੈਸੇਜ ਫੈਲਾਉਣ ਵਾਲੇ ਲੋਕਾਂ ਦਾ ਕੀ ਕਿਰਦਾਰ ਆ? ਇਹ ਬੰਦੇ ਕਿਹਦੇ ਭੇਜੇ ਹੋਏ? ਇਹ ਸਵਾਲ ਖੜਾ ਹੋਇਆ ਹੈ ਜੀ।
0: ਜੀ ਸੋ ਟੰਡਾ ਸਾਹਿਬ, ਇੱਕ ਹੁੰਦਾ ਅੱਗੇ ਨਾ ਕਹਿੰਦੇ ਹੁੰਦੇ ਸੀ ਕਿ ਜੇ ਕਿਸੇ ਕੋਲੇ ਬੀ ਫਾਰਮੇਸੀ ਦਾ ਲਾਇਸੈਂਸ ਹੈ ਤਾਂ ਉਹਦੀਆਂ 7 ਪੁਸਤਕਾਂ ਖਾ ਸਕਦੀਆਂ ਨੇ ਬੈਠ ਕੇ। ਮਤਲਬ ਉਹ ਗੱਲ ਇਹ ਆ ਕਿ ਉਹ ਦਵਾਈਆਂ ਇੰਨੀਆਂ ਕੁ ਉਹਦੇ ਵਿੱਚ ਉਹਲਾ, ਦਵਾਈਆਂ ਦੇ ਵਿੱਚ ਇੰਨਾ ਕੁ ਉਹਲਾ ਵਾ ਤੇ ਉਹਨੂੰ ਬਾਹਲਾ ਕੁਛ ਕਰਨ ਦੀ ਲੋੜ ਨੀ ਪੈਂਦੀ। ਸੋ ਬਹੁਤੇ ਲੋਕ ਇਹ ਤੇ ਕੋਈ ਘਾਟ ਵਾਧ ਵੀ ਨੀ ਕਰ ਸਕਦੇ। ਜੇ ਗੱਠੇ ਲੈਣ, ਪਿਆਜ਼ ਲੈਣ ਜਾਣਾ ਹੋਵੇ, ਬੰਦਾ ਕਹਿੰਦਾ ਇੰਨੇ ਰੁਪਏ ਨੀ, 1 ਰੁਪਏ ਕਿਲੋ ਦੇ ਦਿਓ ਭਾਈ, ਆਹ ਸਬਜ਼ੀ 1 ਰੁਪਏ ਨੀ, 1 ਰੁਪਏ ਕਿਲੋ ਦੇ ਦਿਓ। ਦਵਾਈ ਨੂੰ ਨੀ ਬੰਦਾ ਕਹਿ ਸਕਦਾ ਵੀ ਨਹੀਂ ਬਾਈ ਆਹ ਤੂੰ ਖੰਘ ਵਾਲੀ ਦਵਾਈ ਇੰਨੇ ਦੀ ਨੀ, ਇਹਨੂੰ 1 ਦੀ ਦੇ। ਉਹ ਜਿੰਨੇ ਦੀ ਉਹਨੇ ਕਹਿਤਾ ਉਹ ਲੈਣੀ ਪੈਣੀ ਹੈ। ਕੋਈ ਇੰਜੈਕਸ਼ਨ ਲਾਉਣਾ ਜਿਹਨਾਂ ਦਾ ਕਹਿਤਾ ਉਹ ਲਗਾਉਣਾ ਪੈਣਾ। ਦਵਾਈ ਲੈਣ ਗਿਆ ਬੰਦਾ ਪਹਿਲਾਂ ਹੀ ਦਰਦ ਦੇ ਨਾਲ, ਪਹਿਲਾਂ ਹੀ ਦੁੱਖ ਦੇ ਨਾਲ ਪੀੜਿਆ ਪਿਆ ਹੁੰਦਾ ਤੇ ਉਹਨੇ ਜਾ ਕੇ ਕੋਈ ਘਾਟਾ ਵਾਧਾ ਨੀ ਕਰਨਾ ਹੁੰਦਾ। ਔਖਾ ਹੋਵੇ, ਸੌਖਾ ਹੋਵੇ, ਲੋਨ ਤੋਂ ਪੈਸੇ ਲਵੇ, ਮੰਗ ਕੇ ਪੈਸੇ ਲਵੇ, ਕਿਸੋਂ ਜੋ ਮਰਜ਼ੀ ਕਰੇ, ਜਿੱਥੋਂ ਮਰਜ਼ੀ ਲਿਆਵੇ, ਉਹਨੂੰ ਦਵਾਈ ਲੈਣੀ ਹੀ ਪੈਂਦੀ ਹੈ। ਤੇ ਇੱਕ ਨਾਮਰਾਦ ਬਿਮਾਰੀ ਹੈ ਕੈਂਸਰ ਦੀ, ਰੱਬ ਨਾ ਕਰੇ ਕਿਸੇ ਨੂੰ ਉਹ ਹੋ ਜਾਵੇ, ਉਹ ਬੰਦਾ ਉਵੇਂ ਦਰੜਿਆ ਜਾਂਦਾ। ਇੱਕ ਤਾਂ ਇਹ ਪਤਾ ਹੁੰਦਾ ਕਿ ਪਰਿਵਾਰਕ ਮੈਂਬਰ ਹੈ ਜਿਹੜਾ ਉਹ ਜਾ ਕਿੱਧਰ ਨੂੰ ਰਿਹਾ, ਉਹਦੀ ਸਿਹਤ ਕਿੱਧਰ ਨੂੰ ਜਾ ਰਹੀ ਹੈ, ਉੱਤੋਂ ਦਵਾਈ ਉਹ ਤੋਂ ਕਿਤੇ ਮਹਿੰਗੀ। ਹੁਣ ਸੁਪਰੀਮ ਕੋਰਟ ਨੇ ਕਿਹਾ ਵੀ 2700 ਵਾਲੀ ਜਿਹੜੀ ਕੈਂਸਰ ਦੀ ਦਵਾਈ ਆ ਇਹ 27,000 ਦੀ ਕਿਉਂ? ਥੋੜਾ ਜਿਹਾ ਇਹਦੇ ਬਾਬਤ ਝਾਤ ਪਾਇਓ ਜਰਾ।
2: ਹਾਂ ਬਿਲਕੁਲ ਬਾਈ ਜੀ, ਬੜੀ ਮਹੱਤਵਪੂਰਨ ਗੱਲ ਆ। ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਅੱਜ ਕੇਂਦਰ ਦੀ ਸਰਕਾਰ ਦਾ ਹਿਆਲ ਆਇਆ ਗਿਆ। ਇਹ ਗੱਲ ਕਹੀ ਵੀ ਫਾਰਮਾਸਿਊਟੀਕਲ ਕੰਪਨੀਆਂ ਕਰਦੀਆਂ ਕੀ ਆ? ਇਹ ਗੱਲ ਕਹੀ ਆ ਵੀ 2700 ਵਾਲੀ ਦਵਾਈ ਦੇ ਉੱਤੇ MRP 27,000 ਰੁਪਇਆ ਲਿਖਣ ਵਾਲਾ ਕੰਮ ਕੀ ਆ? ਉਹ ਕਹਿੰਦੇ ਵੀ 16%, 20%, 25% ਆਪਾਂ ਮੁਨਾਫਾ ਮੰਨਦੇ ਹਾਂ, ਪਰ ਇੱਥੇ ਕਈ ਹਜ਼ਾਰ ਗੁਣਾ ਮੁਨਾਫਾ ਕਮਾਇਆ ਜਾਵੇ, ਇਹਦੀ ਕੀ ਤੁੱਕ ਬਣਦੀ ਆ? ਤੇ ਇਹ ਗੱਲ ਬਾਈ ਜੀ ਸੱਚੀ ਵੀ ਆ। ਤੁਸੀਂ ਨਾ ਅੱਜ ਮੰਨ ਲਓ ਕਿਸੇ ਹਸਪਤਾਲ ਚੋਂ ਟੈਸਟ ਕਰਵਾ ਲਏ ਤੇ ਕੱਲ ਨੂੰ ਕਿਸੇ ਹੋਰ ਹਸਪਤਾਲ ਚ ਜਾਓ, ਉਹ ਕਹਿੰਦੇ ਵੀ ਕੱਲ ਵਾਲੇ ਟੈਸਟ ਨੀ ਅਸੀਂ ਮੰਨਦੇ, ਸਾਡੇ ਹਸਪਤਾਲ ਚ ਵੱਖਰੇ ਹੋਣਗੇ। ਹਰ ਹਸਪਤਾਲ ਦੇ ਵਿੱਚ ਇੱਕ ਆਪਦੀ ਮੈਡੀਕਲ ਸ਼ੋਪ ਆ, ਉਹ ਕਹਿੰਦੇ ਜੀ ਇੱਥੋਂ ਦਵਾਈ ਲੈਣੀ ਪਊਗੀ। ਤੁਸੀਂ ਕਹੋ ਜੀ ਕਿ ਮੈਂ ਹੋਰ ਸ਼ਹਿਰ ਚੋਂ ਲੈ ਲੂ, ਮੈਂ ਹੋਰ ਦੁਕਾਨ ਤੋਂ ਲੈਣ ਮਿਲਦੀ ਨੀ ਗੀ। ਦੁਕਾਨਦਾਰ ਇਹ ਗੱਲ ਕਹਿ ਦਿੰਦੇ ਵੀ ਭਾਈ ਸਾਲਟ ਉਹੀ ਆ ਪਰ ਕੰਪਨੀ ਬਦਲੀ ਆ, ਬੰਦੇ ਦੇ ਮਨ ਚ ਵਹਿਮ ਆ ਜਾਂਦਾ। ਸੋ ਮਤਲਬ ਇਹ ਜੀ ਕਿ ਸੁਪਰੀਮ ਕੋਰਟ ਨੇ ਝੜ ਪਾਈ ਇਸ ਗੱਲ ਦੇ ਉੱਤੇ ਵੀ ਤੁਸੀਂ ਕੈਂਸਰ ਪੀੜਤਾਂ ਨੂੰ ਕਿਵੇਂ ਵੇਚ ਰਹੇ ਹਾਂ ਜੀ।
0: ਤੁਹਾਨੂੰ ਵੀ ਲੱਗਦਾ ਕਿ ਡਾਕਟਰਾਂ ਨੂੰ ਦੂਜਾ ਰੱਬ ਕਹਿੰਦੇ ਆ ਇਹ? ਜਦੋਂ ਫਿਰ ਡਾਕਟਰ ਵੀ ਕਈ ਜਿਹੜੇ ਤੁਸੀਂ ਕਹਿ ਲਓ ਕਿ ਟੈਸਟ ਨੇ ਉਹ ਚਾਹੀਦੇ ਵੀ ਨੀ ਹੁੰਦੇ, ਬੰਦੇ ਨੂੰ ਕਹਿੰਦਾ ਵੀ ਨਹੀਂ ਉਹ ਤੇਰਾ ਤਾਂ ਵੀ ਸਿਟੀ ਸਕੈਨ ਕਰਾਉਣਾ ਪੈਣਾ। ਜਿਹੜੀਆਂ ਇਹ ਕਮਿਟਮੈਂਟ ਜਾਂ ਜਿਹੜੀਆਂ ਇਹ ਗੰਢੀਆਂ ਸੰਢੀਆਂ ਟੈਸਟਾਂ ਵਾਲਿਆਂ ਨਾਲ, ਜਿੱਥੋਂ ਟੈਸਟ ਕਰਾਉਣਾ ਵੀ ਆਹ ਲਾਓ ਤੁਹਾਡੇ ਕੋਲ ਆਹ ਮਰੀਜ਼ ਭੇਜਦਾ, ਓਕੇ ਇਹਦਾ ਸਿਟੀ ਸਕੈਨ ਵੀ ਕਰ ਦਿਓ, ਇਹਦੇ ਐਕਸਰੇ ਵੀ ਕਰ ਦਿਓ, ਇਹਦੇ MRI ਵੀ ਕਰ ਦਿਓ, ਇਹਦਾ ਆਹ ਵੀ ਕਰ ਦਿਓ, ਉਹ ਹਜ਼ਾਰਾਂ ਦਾ ਖਰਚਾ, 15-15, 20-25 ਹਜ਼ਾਰਾਂ ਦਾ ਖਰਚਾ ਜਿਹੜਾ ਕਈ ਵਾਰ ਉਹ ਚਾਹੀਦੇ ਵੀ ਨਹੀਂ ਹੁੰਦੇ ਟੈਸਟ, ਉਹ ਸਿਰਫ ਕਮਿਸ਼ਨ ਬੇਸਡ ਗੱਲਬਾਤ ਹੁੰਦੀ ਹੈ, ਕਿਤੇ ਨਾ ਕਿਤੇ ਇਹ ਵੀ ਚੱਲ ਰਹੀ ਹੈ ਵਿੱਚ ਵਿੱਚ।
2: ਬਿਲਕੁਲ ਬਾਈ ਜੀ, ਬਹੁਤ ਕੁਝ ਚੱਲਦਾ। ਦੇਖੋ ਹਸਪਤਾਲਾਂ ਦਾ ਕਾਰੋਬਾਰ ਐਵੇਂ ਥੋੜੀ ਵੱਡਾ ਹੋਇਆ, ਉਹ ਤਾਂ ਲੋਕਾਂ ਨੂੰ ਵੇਚਦੇ ਆ, ਲੋਕਾਂ ਨੂੰ ਤੜਨਾ। ਵੱਡੇ ਹਸਪਤਾਲਾਂ ਨੇ ਡਾਕਟਰਾਂ ਨੂੰ ਟਾਰਗੇਟ ਦਿੱਤੇ ਹੋਏ ਆ ਵੀ ਤੁਹਾਡੀ ਤਨਖਾਹ ਜੇ 15 ਲੱਖ ਆ, ਤੁਸੀਂ ਮਹੀਨੇ ਦੇ 4 ਕਰੋੜ ਦੇ ਆਪਰੇਸ਼ਨ ਵੀ ਕਰਨੇ ਆ, ਤੁਸੀਂ 2 ਕਰੋੜ ਦਾ ਕੰਮ ਵੀ ਕੱਢ ਕੇ ਦੇਣਾ। ਸੋ ਵੱਡੇ ਹਸਪਤਾਲਾਂ ਦੇ ਵਿੱਚ ਆਹ ਕੁਝ ਵੀ ਚੱਲਦਾ ਹੈਗਾ ਜੀ।
0: ਕਿਸ ਲੈਵਲ ਤੇ ਦੇਖੋ ਕਿ ਆਹ ਤੁਹਾਡਾ ਤਨਖਾਹ ਦਾ ਪੈਕੇਜ ਆ, ਪੇ ਪੈਕੇਜ, ਪਰ ਇੰਨੇ ਦਾ ਕੰਮ ਕੱਢ ਕੇ ਦਿਓ। ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਕਿ ਪੁਲਿਸ ਵਾਲਿਆਂ ਨੂੰ ਕਈ ਵਾਰ ਇਹ ਹੁੰਦਾ ਕਿ ਭਾਈ ਗਾਂ ਤੱਕ ਪਹੁੰਚਦਾ ਕਰਨਾ, ਸੋ ਪਰ ਪਰਮਾਤਮਾ ਸਮਰਥ ਬਖਸ਼ੇ, ਇਹਨਾਂ ਤੋਂ ਤਾਂ ਬਹੁਤ ਆਸ ਹੁੰਦੀ ਹੈ। ਸੋ ਪਰਮਾਤਮਾ ਸਮਰਥ ਬਖਸ਼ੇ ਕਿ ਇੱਦਾਂ ਦੇ ਨਾ ਹੋਣ, ਇੱਦਾਂ ਦੀ ਚੀਜ਼ਾਂ ਨਾ ਹੋਣ। ਅੱਛਾ, ਅਕਾਲੀ ਦਲ ਦੀ ਇੱਕ ਜੁਆਇੰਟ ਸਕੱਤਰ ਆ ਰੂਪ ਕੌਰ ਸੰਧੂ, ਉਹਨੂੰ ਪਾਰਟੀ ਜਗ੍ਹਾ ਤੋਂ ਕੱਢਤਾ, ਕੀ ਗੱਲ ਹੋ ਗਈ?
2: ਉਸਲੇ ਵਿੱਚ ਜੀ ਉਹਨੇ ਰੂਪ ਕੌਰ ਸੰਧੂ ਆ ਜਿਹੜੀ, ਉਹਦੇ ਵੱਲੋਂ ਇਹ ਗੱਲ ਕਹੀ ਗਈ ਸੀ। ਉਹ ਕਹਿੰਦੀ ਜੀ ਕਿ ਦੇਖੋ ਜਿਹੜੀ ਬਹਿਰੀਨ ਵਾਲੀ ਬੀਬੀ ਆ, ਉਹਨੂੰ ਤਾਂ ਆਪਾਂ ਚਲੋ ਕਹਿਤਾ ਵੀ ਭਾਈ ਉਹਨੇ ਏਦਾਂ ਹੈ, ਉਹ ਅਮਰਜੀਤ ਸਿੰਘ ਚਾਵਲੇ ਬਾਰੇ ਗੱਲ ਇਹਨੇ ਕੀਤੀ ਸੀਗੀ। ਉਹ ਕਹਿੰਦੀ ਪਰ ਗੱਲ ਭੁੱਲ ਮਿਲਾ ਕੇ ਇਹ ਜੀ ਕਿ ਬਹੁਤ ਸਾਰੀਆਂ ਹੋਰ ਔਰਤਾਂ ਤੇ ਬੜੇ ਹੋਰ ਖੁਲਾਸੇ ਹੋਰ ਹੋਣਗੇ, ਜਿਹਨਾਂ ਦੇ ਰਾਹੀਂ ਪਤਾ ਲੱਗੂਗਾ ਵੀ ਬੀਤੇ ਵੇਲੇ ਦੇ ਵਿੱਚ ਆਹ ਆਹ ਕੁੱਝ ਕਰ ਦਿੱਤਾ ਗਿਆ, ਆਹ ਕੁੱਝ ਕਰਾਇਆ ਗਿਆ। ਹੁਣ ਜਦੋਂ ਉਹਦੀਆਂ ਇਹੋ ਜਿਹੀਆਂ ਗਤੀਵਿਧੀਆਂ ਸੀ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਮੁੱਖ ਰੱਖ ਕੇ ਤੇ ਉਹਨੂੰ ਹੁਣ ਪਰੇ ਕਰ ਦਿੱਤਾ ਗਿਆ, ਪਾਰਟੀ ਚੋਂ ਕੱਢ ਦਿੱਤਾ ਗਿਆ। ਹੁਣ ਰੂਪ ਕੌਰ ਸੰਧੂ ਜਿਹੜੀ ਜੁਆਇੰਟ ਸੈਕਟਰੀ ਸੀ, ਉਹਨੇ ਇਹ ਗੱਲ ਕਹੀ ਹੈ ਕਿ ਮੈਨੂੰ ਜਿਵੇਂ ਬਰਖਾਸਤ ਕੀਤਾ ਵੀ ਮੈਂ ਇਸ ਤਰੀਕੇ ਦੇ ਨਾਲ ਮੈਨੂੰ ਬਾਹਰ ਕੱਢਣਾ ਤੇ ਅਕਾਲੀਆਂ ਦੇ ਕਫਨ ਦੇ ਵਿੱਚ ਆਖਰੀ ਕਿੱਲ ਮੈਂ ਲਾਊ, ਉਹ ਬੀਬੀ ਹੁਣ ਭੜਕੀ ਹੈ ਜੀ।
0: ਜਾਂਦੇ ਜਾਂਦੇ ਵੈਦਰ ਕਿਵੇਂ ਇੱਧਰ ਜੀ?
2: ਬਾਈ ਜੀ ਮੌਸਮ ਠੀਕ ਹੈ ਬਾਈ, ਹੁਣ ਅੱਜ ਪੰਜਾਬ ਦਾ ਮੌਸਮ ਠੀਕ ਹੈ। ਪਿਛਲੇ 24 ਘੰਟੇ ਦੇ ਵਿੱਚ ਕਈ ਥਾਵਾਂ ਤੇ ਮੀਂਹ ਪਿਆ, ਜਿਹਦੇ ਕਰਕੇ ਪੰਜਾਬ ਦਾ ਮੌਸਮ ਚੰਗਾ ਹੁਣ ਤੇ 4 ਤੋਂ ਲੈ ਕੇ 5 ਡਿਗਰੀਆਂ ਪੰਜਾਬ ਦਾ ਮੌਸਮ ਹੁਣ ਠੀਕ ਹੋ ਗਿਆ, ਥੱਲੇ ਨੂੰ ਡਿੱਗ ਪਿਆ ਤੇ ਪੰਜਾਬ ਦੇ ਵਿੱਚ 24 ਘੰਟੇ ਦੇ ਵਿੱਚ ਆਉਂਦੇ 24 ਘੰਟੇ ਚ ਮੀਂਹ ਪੈਣ ਦੀ ਸੰਭਾਵਨਾ ਹੈ।
0: ਬਿਲਕੁਲ
2: ਹਾਲੇ ਤਾਂ ਬੜਿਆਂ ਨੇ ਲੈਣੇ ਆ ਜੀ।
0: ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ।

0: ਮਿੱਤਰਾਂ ਦੀ ਲੋਣ ਦੀ ਗਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ ਆਏ ਹਾਏ ਹਾਏ ਹਾਏ ਕਿੰਨਾ ਸੋਹਣਾ ਗੀਤ ਸਾਡੇ ਲਿਸਨਰ ਨੇ ਉਹਨਾਂ ਨੇ ਇੱਕ ਭੇਜਿਆ ਕਿ ਉਹ ਮੈਸੇਜ ਭੇਜਦਾ ਵਾਹ ਕਿਆ ਬਾਤ ਆ ਮਿੱਤਰਾਂ ਦੇ ਤਿੱਤਰਾਂ ਨੂੰ ਤਲੀਆਂ ਤੇ ਚੋਗ
1: ਚਗਾਵਾਂ ਸਦੀਕ ਸਾਹਿਬ ਦਾ ਲੱਗਦਾ ਜੀ ਆ ਤੁਹਾਨੂੰ
0: ਮਿੱਤਰਾਂ ਦੇ ਤਿੱਤਰਾਂ ਨੂੰ ਤਲੀਆਂ ਤੇ ਚੋਗ ਚਗਾਵਾਂ ਦਾ ਮਿੱਤਰਾਂ ਤੇ ਕਿੰਨੇ ਕੀ ਆ ਯਾਦ ਨੀ ਸੀ ਵੈਸੇ ਮੇਰੇ ਗੀਤ
1: ਹਾਂਜੀ ਮਿੱਤਰਾਂ ਨੂੰ ਸ਼ੌਕ ਹਥਿਆਰ ਆਉਂਦਾ ਜੀ
0: ਜਿਹੜੇ ਦੋਸਤ ਯਾਰ ਹੁੰਦੇ ਸੀ ਉਹ ਮਿੱਤਰ ਵੀ ਯਾਰ ਆ ਨਹੀਂ ਖੜਦੇ ਨੇ ਅਸੀਂ ਗੱਲ ਨੀ ਜਿਹੜੇ ਫਿਰ ਉਹ ਕਹਿੰਦੇ ਬਾਈ ਜਿੱਥੇ ਖੜੇ ਆ ਉੱਥੇ ਬੈਠਾਂਗੇ ਵੀ ਨਾਲ ਇੱਦਾਂ ਜਿੱਥੇ ਬੈਠੇ ਆ ਅਸੀਂ ਜਿੰਨਾਂ ਨਾਲ ਖੜਦੇ ਆ ਉਹ ਯਾਰ ਤੁਹਾਡੀ ਜ਼ਿੰਦਗੀ ਚ ਇੱਕ ਅੱਧਾ ਬੰਦਾ ਤੁਹਾਨੂੰ ਜਿੱਡੇ ਮਰਜ਼ੀ ਤੁਸੀਂ ਬਣ ਜਾਵੋ ਉਹ ਤੁਹਾਨੂੰ ਇਉਂ ਕਹਿ ਕੇ ਆਗ ਮਾਰ ਕੇ ਵੀ ਬੁਲਾਉਣ ਵਾਲਾ ਚਾਹੀਦਾ
1: ਬਿਲਕੁਲ ਬਿਲਕੁਲ। ਮੈਂ ਨਾ ਇੱਕ ਦਿਨ ਕਿਸੇ ਮਹਾਂਪੁਰਸ਼ ਦੇ ਮਤਲਬ ਬਚਨ ਸੁਣ ਰਿਹਾ ਸੀ ਲਾਲੋ ਜੋ ਮਤਲਬ ਕੀਰਤਨ ਵਗੈਰਾ ਕਰਦੇ ਸੀਗੇ ਤੇ ਉਹ ਵੀ ਇਹ ਗੱਲ ਕਹਿੰਦੇ ਸੀ ਕਹਿੰਦੇ ਯਾਰ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਮਿੱਤਰ ਤੁਹਾਡਾ ਐਸਾ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਬਿਨਾਂ ਮਤਲਬ ਡਰੇ ਜਾਂ ਝਿਸਕੇ ਤੁਹਾਨੂੰ ਰੋਕ ਸਕਦਾ ਹੋਵੇ ਵੀ ਤੂੰ ਇਹ ਕੰਮ ਨਾ ਕਰ ਇਹ ਕੰਮ ਤੇਰੇ ਲਈ ਖਤਰਨਾਕ ਆ ਜਾਂ ਤੁਹਾਨੂੰ ਕੋਈ ਹੌਸਲਾ ਦੇ ਸਕਦਾ ਹੋਵੇ ਵੀ ਆਹ ਚੱਕ ਤੂੰ ਆਹ ਕੰਮ ਕਰ ਇਹ 'ਚ ਤੂੰ ਕਾਮਯਾਬ ਹੋਵੇਗਾ। ਮਤਲਬ ਵੀ ਜਿਹਦੇ ਕੋਲ ਇੱਦਾਂ ਦਾ ਵੀ ਮਿੱਤਰ ਹੈਗਾ ਉਹ ਬੰਦਾ ਜ਼ਿੰਦਗੀ 'ਚ ਕਾਮਯਾਬ ਆ ਜੀ।
0: ਬਾਈ ਮਿੱਤਰ ਜਿਹੜਾ ਨਾ ਉਹ ਮੈਨੂੰ ਭੁੱਗੀ ਭਾਜੀ ਦੀ ਗੱਲ ਯਾਦ ਆਉਂਦੀ ਆ ਕਹਿੰਦੇ ਮੇਰਾ ਮਿੱਤਰ ਇੱਕ ਦੋ ਕੈਸੇ ਵੀ ਆ ਬਈ ਉਹ ਮੇਰੇ ਨਾਲ ਮੇਰੇ ਬਾਪੂ ਦੇ ਵੱਧ ਮਿੱਤਰ ਨੇ ਜਿਹੜਾ ਤੁਹਾਡੇ ਬਾਪੂ ਦਾ ਵੀ ਮਿੱਤਰ ਹੋਵੇ ਜਿਹੜਾ ਬਾਪੂ ਵੀ ਕਹਿੰਦਾ ਹੋਵੇ ਹਾਂ ਪੁੱਤ ਆਇਆ ਨੀ ਸੀ ਤੂੰ ਇਹ ਬਾਪੂ ਵੀ ਉਹਦੇ ਹੱਕ ਜਮਾਉਂਦਾ ਹੋਵੇ ਬਈ ਜਿਵੇਂ ਉਹਦਾ ਮੁੰਡਾ ਹੀ ਹੋਵੇ ਹਨਾ ਮਾਂ ਵੀ ਉਹਨੂੰ ਕਹਿੰਦੀ ਹੋਵੇ ਬਈ ਪੁੱਤ ਤੈਨੂੰ ਕਿੰਨੇ ਦਿਨ ਹੋ ਗਏ ਦੇਖੇ ਨੂੰ ਬਈ ਤੂੰ ਕਿੱਧਰ ਸੀ ਡੁੱਬ ਜਾਣਾ ਤੂੰ ਕਿਤੇ ਆਇਆ ਹੀ ਨੀ ਹੈ ਰੁੜ ਜਾਣਾ ਕਿਤੇ ਆ ਤਾਂ ਜਾਇਆ ਕਰ ਕਦੇ ਮਿਲਤਾ ਜਾਇਆ ਕਰ
1: ਜੀ
0: ਅਸਲ ਚ ਉਹ ਮਿੱਤਰ ਆ
1: ਹਨਾ ਬਿਲਕੁਲ ਬਿਲਕੁਲ
0: ਆਪਣੇ ਯਾਰ ਦੀ ਮਾਂ ਤੋਂ ਗਾਲਾਂ ਖਾ ਕੇ ਸਵਾਦ ਲੈਂਦਾ ਹੋ
1: ਬਿਲਕੁਲ। ਇੱਕ ਮੈਸੇਜ ਵੀ ਆਇਆ ਜੀ ਫੋਨ ਤੇ ਆਪਣੇ ਲਿਸਨਰ ਦਾ ਉਹ ਕਹਿ ਰਿਹਾ ਜੀ ਮਿੱਤਰਾਂ ਦੇ ਟਿਊਬਵੈਲ ਤੇ ਲੀੜੇ ਧੋਣ ਦੇ ਬਹਾਨੇ ਆ ਜਾ ਪਹਿਲਾਂ ਦੂਜੇ ਹੁੰਦੇ ਸੀਗੇ ਜੀ ਇੰਜਣ ਜੇ ਵਾਲੇ ਉਹ ਲਾਈਟ ਲੂਟ ਦਾ ਕੋਈ ਚੱਕਰ ਨੀ ਸੀ ਤੇਲ ਪਾ ਕੇ ਸਟਾਰਟ ਹੋ ਜਾਂਦੇ ਸੀਗੇ ਉਹ ਤੇ ਦੱਬੀ ਫਿਰਦੇ ਸੀ
0: ਫਿਰ ਉਹਨੂੰ ਫਿਰ ਉਹਨੂੰ ਦੂਜਾ ਕਹਿਣਾ ਚਾਹੀਦਾ ਸੀ ਮਿੱਤਰਾਂ ਦੇ ਇੰਜਣ ਵਾਲੇ ਟਿਊਬਵੈਲ ਤੇ
1: ਉਹ ਫਿਰ ਜਿਵੇਂ ਕਹਿੰਦੇ ਗਾਣੇ ਦੀ ਇੱਕ ਲਾਈਨ ਦੇ ਵਿੱਚ ਇੰਨਾ ਕੁਛ ਨਹੀਂ ਸੀ ਪਰੋਇਆ ਜਾਂਦਾ ਮੈਨੂੰ ਤਾਂ ਇੱਕ ਸ਼ਬਦ ਹੀ ਬੜਾ ਵਧੀਆ ਲੱਗਿਆ ਜੀ ਮਿੱਤਰਾਂ ਦੇ ਟਿਊਬ ਤੇ ਲੀੜੇ ਲੀੜੇ ਲੀੜੇ ਮਤਲਬ ਅੱਜ ਕੱਲ੍ਹ ਸ਼ਬਦ ਪਤਾ ਹੀ ਨੀ ਹੋਣਾ ਨਵੀਂ ਜਨਰੇਸ਼ਨ ਨੂੰ
0: ਮਿੱਤਰਾਂ ਦੇ ਗੀਤ ਅਚਾਨਕ ਤਾਂ ਅਸੀਂ ਲਾ ਲੇ ਹਿਸਾਬ ਕਿਤਾਬ ਜਿਹਾ ਮਾਨ ਸਾਹਿਬ ਨੇ ਗੁਰਸ਼ਨ ਮਾਨ ਸਾਹਿਬ ਨੇ ਵੀ ਦੱਸਿਆ ਉਹ ਵੀ ਤੇ ਹੋਰ ਜੇ ਕੋਈ ਗੀਤ ਮਿੱਤਰਾਂ ਤੇ ਆਉਂਦਾ ਤਾਂ ਜ਼ਰੂਰ ਕਾਲ ਕਰਕੇ ਦੱਸੋ ਸਾਨੂੰ ਕਿ ਮਿੱਤਰਾਂ ਤੇ ਯਾਦ ਤੁਹਾਨੂੰ ਕੋਈ ਗੀਤ ਆਇਆ ਜਾਂ ਨਹੀਂ। ਅੱਜ ਤੁਹਾਨੂੰ ਸਵੀਟ ਮੈਲ ਤੋਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਦਾ ਗਲਾਸ ਸਪੈਸ਼ਲ ਲੈ ਕੇ ਦੇਵਾਂਗੇ ਤੇ ਨਾਲ ਦੀ ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਨਰਦੇਵ ਸਿੱਧੂ ਸਾਹਿਬ ਨਾਲ ਥੋੜੀ ਜਿਹੀ ਗੱਲਬਾਤ ਆਪਾਂ ਕਰਾਂਗੇ ਵਾਹਗੇ ਬਾਬਤ ਉਹਨਾਂ ਤੋਂ ਸਲਾਹ ਮਸ਼ਵਰਾ ਲਵਾਂਗੇ ਤੇ ਜੇ ਤੁਸੀਂ ਇੰਸ਼ੋਰੈਂਸ ਕਰਵਾਉਣੀ ਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਸੁਪਰਵਿਜ਼ਨ ਦੀ ਇੰਸ਼ੋਰੈਂਸ ਬੈਸਟ ਸਪੋਰਟ ਲੈਣਾ ਚਾਹੁੰਦੇ ਹੋ ਬੈਸਟ ਸਰਵਿਸ ਲੈਣੀ ਚਾਹੁੰਦੇ ਹੋ ਸੋ ਤੁਸੀਂ ਮੁਸਕਾਨ ਦਿਓਲ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ ਬਹੁਤ ਵਧੀਆ ਕੋਟੇਸ਼ਨ ਜੇਕਰ ਤੁਸੀਂ ਨਵੇਂ ਵੀ ਆਏ ਹੋ ਤਾਂ ਵੀ ਤੁਹਾਡੇ ਬੱਚਿਆਂ ਦੇ ਲਈ RSP ਤੁਸੀਂ ਕਰਵਾਉਣੀ ਚਾਹੁੰਦੇ ਹੋ, ਉਹਨਾਂ ਦਾ ਫਿਊਚਰ ਸਿਕਿਉਰ ਕਰਨਾ ਚਾਹੁੰਦੇ ਹੋ, ਨੰਬਰ ਤੁਹਾਨੂੰ ਮੁਸਕਾਨ ਦਿਓਲ ਉਹਨਾਂ ਦਾ ਦੇ ਦਿੰਦਾ, 647-564-2733 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਦੋ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ ਅਸੀਂ ਹੁਣੇ ਗਏ ਤੇ ਹੁਣੇ ਆਏ।
2: ਹੈ ਕੀ ਹੋਇਆ ਤੁਹਾਨੂੰ, ਪਰੇਸ਼ਾਨ ਕਿਉਂ ਬੈਠੇ ਹੋ?
3: ਕੀ ਦੱਸਾਂ ਤੈਨੂੰ, ਆਪਾਂ ਆਫਰ ਤਾਂ ਵੱਡੇ ਘਰ ਦੀ ਪਾ ਦਿੱਤੀ, ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ, ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ?
2: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
4: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ, ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ, ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ, 416-804-2015, 416-804-2015, ਲਾਇਸੈਂਸ ਨੰਬਰ 12455।
5: ਜੀ ਹਾਂ, ਚਾਂਦੀ ਕੇ ਫੈਂਸੀ ਸੈੱਟ, ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ ਪਾਇਲਸ।
6: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ,
5: ਬਰਤਨ ਔਰ ਚਾਂਦੀ ਕੇ ਕਿਸੀ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ 1 & only ਸਿਲਵਰ ਹਟ,
6: ਹੋਰ ਐਂਡ ਅਵਨੇਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ, ਸਿਲਵਰ ਹਟ,
5: 647-339-3521,
6: 647-339-3521, 4525 ਅਵਨੇਜ਼ਰ ਰੋਡ, ਬ੍ਰੈਂਪਟਨ,
5: ਸਿਲਵਰ ਹਟ। ਜਿੱਥੇ ਚੱਲੇਗਾ ਚੱਲੂਗੀ ਨਾਲ, ਤੇਰੇ ਵੇ ਟਿਕਟਾਂ ਦੋ ਲੈ ਲਈ, ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ, ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ, ਕਾਲ 905-678-1200।
0: ਰਾਜਵੀਰ
7: ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ TV, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 647-864-8000, 647-864-8000,
0: 647-864-8000 ਤੇ ਗੱਲਬਾਤ ਕੀਤੀ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਸਰ, ਥੈਂਕਸ, ਧੰਨਵਾਦ,
7: ਥੈਂਕ ਯੂ ਰਾਜੀਵ ਜੀ।

0: ਬਿਲਕੁਲ ਸੋ ਮਿੱਤਰਾਂ ਦੇ ਚਿੱਤਰਾਂ ਨੂੰ ਮਿੱਤਰਾਂ ਦੇ ਅੱਛਾ ਇੱਕ ਗੀਤ ਮਤਲਬ ਉਹ ਵੀ ਆ ਮਿੱਤਰਾਂ ਦੀ ਖੰਘ ਵਿੱਚ ਖੰਘ
1: ਹਾਂ ਇੱਕ ਇੱਕ ਹੋਰ ਮੈਨੂੰ ਫੋਨ ਮੈਸੇਜ ਆਇਆ ਜੀ ਉਹ ਕਹਿੰਦੇ ਚੱਲ ਪ੍ਰਣਾਲੀ ਚੱਲ ਗਏ ਮੀਟਰ ਮੋਟਰ ਮਿੱਤਰਾਂ ਦੀ
0: ਖਰਾਬ ਹੋ ਗਈ ਉਹ ਬੀਬੀ ਕਹਿੰਦੀ ਡਰਾਈਵਰ ਨੂੰ ਕਹਿੰਦੀ ਇਹਨੇ ਖਰਾਬ ਕੀਤੀ ਆ
1: ਅੱਛਾ
0: ਬੇਬੇ ਮੈਂ ਕਿਉਂ ਖਰਾਬ ਕਰਨੀ ਆ ਮੈਂ ਬਸ ਗਾਹਾਂ ਸਵਾਰੀਆਂ ਲੈ ਕੇ ਚੱਲਿਆ ਮੈਂ ਕਾਹਤੋਂ ਖਰਾਬ ਕਰੂੰ ਨਹੀਂ ਨਹੀਂ ਕਹਿੰਦੀ ਭਾਈ ਇਹਨੇ ਖਰਾਬ ਕੀਤੀ ਰੌਲਾ ਪਾਉਂਦਾ ਬੀਬੀ ਨੇ
1: ਅੱਛਾ
0: ਚੰਗੀ ਭਲੀ ਬਸ ਜਾਈ ਜਾਂਦੀ ਸੀ ਆ ਟੁੱਟ ਪੈਣਾ ਰੁੜ ਜਾਣਾ ਆ ਕਹਿੰਦੀ ਡੰਡੇ ਜੇ ਨੂੰ ਸ਼ੇਰ ਨੂੰ ਹਟਿਆ ਹੀ ਨੀ ਉਹ ਤਾਂ ਗੇਅਰ ਪਾਉਂਦਾ ਸੀ ਗੇਅਰ ਨੂੰ ਡੰਡਾ ਜੇ ਦੱਸੀ ਜਾਵੇ ਉਹ ਕਿਤੇ ਅੱਗੇ ਪਿੱਛੇ ਕਰਦਾ ਸੀ ਕਹਿੰਦੀ ਇਹਨੂੰ ਸ਼ੇਰ ਨੂੰ ਹਟਿਆ ਹੀ ਨੀ ਆ ਡੰਡਾ ਜਾ ਸ਼ੇਰ ਛੇਰ ਕੇ ਇਹਨੇ ਖਰਾਬ ਕਰਤੀ ਬਸ ਨਾਗਪਾਲ ਸਾਹਿਬ ਕੋਲ ਚੱਲਦੇ ਆ ਆਪੋ ਆਪਣੀ ਮੋਟਰਾਂ ਨੇ ਜਿਹੜੀਆਂ ਇਹਨਾਂ ਦੇ ਆਫਿਸ ਵੱਲ ਨੂੰ ਖਿੱਚ ਦਿਓ ਮੋਟਰ ਦੇ ਵਿੱਚ ਤੇਲ ਵੀ ਪੈ ਜੂਗਾ ਮੋਟਰ ਲੈਣੀ ਹੁੰਦੀ ਹੈ ਕਈਆਂ ਨੇ ਮੋਟਰ ਗੱਡੀ ਕਈਆਂ ਨੇ ਗੱਡੀ ਲੈਣੀ ਹੈ ਉਹ ਕਹਿੰਦੇ ਬਾਈ ਗੱਡੀ ਲੈਣ ਲਈ ਡਾਊਨ ਪੇਮੈਂਟ ਚਾਹੀਦੀ ਹੈ ਨਾਗਪਾਲ ਸਾਹਿਬ ਕਹਿੰਦੇ ਡਾਊਨ ਪੇਮੈਂਟ ਚਾਹੀਦੀ ਹੈ ਚੱਕਰੀ ਕੋਈ ਨੀ ਹੈ ਉਹ ਕਹਿੰਦੇ ਲੋਨ ਲੈਣ ਲਈ ਤੁਹਾਨੂੰ ਸਿਰਫ ਦੂਰ ਦੁਰਾਡੇ ਬੈਠੇ ਫੋਨ ਵੀ ਕਰ ਲੂਗੇ ਫੰਡਿੰਗ ਹੋ ਜੂ ਜੇ ਤੁਸੀਂ ਨਿਆਗਰਾ ਫਾਲ ਬੈਠੇ ਹੋ ਤੁਸੀਂ ਨੌਰਥ ਵੇ ਬੈਠੇ ਹੋ ਤੁਸੀਂ ਇੱਕ ਵਾਰ ਫੋਨ ਕਰੋ ਫੋਨ ਕਰਕੇ ਇਨਫੋਰਮੇਸ਼ਨ ਲਓ ਫੋਨ ਕਰਨ ਨਾਲ ਤੁਹਾਡਾ ਕੁਛ ਨੀ ਘਟਣਾ ਤੁਸੀਂ ਫੋਨ ਕਰੋ ਸਵਾਲ ਕਰੋ ਤਸੱਲੀ ਕਰੋ ਆਪਣੀ ਸਵਾਲਾਂ ਨਾਲ ਬਈ ਕਿਹੜੇ ਕਾਲਜ ਵਿੱਚ ਸਾਨੂੰ ਐਡਮਿਸ਼ਨ ਦਵਾਓਗੇ ਕਿੰਨੇ ਟਾਈਮ ਚ ਸਾਡੀ ਅਪਰੂਵਲ ਆਊਗੀ ਕਿੰਨੀ ਫੰਡਿੰਗ ਸਾਨੂੰ ਹੋਊਗੀ ਕਿੰਨੇ ਟਾਈਮ ਬਾਅਦ ਅਸੀਂ ਇਹਨੂੰ ਪੇ ਕਰਾਂਗੇ ਲੋਨ ਓਪਨ ਹੋਊਗਾ ਕਿ ਨਹੀਂ ਓਪਨ ਹੋਊਗਾ ਸੋ ਸਾਰੇ ਸਵਾਲ ਤੁਹਾਡੇ ਜਿਹੜੇ ਹੈਗੇ ਆ ਉਹ ਤੁਸੀਂ ਨਾਗਪਾਲ ਸਾਹਿਬ ਨੂੰ ਫੋਨ ਤੇ ਵੀ ਕਰ ਸਕਦੇ ਹੋ ਜਾ ਕੇ ਇਹਨਾਂ ਦੇ ਆਫਿਸ ਦੇ ਵਿੱਚ ਬੈਠ ਕੇ ਵੀ ਵਨ ਔਨ ਵਨ ਕਰ ਸਕਦੇ ਹੋ ਪੁੱਛ ਸਕਦੇ ਹੋ ਤੇ ਜੇ ਤੁਸੀਂ ਅਪਲਾਈ ਕਰਨਾ ਫੋਨ ਤੇ ਹੀ ਤਾਂ ਅਪਲਾਈ ਵੀ ਫੋਨ ਤੇ ਹੀ ਕਰ ਸਕਦੇ ਹੋ ਡਾਕੂਮੈਂਟ ਤੁਸੀਂ ਇਹਨਾਂ ਨੂੰ ਭੇਜ ਦੇਣੇ ਆ ਡਾਕੂਮੈਂਟਾਂ ਦੀ ਕੋਈ ਲਿਸਟ ਨਹੀਂ ਹੈ ਵੀ ਬਹੁਤ ਤਿਆਰ ਕਰਨੇ ਆ ਡਾਕੂਮੈਂਟ ਵੀ 15-20 ਦਿਨ ਤੁਹਾਨੂੰ ਲੱਭਣ ਨੂੰ ਲੱਗ ਜਾਣੇ ਆ ਬੈਂਕ ਦੀਆਂ ਸਟੇਟਮੈਂਟਾਂ ਲੱਭਣ ਨੂੰ ਲੱਗ ਜਾਣੇ ਆ ਕਢਾ ਕੇ ਲਿਆਉਣੀਆਂ ਪੈਣੀਆਂ ਬੈਂਕ ਦੀਆਂ ਸਟੇਟਮੈਂਟਾਂ ਕਿ ਲਓ ਜੀ ਪਿਛਲੇ 3 ਮਹੀਨੇ ਦੀਆਂ ਸਟੇਟਮੈਂਟਾਂ ਦਿਖਾਓ ਫਿਰ ਤੁਹਾਨੂੰ ਫੰਡਿੰਗ ਹੋਊਗੀ ਲੋਨ ਤੁਹਾਡਾ ਫਿਰ ਮਿਲੂਗਾ ਪਹਿਲਾਂ ਸਟੇਟਮੈਂਟਾਂ ਦਿਖਾਓ ਲੋਨ ਤੁਹਾਡਾ ਫਿਰ ਮਿਲੂਗਾ ਪਹਿਲਾਂ ਤੁਸੀਂ ਇਹ ਦਿਖਾਓ ਕਿ ਤੁਹਾਡੇ ਕੋਲ ਜੋਬ ਲੈਟਰ ਹੈਗੀ ਆ ਕੰਮ ਕਰ ਰਹੇ ਹੋ ਲੋਨ ਤੁਹਾਡਾ ਫਿਰ ਮਿਲੂਗਾ ਪਹਿਲਾਂ ਪੇ ਸਟੱਬ ਦਿਖਾਓ ਬਾਈ ਜੀ ਕੁਛ ਨੀ ਹੈ ਕਹਿੰਦੇ ਦੇਖਣਾ ਹੈ ਤੁਸੀਂ ਫੋਨ ਕਰ ਲਿਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਨਾਗਪਾਲ ਸਾਹਿਬ ਏਦਾਂ ਹੀ ਆ
2: ਸਬਕਾ ਰਾਜ਼ ਕਿਆ ਹੈ ਇਸਕਾ ਰਾਜ਼ ਹੈ ਕਿ ਯਹਾਂ ਪੇ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ ਆਪਕੋ ਆਪ ਸਕਿੱਲ ਡਿਵੈਲਪ ਕਰੇ ਆਸਾਨ ਸੇ ਕੋਰਸ ਕਰੇ ਬਿਨਾ ਕੋਲੈਟਰਲ ਕੇ ਬਿਨਾ ਗਾਰੰਟੀ ਕੇ ਬਿਨਾ ਕਿਸੀ ਡਾਕੂਮੈਂਟਸ ਕੇ ਥੱਪੇ ਕੇ 50,000 ਸੇ 1,70,000 ਹਾਸਿਲ ਕਰੇ 8 ਸਾਲ ਮੇ ਇਤਨੋ ਲੋਗੋ ਕੋ ਅਸਿਸਟ ਕਰ ਚੁਕੇ ਹੈ ਅਭੀ ਵੀ 4 ਬੰਦੋ ਕੀ ਫੰਡਿੰਗ ਅਭੀ 2:30 ਵਜੇ 4 ਬੰਦੋ ਕੀ ਫੰਡਿੰਗ ਉਨਕੇ ਖਾਤੇ ਮੇ 2-2 ਹੋ ਚੁੱਕੀ ਹੈ ਜਿਨ੍ਹਾਂ ਜੁਲਾਈ ਐਂਡ ਵਾਲੇ ਬੈਚ ਮੇ ਐਨਰੋਲ ਕਰਾ ਥਾ ਆਸਾਨ ਆਨਲਾਈਨ ਕੋਰਸ ਹੈ ਕੋਈ ਏਜ ਲਿਮਿਟ ਨਹੀਂ ਹੈ ਪੈਨਸ਼ਨ ਪੇ ਆਪ ਤਬ ਐਲੀਜੀਬਲ ਹੈ ਹਾਊਸ ਵਾਈਫ ਹੈ ਅਨਇੰਪਲਾਇਡ ਊਬਰ ਡਰਾਈਵਰ ਹੈ ਐਲੀਜੀਬਲ ਆਪਕਾ ਇਸ ਮੇ ਨਾ ਕ੍ਰੈਡਿਟ ਚੈੱਕ ਹੋਤਾ ਹੈ ਨਾ ਕੋਈ ਇੰਪਲਾਇਮੈਂਟ ਚੈੱਕ ਹੋਤੀ ਹੈ ਆਪ ਬਸ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੋਣੇ ਚਾਹੀਏ ਹੋ ਆਜ ਆਪਕੇ ਇਨ ਕਾਗਜ਼ ਕੀ ਵੈਲਿਊ ਹੈ ਫੋਨ ਕਰੇ ਅਸੈਸਮੈਂਟ ਕਰਾਏ ਆਫਿਸ ਆਏ ਪ੍ਰੋਪਰ ਆਫਿਸ ਹੈ 6 ਬੰਦੇ ਆਪਕੇ ਲਈ ਕੰਮ ਕਰ ਰਹੇ ਹੈ
0: ਅੱਛਾ ਇੱਕ ਚੀਜ਼ ਦੱਸੋ ਨਾਗਪਾਲ ਸਾਹਿਬ ਵੀ ਕਈ ਵਾਰ ਪਰਿਵਾਰ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਵੀ ਹੋਣਗੇ ਜਿਹੜੇ ਡਿਸਬਿਲਿਟੀ ਲੈ ਰਹੇ ਹੋਣੇ ਆ ਡਿਸਬਿਲਿਟੀ ਤੇ ਹੋਣੇ ਆ ਅਗਰ ਕੋਈ ਅੰਟਾਰੀਓ ਡਿਸਬਿਲਿਟੀ ਤੇ ਆ ਕੀ ਉਹ ਵੀ ਐਲੀਜੀਬਲ ਹੈਗਾ ਜਾਂ ਨਹੀਂ
2: ਨਹੀਂ ਜੀ ਅਗਰ ਆਪ ਡਿਸਬਿਲਿਟੀ ਤੇ ਹੈ ਤੋ ਆਪ ਐਲੀਜੀਬਲ ਨਹੀਂ ਹੈ ਅਗਰ ਆਪ ਅੰਟਾਰੀਓ ਵਰਕਸ ਤੇ ਹੈ ਤੋ ਵੀ ਆਪ ਐਲੀਜੀਬਲ ਨਹੀਂ ਹੈ ਅਗਰ ਆਪ ਪੈਨਸ਼ਨ ਤੇ ਹੈ ਤੋ ਆਪ ਐਲੀਜੀਬਲ ਹੈ
0: ਜੇ ਪੈਨਸ਼ਨ ਮਿਲਦੀ ਹੈ ਫਿਰ ਤੁਸੀਂ ਐਲੀਜੀਬਲ ਹੈਗੇ ਹੋ
2: ਬਿਲਕੁਲ ਜੀ ਬਿਲਕੁਲ ਬੜੇ ਅੰਕਲ ਆਂਟੀ ਬਾਰੇ 70 ਹਾਂਜੀ
0: ਜਿਹੜਾ ਡਿਸਬਿਲਿਟੀ ਤੇ ਅੰਟਾਰੀਓ ਵਰਕਸ ਤੇ ਆ ਉਹ ਐਲੀਜੀਬਲ ਨਹੀਂ ਹੈ ਜੇ ਪੈਨਸ਼ਨ ਤੇ ਹੋ ਫਿਰ ਤੁਸੀਂ ਅਪਲਾਈ ਕਰ ਸਕਦੇ ਉਹਦਾ ਕੋਈ ਚੱਕਰ ਨਹੀਂ ਉਹਦਾ ਪੈਨਸ਼ਨ ਤੇ ਤਾਂ ਨਹੀਂ ਕੋਈ ਫਰਕ ਫੁਰਕ ਪੈਂਦਾ ਵੀ ਨਹੀਂ ਨਹੀਂ ਹੁਣ ਤੁਸੀਂ ਤਾਂ ਲੋਨ ਲੈ ਗਏ ਤੁਹਾਨੂੰ ਤਾਂ 70-80 ਹਜ਼ਾਰ ਆ ਗਿਆ ਤੇ ਤੁਹਾਡੀ ਪੈਨਸ਼ਨ ਘੱਟ ਹੋ ਜਾਊਗੀ
2: नहीं जी, नहीं जी, ऐसा इसमें नहीं है। इसमें सर्विस कनाडा डिपार्टमेंट है गवर्नमेंट का, वो मॉनिटर करता है इसमें। और ना कोई डिस्क्रिमिनेशन नहीं है कि आपकी एज कितनी है या फिर आपकी पेंशन मिल रही है आपको, पेंशन इज अ सेपरेट डिपार्टमेंट। तो इसमें कुछ भी चलाकी नहीं है, कोई मीठी बातें नहीं है। अगर आपकी इनकम, फैमिली इनकम एनओए पे लेस देन 100,000 है तो आपको ज्यादा बेनिफिट होता है। डॉक्यूमेंट्स के लगते हैं आपका एनओए, आपके बच्चों के बर्थ सर्टिफिकेट, आपका मैरिज सर्टिफिकेट, फैमिली साइज ज्यादा, तो गवर्नमेंट आपको खर्चा करने के लिए, लिविंग एक्सपेंसेस के लिए ज्यादा लोन देती है। फैमिली ऑफ फाइव को तो $178,000 तक के आराम से अप्रूवल आता है। ऑफिस आए, कॉल करें, कोई क्रेडिट चेक नहीं, कोई कोलैटरल नहीं है, मिस ना करें इस लोन को। आज गवर्नमेंट दे रही है, आगे जाके क्या पता गवर्नमेंट इसमें कट्स कर दे। पीछे ना रहिए, हमारी फीस के लिए मत डरिए, हमने सब कुछ एंड टू एंड पहले से ही ट्रांसपेरेंट रखा है। मैंने जरूर 120 बंदों से फीस लेनी है अपनी, कितनी $199 काम होने के बाद, तो मतलब आपकी ईमानदारी डगमगा सकती है। हमारी तो, हमारे हम तो पैसे बाद में लेने, आपसे तो कोई चलाकी है ही नहीं इसके अंदर। 437-264-31-75 437-264-31-75 437-264-31-75
0: सो एक बार नंबर फिर समझा कर दो ताकि साडे जिहड़े बहुत सारे लिसनर ने ओह रह जांदे आ।
2: बिल्कुल, नंबर है जी 437-264-31-75, ऑफिस एड्रेस 218 एक्सपोर्ट बुलेवर्ड हरटारी डेरी पे, 437-264-31-75। कोई परसेंटेज कमीशन नहीं है, साफ काम साफ तरीके से कर रहे, कोई कागज भी नहीं हिलता, लगता ही नहीं कागज हिलेगा क्या, आपका एनओए लगता है वो कहीं लाएंगे। बर्थ सर्टिफिकेट, मैरिज सर्टिफिकेट, सिंपल से डॉक्यूमेंट से 50,000 से 1,70,000 हासिल करें। 437-264-31-75 437-264-31-75
0: बहुत बहुत धन्यवाद सर, थैंक यू वेरी मच, बहुत बहुत धन्यवाद। एक माल साहब
1: जी, सर
0: जी तो होर एक
1: केड़ा जी
0: बे मित्र दूर दे आ, मैं जा छलिया
1: पना के ला जी, पना के ला जी
0: नारे का मित्र दूर दे, बड़े पुराने गीत जरा आ सुनो जरा, फिर नरदेव सिद्धू साहब नु भी सुनाने गीत ने, सुनो जरा के सिद्धू साहब जी आए नु तुसी सुन लियो पुराने गीत दा आ चको।

0: ਮਾਈਂਡ ਕਰਕੇ ਮਿੱਤਰ ਕਹਿੰਦੇ ਅਸੀਂ ਨਹੀਂ ਜੰਪਣੇ, ਇਹ ਸਾਡੀ ਮਰਜ਼ੀ ਆ। ਹੋ ਸਕਦਾ ਕਿ ਮਿੱਤਰ ਡਾਈਟਿੰਗ ਤੇ ਹੋਣ, ਹੋ ਸਕਦਾ ਕਿ ਮਿੱਤਰ ਇਹ ਨਾ ਖਾਣਾ,
1: ਹੋ ਸਕਦਾ ਜਾੜਾ ਨਾ ਕੰਮ ਕਰਦੇ ਹੋਣ। ਬੜੇ ਹੈ ਨਾ ਦੇਖੋ ਗਾਣੇ ਪੁਰਾਣੇ ਸੁਣਨ ਦੇ ਵਿੱਚ ਕਿੰਨਾ ਮਜ਼ਾ ਆ ਰਿਹਾ ਜੀ ਕਿ ਨਹੀਂ। ਦੇਖੋ ਕੋਈ ਬਾਹਲਾ ਹਾਈ ਫਾਈ ਮਿਊਜ਼ਿਕ ਵੀ ਹੈ ਨੀਗਾ,
0: ਉਹਦੀ ਤੁਸੀਂ ਜਦੋਂ ਉਹ ਚ ਤੁਸੀਂ ਫੀਲ ਕੈਸਾ ਹੁੰਦਾ ਹਨਾ ਦੇ ਨਾਲ ਗਾਇਆ ਲਿਖਿਆ। ਮਿੱਤਰ ਦੂਰ ਦੇ ਮਤਲਬ ਮਿੱਤਰ ਉਹ ਅੱਗੇ ਆਈ ਹੁੰਦਾ ਸੀ, ਗਾਣੇ ਦੂਣੇ ਲੈ ਜਾਂਦੇ ਸੀ ਤੇ ਉਹੀ ਚੱਪਦੇ ਚੁੱਪਦੇ ਰਹਿੰਦੇ ਜਦੋਂ ਦੂਰ ਦੁਰੇਡੇ ਜਾਣਾ ਹੁੰਦਾ ਸੀ।
1: ਉਦੋਂ ਕਿਹੜਾ ਫਾਇਦਾ ਚ ਮੈਕਡੋਨਲਡ ਹੁੰਦਾ ਸੀਗਾ ਚੱਲਾਂਗੇ ਕਿ ਨਹੀਂ। ਬਿਲਕੁਲ ਬਿਲਕੁਲ
0: ਲੰਬੇ ਰੂਟ ਤੇ ਆਉਂਦਾ ਵੀ ਖਾ ਲਿਓ ਤੁਸੀਂ ਜਿਹੜਾ ਕੁਛ ਖਾਣਾ ਹੈ ਤੇ ਮਿੱਤਰ ਵੀ ਕਹਿੰਦੇ ਚਲ ਠੀਕ ਆ ਜੀ ਚੱਲੀਏ। ਸੋ ਲੈ ਲੈ ਚੱਲੀਏ ਬਣਾ ਲਈ ਹੁਣ ਚੱਲੀ ਲੈਣਾ ਸਿਸਟਮ ਚ ਕਹਿ ਗਿਆ ਤਾਂ ਫੀਲ ਬਹੁਤ ਕਮਾਲ ਦਾ ਸੀ ਇਸ ਗੀਤ ਦੇ ਵਿੱਚ। ਆਪਾਂ ਨਿਰਦੇਸ਼ ਸਿੱਧੂ ਸਾਹਿਬ ਵੱਲ ਚੱਲਦੇ। ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ।
2: ਧੰਨਵਾਦ ਬੋਪਾ ਰਾਏ ਸਾਹਿਬ, ਤੁਹਾਨੂੰ ਤੇ ਸਾਰੇ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਕਿੰਨਾ ਨਜ਼ਾਰਾ ਇਹਨਾਂ ਗੀਤਾਂ ਦੇ ਵਿੱਚ, ਆਨੰਦ ਸੀ ਜਿਹੜੇ ਪੁਰਾਣੇ ਗੀਤ ਸੀ ਨਾ, ਮਿਊਜ਼ਿਕ ਬਹੁਤ ਜ਼ਿਆਦਾ ਹੈਵੀ ਨਹੀਂ ਸੀ ਹੁੰਦਾ, ਬਹੁਤਾ ਭਾਰਾ ਮਿਊਜ਼ਿਕ ਨਹੀਂ ਸੀ, ਐਂ ਮਤਲਬ ਹਲਕਾ ਹਲਕਾ ਫੀਲ ਬਹੁਤ ਵੱਡਾ ਸੀ ਹਨਾ।
2: ਉਹ ਦੂਜਾ ਨਾਲੇ ਨਾ ਜੀ ਬਾਹਲੇ ਮਿਹਣੋ ਮਿਹਣੀ ਜੇ ਨਹੀਂ ਹੁੰਦੇ ਸੀਗੇ, ਜਿਵੇਂ ਅੱਜ ਕੱਲ ਤੂੰ ਮੈਨੂੰ ਛੱਡ ਗਈ, ਤੂੰ ਮੈਨੂੰ ਛੱਡ ਗਿਆ, ਮੈਂ ਕਰੂੰਗੀ ਮੈਂ ਕਰ ਦੂੰਗਾ, ਇਹ
0: ਉਹ ਕਹਿੰਦਾ ਤੂੰ ਛੱਡ ਕਿਵੇਂ ਦਿੱਤਾ, ਉਹ ਕਹਿੰਦੇ ਤੂੰ ਛੱਡ ਕਿਵੇਂ, ਹੁਣ ਤਾਂ ਬਾਹਲੇ ਮਿਹਣੋ ਮਿਹਣੀ ਆ, ਹੁਣ ਤਾਂ ਉਹਨੇ ਮਿਹਣੇ ਦਰਾਣੀ ਜਠਾਣੀ ਨੀ ਮਾਰਦੀ ਜਿੰਨੇ ਇਹ ਮਾਰਦੇ ਗੀਤਾਂ ਚ ਇੱਕ ਦੂਜੇ ਨੂੰ ਹਨਾ
2: ਜੀ।
0: ਹੁਣ ਤਾਂ ਪੁੱਛੋ ਹੀ ਕੁਛ ਨਾ, ਜੇ ਤੂੰ ਛੱਡ ਗਈ ਮੈਂ ਆਹ ਕਰ ਦੂ, ਮੈਂ ਉਹ ਕਰ ਦੂ, ਮੈਂ ਇਹ ਕਰ ਦੂ, ਮੈਂ ਉਹ ਕਰ ਦੂ, ਹੁਣ ਤਾਂ ਬਹੁਤ ਕੁਛ ਚੱਲਦਾ। ਅੱਗੇ ਤਾਂ ਹਲਕੇ ਫਲਕੇ ਗੀਤ ਹੁੰਦੇ ਸੀਗੇ, ਮਿਹਣੇ ਵੀ ਬੜੇ ਪਿਆਰੇ ਪਿਆਰੇ ਹੁੰਦੇ ਸੀ। ਨੀ ਤੈਨੂੰ ਕੌਣ ਸਿਖਾਉਂਦਾ ਏਦਾਂ ਦੇ ਜਿੱਦੋ ਕਰਾਟੇ, ਤੈਨੂੰ ਕੌਣ ਸਿਖਾਉਂਦਾ ਲਗਾ ਐ ਹਾਂ। ਉਹ ਕਹਿੰਦੇ ਸੀ ਮਾਰ ਦੇਣੀ ਸੀ ਭਲਿਆ ਲੋਕਾਂ, ਉਹ ਵੀ ਕਹਿੰਦੀ ਇੱਕ ਹਾਂ ਮੈਂ ਮਾਰ ਦੇਣੀ ਸੀ ਭਲਿਆ ਲੋਕਾਂ। ਸੋ ਉਹ ਕਹਿੰਦੀ ਮੈਨੂੰ ਤੇਰੀ ਬੇਬੇ ਨੇ ਕੁੱਟ ਦੇਣਾ ਸੀਗਾ। ਉਹ ਕਹਿੰਦਾ ਫਿਰ ਤੂੰ ਤੂੰ ਜੂਹੀ ਚਾਵਲਾ ਵਾਂਗੂ, ਕਹਿੰਦੀ ਜੇ ਮੈਂ ਨਾ ਮਾਰ ਦਿੱਤਾ ਹੀ ਫਿਰ ਮੈਂ ਤਾਂ ਗਈ ਸੀ ਰਗੜੀ, ਮੈਨੂੰ ਤਾਂ ਮਾਰ ਪਾਸੇ ਤੇਰੀ ਬੇਬੇ ਨੇ। ਤੇ ਮਤਲਬ ਉਹ ਮਿਹਣੋ ਮਿਹਣੀ ਵੀ ਜਿਹੜੇ ਪਿਆਰ ਮੁਹੱਬਤ ਦੇ ਹੁੰਦੇ ਸੀਗੇ ਨਾ, ਉਹ ਇੱਕ ਵੱਖਰਾ ਸਵਾਦ ਸੀ ਉਹਨਾਂ ਦੀ ਲੜਾਈ ਦੇ ਵਿੱਚ। ਅੱਜ ਕੱਲ੍ਹ ਦੇ ਕਾਫ਼ੀ ਮਿਹਣੋ ਮਿਹਣੀ, ਅੱਜ ਕੱਲ੍ਹ ਤਾਂ ਵਟਸਐਪ ਤੇ ਐਂ ਉਂਗਲਾਂ ਚੱਲਦੀਆਂ ਨੇ, ਮੈਂ ਮਤਲਬ ਪੁੱਛੋ ਕੁਛ ਨਾ ਜਦ ਮੈਸੇਜ ਮੈਸੇਜ ਹੀ ਆਏ ਬੰਦਾ ਮੈਸੇਜ ਮੈਸੇਜ ਹੋ ਕੇ, ਅੱਛਾ ਤੂੰ ਮੈਨੂੰ ਐਂ ਕਿਹਾ ਸੀ, ਤੂੰ ਮੈਨੂੰ ਐਂ ਕਹਿੰਦਾ ਰੋਡ ਬੁੜ ਬੁੜ ਬੁੜ ਬੁੜ ਬੁੜ ਬੁੜ ਬੁੜ ਚਾਰ ਮੇਰੇ ਭਾਈ ਲੈ ਫੜ ਲਓ ਪੁੱਛ ਕਰ ਲਓ ਗੱਲਬਾਤ ਖਤਮ ਕੰਮ ਐਂ ਰਸਤੇ ਟੁੱਟ ਕੇ ਮੈਸੇਜਾਂ ਦੇ ਵਿੱਚ ਹੀ। ਅੱਜ ਤੋਂ ਬਾਅਦ ਮੈਂ ਤੈਨੂੰ ਬਲੌਕ ਕਰਦਾ, ਤੂੰ ਮੈਨੂੰ ਬਲੌਕ ਕਰਦਾ, ਚੱਕ ਬਲੌਕ ਉਦੋਂ ਭਾਈ ਕੋਈ ਬਲੌਕ ਬਲੌਕ ਨਹੀਂ ਸੀ ਹੈਂ, ਉਦੋਂ ਨਹੀਂ ਸੀ ਬਲੌਕ ਬਲੌਕ ਵਾਲਾ ਸਿਸਟਮ। ਲੜਿਆ ਹੱਥ ਨੇ ਫੇਰ ਜੀ, ਤੁਸੀਂ ਚਾਹ ਪੀਓਗੇ ਚੱਲ ਮੇਰੇ ਭਾਈ, ਇੱਥੇ ਹੀ ਖਤਮ ਕਹਾਣੀ ਬਸ, ਇੰਨਾ ਹੀ ਹੁੰਦਾ ਸੀਗੀ ਲੜਾਈ। ਸਿੱਧੂ ਸਾਹਿਬ ਏਦਾਂ ਹੀ ਸੀ
2: ਬਿਲਕੁਲ ਜੀ,
0: ਅੱਜ ਅੰਗੂਨੇ ਸੀ। ਸੋ ਜੈ ਨੀ ਵੀਰ, ਪਰ ਸਮੇਂ ਦੇ ਨਾਲ ਬਦਲਣਾ ਪੈਂਦਾ। ਤੇ ਹੁਣ ਆਪਾਂ ਚੱਲਾਂਗੇ ਨਿਰਦੇਸ਼ ਸਿੱਧੂ ਸਾਹਿਬ ਵੱਲ। ਮੋਹਰੇ ਬਾਬਤ ਇੱਕ ਐਸਾ ਨਾਮ ਆ ਜਿਹਦੇ ਤੁਸੀਂ ਵਿਸ਼ਵਾਸ ਕਰਦੇ ਹੋ, ਲੰਬੇ ਸਮੇਂ ਤੋਂ ਵਿਸ਼ਵਾਸ ਕਰਦੇ ਹੋ। ਸਿੱਧੂ ਸਾਹਿਬ ਬਹੁਤ ਸਾਰੇ ਬੰਦੇ ਆ ਜਿਹੜੇ ਉਹਨਾਂ ਨੇ ਪਹਿਲੀ ਵਾਰ ਵੀ ਘਰ ਲੈਣਾ ਹੁੰਦਾ, ਉਹਨਾਂ ਲਈ ਬੜਾ ਵਧੀਆ ਮੌਕਾ ਵੀ ਆ ਤੇ ਲੋਕ ਲੈ ਵੀ ਰਹੇ ਆ। ਬਿਲਡਰ ਨੇ ਘਰ ਖੋਲ੍ਹੇ ਸੀ ਇੱਥੇ, ਦਿਨਾਂ ਦੇ ਵਿੱਚ ਹੀ ਗਏ ਬਾਈ ਜੀ, ਟਾਊਨ ਹਾਊਸ ਵੀ ਸੀਗੇ। ਇਹ ਨਹੀਂ ਵੀ ਲੋਕ ਹੁਣ ਲੈ ਨਹੀਂ ਰਹੇ, ਲੋਕਾਂ ਨੇ ਲੈਣੇ ਸ਼ੁਰੂ ਕਰਤੇ ਆ, ਜਿਹੜੇ ਫਸਟ ਟਾਈਮ ਬਾਇਰ ਆ ਚੱਕ ਤੇ ਫੱਟੇ ਉਹਨਾਂ ਨੇ। ਤੇ ਮੈਂ ਵੀ ਗਿਆ ਸੀ, ਸੈਮੀ ਘਰ ਦਵਾਉਣਾ ਸੀਗਾ, ਇੱਕੋ ਹੀ ਰਹਿਣਾ ਸੀ। ਉਹ ਤੋਂ ਬਾਅਦ ਮੈਂ ਹੋਰ ਕਲਾਇੰਟ ਨੂੰ ਲੈ ਕੇ ਗਿਆ, ਉਹ ਜਿਹਨੇ ਲੈ ਲਿਆ ਉਹ ਤਾਂ ਲੈ ਲਿਆ, ਤੇ ਉਹ ਮੇਰੇ ਵਾਲੇ ਕਲਾਇੰਟ ਨੇ ਵੀ ਲੈ ਲਿਆ, ਪਰ ਹੋਰ ਨੂੰ ਲੈ ਗਿਆ ਬਾਅਦ ਚ। ਉਹ ਕਹਿੰਦੇ ਜੀ ਸਾਡੇ ਖਤਮ ਹੋ ਗਏ, ਸਾਡੇ ਕੋਲ ਹੋਰ ਹੈ ਨਹੀਂ, ਬਸ ਫਿਰ ਦੁਬਾਰੇ ਕੱਢਾਂਗੇ ਅਗਲੇ ਲਾਂਚ ਦੇ ਵਿੱਚ। ਹੋ ਸਕਦਾ ਕਿ ਅਗਲੇ ਲਾਂਚ ਵਿੱਚ ਉਹ ਵਧਾ ਦੇਣ, ਪਰ ਮਤਲਬ ਅੱਜ ਕੱਲ ਅਵੇਅਰ ਨੇ ਲੋਕ ਕਿ ਬਾਈ ਸਾਨੂੰ ਇਹ ਰੇਟ ਤੇ ਜਿਹੜੇ ਹੁਣ ਘਰ ਮਿਲ ਰਹੇ ਆ ਸਦਾ ਇਹ ਰੇਟ ਨਹੀਂ ਰਹਿਣੇ। ਫਸਟ ਟਾਈਮ ਬਾਇਰ ਜਿਹੜੇ ਉਹਨਾਂ ਲਈ ਥੋੜੀ ਜਿਹੀ ਦਿਓ ਕਰਨ ਜੀ
3: ਬਾਈ ਜੀ, ਤੁਸੀਂ ਦੇਖਣਾ ਉਹਨਾਂ ਨੂੰ ਪਿਆਰ ਰਹਿਣਾ ਚਾਹੀਦਾ, ਖਾਸ ਕਰਕੇ ਜਿਹੜੇ ਭੈਣ ਭਰਾਵਾਂ ਨੇ ਪਹਿਲੀ ਵਾਰੀ ਘਰ ਲੈਣਾ ਜਾਂ ਜਿਹੜੇ ਨਵੇਂ ਘਰ ਲੈ ਰਹੇ ਹੈਗੇ, ਕਾਫੀ ਉਹਦੇ ਚ ਐਕਟੀਵਿਟੀ ਹੈਗੀ ਆ ਮਾਰਕੀਟ ਦੇ ਵਿੱਚ। ਤੇ ਜਿਹੜੇ ਭੈਣ ਭਰਾਵਾਂ ਨੇ ਪਹਿਲੇ ਵਾਰੀ ਕੈਨੇਡਾ ਦੇ ਵਿੱਚ ਘਰ ਲੈਣਾ, ਉਹਨਾਂ ਦੀ ਮਦਦ ਲਈ ਸਰਕਾਰ ਵੱਲੋਂ ਵੀ ਕਈ ਪ੍ਰੋਗਰਾਮ ਚਲਾਏ ਜਾਂਦੇ ਹੈਗੇ ਆ, ਫੋਰ ਐਗਜ਼ਾਮਪਲ ਤੁਸੀਂ ਨਵਾਂ ਘਰ ਲੈਣਾ ਹੈ,

0: ਹੈ, ਕਿੰਨੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੈਗੀ ਆ, ਤੁਸੀਂ ਆਪਣੇ ਵਾਸਤੇ ਇੱਕ ਇਨਫੋਰਮਡ ਡਿਸੀਜਨ ਬਣਾ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਮੌਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ ਹੈਗੀ। ਕਿਸੇ ਕਾਰਨ ਕਰਕੇ ਤੁਸੀਂ ਹਲੇ ਨਹੀਂ ਕੁਆਲੀਫਾਈ ਕਰਦੇ ਹੋ ਵੀ ਤੁਹਾਨੂੰ ਦੱਸ ਦਾਂਗੇ ਕਿ ਹਲੇ ਤੁਹਾਨੂੰ ਵੇਟ ਕਰਨੀ ਪੈਣੀ ਹੈ, ਜਾਂ ਆਹ ਕਰਨਾ ਚਾਹੀਦਾ ਜਾਂ ਕਰਨਾ ਪੈਣਾ ਜਾਂ ਨਹੀਂ ਕਰਨਾ ਪੈਣਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਤੁਹਾਨੂੰ ਮੌਰਗੇਜ ਲੈਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ, ਬੇਸ਼ੱਕ ਤੁਸੀਂ ਫਸਟ ਟਾਈਮ ਬਾਇਰ ਹੋ ਜਾਂ ਤੁਹਾਡੇ ਕੋਲ ਆਲਰੇਡੀ ਮਲਟੀਪਲ ਪ੍ਰੋਪਰਟੀਜ਼ ਹੈਗੀਆਂ, ਤੁਸੀਂ ਆਪਣੀ ਪ੍ਰੀ ਅਸੈਸਮੈਂਟ ਕਰਾਉਣੀ ਚਾਹੁੰਦੇ ਹੋ, ਫਸਟ ਟਾਈਮ ਬਾਇਰ ਹੋ, ਖਾਸ ਕਰਕੇ ਤੁਸੀਂ ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੋ, ਤਾਂ ਨੰਬਰ ਹੈ ਜੀ 647-294-55-03, ਨਵਦੀਪ ਸਿੱਧੂ 647-294-5503 ਜੀ। ਬਾਜੀ
1: ਬਾਜੀ, ਜਦੋਂ ਰਿਨਿਊਅਲ ਆਉਂਦੀ ਆ ਉਦੋਂ ਬੰਦੇ ਨੂੰ ਕਈ ਚੀਜ਼ਾਂ ਦਿਮਾਗ ਦੇ ਆਉਂਦੀਆਂ ਨੇ। ਇੱਕ ਤਾਂ ਇਹ ਹੁੰਦਾ ਕਿ ਯਾਰ ਜੇ ਮੈਨੂੰ ਇੰਟਰਸਟ ਰੇਟ ਘੱਟ ਮਿਲਦਾ ਕਿਸੇ ਬੈਂਕ ਤੋਂ, ਜਿਹੜਾ ਬੀ ਲੈਂਡਰ ਵਾਲਾ ਹੁੰਦਾ ਉਹ ਕਹਿੰਦਾ ਯਾਰ ਜੇ ਏ ਲੈਂਡਰ ਤੋਂ ਹੋ ਜੇ, ਤੇ ਜਿਹੜਾ ਦੂਜਾ ਉਹ ਕਹਿੰਦਾ ਯਾਰ ਜੇ ਇਹਦੇ ਚੋਂ ਮੈਨੂੰ ਪੈਸੇ ਵਿੱਚੋਂ ਨਿਕਲੇ ਆਉਣ ਤਾਂ ਮੇਰਾ ਸੌਖਾ ਸਰ ਜਾਵੇ। ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਬੜੀ ਜ਼ਰੂਰਤ ਹੁੰਦੀ ਆ ਰਿਨਿਊਅਲ ਤੇ? ਤੇ ਕਈ ਕਹਿ ਦਿੰਦੇ ਆ ਵੀ ਨਾ ਜਿਵੇਂ ਹੈਗਾ ਆਏ ਚੱਲੀ ਜਾਣਦੇ, ਹੁਣ ਛੇੜੋ ਨਾ, ਬਸ ਲੜ ਦੱਬ ਕੇ ਔਖਾ ਟਾਈਮ ਜਿਹੜਾ ਉਹ ਕੱਢ ਲਈਏ, ਦਰ ਵੱਟ ਜ਼ਮਾਨਾ ਕੱਟ ਭਲੇ ਦਿਨ ਆਉਣਗੇ ਜੀ।
0: ਨਹੀਂ, ਨਾਟ ਨੈਸੈਸਰਲੀ ਜੀ, ਉਹ ਕਈ ਵਾਰੀ ਦਰ ਵੱਟ ਕੇ ਕੰਮ ਨਹੀਂ ਚੱਲਦਾ ਹੈਗਾ। ਇਹ ਤਾਂ ਜੇ ਕੋਈ ਕੋਈ ਇਸ਼ੂ ਹੁੰਦਾ ਹੈਗਾ, ਜੇਕਰ ਆਪਾਂ ਉਹਦਾ ਕੋਈ ਨਾ ਕੋਈ ਹੱਲ ਕੱਢਾਂਗੇ ਤਾਂ ਹੀ ਉਹਦਾ ਹੱਲ ਨਿਕਲਣਾ ਹੈਗਾ। ਆਪਾਂ ਐਫਰਟ ਕਰਾਂਗੇ ਤਾਂ ਹੀ ਆਪਣੇ ਕੋਲ ਦੋ ਪੈਸੇ ਬਚਣੇ ਆ, ਤੁਹਾਨੂੰ ਪਤਾ ਹੀ ਹੈ ਨਾ, ਆਪਾਂ ਫੈਮਿਲੀ ਵਾਲੇ ਹੈਗੇ ਹਾਂ ਜੀ, ਹੈ ਨਾ। ਜਦੋਂ ਮੌਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਵਪਾਰੀ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਕਿਸੇ ਵੀ ਬੈਂਕ ਤੋਂ ਆਈ ਹੈ, ਕਿਸੇ ਵੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਜਲਦੀ ਦੇ ਵਿੱਚ ਕਦੇ ਵੀ ਤੁਸੀਂ ਸਾਈਨ ਕਰਕੇ ਨਾ ਭੇਜੋ, ਕਿਉਂਕਿ ਬਹੁਤ ਸਾਰੀਆਂ ਓਪਰਚੁਨਿਟੀਜ਼ ਹੁੰਦੀਆਂ, ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਐਕਸਰਸਾਈਜ਼ ਕਰਕੇ ਤੁਸੀਂ ਆਪਣੇ ਵਾਸਤੇ ਬੈਟਰ ਡੀਲ ਲੱਭ ਸਕਦੇ ਹੋ, ਆਪਣੇ ਪੈਸੇ ਬਚਾ ਸਕਦੇ ਹੈਗੇ ਹੋ। ਇੰਟਰਸਟ ਰੇਟ ਤੁਸੀਂ ਕਿਹੜਾ ਲੈਣਾ, ਕਿਉਂਕਿ ਆਮ ਤੌਰ 'ਤੇ ਇੰਟਰਸਟ ਰੇਟ ਦਾ ਬਹੁਤ ਵਾਰੀ ਫੋਨ ਆਉਂਦਾ, ਭਾਜੀ ਤੁਹਾਡਾ ਰੇਟ ਕੀ ਹੈ? ਦੇਖੋ, ਸਾਡਾ ਰੇਟ ਅਸੀਂ ਐਜ ਸੱਚ ਅਸੀਂ ਆਪ ਨਹੀਂ ਪਬਲਿਸ਼ ਕਰਦੇ, ਕੋਈ ਅਸੀਂ ਨਹੀਂ ਡਿਕਟੇਟ ਕਰਦੇ ਰੇਟ ਦਾ, ਜਿਹੜਾ ਕੋਈ ਇੰਸਟੀਟਿਊਸ਼ਨ ਹੈ ਉਸੇ ਨੇ ਹੀ ਦੇਣਾ ਹੈਗਾ ਜੀ। ਵੀ ਵਰਕ ਵਿਦ ਮਲਟੀਪਲ ਇੰਸਟੀਟਿਊਸ਼ਨ, ਜਿੱਥੋਂ ਤੁਹਾਨੂੰ ਬੈਟਰ ਡੀਲ ਮਿਲ ਸਕਦੀ ਅਸੀਂ ਤੁਹਾਨੂੰ ਉੱਥੋਂ ਤੁਹਾਡੇ ਹਿਸਾਬ ਦੇ ਨਾਲ ਮੌਰਗੇਜ ਕਰਵਾ ਕੇ ਦੇ ਦਿੰਦੇ ਹਾਂ। ਵੇਰੀਏਬਲ ਰੇਟ ਲੈਣਾ ਤੁਸੀਂ, ਫਿਕਸ ਰੇਟ ਲੈਣਾ ਹੈਗਾ, ਟਰਮ ਤੁਸੀਂ ਕਿਹੜੀ ਲੈਣੀ ਹੈਗੀ ਹੈ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਸੀਂ ਕੋਈ ਸੈਕਿੰਡ ਮੌਰਗੇਜ ਤਾਂ ਨਹੀਂ ਚੱਕੀ, ਜਾਂ ਕੋਈ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ ਜਿਨ੍ਹਾਂ ਦਾ ਤੁਸੀਂ ਵਿਆਜ ਕਾਫੀ ਜ਼ਿਆਦਾ ਪੇ ਕਰ ਰਹੇ ਹੈਗੇ ਹੋ, ਤਾਂ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਵਿੱਚ ਤਬਦੀਲ ਕਰ ਦਿੰਦੇ ਹਾਂ। ਪੇਮੈਂਟ ਇੱਕ ਬਣ ਜਾਂਦੀ ਹੈ, ਉਹਦੇ ਨਾਲ ਤੁਹਾਡੀ ਕਾਫੀ ਸੇਵਿੰਗ ਹੋ ਜਾਂਦੀ ਹੈ। ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਦਾ ਨਾਮ ਪਾਇਆ ਹੈਗਾ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ, ਮੈਂ ਹੁਣੇ ਹਲੇ ਇੱਕ ਲਾਸਟ ਵੀਕ ਮੈਂ ਡੀਲ ਅਪਰੂਵ ਕਰਵਾਈ ਹੈਗੀ ਹੈ, ਤਾਂ ਉਹ ਦੋ ਭਰਾਵਾਂ ਦੇ ਨਾਂ 'ਤੇ ਘਰ ਸੀਗਾ, ਇੱਕ ਦਾ ਨਾਮ ਕੱਢਿਆ, ਹੁਣ ਜਿਹਨਾਂ ਦਾ ਨਾਮ ਕੱਢਿਆ ਉਹਨਾਂ ਨੇ ਆਪਣਾ ਘਰ ਲੈਣਾ ਜੀ। ਸੋ ਰਿਨਿਊਅਲ ਦੇ ਟਾਈਮ 'ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਕੀਤੀਆਂ ਜਾ ਸਕਦੀਆਂ। ਤੁਸੀਂ ਆਪਣੇ ਘਰ 'ਚੋਂ ਪੈਸੇ ਕੱਢਣੇ, ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਰੇਟ ਸ਼ੋਪ ਰਾਊਂਡ ਕਰ ਰਹੇ ਹੋ ਜਾਂ ਮੌਰਗੇਜ ਦਾ ਹੋਰ ਕੋਈ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-55-03, ਨਵਦੀਪ ਸਿੱਧੂ 647-294-5503। ਟਾਈਮ ਦੇਣ ਲਈ ਵਪਾਰੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ,
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ।
2: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: ਯਾਰ ਕੈਸੇ ਗੀਤ ਨੇ, ਬੜੇ ਕਮਾਲ ਦੇ ਗੀਤ ਨੇ, ਅੱਜ ਤਾਂ ਨਜ਼ਾਰਾ ਆ ਗਿਆ ਇਹਦਾ, ਗੀਤ ਕਮਾਲ ਕਮਾਲ ਦਾ ਮਿਊਜ਼ਿਕ ਸੀਗਾ
1: ਜੀ ਬਿਲਕੁਲ।
0: ਅਸੀਂ ਇੱਕ ਵਾਰ ਫਿਰ ਤੋਂ ਯੂਨੀ ਗਲੋਬਲ ਐਡਵਾਈਜ਼ਰੀ ਤੇ ਸਿਮਰਨ ਜੀ ਕੋਲ ਚੱਲਦੇ ਹਾਂ, ਸਿਮਰਨ ਜੀ ਨੂੰ ਥੋੜਾ ਜਿਹਾ ਪੁੱਛਦੇ ਹਾਂ ਕਿ ਸਿਮਰਨ ਜੀ ਬਿਜੀ ਹੋਣੇ ਹੋ ਤੁਸੀਂ, ਤੁਹਾਡਾ ਸਟਾਫ ਪੂਰਾ ਬਿਜੀ ਹੋਣਾ ਤੇ ਬਹੁਤ ਸਾਰੇ ਲੋਕ ਤੁਹਾਡੇ ਆਫਿਸ ਵਿੱਚ ਵੀ ਆ ਕੇ ਬੈਠ ਕੇ ਮਿਲ ਕੇ ਤੁਹਾਨੂੰ ਅਪਲਾਈ ਕਰਵਾਉਂਦੇ ਆ, ਦੱਸੋ ਕੀ ਸੂਰਤ ਹਾਲਾਤ ਹੈ?
2: ਹਾਂਜੀ ਹਾਂਜੀ, ਸੋ ਆਪਣੇ ਕਲਾਇੰਟ ਡੇਲੀ ਲਾਈਕ ਆਫਿਸ ਆ ਕੇ ਅਪਲਾਈ ਕਰਦੇ ਨੇ, ਸੋ ਆਪਾਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਹਾਂ, ਪ੍ਰੋਪਰ ਕੋਰਸ ਦੇ ਰਿਗਾਰਡਿੰਗ ਡਿਟੇਲਸ ਦਿੰਦੇ ਹਾਂ ਤੇ ਉਹਨਾਂ ਨੂੰ ਪ੍ਰੋਪਰ ਫਾਈਲ ਜੀਵਨ ਓਪਨ ਕਰਕੇ ਆਪਾਂ ਦਿਖਾ ਦਿੰਦੇ ਹਾਂ ਕਿ ਕਿਵੇਂ ਤੁਹਾਡੀ ਫੰਡਿੰਗ ਤੁਹਾਡੇ ਅਕਾਊਂਟ ਦੇ ਵਿੱਚ ਆਏਗੀ। ਦੋ ਪੇਮੈਂਟ ਦੇ ਵਿੱਚ ਤੁਹਾਡੀ ਫੰਡਿੰਗ ਅਕਾਊਂਟ 'ਚ ਆਉਂਦੀ ਹੁੰਦੀ ਹੈ, ਸੋ 60-40 ਕਰਕੇ ਪੇਮੈਂਟ ਤੁਹਾਨੂੰ ਆਏਗੀ ਐਂਡ ਸਾਡੀ ਫੀਸ 199 ਹੋਏਗੀ, ਉਹ ਵੀ ਤੁਸੀਂ ਉਦੋਂ ਦੇਣੀ ਹੈ ਜਦੋਂ ਤੁਹਾਡੇ ਫੰਡਸ ਅਕਾਊਂਟ ਦੇ ਵਿੱਚ ਆ ਜਾਣਗੇ। ਕੋਈ ਹਿਡਨ ਚਾਰਜਿਸ ਨਹੀਂ ਹੈਗੇ, ਕੋਈ ਤੁਹਾਨੂੰ ਐਕਸਟਰਾ ਫੀਸ ਹੋਏਗੀ, ਜੋ ਵੀ ਕਾਲਜ ਦੀ ਫੀਸ ਹੋਏਗੀ ਆਪਾਂ ਤੁਹਾਨੂੰ ਪ੍ਰੋਪਰ ਰਾਈਟ ਵੇ ਗਾਈਡ ਕਰ ਦਿੰਦੇ ਹਾਂ। ਤੁਸੀਂ ਪੀਆਰ ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ ਤਾਂ ਤੁਹਾਡਾ ਡਿਸੀਜ਼ਨ ਲੈਟਰ ਤੁਹਾਡੇ ਕੋਲ ਹੋਣਾ ਚਾਹੀਦਾ ਵਾ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਕੋਈ ਇਹਦੇ 'ਚ ਏਜ ਲਿਮਿਟ ਨਹੀਂ ਹੈਗੀ, ਕਿਸੇ ਵੀ ਏਜ ਦੇ ਵਿੱਚ ਕਰ ਸਕਦੇ ਹੋ, ਕ੍ਰੈਡਿਟ ਚੈੱਕ ਨਹੀਂ ਹੈਗਾ, ਸੋ ਅਗਰ ਤੁਹਾਡਾ ਕ੍ਰੈਡਿਟ ਸਕੋਰ ਡਾਊਨ ਵੀ ਹੈਗਾ ਤੁਸੀਂ ਤਾਂ ਵੀ ਇਹਦੇ ਲਈ ਅਪਲਾਈ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚ ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ। ਸਾਨੂੰ ਸਿਰਫ ਤੁਹਾਡੀ ਇਨਕਮ ਚਾਹੀਦੀ ਹੋਏਗੀ 2025 ਦੀ ਤੇ ਤੁਹਾਡਾ ਫੈਮਿਲੀ ਸਾਈਜ਼, ਉਸ ਦੇ ਬੇਸਿਸ ਦੇ ਉੱਤੇ ਹੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਹਾਨੂੰ ਕਿੰਨੀ ਲੋਨ ਦੀ ਅਮਾਊਂਟ ਅਪਰੂਵ ਹੋਏਗੀ। ਸੋ ਅਗਰ ਤੁਸੀਂ ਫੈਮਿਲੀ ਆਫ 4 ਹੋ ਜਾਂ ਫੈਮਿਲੀ ਆਫ 5 ਹੋ ਤਾਂ ਤੁਹਾਨੂੰ 180 ਤੱਕ ਦੀ ਫੰਡਿੰਗ ਅਪਰੂਵ ਹੁੰਦੀ ਹੈ। ਦੋਨੋਂ ਜਣੇ ਕਰਦੇ ਹੋ ਤਾਂ ਦੋਨਾਂ ਜਣਿਆਂ ਨੂੰ ਅਲੱਗ ਅਲੱਗ ਤੋਂ ਫੰਡਿੰਗ ਆਉਂਦੀ ਹੈ ਤੇ 2 ਸਾਲ ਦੀ 2 ਵਾਰ ਆਏਗੀ। ਸੋ ਮੋਸਟ ਆਫ ਦਾ ਕਲਾਇੰਟ ਸਾਡੇ 2 ਸਾਲ ਦੇ ਕੋਰਸ ਦੇ ਵਿੱਚ ਜਾਂਦੇ ਆ, ਆਨਲਾਈਨ ਨੇ ਟੋਟਲੀ, ਕਿਤੇ ਵੀ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੈਗੀ। ਈਵਨ ਸੈਲਫ ਸਟੱਡੀ ਬੇਸਡ ਕੋਰਸ ਵੀ ਸਾਡੇ ਕੋਲ ਅਵੇਲੇਬਲ ਹੈਗੇ ਨੇ, ਸਿਰਫ ਤੁਸੀਂ ਉਹਦੇ 'ਚ ਵੀਡੀਓਜ਼ ਹੀ ਔਨ ਕਰਨੀਆਂ ਹੁੰਦੀਆਂ ਵਾ, ਕੋਈ ਟੀਚਰ ਬੇਸ ਨਹੀਂ ਹੋਏਗਾ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੋਏਗੀ। ਸੋ ਤੁਸੀਂ ਸਾਡਾ ਨੰਬਰ ਨੋਟ ਕਰ ਲਓ, ਨੰਬਰ ਸਾਡਾ ਹੈਗਾ 4376431754317264317। ਤੁਸੀਂ ਸਾਨੂੰ ਹੁਣੇ ਕਾਲ ਕਰੋ, ਕਾਲ ਕਰਕੇ ਆਪਣੀ ਇਨਕਮ ਦੱਸੋ ਤੇ ਆਪਣਾ ਫੈਮਿਲੀ ਸਾਈਜ਼ ਦੱਸੋ, ਉਸਦੇ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿ ਤੁਹਾਨੂੰ ਕਿੰਨੀ ਲੋਨ ਦੀ ਵੈਲਿਊ ਤੁਹਾਨੂੰ ਅਪਰੂਵ ਹੋਣਗੀਆਂ। ਸੋ ਤੁਸੀਂ ਸਾਡੇ ਆਫਿਸ ਵਿਜਿਟ ਕਰ ਸਕਦੇ ਹੋ ਡਾਇਰੈਕਟਲੀ, ਆਫਿਸ ਸਾਡਾ ਲੋਕੇਟਡ ਹੈਗਾ ਮਿਸੀ ਸਾਹਿਬ ਦਾ ਡੈਰੀ ਐਂਡ ਹਰਨ ਟਾਰੀਓ ਤੇ, ਆਫਿਸ ਦਾ ਐਡਰੈਸ ਹੈਗਾ 218 ਐਕਸਪੋਰਟ ਬੁਲੇਵਾਰਡ। ਸੋ ਤੁਸੀਂ ਡਾਇਰੈਕਟ ਆਫਿਸ ਆ ਕੇ ਵੀ ਅਪਲਾਈ ਕਰਵਾ ਸਕਦੇ ਹੋ।
0: ਨੰਬਰ ਇੱਕ ਵਾਰ ਮੈਂ ਵੀ ਦੇ ਦਿੰਦਾ, 437-264-3175, 437-264-3175। ਬਹੁਤ ਬਹੁਤ ਧੰਨਵਾਦ ਸਿਮਰਨ ਜੀ, ਥੈਂਕ ਯੂ ਵੈਰੀ ਮਚ।
2: ਥੈਂਕ ਯੂ ਸਰ, ਥੈਂਕ ਯੂ ਜੀ।
0: ਸੋ ਲਓ ਵੀ ਦੋਸਤੋ, ਸਮਾਂ ਸਮਾਪਤੀ ਤੇ ਆ ਗਿਆ, ਇਸ ਵਾਰ ਸੁਣੋਗੇ ਦੇਸ਼ ਪ੍ਰਦੇਸ਼, ਸਾਨੂੰ ਦੇ ਦਿਓ ਇੱਥੇ ਆਜ਼ਾਦ ਪ੍ਰਵਾਦਮਾ, ਤੁਹਾਨੂੰ ਸਾਰਿਆਂ ਨੂੰ ਕੁਛ ਰੱਖੇ, ਆਵਾਜ਼ ਰੱਖੇ, ਧੰਨਵਾਦ ਰੱਖੇ, ਦਿਲੋਂ ਜਾਇਜ਼ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਤੁਹਾਡੇ ਹਾਲ ਚਾਲ ਨੇ, ਉਮੀਦ ਹੈ ਕਿ ਹਾਲ ਚਾਲ ਤੁਹਾਡੇ ਬਿਲਕੁਲ ਠੀਕ ਹੋਣਗੇ। ਅੱਜ ਹੈਗੀ ਆ ਜੀ ਸਤੰਬਰ ਮਹੀਨੇ ਦੀ 29 ਤਰੀਕ, ਜਾਣੀ ਕਿ ਕੱਲ੍ਹ ਨੂੰ ਅਖੀਰਲਾ ਦਿਨ ਹੈ ਸਤੰਬਰ ਦਾ। ਅੱਜ 29 ਹੈ ਅਤੇ ਕੱਲ੍ਹ ਨੂੰ 30 ਹੈ, ਅਤੇ ਅੱਜ ਦਿਨ ਹੈ ਮੰਗਲਵਾਰ। ਅਤੇ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀਆਂ ਨੂੰ ਸਰਦਨ ਅੱਗੇ ਸਵਾਗਤ। ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਦੇ ਨਾਲ ਜੁੜ ਚੁੱਕੇ ਹੋ, ਠੀਕ ਸ਼ਾਮ ਦੇ 6 ਵਜੇ ਤੱਕ ਆਪਣਾ ਸਾਥ ਰਹੇਗਾ
1: ਜੀ। ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ। ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ ਐਵਰੀਡੇ ਦੀ ਤਰ੍ਹਾਂ 3 ਘੰਟੇ ਦਾ ਹੁੰਦਾ ਆ। ਸਟੂਡੀਓ ਦਾ ਨੰਬਰ 1-1 ਹੈ, ਗੱਲਬਾਤ ਕਰਨ ਦੇ ਲਈ 905-564-5444 905-564-6444 ਦੇ ਉੱਪਰ ਤੁਹਾਡੀ ਸਾਡੀ ਗੱਲਬਾਤ ਹੋਏਗੀ ਪੂਰੇ 3 ਘੰਟੇ।
0: ਪ੍ਰੋਗਰਾਮ ਦਾ ਹਿੱਸਾ ਪੇਸ਼ ਕੀਤਾ ਜਾ ਰਿਹਾ ਹੈਗਾ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਵੱਲੋਂ। ਪ੍ਰੋਫੈਸ਼ਨਲ ਰੈਨੋਵੇਸ਼ਨ ਕੀਤਾ ਜਾਂਦਾ ਹੈਗਾ ਔਰ ਟਰਾਂਟੋ, ਜੀ ਟੀ ਏ, ਬਿਸਾਗਾ, ਜਿੱਥੇ ਵੀ ਤੁਸੀਂ ਆਵਾਜ਼ ਮਾਰਗੇ ਇਹਨਾਂ ਨੂੰ ਪ੍ਰੋਫੈਸ਼ਨਲ ਇਹਨਾਂ ਦਾ ਸਟਾਫ ਹੈਗਾ ਸਾਰਾ। ਬਾਥਰੂਮ ਰੈਨੋਵੇਸ਼ਨ ਕਰਾਉਣੀ ਹੋਵੇ, ਕਿਚਨ ਰੈਨੋਵੇਸ਼ਨ, ਬੇਸਮੈਂਟ ਫਿਨਿਸ਼ ਕਰਾਉਣੀ ਆ, ਬੜੀ ਲਗਜ਼ਰੀ ਬੇਸਮੈਂਟ ਬਣਾਉਂਦੇ ਨੇ, ਟਾਈਲਾਂ ਦਾ ਕੰਮ ਹੋ ਗਿਆ, ਫਲੋਰਿੰਗ ਇੰਸਟਾਲੇਸ਼ਨ ਹੋ ਗਈ, ਪੇਂਟਿੰਗ, ਫਰੇਮਿੰਗ, ਡਰਾਈਵਾਲ ਦਾ ਕੰਮ, ਡੈਕ ਫੈਂਸ ਦਾ ਕੰਮ। ਅੱਜ ਕੱਲ੍ਹ ਸਪੈਸ਼ਲ ਜਿਹੜਾ ਇਹਨਾਂ ਨੇ ਲਾਇਆ, 3 ਵਾਸ਼ਰੂਮ ਤੁਹਾਡੇ ਕੰਪਲੀਟ, ਇੰਨੇ ਸੋਹਣੇ ਬਣਾ ਦਿੰਦੇ ਨੇ 5-star ਹੋਟਲ ਵਰਗੇ ਲਗਜ਼ਰੀ। ਗਲਾਸ ਦੇ ਸਟੈਂਡਿੰਗ ਸ਼ਾਵਰ, ਵੈਨਿਟੀਆਂ ਸਾਰੀਆਂ ਨਵੀਆਂ, ਟਾਈਲਾਂ ਸਾਰੀਆਂ ਨਵੀਆਂ, ਸਭ ਕੁਛ ਨਵਾਂ, ਲਾਈਟਾਂ। ਅਤੇ ਤੁਸੀਂ ਗੋਲਡਨ ਸਟਾਰ ਕੰਸਟਰਕਸ਼ਨ ਦਾ ਨੰਬਰ ਨੋਟ ਕਰ ਲਓ, 416-678-8100 416-678-8100 ਇਹਨਾਂ ਦਾ ਟੈਲੀਫੋਨ ਨੰਬਰ ਹੈ। ਲਓ ਫਿਰ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਹਿੱਸਾ, ਧਾਰਮਿਕ ਹਿੱਸਾ ਵੀ ਪੇਸ਼ ਕੀਤਾ ਜਾ ਰਿਹਾ ਗੋਲਡਨ ਸਟਾਰ ਕੰਸਟਰਕਸ਼ਨ। 416-678-8100
1: ਜੀ
0: ਬੜੇ ਪ੍ਰਾਪ ਦੇਸ਼ ਪ੍ਰਦੇਸ਼ ਨਾਲ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਬੜੇ ਨਾਲ ਜੁੜ ਚੁੱਕੇ ਹੋ। ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ। ਸਾਡਾ ਸਾਥ ਰਹੇਗਾ 4:10 ਅਤੇ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਸਿਮਰਾਜ ਸਿੱਧੂ ਹੋਰੀ। ਠੀਕ ਸ਼ਾਮ ਦੇ 6 ਵਜੇ 'ਤੇ ਸਾਡੀ ਟੀਮ ਸਾਰੀ ਤੁਹਾਡੇ ਨਾਲ ਹੈਗੀ ਆ ਦੇਸ਼ ਪ੍ਰਦੇਸ਼ ਦੀ, ਅਤੇ ਬਹੁਤ ਕੁਛ ਹੋਏਗਾ, ਗੱਲਬਾਤ ਹੋਣਗੀਆਂ, ਖਬਰਾਂ ਵੀ ਹੋਣਗੀਆਂ, ਕੀ ਕੁਛ ਹੋ ਰਿਹਾ ਸਾਡੇ ਨੌਰਥ ਅਮਰੀਕਾ 'ਚ, ਟ੍ਰੇਡ ਦੀ ਕੀ ਵਾਰਤਾਲਾਪ ਹੋ ਰਹੀ ਆ। ਹਾਂਜੀ, ਕੱਲ੍ਹ ਬਹੁਤ ਸਾਰੇ ਬੈਨ ਵੀ ਕੀਤੇ ਗਏ ਨੇ, ਗੱਲਬਾਤ ਉਹ ਵੀ ਹੋਣਗੀਆਂ, ਪਰ ਅਸੀਂ ਤੁਹਾਡੇ ਨਾਲ ਕੁਝ ਗੱਲਬਾਤ ਹੋਰ ਕਰਾਂਗੇ। ਪਰ ਅੱਗੇ ਜਾ ਕੇ ਪੂਰੀਆਂ ਖਬਰਾਂ ਅਤੇ ਨਾਲ ਅੱਗੇ ਸੰਗੀਤ ਹੋਏਗਾ। ਅੱਛਾ ਮਨਪ੍ਰੀਤ, ਆਟਮ ਸੇਲ ਲੱਗ ਚੁੱਕੀ ਹੈ ਜੀ।
1: ਹਾਂਜੀ,
0: ਦੋਸਤਾਂ ਨੂੰ, ਸਾਡਿਆਂ ਨੂੰ, ਸਰੋਤਿਆਂ ਨੂੰ, ਭੈਣਾਂ ਭਰਾਵਾਂ ਨੂੰ, ਸਾਰਿਆਂ ਨੂੰ ਫਾਇਦਾ ਕਰਾਈਏ ਕਿ ਇਹ ਜਿਹੜੀ ਸੇਲ ਆ ਇੰਡੀਅਨ ਫਰੂਟ ਲੈਣ ਦੀਆਂ ਸਾਰੀਆਂ ਬ੍ਰਾਂਚਾਂ 'ਤੇ ਲੱਗ ਗਈਆਂ
1: ਜੀ,
0: ਆਟਮ ਸੇਲ ਹੈ ਵੀ। ਅਤੇ ਮੈਂ ਕਈ ਵਾਰੀ ਸ਼ਬਦ ਕਈ ਹੁੰਦੇ ਸ਼ਬਦ ਹੁੰਦੇ ਤੁਸੀਂ ਨਹੀਂ ਉਹਦਾ ਤਰਜਮਾ ਕਰਦੇ, ਹੈ ਨਾ।
1: ਹਾਂਜੀ,
0: ਵੈਸੇ ਇਹ ਮੈਨੂੰ ਤੂੰ ਤੁਹਾਤੋਂ ਪਤਾ ਲੱਗਿਆ, ਕੁਛ ਸਿੱਖਦੇ ਹਾਂ ਭਾਵੇਂ ਨਾ, ਕਿ ਇਹਨੂੰ ਅਸੀਂ ਤਾਂ ਹੁਣ ਤੱਕ ਇਹ ਫਾਲ ਸੇਲ ਹੀ ਕਹਿੰਦੇ ਆਏ ਉਹਨੂੰ ਨਾ, ਤੁਸੀਂ ਆਟਮ ਸੇਲ ਦੇ ਲਓ।
1: ਇਹ ਆਟਮ ਜਿਵੇਂ ਹੁਣ ਫਾਲ ਸੀਜ਼ਨ ਸਟਾਰਟ ਹੋ ਰਿਹਾ ਨਾ, ਆਟਮ ਵਿੰਟਰ ਮਤਲਬ ਕਿ ਹੁਣ ਠੰਡ ਵਾਲਾ ਵੈਦਰ ਸਟਾਰਟ ਹੋ ਗਿਆ, ਫਾਲ ਨੂੰ ਆਟਮ ਵੀ ਕਹਿ ਦਿੰਦੇ ਆ,
0: ਆਟਮ ਵੀ ਕਹਿ ਦਿੰਦੇ ਆ ਜੀ। ਅਦਰ ਵਰਡ ਹੈਗਾ ਇਹਦਾ, ਮਤਲਬ ਆਪਾਂ ਇਕੱਲੇ ਪੰਜਾਬੀ ਚ ਨਹੀਂ, ਡਿਫਰੈਂਟ ਡਿਫਰੈਂਟ ਵਰਡ ਹੈ, ਇੰਗਲਿਸ਼ ਦੀ ਵੀ ਤਰਜਮਾਨੀ ਹੋ ਸਕਦੀ ਹੈ। ਲਓ ਵੀ ਇਹ ਫਾਲ ਸੇਲ ਲੱਗ ਗਈ ਹੈ ਇੰਡੀਅਨ ਫਰੂਟ ਲੈਂਡ ਦੇ, ਮੈਂ ਤੁਹਾਨੂੰ ਪ੍ਰਾਈਸਾਂ ਦੇਵਾਂ ਪਹਿਲਾਂ। ਉਹ ਕਹਿੰਦੇ ਜੀ ਕਿ ਜਿਹੜਾ ਆਸ਼ੀਰਵਾਦ ਆਟਾ ਹੈਗਾ 20 ਪਾਉਂਡ ਤੁਹਾਨੂੰ ਮਿਲੇਗਾ 11.99 'ਤੇ। ਇਹ ਜਿਹੜੀ ਸੇਲ ਆ ਮੈਂ ਦੱਸਦੇ ਹਾਂ ਸਾਰੀਆਂ ਬ੍ਰਾਂਚਾਂ 'ਤੇ ਆ, ਚਾਹੇ ਕੇਂਬਰਿਜ ਚਲੇ ਜਾਓ, ਤੁਸੀਂ ਗੁਲਫ ਚਲੇ ਜਾਓ, ਇੱਥੇ ਕਾਫੀ ਬ੍ਰਾਂਚਸ ਨੇ ਆਪਣੀਆਂ ਇੰਡੀਅਨ ਫਰੂਟ ਲੈਣ ਦੀਆਂ
1: ਜੀ।
0: ਅਤੇ ਉਸ ਤੋਂ ਬਾਅਦ ਇਹਨਾਂ ਨੇ ਨੰਬਰ 81 ਬਾਸਮਤੀ ਰਾਈਸ ਐਲੀਫੈਂਟ ਵਾਲੇ ਲਾਏ ਨੇ, ਇਹਨਾਂ ਨੇ ਉਹ ਲਗਾਏ ਨੇ ਜੀ 9 ਪਾਉਂਡ ਦੇ ਕਰੀਬ ਹੈਗੇ ਨੇ, 10.99 ਦੇ
1: ਜੀ।
0: ਇਸ ਤੋਂ ਇਲਾਵਾ ਉਹਨਾਂ ਨੇ ਇੰਡੀਅਨ ਗੇਟ ਲਗਾਏ ਨੇ 8.99 ਦੇ 10 ਪਾਉਂਡ, ਅਤੇ ਇਹ ਨਾਲ ਦੀ ਨਾਲ ਘਿਓ ਲਗਾਇਆ ਫਿਰ $23.99 ਦਾ ਬਰਾੜ ਦਾ 1.8 kg 2 ਕਿਲੋ ਦੇ ਕਰੀਬ ਹੈਗਾ ਹੈ, ਅਤੇ ਨਾਲ ਫਿਰ ਬਰਾੜ ਦਾ ਦਹੀਂ ਲਾਇਆ 2% ਹੋਵੇ ਜਾਂ ਹੋਮੋ, ਉਹ ਵੀ ਤੁਹਾਡੇ ਵਾਸਤੇ 5.99 ਨੂੰ 1.8 kg। ਫਰਾਟੇ ਮਾਰ ਦੀ ਟਾਟਾ ਚਾਹ ਪੱਤੀ ਹੈ ਜੀ 8.99 ਦੀ ਪ੍ਰੀਮੀਅਮ, ਇਹ ਚੱਕ ਲਓ। ਬਾਂਸੀ ਹੈਗੀ ਆ ਸ਼ੱਕਰ ਖਾਓ, ਰਾਤ ਨੂੰ ਦੁੱਧ ਸ਼ੱਕਰ ਪਾ ਕੇ ਪੀਓ ਨਾ, ਸਵਾਦ ਹੀ ਵੱਖਰਾ ਹੋ ਜਾਂਦਾ, ਲਹਿਰਾਂ ਬਹਿਰਾਂ ਹੋ ਜਾਂਦੀਆਂ। ਅਤੇ ਤੁਸੀਂ ਸ਼ੱਕਰ ਪਾ ਕੇ ਭਾਈ ਸ਼ੱਕਰ ਲਾਈ, ਇਹਨਾਂ ਨੇ $2.99 ਨੂੰ
1: ਜੀ।
0: ਬਾਕੀ ਨੇ ਪ੍ਰਾਈਸ ਬਹੁਤ ਆ, ਫਿਰ ਬਾਕੀ ਕੀ ਦੱਸਦੇ ਜਾ ਕੇ।
1: ਹਾਂਜੀ ਬਿਲਕੁਲ, ਅਤੇ ਨਾਲ ਹੀ ਤੁਸੀਂ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰ ਲਓ, ਇਹਨਾਂ ਨੇ ਤੁਹਾਡੇ ਲਈ ਇੰਡੀਆ ਜਾਣ ਦੇ ਲਈ ਜਾਂ ਇੰਡੀਆ ਤੋਂ ਇੱਥੇ ਆਉਣ ਦੇ ਲਈ ਕਾਫੀ ਵਧੀਆ ਟਿਕਟਸ ਲਗਾਈਆਂ ਨੇ। ਫੈਬਰੀ ਵਿੱਚ ਜਾ ਕੇ ਮਾਰਚ ਦੇ ਵਿੱਚ ਤੁਸੀਂ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਡੈਲੀ, ਡੈਲੀ ਤੋਂ ਟੋਰੋਂਟੋ, ਅਤੇ ਬਿਜ਼ਨਸ ਕਲਾਸ ਦੇ ਵਿੱਚ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ $4,560 ਦੀਆਂ ਟਿਕਟਸ ਨੇ ਆਉਣ ਜਾਣ ਦੀਆਂ ਫੈਬਰੀ ਵਿੱਚ ਜਾ ਕੇ ਮਾਰਚ ਦੇ ਵਿੱਚ ਵਾਪਸੀ। 2 ਬੈਗਸ ਦੇ ਨਾਲ ਟਰੈਵਲ ਹੋ ਸਕਦਾ ਹੈ $4,560 ਦੇ ਵਿੱਚ, ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰ ਸਕਦੇ ਹੋ ਇੰਡੀਆ ਨੂੰ। ਜੇ ਤੁਹਾਡਾ ਕੋਈ ਨੋਨ ਆਉਣਾ ਚਾਹੁੰਦਾ ਡੈਲੀ ਤੋਂ ਟੋਰੋਂਟੋ 1-way ਟਿਕਟ ਲੈ ਕੇ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ, ਤਾਂ $780 ਦੀ ਟਿਕਟ ਹੋਏਗੀ। $780 ਦੀ 1-way ਟਿਕਟ ਹੈ ਡੈਲੀ ਤੋਂ ਟੋਰੋਂਟੋ ਦੀ। ਅਤੇ ਜੇਕਰ ਉਹਨਾਂ ਨੇ ਨਵੰਬਰ ਦਸੰਬਰ ਦੇ ਵਿੱਚ ਇੱਥੇ ਆ ਕੇ ਜਨਵਰੀ ਜਾਂ ਫੈਬਰੀ ਦੇ ਵਿੱਚ ਵਾਪਸੀ ਵੀ ਕਰਨੀ ਹੈ ਤਾਂ ਰਿਟਰਨ ਟਿਕਟ ਹੋਏਗੀ $1,450 ਦੀ, $1,450 ਦੇ ਵਿੱਚ ਆਉਣ ਜਾਣ ਹੋ ਸਕਦਾ ਡੈਲੀ ਤੋਂ ਟੋਰੋਂਟੋ, ਫਿਰ ਟੋਰੋਂਟੋ ਤੋਂ ਵਾਪਸੀ ਡੈਲੀ ਦੀ, ਨਵੰਬਰ ਜਾਂ ਦਸੰਬਰ 'ਚ ਆ ਕੇ ਜਨਵਰੀ ਜਾਂ ਫੈਬਰੀ ਵਿੱਚ ਵਾਪਸੀ ਹੋ ਸਕਦੀ ਹੈ। ਦਿਓਲ ਟਰੈਵਲਸ ਦੀਆਂ 2 ਲੋਕੇਸ਼ਨਸ ਨੇ, ਈਟੋਬੀਕੋ ਮੇਨ ਹੈੱਡ ਆਫਿਸ ਹੈ, ਇੱਥੇ ਤੁਸੀਂ ਕਾਲ ਕਰ ਸਕਦੇ ਹੋ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਕਰ ਸਕਦੇ ਹੋ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ।
0: ਅੱਜ ਸਾਡੇ ਮਹਿਮਾਨ ਹੋਣਗੇ ਟੌਪ ਫਾਈਨੈਂਸ਼ੀਅਲ ਤੋਂ ਸਮਰਾਜ ਸੁਦੋਰੀ, ਅੱਗੇ ਜਾ ਕੇ ਟਿਪਸ ਲਵਾਂਗੇ
1: ਜੀ।
0: ਨੰਬਰ ਹੁੰਦਾ 416-457-3381 ਉਹਨਾਂ ਦਾ ਟੈਲੀਫੋਨ ਨੰਬਰ ਆ। ਅੱਛਾ ਮੈਂ ਨਾ ਇੰਡੀਅਨ ਫਰੂਟ ਲੈਣ ਦੇ ਕੇ ਮੈਂ ਪਹਿਲਾਂ ਹੀ ਬੋਲਦੇ ਹਾਂ ਹੁਣ, ਹੈ ਨਾ, ਕਿਉਂਕਿ ਲੋਕਾਂ ਨੇ ਨਾ ਇਸ ਕੇਵਲੇ ਖਾਣਾ ਖੁਣਾ ਹੁੰਦਾ ਕੋਈ ਨਾ, ਭੁੱਖ ਲੱਗੀ ਹੁੰਦੀ ਕਈ ਹੈ ਨਾ
1: ਜੀ,
0: ਕਿਉਂਕਿ ਕੰਮ ਤੋਂ ਆਉਂਦੇ ਹਾਂ ਅਤੇ ਫਿਰ ਆਪਾਂ ਨੂੰ ਕੋਈ ਨਾ ਕੋਈ ਚੀਜ਼ ਲੱਗੇ, ਉਹ ਸਪੈਸ਼ਲ ਆਪਾਂ ਕਹਿੰਦੇ ਆਹ ਲੈ ਲਓ, ਹੈ ਨਾ
1: ਜੀ।
0: ਅਤੇ ਹੁਣ ਇੰਡੀਅਨ ਫਰੂਟ ਲੈਣ ਦੀ ਨੇੜ ਲਈ ਤੁਸੀਂ ਕਿਸੇ ਵੀ ਬ੍ਰਾਂਚ 'ਤੇ ਜਾ ਵੜੋ, ਅੱਜ ਫਿਰ ਚੱਕ ਲਓ ਵੈਜੀ ਥਾਲੀ ਫਿਰ ਲੱਗ ਗਈ ਆ 4.99 ਦੀ, ਹੈ 4.99 ਦੇ ਵਿੱਚ ਨਾਨ ਖਾਓ ਚਾਹੇ ਨਾ ਰੋਟੀ ਖਾਓ, 2 ਸਬਜ਼ੀਆਂ ਪਵਾ ਲਓ, 1 ਦਾਲ ਪਵਾ ਲਓ, ਦਾਲ ਮਿੱਠਾ ਹੈਗਾ, ਖੱਟਾ ਹੈਗਾ, ਰਾਈਸ ਹੈਗੇ ਨੇ, ਇਹ 4.99 ਲੱਗ ਗਈ ਆ। ਦੇ ਨਾਲ ਵੈਜੀ ਨੂਡਲਸ 6.99 ਔਰ ਵੈਜ ਬਰਗਰ 3.99 ਦਾ, ਵੈਜੀ ਬਰਿਆਨੀ 4.99, ਸਟਫ ਕੁਲਚਾ $2.99 ਦਾ, ਔਰ ਤਿੰਨ ਕੁਲਚੇ ਜੇ ਪਏ ਹੈਗਾ ਨਾ ਵਿੱਚ ਦੇ ਪਲੇਟ ਜੀ ਦੇ ਵਿੱਚ, ਦੋ $2.99 ਦੇ, ਕਾਫੀ ਵਧੀਆ ਪ੍ਰਾਈਸ ਆ। ਨਾਲ ਬਾਈ ਚਿਕਨ ਬਰਿਆਨੀ 6.99, ਆਲੂ ਕੁਲਚਾ $4.99 ਦਾ, ਇੰਨੀ ਤਾਂ ਬੰਦੇ ਕੋਲ ਚੇਂਜ ਹੋ ਜਾਂਦੀ ਆ। ਚਨਾ ਭਟੂਰਾ 3.99 ਦਾ, ਪੀਜ਼ਾ ਹੈਗਾ ਵੈਜੀਟੇਰੀਅਨ 6.99 ਦਾ, ਵੈਜ ਪੀਜ਼ਾ ਮੀਡੀਅਮ, ਚਿਕਨ ਕਰੀ ਹੈਗੀ ਵਿਦ ਨਾਨ 9.99 ਦੇ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜਿਆ, ਪੁਰਾਣਾ ਗੀਤ ਸੁਣਾਉਂਦੇ ਆਪਣਾ ਦੁਕਾਣਾ
1: ਜੀ।
0: ਮੈਂ ਤੁਸੀਂ ਗੀਤ ਵੈਸੇ ਕਿਉਂ ਕੀਤਾ, ਆਪਣੇ ਆਪ ਹੀ ਕੀਤਾ ਕਿਉਂ, ਅਤੇ ਮੈਨੂੰ ਹੁਣ ਇਹ ਗੀਤ ਦਾ ਟਾਈਟਲ ਪੜ੍ਹ ਕੇ ਨਾ ਕੋਈ ਗੱਲਾਂ ਯਾਦ ਆ ਗਈਆਂ, ਹੈ ਨਾ।
1: ਹਾਂਜੀ।
0: ਅੱਛਾ, ਅੱਗੇ ਅੱਜ ਕੱਲ੍ਹ ਤਾਂ ਪਿਆਰ ਦਿਆ, ਪਿਆਰ ਦੀ ਤਰਜਮਾਨੀ ਬਦਲ ਗਈ ਨਾ, ਇੰਨਾ ਸੋਸ਼ਲ ਮੀਡੀਆ ਹੋ ਗਿਆ, ਈਮੇਲਾਂ ਹੋ ਗਈਆਂ, ਹੈ ਨਾ।
1: ਹਾਂਜੀ।
0: ਪੁਰਾਣੇ ਸਮੇਂ ਵਿੱਚ ਜੇ ਕਿਸੇ ਨੂੰ ਮਿਲਣਾ ਹੁੰਦਾ ਸੀਗਾ, ਵੀ ਭਾਈ ਤੂੰ, ਹੈ ਨਾ, ਮੈਂ ਖੂਹ 'ਤੇ ਚੱਲਿਆ ਵਾਂ, ਉੱਥੇ ਭਾਈ ਮੈਂ ਕੰਮ ਪਾਣੀ ਲਾਉਣਾ, ਉੱਥੇ ਮਿਲ ਮੁੜ ਲਿਓ, ਹੈ ਨਾ। ਅਤੇ ਜਾਂ ਫਿਰ ਵੀ ਜਿਵੇਂ ਹੁਣ ਇਹ ਗੀਤ ਇੰਨਾ ਟਾਈਟਲ ਹੈਗਾ, ਅਤੇ ਅੱਗੇ ਜਾ ਗੱਲ ਕਰਾਂਗਾ। ਅਤੇ ਕਈ ਵਾਰੀ ਇਹ ਹੁੰਦਾ ਸੀਗਾ ਜੇ ਪਿੰਡਾਂ ਪਿੰਡਾਂ ਦੇ ਵਿੱਚ ਨਾ, ਜੇ ਕਿਸੇ ਨੇ ਚਿੱਠੀ ਉੱਠੀ ਲਿਖਣੀ ਕਿਸੇ ਨੂੰ ਆਪਣੇ ਮਹਿਬੂਬ ਨੂੰ, ਹੈ ਨਾ, ਕਈ ਵਾਰੀ ਕੀ ਹੁੰਦਾ ਸੀਗਾ ਵੀ ਜੇ ਡਰਦੇ ਡਰਦੇ ਨੇ ਬੰਦੇ ਨੇ ਸੁੱਟਣੀ, ਕਈ ਹੋਰ ਦੇ ਪਾ ਉਹਦੇ ਇੱਕ ਲੜਕੀ ਦੇ ਪਿਓ ਦੇ ਹੱਥ 'ਚ ਆ ਜਾਵੇ, ਕਿਤੇ ਪੈਰ ਥੱਲੇ ਆ ਗਈ, ਅਤੇ ਫਿਰ ਛਿੱਤਰ ਪਲੇਟ ਵੀ ਬਹੁਤ ਹੁੰਦੀ ਸੀ ਨਾ। ਅੱਜ ਕੱਲ੍ਹ ਤਾਂ ਕੁਝ ਨਹੀਂ ਹੁੰਦਾ, ਅੱਜ ਕੱਲ੍ਹ ਤਾਂ ਬਦਲ ਗਈ ਆ, ਦੁਨੀਆ ਬਦਲ ਗਈ। ਇਹਦਾ ਟਾਈਟਲ ਹੈਗਾ ਪੁਰਾਣਾ, ਸੀਮਾ ਹੁਣ ਗਾਇਆ ਗੀਤ ਆ ਹਰਚਰਨ ਗਰੇਵਾਲ ਦਾ, ਮਿੱਤਰਾਂ ਦੇ ਟਿਊਬਵੈੱਲ 'ਤੇ ਲੀੜੇ ਧੋਣ ਦੇ ਬਹਾਨੇ ਆ ਜਾ, ਇਸ ਤਰ੍ਹਾਂ ਹੀ ਮੁਲਾਕਾਤ ਹੁੰਦੀ ਸੀ ਭਾਈ, ਬੜਾ ਔਖਾ ਹੁੰਦਾ ਸੀਗਾ। ਅੱਜ ਕੱਲ੍ਹ ਤਾਂ ਹੁਣ ਸਾਰੇ ਹੈਗੇ ਆ, ਫਿਰ ਵੀ ਪਤਾ ਨਹੀਂ ਲੋਕ ਤੰਗ ਕਿਉਂ ਆ ਇੰਨੇ, ਜ਼ਿਆਦਾ ਮੈਨੂੰ ਸਮਝ ਨਹੀਂ ਲੱਗੀ, ਹੈ ਨਾ। ਇੰਨੀ ਖੁੱਲ ਬਹਾਰਾਂ ਨੇ ਅਤੇ ਇੰਨੀਆਂ ਛੁੱਟੀਆਂ ਨੇ, ਕਹਿੰਦੀ ਅਤੇ ਹੁਣ ਤਾਂ ਪੇਰੈਂਟਸ ਵੀ ਕਹਿੰਦੇ ਆ ਬਈ ਇੱਥੇ ਬਈ ਕਰਾਉਣਾ ਕਰਾ ਲਾ ਭਾਈ, ਨਾ ਕੁਛ ਵੀ ਫਰਕ ਨਹੀਂ, ਅੱਗੇ ਤਾਂ ਪੰਗਾ ਪਾਉਂਦੇ ਸੀ ਪੂਰਾ, ਜਿੱਥੇ ਅਸੀਂ ਕਹਾਂਗੇ ਉੱਥੇ ਹੋਊਗਾ ਨਾ। ਲੋਕ ਕਹਿਣ ਦਾ ਮਤਲਬ ਅੱਗੇ ਨਾ ਬਹਾਨੇ ਨਾਲ ਮਿਲ ਮੁੜ ਹੁੰਦਾ ਸੀਗਾ। ਲੋ ਪਰ ਗੀਤ ਸੁਣਾਉਣੇ ਤੁਹਾਨੂੰ ਆਪਾਂ ਵਧੀਆ ਜਿਹਾ ਦਗਾਣਾ, ਹੋਰ ਵੀ ਤੁਸੀਂ ਹੁਣ ਕੋਈ ਦਗਾਣਾ ਸੁਣਨਾ ਪੁਰਾਣਾ ਤਾਂ ਫਿਰ ਫਰਮਾਇਸ਼ ਕਰ ਲਿਓ, ਉਹ ਵੀ ਤੁਹਾਨੂੰ ਸੁਣਾਵਾਂਗੇ। ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਡੇ ਗੀਤ ਜਿਹੜੇ ਸੁਣਦੇ ਘੱਟ ਹੋਣ, ਤੁਹਾਡੀ ਫਰਮਾਇਸ਼ ਜ਼ਿਆਦਾ ਹੋਵੇ, ਨਾਲੇ ਤਾਂ ਤੁਸੀਂ ਆਰੇ ਲੱਗੇ ਰਹਿੰਦੇ ਹੋ, ਨਾਲੇ ਅਸੀਂ ਆਰੇ ਲੱਗੇ ਰਹਾਂਗੇ। 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਬਣਾਏ, ਸੁਣੋ ਪਰ ਗਾਣਾ ਆਉਣੇ ਬਾਬਾ।

0: ਅੱਛਾ ਇੱਕ ਨਾ ਕਿੰਨੇ ਕੁ ਲੋਕ ਨਲਕੇ ਤੇ ਨਹਾਉਂਦੇ ਰਹੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ, ਤਾਂ ਯਾਦਾਂ ਬਹੁਤ ਜੁੜੀਆਂ ਹੋਣਗੀਆਂ ਉਹਨਾਂ ਦੀਆਂ
1: ਨਾ।
0: ਪਹਿਲਾਂ ਤਾਂ ਬਾਲਟੀਆਂ ਭਰਦੇ ਭਰ ਥੱਕ ਜਾਂਦੇ ਸੀਗੇ ਨਾ, ਬਾਲਟੀਆਂ ਭਰ ਕੇ ਪਾਣੀ ਦੀਆਂ, ਮੱਝਾਂ ਨੂੰ ਪਿਆਉਣੀਆਂ ਤੇ ਬੜਾ ਔਖਾ ਕੰਮ ਹੁੰਦਾ ਸੀਗਾ ਨਾ, ਕਦੇ ਵੀ ਟਿੱਪਣਾ ਵੀ ਹੈਨਾ, ਹੁਣ ਘਰ ਦਿਨ ਕਹਿਣਾ ਕਿ ਘੇਰ ਘੂਰ ਕੇ ਲਿਆਉਣਾ ਫਿਰ ਹੁਣ ਕੰਮ ਕਰੋ ਹਨਾ, ਤੇ ਫਿਰ ਤਾਂ ਹੌਲੀ ਹੌਲੀ ਮੋਟਰ ਜੀ ਲੱਗ ਗਈ ਕੁਛ ਨਾ, ਔਖਾ ਜਿਹਾ ਕੰਮ ਹੋ ਗਿਆ।
1: ਬਿਲਕੁਲ ਹਾਂਜੀ,
0: ਤੇ ਮੈਂ ਚਾਹੁੰਦਾ ਕਿ ਦੱਸ ਦੇ ਸਾਡੇ ਕਿੰਨੇ ਸਰੋਤੇ ਨਲਕੇ ਦੇ ਨਹਾਉਂਦੇ ਰਹੇ ਹੋ ਤੁਸੀਂ ਮੋਟਰ ਦੇ? ਅੱਛਾ ਮੈਂ ਨਾ ਜਦੋਂ ਜਿੰਨੀ ਵਾਰੀ ਅਸੀਂ ਇੰਡੀਆ ਜਾਂਦੇ ਰਹੇ ਪਹਿਲਾਂ ਹਨਾ, ਵਿੰਟਰ ਦੇ ਵਿੱਚ ਵੈਸੇ ਲੋਕ ਗਰਮ ਪਾਣੀ ਕਰਕੇ ਨਹਾਉਂਦੇ ਗੀਜ਼ਰ ਦਾ,
1: ਹਾਂਜੀ
0: ਇੱਕ ਵਾਰੀ ਵਾਹਣ ਠੰਡਾ ਲੱਗੂਗਾ, ਮੈਂ ਨਲਕੇ ਦੇ ਨਹਾਉਂਦੇ ਰਹੇ ਉੱਥੇ ਮੋਟਰ ਦੇ ਨਾਲ,
1: ਤਾਜ਼ਾ ਪਾਣੀ ਹੈ ਨਾ,
0: ਤਾਜ਼ਾ ਪਾਣੀ ਉਹਦੇ ਨਾਲ ਬੰਦਾ ਨਾ ਐਨ ਫਰੈਸ਼ ਹੋ ਜਾਂਦਾ ਸੀਗਾ। ਕਿੰਨੇ ਕੁ ਲੋਕ ਨਲਕੇ ਦੇ ਨਹਾਉਂਦੇ ਰਹੇ ਭਾਈ? ਲਓ ਇੱਕ ਕਰ ਲੈਂਦੇ ਪਹਿਲਾਂ, ਲਓ ਜੀ।
1: ਹਾਂਜੀ 9873, ਸਤਿ ਸ਼੍ਰੀ ਅਕਾਲ ਜੀ।
2: ਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਕੈਸੇ ਹੈ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਜੀ ਸਭ ਖਰੀਅਤ ਹੈ, ਭਾਈ ਸਿੱਧੂ ਕੋ ਵੀ ਸਲਾਮ।
0: ਸਲਾਮ ਬੀਸ਼ੀ ਜੀ। ਜੀ
2: ਜੀ ਭਾਈ ਯਾਰ, ਕਿ ਗੱਲ ਇਹ ਕਿ ਮੈਂ ਫਰਨਸ ਘਰ ਇੱਕ ਲਵਾਉਣਾ ਸੀ, ਤੇ ਉਹ ਬੰਦੇ ਕਿਸੇ ਦਾ ਕੋਈ ਨੰਬਰ ਦੇ ਦਵੋ ਚੰਗੇ ਜਿਹਾ।
0: ਮੈਨੂੰ ਹੁਣ ਪ੍ਰੋਮ ਕਰਕੇ ਨਾ ਨੰਬਰ ਮੈਂ ਭੇਜ ਦਿੰਦਾ, ਠੀਕ ਹੈ? ਆਪਣੀਆਂ ਵੋਟਾਂ ਆ ਰਹੀਆਂ ਨੇ ਤੇ ਵੋਟਾਂ ਦੇ ਵਿੱਚ ਤੁਹਾਡੇ ਵਾਸਤੇ ਬ੍ਰੈਂਪਟਨ ਦੇ ਵਿੱਚ ਸਿਟੀ ਆਫ ਬ੍ਰੈਂਪਟਨ ਰੀਜਨਲ ਕੌਂਸਲ ਵਾਸਤੇ ਲੜ ਰਹੇ ਨੇ, ਵਾਰਡ ਨੰਬਰ 3 ਤੇ 4 ਚੋਂ ਸੰਦੀਪ ਗੋਇਲ ਹੋ ਰਹੀ। ਬੜਾ ਲੰਮਾ ਨਾਮ ਆ, ਬਿਜ਼ਨਸ ਕਰਦੇ ਰਹੇ ਨੇ ਬਹੁਤ ਲੰਮਾ, ਅਤੇ ਇੱਕ ਤੁਹਾਡੇ ਵਾਸਤੇ ਭਰੋਸੇਯੋਗ ਨਾਮ ਆ, ਪੜ੍ਹੇ ਲਿਖੇ ਇਨਸਾਨ ਨੇ ਸੰਦੀਪ ਗੋਇਲ ਜਗਰਾਓਂ ਵਾਲੇ, ਅਤੇ ਉਹ 3 ਤੇ 4 ਵਾਰਡ ਦੇ ਵਿੱਚ ਰੀਜਨਲ ਕੌਂਸਲਰ ਵਾਸਤੇ ਖੜ੍ਹੇ, ਆਪਾਂ ਸਾਰਿਆਂ ਨੇ ਉਹਨਾਂ ਦੀ ਹੈਲਪ ਕਰਨੀ ਆ, ਵੋਟਾਂ ਪਾ ਕੇ 26 ਤਰੀਕ ਨੂੰ ਆਪਾਂ ਉਹਨਾਂ ਨੂੰ ਕਾਮਯਾਬ ਕਰਨਾ, ਅਤੇ ਅਗਲਿਆ ਕਾਲਰ ਨੂੰ ਲੈ ਲਓ।
1: ਹਾਂਜੀ 0490। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਕਿਸ਼ੋਰ ਕੁਮਾਰ ਨੇ ਆਸ਼ਾ ਭੋਸਲੇ ਗਾਣਾ ਸੁਣ।
1: ਹਾਂਜੀ ਦੱਸੋ।
3: ਲਵੋ ਜਾ ਜੀ, ਪਹਿਲੇ ਦੇ ਦੋ ਮੇਰਾ 5 ਰੁਪਿਆ 12 ਆਨਾ।
1: ਪਹਿਲੇ ਦੇ ਦੋ ਮੇਰਾ
3: ਪਿਕਚਰ ਸੀਗੀ ਜੀ ਆਪਣੀ, ਚਲਦੀ ਕਾ ਨਾਮ ਗਾੜੀ।
1: ਪਹਿਲੇ
3: ਦੇ ਦੋ ਮੇਰਾ 5 ਰੁਪਿਆ 12 ਆਨਾ।
0: ਮੇਰੇ ਜਮਾਨੇ ਚ ਨੀ ਚੱਲੇ, ਪਰ ਤੁਹਾਡੇ ਚ ਚੱਲਦੇ ਸੀਗੇ, ਕਾਫੀ ਫਰਕ ਹੈ ਨਾ। ਕੋਈ ਗੱਲ ਨੀ, ਫਿਰ ਕੀ ਹੋ ਗਿਆ? ਤੁਹਾਡੇ ਜਮਾਨਾ ਆਨੇ ਸੁਣੇ ਤਾਂ ਹੈਗੇ ਨਾ ਆਪਾਂ,
1: ਤੇ
0: ਪਹਿਲਾਂ ਤਾਂ ਮੋਹਰਾਂ ਹੁੰਦੀਆਂ ਸੀਗੀਆਂ ਪੁਰਾਣੇ ਸਮੇਂ, ਗਲੀ ਵਾਲੇ ਵੀ ਹੁੰਦੇ ਸੀ ਪੈਸੇ, ਹੈ ਨਾ, ਅੱਡ ਅੱਡ ਕਰੰਸੀ ਚੱਲਦੀ ਰਹੀ ਸਾਡੇ। ਅੱਛਾ ਮੈਂ ਸੰਦੀਪ ਗੋਇਲ ਹੋਰਾਂ ਦਾ ਤੁਸੀਂ ਨਾ ਨੋਟ ਕਰ ਲਓ ਕਿ ਆਪਾਂ 26 ਤਰੀਕ ਨੂੰ ਵੋਟ ਪਾ ਕੇ ਕਾਮਯਾਬ ਕਰਨਾ, ਕੁਝ ਵਲੰਟੀਅਰ ਉਹਨਾਂ ਨੂੰ ਚਾਹੀਦੇ ਆ, ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ, ਤੇ ਬੜੇ ਅੱਛੇ ਮਿਹਨਤੀ ਨੌਜਵਾਨ ਨੇ, ਤੇ ਕੈਂਡੀਡੇਟ ਨੇ ਆਪਣੇ ਵਾਰਡ 3 ਤੋਂ 4 ਚੋਂ ਸਿਟੀ ਆਫ ਬ੍ਰੈਂਪਟਨ ਰੀਜਨਲ ਕੌਂਸਲਰ ਵਾਸਤੇ ਖੜੇ ਆ। ਅੱਛਾ ਇੱਕ ਰੀਜਨਲ ਕੌਂਸਲ ਹੁੰਦਾ, ਇੱਕ ਕੌਂਸਲਰ ਹੁੰਦਾ, ਹੈ ਨਾ, ਦੋ ਪੋਸਟਾਂ ਹੁੰਦੀਆਂ, ਇੱਕ ਟਰੱਸਟੀ ਹੁੰਦੇ ਨੇ, ਮੇਅਰ ਹੁੰਦੇ ਨੇ, 3-4 ਪੋਜੀਸ਼ਨਾਂ ਹੋ ਜਾਂਦੀਆਂ। ਅਤੇ ਪਰ ਤੁਸੀਂ ਨੋਟ ਕਰ ਲਿਆ ਕਰੋ ਕਿ ਕਈ ਵਾਰੀ ਆਪਾਂ ਮਿਕਸਅਪ ਹੋ ਜਾਂਦੇ ਹਾਂ ਰੀਜਨਲ ਕੌਂਸਲਰ ਅਤੇ ਇਕੱਲੇ ਕੌਂਸਲਰ ਦੇ ਵਿੱਚ, ਹੈ ਨਾ, ਇਹ ਦੋ ਵੱਖਰੀਆਂ ਵਿਸ਼ੇਸ਼ ਪਦਵੀਆਂ ਨੇ। ਤੋ 3 ਤੇ 4 ਚੋਂ ਸੰਦੀਪ ਗੋਇਲ ਹੋਰਾਂ ਨੂੰ ਆਪਾਂ ਤੋਂ ਜ਼ਰੂਰ, ਉਹਨਾਂ ਨੂੰ ਕੁਝ ਵਲੰਟੀਅਰ ਵੀ ਚਾਹੀਦੇ ਨੇ, ਪਰ ਮੋਸਟ ਵੈਲਕਮ, ਉਹ ਕਹਿੰਦੇ ਸਾਡੇ ਨਾਲ ਹੈਲਪ ਕਰਵਾ ਕੇ, ਅਤੇ ਤੁਸੀਂ ਵੀ ਜ਼ਰੂਰ ਪਾਰਟੀਸਪੇਟ ਕਰੋ। ਅੱਗੇ ਜਾ ਕੇ ਹੋਰ ਵੀ ਅਸੀਂ ਕੁਝ ਕੈਂਡੀਡੇਟ ਨੂੰ ਲਿਆਵਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਾਵਾਂਗੇ, ਵਾਰਡ ਨੰਬਰ 9 ਤੇ 10 ਤੋਂ ਵੀ ਕੁਝ ਕੈਂਡੀਡੇਟ ਨੇ, ਉਹਨਾਂ ਦੇ ਵੇਰਵਾ ਵੀ ਦੇਵਾਂਗੇ।
1: 2258, ਸਤਿ ਸ਼੍ਰੀ ਅਕਾਲ ਜੀ।
4: ਹਾਂ ਮਨਪ੍ਰੀਤ, ਸਤਿ ਸ਼੍ਰੀ ਅਕਾਲ, ਕੀ ਹਾਲ ਆ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਬਸ ਠੀਕ ਹੈ, ਕੱਲ ਮੇਰੀ ਬੇਟੀ ਦਾ ਬਰਥਡੇ ਸੀਗਾ।
1: ਓ ਅੱਛਾ, ਮੁਬਾਰਕਾਂ ਤੁਹਾਨੂੰ।
4: ਹਰਪ੍ਰੀਤ ਕੌਰ ਜੱਸਲ।
1: ਠੀਕ ਹੈ ਜੀ,
0: ਅੱਜ ਵਧਾਈ ਦੇ ਦਿੰਦੇ, ਦੱਸੋ ਕਿਹੜਾ ਗੀਤ ਸੁਣਾਈਏ ਉਹਨਾਂ ਨੂੰ?
4: ਜਿਹੜਾ ਮਰਜ਼ੀ ਸੁਣਾ ਦੋ, ਹੈਪੀ ਬਰਥਡੇ ਦਾ।
0: ਨਹੀਂ ਹੁਣ ਤਾਂ ਕੰਮ ਤੇ ਆ, ਘਰੇ ਆ?
4: ਨਹੀਂ ਉਹ ਤਾਂ ਘਰੇ ਆ।
0: ਹਰਪ੍ਰੀਤ ਜੱਸਲ ਕਿੰਨੇ ਹੋ ਗਏ ਸਾਲ ਦੇ?
4: ਇਹ ਹੋ ਗਏ 38 ਦੇ।
0: ਸੁਰਿੰਦਰ ਕੌਰ ਵਧੀਆ ਗੀਤ ਜਾਂ ਹੋਰ ਕਿੱਦਾਂ ਚੁਣਦੇ ਆ, ਵਧੀਆ ਪੁਰਾਣਾ ਗੀਤ ਸੁਣਦੇ ਆ ਰੇਡੀਓ ਪ੍ਰੋਗਰਾਮ ਦੀ। ਅੱਛਾ ਭੈਣ ਜੀ, ਤੁਸੀਂ ਲਾਈਨ ਤੇ ਇੱਕ ਮਿੰਟ ਕੱਟ ਗਏ ਹੈ ਨਾ?
1: ਹਾਂਜੀ,
0: ਮੈਂ ਪੁੱਛਣਾ ਭੁੱਲ ਗਿਆ ਇਹਨਾਂ ਨੂੰ, ਨਲਕੇ ਦੇ ਕਿਤੇ ਗੁੜ ਕੇ ਪਾਣੀ ਮਾਡਲ ਵਾਟ ਦੇ ਹੈ ਨਾ, ਤੇ ਫਿਰ ਅਸੀਂ ਜੇ ਗੜ ਕੇ ਗੜੇ ਆ ਤਾਂ ਫਿਰ ਉਦੋਂ ਪਹਿਲਾਂ ਦੇ ਤਾਂ ਫਿਰ ਗੜ ਨਹੀਂ ਗੜਨਾ। ਅਗਲੇ ਕਾਲਰ ਲੈ ਲਓ
1: 1661 ਜੀ। ਸਤਿ ਸ਼੍ਰੀ ਅਕਾਲ।
5: ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
5: ਮੈਨੂੰ ਨਾ ਬੜਾ ਵਧੀਆ ਲੱਗ ਰਿਹਾ ਤੁਹਾਡਾ ਪ੍ਰੋਗਰਾਮ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ। ਜਿਵੇਂ ਤੁਹਾਡਾ ਪ੍ਰੋਗਰਾਮ ਨਾ ਏਦਾਂ ਹੋਏ, ਮੈਂ ਕਾਲ ਬੜੀ ਘੱਟ ਹੋਈ ਤੁਹਾਡੇ ਪ੍ਰੋਗਰਾਮ ਦੇ ਉੱਤੇ, ਪਰ ਮੈਂ ਸੁਣਦਾ ਹੁੰਦਾ ਬਹੁਤ ਵਾਰੀ ਤੇ ਮੈਂ ਕਿਹਾ ਮੇਰਾ ਦਿਲ ਕੀਤਾ ਗੱਲ ਕਰਨ ਨੂੰ ਮੈਂ ਭਾਜੀ ਦਾ ਤੇ ਤੁਹਾਡਾ ਤੇ ਨੇਚਰ ਜਿਹੜੀ ਹੈ ਨਾ ਇਹ ਲਿਆਂਦੀ ਲੋਕਾਂ ਨੂੰ ਖਿੱਚ ਖਿੱਚ ਕੇ ਧੱਕੇ ਨਾਲ ਤੁਹਾਡੇ ਪ੍ਰੋਗਰਾਮ ਦੇ ਵਿੱਚ, ਜਿਵੇਂ ਫੈਮਿਲੀ ਦੇ ਵਿੱਚ ਪ੍ਰੋਗਰਾਮ ਚੱਲਦਾ ਉਵੇਂ ਤੁਹਾਡਾ ਪ੍ਰੋਗਰਾਮ ਚੱਲ
0: ਰਿਹਾ,
5: ਬੜਾ ਮਜ਼ਾ ਆ ਰਿਹਾ। ਗਾਣੇ ਵੀ ਤੁਸੀਂ ਜਿਹੜਾ ਕੋਈ ਆ ਕੇ ਸਰੋਤਾ ਕਹਿੰਦਾ ਵੀ ਆਹ ਸੌਂਗ ਲਾ ਦਿਓ, ਤੁਸੀਂ ਫੁੱਲ ਗਾਣਾ ਸੁਣਾਉਂਦੇ ਹੋ, ਬੜਾ ਵਧੀਆ ਗੱਲ ਤੇ ਇੱਕ ਤੇ ਇਹ ਬਹੁਤ ਐਪਰੀਸ਼ੀਏਟ ਕਰ ਰਿਹਾ ਮੈਂ ਤੁਹਾਨੂੰ ਭਾਜੀ। ਭਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੀ ਸਮਝੋ, ਵਧਾਈਆਂ ਸਮਝ ਲਓ, ਪ੍ਰੋਗਰਾਮ ਬਹੁਤ ਵਧੀਆ ਚਲਾਉਂਦੇ ਹੋ
0: ਤੁਸੀਂ। ਮਿਹਰਬਾਨੀ, ਜੋ ਤੁਹਾਨੂੰ ਚੰਗਾ ਲੱਗਦਾ ਸੀ ਉਹੀ ਪੇਸ਼ ਕਰਦੇ ਆ। ਸਾਡਾ ਹੁੰਦਾ ਐਜ਼ ਏ ਫੈਮਿਲੀ ਤੁਹਾਡੇ ਨਾਲ ਨਾ, ਜਿਵੇਂ ਆਪਾਂ ਲਿਵਿੰਗ ਰੂਮ ਸੋਫੇ ਤੇ ਬੈਠੇ ਗੱਲਾਂ ਬਾਤਾਂ ਕਰ ਰਹੇ ਹਾਂ, ਇੱਕ ਪਰਿਵਾਰਕ ਮੈਂਬਰ,
1: ਹਾਂਜੀ
0: ਉਹ ਗੱਲਬਾਤ ਸਾਡੀ ਹੁੰਦੀ ਹਮੇਸ਼ਾ ਹੀ। ਗੀਤ ਸੰਗੀਤ ਖਰ ਤੁਹਾਡਾ ਆਪਣਾ ਪਸੰਦ ਹੁੰਦਾ ਸੀ ਉਹੀ ਪੇਸ਼ ਕਰਦੇ ਹਾਂ, ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਅਤੇ ਸੰਦੇਸ਼ ਹੋਰ ਵੀ ਹੋਣਗੇ। ਅਤੇ ਮੈਂ ਤੁਹਾਨੂੰ ਪੁੱਛਣਾ ਅੱਜ ਇਹ ਚਾਹੁੰਦਾ ਕਿਹਨੇ ਕਿਹਨੇ ਭਾਈ ਨਲਕੇ ਦੇ ਪਾਣੀ ਨਾਲ ਕੱਪੜੇ ਧੋਤੇ ਹੋਣ, ਕਿਉਂਕਿ ਕਾਫੀ ਗੇੜਨਾ ਪੈਂਦਾ ਸੀਗਾ। ਮੈਂ ਦੂਜਾ ਨਹੀਂ ਗੱਲ ਕਰਦਾ ਮੋਟਰ ਵਾਲੀ ਦੀ ਗੱਲ, ਉਹ ਤਾਂ ਖੈਰ ਈਜ਼ੀ ਹੋ ਗਿਆ ਨਾ, ਉਹਦੇ ਨਾਲ ਐਕਸਰਸਾਈਜ਼ ਵੀ ਬਹੁਤ ਹੁੰਦੀ ਸੀ ਜਦੋਂ ਨਲਕਾ ਗੇੜਦੇ ਹੁੰਦੇ। ਕਈ ਵਾਰੀ ਨਾ ਮੈਂ ਦੇਖਣਾ ਵੀ ਬੋਕੀ ਖਰਾਬ ਹੋ ਜਾਣੀ ਨਲਕੇ ਦੀ, ਫਿਰ ਕਿਤੇ ਸੱਦ ਕੇ ਲਿਆਉਣਾ ਗਿਆ ਬੋਕੀ ਚੇਂਜ ਕਰਨ ਵਾਲੇ ਨੂੰ। ਅਤੇ ਪਰ ਕਈ ਵਾਰੀ ਪਿੰਡਾਂ 'ਚ ਪਾਣੀ ਨਾ ਥੱਲੇ ਚਲੇ ਗਏ, ਫਿਰ ਬੋਰ ਕਰਵਾਉਣੇ, ਹੋਰ ਪਾਈਪ ਥੱਲੇ ਪਾਉਣੀ, ਹੈ ਨਾ। ਉਹ ਜ਼ਮਾਨੇ 'ਚ ਵੀ ਬੜਾ ਨਜ਼ਾਰਾ ਜਿਹਾ ਆਉਂਦਾ ਹੁੰਦਾ ਸੀਗਾ, ਇਹ ਡੂੰਘਾ ਬੋਰ ਕਰਨਾ ਤਾਂ ਫਿਰ ਉਸ ਤਰ੍ਹਾਂ ਦਾ ਕਰਨਾ, ਜਿਵੇਂ ਕੋਈ ਕੋਈ ਮੋਟਰ ਲਾਉਣੀ ਹੈ ਜਾਂ ਉਹ ਦੋ ਨੰਬਰ ਦੀ ਲਾਉਣੀ ਹੈ, ਤਿੰਨ ਨੰਬਰ ਦੀ ਲਾਉਣੀ ਹੈ।
1: ਹਾਂਜੀ,
0: ਅਸੀਂ ਨਾ ਬਾਹਰਲੇ ਘਰ ਨਾ ਮੋਟਰ ਲਾਈ ਪਹਿਲੇ ਜਵਾਨੇ 'ਚ ਨਾ, ਉਸ ਤਰ੍ਹਾਂ
1: ਹਾਂਜੀ
0: ਖਰੀ ਤਿੰਨ ਦੇ ਖਰੀ ਚਾਰ ਦੇ ਖਰੀ ਪੰਜ ਦੀ ਪਾਣੀ ਵੀ ਲਾਉਣਾ, ਆਲੂ ਅਸੀਂ ਵੱਡਾ ਬਣਾਇਆ ਪੂਰਾ ਖੁੱਲ੍ਹਾ ਡੁੱਲਾ, ਅਤੇ ਮੂਹਰੇ ਕੋਠਾ ਸੀਗਾ ਬੜਾ ਨੀਵਾਂ ਉੱਤੇ, ਹੈ ਨਾ,
1: ਠੀਕ
0: ਹੈ। ਉੱਥੇ ਸੜਕ ਜਿਹੜੀਆਂ ਸਾਡੇ ਭੈਣਾਂ ਭੂਣਾ ਵੀ ਪੜ੍ਹਦੀਆਂ, ਸਾਡੇ ਪਿੰਡ ਸੱਤਵਾਂ ਕਾਲਜ ਭੈਣਾਂ ਭੂਣਾ ਪੜ੍ਹਦੀਆਂ, ਭੂਆ ਜੀ ਲੜਕੀਆਂ, ਹੋਰ ਸਾਰੇ ਉਹ ਨਹਾਉਣ ਸਾਰਿਆਂ ਨੇ ਛਾਲਾਂ ਉੱਤੋਂ ਮਾਰਿਆ ਕਰਨੀਆਂ ਉਹਦੇ ਵਿੱਚ
1: ਉੱਠੇ ਤੋਂ
0: ਉੱਠੇ ਤੋਂ। ਅਗਲੇ ਕਾਲਰ ਨੇ ਰੋਲ ਲੈਣਾ ਜੀ।
1: ਜੀ 2865 ਜੀ, ਸਤਿ ਸ਼੍ਰੀ ਅਕਾਲ।
5: ਮੋਟਰਾਂ
0: ਦੇ ਨਹਾਉਣ ਦਾ ਤਾਂ ਵੱਖਰਾ ਹੀ ਸਵਾਦ ਹੁੰਦਾ ਸੀ ਨਾ, ਬੰਦਾ ਕਹਿੰਦਾ ਕੋਈ ਨੀ ਨਹਾ ਲਓ।
5: ਹਾਂਜੀ, ਨਾਕੇ ਦੇ ਵੱਖਰਾ ਸਵਾਦ ਸੀ, ਗੀਤ ਸਿੰਘ ਖਿੱਚ ਕੇ ਰੱਖੋ, ਠੀਕ ਹੈ ਜੀ।
0: ਅੱਛਾ, ਗਰਮੀਆਂ ਚ ਜ਼ਿਆਦਾ ਸਵਾਦ ਆ ਨਹਾਉਣ ਦਾ, ਹੈ ਨਾ।
5: ਹਾਂਜੀ ਹਾਂਜੀ
0: ਬਿਲਕੁਲ। ਚਲੋ ਅੱਜ ਆਪਾਂ ਗੱਲ ਇਕੱਲੇ ਕਰਾਂਗੇ, ਆਪਾਂ ਬਈ ਨਲਕਿਆਂ ਦੀ ਗੱਲ ਹੀ ਕਰਾਂਗੇ। ਅੱਛਾ, ਮੈਂ ਨਾ ਸਾਡੀਆਂ ਜਿਹੜੀਆਂ ਭੈਣਾਂ ਸੁਣਦੀਆਂ, ਮੈਂ ਤੁਹਾਨੂੰ ਪੁੱਛਾਂਗਾ ਕਿੰਨੇ ਕਿੰਨੇ ਕੱਪੜੇ ਧੋਤੇ ਨੇ ਗਿੜ ਕੇ ਨਾ ਹੱਥ ਨਾਲ ਨਲਕਾ, ਧੋਤੇ ਹੋਣਗੇ, ਥਾਪੀ ਜੀ ਹੁੰਦੀ ਸੀ ਨਾ, ਠਾ ਠਾ ਮਾਰ ਕੇ ਕੱਢ ਦੇਣੀ ਆ ਮੈਲ ਜੀ ਵਿੱਚੋਂ ਨਾ, ਅਤੇ ਕੱਪੜੇ ਪਹਿਲਾਂ ਭਿਉਂ ਕੇ ਰੱਖਦੇ, ਬਾਲਟੀ 'ਚ ਭਿਉਂ ਕੇ ਰੱਖਣੇ, ਫਿਰ ਉਹਨਾਂ ਨੇ ਹੌਲੀ ਹੌਲੀ ਹੌਲੀ ਹੌਲੀ ਧੋਣੇ ਕਿ ਕਿੰਨੀਆਂ ਕਿੰਨੇ ਧੋਤੇ ਭਾਈ ਦੱਸਿਓ ਸਾਨੂੰ ਨਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਗੀਤ ਸੰਗੀਤ ਵੀ ਲਾਵਾਂਗੇ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ। ਅਗਲੇ ਕਾਲਰ ਲੈ ਲਓ
1: 0260। ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ।
6: ਹਾਂਜੀ ਮੇਹਰ ਜੀ।
1: ਹਾਂਜੀ ਹਾਂਜੀ
6: ਹਾਂਜੀ ਹਾਂਜੀ, ਪਹਿਲਾਂ ਪਹਿਲੀ ਕਾਲੀ ਚੱਕਲੀ, ਥੈਂਕ ਯੂ ਜੀ। ਮੈਂ ਕਹਿੰਦਾ ਸੀ ਉਹ ਨਲਕਿਆਂ ਦੇ ਨਹਾਉਂਦੇ ਆ, ਮੈਂ ਨਾਨਕੀ ਰਹਿੰਦਾ ਸੀ, ਮੇਰੇ ਨਾਨਾ ਜੀ ਨੇ ਮੈਨੂੰ ਕਹਿਣਾ ਚਲੋ ਬਾਲਟੀ ਭਰ ਦੇ ਪਾਣੀ ਦੀ, ਮੈਂ 15 ਮਿੰਟਾਂ ਹੀ ਬਾਲਟੀ ਭਰਨੀ, ਉਹਨਾਂ ਨੇ ਜਾਣਾ ਜਾ ਕੇ ਲੀੜੇ ਇੱਕ ਮਿੰਟ ਚ ਲਾ ਕੇ ਤੇ ਬਾਲਟੀ ਚੱਕਣੀ, ਠਾ ਲੈਣੀ ਸਿਰ ਤੇ ਪਾ ਕੇ ਤੇ ਬਾਹਰ, ਮੈਨੂੰ ਅਜੇ ਮੈਂ ਅਜੇ ਗਰਮੀ ਵੀ ਨਾ ਪੂੰਝਣੀ।
0: ਥੋੜੇ ਕੱਲੇ ਨਾਲ ਨੀ ਹੁੰਦੇ, ਸਾਡੇ ਨਾਲ ਬਹੁਤ ਹੋਈਆਂ
6: ਹੋਈਆਂ, ਉਹਨਾਂ ਨੇ ਇੱਕ ਮਿੰਟ ਲਾਉਣਾ, ਉਹਨੂੰ ਬਾਅਦ ਫਿਰ ਜਦੋਂ ਮੋਟਰਾਂ ਚੱਲੀਆਂ ਫਿਰ ਹਰਚਰਨ ਕਰੇ ਆਉਂਦਾ ਇਹ ਮਿੱਤਰਾਂ ਦੀ ਮੋਟਰ ਤੇ।
0: ਹਾਂਜੀ ਹਾਂਜੀ
6: ਬਣਿਆ
0: ਜਾ, ਅਸੀਂ ਹੁਣੇ ਲਾ ਕੇ ਹਟੇ। ਹਾਂਜੀ
6: ਓਕੇ, ਥੈਂਕ ਯੂ ਥੈਂਕ ਯੂ,
0: ਮਿਹਰਬਾਨੀ ਮਿਹਰਬਾਨੀ। ਅਗਲਾ ਕਾਲ ਕੱਟ ਗਈ 5482 ਦੁਆਰਾ ਗੱਲ। ਅੱਛਾ ਨਾ, ਸਾਡੇ ਨਾਨਾ ਜੀ ਨਾਲ ਬੜਾ ਪਿਆਰ ਸੀ ਸਾਡੇ ਮਦਰ ਦਾ, ਹੁੰਦਾ ਕੁਦਰਤੀ ਹੁੰਦਾ, ਤੇ ਅਸੀਂ ਸਾਡੇ ਸਾਰੇ ਚਾਚਾ ਜੀ ਕਹਿੰਦੇ ਸੀ ਉਹਨਾਂ ਨੂੰ ਨਾ।
1: ਹਾਂਜੀ,
0: ਤੇ ਸਾਰੇ ਜਿੰਨੇ ਆਲੇ ਦੁਆਲੇ ਜਿੰਨੇ ਵੀ ਲੋਕ ਆਉਂਦੇ ਸੀ, ਸਰਦਾਰ ਕਰਤਾਰ ਸਿੰਘ, ਹਾਂਜੀ ਤੇ ਉਹਨਾਂ ਨੇ ਤਾਂ ਆਪਣੇ ਸਾਡੇ ਜਿਹੜੇ ਮਾਮਾ ਜੀ ਦੇ ਲੜਕੇ ਵੱਡੇ ਦੇ ਜਿਹੜੇ ਸੀਗੇ ਉਹ ਵੀ ਕਈ ਸਾਡੇ ਕੋਲ ਜ਼ਿਆਦਾ ਆਉਂਦੇ ਸੀ ਆ ਜਾਂਦੇ ਹੈ ਨਾ, ਹਾਮੋਵਰ ਜੀ ਸਾਰੇ ਸੀਗੇ ਉਹਨਾਂ ਨੇ ਆ ਜਾਣਾ ਕੁਦਰਤੀ, ਫਿਰ ਲੈਣ ਨਹੀਂ ਆਇਆ ਕਿਤੇ ਕਿ ਆ ਜਾਣਾ ਉਹ ਤਾਂ ਸਵੱਭ ਵੀ ਹੁੰਦਾ ਸੀਗਾ, ਲੰਘਦੇ ਘਰ ਦੇ ਕੋਲ ਬੱਸਾਂ ਦਾ ਮਜ਼ਾ ਹੁੰਦਾ ਸੀ ਸਫ਼ਰ, ਅਤੇ ਨਾਨਾ ਜੀ ਨੇ ਫਿਰ ਵਧੇ ਆਉਂਦੇ ਨੇ ਕਹਿਣਾ ਬਈ ਬਾਹਰਲੇ ਘਰ ਗੇੜਾ ਮਾਰਨਾ ਪਹਿਲਾਂ ਅੰਦਰਲੇ ਘਰ ਜਾਣਾ ਵੀ ਮਦਰ ਨੂੰ ਮਿਲਣ ਸਾਡੇ ਨੂੰ ਹੈ ਨਾ, ਮੁੜ ਕੇ ਫਿਰ ਸਾਡੇ ਕੋਲ ਆ ਜਾਣਾ ਉਹ ਮੁੰਡਿਓ ਵਿਹਲੇ ਖੜੇ ਹੋ ਆਪ ਗਾਵਾਂ ਬੈਠੀ ਖੜੀ ਬੈਠੀਆਂ ਬੱਚਿਆਂ ਨੂੰ ਪਾਣੀ ਪਿਆਓ ਪਾਣਾ ਨਲਕਾ ਗੇੜ, ਉਹਨਾਂ ਨੇ ਕਹਿਣਾ ਮਾਮੇ ਨਾਲ ਕਹਿਣਾ ਯਾਰ ਬਾਬਾ ਸਾਡੇ ਆ ਗਏ ਨਾਨਾ ਜੀ ਤਾਂ ਆ ਤਾਂ ਚਾਚਾ ਜੀ ਕਹਿੰਦਾ ਉੱਥੇ ਵੀ ਕੰਮ ਲਾਈ ਰੱਖਦੇ ਇੱਥੇ ਵੀ ਕੰਮ ਲਾਈ ਰੱਖਦੇ ਕੁਛ ਕਹਿ ਸਕਦੇ ਜੀ ਉਹਦੇ
1: ਤਾਂ
0: ਕੁਦਰਤੀ ਹੁੰਦਾ ਉਹ ਚੀਜ਼ਾਂ ਵੀ ਕਦੇ ਵੀਰੇ ਆਪਾਂ ਮਿਸ ਕਰਦੇ ਹਾਂ ਬਈ ਜਿਹੜੇ ਜਿਹੜੇ ਵਡੇਰੇ ਆਪਣੇ ਹੁੰਦੇ ਸੀ ਪਿਆਰ ਮਾਣ ਨੂੰ ਕੰਮ ਤੇ ਲਾ ਲੈਂਦੇ ਸੀ,
1: ਅਗਲੇ ਕਾਲ ਲੈ ਲੈਂਦੇ 1000 ਜੀ ਸਤਿ ਸ਼੍ਰੀ ਅਕਾਲ
7: ਸਤਿ ਸ਼੍ਰੀ ਅਕਾਲ ਮਨਪ੍ਰੀਤਾ
1: ਸਤਿ ਸ਼੍ਰੀ ਅਕਾਲ ਜੀ
0: ਤੁਸੀਂ ਤਾਂ ਆਪਣੇ ਟਾਈਮ ਪੀਰੀਅਡ ਦੇ ਵਿੱਚ ਨਲਕਾ ਗੇੜ ਕੇ ਨਲਕਾ ਗੇੜਿਆ ਕਦੇ?
7: ਆਪਣੇ ਘਰ ਦੇ ਵਿਚ ਨਾ ਮੈਂ ਵਡਿਆਈ ਨੀ ਮਾਰਦੀ, ਨੌਕਰ ਚਾਕਰ ਬਥੇਰੇ ਹੁੰਦੇ ਸੀ, ਸਾਡੇ ਡੈਡੀ ਤੇ ਮੇਰੇ ਡੈਡੀ ਬਹੁਤ ਫਾਸਟ ਫਰੈਂਡ ਹੁੰਦੇ ਸੀ, ਮੇਰੇ ਮੈਰਿਜ ਤੇ ਆਏ ਸੀ ਉਹ।
0: ਅੱਛਾ ਜੀ,
7: ਹਾਂਜੀ,
0: ਚਲੋ ਠੀਕ ਆ। ਫਿਰ ਵੀ ਮੈਂ ਇਹ ਨਹੀਂ ਕਹਿੰਦਾ ਕਿ ਵੀ ਨੌਕਰ ਜਿੰਨੇ ਮਰਜ਼ੀ ਹੋਣ ਬਈ ਤੁਸੀਂ ਇੱਥੇ ਨਲਕੇ ਤੋਂ ਗੇੜ ਕੇ ਕਦੇ ਇੱਕ ਕੱਪ ਪਾਣੀ ਵੀ ਨਹੀਂ ਭਰਿਆ ਹੁੰਦਾ, ਇਹ ਤਾਂ ਕੋਈ ਹੋ ਹੀ ਨਹੀਂ ਸਕਦਾ, ਨੌਕਰ ਤਾਂ ਹਰ ਘਰ ਦੇ ਹੁੰਦੇ ਆ, ਪਰ ਕਈ ਵਾਰੀ ਆਪਾਂ ਨੂੰ ਪੀਣਾ ਪੈ ਜਾਂਦਾ ਨਾ ਇੱਕ ਕਦੇ ਕੱਪ ਗੇੜ ਕੇ, ਉਹ ਮੈਂ ਪੁੱਛਣਾ ਸੀ ਚੇਰੀ ਵੇ ਨਹੀਂ ਗੇੜਿਆ ਤਾਂ ਬਈ ਫਿਰ ਸ਼ਾਹੀ ਛਾਣਾ ਪੂਰੀ ਹੈ ਨਾ। 905-564-6644 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਲਓ ਜੀ ਮੈਂ ਤੈਨੂੰ ਇੱਕ ਵਾਰੀ ਫਿਰ ਸੇਲ 'ਤੇ ਲੈ ਜਾਂ, ਅਤੇ ਇਹ ਸੇਲ ਲੱਗੀ ਹੋਈ ਆ ਅੱਜ ਤੋਂ ਸ਼ੁਰੂ ਹੋ ਗਈ ਹੈ ਸਾਰੀਆਂ ਬ੍ਰਾਂਚਾਂ 'ਤੇ ਇੰਡੀਅਨ ਫਰੂਟ ਲੈਣ 'ਤੇ, ਅਤੇ ਉਸ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀਆਂ ਪ੍ਰਾਈਸਾਂ ਦੇ ਦਿਆਂ, ਫਿਰ ਆਪਾਂ ਸਮਰਾਜ ਸੁਧਰ ਦਾ ਮੈਸੇਜ ਵੀ ਲੈਂਦੇ ਹਾਂ
1: ਜੀ।
0: ਰਸ ਮਲਾਈ ਇਹਨਾਂ ਨੇ ਲਗਾਈਆਂ, ਸਾਰੇ ਫਲੇਵਰ ਲਗਾਏ ਨੇ 799 ਦੇ, ਅਤੇ ਕਸੂਰੀ ਮੈਂਗੋ ਪਲਫ ਹੈਗਾ 299 ਦਾ, ਬਿਸਕੁਟ ਲਗਾਏ ਨੇ ਸਪੈਸ਼ਲ, ਹਾਂਜੀ ਤੁਸੀਂ ਜ਼ਰੂਰ ਇੱਕ ਚੱਕ ਲਗਾਓ, ਅਗਲੇ ਕਾਲ ਨੂੰ ਲੈ ਲਓ ਜੀ।
1: 5482 ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ,
0: ਕੀ ਗੱਲ?
8: ਬਹੁਤ ਪਾਣੀ ਗੇੜਿਆ ਸੀ, ਤੁਹਾਨੂੰ ਮੱਝਾਂ ਨੂੰ ਪਤਾ ਨਾ,
0: ਮੈਂ ਤਾਂ ਆਇਆ ਨਾ ਅੱਜ ਵੀ ਗੇੜ ਕੇ ਹਟੇ, ਉਹਨੇ ਪਾਣੀ ਹੌਲੀ ਬੋਲਦੇ ਨਾ,
8: ਲੀੜੇ ਕੱਪੜੇ ਵੀ ਧੋਤੇ ਆ ਬਥੇਰੇ।
0: ਅੱਛਾ, ਪਾਣੀ ਮੱਝਾਂ ਨੂੰ ਬਥੇਰਾ ਪਿਆ ਹੈ,
8: ਮੱਝਾਂ ਨੂੰ ਵੀ ਪਾਉਣਾ ਪੈਂਦਾ ਸੀ।
0: ਅੱਛਾ, ਮੈਂ ਅੱਜ ਦੀ ਗੱਲ ਕਰਦਾ ਤੁਹਾਨੂੰ ਨਾ, ਮੈਂ ਕੁਦਰਤੀ ਮੈਂ ਦੇਖ ਰਿਹਾ ਸੀਗਾ ਫੋਨ ਦੇ ਵਿੱਚੋਂ ਵੀ ਸਾੜੀਆਂ ਜਿਹੜੀਆਂ ਮਟਾਵਾਂ ਨੇ ਹਨਾ,
1: ਹਾਂਜੀ
0: ਇੱਥੇ ਪਹਿਲਾਂ ਤਾਂ ਆਪਣੇ ਬੱਚੇ ਪਾਲਦੀਆਂ, ਇੱਥੇ ਆ ਕੇ ਆਪਣੇ ਜਵਾਕਾਂ ਦੇ ਬੱਚੇ ਵੀ ਪਾਲਦੀਆਂ ਹਨਾ,
1: ਅਤੇ
0: ਫਿਰ ਜਦੋਂ ਕਦੇ ਬੁੜੇ ਹੋ ਜਾਂਦੇ ਆ ਫਿਰ ਇਹਨਾਂ ਨੂੰ ਵਿਚਾਰੀਆਂ ਨੂੰ ਕਹਿਣ, ਕਈ ਕੁੜੀਆਂ ਵੀ ਆਪਣੇ ਬੱਚੇ ਇੱਥੇ ਵੀ ਪਰਵਰਿਸ਼ ਕਰਾਉਂਦੀਆਂ ਨੇ ਹਨਾ।
1: ਹਾਂਜੀ,
0: ਉਹ ਮੈਂ ਪੜ੍ਹ ਰਿਹਾ ਸੀਗਾ ਵੀ ਕਿੰਨੀ ਵਿਚਾਰੇ ਜਦੋਂ ਜਮਾ ਹੀ ਕਰਨ ਦੇ ਪਾਸੇ ਹੋ ਜਾਂਦੇ ਨੇ, ਮੁੜ ਕੇ ਪਾਸੇ ਹੀ ਬਾਂਹ ਤੇ ਪੁੱਛ ਨੂੰ ਹਟ ਜਾਂਦੇ ਆ, ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਬੰਦੇ ਨੇ ਉਸ ਉਮਰ ਜਾਣਾ ਹੀ ਆ ਨਾ।
1: ਹਾਂਜੀ ਹਾਂਜੀ,
0: ਮਿਹਰਬਾਨੀ, ਤੁਸੀਂ ਆਪਣਾ ਆਊਟਪੁੱਟ ਸਾਂਝੀ ਕੀਤੀ, ਮੈਨੂੰ ਯਾਦ ਗੱਲ ਯਾਦ ਆ ਗਈ, ਪਰ ਤੁਸੀਂ ਕੰਮ ਬਥੇਰਾ ਕੀਤਾ ਉਹਨਾਂ ਦਾ, ਤਾਂ ਆਵਾਜ਼ ਤੋਂ ਪਤਾ ਲੱਗ ਗਿਆ ਸਾਰੀ ਉਮਰ ਕੰਮ ਹੀ ਕੀਤਾ।
1: 4802 ਜੀ ਸਤਿ ਸ਼੍ਰੀ ਅਕਾਲ।
9: ਗੁੜੀਆ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
9: ਜਿਹੜੇ ਬੰਦੇ ਪੁਰਾਣੇ ਆਏ ਉਹਨਾਂ ਜਿਹਨੇ ਨਲਕੇ ਨੀ ਦੇਖਿਆ, ਉਹ ਖੂਹਾਂ ਚੋਂ ਪਾਣੀ ਕੱਢ ਕੇ ਆਇਆ ਉਹ।
0: ਹਾਂਜੀ ਹਾਂਜੀ, ਬਿਲਕੁਲ ਠੀਕ ਹੈ। ਹਾਂਜੀ
9: ਜੀ, ਨਲਕੇ ਫਿਰ ਬਾਅਦ ਆਏ, ਪਹਿਲਾਂ ਖੂਹੇ ਹੁੰਦੇ,
0: ਮਤਲਬ ਖੂਹ ਟਿੰਡਾ ਟਿੰਡਾ ਵਾਲਾ ਖੂਹ, ਟਿੰਡਾ ਵਾਲੇ ਖੂਹ ਤੇ ਪਾਣੀ ਪੀਂਦੇ ਹੁੰਦੇ ਆਪਾਂ। ਹਾਂ
9: ਵਾਲਾ ਉਹ ਇਹ ਹੁੰਦੇ ਸੀ ਭਾਜੀ, ਡੋਲ ਨਾਲ ਕੱਢਦੇ ਹੁੰਦੇ ਸੀ।
0: ਨਹੀਂ ਅਸੀਂ ਨਾ ਉਦੋਂ ਪਾਣੀ ਇੰਨਾ ਸਾਫ਼ ਹੁੰਦਾ, ਕੱਸੀ ਦਾ ਪਾਣੀ ਪੀਤਾ ਸੀ ਨਾ ਜਦ ਸੂਏ ਚੋਂ ਆਉਂਦਾ ਸੀ।
9: ਹਾਂਜੀ ਹਾਂਜੀ,
0: ਗੀਤ ਵੀ ਬਣੇ, ਠੰਡਾ ਠਾਰ ਠੰਡਾ ਠਾਰ ਕੱਸੀ ਦਾ ਪਾਣੀ ਗੋਡੀ ਲਾ ਕੇ ਪੀਲਾ ਮਿੱਤਰਾ ਪੀਲਾ ਬੱਲੀਏ ਸੋਰੀ ਸੁਦੀਕ ਸਾਹਿਬ ਦਾ।
9: ਚਲੋ ਠੀਕ ਆ ਵੀਰਾ ਜੀ, ਓਕੇ ਹੈ।
0: ਹਾਂ ਮਿਹਰਬਾਨੀ, ਪਰ ਉਹ ਸਮੇਂ ਸੋਹਣੇ ਸੀ ਇਹਨਾਂ ਲੋਕੀ, ਉਦੋਂ ਫਿਰ ਇਉਂ ਹੁੰਦਾ ਸੀਗਾ ਕਿ ਆਹ ਜਿਹੜੀਆਂ ਡਿਸਪੋਜ਼ੇਬਲ ਚੀਜ਼ਾਂ ਹੋ ਗਈਆਂ, ਲਿਫਾਫੇ ਹੋ ਗਏ ਹਜਾ, ਉਹ ਗੰਦ ਗੁੰਦ ਘੱਟ ਸੁੱਟਦੇ ਸੀਗੇ, ਸਫਾਈ ਦਾ ਜ਼ਿਆਦਾ ਰੁਝਾਨ ਹੁੰਦਾ ਸੀਗਾ, ਉਹ ਪਾਣੀ ਪੂਣੀ ਤਾਂ ਵੀ ਜਿਹੜੇ ਨਾ ਆਪਣੇ ਟਿਊਬਵੈਲ ਦਾ ਤਾਂ ਪੀਣਾ ਪੀਣਾ ਹੁਣ ਤੱਕ ਟਿਊਬਵੈਲ ਦਾ ਘੱਟ ਪੀਂਦੇ ਨੇ ਜਿਹੜਾ ਆਪਣਾ ਸੂਆ ਚੱਲਦਾ ਨਹਿਰ ਚੱਲਦੀ ਆ ਲੁਧਿਆਣੇ ਨਹਿਰ ਦੇ ਕੋਈ ਕੋਈ ਪੀਂਦੇ ਰਹੇ ਪਾਣੀ ਪਹਿਲੀਆਂ ਵਿੱਚ ਹੁਣ ਤਾਂ ਕਿਹੜਾ ਪੀਲੂ
1: ਹੁਣ ਤਾਂ ਬਹੁਤ ਗੰਦਾ ਕਰਤਾ ਨਾ ਸਾਰਾ ਨਹਿਰ ਚ ਪਤਾ ਨੀ ਕੀ ਕੀ ਸੁੱਟਦੇ ਰਹਿੰਦੇ ਆ
0: ਜੀ ਜੀ
1: 5134 ਜੀ ਸਤਿ ਸ਼੍ਰੀ ਅਕਾਲ
10: ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਜੀ ਅਸੀਂ ਨਲਕੇ ਤੇ ਨਹਾਉਂਦੇ ਰਹੇ ਈਵਨ ਡੰਗਰਾਂ ਨੂੰ ਪਾਣੀ ਪਿਆਉਣਾ ਰਾਤ ਨੂੰ ਜਦੋਂ ਅੰਦਰ ਬੰਨਣੇ ਨਲਕੇ ਦੇ ਸਾਡੇ ਉਹਦਾ ਪਾਣੀ ਜ਼ਿਆਦਾ ਬਹੁਤ ਉੱਪਰ ਸੀਗਾ ਸਾਡੇ 20 ਫੁੱਟ ਦਾ ਨਲਕਾ ਲਾਉਂਦੇ ਸੀ ਹਨਾ ਪਾਣੀ ਬਹੁਤ ਜ਼ਿਆਦਾ ਜਦੋਂ ਮਾਰਨਾ ਪੰਪ ਗੋਕੀ ਖਾਣੀ ਦੀ ਉੱਪਰੋਂ ਦੀ ਪਾਣੀ ਨਿਕਲਦਾ ਹੁੰਦਾ ਸੀ ਇੰਨਾ ਪਾਣੀ ਹੁੰਦਾ ਹੁਣ ਤੇ ਬਹੁਤ ਜ਼ਿਆਦਾ ਥੱਲੇ 200 ਮੀਟਰ ਤੱਕ ਥੱਲੇ ਚਲੇ ਗਿਆ ਪਾਣੀ
0: ਅੱਛਾ ਪਾਣੀ ਦੀ ਗੱਲ ਵੱਖਰਾ ਜਦੋਂ ਥੱਲੇ ਚਲਿਆ ਗਿਆ ਪਰ ਮੈਂ ਜਦੋਂ ਨਲਕਾ ਗੇਟ ਤੇ ਹੁੰਦਾ ਮੈਨੂੰ ਇੱਕ ਗੱਲ ਯਾਦ ਆ ਗਈ ਵੀ ਗਰਮੀ ਆ ਦੁਪਹਿਰੇ ਤਿੱਖੜ ਜਦੋਂ ਹੁੰਦਾ ਸੀ ਨਾ ਉਦੋਂ ਜਿਹੜਾ ਆਪਣੇ ਜਿਹੜੇ ਜਿੰਨੇ ਵੀ ਆਪਣੇ ਖਾਸ ਕਰਕੇ ਮੱਝਾਂ ਸੀ ਗਾਵਾਂ ਸੀਗੀਆਂ ਉਹਨਾਂ ਨੂੰ ਪਾਣੀ ਪਿਆਉਂਦੇ ਸੀ ਨਾ ਇੱਕ ਤਾਂ ਧਿਆ ਬਹੁਤ ਲੱਗਦੀ ਸੀ ਉਹ ਇੰਨਾ ਪਾਣੀ ਪੀਂਦੀਆਂ ਸੀ ਬੰਦਾ ਗੇਟ ਦੇ
10: ਬੰਦਾ ਥੱਕ ਜਾਂਦਾ ਗੇਟ ਦਾ ਕਈ ਹੁਣ ਕੁੱਟਦਾ ਵੀ ਹੈ ਬਸ ਕਰ ਹੁਣ
0: ਨਹੀਂ ਉਹ ਤਾਂ ਫਿਰ ਆਪਾਂ ਕਈ ਵਾਰ ਧੱਕੇ ਕਰਦੇ ਸੀਗੇ ਪਰ ਐਂ ਵਿਚਾਰੇ ਹੁਣ ਜਾਨਵਰ ਨੂੰ ਕਿਤੇ ਜਿੰਨੀ ਪਿਆਸ ਲੱਗੀ ਆ ਤਾਂ ਪੀਣਾ ਹੀ ਆ ਕਰਦੇ ਆਪਾਂ ਸਾਰੇ ਰਹੇ ਅਸੀਂ ਵੀ ਕਰਦੇ ਰਹੇ ਆ ਚੀਜ਼ਾਂ ਠੁੱਡਾ ਮਾਰਨਾ ਕਈ ਵਾਰ
10: ਕਈਆਂ ਏਦਾਂ ਸੀ ਕਈ ਬਾਲਟਾਂ ਭਰਨੀ ਨੀ ਦਿੰਦੀਆਂ ਉਹ ਖਿੱਚੀ ਜਾਂਦੀਆਂ ਨੇ
0: ਹਾਂ ਉਹ ਤਾਂ ਪੂਰੇ ਫੁੜਾਕੇ ਨਾ ਮਾਰ ਜਾਂਦੀਆਂ ਸੀ ਆਹ ਇਹ ਗੱਲ ਥੋੜੀ ਠੀਕ ਹੈ ਮੇਰੇ ਬਿਲਕੁਲ ਗੁੱਸਾ ਤਾਂ ਹੈ ਪਰ ਜਾਨਵਰ ਤਾਂ ਹੁਣ ਵਿਚਾਰੇ ਜਿਹਨਾਂ ਨੇ ਪਾਣੀ ਪੀਣਾ ਜਿੰਨੀ ਪਿਆਸ ਲੱਗੂਗੀ ਗਰਮੀ ਉਨੀ ਜ਼ਿਆਦਾ
1: ਬਿਲਕੁਲ
0: ਤੇ ਸਮਰਾਜ ਸਿੱਧੂ ਦਾ ਮੈਸੇਜ ਲੈ ਲਈਏ ਤੇ ਫਿਰ ਆਪਾਂ ਟੌਪ ਫਾਈਨੈਂਸ਼ੀਅਲ ਤੋਂ ਵਾਪਸ ਆਉਂਦੇ ਹਾਂ ਜੁੜੇ ਰਹੋ ਸਾਡੇ ਨਾਲ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ
11: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਦੇ ਡਾਪ ਫਾਈਨੈਂਸ਼ੀਅਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜੇ ਤੁਸੀਂ ਹਜੇ ਤੱਕ ਆਪਣੇ ਆਪ ਜਾਂ ਆਪਣੇ ਪਰਿਵਾਰ ਦੇ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਦੇ ਲਈ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਡਿਸੇਬਿਲਟੀ ਇੰਸ਼ੋਰੈਂਸ ਦੀ ਪਲੈਨਿੰਗ ਨਹੀਂ ਕਰਵਾਈ ਹੈ ਤੁਸੀਂ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ ਵੱਧ ਜਾਣਕਾਰੀ ਚਾਹੁੰਦੇ ਹੋ ਬਿਨਾਂ ਕਿਸੇ ਵੀ ਕਮਿਟਮੈਂਟ ਜਾਂ ਆਬਲੀਗੇਸ਼ਨ ਤੋਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਟ 416-453-3381 ਤੇ ਟੈਕਸਟ ਕਾਲ ਜਾਂ ਵਟਸਐਪ ਕਰ ਸਕਦੇ ਹੋ ਤੇ ਅਪੋਇੰਟਮੈਂਟ ਬੁੱਕ ਕਰਕੇ ਮੇਰੇ ਨਾਲ 7 ਦਿਨ ਮਿਲ ਸਕਦੇ ਹੋ ਰਾਈਟ ਬਾਈ ਏਅਰਪੋਰਟ ਐਂਡ ਕੁਈਨ ਐਟ ਏਅਰਪੋਰਟ ਐਂਡ ਡੈਲਟਾ ਪਾਰਕ 70 ਡੈਲਟਾ ਪਾਰਕ ਬੁਲਵਾਰਡ ਬਰੈਂਪਟਨ ਯੂਨਿਟ ਨੰਬਰ 11 ਟੌਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ ਸੋ ਅੱਜ ਮੈਂ ਸੈਲਫ ਇੰਪਲੋਇਡ ਲੋਕਾਂ ਦੇ ਲਈ ਸਭ ਤੋਂ ਪਹਿਲੀ ਪ੍ਰਾਇਓਰਟੀ ਵਾਲੀ ਇੰਸ਼ੋਰੈਂਸ ਸਭ ਤੋਂ ਜ਼ਰੂਰੀ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਤੇ ਜੇ ਤੁਸੀਂ ਸੈਲਫ ਇੰਪਲੋਇਡ ਹੋ ਆਪਦੇ ਕਾਰਪੋਰੇਸ਼ਨ ਦੇ ਥਰੂ ਤੁਸੀਂ ਪੇਮੈਂਟ ਲੈਂਦੇ ਹੋ ਤੇ ਤੁਸੀਂ ਡਿਸੇਬਿਲਟੀ ਇੰਸ਼ੋਰੈਂਸ ਨਹੀਂ ਕਰਵਾਈ ਹੋਈ ਹੈ ਖਾਸ ਤੌਰ ਜੇਕਰ ਤੁਸੀਂ ਹਾਈ ਇਨਕਮ ਅਰਨਰ ਹੋ ਜਾਂ ਇਕੱਲੇ ਹੀ ਕੰਮ ਕਰਨ ਵਾਲੇ ਹੋ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਫਿਰ ਕਿਸੇ ਵੀ ਕੰਮ ਦੇ ਵਿੱਚ ਇਨਵੋਲਵਡ ਹੋ ਜਿਹਦੇ ਵਿੱਚ ਫਿਜ਼ੀਕਲ ਇੰਜਰੀ ਸੱਟ ਲੱਗਣ ਦੀ ਚਾਂਸਸ ਹਾਈ ਹਨ ਹੁਣੇ ਹੀ ਮੈਨੂੰ ਕਾਲ ਕਰੋ ਤੇ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਬਹੁਤ ਹੀ ਅਫੋਰਡੇਬਲ ਪਲਾਨ ਤਿਆਰ ਕੀਤਾ ਜਾ ਸਕਦਾ ਹੈ ਸੋ ਸੈਲਫ ਇੰਪਲੋਇਡ ਲੋਕ ਚਾਹੇ ਤੁਸੀਂ ਟਰੱਕਿੰਗ ਦੇ ਵਿੱਚੋਂ ਓਨਰ ਆਪਰੇਟਰ ਕੰਪਨੀ ਡਰਾਈਵਰ ਜਾਂ ਫਿਰ ਤੁਸੀਂ ਕੰਸਟਰਕਸ਼ਨ ਦੇ ਵਿੱਚੋਂ ਜਾਂ ਤੁਸੀਂ ਇੱਕ ਡੈਂਟਿਸਟ ਹੋ ਇੱਕ ਡਾਕਟਰ ਹੋ ਜਿਹੜੇ ਮਰਜ਼ੀ ਕੰਮ ਦੇ ਵਿੱਚੋਂ ਚਾਹੇ ਉਹ ਆਫਿਸ ਦਾ ਵੀ ਕੰਮ ਹੋਵੇ ਚਾਹੇ ਉਹ ਕੋਈ ਵੀ ਹੈਂਡਸ ਆਨ ਵੀ ਕੰਮ ਹੋਵੇ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਸੈਲਫ ਇੰਪਲੋਇਡ ਹੋ ਮੋਸਟ ਕੇਸਿਸ ਦੇ ਵਿੱਚ ਸੈਲਫ ਇੰਪਲੋਇਡ ਲੋਕ ਨਾ ਤਾਂ WSIB ਨਾ ਤਾਂ EI ਦੇ ਵੱਲ ਕੰਟਰੀਬਿਊਟ ਕਰਦੇ ਨੇ ਨਾ ਤਾਂ ਉਹਨਾਂ ਦੇ ਪੇ ਦੇ ਵਿੱਚੋਂ ਇਹ ਕੱਟੇ ਜਾਂਦੇ ਨੇ ਸੋ ਮਤਲਬ ਇਹ ਹੈ ਕੱਲ ਨੂੰ ਕੋਈ ਵੀ ਫਿਜ਼ੀਕਲ ਇੰਜਰੀ ਹੁੰਦੀ ਹੈ ਕੋਈ ਵੀ ਸੱਟ ਲੱਗਦੀ ਹੈ ਯੂਅਰ ਔਨ ਯੂਅਰ ਓਨ ਕੋਈ ਵੀ ਸਰਕਾਰੀ ਗਵਰਨਮੈਂਟ ਬੈਨੀਫਿਟ ਹੈ ਹੀ ਨਹੀਂ ਜੇ ਤੁਸੀਂ ਘਰੇ ਬਹਿ ਜਾਂਦੇ ਹੋ ਤੇ ਕੰਮ ਨਹੀਂ ਕਰ ਸਕਦੇ ਡਿਸੇਬਿਲਟੀ ਇੰਸ਼ੋਰੈਂਸ ਤੁਹਾਨੂੰ 24 ਘੰਟੇ 7 ਦਿਨ ਕਵਰ ਕਰਦੀ ਹੈ ਚਾਹੇ ਕੰਮ ਤੇ ਹੋ ਚਾਹੇ ਜਿਮ ਤੇ ਹੋ ਚਾਹੇ ਖਾਣ ਪੀਣ ਗਏ ਹੋ ਚਾਹੇ ਜਿੱਥੇ ਮਰਜ਼ੀ ਹੋ 24/7 ਪ੍ਰੋਟੈਕਸ਼ਨ ਹੈ ਕੱਲ ਨੂੰ ਰੱਬ ਨਾ ਕਰੇ ਕਿ ਤੁਸੀਂ ਆਈਸ ਤੇ ਤਿਲਕੇ ਡਿੱਗ ਜਾਂਦੇ ਹੋ ਬਾਂਹ ਤੇ ਹੁਣ ਕੈਸਟ ਲੱਗ ਗਿਆ 3 ਮਹੀਨਿਆਂ ਲਈ ਤੇ ਤੁਸੀਂ ਆਪਣਾ ਕੰਮ ਹੀ ਨਹੀਂ ਕਰ ਸਕਦੇ ਕੱਲ ਨੂੰ ਰੱਬ ਨਾ ਕਰੇ ਕਿ ਤੁਸੀਂ ਇੱਕ ਮੇਜਰ ਕਾਰ ਜਾਂ ਟਰੱਕ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ ਭਾਵੇਂ ਤੁਹਾਡੀ ਆਪਦੀ ਹੀ ਗਲਤੀ ਸੀ ਜਾਂ ਕਿਸੇ ਹੋਰ ਦੀ ਗਲਤੀ ਸੀ ਹੁਣ ਤੁਸੀਂ 9 ਮਹੀਨੇ ਬਿਲਕੁਲ ਵੀ ਨਹੀਂ ਕੰਮ ਕਰ ਸਕਦੇ ਬੈਡ ਰੈਸਟ ਤੇ ਹੋ ਕੀ ਤੁਸੀਂ ਇੰਨੇ ਕੁ ਮਹੀਨੇ ਕੋਈ 1-2 ਮਹੀਨੇ ਕੋਈ 5-6 ਮਹੀਨੇ ਕੋਈ 8-9 ਮਹੀਨੇ ਕੋਈ 2-3 ਸਾਲ ਬਿਨਾਂ ਕੰਮ ਕਰਨ ਤੋਂ ਈਵਨ ਸਰਵਾਈਵ ਕਰ ਸਕਦੇ ਹੋ ਖਾਸ ਜੇਕਰ ਤੁਹਾਨੂੰ ਕੋਈ ਵੀ ਮੰਥਲੀ ਇਨਕਮ ਆਉਣੀ ਨਹੀਂ ਹੈਗੀ ਡਿਸੇਬਿਲਟੀ ਇੰਸ਼ੋਰੈਂਸ ਤੁਹਾਡੀ ਮੰਥਲੀ ਇਨਕਮ ਨੂੰ ਰਿਪਲੇਸ ਕਰਦੀ ਹੈ ਜੇਕਰ ਕੋਈ ਵੀ ਫਿਜ਼ੀਕਲ ਇੰਜਰੀ ਯਾਨੀ ਕਿ ਸੱਟ ਲੱਗ ਜਾਂਦੀ ਹੈ ਮੰਥਲੀ ਇਨਕਮ $1,000 ਤੋਂ ਲੈ ਕੇ $6,000 ਮਹੀਨੇ ਤੱਕ ਸੋ ਜੇ ਤੁਸੀਂ ਸੈਲਫ ਇੰਪਲੋਇਡ ਹੋ ਸਪੈਸ਼ਲੀ ਅ ਟਰੱਕ ਡਰਾਈਵਰ ਓਨਰ ਆਪਰੇਟਰ ਔਰ ਕੰਪਨੀ ਡਰਾਈਵਰ ਤੇ ਤੁਸੀਂ ਹਜੇ ਤੱਕ ਆਪਦੀ ਡਿਸੇਬਿਲਿਟੀ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੈਗੀ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਇਹ ਲੈਸ ਦੈਨ ਅ ਡਾਲਰ ਡੇ ਮਹੀਨੇ ਦਾ 30 ਤੋਂ ਵੀ ਘੱਟ ਡਾਲਰ ਦੇ ਵਿੱਚ ਪਾਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ ਲੈਸ ਦੈਨ ਅ ਡਾਲਰ ਡੇ ਤੱਕ ਕੋਈ ਵੀ ਅਫੋਰਡ ਕਰ ਸਕਦਾ ਹੈ ਗਿਵ ਅਸ ਅ ਕਾਲ ਟੈਕਸਟ ਔਰ ਵਟਸਐਪ ਐਟ 416-457-3381 416-457-3381 ਟਾਪ ਫਾਈਨੈਂਸ਼ੀਅਲ ਸਮਰਾਜ ਸਿੱਧੂ 416-457-3381 416-457-3381 ਥੈਂਕ ਯੂ ਜੀ
0: ਮਿਹਰਬਾਨੀ ਔਰ ਦੋਸਤੋ ਵਾਰਡ ਨੰਬਰ 3 ਤੇ 4 ਚੋਂ ਜਿਹੜਾ ਕਿ ਤੁਹਾਡੇ ਲਈ ਅਸੀਂ ਰੂਪਰੇਖਾ ਵੀ ਦੱਸਾਂਗੇ ਅੱਗੇ ਜਾ ਕੇ ਉਹਦੀ ਵਾਰਡ ਨੰਬਰ 3-4 ਹੈ ਕਿੱਥੇ ਉੱਥੋਂ ਨਾ ਸੰਦੀਪ ਗੋਇਲ ਹੋਰੀ ਆਪਣੇ ਖੜ੍ਹੇ ਨੇ ਰੀਜਨਲ ਕਾਊਂਸਲਰ ਵਾਸਤੇ ਤੋ ਵੋਟ ਪਾ ਕੇ ਜ਼ਰੂਰ ਉਹਨਾਂ ਨੂੰ ਕਾਮਯਾਬ ਕਰੋ ਇੱਕ ਪਾਸੇ ਕੋਇਨ ਸਟਰੀਟ ਪੈਂਦੀ ਹੈ ਸਾਊਥ ਆਫ ਕੋਇਨ ਇੱਕ ਪਾਸੇ ਮਿਸਾਗਾ ਪੈ ਜਾਂਦਾ ਦੂਜੇ ਪਾਸੇ ਡਿਕਸੀ ਪੈ ਜਾਂਦੀ ਹੈ 407 ਤੱਕ ਸਟੀਲ ਤੱਕ ਜਿੰਨਾ ਵੀ ਏਰੀਆ ਨਾ ਇਹ ਵਾਰਡ ਨੰਬਰ 4 ਤੇ 3 ਚ ਆਉਂਦਾ ਉਧਰੋਂ ਡਿਕਸੀ ਰੋਡ ਡਿਕਸੀ ਤੋਂ 407 ਤੱਕ ਉਧਰੋਂ ਕੋਇਨ ਇੱਧਰੋਂ ਮਿਸਾਗਾ ਰੋਡ ਜਿੰਨਾ ਵੀ ਏਰੀਆ ਸਾਰਾ ਵਿੱਚ ਵਿਚਾਲੇ ਆਉਂਦਾ ਹੈਗਾ ਤੋ ਇਹ 3 ਤੇ 4 ਪੈਂਦਾ ਮਿਸਾਗਾ ਰੋਡ ਅਤੇ ਸਟੀਲ ਤੱਕ ਕੋਇਨ ਆਪਾਂ ਆਪਾਂ ਥੋੜ੍ਹਾ ਜਿਹਾ ਮੈਂ ਥੋੜ੍ਹਾ ਨੌਰਥ ਨੂੰ ਪੈਂਦਾ ਕੋਇਨ ਤੋਂ ਮੈਂ ਬਾਹਰ ਚ ਆ ਜਾਂਦਾ ਪਰ ਸਾਊਥ ਤੋਂ ਕੋਇਨ ਜਿੰਨੇ ਵੀ ਹੈਗੇ ਆ ਉਹ ਸਾਰੇ 3 ਤੇ 4 ਚ ਤੋ ਸੰਦੀਪ ਗੋਇਲ ਹੈ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ 26 ਤਰੀਕ ਨੂੰ ਰੀਜਨਲ ਕਾਊਂਸਲਰ ਵਾਸਤੇ ਚੋਣ ਲੜ ਰਹੇ ਨੇ
1: ਜੀ ਸਾਡੇ ਇੱਕ ਲਿਸਨਰ ਉਹਨਾਂ ਨੇ ਆਪਣੀ ਬੇਟੀ ਦੇ ਬਰਥਡੇ ਦੇ ਲਈ ਇੱਕ ਸੌਂਗ ਰਿਕੁਐਸਟ ਕੀਤਾ ਸੀ ਹਰਪ੍ਰੀਤ ਕੌਰ ਜੱਸਲ ਜੀ ਅਤੇ ਤੁਹਾਡਾ ਬਰਥਡੇ ਕੱਲ੍ਹ ਸੀਗਾ ਬਟ ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਰਥਡੇ ਦੀਆਂ ਹੈਪੀ ਬਰਥਡੇ ਟੂ ਯੂ ਅਤੇ ਤੁਸੀਂ ਆਪਣਾ ਗਾਣਾ ਇੰਜੋਏ ਕਰੋ ਅਤੇ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਆ ਸਾਰਾਸ਼ ਨਾਗਪਾਲ ਜੀ ਦੀ ਟੀਮ ਦੇ ਨਾਲ
0: ਅੱਜ ਕੇਕ ਤਾਂ ਬਣਦਾ ਭਾਈ ਕੱਟਿਓ ਸ਼ਾਮ ਨੂੰ ਕੱਟ ਲਿਓ ਕੱਲ੍ਹ ਕੱਟ ਲਿਆ ਹੋਣਾ ਜਾਂ ਅੱਜ ਵੀ ਕੱਟ ਲਿਓ ਕੋਈ ਗੱਲ ਨਹੀਂ
1: ਹਾਂਜੀ ਜੀ

0: ਬਰਥਡੇ ਔਰ ਸੈਲੀਬ੍ਰੇਟ ਕਰੋ, ਮੈਨੀ ਮੋਰ ਟੂ ਕਮ। ਪਰਮਾਤਮਾ ਤੁਹਾਨੂੰ ਤੰਦਰੁਸਤੀ, ਚੰਗੀ ਸਿਹਤ ਜਾਬੀ ਬਖਸ਼ੇ। ਬਿਲਕੁਲ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ, ਅਗਲੇ ਕਾਲ ਨੂੰ ਲੈ ਲਓ।
1: ਹਾਂਜੀ 3531 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਗਾਣਾ ਲਵਾਉਣਾ ਸੀ।
1: ਹਾਂਜੀ ਦੱਸੋ।
2: ਸੁਰਿੰਦਰ ਕੌਰ ਦਾ, ਹਾਏ ਵੇ ਹਾਣੀਆਂ ਚਰਖਾ, ਮੈਂ ਆਪਣਾ ਕੱਤਾਂ ਤੰਦ ਤੇਰਿਆਂ ਦੁੱਖਾਂ ਦੇ ਪਾਵਾਂ,
0: ਤੰਦ ਤੇਰਿਆਂ ਦੁੱਖਾਂ ਦੇ ਪਾਵਾਂ,
2: ਚਰਖੇ ਨੇ ਚੂਸ ਲਈਆਂ ਬੰਗਾਂ ਵਾਲੀਆਂ
0: ਗੋਰੀਆਂ ਬਾਹਾਂ, ਚਰਖੇ ਨੇ ਸੂਤ ਲਈਆਂ, ਆ ਗਿਆ ਮੈਂ ਸਮਝੋ, ਚਰਖੇ ਨੇ ਸੂਤ ਲਈਆਂ, ਬੜਾ ਪਿਆਰਾ ਗੀਤ, ਬਹੁਤ ਦੇਰ ਬਾਅਦ ਲਾਉਣ ਲੱਗਿਆ।
1: ਬਿਲਕੁਲ 9090 ਜੀ, ਸਤਿ ਸ਼੍ਰੀ ਅਕਾਲ
3: ਜੀ। ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ?
1: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਸਿੱਧੂ ਸਾਹਿਬ ਆਪ ਕੈਸੇ ਹੈ?
0: ਫੈਂਟੈਸਟਿਕ, ਬੜੇ ਵਧੀਆ ਮੂਡ ਚ ਅੱਜ, ਤੇ ਥੈਂਕ ਯੂ ਵੈਰੀ ਮਚ
3: ਜੀ। ਜੀ ਜੀ, ਆਪ ਉਹ ਪਾਣੀ ਕੀ ਗੱਲ ਕਰ ਰਹੇ ਥੇ ਤੋ ਮੁਝੇ ਯਾਦ ਆਇਆ ਕਿ ਰੇਗਿਸਤਾਨ ਮੇਂ ਅਗਰ ਪੁਰਾਣੇ ਜ਼ਮਾਨੇ ਮੇਂ ਜੋ ਲੈ ਕੇ ਜਾਤੇ ਥੇ ਕਾਰਵਾਨ ਮੇਂ, ਤੋ 6 ਜਾਂ 7 ਜੋ ਊਂਟ ਹੈ, ਤੋ ਉਸੇ 8ਵਾਂ 9ਵਾਂ ਊਂਟ ਜੋ ਹੈ ਸਿਰਫ ਖਾਲੀ ਰੱਖਤੇ ਥੇ, ਉਸ ਪੇ ਸਾਮਾਨ ਵਾਮਾਨ ਨਹੀਂ, ਸਿਰਫ ਉਹ ਪਾਣੀ ਪਿਲਾ ਕੇ ਰੱਖਤੇ ਥੇ ਉਸਕੋ, ਇਨਕੇਸ ਕਭੀ ਭਟਕ ਗਏ ਤੋ ਉਹ ਉਸਕੋ ਊਂਟ ਕੋ ਜ਼ਿਬਾ ਕਰਕੇ ਔਰ ਉਸਕੇ ਪੇਟ ਮੇਂ ਜਾਂ ਪਾਣੀ ਰੱਖਨੇ ਕਾ ਸਟੋਰ ਹੋਤਾ, ਉਸਮੇ 100 ਸੇ 150 ਲੀਟਰ ਪਾਣੀ ਆਤਾ, 30-40 ਗੈਲਨ, ਤੋ ਉਸਮੇ ਛੇਦ ਕਰਕੇ ਪਾਣੀ ਪੀ ਕੇ ਜਿਤਨੇ ਕਾਫਿਲੇ ਕੇ ਲੋਕ ਰਹਿਤੇ ਥੇ ਕਾਰਵਾਨ ਮੇਂ, ਉਹ ਜ਼ਿੰਦਾ ਰਹਿਤੇ ਥੇ, ਇਨਕੇਸ ਕਭੀ ਬਿਛੜ, ਇਤਨਾ ਡੇਂਜਰ। ਤੋ ਕੈਮਲ ਜੋ ਇੱਕ ਵਾਹਿਦ ਐਨੀਮਲ ਹੈ ਦੁਨੀਆ ਮੇਂ ਜੋ ਸਬਸੇ ਜ਼ਿਆਦਾ ਪਾਣੀ ਪੀਤਾ, ਯਾਨੀ ਅਗਰ ਉਸੇ ਕੁਏਂ ਕੇ ਪਾਸ ਬਿਠਾ ਦੋ ਜਾਂ ਨਹਿਰ ਕੇ ਪਾਸ, ਜੋ ਇੱਕ ਦਫਾ ਮੁੰਡੀ ਡਾਲਾ ਤੋ ਸਮਝੋ 100 ਸੇ 150 ਲੀਟਰ, ਜਬ ਤੱਕ ਪੂਰਾ ਨਹੀਂ ਪੀਆ ਵੋ ਮੁੰਡੀ ਉਠਾਤਾ ਹੀ ਨਹੀਂ, ਗਰਦਨ ਨਹੀਂ ਉਠਾਤਾ ਆਪਣੀ। तो ये है, और पंजाब में इंडिया में पानी की किल्लत होने के 2 वजूहत है। एक तो ये प्रभजी सिद्धू साहब के झाड़ बहुत काट दे रहे हैं, ये अच्छी अलामत नहीं है, झाड़ काटने से जाहिर है बारिश कम हो रही, एक है। दूसरा है कि सियासतदान जितने भी है झूठ बहुत बोलने लग गए, जहाँ झूठ बोलते परमात्मा बोलता है इनका पानी सुखा दूंगा मैं। तो ये बातें है, माने तो सब है, नहीं माने तो कोई गल नहीं।
0: थैंक यू जी, थैंक यू फॉर योर काइंड वर्ड। जेडे सियासतदान है ना, तो बहुत ਸਹੀ ਬੋਲਣ ਦੀ, ਕਹਿੰਦਾ ਸੱਚ ਬੋਲਦੇ ਹਸਤ ਘੱਟ ਹੀ ਦਿਆ। ਅਗਲੇ ਕਾਲ ਲੈ ਲਾ
1: ਜੀ। ਹਾਂਜੀ 2228। ਹਾਂਜੀ ਸਤਿ ਸ਼੍ਰੀ ਅਕਾਲ।
4: ਹੈਲੋ ਮਨਪ੍ਰੀਤ, ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮਚ ਭਾਜੀ, ਤੁਹਾਨੂੰ ਵੀ
0: ਨੋ ਪ੍ਰੋਬਲਮ,
4: ਬਹੁਤ ਸੋਹਣਾ ਸੀਗਾ।
0: ਦੇਖੋ ਤੁਸੀਂ ਸਾਨੂੰ ਨਾ ਕੇਕ ਉਹ ਕਰਦੇ ਹੋ, ਦੇਖੋ ਜਦੋਂ ਕੇਕ ਸਾਨੂੰ ਨੀ ਖਵਾਇਆ, ਸਾਡੇ ਹੁੰਦਾ ਤੁਸੀਂ ਖਾਇਆ,
4: ਹੁਣ ਖਵਾ ਦਿੰਦੇ, ਗੱਲ ਕਰੋ ਕਦੋਂ ਖਾਣਾ, ਕੱਟਿਆ ਕੇਕ ਬੇਟੀ ਨੇ।
0: ਨਹੀਂ ਨਹੀਂ ਤੁਸੀਂ ਖਾ ਗਾ, ਉਹ ਤੁਹਾਡੇ ਵਾਸਤੇ ਸ਼ੁਭ ਸ਼ਾਮਾ, ਤਾਂ ਬੈਠ
4: ਸਕਦੇ, ਤੁਸੀਂ ਗੱਲ ਕਰੋ, ਅਸੀਂ ਹੁਣ ਖਵਾ ਦਿੰਦੇ ਹਾਂ ਜੀ, ਕਿਹੜੀ ਗੱਲ ਆ,
0: ਨਹੀਂ ਸਾਨੂੰ ਪਤਾ ਤੁਹਾਡਾ ਪਿਆਰ ਸਾਡੇ ਨਾਲ, ਇਹ ਕੋਈ ਗੱਲ ਨਹੀਂ, ਅਸੀਂ ਆਪ ਹੀ ਖਾ ਲੈਣਾ ਤੁਹਾਡੇ ਹੁੰਦੇ ਸਾਰਿਆਂ ਦਾ, ਹੈ ਨਾ? ਠੀਕ
4: ਹੈ, ਬਿਲਕੁਲ,
0: ਮਿਹਰਬਾਨੀ,
1: ਮਿਹਰਬਾਨੀ, ਬਹੁਤ ਸ਼ੁਕਰੀਆ।
0: ਸਪਾਂਸਰ ਜੁੜ ਚੁੱਕੇ ਨੇ ਅਗਲੇ, ਉਹਨਾਂ ਨੂੰ ਨਾਲ ਲਈਏ ਇਸ ਸਿਮਰਨ ਹੋਣਾ ਨੂੰ ਨਾਲ।
1: ਬਿਲਕੁਲ, ਤੇ ਤੁਸੀਂ ਵੀ ਜ਼ਰੂਰ ਗੱਲਬਾਤ ਕਰੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ, ਜਿਹੜੇ ਤੁਹਾਨੂੰ ਗਵਰਨਮੈਂਟ ਸਪਾਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਕਰਵਾਉਂਦੇ ਨੇ, ਤੇ ਨਾਲੇ ਤੁਹਾਨੂੰ ਲੋਨ ਦਵਾਉਂਦੇ ਨੇ। ਸਿਮਰਨ ਜੀ ਲਾਈਨ ਤੇ ਜੁੜੇ ਨੇ, ਆਪਾਂ ਉਹਨਾਂ ਤੋਂ ਬਾਕੀ ਦੀ ਇਨਫੋਰਮੇਸ਼ਨ ਲਵਾਂਗੇ। ਸਿਮਰਨ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਸਿਮਰਨ ਜੀ, ਜਿਹੜਾ ਗਵਰਨਮੈਂਟ ਸਪੋਰਟਡ ਲੋਨ ਹੈ, ਇਹਦੇ ਵਿੱਚ ਆਪਾਂ ਸਾਰੇ ਆਪਣੇ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹਾਂ। ਲੋਨ ਦੇ ਬਾਰੇ ਥੋੜਾ ਜਿਹਾ ਦੱਸੋ ਕਿ ਇਹਨਾਂ ਦੀ ਐਲੀਜੀਬਿਲਿਟੀ ਕੀ ਹੈ, ਕਿਹਨੂੰ ਕਿਹਨੂੰ ਲੋਨ ਮਿਲਦਾ ਆ, ਏਜ ਲਿਮਿਟ ਕੋਈ ਹੈਗੀ ਹੈ, ਤੇ ਲੋਨ ਦੀ ਰੇਂਜ ਕਿੰਨੀ ਆ?
5: ਠੀਕ ਹੈ, ਇਹਦੇ ਵਿੱਚ ਮੈਮ ਤੁਸੀਂ ਪੀਅਰ ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ ਤੁਹਾਡਾ ਡਿਸੀਜ਼ਨ ਲੈਟਰ ਤੁਹਾਡੇ ਕੋਲ ਹੋਣਾ ਚਾਹੀਦਾ, ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ ਵਾ, ਐਂਡ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਤੁਸੀਂ ਕਿਸੇ ਵੀ ਏਜ ਦੇ ਵਿੱਚ ਅਪਲਾਈ ਕਰ ਸਕਦੇ ਹੋ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ, ਤੁਸੀਂ ਇੰਪਲੋਇਡ ਹੋ, ਸੈਲਫ ਇੰਪਲੋਇਡ ਹੋ, ਸਮਾਲ ਬਿਜ਼ਨਸ

0: ਹੈਗਾ ਸਾਡੇ ਕੋਲ 1 year ਦੇ ਵੀ ਹੈਗੇ ਆ
1: ਮੋਸਟ
0: ਪ੍ਰੋਬਲੀ ਜਿਹੜੇ ਕਲਾਇੰਟ ਹੈਗੇ ਆ ਉਹ 2 year ਕੋਰਸ ਦੇ ਵਿੱਚ ਜਾਂਦੇ ਨੇ 2 years ਦੇ ਵਿੱਚ ਜਾਂਦੇ ਨੇ ਬਿਕੋਜ਼ 2 years ਦੇ ਵਿੱਚ ਤੁਹਾਨੂੰ ਫੰਡਿੰਗ ਡਬਲ ਆਉਂਦੀ ਹੈ ਅਗਰ ਫਸਟ ਈਅਰ ਫੰਡਿੰਗ ਆਏਗੀ ਤਾਂ ਤੁਹਾਨੂੰ ਸੈਕਿੰਡ ਈਅਰ ਵੀ ਸੇਮ ਟੂ ਸੇਮ ਫੰਡਿੰਗ ਆਏਗੀ ਐਂਡ 2 ਸਾਲ ਇੰਟਰਸਟ ਫ੍ਰੀ ਰਹੇਗਾ ਤੁਹਾਡੇ ਕੋਲ ਲੋਨ ਪਿਆ ਹੋਇਆ ਜਦੋਂ ਸਟੱਡੀ ਫਿਨਿਸ਼ ਹੋਏਗੀ ਉਸ ਤੋਂ ਬਾਅਦ ਹੀ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ 2 ਸਾਲ ਕੋਈ ਇੰਟਰਸਟ ਨਹੀਂ ਹੋਏਗਾ ਸੋ ਤੁਸੀਂ ਸਾਡਾ ਨੰਬਰ ਨੋਟ ਕਰੋ ਨੰਬਰ ਸਾਡਾ ਹੈਗਾ
1: ਸ਼ੁਕਰੀਆ ਤੇ ਜ਼ਰੂਰ ਤੁਸੀਂ ਇਹਨਾਂ ਦੇ ਆਫਿਸ ਵੀ ਪਹੁੰਚ ਸਕਦੇ ਹੋ ਤੇ ਨੰਬਰ ਹੈ 4372643175 ਆਫਿਸ ਹੈਗਾ ਇਹਨਾਂ ਦਾ ਲੋਕੇਟਡ 218 ਐਕਸਪੋਰਟ ਬੁਲੇਵਰਡ ਸਵੀਟ ਨੰਬਰ 212 ਮਿਸਿਸਾਗਾ ਦੇ ਵਿੱਚ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਸ਼ ਨਾਗਪਾਲ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ
2: ਦੋਸਤੋ ਆਲਟਮ ਸੇਲ ਲੱਗੀ ਹੋਈ ਹੈ ਜੀ ਆਪਣੇ ਲਾਗੀ ਇੰਡੀਅਨ ਫਰੂਟ ਲੈਣੀ ਸਾਰੇ ਬ੍ਰਾਂਚਾਂ 'ਤੇ ਅੱਜ ਤੋਂ ਸ਼ੁਰੂ ਹੋ ਗਈ ਹੈ ਇਹ ਫਾਇਦਾ ਉਠਾਓ ਇਹਦਾ ਗਰੋਸਰੀ ਜਿੰਨੇ ਵੀ ਆਪਾਂ ਲਿਆ ਕੇ ਰੱਖ ਸਕਦੇ ਹੁੰਦੇ ਹਾਂ ਥੋੜ੍ਹੀ ਜਿਹੀ ਕੋਲਡ ਡਰਿੰਕ 'ਚ ਰੱਖ ਲਿਆ ਕਰੋ ਰਾਈਸ ਵਗੈਰਾ ਹੁੰਦੇ ਜਿਹੜੇ ਹੈ ਨਾ ਫਿਰ ਕੰਮ ਆਉਂਦੇ ਰਹਿੰਦੇ ਆ ਦਾਲਾਂ ਦੂਣਾ ਜਦੋਂ ਸਸਤੀਆਂ ਹੁੰਦੀਆਂ ਉਦੋਂ ਲੈ ਆਇਆ ਉਹ ਤੁਸੀਂ ਸਵੇਰੇ ਸਿਆਣੇ ਹੀ ਹੋ ਸਾਰੇ ਜਾਣੇ ਆਪ ਹੀ ਮੈਂ ਥੋੜ੍ਹੀਆਂ ਪ੍ਰਾਈਸ ਦੇਵਾਂਗੇ ਹਲਦੀਰਾਮ ਸਨੈਕਸ ਜਿੰਨੇ ਵੀ ਆ ਉਹਨਾਂ ਨੇ 99 cents ਦੇ ਲਗਾਏ ਨੇ ਦੀਪ ਤੰਦੂਰੀ ਗਾਰਲਿਕ ਨਾ ਹੋ ਗਏ ਇਹ ਤੁਹਾਨੂੰ 5 ਪੈਕ ਮਿਲਣਗੇ ਨਾਲੇ 5 ਪੀਸ ਦਾ ਪੈਕ ਮਿਲੂਗਾ $5 ਦਾ ਦੀਪ ਕੱਟ ਓਕਰਾ ਭਿੰਡੀਆਂ 249 ਮਿਲਣਗੀਆਂ ਤੁਹਾਨੂੰ ਕਈ ਵਾਰੀ ਆਪਾਂ ਫਰੈਸ਼ ਵੀ ਲੈ ਆਉਂਦੇ ਬਣ ਜਾਂਦੀਆਂ ਵਧੀਆ ਪਰ ਸੁਕਾਉਣੀਆਂ ਪੈਂਦੀਆਂ ਕਈ ਵਾਰੀ ਹੈ ਨਾ ਕੱਟ ਕੇ ਉਹ ਪਰ ਇਹ ਜੇ ਜਲਦੀ ਜਲਦੀ ਬਣਾਉਣੀ ਹੋਣ ਤਾਂ ਇਹ ਵੀ ਸਵਾਦ ਬਣਦੀ ਹੈ ਕੋਈ ਗੱਲ ਨਹੀਂ ਇਹ ਲਿਆਓ ਗਣੇ ਮੁੰਡੇ ਚੰਗੇ ਪਾ ਸ਼ਾਮ ਨੂੰ ਬਣਾਓ ਨਜ਼ਾਰੇ ਲਿਓ ਅਤੇ ਮੈਂ ਤਾਂ ਆਪਣਾ ਰੈਸਪੀ ਵੀ ਨਾਲ ਦੱਸ ਦਿਆਂ ਪਰ ਹੁਣ ਲੰਮਾ ਹੋਜੂ ਕੰਮ ਇਸ ਤੋਂ ਇਲਾਵਾ 3 ਫਲੇਵਰ ਨੇ ਭਾਈ ਮਿਹਰਬਾਨ ਜੂਸਸ ਦੇ ਹੈ ਨਾ ਉਹ 299 ਦਾ 3 ਲੀਟਰ ਅਤੇ ਨਾਲ ਦੀ ਨਾਲ ਜੀ ਬਟਿਆਨੀਆਂ ਰਸ ਹੈਗੇ ਨੇ 299 ਦੇ
1: ਜੀ
2: ਔਰ ਨਾਲ ਦੀ ਨਾਲ ਬਟਿਆਨੀਆਂ ਸੂਜੀ ਲਗਾਈ ਆ 99 cents ਦੀ ਬਠਿਆਨੀਆਂ ਕੁਕੀਜ਼ ਨੇ ਇਹ 499 1 ਕਿਲੋ ਲਗਾਏ ਨੇ ਸੂਜੀ ਵਾਲੇ ਵੀ ਨੇ ਦੂਜੇ ਵੀ ਨੇ ਹੈ ਨਾ
1: ਜੀ
2: ਰਸ ਮਲਾਈ ਲਗਾਈ ਹੈ 799 ਦੀ 3 ਫਲੇਵਰ ਨੇ ਇਹਦੇ ਵਿੱਚ ਲਕਸ਼ਮੀ ਦੇਸੀ ਬੇਸਣ 399 ਦਾ ਸਵਰਨਾ ਮੈਦਾ $99 4 ਪੌਣੇ ਸਸਤਾ ਲੱਗਿਆ ਭਾਈ ਦੀਪ ਕਸੂਰੀ ਮੈਂਗੋ ਪਲਪ 299 ਦਾ ਹੋਰ ਵੀ ਕਾਫੀ ਵਸਤੂਆਂ ਨੇ ਅੱਗੇ ਜਾ ਕੇ 4-6 ਵਜੇ ਤੱਕ ਅਸੀਂ ਦੱਸਦੇ ਰਹਿਣਾ ਤੁਹਾਨੂੰ ਪ੍ਰਾਈਸਾਂ ਜਦੋਂ ਸੇਲ ਲੱਗਦੀ ਆ ਸਾਨੂੰ ਇਹ ਹੁੰਦਾ ਕਿ ਤੁਸੀਂ ਉਹਦਾ ਫਾਇਦਾ ਉਠਾ ਸਕੋ
1: ਜਿਹੜੀ
2: ਚੀਜ਼ ਤੁਹਾਨੂੰ ਚਾਹੀਦੀ ਆ ਲਿਆ ਕੇ ਰੱਖ ਸਕੋ ਆਪਣੇ ਕੋਲਡ ਰੂਮ ਦੇ ਵਿੱਚ ਅਤੇ ਫਿਰ ਕਈ ਵਾਰੀ ਸਰ ਖਾਸ ਕਰਕੇ ਜਿਹੜੀ ਸਵਾਣੀਆਂ ਉਹਨਾਂ ਨੂੰ ਪਤਾ ਹੁੰਦਾ ਆਹ ਚੀਜ਼ ਸਸਤੀ ਮਿਲਦੀ ਆ ਇਹ ਰੱਖ ਲੈਂਦੇ ਲੈ ਕੇ
1: ਜੀ
2: ਗੀਤ ਦੀ ਫਰਮਾਇਸ਼ ਕੀਤੀ ਸੀ ਆਪਾਂ ਉਹ ਗੀਤ ਕਰੀਏ ਸ਼ਾਮਲਪੁਰਾਂ ਦੇ ਵਿੱਚ ਪੁਰਾਣਾ ਗੀਤ ਆ ਬੜਾ ਪਿਆਰਾ ਮੁਹੰਮਦ ਸਦੀਕ ਸਾਹਿਬ ਅਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਗੀਤ

0: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: 647-446-1616 Umarpreet Chawla.
3: Anu maan hai Canadian hon da. Je Canadian hon de nate sofa maan te kaisa leather jade ke ikko owner ne aur custom made sofa tiyar karde ne Canadian made. Apne ghar de living room di ganti minti karke leke jao te har sa sofa tiyar karwao. 4 seatan wala 5 seatan wala tuhadi apni marzi hai. 11 by 11 10 by 10 da sofa set tiyar karwa sakde ho. Inna di factory hai 120 Delta Park utthe bahut vadda showroom hai. ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਖੁਰਾਂ ਦਾ 905-792-80-53 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
4: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 9058577596 ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
5: You're listening to Days for Days Prime Time Radio. For any information or advertising, call our head office at 416-725-2551. Days for Days Prime Time Radio.
3: Yellow Giant. ਦੋਸਤੋ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਓ। ਗੱਲ ਆਪਾਂ ਕੀਤੀ ਸੀ ਗੀਤ ਦੀ, ਬੜਾ ਪਿਆਰਾ ਗੀਤ ਮੁਹੰਮਦ ਫਤੀਕ ਸਾਹਿਬ ਅਤੇ ਖਾਸ ਕਰਕੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ। ਚਰਖੇ ਨੇ ਸੂਤ ਲਈਆਂ ਬਾਹਾਂ ਗੋਰੀਆਂ, ਨਾ ਮਨਪ੍ਰੀਤ ਹੋਣੀ ਕਹਿੰਦੇ ਵੀ ਚਰਖਾ ਦੇਖਿਆ ਹੋਣਾ ਮਨਪ੍ਰੀਤ, ਤੁਸੀਂ ਤਾਂ ਦੇਖਿਆ ਹੋਣਾ।
6: ਹਾਂਜੀ ਬਿਲਕੁਲ।
3: ਤੇ ਪਰ ਕੱਟਦੇ ਘੱਟ ਦੇਖੇ ਹੋਣਾ?
6: ਕੱਟਦੇ ਵੀ ਦੇਖਿਆ।
3: ਦੇਖੇ ਕੱਟਦੇ?
6: ਹਾਂਜੀ ਕੱਟਿਆ ਵੀ ਆ ਮੈਂ।
3: ਲਗੋਟਾ ਕੱਟਦੇ ਕੱਟ, ਹੈ ਨਾ ਲਗੋਟਾ?
6: ਹਾਂਜੀ।
3: ਪਰ ਹੁਣ ਤਾਂ ਜੋ ਪਲਟ ਗਿਆ, ਹੁਣ ਤਾਂ ਕਾਫੀ ਚੇਂਜ ਹੋ ਗਿਆ ਨਾ।
6: ਹਾਂਜੀ, ਪਹਿਲਾਂ ਤਾਂ ਘਰ ਪਿਆ ਹੋਇਆ ਚਰਖਾ ਮੰਮੀ ਦਾ।
3: ਅੱਛਾ, ਪਹਿਲੇ ਚ ਨਾ ਮੈਂ ਤਾਂ ਤੁਹਾਡੇ ਨਾਲ ਗੱਲ ਕੀਤੀ ਸੀਗੀ।
6: ਹਾਂਜੀ,
3: ਆਪਣੇ ਪਿੰਡਾਂ 'ਚ ਆਮ ਹੀ ਹੁੰਦੇ ਸੀ, ਕਈ ਵੱਖ ਵੱਖਰ ਇੱਕ ਕਾਰੋਬਾਰੀ ਲੋਕ ਹੁੰਦੇ ਸੀ, ਕੋਈ ਕੋਈ ਕੰਮ ਕਰਦਾ ਕੋਈ ਕੰਮ। ਸਾਡੇ ਪਿੰਡ ਆਪਣੇ ਖੱਡੀ ਲਾਈ ਹੁੰਦੀ ਸੀ, ਜਲਾਇਆ ਨੇ, ਅਤੇ ਉਹ ਬੁਣਦੇ ਹੁੰਦੇ ਸੀ ਆਪਣੀਆਂ, ਆਪ ਹੀ ਬਣਾਉਂਦੇ ਸੀ, ਉਹ ਲੈਣੀ ਕਹਿੰਦੀ ਖੇਸੀਆਂ ਖੋਸੀਆਂ ਲੈਣੀਆਂ, ਅਤੇ ਦਰੀਆਂ ਦਾ ਆਪ ਹੀ ਬੁਣ ਲੈਂਦੀ ਸੀ ਬੁੜੀਆਂ ਆਪਣੇ, ਅੱਜ ਤੱਕ ਵੀ ਪਿੱਛੇ ਜੇ ਬੁਣਦੀਆਂ ਰਹੀਆਂ, ਅਤੇ ਹੁਣੇ ਤੁਸੀਂ ਹਲੇ ਵੀ ਪਈਆਂ ਦਰੀਆਂ, ਹੁਣ ਕਈ ਵਾਰੀ ਆਪਣੇ ਵੀ ਘਰੇ ਪਈਆਂ ਨੇ।
6: ਬਿਲਕੁਲ ਹਾਂਜੀ,
3: ਪਰ ਵਰਤਦੇ ਘੱਟ ਚੀਜ਼ਾਂ ਆਪਾਂ, ਨਾ ਅਤੇ ਸਮੇਂ ਸਮੇਂ ਦੇ ਨਾਲ ਚੀਜ਼ਾਂ ਹੁਣ ਸਾਰੀਆਂ ਬਾਜ਼ਾਰ ਤੋਂ ਮਿਲ ਜਾਂਦੀਆਂ। ਪਰ ਮੈਂ ਉਹ ਜਵਾਨਾ ਵੀ ਸੀਗਾ ਜਦੋਂ ਖੱਡੀ ਆਣ 'ਚ ਬੁਣਦੇ ਸੀ ਨਾ ਹੱਥਾਂ ਨਾਲ, ਅਤੇ ਕਿੰਨਾ ਜ਼ੋਰ ਲੱਗਦਾ ਹੁਣ ਉਹਦੇ ਪੈਰਾਂ ਨਾਲ ਵੀ ਕਰਦੇ, ਤੇ ਪੈਰਾਂ ਵਾਲੀਆਂ ਸਿਲਾਈ ਮਸ਼ੀਨਾਂ ਹੁੰਦੀਆਂ ਸੀਗੀਆਂ ਨਾ, ਬਾਕੀ ਹੁਣ ਇਲੈਕਟ੍ਰੋਨ ਆ ਗਿਆ। ਅਗਲੇ ਕਾਲ ਲੈ ਲਓ
6: 8518। ਹਾਂਜੀ ਸਤਿ ਸ਼੍ਰੀ ਅਕਾਲ।
7: ਸਤਿ
3: ਸ਼੍ਰੀ ਅਕਾਲ
6: ਜੀ, ਤੁਹਾਡੇ
7: ਚਰਖੇ ਦੀ ਗੱਲ ਕਰਦੇ ਆ ਨਾ, ਕਹਿੰਦੇ ਕੱਤੇ
3: ਮੇਰੀ ਚਰਖੇ ਦੀ ਉੱਤਰ ਗਈ, ਟੁੱਟ ਗਈ ਬਾਹ ਲਵੇ ਚੰਨ ਕੱਤਾ ਕਿੰਨਾ।
7: ਚਰਖਾ ਕੱਤਣਾ ਨਾ, ਇਹਦੇ ਨਾਲ ਤੁਹਾਡੀ ਬਾਹਾਂ ਦੀ ਐਕਸਰਸਾਈਜ਼ ਹੁੰਦੀ, ਉਹ ਟ੍ਰੈਡੀਸ਼ਨ ਸੀਗੀ ਸਾਡੇ ਮੇਰੇ ਖਿਆਲ। ਹੁਣ ਪੁਰਾਣੇ ਪਿੰਡਾਂ ਚ ਹੋਊ, ਆਈ ਡੋਨਟ ਨੋ।
3: ਨਹੀਂ, ਹੁਣ ਤਾਂ ਬਹੁਤ ਘੱਟ ਗਈ, ਰਾਜਸਥਾਨ ਚ ਇਲਾਕੇ ਚ ਸ਼ਾਇਦ ਹੋਵੇ ਕਿਤੇ ਨਾ ਕਿਤੇ ਆਪਣੇ। ਚਰਖਾ ਜਦੋਂ ਕੱਤਦੇ ਸੀ ਨਾ, ਉਹਦੀ ਨਾ
6: ਜਦੋਂ ਟਾਈਟ ਹੋ ਜਾਂਦਾ ਸੀ,
3: ਜਦੋਂ ਪੋਣੀ ਲਾਣ ਲਾਉਂਦੇ ਸੀ ਤਾਂ ਉਹਦੀ ਆਵਾਜ਼ ਵੱਖਰੀ ਹੀ ਆਉਂਦੀ ਸੀਗੀ।
7: ਹਾਂਜੀ, ਜਦੋਂ ਅਸੀਂ ਪਿੰਡ ਆਉਣਾ, ਬੀਜੀ ਨੇ ਕਹਿਣਾ ਆਪਣੇ ਚਰਖਾ ਰੱਖੇ, ਮੈਂ ਤੈਨੂੰ ਚਰਖਾ ਕੱਟਣਾ ਇਹ ਰਹਿ ਗਿਆ। ਮੈਂ ਪੱਖੀਆਂ ਵੀ ਬਣਾਈਆਂ, ਕੱਢਿਆ ਵੀ, ਮੈਂ ਸਾਰਾ ਕੰਮ ਕਰੇ ਆ, ਕੈਲਕਟਾ ਵੀ ਜਦੋਂ ਮੈਂ ਆਫ ਹੁੰਦੀ ਸੀ ਸਕੂਲ ਚੋਂ ਨਾ ਕਾਲਜ ਚੋਂ, ਮੈਂ ਚਾਦਰਾਂ ਵੀ ਕੱਢੀਆਂ, ਮੈਂ ਨਾ ਇੱਥੇ ਵੀ ਲੈ ਕੇ
3: ਬੋਟੀ ਵੀ ਕੱਢਦੇ ਹੁੰਦੇ ਸੀ ਨਾ, ਕਢਾਈ ਵੀ ਕਰਦੇ ਪੱਖੀਆਂ ਦੇ ਉੱਪਰ,
7: ਮੋਰਨੀਆਂ
3: ਪਾਉਂਦੇ ਹੁੰਦੇ,
7: ਪਲਾਸਟਿਕ ਦੇ ਬੈਗ ਵੀ ਬਣਾਏ ਆ, ਤੇ ਕਲਕੱਤੇ ਚ ਵੀ ਜਿਹੜੇ ਹੈਗੇ ਨਾ ਬੰਗਾਲੀ ਲੇਡੀਜ਼ ਜਿਹੜੇ ਜਿਨ੍ਹਾਂ ਦੇ ਆਪਣੇ ਬਿਜ਼ਨਸ, ਉਹ ਇਹ ਕੰਮ ਕਰਦੀਆਂ ਸਰ।
3: ਅੱਛਾ ਜੀ, ਕਲਕੱਤੇ ਦੇ ਵਿੱਚ ਨਾ ਪਹਿਲਾਂ ਤੁਹਾਡੇ ਨਾ ਰਿਕਸ਼ੇ ਹੁੰਦੇ ਸੀਗੇ ਜਿਹੜੇ ਬੰਦੇ ਖਿੱਚਦੇ ਹੁੰਦੇ, ਹੁਣ ਵੀ ਹੈਗੇ ਉੱਥੇ?
7: ਨਹੀਂ ਹੁਣ ਹੈ ਨੀ, ਉਹ ਮੇਰਾ ਖਿਆਲ ਅੱਜ ਤੋਂ 25-15-20 ਸਾਲ ਜਦੋਂ ਉੱਥੇ ਸੱਭੇ ਬਣ ਗਿਆ, ਕਲਕੱਤੇ ਦੀ ਪਾਪੂਲੇਸ਼ਨ ਬਹੁਤ ਡਾਊਨ ਹੋ ਗਈ।
3: ਤੁਹਾਡੇ ਕਲਕੱਤੇ ਦਾ ਹਾਵੜਾ ਬ੍ਰਿਜ ਵੀ ਮਸ਼ਹੂਰ ਆ।
7: ਹਾਵੜਾ ਬ੍ਰਿਜ ਤਾਂ ਵੇਖਣ ਵਾਲਾ, ਜੇ ਕਿਤੇ ਹਾਵੜਾ ਬ੍ਰਿਜ ਵੇਖੋ ਦੁਨੀਆ ਕੋਲ, ਜੋ ਵੀ ਤਾਂ ਆਪਣੇ ਇੰਡੀਅਨ ਇੰਜੀਨੀਅਰ ਨੇ ਬਣਾਇਆ ਸੀ, ਤੇ ਗੋਰਿਆਂ ਨੇ ਉਹਦੀ ਚਾਬੀ ਫੜਤੀ ਸੀ
3: ਜੀ,
7: ਪਹਿਲੇ ਮੁੜ ਕੇ ਬਣਾ ਨਾ ਸੀ, ਕਹਿੰਦੇ ਹੱਥ ਵੀ ਕੱਟਦੇ ਸੀ
3: ਉਹਦੇ। ਓ ਮਾਈ ਗੋਡ, ਆਈ ਐਮ ਸੌਰੀ। ਅਗਲ ਕਰ ਲਈਏ ਲਾ
8: ਜੀ, ਹਾਵੜਾ ਬ੍ਰਿਜ ਵੀ ਮਸ਼ਹੂਰ ਆ।
6: ਹਾਂਜੀ, 3531 ਸਤਿ ਸ਼੍ਰੀ ਅਕਾਲ ਜੀ, ਰੇਡੀਓ ਦੀ ਆਵਾਜ਼ ਕੱਟ ਕਰ ਲਓ ਪਲੀਜ਼।
3: 35-31 ਇਹ ਤੁਸੀਂ ਲਾਸਟ ਕਾਲਰ ਹੋ, ਫਿਰ ਅਸੀਂ ਬਾਏ ਬਾਏ ਕਰਨੀ ਆ, ਤੇ ਸਮਰਾਲ ਸਿੱਧੂ ਨੇ ਆਉਣਾ ਅਗਲਾ ਪ੍ਰੋਗਰਾਮ ਲੈ ਕੇ।
9: ਭਾਜੀ ਉਹ ਇੱਕ ਗੀਤ ਹੁੰਦਾ ਸੀ, ਤੱਕੜੇ ਦੇ ਵਾਲ ਕੱਢ ਲੈ ਤੇਰਾ ਤੰਦ ਨਾ ਲਪੇਟਿਆ ਜਾਵੇ, ਵਾਲਾਂ ਵਾਲੀ ਗੱਲ ਸੁਣ ਕੇ ਕੋਈ ਹੋਰ ਨਾ ਬਲੇਵਾ ਪੈ ਜਾਵੇ, ਚਰਖੇ ਨੂੰ ਭੂਕਣ ਦੇ ਕਿਤੇ ਆਪ ਭੂਕ ਨਾ ਬੈਠੀ, ਅੱਖੀਆਂ ਚ ਅੱਗ ਮੱਚਦੀ ਕਿਤੇ ਪੂਣੀਆਂ ਫੂਕ ਨਾ ਬੈਠੀ,
3: ਪੂਣੀਆਂ ਫੂਕ ਨਾ ਬੈਠੀ। ਇਹ ਵੀ ਪੁਰਾਣਾ ਗੀਤ ਆ, ਮੈਂ ਲਾਇਆ ਅੱਗੇ ਬੁੱਧ, ਹੁਣ ਯਾਦ ਨੀ ਆ ਰਿਹਾ ਕਿਹਦਾ ਗਾਇਆ ਹੋਇਆ,
9: ਜਿਹੜੀ ਉਹ ਘੋੜੀ ਲੈ ਜਾਂਦੀ ਸੀ, ਘੋੜੀ ਕਿਸੇ ਦੇ ਗੁਆਂਢੀਆਂ ਦੇ ਘਰੋਂ ਜਾ ਕੇ ਲੈ ਜਾਂਦੀ ਘੋੜੀ, ਉਹਦੇ ਉੱਤੇ ਬੈਠ ਕੇ ਨਾ, ਜਦੋਂ ਮੇਰੀ ਮਾਂ ਜਾਂ ਭੈਣ ਨੇ ਕਹਿਣਾ ਵੀ ਇਹਨੂੰ ਬਦਲ ਦੇ, ਤਾਂ ਉੱਥੇ ਜਾ ਕੇ ਉਹਨੂੰ ਉਹ ਬਦਲ ਦੇਣਾ, ਉਹਨੂੰ ਉੱਥੇ ਹੈਂਡਲ ਜਿਹੜਾ ਲੱਗਿਆ ਹੁੰਦਾ ਸੀ, ਉਹ ਮੈਨੂੰ ਬੜਾ ਵਧੀਆ ਲੱਗਦਾ ਸੀ। ਪਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ, ਕਈ ਸਾਡੀਆਂ ਭੈਣਾਂ ਨੂੰ ਗੁੱਸਾ ਵੀ ਲੱਗੇ, ਅੱਜ ਕੱਲ ਤਾਂ ਕੁੜੀਆਂ ਨੂੰ ਰੋਟੀ ਵੀ ਨੀ ਪਕਾਉਣੀ ਆਉਂਦੀ। ਹਾਂਜੀ ਹਾਂਜੀ, ਇਹ ਤਾਂ ਜਿਹੜੀਆਂ ਸਾਡੀਆਂ ਮਾਵਾਂ ਸੀ, ਇਹ ਤਾਂ ਬੜਾ ਕੁਛ ਕਰਦੀਆਂ ਰਹੀਆਂ, ਇਹਨਾਂ ਨੇ ਦਰੀਆਂ ਕੱਢਣੀਆਂ, ਚਰਖੇ ਚਰਖਾ ਅਸੀਂ ਲੈ ਕੇ ਜਦੋਂ ਵਿਹਲਾ ਹੋਣਾ ਉਹਦੀ ਗੁੱਡੀ ਫੜ ਕੇ ਚੰਗੀ ਤਰ੍ਹਾਂ ਘੁਮਾ ਦੇਣੀ।
3: ਚੱਕੜਾ
9: ਖਰਾਬ ਹੋ ਜਾਵੇ, ਹੋ ਜਾਵੇ ਮਾਲ ਟੁੱਟ ਜੂ, ਹੋ ਜਾਵੇ, ਬੜਾ ਕੁਛ ਕਰਦੇ ਹੁੰਦੇ ਸੀ ਉਸ ਵੇਲੇ।
3: ਚਲੋ ਜੀ, ਥੈਂਕ ਯੂ ਤੁਹਾਡਾ ਬਹੁਤ, ਅਗਲੇ ਕਾਲ ਲੈ ਲਈ ਆਪਾਂ, ਤੇ 8777 ਜੀ।
10: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
10: ਹਾਂਜੀ, ਉਹ ਹਾਵੜਾ ਬ੍ਰਿਜ ਸਾਡੇ ਪਿੰਡ ਦੇ ਬੰਦਿਆਂ ਨੇ ਬਣਾਇਆ ਸੀ ਜੀ।
3: ਕਿਹੜਾ ਹਾਵੜਾ ਬ੍ਰਿਜ?
10: ਉਹਦੀ ਚਾਬੀ ਸਾਡੇ ਕੋਲ ਹੈਗੀ ਹੈ ਜਿਹੜੀ।
3: ਠੀਕ ਆ, ਥੈਂਕ ਯੂ ਤੁਹਾਡਾ, ਲੱਭ ਕੇ ਕੋਲੇ ਰੱਖਿਓ ਕੇ ਹੋਰ ਨੂੰ ਦਿਓ। ਅਗਲੇ ਗੱਲ ਸਾਡੇ
6: 1809 ਜੀ, ਸਤਿ ਸ਼੍ਰੀ ਅਕਾਲ।
11: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਸਤਿ ਸ਼੍ਰੀ ਅਕਾਲ।
11: ਇਹ 74 ਦੀ ਗੱਲ ਹੈ ਜੀ, ਮੇਰਾ ਖਿਆਲ ਹੈ ਜਿੱਥੇ ਤੱਕ ਕਬੀਰ ਬੇਦੀ ਜੀ ਨੇ ਨਾ ਜਨਵਰੀ ਦੇ ਵਿੱਚ ਕਵੀ ਦਰਬਾਰ ਹੋਇਆ ਸੀ, ਉੱਥੇ ਸਭ ਤੋਂ ਛੋਟਾ ਤੇ ਵਧੀਆ ਸ਼ੇਰ ਬੋਲਣਾ ਸੀ, ਤੇ ਉੱਥੇ ਨੇ ਉਹਨਾਂ ਨੇ ਬੋਲਿਆ ਸੀ, ਚੰਨੀ ਚਰਖੇ ਨੂੰ ਘੋਕਣ ਦੇ ਕਿਤੇ ਆਪ ਘੋਕ ਨਾ ਬੈਠੀ, ਅੱਖਾਂ ਵਿੱਚ ਅੱਗ ਵਲਦੀ ਕਿਤੇ ਪੂਣੀਆਂ ਫੂਕ ਨਾ ਬੈਠੀ, ਵਧੀਆ ਪ੍ਰਾਈਜ਼ ਉਹਨਾਂ ਨੂੰ ਮਿਲਿਆ ਸੀ।
3: ਵੈਰੀ ਗੁੱਡ। ਅੱਛਾ, ਸ਼ੇਰ ਅਸੀਂ ਵੀ ਬੋਲਾਂ ਕੱਲ ਨੂੰ ਪ੍ਰਿਆਰ ਦੇ ਨਾਲ ਬੋਲਾਂਗੇ, ਜਿਹੜੀ ਪ੍ਰਿਆਰ ਦੇਸ ਪ੍ਰਦੇਸ ਨਾਲ ਜੁੜੇ ਹੋਏ ਦੋਸਤੋ। ਰੇਸ਼ਮ ਜੀ ਆ ਗਏ ਨੇ, ਫਿਰ ਰੇਸ਼ਮ ਜੀ ਨਾਲ ਗੱਲ ਕਰਕੇ ਆਪਾਂ ਬਾਏ ਬਾਏ ਟਾਟਾ ਕਰਦੇ ਜੀ। ਰੇਸ਼ਮ ਜੀ ਆਪਣੇ ਘਰਾਂ ਚ ਫਿਰ ਵੀ ਪੱਕਦੀਆਂ ਰੋਟੀਆਂ, ਫਿਰ ਵੀ ਆਪਣਾ ਇੱਥੇ ਸਾਂਭੀ ਬੈਠੇ ਸਾਰਾ ਕੁਛ। ਇੰਡੀਆ ਦਾ ਬਰਗਰ ਸ਼ਰਗਰ ਖਾਣ ਲੈ, ਪਤਾ ਨੀ ਕੀ ਕੀ ਸ਼ਹਿਰਾਂ ਚ ਹੈਗਾ, ਇੱਥੇ ਤਾਂ ਫਿਰ ਵੀ ਰੋਟੀ ਬਣਦੀ ਬਣਦੀ ਘਰਾਂ ਚ ਆਪਣੇ। ਲਓ ਜੀ,
12: ਇੱਕ ਵਧੀਆ ਗੀਤ ਛੱਡ ਕੇ ਜਾਈਏ ਤੈਨੂੰ, ਤੇ ਉਸ ਤੋਂ ਪਹਿਲਾਂ ਫਿਰ ਆਪਾਂ ਚੱਲੀਏ ਫਿਰ ਆਪਾਂ
6: ਬਿਲਕੁਲ ਬਿਲਕੁਲ
12: ਵਧੀਆ ਗੀਤ ਤੁਸੀਂ ਵੀ ਗੀਤ ਇੰਜੋਏ ਕਰੋਗੇ ਜੀ. ਛੱਡ ਕੇ ਜਾ ਰਹੇ ਨਰਿੰਦਰ ਬੀਬਾ ਤੇ ਗੀਤ ਦਾ ਲੇਖਕ ਤੈਨੂੰ ਪਤਾ ਬਾਬੂ ਸਾਹਿਬ ਮਾਨ ਹੋਰਾਂ ਨੇ, ਕਿਆ ਬਾਤ ਆ, ਕਿੰਨੇ ਗੀਤ ਲਿਖੇ ਨੇ
6: ਜੀ.
12: ਤੇ ਛੱਡ ਕੇ ਜਾ ਰਹੇ ਵਧੀਆ ਗੀਤ ਨਾਲ,
6: ਸਾਨੂੰ ਇੱਥੇ ਇਜਾਜ਼ਤ ਦਿਓ, ਕੱਲ ਨੂੰ ਫਿਰ ਤੋਂ ਮੁਲਾਕਾਤ ਹੋਏਗੀ ਸੇਮ ਟਾਈਮ ਦੇ ਉੱਪਰ ਤੇ ਉਦੋਂ ਤੱਕ
12: ਅਗਲਾ ਪ੍ਰੋਗਰਾਮ ਦੇਸ਼ ਪ੍ਰਦੇਸ਼ ਚੱਲਣਾ ਵਾ ਠੀਕ 6 ਵਜੇ ਤੱਕ, ਉਹਦੇ ਚ ਕੀ ਖਬਰਾਂ ਹੋਣਗੀਆਂ ਕੈਨੇਡਾ ਦੀ ਸਾਰੀਆਂ, ਧਿਆਨ ਨਾਲ ਸੁਣਿਓ ਕੀ ਕੀ ਹੋ ਜਾ ਰਿਹਾ, ਬਾਬਾ ਟਰੰਪ ਕੀ ਕਰ ਰਿਹਾ ਪੁੱਠੇ ਪੰਗੇ, ਤੇ ਆਪਾਂ ਮਿਲਦੇ ਹਾਂ ਕੱਲ ਨੂੰ 10 ਵਜੇ
6: ਜੀ.

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6181 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: 2 247-302 13 22 Jello Tire Center
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਆ ਜਿਹੜੇ ਖਣੇ ਦੇ ਵਾਸੀ ਗੱਲ ਨਹੀਂ ਇਹ
3: Simply Indian brings you all simply delicious deals. Buy one, get one free every day. Sure, 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, takeout and catering also available. Call at 905-794-8111. Simply delicious. Matlab, Simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਵਿੱਚ ਔਰ 600 ਹੈਸਪਲ ਰੋਡ ਕੈਂਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
4: 647-10-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ
7: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾੜ ਟੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾੜ ਟੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
8: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
8: 905-564-6444

0: ਪੰਸੋਤੀ ਏਐਮ ਬੈਂਡ ਦੇ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ, ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ ਅਤੇ 6 ਵਜੇ ਤੱਕ ਹੀ ਦੋਸਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡੇ ਹੀ ਮੁਲਕ ਦੀਆਂ, ਤੁਹਾਡੇ ਪ੍ਰੋਵਿੰਸ ਦੀਆਂ ਅਤੇ ਤੁਹਾਡੇ ਲੋਕਲ GTA ਬ੍ਰੈਂਪਟਨ ਐਂਡ ਬਿਯੋਂਡ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਨਾਲ ਅਪਡੇਟ ਕੀਤਾ ਜਾਵੇ। ਅੱਜ ਕਾਫੀ ਵੱਡੀਆਂ ਵੱਡੀਆਂ ਬ੍ਰੇਕਿੰਗ ਵੀ ਖਬਰਾਂ ਨੇ, ਉਹ ਵੀ ਤੁਹਾਨੂੰ ਪੇਸ਼ ਕਰਾਂਗੇ ਬਹੁਤ ਹੀ ਜਲਦ, ਇਸ ਘੰਟੇ ਵਿੱਚ ਵੀ, ਅਗਲੇ ਘੰਟੇ ਵਿੱਚ ਵੀ, ਠੀਕ 6 ਵਜੇ ਤੱਕ। ਅਤੇ ਇਸ ਘੰਟੇ ਅਤੇ ਅਗਲੇ ਘੰਟੇ ਵਿੱਚ ਸਾਡੇ ਅਲੱਗ ਅਲੱਗ ਮਹਿਮਾਨ ਵੀ ਹੋਣਗੇ, ਡਿਫਰੈਂਟ ਡਿਫਰੈਂਟ ਕੰਮ ਕਾਰੋਬਾਰ, ਇੰਡਸਟਰੀ, ਪ੍ਰੋਫੈਸ਼ਨਸ, ਬਿਜ਼ਨਸ ਨਾਲ ਜੁੜੀਆਂ ਹੋਈਆਂ ਕੁਝ ਜਾਣਕਾਰੀਆਂ, ਕੁਝ ਇੰਟਰਵਿਊ ਸਾਨੂੰ ਕੰਡਕਟ ਕਰਨ ਦਾ ਮੌਕਾ ਮਿਲੇਗਾ। ਅੱਜ ਦਾ ਕੁਝ ਖਾਸ ਸਪੈਸ਼ਲ ਪੋਲੀਟੀਕਲ ਸਾਡੇ ਗੈਸਟ ਵੀ ਹੋਣਗੇ। ਅੱਜ ਕੀ ਲੱਗਦਾ ਹੈ ਤਾਂ ਪੂਰਾ ਮਹੀਨਾ ਹੀ ਮਿਊਨਸੀਪਲ ਚੋਣਾਂ ਦੇ ਵਿੱਚ ਜਿੰਨੇ ਵੀ ਡਿਫਰੈਂਟ ਡਿਫਰੈਂਟ ਉਮੀਦਵਾਰ ਹਨ, ਉਹ ਵੀ ਆਪਣੀਆਂ ਹਾਜ਼ਰੀਆਂ ਲਾਉਣਗੇ, ਆਪਣੇ ਮੈਸੇਜਿਸ, ਆਪਣੇ ਪਲੈਟਫਾਰਮਸ, ਆਪਣੇ ਵਾਅਦੇ, ਆਪਣੇ ਜੋ ਕੁਝ ਵੀ ਡਿਫਰੈਂਟ ਡਿਫਰੈਂਟ ਪਲੈਨ ਨੇ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਨਾਲ ਦੀ ਨਾਲ ਦੋਸਤੋ, ਗੀਤ ਸੰਗੀਤ, ਐਂਟਰਟੇਨਮੈਂਟ ਇਜ਼ ਅ ਮਸਤ, ਮੇਨ ਮਕਸਦ ਸਾਡਾ ਐਂਟਰਟੇਨਮੈਂਟ ਦਾ ਹੈ, ਐਂਟਰਟੇਨ ਕਰਾਂਗੇ ਬੜੇ ਚੱਕਵੇਂ ਪੰਜਾਬੀ ਗੀਤ ਸੰਗੀਤ ਨਾਲ ਅਤੇ ਕੁਝ ਸਾਡੇ ਪਸੰਦ ਹੈ, ਪਰ ਵੱਧ ਤੋਂ ਵੱਧ ਤਾਂ ਤੁਹਾਡੇ ਪਸੰਦ ਹੈ, ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਪੇਸ਼ ਕਰਦੇ ਰਹਾਂਗੇ। ਸੋ ਸਮਥਿੰਗ ਫੋਰ ਐਵਰੀ ਵਨ, ਕੰਮ ਦੀਆਂ ਗੱਲਾਂ ਵੀ, ਕੁਛ ਐਂਟਰਟੇਨਮੈਂਟ ਵੀ, ਕੁਛ ਇਨਫੋਰਮੇਸ਼ਨ ਵੀ, ਨਿਊਜ਼ ਵੀ, ਵਿਊਜ਼ ਵੀ, ਆਲ ਦ ਵੇਅ ਟਿਲ 6 PM। 6 PM ਤੱਕ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨੀ ਹੋਵੇ, ਇੱਕੋ ਇੱਕ ਸਾਡਾ ਸਟੂਡੀਓ ਫੋਨ ਨੰਬਰ ਹੈ 905-564-4444, 905-564-6444। ਜਾਂ ਤੁਸੀਂ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਜਾਂ ਵਟਸਐਪ 'ਤੇ ਵੀ ਮੈਸੇਜ, ਲਾਈਵ ਮੈਸੇਜ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਹੈ 416-457-3381, 416-457-3381। ਅਤੇ ਟੈਕਸਟ ਜਾਂ ਵਟਸਐਪ ਮੈਸੇਜ ਭੇਜਿਆ ਜਾ ਸਕਦਾ ਹੈ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਜਿੱਥੇ ਕੁਛ ਕੁ ਮਹੀਨੇ ਪਹਿਲਾਂ ਲੋਕ ਸੁਣ ਕੇ ਹੈਰਾਨ ਹੋਏ ਜਦੋਂ ਸਾਡੀ ਸਟੈਟਿਸਟਿਕਸ ਕੈਨੇਡਾ ਨੇ ਅਨਾਊਂਸ ਕੀਤਾ ਸੀ ਪ੍ਰੀਲਿਮੀਨਰੀ ਡਾਟਾ ਦੇ ਨਾਲ ਕਿ 2025 ਸਿੰਸ ਕਨਫੈਡਰੇਸ਼ਨ 150+ ਈਅਰਸ ਆਫ ਕੈਨੇਡੀਅਨ ਹਿਸਟਰੀ ਦੇ ਵਿੱਚ ਪਹਿਲਾ ਹੀ ਸਾਲ ਸੀ 2025 ਜਿਹਦੇ ਵਿੱਚ ਕੈਨੇਡੀਅਨ ਜਨਤਾ ਘਟੀ। ਹੁਣ ਉਹਨਾਂ ਦਾ ਅਪਡੇਟਡ ਰਿਵਾਈਜ਼ਡ ਡਾਟਾ ਪੇਸ਼ ਹੋ ਚੁੱਕਿਆ ਹੈ। ਸਰਪ੍ਰਾਈਜ਼ ਸਰਪ੍ਰਾਈਜ਼, ਜਨਤਾ ਕੋਈ ਘਟੀ ਨਹੀਂ ਹੈਗੀ ਦੋਸਤੋ, ਲੱਖਾਂ ਦੇ ਨਾਲ ਤਾਂ ਵਧੀ ਹੀ ਵਧੀ ਹੈ ਅਤੇ ਹੁਣ ਤਾਂ ਲੱਗਦਾ ਤਾਂ ਹੈ ਕਰ ਦੇਣਾ ਉਹੀ ਕੰਮ, ਜਨਤਾ ਨੂੰ ਲੱਖਾਂ ਕੀ ਕਰੋੜਾਂ ਹੋਰ ਦੇ ਨਾਲ ਹੁਣ ਵਧਾ ਹੀ ਦੇਣਾ। ਕਿਉਂ? ਕਿਉਂਕਿ ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਬਿਨਾਂ ਕਿਸੇ ਵੀ ਸਬੂਤ ਤੋਂ ਕਹਿ ਦਿੱਤਾ ਹੈ ਕਿ ਅਸੀਂ ਹੁਣ ਇਮੀਗ੍ਰੇਸ਼ਨ ਸਿਸਟਮ ਨੂੰ ਕਾਬੂ ਕਰ ਦਿੱਤਾ ਹੈ, ਕੰਟਰੋਲ ਕਰ ਦਿੱਤਾ ਹੈ, ਵਾਪਸ ਬੈਕ ਟੂ ਕੰਟਰੋਲ ਇਹਨੂੰ ਲੈ ਕੇ ਆ ਚੁੱਕੇ ਹਾਂ। ਅਤੇ ਹੁਣ ਮਾਰਕ ਕਾਰਨੀ ਸੁਜੈਸਟ ਕਰ ਰਿਹਾ ਹੈ ਕਿ ਇਮੀਗ੍ਰੇਸ਼ਨ ਵਧਾਉਣ ਦਾ ਟਾਈਮ ਫਿਰ ਤੋਂ ਆ ਗਿਆ। ਭਰਾਵੋ, ਇਹਨੂੰ ਕੁਰਸੀ 'ਚ ਬੈਠੇ ਹੋਏ ਨੂੰ 2 ਸਾਲ ਤੱਕ ਵੀ ਨਹੀਂ ਹੋਏ ਅਤੇ ਹਜੇ ਤੱਕ ਤਾਂ ਕੁਝ ਸਿੱਖਿਆ ਤੱਕ ਵੀ ਨਹੀਂ ਹੈਗਾ ਮੁਲਕ ਦੇ ਵਿੱਚ, ਨਾ ਤਾਂ ਇਨਫਰਾਸਟ੍ਰਕਚਰ, ਨਾ ਤਾਂ ਹੈਲਥ ਕੇਅਰ ਕਪੈਸਿਟੀ, ਨਾ ਤਾਂ ਸਕੂਲ ਕਪੈਸਿਟੀ, ਨਾ ਤਾਂ ਇੰਪਲੋਇਮੈਂਟ ਹੈ, ਨਾ ਤਾਂ ਓਪਰਚੁਨਿਟੀਜ਼ ਹਨ, ਨਾ ਤਾਂ ਸਹੀ ਹਾਊਸਿੰਗ ਹੈ, ਨਾ ਤਾਂ ਅਫੋਰਡੇਬਲ ਹਾਊਸਿੰਗ ਹੈ, ਕੁਛ ਵੀ ਨਹੀਂ ਹੈ, ਕੋਈ ਸਹੂਲਤਾਂ ਤੱਕ ਵੀ ਨਹੀਂ ਹੈਗੀਆਂ ਹਨ। ਅਤੇ ਹੁਣ ਲੈਸ ਦੈਨ 2 ਈਅਰਸ ਬੀਇੰਗ ਦਾ ਪ੍ਰਾਈਮ ਮਿਨਿਸਟਰ, ਕਹਿ ਦਿੱਤਾ ਉਹ ਕੰਮ ਜਦੋਂ ਇਹਨਾਂ ਨੇ ਕੈਂਪੇਨ ਕੀਤਾ ਸੀ ਕਿ ਲਗਾਤਾਰ ਇਮੀਗ੍ਰੇਸ਼ਨ ਘਟਾਵਾਂਗੇ, ਕਰਤਾ ਹੁਣ ਆਪੋਸਿਟ ਕੰਮ। ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਕਾਫੀ ਵੱਡਾ ਬੰਬਸ਼ੈਲ, ਵੱਡਾ ਬੰਬਸ਼ੈਲ ਤਾਂ ਇਹਨੇ ਅਨਾਊਂਸ ਕੀਤਾ ਹੈ, ਬਟ ਇਟਸ ਨਾਟ ਸਰਪ੍ਰਾਈਜ਼ਿੰਗ ਇਫ ਯੂਰ ਬ੍ਰੇਨ ਈਵਨ ਵਰਕਸ 1%। ਪਤਾ ਹੀ ਸੀ ਕਿ ਕਿਉਂਕਿ ਇਹ 2020 ਤੋਂ ਹੀ ਜਸਟਿਨ ਟਰੂਡੋ ਨੂੰ ਇਕਾਨਮੀ ਦੇ ਬਾਰੇ ਸਲਾਹਾਂ ਦਿੰਦਾ ਆ ਰਿਹਾ ਹੈ, ਕਿਉਂਕਿ ਸੈਂਚੁਰੀ ਇਨੀਸ਼ੀਟਿਵ ਜਿਹੜਾ ਇੱਕ ਔਰਗਨਾਈਜੇਸ਼ਨ ਹੈ ਜਿਹਦਾ ਮਕਸਦ ਹੀ ਹੈ ਕੈਨੇਡਾ ਦੇ ਵਿੱਚ ਸਾਲ 2100 ਤੱਕ 100 ਮਿਲੀਅਨ ਦੀ ਪਾਪੂਲੇਸ਼ਨ ਵਧਾਈ ਜਾਵੇ ਧੱਕੇ ਦੇ ਨਾਲ, ਇਮੀਗ੍ਰੇਸ਼ਨ ਨਾਲ, ਉਹਨਾਂ ਦੇ ਹੀ ਫਾਊਂਡਰਸ ਮਾਰਕ ਵਾਈਜ਼ਮੈਨ ਨੂੰ ਮਾਰਕ ਕਾਰਨੀ ਦੇ ਵੱਲੋਂ ਕੈਨੇਡਾਜ਼ ਅੰਬੈਸਡਰ ਟੂ US ਬਣਾਇਆ ਗਿਆ। ਡੋਮਿਨਿਕ ਬਰਟਨ, ਉਹਨੂੰ ਹੀ ਕੈਨੇਡਾ ਇਨਵੈਸਟ ਇਨ ਕੈਨੇਡਾ ਚੇਅਰ ਬਣਾਇਆ ਗਿਆ। ਹੁਣ ਇੰਨੇ ਵੱਡੇ ਪ੍ਰੋ ਇਮੀਗ੍ਰੇਸ਼ਨ, ਮੈਸ ਇਮੀਗ੍ਰੇਸ਼ਨ, ਮੈਸ ਤੋਂ ਮੈਸ ਇਮੀਗ੍ਰੇਸ਼ਨ ਵਧਾਉਣ ਵਾਲੇ ਜਿਹੜੇ ਇਹਦੇ ਚੇਲੇ ਚਮਚੇ ਨੇ, ਜੇਕਰ ਇੰਨੇ ਵੱਡੇ ਪੋਜੀਸ਼ਨ ਤੱਕ ਅਪੁਆਇੰਟ ਕੀਤੇ ਗਏ ਨੇ, ਕਲੀਅਰਲੀ ਇਹ ਵੀ ਮੈਸ ਇਮੀਗ੍ਰੇਸ਼ਨ ਦੇ ਵਿੱਚ ਯਕੀਨ ਕਰਦਾ ਹੈ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ। ਅਤੇ ਜਿਹੜੀ ਜਨਤਾ ਅੱਜ ਤੱਕ ਇਮੀਗ੍ਰੇਸ਼ਨ ਦੇ ਖਿਲਾਫ ਹੋ ਗਈ ਸੀ, ਮੈਜੋਰਿਟੀ ਮੇਨ ਸਟ੍ਰੀਮ ਪੋਲਿੰਗ ਹਜੇ ਵੀ ਦਿਖਾਉਂਦੀ ਆ ਕਿ ਅੱਧ ਤੋਂ ਵੀ ਜ਼ਿਆਦਾ ਮੁਲਕ ਚਾਹੁੰਦਾ ਹੈ ਕਿ ਪਾਪੂਲੇਸ਼ਨ ਹੋਰ ਘਟਾਈ ਜਾਵੇ, ਇਮੀਗ੍ਰੇਸ਼ਨ ਹੋਰ ਘਟਾਈ ਜਾਵੇ। ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਹੁਣ ਇਹ ਲਿਬਰਲ ਪ੍ਰੋਪਾਗੈਂਡਾ ਦਾ ਕੀੜਾ ਹੈ ਉਹਦੀ ਹੁਣ ਸਵਿੱਚ ਉਲਟ ਜਾਣੀ ਹੈ, ਅਤੇ ਉਹਨਾਂ ਨੇ ਵੀ ਕਹਿ ਦੇਣਾ ਕਿ ਨਹੀਂ ਬਿਲਕੁਲ ਸਹੀ ਨੇ, ਹੁਣ ਤਾਂ ਸਾਨੂੰ ਇਮੀਗ੍ਰੇਸ਼ਨ ਫਿਰ ਤੋਂ ਵਧਾਉਣ ਦੀ ਲੋੜ ਪੈ ਜਾਣੀ ਹੈ। ਪੂਰੀ ਤੁਹਾਨੂੰ ਇਹ ਅੱਗੇ ਜਾ ਕੇ ਖਬਰ ਪੇਸ਼ ਕਰਾਂਗੇ ਕਿ ਅਸਲ ਦੇ ਵਿੱਚ ਲਾਸਟ ਈਅਰ ਦੇ ਵਿੱਚ ਸਾਡੀ ਪਾਪੂਲੇਸ਼ਨ ਕਿੰਨੀ ਵਧੀ ਹੈ। ਈਵਨ ਤੋਂ ਪਹਿਲਾਂ ਪ੍ਰੀਲਿਮਿਨਰੀ ਡਾਟਾ ਦਿਖਾਉਂਦਾ ਸੀ ਕਿ ਘਟੀ ਹੀ ਹੈ, ਦੈਟ ਟਰਨਡ ਆਊਟ ਟੂ ਬੀ ਫੇਕ, ਟਰਨਡ ਆਊਟ ਟੂ ਬੀ ਫਾਲਸ ਔਰ ਕਹਿ ਲਓ ਇਨਐਕਿਊਰੇਟ। ਅਤੇ ਨਾਲ ਦੇ ਨਾਲ ਹੁਣ ਤਾਂ ਮਾਰਕ ਕਾਰਨੀ ਆਪ ਹੀ ਕਹਿ ਚੁੱਕਿਆ ਹੈ ਕਿ ਟਾਈਮ ਆ ਚੁੱਕਿਆ ਹੈ ਇਮੀਗ੍ਰੇਸ਼ਨ ਨੂੰ ਫਿਰ ਤੋਂ ਵਧਾਉਣ ਦੇ ਲਈ। ਇਹਦੇ ਬਾਰੇ ਤੁਹਾਨੂੰ ਬਹੁਤ ਹੀ ਜਲਦ ਜਾਣਕਾਰੀ ਪੇਸ਼ ਕਰਾਂਗੇ। ਨਾਲ ਦੇ ਨਾਲ ਦੋਸਤੋ, ਕਈ ਮਹੀਨਿਆਂ ਦੀ ਪੁਲਿਸ ਅੰਡਰ ਕਵਰ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਆਨਲਾਈਨ ਹਥਿਆਰਾਂ ਨੂੰ ਵੇਚਣ ਦੇ ਇੱਕ ਨੈਟਵਰਕ ਨੂੰ ਬੰਦ ਕੀਤਾ ਗਿਆ ਹੈ। ਕਾਫੀ ਜ਼ਿਆਦਾ ਹਥਿਆਰ, 15 ਹਥਿਆਰ, ਹਜ਼ਾਰਾਂ ਹੀ ਰਾਉਂਡ ਐਮੂਨੇਸ਼ਨ, ਬਾਡੀ ਆਰਮਰ ਵੈਸਟਸ, ਕੈਸ਼, ਗੋਲਡ ਅਤੇ ਇਸ ਤਰ੍ਹਾਂ ਦੀ ਇਕੁਇਪਮੈਂਟ ਸੀਜ਼ ਕੀਤੀ ਗਈ ਆ ਜੋ ਕਿ ਸੈਮੀ ਆਰਗਮੈਟਿਕ ਵੈਪਨਸ ਨੂੰ ਅਤੇ ਫੁੱਲੀ ਆਰਗਮੈਟਿਕ ਬਣਾਇਆ ਜਾ ਸਕਦਾ ਹੈ, ਡਿਫਰੈਂਟ ਸਵਿਚਿਸ ਐਕਸੈਟਰਾ, ਉਹ ਸਭ ਕੁਝ ਸੀਜ਼ ਕੀਤਾ ਗਿਆ ਹੈ। ਟੋਰਾਂਟੋ ਸ਼ਹਿਰ ਦੇ ਹੁਣ ਕਈ ਬੰਦੇ ਫੜੇ ਗਏ ਨੇ ਜੋ ਕਿ ਆਨਲਾਈਨ ਹੀ ਹਥਿਆਰਾਂ ਨੂੰ ਵੇਚੀ ਜਾਂਦੇ ਸੀ। ਅਤੇ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਨਸ਼ੇ ਵੀ ਆਨਲਾਈਨ, ਹਥਿਆਰ ਵੀ ਆਨਲਾਈਨ, ਲੋਕ ਵੀ ਆਨਲਾਈਨ, ਸਭ ਕੁਝ ਹੀ ਆਨਲਾਈਨ ਹੀ ਵੇਚਿਆ ਜਾ ਰਿਹਾ ਹੈ। ਦੇਰ ਇਜ਼ ਨੋ ਮੋਰ ਬ੍ਰਿਕ ਐਂਡ ਮੋਰਟਰ। ਇਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਪਿਛਲੇ ਸਾਲ ਵਾਨ ਸ਼ਹਿਰ ਦੇ ਵਿੱਚ ਇੱਕ ਕਮਰਸ਼ਲ ਪਲਾਜ਼ੇ ਦੇ ਵਿੱਚ ਇੱਕ ਯੂਨਿਟ ਦੇ ਵਿੱਚ ਕਿਸੇ ਦੀ ਲਾਸ਼ ਲੱਭਣ ਤੋਂ ਬਾਅਦ ਹੁਣ ਮੋਰ ਦੈਨ ਅ ਈਅਰ ਆਫਟਰ ਦ ਫੈਕਟ ਦੋ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਹੈ ਫਸਟ ਡਿਗਰੀ ਮਰਡਰ ਲਈ। ਅਤੇ ਇਹ ਫਿਰ ਵੀ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈ, ਘੱਟ ਤੋਂ ਘੱਟ ਦੋ ਹੋਰ ਸਸਪੈਕਟਸ ਨੂੰ ਵੀ ਲੱਭਿਆ ਜਾ ਰਿਹਾ ਫਸਟ ਡਿਗਰੀ ਮਰਡਰ ਲਈ। ਕਾਫੀ ਜ਼ਿਆਦਾ ਨਸ਼ੇ, ਨਾਲ ਦੀ ਨਾਲ ਹਥਿਆਰ ਸੀਜ਼ ਕੀਤੇ ਗਏ ਨੇ ਇਸ ਕਤਲ ਦੇ ਕਨੈਕਸ਼ਨ ਦੇ ਵਿੱਚ। ਨਾਲ ਦੀ ਨਾਲ ਕੱਲ੍ਹ ਹੈਮਿਲਟਨ ਸ਼ਹਿਰ ਦੇ ਵਿੱਚ ਬੜੇ ਵਾਇਲੈਂਟ ਕਾਰ ਜੈਕਿੰਗ ਦੇ ਵਿੱਚ ਇੱਕ ਬਜ਼ੁਰਗ ਬੀਬੀ ਨੂੰ ਕੁੱਟ ਕੇ, ਪਹਿਲਾਂ ਤਾਂ ਰਿਡੀਕਿਊਲਸ ਕੰਮ ਯਾਰ, ਬੀਬੀ ਨੂੰ ਹੀ ਹੈਡਲਾਕ ਦੇ ਵਿੱਚ ਪਾਇਆ ਗਿਆ, ਥੱਲੇ ਸਿੱਟਿਆ ਗਿਆ, ਹਾਸਪਿਟਲ ਭੇਜਿਆ ਗਿਆ, ਅਤੇ ਉਹਦੀ ਗੱਡੀ ਖੋਈ ਗਈ। ਅਖੀਰ ਦੇ ਵਿੱਚ ਤਾਂ ਕਿਉਂਕਿ ਗੱਡੀ 'ਚ ਜੀ ਪੀ ਐੱਸ ਟਰੈਕਰ ਲੱਗਿਆ ਹੋਇਆ ਸੀ, ਇਸ ਗੱਡੀ ਨੂੰ ਲੋਕੇਟ ਕੀਤਾ ਹੀ ਗਿਆ। ਗੱਡੀ ਦੇ ਡਰਾਈਵਰ ਨੇ ਪੁਲਿਸ ਕਰੂਜ਼ਰ ਦੇ ਵਿੱਚ ਹੀ ਗੱਡੀ ਠੋਕ ਕੇ ਸੀਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਦੂਜੇ ਇਹਦੇ ਸਵਾਰੀ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਅਖੀਰ ਦੇ ਵਿੱਚ ਤਾਂ ਦੋਨੇ ਜਾਣੇ ਫੜੇ ਗਏ। ਐਂਡ ਸਰਪ੍ਰਾਈਜ਼ ਸਰਪ੍ਰਾਈਜ਼, ਇੱਕ ਤਾਂ ਇਹ ਗਧਾ ਲਿਬਰਲ ਬੇਲ 'ਤੇ ਬਾਹਰ ਹੀ ਛੱਡਿਆ ਹੋਇਆ ਸੀ, ਹੀ ਇਜ਼ ਲਿਟਰਲੀ ਆਊਟ ਔਨ ਬੇਲ ਫੋਰ ਅਦਰ ਚਾਰਜਿਸ, ਅਤੇ ਕੀ ਪਤਾ ਹੈ ਕਿ ਕੱਲ੍ਹ ਹੀ ਇਹ ਫੜਿਆ ਗਿਆ ਬੀਬੀ ਨੂੰ ਕੁੱਟਣ ਦੇ ਕੇਸ ਦੇ ਵਿੱਚ, ਗੱਡੀ ਖੋਹਣ ਦੇ ਕੇਸ ਦੇ ਵਿੱਚ। ਅੱਜ ਤੱਕ ਤਾਂ ਅਤੇ ਕੱਲ੍ਹ ਤੱਕ ਤਾਂ ਫੇਰ ਹੀ ਇਹਨੂੰ ਲਿਬਰਲ ਬੇਲ ਤਾਂ ਮਿਲ ਹੀ ਜਾਣੀ ਹੈ, ਚਾਂਸਿਸ ਤਾਂ 99% ਨੇ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ ਕੈਨੇਡੀਅਨ ਬੀਅਰ ਤੋਂ ਲੈ ਕੇ ਵਾਈਨ ਤੋਂ ਲੈ ਕੇ ਸਪਿਰਿਟਸ ਯਾਨੀ ਕਿ ਪੱਕੀ ਦਾਰੂ ਤੱਕ ਹੁਣ ਬੈਨ ਕੀਤੀ ਗਈ ਹੈ ਯੂ ਐੱਸ ਤੱਕ ਮੰਗਵਾਉਣ ਦੇ ਲਈ, ਯੂ ਐੱਸ ਤੱਕ ਇੰਪੋਰਟ ਕਰਨ ਲਈ। ਨਾਲੇ ਡੇਅਰੀ ਪ੍ਰੋਡਕਟਸ, ਨਾਲੇ 68 ਟੋਟਲ ਪ੍ਰੋਡਕਟਸ ਟੋਟਲਿੰਗ ਓਵਰ $1 billion USD, ਅਤੇ ਹੁਣ ਇਕੱਲਾ ਟੈਰਿਫ ਨਹੀਂ ਕੰਪਲੀਟ ਇੰਪੋਰਟੇਸ਼ਨ ਬੈਨ ਸ਼ੁਰੂ ਕੀਤਾ ਗਿਆ ਹੈ, ਦਾਰੂ ਤੋਂ ਲੈ ਕੇ ਦੁੱਧ ਤੋਂ ਲੈ ਕੇ ਮੋਟਰਸਾਈਕਲ ਤੱਕ ਹੁਣ ਇੰਪੋਰਟ ਹੀ ਨਹੀਂ ਕੀਤੇ ਜਾ ਸਕਦੇ ਨੇ ਸਾਡੇ ਗੁਆਂਢੀ ਮੁਲਕ ਤੱਕ। ਇਹਦਾ ਅਸਰ ਕਿੰਨਾ ਕੁ ਪੈ ਸਕਦਾ ਹੈ, ਡਿਫਰੈਂਟ ਡਿਫਰੈਂਟ ਛੋਟੀਆਂ ਮੋਟੀਆਂ ਕੈਨੇਡੀਅਨ ਡਿਸਟਿਲਰੀਜ਼ ਕੀ ਸ਼ਿਕਾਇਤਾਂ ਕਰ ਰਹੀਆਂ ਨੇ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਕੀ ਕਹਿ ਰਿਹਾ ਹੈ ਕਿ ਕੈਨੇਡਾ ਆਪਣੇ ਗੋਡਿਆਂ 'ਤੇ ਡਿੱਗ ਕੇ 3-4 ਹਫ਼ਤਿਆਂ ਦੇ ਵਿੱਚ ਮਾਫੀਆ ਮੰਗਣਗੇ ਅਤੇ ਸਾਡੇ ਤੋਂ ਟ੍ਰੇਡੀਆਂ ਮੰਗਣਗੇ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ। ਜਿਹੜੀ ਇੱਕ ਬਕਵਾਸ ਦੀ ਗੱਲ ਸਾਡੀ ਲਿਬਰਲ ਸਰਕਾਰ ਕਰਦੀ ਆ ਰਹੀ ਆ 18 ਮਹੀਨਿਆਂ ਤੋਂ, ਅੱਜ ਫਿਰ ਤੋਂ ਉਹੀ ਟਾਕਿੰਗ ਪੁਆਇੰਟ ਰੀਸਾਈਕਲ ਕੀਤੀ ਗਈ ਆ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੋਣਾ ਇਫ ਯੂ ਕੀਪ ਅਪ ਵਿਦ ਨਿਊਜ਼ ਜਾਂ ਸਾਨੂੰ ਨਿਤਰੋ ਸੁਣਦੇ ਹੋ, 18 ਮਹੀਨਿਆਂ ਤੋਂ ਹੀ ਇਹ ਲਿਬਰਲ ਸਰਕਾਰ ਕਰਨੀ ਸਰਕਾਰ ਕਹਿੰਦੀ ਆ ਰਹੀ ਆ we will become our own biggest customer, yani ke assi inter provincial trade barriers hata ke pure canada de andar andar ek dooje provinces de naal hi trade vadhavange। 18 mahine ho gaye ne koi trade barrier inne hataya tak nahi hega, par ajj kehnde ne ke hata davange। 18 ਮਹੀਨੇ ਲੰਘੇ ਨੇ, ਇਹ ਇਹਨਾਂ ਦੇ ਕੰਟਰੋਲ ਦੇ ਵਿੱਚ ਹੀ ਹੈ, ਲਿਟਰਲੀ ਇਨ ਦੇਅਰ ਓਨ ਕੰਟਰੋਲ। ਟਰੰਪ ਤਾਂ ਇੰਟਰ ਪ੍ਰੋਵਿੰਸ਼ੀਅਲ ਬੈਰੀਅਰਸ ਲਈ ਜ਼ਿੰਮੇਵਾਰ ਤਾਂ ਹੈ ਨਹੀਂ, ਪਰ 18 ਮਹੀਨੇ ਲੰਘੇ ਨੇ ਅਤੇ ਕਹਿੰਦੇ ਨੇ ਕਿ ਹੁਣ ਅਸੀਂ ਇਹਦੇ ਬਾਰੇ ਕੁਝ ਕਰਾਂਗੇ, ਭਾਵੇਂ 18 ਮਹੀਨੇ ਪਹਿਲਾਂ ਵਾਅਦਾ ਕੀਤਾ ਸੀ। ਸੋ ਡੋਂਟ ਵਰੀ, ਮਾਰਕ ਕਾਰਨ ਇਜ਼ ਔਨ ਦ ਕੇਸ, ਸਭ ਕੁਝ ਹੀ ਸੋਲਵ ਕੀਤਾ ਜਾਊਗਾ। ਅਤੇ ਹੋਰ ਵੀ ਤੁਹਾਨੂੰ ਅੱਗੇ ਜਾ ਕੇ ਕੁਛ ਅਨਫੋਰਚੁਨੇਟ ਕੈਨੇਡੀਅਨ ਇਕਨੋਮਿਕ ਫੋਰਕਾਸਟ ਪੇਸ਼ ਕਰਾਂਗੇ ਅੱਜ ਦਾ ਖਾਸ ਡੇਲੋਇਟ ਕੈਨੇਡਾ ਡੇਲੋਇਟ ਕੈਨੇਡਾ ਦੇ ਵੱਲੋਂ ਵੀ ਇੱਕ ਨਵੀਂ ਰਿਵਾਈਜ਼ ਜੀ ਡੀ ਪੀ ਆਊਟਲੁੱਕ ਪੇਸ਼ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਅਗਲੇ ਸਾਲ ਦੀ ਜੀ ਡੀ ਪੀ ਗਰੋਥ ਨੂੰ ਹੁਣ 20% ਤੱਕ ਸਲੈਸ਼ ਕਰ ਦਿੱਤਾ ਹੈ ਘਟਾ ਦਿੱਤਾ ਹੈ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਸੋ ਇਹ ਨਿਊਜ਼ ਅਤੇ ਹੋਰ ਵੀ ਵਿਊਜ਼ ਤੁਹਾਨੂੰ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ ਅਤੇ 6 ਵਜੇ ਤੱਕ ਹੀ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨੀ ਹੋਵੇ ਇੱਕੋ ਇੱਕ ਸਾਡਾ ਫੋਨ ਨੰਬਰ ਹੈ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 ਦੋਸਤੋ ਗਾਣਾ ਲਾਉਣ ਤੋਂ ਪਹਿਲਾਂ ਸਾਡੇ ਇੱਕ ਖਾਸ ਸਪਾਂਸਰ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਪਹਿਲਾਂ ਹੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਤੁਹਾਨੂੰ ਬੁਲਾਉਂਦੇ ਹਾਂ ਮੋਰਗੇਜ ਕੁਈਨ ਮੋਰਗੇਜ ਬ੍ਰੋਕਰ ਨੀਲਮ ਸਹਿਦੋਵ ਨਾਲ ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਵਿੱਚ ਕੰਮ ਕਰਦੇ ਆ ਰਹੇ ਨੇ ਫੋਨ ਨੰਬਰ ਹੈ 647-739-8710 ਨੀਲਮ ਜੀ ਸਤਿ ਸ਼੍ਰੀ ਅਕਾਲ ਜੀ ਨੀਲਮ ਜੀ ਸਭ ਤੋਂ ਪਹਿਲਾਂ ਜੀ ਇਹ ਦੱਸੋ ਕਿ ਜਦੋਂ ਕੋਈ ਵੀ ਮੋਰਗੇਜ ਕਰਵਾਉਂਦਾ ਹੈ ਜਾਂ ਕਰਵਾਉਣ ਦੇ ਬਾਰੇ ਸੋਚਦਾ ਹੈ ਕਿ ਸਭ ਤੋਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਨੇ ਜੇ ਤੋਂ ਬੰਦਾ ਹੁਣ ਸੁਣ ਕੇ ਜਾਂ ਸਾਨੂੰ ਵੇਖ ਕੇ ਸਿੱਖ ਸਕਦਾ ਤੇ ਗਲਤੀ ਰਿਪੀਟ ਕਰਨ ਤੋਂ ਰੋਕਿਆ ਜਾ ਸਕਦਾ
1: ਐਬਸੋਲੂਟਲੀ ਦੈਟਸ ਅ ਵੈਰੀ ਨਾਈਸ ਕੁਐਸਚਨ ਮੋਸਟ ਪ੍ਰੋਬੇਬਲੀ ਕੀ ਹੁੰਦਾ ਜਿਹੜੇ ਪੀਪਲ ਮੋਰਗੇਜ ਲੈਣ ਤੋਂ ਪਹਿਲਾਂ ਜਿਹੜੀਆਂ ਮਿਸਟੇਕਸ ਬਣਾਉਂਦੇ ਨੇ ਦੈਟ ਕੈਨ ਕਾਸਟ ਦੈਮ ਥਾਊਜ਼ੈਂਡ ਆਫ ਡਾਲਰਸ ਉਹਦੇ ਸਭ ਤੋਂ ਨੰਬਰ 1 ਤੇ ਆਉਂਦਾ ਬਾਇੰਗ ਏ ਕਾਰ ਜਸਟ ਬਿਫੋਰ ਯੂ ਬਾਏ ਅ ਹੋਮ ਤੁਸੀਂ ਇੱਕ ਕਾਰ ਬਾਏ ਕਰ ਲੈਂਦੇ ਹੋ ਜਿਹਦੇ ਨਾਲ ਤੁਹਾਡੀ ਜਿਹੜੀ ਬੋਰੋਇੰਗ ਪਾਵਰ ਹੈ ਉਹ ਓਵਰਨਾਈਟ ਤੁਹਾਡੀ ਰੱਖ ਹੋ ਜਾਂਦੀ ਹੈ ਮੀਨਿੰਗ ਖਰਾਬ ਹੋ ਜਾਂਦੀ ਹੈ ਸੋ ਦੈਟਸ ਨੰਬਰ 1 ਸਾਈਨਿੰਗ ਅ ਰਿਨਿਊਅਲ ਲੈਟਰ ਵਿਦਆਊਟ ਸ਼ਾਪਿੰਗ ਅਰਾਊਂਡ ਦਿਸ ਇਜ਼ ਹਾਊ ਦਾ ਬੈਂਕ ਵਿਨਸ ਤੁਸੀਂ ਕੋਈ ਸ਼ਾਪਰ ਨਹੀਂ ਕੀਤਾ ਕੁਛ ਨਹੀਂ ਕੀਤਾ ਸਾਈਨ ਕਰਤਾ ਬੈਂਕ ਕਹਿੰਦਾ ਥੈਂਕ ਯੂ ਆ ਗਿਆ ਪਹਾੜ ਉਂਟ ਕੇ ਨੀਚੇ ਚੇਂਜਿੰਗ ਜੋਬਸ ਇਨ ਦੀ ਮਿਡਲ ਆਫ ਅਪਰੂਵਲ ਤੁਸੀਂ ਜੋਬ ਚੇਂਜ ਕਰ ਲੈਂਦੇ ਹੋ ਜਦੋਂ ਤੁਸੀਂ ਜੋਬ ਚੇਂਜ ਕਰਦੇ ਹੋ ਦਿਸ ਕੈਨ ਆਲਸੋ ਕੌਜ਼ ਯੂਰ ਅਪਰੂਵਲ ਕਿਉਂਕਿ ਸਮਟਾਈਮਸ ਯੂਰ ਔਨ ਪ੍ਰੋਬੇਸ਼ਨ ਐਂਡ ਬੈਂਕ ਡਜ਼ਨਟ ਲਾਈਕ ਦੈਟ ਐਂਡ ਉਹਦੇ ਤੇ ਇਫੈਕਟ ਪੈ ਸਕਦਾ ਐਂਡ ਨਾਓ ਚੇਸਿੰਗ ਲੋਅਰ ਰੇਟਸ ਤੁਸੀਂ ਉਹਨਾਂ ਨੂੰ ਲੋਅਰ ਰੇਟਸ ਚੇਸ ਕਰਦੇ ਹੋ ਵਾਈਲ ਯੂ ਇਗਨੋਰਿੰਗ ਦੀ ਪੈਨਲਟੀਜ਼ ਚੀਪ ਰੇਟਸ ਕੈਨ ਕਾਸਟ ਯੂ ਦੀ ਮੋਸਟ ਵਾਈ ਬਿਕੋਜ਼ ਆਫ ਦੀ ਪੈਨਲਟੀਜ਼ ਤੁਸੀਂ ਉਸ ਟਾਈਮ ਤੇ ਇਗਨੋਰ ਕਰ ਦਿੰਦੇ ਹੋ ਤੇ ਬਾਅਦ ਚ ਤੁਹਾਨੂੰ ਪਤਾ ਨਹੀਂ ਕਿ ਤੁਹਾਡਾ ਹੋਣ ਕੀ ਵਾਲਾ ਨਾਓ ਆਲਵੇਜ਼ ਯੂ ਥਿੰਕ ਕਿ 20% ਡਾਊਨ ਪੇਮੈਂਟ ਇਜ਼ ਨੈਸੈਸਰੀ ਟੂ ਬਾਈ ਦੀ ਸੈਕਿੰਡ ਹੋਮ ਦੈਟਸ ਨਾਟ ਸੇਵ ਐਂਡ ਦੈਟਸ ਨਾਟ ਟਰੂ ਤੁਸੀਂ ਕਾਫੀ ਟਾਈਮ ਲਾ ਜਾਂਦੇ ਹੋ 20% ਇਕੱਠਾ ਕਰਨ ਨੂੰ ਬਹੁਤ ਸਾਰਾ ਟਾਈਮ ਲੱਗਦਾ ਬਟ ਨਾਟ ਨੈਸੈਸਰੀ ਕਿ ਤੁਸੀਂ 20% ਤੇ ਹੀ ਉਹਨੂੰ ਕਲੋਜ਼ ਕਰਾ ਸਕਦੇ ਹੋ now only asking your bank kalla apne kalle bank te jaake tusi kehna ke saadi mortgage ho jugi agla kehnda ja ho jugi ja nahi one bank is one shelf where mortgage broker can totally shop around with many other lenders waiting for the perfect rate jadon tai tusi perfect rate nu shop around karde ho tad tai ho sakda ki tode price a oh kaafi sara mehanga ho gaya hove man lo tusi ato 4 ke mahine pehla kar lena si oh 7 lakh da si ta hun tusi kehne shayad 700 nahi hoya 725 da ho gaya so ਉਹਦੇ ਚ ਕੀ ਹੋਇਆ ਤੁਹਾਨੂੰ ਨੁਕਸਾਨ ਹੋਇਆ ਇਨਸਰਫ ਪੈਦਾ ਹੋਣ ਦੀ ਬਜਾਏ ਆ ਛੋਟੀਆਂ ਛੋਟੀਆਂ ਗਲਤੀਆਂ ਜੇ ਇਫ ਯੂ ਕੈਨ ਕਮ ਓਵਰ ਵਿਦ ਉਹਨੂੰ ਧਿਆਨ ਚ ਰੱਖੋ ਸੋਚੋ ਕਿ ਆਪਾਂ ਕੀ ਕਰਨ ਲੱਗਿਆ ਮੋਰਗੇਜ ਲੈਣ ਲੱਗਿਆ ਥਿੰਕ ਅਬਾਊਟ ਇਟ ਆਹ ਵਾਲੀਆਂ ਮਿਸਟੇਕਸ ਨਾ ਕਰੋ ਤੇ ਯੂ ਕੈਨ ਅਵੋਇਡ ਦੀਸ ਮਿਸਟੇਕਸ ਕਿ ਤੁਹਾਡੀ ਜਿਹੜੀ ਮੋਰਗੇਜ ਦਾ ਟਾਈਮ ਸਿਰ ਠੀਕ ਤਰੀਕੇ ਨਾਲ ਹੋ ਜਾਏ ਕੋਈ ਹੋਰ ਮੋਰਗੇਜ ਦਾ ਕੁਐਸਚਨ ਬਾਈ ਆਲ ਮੀਨਸ ਯੂ ਕੈਨ ਆਲਵੇਜ਼ ਕਾਲ ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਵ 647-739-8710
0: 647-739-8710 ਸੋ ਇੱਦਾਂ ਦੀ ਗਲਤੀਆਂ ਨਾ ਕਰਿਆ ਕਰੋ ਕਿ ਘਰ ਲੈਣ ਲੱਗਿਆ ਹੁਣ ਮੈਚਿੰਗ ਗੱਡੀ ਵੀ ਨਵੀਂ ਚਾਹੀਦੀ ਆ ਐਨ ਮੌਕੇ 'ਤੇ ਹੀ ਫਿਰ ਤੁਸੀਂ ਪੰਗੇ ਪਾ ਦਿੰਦੇ ਹੋ ਬਾਅਦ 'ਚੋਂ ਗੱਡੀ ਲੈ ਲਿਓ ਬੇਸ਼ੱਕ ਅਤੇ ਨਾਲ ਦੀ ਨਾਲ ਤੁਸੀਂ ਨੀਲਮ ਜੀ ਇਹ ਦੱਸੋ ਕਿ ਜਦੋਂ ਹੁਣ ਲੋਕਾਂ ਨੂੰ ਚਿੱਠੀਆਂ ਆ ਰਹੀਆਂ ਨੇ ਹੁਣ ਦੇ ਬੈਂਕ ਤੋਂ ਇੰਸਟੀਟਿਊਸ਼ਨ ਤੋਂ ਜਿੱਥੇ ਵੀ ਮੌਰਗੇਜ ਚੱਲਦੀ ਆ ਕੀ ਉਹਨਾਂ ਨੂੰ ਬਸ ਸਾਈਨ ਕਰਕੇ ਘੁੱਗੀ ਮਾਰ ਕੇ ਕੰਮ ਨਿਬੇੜਨਾ ਚਾਹੀਦਾ ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਗੱਲਬਾਤ ਕਰਕੇ ਮੇਬੀ ਲੈਂਡਰ ਚੇਂਜ ਕਰਕੇ ਕੋਈ ਫਰਕ ਕੋਈ ਫਾਇਦਾ ਪੇਸ਼ ਹੋ ਸਕਦਾ ਕਿ ਨਹੀਂ ਜੀ
1: ਐਬਸੋਲਿਊਟਲੀ ਐਬਸੋਲਿਊਟਲੀ ਬਹੁਤ ਸਾਰੀਆਂ ਕਾਲਸ ਨੇ ਦਿਸ ਇਜ਼ ਇਨ ਰਿਗਾਰਡਸ ਟੂ ਆਹੀ ਸੇਮ ਸਬਜੈਕਟ ਤੇ ਜਿਹੜੀਆਂ 2021 ਚ ਮੋਰਗੇਜ ਹੋਈਆਂ ਉਹਨਾਂ ਦੀਆਂ ਰਿਨਿਊਅਲ ਇਸ ਵੇਲੇ ਹੈਗੀਆਂ ਮੋਸਟ ਆਫ ਦ 21 ਵਾਲੇ ਘਰ ਹਾਲੇ ਵੀ ਕਾਇੰਡ ਆਫ ਸੇਮ ਪ੍ਰਾਈਜ਼ ਨੇ ਜਿਹੜੇ ਤੁਸੀਂ 22-23 ਚ ਲਿੱਤੇ ਸੀ ਨਾ ਉਹਨਾਂ ਦੇ ਪ੍ਰਾਈਜ਼ ਚੇਂਜ ਹੋ ਗਏ ਬਟ ਨਾਓ ਅਗਰ ਤੁਹਾਨੂੰ ਬੈਂਕ ਦੀ ਰਿਨਿਊਅਲ ਆਈ ਹੈ ਬੈਂਕ ਕਹਿੰਦਾ ਓਕੇ ਆਪਾਂ ਤੁਹਾਨੂੰ 3.6 ਤੋਂ ਲੈ ਕੇ 3.78 ਜਾਂ 4.1 ਤੇ ਵੇਰੀਏਬਲ ਦੇ ਦਿੰਦੇ ਹਾਂ ਜਾਂ 4.2 ਜਾਂ 4.3 ਤੇ ਆਪਾਂ ਫਿਕਸ ਦੇ ਦਿੰਦੇ ਹਾਂ ਦਿਸ ਇਜ਼ ਨਾਓ ਡਿਪੈਂਡ ਅਪਨ ਯੋਰ ਨੀਡ ਕਿ ਵਟ ਡੂ ਯੂ ਵਾਂਟ ਔਨ ਯੋਰ ਰਿਨਿਊਅਲ ਇਫ ਤੁਹਾਨੂੰ ਹੋਰ ਕੱਖ ਨਹੀਂ ਚਾਹੀਦਾ ਕੱਲੀ ਰਿਨਿਊਅਲ ਹੀ ਕਰਾਉਣੀ ਹੈ ਬਸ ਤੁਸੀਂ ਬੈਂਕ ਨੂੰ ਕਹੋ ਕਿ ਸਾਨੂੰ ਨੈਗੋਸ਼ੀਏਟ ਕਰੋ ਕਿਉਂਕਿ ਸਾਨੂੰ ਦੂਜਾ ਬੈਂਕ ਬੈਟਰ ਰੇਟ ਦਿੰਦਾ ਸੋ ਦੇ ਮੇ either reduce the rate or talk to me I will get the better rates for you so try karan ch koi harm nahi hunda and the, on the other hand side ki tode kol man lo koi debts ne credit card diya payment ane minimum payment de janne ho ja second mortgage hai ya tusi you need a buffer ki naal da jehda ghar hai sasta lagaya apa soche ase price are very cheap I wish sade kol 20% hunda ta apa naal da ghar le lende not necessarily ki 20% naal main agge vi kya ke tonu koi ghar close karana panda je tusi apa 10% naal vi kar sakde ha at this particular time te jadon renewal hai to tusi without paying any penalties tusi ocho paise kadha sakde ho sariyan debts clean kar sakde ho based on 10% tusi second property depending upon you have to mera salah kriti kidda le sakde ha so I can guide you ki apan nu kidda le sakde ha it can be done renewal will it tons of option hundiyan the ball is in your court so talk to me mortgage broker mortgage queen mortgage alliance neelam sarav tusi all you do renewal the time to you just relax and let me take your burden on my shoulder 6477398710 thank you so much
0: ਧੰਨਵਾਦ ਜੀ ਤੁਸੀਂ ਵੀ ਅੱਜ ਹੀ ਹੁਣੇ ਹੀ ਸੰਪਰਕ ਕਰੋ ਨੀਲਮ ਸਿਦੋਵ ਨਾਲ ਜੋ ਕਿ ਮੋਰਗੇਜ ਕੁਈਨ ਮੋਰਗੇਜ ਬ੍ਰੋਕਰ ਹਨ 6477398710 6477398710 ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਕੋਈ ਵੀ ਮੋਰਗੇਜ ਲੋਨ ਲੈਂਡਿੰਗ ਰਿਨਿਊਅਲ ਦਾ ਕੋਈ ਵੀ ਕੰਮ 6477398710 ਨੀਲਮ ਜੀ ਨਾਲ ਜ਼ਰੂਰ ਸੰਪਰਕ ਕਰੋ ਨਾਲ ਦੇ ਦੋਸਤ ਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਅੱਜ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਗੋਲਡਨ ਸਟਾਰ ਕੰਸਟਰਕਸ਼ਨ ਜੇ ਤੁਸੀਂ ਆਪਦੇ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕੋਈ ਵੀ ਰਿਪੇਅਰ ਕੋਈ ਵੀ ਅਪਗ੍ਰੇਡ ਕਰਨੀ ਆ ਖਾਸ ਤਾਂ ਤੁਸੀਂ ਚਾਹੁੰਦੇ ਹੋ ਕਿ ਸਭ ਕੁਝ ਲਿਖਤੀ ਦੇ ਵਿੱਚ ਹੀ ਕਿ ਐਗਜ਼ੈਕਟ ਟਾਈਮ ਕਿੰਨਾ ਲੱਗਣਾ ਐਗਜ਼ੈਕਟ ਪੈਸਾ ਕਿੰਨਾ ਲੱਗਣਾ ਅਤੇ A to Z ਸਾਰਾ ਕੰਮ ਨਿਬੇੜਿਆ ਜਾਵੇ ਉਸ ਹੀ ਪ੍ਰਾਈਸ ਉਸ ਹੀ ਬਜਟ ਉਸ ਹੀ ਟਾਈਮ ਦੇ ਵਿੱਚ ਫਿਰ ਗੋਲਡਨ ਸਟਾਰ ਕੰਸਟਰਕਸ਼ਨ ਨਾਲ ਅੱਜ ਹੀ ਸੰਪਰਕ ਕਰੋ ਇਹ ਕਹਿੰਦੇ ਨੇ ਕਿ ਚਾਹੇ ਬੈਥਰੂਮ ਰੈਨੋਵੇਸ਼ਨ ਹੋਵੇ ਚਾਹੇ ਕਿਚਨ ਰੈਨੋਵੇਸ਼ਨ ਹੋਵੇ ਕੰਪਲੀਟ ਕਿਚਨ ਦਾ ਕੰਮ ਕਰਦੇ ਨੇ ਕਿਚਨ ਕਾਊਂਟਰ ਟਾਪਸ ਆਪ ਤਿਆਰ ਕਰਦੇ ਆ ਅਤੇ ਇੰਸਟਾਲ ਕਰਦੇ ਆ ਕੁਆਰਟਸ ਲੈਮਨੇ ਮਾਰਬਲ ਐਕਸੈਟਰਾ ਅਤੇ ਇਹ ਖੁਦ ਆਪ ਹੀ ਸਾਰੇ ਦੇ ਸਾਰੇ A to Z ਕਿਚਨ ਕੈਬਨਿਟਸ ਵੀ ਡਿਜ਼ਾਈਨ ਕਰਦੇ ਨੇ ਬੈਕ ਸਪਲੈਸ਼ ਟਾਈਲਾਂ ਦਾ ਕੰਮ ਤੁਸੀਂ ਆਈਲੈਂਡ ਤਿਆਰ ਕਰਵਾਉਣਾ ਹੋਵੇ ਜਾਂ ਫਿਰ ਐਲ ਸ਼ੇਪ ਤਿਆਰ ਕਰਵਾਉਣੀ ਹੈ ਕਿਚਨ ਜਾਂ ਓਪਨ ਕਾਨਸੈਪਟ ਤਿਆਰ ਕਰਵਾਉਣੀ ਆ ਤੁਸੀਂ ਫਲੋਰਿੰਗ ਦਾ ਕੰਪਲੀਟ ਕੰਮ ਕਰਵਾਉਣਾ ਬਹੁਤ ਲੋਕ ਕਹਿੰਦੇ ਨੇ ਕਿ ਪੁਰਾਣੀ ਕਾਰਪੇਟ ਆਪਾਂ ਰਿਮੂਵ ਕਰਵਾ ਦਿੰਦੇ ਹਾਂ ਅਤੇ ਨਵੀਂ ਹਾਰਡਵੁੱਡ ਲੈਮਨੇ ਵਾਈਨਲ ਟਾਈਲਾਂ ਲਵਾ ਲੈਂਦੇ ਹਾਂ ਇਹ ਕੰਪਲੀਟ ਰਿਮੂਵਲ ਐਂਡ ਇੰਸਟਾਲੇਸ਼ਨ ਆਫ ਫਲੋਰਿੰਗ ਦਾ ਕੰਮ ਕਰਦੇ ਨੇ ਪੇਂਟ ਦਾ ਵੀ ਬਹੁਤ ਹੀ ਪ੍ਰੋਫੈਸ਼ਨਲ ਸਾਫ਼ ਸੁਥਰਾ ਕੰਮ ਕਰਦੇ ਆ ਅਤੇ ਘਰ ਦੇ ਇਕੱਲੇ ਅੰਦਰ ਨਹੀਂ ਬਾਹਰ ਵੀ ਕਹਿੰਦੇ ਕਿ ਡੈਕ ਅਤੇ ਫੈਂਸ ਬਹੁਤ ਲੋਕ ਕਹਿੰਦੇ ਕਿ ਡੈਕ ਅਤੇ ਫੈਂਸ ਟੁੱਟੀ ਹੋਈ ਆ ਕ੍ਰੈਕ ਹੋਈ ਹੋਈ ਆ ਜਾਂ ਸਟਰਕਚਰਲ ਇਸ਼ੂਜ਼ ਨੇ ਜਾਂ ਡਿੱਗੀ ਜਾਂਦੀ ਆ ਅਤੇ ਇਹ ਕਹਿੰਦੇ ਨੇ ਕਿ ਕੰਪਲੀਟ ਡੈਕ ਐਂਡ ਫੈਂਸ ਰਿਪੇਅਰ ਤੋਂ ਲੈ ਕੇ ਰਿਪਲੇਸਮੈਂਟ ਤੱਕ ਵੀ ਕੰਮ ਕਰਦੇ ਆ ਅਤੇ ਇਹਨਾਂ ਨੇ ਦੇਸ਼ ਪ੍ਰਦੇਸ਼ ਅਤੇ ਸਾਡੇ ਸਾਰੇ ਹੀ ਸੱਜਣਾ ਮਿੱਤਰਾਂ ਲਈ ਇੱਕ ਸਪੈਸ਼ਲ ਪ੍ਰਮੋਸ਼ਨ ਲਾਈ ਆ ਜੇ ਤੁਸੀਂ ਚਾਹੁੰਦੇ ਹੋ ਕਿ ਨਵਾਂ ਕਾਨਸੈਪਟ ਆ ਬਹੁਤ ਹੀ ਸੋਹਣਾ ਲਗਜ਼ਰੀ ਸਲੋਨ ਸਟਾਈਲ ਸਫਾ ਸਟਾਈਲ ਹੋਟਲ ਸਟਾਈਲ ਤੁਹਾਡੇ ਲਈ ਵਾਸ਼ਰੂਮ ਤਿਆਰ ਕੀਤਾ ਜਾਵੇ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਵੱਡੇ ਮਾਸਟਰ ਬੈਡਰੂਮ ਦੇ ਵਾਸ਼ਰੂਮ ਨੇ ਉਹ 3-piece ਆਨ ਸਵੀਟ ਵਾਸ਼ਰੂਮ ਇਹ $8,000 ਵਿੱਚ ਤਿਆਰ ਕਰਕੇ ਦੇ ਰਹੇ ਨੇ ਦੇਸ਼ ਪ੍ਰਦੇਸ਼ ਹਵਾਲੇ ਨਾਲ ਕਹਿੰਦੇ ਨੇ ਕਿ ਪੇਂਟ ਦਾ ਵੀ ਪੂਰਾ ਕੰਮ ਫਲੋਰਿੰਗ ਦਾ ਵੀ ਪੂਰਾ ਟਾਈਲਾਂ ਦਾ ਕੰਮ ਸਾਰਾ ਕੁਛ ਹੀ ਵਿੱਚ ਹੀ ਤੁਲੇ ਨਵੀਂ ਵੈਨਿਟੀਜ਼ ਵਾਟਰਪਰੂਫ ਵੈਨਿਟੀਜ਼ ਨਵੇਂ ਵਾਸ਼ਰੂਮ ਦੇ ਕਾਊਂਟਰ ਟਾਪ ਸਟੋਨ ਦੇ ਨਵੇਂ ਸ਼ੀਸ਼ੇ ਲਾਈਟਾਂ ਟੋਇਲਟ ਸਟੈਂਡਿੰਗ ਸ਼ਾਵਰ ਐਵਰੀਥਿੰਗ ਕੰਪਲੀਟ 3-piece ਆਨ ਸਵੀਟ ਵਾਸ਼ਰੂਮ ਲਗਜ਼ਰੀ ਸਟਾਈਲ $8,000 ਵਿੱਚ ਤਿਆਰ ਕਰਕੇ ਦੇਣਗੇ ਅੱਜ ਹੀ ਗੋਲਡਨ ਸਟਾਰ ਕੰਸਟਰਕਸ਼ਨ ਨਾਲ ਸੰਪਰਕ ਕਰੋ ਬਿਲਕੁਲ ਫਰੀ ਐਸਟੀਮੇਟ ਲਈ ਕੀਤਾ ਹੋਇਆ ਕੰਮ ਵੀ ਬੇਸ਼ੱਕ ਦੇਖ ਸਕਦੇ ਹੋ 416-678-8100 416-678-8100 ਗੋਲਡਨ ਸਟਾਰ ਕੰਸਟਰਕਸ਼ਨ 416-678-8100 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਜਿਨ੍ਹਾਂ ਦੀਆਂ 7 ਲੋਕੇਸ਼ਨ ਨੇ। ਬ੍ਰੈਂਪਟਨ ਦੇ ਵਿੱਚ 5 ਲੋਕੇਸ਼ਨਸ, 1 ਗਵਾਫ, 1 ਕੇਂਬ੍ਰਿਜ। ਸਾਡੀ ਕਮਿਊਨਿਟੀ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਚੇਨ ਐਂਡ ਮੀਟ ਸ਼ਾਪ ਐਂਡ ਵੈਜ ਐਂਡ ਨਾਨ ਵੈਜ ਰੈਸਟੋਰੈਂਟ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ। ਅੱਜ ਹੀ ਇਹਨਾਂ ਦੀ ਫਾਲ ਆਰਮ ਸੇਲ ਸ਼ੁਰੂ ਹੋ ਚੁੱਕੀ ਆ। ਤੁਸੀਂ ਆਪਣੇ ਨੇੜ ਲੋਕੇਸ਼ਨ ਜ਼ਰੂਰ ਪਹੁੰਚੋ। ਬ੍ਰੈਂਪਟਨ ਦੇ ਵਿੱਚ 5 ਲੋਕੇਸ਼ਨ ਹੈ। ਪਹਿਲੀ ਲੋਕੇਸ਼ਨ ਹੈ 45 ਡਸਕ ਡਰਾਈਵ, 45 ਡਸਕ ਡਰਾਈਵ, ਡਸਕ ਅਤੇ ਚੰਕੂਜ਼ੀ ਸਟਾਰਬਕਸ ਵਾਲੇ ਪਲਾਜ਼ੇ ਵਿੱਚ, 15 ਫੈਂਡਰ ਵੇ ਰਾਈਟ ਬਾਈ ਬੋਵੇਰਡ ਐਂਡ ਚੰਕੂਜ਼ੀ, 9985 ਮਿਕਵੀਨ ਡਰਾਈਵ, ਮਿਕਵੀਨ ਅਤੇ ਕੈਸਲ ਮੋਰ ਦੀ ਨੁੱਕਰ ਅਤੇ ਨਾਲ ਦੀ ਨਾਲ 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ। ਇਹ ਲੋਕੇਸ਼ਨ ਦਾ ਬ੍ਰੈਂਪਟਨ ਦੇ ਕੈਲਰੀ ਐਂਡ ਬੋਰਡਰ 'ਤੇ ਹੀ ਆ। ਅਤੇ ਸਭ ਤੋਂ ਨਵੀਂ ਬ੍ਰੈਂਪਟ ਲੋਕੇਸ਼ਨ, 5ਵੀਂ ਬ੍ਰੈਂਪਟ ਲੋਕੇਸ਼ਨ ਆ, 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਰ ਇੰਟੀਰੀਅਰ। ਅਤੇ ਇੱਕ ਲੋਕੇਸ਼ਨ ਹੈ 33 ਫਾਰਲੀ ਡਰਾਈਵ ਗਵੈਲਫ, ਅਤੇ ਇੱਕ ਲੋਕੇਸ਼ਨ ਹੈ 600 ਹੈਸਪਲ ਰੋਡ ਕੇਂਬ੍ਰਿਜ। ਅਤੇ 7 ਹੀ ਲੋਕੇਸ਼ਨ 'ਤੇ ਦੋਸਤੋ ਤੁਹਾਨੂੰ ਇਹ ਆਸ਼ੀਰਵਾਦ ਆਟਾ 20 ਪਾਉਣ ਦਾ ਬੈਗ ਦੇ ਰਹੇ ਨੇ 11.99, 817 ਰਾਈਸ, ਇਹ 9 ਪਾਉਣ ਦਾ ਬੈਗ ਸਿਰਫ 10.99, ਅਤੇ ਹੋਰ ਵੀ ਕਾਫੀ ਜ਼ਿਆਦਾ ਡੀਲਾਂ ਇਹਨਾਂ ਨੇ ਲਾਈਆਂ ਹੋਈਆਂ, ਦਾਲਾਂ, ਦੁੱਧ, ਆਟਾ, ਘਿਓ, ਚੌਲ, ਹਰੀਆਂ ਤਾਜ਼ੀਆਂ ਸਬਜ਼ੀਆਂ, ਯੂ ਨੇਮ ਇਟ, ਜੋ ਵੀ ਗੋਸਵੀ ਚਾਹੀਦੀ ਆ। ਅੱਜ ਬਹੁਤ ਹੀ ਵੱਡੀ ਆਰਮ ਸੇਲ ਸ਼ੁਰੂ ਹੋ ਚੁੱਕੀ ਹੈ, ਯਾਨੀ ਕਿ ਫਾਲ ਸੇਲ ਸ਼ੁਰੂ ਹੋ ਚੁੱਕੀ ਹੈ ਤੁਹਾਡੇ ਨੇੜਲਿਆਂ 7 ਇੰਡੀਅਨ ਫਰੂਟਲੈਂਡ ਲੋਕੇਸ਼ਨਸ 'ਤੇ। ਆਲ 7 ਲੋਕੇਸ਼ਨਸ 'ਤੇ ਇਕੱਲੀ ਗਰੋਸਰੀ ਸ਼ਾਪਿੰਗ ਨਹੀਂ, ਕੰਪਲੀਟਲੀ ਸੈਪਰੇਟ ਸਟਾਫ ਨਾਲ, ਕੰਪਲੀਟਲੀ ਸੈਪਰੇਟ ਬਿਲਡਿੰਗ ਨਾਲ ਇੱਕ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ, ਅਤੇ ਕੰਪਲੀਟਲੀ ਸੈਪਰੇਟ ਬਿਲਡਿੰਗ, ਕੰਪਲੀਟਲੀ ਸੈਪਰੇਟ ਸਟਾਫ, ਨਾਨ ਵੈਜ ਮੀਟ ਦਾ ਸਾਰਾ ਕੰਮ ਇਹਨਾਂ ਨੇ ਸੈਪਰੇਟ ਰੱਖਿਆ ਹੋਇਆ ਤੁਹਾਡੇ ਲਈ। ਦੋਸਤੋ ਚਾਹੇ ਇਨਫਲੇਸ਼ਨ ਜਿੰਨੀ ਮਰਜ਼ੀ ਵੱਧ ਗਈ ਆ, ਮਹਿੰਗਾਈ ਜਿੰਨੀ ਮਰਜ਼ੀ ਵੱਧ ਗਈ ਆ, $15 ਦੀ ਥਾਲੀ ਨਹੀਂ ਮਿਲਦੀ ਤੁਹਾਨੂੰ, ਇਹ ਫਿਰ ਵੀ 499 ਦੇ ਰਹੇ ਨੇ, 499 ਫੁੱਲ ਸਾਈਜ਼ਡ ਥਾਲੀ, ਵੈਜ ਥਾਲੀ, 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ, ਤਾਜ਼ੀਆਂ ਤਾਜ਼ੀਆਂ, ਬਹੁਤ ਹੀ ਸਵਾਦ, ਨਾਲੇ ਦਹੀਂ, ਨਾਲੇ ਅਚਾਰ, ਨਾਲੇ ਸੈਲਡ, ਨਾਲੇ ਰਾਈਸ, ਗਰਮਾ ਗਰਮ ਫੁਲਕੇ ਜਾਂ ਫਿਰ ਨਾਨ, ਅਤੇ ਸਵੀਟ ਡਿਸ਼ ਤਾਂ ਚਾਹੀਦਾ ਹੀ ਚਾਹੀਦਾ, 499 ਯੂ ਕੈਂਟ ਗੋ ਰੋਂਗ। ਨਾਲੇ ਵੈਜ ਨੂਡਲ 699, ਚਿਕਨ ਕੜੀ ਨਾਨ 999, ਚਨਾ ਭਟੂਰਾ ਕੱਲਾ 399, ਸਟਫਡ ਕੁਲਚਾ ਓਨਲੀ 299, ਚਿਕਨ ਬਿਰਯਾਨੀ 699, ਆਲੂ ਕੁਲਚਾ 499। ਸੋ ਆਰਮ ਸੇਲ, ਫਾਲ ਸੇਲ ਸ਼ੁਰੂ ਹੋ ਚੁੱਕੀ ਹੈ ਇੰਡੀਅਨ ਫਰੂਟਲੈਂਡ ਅਤੇ ਤੰਦੂਰੀ ਗ੍ਰਿਲ 'ਤੇ। 7 ਲੋਕੇਸ਼ਨ ਨੇ, 5 ਬ੍ਰੈਂਪਟਨ, 1 ਗਵੈਲਫ, 1 ਕੇਂਬ੍ਰਿਜ। ਆਪਣੇ ਨੇੜਲੇ ਲੋਕੇਸ਼ਨ 'ਤੇ ਜ਼ਰੂਰ ਪਹੁੰਚੋ। ਦੋਸਤੋ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਕੁਛ ਬ੍ਰੈਂਪਟਨ ਮਿਊਨਿਸਪਲ ਚੋਣਾਂ ਦੇ ਉਮੀਦਵਾਰ। ਹੁਣ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਲੈਸ ਦੈਨ ਅ ਮੰਥ ਗੋ, ਅਕਟੋਬਰ 26, 2026 ਨੂੰ ਸਾਡੇ ਪੂਰੇ ਅਤੇ ਪੂਰੇ ਇੰਟੀਰੀਅਰ ਦੇ ਵਿੱਚ 400 ਪਲੱਸ ਮਿਊਨਿਸਪੈਲਿਟੀਜ਼ ਦੇ ਵਿੱਚ ਮਿਊਨਿਸਪਲ ਚੋਣਾਂ ਹੋ ਰਹੀਆਂ ਨੇ। ਹੋਪਫੁਲੀ ਨਵਾਂ ਮੇਅਰ, ਹੋਪਫੁਲੀ ਨਵਾਂ ਰੀਜਨਲ ਕੌਂਸਲਰ, ਹੋਪਫੁਲੀ ਨਵਾਂ ਸਿਟੀ ਕੌਂਸਲਰ, ਹੋਪਫੁਲੀ ਨਵਾਂ ਸਕੂਲ ਬੋਰਡ ਟਰੱਸਟੀ, ਪੂਰੇ ਬ੍ਰੈਂਪਟਨ ਦੇ ਐਵਰੀ ਸਿੰਗਲ ਰਾਈਡਿੰਗ ਦੇ ਵਿੱਚ ਤਾਂ ਇਲੈਕਟ ਕੀਤਾ ਜਾਊਗਾ। ਇੱਥੇ ਤਾਂ ਮੈਜੋਰਟੀ ਕਹਿੰਦੇ ਤਾਂ ਹੈਗੇ ਆ ਕਿ ਕਲੀਨ ਸਲੇਟ ਚਾਹੀਦੀ ਆ, ਫਰੈਸ਼ ਸਟਾਰਟ ਚਾਹੀਦੀ ਆ, ਪਰ ਫਿਰ ਨਾਲ ਦਾ ਕਹਿੰਦੇ ਨੇ ਕਿ ਕਿਸਮਤ ਵਿੱਚ ਮਸ਼ੀਨਾਂ ਦੇ, ਜਿਹੜੇ ਲੋਕ ਵੋਟ ਪਾਉਣ ਦੇ ਹੱਕਦਾਰ ਨੇ ਤੁਸੀਂ ਸਾਰੇ ਦੇ ਸਾਰੇ ਤੁਹਾਡੇ ਰਾਈਡਿੰਗ ਦੇ ਵਿੱਚ ਉਮੀਦਵਾਰਾਂ ਜਦੋਂ ਡੋਰ ਨਾਕਿੰਗ ਕਰਦੇ ਨੇ, 36 ਸਵਾਲ ਪੁੱਛੋ ਯਾਰ, ਹੋਰ ਕਰ ਲਏ ਉਹ ਆਉਂਦੇ ਨੇ, ਅਤੇ ਤੁਸੀਂ ਇੱਕ ਇਨਫੋਰਮਡ ਡਿਸੀਜਨ ਦੇ ਨਾਲ ਵੋਟ ਜ਼ਰੂਰ ਪਾਓ। ਸਾਡੇ ਨਾਲ ਇਸ ਟਾਈਮ 'ਤੇ ਸਾਡੇ ਬ੍ਰੈਂਪਟਨ ਦੇ ਹਾਰਟ ਦੇ ਵਿੱਚ, ਦੇਸੀਆਂ ਦੇ ਹਾਰਟ ਦੇ ਵਿੱਚ ਵਾਰਡ 9 ਅਤੇ 10 ਤੋਂ ਸਿਟੀ ਕੌਂਸਲਰ ਉਮੀਦਵਾਰ ਬਲਜਿੰਦਰ ਸਿੰਘ ਨੇਹਲ, ਅਤੇ ਨਾਲ ਦੀ ਨਾਲ ਉਹਨਾਂ ਦੇ ਰਨਿੰਗ ਮੇਟ, ਉਹ ਸੀ ਵਾਰਡ 9 ਅਤੇ 10 ਦੇ ਵਿੱਚ ਰੀਜਨਲ ਕੌਂਸਲਰ ਉਮੀਦਵਾਰ ਹਰਸਿਮਰਨ ਸਿੰਘ, ਜੋ ਕਿ ਇਕੱਠੇ ਹੀ ਕੈਂਪੇਨ ਫੋਰ ਚੇਂਜ ਚਲਾ ਰਹੇ ਨੇ ਵਾਰਡ 9 ਐਂਡ 10 ਦੇ ਵਿੱਚ। ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਦੇਸ਼ ਪ੍ਰਦੇਸ਼ ਦੇ ਲਿਸਨਰਸ ਨੇ, ਵਿਊਅਰਸ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਆਪਣਾ ਇੰਟਰੋਡਕਸ਼ਨ ਜ਼ਰੂਰ ਕਰੋ, ਫਿਰ ਤਾਂ ਆਪਾਂ ਜ਼ਿਆਦਾ ਅਹਿਮ ਸਵਾਲ ਵੀ ਤੁਹਾਨੂੰ ਪੁੱਛਦੇ ਹਾਂ ਜੀ।
2: ਹਾਂਜੀ, ਮੈਂ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਦੀ ਚੋਣ ਲੜ ਰਿਹਾ ਵਾਰਡ 9 ਐਂਡ 10 ਦੇ ਵਿੱਚੋਂ।
0: ਨਹਿਲ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਬਹੁਤ ਲੋਕਾਂ ਦਾ ਸਵਾਲ ਤਾਂ ਇਹੀ ਹੋਣਾ ਹੈ ਕਿ ਜੇ ਤੁਸੀਂ ਮੰਨ ਲਓ ਕਿ ਪਹਿਲਾਂ ਹੀ ਕੋਈ ਬਿਜ਼ਨਸ ਚਲਾਉਂਦੇ ਹੋ, ਆਪਦਾ ਕੰਮ ਕਾਰ ਕਰਦੇ ਆ ਰਹੇ ਹੋ, ਹੁਣ ਹੀ ਕਿਉਂ ਤੁਸੀਂ ਫੈਸਲਾ ਲਿਆ ਹੈ ਕਿ ਇਸ ਪੋਲੀਟੀਕਲ ਮੈਦਾਨ ਦੇ ਵਿੱਚ ਅਸੀਂ ਐਂਟਰ ਕਰਨਾ? ਕੀ ਤੁਹਾਨੂੰ ਲੱਗਦਾ ਕਿ ਬ੍ਰੈਂਪਟਨ ਦੇ ਵਿੱਚ ਕੋਈ ਕੰਮ ਸਹੀ ਚੱਲ ਰਹੇ ਨੇ, ਕੋਈ ਡਾਇਰੈਕਸ਼ਨ ਸਹੀ ਚੱਲ ਰਹੀ ਆ, ਜਾਂ ਤੁਹਾਨੂੰ ਲੱਗਦਾ ਹੈ ਕੋਈ ਸਪੈਸੀਫਿਕ ਰੀਜ਼ਨਸ ਕਰਕੇ ਹੀ ਤੁਸੀਂ ਇਸ ਰੇਸ ਦੇ ਵਿੱਚ ਹੁਣ ਐਂਟਰ ਕੀਤਾ? ਇਹ ਦੱਸੋ ਜੀ ਕਿ ਤੁਹਾਡਾ ਖੜਨ ਦਾ ਕੀ ਕਾਰਨ ਹੋਇਆ?
2: ਦੇਖੋ ਜੀ ਆਪਾਂ ਆਪਣਾ ਬਿਜ਼ਨਸ ਰਨ ਕਰਦੇ ਆ, ਨੋ ਡਾਊਟ ਬਹੁਤ ਵਧੀਆ ਮੇਰਾ ਬਿਜ਼ਨਸ ਚੱਲਦਾ ਪਿਆ ਤੇ ਆਪਣੇ ਵਾਰਡ ਦੇ ਵਿੱਚ ਸਾਡੇ ਆਪਣੇ ਲਾਈਕ ਖਾਸ ਰਿਸ਼ਤੇਦਾਰ ਜਿੱਦਾਂ 700 ਤੇ 1000 ਵੋਟ ਆਪਣੀ ਜਿੱਦਾਂ ਮੇਰੇ ਰਿਸ਼ਤੇਦਾਰਾਂ ਦੀ ਆ, ਮੇਰੇ ਨਾਨਾ ਮਾਮੇ ਭੂਆ ਹੋਣੀ
3: ਜੀ ਜੀ,
2: ਤੇ ਉਹਨਾਂ ਨੇ ਬਹੁਤ ਲੰਮੇ ਸਮੇਂ ਤੋਂ 35-35, 40-40 ਸਾਲ ਹੋ ਗਏ ਵਾਰਡ 9 ਵਿੱਚ ਰਹਿੰਦਿਆਂ ਨੂੰ, ਉਹਨਾਂ ਸਾਰਿਆਂ ਨੇ ਕਿਹਾ ਵੀ ਆਪਾਂ ਨੂੰ ਹੁਣ ਇੱਕ ਅਜਿਹੇ ਯੰਗ ਜਨਰੇਸ਼ਨ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ, ਅਜਿਹੇ ਕੌਂਸਲਰ ਦੀ ਲੋੜ ਆ ਜੋ ਲੋਕਾਂ ਦੇ ਵਿੱਚ ਰਵੇ, ਲੋਕਾਂ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਵੇ, ਮੁੱਦੇ ਪਹਿਲਾਂ ਲੋਕਾਂ ਦੇ ਵਿੱਚ ਰਹਿ ਕੇ ਸੁਣੇ, ਫਿਰ ਉਹਨਾਂ ਦੀ ਆਵਾਜ਼ ਨੂੰ ਸਿਟੀ ਹਾਲ ਤੱਕ ਲੈ ਕੇ ਜਾਵੇ
3: ਜੀ। ਤੇ ਤੁਹਾਡੇ ਪਲੈਟਫਾਰਮ ਦੇ ਵਿੱਚ ਬਾਈ ਜੀ ਇਹ ਦੱਸੋ ਕਿ ਮੇਨ ਪ੍ਰਾਇਓਰਟੀਜ਼ ਕੀ ਨੇ? ਆਪਾਂ ਅਕਸਰ ਹੀ ਸੁਣਦੇ ਰਹਿੰਦੇ ਹਾਂ, ਕਈ ਵਾਰੀ ਤਾਂ ਕੁਛ ਲੋਕ ਕਨਫਿਊਜ਼ ਹੀ ਕਰ ਦਿੰਦੇ ਨੇ ਕਿ ਕ੍ਰਾਈਮ ਕੋਈ ਮਿਊਨਿਸਪਲ ਇਸ਼ੂ ਆ ਜਾਂ ਆਰ ਇੰਸ਼ੋਰੈਂਸ ਮਿਊਨਿਸਪਲ ਇਸ਼ੂ ਆ, ਪਰ ਤੁਸੀਂ ਇਹ ਦੱਸੋ ਕਿ ਤੁਹਾਡੇ ਲਈ ਮਿਊਨਿਸਪਲ ਲੈਵਲ ਕੀ ਕੁਛ ਮੇਨ ਇਸ਼ੂਜ਼ ਨੇ ਜਿਹਦੇ 'ਤੇ ਤੁਸੀਂ ਜੇਕਰ ਇਲੈਕਟ ਕੀਤੇ ਜਾਂਦੇ ਹੋ ਫਿਰ ਪੱਕਾ ਹੀ ਪੱਕਾ ਕੰਮ ਕਰੋਗੇ ਲੋਕਾਂ ਲਈ?
2: ਦੇਖੋ ਵਾਰਡ 9 ਐਂਡ 10 ਦੇ ਵਿੱਚ ਮੈਂ 15 ਸਾਲਾਂ ਤੋਂ ਦੇਖ ਰਿਹਾ ਤੇ ਬਾਕੀ ਹੁਣ ਜਦੋਂ ਅਸੀਂ ਆਲਮੋਸਟ ਡੋਰ ਟੂ ਡੋਰ ਮੈਂ ਤੇ ਮੇਰੀ ਟੀਮ ਨੇ 9-10 ਦਾ ਏਰੀਆ ਕਵਰ ਕਰ ਹੀ ਲਿਆ
3: ਜੀ,
2: ਉਹਦੇ ਵਿੱਚੋਂ ਸਭ ਤੋਂ ਮੇਨ ਇਸ਼ੂ ਆ ਸੇਫਟੀ ਨੂੰ ਲੈ ਕੇ ਆ, ਕਾਰ ਥੈਫਟ ਨੂੰ ਲੈ ਲਓ, ਘਰਾਂ ਦੀਆਂ ਚੋਰੀਆਂ ਨੂੰ ਲੈ ਲਓ, ਸਨੈਚਿੰਗ ਨੂੰ ਲੈ ਲਓ, ਇਹਨਾਂ ਤੋਂ ਲੋਕ ਬਹੁਤ ਜ਼ਿਆਦਾ ਚਿੰਤਤ ਨੇ
3: ਜੀ। ਤੇ ਤੁਹਾਨੂੰ ਦੱਸਦੀ ਦੋਸਤੋ
2: ਆਪਾਂ
3: ਹਾਂਜੀ
2: ਇਹਨਾਂ ਦਾ ਆਪਾਂ ਰਲ ਮਿਲ ਕੇ ਸਾਰਿਆਂ ਨੇ, ਮਤਲਬ ਇਹ ਨੀ ਕਹਿੰਦਾ ਵੀ ਮੈਂ ਇਕੱਲਾ ਰਾਤੇ ਰਾਤ ਮੈਂ ਕੋਈ ਚੇਂਜ ਲਿਆਉਂਗਾ, ਲੋਕਾਂ ਦੇ ਨਾਲ ਮਿਲ ਕੇ ਆਪਾਂ ਬ੍ਰੈਂਪਟਨ ਨੂੰ ਦੁਬਾਰੇ ਫਲਾਵਰ ਸਿਟੀ ਬਣਾਉਣਾ, ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਊਗਾ, ਲੋਕ ਵੱਡੇ ਹੁੰਦੇ ਆ।
3: ਤੁਹਾਨੂੰ ਦੱਸ ਦਈਏ ਕਿ ਜਿਹੜੇ ਇਹ ਵਰਡ 9 ਤੇ 10 ਦੇ ਜਿਹੜੇ ਬਾਉਂਡਰੀਜ਼ ਨੇ, ਕਈ ਵਾਰੀ ਹੋ ਸਕਦਾ ਕਿ ਨਵੇਂ ਨਵੇਂ ਲੋਕ ਆਏ ਨੇ ਸ਼ਾਇਦ ਨਹੀਂ ਪਤਾ ਹੋਵੇ, ਨੌਰਥ 'ਤੇ ਪੂਰਾ ਤਾਂ ਪੂਰਾ ਮੇਫੀਲਡ ਰੋਡ ਹੈ, ਈਸਟ 'ਤੇ ਹਾਈਵੇ 50 ਅਤੇ ਸਾਊਥ 'ਤੇ ਜ਼ਗੋਰ ਰੋਡ, ਕੈਸਲਮੋਰ ਰੋਡ, ਬੋਵੇਰ ਡਰਾਈਵ, ਅਤੇ ਵੈਸਟ 'ਤੇ ਹੈ ਹਾਈਵੇ 410। ਸੋ ਬਹੁਤ ਵੱਡੀ ਬਾਉਂਡਰੀ ਆ, 410 ਤੋਂ ਲੈ ਕੇ 50 ਤੱਕ, ਬੋਵੇਰ ਤੋਂ ਲੈ ਕੇ ਮੇਫੀਓ ਤੱਕ, ਕੈਸਲਮੋਰ ਤੋਂ ਲੈ ਕੇ ਮੇਫੀਓ ਤੱਕ, ਦਗੋਰ ਰੋਡ ਤੋਂ ਲੈ ਕੇ ਮੇਫੀਓ ਤੱਕ, ਬੇਸਿਕਲੀ ਮੈਜੋਰਟੀ ਆਪ ਆਪਣੇ ਜਿੰਨੇ ਵੀ ਦੇਸੀ ਨੇ ਏ ਸੀ ਵਾਰਡ 9 ਤੇ 10 ਦੇ ਵਿੱਚ ਰਹਿੰਦੇ ਨੇ। ਅਤੇ ਅਸੀਂ ਗੱਲਬਾਤ ਕਰ ਰਹੇ ਹਾਂ ਵਾਰਡ 9 ਤੇ 10 ਦੇ ਸਿਟੀ ਕੌਂਸਲਰ ਦੇ ਉਮੀਦਵਾਰ ਬਲਜਿੰਦਰ ਸਿੰਘ ਨੇਹਲ ਦੇ ਨਾਲ, ਅਤੇ ਨੇਹਲ ਸਾਹਿਬ ਤੁਸੀਂ ਹੋਰ ਕੀ ਐਡ ਕਰਨਾ ਚਾਹੁੰਦੇ ਹੋ?
2: ਦੇਖੋ ਜਿਹੜਾ ਆਪਣਾ ਏਰੀਆ ਵਾਰਡ 9-10 ਦੇ ਵਿੱਚ, ਇਹਦੇ ਵਿੱਚ ਮੇਨ ਕੋਈ ਪੁਲਿਸ ਸਟੇਸ਼ਨ ਨਹੀਂ ਹੈਗਾ, ਪੁਲਿਸ ਸਟੇਸ਼ਨ ਰੀਜਨਲ ਦੇ ਅੰਡਰ ਆਉਂਦਾ। ਦੇਖੋ ਤਾਂ ਕਰਕੇ ਮੈਂ ਤੇ ਹਰਸਿਮਰਨ ਜੀ ਨੇ ਡਿਸਕਸ ਕੀਤਾ ਵੀ ਆਪਾਂ ਸਾਰਿਆਂ ਤੋਂ ਪਹਿਲਾਂ ਆਪਣੇ ਏਰੀਏ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਲੈ ਕੇ ਆਉਣਾ
3: ਜੀ,
2: ਤਾਂ ਜੋ ਨੇਬਰਹੁੱਡ ਸੇਫ ਫੀਲ ਕਰ ਸਕੇ।
3: ਬਿਲਕੁਲ, ਤੇ ਹੋਰ ਤੁਸੀਂ ਕੀ ਐਡ ਕਰਨਾ ਚਾਹੁੰਦੇ ਬਾਈ ਜੀ?
2: ਹੋਰ ਅਸੀਂ ਐਡ ਕਰਨਾ ਚਾਹੁੰਦੇ ਹਾਂ, ਦੇਖੋ ਟੈਕਸ ਨੂੰ ਲੈ ਕੇ ਉਹਦੀ ਪ੍ਰੋਪਰ ਅਕਾਊਂਟੇਬਿਲਿਟੀ ਚਾਹੀਦੀ ਆ, ਟ੍ਰਾਂਸਪੇਰੈਂਸੀ ਚਾਹੀਦੀ ਆ, ਲੋਕਾਂ ਨੂੰ ਆਪਣੇ ਇੱਕ ਇੱਕ

0: 0840-647-806-0840 ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਨੂੰ ਵਾਲੰਟੀਅਰਸ ਦੀ ਵੀ ਲੋੜ ਹੈ, ਜੇ ਤੁਹਾਡੇ ਜਵਾਕਾਂ ਨੂੰ ਵਾਲੰਟੀਅਰ ਆਵਰਸ ਵੀ ਚਾਹੀਦੇ ਨੇ, ਜ਼ਰੂਰ ਇਹਦੇ ਨਾਲ ਅੱਜ ਹੀ ਸੰਪਰਕ ਕਰੋ ਜਾਂ ਈਮੇਲ ਕਰੋ info@baljinder-singh-nehal.com। ਅਤੇ ਨੇਹਲ ਸਾਹਿਬ ਤੁਹਾਡੇ ਨਾਲ ਹਰਸਿਮਰਨ ਜੀ ਵੀ ਨਾਲ ਨੇ।
1: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਵਧੀਆ ਜੀ, ਵਧੀਆ, ਤੁਸੀਂ ਦੱਸੋ?
0: ਬਹੁਤ ਵਧੀਆ, ਬਹੁਤ ਵਧੀਆ। ਅਸੀਂ ਹੁਣ ਗੱਲਬਾਤ ਕਰ ਰਹੇ ਹਾਂ ਹਰਸਿਮਰਨ ਸਿੰਘ ਦੇ ਨਾਲ, ਜੋ ਕਿ ਵਾਰਡ 9 ਐਂਡ 10 ਦੇ ਵਿੱਚ ਰੀਜਨਲ ਕਾਉਂਸਲਰ ਦੇ ਤੌਰ ਤੇ ਖੜੇ ਹੋਏ ਨੇ। ਬਹੁਤ ਹੀ ਜ਼ਿਆਦਾ ਲੋਕ ਬਾਈ ਜੀ ਏਸੀ ਮੇਅਰ ਦੀ ਚੋਣ ਛੱਡੋ, ਕਹਿੰਦੇ ਕਿ ਬਸ ਆਹੀ ਇੱਕ ਜਿਹੜਾ ਮੁਕਾਬਲਾ ਹੈ ਵਾਰਡ 9 ਤੇ 10 ਦਾ ਰੀਜਨਲ ਕਾਉਂਸਲਰ ਦਾ, ਪੂਰੀ ਤੇ ਪੂਰੀ ਬ੍ਰੈਂਪਟਨ ਦੀ ਜਨਤਾ ਦਾ ਧਿਆਨ ਤਾਂ ਇੱਧਰ ਦੇ ਵੱਲ ਆ। ਅਤੇ ਤੁਸੀਂ ਸਭ ਤੋਂ ਪਹਿਲਾਂ ਬਾਈ ਜੀ ਦੱਸੋ ਜੀ ਕਿ ਤੁਹਾਡਾ ਬੈਕਗਰਾਉਂਡ ਕੀ ਹੈ, ਤੁਸੀਂ ਕੰਮ ਕਾਰੋਬਾਰ ਪਹਿਲਾਂ ਇਸ ਇਲੈਕਸ਼ਨ ਦੇ ਵਿੱਚ ਖੜਨ ਤੋਂ ਪਹਿਲਾਂ ਕੀ ਕੁਝ ਕਰਦੇ ਆ ਰਹੇ ਹੋ ਜੀ?
1: ਹਾਂਜੀ, ਮੇਰੀ ਸਟੱਡੀ ਹੈਗੀ ਕੰਪਿਊਟਰ ਇੰਜੀਨੀਅਰਿੰਗ ਦੀ, ਉਦੋਂ ਬਾਅਦ ਦੇ ਵਿੱਚ ਹੁਣ ਮੈਂ ਬਿਜ਼ਨਸ ਰਨ ਕਰਦਾ, ਆਪਣੀ ਟਰੈਕਿੰਗ ਕੰਪਨੀ ਹੈ ਜੀ, ਰੈਸਟੋਰੈਂਟ ਬਿਜ਼ਨਸ ਤੇ ਟਰੱਕ ਸਕੂਲ ਹੈ।
0: ਓਕੇ ਜੀ, ਸੋ ਤੁਸੀਂ ਆਬਵੀਅਸਲੀ ਫਰ ਬ੍ਰੈਂਪਟਨ ਦੀ ਇਹਨਾਂ ਕਾਫੀ ਵੱਡੀਆਂ ਵੱਡੀਆਂ ਇੰਡਸਟਰੀਜ਼ ਦੇ ਵਿੱਚ ਤਾਂ ਕਾਫੀ ਜ਼ਿਆਦਾ ਇਨਵੋਲਵ ਹੈਗੇ ਹੋ, ਸੋ ਤੁਹਾਨੂੰ ਇਹ ਵੀ ਫਿਰ ਪਤਾ ਹੋਣਾ ਹੈ ਕਿ ਇਹਨਾਂ ਦੇ ਨਾਲ ਹੀ ਜੁੜੀਆਂ ਹੋਈਆਂ ਬ੍ਰੈਂਪਟਨ ਦੇ ਆਮ ਲੋਕ ਜੋ ਕਿ ਟਰੱਕਿੰਗ ਦੇ ਵਿੱਚ ਹੀ ਜੁੜੇ ਹੋਏ ਨੇ, ਆਪਣੇ ਕਾਫੀ ਜ਼ਿਆਦਾ ਵੋਟਰਸ ਨੇ, ਇਹ ਤੁਹਾਨੂੰ ਪਤਾ ਹੀ ਹੋਊਗਾ ਕਿ ਸ਼ਹਿਰ ਦੇ ਵਿੱਚ ਤਾਂ ਕਿੰਨੀਆਂ ਜ਼ਿਆਦਾ ਮੁਸੀਬਤਾਂ ਨੇ। ਇੱਥੇ ਪ੍ਰਾਪਰਟੀ ਟੈਕਸ ਨਾਲ ਤਾਂ ਲੋਕਾਂ ਦੇ ਤਾਂ ਖੂਨ ਹੀ ਇੱਥੇ ਬੇਸਿਕਲੀ ਡਰੇਨ ਕੀਤਾ ਜਾ ਰਿਹਾ। ਸੋ ਤੁਸੀਂ ਇਹ ਦੱਸੋ ਕਿ ਸੇਫਟੀ ਨਾਲ ਵੀ, ਟਰੱਕਿੰਗ ਦੇ ਵਿੱਚ ਵੀ ਖਾਸ ਸੇਫਟੀ ਨਾਲ ਵੀ ਬਹੁਤ ਜ਼ਿਆਦਾ ਇਸ਼ੂਜ਼ ਨੇ, ਸੇਫਟ ਵੀ ਬਹੁਤ ਜ਼ਿਆਦਾ ਹੁੰਦਾ ਹੈ, ਸੋ ਤੁਸੀਂ ਇਹ ਦੱਸੋ ਕਿ ਤੁਹਾਡੀਆਂ ਮੇਨ ਪ੍ਰਾਇਓਰਟੀਜ਼ ਕੀ ਨੇ ਵਾਰਡ 9 ਤੇ 10 ਰੀਜਨਲ ਲੈਵਲ ਤੇ, ਕਿਉਂਕਿ ਸਿਟੀ ਲੈਵਲ ਤੋਂ ਮਾੜਾ ਮੋਟਾ ਫਰਕ ਤਾਂ ਹੁੰਦਾ ਹੀ ਹੁੰਦਾ ਹੈਗਾ।
1: ਹਾਂਜੀ, ਇੱਕ ਤਾਂ ਦੇਖੋ ਬਲਜਿੰਦਰ ਨੇ ਪਹਿਲਾਂ ਦੱਸਿਆ ਕਿ ਇੱਕ ਪ੍ਰੋਪਰਟੀ ਟੈਕਸ ਦੀ ਟ੍ਰਾਂਸਪੇਰੈਂਸੀ ਚਾਹੀਦੀ ਹੈਗੀ, ਜਿਹੜੇ ਵੀ ਕੰਟਰੈਕਟਸ ਨੇ ਉਹ ਰਾਈਟ ਨਾਓ ਕੀ ਹੋ ਰਿਹਾ ਆਪਣੇ ਬੰਦਿਆਂ ਦੇ ਵਿੱਚ ਹੀ ਵੰਡ ਦਿੱਤੇ ਜਾਂਦੇ ਨੇ, ਕੋਈ ਟ੍ਰਾਂਸਪੇਰੈਂਸੀ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਸਿਟੀ ਨੇ ਕਿਹੜਾ ਕੰਮ ਕਰਾਉਣਾ। ਜੇ ਕੋਈ ਚਾਹੁੰਦਾ ਹੋਵੇ, ਮੰਨ ਲਓ ਲੈਟਸ ਸਪੋਜ਼ ਵੀ ਕੋਈ ਇੱਕ ਕੰਸਟਰਕਸ਼ਨ ਦਾ ਕੰਟਰੈਕਟ ਆ, ਤਾਂ ਉੱਥੇ ਕੰਸਟਰਕਸ਼ਨ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਬ੍ਰੈਂਪਟਨ ਦੇ ਵਿੱਚ
0: ਜੀ,
1: ਉਹਦੇ ਚ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਦਾਂ ਪਾਰਟਿਸਿਪੇਟ ਕਰਨਾ ਸੀ, ਕਿੱਦਾਂ ਬਿਡ ਕਰਨੀ ਆ, ਉਹ ਸਾਰਾ ਕੁਝ ਅੰਦਰ ਖਾਤੇ ਹੀ ਕੰਮ ਹੋ ਜਾਂਦਾ। ਉਹ ਚੀਜ਼ ਨਾਲ ਮੇਨ ਉਹੀ ਚੀਜ਼ ਕਰਕੇ ਆਪਣਾ ਪ੍ਰੋਪਰਟੀ ਟੈਕਸ ਬਚਣਾ, ਸਿੰਡੀ ਕੋਲ ਪੈਸਾ ਬਚਣਾ, ਜਦੋਂ ਜੈਨੂਅਨ ਡੀਲਿੰਗ ਹੋਊਗੀ, ਹਰ ਚੀਜ਼ ਦੀ ਜੈਨੂਅਨ ਕੰਟਰੈਕਟ ਦਿੱਤੇ ਜਾਣਗੇ। ਉਦੋਂ ਬਾਅਦ ਦੇ ਵਿੱਚ ਦੇਖੋ ਸੇਫਟੀ ਵਾਲਾ ਮਸਲਾ ਹੈ ਹੀ ਹੈ, ਬਹੁਤ ਵੱਡਾ ਪੁਲਿਸ ਸਟੇਸ਼ਨ ਦੀ ਲੋੜ ਆ, ਜਿੱਥੇ ਕਿਤੇ ਸੀਸੀਟੀਵੀ ਚਾਹੀਦੇ ਆ, ਸੀਸੀਟੀਵੀ ਲੋੜ ਆ, ਸਪੀਡ ਬੰਪ ਵਗੈਰਾ ਚਾਹੀਦੇ ਆ, ਤੇ ਨਾਲ ਹੀ ਨਾਲ ਦੇਖੋ ਇੱਕ ਜਿਵੇਂ ਹੁਣ ਮੇਰੇ ਜਿੱਦਾਂ ਇਹ ਵਾਰਡ ਦੇ ਵਿੱਚ ਮੈਕਵੀਨ ਤੇ ਦੇਖੋ ਸਟਰੀਟ ਲਾਈਟਾਂ ਨੀ ਹੈਗੀਆਂ
0: ਜੀ,
1: ਉਹਦੇ ਕਰਕੇ ਉਹ ਬਹੁਤ ਵੱਡਾ ਰਿਸਕੀ ਫੈਕਟਰ ਆ, ਉੱਥੇ ਐਕਸੀਡੈਂਟ ਦੇ ਬਹੁਤ ਚਾਂਸ ਬਣ ਜਾਂਦੇ ਆ।
0: ਬਿਲਕੁਲ, ਇੱਥੇ ਮੈਕਵੀਨ ਤੇ ਵੀ
1: ਬਹੁਤ ਜਗ੍ਹਾ ਜਿੱਦਾਂ ਆਪਣੇ ਗੁਰੂ ਘਰ ਨੇ ਮੇਫੀਲਡ ਤੇ, ਤੇ ਉੱਥੇ ਅਕਸਰ ਹੀ ਲੋਕ ਲੈਫਟ ਰਾਈਟ ਮਾਰਨ ਲਈ ਖੜੇ ਰਹਿੰਦੇ ਆ, ਉੱਥੇ ਲਾਈਟਾਂ ਦੀ ਲੋੜ ਹੈਗੀ ਰਾਤ ਨੂੰ, ਤਾਂ ਖਾਸ ਕਰਕੇ ਉੱਥੇ ਸਮੱਸਿਆ ਆਉਂਦੀ ਜਦੋਂ ਸਵੇਰੇ ਅਰਲੀ ਮਾਰਨਿੰਗ 4-5 ਵਜੇ ਲੋਕ ਜਾਂਦੇ ਆ ਗੁਰੂ ਘਰ, ਉਦੋਂ ਕਿਉਂਕਿ ਇੰਨੀ ਵਿਜੀਬਿਲਟੀ ਵੀ ਨੀ ਹੁੰਦੀ ਤੇ ਸਿੰਗਲ ਰੋਡ ਆ, ਪਿੱਛੋਂ ਹਾਈ ਸਪੀਡ ਤੇ ਬੰਦਾ ਆਉਂਦਾ, ਇੱਕੋ ਦਮ ਅੱਗੇ ਕੋਈ ਲੈਫਟ ਮਾਰਨ ਲਈ ਖੜਾ ਜਾਂ ਕੋਈ ਨਿਕਲਣ ਲਈ ਖੜਾ, ਉਹਨਾਂ ਨੂੰ ਦਿੱਕਤ ਆਉਂਦੀ ਹੈ ਜੀ
0: ਜੀ। ਤੇ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਹਰਸਿਮਰਨ ਸਿੰਘ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਜੋ ਕਿ ਰੀਜਨਲ ਕਾਉਂਸਲਰ ਫਾਰ ਬ੍ਰੈਂਪਟਨ ਵਾਰਡ 9 ਐਂਡ 10 ਦੇ ਵਿੱਚ ਉਮੀਦਵਾਰ ਨੇ, ਇਹਨਾਂ ਦਾ ਫੋਨ ਨੰਬਰ ਹੈ 4372245205 4372245205। ਇਹਨਾਂ ਨੂੰ ਕੁਝ ਵਾਲੰਟੀਅਰਸ ਦੀ ਵੀ ਜ਼ਰੂਰਤ ਹੈਗੀ ਆ, ਖਾਸ ਜੇਕਰ ਤੁਹਾਡੇ ਖਿਡਸ ਹਾਈ ਸਕੂਲ ਦੇ ਵਿੱਚ ਵਾਲੰਟੀਅਰ ਆਵਰਸ ਵੀ ਚਾਹੁੰਦੇ ਨੇ, ਜ਼ਰੂਰ ਨਾਲ ਸੰਪਰਕ ਕਰੋ, ਅਤੇ ਈਮੇਲ ਵੀ ਕਰ ਸਕਦੇ ਹੋ info@harsimransingh.com। ਅਤੇ ਐਂਡ ਦੇ ਵਿੱਚ ਬਾਈ ਜੀ ਤੁਸੀਂ ਕੀ ਐਡ ਕਰਨਾ ਚਾਹੁੰਦੇ ਹੋ?
1: ਦੇਖੋ ਜੀ, ਜਿਹੜਾ ਹੁਣ ਬ੍ਰੈਂਪਟਨ ਰਾਈਟ ਨਾਓ ਕੀ ਇਹਨਾਂ ਨੇ ਇੱਕ ਬਸ ਘਰ ਬਣਾਉਣ ਤੇ ਜ਼ੋਰ ਦਿੱਤਾ ਹੋਇਆ, ਸਲੀਪ ਸਿਟੀ ਬਣ ਗਈ ਬ੍ਰੈਂਪਟਨ ਇੱਕ, ਕਿਉਂਕਿ ਹਰ ਬੰਦਾ ਕੰਮ ਕਰਨ ਲਈ, ਕੋਈ ਮਿਸੀਸਾਗਾ ਜਾ ਰਿਹਾ, ਕੋਈ ਵੌਨ ਜਾ ਰਿਹਾ, ਕੋਈ ਓਕਵਿਲ, ਕੋਈ ਓਰੇਂਜਵਿਲ, ਇੱਦਾਂ ਜਾ ਰਹੇ ਨੇ, ਇੱਥੇ ਬਿਜ਼ਨਸ ਲੈ ਕੇ ਆਉਣ ਦੀ ਲੋੜ ਹੈ। ਜਿਹੜੇ ਘਰ ਵੀ ਬਣ ਰਹੇ ਆ ਦੇਖੋ, ਉਹਨਾਂ ਦੀ ਵੀ ਜ਼ੋਨਿੰਗ ਪਤਾ ਨਹੀਂ ਕਿੱਦਾਂ ਅਪਰੂਵ ਹੁੰਦੀ ਹੈ ਕਿੱਦਾਂ ਨਹੀਂ, ਡਰਾਈਵੇ ਕਿੱਡੇ ਛੋਟੇ ਛੋਟੇ ਆ, 5-5 ਬੈਡਰੂਮ ਘਰ ਆ, ਉੱਥੇ 3-3-4-4 ਗੱਡੀਆਂ ਦੀ ਪਾਰਕਿੰਗ ਆ, ਫਿਰ ਉਦੋਂ ਬਾਅਦ ਹੁਣ ਪਾਰਕਿੰਗ ਟਿਕਟਾਂ ਤੇ ਜ਼ੋਰ ਦਿੱਤਾ ਪਿਆ ਕਿੰਨਾ ਜ਼ਿਆਦਾ, ਜਿੱਦਾਂ 9-10 ਵਾਰਡ ਦੇ ਵਿੱਚ ਲਾ ਲਓ, ਇਹ ਹਾਈਐਸਟ ਟੈਕਸ ਪੇਇੰਗ ਵਾਰਡ ਆ, ਇਹਦੇ ਚ ਬੱਸਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ, ਟਰਾਂਸਪੋਰਟੇਸ਼ਨ ਦੀ, ਜਿੱਥੇ ਬੱਸ ਸਟਾਪ ਹੈਗਾ ਉਹ ਇੱਕ ਪੋਲ ਗੱਡ ਕੇ ਬੱਸ ਸਟਾਪ ਬਣਾਤਾ, ਨਾ ਤਾਂ ਉੱਥੇ ਬੱਸ ਪ੍ਰੋਪਰ ਆਉਂਦੀ ਹੈ, ਨਾ ਕੋਈ ਸ਼ੈਲਟਰ ਆ, ਨਾ ਕੋਈ ਸ਼ੈੱਡ ਆ, ਵਿੰਟਰ ਦੇ ਵਿੱਚ ਉਹ ਚੀਜ਼ ਨਾਲ ਬਹੁਤ ਪ੍ਰੋਬਲਮ ਆਉਂਦੀ ਹੈ
0: ਜੀ,
1: ਸਾਡੇ ਪਾਰਕ ਨਹੀਂ ਕੋਈ ਵੀ ਵਿੰਟਰ ਫਰੈਂਡਲੀ ਹੈਗੀ।
0: ਸੋ ਪ੍ਰੋਬਲਮਸ ਬਹੁਤ ਜ਼ਿਆਦਾ ਨੇ ਅਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰੈਗੂਲਰਲੀ ਹੀ ਗੱਲਬਾਤ ਕਰਦੇ ਰਹਾਂਗੇ ਦੋਨਾਂ ਦੇ ਨਾਲ ਹੀ ਦੋਨੇ ਉਮੀਦਵਾਰ ਜੋ ਕਿ ਬ੍ਰੈਂਪਟਨ ਦੇ ਵਿੱਚ ਸਾਡੇ ਵਾਰਡਸ 9 ਅਤੇ 10 ਦੇ ਵਿੱਚ ਐਜ਼ ਏ ਸਿਟੀ ਕੌਂਸਲਰ ਬਲਜਿੰਦਰ ਸਿੰਘ ਨੇਹਲ ਅਤੇ ਐਜ਼ ਏ ਰੀਜਨਲ ਕੌਂਸਲਰ ਉਹਨਾਂ ਦੇ ਰਨਿੰਗ ਮੇਟ ਹਰਸਿਮਰਨ ਸਿੰਘ ਖੜ੍ਹੇ ਹੋਏ ਨੇ ਸੋ ਦੋਨਾਂ ਦੇ ਨਾਲ ਹੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ

ਜ਼ਰੂਰ ਗੱਲਬਾਤ ਕਰਦੇ ਰਵਾਂਗੇ ਅਤੇ ਫਿਰ ਤੋਂ ਦੱਸ ਦਿੰਦੇ ਤੁਹਾਨੂੰ ਦੋਸਤੋ ਕਿ ਅਕਤੂਬਰ 26, 2026 ਮੰਡੇ ਵਾਲਾ ਦਿਨ ਹੈ, ਸਾਡੀਆਂ ਮਿਊਨਸਪਲ ਚੋਣਾਂ ਹਨ। ਜੇ ਤੁਹਾਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੋਇਆ ਹੈ, ਦੁਨੀਆ ਮਰਦੀ ਆ ਰਹੀ ਹੈ, ਮਾਰਦੀ ਆ ਰਹੀ ਹੈ ਇਸ ਵੋਟ ਪਾਉਣ ਦੇ ਹੱਕ ਦੇ ਲਈ, ਸੋ ਵੋਟ ਜਿਹੜਾ ਜਿਹਾ ਹੱਕ ਤੁਹਾਨੂੰ ਮਿਲਿਆ ਇਹਨੂੰ ਹੁਣ ਤੁਸੀਂ ਇਸਤੇਮਾਲ ਵੀ ਕਰੋ, ਯੂਜ਼ ਯੂਰ ਰਾਈਟ। ਪਰ ਐਂ ਨਹੀਂ ਕਿ ਸਾਡੇ ਇਲਾਕੇ ਦਾ, ਮਾਝੇ ਦਾ, ਮਾਲਵੇ ਦਾ ਕਿਹੜਾ ਕਿਹੜਾ ਜੱਟ ਆ, ਕਿਹੜਾ ਨਹੀਂ ਆ, ਕਿਹੜਾ ਪੱਗ ਬੰਨਿਆ ਫਿਰਦਾ, ਕਿਹੜਾ ਨਹੀਂ ਆ, ਦੋਸਤ ਸਿੰਘ ਡੋਂਟ ਮੀਨ ਐਨੀਥਿੰਗ ਐਟ ਆਲ। ਉਹਦੇ ਨਾਲ ਤੁਸੀਂ ਦੇਖਿਆ ਹੀ ਆ ਕਿ ਹਾਲਾਤ ਕੀ ਕੁਛ ਕਿੱਥੇ ਤੱਕ ਪਹੁੰਚ ਗਏ ਨੇ। ਸੋ ਵੋਟ ਪਾਓ ਉਹਨਾਂ ਲੋਕਾਂ ਲਈ ਜੋ ਕਿ ਅਸਲ ਦੇ ਵਿੱਚ ਕੋਈ ਕੰਮ ਕਰਨ ਦੇ ਕਾਬਲ ਹੈਗੇ ਨੇ, ਅਤੇ ਬਾਕੀਆਂ ਫਿਰ ਦੇ ਨਾਲ ਨਹੀਂ ਰਲੇ ਹੋਏ ਨੇ ਜਿਹੜੇ ਨੇ ਉਹੀ ਸੇਮ ਗੰਦ ਪਾਉਣਾ ਹੈ। ਸੋ ਬਹੁਤ ਲੋਕ ਕਹਿੰਦੇ ਨੇ ਕਿ ਕਲੀਨ ਸਲੇਟ ਚਾਹੀਦੀ ਆ, ਤੁਹਾਡੇ ਕੋਲ ਹੁਣ ਮੌਕਾ ਤਾਂ ਹੈਗਾ ਹੈਗਾ, 4 ਸਾਲ ਬਾਅਦ ਫਿਰ ਤੋਂ ਮੌਕਾ ਆਉਣਾ ਹੈਗਾ। ਸੋ ਅਕਤੂਬਰ 26, 2026 ਨੂੰ ਚੋਣਾਂ ਮਿਊਨਸਪਲ ਹੋ ਰਹੀਆਂ ਨੇ ਆਲ ਓਵਰ ਇੰਟੀਰੀਅਰ, ਨਾਟ ਜਸਟ ਬ੍ਰੈਂਪਟਨ। ਪਰ ਇਹਦੇ ਬਾਰੇ ਆਪਾਂ ਖਾਸ ਹਾਈਲਾਈਟ ਕਰਦੇ ਰਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਮਹੀਨੇ ਲਈ। ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: ਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਪੂਰੇ ਬ੍ਰੈਂਪਟਨ ਸ਼ਹਿਰ ਦੇ ਵਿੱਚ। ਉਹ ਵੀ 3 ਬਹੁਤ ਹੀ ਸ਼ਾਨਦਾਰ ਸਾਫ਼ ਸੁਥਰੀਆਂ ਖੁੱਲੀਆਂ ਡੁੱਲੀਆਂ ਪੂਰੇ ਪਰਿਵਾਰ ਦੇ ਲਈ ਬਹੁਤ ਹੀ ਸੋਹਣੀਆਂ ਸੋਹਣੀਆਂ ਸਾਫ਼ ਲੋਕੇਸ਼ਨ ਆਪਰੇਟ ਕਰਦੇ ਨੇ। ਪਹਿਲੀ ਲੋਕੇਸ਼ਨ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ। ਦੂਜੀ ਲੋਕੇਸ਼ਨ ਹੈ 85 ਮੌਂਟਪੈਲੀਅਰ ਸਟਰੀਟ, ਵਿਚ ਇਜ਼ ਰਾਈਟ ਬਾਏ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ। ਅਤੇ ਤੀਜੀ ਲੋਕੇਸ਼ਨ ਦੀ ਮੇਜਰ ਇੰਟਰਸੈਕਸ਼ਨ ਹੈ ਬੋਵੇਰਡ ਐਂਡ ਚਿੰਕੂਜ਼ੀ, 15 ਫੈਂਡਰ ਵੇ, 15 ਫੈਂਡਰ ਵੇ। ਦੋਸਤੋ, ਅੱਜ ਅਤੇ ਕੱਲ੍ਹ ਨੂੰ ਆਹ ਜਿਹੜੇ ਸਪਟੈਂਬਰ ਦੇ ਦੋ ਅਖੀਰਲੇ ਦਿਨ ਨੇ, ਥਰੇ ਐਂਡ ਟਮੋਰੋ, ਜੇ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ ਪਹੁੰਚੋਗੇ, ਥਰੇ ਐਂਡ ਟਮੋਰੋ ਲਾਸਟ 2 ਡੇਜ਼ ਆਫ ਸਪਟੈਂਬਰ, ਇਹ ਕਹਿੰਦੇ ਨੇ ਕਿ ਬਾਏ ਵਨ ਗੈਟ ਵਨ ਫਰੀ ਚਨਾ ਭਟੂਰਾ, ਵੈਜ ਬਰਿਆਨੀ, ਅੰਮ੍ਰਿਤਸਰੀ ਕੁਲਚਾ, 4 ਪਾਪੜੀ, ਚੱਕ ਲਓ ਫੱਟੇ, ਜਿੰਨੇ ਮਰਜ਼ੀ ਤੁਹਾਨੂੰ ਇਹ ਔਡਰ ਚਾਹੀਦੇ ਆ। ਤੁਹਾਨੂੰ ਸਪੈਸੀਫਿਕਲੀ ਪਹਿਲਾਂ ਕਹਿਣਾ ਪਊਗਾ ਕਿ ਅਸੀਂ ਦੇਸ ਪ੍ਰਦੇਸ ਸੁਣ ਕੇ 530 AM ਬੈਂਡ ਸੁਣ ਕੇ ਆਏ ਹਾਂ, ਅਤੇ ਜਾਣਾ ਪਊਗਾ 10 AM ਟੂ 8 PM ਰਾਤ 8 ਵਜੇ ਤੱਕ। ਅੱਜ ਅਤੇ ਕੱਲ੍ਹ ਦੋ ਦਿਨ, ਅਖੀਰਲੇ ਦੋ ਦਿਨ ਆਫ ਸਪਟੈਂਬਰ, ਬਾਏ ਵਨ ਗੈਟ ਵਨ ਫਰੀ ਚਨਾ ਭਟੂਰਾ, ਵੈਜ ਬਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਚਾਹੇ ਚਾਰੇ ਤੁਸੀਂ ਔਡਰ ਕਰ ਲਓ, ਚਾਰੇ ਨਾਲ ਫਰੀ ਮਿਲਣਗੇ, ਤੁਹਾਡੀ ਮਰਜ਼ੀ ਆ। ਪਰ ਪਹੁੰਚ ਸਕਦੇ ਹੋ 275 Garden Brook Trail in Castlemore, ja 85 Mountpelier Street, Mississauga Road Financial, ja 15 Fander Way, Boveard and Chinkoozie. Te ja ke fir October de vich sare different festival season da pehla hor vi zabardast dealan pesh kitiyan jaangiyan Simply Indian Sweets and Restaurant de vallon, te bada zabardast live location eh catering da prabandh karde ne tode layi, ਟਰੱਕ ਭੇਜਦੇ ਆ, ਵਿੱਚ ਹੀ ਪੂਰੀ ਕਿਚਨ ਸਭ ਕੁਝ ਹੀ, ਵਿੱਚ ਹੀ ਸਾਰੇ ਸ਼ੈੱਫ, ਨਾਲ ਸਰਵਰ ਦੀ ਪੂਰੀ ਮਿਹਨਤੀ ਟੀਮ, ਤੁਹਾਡੇ ਜਿਹੜੇ ਵੀ ਸਪੈਸ਼ਲ ਇਵੈਂਟ ਹੈ ਉਹਨੂੰ ਜ਼ਿਆਦਾ ਹੀ ਸਪੈਸ਼ਲ ਬਣਾ ਦਿੰਦੇ ਨੇ। ਕਾਲ 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਰਾਹੁਲ ਗਰੇਵਾਲ। ਰਾਹੁਲ ਗਰੇਵਾਲ ਮੋਰਗੇਜ ਬ੍ਰੋਕਰ ਨੇ, ਮਤਲਬ ਕਿ ਸਾਰੇ ਬੈਂਕਾਂ ਨਾਲ ਸਿੱਧੇ ਤੁਹਾਡਾ ਕੰਮ ਕਰਵਾਉਂਦੇ ਨੇ, ਟਾਈਮ ਸਿਰ ਕਰਵਾਉਂਦੇ ਨੇ, ਲੋਵੈਸਟ ਇੰਟਰਸਟ ਰੇਟ ਦੇ ਵਿੱਚ ਕਰਵਾਉਂਦੇ ਨੇ, ਚਾਹੇ 5% ਡਾਊਨ ਹੈ, ਚਾਹੇ 20% ਡਾਊਨ ਹੈ, ਕੰਮ ਕਰਵਾ ਕੇ ਹੀ ਦਿੰਦੇ ਨੇ। ਚਾਹੇ ਨਵੇਂ ਆਏ ਹੋ, ਪੁਰਾਣੇ ਹੋ, ਲੋ ਕ੍ਰੈਡਿਟ ਹੈ, ਹਾਈ ਕ੍ਰੈਡਿਟ ਹੈ, ਕੋਈ ਫਰਕ ਹੀ ਨਹੀਂ ਪੈਂਦਾ। ਜਦੋਂ ਇੱਕ ਵਾਰੀ ਤੁਹਾਡੀ ਫਾਈਲ ਇਹਨਾਂ ਨੇ ਪੜ੍ਹ ਲਈ, ਤੁਹਾਨੂੰ ਮਿੰਟ ਦੇ ਵਿੱਚ ਦੱਸ ਸਕਦੇ ਆ ਕਿ ਕਿਹੜੀ ਬੈਂਕ ਨਾਲ ਕੰਮ ਕਰਵਾ ਕੇ ਦੇਣਗੇ, ਕਿਹੜੇ ਰੇਟ ਦੇ ਵਿੱਚ, ਅਤੇ ਕਰਕੇ ਹੀ ਦੇਣਗੇ, ਸਿੰਪਲ ਐਜ ਦੈਟ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਕੰਮ ਸਾਡਾ ਪੱਕਾ ਹੀ ਪੱਕਾ ਹੋਣਾ ਹੀ ਹੋਣਾ ਚਾਹੀਦਾ ਹੈ, 647-640-2511 ਰਾਹੁਲ ਗਰੇਵਾਲ, 647-640-2511 ਅਤੇ ਚਾਹੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਪਰਚੇਸ ਹੋਵੇ, ਚਾਹੇ ਰੀਫਾਈਨੈਂਸ ਹੋਵੇ, ਚਾਹੇ ਰਿਨਿਊਅਲ ਹੋਵੇ, ਚਾਹੇ ਤੁਹਾਨੂੰ ਪ੍ਰਾਈਵੇਟ ਮੋਰਗੇਜ ਵੀ ਰਾਈਟ ਵੇ ਚਾਹੀਦੀ ਹੋਵੇ, ਇਹ ਤੁਹਾਨੂੰ ਕਹਿੰਦੇ ਨੇ ਕਿ 10,000 ਕੀ 5 ਲੱਖ ਤੁਹਾਨੂੰ ਘੰਟੇ 'ਚ ਦਿਲਵਾ ਸਕਦੇ ਹਾਂ। ਜੇ ਤੁਸੀਂ ਸਵੇਰ ਨੂੰ ਹੀ ਕਾਲ ਕਰ ਲਓਗੇ, ਘੰਟਿਆਂ ਘੰਟਿਆਂ ਅੰਦਰ ਦੇ ਵਿੱਚ ਹੀ ਕੰਮ ਕਰਕੇ ਦੇ ਦੇਣਗੇ। ਪ੍ਰਾਈਵੇਟ ਮੋਰਗੇਜ ਇਨਕ੍ਰੈਡਿਬਲੀ ਲੋਅ ਇੰਟਰਸਟ ਰੇਟ ਦੇ ਵਿੱਚ, ਅਪ ਟੂ 500,000 ਸੇਮ ਡੇ ਦਾ ਪ੍ਰਬੰਧ। 647-640-2511 647-640-2511 ਦੋਸਤੋ, ਇੱਕ ਹੋਰ ਗੱਲ ਤੁਹਾਨੂੰ ਦੱਸ ਦਿੰਦਾ, ਜਿੰਨੇ ਵੀ ਕੋਈ ਵੀ ਪੋਲੀਟੀਕਲ ਮੈਸੇਜਿਸ, ਚਾਹੇ ਉਹ ਮਿਊਨਿਸਪਲ, ਚਾਹੇ ਉਹ ਪ੍ਰੋਵਿੰਸ਼ੀਅਲ, ਚਾਹੇ ਉਹ ਫੈਡਰਲ, ਵੀ ਆਰ ਵਰਕਿੰਗ ਫੋਰ ਫਰੀ ਆਊਟ ਹੇਅਰ। ਅਸੀਂ ਪੇਡ ਮੈਸੇਜਿਸ ਹੀ ਤੁਹਾਡੇ ਤੱਕ ਪੇਸ਼ ਕਰਦੇ ਹਾਂ, ਅਸੀਂ ਨਾ ਤਾਂ ਡਿਸਕ੍ਰਿਮੀਨੇਟ ਕਰਦੇ ਹਾਂ, ਨਾ ਲੀਗਲੀ ਕਰ ਸਕਦੇ ਹਾਂ ਕਿ ਇਹਦੀ ਐਡ ਚਲਾਉਣੀ ਆ, ਕਿ ਇਹਦੀ ਨਹੀਂ ਚਲਾਉਣੀ ਆ। ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਆ, ਚਾਹੇ ਜਿਹੜੀ ਮਰਜ਼ੀ ਕੌਮ ਨੂੰ ਬਿਲੋਂਗ ਕਰਦੇ ਆ, ਯੂ ਲਿਟਰਲੀ ਕੈਨ ਡਿਸਕ੍ਰਿਮੀਨੇਟ। ਸੋ ਅਸੀਂ ਜਿੰਨੇ ਵੀ ਪੋਲੀਟੀਕਲ ਮੈਸੇਜਿਸ ਤੁਹਾਡੇ ਤੱਕ ਪੇਸ਼ ਕਰਦੇ ਰਹੇ ਹਾਂ, ਅਤੇ ਕਰਦੇ ਹੁਣ ਹੈਗੇ ਹਾਂ, ਅਤੇ ਕਰਦੇ ਰਵਾਂਗੇ, ਦੇ ਆਰ ਫੁੱਲੀ ਪੇਡ। ਸੋ ਫੁੱਲੀ ਪੇਡ ਪੋਲੀਟੀਕਲ ਮੈਸੇਜਿਸ ਹੁੰਦੇ ਨੇ, ਨਥਿੰਗ ਇਜ਼ ਫਰੀ। ਅਤੇ ਇੱਕ ਪੋਲੀਟੀਕਲ ਮੈਸੇਜ ਤੁਹਾਨੂੰ ਦਵਾਂ ਜ਼ਰੂਰ, ਸਿਰੀ ਬ੍ਰੈਂਪਟਨ ਰੀਜਨਲ ਕੌਂਸਲਰ ਫੋਰ ਵਾਰਡ 3 ਐਂਡ 4 ਉਮੀਦਵਾਰ ਨੇ ਤੁਹਾਡੀ ਵੋਟ, ਤੁਹਾਡੀ ਬਹੁਤ ਹੀ ਕੀਮਤੀ ਵੋਟ ਦੀ ਮੰਗ ਕਰ ਰਹੇ ਨੇ, ਸੰਦੀਪ ਕੁਮਾਰ ਗੋਇਲ। ਸੰਦੀਪ ਕੁਮਾਰ ਗੋਇਲ ਰੀਜਨਲ ਕੌਂਸਲਰ ਵਾਰਡ 3 ਐਂਡ 4 ਦੇ ਉਮੀਦਵਾਰ ਹਨ। ਇਹ ਕਹਿੰਦੇ ਨੇ ਕਿ ਜੇ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਇਹਨਾਂ ਵਾਰਡ 3 ਤੇ 4 ਦੇ ਬਾਉਂਡਰੀਜ਼ ਵਿੱਚ ਰਹਿੰਦੇ ਹੋ, ਧਿਆਨ ਨਾਲ ਸੁਣੋ, ਅਕਤੂਬਰ 26, 2026 ਨੂੰ ਤੁਹਾਡੀ ਵੋਟ ਇਹ ਮੰਗ ਰਹੇ ਨੇ। ਇਹ ਨੌਰਥ ਹੈ ਕੁਈਨ ਸਟਰੀਟ, ਨੌਰਥ ਹੈ ਕੁਈਨ ਸਟਰੀਟ, ਈਸਟ ਹੈ ਡਿਕਸੀ ਰੋਡ, ਸਾਊਥ ਹੈ 407 ਅਤੇ ਮੇਵਿਸ ਰੋਡ ਵੀ ਸਾਊਥ 'ਤੇ ਪੈਂਦੀ ਆ, ਸਟੀਲਸ ਐਵਨਿਊ ਵੈਸਟ ਵੀ ਸਾਊਥ 'ਤੇ ਪੈਂਦਾ, ਅਤੇ ਵੈਸਟ 'ਤੇ ਪੈਂਦਾ ਹੈ ਮਿਸਿਸਾਗਾ ਰੋਡ। ਸੋ ਮਿਸਿਸਾਗਾ, ਕੁਈਨ, ਡਿਕਸੀ, 407, ਮੇਵਿਸ, ਸਟੀਲਸ, ਮਿਸਿਸਾਗਾ, ਇਹ ਹੈ ਕਾਫੀ ਵੱਡੀ ਬਾਉਂਡਰੀ ਵਾਰਡ 3 ਅਤੇ ਵਾਰਡ 4। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਦੀਪ ਕੁਮਾਰ ਗੋਇਲ ਦੇ ਨਾਲ ਵੀ ਲਾਈਵ ਗੱਲਬਾਤ ਕਰਾਂਗੇ, ਜੋ ਕਿ ਵਾਰਡ 3 ਅਤੇ 4 ਦੇ ਰੀਜਨਲ ਕੌਂਸਲਰ ਦੇ ਉਮੀਦਵਾਰ ਹਨ। ਜੇ ਤੁਸੀਂ ਵੀ ਕਿਸੇ ਵੀ ਵਾਰਡ ਦੇ ਵਿੱਚ ਸਕੂਲ ਬੋਰਡ ਟਰੱਸਟੀ ਤੋਂ ਲੈ ਕੇ ਸਿਟੀ ਕੌਂਸਲਰ ਤੋਂ ਲੈ ਕੇ ਰੀਜਨਲ ਕੌਂਸਲਰ ਤੋਂ ਲੈ ਕੇ ਮੇਅਰ ਤੱਕ ਦੇ ਉਮੀਦਵਾਰ ਹੋ ਜਾਂ ਉਮੀਦਵਾਰ ਦੇ ਕੈਂਪੇਨ ਦੇ ਵਿੱਚ ਕੰਮ ਕਰਦੇ ਹੋ, ਤੁਹਾਨੂੰ ਪਤਾ ਹੈ ਕਿ ਇਸ ਫ੍ਰੀਕੁਐਂਸੀ ਦੀ ਕਿੰਨੀ ਦੂਰ ਤੱਕ ਦੀ ਪਹੁੰਚ ਹੈ। ਤੁਸੀਂ ਆਪਦੇ ਆਪ ਨੂੰ ਐਜ਼ ਏ ਕੈਂਡੀਡੇਟ ਜਾਂ ਆਪਦੇ ਕਿਸੇ ਕੈਂਡੀਡੇਟ ਦੀ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ, ਮੇਰੇ ਨਾਲ ਸਮਰਾਜ ਸਿੰਘ ਨਾਲ ਅੱਜ ਹੀ ਸੰਪਰਕ ਕਰੋ। ਕਾਲ, ਟੈਕਸਟ ਔਰ ਵਟਸਐਪ 416-457-3381, 416-457-3381, 416-457-3381 'ਤੇ ਮੇਰੇ ਨਾਲ ਸਮਰਾਜ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤ, ਮੈਂ ਵਾਅਦਾ ਕਰਦਾ ਕਿ ਜਲਦ ਕੁਛ ਇੱਕ ਮਿੰਟ ਦੇ ਵਿੱਚ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਪਰ ਪਹਿਲਾਂ ਤੁਹਾਨੂੰ ਮਿਲਾਉਂਦੇ ਹਾਂ, ਬਹੁਤ ਹੀ ਜ਼ਰੂਰੀ ਗੱਲਬਾਤ ਕਰਨੀ ਹੈ। ਅਸੀਂ ਏਮਜ਼ ਇਮੀਗ੍ਰੇਸ਼ਨ ਦੀ ਟੀਮ, ਅਮਨ ਬਾਜਵਾ ਅਤੇ ਬਹੁਤ ਹੀ ਕਮਾਲ ਦੀ ਐਕਸਪੀਰੀਅੰਸ, 17 ਸਾਲ ਦੀ ਐਕਸਪੀਰੀਅੰਸ ਇਮੀਗ੍ਰੇਸ਼ਨ ਦੀ ਟੀਮ ਹੈ, 17 ਸਾਲ ਦਾ ਤਜ਼ਰਬਾ ਹੈ ਦੋਸਤੋ ਕਿਸੇ ਵੀ ਫੀਲਡ ਦੇ ਵਿੱਚ, ਇਹ ਬਹੁਤ ਵੱਡੀ ਗੱਲ ਆ। ਪਰ ਇਮੀਗ੍ਰੇਸ਼ਨ ਫੀਲਡ ਦੇ ਵਿੱਚ ਤਾਂ ਇਹਨਾਂ ਨੇ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਇੱਥੇ ਪੱਕਾ ਕਰਵਾਇਆ ਹੈ, ਸਿਟੀਜ਼ਨ ਤੱਕ ਵੀ ਬਣਵਾਇਆ ਹੈ। ਏਮਸ ਇਮੀਗ੍ਰੇਸ਼ਨ 905-673-9000, 905-673-9000, ਏਮਸ ਇਮੀਗ੍ਰੇਸ਼ਨ ਨਾਲ ਬਿਲਕੁਲ ਫ੍ਰੀ ਕੰਸਲਟੇਸ਼ਨ ਕਰ ਸਕਦੇ ਹੋ, ਚਾਹੇ ਫੋਨ 'ਤੇ ਚਾਹੇ ਇਹਨਾਂ ਦੇ ਦਫ਼ਤਰ ਦੇ ਵਿੱਚ। ਅਮਨ ਜੀ, ਸਤਿ ਸ਼੍ਰੀ ਅਕਾਲ ਜੀ। ਇਮੀਗ੍ਰੇਸ਼ਨ ਫਾਈਲਾਂ ਤੇ ਕੰਮ ਕੀਤਾ ਜਾਂਦਾ ਹੈ, ਸੇਵਾਵਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਜੀ?
1: ਹਾਂਜੀ, ਇਮਸ ਇਮੀਗ੍ਰੇਸ਼ਨ ਵਿੱਚ ਅਸੀਂ ਪਿਛਲੇ 17 ਸਾਲ ਤੋਂ ਉੱਪਰ ਹੋ ਗਏ ਹੈਗੇ ਆ, ਸਾਰੀਆਂ ਇਮੀਗ੍ਰੇਸ਼ਨ ਸਰਵਿਸਿਸ ਪ੍ਰੋਵਾਈਡ ਕਰ ਰਹੇ ਹੈਗੇ ਹਾਂ, ਚਾਹੇ ਉਹ ਟੈਂਪਰਰੀ ਕੈਟੇਗਰੀਜ਼ ਨੇ ਜਿਹਦੇ ਵਿੱਚ ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਵੀਜ਼ਾ, ਸਟੂਡੈਂਟ ਵੀਜ਼ਾ ਆਉਂਦਾ, ਜਾਂ ਇਕਨੋਮਿਕ ਕੈਟੇਗਰੀਜ਼ ਨੇ PNP ਇਮੀਗ੍ਰੇਸ਼ਨ, ਜਿਹੜੀ ਫੈਡਰਲ ਇਮੀਗ੍ਰੇਸ਼ਨ ਹੈਗੀ ਹੈ, ਸਸਕੈਚੁਨ ਇਮੀਗ੍ਰੇਸ਼ਨ ਦੀ ਵੀ ਮੈਂ ਪਿਛਲੇ ਆਲਮੋਸਟ 12 ਸਾਲ ਤੋਂ ਰਿਕਰੂਟਰ ਹੈਗੀ ਹਾਂ। ਇਸ ਤੋਂ ਇਲਾਵਾ ਜਿਹੜੇ ਰਿਫਿਊਜ਼ਲਸ ਨੇ ਉਹਨਾਂ ਨੂੰ ਅਸੀਂ ਸੋਲਵ ਕਰਨ ਵਿੱਚ ਸਪੈਸ਼ਲਾਈਜ਼ ਕਰਦੇ ਹਾਂ, ਅਤੇ ਪਰਮਾਨੈਂਟ ਕੈਟੇਗਰੀਜ਼ ਨੇ ਜਾਂ ਟੈਂਪਰਰੀ ਪ੍ਰੋਗਰਾਮਸ ਹੈਗੇ ਹੈ। ਜਿਹੜੀਆਂ ਅਪੀਲਸ ਨੇ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ, ਇਮੀਗ੍ਰੇਸ਼ਨ ਡਿਵੀਜ਼ਨ, ਰਿਫਿਊਜੀ ਬੋਰਡ ਦੇ ਵਿੱਚ ਕੋਈ ਵੀ ਇਨਐਡਮਿਸਿਬਿਲਿਟੀ ਦੇ ਕੇਸਿਸ ਨੇ, ਕੋਈ ਰਿਮੂਵਲ ਆਰਡਰਸ ਦੇ ਕੇਸਿਸ ਹੈਗੇ ਹੈ, ਈਵਨ ਪਰਮਾਨੈਂਟ ਰੈਜ਼ੀਡੈਂਟਸ ਨੂੰ ਜਿਹੜੇ ਰਿਮੂਵਲ ਆਰਡਰਸ ਇਸ਼ੂ ਹੋਏ ਆ ਡਿਊ ਟੂ ਐਨੀ ਰੀਜ਼ਨ, ਜਾਂ ਫਿਰ ਕੋਈ ਵੀ ਇਮੀਗ੍ਰੇਸ਼ਨ ਦੀ ਕੰਪਲੀਕੇਸ਼ਨ ਕੋਈ ਵੀ ਇੰਡੀਵਿਜੁਅਲ ਫੇਸ ਕਰ ਰਿਹਾ ਹੈਗਾ, ਅਸੀਂ ਹਜ਼ਾਰਾਂ ਐਪਲੀਕੈਂਟਸ ਦੀ ਹੈਲਪ ਕਰ ਚੁੱਕੇ ਹੈਗੇ ਹਾਂ। ਇਸ ਤੋਂ ਇਲਾਵਾ ਬਿਜ਼ਨਸ ਕੈਟੇਗਰੀਜ਼, ਕੋਈ ਵੀ ਤੁਹਾਡੀ ਇਮੀਗ੍ਰੇਸ਼ਨ ਦੀ ਨੀਡ ਹੈ, ਕੋਈ ਵੀ ਜ਼ਰੂਰਤ ਹੈ, ਕੋਈ ਵੀ ਇਮੀਗ੍ਰੇਸ਼ਨ ਦੇ ਇਸ਼ੂਜ਼ ਜਾਂ ਕੰਪਲੀਕੇਸ਼ਨਸ ਵਿੱਚ ਤੁਸੀਂ ਫਸ ਸਿੱਖ ਚੁੱਕੇ ਹੈਗੇ ਹੋ, ਤਾਂ ਸਾਡੇ 17 ਸਾਲ ਦੇ ਐਕਸਪੀਰੀਅੰਸ ਦਾ ਬੈਨੀਫਿਟ ਲੈ ਸਕਦੇ ਹੋ। ਸੋ ਐਨੀ ਹੈਲਪ ਯੂ ਨੀਡ, ਐਨੀ ਕੁਐਰੀਜ਼ ਯੂ ਹੈਵ ਰਿਗਾਰਡਿੰਗ ਐਨੀ ਪ੍ਰੋਗਰਾਮ, ਚਾਹੇ ਉਹ ਨਵੀਂ ਐਪਲੀਕੇਸ਼ਨ ਹੈ ਅਤੇ ਪੁਰਾਣੀ ਐਪਲੀਕੇਸ਼ਨ ਦੇ ਰਿਫਿਊਜ਼ਲ ਦੀ ਅਪੀਲ ਕਰਨੀ ਹੈਗੀ ਹੈ, ਸੋ ਨੰਬਰ ਯੂ ਕੈਨ ਕਾਲ ਇਜ਼ 905-673-9000।
0: ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ, ਫ੍ਰੀ ਕੌਂਸਲਟੇਸ਼ਨ ਲਈ ਹੁਣੇ ਹੀ ਫੋਨ ਨੰਬਰ ਕਮਾਓ। ਫੋਨ ਨੰਬਰ ਹੈ 905-673-9000, 905-673-9000। ਅਮਨ ਜੀ, ਜਿਹੜੇ ਵੀ ਸਟੂਡੈਂਟ ਇੱਥੇ ਇੰਟਰਨੈਸ਼ਨਲ ਆਏ ਹੋਏ ਸੀ ਜਾਂ ਆਏ ਹੋਏ ਨੇ, ਅਤੇ ਹੁਣ ਕਹਿੰਦੇ ਨੇ ਕਿ PR ਤੱਕ ਕਿਹੜਾ ਕਿਹੜਾ ਰਾਹ ਰਹਿ ਗਿਆ, ਕਿਹੜਾ ਨਹੀਂ, ਕੰਪਲੀਕੇਸ਼ਨ ਬਹੁਤ ਜ਼ਿਆਦਾ ਨੇ, ਕੰਪਲੀਕੇਸ਼ਨ ਛੱਡੋ, ਤੁਸੀਂ ਸੋਲੂਸ਼ਨ ਦੱਸੋ, ਕੋਈ ਅਲਟਰਨੇਟਿਵ ਹੈ, ਕੋਈ ਹੋਰ ਤਰੀਕਾ ਹੈ ਕਿ ਸਟੂਡੈਂਟ ਵੀ ਪੱਕੇ ਹੋ ਸਕਦੇ ਆ?
1: ਹਾਂਜੀ ਬਿਲਕੁਲ, ਬਹੁਤ ਸਾਰੇ ਸਟੂਡੈਂਟਸ ਹੈਗੇ ਨੇ ਜਿਹੜੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਥਰੂ ਜਿਹੜੇ ਬੈਨੀਫਿਟ ਲੈ ਰਹੇ ਹੈਗੇ ਆ, ਪਰ ਅਨਫੋਰਚੁਨੇਟਲੀ ਸਾਰੇ ਪ੍ਰੋਗਰਾਮਸ ਦੇ ਬਾਰੇ ਸਾਰੇ ਜਿਹੜੇ ਸਟੂਡੈਂਟਸ ਨੇ ਅਵੇਅਰ ਨਹੀਂ ਹੁੰਦੇ, ਐਕਸਪਲੋਰ ਨਹੀਂ ਕਰਦੇ ਹੈਗੇ, ਸਿਰਫ ਫੈਡਰਲ ਵਿੱਚ ਆਪਣੀ ਐਕਸਪ੍ਰੈਸ ਆਂਟਰੀ ਪ੍ਰੋਫਾਈਲ ਬਣਾ ਕੇ ਵੇਟ ਕਰਦੇ ਰਹਿੰਦੇ ਆ, ਡੈਫੀਨੇਟਲੀ ਉਹਦੇ ਸਕੋਰ ਕਾਫੀ ਉੱਪਰ ਚੱਲ ਰਹੇ ਹੈਗੇ ਆ, ਉਹਦੀ ਐਲੀਜੀਬਿਲਿਟੀ ਉੱਥੋਂ ਤੱਕ ਪਹੁੰਚਣਾ ਅਫਕੋਰਸ ਸਾਰਿਆਂ ਦੇ ਵਾਸਤੇ ਗੱਲ ਨਹੀਂ ਹੁੰਦੀ ਅਫਕੋਰਸ, ਬਟ ਇਟਸ ਨੋਟ ਇੰਪੋਸੀਬਲ, ਫੈਡਰਲ 'ਤੇ ਵੀ ਐਕਸਪ੍ਰੈਸ ਆਂਟਰੀ 'ਤੇ ਵੀ ਤੁਸੀਂ ਮਿਹਨਤ ਕਰੋ ਤਾਂ ਉੱਥੋਂ ਤੱਕ ਸਕੋਰ ਜਾ ਸਕਦੇ। ਸਕਦੀ ਹੈ ਦੇਰ ਆਰ ਨੰਬਰ ਆਫ ਆਪਸ਼ਨਸ ਅਵੇਲੇਬਲ ਲੇਕਿਨ ਹੁਣ ਜਿਹੜੇ ਸਭ ਤੋਂ ਅੱਛੇ ਰਿਜ਼ਲਟਸ ਨੇ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਨੇ ਬਹੁਤ ਸਾਰੇ ਐਪਲੀਕੈਂਟ ਸਾਡੇ ਕੋਲ ਐਸੇ ਆਉਂਦੇ ਆ ਜਿਹਨਾਂ ਦਾ ਸਟੈਟਸ ਵੀ ਐਕਸਪਾਇਰ ਹੋਣ ਵਾਲਾ ਹੁੰਦਾ ਹੈਗਾ ਸਿਰਫ ਐਕਸਪ੍ਰੈਸ ਐਂਟਰੀ ਵਿੱਚ ਹੁੰਦੇ ਆ ਦੇ ਆਰ ਨੋਟ ਅਵੇਅਰ ਕਿ ਜਿਹੜੇ ਹੋਰ ਪ੍ਰੋਗਰਾਮਸ ਨੇ ਸਾਡੀ ਹੈਲਪ ਕਰ ਸਕਦੇ ਆ ਸੋ ਇਕੁਅਲੀ ਸੈਕਿੰਡ ਓਪੀਨੀਅਨ ਕੰਸਲਟੇਸ਼ਨ ਲੈਣੀ ਬਹੁਤ ਜ਼ਰੂਰੀ ਹੈ ਐਂਡ ਸਭ ਤੋਂ ਵੱਡਾ ਜਿਹੜਾ ਸਟੂਡੈਂਟਸ ਦਾ ਹੁਣ ਇਸ਼ੂ ਸਟੈਟਸ ਦਾ ਚੱਲ ਰਿਹਾ ਹੈਗਾ ਸੋ ਜਿਹਨਾਂ ਦੇ ਸਟੈਟਸ ਐਕਸਪਾਇਰ ਹੋਣ ਵਾਲੇ ਨੇ ਆਲਰੇਡੀ ਐਕਸਪਾਇਰ ਹੋ ਚੁੱਕੇ ਨੇ ਰੀਸਟੋਰੇਸ਼ਨ ਵਿੱਚ ਨੇ ਜਾਂ ਫਿਰ ਰਿਫਿਊਜ਼ਲ ਆਇਆ ਹੈਗਾ ਤੁਸੀਂ ਰਿਨਿਊਅਲ ਲਈ ਅਪਲਾਈ ਕੀਤਾ ਤੁਸੀਂ ਰਿਫਿਊਜ਼ਲ ਫੇਸ ਕੀਤਾ ਹੈਗਾ ਸੋ ਉਸ ਸਿਚੁਏਸ਼ਨ ਵਿੱਚ ਵੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਹੈਗੇ ਹਾਂ ਸੋ ਐਜ਼ ਆ ਸੈਡ 17 ਸਾਲਾਂ ਵਿੱਚ 1000 ਐਪਲੀਕੈਂਟਸ ਜਿਹੜੇ ਹੈਗੇ ਆ ਜਿਹੜੇ ਕੰਪਲੀਕੇਸ਼ਨਸ ਦੇ ਵਿੱਚ ਸੀਗੇ ਉਹਨਾਂ ਦੀ ਅਸੀਂ ਹੈਲਪ ਕਰ ਚੁੱਕੇ ਹੈਗੇ ਹਾਂ ਐਂਡ ਯੂ ਕੈਨ ਬੀ ਵਨ ਆਫ ਦੈਮ ਸੋ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੈ ਸਟਾਟਸ ਰਿਨਿਊਅਲ ਦੇ ਰਿਗਾਰਡਿੰਗ ਸਾਰੇ ਮੇਜਰ ਯੂਨੀਵਰਸਿਟੀਜ਼ ਦਾ ਕਾਲਜਸ ਦੇ ਨਾਲ ਵੀ ਅਸੀਂ ਡੀਲ ਕਰਦੇ ਹੈਗੇ ਹਾਂ ਜਾਂ ਫਿਰ ਤੁਹਾਡੀ ਪੀ ਆਰ ਦੇ ਰਿਗਾਰਡਿੰਗ ਯੂ ਹੈਵ ਐਨੀ ਕੁਐਰੀਜ਼ ਯੂ ਨੀਡ ਕੰਸਲਟੇਸ਼ਨ ਯੂ ਕੈਨ ਕਾਲ ਦ ਸੇਮ ਨੰਬਰ 905-673-9000
0: AIIMS Immigration, Aman Bajwa, 905-673-9000. 905-673-9000. Aman ji, jekar kis da temporary visa, jime ke visitor visa, tourist visa, oho hi deny ho gaya, ki oho application dwara la sakde ya, ja koi hor option hai gaya ji?
1: ਜੀ ਆਪਾਂ ਮਲਟੀਪਲ ਟਾਈਮ ਜਿਹੜਾ ਟੋਪਿਕ ਹੈ ਡਿਸਕਸ ਕਰ ਚੁੱਕੇ ਹਾਂ ਬਹੁਤ ਸਾਰੀਆਂ ਇਸ ਤੋਂ ਬਾਅਦ ਕਾਲਸ ਆਉਂਦੀਆਂ ਬਹੁਤ ਸਾਰੇ ਐਸੇ ਫੈਮਲੀਜ਼ ਨੇ ਜਿਨ੍ਹਾਂ ਦੇ ਸਕਸੈਸਫੁਲੀ ਵੀਜ਼ਾ ਲੱਗੇ ਹੈਗੇ ਆ ਸੋ ਡੈਫੀਨੇਟਲੀ ਜਿਵੇਂ ਪਹਿਲਾਂ ਕਿ ਆਪ ਰਿਫਿਊਜ਼ਲ ਨੂੰ ਸੋਲਵ ਕਰਨ ਵਿੱਚ ਹੀ ਸਪੈਸ਼ਲਾਈਜ਼ ਕਰਦੇ ਹਾਂ ਵਿਜ਼ਿਟਰ ਵੀਜ਼ਾ ਸੁਪਰ ਵੀਜ਼ਾ ਰਿਜੈਕਟ ਹੋਇਆ ਸਟੂਡੈਂਟ ਵਰਕ ਵੀਜ਼ਾ ਰਿਜੈਕਟ ਹੋਇਆ ਕੋਈ ਐਕਸਟੈਂਸ਼ਨ ਰਿਜੈਕਟ ਹੋਈ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਇੱਕ ਵਾਰੀ ਜ਼ਰੂਰ ਰਿਫਿਊਜ਼ਲ ਲੈਟਰ ਦੇ ਨਾਲ ਸਾਨੂੰ ਆ ਕੇ ਮਿਲੋ ਐਂਡ ਵਿਲ ਟਰਾਈ ਟੂ ਫਾਈਂਡ ਦ ਸੋਲਿਊਸ਼ਨ ਸੋ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ ਕਿਸੇ ਵੀ ਕੈਟੇਗੋਰੀ ਦੇ ਰਿਗਾਰਡਿੰਗ ਕੋਈ ਵੀ ਕੰਪਲੀਕੇਸ਼ਨ ਕੋਈ ਵੀ ਰਿਫਿਊਜ਼ਲ ਤੁਸੀਂ ਏਮਸ ਇਮੀਗ੍ਰੇਸ਼ਨ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ ਯੂਨਿਟ 44 ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ ਐਂਡ ਫੋਨ ਨੰਬਰ 905-673-9000 ਥੈਂਕ ਯੂ ਸੋ ਮਚ ਸਮਰਾਜ
0: ਥੈਂਕ ਯੂ ਵੈਰੀ ਮਚ ਤੁਸੀਂ ਵੀ ਹੁਣ ਗੱਲਬਾਤ ਜ਼ਰੂਰ ਕਰੋ ਫ੍ਰੀ ਕੰਸਲਟੇਸ਼ਨ ਕਰੋ ਇਮੀਗ੍ਰੇਸ਼ਨ ਦਾ ਜੋ ਵੀ ਤੁਹਾਡਾ ਸਵਾਲ ਹੈ ਕੰਮ ਹੈ ਕਾਲ ਏਮਸ ਇਮੀਗ੍ਰੇਸ਼ਨ ਅਮਨ ਬਾਜਵਾ ਜਿਨ੍ਹਾਂ ਦਾ 17 ਸਾਲ ਦਾ ਇਮੀਗ੍ਰੇਸ਼ਨ ਫੀਲਡ ਵਿੱਚ ਐਕਸਪੀਰੀਅੰਸ ਹੈ 905-673-9000 ਦੋਸਤੋ ਕਈ ਮਹੀਨਿਆਂ ਦੀ ਅੰਡਰ ਕਵਰ ਪੁਲਿਸ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਇੱਕ GTA ਬੇਸਡ ਆਨਲਾਈਨ ਹਥਿਆਰਾਂ ਨੂੰ ਵੇਚਣ ਵਾਲੇ ਨੈਟਵਰਕ ਨੂੰ ਬੰਦ ਕੀਤਾ ਗਿਆ ਹੈ 15 ਹਥਿਆਰ ਰਿਕਵਰ ਕੀਤੇ ਗਏ ਨੇ ਅਤੇ 4 ਟੋਰਾਂਟੋ ਸ਼ਹਿਰ ਦੇ ਰਹਿਣ ਵਾਲੇ ਦੇ ਖਿਲਾਫ ਹੁਣ ਤਾਂ ਢੇਰ ਸਾਰੇ ਕ੍ਰਿਮੀਨਲ ਚਾਰਜਸ ਵੀ ਲੇ ਕੀਤੇ ਗਏ ਨੇ ਜਸਟ ਵੀਕ ਔਰ 2 weeks ago ਤੁਹਾਨੂੰ ਦੱਸ ਰਿਹਾ ਸੀ ਕਿ ਬਹੁਤ ਹੀ ਵੱਡਾ ਲੱਖ ਡਾਲਰ ਤੋਂ ਵੀ ਜ਼ਿਆਦਾ ਮਹੀਨੇ ਦਾ ਕਮਾਉਣ ਵਾਲਾ GTA ਦਾ ਇੱਕ ਆਨਲਾਈਨ ਡਰੱਗ ਸਟੋਰ ਫਰੰਟ ਬੰਦ ਕੀਤਾ ਗਿਆ ਹੁਣ ਹਥਿਆਰਾਂ ਦਾ ਵੀ ਇੱਕ ਨੈਟਵਰਕ ਬੰਦ ਕੀਤਾ ਗਿਆ ਜ਼ਮਾਨਾ ਬਦਲ ਗਿਆ ਟੈਕਨੋਲੋਜੀ ਬਦਲ ਗਈ ਆ ਲੋਕਾਂ ਦੇ ਪੁੱਠੇ ਕੰਮ ਕਦੇ ਨਹੀਂ ਬਦਲਣੇ ਅੱਜ ਟੋਰਾਂਟੋ ਪੁਲਿਸ ਦੇ ਵੱਲੋਂ ਇੱਕ ਨਿਊਜ਼ ਕਾਨਫਰੰਸ ਹੋਸਟ ਕੀਤੀ ਗਈ ਜਿਹਦੇ ਵਿੱਚ ਟੋਰਾਂਟੋ ਪੁਲਿਸ ਸਰਵਿਸ ਦੇ ਇੰਸਪੈਕਟਰ ਸਟੀਵ ਮੈਥਿਊਜ਼ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਫੈਬਰੀ 2026 ਦੇ ਵਿੱਚ ਪ੍ਰੋਜੈਕਟ ਪਲੇ ਫਾਈਟ ਅੰਡਰ ਕਵਰ ਆਪਰੇਸ਼ਨ ਸ਼ੁਰੂ ਕੀਤਾ ਗਿਆ ਜਦੋਂ ਇਹਨਾਂ ਦੀ ਪੁਲਿਸ ਫੋਰਸ ਨੂੰ ਜਾਣਕਾਰੀ ਮਿਲੀ ਸੀ ਟਿਪ ਮਿਲੀ ਸੀ ਇੱਕ ਇੰਡੀਵਿਜੁਅਲ ਇਕੱਲਾ ਹੀ ਬੰਦਾ ਆਨਲਾਈਨ ਪਲੈਟਫਾਰਮ ਦੇ ਰਾਹੀਂ ਲੋਕਾਂ ਨੂੰ ਫਾਇਰ ਆਰਮਸ ਯਾਨੀ ਕਿ ਹਥਿਆਰ ਵੇਚ ਰਿਹਾ ਹੈ ਸੋ ਇਸ ਅੰਡਰ ਕਵਰ ਆਪਰੇਸ਼ਨ ਦੇ ਵਿੱਚ ਆਫਿਸਰਸ ਨੇ ਇਸ ਆਨਲਾਈਨ ਪਲੈਟਫਾਰਮ 'ਤੇ ਜਾ ਕੇ ਐਜ਼ ਏ ਪੇਇੰਗ ਕਸਟਮਰ ਬਣਨ ਦਾ ਬਹਾਨਾ ਕੀਤਾ ਦੇ ਵਰ ਅੰਡਰ ਕਵਰ ਅਤੇ ਸਸਪੈਕਟ ਦੇ ਨਾਲ ਕਮਿਊਨੀਕੇਸ਼ਨ ਸ਼ੁਰੂ ਕੀਤੀ ਹਥਿਆਰਾਂ ਨੂੰ ਖਰੀਦਣ ਲਈ ਅਤੇ ਉਹ ਸਸਪੈਕਟ ਨੇ ਆਪਦੇ ਹੋਰ ਅਤੇ ਹੋਰ ਐਸੋਸੀਏਟਸ ਨੂੰ ਇੰਟਰੋਡਿਊਸ ਕੀਤਾ ਇਹਨਾਂ ਅੰਡਰ ਕਵਰ ਆਫਿਸਰਸ ਤੱਕ ਅਤੇ ਇਹਨਾਂ ਨੂੰ ਕਾਫੀ ਵੱਡੀ ਅਤੇ ਲੰਬੀ ਲਿਸਟ ਆਫ ਫਾਇਰ ਆਰਮਸ ਫੋਰ ਸੇਲ ਵੀ ਪੇਸ਼ ਕੀਤੀ ਕਿ ਭਾਈ ਸਾਡੇ ਕੋਲ ਆਹ ਆਈਟਮ ਵੀ ਆ ਆਹ ਮਾਡਲ ਵੀ ਆ ਚੱਕ ਲਓ ਜਿਹੜਾ ਚੱਕਣਾ ਸੋ ਇਹ ਆਪਰੇਸ਼ਨ ਸ਼ੁਰੂ ਹੋਇਆ ਸਿਰਫ ਇੱਕੋ ਹੀ ਸਸਪੈਕਟ ਨੂੰ ਫੜਨ ਦੇ ਲਈ ਜੋ ਕਿ ਆਨਲਾਈਨ ਪਲੈਟਫਾਰਮ ਦੇ ਵਿੱਚ ਗਨਸ ਵੇਚ ਰਿਹਾ ਸੀ ਪਰ ਅੰਡਰ ਕਵਰ ਆਫਿਸਰਸ ਨੇ ਬਹੁਤ ਵੱਡੇ ਵੈਪਨ ਟ੍ਰੈਫਿਕਿੰਗ ਨੈਟਵਰਕ ਨੂੰ ਹੀ ਅੱਗੇ ਤੋਂ ਅੱਗੇ ਡਿਸਕਵਰ ਕੀਤਾ ਸੋ ਇਨਵੈਸਟੀਗੇਸ਼ਨ ਦੇ ਰਾਹੀਂ ਕਈ ਖਰੀਦੇ ਗਏ ਹਥਿਆਰ ਅਤੇ ਟਰੇਸ ਬੈਕ ਵੀ ਕੀਤੇ ਗਏ ਇੱਕ ਇੰਡੀਵਿਜੁਅਲ ਤੱਕ ਹੈਰਾਨੀ ਵਾਲੀ ਗੱਲ ਆ ਦੇ ਵਰ ਲੀਗਲੀ ਪਰਚੇਸ ਕੀਤੇ ਗਏ ਲੀਗਲੀ ਰਜਿਸਟਰਡ ਕੀਤੇ ਗਏ ਅਤੇ ਉਹਨਾਂ ਨੂੰ ਟਰੈਕ ਕੀਤਾ ਗਿਆ ਇੱਕ ਬੰਦੇ ਤੱਕ ਜੋ ਕਿ ਰਜਿਸਟਰਡ ਸੀ ਟੂ ਪੋਜ਼ੈਸ ਦੀਸ ਫਾਇਰ ਆਰਮਸ ਅਤੇ ਉਹਨੇ ਫਿਰ ਉਹਨਾਂ ਹੀ ਸੀਰੀਅਲ ਨੰਬਰਸ ਐਕਸੈਟਰਾ ਨੂੰ ਹੀ ਵਾਈਪ ਕਰਕੇ ਮਿਟਾ ਕੇ ਸਾਫ਼ ਕਰਕੇ ਸਕ੍ਰੈਚ ਆਫ ਕਰਕੇ ਅੱਗੇ ਅਤੇ ਅੱਗੇ ਮਿਡਲ ਮੈਨ ਨੂੰ ਭੇਜੇ ਔਨਲਾਈਨ ਇਲੀਗਲੀ ਉਹਨਾਂ ਨੂੰ ਵੇਚਣ ਦੇ ਲਈ। ਸੋ ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੇ ਟੋਰਾਂਟੋ ਅਤੇ ਮਾਰਕਮ ਦੇ ਏਰੀਆ ਦੇ ਵਿੱਚ ਮਲਟੀਪਲ ਸਰਚ ਵਾਰੰਟਸ ਐਕਸੀਕਿਊਟ ਕੀਤੇ, ਯਾਨੀ ਕਿ ਰੇਡਸ ਕੀਤੀਆਂ, ਅਤੇ ਕੁੱਲ ਮਿਲਾ ਕੇ 15 ਗਨਸ, 15 ਫਾਇਰ ਆਰਮਸ ਅਤੇ 1200 ਤੋਂ ਵੀ ਜ਼ਿਆਦਾ ਰੌਂਡ ਐਮੀਨੇਸ਼ਨ ਅਤੇ ਬੁਲੇਟ ਪਰੂਫ ਬਾਡੀ ਆਰਮਰ ਵੈਸਟ, ਕੈਨੇਡੀਅਨ ਕੈਸ਼, ਗੋਲਡ ਬਾਰਸ ਅਤੇ ਨਾਲ ਦੀ ਨਾਲ ਇਸ ਤਰ੍ਹਾਂ ਦੀਆਂ ਸਵਿਚਸ ਅਤੇ ਹੋਰ ਵੀ ਇਕੁਇਪਮੈਂਟਸ ਲੱਭੀਆਂ ਜਿਹਦੇ ਨਾਲ ਸੈਮੀ ਆਰੋਮੈਰਿਕ ਹਥਿਆਰਾਂ ਨੂੰ ਫੁੱਲੀ ਆਰੋਮੈਰਿਕ ਤੱਕ ਵੀ ਈਜ਼ਲੀ ਕਨਵਰਟ ਕੀਤਾ ਜਾ ਸਕਦਾ ਹੈ। ਸੋ ਟੋਰਾਂਟੋ ਸ਼ਹਿਰ ਦੇ 3 ਬੰਦੇ ਹੁਣ ਅਰੈਸਟ ਕੀਤੇ ਗਏ ਨੇ, ਤਿੰਨਾਂ ਦਾ ਹੀ ਚਾਈਨੀਜ਼ ਨਾਮ ਹੈ। ਆਈ ਕੈਂਟ ਰੀਡ ਦਾ, ਆਈ ਕੈਂਟ ਪ੍ਰੋਨਾਊਂਸ ਦਾ, ਆਮ ਨਾ ਕਨ ਟ੍ਰਾਈ, ਮੈਂ ਕੋਸ਼ਿਸ਼ ਵੀ ਨਹੀਂ ਕਰਨੀ। ਇੱਕੋ ਹੀ ਆ, ਤਿੰਨਾਂ ਦੇ ਵਿੱਚ ਇੱਕੋ ਹੀ ਆ ਮੈਨੂੰ ਲੱਗਦਾ, ਮੈਂ ਸਹੀ ਕਹਿ ਸਕਦਾ। ਇਹਦਾ ਨਾਮ ਹੈ ਲੀਲੀ, ਲੀਲੀ 23 ਸਾਲ ਦਾ ਹੈ, ਲੀ ਲੀ। ਸੋ ਬੜਾ ਕਮਾਲ ਦਾ ਨਾਮ ਆ, ਲੀਲੀ ਵੀ ਫੜਿਆ ਗਿਆ ਹੈ। ਅਤੇ ਇਹਨਾਂ ਤਿੰਨਾਂ ਦੇ ਖਿਲਾਫ ਹੁਣ ਕੁੱਲ ਮਿਲਾ ਕੇ 45 ਕ੍ਰਿਮੀਨਲ ਚਾਰਜ ਲਏ ਕੀਤੇ ਗਏ ਨੇ, ਪਰ ਟੋਰਾਂਟੋ ਪੁਲਿਸ ਦੇ ਮੁਤਾਬਕ ਇਹ ਫਿਰ ਵੀ ਇੱਕ ਆਨ ਗੋਇੰਗ ਇਨਵੈਸਟੀਗੇਸ਼ਨ ਹੈ, ਮਤਲਬ ਕਿ ਹੋਰ ਵੀ ਇੰਡੀਵਿਜੁਅਲਸ ਦੇ ਖਿਲਾਫ ਹੋਰ ਵੀ ਕ੍ਰਿਮੀਨਲ ਚਾਰਜ ਲਏ ਕੀਤੇ ਜਾ ਸਕਦੇ ਆ, ਜਾਂ ਇਹਨਾਂ 3 ਚਾਈਨੀਜ਼ ਨਾਮ ਵਾਲਿਆਂ ਦੇ ਵਿੱਚੋਂ ਲੀਲੀ ਦੇ ਖਿਲਾਫ ਵੀ ਹੋਰ ਵੀ ਚਾਰਜ ਲਏ ਕੀਤੇ ਜਾ ਸਕਦੇ ਆ। ਯੂ ਨੈਵਰ ਨੋ, ਓਨਲੀ ਟਾਈਮ ਵਿਲ ਟੈਲ। ਨਾਲ ਦੀ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਹੈਮਿਲਟਨ ਸ਼ਹਿਰ ਦੇ ਵਿੱਚ ਇੱਕ ਵਾਇਲੈਂਟ ਕਾਰ ਜੈਕਿੰਗ 'ਚ ਇੱਕ ਬਜ਼ੁਰਗ ਔਰਤ ਨੂੰ ਕੁੱਟਿਆ ਗਿਆ, ਅਨਫੋਰਚੁਨੇਟਲੀ ਹਾਸਪਿਟਲ ਵੀ ਭੇਜਿਆ ਗਿਆ, ਉਹਦੀ ਗੱਡੀ ਖੋਹੀ ਗਈ, ਪਰ ਅਖੀਰ ਦੇ ਵਿੱਚ ਗੱਡੀ ਰਿਕਵਰ ਕੀਤੀ ਗਈ ਅਤੇ 2 ਸਸਪੈਕਟਸ ਫੜੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਲਿਬਰਲ ਬੇਲ 'ਤੇ ਹੀ ਬਾਹਰ ਪਹਿਲਾਂ ਤੋਂ ਹੀ ਛੱਡਿਆ ਹੋਇਆ ਸੀ, ਫਿਰ ਤੋਂ ਹੀ ਫੜਿਆ ਗਿਆ। ਕੀ ਪਤਾ ਹੁਣ ਤੱਕ ਦਾ, ਕਿਉਂਕਿ ਇਟਸ ਬਿਨ 24 ਆਵਰਸ ਪਲੱਸ, ਕੀ ਪਤਾ ਕਿ ਇੱਕ ਬੁੜੀ ਔਰਤ ਨੂੰ ਵੀ ਕੁੱਟ ਕੇ ਫਿਰ ਤੋਂ ਹੀ ਇਹਨੂੰ ਲਿਬਰਲ ਬੇਲ ਮਿਲ ਗਈ ਆ। ਯੂ ਨੈਵਰ ਨੋ, ਐਨੀਥਿੰਗ ਇਜ਼ ਪੋਸੀਬਲ। ਹੈਮਿਲਟਨ ਪੁਲਿਸ ਸਰਵਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਮੰਡੇ ਸਪਟੈਂਬਰ 28, 2026 ਅਰਲੀ ਮੋਰਨਿੰਗ, ਪੂਰੀ ਦੁਨੀਆ ਯਾਰ ਕੰਮ ਤੱਕ ਜਾ ਰਹੀ ਆ, ਧੱਕੇ ਖਾ ਰਹੀ ਆ, ਮਿਹਨਤ ਨਾਲ ਕੰਮ ਕਰ ਰਹੀ ਹੈ, ਟੈਕਸ ਟੂਕਸ ਭਰ ਰਹੀ ਆ, ਵੀ ਆਰ ਡਾਇੰਗ ਆਊਟ ਹੇਅਰ। ਅਤੇ ਇਹਨਾਂ ਗਧਿਆਂ ਨੇ ਸਵੇਰੇ 8:30 ਔਨ ਅ ਮੰਡੇ, ਹੋਰ ਕੋਈ ਕੰਮ ਨਹੀਂ ਹੈਗਾ, 8:30 ਇਨ ਦ ਮੋਰਨਿੰਗ ਔਨ ਅ ਮੰਡੇ, ਹੈਮਿਲਟਨ ਸ਼ਹਿਰ ਦੇ ਵਿੱਚ ਇੱਕ ਸ਼ਾਪਿੰਗ ਮਾਲ ਦੇ ਪਾਰਕਿੰਗ ਲਾਟ ਦੇ ਵਿੱਚ ਆਫਿਸਰ ਨੂੰ ਸੱਦਿਆ ਗਿਆ। ਇੱਕ ਰਿਪੋਰਟ ਆਈ ਸੀ ਕਿ ਇੱਕ ਔਰਤ ਨੂੰ ਅਟੈਕ ਕਰਕੇ ਉਹਦੀ ਗੱਡੀ ਚੋਰੀ ਕੀਤੀ ਗਈ ਆ। ਅਥੋਰਿਟੀਜ਼ ਦਾ ਕਹਿਣਾ ਹੈ ਕਿ ਇਹ 62-year-old ਔਰਤ ਇਸ ਸ਼ਾਪਿੰਗ ਮਾਲ ਤੱਕ ਪਹੁੰਚੀ ਹੀ ਸੀ, ਆਪਦੀ ਗੱਡੀ ਦੇ ਵਿੱਚੋਂ ਕੁਝ ਆਈਟਮਸ ਕੱਢ ਹੀ ਰਹੀ ਸੀ, ਜਦੋਂ ਉਹਨੂੰ 2 ਬੰਦਿਆਂ ਦੇ ਵੱਲੋਂ ਅਪਰੋਚ ਕੀਤਾ ਗਿਆ। ਇੱਕ ਨੇ ਉਹਦਾ ਪਰਸ ਖਿੱਚ ਕੇ ਗੱਡੀ ਦੀ ਚਾਬੀ ਦੀ ਡਿਮਾਂਡ ਕੀਤੀ, ਅਤੇ ਜਦੋਂ ਉਹਨੇ ਕੰਪਲਾਈ ਨਹੀਂ ਕੀਤਾ, ਹੀ ਪੁੱਟ ਬੀਬੀ ਇਨ ਅ ਹੈਡਲੌਕ, ਜਿਵੇਂ ਰੈਸਲਿੰਗ ਦੇ ਵਿੱਚ ਕਿਸੇ ਨੂੰ ਹੈਡਲੌਕ ਵਿੱਚ ਪਾਈਦਾ, ਉਹਦੀ ਗਰਦਨ ਹੀ ਫੜ ਲਈਦੀ ਆ, ਇਸੇ ਤਰ੍ਹਾਂ ਇਮੈਜਿਨ 62-year-old ਔਰਤ ਨੂੰ ਹੈਡਲੌਕ ਦੇ ਵਿੱਚ ਪਾਇਆ ਅਤੇ ਫਿਰ ਥੱਲੇ ਸਿੱਟਿਆ ਜ਼ੋਰ ਦੇ ਨਾਲ, ਉਹਦੀ ਚਾਬੀ ਅਤੇ ਫਿਰ ਗੱਡੀ ਖੋਣ ਤੋਂ ਪਹਿਲਾਂ ਹੀ ਉਹਨੂੰ ਥੱਲੇ ਸਿੱਟਿਆ। ਸੋ ਇਸ ਚੋਰੀ ਕੀਤੀ ਹੋਈ ਗੱਡੀ ਦੇ ਵਿੱਚ ਲੱਕਲੀ ਪਹਿਲਾਂ ਤੋਂ ਹੀ GPS ਟਰੈਕਰ ਲਾਇਆ ਹੋਇਆ ਸੀ, ਜਿਹਦੇ ਨਾਲ ਹੈਮਿਲਟਨ ਪੁਲਿਸ ਸਰਵਿਸ ਨੇ ਬੜੀ ਛੇਤੀ ਹੀ ਇਸ ਕਾਰ ਜੈਕਿੰਗ ਤੋਂ ਮਸਾਂ 15 ਮਿੰਟਾਂ ਦੇ ਅੰਦਰ ਅੰਦਰ ਹੀ ਇੱਕ ਨੇੜਲੇ ਹੀ ਗੈਸ ਸਟੇਸ਼ਨ ਇਨ ਹੈਮਿਲਟਨ 'ਤੇ ਗੱਡੀ ਨੂੰ ਲੋਕੇਟ ਕੀਤਾ। ਅਤੇ ਜਦੋਂ ਹੈਮਿਲਟਨ ਪੁਲਿਸ ਸਰਵਿਸ ਦੇ ਆਫਿਸਰਸ ਆਪਦੇ ਫੁੱਲੀ ਮਾਰਕਡ ਪੁਲਿਸ ਕਰੂਜ਼ਰਸ ਦੇ ਵਿੱਚ ਇਸ ਗੈਸ ਸਟੇਸ਼ਨ ਦੇ ਵਿੱਚ ਬੜੇ, ਚੋਰਾਂ ਨੇ ਮਾਮਿਆਂ ਨੂੰ ਦੇਖ ਕੇ ਗੱਡੀ ਦੀ ਗੈਸ ਦੱਬੀ ਅਤੇ ਸੀਨ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਕਰੂਜ਼ਰ ਨੂੰ ਵੀ ਹਿੱਟ ਕੀਤਾ। ਉਸ ਟਾਈਮ 'ਤੇ ਜਿਹੜਾ ਬੰਦਾ ਪੈਸੰਜਰ ਸੀਟ ਵਿੱਚ ਬੈਠਾ ਸੀ ਉਹਨੇ ਦਰਵਾਜ਼ਾ ਖੋਲ੍ਹਿਆ, ਛਾਲ ਮਾਰੀ, ਬਾਇਫਟ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਬਰੀਫ ਫੁੱਟ ਚੇਸ ਤੋਂ ਬਾਅਦ ਫੜਿਆ ਹੀ ਗਿਆ। ਅਤੇ ਡਰਾਈਵਰ ਸੀਟ ਦੇ ਵਿੱਚ ਬੈਠੇ ਬੰਦੇ ਨੇ ਪੁਲਿਸ ਕਰੂਜ਼ਰ ਨੂੰ ਹਿੱਟ ਕਰਨ ਤੋਂ ਬਾਅਦ ਗੱਡੀ ਸੀਨ ਤੋਂ ਕੱਢ ਹੀ ਲਈ, ਪਰ ਨੇੜੇ ਹੀ ਉਹਨੂੰ ਰੋਡ 'ਤੇ ਹੀ ਖਾਲੀ ਛੱਡ ਦਿੱਤਾ। ਇਹਨੂੰ ਵੀ ਫੁੱਟ ਚੇਸ 'ਤੇ ਚੇਸ ਹੀ ਕੀਤਾ ਗਿਆ, ਪਰ ਅਖੀਰ ਦੇ ਵਿੱਚ ਇਹ ਵੀ ਫੜਿਆ ਹੀ ਗਿਆ। ਸੋ ਹੁਣ ਹੈਮਿਲਟਨ ਤੋਂ 2 ਗਧੇ ਜੋ ਕਿ ਬੁੜੀਆਂ ਨੂੰ ਹੀ ਕੁੱਟਦੇ ਨੇ, 21 ਸਾਲ ਦਾ ਅਬਦੁਲ ਰਹਿਮਾਨ ਅਲੀ ਅਤੇ 23 ਸਾਲ ਦਾ ਹੁਸੈਨ ਯਾਯਾ ਜਵਾਦ, ਰਾਬਰੀ, ਮੋਟਰ ਵਹੀਕਲ ਥੈਫਟ ਵਿਦ ਵਾਇਲੈਂਸ, ਪੋਜੈਸ਼ਨ ਆਫ ਪ੍ਰਾਪਰਟੀ ਓਬਟੇਨਡ ਬਾਈ ਕ੍ਰਾਈਮ ਓਵਰ 5,000 ਫੇਸ ਕਰ ਰਹੇ ਨੇ ਈਚ ਆਫ ਦਮ। ਐਂਡ ਇਹਨਾਂ ਦੇ ਵਿੱਚੋਂ ਇੱਕ ਹੈ ਅਲੀ, ਅਬਸਟ੍ਰਕਟ ਪੀਸ ਆਫਿਸਰ, ਡੇਂਜਰਸ ਡਰਾਈਵਿੰਗ, ਅਤੇ ਅਫਕੋਰਸ ਤੁਹਾਨੂੰ ਪਤਾ ਹੀ ਹੈ ਲਿਬਰਲ ਕੈਨੇਡਾ ਦੇ ਵਿੱਚ ਜਿਹੜਾ ਸਭ ਤੋਂ ਆਮ ਚਾਰਜ ਹੈ, ਫੇਲਯਰ ਟੂ ਕੰਪਲਾਈ ਵਿਦ ਦ ਰਿਲੀਸ ਆਰਡਰ। ਇਹਦਾ ਵੀ ਵਾਧੂ ਚਾਰਜ ਲਵਾ ਲਿਆ। ਕਿਉਂ? ਕਿਉਂਕਿ ਆਹ ਬੜਾ ਸਿਆਣਾ ਬੀਬਾ ਪੁੱਤ ਲਿਬਰਲ ਬੇਲ 'ਤੇ ਬਾਹਰ ਛੱਡਿਆ ਹੋਇਆ ਸੀ ਅਤੇ ਕੀ ਪਤਾ ਹੁਣ ਇੱਕ ਬਜ਼ੁਰਗ ਔਰਤ ਨੂੰ ਕੱਲ੍ਹ ਹੀ ਕੁੱਟ ਕੇ ਅੱਜ ਫਿਰ ਤੋਂ ਇਹਨੂੰ ਬੇਲ ਮਿਲ ਗਈ ਹੋਣੀ ਹੈ ਓਨਲੀ ਇਨ ਲਿਬਰਲ ਕੈਨੇਡਾ। ਅਤੇ ਲਿਬਰਲ ਕੈਨੇਡਾ ਦੀ ਗੱਲ ਕੀਤੀ ਹੈ ਦੋਸਤੋ, ਸਮਝੋ ਨਾ ਕਿ 24-25 ਅਤੇ ਹੁਣ 26 ਦੇ ਵਿੱਚ ਕੋਈ ਫਰਕ ਹੈ, ਖਾਸ ਕੋਈ ਲੀਡਰਸ਼ਿਪ ਦੇ ਵਿੱਚ, ਖਾਸ ਕੋਈ ਇਮੀਗ੍ਰੇਸ਼ਨ ਦੇ ਵਿੱਚ। ਅੱਜ ਸਾਡੇ ਬੜੇ ਸਿਆਣੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਇੰਟਰਵਿਊ ਦੇ ਵਿੱਚ ਕਹਿ ਦਿੱਤਾ ਹੈ, ਇਟਸ ਟਾਈਮ ਟੂ ਇਨਕਰੀਸ ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਘਟਾਉਣ ਦਾ ਇਹਨਾਂ ਦਾ ਵਾਅਦਾ ਰਿਹਾ ਇਲੈਕਸ਼ਨ ਕੈਂਪੇਨ ਦੇ ਵਿੱਚ ਤਕਰੀਬਨ 18 ਕੁ ਮਹੀਨੇ ਪਹਿਲਾਂ। 18 ਮਹੀਨੇ 'ਚ ਕੀ ਦੁਨੀਆ ਹਿਲ ਗਈ ਆ ਕਿ ਹੁਣ ਕਹਿ ਰਹੇ ਨੇ ਕਿ ਇਮੀਗ੍ਰੇਸ਼ਨ ਨੂੰ ਅਸੀਂ ਹੁਣ ਕਾਬੂ ਕਰ ਲਿਆ ਹੈ? ਕਿੱਥੇ ਕਿੱਥੇ ਚਿੱਠੀਆਂ ਮਿਲ ਰਹੀਆਂ ਨੇ ਬਾਹਰ ਦੇ ਬਦਮਾਸ਼ਾਂ ਤੋਂ ਕਿ ਇੱਥੇ $1,000 ਵਿੱਚ ਗੋਲੀਆਂ ਜਿੱਥੇ ਮਰਜ਼ੀ ਫਾਇਰ ਕਰਵਾ ਲਈਏ, ਸਾਡੇ ਕੋਲ ਤੁਹਾਡੀ ਫੌਜ ਨਾਲ ਵੱਧ ਬੰਦੇ ਨੇ। ਅਤੇ ਇਹ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਕਾਬੂ ਕਰ ਲਈ ਆ। ਮੈਂ ਤਾਂ ਯਾਰ ਸੁਣ ਕੇ ਹੈਰਾਨ ਹਾਂ, ਇਮੀਗ੍ਰੇਸ਼ਨ ਕਾਬੂ ਕਰ ਲਈ ਹੈ ਕਹਿੰਦੇ, ਅਤੇ ਹੁਣ ਕਹਿੰਦੇ ਨੇ ਕਿ ਇਹਨੂੰ ਫਿਰ ਤੋਂ ਵਧਾਉਣ ਦਾ ਟਾਈਮ ਆ ਗਿਆ ਹੈ। ਸੋ ਇਹ ਜਿਹੜੀ ਹੁਣ ਬਹੁਤ ਵੱਡੀ ਅੱਜ ਹੀ ਬ੍ਰੇਕਿੰਗ ਖਬਰ ਪੇਸ਼ ਹੋਈ ਹੈ, ਇਹਨੂੰ ਪੇਸ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਹੀ ਡਾਇਰੈਕਟ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਇਮੀਗ੍ਰੇਸ਼ਨ ਨੂੰ ਫਿਰ ਤੋਂ ਵਧਾਉਣਾ ਚਾਹੀਦਾ ਹੈ? ਇਨਕਰੀਸ ਔਰ ਡੀਕਰੀਸ, ਇਨਕਰੀਸ ਔਰ ਡੀਕਰੀਸ, ਜਾਂ ਸਿੰਪਲ ਆਪਾਂ ਰੱਖ ਲਈਏ ਅਪ ਡਾਊਨ, ਅਪ ਡਾਊਨ, ਅਪ ਅਪ ਯਾਨੀ ਕਿ ਵਧਾਉਣੀ ਚਾਹੀਦੀ ਆ, ਡਾਊਨ ਕਿ ਘਟਾਉਣੀ ਚਾਹੀਦੀ ਆ? ਇਹ ਤੁਸੀਂ ਸਾਨੂੰ ਟੈਕਸਟ ਔਰ ਵਟਸਐਪ ਕਰਕੇ ਜ਼ਰੂਰ ਦੱਸੋ, ਅਤੇ ਜਿੰਨੇ ਵੀ ਚਾਹੇ ਇਕੱਲੇ 10 ਹੀ ਹੋਣ, ਚਾਹੇ 50 ਹੋਣ, ਚਾਹੇ 200 ਹੋਣ, ਚਾਹੇ ਜਿੰਨੇ ਵੀ ਲੋਕ ਟੈਕਸਟ ਵਟਸਐਪ ਕਰਨਗੇ, ਉਹਨਾਂ ਦੇ ਵਿੱਚੋਂ ਅੱਜ 5 ਜਾਣਿਆਂ ਨੂੰ ਐਬਸੋਲੂਟਲੀ ਫ੍ਰੀ ਦੇ ਵਿੱਚ ਆਪਾਂ ਥਾਲੀ ਖਵਾਵਾਂਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੋਂ। ਯੂ ਐਂ ਗਰ ਗੋਠ ਰਹੇ, ਅੱਜ ਜਾਣ ਦੀ ਕੋਈ ਜ਼ਰੂਰਤ ਹੈ ਨਹੀਂ, ਪਰ ਅੱਜ ਤੁਹਾਨੂੰ ਇਨਾਮ ਕੱਢਾਂਗੇ, 5 ਬਿਲਕੁਲ ਫ੍ਰੀ ਆਪਾਂ ਵੈਜ ਥਾਲੀਆਂ ਕੱਢਾਂਗੇ, ਐਬਸੋਲੂਟਲੀ ਫ੍ਰੀ ਫਰੋਮ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ। 3 ਡਿਫਰੈਂਟ ਲੋਕੇਸ਼ਨਸ ਆਪਰੇਟ ਕਰਦੇ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ। 5 ਜਾਣਿਆਂ ਨੂੰ ਰੈਂਡਮਲੀ ਆਪਾਂ ਅੱਜ ਸਿਲੈਕਟ ਕਰ ਲੈਣਾ ਥਰੂ ਟੈਕਸਟ ਐਂਡ ਵਟਸਐਪ, ਫ੍ਰੀ ਦੇ ਵਿੱਚ ਖਵਾਵਾਂਗੇ। ਤੁਸੀਂ ਸਿਰਫ ਸਾਨੂੰ ਟੈਕਸਟ ਜਾਂ ਵਟਸਐਪ ਕਰਕੇ ਇਹ ਦੱਸਣਾ ਹੈ ਕਿ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਕੀ ਸਾਨੂੰ ਅਪ ਜਾਣਾ ਚਾਹੀਦਾ ਹੈ, ਯਾਨੀ ਕਿ ਵਧਾਉਣਾ ਚਾਹੀਦਾ ਹੈ, ਜਾਂ ਡਾਊਨ ਜਾਣਾ ਚਾਹੀਦਾ ਹੈ, ਘਟਾਉਣੀ ਚਾਹੀਦੀ ਹੈ, ਜਾਂ ਮੇ ਬੀ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਬਸ ਜਿੱਦਾਂ ਚੱਲੀ ਜਾਂਦਾ ਉੱਦਾਂ ਚੱਲੀ ਜਾਵੇ। ਪਰ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅੱਜ ਇੱਕ ਇੰਟਰਵਿਊ ਵਿੱਚ ਕਹਿ ਚੁੱਕਿਆ ਹੈ, ਟਾਈਮ ਆ ਚੁੱਕਿਆ ਹੈ, ਸਮਹਾ ਉਹਨੂੰ ਲੱਗਦਾ ਕਿ ਉਹਨੇ ਇਮੀਗ੍ਰੇਸ਼ਨ ਸਿਸਟਮ ਹੀ ਕੰਟਰੋਲ ਕਰ ਲਿਆ, ਨਾਪ ਹੀ ਲਿਆ, ਕਾਬੂ ਕਰ ਹੀ ਲਿਆ, ਕੰਟਰੋਲ ਕਰ ਹੀ ਲਿਆ। ਕਹਿੰਦਾ ਕਿ ਹੁਣ ਤਾਂ ਚਲੋ ਇਮੀਗ੍ਰੇਸ਼ਨ ਨੂੰ ਵਧਾਉਣ ਦਾ ਟਾਈਮ ਆ ਗਿਆ ਹੈ। ਹੁਣ ਮੰਨਦੇ ਹਾਂ ਕਿ ਇਮੀਗ੍ਰੇਸ਼ਨ ਦੇ ਨਾਲ ਅਸੀਂ ਤਰੱਕੀ ਵੀ ਦੇਖੀ ਆ, ਓਵਰਆਲ GDP ਤਾਂ ਗਰੋਥ ਹੁੰਦੀ ਹੁੰਦੀ ਆ। ਜੇ ਤੁਸੀਂ ਮਿਲੀਅਨਸ ਦੇ ਮਿਲੀਅਨਸ ਲੋਕਾਂ ਨੂੰ ਸੱਦੀ ਜਾਓਗੇ, ਕੰਮ ਕਾਰ ਤਾਂ ਕੋਈ ਨਾ ਕੋਈ ਕਰਨਾ ਹੀ ਕਰਨਾ ਹੈਗਾ, ਭਾਵੇਂ ਮਿਨੀਮਮ ਵੇਜ 'ਤੇ ਹੀ ਹੋਵੇ। GDP ਓਵਰਆਲ ਤਾਂ ਵਾਧੀ ਵਾਧੀ ਆ, ਪਰ GDP ਪਰ ਕੈਪ ਆ ਗਾਰਬੇਜ, ਐਬਸੋਲੂਟਲੀ ਹੋਰੈਂਡਸ, ਜਿਹਨੂੰ ਅਸੀਂ ਲਿਵਿੰਗ ਸਟੈਂਡਰਡ ਕਹਿੰਦੇ ਹਾਂ ਨਾ, ਪੂਰਾ GDP ਡਿਵਾਈਡਡ ਬਾਈ ਪਾਪੂਲੇਸ਼ਨ, ਜਿਹਨੂੰ ਦੁਨੀਆ ਭਰ ਦੇ ਵਿੱਚ ਲਿਵਿੰਗ ਸਟੈਂਡਰਡ ਦਾ ਇੱਕ ਗੇਜ ਮੰਨਿਆ ਜਾਂਦਾ ਹੈ, ਲੈਵਲ ਮੰਨੀ ਜਾਂਦੀ ਆ, ਉਹ ਤਾਂ ਘੱਟਦੀ ਰਹੀ ਆ। ਮੈਸ ਇਮੀਗ੍ਰੇਸ਼ਨ ਫੇਲਿਅਰ ਤਾਂ ਸਾਬਤ ਹੋ ਚੁੱਕੀ ਹੈ ਇਸ ਮੁਲਕ ਦੇ ਵਿੱਚ, ਸਾਰੇ ਮੁਲਕਾਂ ਵਿੱਚ। ਯੂ ਲੁੱਕ ਐਟ ਯੂਰਪ, ਵੀ ਆਰ ਗੋਇੰਗ ਟੂ ਟਰਨ ਇਨ ਟੂ ਦੈਟ ਸੂਨ। ਸੋ ਇੱਕ ਤਰਫ ਲੋਕ ਕਹਿੰਦੇ ਆ ਯਾਰ ਰੀਅਲ ਇਸਟੇਟ ਦਾ ਬੁਰਾ ਹਾਲ ਆ, ਸਾਡੀ ਬੇਸਮੈਂਟ ਰੈਂਟ 'ਤੇ ਨਹੀਂ ਚੜ੍ਹਦੀ, ਮੋਰਗੇਜ ਦੇ ਵਿੱਚ ਇਕੱਲੇ ਕੰਮ ਕਰਕੇ ਤਾਂ ਅਫੋਰਡ ਨਹੀਂ ਕਰ ਸਕਦੇ, ਘਰ ਖਾਲੀ ਪਏ ਆ, ਕੁਝ ਵਿਕਦਾ ਵੁਕਦਾ ਹੈ ਨਹੀਂ। ਰੀਅਲ ਇਸਟੇਟ 'ਤੇ ਕੰਮ ਕਾਰ ਕਾਰੋਬਾਰ ਚਲਾਉਣ ਦੇ ਲਈ ਇਮੀਗ੍ਰੇਸ਼ਨ ਚਾਹੀਦੀ ਚਾਹੀਦੀ ਆ, ਵਿਚ ਇਜ਼ ਅ ਫੇਕ ਬਬਲ ਓਬਵੀਅਸਲੀ, ਅਤੇ ਸਸਤਾ ਲੇਬਰ ਚਾਹੀਦਾ ਹੀ ਚਾਹੀਦਾ ਹੈ, ਕਿਉਂਕਿ ਕੋਈ ਵੀ ਆਟੋਮੇਸ਼ਨ ਮਸ਼ੀਨਰੀ ਰੋਬੋਟਿਕਸ ਦੇ ਵਿੱਚ ਪ੍ਰੋਡਕਟਿਵਿਟੀ ਵਿੱਚ ਇਨਵੈਸਟਮੈਂਟ ਤਾਂ ਕੀਤੀ ਨਹੀਂ ਗਈ, ਨਾ ਕੀਤੀ ਜਾਂਦੀ ਆ। ਇੱਕ ਤਰਫ ਬਥੇਰੀ ਜਨਤਾ ਜੋ ਕਿ ਕਹਿੰਦੀ ਆ ਕਿ ਇਮੀਗ੍ਰੇਸ਼ਨ ਚਾਹੀਦੀ ਚਾਹੀਦੀ ਆ, ਦੂਜੇ ਤਰਫ ਬਥੇਰੇ ਲੋਕ ਨੇ ਜੋ ਕਿ ਪਤਾ ਹੈ ਕਿ ਨਾ ਤਾਂ ਸਕੂਲ ਦੇ ਵਿੱਚ ਜਵਾਕਾਂ ਨੂੰ ਹਿੱਲਣ ਦਾ ਮੌਕਾ ਮਿਲਦਾ, ਕਿਉਂਕਿ 30-35 ਜਵਾਕ ਕੀੜਿਆਂ ਵਾਂਗੂ ਬਾੜੇ ਹੋਏ ਨੇ ਇੱਕ ਇੱਕ ਕਲਾਸ ਦੇ ਵਿੱਚ, ਨਾ ਤਾਂ ਇੱਥੇ ਕੋਈ ਹੈਲਥ ਕੇਅਰ ਕਪੈਸਿਟੀ ਹੈ, ਨਾ ਜੋਬਸ ਨੇ, ਨਾ ਤਾਂ ਜੋਬਸ ਹੁਣ ਰਹਿਣੀਆਂ ਹਨ, ਹੋਰ ਠੇਰ ਤਾਂ ਅਸਰ ਪੈਣਾ ਹੀ ਪੈਣਾ ਹੈ, ਨਾ ਤਾਂ ਇੱਥੇ ਅਫੋਰਡੇਬਲ ਹਾਊਸਿੰਗ ਹੈ। ਸੋ ਤੁਸੀਂ ਦੱਸੋ ਟੈਕਸਟ ਔਰ ਵਟਸਐਪ ਐਟ 416-457 416-457-3381. 416-457-3381. 416-457-3381. 416-457-3381. ਇਹਦੇ 'ਤੇ ਟੈਕਸਟ ਜਾਂ ਵਟਸਐਪ, ਨੋ ਕਾਲ ਰਾਈਟ ਨਾਓ, ਟੈਕਸਟ ਜਾਂ ਵਟਸਐਪ ਮੈਸੇਜ ਭੇਜੋ, ਇਮੀਗ੍ਰੇਸ਼ਨ ਅਪ ਜਾਂ ਇਮੀਗ੍ਰੇਸ਼ਨ ਡਾਊਨ, ਜੇ ਤੁਸੀਂ ਲਿਖ ਸਕਦੇ ਹੋ ਇਨਕਰੀਜ਼ ਡੀਕਰੀਜ਼ ਦੈਟਸ ਫਾਈਨ, ਜੇ ਨਹੀਂ ਅਪ ਡਾਊਨ ਲਿਖ ਦਿਓ ਕਿ ਵਧਾਉਣੀ ਚਾਹੀਦੀ ਆ ਘਟਾਉਣੀ ਚਾਹੀਦੀ ਆ, ਇਨਕਰੀਜ਼ ਡੀਕਰੀਜ਼ ਅਪ ਡਾਊਨ. ਮਾਰਕ ਕਰਨੀ ਤਾਂ ਕਹਿੰਦਾ ਹੈ ਕਿ ਅੱਜ ਤਾਂ ਹੁਣ ਵਧਾਉਣੀ ਵਧਾਉਣੀ ਆ, ਇਹ ਤਾਂ ਪਤਾ ਹੀ ਸੀ, ਇਟਸ ਅ ਰੱਗ ਪੁੱਲ, ਸਾਨੂੰ ਵਾਅਦਾ ਕਰਕੇ ਕਿ ਕਈ ਸਾਲ ਲਗਾਤਾਰ ਘਟਾਵਾਂਗੇ, ਇੱਥੇ ਸਾਰੇ ਹੀ ਸਹੂਲਤਾਂ, ਹਾਊਸਿੰਗ, ਹੈਲਥ ਕੇਅਰ ਕਾਬੂ ਕਰਾਂਗੇ, ਸਟੇਬਲਾਈਜ਼ ਕਰਾਂਗੇ. ਫੇਕ ਨਿਊਜ਼ ਕਲੀਅਰਲੀ, ਹੁਣ ਤਾਂ ਕਹਿੰਦੇ ਫਿਰ ਤੋਂ ਵਧਾਵਾਂਗੇ. ਤੁਸੀਂ ਵੀ ਦੱਸੋ, ਅਤੇ ਸਿਰਫ ਤਾਂ ਸਿਰਫ ਟੈਕਸਟ ਵਟਸਐਪ ਮੈਸੇਜ ਭੇਜਣ ਲਈ, ਜਸਟ ਕਿਉਂਕਿ ਤੁਸੀਂ ਪਾਰਟਿਸਪੇਟ ਕਰ ਰਹੇ ਹੋ, ਦੱਸ ਅਸੀਂ ਪੰਜ ਜਾਣਿਆਂ ਨੂੰ ਰੈਂਡਮ ਸਿਲੈਕਟ ਕਰਕੇ ਦੱਸ ਦੇਣਾ ਹੈ, ਅਤੇ ਤੁਸੀਂ ਜਾ ਕੇ ਫਿਰ ਉਹ ਮੈਸੇਜ ਦਿਖਾ ਦੇਣਾ ਹੈ ਸਿੰਪਲੀ ਇੰਡੀਅਨ 'ਤੇ, ਬਿਲਕੁਲ ਫ੍ਰੀ ਦੇ ਵਿੱਚ ਖਾਣ ਪੀਣ ਲਈ. ਸੋ ਟੈਕਸਟ ਔਰ ਵਟਸਐਪ, ਕੀ ਸਾਨੂੰ ਇਮੀਗ੍ਰੇਸ਼ਨ ਵਧਾਉਣੀ ਚਾਹੀਦੀ ਆ ਅਪ ਲਿਖ ਦਿਓ, ਜਾਂ ਕੀ ਸਾਨੂੰ ਇਮੀਗ੍ਰੇਸ਼ਨ ਘਟਾਉਣੀ ਚਾਹੀਦੀ ਆ ਡਾਊਨ ਲਿਖ ਦਿਓ. ਨੋ ਓਪੀਨੀਅਨ ਇਜ਼ ਰੋਂਗ. ਤੁਸੀਂ ਆਪਣਾ ਟੈਕਸਟ ਜਾਂ ਵਟਸਐਪ ਜ਼ਰੂਰ ਭੇਜੋ, ਅਪ ਔਰ ਡਾਊਨ ਲਿਖੋ ਇਮੀਗ੍ਰੇਸ਼ਨ ਦੇ ਬਾਰੇ. 416-457-3381, 416-457-3381, 416-457-3381, 416-457-3381, ਅਤੇ ਟੈਕਸਟ ਜਾਂ ਵਟਸਐਪ ਕਰੋ, ਇਮੀਗ੍ਰੇਸ਼ਨ ਵਧਾਉਣੀ ਚਾਹੀਦੀ ਹੈ ਘਟਾਉਣੀ ਚਾਹੀਦੀ ਹੈ, ਅਪ ਡਾਊਨ ਇਨਕਰੀਜ਼ ਡੀਕਰੀਜ਼. ਮੈਸੇਜਸ ਆਉਣ ਦਿਓ, ਗਾਣਾ ਲਾਉਂਦੇ ਹਾਂ ਇੱਕ ਅਤੇ ਵਾਪਸ ਆਉਂਦੇ ਹਾਂ ਜਲਦ, ਅਤੇ ਫਿਰ ਤੁਹਾਨੂੰ ਪੂਰੀ ਖਬਰ ਵੀ ਪੇਸ਼ ਕਰਦੇ ਹਾਂ. ਠੀਕ 6 ਵਜੇ ਤੱਕ ਸਾਡੇ ਨਾਲ ਜੁੜੇ ਰਹੋ, ਅਤੇ 6 ਵਜੇ ਤੱਕ ਬਾਏ ਵੋਇਸ, ਬਾਏ ਫੋਨ, ਬਾਏ ਕਾਲ, ਕੋਈ ਡਾਇਰੈਕਟ ਗੱਲਬਾਤ ਕਰਨੀ ਹੋਵੇ ਹੁਣ ਨੰਬਰ ਵੀ ਘੁਮਾ ਸਕਦੇ ਹੋ. 28 ਮਿੰਟ ਰਹਿੰਦੇ ਨੇ ਆਪਣੇ ਸਾਥ ਦੇ ਵਿੱਚ, ਸਟੂਡੀਓ ਦੇ ਵਿੱਚ ਸਿੱਧੇ ਕਾਲ ਕਰਨ ਵਾਲਾ ਨੰਬਰ ਹੈ 905-564-6446, 905-564-6446, 905-564-6444. ਰੇਡੀਓ ਪ੍ਰੋਗਰਾਮ ਦੇਸ ਪਰਦੇਸ.

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: Solution to promote your business. Desh Pradesh Prime Time Radio and TV. Tohade ang sang 24 ghante satto din. Hun tak Desh Pradesh Prime Time Radio hazara hi business di grand opening live on location nal karwa chuke hai. Te karwa rya hai. Impossible is nothing. Tusi bhi apne business vich vada karan vaste Desh Pradesh Radio da live on location Friday Saturday karwao. For bookings call Tejinder Sidhu at 416-725-2551 416-725-2551 ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।

ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7711 905-239-7711 ਕੋਮਲ ਟ੍ਰੈਵਲ ਐਂਡ ਟੂਰਸ।

ਸੋਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਦੋ ਘੰਟਿਆਂ ਦੇ ਅੰਦਰ ਅੰਦਰ ਤਿੰਨ ਘੰਟੇ ਦੇ ਅੰਦਰ ਅੰਦਰ ਡਿਫਰੈਂਟ ਡਿਫਰੈਂਟ ਟਾਈਮ 'ਤੇ ਲੋਕ ਤਿੰਨ ਚਾਰ ਪੰਜ ਅਤੇ ਹੁਣ ਮੇ ਬੀ ਰਾਈਟ ਟੂਵਰਡਸ ਦ ਟੇਲ ਐਂਡ 5:39, 5:40 'ਤੇ ਵੀ ਤੁਸੀਂ ਸ਼ਾਇਦ ਹੁਣੇ ਹੁਣੇ ਹੀ ਜੁੜੇ ਹੋਵੋਗੇ ਅਤੇ ਤੁਹਾਨੂੰ ਪੁੱਛਿਆ ਸੀ ਖਬਰ ਵੀ ਇਹਦੇ ਨਾਲ ਹੀ ਜਿਹੜੀ ਹੋਈ ਹੈ ਜਲਦ ਇੱਕ ਅੱਧੇ ਮਿੰਟ 'ਚ ਹੀ ਪੇਸ਼ ਕਰਦੇ ਹਾਂ ਤੁਹਾਨੂੰ ਪੁੱਛਿਆ ਸੀ ਕਿ ਤੁਹਾਡਾ ਕੀ ਵਿਚਾਰ ਹੈ ਇਮੀਗ੍ਰੇਸ਼ਨ ਦੇ ਬਾਰੇ ਕੀ ਤੁਹਾਨੂੰ ਲੱਗਦਾ ਹੈ ਕਿ ਇਕਾਨਮੀ ਦੇ ਖਾਤਰ ਰੈਂਟ ਦੇ ਖਾਤਰ ਰੀਅਲ ਇਸਟੇਟ ਦੇ ਖਾਤਰ ਸਸਤੇ ਲੇਬਰ ਦੇ ਖਾਤਰ ਸਾਨੂੰ ਇਮੀਗ੍ਰੇਸ਼ਨ ਫਿਰ ਤੋਂ ਵਧਾਉਣੀ ਚਾਹੀਦੀ ਆ ਇਨਕਰੀਸ ਕਰਨੀ ਚਾਹੀਦੀ ਆ ਅਪ ਕਰਨੀ ਚਾਹੀਦੀ ਆ ਕਿਉਂਕਿ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅੱਜ ਹੀ ਇੱਕ ਇੰਟਰਵਿਊ ਵਿੱਚ ਕਹਿ ਚੁੱਕਿਆ ਹੈ We've got it all under control. Immigration da jada bura hal aa corruption hai abuse hai loopholes ne kehnda bas kabu kar liya control kar liya wapas le liya control assi hun ajj hi Canadian Prime Minister Mark Carney ne kiya ki immigration nu vadhaun di lod hai ਸੋ ਹੋਣਾ ਤਾਂ ਹੈਗਾ ਹੀ ਹੈਗਾ ਕਿਉਂਕਿ ਇਹਨਾਂ ਕੋਲ ਮੈਜੋਰਿਟੀ ਸਰਕਾਰ ਹੈ ਅਤੇ ਜਿਸ ਹਿਸਾਬ ਨਾਲ ਚਰਚਾ ਚੱਲ ਰਹੀ ਆ ਕਿ ਯੂ ਨੈਵਰ ਨੋ ਕਿ ਇਹ ਸਨੈਪ ਇਲੈਕਸ਼ਨ ਵੀ ਕਾਲ ਕਰ ਲੈਣ ਕਿ ਚਾਰ ਹੋਰ ਸਾਲ ਸਾਨੂੰ ਮਿਲ ਜਾਣ ਅਤੇ ਜ਼ਿਆਦਾ ਵੱਡੀ ਮੈਜੋਰਿਟੀ ਮਿਲ ਜਾਵੇ ਕਿ ਕੰਜ਼ਰਵੇਟਿਵ ਨੂੰ ਪੱਕੇ ਤੌਰ 'ਤੇ ਤਬਾਹ ਕਰ ਦਈਏ ਯੂ ਨੈਵਰ ਨੋ ਕਿ ਇੱਕ ਹੋਲੀਡੇ ਸਨੈਪ ਇਲੈਕਸ਼ਨ ਵੀ ਕਾਲ ਕੀਤੀ ਜਾ ਸਕਦੀ ਹੈ ਫਿਰ ਤਾਂ ਪੱਕਾ ਇਮੀਗ੍ਰੇਸ਼ਨ ਵਧਾਉਣੀ ਪੈਣੀ ਇਹਨਾਂ ਨੂੰ ਕਿਉਂਕਿ ਲੋਕਾਂ ਨੇ ਬੇਸਿਕਲੀ ਇੱਕ ਡਾਇਰੈਕਟ ਮੈਂਡੇਟ ਹੀ ਦੇ ਦੇਣੀ ਹੈ ਇਸ ਕੰਮ ਨੂੰ ਕਰਨ ਲਈ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਤੁਹਾਡੇ ਵਿੱਚੋਂ ਵੀ ਕਲੀਅਰਲੀ ਬਹੁਤ ਜ਼ਿਆਦਾ ਲਿਬਰਲ ਸਪੋਰਟਰ ਵੀ ਨੇ ਖਿਲਾਫ਼ ਵੀ ਬਥੇਰੇ ਨੇ ਪਰ ਆਮ ਲੋਕਾਂ ਨੇ ਪੁੱਛਣਾ ਚਾਹੁੰਦਾ ਕਿ ਇਮੀਗ੍ਰੇਸ਼ਨ ਵਧਾਉਣੀ ਚਾਹੀਦੀ ਆ ਕਿ ਘਟਾਉਣੀ ਚਾਹੀਦੀ ਆ ਅਤੇ ਤੁਹਾਨੂੰ ਪੁੱਛਿਆ ਸੀ ਅਤੇ ਬਹੁਤ ਜ਼ਿਆਦਾ ਲੋਕਾਂ ਨੇ ਆਲਰੇਡੀ ਰਿਪਲਾਈ ਕੀਤਾ ਹੈ ਟੈਕਸਟ ਵਟਸਐਪ ਕੀਤਾ ਹੈ ਮੈਂ ਕਿਹਾ ਇੱਕ ਵਾਰੀ ਫਿਰ ਪੁੱਛ ਲੈਂਦੇ ਹਾਂ ਜਸਟ ਬੰਪ ਅਪ ਦੀਜ਼ ਨੰਬਰਸ ਕੁਛ ਹੋਰ ਲੋਕਾਂ ਨੂੰ ਵੀ ਪੁੱਛ ਲਈਏ ਖਾਸ ਜਿਹੜੇ ਕਿ ਹੁਣ ਜੁੜੇ ਨੇ ਸੋ ਕੀ ਤੁਹਾਨੂੰ ਲੱਗਦਾ ਹੈ ਇਮੀਗ੍ਰੇਸ਼ਨ ਕੈਨੇਡਾ ਵਿੱਚ ਹੁਣ ਵਧਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਅੱਜ ਸਾਡੇ ਪੀਐਮ ਨੇ ਕਿਹਾ ਹੈ ਕਿ ਵਧਾਉਣੀ ਚਾਹੀਦੀ ਹੈ ਜਾਂ ਤੁਹਾਨੂੰ ਲੱਗਦਾ ਹੈ ਘਟਾਉਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਵਾਅਦਾ ਹੀ 18 ਮਹੀਨੇ ਪਹਿਲਾਂ ਕੀਤਾ ਕਿ ਅਸੀਂ ਅਗਲੇ ਕਈ ਸਾਲਾਂ ਲਈ ਇਮੀਗ੍ਰੇਸ਼ਨ ਘਟਾਵਾਂਗੇ ਪੀਆਰ ਦੀ ਗਿਣਤੀ ਵੀ ਘਟਾਵਾਂਗੇ ਸਟੂਡੈਂਟਸ ਵੀ ਵਰਕ ਪਰਮਿਟਸ ਵੀ ਟੈਂਪਰਰੀ ਵਿਜ਼ਟਰਸ ਵੀ ਸਾਰੇ ਘਟਾਵਾਂਗੇ ਹੁਣ ਯਾਰ 18 ਮਹੀਨਿਆਂ ਦੇ ਵਿੱਚ ਟ੍ਰੇਡ ਵਾਰ ਦੇ ਵਿੱਚ ਤਾਂ ਇਹ ਬੁਰੀ ਤਰ੍ਹਾਂ ਹਾਰੀ ਜਾਂਦੇ ਆ ਸੋ ਹੁਣ ਇਹਨਾਂ ਨੂੰ ਕੋਈ ਨਾ ਕੋਈ ਰੀਜ਼ਨ ਚਾਹੀਦਾ ਹੈ ਜਸਟ ਪ੍ਰੋਪ ਅਪ ਆਰ ਜੀ ਡੀ ਪੀ ਅਗੈਨ ਬਹਾਨਾ ਹੀ ਕਹਿ ਲਓ ਇੱਕ ਐਕਸਕਿਊਜ਼ ਹੀ ਚਾਹੀਦਾ ਹੈ ਹੁਣ ਸ਼ਾਇਦ ਤਾਂ ਹੀ ਕਹਿ ਰਹੇ ਕਿ ਇਮੀਗ੍ਰੇਸ਼ਨ ਫਿਰ ਵਧਾ ਲਈਏ 18 ਮਹੀਨੇ ਵਿੱਚ ਤੁਹਾਡਾ ਕੈਂਪੇਨ ਪ੍ਰੋਮਿਸ ਕਿਵੇਂ ਇੰਨਾ ਜ਼ਿਆਦਾ ਬਦਲ ਗਿਆ ਕਿ ਇਮੀਗ੍ਰੇਸ਼ਨ ਹੁਣ ਵਧਾਉਣਾ ਚਾਹੁੰਦੇ ਹੋ ਇਹ ਤਾਂ ਮੇਰੇ ਸਮਝੋ ਬਾਹਰ ਹੈ ਪਰ ਤੁਸੀਂ ਟੈਕਸਟ ਜਾਂ ਵਟਸਐਪ ਕਰਕੇ ਦੱਸੋ ਅਤੇ ਸਿਰਫ ਇਕੱਲਾ ਟੈਕਸਟ ਵਟਸਐਪ ਭੇਜਣ ਦੇ ਲਈ ਅਸੀਂ ਅੱਜ 5 ਲੱਕੀ ਵਿਨਰਸ ਕੱਢ ਰਹੇ ਹਾਂ ਸਾਰੇ ਹੀ ਮੈਸੇਜਸ ਦੇ ਵਿੱਚੋਂ ਜਿਨ੍ਹਾਂ ਨੂੰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ ਅੱਜ ਥਾਲੀ ਖਵਾਈ ਜਾਊਗੀ ਬਿਲਕੁਲ ਫ੍ਰੀ ਦੇ ਵਿੱਚ ਜਸਟ ਫੋਰ ਸੈਂਡਿੰਗ ਅ ਮੈਸੇਜ ਪਰ ਨਾਟ ਐਵਰੀਬਡੀ ਕਿਉਂਕਿ ਹੰਡਰਡਸ ਮੈਸੇਜ ਆ ਗਏ ਨੇ ਅਸੀਂ 5 ਲੱਕੀ ਵਿਨਰਸ ਨੂੰ ਡਾਇਰੈਕਟ ਕੰਟੈਕਟ ਕਰਾਂਗੇ ਤੁਸੀਂ ਟੈਕਸਟ ਜਾਂ ਵਟਸਐਪ ਕਰੋ 416-457-3381 ਇਮੀਗ੍ਰੇਸ਼ਨ ਅਪ ਔਰ ਡਾਊਨ ਆ ਹੀ ਲਿਖਣਾ ਅਪ ਡਾਊਨ ਜਾਂ ਲਿਖ ਦਿਓ ਇਨਕਰੀਸ ਜਾਂ ਡੀਕਰੀਸ ਜੋ ਵੀ ਤੁਹਾਡਾ ਵਿਚਾਰ ਹੈ ਕਿ ਵਧਾਉਣੀ ਚਾਹੀਦੀ ਆ ਘਟਾਉਣੀ ਚਾਹੀਦੀ ਆ ਮੈਂ ਤੁਹਾਨੂੰ ਦੱਸ ਸਕਦਾ ਕਿ ਕਾਫੀ ਮਿਕਸਡ ਰਿਜ਼ਲਟ ਹੈ ਇੱਕ ਕਲੀਅਰ ਵਿਨਰ ਹੈ ਅਪਰ ਡਾਊਨ ਦੇ ਵਿੱਚੋਂ ਇੱਕ ਕਲੀਅਰ ਵਿਨਰ ਤਾਂ ਸੋਫਾ ਹੈਗਾ ਪਰ ਮੇਰੇ ਖਿਆਲ ਦੇ ਵਿੱਚ ਮੈਨੂੰ ਤਾਂ ਲੱਗਿਆ ਕਿ 80-20 ਸਪਲਿਟ ਹੋਊਗਾ ਇਟਸ ਨੋਵੇਅਰ ਕਲੋਜ਼ ਟੂ ਦੈਟ ਬਹੁਤ ਲੋਕ ਡਿਵਾਈਡਡ ਨੇ ਇਸ ਇਸ਼ੂ 'ਤੇ ਕਲੀਅਰਲੀ ਸੋ ਤੁਸੀਂ ਵੀ ਟੈਕਸਟ ਜਾਂ ਵਟਸਐਪ ਕਰੋ ਜੇ ਤੁਹਾਨੂੰ ਇੱਕ ਮੌਕਾ ਆਟੋਮੈਟਿਕਲੀ ਮਿਲ ਰਿਹਾ ਹੈ ਅੱਜ ਫ੍ਰੀ ਦੇ ਵਿੱਚ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਖਾਣ ਲਈ ਜਸਟ ਫੋਰ ਪਾਰਟਿਸਿਪੇਟਿੰਗ ਟੈਕਸਟ ਵਟਸਐਪ 'ਤੇ ਖਬਰ ਪੇਸ਼ ਕਰਦੇ ਹਾਂ ਟੈਕਸਟ ਵਟਸਐਪ 'ਤੇ ਇਨਕਰੀਸ ਡੀਕਰੀਸ ਅਪ ਡਾਊਨ ਲਿਖੋ 416-457-3381 ਅਤੇ ਤੁਸੀਂ ਟੈਕਸਟ ਜਾਂ ਵਟਸਐਪ ਮੈਸੇਜ ਭੇਜ ਸਕਦੇ ਹੋ ਅਤੇ ਇੱਕ ਬਾਈ ਨੇ ਹੁਣੇ ਹੁਣੇ ਲਿਖਿਆ ਪਲੈਨਡ ਇਨਕਰੀਸ ਉਹ ਤਾਂ ਆਲਰੇਡੀ ਪਲੈਨ ਤਾਂ ਪਤਾ ਹੀ ਆ ਭਰਾਵਾ ਮੈਂ ਤਾਂ ਲੋਕਾਂ ਨੂੰ ਪੁੱਛ ਰਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਨੂੰ ਕਰਨਾ ਚਾਹੀਦਾ ਇਨਕਰੀਸ ਜਾਂ ਡੀਕਰੀਸ ਅਪ ਔਰ ਡਾਊਨ ਆਹ ਤੁਸੀਂ ਲਿਖਣਾ ਹੈ ਅਪ ਔਰ ਡਾਊਨ ਟੈਕਸਟ ਔਰ ਵਟਸਐਪ ਐਪ 416-457-3381 'ਤੇ ਆਪਣਾ ਟੈਕਸਟ ਜਾਂ ਵਟਸਐਪ ਮੈਸੇਜ ਭੇਜੋ ਅਤੇ ਲਿਖੋ ਇਮੀਗ੍ਰੇਸ਼ਨ ਅਪ ਔਰ ਡਾਊਨ ਇਨਕਰੀਸ ਜਾਂ ਡੀਕਰੀਸ ਸੋ
ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ, ਇਫ ਇਟ ਸਾਊਂਡਸ ਟੂ ਗੁੱਡ ਟੂ ਬੀ ਟਰੂ ਇਟ ਪ੍ਰੋਬਬਲੀ ਇਜ਼। ਤੇ ਹੁਣ ਪਤਾ ਲੱਗ ਗਿਆ ਜਿਹੜਾ ਇਹਨਾਂ ਨੇ ਲਿਬਰਲਸ ਨੇ ਵਾਅਦਾ ਕੀਤਾ ਸੀ ਕਿ ਅਸੀਂ ਘੱਟ ਤੋਂ ਘੱਟ ਤਾਂ 3 ਸਾਲ ਲਈ ਇਮੀਗ੍ਰੇਸ਼ਨ ਆਫ ਆਲ ਕੈਟਾਗੋਰੀਜ਼ ਘਟਾਵਾਂਗੇ, ਡਾਇਰੈਕਟ ਜਿਹੜੇ ਪੀ ਆਰ ਵੀ ਹੁੰਦੇ ਆ, ਇੰਟਰਨੈਸ਼ਨਲ ਸਟੱਡੀ ਪਰਮਿਟਸ ਵੀ, ਵਰਕ ਪਰਮਿਟਸ ਵੀ, ਟੈਂਪਰੇਰੀ ਪ੍ਰੋਗਰਾਮਸ ਵੀ, ਸਭ ਕੁਛ ਹੀ ਇਹ ਕਹਿੰਦੇ ਸੀ ਕਿ ਘਟਾਵਾਂਗੇ। ਇਹ ਕੋਈ ਬਹੁਤ ਪੁਰਾਣਾ ਵਾਅਦਾ ਵੀ ਨਹੀਂ ਹੈਗਾ ਯਾਰ, 24-25 ਦੇ ਵਿੱਚ ਤਾਂ ਮਜਬੂਰਨ ਟਰੂਡੋ ਸਰਕਾਰ ਨੂੰ ਵੀ ਇਮੀਗ੍ਰੇਸ਼ਨ ਰਿਡਕਸ਼ਨ ਪੇਸ਼ ਕਰਨੀ ਪਈ ਕਿਉਂਕਿ ਇੰਨੀ ਜ਼ਿਆਦਾ ਐਂਟੀ ਇਮੀਗ੍ਰੇਸ਼ਨ ਹੇਟ ਸਪਰੈਡ ਹੋਣੀ ਸ਼ੁਰੂ ਹੋਈ। ਲੋਕਾਂ ਨੇ ਕਿਹਾ ਕਿ ਭਾਵੇਂ ਗਲਤੀ ਤਾਂ ਸਰਕਾਰ ਦੀ ਆ, ਲੋੜ ਤੋਂ ਵੀ ਜ਼ਿਆਦਾ ਬੰਦਾ, ਮਿਲੀਅਨ ਮਿਲੀਅਨ ਬੰਦਾ ਇੱਕ ਇੱਕ ਸਾਲ ਸੱਦੀ ਗਏ ਨੇ, ਸਹੂਲਤਾਂ ਨਹੀਂ ਹੈਗੀਆਂ, ਹੈਲਥ ਕੇਅਰ ਕਪੈਸਿਟੀ ਨਹੀਂ, ਜੋਬਸ ਹੀ ਨਹੀਂ, ਅਫੋਰਡੇਬਲ ਹਾਊਸਿੰਗ ਹੀ ਨਹੀਂ, ਸਟੱਡੀ ਦੇ ਵਿੱਚ, ਸਕੂਲਸ ਵਿੱਚ, ਕਲਾਸਰੂਮ ਦੇ ਵਿੱਚ ਹੀ ਕਪੈਸਿਟੀ ਨਹੀਂ, ਓਪਰਚੁਨਿਟੀਜ਼ ਨਹੀਂ, ਜਗ੍ਹਾ ਹੀ ਨਹੀਂ, ਕੁਛ ਵੀ ਨਹੀਂ, ਇਨਫਰਾਸਟ੍ਰਕਚਰ ਹੀ ਨਹੀਂ। ਸੋ ਲੋਕਾਂ ਨੇ 24-25 ਦੇ ਵਿੱਚ ਇਸ ਟਰੂਡੋ ਫੋਰਮਰ ਲਿਬਰਲ ਸਰਕਾਰ ਨੂੰ ਮਜਬੂਰਨ ਇਮੀਗ੍ਰੇਸ਼ਨ ਰਿਡਕਸ਼ਨ ਪੇਸ਼ ਕਰਵਾਏ। ਫਿਰ ਕਾਰਨੀ ਨੇ ਪਾਵਰ ਦੇ ਵਿੱਚ ਆ ਕੇ ਹੋਰ ਰਿਡਕਸ਼ਨ ਪੇਸ਼ ਕੀਤੇ ਜੋ ਕਿ ਉਹਦਾ ਹੁਣ ਬੇਸਿਕਲੀ ਰਿਜ਼ਲਟ ਦੇਖਿਆ ਜਾ ਰਿਹਾ। ਪਰ ਮਾਰਕ ਕਾਰਨੀ ਨੇ ਵੀ ਵਾਅਦਾ ਕੀਤਾ ਸੀ ਕਿ 3 ਸਾਲ ਲਗਾਤਾਰ ਘੱਟ ਤੋਂ ਘੱਟ ਇਮੀਗ੍ਰੇਸ਼ਨ ਘਟਾਵਾਂਗੇ। ਹੁਣ ਇਹਦਾ ਉਲਟਾ ਹੀ ਅੱਜ ਕਹਿ ਰਿਹਾ ਹੈ ਕਿ ਕਹਿ ਰਿਹਾ ਤਹਿਤ ਕੰਟਰੋਲਡ ਇਨਕਰੀਜ਼, ਕੰਟਰੋਲਡ ਇਨਕਰੀਜ਼। ਹੁਣ ਟਰੂਡੋ ਕੀ ਕਰ ਰਿਹਾ ਸੀ? ਅਨਕੰਟਰੋਲਡ ਇਨਕਰੀਜ਼। ਸਲਾਹ ਕੌਣ ਦੇ ਰਿਹਾ ਸੀ ਇਹਨੂੰ 2020 ਤੋਂ ਅੱਗੇ? ਮਾਰਕ ਕਾਰਨੀ ਹੀ ਟਰੂਡੋ ਦਾ ਸਭ ਤੋਂ ਟਾਪ ਦਾ ਹੀ ਐਡਵਾਈਜ਼ਰ ਹੀ ਸੀ, ਉਹਨੇ ਕਦੇ ਇੱਕ ਵਾਰੀ ਕਿਹਾ ਹੀ ਨਹੀਂ ਇੰਨੇ ਸਾਲਾਂ ਦੇ ਵਿੱਚ ਕਿ ਭਰਾਵਾ ਇਮੀਗ੍ਰੇਸ਼ਨ ਘਟਾ ਦੇ। ਸੋ ਹੁਣ ਕਹਿੰਦੇ ਨੇ ਕਿ ਕੰਟਰੋਲਡ ਇਨਕਰੀਜ਼ ਚਾਹੀਦੀ ਆ। ਵਟ ਡਜ਼ ਦੈਟ ਈਵਨ ਮੀਨ? ਇਟਸ ਅ ਫੈਂਸੀ ਵੇ ਆਫ ਸੇਇੰਗ ਕਿ ਬਸ ਟੂਟੀ ਖੋਲ ਦਿਓ, ਪਾਣੀ ਡੁੱਲ ਜਾਊਗਾ ਅਤੇ ਉਹੀ ਸੇਮ ਕੰਮ ਫਿਰ ਤੋਂ ਸ਼ੁਰੂ ਕੀਤਾ ਜਾਊਗਾ, ਕਿਉਂਕਿ ਨਹੀਂ ਤਾਂ ਇਸ ਮੁਲਕ ਦੇ ਵਿੱਚ ਕੋਈ ਵੀ ਫੇਕ ਤਰੱਕੀ ਨਜ਼ਰ ਆਉਣੀ ਨਹੀਂ ਹੈਗੀ। ਸੋ ਫੈਡਰਲ ਲਿਬਰਲ ਸਰਕਾਰ ਇਮੀਗ੍ਰੇਸ਼ਨ ਘਟਾਉਣ ਦਾ ਵਾਅਦਾ ਹੁਣ ਆਬਵੀਅਸਲੀ ਤੋੜ ਰਹੇ ਨੇ, ਝੂਠਾ ਹੀ ਲਾਰਾ ਨਿਕਲਿਆ। ਅਤੇ ਜਿੱਥੇ ਸਾਨੂੰ ਲੱਗਿਆ ਤਾਂ ਸਹੀ ਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਕਿ 25 ਦੇ ਵਿੱਚ ਲਾਸਟ ਈਅਰ ਓਵਰਆਲ ਪਾਪੂਲੇਸ਼ਨ ਸਮਹਾਓ ਘੱਟ ਗਈ ਹੈ, ਉਹ ਵੀ ਗਲਤ ਨਿਕਲਿਆ ਹੈ, ਨਵਾਂ ਰਿਵਾਈਜ਼ ਦਾਇਰਾ ਪੇਸ਼ ਹੋਇਆ ਹੈ ਕਿ ਪਾਪੂਲੇਸ਼ਨ ਫਿਰ ਤੋਂ ਵਧੀ ਹੀ ਵਧੀ ਹੈ। ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੁਜੈਸਟ ਕੀਤਾ ਹੈ ਕਿ ਪਾਪੂਲੇਸ਼ਨ ਨੂੰ ਇਮੀਗ੍ਰੇਸ਼ਨ ਦੇ ਰਾਹੀਂ ਫਿਰ ਤੋਂ ਵਧਾਉਣ ਦੀ ਲੋੜ ਹੈ। ਸੋ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਅਸੀਂ ਹੋਰ ਕੀ ਐਕਸਪੈਕਟ ਕਰ ਸਕਦੇ ਹਾਂ ਇਹਨਾਂ ਤੋਂ, ਆਨੈਸਟਲੀ ਅਸੀਂ ਹੋਰ ਕੀ ਐਕਸਪੈਕਟ ਕਰ ਸਕਦੇ ਹਾਂ ਮਾਰਕ ਕਾਰਨੀ ਤੋਂ ਜੋ ਕਿ ਕਲੋਸਲੀ ਅਲਾਈਨਡ ਹੈ ਉਹਨਾਂ ਬੰਦਿਆਂ ਦੇ ਨਾਲ ਜਿਨ੍ਹਾਂ ਨੇ ਸੈਂਚੁਰੀ ਇਨੀਸ਼ੀਟਿਵ ਫਾਊਂਡ ਕੀਤਾ। ਹੁਣ ਪੁੱਛੋ ਕਿ ਸੈਂਚੁਰੀ ਇਨੀਸ਼ੀਟਿਵ ਕੀ ਹੈ? ਸੈਂਚੁਰੀ ਇਨੀਸ਼ੀਟਿਵ ਇੱਕ ਔਰਗਨਾਈਜੇਸ਼ਨ ਹੈ, ਬੜਾ ਪਾਵਰਫੁਲ ਔਰਗਨਾਈਜੇਸ਼ਨ ਹੈ, ਇੱਕ ਐਸਾ ਔਰਗਨਾਈਜੇਸ਼ਨ ਹੈ ਜਿਨ੍ਹਾਂ ਦਾ ਇੱਕ ਏਜੰਡਾ ਪੁਆਇੰਟ ਇਹ ਹੈ ਕਿ ਉਹ ਕੈਨੇਡਾ ਦੇ ਵਿੱਚ ਮੈਸ ਇਮੀਗ੍ਰੇਸ਼ਨ ਵਧਾਉਣਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਕਿ ਸਾਲ 2100, ਹੁਣ 26 ਚੱਲ ਰਿਹਾ, 2100 ਤੱਕ ਕਹਿੰਦੇ ਨੇ ਕਿ 40 ਦੇ ਲਾਗੇ ਆ ਹੁਣ ਮਿਲੀਅਨ, 100 ਮਿਲੀਅਨ ਤੱਕ ਜਨਤਾ ਵਧਾਓ। ਸੋ 2100 ਤੱਕ, 100 ਮਿਲੀਅਨ ਤੱਕ ਜਨਤਾ ਨੂੰ ਇੱਥੇ ਵਧਾਓ। ਸੋ ਉਸ ਗਰੁੱਪ ਦਾ ਇੱਕ ਫਾਊਂਡਰ ਹੈ ਮਾਰਕ ਵਾਈਜ਼ਮਨ, ਜੋ ਕਿ ਅਲੱਗ ਅਲੱਗ ਬੈਂਕਾਂ ਦੇ ਵਿੱਚ ਕਾਰਨੀ ਦਾ ਚੇਲਾ ਰਿਹਾ। ਅਤੇ ਆਹ ਜਿਹੜਾ ਚੇਲਾ ਹੈ ਜੋ ਕਿ ਸਾਡੀ ਜਨਤਾ ਨੂੰ ਇੰਨੀ ਜ਼ਿਆਦਾ ਵਧਾਉਣਾ ਚਾਹੁੰਦਾ, ਮਾਰਕ ਵਾਈਜ਼ਮਨ ਕਰਤਾ ਉਹੀ ਕੰਮ। ਇਹਨੂੰ ਕੀ ਬਣਾਇਆ ਗਿਆ? ਕੈਨੇਡਾਜ਼ ਅੰਬੈਸਡਰ ਟੂ ਦਾ US, ਮੋਸਟ ਕ੍ਰਿਟੀਕਲ ਪੋਜੀਸ਼ਨ ਦੇਰ ਇਜ਼ ਇਨ ਅ ਟ੍ਰੇਡ ਵਾਰ। ਸਾਡਾ ਮੁਲਕ ਦਾ ਅੰਬੈਸਡਰ ਟੂ ਦਾ US ਇਸ ਬੰਦੇ ਨੂੰ ਬਣਾਇਆ ਗਿਆ, ਭਾਵੇਂ ਇਹਦਾ 0 ਪੋਲੀਟੀਕਲ ਐਕਸਪੀਰੀਅੰਸ ਸੀ, ਬਸ ਕੇਲਾ ਸੀ ਇਹਦਾ। ਅਤੇ ਇਹ ਇਮੀਗ੍ਰੇਸ਼ਨ ਨੂੰ 100 ਮਿਲੀਅਨ ਤੱਕ 2100 ਸਾਲ ਤੱਕ ਵਧਾਉਣਾ ਚਾਹੁੰਦਾ ਮਾਰਕ ਵਾਈਜ਼ਮਨ, ਅਤੇ ਬਣਾਇਆ ਗਿਆ ਇਹਨੂੰ ਕੈਨੇਡਾਜ਼ ਅੰਬੈਸਡਰ ਟੂ US। ਰਿਡੀਕਿਊਲਸ, ਸਾਡੇ ਮੂੰਹ 'ਤੇ ਹੀ ਇਹ ਥੁੱਕ ਰਹੇ ਨੇ, ਕੰਮ ਛੜਿਆਮ ਸਾਡੇ ਸਾਹਮਣੇ ਇਹ ਕਰ ਰਹੇ ਨੇ, ਅਤੇ ਲੋਕਾਂ ਨੂੰ ਸੱਚਾਈ ਦਾ ਇੱਥੇ ਨਜ਼ਰ ਤੱਕ ਨਹੀਂ ਆ ਰਿਹਾ ਕਿ ਏਜੰਡਾ ਕੀ ਹੈ। ਐਨੀਵੇਜ਼, ਦੂਜਾ ਗਰੁੱਪ ਦਾ ਫਾਊਂਡਰ ਹੈ ਅਲਟਰਾ ਲਿਬਰਲ ਪਾਵਰ ਬ੍ਰੋਕਰ ਡੋਮਿਨਿਕ ਬਰਟਨ। ਇਹ ਦੂਜਾ ਫਾਊਂਡਰ ਹੈ ਜਿਹਨੂੰ ਰੀਸੈਂਟਲੀ ਹੀ ਮਾਰਕ ਕਾਰਨੀ ਦੇ ਵੱਲੋਂ ਇਨਵੈਸਟ ਇਨ ਕੈਨੇਡਾ ਦਾ ਚੇਅਰ ਬਣਾਇਆ ਗਿਆ, ਜੋ ਕਿ ਬਾਹਰਲੇ ਮੁਲਕਾਂ ਤੋਂ ਇਨਵੈਸਟਮੈਂਟ ਲਿਆਉਣ ਦੇ ਲਈ ਜ਼ਿੰਮੇਵਾਰ ਆ। ਪਰ ਇਕੱਲੀ ਇਨਵੈਸਟਮੈਂਟ ਨਹੀਂ, ਮੈਸ ਇਮੀਗ੍ਰੇਸ਼ਨ ਲਿਆਊਗਾ,
ਕਿਉਂਕਿ ਇਹ ਵੀ 100 million ਤੱਕ ਦੀ ਪਾਪੂਲੇਸ਼ਨ ਚਾਹੁੰਦਾ ਹੈ। ਸੋ ਆਹ ਤਾਂ ਦੋ ਬੰਦੇ ਨੇ, ਦੋ ਨਮੂਨੇ ਨੇ ਜੋ ਕਿ ਮਾਰਕ ਕਾਰਨੀ ਦੇ ਪਾਲਤੂ ਨੇ ਅਤੇ ਅਪੁਆਇੰਟ ਕੀਤੇ ਗਏ ਨੇ ਇੰਨੇ ਵੱਡੇ ਪੋਜੀਸ਼ਨਸ ਦੇ ਵਿੱਚ। ਜੇ ਇਹ ਖੁੱਲ੍ਹੇ ਆਮ ਚਾਹੁੰਦੇ ਨੇ ਕਿ ਸਾਡੀ ਹੋਰ ਅਤੇ ਹੋਰ ਇਮੀਗ੍ਰੇਸ਼ਨ ਆ ਪਾਪੂਲੇਸ਼ਨ ਵਧਾਈ ਜਾਵੇ, ਗੈਸ ਵਟਸ ਕੈਨ ਹੈਪਨ, ਦੈਟਸ ਐਗਜੈਕਟਲੀ ਵਟਸ ਕੈਨ ਹੈਪਨ। ਸੋ ਸਾਡੇ ਨੈਸ਼ਨਲ ਸਟੈਟਿਸਟਿਕਲ ਏਜੰਸੀ ਦਾ ਜਿਹੜਾ ਪ੍ਰੀਲਿਮੀਨਰੀ ਡਾਟਾ ਹੈ ਉਹ ਕੁਛ ਕੁ ਮਹੀਨੇ ਪਹਿਲਾਂ ਦਿਖਾਉਂਦਾ ਸੀ ਕਿ ਕੈਨੇਡਾ ਦੀ ਹਿਸਟਰੀ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਓਵਰਆਲ ਈਅਰ ਓਵਰ ਈਅਰ ਪਾਪੂਲੇਸ਼ਨ ਘਟੀ ਸੀ। ਲੋਕ ਤਾਂ ਹੈਰਾਨ ਹੋ ਗਏ ਕਿ ਮਾਰਕ ਕਾਰਨੀ ਲਿਬਰਲਸ ਆਪਦੇ ਬੱਲੇ ਬੱਲੇ ਕਰਨ ਲੱਗ ਗਏ ਕਿ ਦੇਖੋ ਅਸੀਂ ਇਮੀਗ੍ਰੇਸ਼ਨ ਕਿੰਨੀ ਜ਼ਿਆਦਾ ਘਟਾ ਦਿੱਤੀ ਆ ਕਿ ਪਹਿਲੀ ਵਾਰੀ ਕੈਨੇਡੀਅਨ ਹਿਸਟਰੀ ਦੇ ਵਿੱਚ, ਲਿਟਰਲੀ ਦੀ ਇੰਟਾਇਰ ਕੰਟਰੀਜ਼ ਹਿਸਟਰੀ ਦੇ ਵਿੱਚ ਈਅਰ ਓਵਰ ਈਅਰ ਇਮੀਗ੍ਰੇਸ਼ਨ ਘਟੀ ਹੈ ਅਤੇ ਪਾਪੂਲੇਸ਼ਨ ਘਟੀ ਹੈ। ਸੋ ਇਸ ਸਾਲ ਮਾਰਚ 2026 ਦੇ ਵਿੱਚ ਇਹ ਗੱਲਬਾਤ ਸ਼ੁਰੂ ਹੋਈ। ਸਟੈਟਿਸਟਿਕਸ ਕੈਨੇਡਾ ਨੇ ਉਦੋਂ ਪ੍ਰੀਲਿਮੀਨਰੀ ਡਾਟਾ ਰਿਲੀਜ਼ ਕੀਤਾ ਸੀ ਜਿਹਦੇ ਮੁਤਾਬਕ ਪਿਛਲੇ ਸਾਲ 2025 ਦੇ ਵਿੱਚ ਕੈਨੇਡਾ ਦੇ ਵਿੱਚ ਨੈੱਟ ਡੀਕਲਾਈਨ 1,02,000 ਦੇ ਨਾਲ ਘਾਟਾ ਹੀ ਪੇਸ਼ ਹੋਇਆ ਸੀ ਓਵਰਆਲ ਜਨਤਾ ਦੇ ਵਿੱਚ, ਜੋ ਕਿ ਬਹੁਤ ਹੀ ਲੋਕਾਂ ਨੂੰ ਯਕੀਨ ਹੀ ਨਹੀਂ ਹੋਇਆ, ਕਿਉਂਕਿ ਜੇਕਰ ਇਹ ਸੱਚ ਹੁੰਦਾ ਫਿਰ ਤਾਂ ਇਹ ਇਸ ਗੱਲ ਹੁੰਦੀ ਕਿ ਕੈਨੇਡੀਅਨ ਕਨਫੈਡਰੇਸ਼ਨ ਯਾਨੀ ਕਿ ਜੁਲਾਈ ਪਹਿਲੀ 1867 ਤੋਂ ਬਾਅਦ 158 ਈਅਰਸ ਦੇ ਵਿੱਚ ਇਹ ਪਹਿਲੀ ਵਾਰੀ ਕਦੇ ਵੀ ਹੁੰਦਾ ਕਿ ਪਾਪੂਲੇਸ਼ਨ ਘਟੀ, ਫਸਟ ਟਾਈਮ ਇਨ 158 ਈਅਰਸ। ਸੋ ਇਹ ਕਲੀਅਰਲੀ ਹੋਇਆ ਹੀ ਨਹੀਂ ਹੈਗਾ, ਪਰ ਮਾਰਚ 2026 ਦੇ ਵਿੱਚ ਸਟੈਟਿਸਟਿਕਸ ਕੈਨੇਡਾ ਨੇ ਉਦੋਂ ਵੀ ਕੌਸ਼ਨ ਕੀਤਾ ਸੀ ਕਿ ਇਹ ਨੰਬਰ ਪ੍ਰੀਲਿਮੀਨਰੀ ਹੈ, ਬਦਲ ਸਕਦਾ ਹੈ ਜਿਸ ਤਰ੍ਹਾਂ ਹੋਰ ਅਤੇ ਹੋਰ ਪ੍ਰੋਵਿੰਸਿਸ ਅਤੇ ਟੈਰੀਟਰੀਜ਼ ਕੰਪਲੀਟ ਨੰਬਰ ਪੇਸ਼ ਕੀਤੇ ਜਾਂਦੇ ਨੇ, ਖਾਸ ਤੌਰ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਐਕਸਟੈਂਸ਼ਨ ਦੇ ਨੰਬਰ ਫੁੱਲੀ ਅਪਡੇਟ ਕੀਤੇ ਜਾਂਦੇ ਨੇ, ਦਿਸ ਨੰਬਰ ਕੈਨ ਈਜ਼ਲੀ ਚੇਂਜ। ਫਿਰ ਵੀ ਮਾਰਕ ਕਾਰਨੀ ਦੀ ਲਿਬਰਲ ਗਵਰਨਮੈਂਟ ਨੇ ਇੱਕ ਮਿੰਟ ਵੀ ਨਹੀਂ ਲਾਇਆ ਇਸ ਸੋ ਕਾਲਡ ਫਸਟ ਐਵਰ ਈਅਰ ਓਵਰ ਈਅਰ ਪਾਪੂਲੇਸ਼ਨ ਡੀਕਰੀਜ਼ ਇਨ ਕੈਨੇਡਾ ਨੂੰ ਹੀ ਆਪਦੀ ਹੀ ਇੱਕ ਇਮੀਗ੍ਰੇਸ਼ਨ ਘਟਾਉਣ ਦੇ ਵਾਅਦੇ ਨੂੰ ਨਿਭਾਉਣ ਦੀ ਜਿੱਤ ਡਿਕਲੇਅਰ ਕਰਨ ਲਈ, ਦਿਖਾਉਣ ਲਈ ਕਿ ਅਸੀਂ ਵਧੀਆ ਕੰਮ ਕੀਤਾ। ਅਤੇ ਉਸ ਹੀ ਦਿਨ ਤੋਂ ਮਾਰਕ ਕਾਰਨੀ ਕੀ ਕਹਿੰਦਾ ਆ ਰਿਹਾ, ਵੀਵ ਟੇਕਨ ਬੈਕ ਕੰਟਰੋਲ ਓਵਰ ਇਮੀਗ੍ਰੇਸ਼ਨ ਸਿਸਟਮ। ਪਰ ਹੁਣ ਨੰਬਰਸ ਚੇਂਜ ਹੋ ਗਏ ਨੇ, ਹੁਣ ਰੀਸੈਂਟਲੀ ਹੀ ਲਾਸਟ ਵੀਕ ਔਰ ਸੋ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਫੁੱਲੀ ਕੰਪਲੀਟ ਅਤੇ ਰਿਵਾਈਜ਼ਡ ਨੰਬਰਸ ਪੇਸ਼ ਕੀਤੇ ਗਏ ਅਤੇ ਪਤਾ ਲੱਗ ਗਿਆ ਕਿ ਪਿਛਲੇ ਸਾਲ 2025 ਦੇ ਵਿੱਚ ਕੈਨੇਡਾ ਵਿੱਚ ਨੈੱਟ ਪਾਪੂਲੇਸ਼ਨ ਭਰਾਵੋ ਕੋਈ ਘਟੀ ਨਹੀਂ ਹੈਗੀ, ਵਧੀ ਹੀ ਹੈ, ਅਫਕੋਰਸ ਵਧੀ ਹੀ ਹੈ। ਬਾਈ ਹਾਊ ਮੱਚ, 280,810, 280,810 ਦੇ ਨਾਲ। ਬੇਸ਼ੱਕ ਇਹ ਸਾਡੇ ਕੈਨੇਡੀਅਨ ਹਿਸਟਰੀ ਦੇ ਵਿੱਚ ਸਭ ਤੋਂ ਸਲੋਵੈਸਟ ਗਰੋਥ ਦੇ ਵਿੱਚੋਂ ਹੈ ਈਅਰ ਓਵਰ ਈਅਰ, ਪਰ ਗਰੋਥ ਤਾਂ ਗਰੋਥ ਹੀ ਹੈ। ਜਦੋਂ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਸਹੂਲਤਾਂ ਹੈ ਨਹੀਂ, ਇਨਫਰਾਸਟ੍ਰਕਚਰ ਹੈ ਨਹੀਂ, ਹੈਲਥ ਕੇਅਰ ਕਪੈਸਿਟੀ ਹੈ ਨਹੀਂ, ਜੋਬਸ ਹੈ ਨਹੀਂ, ਕੁਛ ਵੀ ਨਹੀਂ ਹੈਗਾ, ਫਿਰ ਵੀ ਸਾਡੀ ਓਵਰਆਲ ਪਾਪੂਲੇਸ਼ਨ 280,810 ਦੇ ਨਾਲ ਵਧੀ। ਭਾਵੇਂ ਇਹ ਜਸਟਿਨ ਟਰੂਡੋ ਏਰਾ ਨਾਲੋਂ 1-2 million ਪਰ ਈਅਰ ਨਾਲ ਤਾਂ ਸਪੀਡ ਨਾਲ ਨਹੀਂ ਵਧੀ, ਪਰ ਵਧੀ ਤਾਂ ਹੈਗੀ ਆ। ਸੋ ਹੁਣ ਦੋਸਤੋ ਗੱਲ ਇਹ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਪਾਵਰ 'ਚ ਆਉਂਦੇ ਸਿਰ ਵਾਅਦਾ ਕੀਤਾ ਕਿ ਉਹ ਇਸ ਸਾਲ 2026 ਅਤੇ ਅਗਲੇ ਸਾਲ 27 ਅਤੇ ਉਸ ਸਾਲ ਅਗਲੇ ਸਾਲ 28 ਦੇ ਲਈ ਪਰਮਨੈਂਟ ਰੈਜ਼ੀਡੈਂਸ ਇਨ ਕੈਨੇਡਾ ਦੀ ਗਿਣਤੀ 380,000, ਦੈਨ 375, ਦੈਨ 370, ਲਗਭਗ 380,000 ਤਿੰਨ ਸਾਲ ਲਗਾਤਾਰ ਹੀ ਰੱਖਣਾ ਚਾਹੁੰਦਾ। ਲੋਕਾਂ ਨੇ ਇਹ ਨੰਬਰ ਸੁਣ ਕੇ ਕਿਹਾ ਕਿ ਸਾਊਂਡਸ ਰੀਜ਼ਨੇਬਲ, ਠੀਕ ਹੀ ਲੱਗਦਾ, ਕਿਉਂਕਿ ਟਰੂਡੋ ਤਾਂ ਇਸ ਤੋਂ ਪਤਾ ਨਹੀਂ ਕਿੰਨਾ ਗੁਣਾ ਵੱਧ ਹੀ ਸਾਦਾ ਹੋਊਗਾ ਸਿੱਧੇ ਪੀ ਆਰ।

Inee, gjell si kuch hor, 18 months ago, during the election, the Honik area had, nope, we need more immigration. So ek name New York Times interview de vich Mark Carney ne kya, aap ji kya, ke odi government ne Canada the immigration system nu back under control le liya hai, te hon ohne aap sawal puchya hai, when do we begin a controlled increase? Not do we begin, when do we begin? Kadon di gala, na ke je kar di gala. ਇਹ ਗੱਲ ਆ ਸੋ ਇਹ ਕਹਿ ਰਿਹਾ ਹੈ ਕਿ ਟਾਈਮ ਦੀ ਹੀ ਗੱਲ ਆ ਕਿ ਸਾਨੂੰ ਹੁਣ ਇਮੀਗ੍ਰੇਸ਼ਨ ਦੇ ਨਾਲ ਸੋ ਕਾਲਡ ਕੰਟਰੋਲਡ ਇਨਕਰੀਸ ਵਧਾਉਣਾ ਹੀ ਵਧਾਉਣਾ ਪੈਣਾ ਹੈ ਪਰ ਪਹਿਲੀ ਗੱਲ ਇਮੀਗ੍ਰੇਸ਼ਨ ਕਾਬੂ ਕੀਤੀ ਨਹੀਂ ਗਈ ਆ ਕਿੱਥੇ ਕੀਤੀ ਗਈ ਆ ਕੋਈ ਬੰਦਾ ਕਹਿ ਸਕਦਾ ਕਿ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਇੰਨਾ ਕੁ ਕੰਟਰੋਲ ਆ ਗਿਆ ਹੈ ਕਿ ਗਲਤ ਮਤਲਬ ਕਿ ਨਹੀਂ ਆ ਰਹੇ ਨੇ ਇੱਥੇ ਜਾਂ ਲੋੜ ਤੋਂ ਵੀ ਵੱਧ ਲੋਕ ਨਹੀਂ ਆ ਰਹੇ ਨੇ ਇੱਥੇ ਜਾਂ ਟਾਈਮ ਸਿਰ ਹੀ ਸਭ ਕੁਝ ਪ੍ਰੋਸੈਸ ਹੋ ਰਿਹਾ ਨੋ ਯੂ ਕੈਂਟ ਕੰਟਰੋਲ ਤਾਂ ਕੁਝ ਵੀ ਨਹੀਂ ਕੀਤਾ ਗਿਆ ਦੂਜੀ ਗੱਲ ਸਾਨੂੰ ਕੋਈ ਫਾਇਦਾ ਤਾਂ ਇਹ ਦਿਖਾਉਂਦੇ ਨਹੀਂ ਹੈਗੇ ਜਾਂ ਸਮਝਾਉਂਦੇ ਨੇ ਜਦੋਂ 30-35 ਜਵਾਕ ਇੱਕ ਕਲਾਸਰੂਮ ਦੇ ਵਿੱਚ ਬਾੜੇ ਹੋਏ ਨੇ ਠੰਡੇ ਵਿੰਟਰ ਮਹੀਨਿਆਂ ਦੇ ਵਿੱਚ ਪੋਰਟੇਬਲਸ ਦੇ ਵਿੱਚ ਪਾਪਸਿਕਲ ਵਾਂਗੂ ਫ੍ਰੀਜ਼ ਹੋ ਰਹੇ ਨੇ ਹਾਸਪਿਟਲਸ ਦੇ ਵਿੱਚ ਹਾਲਵੇਜ਼ ਦੇ ਵਿੱਚ ਇਲਾਜ ਕਰਵਾ ਰਹੇ ਨੇ ਬਜ਼ੁਰਗ ਸੋ ਛੋਟੇ ਜਵਾਕ ਤੋਂ ਲੈ ਕੇ ਬਜ਼ੁਰਗ ਤੱਕ ਵੀ ਇਸ ਮੁਲਕ ਦੇ ਵਿੱਚ ਚੰਗੀ ਤਰ੍ਹਾਂ ਜਾਣਦੇ ਨੇ ਕਿ ਕੋਈ ਕਪੈਸਿਟੀ ਹੈ ਨਹੀਂ ਯਾਰ ਇਮੀਗ੍ਰੇਸ਼ਨ ਨੂੰ ਇਸ ਤੋਂ ਹੋਰ ਵਧਾਉਣਾ ਵੀ ਸਟਿਲ ਗੈਟਿੰਗ ਹੰਡਰਡਸ ਆਫ ਥਾਊਜ਼ੈਂਡਸ ਆਫ ਪੀਪਲ ਐਵਰੀ ਸਿੰਗਲ ਈਅਰ ਇਹਨੂੰ ਤੁਸੀਂ ਕਿੰਨਾ ਹੋਰ ਕਿੰਨੇ ਕੁ ਲੱਖ ਹੋਰ ਨਾਲ ਹੋਰ ਵਧਾਉਣਾ ਚਾਹੁੰਦੇ ਹੋ ਸਾਲ 'ਚ ਕਿੰਨੇ ਕੁ ਮਿਲੀਅਨ ਤੱਕ ਵਧਾਉਣਾ ਚਾਹੁੰਦੇ ਹੋ ਯਾਰ ਹੱਦ ਵੀ ਹੋ ਗਈ ਆ ਸੋ ਇਸ ਨਵੀਂ ਇੰਟਰਵਿਊ ਦੇ ਵਿੱਚ ਮਾਰਕ ਕਾਰਨੀ ਨੇ ਕਿਹਾ ਨਾਓ ਦਾ ਕੁਐਸਚਨ ਸਟਾਰਟਸ ਟੂ ਬਿਕਮ When do we resume some controlled increase in the population, which is in the nature of Canada? No, it's not in the nature of Canada. It's the nature of liberals. Difference hai ga. So, hun dosto, November mahine de vich, a Mark Carney government required hai of the agle 3 saalan de immigration targets nu publicly pesh karan de layi. Te maadi gal eh hai, ਕਿ ਹੁਣ ਤਾਂ ਲੱਗਦਾ ਹੈ ਕਿ ਜਿਹੜੇ ਆਪਾਂ ਡੀਕ੍ਰੀਸ ਨੰਬਰਸ ਦੇਖ ਰਹੇ ਸੀ ਕਿ 380 ਦੈਨ 375 ਦੈਨ 370 ਪੀ ਆਰਜ਼ ਈਚ ਈਅਰ ਲੈਸ ਐਂਡ ਲੈਸ ਸਟੱਡੀ ਪਰਮਿਟਸ ਲੈਸ ਐਂਡ ਲੈਸ ਵਰਕ ਪਰਮਿਟਸ ਪਰ ਈਅਰ ਉਹ ਹੁਣ ਫਿਰ ਤੋਂ ਗ੍ਰਾਫ ਉੱਪਰ ਨੂੰ ਹੀ ਜਾਣਾ ਹੈ ਹੁਣ ਮੈਂ ਇੱਕ ਮਿੰਟ ਦੇ ਵਿੱਚ ਛੇਤੀ ਛੇਤੀ ਟੈਲੀ ਕਰ ਲਵਾਂ ਤੁਸੀਂ ਕੀ ਆਪਣਾ ਵਿਚਾਰ ਪੇਸ਼ ਕੀਤਾ ਵਾਪਸ ਆਉਂਦੇ ਹਾਂ ਇੱਕੋ ਹੀ ਮਿੰਟ ਦੇ ਵਿੱਚ

0: ਚੁੰਨੀਆ
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤ, ਜਿੰਨਾ ਵੀ ਲੋਕਾਂ ਨੇ ਟੈਕਸਟ ਵਟਸਐਪ ਕੀਤਾ ਹੈ ਉਹਦੇ ਵਿੱਚੋਂ ਕੁੱਲ ਮਿਲਾ ਕੇ ਮੈਂ ਸਾਰੇ ਟੈਲੀ ਕਰ ਲਏ ਨੇ, ਤੇ ਇਹਦੇ ਵਿੱਚ ਲੋੜ ਤੋਂ ਵੀ ਜ਼ਿਆਦਾ ਮੇਰੇ ਖਿਆਲ ਲੋਕਾਂ ਨੇ ਤਾਂ ਅਪ ਇਮੀਗ੍ਰੇਸ਼ਨ ਨੂੰ ਵਧਾਉਣਾ ਚਾਹੀਦਾ, ਇਨਕਰੀਜ਼ ਕਰਨਾ ਚਾਹੀਦਾ. ਕਿਹਾ ਹੈ ਨੰਬਰ ਹੈ ਐਗਜੈਕਟਲੀ 26%. ਸੋ 26% ਲੋਕਾਂ ਨੇ ਜਿਹਨਾਂ ਨੇ ਟੈਕਸਟ ਵਟਸਐਪ ਕੀਤਾ ਹੈ, ਹੁਣੇ ਸਾਨੂੰ ਸੁਣ ਰਹੇ ਨੇ, ਵੇਖ ਰਹੇ ਨੇ, 26% ਨੇ ਕਿਹਾ ਕਿ ਇਮੀਗ੍ਰੇਸ਼ਨ ਵਧਾਉਣੀ ਚਾਹੀਦੀ ਆ. ਮਾਰਕ ਕਾਰਨੀ ਸਹੀ ਹੈ, ਇਮੀਗ੍ਰੇਸ਼ਨ ਵਧਾਉਣ ਦਾ ਟਾਈਮ ਆ ਗਿਆ ਹੈ. ਪਰ ਮਾਰਕ ਕਾਰਨੀ ਤਾਂ ਲਾਈਵ ਟੀਵੀ 'ਤੇ 5 ਜਵਾਕਾਂ ਦਾ ਕਤਲ ਕਰ ਸਕਦਾ, ਅਤੇ ਲੋਕਾਂ ਨੇ ਉਹਨੂੰ ਹੀ ਡਿਫੈਂਡ ਕਰਨਾ ਹੈ ਕਿਉਂਕਿ ਮੀਡੀਆ ਉਹਨਾਂ ਨੂੰ ਟੈਲ ਕਰਦਾ ਹੈ ਕਿ ਤੁਹਾਨੂੰ ਇਹੀ ਕਰਨਾ ਚਾਹੀਦਾ ਹੈ. ਸੋ ਦੈਟਸ ਅ ਡਿਫਰੈਂਟ ਸਟੋਰੀ. ਭੇਡਾਂ ਬੱਕਰੀ ਤਾਂ ਹਮੇਸ਼ਾ ਭੇਡਾਂ ਬੱਕਰੀਆਂ ਹੀ ਰਹਿਣਗੀਆਂ. 74%, ਫਿਰ ਵੀ ਥੈਂਕ ਗਾਡ ਮਜੋਰਿਟੀ 74%, ਉਹ ਵੀ ਸਾਡੀ ਹੀ ਕਮਿਊਨਿਟੀ ਵਿੱਚੋਂ. ਸਾਨੂੰ ਪਤਾ ਹੈ ਕਿ ਇੰਡੀਅਨ ਇਮੀਗ੍ਰੇਸ਼ਨ ਇਜ਼ ਦਾ ਬਿਗੈਸਟ ਅਮਾਊਂਟ ਇਮੀਗ੍ਰੇਸ਼ਨ. 74% ਨੇ ਕਿਹਾ ਨੋ, ਇਮੀਗ੍ਰੇਸ਼ਨ ਘਟਾਉਣੀ ਚਾਹੀਦੀ ਆ, ਡਾਊਨ ਹੀ ਜਾਣੀ ਚਾਹੀਦੀ ਆ. 74% ਆਫ ਯੂ ਸੈਡ ਡਾਊਨ, ਇਮੀਗ੍ਰੇਸ਼ਨ ਘਟਾਓ, ਅਤੇ 26% ਨੇ ਕਿਹਾ ਵਧਾਓ. ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਇਹ ਸੀ ਸਾਡਾ ਅੱਜ ਦਾ ਟਾਈਮ. ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ 3 ਤੋਂ ਲੈ ਕੇ 6 ਵਜੇ ਤੱਕ, ਅਤੇ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡੇ ਕਿਸੇ ਐਡਵਰਟਾਈਜ਼ ਦਾ ਕੋਈ ਫੋਨ ਨੰਬਰ, ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ ਟੈਕਸਟ ਵਟਸਐਪ 416-457-3381. ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਆਪਣੇ ਪਰਿਵਾਰ ਦੇ ਲਈ, ਆਪਣੇ ਫਿਊਚਰ ਨੂੰ ਸਿਕਿਓਰ ਕਰਨ ਲਈ,

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040 4174 2040

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA de home buyers miss na kar jayo. Paradise Developments sell kar rahe ne town home ate detached ghar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments .com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
6: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
4: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 4 37 655 1984

ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058 8285800 905

0: multiple locations in GTA. For more information, visit rajdhanisweets.ca.
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478। ਰੋਇਲ ਆਟੋ ਸੈਂਟਰ

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਚਲੋ AM 530 ਤੋਂ ਲਾਈਵ ਕਰਦੇ ਹਾਂ ਗੱਲਾਂ ਬਾਤਾਂ, ਲਾਉਂਦੇ ਹਾਂ ਰੌਣਕਾਂ ਅਤੇ ਧੁੱਪ ਨਿਕਲੀ ਹੈ, ਬੜੀ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ। ਅਤੇ ਦੇਖੋ ਸਹੀ ਯਾਰ, ਪੱਤਿਆਂ ਦੇ ਰੰਗ ਕਿਵੇਂ ਬਦਲ ਰਹੇ ਹੈ ਹੁਣ ਤਾਂ। ਜਿੱਥੇ ਜ਼ਿਆਦਾ ਦਰਖਤ ਨੇ, ਜ਼ਿਆਦਾ ਨੇਚਰ ਹੈ, ਉਹ ਤਾਂ ਲੱਗਦਾ ਜਿਵੇਂ ਕਿਸੇ ਤੁਸੀਂ ਫਿਲਮ 'ਚ ਹੁੰਦੇ ਹੋ। ਸੋ ਤਾਂ ਹੀ ਤਾਂ ਹੁਣ ਮੈਂ ਨਾ ਅੱਜ ਡਰਾਈਵ ਕਰ ਰਿਹਾ ਸੀਗਾ, ਮੈਂ ਜਿਮ ਨੂੰ ਜਾ ਰਿਹਾ ਸੀ, ਮੈਂ ਯਾਰ ਦੇਖਿਆ ਇੱਕ ਨਾ ਕਪਲ ਸੀਗਾ, ਅਤੇ ਉਹ ਆਮ ਹੀ ਕਿਸੇ ਸੜਕ 'ਤੇ ਨਾ, ਉੱਥੇ ਦਰਖਤ ਬੜੇ ਸੋਹਣੇ ਸੀਗੇ ਦੋ ਚਾਰ, ਉੱਥੇ ਖੜ੍ਹ ਕੇ ਮੁੰਡਾ ਕੁੜੀ ਦੀਆਂ ਫੋਟੋਆਂ ਖਿੱਚ ਰਿਹਾ ਅਤੇ ਕੁੜੀ ਮੁੰਡੇ ਦੀਆਂ ਖਿੱਚ ਰਹੀ ਹੈ। ਅਤੇ ਹਰੇਕ ਨੂੰ ਹੁੰਦਾ ਯਾਰ ਕਿ ਜਿੱਥੇ ਕੋਈ ਮਦਰ ਨੇਚਰ ਹੈ, ਜਿੱਥੇ ਵਧੀਆ ਟ੍ਰੀ ਨੇ, ਸੀਨਰੀਜ਼ ਨੇ, ਫੋਟੋਆਂ ਖਿੱਚ ਲਈਏ। ਸੋ ਇਹ ਦੇਖੋ ਕੁਦਰਤ ਦੇ ਰੰਗ ਹੈ, ਕਦੇ ਗ੍ਰੀਨ ਹਰੇ ਵਾਈ ਤੁਹਾਨੂੰ ਦਿਸਦੀ ਹੈ ਚਾਰੇ ਪਾਸੇ, ਅਤੇ ਜਦੋਂ ਹੁਣ ਫਾਲ ਆਟਮ ਦਾ ਮੌਸਮ ਹੁੰਦਾ ਫਿਰ ਤੁਹਾਨੂੰ ਯਾਰ ਬਹੁਤ ਵੱਖਰੇ ਵੱਖਰੇ ਰੰਗ ਦੇਖਣ ਨੂੰ ਮਿਲਦੇ ਆ। ਸੋ ਇੰਜੋਏ ਕਰੋ, ਹੈਵ ਅ ਗੁੱਡ ਟਾਈਮ, ਐਂਡ ਦੇਖੋ ਨੇਚਰ ਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਆ। ਅਤੇ ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕ 3 ਘੰਟੇ, ਸਾਡੇ ਨਾਲ ਹੋ ਤੁਸੀਂ, ਅਸੀਂ ਤੁਹਾਡੇ ਨਾਲ ਹਾਂ, ਅਤੇ ਦਿਲ ਸਾਡੇ ਨਾਲ ਲਾ ਲਿਆ ਚੁੱਪ ਕਰਕੇ ਨਹੀਂ ਲੋਕਾਂ ਨੂੰ ਬੋਲਣ ਦੇ। ਇਹ ਗਾਣਾ ਵੀ ਲਾਵਾਂਗੇ ਕਿ ਦਿਲ ਜੀ ਦਾ ਸੀਗਾ ਨਾ, ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ। ਸੋ ਆਈ ਥਿੰਕ ਦਿਲ ਜੀ ਸੁਣਾਉਂਦਾ ਸੀ। ਖੈਰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ।

ਤੇ ਇਹ ਗਾਣਾ ਲਾਈ ਨੂੰ ਬਹੁਤ ਚਿਰ ਹੋ ਗਿਆ। ਕਿਆ ਮਿਊਜ਼ਿਕ ਹੈ ਯਾਰ, ਇਹ ਦੋ ਗੀਤ ਹੈ ਨਾ ਜਿਹੜੇ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਨਖਰਾ ਤੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ ਨਾ। ਦੋਨਾਂ ਗਾਣਿਆਂ ਦਾ ਯਾਰ ਇੰਨਾ ਖੂਬਸੂਰਤ ਮਿਊਜ਼ਿਕ ਹੈ, ਮੈਂ ਕਹਿੰਦਾ ਕਿ ਸਾਡੀ ਗੱਲਾਂ ਦਿਓ। ਸੋ ਸਟੂਡੀਓ ਦਾ ਆਪਣਾ ਨੰਬਰ ਤੁਹਾਨੂੰ ਯਾਦ ਹੈ, ਦੱਸਣ ਦੀ ਲੋੜ ਤਾਂ ਵੈਸੇ ਪੈਣੀ ਨਹੀਂ ਚਾਹੀਦੀ, ਬਟ ਫਿਰ ਵੀ ਯਾਰ ਰੋਜ਼ ਨਵੇਂ ਸੱਜਣ ਮਿੱਤਰ ਜੁੜਦੇ ਆ ਤਾਂ ਕਈ ਵਾਰ ਨੰਬਰ ਰਿਪੀਟ ਵਾਰ ਵਾਰ ਕਰ ਦੇਈਦਾ। ਮੈਨੂੰ ਕਈ ਕਾਲਾਂ ਆਉਂਦੀਆਂ, ਭਾਅ ਜੀ ਤੁਸੀਂ ਨੰਬਰ ਨਹੀਂ ਬੋਲਿਆ, ਸਾਡੇ ਯਾਦ ਨਹੀਂ, ਅਸੀਂ ਤੁਹਾਡਾ ਪ੍ਰੋਗਰਾਮ ਪਹਿਲੀ ਵਾਰ ਸੁਣਿਆ, ਦੂਜੀ ਵਾਰ ਸੁਣਿਆ। ਸੋ ਤਾਂ ਫਿਰ ਕਈ ਵਾਰ ਹੁਣ ਮੈਨੂੰ ਕਈ ਸੱਜਣ ਕਹਿੰਦੇ ਨਾ ਵੀ ਯਾਰ ਤੁਸੀਂ ਨੰਬਰ ਆਪਣਾ ਕਾਫੀ ਬੋਲ ਦਿੰਦੇ ਹੋ। ਮੈਂ ਕਿ ਯਾਰ ਨੰਬਰ ਤਾਂ ਹੀ ਬੋਲੀਦਾ, ਹਰ ਮਿੰਟ ਸਕਿੰਟ ਬਾਅਦ ਕੋਈ ਨਾ ਕੋਈ ਰੇਡੀਓ ਨਵਾਂ ਬੰਦਾ ਔਨ ਕਰਦਾ। ਸੋ ਉਹਨਾਂ ਲਈ ਹੈ ਵੀ ਜਿਹੜੇ ਨਵੇਂ ਨਵੇਂ ਜੁੜ ਰਹੇ ਆ ਉਹਨਾਂ ਨੂੰ ਕਿਤੇ ਕੋਈ ਇੰਝ ਨਾ ਲੱਗੇ ਕਿ ਬੰਦਾ ਕਾਲ ਕਰਨ ਨੂੰ ਕਹਿ ਰਿਹਾ ਆਪਣਾ ਨੰਬਰ ਬੋਲਦਾ ਤੱਕ ਨਹੀਂ। ਬਟ ਫਿਰ ਬਾਕੀ ਜਿਹੜੇ ਸਾਡੇ ਸੱਜਣ ਨੇ ਨਾ ਬੜੇ ਪਿਆਰ ਕਰਨ ਵਾਲੇ, ਕਈਆਂ ਨੂੰ ਆਪਣੇ ਸਾਡੇ ਨੰਬਰ ਯਾਦ ਨੇ ਹੋਰ ਕਿਸੇ ਦਾ ਯਾਦ ਹੀ ਨਹੀਂ। ਇੱਕ ਬਾਈ ਜੀ ਕਹਿੰਦੇ ਨਹੀਂ ਹੁੰਦੇ, ਕਹਿੰਦੇ ਨਵੀਂ ਯਾਰ ਘਰ ਵਾਲੀ ਦਾ ਨੰਬਰ ਚੇਤੇ ਨਹੀਂ ਪਰ ਤੁਹਾਡਾ ਚੇਤੇ ਆ। ਕਹਿੰਦੇ ਕਿਹੜਾ ਘਰ ਵਾਲੀ ਮਗਰ ਹੀ ਪੈ ਗਈ ਕਿ ਦੱਸ ਯਾਰ ਤੈਨੂੰ ਮੇਰਾ ਨੰਬਰ ਚੇਤੇ ਨਹੀਂ, ਨਵੀਂ ਦਾ ਨੰਬਰ ਯਾਦ ਹੈ। ਮੈਂ ਕਿਹਾ ਇਹ ਹੁੰਦਾ ਭਰਾਵਾਂ ਦਾ ਫਿਰ ਪਿਆਰ, ਤੇ ਤੁਸੀਂ ਬੜੇ ਯਾਰ ਚਾਵਾਂ ਖੁਸ਼ੀਆਂ ਨਾਲ ਸਾਨੂੰ ਕਾਲ ਕਰਦੇ ਹੋ ਤੇ ਅਸੀਂ ਵੀ ਬਹੁਤ ਐਕਸਾਈਟਮੈਂਟ ਦੇ ਨਾਲ ਤੁਹਾਡੀ ਕਾਲ ਪਿਕਅਪ ਕਰਦੇ ਹਾਂ। ਸੋ ਵੈਲਕਮ ਅਗੈਨ, ਐਂਡ ਨੰਬਰ ਹੈ ਆਪਣਾ 9056733337 9056733337, ਤੇ ਗੱਲਬਾਤ ਹੋਵੇਗੀ। ਦੱਸੋ ਫਿਰ ਕੀ ਸੁਣਨ ਦੇ ਮੂਡ ਚੋਂ, ਅੱਜ ਟੋਰਾਂਟੋ ਮੇਪਲ ਲੀਫਸ ਦਾ ਸੀਜ਼ਨ ਸ਼ੁਰੂ ਹੋ ਰਿਹਾ। ਸੋ ਇੱਕ ਵਾਰ ਫਿਰ ਤੋਂ NHL is back. ਅੱਜ ਹਿਸਟੋਰਿਕ ਮੈਚਅਪ ਜਿਹੜਾ ਹੁੰਦਾ ਹੁੰਦਾ ਹਰ ਸਾਲ, ਟੋਰਾਂਟੋ ਮੇਪਲ ਲੀਫਸ ਅਤੇ ਮੌਂਟਰੀਅਲ ਕੈਨੇਡੀਅਨਸ, ਤੇ ਅੱਜ ਟੋਰਾਂਟੋ ਅਤੇ ਮੌਂਟਰੀਅਲ ਦਾ ਪਹਿਲਾ ਮੈਚ ਹੈ ਤੇ ਦੇਖਦੇ ਹਾਂ ਫਿਰ ਕੀ ਬਣਦਾ। ਸਕੋਸ਼ਾ ਬੈਂਕ ਅਰੀਨਾ ਟੋਰਾਂਟੋ 'ਚ ਮੈਚ ਹੋਵੇਗਾ ਤੇ ਟੋਰਾਂਟੋ ਮੇਪਲ ਲੀਫਸ ਦੀ ਟੀਮ ਐਤ ਕੀ ਯਾਰ ਕਾਫੀ ਅੱਛੀ ਹੈ। ਭਾਵੇਂ ਲੀਫਸ ਹਰ ਸਾਲ ਬਹੁਤ ਚਿਰ ਹੋ ਗਿਆ ਆਪਾਂ ਨੂੰ ਡਿਸਅਪੋਇੰਟ ਕਰਦੇ ਆ ਰਹੇ ਆ, ਦੇਖਦੇ ਹਾਂ ਜੇ ਐਤਕੀ ਕੁਛ ਵੱਖਰਾ ਕਰ ਪਾਉਣਗੇ ਜਾਂ ਨਹੀਂ, ਟਾਈਮ ਵਿਲ ਟੈਲ। ਬਟ ਗੋ ਲੀਫਸ ਗੋ, ਚੱਕ ਦਿਓ ਮੁੰਡਿਓ ਫੱਟੇ। ਟੋਰਾਂਟੋ ਨੂੰ ਜਾ ਰਹੇ ਹੋ, ਅੱਜ ਟ੍ਰੈਫਿਕ ਥੋੜ੍ਹਾ ਜਿਹਾ ਵੱਧ ਨਜ਼ਰ ਆਵੇਗਾ ਤੇ ਬਲੂ ਜਰਸੀਜ਼ ਵੀ ਤੁਹਾਨੂੰ ਨਜ਼ਰ ਆਉਣਗੀਆਂ।

ਐਂਡ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬੀ ਵਨ ਐਂਡ ਓਨਲੀ ਇੱਕ ਓ ਇੱਕ ਸਾਡੀ ਫੀਨਿਕਸ ਕਸਟਮ ਮਿਲਵਰਕ ਦੀ ਟੀਮ ਵੱਲੋਂ। ਫੀਨਿਕਸ ਕਸਟਮ ਮਿਲਵਰਕ ਲੈ ਕੇ ਆਏ ਹਨ ਕਿਚਨ ਕੈਬਨਿਟਸ ਅਤੇ ਕਸਟਮ ਕਲੋਜ਼ਿਟਸ, ਬਹੁਤ ਹੀ ਵਾਜਿਬ ਕੀਮਤ ਅਤੇ ਵਧੀਆ ਟੋਪ ਦੀ ਕਾਰੀਗਰੀ ਦੇ ਨਾਲ। ਜੇ ਤੁਸੀਂ ਆਪਣੀ ਕਿਚਨ ਰੀਮੋਡਲ ਕਰਵਾਉਣੀ ਹੈ ਜਾਂ ਘਰ ਦੇ ਵਿੱਚ ਕਸਟਮ ਵਾਕ ਇਨ ਕਲੋਜ਼ਿਟਸ ਤਿਆਰ ਕਰਵਾਉਣੀਆਂ ਨੇ ਤਾਂ ਤੁਹਾਡੀ ਜਿਹੜੀ ਸਰਚ ਹੈ ਇੱਥੇ ਮੁੱਕਦੀ ਹੈ। ਬਹੁਤ ਹੀ ਸੋਹਣਾ ਕੰਮ, ਰੈਸਟੋਰੈਂਟਾਂ ਤੋਂ ਲੈ ਕੇ ਡੈਂਟਲ ਆਫਿਸਿਸ ਅਤੇ ਫਾਰਮੇਸੀਜ਼ ਤੱਕ ਇਹਨਾਂ ਨੇ ਕੰਮ ਕੀਤਾ ਹੋਇਆ। ਸੋ ਕਮਰਸ਼ਲ ਮਿਲਵਰਕ ਵਿੱਚ ਵੀ ਇਹ ਬਹੁਤ ਐਕਸਪੀਰੀਅੰਸ ਨੇ। ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਅਗਲਾ ਪ੍ਰੋਜੈਕਟ ਬਜਟ ਦੇ ਵਿੱਚ ਹੋਵੇ, ਵਧੀਆ ਟੋਪ ਦਾ ਕੰਮ ਹੋਵੇ, ਅੱਜ ਹੀ ਫੀਨਿਕਸ ਮਿਲਵਰਕ ਨੂੰ ਕਾਲ ਕਰੋ। ਕਸਟਮ ਕਲੋਜ਼ ਤਾਂ ਯਾਰ ਤੁਸੀਂ ਆਪਣੀ ਵਾਈਫ ਨੂੰ ਤਿਆਰ ਕਰ ਦਿਓ ਨਾ, ਤਾਂ ਅਗਲੀ ਬਸ ਤੁਹਾਡਾ ਸ਼ੁਕਰੀਆ ਅਦਾ ਕਰੀ ਜਾਊਗੀ। ਸੋ ਜ਼ਰੂਰ ਕਿਸੇ ਨੇ ਵੀ ਕਸਟਮ ਕਰਨੀਆਂ ਨੇ ਕਿਚਨਸ ਤਿਆਰ ਜਾਂ ਕਸਟਮ ਕਲੋਜ਼ਿਟਸ ਤਾਂ ਫੋਨ ਨੰਬਰ ਇੱਕ ਵਾਰ ਫਿਰ 416-822-2239 416-822-2239 416-822-2239 416-822-2239 4162-2239 ਤੇ ਘੁਮਾਓ ਫੋਨ, ਕਰੋ ਇਹਨਾਂ ਨਾਲ ਗੱਲਬਾਤ ਅਤੇ ਤੁਹਾਡੀ ਸੇਵਾ ਦੇ ਵਿੱਚ

0: ਓਕੇ ਹੁਣ ਕਈ ਸਿੱਟਣ ਕਹਿਣਗੇ ਨਵੀਂ ਯਾਰ ਗਾਣਾ ਲਾ ਦਿਓ, ਐਵੇਂ ਤੁਸੀਂ ਟਿਊਨਾਂ ਬੰਦ ਕਰੀ ਜਾ ਰਹੇ ਹੋ, ਇਹ ਕਹਿੰਦੇ ਹੁੰਦੇ ਆ ਸਟ੍ਰੈਟਜੀ ਆ ਸਾਡੀ, ਠੀਕ ਹੈ? ਸੋ ਇੱਕ ਦੋ ਮੈਸੇਜ ਦੇ ਦਈਏ ਅਤੇ ਫਿਰ ਤੁਹਾਡੇ ਲਈ ਜ਼ਰੂਰ ਜ਼ਰੂਰ ਪੱਕਾ ਮੈਂ ਇਹੀ ਗਾਣਾ ਲਾਊਂਗਾ, ਟੈਨਸ਼ਨ ਨਾ ਲਓ। ਇੱਕ ਨਾ ਸੀਜ਼ਨ ਹੁਣ ਖਤਮ ਹੋ ਰਿਹਾ, ਵੈਦਰ ਚੇਂਜ ਹੋ ਰਿਹਾ, ਸੋ ਤੁਸੀਂ ਕੋਈ ਵੀ ਕੰਮ ਕਰਵਾਉਣਾ ਹੈਗਾ ਆਪਣਾ ਰੂਫਿੰਗ ਦਾ, ਨਵੀਂ ਰੂਫ ਹੈ, ਰੂਫ ਥੋੜ੍ਹੀ ਲੀਕ ਹੋ ਰਹੀ ਹੈ ਅਤੇ ਰੂਫ ਦੀ ਤੁਸੀਂ ਕੋਈ ਰਿਪੇਅਰ ਕਰਵਾਉਣੀ ਹੈ, ਹੁਣ ਕਰਾ ਲਓ, ਬਾਅਦ ਵਿੱਚ ਜਦੋਂ ਸਰਦੀਆਂ ਆ ਗਈਆਂ, ਸਨੋਅ ਪੈ ਗਈ, ਫਿਰ ਯਾਰ ਇਹ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ ਨੇ। ਸੋ ਫੋਨ ਨੰਬਰ ਤੁਹਾਨੂੰ ਦਿੰਦੇ ਹਾਂ ਪੈਸ਼ਨ ਰੂਫਿੰਗ ਦਾ, 647-919-9494, 647-919-9413, 647-919-9413, 647-919-9494, ਤੁਹਾਡੇ ਲਈ ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਟੀਮ ਹਾਜ਼ਰ ਹੈ, ਨਾਲੇ ਤੁਹਾਨੂੰ ਵਾਰੰਟੀ ਵੀ ਦੇ ਰਹੇ ਨੇ, ਤੁਸੀਂ ਰਾਈਟਿੰਗ ਦੇ ਵਿੱਚ ਵਾਰੰਟੀ ਜਿੰਨੀ ਵੀ ਅਵੇਲੇਬਲ ਹੈ ਉਹ ਵੀ ਜ਼ਰੂਰ ਤੁਸੀਂ ਲੈ ਲੈਣੀ ਹੈ, ਅਤੇ ਤੁਹਾਡੇ ਲਈ ਫੀਨਿਕਸ ਆਪਣੇ ਸੋਰੀ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੇ, ਅਤੇ ਗੁਰਲਾਲ ਜੀ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਾਈਮ ਸਿਰ ਕਰ ਲਓ ਕਾਲ, ਪਹੁੰਚਣਾ, ਕਿਉਂਕਿ ਨਵੀਂ ਯਾਰ ਸਰਦੀਆਂ ਆ ਗਈਆਂ, ਛੱਤ ਲੀਕ ਹੋ ਰਹੀ ਹੈ, ਹੁਣ ਕੀ ਕਰੀਏ, ਤੁਹਾਨੂੰ ਤਾਂ ਪੰਗਾ ਬਹੁਤ ਪੈ ਗਿਆ, ਫਿਰ ਪੰਗਾ ਜਦੋਂ ਪੈਂਦਾ ਯਾਰ ਉਦੋਂ ਕਾਹਨੂੰ ਯਾਦ ਰੱਖਦੇ ਹੋ, ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਹੁੰਦਾ ਕਿ ਪੰਗਾ ਪੈਣ ਤੋਂ ਪਹਿਲਾਂ ਤੁਸੀਂ ਜਿਹੜੇ ਵੀ ਕੰਮ ਨੇ ਉਹ ਕਰਾ ਲਿਆ ਕਰੋ। ਆਪਣੀ ਇੱਕ ਆਦਤ ਆ ਨਾ ਸਾਰਿਆਂ ਦੀ, ਆਪਣੀ ਕਮਿਊਨਿਟੀ ਦੀ ਖਾਸ ਤੌਰ 'ਤੇ, ਕਿ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਉਦੋਂ ਆਪਾਂ ਭੱਜੇ ਫਿਰਦੇ ਹਾਂ, ਬਟ ਪ੍ਰੋਬਲਮ ਆਉਣ ਤੋਂ ਪਹਿਲਾਂ ਆਪਾਂ ਐਕਸ਼ਨ ਨਹੀਂ ਲੈਂਦੇ। ਸੋ ਕਿ ਤੁਹਾਡੀ ਕਾਲਸ ਪਹਿਲਾਂ ਜੇ ਤੁਸੀਂ ਕਰ ਰਹੇ ਸੀ ਨਹੀਂ ਸੀ ਜੁੜ ਰਹੀਆਂ, ਹੁਣ ਜ਼ਰੂਰ ਤੁਹਾਡੀ ਕਾਲ ਸਾਡੇ ਤੱਕ ਆ ਸਕਦੀ ਹੈ। ਨੰਬਰ ਹੈ ਆਪਣਾ 9056733337-905-673-3337 ਨੰਬਰ ਹੈ ਆਪਣਾ 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ। ਸੋ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਅਤੇ ਸਾਰੇ ਸਾਡੇ ਸੁਣਨਾਂ ਦੇ ਮੈਸੇਜ ਵੀ ਤੁਹਾਡੇ ਤੱਕ ਪਹੁੰਚ ਰਹੇ ਨੇ, ਅਤੇ ਲਾਉਂਦੇ ਹਾਂ ਫਿਰ ਤੁਹਾਡੇ ਲਈ ਗੀਤ, ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਨਖਰਾ, ਵਣ ਨੋਲੀ ਸਰਦੂਲ ਸਿਕੰਦਰ ਸਾਹਿਬ। ਸੋ ਪੇਸ਼ ਕਰਦੇ ਹਾਂ ਅਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਹਾਂ। ਕਾਲ ਲੈ ਲਈ 4022। ਹੈਲੋ,
1: ਹਾਂਜੀ ਸਰ ਜੀ, ਕੀ ਹਾਲ ਚਾਲ ਹੈ?
0: ਵਧੀਆ ਜੀ, ਕਿਵੇਂ ਹੋ ਜੀ?
1: ਮੈਂ ਕਿਹਾ ਕਾਲ ਹੀ ਨਹੀਂ ਜਾ ਰਹੀ ਸੀ, ਮੈਂ ਕਿਹਾ ਨਵੀਂ ਜੀ ਨੂੰ ਪੁੱਛੀਏ ਕੀ ਚੱਕਰ ਹੋ ਗਿਆ ਕੋਈ।
0: ਓ ਸੌਰੀ,
1: ਖਰਾਬੀ ਦਾ
0: ਨਹੀਂ, ਖਰਾਬੀ ਨਹੀਂ, ਆਪਾਂ ਹੁਣ ਦਿੰਦੇ, ਬਸ ਮੈਂ ਨਾ ਕਹਿ ਲਓ ਕਿ ਜਵਾਕਾਂ ਕੰਮ ਥੋੜੇ ਕੀਤਾ।
1: ਕੋਈ ਗੱਲ ਨਹੀਂ, ਇਟਸ ਓਕੇ, ਡੋਂਟ ਵਰੀ ਅਬਾਊਟ ਦੈਟ।
0: ਹਾਂਜੀ,
1: ਅਸੀਂ ਵੀ ਫਸੇ ਹੋਏ ਸੀਗੇ, ਅਜੇ ਵੀ ਫਸੇ ਲਈ ਆ 410 ਤੇ।
0: ਅੱਛਾ, 410 ਤੇ ਫਸੇ ਹੋ ਬੰਦਾ, 410 ਤੇ ਫਸੇ ਰਹਿੰਦਾ ਬੰਦਾ,
1: 410 ਤੇ ਫਸੇ ਹੋਏ ਆ, ਤੇ ਫਿਰ ਤੁਹਾਡਾ ਪ੍ਰੋਗਰਾਮ ਲੱਗ ਜਾਂਦਾ ਤੇ ਫਿਰ ਚਲੋ ਥੋੜਾ ਮਨ ਸ਼ਾਂਤ ਹੋ ਜਾਂਦਾ।
0: ਹਾਂ, ਇਹ ਜ਼ਰੂਰ ਹੈ, ਦੇਖੋ ਪ੍ਰੋਗਰਾਮ ਨਾ ਜਦੋਂ ਫਿਰ ਲੱਗਦਾ ਤਾਂ ਮੈਨੂੰ ਵੀ ਪਤਾ ਹੁੰਦਾ ਕਿ ਅਗਲੇ ਯਾਰ ਸਟਕ ਨੇ, ਟ੍ਰੈਫਿਕ 'ਚ ਨੇ, ਸੋ ਤੁਹਾਡਾ ਪੂਰਾ ਐਨ ਮਨੋਰੰਜਨ ਕਰਾਇਆ ਜਾਵੇ।
1: ਨਹੀਂ ਨਹੀਂ ਨਹੀਂ, ਤੁਹਾਡਾ ਪ੍ਰੋਗਰਾਮ ਤਾਂ ਸਰ ਜੀ ਬਹੁਤ ਹੀ ਵਧੀਆ, ਜਿਹਨੂੰ ਕਹਿੰਦੇ ਨਾ ਪੂਰਾ ਟਾਪ ਟੂ ਬਾਟਮ।
0: ਥੈਂਕ ਯੂ ਭਾਜੀ,
1: ਬਿਲਕੁਲ ਫਸਟ ਕਲਾਸ।
0: ਨਹੀਂ ਨਹੀਂ, ਥੈਂਕ ਯੂ ਸੋ ਮਚ,
1: ਫਸਟ ਕਲਾਸ ਪ੍ਰੋਗਰਾਮ,
0: ਥੈਂਕ ਯੂ ਸੋ ਮਚ। ਸਾਡੀ ਇਹੀ ਟ੍ਰਾਈ ਰਹਿੰਦੀ ਹੈ ਕਿ ਬੰਦਾ ਨਾ ਜਦੋਂ ਕੰਮ ਤੋਂ ਬਾਅਦ ਜਾ ਰਿਹਾ ਘਰ ਨੂੰ, ਘਰ ਨੂੰ ਤੁਹਾਨੂੰ ਹੋਵੇ ਕਿ ਵਧੀਆ ਯਾਰ, ਮਨ ਜਿਹਾ ਰਿਲੈਕਸ ਹੋ ਗਿਆ ਸੁਣ ਕੇ।
1: ਕੋਈ
0: ਹੁਕਮ
1: ਨਹੀਂ, ਹੁਕਮ ਸਰ ਤੁਹਾਡਾ, ਦੇਖੋ ਇਹੀ ਸਭ ਤੋਂ ਵਧੀਆ, ਤੁਸੀਂ ਕਾਲ ਹਮੇਸ਼ਾ ਮੈਂ ਜਦੋਂ ਵੀ ਕੀਤੀ ਹੈ ਫਸਟ ਟ੍ਰਾਈ ਚ ਹੀ ਮਿਲਦੀ ਹੈ।
0: ਚਲੋ, ਵੈਰੀ ਗੁੱਡ,
1: ਇਸ ਤੋਂ ਵੱਡਾ ਕੰਪਲੀਮੈਂਟ ਮੈਨੂੰ ਕੀ ਮਿਲਦਾ।
0: ਨਹੀਂ, ਥੈਂਕ ਯੂ ਭਾਜੀ, ਬਹੁਤ ਪਿਆਰ, ਬਹੁਤ ਸਤਿਕਾਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ, ਇੰਜੋਏ ਕਰੋ, ਡਰਾਈਵ ਸੇਫ, ਡਰਾਈਵ ਸਲੋ, ਡਰਾਈਵ ਕਰ ਰਹੇ ਹੋ ਕਾਲੀਆਂ ਨਹੀਂ ਕਰਨੀਆਂ, ਕਿਸੇ ਨੂੰ ਰੋਡ ਦੇ ਉੱਤੇ ਸੜਕ 'ਤੇ ਬੰਦੇ ਨੂੰ ਜਾਂਦੇ ਨੂੰ ਗਾਲਾਂ ਨਹੀਂ ਕੱਢਣੀਆਂ, ਆਰਾਮ ਨਾਲ ਆਪਣਾ ਜਾਓ ਜਿੱਥੇ ਜਾਣਾ, ਅਤੇ ਹੈਵ ਅ ਗੁੱਡ ਟਾਈਮ। ਪ੍ਰੋਗਰਾਮ ਹੈ ਪੰਜਾਬੀ।

0: लहंगा मार गया, नखरा मार गया, कोका मार गया। क्या बात है, देखो यार किन्नियां चीजा ने जिहड़ियां बंदे नूं पसंद आ जांदियां ने। देखो बंदा ना बंदे नूं तारीफ करनी आउंदी, इन्नी गल जरूर है। चलो कईआं नूं नहीं भी आउंदी होगी, बट जे वधिया जिहड़े वधिया बंदे ने हुण इक्को गाने च किन्नी चीजा की तारीफ कर गए यार। सुजोल साहब मित्रां नूं मार गया नी, तेरा लहंगा, तेरा नखरा, तेरा ठुमका, तेरा कोका, और रह की गया तेरा हसना। हसना कहता सीगा तेरा। चलो है बहुत सारिया चीजा जो पई ने। 6684 हेलो।
1: हां जी दसिया भाई किदा?
0: ओ किदा
1: वधिया भाई वधिया। मैं भाई कदों दी कॉल ला रहा, कॉल लगदी नहीं सी,
0: चक्की नहीं। मैं जान के नहीं चक्की थोड़ी को।
1: अच्छा
0: मैं तुसी तुसी तुसी सानू फोन ही नहीं करदे यार, मैं क्यों चक्का? सीरी भी बहुत पंगे पाउंदी आ। मैं सीरी नूं कहूंगा, सपोज करो मैं कह रहा भी Hey Siri, call Sunny. उन्हें चक के किसे हनी नू कॉल करती।
1: अच्छा
0: पर नहीं दस हम यार गलती तो नहीं किसी होर नू फोन करता हूं मेरे फोन ते।
1: अच्छा
0: हुने, हुने
1: यार मैं नंबर मैं नंबर दे यार
0: तारीफा
1: की तारीफा गाना जॉर्डन संधू का हो जाए जा जैसी बी दा हो जावे तेरा रूप। भाई लाया सी तुसी उस दिन तेरा रूप? मैं लगदा नहीं लाया तू।
0: लाया सी मैं तुहानू हास वाली गल दसा एक।
1: हां जी हां जी।
0: मैं ना हुणे तुसी सीरी दी गल कीती,
1: हां जी,
0: ते मैं कहा ना मैं ओदा नाम ला के मैं क्या भी कॉल सनी।
1: हां जी ओ कॉल लग गई।
0: ओने सनी मॉल्टन नु फोन ला लिया। मेनू सनी का मैसेज आया कहता तू फोन किया। मैं क्या यार गलती हो गया, कहता देख रहा मैं फोन नहीं कर रहा तू। साडी सीरी भी कहती है वड्डे बंदे नू फोन लग रहा, ला ही दिने है
1: ला
0: ही दिने। मैं दसो तेरा रूप तो लाता सी, होर केड़ा लाउणा गाना? ਨੌ 905 6 3337 ਆਪਣਾ ਫੋਨ ਨੰਬਰ ਹੈ 9056733337 ਇੰਡੀਅਨ ਫਰੂਟਲੈਂਡ। ਉਹ ਬੱਲੇ ਬੱਲੇ ਬੱਲੇ ਬੱਲੇ ਇੰਡੀਅਨ ਫਰੂਟਲੈਂਡ ਦਾ ਮੈਸੇਜ ਤੁਹਾਨੂੰ ਦਿੰਦੇ ਹਾਂ ਯਾਰ, ਸੇਲ ਅੱਜ ਤੋਂ ਸ਼ੁਰੂ ਹੈ। ਪ੍ਰੋਗਰਾਮ ਪੰਜਾਬੀ ਦਾਰਾ 'ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੁਹਾਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ, ਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ ਤੇ ਲੱਗ ਚੁੱਕੀ ਹੈ ਆਟਮ ਸੇਲ। ਆਸ਼ੀਰਵਾਦ ਆਟਾ 11.99 ਨੂੰ 20 pounds ਦਾ ਬੈਗ, ਐਂਡ 817-817 ਰਾਈਸ 10.99 ਨੂੰ 8.8 pounds। ਬਰਾੜ ਦਾ ਦੇਸੀ ਘਿਓ ਸਿਰਫ 23.99 ਨੂੰ 1.8 kg। ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 pounds। ਬੰਸੀ ਦਾ ਸ਼ੱਕਰ 2 pounds 1.99 ਨੂੰ, ਅਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ 'ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 liters, ਇੰਡੀਅਨ ਡੈਲੀ ਬਾਈਟਸ ਦੀਆਂ ਕੁੱਕੀਜ਼ 4.99 ਨੂੰ 1 kg, ਲਕਸ਼ਮੀ ਦੇਸੀ ਬੇਸਨ 3.99 ਨੂੰ 4 pounds। ਲੋਕੇਸ਼ਨਸ ਤੁਹਾਨੂੰ ਦੱਸ ਦਿਆਂ, ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 499, ਵੈਜ ਨੂਡਲ 699, ਵੈਜ ਬਰਗਰ 399, ਵੈਜ ਬਿਰਿਆਨੀ 499, ਆਲੂ ਕੁਲਚਾ 499 ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲਮੋਰ 15 ਫੈਂਡਰਵੇ ਬਵੇਡਨ ਚਿੰਕਿਊਜ਼ੀ 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰ ਅੰਟੇਰੀਓ 600 ਹੈਸਪਲ ਰੋਡ ਕੇਂਬਰਿਜ 33 ਫਾਰਲੀ ਡਰਾਈਵ ਗੁਆਲਫ। द वन एंड ओनली इंडियन फ्रूटलैंड दी लग चुकी है 11 अक्टूबर तक ऑटम सेल ऑटम सेल ऑटम सेल। जी 2258 हेलो
2: हेलो नवी सत श्री अकाल
0: जी वधिया जी बैजा बैजा बल्ले बल्ले किवें हो।
2: मैं तेरी आंटी बोल दी है, कल मेरी डॉटर दा बर्थडे सीगा।
0: बल्ले आंटी मुबारक थानू।
2: हां
0: थोड़ा तो सुख नाल कोई ना कोई दिन आए ही रहंदा है। ਤੁਸੀਂ ਲੱਕੀ ਹੋ ਕਿ ਕੋਈ ਨਾ ਕੋਈ ਦਿਨ ਆਇਆ ਰਹਿੰਦਾ। ਹੋਰ ਸੁਣਾ,
2: ਹੋਰ ਵਧੀਆ ਬਸ।
0: ਕੋਈ ਗਾਣਾ ਲਈ ਬੇਟੀ ਲਈ?
2: ਪ੍ਰੋਗਰਾਮ ਸੁਣ ਲਈਦਾ ਆਰਾਮ ਨਾਲ,
0: ਟਾਈਮ ਪਾਸ ਹੋ ਜਾਂਦਾ। ਬਹੁਤ ਧੰਨਵਾਦ। ਟਾਈਮ ਪਾਸ ਨੀ,
2: ਟਾਈਮ
0: ਪਾਸ ਵੱਖਰੀ ਗੱਲ ਹੈ। ਤੁਹਾਡਾ ਤੇ ਬੇਟੀ ਸੀ,
2: ਰਾਤ ਨੂੰ ਤੁਸੀਂ ਸ਼ਬਦ ਓਹੀ ਲਾਉਂਦੇ ਆ, ਹੋਰ ਨੀ ਲਾ ਸਕਦੇ ਕੋਈ?
0: ਕਿਹੜਾ ਰਾਤ ਨੂੰ ਸ਼ਬਦ ਲਾਉਂਦੇ? ਮੈਂ ਤਾਂ ਕੋਈ ਲਾਇਆ ਨੀ ਸ਼ਬਦ।
2: 12 ਵਜੇ?
0: ਅੱਛਾ ਹੋ, 12 ਵਜੇ ਤੁਸੀਂ ਇੰਨੀ ਲੇਟ ਤੱਕ ਜਾਗਦੇ ਹੋ?
2: ਹਾਂ।
0: ਅੱਛਾ ਸੌਂਦੇ ਕਿਹੜੇ ਵੇਲੇ ਹੋ ਫਿਰ ਤੁਸੀਂ?
2: ਸੌਂਦੇ ਵਿੱਚ ਦੀ ਸੌ ਜਾਈਦਾ, ਵਿੱਚ ਦੀ ਜਾਗ ਪਈਦਾ।
0: ਆਈ ਕਿਉਂ ਹੁੰਦਾ ਤੁਹਾਡੇ ਨਾਲ?
2: ਬਸ ਤੈਨੂੰ ਪਤਾ ਹੁਣ ਬਜ਼ੁਰਗ ਹੋ ਗਏ ਆ ਤਾਂ ਨੀਂਦ ਹੁਣ ਘੱਟ ਹੀ ਆਉਣੀ
0: ਆ। ਨਹੀਂ ਫਿਰ ਵੀ ਆਉਣੀ ਤਾਂ ਚਾਹੀਦੀ ਹੈ ਇੰਨੀ ਕੁ ਤਾਂ। ਐਂ ਥੋੜਾ ਵੀ ਉੱਠ ਕੇ ਤੁਸੀਂ ਕੁਛ ਸੁਣ ਲਿਆ ਦੇਖ ਲਿਆ ਫਿਰ ਸੌਂ ਗਏ ਫਿਰ ਉੱਠ ਖੜੇ?
2: ਨਹੀਂ ਸਵੇਰੇ ਫਿਰ 7-8 ਵਜੇ ਉੱਠ ਖੜੀ ਦਾ।
0: ਚਲੋ ਕੋਈ ਨਾ, ਹੋਰ ਵੀ ਲਾ ਦੇਵਾਂਗੇ, ਕੋਈ ਗੱਲ ਨਹੀਂ। ਵੈਸੇ ਤੁਹਾਡੀ ਗੱਲ ਠੀਕ ਹੈ, ਕੋਈ ਨਾ। ਥੈਂਕ ਯੂ ਆਂਟੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਲੈ ਕੇ ਚੱਲਦੇ ਹਾਂ ਤੁਹਾਨੂੰ ਆਲ ਦੈਟ ਸੋਲੂਸ਼ਨ ਦੇ ਦਫ਼ਤਰ, ਸਾਡੇ ਨਾਲ ਜੁੜ ਚੁੱਕੇ ਨੇ ਸਦੀਕ ਸਾਹਿਬ ਤੇ ਸਿਰ ਕਰਜ਼ਾ ਚੜ ਗਿਆ, ਜ਼ਿਆਦਾ ਟੈਨਸ਼ਨ ਨਹੀਂ ਲੈਣੀ, ਯਾਦ ਰੱਖੋ ਮਿਸਟਰ ਸਦੀਕ। ਸਦੀਕ ਜੀ ਵੈਲਕਮ।
3: ਥੈਂਕ ਯੂ ਨਵੀ ਜੀ, ਬਿਲਕੁਲ। ਅਗਰ ਕਿਸੇ ਨੂੰ ਵੀ ਕਰਜ਼ਿਆਂ ਦਾ ਕੋਈ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਕਈ ਆਪਸ਼ਨਸ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ, ਕਾਲ ਕਰ ਸਕਦੇ ਹੋ ਸਾਨੂੰ 416-6170-577-416-671-0577 ਤੇ ਕਾਲ ਕਰਕੇ, ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ। ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ ਜਾਂ ਕੁਲੈਕਸ਼ਨ ਦੀਆਂ ਕਾਲਾਂ ਆ ਰਹੀਆਂ ਨੇ। ਇਸ ਚੀਜ਼ ਨੂੰ ਇਗਨੋਰ ਨਾ ਕਰੋ, ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ, ਆਪਣੇ ਆਪ ਨੂੰ ਡੀਪ ਡੈਡੀ ਨਾ ਲੈ ਕੇ ਜਾਓ। ਕਈ ਆਪਸ਼ਨ ਅਵੇਲੇਬਲ ਹੈਗੇ ਨੇ ਤੁਹਾਡੇ ਐਸੈਟ, ਚਾਹੇ ਘਰ ਨੇ, ਗੱਡੀਆਂ ਨੇ, RSP, RESP ਬਿਜ਼ਨਸਿਸ, ਉਹ ਚੀਜ਼ ਅਗਰ ਕੋਲ ਰੱਖਣਾ ਚਾਹੁੰਦੇ ਹੋ ਤੇ ਬਿਲਕੁਲ ਐਜ਼ ਇਟ ਇਜ਼ ਤੁਹਾਡੇ ਕੋਲ ਰਹਿਣਗੀਆਂ, ਉਹਨਾਂ ਦੇ ਕੋਈ ਫਰਕ ਨਹੀਂ ਪਏਗਾ ਔਰ ਬੜੀ ਆਸਾਨੀ ਨਾਲ ਤੁਸੀਂ ਡੈਟ ਫਰੀ ਹੋ ਸਕਦੇ ਹੋ। ਇਸ ਵਾਸਤੇ ਚਾਹੇ ਕਰਜ਼ਾ ਤੁਹਾਡਾ ਕ੍ਰੈਡਿਟ ਕਾਰਡ ਤੇ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ, ਪੇਰੋਲ ਆਊਟਸਟੈਂਡਿੰਗ ਹੈ, ਪੇ ਸਬਸਿਡੀ ਆਊਟਸਟੈਂਡਿੰਗ ਹੈ, ਸੀਪਾ ਲੋਨ, ਹੈਸਕੇਪ ਲੋਨ ਲਿੱਤੇ ਅਸੀਂ ਪੇ ਨਹੀਂ ਕਰ ਸਕੇ ਵਾਪਸ, ਜਾਂ ਕੋਈ ਕਾਰ, ਟਰੱਕ ਜਾਂ ਟਰੇਲ ਫਾਈਨਾਂਸ ਕੀਤੇ ਅਸੀਂ ਪੇਮੈਂਟਾਂ ਨਹੀਂ ਕਰ ਸਕੇ ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਕੋਈ ਘਰ ਬੁੱਕ ਕੀਤੇ ਸੀ ਔਰ ਕਲੋਜ਼ ਨਹੀਂ ਕਰ ਸਕੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਉਹ ਦਿਲਾਈਏ ਔਰ ਬਾਕੀ ਛੋਟੇ ਛੋਟੇ ਕਿਸਤਾਂ ਵਿੱਚ ਜੋ ਤੁਸੀਂ ਈਜ਼ਲੀ ਅਫੋਰਡ ਕਰ ਸਕੋ ਉਹ ਪੇ ਕਰੋ। ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ 'ਚੋਂ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ। ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ, ਦੱਸਾਂਗਾ ਰਿਲੀਫ ਲਓ, ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ। ਦੂਸਰਾ, ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਇਸ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ 'ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ 'ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ ਜਿਸ ਤਰ੍ਹਾਂ ਮੈਂ ਦੱਸਿਆ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਇਸ ਵਿੱਚ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ ਔਰ ਤੁਹਾਡਾ ਕ੍ਰੈਡਿਟ ਵੀ ਬਹੁਤ ਜਲਦ ਰੀਬਿਲਡ ਹੋ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਅਗਰ ਕੋਈ ਸਿਚੁਏਸ਼ਨ ਫੇਸ ਕਰੋ ਇਸ ਤਰ੍ਹਾਂ ਦੀ ਤੇ ਕਾਲ ਕਰ ਸਕਦੇ ਹੋ 416-6171-4566-771-0577 ਜਾਂ ਟੋਲ ਫ੍ਰੀ ਨੰਬਰ ਹੈਗਾ 1-855-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਲੋਕੇਸ਼ਨ ਤੇ ਵਿਜਿਟ ਕਰਨਾ ਚਾਹੋ ਤੇ ਸਕਾਬਰੋ ਦੇ ਵਿੱਚ ਹੈ ਮਾਰਕਮੈਂਟ ਐਲਜਬੈਰ ਦੇ ਕੋਲ, ਤੇ ਸਾਡਾ ਹੈਡ ਆਫਿਸ ਹੈਗਾ ਕਿਪਲਿੰਗ ਰੈਕਸਟਲ ਦੇ ਕੋਲ, ਬ੍ਰੈਮਟਨ ਵਿੱਚ ਹੈ ਬ੍ਰੈਮਲੀ ਬੁਵੇਟ ਦੇ ਕੋਲ, ਤੇ ਸਾਡਾ ਹੈਡ ਆਫਿਸ ਹੈਗਾ ਵਾਕ ਇਨ ਵੀ ਕਰ ਸਕਦੇ ਹੋ ਜਾਂ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ। ਨੰਬਰ 416-6171-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ।
0: ਕਿਆ ਬਾਤ ਹੈ, ਨੰਬਰ ਇੱਕ ਹੀ ਕਿਹਾ 416-671-0577 ਮਿਸਟਰ ਸਦੀਕ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਰੋਕੇ ਇੱਕ ਮੈਨੂੰ ਹੁਣੇ ਹੁਣੇ ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਡੀਲ ਭੇਜੀ ਹੈ ਤੇ ਦੋ ਮੀਡੀਅਮ ਪੀਜ਼ੇ 6 ਟੋਪਿੰਗ, ਯਾਨੀ ਕਿ ਦੋ ਮੀਡੀਅਮ ਪੀਜ਼ੇ 3-3 ਟੋਪਿੰਗ ਤੇ 2 ਡਿਪ ਸਿਰਫ $24.99 ਨੌਰਥ ਪਾਰਕ ਤੇ ਟੋਰਬਰਮ ਵਾਲੀ ਲੋਕੇਸ਼ਨ ਤੇ ਇਹ ਡੀਲ ਹੈ। ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜ, 905-504-4000, 905-500-4000 ਤੇ ਬਾਕੀ ਜਿੰਨੀਆਂ ਵੀ ਲੋਕੇਸ਼ਨਸ ਨੇ ਉੱਥੇ ਇੱਕ ਹੋਰ ਡੀਲ ਵੀ ਲੱਗੀ ਹੈ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, $40 'ਚ ਸਾਰਾ ਸਮਾਨ ਮਿਲ ਰਿਹਾ। ਮਿਸਟਰ ਸਿੰਘ ਪੀਜ਼ਾ, ਨੌਰਥ ਪਾਰਕ ਟੋਰਬਰਮ, ਮਿਕਲੋਗਲਿਨ ਕੁਈਨ, ਮੇਫੀਲਡ ਵੈਨਕਰਕ, ਮੇਫੀਲਡ ਗੋਰਵੇ, ਡਿਕਸੀ ਓਰੈਂਡਾ, ਰੂਥ ਕੈਨੇਡੀ, ਕੈਸਲਮੋਰ ਮਕਵੀਨ, ਫਾਈਨੈਂਸ਼ੀਅਲ, ਮਿਸਾਗਾ, ਬੋਲਟਨ, ਹੈਮਿਲਟਨ, ਮਿਸਾਗਾ, ਗੁਲਫ, ਟੋਰਾਂਟੋ, ਕਿਚਨਰ, ਇਟੋਬਿਕੋ, ਲੰਡਨ, ਰੈਕਸਟਿਲ, ਵੁੱਡਸਟਾਕ, ਹਰ ਇੱਕ ਸ਼ਹਿਰ 'ਚ ਨੇ। ਨੰਬਰ ਹੈ 905-504-4000, 905-500-4000 ਮਿਸਟਰ ਸਿੰਘ ਪੀਜ਼ਾ, 905-450-4000

0: बस यार मैं प्रोग्राम दे शुरुआत च तरीफा नहीं सी गल आपां कर रहे भी बंदे नूं आउंदी तरीफा करनी है जदों जॉर्डन ने कह ही दिता कि तेरिया तरीफा भी तां कम गोरी है तां इस तों वड्डी मिसाल की उस सदी भी बंदे तरीफा बहुत करदे आ। ओके असीं भी एक तरीफ करनी है, असीं तरीफ करदे आ हरमन बत्ता होरां दी। जे तुसीं मॉर्गेज करवानी है, जे तुसीं फाइनेंसिंग करवानी है, तुसीं वाकई चाहुंदे हो कि यार नवी कोई नंबर दो प्लीज़, सानू कोई स्ट्रैस ना होवे, साडा काम ना लेट होवे, टाइम से हर एक चीज़ कर देण, उहदे लई हरमन नूं कॉल करना पैणा। इन्हां तों वधिया किसने काम नहीं करना, वेरी प्रोफेसनल टीम। किसी ने भी मॉर्गेज करवानी है तां टीम हरमन बत्ता 6476859000, मैं खुद हरमन ने यूज किया, देयर टीम इज अमेजिंग। सो हरमन किवें हो?
1: थैंक यू नवी, गुड इवनिंग एवरीवन। बिल्कुल नवी, साडा गोल ही यही हुंदा कि ਕਲਾਇੰਟ ਨੂੰ ਵਧੀਆ ਐਕਸਪੀਰੀਅੰਸ ਮਿਲੇ ਜਦੋਂ ਸਾਡੇ ਕੋਲ ਮੌਰਗੇਜ ਕਰਾਉਂਦੇ ਨੇ। ਅੱਜ ਇੱਕ ਕਲਾਇੰਟ ਦਾ ਫੋਨ ਆਇਆ ਆਪਣੇ ਲਿਸਨਰ ਸੀ, ਮੇਰੀ 55 ਜਾਂ 56 ਟੂ ਬੀ ਪ੍ਰੀਸਾਈਜ਼ 56 ਮਿੰਟਸ ਉਹਨਾਂ ਦੇ ਨਾਲ ਕਾਲ ਤੇ ਗੱਲ ਚੱਲੀ।
0: ਅੱਛਾ।
1: ਐਂਡ ਮੈਂ ਥਰਡ ਮੌਰਗੇਜ ਬ੍ਰੋਕਰ ਸੀਗਾ ਜਿਨ੍ਹਾਂ ਨੇ ਉਹਨਾਂ ਨਾਲ ਗੱਲ ਕੀਤੀ। ਐਂਡ ਉਹ ਇਹ ਕਹਿ ਰਹੇ ਸੀ, ਕਹਿੰਦੇ ਕਿ ਜਿੰਨੀ ਕੁ ਕਲੈਰਿਟੀ ਸਾਨੂੰ ਅੱਜ ਮਿਲੀ ਆ ਕਿ ਅਸੀਂ ਕਿੰਨੇ ਲਈ ਅਪਰੂਵ ਹੋ ਰਹੇ ਹਾਂ, ਕਿੰਨੀ ਸਾਡੀ ਮੰਥਲੀ ਇੰਸਟਾਲਮੈਂਟ ਬਣਨੀ ਆ, ਕਿੰਨੇ ਕੁ ਤੱਕ ਸਾਨੂੰ ਘਰ ਦੇਖਣਾ ਚਾਹੀਦਾ ਤੇ ਕੀ ਸਾਡੀ ਡਾਊਨ ਪੇਮੈਂਟ ਪਲੱਸ ਕਲੋਜ਼ਿੰਗ ਕਾਸਟ ਹੋਊਗੀ। ਉਹ ਕਹਿੰਦੇ ਓਨੀ ਕਲੈਰਿਟੀ ਨਹੀਂ ਮਿਲੀ। ਮੈਂ ਕਿਹਾ ਜੀ ਚਲੋ ਛੱਡੋ, ਆਪਾਂ ਪਾਸ ਦੀ ਗੱਲ ਨੀ ਕਰਨੀ, ਹੋਰ ਕੁਐਸਚਨ ਦੱਸੋ। ਸੋ ਇੰਨੀ ਕੁ ਜ਼ਿਆਦਾ ਡਿਟੇਲ ਚ ਗੱਲ ਹੋਈ ਸਾਡੀ, 56 ਮਿੰਟ ਦੀ ਕਾਲ ਚੱਲੀ ਆ ਸਾਡੀ, ਤੇ ਐਟ ਦ ਐਂਡ ਆਫ ਦ ਕਾਲ ਉਹਨਾਂ ਦੇ ਸਾਰੇ ਕੁਐਸਚਨਸ ਆਨਸਰ ਸੀਗੇ।
0: ਹਰਮਨ, ਹੁਣ ਮੈਂ ਹੀ ਲਾਈਵ ਐਗਜ਼ਾਮਪਲ ਆਇਆ। ਮੈਂ ਚਲੋ ਬੜੇ ਮੌੜਗੀ ਏਜੰਟਸ ਨਾਲ ਡੀਲ ਕੀਤਾ, ਸਾਰਿਆਂ ਨੂੰ ਮੈਂ ਸਾਫ਼ ਦੱਸਦਾ, ਮੈਂ ਹਰਮਨ ਤੋਂ ਫਾਈਲ ਕਰਵਾਈ ਤੇ ਯਾਰ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅਪਰੂਵਲ ਹੋ ਗਈ। ਹਰ ਇੱਕ ਚੀਜ਼ ਬੜੇ ਡਿਟੇਲ ਨਾਲ ਅਪਡੇਟਸ ਮਿਲਦੇ ਰਹੇ। ਸੋ ਇਹੀ ਤਾਂ ਗੱਲਾਂ ਹੁੰਦੀਆਂ। ਜੀ ਹਰਮਨ,
1: ਬਿਲਕੁਲ। ਤੇ ਨਵੀ, ਐਟ ਦ ਐਂਡ ਆਫ ਦਾ ਕਾਲ ਕਲਾਇੰਟ ਫੁਲੀ ਸੈਟੀਸਫਾਈਡ ਸੀਗਾ, ਐਂਡ ਉਹਨਾਂ ਨੂੰ ਇੱਕ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ, ਸਪੈਸ਼ਲੀ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ, ਉਹਨਾਂ ਲਈ ਹਰੇਕ ਸਟੈਪ ਨਵਾਂ ਹੁੰਦਾ। ਅਪਰੇਜ਼ਲ ਦਾ ਨਹੀਂ ਪਤਾ ਹੁੰਦਾ ਕਿ ਅਪਰੇਜ਼ਲ ਕੀ ਚੀਜ਼ ਹੈ, ਕਿਉਂ ਬੈਂਕ ਕਰਦੀ ਆ, ਕਲੋਜ਼ਿੰਗ ਕੋਸਟ ਦੇ ਵਿੱਚ ਕੀ ਕੀ ਇਨਕਲੂਡ ਹੁੰਦਾ, ਕੀ ਕੀ ਐਕਸਪੈਕਟ ਕਰਨਾ, ਇੰਸਪੈਕਸ਼ਨ, ਕੰਡੀਸ਼ਨ ਆਫ ਫਾਈਨੈਂਸਿੰਗ ਕੀ ਹੁੰਦੀ ਹੈ, ਉਹਨਾਂ ਨੂੰ ਬੜਾ ਹੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ। ਇਸ ਤੋਂ ਇਲਾਵਾ ਕਾਫੀ ਸਾਨੂੰ ਕਾਲਸ ਆ ਰਹੀਆਂ ਨੇ ਜਿੱਥੇ ਜਿਹੜਾ ਕਲਾਇੰਟਸ ਨੇ ਕੌਂਡੋ ਬੁੱਕ ਕੀਤੇ ਹੋਏ ਨੇ ਜਾਂ ਪ੍ਰੀ ਕੰਸਟਰਕਸ਼ਨ ਕੋਈ ਹੋਰ ਸੈਮੀ ਡੀਟੈਚਡ ਜਾਂ ਡੀਟੈਚਡ 2 ਸਾਲ 2.5 ਸਾਲ ਪਹਿਲਾਂ ਬੁੱਕ ਕੀਤੇ ਹੋਏ ਨੇ, ਉਹਨਾਂ ਨੂੰ ਅਪਰੇਜ਼ਲ ਦਾ ਇਸ਼ੂ ਆ ਰਿਹਾ। ਸਾਡੀ ਟੀਮ ਨਾਲ ਇੱਕ ਵਾਰ ਜ਼ਰੂਰ ਗੱਲ ਕਰੋ, ਅਸੀਂ ਅਪਰੇਜ਼ਲ ਟੀਮ ਦੇ ਨਾਲ ਕੰਮ ਕਰਕੇ ਵਧੀਆ ਕੰਪੈਰੇਬਲਸ ਲੱਭ ਕੇ ਤੁਹਾਡੀ ਅਪਰੇਜ਼ਲ ਵੈਲਿਊ ਵੀ ਵਧੀਆ ਲੈ ਕੇ ਆਉਂਦੇ ਹਾਂ, ਪਲੱਸ ਟਰਾਈ ਕਰਦੇ ਹਾਂ ਕਿ ਜੇ ਅਪਰੇਜ਼ਲ ਵੇਵ ਹੀ ਹੋ ਜਾਵੇ। ਸੋ ਰੀਸੈਂਟਲੀ ਨਵੀਂ ਇੱਕ ਕੌਂਡੋ ਕੁਇਕਲੀ ਦੱਸ ਦਿਆਂ, ਕੌਂਡੋ ਦੀ ਕਲਾਇੰਟ ਫਸਟ ਟਾਈਮ ਹੋਮ ਬਾਇਰ ਸੀ, ਕੌਂਡੋ ਦੀ ਕਲੋਜ਼ਿੰਗ ਆ ਰਹੀ ਸੀ, ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ 20% ਡਾਊਨ ਹੀ ਨਾ ਕਰੋ। ਜਦੋਂ ਤੁਸੀਂ ਲੈਸ ਦੈਨ 20% ਡਾਊਨ ਕਰਦੇ ਹੋ, ਤੁਹਾਡੇ ਅਪਰੇਜ਼ਲ ਹੋਣ ਦੇ ਚਾਂਸਿਸ ਬਹੁਤ ਘੱਟ ਜਾਂਦੇ ਨੇ। ਸੋ ਉਹਨਾਂ ਦੀ ਅਕਾਊਂਟ ਤੇ ਅਪਰੇਜ਼ਲ ਹੀ ਨਹੀਂ ਹੋਈ ਤਾਂ ਸਿੱਧੀ ਉਹਨਾਂ ਦੀ ਫਾਈਲ ਅਪਰੂਵ ਹੋ ਗਈ, ਕੋਈ ਉਹਨਾਂ ਨੂੰ ਡਾਊਨ 15% ਡਾਊਨ ਤੇ ਹੋ ਗਈ ਉਹਨਾਂ ਦੀ। ਜੇ ਉਹ 20% ਡਾਊਨ ਨਾਲ ਅਪਲਾਈ ਕਰਦੇ ਤਾਂ ਘੱਟੋ ਘੱਟ ਨਹੀਂ 30-35% ਡਾਊਨ ਕਰਨੀ ਪੈਣੀ ਸੀ, ਐਂਡ ਕਿਤੇ ਨਾ ਕਿਤੇ ਫਿਰ ਕਲਾਇੰਟ ਕਲੋਜ਼ਿੰਗ ਕਰਾ ਹੀ ਨਹੀਂ ਪਾਉਂਦੇ। ਸੋ ਜੇ ਤੁਸੀਂ ਇੱਦਾਂ ਦੇ ਇਸ਼ੂ ਤੋਂ ਲੰਘ ਰਹੇ ਹੋ, ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ, ਅਸੀਂ ਤੁਹਾਨੂੰ ਰਾਈਟ ਅਵੇ ਦੱਸ ਦਾਂਗੇ ਕੀ ਹੋ ਸਕਦਾ ਸੋਲਿਊਸ਼ਨ ਤੁਹਾਡੀ ਪ੍ਰੋਪਰਟੀ ਦਾ। ਟੀਮ ਹਰਮਨ ਬੱਤਾ 6476859000 6476859000। ਥੈਂਕ ਯੂ ਨਵੀ।
0: ਇੱਕ ਇੱਕ ਨੰਬਰ ਹੈ ਹਰਮਨ ਦਾ 6476859000 6476859000 6476859000 ਦੇ ਉੱਤੇ ਟੀਮ ਹਰਮਨ ਬਤਾ। ਹਰਮਨ ਦੇ ਨਾਲ ਜ਼ਰੂਰ ਤੁਸੀਂ ਗੱਲਬਾਤ ਕਰੋ, ਟਾਈਮ ਸਿਰ ਕਰੋ, ਡਿਲੇ ਨਾ ਕਰਿਆ ਕਰੋ, ਇਹ ਚੀਜ਼ਾਂ ਦੇ ਵੈਰੀ ਇੰਪੋਰਟੈਂਟ। ਐਂਡ ਤੁਹਾਨੂੰ ਨੰਬਰ ਇੰਨਾ ਵਧੀਆ ਦਿੱਤਾ ਯਾਰ, ਤੁਹਾਨੂੰ ਕਿਸ ਚੀਜ਼ ਦੀ ਟੈਨਸ਼ਨ ਹੈ? ਹੁਣ ਬੇਫਿਕਰ ਹੋ ਕੇ ਤੁਸੀਂ ਗੱਲਬਾਤ ਕਰੋ। ਗਿੱਲ ਫਾਰਮ ਦੀ ਬੱਲੇ ਬੱਲੇ ਜਿਹੜਾ ਬੰਦਾ ਜਾਂਦਾ ਗਿੱਲ ਫਾਰਮ ਤੇ, ਤੁਸੀਂ ਖੁਦ ਕਹੋਗੇ ਨਵੀਂ ਵੈਰੀ ਵੈਲ ਔਰਗਨਾਈਜ਼ਡ, ਬਹੁਤ ਹੀ ਫਰੈਸ਼ ਸਮਾਨ ਹੈ। ਸੋ ਗਿੱਲ ਫਾਰਮ 'ਤੇ ਤੁਸੀਂ ਫਰੈਸ਼ ਮੂਲੀ, ਸਾਗ, ਕੱਦੂ, ਟਮਾਟਰ, ਖੀਰੇ ਲਓ, ਜੋ ਕਿ ਇਹ ਡੇਲੀ ਫਰੈਸ਼ ਪਿੱਕ ਕਰਦੇ ਆ, ਅਤੇ ਹੁਣ ਕਰੇਲੇ ਭਿੰਡੀਆਂ ਲਈ ਕੁਝ ਕੀ ਵੀਕ ਬਾਕੀ ਨੇ। ਸੋ ਗਿੱਲ ਫਾਰਮ, ਡਿਕਸੀ ਐਂਡ ਕਿੰਗ, ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਗਿੱਲ ਫਾਰਮ ਓਪਨ ਹੈ। ਅਤੇ ਗੱਡੀਆਂ ਦੀ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਉਹਦੇ ਲਈ ਰਾਜਵੰਤ ਕੌਰ, ਰਾਜਵੰਤ ਤਕਰੀਬਨ 30-35 ਕੰਪਨੀਜ਼ ਤੋਂ ਐਸਟੀਮੇਟ ਲੈ ਕੇ ਅਤੇ ਫਿਰ ਜਾ ਕੇ ਤੁਹਾਨੂੰ ਕੋਟ ਲੈ ਕੇ ਦਿੰਦੇ ਆ, ਅਤੇ ਤੁਹਾਨੂੰ 30-35% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ। ਰਾਜਵੰਤ ਦਾ ਵੀ ਨੰਬਰ ਨੋਟ ਕਰ ਲਓ, 6476744735, ਰਾਜਵੰਤ ਕੌਰ। 647-37-35 ਰਾਜਵੰਤ ਕੌਰ। ਸੋ ਬਾਕੀ ਕਾਲਸ ਲੈਣੇ ਆ, ਜਸਟ ਤੁਹਾਡੇ ਲਈ ਗੀਤ ਵੀ ਲਾਉਂਦੇ ਹਾਂ। ਉਸ ਤੋਂ ਪਹਿਲਾਂ ਬੜੀ ਜ਼ਰੂਰੀ ਇੱਕ ਫਾਈਨੈਂਸ਼ੀਅਲ ਗੱਲਬਾਤ ਆਪਾਂ ਕਰਦੇ ਹਾਂ ਸੌਰਵ ਬ੍ਰਸਨ ਜੀ ਦੇ ਨਾਲ। ਹਮੇਸ਼ਾ ਮੈਂ ਸਭ ਨੂੰ ਕਹਿੰਦਾ ਹੁੰਦਾ, ਤੁਸੀਂ ਹਜੇ ਇਨਵੈਸਟਿੰਗ ਸ਼ੁਰੂ ਨਹੀਂ ਕੀਤੀ, ਤੁਹਾਡੀ ਲਾਈਫ ਦਾ ਸਭ ਤੋਂ ਵੱਡਾ ਮਿਸਟੇਕ ਹੈ। ਤੁਹਾਡੇ ਪੈਸੇ ਉਈ ਪਏ ਆ ਚੈਕਿੰਗਸ ਦੇ ਵਿੱਚ, ਤੁਸੀਂ ਐਵਰੀ ਡੇ ਮਨੀ ਲੂਜ਼ ਕਰ ਰਹੇ ਹੋ ਬਿਕਾਜ਼ ਤੁਸੀਂ ਇਨਵੈਸਟ ਨਹੀਂ ਕਰ ਰਹੇ। ਬਹੁਤ ਸਾਰੇ ਗਵਰਨਮੈਂਟ ਪ੍ਰੋਗਰਾਮਸ ਨੇ, ਟੈਕਸ ਫ੍ਰੀ ਸੇਵਿੰਗ ਅਕਾਊਂਟ ਖੋਲੋ, RSP ਚ ਕੰਟਰੀਬਿਊਸ਼ਨਸ ਕਰਨੀਆਂ ਸ਼ੁਰੂ ਕਰੋ, ਤੁਸੀਂ ਘਰ ਲੈਣਾ FHSA ਖੋਲੋ, ਬੱਚਿਆਂ ਲਈ ਤੁਸੀਂ ਮੈਂ ਜ਼ਰੂਰ RESP ਖੋਲੋ, ਬਹੁਤ ਸਾਰੀਆਂ ਚੀਜ਼ਾਂ ਨੇ, ਬਟ ਉਹਦੇ ਲਈ ਪ੍ਰੋਪਰ ਐਡਵਾਈਸ ਸੌਰਵ ਰਤਨ ਜੀ ਦਿੰਦੇ ਹੁੰਦੇ ਆ। ਨੰਬਰ ਹੈ 416-8-35-85-33। ਸੋ ਸੌਰਵ ਜੀ ਵੈਲਕਮ ਸਰ, ਕੀ ਹਾਲ ਆ?
1: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਬਹੁਤ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਸਰ, ਬਹੁਤ ਵਧੀਆ। ਤੇ ਅੱਜ ਫਿਰ ਕੀ ਜਾਣਕਾਰੀ ਆਪਾਂ ਦੇ ਰਹੇ
1: ਨਵੀ? ਅੱਜ ਮੈਂ ਪਹਿਲਾਂ ਬੜੀ ਸਿੰਪਲ ਜੀ ਗੱਲ ਕਹਿਣੀ ਚਾਹਾਂਗਾ। ਸੁਬਹਾ ਦੇ ਪ੍ਰੋਗਰਾਮ ਦੇ ਬਾਅਦ ਮੈਨੂੰ ਇੱਕ ਕਾਲ ਆਈ ਆਪਣੇ ਲਿਸਨਰ, ਬੜੇ ਅੱਛੇ ਬਹੁਤ ਪੁਰਾਣੇ ਲਿਸਨਰ ਨੇ, ਤੇ ਮੈਂ ਥੋੜਾ ਜਿਹਾ ਹੈਰਾਨ ਸੀਗਾ ਕਿਉਂਕਿ ਉਹਨਾਂ ਦਾ ਕੁਸ਼ਚਨ ਡਾਇਰੈਕਟ ਸੀ, ਲੇਕਿਨ ਆਈ ਟੁੱਕ ਟਾਈਮ ਟੂ ਆਨਸਰ। ਉਹਨਾਂ ਦਾ ਕੁਸ਼ਚਨ ਮੋਟੇ ਤੌਰ ਤੇ ਇਹ ਸੀਗਾ ਕਿ ਸੌਰਵ, ਇਫ ਵੀ ਗਿਵ ਯੂ ਦਾ ਮਨੀ, ਵੁੱਡ ਯੂ ਰਨ ਅਵੇ ਵਿਦ ਆਰ ਮਨੀ? ਤੇ ਸੈਕਿੰਡਲੀ, ਇਫ ਯੂ ਆਰ ਸਿਟਿੰਗ ਇਨ ਅ ਬੈਂਕ, ਵਾਈ ਸ਼ੁਡ ਵੀ ਟਰਸਟ ਐਨੀ ਇੰਡੀਵਿਜੁਅਲ ਹੂ ਇਜ਼ ਨਾਨ ਬੈਂਕਰ? ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕਿਸੇ ਸੌਰਵ ਰਤਨ ਨੂੰ ਜਾਂ ਕਿਸੇ ਪੰਕਜ ਨੂੰ ਜਾਂ ਕਿਸੇ ਸਨੀ ਨੂੰ ਕਿਸੇ ਨੂੰ ਪੈਸੇ ਨਹੀਂ ਦੇਣੇ ਹੁੰਦੇ। ਵੀ ਆਲ ਆਰ ਰੈਗੂਲੇਟਡ ਫਾਈਨੈਂਸ਼ੀਅਲ ਪ੍ਰੋਫੈਸ਼ਨਲ, ਡਿਪੈਂਡਿੰਗ ਅਪੋਨ ਸਾਡੇ ਕੀ ਕ੍ਰੈਡੈਂਸ਼ੀਅਲ ਨੇ, ਭਾਵ ਕਿ ਤੁਸੀਂ ਇੱਕ ਐਕੁਟੀ ਬ੍ਰੋਕਰ ਹੋ, ਤੁਸੀਂ ਇੱਕ ਇੰਸ਼ੋਰੈਂਸ ਐਡਵਾਈਜ਼ਰ ਹੋ, ਮਿਊਚੁਅਲ ਫੰਡ ਐਡਵਾਈਜ਼ਰ ਹੋ, ਜਾਂ ਆਈਰੋਕ ਦੇ ਪਲੇਟਫਾਰਮ ਦੇ ਉੱਪਰ ਕੰਮ ਕਰ ਰਹੇ ਹੈਗੇ ਹੋ, ਉਹਦੇ ਹਿਸਾਬ ਦੇ ਨਾਲ ਤੁਹਾਨੂੰ ਰੈਗੂਲੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਐਪਲੀਕੇਬਲ ਹੁੰਦੀਆਂ ਨੇ। ਸੋ ਕੈਨੇਡਾ ਦੇ ਵਿੱਚ ਕੋਈ ਵੀ ਬੰਦਾ ਨਾਨ ਰੈਗੂਲੇਟਡ ਜਿਹੜਾ ਹੈਗਾ ਫਾਈਨੈਂਸ਼ੀਅਲ ਸਰਵਿਸਿਸ ਦਾ ਕੰਮ ਨਹੀਂ ਕਰ ਸਕਦਾ, ਕਿਉਂਕਿ ਇਹ ਕੋਈ ਟ੍ਰਾਂਜੈਕਸ਼ਨ ਬੇਸਡ ਬਿਜ਼ਨਸ ਨਹੀਂ ਹੈ ਕਿ ਆਪਾਂ ਕਾਊਂਟਰ ਤੇ ਖੜੇ ਹੋ ਕੇ ਪੈਸੇ ਦਾ ਲੈਣ ਦੇਣ ਕਰ ਰਹੇ ਹੈਗੇ ਆ। ਨੰਬਰ 1। ਨੰਬਰ 2, ਵੀ ਹੈਵ ਆਲ ਦਾ ਰਿਕੁਆਇਰਡ ਲਾਇਸੈਂਸਿਸ ਟੂ ਹੋਲਡ, ਡਿਗਰੀਜ਼, ਕ੍ਰੈਡੈਂਸ਼ੀਅਲਸ। ਜਿਵੇਂ ਮੈਂ ਇੱਕ ਕੁਆਲੀਫਾਈਡ ਐਸੋਸੀਏਟ ਫਾਈਨੈਂਸ਼ੀਅਲ ਪਲੈਨਰ ਹਾਂ, ਮੈਂ ਇੱਕ ਚਾਰਟਰਡ ਲਾਈਫ ਅੰਡਰ ਰਾਈਟਰ ਹੋਲਡਰ ਹਾਂ, ਮੇਰੀ ਬੈਚਲਰ ਡਿਗਰੀ ਹੈ ਕਾਮਰਸ ਦੇ ਵਿੱਚ ਤੇ ਮਾਸਟਰਸ ਇਨ ਬਿਜ਼ਨਸ ਹੈ। ਸੋ ਵੀ ਆਰ ਗਵਰਨਡ ਬਾਈ ਦਾ ਰੂਲਸ ਐਂਡ ਵੀ ਗੈਟ ਆਡਿਟਿਡ। ਤੀਸਰੀ ਚੀਜ਼, ਜਿਵੇਂ ਇੱਕ

0: documented, and there is no exchange of money between us and the client. Pav, ke agar main ABC financial company de vich kise client da non-registered account kholya hai, te othe main US equity fund buy kita hai, kise bhi company da, te o fund directly owned by client hai. O koi intermediary account nahi hai, nominee account nahi hai, pav ke assi client to paisa leke apni books de vich darj karke फिर ਅਸੀਂ client specific investments ਕਰੀਏ, ਇਹ ਵੀ ਨਹੀਂ ਹੈ. No, client ਦੇ ਨਾਮ ਤੇ ਪੈਸਾ invest ਹੁੰਦਾ ਹੈ, client ਹੀ ਉਹਦਾ owner ਹੁੰਦਾ ਹੈ. We are just an advisor, we help client to invest money based on the risk appetite, age, timing, ਨਾਲ ਦੀ ਨਾਲ ਉਹਨਾਂ ਦੀ ਜਿਹੜੀ ਹੈਗੀ need ਹੈਗੀ ਹੈ ਕਿ ਕਿਸ ਤਰ੍ਹਾਂ ਦੀ need address ਕਰਨਾ ਚਾਹੁੰਦੇ ਉਸ ਪੈਸੇ ਦੇ accordingly, ਤੇ ਉਹਨੂੰ ਅਸੀਂ ਕਿਵੇਂ diversify ਕਰਨਾ ਤਾਂ ਕਿ ਕਲਾਇੰਟ ਨੂੰ ਇੱਕ ਚੰਗੀ ਰਿਸਕ ਐਡਜਸਟਿਡ ਰਿਟਰਨ ਮਿਲ ਸਕੇ, ਐਕਸੈਟਰਾ ਐਕਸੈਟਰਾ. ਸੋ ਇਸ ਕਰਕੇ ਇਹ ਬਿਲਕੁਲ ਨਹੀਂ ਹੈ ਕਿ ਪਰਸਨ ਲਾਈਕ ਮੀ ਵੁੱਡ ਟੇਕ ਕੈਸ਼ ਔਰ ਐਨੀ ਚੈੱਕ, ਪੁੱਟ ਇਟ ਇਨ ਮਾਈ ਬੈਂਕ ਅਕਾਊਂਟ ਐਂਡ ਦੈਨ ਇਨਵੈਸਟ ਮਨੀ. ਸੋ ਤੁਹਾਡਾ ਪੈਸਾ ਬਿਲਕੁਲ ਸੇਫ ਹੁੰਦਾ ਹੈ. ਔਰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ, ਵਾਈ ਅ ਬੁਟੀਕ ਫਰਮ ਲਾਈਕ ਮੀ ਕੈਨ ਬੀ ਯੋਰ ਬੈਸਟ ਬੈਟ. ਬੈਟ ਮੈਂ ਵਰਡ ਇਸ ਕਰਕੇ ਯੂਜ਼ ਕੀਤਾ ਹੈ ਕਿ ਤੁਹਾਡਾ ਸਾਰਿਆਂ ਦਾ ਟਰੱਸਟ ਸਾਡੇ ਉੱਪਰ ਹੁੰਦਾ ਹੈ. ਤੁਸੀਂ ਮੇਰੇ ਤੋਂ ਇਹ ਤਵੱਕੋ ਕਰਦੇ ਹੋ, ਐਕਸਪੈਕਟੇਸ਼ਨ ਹੈ ਕਿ ਆਈ ਸ਼ੁੱਡ ਡਿਲੀਵਰ ਦ ਬੈਸਟ ਰਿਜ਼ਲਟ ਇਨ ਟਰਮਸ ਆਫ ਮੈਨੇਜਿੰਗ ਯੋਰ ਮਨੀ ਐਂਡ ਰਿਅਲਾਈਜ਼ਿੰਗ ਯੋਰ ਫਾਈਨੈਂਸ਼ੀਅਲ ਓਬਜੈਕਟਿਵਸ. ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਿੱਥਿਆ ਹੋਇਆ ਪਲੈਨਿੰਗ ਕੀਤੀ ਹੈ ਕਿ ਮੈਨੂੰ ਪੈਸਾ ਇੱਥੇ ਇੱਥੇ ਹੈਲਪ ਕਰੇ, ਸਾਡੀ ਕੋਸ਼ਿਸ਼ ਹੋਏਗੀ ਕਿ ਅੰਡਰ ਦ ਟੈਕਸ ਪਲੈਨਿੰਗ ਐਂਡ ਇਨਵੈਸਟਮੈਂਟ ਪਲੈਨਿੰਗ ਕੋਡ ਹਾਉ ਵੀ ਹੈਲਪ ਯੂ ਔਨ ਦੈਟ. ਔਰ ਉਸੇ ਚੀਜ਼ ਦੇ ਮੱਦੇਨਜ਼ਰ ਹੀ ਵੀ ਗੈਟ ਪੇਡ. ਔਰ ਸਾਡਾ ਕੰਪਨਸੇਸ਼ਨ ਵੀ ਬੜਾ ਡਿਫਾਈਨਡ ਹੈ, ਮੀਨਸ every client gets quarterly how much money has been paid to Saurabh managing my finances. Hun why boutique firm like us is very very important and profitable to you. Sada sara daromadar is gal te hai ki tade paise banan, tusi khush raho sadi service to, aur sada ek acha relationship develop hove. Because if you move out, mere koi paise nahi banne, meri koi growth nahi hai, mera koi naam nahi hai. So is karke if we are giving you proper management in terms of your money and objectives, then only saadi basic existence jehdi hegi hai oh rahegi, otherwise will also fade out in time. So eh tusi bilkul bhi is gal di oh na kareya karo tension ke ha aake jankari lo, baitho dekho ke tax planning de kede aspects assi cover karde hain, investment planning de hun MERs de for example navi quickly main add kar dena. Management expense ratio is the fee which we pay against the fund we take or we invest in. Hun bahut sare log eh samajhde hai ke jive for example kise ne index ETF de vich Nasdaq de vich invest kita te ohdi return aayi hegi hai 15.5%, index ne return ditti hai 16.5%, ohdi ta return aayi hai ghat kyunki basket of stocks jehde hege ne jinnu represent kar reha ohde basis de upar aayi hai. Jehda mere ko Nasdaq fund hai ohdi return is aayi hai 48%. Is this a joke? No. Is this a magic? No. Is it carrying little high MER? Yes, close to 2.23%. That ETF fund could be carrying only 1.1% MER. But tusi ye dekho ki gap kinna vadda return da
1: ji.
0: So is karke cost base de upar na jaya karo, baith ke samjhya karo ki actual de vich active managed investment ki cheez hai, kive tuhanu fayda ho sakda hai. Feel free to give me a call
1: 416-833-8533. ਚੁੱਪ ਕਰਕੇ ਤੁਸੀਂ ਸੌਰਭ ਜੀ ਨੂੰ ਫੋਨ ਕਰ ਲਓ, ਚੰਗੇ ਰਹੋਗੇ. ਨੰਬਰ ਹੈ 416-833-8533, 416-833-8533, Mr. ਸੌਰਭ ਰਤਨ. ਤੇ ਦੇਖਿਓ ਸਹੀ, ਤੁਹਾਡੀ ਜ਼ਿੰਦਗੀ ਦੇ ਵਿੱਚ ਯਾਰ ਤੁਹਾਨੂੰ ਬੈਨੀਫਿਟ ਹੀ ਹੋਊਗਾ, ਕਿਉਂਕਿ ਬੰਦੇ ਬੜੇ ਸੀਜ਼ਨਡ ਨੇ, ਇਹਨਾਂ ਨੂੰ ਮਾਰਕੀਟ ਦੇ ਇਨਸ ਐਂਡ ਆਊਟਸ ਤੇ ਟੈਕਸ ਪਲੈਨਿੰਗ ਹਰ ਚੀਜ਼ ਦਾ ਪੂਰਾ ਐਨ ਜਾਣਕਾਰੀ ਹੈ. 416-833-8533. ਉਹ ਯਾਰ ਮੈਂ ਕਿਹੜੇ ਗਾਣੇ ਦੀ ਗੱਲ ਕਰ ਰਹੇ ਸੀ, ਦਿਲ ਸਾਡੇ ਨਾਲ ਲਾ ਲਿਆ ਚੁੱਪ ਕਰਕੇ ਨਹੀਂ ਲੋਕਾਂ ਨੂੰ ਬੋਲਣ ਦੇ. ਮੈਨੂੰ ਮਾੜਾ ਜਿਹਾ ਦੱਸਿਓ, ਮੈਨੂੰ ਗਾਣੇ ਦਾ ਨਾਮ ਮੈਂ ਲੱਭ ਵੀ ਲੈਣਾ. ਮੈਨੂੰ ਲੱਗਦਾ ਕਿ ਜਿਹੜੀ ਦਿਲਜੀਤ ਦੀ ਸਮਾਇਲ ਐਲਬਮ ਹੈ, ਆਈ ਥਿੰਕ ਉਹਦੇ ਵਿੱਚ ਹੀ ਸੀ. ਸਮਾਇਲ ਗਾਣਾ ਤਾਂ ਨਹੀਂ ਸੀ ਉਹ, ਤਾਂ ਸੀ ਮੁੰਡਿਆਂ ਨੂੰ ਮਾਰੇ ਤੇਰੀ ਸੋਹਣੀ ਸਮਾਇਲ ਨੀ ਆਹੋ ਨੀ ਆਹੋ. ਉਹ ਦੂਜਾ ਕਿਹੜਾ

0: ਕਰਨ ਸੀ ਦਿਲ ਸਾਡੇ ਨਾਲ ਲਾਲ ਹੈ ਦਿਲਜੀਤ, ਪਰ ਗਾਣੇ ਦਾ ਟਾਈਟਲ, ਹਾਂ ਅੱਛਾ, ਦਿਲਜੀਤ ਉਹਨਾਂ ਦੀ ਐਲਬਮ ਆਈ ਸੀ ਦਿਲ, ਤੇ ਦਿਲ ਐਲਬਮ ਦੇ ਵਿੱਚ ਗੀਤ ਸੀਗਾ ਇਹੀ ਆਈ ਥਿੰਕ। ਚਲੋ ਮੈਨੂੰ ਤੁਸੀਂ ਸੈਕਿੰਡ ਦਿਓਗੇ, ਇੱਕ ਮੈਂ ਲੱਭ ਲਵਾਂ ਤੇ ਫਿਰ ਤੁਹਾਡੇ ਲਈ ਜ਼ਰੂਰ ਪਲੇ ਕਰਦੇ ਹਾਂ। ਪੈਰਾਡਾਈਸ ਡਿਵੈਲਪਮੈਂਟਸ ਵਾਲੇ ਨੇ ਘਰ ਰਿਲੀਜ਼ ਕੀਤੇ, ਉਹਨਾਂ ਦੀ ਜਾਣਕਾਰੀ ਲਓ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
1: Very good. ਆਰੋ ਸੁਣਦੇ ਆ ਵਿੰਟੇਜ ਦਿਲਜੀਤ।

0: ਬਾਤ ਹੈ, ਕਿੰਨੀ ਗਰੋਥ ਬੰਦੇ ਨੇ ਕੀਤੀ ਆ। ਇਹ ਮੈਂ ਮਿਊਜ਼ਿਕ ਵੀਡੀਓ ਦੇਖ ਰਿਹਾ ਦਿਲਜੀਤ ਦੀ ਯਾਰ, ਤੇ ਮੁੰਡਾ ਛਾ ਗਿਆ ਯਾਰ। ਹੁਣ 92,000 ਦਾ ਇਕੱਠ ਕੀਤਾ ਦਿਲਜੀਤ ਨੇ ਵੈਂਬਲੀ ਅਰੀਨਾ ਲੰਡਨ, ਤੇ ਹੁਣ ਨਰਿੰਦਰ ਮੋਦੀ ਸਟੇਡੀਅਮ 1,32,000 ਬੰਦੇ ਦਾ ਇਕੱਠ ਕਰ ਰਿਹਾ। ਮੈਨੂੰ ਨਹੀਂ ਲੱਗਦਾ ਕਿ ਕਿਸਨੇ ਕਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਕੋਈ ਕੌਂਸਰਟ ਕੀਤਾ ਕੋਲਡ ਪਲੇ ਤੋਂ ਇਲਾਵਾ। ਕੋਲਡ ਪਲੇ ਨੇ 2 ਕੌਂਸਰਟ ਕੀਤੇ ਉੱਥੇ 2025 ਚ। ਟੋਟਲ ਇਹਨਾਂ ਨੇ ਮੈਨੂੰ ਲੱਗਦਾ 2-2.5 ਲੱਖ ਬੰਦਾ ਇਕੱਠਾ ਕੀਤਾ ਦੋਵਾਂ ਦਿਨਾਂ ਚ। ਤੇ ਉਸ ਤੋਂ ਇਲਾਵਾ ਆਈ ਥਿੰਕ ਉੱਥੇ ਹੁਣ ਕ੍ਰਿਕਟ ਦੇ ਮੈਚ ਹੋਏ ਆ ਤੇ ਉਹਦੇ ਵਿੱਚ ਸਿੰਗਰਾਂ ਨੇ ਗਾਇਆ, ਬਟ ਆਈ ਥਿੰਕ ਦਿਲਜੀਤ ਹੁਣੇ ਹਿਸਟਰੀ ਬਣਾ ਰਿਹਾ ਯਾਰ। ਹੀ ਇਜ਼ ਦਾ ਓਨਲੀ ਆਈ ਥਿੰਕ ਇੰਡੀਅਨ ਆਰਟਿਸਟ ਜਿਹੜਾ ਨਰਿੰਦਰ ਮੋਦੀ ਸਟੇਡੀਅਮ 'ਚ ਕੋਈ ਸ਼ੋਅ ਕਰ ਰਿਹਾ। ਆਈ ਕੁਡ ਬੀ ਰੋਂਗ, ਜੇ ਕਿਸੇ ਨੂੰ ਪਤਾ ਮੈਨੂੰ ਦੱਸਿਓ ਯਾਰ, ਕਿਸੇ ਹੋਰ ਨੇ ਕੀਤਾ ਕਦੇ ਕੋਲਡ ਪਲੇ ਤੋਂ ਇਲਾਵਾ, ਤੇ ਹੁਣ ਦਿਲਜੀਤ ਕਰ ਰਿਹਾ ਹਿਸਟਰੀ। ਫਸਟ ਇੰਡੀਅਨ ਆਰਟਿਸਟ ਟੂ ਹੈਡਲਾਈਨ ਨਰਿੰਦਰ ਮੋਦੀ ਸਟੇਡੀਅਮ, ਕਿੱਡੀ ਵੱਡੀ ਗੱਲ ਆ ਯਾਰ। ਹੁਣ ਇੰਡੀਆ ਦੇ ਐਡੇ ਵੱਡੇ ਵੱਡੇ ਆਰਟਿਸਟ ਨੇ, ਤੁਸੀਂ ਅਰੀਜੀਤ ਸਿੰਘ ਨੂੰ ਦੇਖ ਲਓ, ਤੁਸੀਂ ਮੀਨੋ ਬੜੇ ਵੱਡੇ ਵੱਡੇ ਆਰਟਿਸਟ ਆਏ ਨੇ, ਬਟ ਓਨਲੀ ਇੰਡੀਅਨ ਆਰਟਿਸਟ ਜਿਹੜਾ ਕਿ ਹੈਡਲਾਈਨ ਕਰ ਰਿਹਾ ਨਰਿੰਦਰ ਮੋਦੀ ਸਟੇਡੀਅਮ, ਦਿਲਜੀਤ। ਵਾਹ ਇਹ ਵਾਹ, 1,32,000 ਬੰਦਾ, ਇਹਨੂੰ ਕਹਿੰਦੇ ਆ ਯੂਨੋ ਇੱਕ ਹਿਸਟਰੀ ਕ੍ਰੀਏਟ ਕਰਨੀ ਹੈ। ਐਵੇਂ ਨਹੀਂ ਕਹਿੰਦੇ ਕਿ ਪੰਜਾਬੀ ਆ ਗਏ ਓਏ ਦਿਲਜੀਤ ਹੋਰੇ, ਜੇ ਹਿੱਕ ਟੋਕ ਕੇ ਕਹਿੰਦੇ ਆ ਤਾਂ ਕੋਈ ਰੀਜ਼ਨ ਵੀ ਆ। ਐਚ ਕੇ ਮੂਵਰਸ, ਉਹ ਸੋਰੀ, ਨਾਲੇ ਮੈਂ ਹਾਸੇ ਵਾਲੀ ਗੱਲ ਇੱਕ ਦੇਖਦਾ ਹੁੰਦਾ, ਹਜੇ ਵੀ ਕਈ ਲੋਕ ਕਹਿੰਦੇ ਆ ਉਹ ਦਿਲਜੀਤ ਹੋਣੇ ਕੀ ਚੀਜ਼ ਨੇ, ਆਹ ਚੀਜ਼ ਆ ਦਿਲਜੀਤ। 1,32,000 ਬੰਦਾ ਆਪਣੇ ਅਰਗੇ ਇਕੱਠ ਕਰਨ ਲੱਗ ਜਾਣਾ, ਆਪਾਂ ਨੂੰ 1,000 ਬੰਦਾ ਨਾ ਦੇਖਣਾ ਆਵੇ। ਸੋ ਐਵੇਂ ਨਾ ਲੱਤਾਂ ਖਿੱਚਿਆ ਕਰੋ। ਬਹੁਤ ਲੋਕ ਨੇ ਸਿੰਗਰਾਂ, ਸਿੰਗਰ ਕੀ ਚੀਜ਼ ਹੈ ਯਾਰ, ਐਂਡ ਆਫ ਦ ਡੇ ਆਰਟਿਸਟ ਹੈ, ਆਰਟ ਹੈ, ਅਤੇ ਕੋਈ ਛੋਟੀ ਗੱਲ ਥੋੜ੍ਹੋ ਹੈ। ਦਿਲਜੀਤ ਨਰਿੰਦਰ ਵਾਲੇ ਬਹੁਤ ਨੇ, ਮੈਂ ਤਾਂ ਹੈਰਾਨ ਹਾਂ ਯਾਰ, ਜਿਹੜੇ ਬੰਦੇ ਨੇ ਵੈਂਬਲੀ ਅਰੀਨਾ ਸੈਲ ਆਊਟ ਕਰਤੀ, 92,000 ਬੰਦਾ ਗਿਆ ਦੇਖਣ। ਤੁਹਾਡੇ ਵਰਗੇ ਕੀ ਹੈ ਜਿਹੜੇ ਆਪਾਂ ਕਹਿ ਰਹੇ ਹਾਂ ਵੀ ਮੇਰੇ ਵਰਗੇ ਕੀ ਹੈ, ਜੇ ਮੈਂ ਕਹਾਂਗੇ ਦਿਲਜੀਤ ਕੀ ਹੈ, ਆਪਾਂ ਤਾਂ ਕਦੇ ਨਾ ਕਹਾਂਗੇ। ਬਟ ਖੈਰ, ਜਸਟ ਆਈ ਡੋਂਟ ਨੋ ਕਿਉਂ ਆਪਾਂ ਹਜੇ ਵੀ ਜੈਲਸੀ ਬਹੁਤ ਕਰਦੇ ਹਾਂ, ਭਾਵੇਂ ਬੰਦੇ ਨੇ ਏਡੀਆਂ ਵੱਡੀਆਂ ਵੱਡੀਆਂ ਚੀਜ਼ਾਂ ਕਰ ਦਿੱਤੀਆਂ। ਸੋ ਅਪਰੀਸ਼ੀਏਟ ਕਰਿਆ ਕਰੋ, ਅਤੇ ਤੁਸੀਂ ਸਗਾ 'ਤੇ ਯਾਰ ਮਾਣ ਕਰਿਆ ਕਰੋ ਕਿ ਆਪਣੇ ਮੁੰਡੇ ਇਸ ਲੈਵਲ ਤੱਕ ਪਹੁੰਚੇ ਆ। ਓਕੇ, ਇੱਕ ਤੁਸੀਂ ਅਨਾਜ ਮਾਰਟ ਨੂੰ ਯਾਦ ਰੱਖੋ। ਅਨਾਜ ਮਾਰਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਜੇ ਕਿਸੇ ਨੇ ਵੀ ਗਰੋਸਰੀ ਕਰਨੀ, ਇੱਕ ਵਾਰ ਵਿਜ਼ਿਟ ਕਰੋ ਏਅਰਪੋਰਟ ਰੋਡ ਮੇਫੀਲਡ ਵਾਲੇ ਪਲਾਜ਼ੇ 'ਚ। ਅਨਾਜ ਮਾਰਟ ਦੀ ਸਫਾਈ, ਅਨਾਜ ਮਾਰਟ ਦੀ ਔਰਗਨਾਈਜੇਸ਼ਨ, ਅਤੇ ਅਨਾਜ ਮਾਰਟ ਦੀ ਇੱਕ ਵਰਾਇਟੀ ਦੇਖੋਗੇ, ਕਹੋਗੇ ਵਾਹ ਵੀ ਵਾਹ, ਬੱਲੇ ਬੱਲੇ। ਸੋ ਵਿਜ਼ਿਟ ਕਰੋ ਤੁਸੀਂ ਅਨਾਜ ਮਾਰਟ ਏਅਰਪੋਰਟ ਰੋਡ ਅਤੇ ਮੇਫੀਅਰ ਦੇ ਕੋਰਨਰ 'ਤੇ। ਵਧੀਆ ਟੋਪ ਦੀ ਗਰੋਸਰੀ ਤੁਹਾਨੂੰ ਮਿਲੇਗੀ ਕਿੱਥੋਂ? ਫਰੋਮ ਅਨਾਜ ਮਾਰਟ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਨਿੱਕੀ ਮੋਟੀ ਰਿਪੇਅਰ ਹੈ, ਜਾਂ ਤੁਹਾਨੂੰ ਗੱਡੀ ਦੇ ਵੀ ਟਾਇਰ ਚਾਹੀਦੇ ਆ, ਬੜੇ ਡਿਸਕਾਊਂਟਡ ਰੇਟਸ ਦੇ ਉੱਤੇ ਤੁਹਾਨੂੰ ਟਾਇਰ ਮਿਲ ਰਹੇ ਨੇ। ਸਟੀਲਸ ਅਤੇ ਜੇਮਸਨੋ ਪਾਰਕਵੇ ਦੇ ਕੋਰਨਰ 'ਤੇ ਮਿਲਟਨ ਦੇ ਵਿੱਚ, 401 ਤੋਂ ਉੱਤਰ ਅਨੁਸਾਰ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲੇ ਤੁਹਾਡੇ ਲਈ ਹਾਜ਼ਰ ਨੇ। ਮੇਰੀ ਨਾ ਬੀਤੇ ਦਿਨੀ ਇੱਕ ਗੱਲ ਹੋ ਰਹੀ ਸੀ ਕਿਸੇ ਨਾਲ, ਅਤੇ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕਹਿ ਰਿਹਾ ਅਗੈਨ, ਮੇਰੇ ਨਾਲ ਮਗਰ ਪਿਓ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਨਵੀਂ ਯਾਰ ਲੋਕ ਇੰਡੀਆ ਤੋਂ ਆਉਂਦੇ ਆ ਅਤੇ ਗੱਡੀ ਨਹੀਂ ਚਲਾਉਣੀ ਆਉਂਦੀ ਉਹਨਾਂ ਨੂੰ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਯਾਰ, ਬਟ ਇੰਡੀਆ 'ਚ ਤਾਂ ਗੱਡੀ ਚਲਾਉਣੀ ਔਖੀ ਬਹੁਤ ਆ। ਜਿਹੜੇ ਇੰਡੀਆ 'ਚ ਲੋਕ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਬੰਦੇ ਇੱਥੇ ਨੇ ਉਹਨਾਂ ਨੂੰ ਨਹੀਂ ਗੱਡੀ ਚਲਾਉਣੀ ਆਉਂਦੀ। ਸੋ ਕੁਐਸਚਨ ਮੇਰਾ ਤੁਹਾਨੂੰ ਇਹ ਹੈ ਕਿ ਤੁਹਾਨੂੰ ਯਾਰ ਕੀ ਲੱਗਦਾ ਕਿ ਗੱਡੀ ਚਲਾਉਣੀ ਮੁਸ਼ਕਿਲ ਕਿੱਥੇ ਆ, ਇੱਥੇ ਜਾਂ ਇੰਡੀਆ ਦੇ ਵਿੱਚ? ਜੇ ਤੁਸੀਂ ਕਹਿਣਾ ਹੋਵੇ ਵੀ ਜ਼ਿਆਦਾ ਟੈਲੈਂਟਡ ਡਰਾਈਵਰ ਕਿੱਥੇ ਨੇ, ਕੀ ਉਹ ਇੱਥੇ ਨੇ ਜਾਂ ਉਹ ਇੰਡੀਆ 'ਚ ਨੇ, ਦੱਸਿਓ ਮੈਨੂੰ, ਅਤੇ ਕਿਉਂ? ਜੇ ਤੁਹਾਨੂੰ ਲੱਗਦਾ ਕਿ ਇੰਡੀਆ ਦੇ ਡਰਾਈਵਰ ਜ਼ਿਆਦਾ ਟੈਲੈਂਟਡ ਨੇ ਤਾਂ ਕਿਉਂ? ਜੇ ਤੁਹਾਨੂੰ ਲੱਗਦਾ ਇੱਥੋਂ ਦੇ ਡਰਾਈਵਰ ਜ਼ਿਆਦਾ ਟੈਲੈਂਟਡ ਨੇ ਤਾਂ ਕਿਉਂ? ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, ਕਿਉਂਕਿ ਆਰਗੂਮੈਂਟ ਹੁੰਦੀ ਬਹੁਤ ਹੈ, ਕਿਉਂਕਿ ਉੱਥੇ ਚਲੋ ਅਕਸਰ ਡਰਾਈਵਿੰਗ ਹੈ ਤਾਂ ਔਖੀ, ਭੀੜੀਆਂ ਗਲੀਆਂ, ਟ੍ਰੈਫਿਕ ਇੰਨਾ, ਤੁਹਾਨੂੰ ਬੜੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ। ਬਟ ਮੈਂ ਦੇਖਦਾ ਕਿ ਆਪਾਂ ਫਿਰ ਵੀ ਇੱਥੇ ਆ ਕੇ ਕਹਿੰਦੇ ਹਾਂ ਕਿ ਜਿਹੜੇ ਲੋਕ ਉੱਥੇ ਨੇ ਉਹਨਾਂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਜਾਂ ਇੱਥੇ ਆਉਂਦੇ ਜਦੋਂ ਉਹਨਾਂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ। ਪਰ ਪਤਾ ਨਹੀਂ ਉਹ ਗੱਲ ਪਿੱਛੇ ਕਿੰਨਾ ਕੁ ਕਹਿੰਦੇ ਹੁੰਦੇ ਆ ਕਿ ਇੱਕ ਫੈਕਟ ਨੇ, ਪਰੂਫ ਹੈ, ਕੀ ਕਹਿੰਦੇ ਹੋ ਤੁਸੀਂ? ਸੋ 905-673-3337 ਆਪਣਾ ਫੋਨ ਨੰਬਰ ਹੈ। PNJ ਰੈਨੋਵੇਸ਼ਨ ਨੂੰ ਯਾਦ ਰੱਖੋ, ਬੇਸਮੈਂਟ ਤਿਆਰ ਕਰਾਉਣੀ ਆ ਲੀਗਲ, ਤੁਸੀਂ ਵਾਸ਼ਰੂਮਾਂ ਦੀ ਰੈਨੋਵੇਟ ਕਰਾਉਣੀ ਆ। ਨੰਬਰ ਵਨ ਟੀਮ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ, ਪ੍ਰਸ਼ਾਂਤ ਹੀਰੇ ਬੰਦੇ ਨੇ, ਮੈਂ ਇਹਨਾਂ ਤੋਂ ਬਹੁਤ, ਮੈਂ ਚਲੋ ਬਹੁਤ ਨਹੀਂ, ਮੈਂ ਇਹਨਾਂ ਤੋਂ ਕੰਮ ਕਰਾ ਰਿਹਾ, ਇਹਨਾਂ ਨਾਲ ਬੜੀ ਗੱਲਬਾਤ ਹੁੰਦੀ ਰਹਿੰਦੀ ਹੈ, ਅਮੇਜ਼ਿੰਗ ਇਨਸਾਨ ਨੇ। ਸੋ ਕੋਈ ਵੀ A to Z ਤੁਸੀਂ ਰੈਨੋਵੇਸ਼ਨ ਕਰਾਉਣੀ ਹੈ ਤਾਂ ਪ੍ਰਸ਼ਾਂਤ, PNJ ਰੈਨੋਵੇਸ਼ਨ, 437-318-0400, ਫੁੱਲੀ ਇੰਸ਼ੋਰਡ ਕੰਪਨੀ, 437-318-0400 'ਤੇ ਕਾਲ ਕਰੋ ਜੀ। 4839, ਹਾਂਜੀ, ਵੈਲਕਮ, ਕੀ ਹਾਲ ਆ
1: ਜੀ? ਗੁੱਡ ਈਵਨਿੰਗ, ਗੁੱਡ ਈਵਨਿੰਗ,
0: ਗੁੱਡ ਈਵਨਿੰਗ ਸਰ,
1: ਕੀ ਹਾਲ ਚਾਲ ਹੈ?
0: ਵਧੀਆ ਜੀ, ਕਿਵੇਂ ਹੋ?
1: ਮੇਰਾ ਰੱਬ ਦੀ ਆ ਚੜ੍ਹਦੀ ਕਲਾ। ਤੇ ਤੁਸੀਂ ਕਹਿ ਰਹੇ ਸਰ ਜੀ ਡਰਾਈਵਿੰਗ ਇੰਡੀਆ 'ਚ ਬਿਹਤਰ ਹੈ, ਟੈਲੈਂਟਡ ਡਰਾਈਵਰ ਨੇ ਜਾਂ ਕੈਨੇਡਾ 'ਚ? ਮੈਂ ਕਹਾਂਗਾ ਕਿ ਦੋ ਚੀਜ਼ਾਂ ਨੇ, ਇੰਡੀਆ ਔਰ ਪਾਕਿਸਤਾਨ ਦੇ ਵਿੱਚ ਜਿਹੜਾ ਗੱਡੀ ਚਲਾਉਂਦਾ ਨਾ, ਕਾਰ ਚਲਾ ਲੈਂਦਾ, ਟਰੱਕ ਚਲਾ ਲੈਂਦਾ, ਉਹਦੇ ਵਰਗਾ ਟੈਲੈਂਟਡ ਬੰਦਾ ਦੁਨੀਆ 'ਚ ਨਹੀਂ ਹੈਗਾ। ਵਾਏ? ਉਹਦਾ ਰੀਜ਼ਨ ਇਹ ਕਿ ਤੁਹਾਨੂੰ ਪਤਾ ਹੀ ਨਹੀਂ ਵੀ ਕਿਹੜੇ ਪਾਸੇ ਉਹ ਗੱਡੀ ਨੇ ਅੱਗੇ ਆ ਜਾਣਾ, ਤੋ ਕਿੱਥੇ ਵੜ ਜਾਣਾ। ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਆਲ ਦਾ ਟਾਈਮ। ਇਹ ਸੱਚ ਹੈ, ਮੈਂ ਕਦੀ ਜਾਣਾ ਲਾਹੌਰ, ਮੇਰੇ ਕੋਲ ਗੱਡੀ ਨੀ ਉੱਥੇ ਚੱਲਦੀ, ਕਿਉਂਕਿ ਮੇਰੇ ਕੋਲ ਉਹ ਇੱਕ ਲੇਨ 'ਚ ਜਾ ਨਹੀਂ ਸਕਦੇ, ਉੱਥੇ ਇੱਕ ਲੇਨ ਚੱਲਦੀ ਨੀ, ਉੱਥੇ ਇੱਕ ਲੇਨ 'ਚ 10 ਬੰਦਿਆਂ ਨੇ, ਰਕਸ਼ੇ ਨੇ ਵੀ ਵਿੱਚ ਆ ਜਾਣਾ, ਮੋਟਰਸਾਈਕਲ ਨੇ ਵਿੱਚ ਆ ਜਾਣਾ, ਟਰੱਕ ਨੇ ਵੀ ਵਿੱਚ ਆ ਜਾਣਾ, ਟਾਂਗੇ ਨੇ ਵੀ ਵਿੱਚ, ਉਹਨੂੰ ਪਤਾ ਨਹੀਂ ਕੀ ਬਣਨਾ। ਸੋ ਉੱਥੇ ਟੈਲੈਂਟਡ ਲੋਕੀ ਨੇ, ਔਰ 100% ਇੰਡੀਆ ਪਾਕਿਸਤਾਨ 'ਚ ਟੈਲੈਂਟਡ ਲੋਕੀ ਨੇ। ਲੇਕਿਨ ਐਸ ਇੱਥੇ ਬ੍ਰਹਮਪੁਰ ਦੇ ਵਿੱਚ ਮੈਂ ਆਮ ਸੋਰੀ ਟੂ ਸੇ ਕਿ ਉਹੀ ਟੈਲੈਂਟਡ ਲੋਕੀ ਇੱਥੇ ਆਣ ਕੇ ਉਹ ਫਿਰ ਉਹੀ ਟੈਲੈਂਟ ਇੱਥੇ ਵਹਾਉਂਦੇ ਨੇ। ਸਟਾਫ ਸਾਈਨ ਤੇ ਨਹੀਂ ਰੁਕਣਾ, ਸਟਾਫ ਸਾਈਨ ਤੇ ਨਹੀਂ ਰੁਕਣਾ, ਲੋਕੀ ਰੁਕੇ ਨੇ ਉਹ ਵਿੱਚੋਂ ਨਹੀਂ ਕੱਢ ਕੇ ਲੈ ਜਾਂਦੇ ਨੇ, ਔਰ ਅਗਰ ਲਾਈਟ ਤੇ ਖਲੋਤੇ ਨੇ ਨਾ ਤੇ ਉਹਨਾਂ ਨੇ ਟਰਨਿੰਗ ਲੇਨ 'ਚ ਵੜ ਕੇ ਤਾਂ ਜਦੋਂ ਗ੍ਰੀਨ ਹੋਣੀ ਉਹਨਾਂ ਛੇਤੀ ਨਾਲ ਲੱਗੇ ਆ ਜਾਣਾ। ਦੈਟਸ ਨਾਟ ਅ ਟੈਲੈਂਟ, ਦੈਟਸ ਨਾਟ ਅ ਟੈਲੈਂਟ, ਇਹ ਗੱਲ ਟੈਲੈਂਟ ਇੱਥੇ ਸ਼ੋਅ ਕਰਦੇ। ਯੈਸ, ਇੰਡੀਆ ਪਾਕਿਸਤਾਨ ਦੇ ਵਿੱਚ ਬਹੁਤ ਅੱਛੇ ਟੈਲੈਂਟਡ ਡਰਾਈਵਰ ਨੇ, ਲੇਕਿਨ ਇੱਥੇ ਆ ਕੇ ਉਹ ਗਲਤ ਟੈਲੈਂਟ ਸ਼ੋਅ ਕਰਦੇ ਨੇ। ਦੋ ਚੀਜ਼ਾਂ ਨੇ ਮੇਰੇ ਵੱਲੋਂ।
0: ਠੀਕ ਹੈ, ਚਲੋ ਸਰ, ਥੈਂਕ ਯੂ ਸੋ ਮਚ। ਸੋ ਉੱਥੇ ਟੈਲੈਂਟਡ ਨੇ ਬਟ ਇੱਥੇ ਆ ਕੇ ਗਲਤ ਟੈਲੈਂਟ ਦਿਖਾਉਂਦੇ ਨੇ। ਓਕੇ, 666-0, ਹੈਲੋ।
2: ਹਾਂਜੀ ਭਾਜੀ, ਕਿੱਦਾਂ ਹਾਲ ਜੀ?
0: ਵਧੀਆ ਵੀਰੇ, ਕੀ ਹਾਲ ਆ?
2: ਵਧੀਆ ਵਧੀਆ। ਮੈਂ ਕਿਹਾ ਇੱਥੇ ਤਾਂ ਗੱਡੀ ਚਲਾਉਣੀ ਤਾਂ ਬੜੀ ਸੌਖੀ ਆ। ਹੁਣ ਇੱਥੇ ਲੋਕੀ ਵੈਨਕੂਵਰ ਜਾਂਦੇ ਆ, ਬੈਨਫ ਜਾਂਦੇ ਪਹਾੜਾਂ 'ਚ, ਉੱਥੇ ਇੱਥੇ ਤਾਂ ਚਲੋ ਗੇਅਰ ਗੂਰ ਚੇਂਜ ਨਹੀਂ ਕਰਨਾ ਪੈਂਦਾ, ਆਰਾਮ ਨਾਲ ਆਟੋਮੈਟਿਕ ਚੱਲਦੀ ਆ ਗੱਡੀ, ਰੇਸ ਘਟਾ ਲਈ, ਰੇਸ ਵਧਾ ਲਈ, ਗੇਅਰ ਤਾਂ ਚੇਂਜ ਕਰਨਾ ਹੀ ਨਹੀਂ ਪਿਆ। ਇੰਡੀਆ ਜਾ ਕੇ ਪਹਾੜਾਂ ਦੇ ਵਿੱਚ ਗੱਡੀ ਚਲਾਉਣ ਨਾ ਜਦੋਂ ਜਾਂਦੇ ਆ, ਉੱਥੇ ਤਾਂ ਗੇਅਰ ਖਿੱਚ ਖਿੱਚ ਕੇ ਚੇਂਜ ਕਰ ਕਰਕੇ ਹੱਥ ਲਾ ਤਾਂ ਪਾਪੜ ਬਣ ਜਾਣਾ।
0: ਠੀਕ ਹੈ,
2: ਜਦੋਂ ਪਤਾ ਲੱਗਿਆ ਜਦੋਂ ਮੋੜ ਆਉਂਦੇ ਆ ਉੱਥੇ, ਹਰ ਇੱਕ ਮੋੜ ਤੇ ਗੇਅਰ ਚੇਂਜ ਕਰਨਾ ਪੈਂਦਾ, ਛੋਟੇ ਤੋਂ ਵੱਡਾ, ਵੱਡੇ ਤੋਂ ਛੋਟੇ ਕਰਨਾ ਪੈਂਦਾ ਆ। ਹਾਂਜੀ, ਉਹ ਤਾਂ ਚਲੋ ਹਰ ਇੱਕ ਦੀ, ਹੁਣ ਜਿੱਦਾਂ ਲੋਕੀ ਇੰਡੀਆ ਗੱਡੀ ਚਲਾਉਂਦੇ ਆ, ਹਰ ਇੱਕ ਇੱਥੇ ਆ ਕੇ ਉੱਦਾਂ ਚਲਾਉਣਾ ਚਾਹੁੰਦਾ, ਬਟ ਆਹੀ ਆ ਨਾ ਕਿ ਇੱਥੇ ਜਿੱਦਾਂ ਭਾਜੀ ਕਹਿ ਕੇ ਗਏ ਆ ਕਿ ਸਟਾਪ ਸਾਈਨ ਨਹੀਂ ਲੈਂਦੇ ਹੈਗੇ, ਲਾਈਟ ਕ੍ਰੋਸ ਕਰਨ ਦੀ ਕਰਦੇ ਆ, ਠੀਕ ਹੈ ਨਾ, ਲਾਈਨਾਂ ਦੇ ਵਿੱਚ ਐਂਟਰ ਕਰਦੇ ਆ। ਇੰਡੀਆ ਤਾਂ ਜੀ ਜਦ ਤੱਕ ਗ੍ਰੀਨ ਲਾਈਟ ਹੁੰਦੀ ਨੀ, ਉਹ ਤਾਂ ਲਾਈਟ ਦੇ ਅੱਧ ਤੱਕ ਵੀ ਪਹੁੰਚ ਜਾਂਦੇ ਆ। ਹਾਂਜੀ, ਇੱਥੇ ਤਾਂ ਗੱਡੀ ਚਲਾਉਣਾ ਬਹੁਤ ਸੌਖਾ ਹੈ। ਇੰਡੀਆ ਜਿਹੜਾ ਇੰਡੀਆ 'ਚ, ਇੰਡੀਆ ਪਾਕਿਸਤਾਨ 'ਚ ਗੱਡੀ ਚਲਾਉਣਾ ਸਿੱਖ ਗਿਆ ਨਾ, ਉਹ ਵਰਲਡ 'ਚ ਕਿਤੇ ਵੀ ਗੱਡੀ ਚਲਾ ਸਕਦਾ, ਉਹਦੇ ਲਈ ਕੋਈ ਛੋਟੀ ਵੱਡੀ ਗੱਲ ਨਹੀਂ ਹੈਗੀ ਆ।
0: ਨਹੀਂ ਪਰ ਫਿਰ ਹੁਣ ਇੱਥੇ ਲੋਕੀ ਕਹਿੰਦੇ ਆ ਕਿ ਇੰਡੀਆ ਵਾਲਿਆਂ ਨੂੰ ਗੱਡੀਆਂ ਨਹੀਂ ਚਲਾਉਣੀਆਂ ਆਉਂਦੀਆਂ, ਇੱਥੇ ਆਉਂਦੇ ਨੇ ਤੇ ਪਤਾ ਹੀ ਨਹੀਂ ਇਹਨਾਂ ਨੂੰ ਕਿਵੇਂ ਚਲਾਈ ਦੀ ਗੱਡੀ।
2: ਨਹੀਂ ਉਹ ਨਹੀਂ ਹੈਗਾ, ਜਿੱਦਾਂ ਹੁਣ ਕਹਿ ਕੇ ਗਏ ਆ ਕਿ ਹਾਂ ਵੀ ਉਹ ਵੀ ਉਹੀ ਰੂਲ ਇੱਥੇ ਫੋਲੋ ਕਰਦੇ ਪਏ ਆ, ਬਟ ਇੱਥੇ ਜ਼ਰੂਰੀ ਨਹੀਂ ਹੈਗਾ ਕਿ ਸਿਰਫ ਆਪਣੀ ਕਮਿਊਨਿਟੀ ਚਲਾਉਂਦੀ ਪਈ ਆ, ਮੈਂ ਬਾਕੀ ਲੋਕੀ ਵੀ ਦੇਖਦਾ ਆ ਜਿਹੜੇ ਚਲਾਉਂਦੇ ਆ ਗੱਡੀਆਂ, ਹੁਣ ਉਹਨਾਂ ਨੂੰ ਵੀ ਤੁਸੀਂ ਕਹੋਗੇ ਕਿ ਹੁਣ ਉਹ ਦੂਸਰੇ ਦੇਸ਼ਾਂ ਤੋਂ ਆ ਕੇ ਇੱਦਾਂ ਗੱਡੀਆਂ ਚਲਾਉਂਦੇ ਪਏ ਆ, ਹੁਣ ਰੋਡ ਰੇਜ ਲਾ ਲਓ ਤੁਸੀਂ, ਇੱਥੇ ਕਿੰਨੇ ਹੁੰਦੇ ਆ ਆਪਣੇ, ਤੁਸੀਂ ਵਧੀਆ ਦੇਖੇ ਹੋਣੇ ਆ, ਗੋਰਿਆਂ ਦੀਆਂ ਸਾਰੀਆਂ ਦੀਆਂ, ਹਰ ਇੱਕ ਕਮਿਊਨਿਟੀ ਦੇ ਰੋਡ ਰੇਜ ਹੁੰਦੇ ਆ
0: ਜੀ।
2: ਹੁਣ ਉਹ ਨੀ ਨਾ ਪਤਾ ਹੈਗਾ ਕਿ ਕਿੱਥੋਂ ਆਏ ਆ ਜਿਹੜੇ, ਉਹਨਾਂ ਦੇ ਦੇਸ਼ 'ਚ ਪਤਾ ਨੀ ਕਿੱਦਾਂ ਗੱਡੀ ਚੱਲਦੀ ਆ, ਉਹੀ ਤਾਂ ਗੱਲ ਆ ਨਾ। ਹੁਣ ਹੁਣ ਇੱਥੇ ਤਾਂ ਚਲੋ ਆਹ ਆ ਕਿ ਹਰ ਕੋਈ ਆਪਣੀ ਲੇਨ ਦੇ ਵਿੱਚ ਤੁਰਿਆ ਆ, ਕਿਸੇ ਕੋਈ ਵਿੱਚ ਨੀ ਵੜਦਾ ਪਿਆ ਹੈਗਾ ਇੰਡੀਆ ਦੇ ਅੰਦਰ, ਇੰਡੀਆ ਦੇ ਵਿੱਚ ਉਹੀ ਹੈ ਨਾ ਜਿੱਦਾਂ ਭਾਜੀ ਕਹਿ ਕੇ ਗਿਆ, ਇਧਰੋਂ ਮੋਟਰਸਾਈਕਲ ਆ ਗਿਆ, ਉਧਰੋਂ ਰਿਕਸ਼ਾ ਆ ਗਿਆ, ਹੁਣ ਮੈਂ ਇੰਡੀਆ ਗਿਆ ਸੀਗਾ, ਮੈਂ ਮੈਨੂੰ ਗੱਡੀ ਨੀ ਚਲਾਈ ਕਦੇ ਵੀ, ਨਾ ਮੈਂ ਇੰਡੀਆ ਦੇ ਵਿੱਚ ਗੱਡੀ ਸਿੱਖੀ ਸੀਗੀ, ਮੈਂ ਇੱਥੇ ਆ ਕੇ ਗੱਡੀ ਸਿੱਖੀ ਹੈ ਸਾਰੀ, ਠੀਕ ਹੈ ਨਾ। ਹੁਣ ਜਦੋਂ ਮੈਂ ਇੰਡੀਆ ਗਿਆ ਸੀਗਾ ਉੱਥੇ ਮੈਂ ਆਟੋਮੈਟਿਕ ਗੱਡੀ ਚਲਾਈ ਸੀਗੀ, ਉਹ ਵੀ ਮੈਨੂੰ ਚਲਾਉਣ ਦੇ ਵਿੱਚ ਇੰਨਾ ਡਰ ਲੱਗਦਾ ਸੀਗਾ ਕਿ ਪਤਾ ਨੀ ਕਿੱਧਰੋਂ ਰਿਕਸ਼ੇ ਵਾਲੇ ਨੇ ਆ ਜਾਣਾ ਤੇ ਗੱਡੀ ਮਾਰ ਦੇਣੀ ਹੈ।
0: ਅੱਛਾ,
2: ਹਾਂਜੀ, ਆਟੋਮੈਟਿਕ ਗੱਡੀ ਮੈਂ ਰਾਈਟ ਹੈਂਡ ਚਲਾਈ ਸੀ, ਮੇਰੇ ਰਿਸ਼ਤੇਦਾਰ ਨੇ ਲਈ ਹੋਈ ਸੀਗੀ ਜਿੱਥੇ ਮੈਂ ਗਿਆ ਸੀਗਾ, ਆਟੋਮੈਟਿਕ ਗੱਡੀ ਚਲਾਈ ਹੈ ਜੀ ਉੱਥੇ ਮੈਂ, ਮੈਨੂੰ ਤਾਂ ਉੱਥੇ ਸਮਝ ਹੀ ਨੀ ਲੱਗੇ ਲੈਫਟ ਰਾਈਟ ਕੀ ਆ।
0: ਤੁਸੀਂ ਵੀ ਕਹੋਗੇ ਕਿ ਟੈਲੈਂਟ ਹੈ ਤਾਂ ਇੰਡੀਆ 'ਚ,
2: ਟੈਲੈਂਟ ਵੀ ਗੱਲ ਨੀ ਆਪਾਂ ਕਰ ਸਕਦੇ ਹੈਗੇ ਇੰਡੀਆ ਦੇ ਵਿੱਚ ਤਾਂ, ਇੰਡੀਆ ਨਾਲੋਂ ਤਾਂ ਚਲੋ ਅੱਗੇ ਹੋਰ ਵੀ ਵਧੀਆ ਵਧੀਆ ਕੰਟਰੀ ਆ ਜਿੱਥੇ ਤੁਸੀਂ ਦੇਖੋ ਕਿ ਡਰਾਈਵਿੰਗ ਰੇਸ਼ੋ ਕਿੰਨਾ ਵਧੀਆ ਆ, ਬਟ ਟੈਲੈਂਟ ਨੀ ਆਪਾਂ ਕਹਿ ਸਕਦੇ ਹੈਗੇ ਕਿ ਉਹ ਇੱਕ ਤਰ੍ਹਾਂ ਦਾ ਟੈਲੈਂਟ ਆ। ਉਹ ਜਿਹੜਾ ਬੰਦਾ ਹੁਣ ਇੰਡੀਆ ਦੇ ਵਿੱਚ ਗੱਡੀ ਚਲਾਉਂਦਾ ਪਿਆ ਆ ਉਹ ਉੱਥੇ ਲਈ ਆ, ਜਦ ਤੱਕ ਉਹ ਬਾਹਰਲੇ ਦੇਸ਼ ਨੀ ਆਉਂਦਾ ਹੈਗਾ ਉਹਦੇ ਲਈ ਉਹ ਚੀਜ਼ ਵਧੀਆ ਆ। ਹੁਣ ਜਦੋਂ ਉਹ ਬਾਹਰਲੀ ਕੰਟਰੀ ਆਊਗਾ ਕਹੂਗਾ ਯਾਰ ਇੱਥੇ ਤਾਂ ਰੂਲੇ ਬੜੇ ਵਧੀਆ ਆ, ਕੋਈ ਹੋਰਨ ਨੀ, ਕੋਈ ਕਿਸੇ ਦੀ ਲੇਨ ਚ ਨੀ ਵੜਿਆ ਹੋਇਆ ਹੈਗਾ, ਉਹਨੂੰ ਫਿਰ ਇੱਥੇ ਦੀ ਡਰਾਈਵਿੰਗ ਵਧੀਆ ਲੱਗੂਗੀ ਨਾ।
0: ਠੀਕ ਹੈ, ਓਕੇ, ਥੈਂਕ ਯੂ ਵੀਰੇ, ਬਹੁਤ ਤੁਹਾਡਾ ਧੰਨਵਾਦ। ਸੌਗ ਦੀ ਕਾਲ ਵੀ ਲੈਂਦੇ ਹਾਂ, ਹੋਲਡ ਕਰੋ। ਇੱਕ ਤੁਸੀਂ ਯਾਦ ਰੱਖੋ ਦੁਆਬਾ ਟਰੈਵਲ ਨੂੰ, ਇੰਡੀਆ ਜਾਣਾ ਦੁਆਬਾ ਟਰੈਵਲ ਤੇ ਬੜੀ ਯਾਰ ਜ਼ਬਰਦਸਤ ਰੇਟ ਲੱਗੇ ਹੋਏ ਨੇ। ਸੋ ਵਨ ਵੇ ਟਿਕਟ ਹੈ ਟੋਰੋਂਟੋ ਟੂ ਅੰਮ੍ਰਿਤਸਰ, ਸੋ ਟੋਰੋਂਟੋ ਟੂ ਅੰਮ੍ਰਿਤਸਰ ਤੁਸੀਂ ਜਾਣਾ। ਇੱਕ ਸਟੋਪ ਹੈ, ਦੋ ਟੈਚੀ ਨੇ, ਤੇ ਜਾਣਾ ਤੁਸੀਂ ਨਵੰਬਰ ਦੇ ਦੂਜੇ ਹਫਤੇ ਹੈ। ਨੰਬਰ ਕਮਾ ਲਓ, ਕਾਲ ਕਰੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਦੁਆਬਾ ਟਰੈਵਲ ਨੂੰ। 1295 ਦੀ ਇਹ ਟਿਕਟ ਹੈ, 9057967800, 9057967800, ਦੁਆਬਾ ਟਰੈਵਲ, ਫੈਸ਼ਨ ਆਈ ਕਿਊ, ਨੰਬਰ ਵਨ ਟੀਮ, ਲੇਡੀਜ਼ ਦੇ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਦੀ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਚ, ਲੇਡੀਜ਼ ਲਈ ਜੂਲਰੀ ਦਾ ਸੈੱਟ ਇੱਕ ਲਓ ਦੂਜਾ ਅੱਧੀ ਪ੍ਰਾਈਸ, ਠੀਕ ਹੈ। ਅਤੇ ਇੱਥੇ ਤੁਸੀਂ ਜਾਓਗੇ ਅਤੇ ਟੈਚੀਆਂ ਦੇ ਉੱਤੇ ਡੀਲ ਹੈ, ਤੁਸੀਂ ਤਿੰਨ ਪੀਸ ਲਗੇਜ ਸੈੱਟ ਲੈਣਾ ਤਾਂ ਤਿੰਨ ਪੀਸ ਲਗੇਜ ਸੈੱਟ ਤੁਹਾਨੂੰ ਮਿਲ ਰਿਹਾ 149 'ਚ। ਛੇ ਬੈੱਡਸ਼ੀਟ ਲੈਣੀ ਹੈ $99 'ਚ, ਫੈਸ਼ਨ ਆਈ ਕਿਊ, ਏਅਰਪੋਰਟ, ਡੇਰੀ, ਕੁਈਨ, ਕੈਨੇਡੀ, ਮਕਵੀਨ, ਮੇਫੀਲਡ ਅਤੇ ਕਿਚਨਰ। 905-453-2225, 905-453-2225, ਫੈਸ਼ਨ ਆਈ ਕਿਊ।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
5: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਐਂਡ ਐਨਕਾਂ ਲੈਣੀਆਂ, ਬਾਏ 1 ਗੇਟ 1 ਫ੍ਰੀ ਲੱਗੀ ਹੈ ਡੀਲ, ਚਾਹੇ ਪ੍ਰਿਸਕ੍ਰਿਪਸ਼ਨ ਦੀ ਐਨਕ ਜਾਂ ਸਨਗਲਾਸਿਸ, ਇੱਕ ਲਓ ਤੇ ਦੂਜੀ ਤੁਹਾਨੂੰ ਮਿਲ ਰਹੀ ਆ ਬਿਲਕੁਲ ਫ੍ਰੀ। ਸੋ ਬਿਯੋਂਡ ਆਈਵਰ, ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਵੀ ਚੈੱਕ ਕਰਾਓ। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਵੀ ਕਰਦੇ ਆ, ਨੰਬਰ 9057933937 9057933937 7616। ਹੈਲੋ,
6: ਹਾਂਜੀ, ਸਤਿ
0: ਸ਼੍ਰੀ ਅਕਾਲ।
6: ਮੇਰਾ ਇਹ ਕਹਿਣਾ ਜੀ ਕਿ ਟੈਲੈਂਟਡ ਤਾਂ ਇੰਡੀਆ ਚ ਵੀ ਬਹੁਤ ਨੇ ਤੇ ਇੱਥੇ ਵੀ ਬਹੁਤ ਆ, ਕੋਈ ਐਸੀ ਗੱਲ ਨਹੀਂ ਆ। ਸਿਸਟਮ ਦੋਨਾਂ ਦਾ ਅਲੱਗ ਅਲੱਗ ਆ। ਉੱਥੇ ਟ੍ਰੈਫਿਕ ਜ਼ਿਆਦਾ, ਉਹਦੇ ਵਿੱਚ ਰਸ਼ ਜ਼ਿਆਦਾ ਹੁੰਦਾ, ਸੱਜਿਓ ਖੱਬਿਓ ਸਾਰਾ ਕੱਢੀ ਜਾਂਦੇ, ਕੋਈ ਰੂਲ ਰੈਗੂਲੇਸ਼ਨ ਏਦਾਂ ਦੀ ਸਟ੍ਰਿਕਟ ਹੈ ਨੀ। ਇੱਥੇ ਥੋੜੇ ਜਿਹੇ ਰੂਲ ਰੈਗੂਲੇਸ਼ਨ ਦੇ ਮੁਤਾਬਕ ਆ ਸਾਰਾ ਕੁਛ, ਜਿਹੜੇ ਲੋਕ ਇੱਥੇ ਦੇ ਨੇ ਉਹ ਇੱਥੇ ਦੇ ਰੂਲ ਦੇ ਮੁਤਾਬਕ ਫੋਲੋ ਕਰਕੇ ਚਲਾਉਂਦੇ ਆ। ਉੱਥੇ ਜੇ ਕੋਈ ਇੰਡੀਆ ਤੋਂ ਆਉਂਦਾ ਉਹ ਹੈਬਿਟਸ ਹੁੰਦੀਆਂ ਉਹਦੇ ਮੁਤਾਬਕ ਕਰਨ ਦੀ ਕੋਸ਼ਿਸ਼ ਕਰਦੇ ਆ। ਕਈ ਵਾਰੀ ਸਾਨੂੰ ਐਂ ਲੱਗਦਾ ਕਿ ਵੀ ਇਹਨਾਂ ਨੂੰ ਆਉਂਦਾ ਨੀ, ਜਾਂ ਉਹ ਜ਼ਿਆਦਾ ਪ੍ਰੋਨ ਟੂ ਐਕਸੀਡੈਂਟ ਹੋ ਜਾਂਦੇ ਆ, ਫਿਰ ਕਿਉਂਕਿ ਵਿਟਨੈਸ ਜਜਮੈਂਟ ਹੋ ਜਾਂਦੀ ਆ ਇੱਕ ਦੂਜੇ ਦੀ। ਇੱਥੇ ਸਿਸਟਮ ਲੋਕੀ ਜ਼ਿਆਦਾ ਫੋਲੋ ਕਰਦੇ ਆ, ਉੱਥੇ ਏਦਾਂ ਦਾ ਕੋਈ ਸਿਸਟਮ ਹੈ ਨੀ ਬਣਿਆ ਹੋਇਆ ਸੈੱਟ ਜਿਹੜਾ ਕਿ ਡਰਾਈਵਿੰਗ ਬੋਥ ਸਾਈਡ ਮੈਂ ਤਾਂ ਕਹਾਂਗਾ ਟੈਲੈਂਟਡ, ਕੋਈ ਐਸੀ ਗੱਲ ਨਹੀਂ ਹੈਗੀ।
0: ਨਹੀਂ ਪਰ ਇੱਥੇ ਡਰਾਈਵਿੰਗ ਸਿੰਪਲ ਬਹੁਤ ਹੈ, ਇੱਥੇ ਤਾਂ ਟੈਲੈਂਟ ਦੀ ਬੜੀ ਕੋਈ ਲੋੜ ਵੀ ਨਹੀਂ ਹੈ ਨੀ।
6: ਦੇਖੋ ਟੈਲੈਂਟ ਹੁਣ ਉੱਥੇ ਦਾ ਟੈਲੈਂਟ ਤਾਂ ਇਹੀ ਹੈ ਨਾ ਕਿ ਵੀ ਜਦੋਂ ਰਸ਼ ਜ਼ਿਆਦਾ ਹੁੰਦਾ ਆ ਤੇ ਉਹ ਸੱਜੇ ਖੱਬੇ ਕਿੱਦਾਂ ਕੱਢਣੀ ਆ ਗੱਡੀ, ਏਦਾਂ ਹੀ ਬਸ ਇਹਨੂੰ ਟੈਲੈਂਟ ਕਹਿ ਲਈਏ ਅਸੀਂ। ਤੇ ਇੱਥੇ ਥੋੜਾ ਜਿਹਾ ਉਸ ਵਾਤਾਵਰਨ ਉਦੋਂ ਦਾ ਜ਼ਿਆਦਾ ਹੁੰਦਾ ਨਹੀਂ ਹੈ, ਲੋਕੀ ਏਦਾਂ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਰੂਲ ਸਟ੍ਰਿਕਟ ਹੈ। ਬਾਕੀ ਤਾਂ ਸੇਫ ਡਰਾਈਵਿੰਗ ਦੀ ਗੱਲ ਹੈ ਕਿ ਜਿਹੜੇ ਜਿਹੜੇ ਇੱਥੇ ਦੇ ਲੋਕ ਨੇ ਦੇ ਆਰ ਮੋਰ ਕੰਸਰਨ ਅਬਾਊਟ ਦਾ ਸੇਫਟੀ, ਇਸ ਕਰਕੇ ਉਹ ਨਹੀਂ।
0: ਪਰ ਜੇ ਹੁਣ ਦੇਖੋ ਉੱਥੇ ਫਿਰ ਵੀ ਬੜੀ ਅਵੇਅਰਨੈਸ ਚਾਹੀਦੀ ਹੈ, ਤੁਸੀਂ ਅਡੈਪਟੇਬਲ ਹੋਣੇ ਚਾਹੀਦੇ ਹੋ ਵੀ ਜਿਵੇਂ ਦਾ ਵੀ ਉੱਥੇ ਕੋਈ ਕੰਡੀਸ਼ਨਸ ਨੇ ਰੋਡ ਦੀਆਂ ਜਾਂ ਕੋਈ ਆ ਰਿਹਾ ਕੋਈ ਜਾ ਰਿਹਾ, ਤਾਂ ਅਡੈਪਟੇਬਿਲਟੀ ਬਹੁਤ ਜ਼ਰੂਰੀ ਹੈ। ਪਰ ਫਿਰ ਉਹ ਚੀਜ਼ਾਂ ਇੱਥੇ ਆ ਕੇ ਕਿਉਂ ਨਹੀਂ ਕਰ ਪਾਉਂਦੇ ਉਹ ਲੋਕ?
6: ਉਹ ਤਾਂ ਹੈਬਿਟਸ ਹੋ ਜਾਂਦੀਆਂ ਜੀ, ਬਸ ਜਿੱਦਾਂ ਉੱਥੇ ਚਲਾਉਣ ਦੀ ਹੈਬਿਟ ਪੈ ਜਾਂਦੀ ਹੈ। ਸੋਨਾ ਅਸੀਂ ਜਾ ਕੇ ਅਗਰ ਇੰਡੀਆ ਚਲਾਉਣ ਦੀ ਕੋਸ਼ਿਸ਼ ਕਰੀਏ, ਅਸੀਂ ਇਹੀ ਸੋਚ ਕੇ ਚੱਲਾਂਗੇ ਕਿ ਚੱਲ ਉਹਨੇ ਤਾਂ ਮੈਨੂੰ ਰਸਤਾ ਦੇਣਾ।
0: ਨਹੀਂ ਠੀਕ ਹੈ ਤੁਹਾਡੀ ਗੱਲ। ਸੋ ਬੜੇ ਲੋਕ ਕਹਿੰਦੇ ਆ ਕਿ ਕਿਸੇ ਇੰਡੀਆ ਦੇ ਡਰਾਈਵਰ ਨੂੰ ਤੁਸੀਂ, ਸੋਰੀ ਆਪਣੇ ਕਿਸੇ ਕੈਨੇਡੀਅਨ ਡਰਾਈਵਰ ਨੂੰ ਦਿੱਲੀ ਦੀ ਟ੍ਰੈਫਿਕ 'ਚ ਬਿਠਾ ਦਿਓ ਗੱਡੀ 'ਚ, ਉਹ ਬੰਦਾ ਬਸ ਕੰਬੀ ਜਾਊਗਾ ਅਤੇ ਉੱਤੋਂ ਡਰਾਈਵ ਨਹੀਂ ਹੋਣਾ। ਇੰਡੀਆ ਦੇ ਜਿਹੜੇ ਡਰਾਈਵਰ ਨੇ ਉਹਨਾਂ ਦੀ ਇਹ ਇੱਕ ਸੋਚ ਹੈ, ਅਤੇ ਚਲੋ ਕਿਤੇ ਨਾ ਕਿਤੇ ਉਹ ਸਹੀ ਵੀ ਨੇ। ਫਾਈਵ ਰਿਵਰਸ ਡਕਟ ਕਲੀਨਿੰਗ, ਹਜੇ ਤੱਕ ਵੀ ਡਕਟ ਕਲੀਨ ਨਹੀਂ ਕਰਾਏ ਤਾਂ ਫਾਈਵ ਰਿਵਰਸ ਡਕਟ ਕਲੀਨਿੰਗ ਵਾਲਿਆਂ ਨਾਲ ਤੁਸੀਂ ਗੱਲਬਾਤ ਕਰੋ, ਬਹੁਤ ਹੀ ਰੀਜ਼ਨੇਬਲ ਰੇਟ ਹੈ। ਕੈਮਰੇ ਦੀ ਇੰਸਪੈਕਸ਼ਨ ਕਰਕੇ ਪਹਿਲਾਂ ਦਿਖਾਉਣਗੇ ਕਿੰਨੀ ਗੰਦਗੀ ਹੈ, ਸਫਾਈ ਕਰਕੇ ਦਿਖਾਉਣਗੇ ਕਿੰਨੀ ਸਫਾਈ ਹੋ ਚੁੱਕੀ ਹੈ। ਸੋ ਟ੍ਰਾਂਸਪੇਰੈਂਸੀ ਐਂਡ ਵਧੀਆ ਡਕਟ ਕਲੀਨਿੰਗ ਏਸੀ ਚਲਾਉਣ ਤੋਂ ਪਹਿਲਾਂ ਪਹਿਲਾਂ ਕਰਾ ਲਓ। ਨੰਬਰ ਹੈ 4376887750, 437-688-7750। ਫਾਈਵ ਰਿਵਰਸ ਡਕਟ ਕਲੀਨਿੰਗ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ, ਇਹਨਾਂ ਨੂੰ ਕਰ ਲਓ ਫੋਨ। ਤੇ ਇੱਕ ਤੁਹਾਨੂੰ ਮੈਸੇਜ ਦਿੰਦੇ ਆ, ਜੇ ਵਧੀਆ ਮਕੈਨਿਕ ਲੱਭ ਰਹੇ ਹੋ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478- ਸਾ 8777 ਹੈਲੋ
7: ਹਾਂਜੀ ਬਾਈ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
7: ਗੱਲ ਪਤਾ ਗੱਲ ਇਹ ਨੀ ਹੈਗੀ ਵੀ ਉੱਥੋਂ ਦੇ ਟੈਲੈਂਟਡ ਆ ਤੇ ਜਾਂ ਇੱਥੋਂ ਦੇ ਟੈਲੈਂਟਡ ਆ ਹਨਾ ਗੱਲ ਇਹ ਹੈਗੀ ਆ ਵੀ ਤੁਸੀਂ ਰਿਸਪੈਕਟ ਕਿੰਨੀ ਕਰਨ ਦੇ ਹੋ ਡਰਾਈਵਿੰਗ ਚਲਾਉਣ ਲੱਗਿਆ ਲਾਈਨ ਚੇਂਜ ਕਰਨ ਲੱਗਿਆ ਹੁਣ ਤੁਹਾਨੂੰ ਮੈਂ ਅੱਜ ਦੀ ਗੱਲ ਦੱਸਾਂ ਮੈਂ ਆਪਣੇ ਭਾਈਚਾਰੇ ਚੋਂ ਨੀ ਕਹਿੰਦਾ ਮੈਂ ਨਾ ਤੁਹਾਡੇ ਬਲੈਕ ਕਮਿਊਨਿਟੀ ਤੋਂ ਵੀ ਆਪਣੇ ਬਹੁਤ ਦੇ ਲੇਡੀਜ਼ ਦੇ ਲੜਕੇ ਬਹੁਤ ਕਰਦੇ ਆ ਅੱਜ ਆਪਣੇ ਪੰਜਾਬੀ ਸੀ ਉਹ ਜਿਹੜੀ ਲੈਫਟ ਲੈਨ ਮੁੜਨ ਦੀ ਆ ਨਾ ਦੋ ਲੈਣਾ ਜਾਣ ਡੀਆਂ ਸਿੱਧੀਆਂ ਉਹ ਲੈਫਟ ਲੈਨ ਖਾਲੀ ਸੀ ਲੈਫਟ ਲੈਨ ਮੁੜਨ ਜਾ ਕੇ ਘੁਮਾ ਕੇ ਗਾੜੀ ਲਾ ਤੀ ਵੀ ਨਜ਼ਾਰਾ ਬਣਤਾ ਮੈਂ ਕਿਹਾ ਬੜਾ ਬੱਲੇ ਮੈਂ ਕਿਹਾ ਮਜ਼ਾ ਆ ਗਿਆ ਵੀ ਤੇਰਾ ਮੈਂ ਕਿਹਾ ਭਾਜੀ ਤੁਹਾਨੂੰ ਵਾਰਡ ਦੇਣਾ ਚਾਹੀਦਾ ਮੈਂ ਸ਼ੀਸ਼ਾ ਤੋਂ ਲੈ ਗਿਆ
0: ਹੈ
7: ਆਹੋ ਤੇ ਪਿੱਛੋਂ ਹਾਰ ਨੇ ਇੱਕ ਤਰ੍ਹਾਂ ਮਾਰਦੇ ਆ ਜਿਸ ਤਰ੍ਹਾਂ ਕੇ ਕਹਿੰਦੇ ਬਿਨਾਂ ਮਤਲਬ ਤੋਂ ਹੀ ਹੁਣ ਤੁਸੀਂ ਭਾਜੀ ਤੁਹਾਨੂੰ ਮੈਂ ਗੱਲ ਦੱਸਾਂ ਗ੍ਰੀਨ ਲਾਈਟ ਹੋਈ ਆ ਅਸੀਂ ਲਾਇਸੈਂਸ ਲੈਨੇ ਆ ਰਾਈਟ ਬੰਦੇ ਨੂੰ ਪਹਿਲੋਂ ਪੈ ਲਿਆ ਲੈਫਟ ਵਾਲੇ ਨੂੰ ਨੀ ਹੈਗੀ ਹੈ ਜਿਹੜਾ ਇਨ ਫਰੰਟ ਤੁਹਾਡੇ ਸਾਹਮਣੇ ਆ ਉਹ ਆਪਣੇ ਪੰਜਾਬ ਪਹਿਲੋਂ ਲੈਫਟ ਵਾਲਾ ਟਾਪ ਦਾ ਘੁਮਾ ਕੇ ਲਿਆਉਣ ਡਿਆ ਰਾਈਟ ਵਾਲੇ ਨੂੰ ਕਹਿੰਦਾ ਵੀ ਤੂੰ ਰੱਖ ਜਾ ਪਰੇ ਹਟ ਜਾ ਆਹ ਵਾ ਤੁਹਾਡੀ ਰਿਸਪੈਕਟ ਨੀ ਹੈਗੀ ਤੁਸੀਂ ਨਾ ਫੋਲੋ ਨੀ ਕਰਦੇ ਉਹ ਜਿਹੜੀ ਟ੍ਰੈਫਿਕ ਬਣੀ ਆ ਉਹਨੂੰ ਇੱਕ ਤੁਸੀਂ ਨਾ ਵਿਗਾੜ ਦਿੱਤਾ ਵਾ ਇਹ ਕੈਨੇਡਾ ਵਾ ਅਸੀਂ ਵੀ ਮੇਰੇ ਕੋਲ ਏਜੰਟ ਲਾਇਸੈਂਸ ਹੈ ਮੈਂ ਟਰੱਕ ਚਲਾਉਣਾ ਵਾ
0: ਪਰ ਫਿਰ ਤੁਸੀਂ ਤਾਂ ਇੰਡੀਆ ਜਾ ਕੇ ਗੱਡੀ ਨੀ ਚਲਾਉਂਦੇ ਹੋਵੋਗੇ ਬਿਲਕੁਲ ਵੀ
7: ਮੈਂ ਚਲਾਉਣਾ ਮੈਂ ਚੰਗਿਆੜੇ ਕਰ ਦਿੰਦਾ ਵਾ ਫਿਰ ਫਿਰ ਮੈਂ ਗੱਡੀ ਇਹੋ ਜਿਹੀ ਲੈਣਾ ਵੀ ਜਿਹੜੀ
0: ਨਹੀਂ ਪਰ ਤੁਹਾਡਿਆ ਜਿਵੇਂ ਤੁਸੀਂ ਕਿਉਂਕਿ ਹਰ ਇੱਕ ਰੂਲ ਇੱਕ ਇੱਕ ਚੀਜ਼ ਫੋਲੋ ਕਰਨ ਵਾਲੇ ਬੰਦੇ ਹੋ ਤੁਹਾਡੇ ਤੋਂ ਤੁਹਾਡੇ ਤੋਂ ਉੱਥੇ ਇੰਡੀਆ ਚ ਕਿਵੇਂ ਗੱਡੀ ਚੱਲ ਪਊਗੀ
7: ਮੈਂ ਤੁਸੀਂ ਮੇਰੇ ਨਾਲ ਚੱਲੋ ਚਲਾ ਲਈ ਨਾ ਮੈਂ ਕੋਈ ਗੱਲ ਹੀ ਨੀ ਪਤਾ ਗੱਲ ਕੀ ਹੁੰਦੀ ਆ ਇਹ ਲੋਕ ਨਾ ਥੋੜੇ ਜਿਹੇ ਆਪਣੇ ਭਾਈਚਾਰੇ ਚ ਨਾ ਇਹਨਾਂ ਨੂੰ ਇਹ ਹੋ ਗਿਆ ਵਾ ਇਹ ਜਰਾ ਕਿ ਇਹਨਾਂ ਦੇ ਲਾਗੇ ਲਿਆਓ ਨਾ ਇਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਮੈਂ ਇਹਨਾਂ ਦਾ ਇੱਕ ਚੀਜ਼ ਨੋਟ ਕੀਤੀ ਆ
0: ਨਹੀਂ ਲਾਗੇ ਜਿਹੜੇ ਆ ਨਾ ਲਾਗੇ ਜਾਓ ਮਤਲਬ
7: ਮਾੜੀ ਜੀ ਡੇਂਜਰਸ ਕਰਕੇ ਇਹਨਾਂ ਦੀ ਗਾੜੀ ਲਿਆ ਕੇ ਖੜੀ ਕਰ ਦੋ ਨਾ, ਇਹਨਾਂ ਨੂੰ ਪਤਾ ਸਾਡੀ ਵੀ ਇੰਸ਼ੋਰੈਂਸ, ਇਹ ਤੁਹਾਨੂੰ ਡਰਾਉਣ ਡੇ ਆ ਖਾਲੀ। ਹਾਂ ਵੀ ਇੰਸ਼ੋਰੈਂਸ ਵੱਧਦੀ ਇੱਥੇ। ਅੱਜ ਅੱਜ ਅੱਜ ਦੀ ਗੱਲ ਸੁਣ ਲਓ, ਜਦੋਂ ਇਹ ਕਰਦਾ ਸੀ ਮੈਂ ਇੱਕ ਪਖੰਡ ਕਰਦਾ ਸੀ ਤੇ ਮੈਂ ਲਿਆ ਕੇ ਮਾੜੀ ਜਿਹੀ ਨੈਰੋ ਕੀਤੀ ਤੇ ਮੁੜ ਕੇ ਕਿਹਨਾਂ ਫਲੈਸ਼ਰ ਲਾ ਕੇ ਖਲੋ ਗਿਆ। ਮੈਂ ਕਿਹਾ ਆ ਜਾ ਭਾਜੀ, ਮੈਂ ਕਿਹਾ ਯਾਰ ਤੁਸੀਂ, ਮੈਂ ਕੈਨੇਡਾ ਚ ਰਹਿਣ ਡੇ ਯਾਰ, ਤੁਸੀਂ ਥੋੜੀ ਜਿਹਾ ਨੂੰ ਨਾ, ਇੱਕ ਤੇ ਤੁਸੀਂ ਹੁੰਦੇ ਨਾ ਆਪਣੇ ਸਾਰੇ ਅਸੀਂ ਨਾ ਵਾਚ ਹੋ ਜਾਂਦੇ ਸਾਰੇ ਜਾਣੇ। ਮੈਂ ਕਿਹਾ ਕਿਉਂ ਇਸ ਤਰ੍ਹਾਂ ਕਰਦੇ ਜੋ,
0: ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
8: ਠੀਕ ਹੈ, ballymorehomes.com। ਬੜੇ ਸੋਹਣੇ ਘਰ ਨੇ ਯਾਰ, ਤੇ ਡੇਰੀ ਹਰਨ ਡੇਰੀ ਵਰਗੀ ਹੋਵੇ ਲੋਕੇਸ਼ਨ ਹੈ। ਹੋਰ ਦੱਸ ਕੀ ਚਾਹੀਦਾ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਵੀ ਤੁਸੀਂ ਗੇੜਾ ਮਾਰੋ। ਸਿੰਪਲੀ ਇੰਡੀਅਨ, ਸਿੰਪਲੀ ਦਾ ਬੈਸਟ, ਐਵੇਂ ਨਹੀਂ ਕਹਿੰਦੇ। ਸੋ ਸਿੰਪਲੀ ਇੰਡੀਅਨ ਤੇ ਜਾਓਗੇ, ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਤੇ ਚਾਟ ਪਾਪੜੀ, ਬਾਏ ਵਨ ਗੇਟ ਵਨ ਤੁਹਾਨੂੰ ਡੀਲ ਮਿਲ ਰਹੀ ਹੈ। 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, 85 ਮਾਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, 15 ਫੈਂਡਰ ਵੇ, ਬਵੇਡਨ ਸ਼ਿੰਕਿਊਜ਼ੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੁਹਾਡੇ ਲਈ ਹਾਜ਼ਰ ਹੈ। 9181। ਹਾਂਜੀ
9: ਹਾਂਜੀ, ਸਤਿ ਸ਼੍ਰੀ ਅਕਾਲ ਨਵੀ
8: ਜੀ, ਕੀ ਕਹਿਣਾ ਚਾਹੁੰਦੇ ਹੋ ਸਰ?
9: ਮੈਂ ਤਾਂ ਕਹਿਣਾ ਚਾਹੁੰਦਾ ਵੀ ਜਿੱਦਾਂ ਬਾਈ ਕਹੀ ਜਾਂਦਾ ਇੰਡੀਆ ਦੇ ਵਿੱਚ ਟ੍ਰੈਫਿਕ ਜ਼ਿਆਦਾ, ਸਾਰੇ ਕਹਿੰਦੇ ਟੈਲੈਂਟ, ਚਲੋ ਉੱਥੇ ਦਾ ਐਕਸਪੀਰੀਅੰਸ ਉੱਥੇ ਆ ਰਹੇ। ਇੱਥੇ ਜਿਹੜੀ ਆ ਕਿ ਇਹ ਇੱਕ ਹੀ ਪ੍ਰੋਬਲਮ ਹੈ ਕਿ ਕੈਂਡ ਫੋਲੋ ਦਾ ਰੂਲ ਸਹੀ ਹੈ ਸਾਈ, ਰੂਲ ਦਾ ਰੂਲ ਨਹੀਂ ਫੋਲੋ ਕਰਦੇ, ਇਹਦੇ ਨਾਲ ਉਹ ਇੰਡੀਆ ਦਾ ਐਕਸਪੀਰੀਅੰਸ ਇੱਥੇ ਯੂਜ ਕਰਦੇ ਆ। ਪਹਿਲਾਂ ਹੀ ਪ੍ਰੋਬਲਮ ਹੈ, ਲੇਕਿਨ ਡਰਾਈਵਿੰਗ ਤਾਂ ਉਹ ਬੰਦੇ ਐਕਸਪੀਰੀਅੰਸ ਵੀ ਹੈਗੇ ਉੱਥੇ, ਐਕਸਪੀਰੀਅੰਸ ਹੈਗੇ ਆ। ਹੁਣ ਜਿੱਦਾਂ ਮੈਂ ਬਾਈ ਕਹਿੰਦਾ ਮੈਂ ਇੰਡੀਆ ਚਲਾ ਲੈਂਦਾ, ਮੈਂ ਵੀ ਇੱਕ ਵਾਰੀ 18 ਚ ਇੰਡੀਆ ਗਿਆ, ਮੈਂ ਉੱਥੇ ਮੇਰੇ ਬਾਈਕ ਦੇ ਬਰਾਦਰ ਦੀਆਂ ਟੈਕਸੀਆਂ ਸੀ, ਉਹ ਗੱਡੀ ਲਈ ਮੈਂ ਉਹਦੇ ਕੋਲੋਂ। ਮੈਂ ਕਿਹਾ ਵੀ ਚੱਲ ਡਰਾਈਵਰ ਦੇ ਤਾ, ਉਹਨੇ ਕਹਿੰਦਾ ਲੈ ਜਾਣਾ। ਮੈਂ ਉਹਨੇ ਕਿਹਾ ਭਾਜੀ ਇੱਧਰ ਆ ਮੈਂ ਚਲਾਉਣਾ, ਮੈਂ ਚਲਾ ਪਿਆ ਚਲਾਉਣ, ਮੈਂ ਇੱਕ ਰੋਡ ਦੇ ਉੱਤੇ ਖੜਾ ਰਿਹਾ ਰਹੀ ਤੇ ਉਹ ਕਹਿੰਦਾ ਭਾਜੀ ਤੁਸੀਂ ਕਹਿੰਦਾ ਇੱਥੇ ਸਾਰਾ ਦਿਨ ਹੀ ਖੜੇ ਰਹਿਣਾ, ਇੱਧਰ ਹੋ ਕਹਿੰਦਾ ਮੈਂ ਚਲਾਉਣਾ ਗੱਡੀ। ਤੇ ਫਿਰ ਮੈਂ ਪਰੇ ਹੋਇਆ, ਫਿਰ ਇੱਧਰ ਦੇਖਿਆ ਮਿੱਤਰ, ਮੈਂ ਇੱਧਰ ਦੇਖਿਆ ਚਾਲ ਵੀ ਸਿੱਧੀ ਗੱਡੀ ਬਾੜ ਦਿੱਤੀ ਸਿੱਧੀ, ਇੱਦਾਂ ਜਾਂਦੀ ਭਾਜੀ ਕਹਿੰਦਾ ਗੱਡੀ।
8: ਹਾਂ ਨਹੀਂ ਉੱਥੇ ਤਾਂ ਫਿਰ ਉੱਥੋਂ ਦੇ ਹਿਸਾਬ ਨਾਲ ਹੀ ਚਲਾਉਣੀ ਪੈਂਦੀ ਹੈ।
9: ਹਾਂਜੀ ਇਹੀ ਹਿਸਾਬ ਆ, ਇਹੀ ਆ ਕਿ ਇੱਥੇ ਰੂਲਸ ਫੋਲੋ ਨਹੀਂ ਕਰਦੇ, ਬਸ ਇਹੀ ਪ੍ਰੋਬਲਮ ਹੈ, ਹੋਰ ਕੋਈ ਨਹੀਂ ਹੈਗਾ।
8: ਚਲੋ ਠੀਕ ਹੈ, ਨਹੀਂ ਉੱਥੇ ਹੁਣ ਆਪਣੇ ਵਰਗੇ ਜਾਂਦੇ ਆ ਯਾਰ, ਆਪਾਂ ਤਾਂ ਬਿਲਕੁਲ ਹੀ ਘਬਰਾ ਹੀ ਜਾਂਦੇ ਉੱਥੇ ਜਦੋਂ ਚਲਾ ਰਹੇ ਹੁੰਦੇ ਆ। ਆਪਾਂ ਨੂੰ ਤਾਂ ਇਹ ਹੁੰਦਾ ਕਿ ਯਾਰ ਸਾਡੇ ਵਿੱਚ ਨਾ ਕੋਈ ਮਾਰੇ, ਤੇ ਫਿਰ ਪਰ ਜਿਹੜੇ ਉੱਥੋਂ ਹੁੰਦੇ ਆ ਉਹ ਤਾਂ ਇੱਥੇ ਚਲਾ ਲੈਂਦੇ ਆ, ਸੋ ਟੈਲੈਂਟ ਫਿਰ ਉੱਥੇ ਹੀ ਹੈ ਕਿ ਨਹੀਂ। ਸੋ ਇੱਕ ਨਾਲ ਦੀ ਨਾਲ ਤੁਸੀਂ ਮੈਸੇਜ ਯਾਦ ਰੱਖਣਾ, ਏਰੀਅਨ ਮਿਲਸ ਐਕਿਰਾ ਦਾ, ਐਕਿਰਾ ਦੀ ਗੱਡੀ, ਐਕਿਰਾ ਦਾ SUV ਲੈਣਾ, ਏਰੀਅਨ ਮਿਲਸ ਐਕਿਰਾ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰੀਅਨ ਮਿਲਸ ਐਕਿਰਾ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰੀਅਨ ਮਿਲਸ ਐਕਿਰਾ। 9058285800, 9058285800 ਤੇ ਕਾਲ ਕਰੋ। ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ ਤੇ ਗੇੜਾ ਤੁਹਾਨੂੰ ਮਾਰਨਾ ਜ਼ਰੂਰ ਪਊਗਾ ਵਧੀਆ ਗਰੋਸਰੀ ਲਈ।
10: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮੰਤਵ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਵੈਰੀ ਗੁੱਡ ਜੀ 6986 ਹਾਂਜੀ
11: ਹਾਂਜੀ ਵੀਰੇ ਕੀ ਹਾਲ ਨੇ
0: ਵਧੀਆ ਜੀ ਕਿਵੇਂ ਹੋ
11: ਵਧੀਆ ਵਧੀਆ ਇੰਡੀਆ ਦੀ ਡਰਾਈਵਿੰਗ ਹੈਗੀ ਆ ਥੋੜੀ ਜਿਹੀ ਡਿਫਰੈਂਟ ਹੈ ਨਾ ਉੱਥੇ ਹੁਣ ਆਏ ਆ ਉੱਥੇ ਕੋਈ ਬੰਦਾ ਰੂਲ ਰਾਲ ਫੋਲੋ ਨੀ ਕਰਦੇ ਜਿਵੇਂ ਬਾਈ ਪਹਿਲਾਂ ਕਹਿ ਕੇ ਗਏ ਸੀਗੇ ਵੀ ਸਾਰੀ ਦੁਨੀਆ ਹੀ ਨਾ ਤੁਰੀ ਫਿਰਦੀ ਆ ਵਿੱਚ ਰੇਹੜੇ ਵਾਲਾ ਵਿੱਚ ਮੋਟਰਸਾਈਕਲ ਵਾਲਾ ਨਾ ਤੇ ਉੱਥੇ ਦੀ ਡਰਾਈਵਿੰਗ ਡਿਫਰੈਂਟ ਤਰੀਕੇ ਦੀ ਹੁਣ ਮੈਂ ਇੰਡੀਆ ਘੱਟੋ ਘੱਟ 15-16 ਸਾਲ ਡਰਾਈਵਿੰਗ ਕਰੀ ਆ ਤੇ ਮੈਂ ਪਿਛਲੇ ਆਪਣੇ ਜਨਵਰੀ ਚ ਜਾ ਕੇ ਆਇਆ ਸੀ ਇੰਡੀਆ ਤੇ ਮੈਨੂੰ ਡਰਾਈਵ ਹੋਈ ਨੀ ਉੱਥੇ ਹਾਲਾਂਕਿ ਮੈਂ ਉੱਥੇ ਬਹੁਤ ਡਰਾਈਵ ਕਰਦਾ ਆਇਆ ਪਹਿਲਾਂ ਤੇ ਉਰੇ ਵੀਰੇ ਕੀ ਆ ਉਰੇ ਨਾ ਬੇੜਾ ਗਰਕ ਕੀਤਾ ਹੋਇਆ ਫੋਨ ਨੇ ਦੁਨੀਆ ਜਮਾ ਕਿਉਂਕਿ ਉਰੇ ਵਾਲੀ ਡਰਾਈਵਿੰਗ ਹੈਗੀ ਆ ਜੇ ਆਪਾਂ ਰੂਲ ਫੋਲੋ ਕਰਾਂਗੇ ਤਾਂ ਉਰੇ ਡਰਾਈਵ ਬਹੁਤ ਈਜ਼ੀ ਆ ਜੇ ਤੁਸੀਂ ਪ੍ਰੋਪਰ ਰੂਲ ਫੋਲੋ ਕਰਕੇ ਚੱਲਦੇ ਹੋ ਨਾ ਪਰ ਉਰੇ ਕੀ ਆ ਯਾਰ ਉਰੇ ਕੋਈ ਬੰਦਾ ਤੁਸੀਂ ਦੇਖ ਲਿਓ ਉਸ ਵੇਲੇ ਸਾਰੇ ਫੋਨ ਚ ਬੜੇ ਹੋਏ ਨੇ ਸਾਰੇ ਕੋਈ ਸਟਾਪ
0: ਨਹੀਂ ਪਰ ਭਾਜੀ ਉੱਥੇ ਉੱਥੇ ਵੀ ਇਹੀ ਗੱਲ ਹੈ ਨਹੀਂ
11: ਹਾਂ ਹਾਂ ਮੈਂ ਤੁਹਾਨੂੰ ਉਹੀ ਦੱਸਦਾ ਉੱਥੇ ਵੀ ਹੈਗੀ ਆ ਪਰ ਉੱਥੇ ਲੋਕ ਓਦਾਂ ਦੇ ਯੂਜ਼ ਟੂ ਹੈਗੇ ਨੇ ਉੱਥੇ ਕਿਸੇ ਨੂੰ ਕੋਈ ਪਰਵਾਹ ਨੀ ਹੈਗੀ ਤੁਹਾਡੇ ਹੱਥ ਚ ਫੋਨ ਆ ਜਾਂ ਕੁਛ ਹੋਰ ਆ ਕਿਉਂਕਿ ਸਾਰੇ ਇਹੋ ਜਿਹੇ ਨੇ ਆਪਣੇ ਬ੍ਰੈਮਲੀ ਐਂਡ ਡਰਿਊ ਸਾਈਡ ਤੇ ਮੈਂ ਫਰੈਸ਼ਕੋ ਚ ਵੜ ਰਿਹਾ ਸੀਗਾ ਮੈਨੂੰ ਵੀਰੇ ਗ੍ਰੀਨ ਸਿਗਨਲ ਮੈਂ ਲੈਫਟ ਮਾਰਨ ਨੂੰ ਖੜਾ ਤੇ ਦੂਜੇ ਪਾਸੇ ਇੱਕ ਬੰਦਾ ਆਇਆ ਹਾਲਾਂਕਿ ਉਹਨੂੰ ਰੈਡ ਸਿਗਨਲ ਸੀਗਾ ਤੇ ਗੱਡੀਆਂ ਚਲੋ ਜਾ ਰਹੀਆਂ ਨੇ ਉਹਨੇ ਬਦੰਦਰ ਨੇ ਦੇਖਿਆ ਨੀ ਫੋਨ ਚ ਵੜਿਆ ਹੋਇਆ ਸੀਗਾ 60-70 ਸਪੀਡ ਦੇ ਉੱਪਰ ਕ੍ਰੋਸ ਕਰ ਗਿਆ ਹੁਣ ਜੇ ਕਿ ਉੱਥੇ ਪੈਡੈਸਟ੍ਰੀਅਨ ਵਾਕ ਕਰਦਾ ਹੁੰਦਾ ਕਿ ਬੱਚਾ ਜਾਂਦਾ ਹੁੰਦਾ ਉਹਦੇ ਦੇਖਣਾ ਨੀ ਲੱਤ ਵਜਣਾ ਸੀਗਾ ਮੈਥੋਂ ਵੀ ਜਮੇ ਹੀ ਬਾਲ ਬਾਲ ਫਰਕ ਰਹਿ ਗਿਆ ਗੱਡੀ ਅੜਾ ਦੇਣੀ ਸੀ ਜਮਾ ਹੀ ਉਹਨੇ ਕੀ ਆ ਫੋਨ ਚ ਬੜਿਆ ਹੋਇਆ ਸੀਗਾ ਉਹਨੇ ਕੁਛ ਨੀ ਦੇਖਿਆ ਹੈਗਾ ਔਰ ਆਹ ਸਭ ਤੋਂ ਵੱਡਾ ਬੇੜਾ ਗਰਕ ਆ ਦੁਨੀਆ ਫੋਨ ਦੇ ਵਿੱਚ ਹੀ ਬੜੀ ਪਈ ਆ ਤੁਸੀਂ ਈਵਨ ਕਿ ਤੁਸੀਂ ਉੱਥੇ ਆਪਣੇ ਰੈਡ ਸਿਗਨਲ ਤੇ ਖੜੇ ਹੋ ਤੁਹਾਨੂੰ ਐਡਵਾਂਸ ਸਿਗਨਲ ਹੋਇਆ ਜਦ ਤੱਕ ਤੁਸੀਂ ਮਗਰੋਂ ਹੋਰਨ ਨੀ ਮਾਰਦੇ ਕੋਈ ਮਾਂਦਾ ਪੁੱਤ ਗੱਡੀ ਨੀ ਤੋੜਦਾ ਹੈਗਾ ਸਭ ਤੋਂ ਵੱਡੀ ਪ੍ਰੋਬਲਮ ਉਰੇ ਫੋਨ ਦੀ ਆ ਜੇ ਉਰੇ ਫੋਨ ਤੇ ਨਾ ਕੋਈ ਤਕੜਾ ਰੂਲ ਬਣ ਜਾਵੇ ਤੁਸੀਂ
0: ਨੀ ਫੋਨ ਯੂਜ਼ ਕਰਦੇ ਕਦੇ ਕਦੇ
11: ਨਹੀਂ ਵੀਰੇ
0: ਪੱਕੀ ਗੱਲ ਜਿਵੇਂ ਤੁਸੀਂ ਗੱਲ ਕੀਤੀ ਹੈ ਜ਼ਿਆਦਾਤਰ ਬੰਦੇ ਆਈ ਥਿੰਕ ਫੋਨ ਦੇ ਬੜੇ ਅਡਿਕਟਿਡ ਨੇ ਓਕੇ ਇੱਕ ਨਾ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਦਵਾਂ ਤੁਸੀਂ ਫੀਨਿਕਸ ਮਿਲਵਰਕ ਨੂੰ ਯਾਦ ਰੱਖਣਾ ਫੀਨਿਕਸ ਕਸਟਮ ਮਿਲਵਰਕ ਵਾਲੇ ਲੈ ਕੇ ਆਏ ਨੇ ਕਿਚਨ ਕੈਬਨਿਟਸ ਅਤੇ ਕਸਟਮ ਕਲੋਜ਼ਿਟਸ ਬਹੁਤ ਹੀ ਵਾਜਬ ਬੜੀ ਯਾਰ ਰੀਜ਼ਨੇਬਲ ਰੇਟ ਦੇ ਉੱਤੇ ਅਤੇ ਬਹੁਤ ਸੋਹਣਾ ਕੰਮ ਕਰਦੇ ਨੇ ਜੇ ਤੁਸੀਂ ਆਪਣੀ ਕਿਚਨ ਰੀਮੋਡਲ ਕਰਾਉਣੀ ਹੈ ਜਾਂ ਕਸਟਮ ਕਲੋਜ਼ਿਟਸ ਤਿਆਰ ਕਰਾਉਣੀਆਂ ਨੇ ਨਾ ਇੱਕ ਵਾਰ ਫੀਨਿਕਸ ਮਿਲਵਰਕ ਤੁਹਾਡੇ ਬਜਟ ਦੇ ਵਿੱਚ ਕੰਮ ਕਰਦੇ ਆ ਅਗੇਨ ਬੜਾ ਰੀਜ਼ਨੇਬਲ ਰੇਟ ਹੈ ਨੰਬਰ ਹੈ 416-822-2239 ਦੇ ਉੱਤੇ ਯਾਦ ਰੱਖੋ ਤੁਹਾਡੇ ਲਈ ਹਾਜ਼ਰ ਵਨ ਐਂਡ ਓਨਲੀ ਟੀਮ ਫੀਨਿਕਸ ਮਿਲਵਰਕ ਦੀ ਇੱਕ ਅਸੀਂ ਤੁਹਾਨੂੰ ਨੰਬਰ ਦਿੰਦੇ ਹੁੰਦੇ ਹਾਂ ਸਾਡੇ ਬਈ ਮਨਪ੍ਰੀਤ ਢੀਂਡਸਾ ਹੋਣਾ ਦਾ ਸੋ ਮਨਪ੍ਰੀਤ ਨੂੰ ਵੀ ਯਾਦ ਰੱਖੋ ਅਗਰ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਚਾਹੁੰਦੇ ਹੋ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੇਟ ਤਾਂ ਤੁਸੀਂ ਮਨਪ੍ਰੀਤ ਨੂੰ ਕਾਲ ਕਰ ਲਓ ਸਾਡੇ ਹਜ਼ਾਰਾਂ ਲਿਸਨਰਸ ਦੀ ਇੱਕ ਐਸਟੀਮੇਟ ਨੂੰ ਮੈਂ ਕਹਿੰਦਾ ਕਿ ਬੀਟ ਕੀਤਾ ਸੋ ਤੁਸੀਂ ਕਾਲ ਕਰ ਲਓ ਨੰਬਰ ਇੱਕ ਵਾਰ ਫਿਰ ਤੋਂ ਤੁਹਾਨੂੰ ਦਿੰਦੇ ਹਾਂ 416-500-1818 416-500-1818 ਇੱਕ ਇੱਕ ਟੀਮ ਮਨਪ੍ਰੀਤ ਢੀਂਡਸਾ ਹੁਣਾਂ ਦੀ ਅਤੇ ਇਹਨਾਂ ਨਾਲ ਤੁਸੀਂ ਕਰੋ ਗੱਲਬਾਤ 0380 ਹੈਲੋ
12: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ
0: ਸਤਿ ਸ਼੍ਰੀ ਅਕਾਲ ਜੀ
12: ਮੈਂ ਕਿਹਾ ਬਾਈ ਜੀ ਮੈਨੂੰ ਨੀ ਪਤਾ ਇਹ ਲੋਕ ਬ੍ਰਾਂਪਟਨ ਮਿਸੀ ਸਾਗਾ ਨੂੰ ਕੈਨੇਡਾ ਸਮਝਦੇ ਨੇ ਜਿਹੜੀ ਡਰਾਈਵਿੰਗ ਆ ਨਾ 13 ਗੇਅਰਾਂ ਵਾਲੇ 18 ਗੇਅਰਾਂ ਵਾਲੇ ਟਰੱਕ ਲੈ ਕੇ ਬਿੰਨੀ ਪੈਕ ਨੂੰ ਜਾਂਦੇ ਹੁੰਦੇ ਸੀ ਤੇ ਕਈ ਪਹਿਲੇ ਗੇੜੇ ਜਾਂਦੇ ਸੀ ਮੁੰਡਿਆਂ ਸਟੂਡੈਂਟ ਉਦੋਂ ਵੀ ਆਉਂਦੇ ਸੀ 2008 ਚ ਪਹਿਲੇ ਗੇੜੇ ਇੱਕ ਵਾਰੀ ਮੈਂ ਕਾਲਾ ਲੈ ਗਿਆ ਜੀ ਫਰੀਕਾ ਦਾ ਉਹ ਆਪਣੇ ਨਵੀਂ ਬਿੰਨੀ ਪੈਕ ਵਾਲੀ ਸਕੇਲ ਤੇ ਉੱਤਰ ਗਿਆ ਕਹਿੰਦਾ ਮੈਂ ਮਰਨਾ ਥੋੜੋ ਆ
0: ਅੱਛਾ
12: ਕਹਿੰਦਾ ਤੂੰ ਤਾਂ ਮਰਨਾ ਮੈਂ ਨੀ ਮਰਨਾ ਤੇ ਜਾ
0: ਪਹਾੜਾਂ
12: ਦੇ ਚੜ ਕੇ ਕੋਕਾ ਹਿਲ ਦੇ ਉੱਤੇ ਚੰਗੀਆਂ ਚੰਗੀਆਂ ਮੱਥੇ ਤੇ ਤੇਲੀਆਂ ਆ ਜਾਂਦੀਆਂ ਛੇਪੇ ਨੀ ਹੁੰਦੀ ਬੱਚੇ ਆ ਟੋਏ ਕਾਰਾਂ ਚਲਾਉਂਦੇ ਆ ਇਹ ਤਾਂ ਟੋਏ ਕਾਰਾਂ ਚਲਾ ਰਹੇ ਬੱਚੇ ਆ ਛੋਟੇ ਜਿਹੜੇ ਟੋਏ ਕਾਰਾਂ ਨੀ ਆਪਾਂ ਚਲਾਉਂਦੇ ਬੱਚੇ 10-10 ਸਾਲ ਦੇ ਉਹ ਆ ਇਹ ਡਰਾਈਵਿੰਗ ਥੋੜੋ ਇਹ ਡਰਾਈਵਿੰਗ ਸਮਝਦੇ ਆਪਣੇ ਡਰਾਈਵਰ ਨੀ ਹੈਗੇ ਆਟੋਮੈਟਿਕ ਗੱਡੀ ਆ ਗੇਅਰ ਚ ਪਾਉਣੀ ਆ ਚੱਲ ਗਈ ਠੀਕ ਆ
0: ਨਹੀਂ ਚਲੋ ਥੈਂਕ ਯੂ ਸਰ ਬਹੁਤ ਸ਼ੁਕਰੀਆ ਗੱਲ ਤੁਹਾਡੀ ਚਲੋ ਕਿਤੇ ਨਾ ਕਿਤੇ ਠੀਕ ਵੀ ਹੈ ਜਿਹੜੇ ਇਹ ਬੰਦਿਆਂ ਨੂੰ ਹੁਣ ਚੇਨਾਂ ਪਾਉਣੀਆਂ ਪੈਂਦੀਆਂ ਹਿਲਸ ਦੇ ਉੱਤੇ ਤੁਸੀਂ ਟਰੱਕ ਲੈ ਕੇ ਜਾਂਦੇ ਹੋ ਗੱਲ ਤੁਹਾਡੀ ਠੀਕ ਹੈ ਆਪਾਂ ਯਾਰ ਬੜੇ ਛੋਟੇ ਜਿਹੇ ਦਾਇਰੇ ਤੱਕ ਗੱਲਬਾਤ ਕਰਦੇ ਹਾਂ ਅਤੇ ਜਿਵੇਂ ਇਹਨਾਂ ਨੇ ਕਿਹਾ ਕਿ ਯਾਰ ਬੜੀ ਦੂਰ ਦੂਰ ਤੱਕ ਡਰਾਈਵਿੰਗ ਹੈ ਅਤੇ ਬੰਦਾ ਉੱਥੇ ਇੱਕ ਚਲਾ ਕੇ ਦੇਖੇ ਬੋਲਟਨ ਕੀਆ ਦਾ ਵੀ ਮੈਸੇਜ ਨੋਟ ਕਰ ਲਓ ਕੀਆ ਦੀ ਗੱਡੀ ਲੈਣੀ ਆ ਤਾਂ ਜੀਵਨ ਹੁਣਾਂ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਬ੍ਰੈਂਡ ਨਿਊ ਕੀਆ ਸੇਡਾਨ ਸਿਰਫ 24,295 ਤੋਂ ਇੰਟਰਸਟ ਰੇਟ 0.99% ਤੋਂ ਵਿੰਟਰ ਟਾਇਰ ਪੈਕੇਜ ਫਰੀ ਜਿਹਦੀ ਵੈਲਿਊ $2,000 ਹੈ $500 ਤੱਕ ਦਾ ਰੀਬੇਟ ਮਿਲ ਰਿਹਾ 5 ਸਾਲ 1,00,000 ਕਿਲੋਮੀਟਰ ਦੀ ਕੀਆ ਦੀ ਵਾਰੰਟੀ ਹੈ ਕੀਆ ਦੀ ਗੱਡੀ ਤੁਸੀਂ ਦੇਖ ਲਈ ਤੁਸੀਂ ਆਪਣੇ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ ਇੰਨੀ ਵਧੀਆ ਰੀਮੋਡਲ ਕਰਤੀ ਗੱਡੀ ਸੋ ਬੋਲਟਨ ਕੀਆ 647-678-2754 ਬੋਲਟਨ ਕੀਆ ਹਾਰਡਵੁੱਡ ਜਾਇੰਟ ਤੁਹਾਨੂੰ ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਦੀ ਲੋੜ ਹੈ ਫਲੋਰਿੰਗ ਦਾ ਕੋਈ ਵੀ ਸਮਾਨ ਟੋਰਬਰਮ ਐਂਡ ਸਟੀਓਸ ਹਾਰਡਵੁੱਡ ਜਾਇੰਟ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੇਟ ਹਾਰਡਵੁੱਡ ਜਾਇੰਟ ਨੂੰ ਤੁਸੀਂ ਯਾਦ ਰੱਖੋ 1728 ਹੈਲੋ
13: ਸਤਿ ਸ਼੍ਰੀ ਅਕਾਲ ਨਵੀਂ ਵੀਰੇ ਕੀ ਹਾਲ ਚਾਲ ਆ
0: ਵਧੀਆ ਵੀਰੇ ਕੀ ਬਣਦਾ
13: ਬਸ ਠੀਕ ਠਾਕ ਜੀ ਮੈਂ ਵੀ ਵੀਰੇ ਕਹਿਣਾ ਸੀਗਾ ਦੇਖੋ ਜਿਹੜੇ ਤਾਂ ਡਰਾਈਵਰ ਟੈਲੈਂਟਡ ਨੇ ਨਾ ਉਹ ਇੰਡੀਆ ਵੀ ਟੈਲੈਂਟਡ ਨੇ ਕੈਨੇਡਾ ਵੀ ਟੈਲੈਂਟਡ ਨੇ ਇੱਦਾਂ ਆਪਾਂ ਇੱਕ ਰੀ ਦਾ ਸਾਈਡ ਪਿੱਕ ਕਰ ਨਹੀਂ ਸਕਦੇ ਪਰ ਇੰਡੀਆ ਦੀ ਡਰਾਈਵਿੰਗ ਕੁਛ ਨੀ ਹੈਗੀ ਮੈਂ ਉੱਥੇ 12 ਸਾਲ ਡਰਾਈਵ ਕੀਤਾ ਇੰਡੀਆ ਉੱਥੇ ਕੱਲਾ ਰਾਹ ਬਣਾ ਕੇ ਜਾਂ ਜਿੱਥੇ ਜਗ੍ਹਾ ਮਿਲੀ ਉੱਥੇ ਗੱਡੀ ਫਸਾ ਲਈ ਜੇ ਤਾਂ ਉਹਨੂੰ ਡਰਾਈਵਿੰਗ ਜਾਂ ਟੈਲੈਂਟ ਕਹਿੰਦੇ ਹੋ ਫਿਰ ਤਾਂ ਉਹਨਾਂ ਚ ਜ਼ਿਆਦਾ ਆ ਇੰਡੀਆ ਡਰਾਈਵਰ ਚ ਪਰ ਇੱਥੇ ਦੀ ਡਰਾਈਵਿੰਗ ਜ਼ਿਆਦਾ ਕੰਪਲੈਕਸ ਆ ਹੁਣ ਜਦੋਂ ਵਿੰਟਰ ਆ ਜਾਂਦੀ ਹੈ ਅੱਗਿਓ ਤੁਸੀਂ ਕਿੰਨਾ ਡਿਸਟੈਂਸ ਰੱਖਣਾ ਅੱਗੇ ਵਾਲੀ ਕਾਰ ਤੋਂ ਬ੍ਰੇਕ ਮਾਰਨੀ ਆ ਸਕਿੱਡ ਹੋ ਸਕਦੀ ਆ ਦੇਰ ਆਰ ਲੋਟ ਆਫ ਥਿੰਗਸ ਈਵਨ ਜੇ ਆਪਾਂ ਹਾਈਵੇ ਦੇ ਉੱਪਰ ਵੀ ਜਾਂਦੇ ਹਾਂ ਚਲੋ ਵੈਸੇ ਤਾਂ ਕਾਰਾਂ ਚ ਸੈਂਸਰ ਹੈਗੀਆਂ ਆਟੋ ਬ੍ਰੇਕਿੰਗ ਕਰ ਦਿੰਦੀਆਂ ਪਰ ਬਹੁਤ ਟਫ ਆ ਤੁਸੀਂ 100-120 ਦੇ ਉੱਪਰ ਸਾਹਮਣੇ ਵਾਲਾ ਬ੍ਰੇਕ ਮਾਰਦਾ ਤੁਸੀਂ ਅੱਗੇ ਵਾਲੇ ਤੋਂ ਵੀ ਬਚਾਉਣਾ ਪਿੱਛੇ ਵਾਲੇ ਤੋਂ ਵੀ ਬਚਾਉਣਾ ਇੰਡੀਆ ਦਾ ਭਾਜੀ ਮੈਨੂੰ ਤਾਂ 90 ਕੇ ਦੇ ਉੱਤੇ ਕਦੇ ਕਦੇ ਕਾਰ ਜਾਂਦੀ ਆ ਸਾਰੀ ਡਰਾਈਵਿੰਗ ਉੱਥੇ 80 ਤੋਂ ਥੱਲੇ ਆ ਇੰਨੀ ਕੁ ਤਾਂ ਆਪਾਂ ਗੱਡੀਆਂ ਚ ਚਲਾ ਸਕਦੀ ਹੈ
0: ਉੱਥੇ ਜਾਂ ਇਹ ਗੱਲ ਜ਼ਰੂਰ ਹੈ ਕਿ ਉੱਥੇ ਸਪੀਡ ਤਾਂ ਤੁਹਾਨੂੰ ਬੜੀ ਰੱਖਣੀ ਨਹੀਂ ਪੈਂਦੀ ਤਾਂ ਥੋੜਾ ਜਿਹਾ ਮਨੂਵਰ ਕਰਨਾ ਸੌਖਾ
13: ਉਹ ਭਾਜੀ ਉੱਥੇ 30-40 ਵੀ ਲੱਗਦਾ ਵੀ ਬਹੁਤ ਭੱਜ ਲਈ ਸਰ ਇੰਨੀ ਤਾਂ ਗੱਲ ਹੀ ਨੀ ਹੈਗੀ ਇੱਥੇ ਪਤਾ ਨੀ ਲੱਗਦਾ ਹੈਗਾ ਹੁਣ ਮੈਂ ਇੱਥੇ 2 ਟ੍ਰੇਨਿੰਗ ਕੀਤੀਆਂ ਆਦੀਆਂ ਸੇਫਟੀ ਕੋਰਸ ਕੀਤੇ ਆਪਣਾ ਕਾਰ ਵਾਲਾ ਵੀ ਕੀਤਾ ਤੇ ਮੋਟਰਸਾਈਕਲ ਦਾ ਵੀ ਕੀਤਾ ਉਹ ਯਾਰ ਬੜੀ ਗੱਲ ਆ ਉਹ ਜਿੱਥੇ ਕਹਿੰਦੇ ਨੇ ਕਾਰ ਉੱਥੇ ਹੀ ਰੁਕਦੀ ਹੈ ਜਿੱਥੇ ਟਾਇਰ ਕਿਹਾ ਤਾਂ ਉੱਥੇ ਹੀ ਜਾਣਾ ਇੰਡੀਆ ਦਾ ਅੰਦਾਜ਼ਾ ਜਿਹਾ ਹੀ ਆ ਵੀ ਜੇ ਰੁਕੀ ਤਾਂ ਰੁਕੀ ਉੱਥੇ ਕੋਈ ਕੌਨਸੀਕੁਐਂਸਿਸ ਨੀ ਨਾ ਹੈਗੇ ਜਿਹੜੇ ਹੁਣ ਇੱਥੇ ਵੀ ਨਵੇਂ ਬੱਚੇ ਆਉਂਦੇ ਆ ਜਿਨ੍ਹਾਂ ਨੇ ਇੰਡੀਆ ਕਦੇ 2-ਵੀਲਰ ਨਹੀਂ ਚਲਾਇਆ ਉਹਨੂੰ ਇੱਥੇ ਕਾਰ ਮਿਲ ਗਈ ਉਹ ਦੱਬੀ ਤੁਰੇ ਫਿਰਦੇ ਆ ਕੋਈ ਹੈ ਹੀ ਨਹੀਂਗਾ
0: ਜੀ ਜੀ ਜੀ
13: ਹਨਾ, ਹੁਣ ਏਦਾਂ ਥੋੜਾ ਵੀ ਤੁਸੀਂ ਬੈਠੇ ਗੈਸ ਫਲੋਰ ਕਰਤੀ ਅੰਦਰ ਗਾਣੇ ਚੱਲੀ ਜਾਂਦੇ ਆ, ਪਤਾ ਹੀ ਨੀ ਲੱਗਦਾ ਹੈਗਾ ਇੱਥੇ। ਸੋ ਮੇਰਾ ਵੋਟ ਕੈਨੇਡੀਅਨ ਡਰਾਈਵਿੰਗ ਨੂੰ ਯਾਰ, ਮੈਨੂੰ ਲੱਗਦਾ ਵਰਲਡ ਦੀ ਵਨ ਆਫ ਦੀ ਡਿਫੀਕਲਟ ਆ ਇਨ ਵਿੰਟਰਸ,
8: ਵਿੰਟਰ ਦੇ ਵਿੱਚ ਖਾਸ ਤੌਰ ਤੇ। ਯਾਨੀ ਇਹ ਵੀ ਗੱਲ ਜ਼ਰੂਰ ਹੈ ਵੀ ਆਪਾਂ ਨੂੰ ਸੀਜ਼ਨਲ ਡਰਾਈਵਿੰਗ ਕਰਨੀ ਪੈਂਦੀ ਹੈ। ਹੁਣ ਜੇ ਤੁਸੀਂ ਸੋਚੋ ਕਿ ਯਾਰ ਮੈਂ ਤਾਂ ਸਮਰ ਵਾਲੀ ਡਰਾਈਵਿੰਗ ਵਿੰਟਰ 'ਚ ਕਰੀ ਜਾਊਂਗਾ, ਉਹ ਨਹੀਂ ਨਾ ਪੋਸੀਬਲ ਹੈ।
13: ਅੱਛਾ ਤੁਸੀਂ ਇਹ ਦੇਖਿਓ ਨਾ ਵੀ ਵੀਰੇ, ਜਿੱਦਣ ਕਿਤੇ ਨਾ ਬਾਰਿਸ਼ ਹੁੰਦੀ ਹੋਊਗੀ ਵਿੰਟਰ 'ਚ, ਫਿਰ ਵੀ ਥੋੜਾ ਈਜ਼ੀ ਹੈ ਸਨੋਅ ਦੇ ਵਿੱਚ। ਜਿੱਦਣ ਬਾਰਿਸ਼ ਹੁੰਦੀ ਹੋਊਗੀ ਤੁਸੀਂ ਦੇਖਿਓ ਸਾਰਿਆਂ ਦੀਆਂ ਕਾਰਾਂ ਕਿਸੇ ਦੀ ਲਾਈਨ 'ਚ ਨਹੀਂ ਚੱਲਦੀ ਹੁੰਦੀ, ਵਿਜੀਬਿਲਟੀ ਘੱਟ ਹੁੰਦੀ ਹੈ, ਕਿਸੇ ਨੂੰ ਅੰਦਾਜ਼ਾ ਹੀ ਨਹੀਂ ਹੈਗਾ ਕਿਵੇਂ ਚਲਾਉਣੀ ਹੈ।
8: ਬਿਲਕੁਲ ਬੜੀਆਂ ਇੰਨੀਆਂ ਕਾਲਾਂ ਮਿਸ ਹੋ ਗਈਆਂ, ਬਟ ਆਈ ਐਮ ਟ੍ਰਾਇੰਗ ਮਾਈ ਬੈਸਟ, ਸਾਰਿਆਂ ਨੂੰ ਲਾਈਨ ਤੇ ਲਵਾਂਗੇ, ਜਸਟ ਸਟੇ ਆਨ ਦ ਲਾਈਨ।
14: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.
15: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
16: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸਡਿਵੈਲਪਮੈਂਟਸ.com, ਪੈਰਾਡਾਈਸਡਿਵੈਲਪਮੈਂਟਸ.com।
17: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
18: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਓਕੇ, we'll be right back. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-470-2040। ਵੈਰੀ ਗੁੱਡ ਜੀ, 3865, ਹੈਲੋ।
5: ਹਾਂਜੀ ਨਵੀ, ਮੈਨੂੰ ਲੱਗਦਾ ਤੁਸੀਂ ਅੱਜ ਕੁਐਸਚਨ ਗਲਤ ਪੁੱਛ ਲਿਆ। ਲਾ ਬ੍ਰੇਕ ਕਰਨਾ ਜਾਂ ਰੈਸ਼ ਡਰਾਈਵਿੰਗ ਕਰਨਾ ਇਜ਼ ਨਾਟ ਅ ਟੈਲੈਂਟ। ਉਹ ਇੰਡੀਆ ਚ ਹੋ ਸਕਦਾ ਵੀ ਤੁਸੀਂ ਕਹਿ ਲਓ, ਬਟ ਇਟਸ ਨਾਟ ਅ ਟੈਲੈਂਟ। ਇੱਥੇ ਦੀ ਵਾਕਿਆ ਚ ਜਿਸ ਤਰ੍ਹਾਂ ਡਰਾਈਵਿੰਗ ਦੀ ਵਿੰਟਰ ਦੀ ਆਪਾਂ ਗੱਲ ਕਰ ਰਹੇ ਹਾਂ, ਪਿਛਲੇ ਕਾਲਰ ਜਿਸਦਾ ਕਹਿ ਗਏ ਨੇ, ਉਹ ਆਈ ਫੁੱਲੀ ਐਗਰੀ। ਤੇ ਮੇਰੇ ਖਿਆਲ ਥੋੜਾ ਜਿਹਾ ਕੁਐਸਚਨ ਨੂੰ ਫਰੇਜ਼ ਤੁਹਾਨੂੰ ਥੋੜਾ ਜਿਹਾ ਹੋਰ ਤਰੀਕੇ ਕਰਨਾ ਪੈਣਾ ਬਈ, ਜਿਵੇਂ ਰੈਸ਼ ਡਰਾਈਵਿੰਗ ਜਾਂ ਲਾਲੈਸਨੈਸ ਨੂੰ ਅਸੀਂ ਟੈਲੈਂਟ ਨਹੀਂ ਗਿਣ ਸਕਦੇ ਉਹਦੇ ਵਿੱਚ।
4: ਨਹੀਂ ਪਰ ਰੈਸ਼ ਡਰਾਈਵਿੰਗ ਤਾਂ ਠੀਕ ਹੈ, ਪਰ ਭਾਜੀ ਦੇਖੋ ਗੱਲ ਇਹ ਹੈ ਕਿ ਉੱਥੇ ਫਿਰ ਵੀ ਆਪਾਂ ਨੂੰ, ਮੈਂ ਸਮਝਦਾ ਤੁਹਾਡੀ ਗੱਲ ਵੀ, ਆਪਾਂ ਰੈਸ਼ ਡਰਾਈਵਿੰਗ ਵੀ ਕਰਦੇ ਹਾਂ, ਬਟ ਬਹੁਤ ਅਵੇਅਰ ਹੋਣਾ ਪੈਂਦਾ ਬੰਦੇ ਨੂੰ ਉੱਥੇ। ਹੁਣ ਤੁਹਾਡੀਆਂ ਰਿਐਕਸ਼ਨਸ ਬੜੀਆਂ ਕੁਇਕ ਹੋਣ ਵਾਲੀਆਂ ਹੁੰਦੀਆਂ ਤੇ ਅਵੇਅਰਨੈਸ ਚਾਹੀਦੀ ਹੈ। ਉੱਥੇ ਬਾਈਕ ਆ ਜਾਂਦਾ, ਰਿਕਸ਼ਾ ਆ ਜਾਂਦਾ, ਉੱਥੇ ਕਦੇ ਬੱਸ ਆ ਗਈ, ਕੋਈ ਜਾਨਵਰ ਆ ਗਏ, ਉਹ ਫਿਰ ਵੀ ਸਕਿੱਲ ਤਾਂ ਚਾਹੀਦਾ।
5: ਨਹੀਂ ਪਰ ਉਹਦੇ ਵਿੱਚ ਤੁਸੀਂ ਉੱਥੇ ਤੁਸੀਂ ਦੇਖਿਆ ਹੋਊਗਾ, ਉੱਥੇ ਤੁਸੀਂ ਨਾ ਆਪਦੇ ਨੂੰ ਬਚਾਉਣਾ, ਨਾ ਤੁਸੀਂ ਅੱਗੇ ਦੇਖਣਾ ਨਾ ਤੁਸੀਂ ਪਿੱਛੇ ਦੇਖਣਾ ਵੇ, ਤੁਹਾਡੀ ਬਸ ਗੱਡੀ। ਦੂਜੀ ਚੀਜ਼ ਰਸ਼ ਆਵਰ ਜਾਂ ਉਹਦੇ ਵਿੱਚ ਤੇ ਸਪੀਡ ਹੀ ਮੇਰੇ ਖਿਆਲ 30-40 ਤੋਂ ਉੱਪਰ ਤੇ ਸਪੀਡ ਹੀ ਨਹੀਂ ਹੁੰਦੀ ਉੱਥੇ। ਮਤਲਬ ਮੈਂ ਦਿੱਲੀ ਤੋਂ ਆਇਆ ਸੀ, ਦਿੱਲੀ ਸ਼ਹਿਰ ਦੇ ਵਿੱਚ ਸ਼ਾਮਾਂ ਨੂੰ ਜਾਂ ਸਵੇਰ ਵੇਲੇ ਮੈਨੂੰ ਨੀ ਲੱਗਦਾ ਜੀ 30-40 ਤੋਂ ਉੱਪਰ ਕੋਈ ਸਪੀਡ ਤੇ ਗੱਡੀ ਚੱਲਦੀ ਹੋਣੀ ਹੈ ਜੀ ਕੋਈ ਓਦਾਂ। ਤੇ ਜਿਹੜੀ ਲੋਕਲ ਡਰਾਈਵਿੰਗ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਜਿਵੇਂ ਛੋਟੇ ਜਿਵੇਂ ਕੋਈ ਬਾਜ਼ਾਰਾਂ ਚੋਂ ਨਿਕਲ ਰਹੇ ਹੋ ਕੋਈ ਓਦਾਂ ਨੇ, ਹਾਂ ਰਿੰਗ ਰੋਡ ਹਾਈਵੇ ਉਹ ਡਿਫਰੈਂਟ ਹੈਗਾ ਵੇ, ਉੱਥੇ ਚਲੋ ਠੀਕ ਹੈ ਚੱਲੀ ਜਾਂਦਾ। ਬਟ ਜਿਹੜੇ ਦੂਜੇ ਹੈਗੇ ਨੇ ਉਹਦੇ ਵਿੱਚ ਕੋਈ ਤੁਸੀਂ ਗੱਡੀ ਦੇਖ ਲਓ ਜੀ, ਉਹਦੇ ਚ ਅਗਰ ਟੈਲੈਂਟ ਹੈਗਾ ਤੇ ਕੋਈ ਇੱਕ ਗੱਡੀ ਮੈਨੂੰ ਦਿਖਾ ਦਿਓ ਜਿਹਦੇ ਚ ਇੱਕ ਲੈਨ ਸਕਰੈਚ ਨਾ ਪਏ ਹੋਣ, ਸਾਰੀਆਂ ਗੱਡੀਆਂ ਚ ਪਏ ਹੋਏ ਨੇ ਤੇ ਆਈ ਡੋਂਟ ਨੋ ਉਹ ਤੇ ਟੈਲੈਂਟ ਨਹੀਂ ਹੈ ਉਹ ਸਕਿੱਲ ਵੀ ਕੋਈ ਨੀ ਹੈਗੇ ਵੀ ਜੇ ਤੁਸੀਂ ਰਗੜਾ ਲਵਾ ਲਵਾ ਕੇ ਲੰਘ ਜਾਣਾ ਅੱਗੇ ਤੇ ਉਹ ਤੇ ਕੋਈ ਫਾਇਦਾ ਹੀ ਨੀ ਹੈਗਾ ਜੀ ਕੁਛ ਉਹਦਾ ਤਾਂ
4: ਚਲੋ ਨਹੀਂ ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ
5: ਥੈਂਕ ਯੂ ਜੀ
4: ਬਟ ਆਈ ਥਿੰਕ ਬੜੇ ਲੋਕ ਡਿਸਐਗਰੀ ਕਰਨਗੇ 0153 ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਕਿਵੇਂ ਹੋ
6: ਆਪਾਂ ਸਾਰਿਆਂ ਤੋਂ ਬੱਚੇ ਆ ਹੁਣ ਗੱਲ ਕਰੀਏ ਮੈਂ ਇੱਥੇ ਲਾਈਟਾਂ ਤੇ ਉਬਰ ਕਰਦਾ ਹੁੰਦਾ ਸੀ ਮੈਂ ਲੈਫਟ ਟਰਨ ਮਾਰਨੀ ਸੀ ਮੇਰੀਆਂ ਗ੍ਰੀਨ ਲਾਈਟਾਂ ਸੀ ਹਨਾ ਮੇਰੇ ਅੱਗੇ ਪੈਡੈਸਟ੍ਰੀਅਨ ਤੁਰਿਆ ਜਾ ਰਿਹਾ ਹੈ ਨਾ ਉਹਦੀਆਂ ਵੀ ਲਾਈਟਾਂ ਹੁੰਦੀਆਂ ਨਾ ਉਹ ਤੁਰਿਆ ਜਾ ਰਿਹਾ ਹੈ ਮੇਰੇ ਤੋਂ ਜਿਹੜਾ ਪਿੱਛੇ ਸੀ ਗੱਡੀ ਵਾਲਾ ਹਨਾ ਉਹ ਮੈਨੂੰ ਹਾਰਨ ਮਾਰਨ ਲੱਗ ਗਿਆ ਠੀਕ ਆ ਮੈਂ ਉਹਨੂੰ ਬਾਂਹ ਕੱਢ ਕੇ ਮੈਂ ਕਿਹਾ ਬਸ ਹਾਂ ਕਿਨੂੰ ਕੀ ਚਾਹੀਦਾ ਤੂੰ ਫਰੰਟ ਤੇ ਨਾ ਦੇਖ ਲਿਆ ਕਿਸੇ ਨੂੰ ਤੁਰੇ ਜਾਂਦੇ ਨੂੰ ਹਨਾ ਪਿੱਛੋਂ ਝੱਟ ਬਾਂਹ ਬਾਂਹ ਮਾਰਨ ਲੱਗ ਜਾਂਦੇ ਹੋ ਬਾਕੀ ਭਾਜੀ ਦੇਖੋ ਬਾਕੀ ਆਪੋ ਆਪਣੀ ਡਿਫਰੈਂਟ ਡਿਫਰੈਂਟ ਥਿੰਕਿੰਗ ਆ ਨਾ ਮੈਨੂੰ ਨੀ ਪਤਾ ਕਿ ਕੋਈ ਕੀ ਸੋਚਦਾ ਕੀ ਸੋਚਦਾ ਹਨਾ ਠੀਕ ਆ ਡਰਾਈਵਰੀ ਇੰਡੀਆ ਦੀ ਕਿਤੇ ਨੀ ਮਾੜੀ ਸਿਰਫ ਠੀਕ ਆ ਸਾਡੇ ਪੰਜਾਬ ਦਾ ਥੋੜਾ ਜਿਹਾ ਮਾਹੌਲ ਓਦਾਂ ਦਾ ਆ ਹਨਾ ਉੱਥੇ ਨਹੀਂ ਕੋਈ ਰੂਲ ਰੈਗੂਲੇਸ਼ਨ ਹੈਗੀ ਤੇ ਚਲੋ ਪਿੰਡਾਂ ਪੁੰਡਾਂ ਦੇ ਵਿੱਚ ਲੋਕੀ ਓਦਾਂ ਦੀ ਚਲਾਉਂਦੇ ਆ ਬਾਕੀ ਏਦਾਂ ਦੀ ਕੋਈ ਗੱਲ ਨੀ ਪੰਜਾਬ ਚ ਸ਼ਹਿਰਾਂ ਦੇ ਵਿੱਚ ਆਲਮੋਸਟ ਚੰਡੀਗੜ੍ਹ ਕਹਿੰਦੇ ਕਿੰਨੀ ਵਧੀਆ ਡਰਾਈਵ ਕਰਦੇ ਆ ਲੋਕ ਉੱਥੇ ਉੱਥੇ ਬਿਲਕੁਲ ਆਪਣੇ ਤੁਹਾਨੂੰ ਇੰਨਾ ਪਤਾ ਕਿ ਚੰਡੀਗੜ੍ਹ ਜਿਹੜਾ ਆ ਚੰਡੀਗੜ੍ਹ ਚ ਇੰਗਲੈਂਡ ਵਰਗੇ ਰੂਲ ਹੈ
4: ਰੂਲ ਤਾਂ ਹੈਗੇ ਆ ਭਾਜੀ ਬਟ ਫਿਰ ਵੀ ਲੋਕ ਬ੍ਰੇਕ ਕਰ ਲੈਂਦੇ ਆ ਕਦੇ ਕਦੇ
6: ਹਾਂਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਚਲੋ ਇੱਥੇ ਕਿਹੜਾ ਨਹੀਂ ਕਰਦੇ
4: ਸਾਰੇ ਕਿਤੇ ਕਰਦੇ ਆ ਹਾਂ ਉਹ ਤਾਂ ਠੀਕ ਹੈ ਤੁਹਾਡੀ ਆਵਾਜ਼ ਮੈਨੂੰ ਬੜੀ ਸੁਣ ਨਹੀਂ ਰਹੀ ਬਟ ਮਾੜਾ ਨਹੀਂ ਕਹਿੰਦੇ ਚਲੋ ਸਾਰੇ ਦੇ ਓਪੀਨੀਅਨ ਹੁੰਦੇ ਆ
2: ਕਿਚਨਰ ਵਿੱਚ ਸ਼ਾਨਦਾਰ ਕਾਮਯਾਬੀ
4: ਇੱਕ ਮਿੰਟ ਮੈਂ ਫਿਰ ਤੋਂ ਦੱਸਦਾ ਇੱਕ ਬਹੁਤ ਸੋਹਣੀ ਯਾਰ ਪਲੇ ਹੋ ਰਹੀ ਹੈ ਪਾਲੀ ਭੁਪਿੰਦਰ ਸਿੰਘ ਹੋਰਾਂ ਦੀ ਤੇ ਸੁਣਿਓ ਕਿਹੜਾ ਜਾਣਕਾਰੀ ਤੁਸੀਂ ਲਓ
2: ਕਿਚਨਰ ਵਿੱਚ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪੰਜਾਬੀ ਆਰਟਸ ਐਸੋਸੀਏਸ਼ਨ ਹੁਣ ਬ੍ਰੈਂਪਟਨ ਵਿੱਚ ਲੈ ਕੇ ਆਏ ਨੇ ਬਾਲੀ ਭੁਪਿੰਦਰ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਜੱਸੂ ਪੁੱਤ 10 ਅਕਤੂਬਰ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 416-677-1555 ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼ ਬਾਲੀ ਭੁਪਿੰਦਰ ਦਾ ਲਿਖਿਆ ਡਰਾਮਾ ਜੱਸੂ ਪੁੱਤ ਸਿਰਫ $15 ਅਤੇ $20 ਕਾਲ ਕਰੋ 416-677-1555
4: ਵੈਰੀ ਗੁੱਡ ਸੋ ਜ਼ਰੂਰ ਇਸ ਪਲੇ ਨੂੰ ਦੇਖਣ ਲਈ ਤੁਸੀਂ ਜਾਣਕਾਰੀ ਲਓ ਤੇ ਨੰਬਰ ਹੈ 416-677-1555 ਤੇ ਕਾਲ ਕੀਤੀ ਜਾ ਸਕਦੀ ਹੈ ਤੁਹਾਨੂੰ ਅਸੀਂ ਅਕਸਰ ਹੀ ਕੈਨੇਡਨ ਮਿਤਸੂਬਿਸ਼ੀ ਦਾ ਨੰਬਰ ਦਿੰਦੇ ਹੁੰਦੇ ਹਾਂ ਮਿਤਸੂਬਿਸ਼ੀ ਦੀਆਂ ਗੱਡੀਆਂ ਤੁਸੀਂ ਦੇਖਦੇ ਹੋ ਕਿੰਨੀਆਂ ਨੇ ਸੜਕਾਂ 'ਤੇ ਉਹਦਾ ਕਾਰਨ ਇਹ ਹੈ ਕਿ ਮਿਤਸੂਬਿਸ਼ੀ ਰਿਲਾਇਬਲ ਬਹੁਤ ਹੈ ਤੁਸੀਂ ਮਿਤਸੂਬਿਸ਼ੀ ਦੀਆਂ ਗੱਡੀਆਂ ਲਓ 10 ਸਾਲ ਦੀ ਅਗਲੇ ਤੁਹਾਨੂੰ ਵਾਰੰਟੀ ਦੇ ਰਹੇ ਹੈ 10 ਈਅਰਸ ਕੈਨੇਡਨ ਮਿਤਸੂਬਿਸ਼ੀ ਨੂੰ ਤੁਸੀਂ ਕਾਲ ਕਰੋ ਨੰਬਰ ਹੈ 6476782754 ਤੇ ਅਗਲੀ ਕਾਲ ਲੈਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਦ ਵਨ ਐਂਡ ਓਨਲੀ ਸਿਮਰਨ ਸੈਨੀ ਆਲ ਕਾਇੰਡ ਇੰਸ਼ੋਰੈਂਸ

0: ਲੌਂਗ ਹੌਲ ਚੱਲਦੇ ਹੈਗੇ ਨੇ ਉਹਨਾਂ ਦੇ ਲਈ ਟਰੈਵਲ ਇੰਸ਼ੋਰੈਂਸ ਜ਼ਰੂਰੀ ਹੁੰਦੇ ਆ। ਅਸੀਂ ਹਮੇਸ਼ਾ ਇਸ ਚੀਜ਼ ਬਾਰੇ ਬਹੁਤ ਵਾਰ ਡਿਸਕਸ ਕੀਤਾ ਹੈਗਾ, ਪਰ ਬਹੁਤ ਵੱਡਾ ਨੰਬਰ ਹੈ ਟਰਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਟਰੱਕਰਸ ਨੇ ਇੱਕ ਟਰੈਵਲ ਕਾਰਡ ਲਿਆ ਹੁੰਦਾ, ਐਨੂਅਲ ਟਰੈਵਲ ਪਲਾਨ, ਸਾਲ ਦਾ 80-90-100 ਡਾਲਰ ਦਾ ਇੰਨਾ ਕੁ ਮਿਨੀਮਮ ਜਾਂ ਪ੍ਰੀਮੀਅਮ ਹੁੰਦਾ, ਔਰ ਸਾਨੂੰ ਲੱਗਦਾ ਕਿ ਇਹ ਟਰੈਵਲ ਕਾਰਡ ਸਾਨੂੰ ਕਵਰ ਕਰ ਰਿਹਾ ਹੈਗਾ। ਪਹਿਲੀ ਤੇ ਚੀਜ਼ ਜਿਹੜਾ ਐਨੂਅਲ ਟਰੈਵਲ ਇੰਸ਼ੋਰੈਂਸ ਪਾਲਿਸੀ ਹੁੰਦੀ ਹੈ, ਉਹ ਇੰਸ਼ੋਰੈਂਸ ਪਾਲਿਸੀ ਹੈ ਆਮ ਲੋਕਾਂ ਦੇ ਲਈ ਜਿਹੜੇ ਆਮ ਟਰੈਵਲ ਬਹੁਤ ਕਰਦੇ ਨੇ, ਕੋਈ ਬਿਜ਼ਨਸਮੈਨ ਆ ਜਾਂ ਕਿਸੇ ਪਰਸਨ ਨੂੰ ਬੜਾ ਸ਼ੌਂਕ ਹੈ ਸਾਲ ਦੀਆਂ 5-7-8 ਵਕੇਸ਼ਨ ਨੂੰ ਲੈ ਰਹੇ ਹੈਗੇ ਨੇ, ਉਹਨਾਂ ਦੇ ਲਈ ਉਹ ਐਨੂਅਲ ਕਾਰਡ ਜਿਹੜਾ ਹੈਗਾ ਵਰਕ ਕਰਦਾ। ਬਟ ਟਰੱਕਿੰਗ ਇੰਡਸਟਰੀ ਬਹੁਤ ਰਿਸਕੀ ਹੈ, ਹਾਈ ਰਿਸਕ ਪ੍ਰੋਫੈਸ਼ਨ ਹੈਗਾ, ਉਹਦੇ ਲਈ ਉਹ ਐਨੂਅਲ ਕਾਰਡ ਜਿਹੜਾ ਵਰਕ ਨਹੀਂ ਕਰਦਾ, ਬਿਕਾਜ਼ ਉਹਦੇ ਚ ਐਕਸਕਲੂਜ਼ਨ ਹੁੰਦੀਆਂ ਨੇ, ਕਮਰਸ਼ੀਅਲ ਵਹੀਕਲ ਉਹਦੇ ਚ ਕਵਰ ਨਹੀਂ ਹੈ। ਉਹਦੇ ਚ ਅਗਰ ਤੁਸੀਂ ਆਪਣੀ ਜੋਬ ਨਾਲ ਰਿਲੇਟਡ ਕੰਮ ਤੇ ਜਾ ਰਹੇ ਹੈਗੇ, ਰੈਗੂਲਰ ਤੁਸੀਂ ਆਪਣੀ ਜੋਬ ਦੇ ਲਈ ਵਿਜ਼ਿਟ ਕਰਦੇ ਹੈਗੇ ਜਿੱਥੋਂ ਤੁਹਾਨੂੰ ਪੇ ਮਿਲ ਰਹੀ ਹੈਗੀ ਹੈ, ਪੈਸੇ ਮਿਲ ਰਹੇ ਨੇ, ਉਹ ਚੀਜ਼ਾਂ ਉਹਨਾਂ ਪਾਲਿਸੀਜ਼ ਦੇ ਵਿੱਚੋਂ ਐਕਸਕਲੂਡ ਹੁੰਦੀਆਂ ਨੇ। ਬਿਕਾਜ਼ ਉਸ ਪਾਲਿਸੀਜ਼ ਦੇ ਵਿੱਚ ਜਦੋਂ ਕਲੇਮ ਆਉਂਦਾ ਹੈ ਤੁਹਾਡੇ ਕੋਲ ਏਅਰਲਾਈਨ ਦੀ ਟਿਕਟ ਜਾਂ ਤੁਹਾਡੇ ਡਿਪਾਰਚਰ ਦੇ ਪਰੂਫ ਮੰਗੇ ਜਾਂਦੇ ਨੇ, ਤੁਸੀਂ ਕਿਸ ਰੀਜ਼ਨ ਕਰਕੇ ਕਿੰਨੇ ਦਿਨਾਂ ਲਈ ਗਏ ਸੀ, ਉਹ ਚੀਜ਼ਾਂ ਐਟ ਦ ਟਾਈਮ ਆਫ ਕਲੇਮ ਉਹ ਤੁਹਾਡੇ ਕੋਲ ਮੰਗਦੇ ਨੇ। ਹੁਣ ਜਿਹੜੀ ਟਰੱਕਿੰਗ ਇੰਡਸਟਰੀ ਹੈ, ਤੁਸੀਂ ਹਰ ਵੀਕ, ਹਰ ਦਿਨ ਜਾਂ ਹਰ ਦੂਸਰੇ ਤੀਸਰੇ ਦਿਨ, 4 ਦਿਨ ਦਾ ਟ੍ਰਿਪ, ਜੋ ਵੀ ਤੁਹਾਡਾ ਸਕੈਜੂਲ ਹੈ ਉਹਦੇ ਹਿਸਾਬ ਨਾਲ ਤੁਸੀਂ ਜਿਹੜੀ ਵੀ ਟ੍ਰਿਪ ਲਗਾਉਂਦੇ, ਉਹਦੇ ਲਈ ਤਾਂ ਤੁਹਾਡੇ ਕੋਈ ਪਰੂਫ ਹੀ ਨਹੀਂ ਹੁੰਦਾ, ਬਿਕਾਜ਼ ਤੁਹਾਡੀ ਉਹ ਜੋਬ ਹੈ, ਤੁਸੀਂ ਆਪਣੀ ਲੌਗ ਬੁੱਕ ਰੱਖਦੇ ਹੋ ਉਹ ਚੀਜ਼ਾਂ ਦਾ। ਅਗਰ ਤੁਸੀਂ ਕੰਪਨੀ ਨੂੰ ਪਤਾ ਲੱਗਦਾ ਕਿ ਐਜ਼ ਅ ਟਰੱਕਰ ਤੁਸੀਂ ਐਨੂਅਲ ਪਲਾਨ ਲੈ ਕੇ ਪਾਲਿਸੀ ਲਈ ਹੋਈ ਹੈ ਔਰ ਆਪਣੀ ਜੋਬ ਦੇ ਤੌਰ ਤੇ ਤੁਸੀਂ ਜਾ ਰਹੀ ਹੈਗੀ ਹੋ, ਤਾਂ ਕਲੇਮ ਡਿਕਲਾਈਨ ਹੋ ਜਾਂਦਾ ਹੈਗਾ। ਸੋ ਟਰੱਕਿੰਗ ਇੰਡਸਟਰੀ ਦੇ ਲਈ ਬੜਾ ਇੰਪੋਰਟੈਂਟ ਹੈ ਇੱਕ ਪ੍ਰੋਪਰ ਪਲਾਨ ਲੈਣਾ, ਜਿਹਦੇ ਵਿੱਚ ਤੁਹਾਡੀ ਡਿਸੇਬਿਲਿਟੀ ਤੇ ਟਰੈਵਲ ਦੋਨੋਂ ਚੀਜ਼ਾਂ ਇੱਕੋ ਪਲਾਨ ਦੇ ਵਿੱਚ ਹੁੰਦੀਆਂ ਨੇ, ਔਰ ਉਹ ਸਪੈਸ਼ਲ ਪਲਾਨ ਬਣਿਆ ਹੀ ਟਰੱਕਰ ਦੇ ਲਈ ਹੈਗਾ, ਟਰੱਕਰ ਡਿਸੇਬਿਲਿਟੀ ਐਂਡ ਟਰੈਵਲ ਇੰਸ਼ੋਰੈਂਸ ਪਾਲਿਸੀ। ਪਲਾਨ ਸਟਾਰਟ ਹੋ ਜਾਂਦੇ ਨੇ ਅਰਾਊਂਡ $70 ਪਰ ਮੰਥ, ਜਿਹਦੇ ਚ ਤੁਹਾਡੀ ਡਿਸੇਬਿਲਿਟੀ ਵੀ ਹੁੰਦੀ ਹੈ, ਪ੍ਰੋਪਰ ਟਰੈਵਲ ਇੰਸ਼ੋਰੈਂਸ ਵੀ ਹੁੰਦੀ ਹੈ, ਉਹਦੇ ਵਿੱਚ ਕੋਈ ਵੀ ਮੈਡੀਕਲ ਇਸ਼ੂ ਆ ਜਾਂਦਾ ਹੈ ਆਊਟ ਆਫ ਅੰਟੇਰੀਓ ਜਾ ਕੇ, ਅਪ ਟੂ 5 million ਤੱਕ ਕੰਪਨੀ ਕਵਰ ਕਰਦੀ ਹੈ, ਏਅਰ ਐਂਬੂਲੈਂਸ ਤੋਂ ਲੈ ਕੇ ਅਗਰ ਏਅਰ ਲਿਫਟ ਕਰਨਾ ਪੈਂਦਾ ਜਾਂ ਉਧਰੋਂ ਆਪਾਂ ਨੂੰ ਇੱਧਰ ਅੰਟੇਰੀਓ ਵਾਪਸ ਲੈ ਕੇ ਆਉਣਾ ਪੈਂਦਾ, ਜੋ ਵੀ ਖਰਚਾ ਹੈਗਾ ਉਹ ਕੰਪਨੀ ਅਪ ਟੂ ਜਿਹੜਾ 5 million ਤੱਕ ਉਹ ਕਵਰ ਕਰਦੀ ਹੈ, ਔਰ ਉਹਦੇ ਚ ਕੋਈ ਏਦਾਂ ਦੀ ਐਕਸਕਲੂਜ਼ਨ ਨਹੀਂ ਹੁੰਦੀ ਹੈਗੀ, ਚਾਹੇ ਤੁਸੀਂ ਜੋਬ ਦੇ ਵਿੱਚ ਹੈਗੀ ਹੋ, ਜੋਬ ਤੇ ਜਾ ਰਹੇ ਹੋ, ਚਾਹੇ ਤੁਸੀਂ ਵੈਸੇ ਵੀ ਕਿਤੇ ਘੁੰਮਣ ਜਾ ਰਹੇ ਹੋ, ਪਲਾਨ ਤੁਹਾਨੂੰ ਦੋਨਾਂ ਜਗ੍ਹਾ ਤੇ ਕਵਰ ਕਰਦਾ। ਸੋ ਪਲੀਜ਼, ਜਿੰਨੇ ਵੀ ਸਾਡੇ ਟਰੱਕਰ ਲਿਸਨਰਸ ਨੇ, ਅਗਰ ਤੁਸੀਂ ਵੀ ਉਹ ਸਾਲ ਦਾ ਇੱਕ ਐਨੂਅਲ ਪਲਾਨ ਲਿਆ ਹੋਇਆ ਜਿਹਦੇ ਚ 7 ਦਿਨ, 10 ਦਿਨ, 15 ਦਿਨ ਕਵਰ ਨੇ, ਪਲੀਜ਼ ਉਹਨੂੰ ਰਿਪਲੇਸ ਕਰੋ, ਆਪਣੀ ਇੱਕ ਪ੍ਰੋਪਰ ਪਾਲਿਸੀ ਲਓ, ਬਿਕਾਜ਼ ਤੁਹਾਡਾ ਰਿਸਕ ਬਹੁਤ ਵੱਡਾ ਹੈ ਅਗਰ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ। ਅਗਰ ਟਰੱਕਿੰਗ ਕੰਪਨੀ ਜਿਹੜੀ ਹੈਗੀ ਹੈ ਉਹਦੀ ਕਮਰਸ਼ੀਅਲ ਇੰਸ਼ੋਰੈਂਸ ਤੇ ਉਹ ਕਲੇਮ ਚਲਾ ਜਾਂਦਾ ਹੈ, ਦੈਨ ਹੋਰ ਵੱਡਾ ਇਸ਼ੂ ਕ੍ਰੀਏਟ ਹੋ ਜਾਂਦਾ ਹੈਗਾ। ਸੋ ਆਪਣੀ ਪ੍ਰੋਪਰ ਇੰਸ਼ੋਰੈਂਸ ਲੈ ਕੇ ਚੱਲੋ। ਅਗਰ ਤੁਹਾਡੀ ਕੋਈ ਟਰੱਕਿੰਗ ਕੰਪਨੀ ਹੈ ਔਰ ਤੁਹਾਡੇ ਕਾਫੀ ਸਾਰੇ ਡਰਾਈਵਰਸ ਨੇ ਜਿਹੜੇ ਕਿ US ਨੂੰ ਡਰਾਈਵ ਕਰ ਰਹੇ ਨੇ, ਤਾਂ ਤੁਹਾਡਾ ਰਿਸਕ ਹੋਰ ਵੀ ਵੱਡਾ ਹੈਗਾ, ਬਿਕਾਜ਼ ਅਗਰ ਉਹ ਕਲੇਮ ਕਮਰਸ਼ੀਅਲ ਪਾਲਿਸੀ ਤੇ ਚਲਾ ਗਿਆ ਤੇ ਟਰੱਕਿੰਗ ਇੰਸ਼ੋਰੈਂਸ ਹੋਰ ਵੀ ਮਹਿੰਗੀ ਹੋ ਜਾਣੀ ਹੈ। ਸੋ ਅਗਰ ਤੁਸੀਂ ਕੰਪਨੀ ਓਨ ਕਰ ਰਹੇ ਹੋ, ਆਪਣੇ ਸਾਰੇ ਡਰਾਈਵਰਸ ਦੇ ਲਈ ਵੀ ਤੁਸੀਂ ਇੱਕ ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸ ਪਾਲਿਸੀ ਲੈ ਸਕਦੇ ਹੈਗੇ ਹੋ। ਕੋਈ ਵੀ ਸਾਡੇ ਲਿਸਨਰ ਡਿਸੇਬਿਲਿਟੀ ਜਾਂ ਟਰੈਵਲ ਇੰਸ਼ੋਰੈਂਸ ਬਾਰੇ ਕੋਈ ਡਿਸਕਸ਼ਨ ਕਰਨਾ ਚਾਹੁੰਦੇ ਹੋ, ਤੁਹਾਡੇ ਕੋਈ ਕੁਐਸਚਨਸ ਨੇ, ਤਾਂ ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਹੈ ਜੀ 416-994-7272, 416-994-7272। ਕੋਈ ਵੀ ਕੁਐਸਚਨ ਹੈ ਡਿਸੇਬਿਲਿਟੀ ਟਰੈਵਲ ਤੋਂ ਇਲਾਵਾ, ਪਰਸਨਲ ਲਾਈਫ ਕ੍ਰਿਟੀਕਲ ਜਾਂ ਸੁਪਰ ਵੀਜ਼ਾ ਵਿਜ਼ਟਰ ਟਰੈਵਲ ਹੈ, ਇਨਵੈਸਟਮੈਂਟ ਨੇ, RRSP, RESP, TFSA, ਫਸਟ ਹੋਮ ਸੇਵਿੰਗ ਅਕਾਊਂਟ, ਜਾਂ ਕੋਈ ਪੁਰਾਣੀ ਪਾਲਿਸੀਜ਼ ਨੂੰ ਤੁਸੀਂ ਰਿਵਿਊ ਕਰਵਾਉਣਾ ਚਾਹੁੰਦੇ ਹੈਗੇ ਹੋ, ਜਾਂ ਸਾਡੇ ਕੋਈ ਲਿਸਟਨਰ ਆਪਣੀ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਨੇ, ਤੁਹਾਡੀਆਂ ਕਾਰਪੋਰੇਸ਼ਨਸ ਨੇ, ਤੁਹਾਡੀਆਂ ਕਾਰਪੋਰੇਸ਼ਨਸ ਦੇ ਵਿੱਚ ਰਿਟੇਨ ਅਰਨਿੰਗ ਪਈ ਹੋਈ ਹੈ, ਕਿਸ ਤਰ੍ਹਾਂ ਤੁਸੀਂ ਟੈਕਸ ਪਲੈਨਿੰਗ ਕਰਨੀ ਹੈ, ਆਪਣੀ ਫੈਮਿਲੀ ਨੂੰ ਕਿੱਦਾਂ ਆਪਣੀ ਲੈਗਸੀ ਟ੍ਰਾਂਸਫਰ ਕਰਨੀ ਹੈ, ਉਹਦੇ ਨਾਲ ਰਿਲੇਟਡ ਤੁਹਾਡੇ ਕੁਐਸਚਨਸ ਨੇ, ਤਾਂ ਤੁਸੀਂ ਡੈਫੀਨੇਟਲੀ ਮੇਰੇ ਨਾਲ ਅਪਾਇੰਟਮੈਂਟ ਬਣਾ ਕੇ ਆਫਿਸ ਆ ਕੇ ਮੈਨੂੰ ਮਿਲ ਸਕਦੇ ਹੋ। ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ, ਆਲ ਕੈਨ ਇੰਸ਼ੋਰੈਂਸ ਦਾ ਆਫਿਸ ਹੈ, ਔਰ ਐਜ਼ ਅ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਇੱਕ ਪਲਾਨ ਬਣਾਉਣ ਦੇ ਵਿੱਚ ਤੁਹਾਡੀ ਪ੍ਰੋਪਰ ਹੈਲਪ ਕਰ ਸਕਦੀ ਹਾਂ, ਜਿੱਥੋਂ ਤੁਸੀਂ ਮਿਨੀਮਮ ਜਿਹੜਾ ਟੈਕਸ ਹੈਗਾ ਉਹ ਪੇ ਕਰੋ ਔਰ ਆਪਣੀ ਰਿਟਾਇਰਮੈਂਟ ਜਿਹੜੀ ਹੈ ਉਹ ਈਜ਼ੀਲੀ ਜੀ ਆਪਣੀ ਰਿਟਾਇਰਮੈਂਟ ਬੜੀ ਤੁਸੀਂ ਆਰਾਮ ਦੇ ਨਾਲ ਗੁਜ਼ਾਰੋ, ਔਰ ਤੁਹਾਡੀ ਫੈਮਿਲੀ ਨੂੰ ਵੀ ਤੁਹਾਡਾ ਜਿਹੜਾ ਬਿਜ਼ਨਸ ਹੈਗਾ ਉਹ ਵੀ ਈਜ਼ੀਲੀ ਟ੍ਰਾਂਸਫਰ ਹੋ ਜਾਏ। ਸੋ ਕੋਈ ਵੀ ਕੁਐਸਚਨ ਇੰਸ਼ੋਰੈਂਸ, ਇਨਵੈਸਟਮੈਂਟ ਜਾਂ ਸਟੇਟ ਪਲੈਨਿੰਗ, ਤਾਂ ਨੰਬਰ ਹੈ ਜੀ 416-994-7272, 416-994-7272।
1: ਨੰਬਰ ਇੱਕ ਵਿੱਚ ਹੈ 416-994-7272, 416-994-7272।